ਕਿਹਾ ਪੰਜ ਸਨ ਪਰ ਹੁਣ ਚਾਰ ਨੇ, ਬਾਬਾ ਅਚਲ ਚਲਾਣਾ ਕਰ ਗਿਆ। ਕਹਿਣ ਲੱਗੇ ਮੇਰੇ ਕਿੰਨੇ ਨੇ? ਸਾਹਿਬ ਨੇ ਕਿਹਾ ਸਾਰੇ ਤੇਰੇ ਨੇ। ਦੇਖੋ ਉਦਾਸੀਆਂ ਦਾ ਬੜਾ ਵੱਡਾ ਯੋਗਦਾਨ ਜੇ। ਤੁਸੀਂ ਕਦੀ ਤਵਾਰੀਖ ਦੇ ਪੰਨੇ ਪੜ੍ਹੋ, ਕਈ ਵਾਰੀ ਜਦੋਂ ਅਸੀਂ ਜੋਸ਼ ਵਿੱਚ ਤੁਰਨੇ ਹਾਂ ਨਾ, ਅਸੀਂ ਲਿਹਾਜ਼ ਨਹੀਂ ਕਰਦੇ, ਜਿਹੜਾ ਸਾਹਮਣੇ ਆਏ ਤੱਕ ਦਿਓ, ਖਤਮ ਕਰ ਦਿਓ। ਮੈਂ ਪੜ੍ਹ ਰਿਹਾ ਸਾਂ ਗੰਡਾ ਸਿੰਘ ਦੀ ਕਿਤਾਬ, ਉਹਨੇ ਕਿਹਾ ਬਾਬਾ ਅਟਲ ਵਾਲੀ ਥਾਂ ਤੇ ਸ਼ਹੀਦਾਂ ਦੀਆਂ ਯਾਦਗਾਰਾਂ ਸਨ, ਜਦੋਂ ਸਾਡੀ ਅਕਾਲੀ ਮੂਵਮੈਂਟ ਸਿੰਘ ਸਭਾ ਲਹਿਰ ਚੱਲੀ ਏ, ਉਦੋਂ ਅਸੀਂ ਆਪਣੇ ਬਜ਼ੁਰਗਾਂ ਦੀਆਂ ਥਾਵਾਂ ਢਾਈਆਂ। ਕਹਿੰਦਾ ਸਿੱਖ ਪੂਜਦੇ ਨਹੀਂ ਕਬਰਾਂ, ਪਰ ਘੱਟੋ ਘੱਟ ਯਾਦਾਸ਼ਤ ਰਹਿਣ ਦਿਓ। ਇਸੇ ਤਰ੍ਹਾਂ ਉਦਾਸੀ ਬਾਬਾ ਸ੍ਰੀ ਚੰਦ ਆਇਆ, ਕਹਿੰਦਾ ਮੇਰੇ ਕਿੰਨੇ? ਸਾਹਿਬ ਨੇ ਕਿਹਾ ਵੀ ਸਾਰੇ ਚਾਰੇ ਤੇਰੇ। ਕਹਿਣ ਲੱਗੇ ਨੀ ਇੱਕ ਦੇ ਦਿਓ। ਬਾਬੇ ਗੁਰਦਿੱਤੇ ਦਾ ਫੇਸ ਗੁਰੂ ਨਾਨਕ ਸਾਹਿਬ ਨਾਲ ਮਿਲਦਾ ਸੀ। ਸਾਹਿਬ ਨੇ ਕਿਹਾ ਜਿਹੜਾ ਮਰਜ਼ੀ ਲੈ ਲਓ। ਬਾਬਾ ਸ੍ਰੀ ਚੰਦ ਨੇ ਬਾਬੇ ਗੁਰਦਿੱਤੇ ਨੂੰ ਲੈ ਲਿਆ। ਕਹਿਣ ਲੱਗੇ ਅਜੇ ਤਾਂ ਗੁਰੂ ਗ੍ਰਿਸ਼ਤੀ ਸੀ, ਅੱਜ ਤੋਂ ਬਾਅਦ ਬਾਬਾ ਸ੍ਰੀ ਚੰਦ ਕਹਿੰਦਾ ਆਪਣੀ ਸਾਰੀ ਕਮਾਈ ਮੈਂ ਗੁਰੂ ਨਾਨਕ ਦੇ ਚਰਨਾਂ ਵਿੱਚ ਸਮਰਪਿਤ ਕੀਤੀ। ਸਾਹਿਬ ਨੇ ਇੱਥੋਂ ਚਾਰ ਧੂਣੇ ਥਾਪੇ, ਜਿਨ੍ਹਾਂ ਚਾਰਾਂ ਧੂਣਿਆਂ ਨੇ ਪ੍ਰਚਾਰ ਕੀਤਾ। ਅਸੀਂ ਅੱਜ ਗੁਰੂ ਨਾਨਕ ਸਾਹਿਬ ਨੂੰ ਸ਼ਹਿਨਸ਼ਾਹ ਕਹਿੰਦੇ ਹਾਂ। ਸਭ ਤੋਂ ਪਹਿਲਾ ਸ਼ਬਦ ਸ਼ਹਿਨਸ਼ਾਹ ਬਾਬਾ ਸ੍ਰੀ ਚੰਦ ਨੇ ਗੁਰੂ ਨਾਨਕ ਲਈ ਵਰਤਿਆ। ਉਹਨੇ ਗੁਰੂ ਨਾਨਕ ਦੀ ਉਪਾਸਨਾ ਵਿੱਚ ਬਹੁਤ ਕੁਝ ਕਿਹਾ। ਆਰਤਾ ਗੁਰੂ ਨਾਨਕ ਸਾਹਿਬ ਜੀ ਦਾ, ਗੁਰੂ ਹਰਗੋਬਿੰਦ ਸਾਹਿਬ ਕਰਤਾਰਪੁਰ ਤੋਂ ਕੀਰਤਪੁਰ ਸਾਹਿਬ ਗਏ। ਇੱਥੇ ਇੱਕ ਉਹ ਪ੍ਰੇਮੀ ਬੈਠਾ ਜਿਹੜਾ ਪਹਿਲੇ ਜਾਮੇ ਦਾ ਬਾਟਾ ਲੈ ਕੇ ਬੈਠਾ ਕਿ ਗੁਰੂ ਨਾਨਕ ਨੇ ਆਉਣਾ ਤੇ ਆਪਣੇ ਹੱਥਾਂ ਨਾਲ ਉਹਨੂੰ ਦੁੱਧ ਪਿਆਉਣਾ। ਬੁੱਢਣ ਸ਼ਾਹ ਪਹਾੜੀ ਤੇ ਬੈਠਾ, ਬੱਕਰੀਆਂ ਉਹਦੀਆਂ ਸ਼ੇਰ ਚਾਰਦਾ। ਗੁਰੂ ਹਰਗੋਬਿੰਦ ਸਾਹਿਬ ਗਏ ਨੇ, ਉਹਨੂੰ ਕਿਸੇ ਦੱਸ ਦਿੱਤਾ ਹੁਣ ਉਹ ਸੇਲੀ ਤੇ ਟੋਪੀ ਵਾਲਾ ਨਹੀਂ ਹੂੰ, ਉਹ ਕਲਗੀਆਂ ਵਾਲਾ ਹੀ, ਦੋ ਕਿਰਪਾਨਾਂ ਪਾਉਂਦਾ ਹੀ, ਉਹਦੇ ਕੋਲ ਰਾਜਿਆਂ ਮਹਾਰਾਜਿਆਂ ਵਾਲੇ ਖਾਸ ਨਹੀਂ, ਘੋੜਿਆਂ ਦੀ ਸਵਾਰੀ ਕਰਦਾ। ਤੇ ਬੁੱਢਣ ਸ਼ਾਹ ਕਹਿੰਦਾ ਨਹੀਂ ਮੈਂ ਤਾਂ ਭੁੱਲ ਸਕਦਾ ਵਾਂ, ਕੋਈ ਗੱਲ ਨਹੀਂ, ਕਲਗੀਆਂ ਲਾ ਕੇ ਆ ਜਾਏ, ਕਿਰਪਾਨਾਂ ਪਾ ਕੇ ਆ ਜਾਏ, ਮੈਂ ਤਾਂ ਉਦੋਂ ਹੀ ਮੰਨ ਲੈਣਾ ਜਦੋਂ ਤੂੰ ਆਪਣੀ ਅਮਾਨਤ ਆ ਕੇ ਮੰਗ ਲਵੇਂਗਾ। ਸਾਹਿਬ ਗਏ, ਬੁੱਢਣ ਸ਼ਾਹ ਦੇ ਨੇਤਰ ਜਿਹੜੇ ਨੇ ਇਹਨਾਂ ਦੇ ਪਰਵੱਤੇ ਇੰਨੇ ਕੁ ਨਵੇਰੇ ਹੋ ਚੁੱਕੇ ਸਨ, ਅੱਖਾਂ ਜਦੋਂ ਕਿਸੇ ਨੂੰ ਵੇਂਦਾ ਸੀ ਤੇ ਕੇਸ ਚੁੱਕ ਕੇ। ਗੁਰੂ ਹਰਗੋਬਿੰਦ ਸਾਹਿਬ ਗਏ ਤੇ ਦੇਖਿਆ ਇਹਨੇ ਵੀ ਝੋਲਾ ਪਿਆ। ਸਾਹਿਬ ਨਾਲ ਸਿੱਖ ਨੇ ਭਾਈ ਵੀਰ ਸਿੰਘ ਲਿਖਦੇ ਨੇ, ਅੰਜ ਭਾਸਦਾ ਜਿਵੇਂ ਬਾਬਾ ਤੇ ਰਬਾਬੀ ਮਰਦਾਨਾ ਤੁਰਿਆ ਹੁੰਦਾ, ਕਦੀ ਲੱਗਦਾ ਸੇਲੀ ਟੋਪੀ ਵਾਲਾ ਹੁੰਦਾ ਪਿਆ ਤੇ ਕਦੀ ਚਮਕਾਰਾ ਪੈਂਦਾ ਨਹੀਂ, ਦੋ ਕਿਰਪਾਨਾਂ ਵਾਲਾ ਤੇ ਮੀਰੀ ਪੀਰੀ ਵਾਲਾ ਹੁੰਦਾ ਪਿਆ। ਸਾਹਿਬ ਕੋਲ ਆਏ, ਇਹਨੇ ਦੋਨਾਂ ਅੱਖਾਂ ਦੇ ਨੇਤਰਾਂ ਦੇ ਕਿਹੜੇ ਚੁੱਕੇ, ਹਜ਼ੂਰ ਦੇ ਦਰਸ਼ਨ ਕੀਤੇ, ਪਹਿਲਾਂ ਭਰਮ ਗਿਆ। ਸਾਹਿਬ ਨੇ ਆਵਾਜ਼ ਦਿੱਤੀ, ਬੁੱਢਣ ਸ਼ਾਹ ਜੀ ਲਿਆਓ, ਭੁੱਖ ਲੱਗੀ ਏ, ਪਹਿਲੇ ਜਾਮੇ ਵਿੱਚ ਜਿਹੜੀ ਅਮਾਨਤ ਰੱਖ ਗਿਆ ਤਾਂ ਸਾਨੂੰ ਚੱਕਣ ਵਾਸਤੇ ਦਿਓ। ਇੱਥੇ ਪੀਰ ਬੁੱਢਣ ਸ਼ਾਹ ਨੇ ਬੱਕਰੀਆਂ ਦਾ ਦੁੱਧ ਚੋ ਗੁਰਦੇਵ ਨੂੰ ਦਿੱਤਾ, ਸਾਹਿਬ ਨੇ ਉਹਨੂੰ ਪ੍ਰਵਾਨ ਕੀਤਾ ਤੇ ਜਦੋਂ ਤੁਰਨ ਲੱਗੇ ਕਹਿੰਦਾ ਇਸ ਵਾਰੀ ਉਹ ਚਿਲਕਾਰਾ ਦੇ ਜਾ ਜਿਹੜਾ ਪਹਿਲੇ ਜਾਮੇ ਵਿੱਚ ਦਿੱਤਾ ਸੀ। ਸਾਹਿਬ ਨੇ ਕਿਹਾ ਤੇਰੀ ਭਾਵਣੇ ਤੱਕ ਤੈਨੂੰ ਇਹਨਾਂ ਤਸਵੀਰ ਵਿੱਚੋਂ ਇਸੇ ਬੁੱਤ ਵਿੱਚੋਂ ਤੈਨੂੰ ਉਹ ਦੀਦਾਰ ਹੋਣਗੇ ਜਦੋਂ ਚਰਨ ਪਰਸੇ ਤੇ ਅੰਜ ਭਾਤਿਆ ਜਿਵੇਂ ਗੁਰੂ ਨਾਨਕ ਹੀ ਬੈਠਾ ਤੇ ਸਿਰ ਤੇ ਹੱਥ ਰੱਖ ਕੇ ਕਹਿੰਦਾ ਬੁੱਢਣ ਸ਼ਾਹ ਕੁਝ ਮੰਗ। ਫਿਰ ਨੀਵਾਂ ਕੀਤਾ, ਆਵਾਜ਼ ਆਉਂਦੀ ਹੈ, ਗੁਰੂ ਨਾਨਕ ਕਹਿੰਦਾ ਬੁੱਢਣ ਸ਼ਾਹ ਕੁਝ ਮੰਗ, ਤੇ ਫਿਰ ਨੀਵਾਂ ਪਾਇਆ, ਅੱਖਾਂ ਚੁੱਕ ਕੇ ਕਹਿੰਦਾ ਮੰਗਣਾ ਸੀ ਹੁਣ ਬਸ ਆਪਣੇ ਚਰਨਾਂ ਵਿੱਚ ਰੱਖ ਲੈ। ਇੰਨੀ ਗੱਲ ਕਹੀ, ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਲੀਨ ਹੋ ਗਿਆ। ਸਾਹਿਬ ਨੇ ਇਹਦੀ ਯਾਦਗਾਰ ਬਣਾਈ। ਗੁਰੂ ਹਰਗੋਬਿੰਦ ਸਾਹਿਬ ਨੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਆਪਣੇ ਪੋਤੇ ਹਰ ਰਾਏ ਨੂੰ ਗੁਰਗੱਦੀ ਦਿੱਤੀ, ਸਤਿਗੁਰੂ ਜੀ ਨੂੰ। ਗੁਰਗੱਦੀ ਦੇਣ ਤੋਂ ਬਾਅਦ ਜਿੱਥੇ ਪਤਾਲਪੁਰੀ ਏ, ਗੁਰੂ ਹਰਗੋਬਿੰਦ ਸਾਹਿਬ ਆਏ ਨੇ ਅੰਮ੍ਰਿਤ ਵੇਲੇ ਦਾ ਕੀਰਤਨ। ਕੁਝ ਵਿਦਵਾਨ ਇਹ ਲਿਖਦੇ ਨੇ ਕੁਝ ਦਿਨ ਪਹਿਲਾਂ ਸਾਹਿਬ ਨੇ ਮਿਲਣਾ ਛੱਡ ਦਿੱਤਾ ਸੀ, ਬੋਲਣਾ ਬੰਦ ਕੀਤਾ, ਅਕਾਂਤ ਵਿੱਚ ਰਹੇ ਨੇ ਕੇਵਲ ਇੱਕ ਕਮਰੇ ਦੇ ਵਿੱਚ। ਅੱਜ ਬਾਹਰ ਆਏ, ਅੰਮ੍ਰਿਤ ਵੇਲੇ ਦਾ ਦੀਵਾਨ ਸਜਿਆ, ਸਾਹਿਬ ਢੋਲ ਆ ਕੇ ਥੰਮ ਦੀ ਅੱਜ ਪਹਿਲੇ ਦਿਨ ਬੈਠੇ ਨੇ। ਗੁਰੂ ਹਰਗੋਬਿੰਦ ਸਾਹਿਬ ਰਬਾਬੀ ਕੀਰਤਨ ਕਰਦੇ ਨੇ, ਕੀਰਤਨ ਦੀ ਸਮਾਪਤੀ ਹੋਈ, ਜਦੋਂ ਅਰਦਾਸ ਲਈ ਉੱਠੇ ਨੇ ਦੇਖਿਆ ਕਿ ਮੀਰੀ ਪੀੜੀ ਦੇ ਦਾਤੇ ਦਾ ਤਨ ਜ਼ਰੂਰ ਏ, ਪਰ ਜੋਤ ਤਾਂ ਗੁਰੂ ਹਰ ਰਾਏ ਸਾਹਿਬ ਦੇ ਚਰਨਾਂ ਵਿੱਚ ਉਹਨਾਂ ਦੇ ਅੰਦਰ ਬਿਰਾਜ ਚੁੱਕੀ। ਸਤਿਗੁਰੂ ਜੀ ਦਾ ਤਨ ਲਿਆ, ਉੱਥੇ ਕੀਰਤਪੁਰ ਸਾਹਿਬ ਦਾ ਸਤਿਕਾਰ ਕੀਤਾ। ਇੱਥੇ 52 ਜਿਹੜੇ ਰਾਜੇ ਆਏ ਸਨ, ਇੱਕ ਰਾਜੇ ਨੇ ਵਿੱਚ ਛਾਲ ਮਾਰ ਕੇ ਆਪਣੇ ਆਪ ਨੂੰ ਕੁਰਬਾਨ ਕੀਤਾ ਸੀ। ਇਹ ਸੀ ਸੰਖੇਪ ਜਿਹਾ ਮੇਰੇ ਮੀਰੀ ਪੀਰੀ ਦੇ ਦਾਤੇ ਦਾ ਇਤਿਹਾਸ, ਜਿਹਨੇ ਅਣਖ ਨਾਲ ਜੀਣਾ, ਅਣਖ ਨਾਲ ਮਰਨਾ ਤੇ ਸਿੱਖ ਨੂੰ ਟੇਕ ਅਕਾਲ ਤਖ਼ਤ ਦੀ ਤੇ ਉਸ ਅਕਾਲ ਪੁਰਖ ਦੇ ਚਰਨਾਂ ਵੀ ਜੋੜਿਆ। ਪਿਆਰਿਓ, ਇੰਨੀਆਂ ਕੁ ਬੇਨਤੀਆਂ।

0: ਪ੍ਰਵਾਨ ਕਰਿਆ। ਅੱਜ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦਾ ਜੀਵਨ ਸੁਣਾਉਂਦਿਆਂ ਬੇਅੰਤ ਭੁੱਲਾਂ ਹੋਈਆਂ ਨੇ, ਬਖਸ਼ ਗਿਆ ਜੇ ਅਮੀਨਾ ਹੋ ਗਿਆ ਆਪ ਜੀ ਦੇ ਚਰਨ ਪਰਖਦੇ, ਬੜੀਆਂ ਭੁੱਲਾਂ ਹੋ ਗਈਆਂ ਹੋਣਗੀਆਂ, ਬਖਸ਼ ਦੇਣਾ ਪ੍ਰਬੰਧਕ ਵੀਰਾਂ ਨੇ ਹੁਕਮ ਕੀਤਾ ਸੀ। ਦਾਸ ਆਇਆ, ਵੈਸੇ ਤੇ ਮੈਂ ਸੋਚਦਾ ਸੀ ਵੀ ਕੁਝ ਸਮਾਂ ਪਾਉਣਾ ਚਾਹੀਦਾ ਵੀ ਉੱਥੇ ਇੱਕ ਥਾਂ ਤੇ ਪਰਤ ਪਰਤ ਕੇ, ਪਰ ਜਿਵੇਂ ਪਰਮੇਸ਼ਵਰ ਨੇ ਲਿਖਿਆ ਸੀ ਸਾਹਿਬ ਨੂੰ ਫਿਰ ਪਾਇਆ, ਦੀਦਾਰ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ।
1: ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ, ਜਪ ਆਦਿ ਸੱਚ ਜੁਗਾਦ ਸੱਚ ਹੈ ਕੀ ਸੱਚ।

0: ਜੋ ਤੂੰ ਦੇ ਸੋ ਕਹਾ ਸੁਆਮੀ, ਮੈਂ ਮੂਰਖ ਤਹਿਣ ਨਾ ਜਾਈ। ਠੀਕ ਹੋਰ ਦਲੀਸ ਸਿਰ ਪ੍ਰਭਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਈ ਨਾ ਕਿਨੂ ਆਨ। ਤੇਗ ਬਹਾਦੁਰ ਕੇ ਚਲਤ ਭਯੋ ਜਗਤ ਕੋ ਸੋਕ, ਹੈ ਹੈ ਹੈ ਸਭ ਜਗ ਭਯੋ, ਜੈ ਜੈ ਜੈ ਸੁਰ ਲੋਕ। ਧਰਮ ਹੇਤ ਸਾਕਾ ਜਿਨ ਕੀਆ ਸ਼ੀਸ ਦੀਆ ਪਰ ਸਿਰ ਨਾ ਦੀਆ, ਸ਼ੀਸ ਦੀਆ ਸਿਰ ਨਾ ਦੀਆ। ਪਰਮ ਸਨਮਾਨ ਯੋਗ ਚਵਲ ਛਤਰ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੋਭਾਏ ਮਾਨ ਕੋ ਬੈਠੇ ਗੁਰਮੁਖ ਪਿਆਰੇ ਸਤਸੰਗੀ ਜਨੋ, ਹਫ਼ਤਾਵਾਰੀ ਦੀਵਾਨ ਵਿੱਚ ਹਜ਼ੂਰ ਦੀ ਚਰਨ ਸ਼ਰਨ ਵਿੱਚ ਆਪ ਜੀ ਨੇ ਹਾਜ਼ਰੀ ਭਰੀਏ। ਇਰਾਦੀ ਗੁਰਬਾਣੀ ਦਾ ਕੀਰਤਨ ਆਪ ਨੇ ਸਰਵਨ ਕੀਤਾ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੇ ਸ਼ਹਾਦਤ ਵਾਲਾ ਦਿਨ ਪਿੱਛੇ ਬਤੀਤ ਹੋਇਆ, ਉਸ ਗੁਰੂ ਤੇਗ ਬਹਾਦਰ ਪਿਤਾ ਜੀ ਦੇ ਪਾਵਨ ਪਵਿੱਤਰ ਜੀਵਨ, ਉਹਨਾਂ ਦੀ ਸ਼ਹਾਦਤ ਦੀ ਵਿਚਾਰ ਆਪਾਂ ਨੇ ਕਰਨੀ। ਕੋਸ਼ਿਸ਼ ਇਹ ਹੀ ਕਰੀਏ ਕਿ ਅਰੰਭਤਾ ਤੋਂ ਲੈ ਕੇ ਸੰਖੇਪ ਗੁਰੂ ਤੇਗ ਬਹਾਦਰ ਜੀ ਦੀ ਜੀਵਨੀ ਨਾਲ ਆਪਾਂ ਸਾਂਝ ਪਾਈਏ। ਠੀਕ ਹੈ, ਕਈ ਗੁਰਮੁਖਾਂ ਨੂੰ ਜੀਵਨੀ ਦੇ ਸੰਬੰਧ ਵਿੱਚ ਬਹੁਤ ਜਾਣਕਾਰੀ ਮਿਲੀ, ਪਰ ਫਿਰ ਵੀ ਕਈ ਐਸੇ ਗੁਰਮੁਖ ਪਿਆਰੇ ਸੰਗਤ ਵਿੱਚ ਮਿਲਣਗੇ ਜਿਨ੍ਹਾਂ ਨੂੰ ਗੁਰੂ ਤੇਗ ਬਹਾਦਰ ਜੀ ਦੀ ਜੀਵਨੀ ਸੰਬੰਧੀ ਸ਼ਹਾਦਤ ਦਾ ਤਾਂ ਜ਼ਰੂਰ ਪਤਾ ਹੈ, ਪਰ ਗੁਰੂ ਤੇਗ ਬਹਾਦਰ ਜੀ ਹੋਰ ਕੀ ਬਖਸ਼ਾਂ ਕੀਤੀਆਂ, ਕਿਵੇਂ ਹਰ ਥਾਂ ਤੇ ਜ਼ੁਲਮ ਨੂੰ ਜ਼ਬਰ ਨੂੰ ਸਤਿਗੁਰੂ ਨੇ ਸਬਰ ਦੇ ਨਾਲ ਸਹਿ ਲਿਆ। ਆਓ ਉਸ ਗੁਰੂ ਤੇਗ ਬਹਾਦਰ ਜੀ ਦਾ ਧਰੀਏ ਧਿਆਨ, ਜਿਸ ਗੁਰੂ ਤੇਗ ਬਹਾਦਰ ਜੀ ਦਾ ਆਗਮਨ ਅੰਮ੍ਰਿਤਸਰ ਦੀ ਧਰਤੀ ਤੇ ਹੋਇਆ, ਗੁਰਤਾ ਗੱਦੀ ਬਕਾਲੇ ਬਾਬਾ ਬਕਾਲੇ ਵਿੱਚ ਪ੍ਰਾਪਤ ਹੋਈ ਹੈ, ਤੇ ਜਿਸ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਿੱਲੀ ਚਾਂਦਨੀ ਚੌਂਕ ਨੇੜੇ ਹੋਈ। ਆਓ ਉਸ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਦਾ ਧਿਆਨ ਧਰੋ। ਮੈਂ ਅਰਜ਼ ਕੀਤੀ ਸੀ, ਗੁਰੂ ਕਲਗੀ ਵਾਲੇ ਕਹਿੰਦੇ ਨੇ ਕਦੀ ਤੂੰ ਪਿਆਰ ਨਾਲ ਗੁਰੂ ਤੇਗ ਬਹਾਦਰ ਜੀ ਨੂੰ ਇੱਕ ਵਾਰੀ ਚੇਤੇ ਕਰ ਲਈ, ਜਿੱਥੇ ਤੂੰ ਯਾਦ ਕਰੇਗਾ ਗੁਰੂ ਤੇਗ ਬਹਾਦਰ ਉੱਥੇ ਸਹਾਇਕ ਹੋਣਗੇ। ਗੁਰੂ ਤੇਗ ਬਹਾਦਰ ਜੀ ਦਾ ਨਾਂ ਲਿਆ ਤਾਂ ਭਲਿਆ, ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ। ਸਾਹਿਬ ਦੇ ਬਚਨ ਅਸੀਂ ਪੜ੍ਹਨੇ ਆ, ਤੇਗ ਬਹਾਦਰ ਸਿਮਰੇ ਘਰ ਨੌਨਿਦ ਆਵੈ ਧਾਏ, ਸਭ ਥਾਈ ਹੋਏ ਸਹਾਇ ਕਰੋ ਕਿਰਪਾਲਤਾ। ਪਿਆਰ ਅਦਬ ਦੇ ਨਾਲ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਚੌਥੇ ਗੁਰਦੇਵ, ਜਿਨ੍ਹਾਂ ਦੇ ਪਾਵਨ ਪਵਿੱਤਰ ਅਸਥਾਨ ਨੂੰ ਤੱਕ ਕੇ ਗੁਰੂ ਅਰਜਨ ਸਾਹਿਬ ਜੀ ਨੇ ਇੱਕ ਬਚਨ ਕਿਹਾ ਸੀ, ਹੇ ਬਾਪੂ ਡਿੱਠੇ ਸਭੇ ਥਾਂ ਨਹੀਂ ਤੁਧ ਜਿਹਾ, ਬਦੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ, ਵਸ ਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ, ਹਰ ਹਾਂ ਨਾਨਕ तस्मल जाएं नाया रामदास सर। उस गुरु रामदास जी नू गुरता गद्दी गुरु अमरदास जी तो प्राप्त हुई है। मैं आरंभ तो इस खानदान दे आरंभ तो तुरना चाहना वा। गुरु रामदास महाराज गुरगद्दी ते विराजमान रहे ने। आप जी दी हजूरी अंदर संतोख सरदा सरोवर एदा भी टप लगा सी। हजूर दी हजूरी विच ही अमृत सरोवर दी सेवा कीती गई। गुरु रामदास जी ने 30 रागां विच बाणी उचारण कीती ते गुरु रामदास जी दे घर विच कहन तो मुराद माता बीबी भानी दी कुख विचों 3 पुत्रां ने जन्म लिया। उन्हां विचों सन सब तो वड्डे बाबा तृतीया जी, उस तो छोटे सन बाबा महादेव जी ते सब तो छोटे सन शहीदां दे सरताज धन गुरु अर्जन देव महाराज। सतगुरु गुरु रामदास महाराज जी ने चवर शतर धन गुरु अर्जन साहब जी नूं दित्ता है। ताही ता भट्टां ने बाणी विच बचन कीता है, शतर सिंघासन तीर्थ में गुरु अर्जन को दे आयो। धन गुरु अर्जन साहब महाराज इन्हां ने मेरामत कीती, उसे सरोवर दी सेवा नूं अगे वधाया है। अगे संतोख सर सी, मेरे गुरु अर्जन साहब ने नाल रामसर सरोवर भी बनाया है। रामसर दे किनारे गुरु ग्रंथ साहब जी दी भीड़ लिखी गई। हरमंदर दी उसारी मेरे धन गुरु अर्जन देव जी ने कराई, कोठा साहब दी उसारी भी उन्हां ने कराई। ते याद रखना गुरु रामदास ते गुरु अर्जन साहब दे वेली अमृतसर दी धरती ते एक निवास स्थान बनाया जिन्हों गुरु के महल कहा जाता है। गुरु रामदास जी दे वेले ए बने। गुरु अर्जन साहब महाराज जी ने अपने तो बाद उन्हां दा इको एक सपुत्र है, उन्हां दा नाम है धन गुरु हरगोबिंद साहब जी। गुरु अर्जन साहब तो बाद धन गुरु हरगोबिंद साहब गद्दी ते विराजमान होए ने। ते जदो 2 कृपाना मीरी ते पीरी दियां पाईयां, जदो रबाब दे नाल नगारे भी वजे, जदो अमृत वेले आसा दीवार दे नाल शाम नूं गुरु हरगोबिंद साहब ने ढाडी वारां भी आरंभ कीतियां, ध्यान रखना उस तो बाद धन गुरु हरगोबिंद साहब बारे भाई गुरदास ने एक गल कही। कहन लगे दुनिया दे लोगो, गुरु रामदास सोढ़ी ने गुरु अर्जन साहब नूं गद्दी दित्ती अपने पुत्र नूं। अज गुरु हरगोबिंद साहब गुरगद्दी ते विराजमान ने। ते एक गल याद रखियो, चली पीढ़ी सोढ़ियां रूप दिखावण बारो बारी हुणे वख वख रूप विच आउणगे। ते सिखां ने इक अरदास कीती, गुरु हरगोबिंद साहब असी तुहाडे तों इक जानकारी लैणा चाहुंदे आं, तुसी समर्थ हो। ते इस गल ने साडे इक शंके नूं भी निवृत्त कर दिता कि दसां पातशाहियां तो अगे गुरु जीव जोत किसी मनुख देही विच नहीं। धन गुरु हरगोबिंद साहब नूं पुछदे ने, पुछन सिख अरदास कर, 6 महलां तक दर्श निहारी, 6 पातशाहियां तक तां दीदार हो गए, हुण अगे किवें कृपा होनी है। ते भाई गुरदास कहिंदे, अगम अगोचर सतगुरु बोले मुख ते सुनो संसारी। ते साहब कहिंदे ने, कलयुग पीढ़ी सोढ़ियां अवचल नीव उसार खिलारी। अखीर विच कहिंदे ने, जुग जुग सतगुर धरे अवतारी। इथे जुग दा अर्थ 4 जुग नहीं, इथे जुग दा अर्थ 2 बाणी विच भी। ते भाई साहब भाई संतोख सिंह ने शब्द अक्सर वरते है जुगल पद, दोवें हाथ जोड़ के जुगल बंदना दोनों कर जोड़ के जोग जोग सतगुर धरे अवतारी। 6 पातशाहियां तक दर्शन कर लए ने, ते 6 तो बाद 4 पातशाहियां दे होर दर्शन करोगे। भाई गुरदास होरां दी बाणी दी गवाही है। मेरे कहन तो मुराद गुरु हरगोबिंद साहब जी ने 4 जंगा लड़िया ने, 4 जंगा विच फतेह प्राप्त कीती है। ते गुरु हरगोबिंद साहब जी दे घर अंदर 5 सपुत्र होए ने, ते एक सपुत्री ने जन्म लिया है। ते गुरु हरगोबिंद साहब दे वड्डे सपुत्र ने बाबा गुरदत्ता जी, उस तो छोटे ने बाबा अटल राय जी। मैं संखेप विच ए अर्ज करनी चाहना कि समझ पै जाए कि गुरु तेग बहादुर जी दे जीवन संबंधी बाबा गुरदत्ता जी, बाबा अटल राय जी, बाबा अणी राय जी, बाबा सूरजमल जी,
1: ते जिस मेरे दाते दा अज शहीदी पुरब मना रहे हो, सब तो छोटे ने गुरु तेग बहादुर जी। गुरु तेग बहादुर साहब चार भरावां तो छोटे ने, ते एक सुपुत्री है मेरे गुरु हरगोबिंद साहब दी, जिदा नाम है बीबी वीरो। सतगुरु गुरु हरगोबिंद साहब ने अपने समय उन्हां दे सामने दो पुत्र चलाना कर गए ने। बाबा अटल अमृतसर दी धरती ते उन्हां चलाना कीता, ते बाबा गुरदित्ता जी ने कीरतपुर साहब दी धरती ते चोला त्यागया। बाबे गुरदित्ते दे घर विच अगे दो पुत्र पैदा होए ने, वड्डे दा नाम सी बाबा धीरमल, ते छोटे जिन्हां नूं आपां सप्तम गुरु गुरु हरराय साहब कहने, छोटे पुत्र दा नाम गुरु हरराय साहब सी। बाबा गुरदित्ता जी तो बाद गुरु साहब दे जेड़े साहबजादे ने बाबा अणी राय सूरजमल ते गुरु तेग बहादुर जी, धन गुरु हरगोबिंद साहब महाराज, इन्हां दे घर विच ही सन 1621 नूं गुरु तेग बहादुर जी दा जीवन नाल लई चलीए। अमृत वेले मेरे गुरुदेव अमृतसर हरिमंदर साहब विच टिके ने। एक पैर रात गई है रहिंदी है, आसा दीवार दा कीर्तन पिया हुंदा है, रबाबी सिख प्यार नाल भिज के कीर्तन करदे ने, ते इन्नी देर नूं सिख आया ते आके गुरुदेव दे चरणां विच अरदास कीती कि धन गुरु हरगोबिंद साहब कृपा करो, घर दे अंदर जाओ, आप जी दे घर अंदर माता नानकी दी कुख विचो एक बच्चे दा अवतार होया, जन्म होया, जां प्रकाश शब्द आपां वरतने आ। गुरु हरगोबिंद साहब गंभीर हो गए अत दे, सतगुरु ने आसा दीवार दे कीर्तन तो बाद अरदास भी शामिल हुए ने, ते परत के उसे गुरु महल विच जिन्हों गुरु रामदास दे वेले उसारिया गया, उसे गुरु के महल विच मेरे गुरु तेग बहादुर जी दा जन्म होया। सतगुरु गुरु हरगोबिंद साहब चल के गए ने, गुरु बिलास वाले ने वचन कीता जाके इस बच्चे नूं तकिया है। नाल भाई विधि चांदे कुछ विद्वाना ने बाबा बुढ़ा जी का भी जिक्र किया है। खैर गुर बिलास वाला कहिंदा है इस छोटे जे बालक नू गुरु हरगोबिंद साहब ने अपने हथां विच लिया है, ते हथां विच लैण तो पहला गुर बिलास दे मुताबिक के सतगुरु ने अपना शीश झुकाया है। ते भाई विधि चंद ने पुछया, दाता चार पुत्र अगे ने, अगे भी सब कोई तके है, पर अज क्यों? धन गुरु हरगोबिंद साहब ने कहा, विधि चंद ए मेरा पुत्र पर्दे पाण वाला आ गया है, ए गरीबां दे दुख दूर करन वाला आ गया है, लोकां दे संकट हरेगा। ते उस दिन अरदास भी मेरे गुरु पिता ने कीती के गुरु नानक साहब हे अकाल पुरख कृपा करी, मेरे इस पुत्र नु जुल्म दे सामने अड़ खलोण दी ताकत तू ही बख्शी, इनु समर्था बख्शी। धन गुरु हरगोबिंद साहब जी ने अपने इस पुत्र दी पढ़ाई दा प्रबंध कीता, ते अखरी विद्या गुरु तेग बहादुर जी नू भाई गुरदास ने दिती है। ते कुछ दिन मेरे गुरु हरगोबिंद साहब रामदास गए ने, जिथे बाबा बुढ़ा जी अंतले समय टिके ने, ते सिख विद्वाना दे मुताबिक कहिंदे ने अपने पुत्र गुरु तेग बहादुर मैं शब्द वरत रहा, क्योंकि भावा गुरु नहीं बने उस वक्त, शब्द त्यागमल ते तेग बहादुर ही विद्वान वरतदे ने, पर मैं गुरु शब्द इस करके वरत रहा कि मन नहीं मनदा कि कल्ला तेग बहादुर जां त्याग मल कहा जाए। गुरु तेग बहादुर जी नूं रामदास लै गए ने गुरु हरगोबिंद साहब, ते बाबा बुढ़ा जी दे घर छड्ड के आए ने, ते एक नाल बेनती कीती है, बाबा मैं कल भी अर्ज कीती सी, बाबा बुढ़ा तू वडभागा सिख है। कहन लगे बाबा बुढ़ा जी ऐस मेरे पुत्र नूं तुसी सिख्या देनी है। ते उस वक्त बाबा बुढ़ा जी दे नेत्रां विच नीर आ गया, चरना ते ढह पै, कहन लगे मैं अलपागा। सतगुरु गुरु हरगोबिंद साहब ने कहा सी, बाबा तेरे अरदास नाल तां इस घर दी जेड़ी पीढ़ी अगे तुरी है, इसे करके मेरे पुत्र त्याग मल नूं भी तुसी अज तो बाद गुरमत दी सिख्या ते इन्हां नूं तुसी सिखी जीवन दी सेध देनी है। कुछ दिन गुरु तेग बहादुर जी बाबा बुढ़ा जी दे कोल रह के सिखी जीवन दी जा सिखी। धन गुरु हरगोबिंद साहब महाराज उन्हां ने उस वक्त चार जंगा लड़िया ने। ध्यान रखना अमृतसर दी धरती ते इक दृष्टांत है, ਗੁਰੂ ਤੇਗ ਬਹਾਦਰ ਜੀ ਦੀ ਉਮਰ ਬਿਲਕੁਲ ਛੋਟੀ ਏ ਤੇ ਸਿੱਖ ਵਿਦਵਾਨ ਕਹਿੰਦੇ ਨੇ ਗੁਰੂ ਤੇਗ ਬਹਾਦਰ ਜੀ ਕਿਤਨਾ ਕਿਤਨਾ ਸਮਾਂ ਇਕਾਂਤ ਵਿਚ ਬੈਠੇ ਰਹਿੰਦੇ ਨੇ, ਕਦੀ ਬੋਲਦੇ ਨਹੀਂ, ਕਦੀ ਕਿਸੇ ਨਾਲ ਜ਼ਿਆਦਾ ਫਾਲਤੂ ਬਾਤ ਨਹੀਂ ਕੀਤੀ, ਇਕਾਂਤ ਵਿਚ ਨੇਤਰ ਬੰਦ ਕਰ ਲੈਣੇ ਨੇ, ਚੁੱਪ ਕਰਕੇ ਟਿਕ ਜਾਣੇ ਤੇ ਕਿਤਨਾ ਕਿਤਨਾ ਸਮਾਂ ਸਮਾਧੀ ਵਿਚ ਰਹਿੰਦੇ ਨੇ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਆਪਣੇ ਸਪੁੱਤਰ ਬਾਬੇ ਗੁਰਦਿੱਤੇ ਦੀ ਸ਼ਾਦੀ ਕੀਤੀ ਏ ਤੇ ਉਸ ਵਕਤ ਮੇਰੇ ਗੁਰੂ ਤੇਗ ਬਹਾਦਰ ਜੀ ਦੀ ਉਮਰ 4 ਸਾਲ ਦੀ ਸੀ। ਕਹਿਣ ਲੱਗੇ ਬਰਾਤ ਚੜੀ ਏ, ਸਾਰੇ ਲੋਕ ਜਿਹੜੇ ਨੇ ਉਹ ਬਰਾਤ ਨੂੰ ਸ਼ਾਮਲ ਨੇ, ਕਿਸੇ ਦਾ ਧਿਆਨ ਕਿਸੇ ਵਾਲੇ, ਕਿਸੇ ਦਾ ਕਿਸੇ ਵਾਲੇ। ਮਾਤਾ ਨਾਨਕੀ ਨੇ ਆਪਣੇ ਪੁੱਤਰ ਤੇਗ ਬਹਾਦਰ ਸਤਿਗੁਰੂ ਜੀ ਨੂੰ ਕੀਮਤੀ ਪੋਸ਼ਾਕ ਪਹਿਨਾਈ ਏ, ਸੋਨੇ ਦੇ ਕੰਗਣ ਪਹਿਨਾਏ ਨੇ, ਕਿਉਂਕਿ ਸ਼ਾਹੀ ਥਾਟ ਵਾਲੇ ਗੁਰੂ ਦੇ ਪੁੱਤਰ ਨੇ ਜਿਹੜਾ ਮੀਰੀ ਪੀਰੀ ਦਾ ਮਾਲਕ ਏ। ਜਦੋਂ ਬਰਾਤ ਤੁਰੀ ਏ ਤੇ ਗੁਰੂ ਤੇਗ ਬਹਾਦਰ ਜੀ ਕੀ ਤੱਕਦੇ ਨੇ ਕਿ ਛੋਟੇ ਛੋਟੇ ਬੱਚੇ ਨਾ ਸੜਕ ਦੇ ਕਿਨਾਰੇ ਤੇ ਖਲੋ ਕੇ ਬਰਾਤ ਪੈ ਵਿੰਦੇ ਤੇ ਸਾਹਿਬ ਦੀ ਨਜ਼ਰ ਇੱਕ ਬੱਚੇ ਤੇ ਗਈ, ਸਰੀਰ ਤੋਂ ਉਹ ਬਿਲਕੁਲ ਨਗਨ ਏ, ਉਹਦਾ ਪੈਰ ਜਿਹੜੇ ਨੇ ਠੰਡ ਦੇ ਨਾਲ ਠਰੇ ਪਏ ਨੇ, ਕੰਬਦਾ ਪਿਆ ਏ। ਤੇ 4 ਸਾਲ ਦੀ ਉਮਰ ਵਿਚ ਮੇਰੇ ਸਾਹਿਬ ਕੋਲ ਜਾ ਕੇ ਕਹਿੰਦੇ ਨੇ ਵੀਰਾ, ਤੇਰੀ ਮਾਂ ਨੇ ਤੇਰੀ ਮਾਤਾ ਨੇ ਤੈਨੂੰ ਤਨ ਢੱਕਣ ਲਈ ਬਸਤਰ ਨਹੀਂ ਦਿੱਤੇ, ਇੰਨੀ ਠੰਡ ਏ, ਦੇਖ ਤੂੰ ਨਗਨ ਖਲੋਤਾ ਏ। ਤੇ ਉਸ ਵਕਤ ਉਹਨੇ ਬੱਚੇ ਨੇ ਕਿਹਾ ਸੀ, ਕਿਹੜੀ ਮਾਂ ਏ ਜਿਹੜੀ ਆਪਣੇ ਬੱਚੇ ਦੇ ਤਨ ਨੂੰ ਨਗਨ ਰੱਖਣਾ ਚਾਹੇਗੀ, ਗਰੀਬੀ ਇਤਨੀ ਏ ਕਿ ਤਨ ਤੇ ਪਾਉਣ ਵਾਸਤੇ ਬਸਤਰ ਨਹੀਂ। ਤੇ ਮੇਰੇ ਸਤਿਗੁਰੂ ਨੇ 4 ਸਾਲ ਦੀ ਉਮਰ ਵਿਚ ਕਿਸੇ ਮਨੁੱਖ ਦੇ ਬੱਚੇ ਦਾ ਨਗੇਟ ਤੱਕਿਆ ਤੇ ਆਪਣੀ ਪੁਸ਼ਾਕ ਉਤਾਰ ਕੇ ਉਹਨੂੰ ਪਹਿਨਾ ਦਿੱਤੀ। ਕਹਿਣ ਲੱਗੇ, ਲੈ ਉਹ ਸੱਜਣਾ ਤੂੰ ਆਪਣੇ ਤਨ ਨੂੰ ਟੱਕ, ਵਾਪਸ ਆ ਗਏ। ਮਾਤਾ ਨਾਨਕੀ ਜੀ ਨੇ ਤੱਕਿਆ, ਕਹਿਣ ਲੱਗੇ, ਪੁੱਤਰ ਇਹ ਕੀ ਖੇਡ, ਤੂੰ ਆਪਣੇ ਤਨ ਦੀ ਪੁਸ਼ਾਕ ਕਿੱਥੇ ਉਤਾਰ ਆਏ ਹੈ? ਕਹਿਣ ਲੱਗਾ, ਮਾਂ ਪਤਾ ਨਹੀਂ ਉਹ ਰੱਬ ਨੇ ਕਿਹੋ ਜਿਹਾ ਮਨ ਦਿੱਤਾ ਹੈ, ਮੈਂ ਕਿਸੇ ਦਾ ਨਗੇਜ ਨਹੀਂ ਉਹ ਦੇਖ ਸਕਦਾ। ਇੱਕ ਨਗਨ ਸੀ, ਉਹਦੇ ਤਨ ਨੂੰ ਮੈਂ ਆਪਣੀ ਪੁਸ਼ਾਕ ਨਾਲ ਢੱਕ ਆਇਆ, ਉਹਨੂੰ ਗਰੀਬ ਨੂੰ ਕਿੰਨੇ ਲੈ ਕੇ ਦੇਣੀ ਸੀ, ਮੈਂ ਸੋਚਿਆ ਮੈਂ ਇਹਦੇ ਤਨ ਨੂੰ ਢੱਕ ਦੇਵਾਂ। ਇੱਥੇ ਫਿਰ ਇੱਕ ਵਿਦਵਾਨ ਕਹਿੰਦਾ, ਮੇਰੇ ਸਤਿਗੁਰੂ, ਬਾਕੀ ਤੂੰ ਕਿਸੇ ਦਾ ਨਗੇਜ ਨਹੀਂ ਦੇਖ ਸਕਦਾ, ਕਿਸੇ ਦੇ ਤਨ ਨੂੰ ਨਗਨ ਤੱਕ ਨਾ, ਆਪਣੇ ਸਰੀਰ ਦੇ ਕੱਪੜੇ ਨੂੰ ਉਤਾਰ ਕੇ ਉਹਦੇ ਤਨ ਨੂੰ ਢੱਕ ਦੇਣਾ, ਤੇ ਜਦੋਂ ਕਿਸੇ ਧਰਮ ਦੀ ਪੱਤ ਨੂੰ ਕੋਈ ਨਗਨ ਕਰਨ ਲੱਗਦਾ ਹੈ ਤੇ ਉਦੋਂ ਆਪਣੇ ਤਨ ਦੀ ਚਾਦਰ ਬਣਾ ਕੇ ਉਸ ਧਰਮ ਨੂੰ ਢੱਕ ਲੈਣਾ, ਤੂੰ ਨਗਨ ਤਾਂ ਨਹੀਂ ਤੱਕਦਾ। ਖੈਰ, ਗੁਰੂ ਤੇਗ ਬਹਾਦਰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਗੁਰੂ ਦਰਬਾਰ ਵਿਚ ਆਉਂਦੇ ਰਹੇ ਨੇ। ਇੱਕ ਗੱਲ ਸਿੱਖ ਵਿਦਵਾਨਾਂ ਨੇ ਹੋਰ ਅੰਕਿਤ ਕੀਤੀ ਏ ਕਿ ਗੁਰੂ ਤੇਗ ਬਹਾਦਰ ਜਦੋਂ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਆਉਂਦੇ ਸਨ ਤੇ ਕਦੀ ਪਿਤਾ ਗੁਰੂ ਦੀਆਂ ਨਜ਼ਰਾਂ ਵਿਚ ਨਜ਼ਰ ਨਹੀਂ ਸਨ ਮਿਲਾਉਂਦੇ, ਕਦੀ ਉਹਨਾਂ ਦੇ ਚਿਹਰੇ ਵੱਲ ਅੱਖਾਂ ਭਰ ਕੇ ਤੱਕਦੇ ਨਹੀਂ ਸਨ। ਤੇ ਇੱਕ ਦਿਨ ਸੰਗਤ ਨੇ ਪੁੱਛ ਲਿਆ ਸੀ, ਸਤਿਗੁਰੂ ਕੀ ਕਾਰਨ ਜਦੋਂ ਤੁਹਾਡਾ ਛੋਟਾ ਸਪੁੱਤਰ ਆਉਂਦਾ ਜਿਹਦੀ ਉਮਰ ਅਜੇ 8-9 ਸਾਲ ਦੀ ਏ, ਉਹ ਨੀਵੀਂ ਪਾ ਕੇ ਕਿਉਂ ਆਉਂਦਾ, ਤੁਹਾਡੇ ਚਿਹਰੇ ਵੱਲ ਕਿਉਂ ਨਹੀਂ ਤੱਕਦਾ? ਤੇ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ, ਕੱਲ ਆਪਾਂ ਸੰਗਤ ਵਿਚ ਪੁੱਛਾਂਗੇ। ਜਦੋਂ ਸੰਗਤ ਵੀ ਜਾ ਕੇ ਪੁੱਛਿਆ, ਕਹਿਣ ਲੱਗੇ, ਬੇਟਾ ਸਿੱਖ ਪੁੱਛਦੇ ਨੇ ਤੁਸੀਂ ਨੀਵੀਂ ਕਿਉਂ ਪਾ ਕੇ ਆਉਂਦੇ ਹੋ, ਤੁਸੀਂ ਚਿਹਰਾ ਆਪਣਾ ਉੱਪਰ ਕਿਉਂ ਨਹੀਂ ਕਰਦੇ, ਤੇ ਕਿੰਨੀ ਕੁ ਨਿਮਰਤਾ ਸੀ? ਕਹਿਣ ਲੱਗੇ, ਪਿਤਾ ਗੁਰੂ, ਮੇਰੇ ਅੰਦਰ ਇੰਨੇ ਕੁ ਗੁਨਾਹ ਨੇ, ਤੁਸੀਂ ਮੇਰੇ ਇੱਕ ਇੱਕ ਗੁਨਾਹ ਨੂੰ ਜਾਣਦੇ ਹੋ, ਤੇ ਜਿਹੜਾ ਅੰਦਰ ਦੇ ਗੁਨਾਹ ਨੂੰ ਜਾਣਦਾ ਹੋਵੇ ਉਹਦੇ ਸਾਹਮਣੇ ਅੱਖ ਕਦੀ ਚੁੱਕੀ ਨਹੀਂ ਜਾਂਦੀ। ਮਹਾਰਾਜ, ਤੇਰੇ ਸਾਹਮਣੇ ਮੈਂ ਨੇਤਰ ਚੁੱਕ ਕੇ ਕਿਵੇਂ ਆਵਾਂ? ਸਾਹਿਬ ਨੇ ਅਸੀਸ ਦਿੱਤੀ ਪਰ ਬੋਲਣਾ ਫਿਰ ਵੀ ਘੱਟ, ਬਿਲਕੁਲ ਸਾਰਾ ਦਿਨ ਬਾਣੀ ਨਾਮ ਦਾ ਪਹਿਰਾ ਰਹਿਣਾ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਿਤਾ ਮਹਾਰਾਜ ਕਰਤਾਰਪੁਰ ਦੀ ਧਰਤੀ ਤੇ ਆਏ ਨੇ, ਚੌਥੀ ਜੰਗ ਹੋਈ ਏ ਤੇ ਇਸ ਜੰਗ ਵਿਚ ਮੇਰੇ ਗੁਰੂ ਤੇਗ ਬਹਾਦਰ ਜੀ ਆਪ ਸ਼ਾਮਲ ਹੋਏ। 13 ਸਾਲ ਦੀ ਉਮਰ ਸਿੱਖ ਵਿਦਵਾਨ ਕਹਿੰਦੇ ਨੇ ਇਹ ਜੰਗ ਮਾਤਾਵਾਂ ਨੇ ਵੀ ਆਪ ਕਰਤਾਰਪੁਰ ਦੇ ਮਕਾਨ ਦੀਆਂ ਛੱਤਾਂ ਤੇ ਖਲੋ ਕੇ ਦੇਖੀਏ, ਇਸੇ ਜੰਗ ਵਿਚ ਪੈਂਦੇ ਖਾਂ ਮਾਰਿਆ ਗਿਆ ਤੇ ਜਦੋਂ ਜ਼ਮੀਨ ਤੇ ਡਿੱਗਿਆ, ਇਸੇ ਜੰਗ ਵਿਚ ਹੀ ਮੇਰੇ ਪ੍ਰੀਤਮ ਨੇ ਢਾਲ ਦੀ ਛਾਂ ਕਰਕੇ ਪੈਂਦੇ ਨੂੰ ਬਖਸ਼ਿਆ। ਸਾਧ ਸੰਗਤ, ਅੰਮ੍ਰਿਤਸਰ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਜੀ ਦਾ ਆਗਮਨ ਹੋਇਆ, करतारपुर की धरती ते गुरु तेग बहादुर जी का आनंद कार्ज होया ते आनंद कार्ज के नाल भाई लाल चंद ते बीबी बिशन कौर इन्हां दी सपुत्री है बीबी गुजरी जिन्हू आपां माता गुजरी कहने आ सन 1632 नू करतारपुर की धरती ते ए आनंद कार्ज होया ते असल विच माता गुजरी दा जेड़ा असली पिंड सी ना पेका पिंड ओ अंबाले दे नेड़े एक पिंड लखनौर भाई लाल चंद लखनौर दे रहन वाले सन पर इथे गुरु हरगोबिंद साहब दे चरणा विच अपनी बच्ची दा रिश्ता गुरु तेग बहादुर जी नाल कीता ते साध संगत माता गुजरी जी नाल जदो व्याह होया आनंद कार्ज होया उस तो बाद मेरे हजूर करतारपुर तो कीरतपुर साहब की धरती ते आ गए ने गुरु हरगोबिंद साहब। मैं पिछोकड़ भी थोड़ी जी अर्ज कर रहा जदो कीरतपुर आए ने ते इथे भी गुरु तेग बहादुर जी जां ता सारा दिन एकांत पहाड़ी विच टेक के नाम जपना जां लंगर दे भांड्या विच खलोते होना जां संगत दे जोड़े झाड़दे होना जां तप्पड़ झाड़दे होना गुरु तेग बहादुर सच्चा पातशाह कदी किसे ने उच्ची हसदा नहीं तकिया खामोश ते गंभीर ने। अज गुरु हरगोबिंद साहब दे तीन सपुत्र कोल ने ते कहिंदे ने उस वक्त बाबा गुरदित्ता जी दा वड्डा पुत्र धीरमल ए गुरु हरगोबिंद साहब दे वेले आकी हो गया सी पर गुरु हरगोबिंद साहब ने गुरगद्दी अपने पुत्र नू नहीं सतगुरु ने अपने पोतरे बाबे गुरदित्ते दे छोटे पुत्र गुरु हरराय साहब नू गुरगद्दी दित्ती है ते जदो गुरु हरगोबिंद साहब ने नमस्कार कीती गुरगद्दी दित्ती ते उस वक्त कहिंदे ने माता नानकी इन्हां ने झोली फैला के कहा सी सतगुरु मेरा पुत्र ता सारा दिन किसे नाल बोलदा नहीं ए तां मसंदा नाल भी नहीं बोलचाल रखदा गुरगद्दी तां दे दित्ती तुसी पोतरे नू मेरे पुत्र दा की बनेगा। उस तों बाद बाबा सूरजमल आया ते उन्हें मत्था टेक के कहा सी पिता जी मैनू कुछ नहीं चाहिदा बस एक कृपा करियो मैनू सिख बंदी जाच दस जाया जी मैं सिखी नू कमा लवां। गुरु तेग बहादुर जी ने मत्था टेकिया केवल पिता गुरु दे दीदार करके नेत्र सेजल हुए ने बैराग विच क्योंकि शरीरक तौर ते पिता गुरु गुण जा रहे ने जदो माता नानकी ने कहा सतगुरु मेरे पुत्र बारे ते साहब ने उथे एक बचन कहा सी कहन लगे नानकी समा आउण दे कुछ गल्लां ऐसियां ने जेड़ियां समय नाल ही हो सकदियां ने याद रखी तेरे घर दे अंदर एक पोतरे ने पैदा होना है जिन्हें खड़क पकड़ना अपने हाथ अंदर ते तेरे पोतरे ने जो कुछ कर देना है अजे तीकरा दुनिया विच किसे ने कीता नहीं हो ते जिस पुत्र दी तू गल करनी है तेरे पुत्र ने जो कुछ करना है अज तक किसे ने कीता नहीं ते अगा पता नहीं कोई करे कि ना। साहब ने कोल बुला के माता नानकी जू अपना एक रुमाल दिता एक कतार दिती ते एक मेरे सतगुरु ने पोथी दिती ते नाल कह दिता अज तो बाद तुसी कीरतपुर नहीं तुसी बकाले दी धरती ते चले जाओ जेड़ा पिंड बकाला ए बाबा बकाला बाद विच बने है पहला शब्द बकाला सी एथे गुरु तेग बहादुर जी दे नानके सन। साध संगत एक मैं अर्ज करा एथे एक भाई मेहरा नां दा सिख रहिंदा सी उन्हें घर सोहना बनाया एही बाबे बकाले माता गंगा जी ने चलाना कीता उस भाई मेरे ने अर्ज कीती सी गुरु हरगोबिंद साहब मेरे घर अंदर कुछ दिन टिको ते साहब ने कहा सी कुछ दिन नहीं कई साल मैं तेरे घर अंदर टिकांगा पर प्यारिया आवांगा मैं किसी होर रूप दे अंदर। अज ओ गुरु तेग बहादुर जी पोथी कतार ते गुरदेव दी बख्शे हुए ए जेड़े बस्तर ने रुमाल ने इन्हां नू लै के बाबे बकाले चले गए ने। हुण आपां फिर पिछोकड़ वल आईए गुरु हरराय साहब गुरु बने ने 2200 घोड़ असवार इन्हां दे नाल गुरु हरराय साहब दे घर दो पुत्र पैदा हुए ने वड्डे दा नाम है राम राय छोटे दा नाम है गुरु हरकृष्ण साहब जी। राम राय ने जदों गुरु हरराय साहब जी नूं सद्दा भेजिया औरंगजेब ने दिल्ली ते साहब ने राम राय नूं भेजिया ते जदों तोरन लगे ने ते एक गल कही सी गुरु हरराय साहब ने बेटा तेरी रसना ते गुरु नानक दा निवास होवेगा पर एक गल चेते रखी गुरु नानक दा बन के रही तेरी रसना ते गुरु नानक बोलणगे राम राय गए, कहिंदे ने उथे पहुंच के इन्हां ने 72 करामातां दिखाईयां ने। केवल करामात नहीं, उथे गुरु नानक साहिब जी दी बाणी दा शब्द अपनी जबान नाल चेंज कीता है, मुसलमान दी थां ते बेईमान शब्द वरते है। ते मेरे साहिब ने कह दिता राम राय नूं कह दियो अज तो बाद मेरे घर विच ना आवे, जेड़े पासे मर्जी चले जाए, गुरु नानक दी बाणी नूं तब्दील करन वाला भावें जबानी तौर ते बदलदा है ओनू गुरु नानक दे घर विच कोई भी थां नहीं। बाणी दा अदब वधे। मैं अर्ज करा गुरु हर राय साहिब ने फिर गद्दी 5 साल ते कुछ महीने देने गुरु हर कृष्ण साहिब जी ओना नूं गुरु नानक जी दी गद्दी ते बिठा दिता। ते एक गल कही मेरे पुत्र ध्यान रखी, पहली गल दिल्ली जान तो संकोच करी क्योंकि दिल्ली गुरु नानक दे घर विच पाड़ा पाना चाहती आ, ओना ने राम राय नूं भरमालिया है। ते जे पुत्र तू दिल्ली चला भी गयो ते मलेश बिरती वाला औरंगजेब अपना शीश ते देना पै जाए, तन ता त्यागना पै जाए पर औरंगजेब नूं दर्शन नहीं होदे। गुरु हर राय साहिब तो बाद गुरु हर कृष्ण साहिब गुरगद्दी ते विराजमान होए ने। राम राय ने दावा कीता है कि मैं गद्दी दा हकदार हां, पर इधर तेग बहादुर मेरे सतगुरु बाबे बकाले दी धरती ते टिक गए ने। सारा दिन भजन बंदगी करनी है, माता नानकी माता गुजरी जी सेवा तां करदे ने। गुरु हर कृष्ण साहिब जी नूं संखेप विच अर्ज करां, औरंगजेब ने दिल्ली बुलाया, साहिब नहीं मन्ने। राजा जय सिंह आया है, कहिंदा दाता संगत दे लई आ जाओ। साहिब ने कहा संगत लई जिथे कहोगे मैं जाऊंगा, पर बादशाह दे सदे ते मैं दिल्ली बिल्कुल नहीं जाना। 5 साल ते कुछ महीने दी उम्र ते हुण सतगुरु 2 साल होर लंघे ने। जदों दिल्ली नूं तुरे ने सिख संगतां नाल ने, साहिब ने रोपड़ तो पिछे संगतां नूं तोर दिता है। आप दिल्ली पहुंचे ने, जय सिंह दे बंगले विच निवास कीता है। औरंगजेब ने तरले लाए ने कि मैनू दर्शन दे दियो, ते साहिब इको गल कहिंदे ने नहीं मलेश को दर्शन देना, इस मलेश नूं असी दर्शन नहीं देना। साध संगत इथे उन्ने धक्का जोरी करन दी भी कोशिश कीती पर गुरु हर कृष्ण साहिब ने परवाह नहीं कीती। अज उस दिल्ली दी धरती ते चेचक दा रोग चल पिया, लोक बीमार ने, पर मेरे गुरु हर कृष्ण साहिब जदो कोई इन्हां दे दीदार करदा है ओदा रोग कटिया जांदा है, सतगुरु दे चरणा दे जल ने रोग कटिया जांदा है। खैर अज धन गुरु हर कृष्ण साहिब महाराज ओना दे बंगले अगे औरंगजेब अद्धी घड़ी खलोता रहा है कि मेनू दर्शन हो जान। साहिब ने दरवाजे बंद करा दिते। साध संगत औरंगजेब ने फिर कहा है कि जे दर्शन नहीं देने मेरे बारे कोई शब्द कह दियो। ते साहिब ने उत्थे एक बचन कहा मेरे गुरु नानक साहिब दा, कहन लगे उन्हूं कह दियो तू कादा मान करना, क्या खादा है क्या पहनदा है, होए जामण नाही सच्चा सोए, क्या मेवा क्यों क्या गुड़ मिठा, क्या मैदा क्या मास, क्या कपड़ क्या शेष सुखाली, कीजें भोग बिलास, क्या नश्क लश्कर क्या नेब खवासी, आवे मैली वास। पर एक गल रखी कह दियो बादशाह नूं नानक सच्चे नाम बिन सबे टोल बिन। सतगुरु इथे आप भी साहिब उपर इस बीमारी ने हल्ला कीता है। कुछ विद्वान ता ए भी मानदे ने भाई गुरदास दूजा इन्हां दे माता कोल ने, सतगुरु अज अपने बिस्तर ते पए ने, किन्ने दिन हो गई उस भूकी ने दबिया होया है, ते जदों नेत्र खोलदे ने केवल प्यारे दी याद विच, ते अज कहिंदे ने नेत्र खोले ने बोले ने माता कोल ए, ते पुछदी है पुत्र अजे ता उम्र बिल्कुल छोटी है, ते अगो साहिब कहिंदे ने मां ए ना देख उम्र छोटी है, बस तू ए देख के गुरु नानक दी कृपा नाल उस मालिक दे चरणा नाल मेरी बण आई है। उम्र दी गल नहीं, देख ओदे नाल बण आई है। साहिब फिर उस भूकी विच पै गए ने। कहिंदे ने सतगुरु ने फिर जदों नेत्र खोले ते सिख संगत खलोती सी, उस वक्त सिखां दे नेत्रां विच नीर सी, ते हथ जोड़ के पुछया सी दाता ऐस संगत नूं किस दे लड़ ला के चले हो। ते कवि संतोख सिंह कहिंदे ने नारियल मंगाया, 5 पैसे मंगाए, थाल विच नारियल रखिया, ते मेरे गुरु हर कृष्ण साहिब उठ नहीं सकदे, अपने सज्जे हथ नाल नारियल दियां 3 परिक्रमा कीतियां, ते जेड़े अंतले शब्द कहे ਸਿੱਖਾਂ ਪੁੱਛਿਆ ਹੁਣ ਕਿਹਦੇ ਕੁਲ ਜੋਤ ਏ, ਤੇ ਉੱਤਰ ਸੀ ਬਾਬਾ ਬਸੇ ਗਰਾਮ ਬਕਾਲੇ। ਬਾਬਾ ਬਕਾਲਾ ਸ਼ਬਦ ਨਹੀਂ ਵਰਤਿਆ, ਬਾਬਾ ਸ਼ਬਦ ਵੱਖ ਵਰਤਿਆ, ਬਕਾਲਾ ਵੱਖ ਵਰਤਿਆ। ਕਹਿਣ ਲੱਗੇ ਬਾਬਾ ਬਸੇ ਗਰਾਮ ਬਕਾਲੇ, ਬਨ ਗੁਰ ਸੰਗਤ ਸਕਲ ਸੰਭਾਲੇ। ਸਾਡੇ ਬਾਬਾ ਜੀ ਬਕਾਲੇ ਦੀ ਧਰਤੀ ਤੇ ਰਹਿੰਦੇ ਨੇ, ਅੱਜ ਤੋਂ ਬਾਅਦ ਗੁਰੂ ਨਾਨਕ ਦੀ ਜੋਤ ਤੇ ਉਹ ਮਾਲਕ ਨੇ ਤੇ ਸਿੱਖ ਸੰਗਤ ਦੀ ਸੰਭਾਲ ਉਹ ਕਰਨਗੇ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ, ਜਿਹਦੇ ਹੱਥ ਗੁਰਗੱਦੀ ਵਾਲਾ ਨਾਰੀਅਲ ਭੇਜਣਾ ਸੀ, ਉਹਦਾ ਨਾਮ ਸੀ ਪਿਆਰਿਓ ਭਾਈ ਦਰਗਾਹ ਮਲ। ਉਹ ਆਇਆ ਦਿੱਲੀ ਤੋਂ ਨੇ ਤੁਰਨਾ। ਧੰਨ ਗੁਰੂ ਤੇਗ ਬਹਾਦਰ ਜੀ ਬਾਬੇ ਬਕਾਲੇ ਦੀ ਧਰਤੀ ਤੇ ਬਿਰਾਜਮਾਨ ਨੇ। ਜਦੋਂ ਇਹ ਸਮਝ ਪੈ ਗਈ ਕਿ ਬਾਬਾ ਬਸੇ ਗਰਾਮ ਬਕਾਲੇ, ਧੀਰ ਮਲ ਕੋਲ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਏ, ਕਰਤਾਰਪੁਰ ਤੋਂ ਦੌੜਿਆ, ਇਹਨੇ ਆ ਕੇ ਬਾਬੇ ਬਕਾਲੇ ਸ਼ਬਦ ਬਕਾਲਾ ਸੀ ਉਸ ਵਕਤ, ਪਰ ਅੱਜ ਤੋਂ ਬਾਅਦ ਬਾਬਾ ਬਕਾਲਾ ਬਣ ਗਿਆ। ਇਹਨੇ ਆਪਣੇ ਮਸੰਦਾਂ ਦਾ ਜਾਲ ਪਸਾਰ ਦਿੱਤਾ, ਗੱਦੀ ਲਾ ਕੇ ਬੈਠ ਗਿਆ। ਹੁਣ ਸੰਗਤ ਜਿਹੜੀ ਏ ਉਹ ਪਪੀਏ ਦੀ ਤਰ੍ਹਾਂ ਪਿਆਸੀ ਏ, ਭਾਲ ਕਰਦੀ ਏ ਗੁਰੂ ਨਾਨਕ ਦੀ ਜੋਤ ਕਿੱਥੇ ਵੇ। ਸੰਗਤ ਬੇਬਲ ਏ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਤੜਪਦੀ ਏ, ਪਰ ਗੁਰੂ ਤੇਗ ਬਹਾਦਰ ਜੀ ਤਾਂ ਇਕਾਂਤ ਵਿਚ ਬੈਠੇ ਨੇ, ਕਦੀ ਰਾਤ ਨੂੰ ਨਿਕਲਣਾ ਨਹੀਂ ਤਾਂ ਚੁੱਪ ਕਰਕੇ ਸਾਰਾ ਦਿਨ ਟਿਕੇ ਰਹਿਣਾ। ਸਾਧ ਸੰਗਤ ਇਧਰ 22 ਮੰਜੀਆਂ ਸਿੱਖ ਵਿਦਵਾਨਾਂ ਨੇ ਲਿਖੀਆਂ ਨੇ, ਲੱਗ ਗਈਆਂ ਨੇ, ਥਾਂ ਥਾਂ ਤੇ ਆਪਣੇ ਆਪ ਨੂੰ ਗੁਰੂ ਦੱਸਣ ਲੱਗ ਪਏ ਨੇ, ਅਸੀਂ ਗੁਰੂ ਨਾਨਕ ਦੀ ਜੋਤ ਆ। ਤੇ ਜਦੋਂ ਮਾਤਾ ਨਾਨਕੀ ਤੱਕਦੀ ਏ, ਸਿੱਖ ਸੰਗਤ ਬੇਬਲ ਏ, ਪੂਰਾ ਗੁਰੂ ਦਿਸਦਾ ਨਹੀਂ, ਉਦਾਸ ਹੁੰਦੇ ਨੇ, ਨੇਤਰਾਂ ਵਿਚ ਨੀਰ ਭਰ ਕੇ ਵਾਪਸ ਆ ਜਾਂਦੇ ਨੇ, ਤੇ ਮਾਂ ਕਹਿੰਦੀ ਏ, ਪੁੱਤਰ ਤੇਰੇ ਕੋਲ ਗੁਰੂ ਜੋਤ ਏ, ਮੈਨੂੰ ਪਤਾ ਤੇਰੇ ਪਿਤਾ ਜੀ ਬਚਨ ਕਹਿ ਕੇ ਗਏ ਨੇ, ਅੱਜ ਉਹ ਬਚਨ ਪੂਰਾ ਹੋਣ ਲੱਗਾ ਹੈ, ਤੁਸੀਂ ਬਾਹਰ ਪ੍ਰਗਟ ਕਿਉਂ ਨਹੀਂ ਹੁੰਦੇ। ਗੁਰੂ ਤੇਗ ਬਹਾਦਰ ਜੀ ਖਮੋਸ਼ ਨੇ। ਉਸ ਵਕਤ ਮਾਤਾ ਨਾਨਕੀ ਜੀ ਨੇ ਇੱਕ ਪੱਤਰਿਕਾ ਭੇਜੀ ਏ ਗੋਇੰਦਵਾਲ ਦੀ ਧਰਤੀ ਤੇ, ਗੋਇੰਦਵਾਲ ਦੀ ਧਰਤੀ ਤੇ ਗੁਰੂ ਅਮਰਦਾਸ ਜੀ ਦੀ ਅੰਸ਼ ਵਿੱਚੋਂ ਇੱਕ ਬਜ਼ੁਰਗ ਨੇ, ਜਿਨ੍ਹਾਂ ਦਾ ਨਾਮ ਏ ਭਾਈ ਦਵਾਰਕਾ ਦਾਸ ਜੀ, ਉਹਨਾਂ ਨੂੰ ਕਿਹਾ, ਭਾਈ ਦਵਾਰਕਾ ਦਾਸ ਆਓ, ਸਿੱਖ ਸੰਗਤ ਨੂੰ ਕੋਈ ਥਾਂ ਨਹੀਂ ਦਿਸਦੀ ਪਈ, ਗੁਰੂ ਨੂੰ ਪ੍ਰਗਟ ਕੌਣ ਕਰੇਗਾ ਜੇ ਸਿੱਖ ਨਾ ਆਏ। ਦੂਜੀ ਪੱਤਰਿਕਾ ਭੇਜੀਏ ਭਾਈ ਗੜੀਏ ਨੂੰ, ਅੰਮ੍ਰਿਤਸਰ ਦਾ ਸਰਧਾਲੂ ਸ਼ੇਖੇ ਗੁਰੂ ਅਰਜਨ ਸਾਹਿਬ ਦੇ ਵੇਲੇ ਦਾ, ਭਾਈ ਗੜੀਆ ਜੀ ਆਓ, ਅੱਜ ਗੁਰੂ ਨੂੰ ਪ੍ਰਗਟ ਕਰਨਾ ਤੇ ਸਿੱਖਾਂ ਨੇ ਕਰਨਾ। ਭਾਈ ਦਵਾਰਕਾ ਦਾਸ ਗੋਇੰਦਵਾਲ ਤੋਂ ਆ ਗਏ ਨੇ, ਭਾਈ ਗੜੀਆ ਜੀ ਅੰਮ੍ਰਿਤਸਰ ਤੋਂ ਆ ਗਏ ਨੇ, ਤੇ ਉਧਰੋਂ ਭਾਈ ਦਰਗਾਹ ਮਲ ਦਿੱਲੀ ਤੋਂ ਤੁਰਿਆ ਕਿ ਮੇਰੇ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਲਈ ਉਹ ਨਿਸ਼ਾਨ ਲੈ ਕੇ ਜਿਹੜਾ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਦਿੱਤਾ। ਬਾਬੇ ਬਕਾਲੇ ਦੀ ਧਰਤੀ ਤੇ ਇੰਨੀ ਦੇਰ ਨੂੰ ਮੱਖਣ ਸ਼ਾਹ ਲਬਾਣੇ ਦੀ ਇੱਕ ਘਟਨਾ ਜਿਹੜੀ ਏ ਉਹ ਇਹਦੇ ਨਾਲ ਬੜੀ ਸੰਬੰਧਿਤ ਏ। ਇਹ ਮੁਗਲ ਫੌਜਾਂ ਦੀ ਰਸਤ ਧੋਣ ਦਾ ਕੰਮ ਕਰਦਾ ਸੀ, ਬੜਾ ਤਕੜਾ ਵਪਾਰੀ ਸੀ। ਭਾਈ ਮੱਖਣ ਸ਼ਾਹ ਦਾ ਬੇੜਾ ਫਸ ਗਿਆ, ਦਲਦਲ ਵਿਚ ਕੁਝ ਕਹਿੰਦੇ ਨੇ ਡੁੱਬਣ ਲੱਗਾ, ਤੇ ਜਦੋਂ ਸਾਰਿਆਂ ਨੇ ਕਿਹਾ ਕਿ ਮੱਖਣ ਸ਼ਾਹ ਹੁਣ ਡੁੱਬਣ ਤੋਂ ਬਿਨਾਂ ਕੋਈ ਚਾਰਾ ਨਹੀਂ, ਕੋਈ ਨਹੀਂ ਬਚਾ ਸਕਦਾ, ਤੇ ਉਸ ਮੱਖਣ ਸ਼ਾਹ ਨੇ ਆਪਣਾ ਮੂੰਹ ਹੱਥ ਧੋਤਾ ਤੇ ਕਹਿਣ ਲੱਗਾ, ਟਿਕ ਜਾਓ, ਨੇਤਰ ਬੰਦ ਕਰਕੇ ਇਕਾਗਰ ਚਿੱਤ ਹੋ ਕੇ ਜਪਜੀ ਸਾਹਿਬ ਦਾ ਪਾਠ ਕੀਤਾ, ਧਿਆਨ ਗੁਰੂ ਨਾਨਕ ਦੇ ਚਰਨਾਂ ਦਾ ਟਿਕਾਇਆ, ਤੇ ਕਹਿੰਦੇ ਨੇ ਮੇਰੇ ਗੁਰੂ ਨਾਨਕ ਦੀ ਕਿਰਪਾ ਨਾਲ ਜਪਜੀ ਸਾਹਿਬ ਦਾ ਸ਼ਲੋਕ ਪੜਨ ਦੀ ਦੇਰ ਸੀ, ਮੱਖਣ ਸ਼ਾਹ ਦਾ ਬੇੜਾ ਡੋਲਦਾ ਹੋਇਆ ਕਿਨਾਰੇ ਤੇ ਲੱਗਣ ਲੱਗਾ। ਉੱਥੇ ਲਿਖਦੇ ਨੇ ਵਿਦਵਾਨ, ਕਹਿਣ ਲੱਗੇ, ਕਰ ਚਿੱਤ ਇਕਾਗਰ ਜਪ ਕੋ ਪੜਾ, ਪੁਨ ਸਤਿਗੁਰ ਕਾ ਕੀਆ ਧਿਆਨ, ਮਿਟੈ ਭਰਮ ਮਨ ਗੁਰਲੇ ਪਛਾਣ। ਤੇ ਉੱਥੇ ਉਹਨੇ ਕਿਹਾ ਸੀ, ਦਾਤਾ ਬੜੇ ਦਿਨ ਹੋ ਗਏ ਨੇ ਕਿਰਤ ਕਰਦਿਆਂ, ਮੈਂ ਆਵਾਂਗਾ, ਦਸਵੰਤ ਦੀ ਮਾਇਆ ਭੇਟ ਕਰਨੀ ਏ। ਮੱਖਣ ਸ਼ਾਹ ਪਹਿਲਾਂ ਬਾਬੇ ਬਕਾਲੇ ਨਹੀਂ ਆਇਆ, ਪਹਿਲਾਂ ਦਿੱਲੀ ਪਹੁੰਚਿਆ, ਤੇ ਜਦੋਂ ਪੁੱਛਿਆ ਗੁਰੂ ਨਾਨਕ ਸਾਹਿਬ ਦੀ ਜੋਤ, ਤੇ ਉੱਤਰ ਮਿਲਿਆ, ਮੱਖਣ ਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਪ੍ਰਾਪੁਰ ਪਿਆਨਾ ਕਰ ਗਏ ਨੇ, ਤੇ ਇੱਕ ਸ਼ਬਦ ਕਹਿ ਕੇ ਗਏ ਨੇ, ਬਾਬਾ ਬਸੇ ਗ੍ਰਹਿ ਬਕਾਲੇ। ਮੱਖਣ ਸ਼ਾਹ ਨੂੰ ਯਕੀਨ ਏ, ਜੋ ਗੁਰੂ ਨੇ ਬਚਨ ਕਹੇ, ਸਤਿਗੁਰੂ ਉਸੇ ਬਕਾਲੇ ਦੀ ਧਰਤੀ ਤੇ ਬਿਰਾਜਮਾਨ ਨੇ। ਅੱਜ ਮੱਖਣ ਸ਼ਾਹ ਜਦੋਂ ਵਾਹੋਦਾਈ ਪਹੁੰਚਿਆ, 500 ਇਹਦਾ ਸਿਪਾਹੀ ਸ਼ਸਤਰ ਬੱਧ ਜਿਹੜਾ ਸੀ ਇਹਦੇ ਨਾਲ, ਇਹਦੀ ਘਰ ਵਾਲੀ ਇਹਦੇ ਪੁੱਤਰ ਨਾਲ ਨੇ, ਤੇ ਜਦੋਂ ਪਤਾ ਲੱਗਾ ਮੱਖਣ ਸ਼ਾਹ ਆ ਗਿਆ, ਤੇ ਸਾਰਿਆਂ ਮਸੰਦਾਂ ਨੇ ਪਖੰਡੀਆਂ ਨੇ ਆਪਣਾ ਜਾਲ ਉਹਦੇ ਵੱਲ ਬੁੰਨਾ ਸ਼ੁਰੂ ਕਰ ਦਿੱਤਾ। ਮੱਖਣ ਸ਼ਾਹ ਨੂੰ ਸਾਰੇ ਕਹਿੰਦੇ ਨੇ, ਆ ਗੁਰੂ ਨਾਨਕ। ਮੱਖਣ ਸ਼ਾਹ ਦੇ ਮਨ ਨੂੰ ਪਹਿਲੀ ਇੱਕ ਠੋਕਰ ਲੱਗੀ, ਮਨਾ ਗੁਰੂ ਨਾਨਕ ਦਾਤਾ ਏ, ਮੰਗਤਾ ਨਹੀਂ, ਜਿਹੜੇ ਲੋਕ ਅੱਗੇ ਹੋ ਕੇ ਮੈਨੂੰ ਪ੍ਰੇਰਦੇ ਨੇ ਇਹ ਤਾਂ ਭਿਖਾਰੀਆਂ ਦੀ ਤਰ੍ਹਾਂ ਮੰਗਦੇ ਪਏ ਨੇ, ਉਹਦੇ ਦਰ ਤੇ ਤਾਂ ਸ਼ਹਿਨਸ਼ਾਹ ਭਿਖਾਰੀ ਬਣੇ ਨੇ ਤੇ ਇਹਨੇ ਸ਼ਹਿਨਸ਼ਾਹ ਨੂੰ ਭਿਖਾਰੀ ਬਣਾ ਦਿੱਤਾ। ਕਹਿਣ ਲੱਗੇ ਮੱਖਣ ਸ਼ਾਹ ਨੇ ਇੱਕ ਗੱਲ ਕਹੀ, ਕਹਿੰਦਾ ਸਤਿਗੁਰੂ ਮੈਨੂੰ ਪਤਾ ਨੀ ਤੂੰ ਕਿੱਥੇ ਵੇ, ਪਰ ਜਿਵੇਂ ਡੁੱਬਦੇ ਬੇੜੇ ਤੂੰ ਕਿਨਾਰੇ ਲਾਏ ਨੇ, ਤੂੰ ਕਿਰਪਾ ਕਰੀ, ਹੁਣ ਮਨ ਦਾ ਬੇੜਾ ਡੁੱਬਦਾ ਪਈ, ਸਮਝ ਨੀ ਪੈਂਦੀ ਤੂੰ ਕਿੱਥੇ ਵੇ, ਉੱਥੇ ਬੇੜੇ ਤੂੰ ਬਾਹਰ ਲਾਏ ਸਮੁੰਦਰ ਵਿੱਚ, ਇੱਥੇ ਪਖੰਡੀਆਂ ਦੇ ਪਾਣੀ ਵਿੱਚੋਂ ਬੇੜਾ ਕਿਨਾਰੇ ਲਾ ਦੇਈ, ਤੇ ਅਸਲ ਵਿੱਚ ਮੇਰਾ ਗੁਰੂ ਤੇਗ ਬਹਾਦਰ ਲਾਉਂਦੇ ਹੀ ਬੇੜੇ ਕਿਨਾਰੇ ਰਿਹਾ। ਕਦੀ ਕਿਸੇ ਦਾ ਬੇੜਾ ਮਨ ਦਾ ਡੁੱਬਣ ਲੱਗਾ, ਉਹਨੂੰ ਸ਼ਬਦ ਦਾ ਲਾ ਕੇ ਚੱਪੂ ਗੁਰੂ ਨੇ ਕਿਨਾਰੇ ਲਾ ਦਿੱਤਾ। ਜੇ ਕਿਸੇ ਦਾ ਦੂਸਰਾ ਬੇੜਾ ਡੁੱਬਣ ਲੱਗਾ, ਉਹਨੂੰ ਮੋਢਾ ਲਾ ਕੇ ਕਿਨਾਰੇ ਲਾ ਦਿੱਤਾ। ਤੇ ਜੇ ਕਿਸੇ ਦੇ ਧਰਮ ਦਾ ਬੇੜਾ ਡੁੱਬਣ ਲੱਗਾ, ਤੇ ਸਤਿਗੁਰੂ ਨੇ ਸੀਸ ਲਾ ਕੇ ਉਸ ਬੇੜੇ ਨੂੰ ਕਿਨਾਰੇ ਲਾ ਦਿੱਤਾ। ਸਤਿਗੁਰੂ ਬੇੜੇ ਨੂੰ ਕਿਨਾਰੇ ਲਾਉਂਦੇ ਨੇ। ਇਹੀ ਕਾਰਨ ਗੁਰੂ ਪਦ ਦੀ ਵਿਆਖਿਆ ਹੀ ਇਹ ਵੇ ਕਿ ਸਤਿਗੁਰੂ ਪਾਰ ਕਰਦੇ ਨੇ। ਖੈਰ ਮੈਂ ਸੰਖੇਪ ਵਿੱਚ ਅਰਜ਼ ਕਰਾਂ, ਮੱਖਣ ਸ਼ਾਹ ਨੇ ਸਭ ਨੂੰ ਮੋਹਰਾਂ ਰੱਖੀਆਂ, ਤੁਸੀਂ ਜਾਣਦੇ ਹੋ। ਕਈਆਂ ਕਿਹਾ ਧੀਰ ਮਲ ਕੁਲ ਗੁਰੂ ਗ੍ਰੰਥ ਸਾਹਿਬ ਏ, ਇਹੀ ਗੁਰੂ ਏ। ਤੇ ਉਸ ਵਕਤ ਇੱਕ ਗੱਲ ਨੂੰ ਸਮਝਣਾ, ਸਤਿਗੁਰੂ ਨੇ ਸ਼ਬਦ ਵਰਤਿਆ ਬਾਬਾ ਬਕਾਲਾ, ਬਾਬੇ ਸ਼ਬਦ ਦਾ ਅਰਥ ਏ ਕੋਈ, ਇਹਦਾ ਭਾਵ ਏ ਧਿਆਨ ਰੱਖਣਾ। ਗੁਰੂ ਹਰਿਕ੍ਰਿਸ਼ਨ ਸਾਹਿਬ ਉਹਨਾਂ ਦੇ ਬਾਬੇ ਦਾ ਅਰਥ ਇੱਥੇ ਦਾਦਾ ਏ, ਉਹਨਾਂ ਦੇ ਦਾਦੇ ਨੇ ਬਾਬਾ ਗੁਰਦਿੱਤਾ ਜੀ, ਕਿਉਂਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪਿਤਾ ਨੇ ਗੁਰੂ ਹਰ ਰਹਿ, ਗੁਰੂ ਹਰ ਰਹਿ ਸਾਹਿਬ ਦੇ ਪਿਤਾ ਨੇ ਬਾਬਾ ਗੁਰਦਿੱਤਾ ਜੀ, ਇਹਦਾ ਮਤਲਬ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਾਦਾ ਬਾਬਾ ਗੁਰਦਿੱਤਾ ਜੀ। ਤੇ ਅਕਸਰ ਅਸੀਂ ਬਾਬੇ ਦੇ ਭਰਾ ਨੂੰ ਬਾਬਾ ਹੀ ਕਹਿੰਦੇ ਹਾਂ, ਤੇ ਬਾਬੇ ਗੁਰਦਿੱਤੇ ਦਾ ਛੋਟਾ ਭਰਾ ਨੇ ਗੁਰੂ ਤੇਗ ਬਹਾਦਰ ਜੀ, ਇਸੇ ਕਰਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਤੇਗ ਬਹਾਦਰ ਪਿਤਾ ਜੀ ਲਈ ਬਾਬਾ ਸ਼ਬਦ ਵਰਤਿਆ ਸੀ। ਕਹਿਣ ਲੱਗੇ ਮੇਰਾ ਦਾਦਾ ਬਕਾਲੇ ਦੀ ਧਰਤੀ ਤੇ ਰਹਿੰਦਾ, ਜਿਨ੍ਹਾਂ ਗੁਰੂ ਬਣੇ ਸਾਧ ਸੰਗਤ। ਮੱਖਣ ਸ਼ਾਹ ਨੇ ਸਾਰਿਆਂ ਨੂੰ ਮਾਇਆ ਦਿੱਤੀ, ਪਰ ਕਿਸੇ ਨੇ ਕਿਹਾ ਨੀ ਮੱਖਣ ਸ਼ਾਹ ਦਸਵੰਤ ਦੀ ਮਾਇਆ ਤਾਂ ਜ਼ਿਆਦਾ ਬਣਦੀ ਏ। ਜਦੋਂ ਚਿੰਤਾ ਤੁਰ ਹੋਇਆ, ਸ਼ਾਮ ਪੈ ਗਈ, ਕਹਿੰਦੇ ਨੇ ਉਦਾਸ ਹੋ ਕੇ ਪੁੱਛਦਾ ਕੋਈ ਹੋਰ ਹੈ, ਪਰ ਇੱਕ ਮਨ ਕਹਿੰਦਾ ਮੱਖਣ ਸ਼ਾਹ ਸੂਰਜ ਠੰਡਾ ਹੋ ਸਕਦਾ, ਚੰਦਰਮਾ ਗਰਮ ਹੋ ਸਕਦਾ, ਹਵਾ ਰੁਕ ਸਕਦੀ ਏ, ਸਮੁੰਦਰ ਸੁੱਕ ਸਕਦਾ, ਪਹਾੜ ਖੰਭ ਲਾ ਕੇ ਉੱਡ ਸਕਦਾ, ਸਾਰੀਆਂ ਚੀਜ਼ਾਂ ਆਪਣੇ ਸੁਭਾਅ ਨੂੰ ਤਬਦੀਲ ਕਰ ਸਕਦੀਆਂ ਨੇ, ਪਰ ਜੋ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਬਚਨ ਕਹੇ ਨੇ ਉਹ ਕਦੀ ਝੂਠੇ ਨਹੀਂ ਹੋ ਸਕਦੇ। ਗੁਰੂ ਹੈ ਬਾਬੇ ਬਕਾਲੇ ਦੇ ਅੰਦਰ ਹੀ, ਪਰ ਮੈਨੂੰ ਅਜੇ ਸਮਝ ਨਹੀਂ ਪਈ ਗੁਰੂ ਬੈਠਾ ਕਿਤੇ ਹੋਇਆ, ਗੁਰੂ ਦਾ ਬਚਨ ਅਟਲ ਏ। ਫਿਰ ਪੁੱਛਿਆ ਕੋਈ ਹੋਰ ਹੈ, ਕਹਿਣ ਲੱਗੇ ਹਾਂ ਇੱਕ ਭੋਰੇ ਵਿੱਚ ਬੈਠੇ ਨੇ ਜਿਨ੍ਹਾਂ ਨੂੰ ਤੇਗ ਬਹਾਦਰ ਕਹਿੰਦੇ ਨੇ, ਕਦੀ ਕਦੀ ਸ਼ਾਮ ਨੂੰ ਨਿਕਲਦੇ ਨੇ, ਸ਼ਾਇਦ ਉਹਨਾਂ ਕੋਲ ਚਲਾ ਜਾ। ਮੱਖਣ ਸ਼ਾਹ ਨੇ ਆਪਣੇ ਆਦਮੀ ਲਏ, ਭੇਟਾ ਲਈਏ, ਦੋ ਮੋਹਰਾਂ ਕੱਢੀਆਂ ਨੇ, ਤੇ ਜਦੋਂ ਤੇਜ਼ੀ ਨਾਲ ਦੌੜ ਕੇ ਉਸ ਘਰ ਵੱਲ ਨੂੰ ਗਿਆ, ਹਜ਼ੂਰ ਨੇ ਭਾਈ ਗੜੀਏ ਨੂੰ ਕਿਹਾ, ਭਾਈ ਗੜੀਆ ਇਹ ਆਵਾਜ਼ ਕਿਹਦੀ ਏ? ਕਹਿਣ ਲੱਗੇ ਦਾਤਾ ਮੱਖਣ ਸ਼ਾਹ ਦਰਸ਼ਨਾਂ ਨੂੰ ਆ ਰਿਹਾ ਹੈ। ਤੇ ਸਾਹਿਬ ਨੇ ਕਿਹਾ ਭਾਈ ਗੜੀਏ ਕਿਵੇਂ ਆ ਰਿਹਾ ਹੈ? ਕਹਿੰਦਾ ਸ਼ਸਤਰ ਬਸਤਰ ਵਾਲੇ ਲੋਕ ਨੇ ਉਹਦੇ ਨਾਲ, ਮਾਇਆ ਉਹਦੇ ਕੋਲ। ਸਾਹਿਬ ਕਹਿਣ ਲੱਗੇ ਭਾਈ ਗੜੀਆ ਉਹਨੂੰ ਕਹੇ ਕਿ ਗੁਰੂ ਘਰ ਆਉਣ ਦੀ ਜਾਚ ਸਿੱਖ ਲੈ, ਗੁਰੂ ਘਰ ਬੜੀ ਨਿਰਮਾਣਤਾ ਤੇ ਅਦਬ ਨਾਲ ਆਈਦਾ ਹੁੰਦਾ। ਮੱਖਣ ਸ਼ਾਹ ਗਿਆ, ਭਾਈ ਗੜੀਆ ਸਾਹਮਣੇ ਖਲੋ ਗਿਆ, ਮੱਖਣ ਸ਼ਾਹ ਮੇਰੇ ਸਾਹਿਬ ਦਾ ਹੁਕਮ ਏ, ਗੁਰੂ ਘਰ ਆਉਣ ਦੀ ਜਾਚ ਸਿੱਖ, ਅਦਬ ਚਾਹੀਦਾ। ਮੱਖਣ ਸ਼ਾਹ ਅੰਦਰੋਂ ਪਿਸ ਪਿਆ, ਕਹਿਣ ਲੱਗਾ ਮਣਾ ਦਾਤਾ ਆਈ ਆ, ਬੇਪਰਵਾਹ ਇਹੀ ਆ, ਅੱਗੇ ਤਾਂ ਭਿਖਾਰੀ ਸਨ ਜਿਹੜੇ ਤੈਨੂੰ ਅੱਗੇ ਲੈਣ ਆਉਂਦੇ ਸਨ, ਕਹਿੰਦੇ ਸਨ ਮੱਖਣ ਸ਼ਾਹ ਤੂੰ ਅਨਣ ਸਿੱਖ ਏ, ਸੱਚਾ ਗੁਰੂ ਹੋਵੇ ਜਿਨੇ ਤੇਰੇ ਅੰਦਰ ਦੀ ਘਾਟ ਨੂੰ ਤੱਕ ਕੇ ਕਹਿ ਦਿੱਤਾ ਸਿੱਖਾਂ ਗੁਰੂ ਘਰ ਆਉਣ ਦੀ ਜਾਚ ਸਿੱਖ ਲੈ। ਭਾਈ ਮੱਖਣ ਸ਼ਾਹ ਨੰਗੇ ਚਰਨ ਤੁਰਿਆ, ਪਰ ਮਨ ਵਿਚਾਰਾ ਸ਼ੰਕਿਆਂ ਵਿੱਚ ਏ ਨਾ, ਕਰੇ ਕੀ, ਕਿੰਨੇ ਕੁ ਲੋਕ ਉੱਥੇ ਬੈਠੇ ਨੇ। ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਬੈਠਿਆ, ਜਦੋਂ ਦਰਸ਼ਨ ਕੀਤੇ ਸਾਹਿਬ ਦੇ ਨੇਤਰ ਬੰਦ ਸਨ, ਚਿਹਰੇ ਤੇ ਨੂਰ ਪਿਆ ਝੜਦਾ ਸੀ, ਖੁਸ਼ੀ ਗਮੀ ਹਰਖ ਥੋਗ ਤੋਂ ਉੱਪਰ ਨੇ। ਦਰਸ਼ਨ ਕਰਦਿਆਂ ਅੰਦਰ ਨੂੰ ਠੰਡ ਪੈ ਗਈ, ਦਰਸ਼ਨ ਕੀਤੇ ਮੇਰੇ ਤੇਗ ਬਹਾਦਰ ਪਿਤਾ ਨੇ ਖਿੱਚ ਲਿਆ। ਮੱਖਣ ਸ਼ਾਹ ਨੇ ਦੋ ਮੋਹਰਾਂ ਰੱਖੀਆਂ ਤੇ ਸਾਹਿਬ ਨੇ ਆਪਣੇ ਮੋਢੇ ਤੋਂ ਪੱਲਾ ਲਾ ਦਿੱਤਾ। ਕਹਿਣ ਲੱਗੇ ਮੱਖਣ ਸ਼ਾਹ ਐ ਸਿੱਖਾ, ਜਿੱਦਣ ਤੇਰੀ ਨਾਵ ਡੁੱਬਦੀ ਪਈ ਸੀ ਨਾ, ਤੇ ਤੂੰ ਇੱਕ ਗੱਲ ਕਹੀ ਸੀ, ਗੁਰੂ ਨਾਨਕ ਤੇਰੇ ਤੋਂ ਬਿਨਾਂ ਕੋਈ ਨਹੀਂ। ਆ ਦੇਖ ਉਦਣ ਦੀ ਘਾਸੀ ਪਈ ਏ, ਉਦਣ ਦੀਆਂ ਝਰੀਟਾਂ ਪਈਆਂ ਨੇ, ਅਜੇ ਤਾਂ ਜੰਮਿਆ ਖੂਨ ਵੀ ਨਹੀਂ ਉਤਰਿਆ, ਤੇ ਗੁਰੂ ਕਾ ਦਸਵੰਧ ਤੂੰ ਕਿਉਂ ਰੱਖਣਾ ਪਿਆ? ਜਦੋਂ ਤੱਕਿਆ ਸਾਹਿਬ ਦੇ ਮੋਢੇ ਨੂੰ ਤੇ ਡਿੱਗ ਪਿਆ ਤਰਨਾ ਤੇ, ਕਹਿਣ ਲੱਗਾ ਦਾਤਿਆ ਮੈਨੂੰ ਪਤਾ ਸੀ ਜੇ ਡੁੱਬਦੇ ਬੇੜੇ ਕਿਨਾਰੇ ਲਾਨਾ ਤੇ ਮੱਖਣ ਸ਼ਾਹ ਦੇ ਡੁੱਬਦੇ ਹੋਏ ਮਨ ਨੂੰ ਵੀ ਜ਼ਰੂਰ ਕਿਨਾਰੇ ਲਾਏਗਾ। ਚਰਨ ਧੋਤੇ ਦਸਵੰਤ ਦੀ ਮਾਇਆ ਰੱਖੀ ਤੇ ਉੱਥੇ ਕਹਿੰਦੇ ਨੇ ਇੰਨਾ ਕੁ ਫੁੱਲਿਆ ਨਾ ਸਮਾਇਆ। ਸਾਹਿਬ ਨੇ ਇੱਕ ਸ਼ਬਦ ਵਰਤਿਆ ਸੀ ਜਿਹੜਾ ਸਾਨੂੰ ਪ੍ਰਗਟ ਕਰੇਗਾ, ਧਿਆਨ ਰੱਖਣਾ, ਕੁਝ ਵਿਦਵਾਨਾਂ ਨੇ ਲਿਖਿਆ ਉਹਦਾ ਮੁੱਖ ਕਾਲਾ ਕਰਾਂਗੇ। ਕਹਿੰਦੇ ਨੇ ਇੰਨਾ ਕੁ ਪ੍ਰੇਮ ਵਿੱਚ ਵਹਿ ਤੁਰਿਆ, ਕਹਿੰਦਾ ਕੋਈ ਗੱਲ ਨਹੀਂ ਮੈਨੂੰ ਮੁੱਖ ਵੀ ਕਾਲਖ ਮੰਨ ਲਈ ਮੈਂ ਤਿਆਰ ਹਾਂ, ਪਰ ਮੈਂ ਚਾਹੁੰਦਾ ਮੇਰਾ ਗੁਰੂ ਦੁਨੀਆਂ ਵਿੱਚ ਅੱਜ ਪ੍ਰਗਟ ਹੋ ਜਾਏ। ਮੱਖਣ ਸ਼ਾਹ ਨੇ ਪੱਲੂ ਫੜਿਆ ਕੋਠੇ ਤੇ ਚੜ ਗਿਆ, ਕਹਿਣ ਲੱਗਾ ਭੁੱਲੀਏ ਸੰਗਤ ਗੁਰੂ ਲੱਦਾ ਮੋਰ। ਉੱਚੀ ਆਵਾਜ਼ ਦਿੱਤੀ ਗੁਰੂ ਲਾਦੋ ਰੇ, ਗੁਰੂ ਲਾਦੋ ਰੇ। ਜਦੋਂ ਹੋਕਾ ਦਿੱਤਾ ਸਿੱਖ ਸੰਗਤ ਦੌੜ ਕੇ ਆਈ, ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕੀਤੇ ਤੇ ਉਸ ਵਕਤ ਦਿੱਲੀ ਤੋਂ ਆਇਆ ਹੋਇਆ ਸਿੱਖ ਵੀ ਪਹੁੰਚ ਗਏ। ਜਿਹੜਾ ਨਿਸ਼ਾਨੀ ਲੈ ਕੇ ਆਇਆ ਗੁਰੂ ਤੇਗ ਬਹਾਦਰ ਸੱਚੇ ਪਿਤਾ ਦੀਵਾਨ ਸੱਜਿਆ, ਉਧਰ ਧੀਰਮਲ ਨੂੰ ਖਬਰ ਹੋ ਗਈ ਏ ਕਿ ਧੀਰਮਲ ਗੁਰੂ ਤੇਗ ਬਹਾਦਰ ਗੁਰੂ ਪ੍ਰਗਟ ਹੋ ਗਏ ਨੇ, ਉਹਨਾਂ ਨੇ ਮੱਖਣ ਸ਼ਾਹ ਦੇ ਬੇੜੇ ਨੂੰ ਕਿਨਾਰੇ ਲਾਇਆ। ਧੀਰਮਲ ਜਲ ਗਿਆ ਸੜ ਗਿਆ ਤੇ ਸ਼ੀਆਂ ਮਸੰਦ ਸੀ, ਕਹਿਣ ਲੱਗਾ ਧੀਰਮਲਾ ਜੇ ਅੱਜ ਆਪਾਂ ਕੁਝ ਕੀਤਾ ਨਾ, ਦੇਖ ਅੱਜ ਇੰਨੀ ਉਹਨਾਂ ਨੂੰ ਮਾਇਆ ਇਕੱਠੀ ਹੋਈ ਏ ਜਿਹੜੀ ਤੈਨੂੰ ਇੰਨੇ ਸਾਲਾਂ ਵਿੱਚ ਵੀ ਨਹੀਂ ਹੋਈ, ਅੱਜ ਕੁਝ ਕਰ। ਧੀਰਮਲ ਕਹਿੰਦਾ ਕੀ ਕਰਾਂ। ਸ਼ੀਏ ਮਸੰਦ ਨੇ ਇੱਕ ਗੱਲ ਕਹੀ, ਕਿਉਂਕਿ ਮਸੰਦ ਬਿਰਤੀ ਵਾਲੇ ਕਦੀ ਗੁਰੂ ਨਾਨਕ ਦੇ ਘਰ ਨੂੰ ਜੁੜਨ ਨਹੀਂ ਜੇ ਦਿੰਦੇ। ਜਿਨ੍ਹਾਂ ਅੰਦਰ ਪੂਜਾ ਦਾ ਧਾਨ ਕਰ ਜਾਏ ਨਾ ਅਸਰ, ਉਹ ਕਦੀ ਨਹੀਂ ਚਾਹਣਗੇ ਗੁਰੂ ਨਾਨਕ ਦਾ ਘਰ ਜੁੜਿਆ ਰਹੇ। ਧੀਰਮਲ ਨੇ ਉੱਥੇ ਇੱਕ ਗੱਲ ਕਹੀ ਸੀ, ਕਹਿਣ ਲੱਗਾ ਕਰੀਏ ਕਿ ਆਪਾਂ ਲੁੱਟ ਲਈਏ। ਤੇ ਸ਼ੀਏ ਨੇ ਕਿਹਾ ਲੁੱਟਣ ਨਾਲ ਨਹੀਂ, ਬੰਦੂਕ ਭਰ ਗੁਰੂ ਤੇਗ ਬਹਾਦਰ ਦਾ ਕਤਲ ਕਰ ਦਈਏ। ਜੇ ਇਹਨਾਂ ਨੂੰ ਕਤਲ ਕਰ ਦਿੱਤਾ ਤਾਂ ਗੱਲ ਬਣਨੀ ਆ, ਨਹੀਂ ਤੇ ਸੱਜਣਾ ਬਾਜੀ ਗਈ। ਧੀਰਮਲ ਨੇ ਇੱਕ ਗੱਲ ਕਹੀ, ਕਤਲ ਨਾ ਕਰੀਏ, ਗੋਲੀ ਨਾ ਚਲਾਈਏ, ਲੁੱਟ ਲਈਏ। ਤੇ ਸ਼ੀਏ ਮਸੰਦ ਨੇ ਕਿਹਾ ਸੀ ਨਹੀਂ, ਗੋਲੀ ਚਲਾਉਣ ਤੋਂ ਬਿਨਾਂ ਗੱਲ ਨਹੀਂ ਬਣਨੀ। ਮੱਖਣ ਸ਼ਾਹ ਨੇ ਗੁਰੂ ਨੂੰ ਪ੍ਰਗਟ ਕੀਤਾ ਤੇ ਸ਼ਾਮ ਦਾ ਵੇਲਾ ਬੈਰਾਗ ਵਿਚ ਆਇਆ, ਥੱਕਾ ਟੁੱਟਾ ਸੀ। ਸਾਹਿਬ ਨੇ ਅਸੀਸ ਦਿੱਤੀ, ਮੱਖਣ ਸ਼ਾਹ ਡੇਰੇ ਜਾ, ਆਰਾਮ ਕਰ, ਸਵੇਰੇ ਦਰਸ਼ਨ ਕਰਾਂਗੇ, ਸਵੇਰੇ ਆਪਾਂ ਮਿਲਾਂਗੇ। ਮੱਖਣ ਸ਼ਾਹ ਨੂੰ ਰਾਤ ਨੀਂਦ ਕਿੱਥੇ, ਰਾਤੋ ਰਾਤ ਇਹਨੇ ਕੀਮਤੀ ਪੁਸ਼ਾਕ ਤਿਆਰ ਕਰਾਈਏ ਕਿ ਸਵੇਰੇ ਮੇਰੇ ਗੁਰੂ ਦੀ ਗਤੀ ਨਿਸ਼ਾਨੀ ਹੋਣੀ ਏ, ਤਿਲਕ ਲੱਗਣਾ ਤੇ ਪੁਸ਼ਾਕ ਮੈਂ ਆਪਣੇ ਵੱਲੋਂ ਭੇਟ ਕਰਾਂਗਾ। ਮਾਇਆ ਲਈ ਰਾਤ ਨੀਂਦ ਨੀ ਪਈ, ਕਦੀ ਬੈਰਾਗ ਵਿਚ ਰੋ ਪੈਂਦਾ, ਕਦੀ ਫਿਰ ਸ਼ੁਕਰ ਕਰਦਾ, ਕਹਿੰਦਾ ਵਾਹ ਮੇਰੇ ਦਾਤਿਆ, ਮੈਂ ਤੈਨੂੰ ਪ੍ਰਗਟ ਕਰਨ ਦੀ ਕਿੱਥੇ ਸਮਰੱਥਾ ਸੀ ਮੇਰੇ ਅੰਦਰ, ਪਰ ਤੂੰ ਹੀ ਕਿਰਪਾ ਕੀਤੀ। ਗੁਰੂ ਤੇਗ ਬਹਾਦਰ ਸੱਚੇ ਪਿਤਾ ਸ਼ਾਮ ਨੂੰ ਘੋੜੀ ਤੇ ਨਿਕਲੇ ਨੇ, ਧਿਆਨ ਦੇਣਾ ਉਧਰ ਧੀਰਮਲ ਤੇ ਸ਼ੀਆਂ ਮਸੰਦ ਤਿਆਰ ਨੇ, ਗੋਲੀ ਦੇ ਵਿਚ ਬੰਦੂਕ ਵਿਚ ਬਾਰੂਦ ਭਰਿਆ ਗਿਆ। ਜਦੋਂ ਗੁਰੂ ਤੇਗ ਬਹਾਦਰ ਨਿਕਲੇ ਨੇ ਤੇ ਵਾਪਸ ਪਏ ਆਉਂਦੇ ਨੇ ਤੇ ਸ਼ੀਏ ਮਸੰਦ ਨੇ

ਅਰਥ ਸਮਾਂ ਕਿੰਨਾ ਕੁ ਕਰਨਾਮਲ ਹੋਵੇਗਾ ਜਦੋਂ ਅਨੰਦਪੁਰ ਦੀ ਧਰਤੀ ਤੋਂ ਗੁਰੂ ਤੇਗ ਬਹਾਦਰ ਜੀ ਤੁਰੇ ਹੋਣਗੇ। ਸਾਰੇ ਸਿੱਖ ਕੋਲ ਨੇ, ਸਤਿਗੁਰੂ ਤੁਰ ਲੱਗੇ, ਪੁੱਤਰ ਨੂੰ ਘੁੱਟ ਛਾਤੀ ਨਾਲ ਲਾਇਆ, ਮਾਤਾ ਨਾਨਕੀ ਆਏ ਨੇ, ਸਤਿਕਾਰਯੋਗ ਮਾਤਾ ਜੀ, ਮੈਂ ਕੱਲ ਅਰਜ਼ ਕੀਤੀ ਸੀ, ਨਮਸਕਾਰ ਕੀਤੀ ਉਹਨਾਂ ਨੂੰ ਵੀ, ਤੇ ਇੱਕ ਗੱਲ ਕਹੀ ਸੀ, ਮਾਂ ਇਹ ਸੰਸਾਰ ਦਾ ਮਿਲਾਪ ਇਸ ਤਰ੍ਹਾਂ ਜਿਵੇਂ ਪਾਣੀ ਦੇ ਤਿਣਕੇ ਨੇ, ਮਿਲਦੇ ਨੇ ਪਰਤ ਕੇ ਵਿਛੜ ਜਾਂਦੇ ਨੇ, ਸੰਸਾਰ ਦਾ ਮਿਲਾਪ ਇਸ ਤਰ੍ਹਾਂ ਜਿਵੇਂ ਰੁੱਖ ਦੇ ਉੱਪਰ ਪੰਛੀ ਬਹਿੰਦੇ ਨੇ, ਸਮਾਂ ਪੈਂਦਾ ਤੇ ਉੱਡ ਜਾਂਦੇ ਨੇ। ਮਾਂ ਇਸ ਸੰਸਾਰ ਤੋਂ ਇੱਕ ਦਿਨ ਹਰ ਇੱਕ ਨੇ ਕੂਚ ਕਰਨਾ, ਪਰ ਗੁਰੂ ਪਿਤਾ ਦੇ ਬਚਨਾਂ ਨੂੰ ਚੇਤੇ ਰੱਖੀ। ਮੈਂ ਵੀ ਉਸ ਦਿਨ ਕੋਲ ਸਾਂ ਜਿੱਦਣ ਗੁਰੂ ਪਿਤਾ ਨੇ ਇਹ ਬਚਨ ਕਹਿ ਸਨ ਤੈਨੂੰ ਕਿ ਨਾਨਕੀ ਤੇਰੇ ਪੁੱਤਰ ਨੇ ਜੋ ਕੁਝ ਕਰ ਦੇਣਾ ਉਹ ਅਜੇ ਤੱਕ ਕਿਸੇ ਨੇ ਕੀਤਾ ਨਹੀਂ, ਬਚਨ ਬਾਪੂ ਨੇ ਕੀਤੇ ਸਨ, ਤੇ ਮਾਂ ਅੱਜ ਆਸ਼ੀਸ਼ ਤੂੰ ਦੇ, ਤੇਰਾ ਪੁੱਤਰ ਆਪਣੇ ਬਾਪੂ ਦੇ ਬਚਨ ਨੂੰ ਪੂਰਿਆਂ ਕਰਨ ਤੁਰਿਆ। ਮਾਤਾ ਨਾਨਕੀ ਆਪਣੇ ਅੰਦਰ ਨੂੰ ਘੁੱਟ ਲਿਆ, ਭਾਵੇਂ ਕਿੰਨਾ ਵੀ ਹੋਵੇ ਆਖਿਰ ਮਾਂ ਹੈ, ਤੇ ਉਹ ਮਾਂ ਜਿਹੜੀ ਕਈ ਸਾਲਾਂ ਤੋਂ ਪੁੱਤਰ ਦੇ ਨਾਲ ਏ, ਜੇ ਸਤਿਗੁਰੂ ਕਰਤਾਰਪੁਰ ਨੇ ਤਾਂ ਮਾਂ ਨਾਲ ਏ, ਜੇ ਕੀਰਤਪੁਰ ਨੇ ਤਾਂ ਨਾਲ ਏ, ਜੇ ਬਾਬੇ ਬਕਾਲਾ ਸਾਹਿਬ ਆਏ ਨੇ ਤਾਂ ਨਾਲ ਏ, ਜੇ ਪਟਨੇ ਦੀ ਧਰਤੀ ਨੂੰ ਤੁਰੇ ਨੇ, ਤੇ ਕਮਾਲ ਦੀ ਗੱਲ ਮਾਤਾ ਨਾਨਕੀ ਉਦੋਂ ਵੀ ਨਾਲ। ਸਾਹਿਬ ਨੇ ਤੁਰ ਲੱਗਿਆ ਮਾਂ ਨੂੰ ਨਮਸਕਾਰ ਕੀਤੀ, ਉਸ ਤੋਂ ਬਾਅਦ ਆਪਣੇ ਮਹਿਲ ਮਾਤਾ ਗੁਜਰੀ ਜੀ ਨੂੰ ਮਿਲੇ ਨੇ, ਉਹਨਾਂ ਨੂੰ ਧਰਵਾਦ ਦਿੱਤਾ, ਤੇ ਜਦੋਂ ਸੰਗਤ ਪਿੱਛੇ ਤੁਰ ਲੱਗੀ ਤੇ ਸਭ ਨੇ ਸਤਿਗੁਰੂ ਨੇ ਸਭ ਨੂੰ ਹਦਾਇਤ ਕੀਤੀ, ਬਾਣੀ ਨਾਲ ਜੁੜਿਓ, ਉਸ ਅਕਾਲ ਪੁਰਖ ਦਾ ਸਿਮਰਨ ਕਰਿਓ, ਅੱਜ ਤੋਂ ਬਾਅਦ ਗੋਬਿੰਦ ਰਾਏ ਤੁਹਾਡੀ ਅਗਵਾਈ ਕਰਨਗੇ, ਤੇ ਜੋ ਕੁਝ ਇਹ ਕਰਨ ਕਦੀ ਤਰਕ ਨਾ ਕਰਿਓ, ਇਹਨਾਂ ਦੀ ਹਰ ਕੀਤੀ ਹੋਈ ਨੂੰ ਸੱਤ ਕਰਕੇ ਮੰਨ ਲੈਣ। ਗੁਰੂ ਤੇਗ ਬਹਾਦਰ ਜਿਸ ਅਨੰਦਪੁਰ ਨੂੰ ਹੱਥੀ ਵਸਾਇਆ, ਅੱਜ ਉਸ ਅਨੰਦਪੁਰ ਨੂੰ ਛੱਡਿਆ ਤੇ ਪੰਜ ਗੁਰੂ ਕੇ ਪਿਆਰੇ ਸਿੱਖ ਨਾਲ ਤੁਰੇ ਨੇ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੇ ਨਾਲ ਕਈਆਂ ਨੇ ਜ਼ਿਕਰ ਭਾਈ ਜੈਤੇ ਦਾ ਕੀਤਾ, ਪਰ ਕੁਝ ਵਿਦਵਾਨ ਕਹਿੰਦੇ ਨੇ ਭਾਈ ਜੈਤਾ ਜੀ ਦਿੱਲੀ ਦੇ ਰਹਿਣ ਵਾਲੇ ਨੇ। ਗੁਰੂ ਤੇਗ ਬਹਾਦਰ ਤੁਰੇ ਨੇ ਤੇ ਸਤਿਗੁਰੂ ਨੇ ਆਪਣਾ ਪੜਾਂ ਇੱਥੋਂ ਤੁਰਦਿਆਂ ਪਟਿਆਲੇ ਸ਼ਹਿਰ ਦੇ ਨੇੜੇ ਜਿੱਥੇ ਸੈਫਾਂ ਬਾਗ ਪਿੰਡ ਸੀ, ਇੱਥੋਂ ਫਕੀਰ ਸੀ ਸੈਫਦੀਨ ਮੁਸਲਮਾਨ, ਇਹਦੇ ਕੋਲ ਸਤਿਗੁਰੂ ਟਿਕੇ ਨੇ ਕੁਝ ਮਹੀਨੇ, ਇਹਦੇ ਕੋਲ ਉਸ ਪਰਮੇਸ਼ਵਰ ਉਸ ਨਿਰੰਕਾਰ ਦੀ ਵੰਦਨਾ ਤੇ ਉਸ ਬੰਦੇ ਦੇ ਅੰਦਰ ਨੂੰ ਭਰਪੂਰ ਕੀਤਾ। ਤੇ ਯਾਦ ਰੱਖਣਾ ਕੱਲ ਮੈਂ ਅਰਜ਼ ਕੀਤੀ ਸੀ, ਗੁਰੂ ਤੇਗ ਬਹਾਦਰ ਹਰ ਥਾਂ ਤੇ ਸਹਾਈ ਹੋਏ ਨੇ, ਹਰ ਇੱਕ ਥਾਂ ਤੇ, ਸਮੁੰਦਰ ਵਿੱਚ ਵੀ ਜੇ ਕੋਈ ਆਵਾਜ਼ ਮਾਰਦਾ ਤਾਂ, ਕਿਤੇ ਵੀ ਬੈਠ ਕੇ ਕੋਈ ਪੁਕਾਰਦਾ, ਤੇ ਇੱਥੇ ਪੁਕਾਰਨ ਵਾਲਿਆਂ ਵਿੱਚ ਦੋ ਅਜੇ ਨੇ। ਚੇਤੇ ਰੱਖਿਓ ਮੈਂ ਜਿਹੜੀ ਅਰਜ਼ ਕਰ ਲੱਗਾ ਅੱਗੇ ਪ੍ਰਸੰਗ ਦੀ ਲੜੀ ਜੁੜਨੀ ਏ, ਦੋ ਐਸੇ ਨੇ ਜਿਨ੍ਹਾਂ ਨੂੰ ਮੇਰੇ ਗੁਰੂ ਤੇਗ ਬਹਾਦਰ ਜੀ ਨੇ ਜਿੰਦੇ ਜੀ ਇਸ ਸਰੀਰ ਵਿੱਚ ਨਿਵਾਜ ਕੇ ਜਾਣਾ, ਤੇ ਦੋ ਐਸੇ ਨੇ ਜਿਹੜੇ ਉਡੀਕ ਪੈ ਕਰਦੇ ਨੇ, ਉਹਨਾਂ ਨੂੰ ਗੁਰੂ ਤੇਗ ਬਹਾਦਰ ਨੇ ਸ਼ਹਾਦਤ ਤੋਂ ਬਾਅਦ ਨਿਵਾਜਣ। ਗੁਰੂ ਤੇਗ ਬਹਾਦਰ ਤੁਰੇ ਨੇ, ਆਗਰੇ ਦੀ ਧਰਤੀ ਤੇ ਇੱਕ ਮਾਈ ਬੈਠੀ ਏ, ਕੱਲਾ ਅਸੀਂ ਪੜ੍ਹਨੇ ਆ ਇੱਕ ਆਜੜੀ ਨਹੀਂ, ਗੁਰੂ ਤੇਗ ਬਹਾਦਰ ਜਦੋਂ ਗਏ ਨੇ ਇੱਕ ਮਾਈ ਏ, ਉਹਦਾ ਨਾਂ ਵਿਦਵਾਨਾਂ ਨੇ ਤਿੰਨ ਤਰ੍ਹਾਂ ਨਾਲ ਦਿੱਤਾ, ਡਾਕਟਰ ਫੌਜਾ ਸਿੰਘ ਉਹਦਾ ਨਾਂ ਲਿਖਦੇ ਨੇ ਮਾਈ ਜੱਸੀ, ਇੱਕ ਵਿਦਵਾਨ ਹੋਰ ਲਿਖਦਾ ਉਹ ਲਿਖਦੇ ਨੇ ਕਿ ਮਾਈ ਵਲੈਤ, ਤੇ ਤੀਸਰਾ ਨਾਂ ਆਗਰੇ ਵਿੱਚ ਪ੍ਰਚਲਿਤ ਏ ਮਾਈ ਭਾਗਵੰਤੀ। ਉਸ ਮਾਈ ਦੇ ਤਿੰਨ ਨਾਵਾਂ ਦਾ ਜ਼ਿਕਰ ਏ, ਪਰ ਕਹਿੰਦੇ ਨੇ ਜਿਹੜੀ ਉਹਦੀ ਭਾਵਨਾ ਸੀ ਬਜ਼ੁਰਗ ਹੋ ਚੁੱਕੀ ਸੀ, ਤੇ ਇੱਕ ਅਰਦਾਸ ਕਰਦੀ ਸੀ ਗੁਰੂ ਤੇਗ ਬਹਾਦਰ ਜੀ ਮੇਰੇ ਸਰੀਰ ਅੰਦਰ ਤਾਕਤ ਨਹੀਂ ਕਿ ਮੈਂ ਤੇਰੇ ਦਰ ਤੱਕ ਆ ਸਕਾਂ, ਇਸ ਗਰੀਬਣੀ ਨੇ ਕਈ ਮਹੀਨਿਆਂ ਦੀ ਮਿਹਨਤ ਨਾਲ ਆ ਖੱਦਰ ਦੇ ਬਸਤਰ ਤਿਆਰ ਕੀਤੇ ਨੇ, ਕਿਤਨਾ ਚੰਗਾ ਹੋਵੇ ਜੇ ਤੂੰ ਮੈਨੂੰ ਨਿਵਾ ਜਾਵੇਂ, ਮੈਂ ਸੁਣਿਆ ਜਿਹੜਾ ਭਾਵਨਾ ਨਾਲ ਤੈਨੂੰ ਚੇਤੇ ਕਰਦਾ ਤੁਸੀਂ ਉਹਦੀ ਸ਼ਰਧਾ ਨੂੰ ਪੂਰਿਆਂ ਕਰਦੇ ਹੋ, ਮੇਰੇ ਸੱਚੇ ਸਤਿਗੁਰੂ ਇੱਕ ਵਾਰੀ ਆ ਕੇ ਇਸ ਗਰੀਬਣੀ ਦਾ ਚੋਲਾ ਪ੍ਰਵਾਨ ਕਰ ਲਵੋ। ਵਿਦਵਾਨ ਕਹਿੰਦੇ ਨੇ ਗੁਰੂ ਤੇਗ ਬਹਾਦਰ ਆਗਰੇ ਗਏ ਨੇ, ਤੇ ਉੱਥੇ ਜਦੋਂ ਪਹੁੰਚੇ ਨੇ ਉਸ ਮਾਈ ਦੇ ਘਰ ਗਏ ਨੇ, ਤੇ ਉਸ ਮਾਈ ਨੇ ਜਦੋਂ ਕੀਤੇ ਦੀਦਾਰ ਤੇ ਪਹਿਲਾਂ ਤਾਂ ਅੱਖਾਂ ਦੀ ਜੋਤ ਘਾਟੇ ਦਿਸਿਆ ਨਹੀਂ, ਤੇ ਪੁੱਛਦੀ ਏ ਕੌਣ ਹੋ, ਤੇ ਭਾਈ ਮਤੀ ਦਾਸ ਨੇ ਕਿਹਾ ਆਵਾਜ਼ ਦੇ ਕੇ ਮਾਂ
ਗੁਰੂ ਤੇਗ ਬਹਾਦਰ।

ਜੀ ਆਏ ਨੇ, ਮੰਜੇ ਤੋਂ ਉੱਠੀ, ਸਤਿਗੁਰੂ ਦੇ ਚਰਨਾਂ ਵਿੱਚ ਕੀਤੀ ਨਮਸਕਾਰ। ਗੁਰੂ ਤੇਗ ਬਹਾਦਰ ਜੀ ਦੇ ਚਰਨ ਆਪਣੇ ਨੇਤਰਾਂ ਦੇ ਨੀਰ ਨਾਲ, ਬੈਰਾਗ ਨਾਲ ਧੋ ਦਿੱਤੇ ਨੇ ਤੇ ਪਰਤ ਕੇ ਆਪਣੇ ਹੱਥਾਂ ਨਾਲ ਗੁਰੂ ਤੇਗ ਬਹਾਦਰ ਜੀ ਨੂੰ ਵਸਤਰ ਭੇਟ ਕੀਤੇ ਨੇ ਤੇ ਪੁੱਛਿਆ ਸੀ, ਮਾਂ ਕੋਈ ਤੇਰੀ ਇੱਛਾ ਹੋਰ ਹੋਵੇ? ਤੇ ਇੱਕੋ ਗੱਲ ਕਹੀ ਸੀ ਮਾਈ ਨੇ, ਸਤਿਗੁਰੂ ਜੇ ਤੁਠਿਆ ਮੈਂ ਅੱਜ ਸਰੀਰ ਨੂੰ ਤਿਆਗ ਜਾਣਾ, ਮੇਰੇ ਘਰ ਵਿੱਚੋਂ ਉਸ ਤੋਂ ਬਾਹਰ ਨਿਕਲੀ, ਪਹਿਲਾਂ ਮੈਂ ਆਪਣੇ ਤਨ ਨੂੰ ਤਿਆਗ ਕੇ ਇਸ ਸੰਸਾਰ ਤੋਂ ਕੂਚ ਕਰ ਜਾਣਾ। ਉਸ ਮਾਈ ਨੇ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਆਪਣੇ ਸਰੀਰ ਨੂੰ ਤਿਆਗਿਆ। ਧਿਆਨ ਰੱਖਣਾ, ਇੱਥੇ ਇੱਕ ਗਰੀਬ ਆਜੜੀ ਏ। ਸਿੱਖ ਵਿਦਵਾਨਾਂ ਨੇ ਇਸ ਘਟਨਾ ਨੂੰ ਵੀ ਨੋਟ ਕੀਤਾ, ਅੰਕਿਤ ਕੀਤਾ। ਇਸ ਆਜੜੀ ਦਾ ਨਾਂ ਪ੍ਰਿੰਸੀਪਲ ਸਤਬੀਰ ਸਿੰਘ ਲਿਖਦੇ ਨੇ, ਸ਼ਾਇਦ ਹਸਨ ਅਲੀ, ਕਈ ਲਿਖਦੇ ਨੇ ਅਲੀ ਹਸਨ। ਕਹਿਣ ਤੋਂ ਮੁਰਾਦ ਇਹ ਆਜੜੀ ਦੀ ਇੱਕ ਭਾਵਨਾ ਸੀ ਕਿ ਗੁਰੂ ਨਾਨਕ ਸਾਹਿਬ ਦਾ ਘਰ ਏ, ਗਰੀਬਾਂ ਨੂੰ ਨਿਵਾਜਦਾ। ਪਰ ਸੋਚ ਕਿਹੋ ਜਿਹੀ, ਕਿਤੇ ਤਾਂ ਗੁਰੂ ਤੇਗ ਬਹਾਦਰ ਜੀ ਸਿੱਖਾਂ ਦੀ ਮਿੱਟੀ ਵੀ ਭੇਟਾ ਮਿਲੇ ਤਾਂ ਉਹਨੂੰ ਝੋਲੀ ਵਿੱਚ ਪਵਾ ਲੈਂਦੇ ਨੇ। ਜੇ ਕੋਈ ਭਾਵਨਾ ਨਾਲ ਕਹਿ ਮੇਰੇ ਬੇੜੇ ਨੂੰ ਕਿਨਾਰੇ ਲਈ, ਉਹਦੇ ਬੇੜੇ ਕਿਨਾਰੇ ਲਾ ਦਿੰਦੇ ਨੇ। ਜੇ ਕਿਸੇ ਨਗਨ ਨੂੰ ਤੱਕਦੇ ਨੇ, ਵਸਤਰ ਉਤਾਰ ਕੇ ਦੇ ਦਿੰਦੇ ਨੇ ਤੇ ਹੱਦ ਹੋ ਗਈ। ਜੇ ਕੋਈ ਇਹ ਕਹੇ ਕਿ ਗੁਰੂ ਤੇਗ ਬਹਾਦਰ ਮੈਂ ਗਰੀਬ ਹਾਂ, ਤੂੰ ਚੱਲਿਆ ਸੱਚ ਦੀ ਆਵਾਜ਼ ਨੂੰ ਬੁਲੰਦ ਕਰ ਲਈ, ਜੇ ਮੇਰੇ ਰਾਹੀਂ ਗ੍ਰਿਫਤਾਰ ਹੋ ਜਾਏ, ਘੱਟੋ ਘੱਟ ਮੇਰਾ ਕੁਝ ਦਿਨ ਗੁਜ਼ਾਰਾ ਹੋ ਜਾਏ। ਗੁਰੂ ਤੇਗ ਬਹਾਦਰ ਜੀ ਬਾਅਦ ਵਿੱਚ ਟਿਕੇ ਨੇ। ਇਹ ਆਜੜੀ ਭੇਡਾਂ ਪਿਆ ਚਾਰਦਾ ਤੇ ਸਤਿਗੁਰੂ ਨੇ ਆਵਾਜ਼ ਦੇ ਕੇ ਕਿਹਾ, ਸੱਜਣਾ ਤੂੰ ਯਾਦ ਕਰਦਾ ਸੈਂ, ਅਸੀਂ ਪਹੁੰਚ ਗਏ ਹਾਂ। ਉਹ ਸਮਝਿਆ ਨਹੀਂ, ਉਹਨੇ ਪਹਿਚਾਣਿਆ ਨਹੀਂ। ਕਹਿਣ ਲੱਗਾ, ਤੁਸੀਂ ਕੌਣ ਹੋ? ਸਾਹਿਬ ਨੇ ਕਿਹਾ, ਬਾਅਦ ਵੀ ਦੱਸਾਂਗੇ, ਆ ਅੰਗੂਠੀ ਤੇ ਦਿਸ਼ਾਲਾ ਲੈ ਜਾ, ਭੁੱਖ ਲੱਗੀ ਏ, ਕੁਝ ਸ਼ਹਿਰ ਵਿੱਚੋਂ ਖਰੀਦ ਕੇ ਲਿਆ। ਅੰਗੂਠੀ ਨੂੰ ਵੇਚ ਦਈ ਇੱਕ ਬੇਦੇ ਗੁਰੂ ਦੀ ਕਿ ਪ੍ਰਗਟ ਕਰਾਂ, ਆਪਣੇ ਆਪ ਨੂੰ ਸਮਝ ਵੀ ਲੱਗ ਜਾਏ ਇਹਨਾਂ ਲੋਕਾਂ ਨੂੰ ਕਿ ਇਹ ਗੁਰੂ ਤੇਗ ਬਹਾਦਰ ਨੇ ਤੇ ਬਾਕੀ ਇਸ ਗਰੀਬ ਦਾ ਵੀ ਕੁਝ ਬਣ ਜਾਏ। ਖੈਰ, ਅਸੀਂ ਪੜ੍ਹਿਆ ਕਿ ਸ਼ਹਿਰ ਵਿੱਚ ਗਿਆ ਤੇ ਉਸ ਹਲਵਾਈ ਨੇ ਪੁੱਛਿਆ ਸੀ ਕਿ ਅੰਗੂਠੀ ਕਿਹਦੀ? ਉਹਨੇ ਕਿਹਾ, ਬਾਅਦ ਵਿੱਚ ਕੋਈ ਫਕੀਰ, ਕੋਈ ਮਹਾਂਪੁਰਸ਼ ਆਇਆ ਤੇ ਉਸ ਵਕਤ ਕੋਤਵਾਲ ਕੋਲ ਇਸ ਆਜਨੀ ਨੂੰ ਪਕੜਾਇਆ ਗਿਆ ਤੇ ਜਦੋਂ ਆਏ ਤੇ ਉਹ ਗੁਰੂ ਤੇਗ ਬਹਾਦਰ ਜੀ ਸਨ। ਇੱਥੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਗ੍ਰਿਫਤਾਰ ਕੀਤਾ ਗਿਆ। ਕੁਝ ਸਿੱਖ ਵਿਦਵਾਨ ਕਹਿੰਦੇ ਨੇ, ਤਿੰਨ ਸਿੱਖ ਨਾਲ ਗ੍ਰਿਫਤਾਰ ਕੀਤੇ ਨੇ, ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ, ਭਾਈ ਗੁਰਦਿੱਤਾ ਤੇ ਭਾਈ ਉਦੈ। ਇਹਨੂੰ ਗੁਰਦੇਵ ਜੀ ਨੇ ਵੱਖ ਕਰ ਦਿੱਤਾ, ਇਹਨਾਂ ਨੂੰ ਗ੍ਰਿਫਤਾਰੀ ਤੋਂ ਬਚਾ ਦਿੱਤਾ ਕਿ ਸ਼ਹਾਦਤ ਤੋਂ ਬਾਅਦ ਤੁਸੀਂ ਸਭ ਕੁਝ ਸਾਂਭ ਸੰਭਾਲ ਕਰਨੀ ਏ ਤੇ ਤੁਸੀਂ ਸਿੱਖਾਂ ਨੂੰ ਸੁਚੇਤ ਕਰਨਾ। ਕੁਝ ਕਹਿੰਦੇ ਨੇ ਇਹ ਦਿੱਲੀ ਤੋਂ ਵੱਖ ਹੋਏ ਨੇ। ਖੈਰ, ਕੁਝ ਵੀ ਹੋਵੇ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਗ੍ਰਿਫਤਾਰੀ ਆਗਰੇ ਤੋਂ ਹੋਈ ਏ। ਵਿਦਵਾਨ ਕਹਿੰਦੇ ਨੇ 1200 ਘੋੜ ਅਸਵਾਰਾਂ ਦੇ ਸਖ਼ਤ ਪਹਿਰੇ ਅੰਦਰ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਲਿਆਂਦਾ ਗਿਆ। ਇਹਦਾ ਕਾਰਨ ਕੁਝ ਵਿਦਵਾਨ ਕਹਿੰਦੇ ਨੇ, ਮਥੁਰਾ ਦੇ ਅੰਦਰ ਕੁਝ ਜਾਟ ਪਰਿਵਾਰ ਐਸੇ ਸਨ ਜਿਹੜੇ ਗੁਰੂ ਤੇਗ ਬਹਾਦਰ ਜੀ ਨੂੰ ਕਰਦੇ ਸਨ ਪਿਆਰ। ਇਹਨਾਂ ਨੂੰ ਭੈ ਸੀ ਕਿ ਜੇ ਕਿਤੇ ਗੁਰੂ ਤੇਗ ਬਹਾਦਰ ਜੀ ਦੇ ਦੁਆਲੇ ਪਹਿਰਾ ਨਾ ਰੱਖਿਆ ਤੇ ਹੋ ਸਕਦਾ ਜਾਟ ਹੱਲਾ ਕਰਕੇ ਗੁਰੂ ਤੇਗ ਬਹਾਦਰ ਜੀ ਨੂੰ ਛਡਾ ਲੈਣ। ਸਤਿਗੁਰੂ ਗੁਰੂ ਤੇਗ ਬਹਾਦਰ ਗ੍ਰਿਫਤਾਰ ਕਰਕੇ ਦਿੱਲੀ ਲਿਆਂਦਾ ਗਿਆ। ਸਾਧ ਸੰਗਤ, ਇੱਕ ਅੱਧੀ ਪੁਰਾਣੀ ਹਵੇਲੀ ਏ ਜਿੱਥੇ ਮੇਰੇ ਗੁਰੂ ਤੇਗ ਬਹਾਦਰ ਜੀ ਨੂੰ ਵਿਸ਼ਰਾਮ ਕਰਾਇਆ ਗਿਆ। ਇੱਥੇ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਵੀ ਨਾਲ ਨੇ। ਸਤਿਗੁਰੂ ਜੀ ਨੂੰ ਪ੍ਰਸ਼ਾਦ ਪਾਣੀ ਛਕਾਉਣ ਵਾਸਤੇ ਨਹੀਂ ਦਿੱਤਾ ਗਿਆ। ਗੁਰੂ ਤੇਗ ਬਹਾਦਰ ਜੀ ਉਸ ਪਿਆਰੇ ਦੀ ਯਾਦ ਵੀ ਜੁੜੇ ਰਹੇ। ਲੋਕ ਕਹਿੰਦੇ ਨੇ ਇਹ ਹਵੇਲੀ ਭੂਤਾਂ ਵਾਲੀ ਸੀ, ਪਰ ਜਿੱਥੇ ਗੁਰੂ ਕੇ ਚਰਨ ਪੈ ਜਾਣ ਉੱਥੇ ਇਹਨਾਂ ਚੀਜ਼ਾਂ ਦਾ ਵਾਸ ਹੈ ਹੀ ਨਹੀਂ। ਗੁਰੂ ਤੇਗ ਬਹਾਦਰ ਜੀ ਟਿਕੇ ਨੇ। ਇੱਥੇ ਇੱਕ ਬੜੀ ਰੋਚਕ ਘਟਨਾ ਜਿਹੜੀ ਸਾਡੇ ਸਿੱਖ ਵਿਦਵਾਨਾਂ ਨੇ ਅੰਕਿਤ ਕੀਤੀ, ਖਾਸ ਕਰਕੇ ਗਿਆਨੀ ਗਿਆਨ ਸਿੰਘ ਨੇ, ਕਿਉਂਕਿ ਜਦੋਂ ਅਸੀਂ ਇਤਿਹਾਸ ਦੇ ਤੱਥ ਨੂੰ ਵਾਚਨੇ ਆ ਨਾ ਤੇ ਸਾਨੂੰ ਉਹਨਾਂ ਗੱਲਾਂ ਤੋਂ ਸੁਚੇਤ ਰਹਿਣਾ ਪਏਗਾ ਜਿਹੜੀਆਂ ਗੁਰਮਤ ਦੇ ਨਾਲ ਮੇਲ ਨਹੀਂ ਖਾਂਦੀਆਂ। ਕਹਿੰਦੇ ਨੇ ਗੁਰੂ ਤੇਗ ਬਹਾਦਰ ਜੀ ਨੇ ਇੱਕ ਦਿਨ ਕੇਸੀ ਇਸ਼ਨਾਨ ਕੀਤਾ ਤੇ ਹਵੇਲੀ ਦੀ ਛੱਤ ਤੇ ਖੜੇ ਹੋ ਗਏ ਨੇ। ਇਹ ਗੱਲ ਮੈਂ ਅਰਜ਼ ਕਰ ਰਿਹਾ ਹੈ ਨਹੀਂ, ਪਰ ਜੋ ਵਿਦਵਾਨਾਂ ਨੇ ਲਿਖੀ ਏ, ਕਹਿਣ ਲੱਗੇ ਇਹ ਛੱਤ ਤੇ ਖਲੋ ਗਏ ਤੇ ਲਿਖੀ ਗਈ ਉਸ ਵਕਤ ਜਦੋਂ ਅੰਗਰੇਜ਼ਾਂ ਦਾ ਸਮਾਂ
ਅੰਗਰੇਜ਼ਾਂ ਦੇ ਰਾਜ ਵਕਤ ਤੇ ਜਦੋਂ ਛੱਤ ਤੇ ਖਲੋਤੇ ਨੇ, ਕੇਸ਼ ਪੈ ਹਰੇ ਕਰਦੇ ਨੇ, ਤੇ ਜੇ ਪੁੱਛਿਆ ਗੁਰੂ ਤੇਗ ਬਹਾਦਰ ਜੀ ਨੂੰ ਕੀ ਪੈ ਤੱਕਦੇ ਹੋ, ਤੇ ਕਹਿੰਦੇ ਨੇ ਮੈਂ ਦੇਖਣਾ ਪਿਆਵਾਂ ਕਿ ਪੱਛਮ ਤੋਂ ਮੇਰੇ ਇੱਕ ਸਿੱਖ ਨੇ ਆਉਣਾ ਜਿਹਨੇ ਆਪਣੇ ਸਿਰ ਤੇ ਟੋਪੀ ਲਈਏ, ਉਹ ਆਵੇਗਾ, ਆ ਕੇ ਤੁਰਕਾਂ ਦੀਆਂ ਜੜਾਂ ਉਖੇੜ ਦੇਗਾ ਤੇ ਸਾਡੇ ਲੋਕ ਸੁਣਾਈ ਗਏ। ਹੱਦ ਹੋ ਗਈ। ਇਹ ਵੀ ਇੱਕ ਅੰਗਰੇਜ਼ ਦੀ ਚਾਲ ਏ ਕਿ ਸਿੱਖ ਕਦੀ ਇਹ ਮਹਿਸੂਸ ਹੀ ਨਾ ਕਰਨ ਕਿ ਅੰਗਰੇਜ਼ਾਂ ਦੇ ਅਸੀਂ ਗੁਲਾਮ ਹਾਂ। ਇਹ ਹੀ ਸਮਝਣ ਕਿ ਗੁਰੂ ਤੇਗ ਬਹਾਦਰ ਜੀ ਦੇ ਹੁਕਮ ਨਾਲ ਅੰਗਰੇਜ਼ਾਂ ਨੇ ਮੁਗਲ ਰਾਜ ਦੇ ਤਰਕ ਤਖਤੇ ਨੂੰ ਪਲਟਿਆ। ਅਸਲ ਵਿੱਚ ਇਹ ਗੱਲ ਹੈ ਨਹੀਂ। ਗੁਰੂ ਤੇਗ ਬਹਾਦਰ ਮਹਾਰਾਜ ਹਵੇਲੀ ਵਿੱਚ ਇਹਨਾਂ ਨੂੰ ਰੱਖਿਆ ਗਿਆ। ਹੁਣ ਭਾਈ ਮਤੀ ਦਾਸ ਜਦੋਂ ਤੱਕਦਾ ਤੇ ਕਈ ਵਾਰੀ ਅੱਖਾਂ ਵਿੱਚ ਪਾਣੀ ਭਰ ਆਉਂਦਾ, ਕਿਉਂਕਿ ਗੁਰੂ ਕਾ ਦੀਵਾਨ ਹੈ ਨਾ ਉਹ ਸਤਿਗੁਰੂ ਜਿਹਦੇ ਸੀਸ ਉੱਪਰ ਛਤਰ ਝੁਲਦਾ, ਉਹ ਸਤਿਗੁਰੂ ਜਿਹਦੇ ਸੀਸ ਦੇ ਉੱਪਰ ਚਵਰ ਝੁਲਦੇ ਨੇ। ਗੁਰੂ ਤੇਗ ਬਹਾਦਰ ਜੀ ਹਵੇਲੀ ਵਿੱਚ ਨੇ ਤੇ ਜਦੋਂ ਪ੍ਰਸ਼ਾਦ ਪਾਣੀ ਨਹੀਂ ਮਿਲਦਾ ਤੇ ਮਨ ਵਿੱਚ ਆਖਰ ਸਿੱਖ ਏ ਹੋਕਾ ਭਰ ਲੈਂਦਾ ਮਨਾ, ਕਿਉਂ ਜਿਹਾ ਸਮਾਂ ਕਦੀ ਗੁਰੂ ਤੇਗ ਬਹਾਦਰ ਜੀ ਦੀ ਅੱਖ ਦੀ ਸੇਵਾ ਕਰਦੇ ਸਾਂ, ਅੱਜ ਕੈਦ ਵਿੱਚ ਪਏ, ਪਿਆਰਾ ਪ੍ਰੀਤਮ ਸਾਹਮਣੇ ਨੇ, ਪਰ ਅਸੀਂ ਸੇਵਾ ਨਹੀਂ ਕਰ ਸਕਦੇ। ਉਸ ਵਕਤ ਕਹਿੰਦੇ ਨੇ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਇਹਨਾਂ ਲੋਕਾਂ ਨੇ ਫਿਰ ਸਿੱਖਾਂ ਉੱਤੇ ਤਸ਼ੱਦਦ ਕਰਨਾ ਸ਼ੁਰੂ ਕੀਤਾ ਤੇ ਭਾਈ ਮਤੀ ਦਾਸ ਨੇ ਇੱਕ ਦਿਨ ਗੁਰਦੇਵ ਵੱਲ ਤੱਕ ਕੇ ਕਿਹਾ ਸੀ, ਗੁਰੂ ਤੇਗ ਬਹਾਦਰ ਜੀ ਜੇ ਇੱਕ ਕਿਰਪਾ ਮੇਰੇ ਤੇ ਕਰ ਦਿਓ ਨਾ, ਜੇ ਇਜਾਜ਼ਤ ਦੇ ਦਿਓ, ਤੁਹਾਡਾ ਹੁਕਮ ਹੋਵੇ, ਮੈਂ ਕੁਝ ਕਰਨਾ ਚਾਹੁੰਦਾ ਨਾ। ਤੇ ਪੁੱਛਿਆ ਸਾਹਿਬ ਨੇ ਭਾਈ ਮਤੀ ਦਾਸ ਕੀ ਕਹਿਣ ਲੱਗਾ, ਗੁਰੂ ਤੇਗ ਬਹਾਦਰ ਜੀ ਇੱਕ ਵਾਰੀ ਇਜਾਜ਼ਤ ਦੇ ਦਿਓ, ਮੇਰੇ ਤੋਂ ਜਰਿਆ ਨਹੀਂ ਜਾਂਦਾ ਪਿਆ, ਜੇ ਤੂੰ ਕਿਰਪਾ ਕਰੇ ਇੱਕ ਪਾਸੇ ਦਿੱਲੀ ਤੇ ਦੂਸਰੇ ਪਾਸੇ ਲਾਹੌਰ, ਇਹ ਤਿੰਨ ਹੀ ਤਾਂ ਖਾਸ ਕਰਕੇ ਮੇਨ ਦਿੱਲੀ ਕੇਂਦਰ ਵੀ ਸੀ, ਲਾਹੌਰ ਸਰਹੰਦ ਤੇ ਦਿੱਲੀ, ਤੇ ਕਮਾਲ ਦੀ ਗੱਲ ਗੁਰੂ ਤੇਗ ਬਹਾਦਰ ਜੀ ਦਾ ਖਾਨਦਾਨ ਤੇ ਗੁਰੂ ਤੇਗ ਬਹਾਦਰ ਜੀ ਦੀ ਔਲਾਦ ਨੇ ਤਿੰਨਾਂ ਹੀ ਇਹਨਾਂ ਸੂਬਿਆਂ ਦਿੱਲੀ ਕੇਂਦਰ ਵੀ ਸੀ, ਲਾਹੌਰ ਸਰਹੰਦ ਤੇ ਦਿੱਲੀ, ਤੇ ਕਮਾਲ ਦੀ ਗੱਲ ਗੁਰੂ ਤੇਗ ਬਹਾਦਰ ਜੀ ਦਾ ਖਾਨਦਾਨ ਤੇ ਗੁਰੂ ਤੇਗ ਬਹਾਦਰ ਜੀ ਦੀ ਔਲਾਦ ਨੇ ਤਿੰਨਾਂ ਹੀ ਇਹਨਾਂ ਸੂਬਿਆਂ ਦੇ ਵਿੱਚ ਸਾਕੇ ਕੀਤੇ। ਗੁਰੂ ਅਰਜਨ ਸਾਹਿਬ ਲਾਹੌਰ ਸਾਕਾ ਤਾਂ ਕਰਦੇ ਨੇ ਤੇ ਗੁਰੂ ਅਰਜਨ ਸਾਹਿਬ ਜੀ ਦਾ ਪੋਤਾ ਗੁਰੂ ਤੇਗ ਬਹਾਦਰ ਦਿੱਲੀ ਵਿੱਚ ਧਰਮ ਹੇਤ ਸਾਕਾ ਪਿਆ ਕਰਦਾ ਤੇ ਗੁਰੂ ਤੇਗ ਬਹਾਦਰ ਜੀ ਦੇ ਪੋਤੇ ਸਰਹੰਦ ਦੀ ਧਰਤੀ ਤੇ ਸਾਕਾ ਪਿਆ ਕਰਦੇ, ਕਿਉਂਕਿ ਜ਼ੁਲਮ ਰਾਜ ਜਿੱਥੋਂ ਜ਼ੁਲਮ ਦੇ ਹੁਕਮ ਸ਼ੁਰੂ ਹੁੰਦੇ ਨੇ, ਗੁਰੂ ਨਾਨਕ ਸਾਹਿਬ ਦੀ ਗੱਦੀ ਤੇ ਗੁਰੂ ਅਰਜਨ ਸਾਹਿਬ ਦੀ ਔਲਾਦ ਨੇ ਤੇ ਗੁਰੂ ਤੇਗ ਬਹਾਦਰ ਜੀ ਦੇ ਖਾਨਦਾਨ ਨੇ ਉਹਨਾਂ ਥਾਵਾਂ ਤੇ ਆਪਣੇ ਪਵਿੱਤਰ ਖੂਨ ਨੂੰ ਡੋਲ ਕੇ ਸਦਾ ਲਈ ਉਹਨਾਂ ਨੂੰ ਆਜ਼ਾਦ ਕਰਨਾ ਚਾਹੇ। ਗੁਰੂ ਤੇਗ ਬਹਾਦਰ ਜੀ ਨੂੰ ਭਾਈ ਮਤੀ ਦਾਸ ਨੇ ਅਰਜ਼ ਕੀਤੀ ਏ ਕਿ ਸਤਿਗੁਰੂ ਜੇ ਇੱਕ ਇਜਾਜ਼ਤ ਦੇ ਦਿਓ। ਪੁੱਛਿਆ ਕੀ? ਕਹਿਣ ਲੱਗਾ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਸਕਣਾ ਵਾ। ਤੇ ਗੁਰੂ ਤੇਗ ਬਹਾਦਰ ਜੀ ਮੁਸਕਰਾ ਪਏ, ਕਹਿਣ ਲੱਗੇ ਉਹ ਮਤੀ ਦਾਸ ਤੇਰੇ ਕੋਲ ਇੰਨੀ ਤਾਕਤ ਹੈ? ਕਹਿਣ ਲੱਗਾ ਹਾਂ, ਮੈਂ ਸਭ ਕੁਝ ਕਰ ਸਕਣਾ ਵਾ। ਤੇ ਪੁੱਛਿਆ ਮਤੀ ਦਾਸ ਇਹ ਤਾਕਤ ਲਈ ਕਿਹਦੇ ਤੋਂ? ਕਹਿਣ ਲੱਗਾ ਗੁਰੂ ਤੇਗ ਬਹਾਦਰ ਤੇਰੇ ਚਰਨਾਂ ਦੀ ਸੇਵਾ ਕਰ ਕਰਕੇ। ਤੇ ਸਾਹਿਬ ਨੇ ਕਿਹਾ ਵਾਹ ਓਏ ਮਤੀ ਦਾਸ, ਜਿਹਦੇ ਚਰਨਾਂ ਦੀ ਸੇਵਾ ਕੀਤੀ ਉਹਦੇ ਕੋਲੋਂ ਤੈਨੂੰ ਤਾਕਤ ਮਿਲੀ, ਤੂੰ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਸਕਣਾ, ਤੂੰ ਸੇਵਾ ਕਰਨ ਵਾਲੇ ਕੋਲ ਇੰਨੀ ਤਾਕਤ ਏ, ਤੇ ਜਿਹਦੀ ਤੂੰ ਸੇਵਾ ਕੀਤੀ ਉਹਦੇ ਕੋਲ ਕਿੰਨੀ ਕੁ ਤਾਕਤ ਹੋਵੇ? ਕਹਿਣ ਲੱਗਾ ਗੁਰੂ ਤੇਗ ਬਹਾਦਰ ਤੇਰੀ ਤਾਕਤ ਨੂੰ ਨਮਸਕਾਰ ਏ। ਤੇ ਸਾਹਿਬ ਨੇ ਕਿਹਾ ਸੱਜਣਾ ਦੇਖ, ਅਜਰ ਨੂੰ ਜਰ ਲਈਦਾ ਏ, ਇਹ ਤਾਂ ਰੱਬ ਤੇ ਭਗਤ ਦਾ ਇੱਕ ਲੱਛਣ ਏ ਕਿ ਤਾਣ ਹੁੰਦਾ ਹੋਏ ਨੀ ਤਾਣਾ, ਉਹਦੇ ਕੋਲ ਤਾਕਤ ਹੈ ਪਰ ਪ੍ਰਗਟ ਨਹੀਂ ਕਰਦਾ। ਯਾਦ ਰੱਖੀ ਇਸ ਨੁਕਤੇ ਤੋਂ ਬਚ ਗਈ, ਕਿਉਂਕਿ ਅੰਤਲੇ ਸਮੇਂ ਨੇ ਕਿਤੇ ਇਹ ਭਾਵਨਾ ਬਣ ਜਾਏ ਤੇ ਭਾਈ ਮਤੀ ਦਾਸ ਆਪਣੇ ਅੱਗੇ ਨੂੰ ਨਾ ਕਿਤੇ ਗਵਾ ਲੈ। ਸਤਿਗੁਰੂ ਨੇ ਕਿਹੋ ਜਿਹੇ ਕਮਾਲ ਦੇ ਬਚਨ ਕੀਤੇ ਨੇ। ਭਾਈ ਸਾਹਿਬ, ਭਾਈ ਗੁਰਦਾਸ ਦੀ ਇੱਕ ਪੰਕਤੀ ਆਉਂਦੀ ਏ, ਉਹਨਾਂ ਦੀ ਵਾਰ ਏ ਕਿ ਇਕਤ ਨੁਕਤੇ ਹੋਏ ਜਾਏ ਮਹਿਰਮ ਮੁਜਰਮ ਖੈਰ ਖੁਆਰੀ। ਧਿਆਨ ਰੱਖਣਾ ਨੁਕਤਾ ਇੱਕੋ ਹੀ ਲੱਗਦਾ ਤੇ ਉਰਦੂ ਪੜ੍ਹੇ ਹੋਏ ਸੱਜਣਾ ਨੂੰ ਪਤਾ ਜਦੋਂ ਮਹਿਰਮ ਲਿਖੀ ਦੈ ਮੀਮ ਖੇ ਰੇ ਤੇ ਮੀਮ ਮਹਿਰਮ, ਤੇ ਜਦੋਂ ਆਪਾਂ ਇਹਨੂੰ ਮੁਜਰਮ ਲਿਖਣਾ ਨਾ ਉਦੋਂ ਮੀਮ
ਤੇ ਖੇ ਵਾਲੀ ਥਾਂ ਤੇ ਇੱਕ ਨੁਕਤਾ ਪਾ ਦੇਣਾ, ਬਸ ਇੱਕ ਨੁਕਤੇ ਦੇ ਨਾਲ।

ਦੰਦੇ ਕਿ ਗੁਰੂ ਤੇਗ ਬਹਾਦਰ। ਯਾਦ ਰੱਖੀ, ਜੇ ਆਰੇ ਦੇ ਦੰਦੇ ਨੇ ਗੁਰੂ ਤੇਗ ਬਹਾਦਰ ਏ, ਦੂਜੇ ਪਾਸੇ ਦੁਨੀਆਂ ਦਾ ਸਿੱਖ ਸੋਖੇ ਹੱਸ ਕੇ ਕਹਿੰਦਾ, ਸੱਜਣਾ ਮੈਂ ਤਾਂ ਅਜੇ ਤੱਕ ਭੁੱਲ ਹੀ ਰਿਹਾ ਵਾ, ਦੁਨੀਆਂ ਦੇ ਵਿੱਚ ਓਨਾ ਆਨੰਦ ਨਹੀਂ ਜਿੰਨਾ ਆਰੇ ਦੇ ਦੰਦਿਆਂ ਵਿੱਚ ਆਨੰਦ ਏ, ਪਰ ਇਹ ਆਨੰਦ ਤਾਂ ਹੈ ਜੇ ਗੁਰੂ ਤੇਗ ਬਹਾਦਰ ਸਾਹਮਣੇ ਦੇਖਦਾ ਹੋਵੇ, ਜੇ ਉਹਦੀ ਨਜ਼ਰ ਮੇਰੇ ਉੱਪਰ ਹੋਵੇ। ਕਮਾਲ ਦੀ ਗੱਲ, ਸਾਹਿਬ ਦੇਖ ਕੇ ਖੁਸ਼ ਹੋਏ, ਕਿਉਂਕਿ ਸਾਹਿਬ ਨੂੰ ਪ੍ਰਸੰਨਤਾ ਹੈ ਕਿ ਲੋਕ ਇਹ ਨਾ ਕਹਿਣ ਕਿ ਗੁਰੂ ਤੇਗ ਬਹਾਦਰ ਤਾਂ ਗੁਰੂ ਸੀ, ਉਹ ਤਾਂ ਸਭ ਕੁਝ ਜਲ ਗਿਆ। ਸਾਹਿਬ ਇਸ ਕਰਕੇ ਪ੍ਰਸੰਨ ਹੈ ਕਿ ਪਤਾ ਲੱਗ ਜਾਏ ਗੁਰੂ ਨਾਨਕ ਦੀ ਬਾਣੀ ਗਾਉਣ ਵਾਲੇ ਕੋਲ ਵੀ ਇੰਨੀ ਤਾਕਤ ਹੈ, ਉਹ ਆਰੇ ਦੇ ਦੰਦੇ ਜਲ ਕੇ ਵੀ ਖਿੜ ਕੇ ਮੱਥੇ ਇਸ ਮੁਸੀਬਤ ਨੂੰ ਪ੍ਰਵਾਨ ਕਰ ਸਕਦਾ। ਭਾਈ ਮਤੀ ਦਾਸ ਨੂੰ ਜਦੋਂ ਆਰੇ ਨਾਲ ਚੀਰਨ ਲੱਗੇ ਤੇ ਉਸ ਵਕਤ ਕਹਿੰਦੇ ਨੇ, ਉਹ ਕਾਜੀ ਹੁਣ ਦੇਰੀ ਨਾ ਕਰ, ਤੂੰ ਚੀਰ ਦੇ। ਪੁੱਛਿਆ, ਤੂੰ ਖੁਸ਼ ਕਿਉਂ ਵੇ? ਕਹਿਣ ਲੱਗਾ, ਦੇਖ ਸੁਹਾਗਣ ਦਾ ਚਿੰਨ ਹੁੰਦਾ ਹੈ, ਜਿਹੜੀ ਆਮ ਤੌਰ ਤੇ ਦੁਨੀਆਂ ਵਿੱਚ ਸੁਹਾਗਣ ਏ ਉਹ ਆਪਣੇ ਕੇਸਾਂ ਵਿੱਚ ਸੰਧੂਰ ਪਾਉਂਦੀ ਏ, ਪਰ ਜਿਹਨੇ ਪ੍ਰੀਤਮ ਦੀ ਸੇਜ ਨੂੰ ਮੰਨਣਾ ਹੈ ਉਹ ਆਪਣੇ ਪੱਤੀ ਵਿੱਚ ਆਪਣੇ ਸੀਸ ਵਿੱਚ ਖੂਨ ਦਾ ਸੰਧੂਰ ਪਾਉਂਦਾ ਹੈ। ਤੂੰ ਛੇਤੀ ਕਰ, ਮੈਂ ਆਪਣੇ ਪਿਆਰੇ ਦੀ ਪ੍ਰੀਤਮ ਦੀ ਸੇਜ ਨੂੰ ਮੰਨਣਾ। ਉਸ ਵਕਤ ਉਹਨਾਂ ਇੱਕ ਗੱਲ ਪੁੱਛੀ, ਤੇਰੀ ਕੋਈ ਅੰਤਮ ਇੱਛਾ ਹੈ? ਯਾਦ ਰੱਖ, ਇੱਕ ਪਾਸੇ ਆ ਰਹੀ, ਦੂਜੇ ਪਾਸੇ ਦੁਨੀਆਂ ਦੇ ਸੁੱਖ ਨਹੀਂ। ਭਾਈ ਮਤੀ ਦਾਸ ਨੇ ਉੱਥੇ ਇੱਕ ਗੱਲ ਕਹੀ, ਕਹਿੰਦਾ, ਸੱਜਣਾ ਮੈਨੂੰ ਆਰਾ ਚੰਗਾ। ਤੇ ਇੱਕ ਵਿਦਵਾਨ ਨੇ ਬੜੀ ਸੋਹਣੀ ਲਿਖੀ ਗੱਲ, ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਨੇ ਇਹਨੂੰ ਦਰਜ ਕੀਤਾ। ਉਹ ਲਿਖਦਾ, ਦੋ ਉਂਗਲਾਂ ਜਦ ਸ਼ੀਸ਼ ਵਿੱਚ ਆਰੇ ਪਾਇਆ ਚੀਰ, ਮਤੀ ਦਾਸ ਜੀ ਬੋਲਦੇ ਸੁਣ ਕਾਜੀ ਧਰ ਧੀਰ, ਰੋਮ ਰੋਮ ਵਿੱਚ ਮੈਂਡੜੇ ਪ੍ਰੀਤਮ ਮੱਸਿਆ ਆਪ। ਮੇਰੇ ਰੋਮ ਰੋਮ ਵਿੱਚ ਮੇਰਾ ਗੁਰੂ ਆ, ਰੋਮ ਰੋਮ ਵਿੱਚ ਮੈਂਡੜੇ ਪ੍ਰੀਤਮ ਮੱਸਿਆ ਆਪ, ਆਰਾ ਮੈਨੂੰ ਭਾਉਂਦਾ ਧਰਮ ਛੱਡਣਾ ਪਾਪ, ਟੁਕੜੇ ਇਸ ਸਰੀਰ ਦੇ ਕਰੇ ਜੇ ਲੱਖ ਕਰੋੜ ਤਾਂ ਵੀ ਦੀਨ ਨਾ ਛੋੜ ਸਾਂ। ਕਹਿਣ ਲੱਗੇ, ਤਾਂ ਵੀ ਧਰਮ ਨਾ ਛੋੜ ਸਾਂ, ਤੇਰਾ ਦੀਨ ਨੀ ਲੋੜ, ਆਰਾ ਪਿਆਰਾ ਲਗਤ ਹੈ, ਕਾਰਾ ਕਰੋ ਬਣਾਏ, ਸਿਰ ਜਾਂਦਾ ਤੇ ਜਾਣਦੇ ਮੇਰਾ ਸਿੱਖੀ ਸਿਦਕ ਨਾ ਜਾਏ। ਮੈਨੂੰ ਸਿਰ ਦੀ ਪਰਵਾਹ ਨਹੀਂ, ਪਰ ਤਾਕੋ ਸਿੱਖਾਂ ਚਾਂਦਨੀ ਚੌਂਕ ਤੋਂ ਪੁੱਛ, ਉਹ ਤਾਂ ਕਹਿੰਦਾ ਸਿਰ ਚਲਾ ਜਾਏ ਮੇਰੀ ਸਿੱਖੀ ਨਾ ਜਾਏ, ਤੇ ਅਸੀਂ ਕਿਹੜੇ ਰਸਤੇ ਤੇ ਤੁਰ ਪਏ ਹਾਂ? ਅਸੀਂ ਕਹਿੰਦੇ ਸਿੱਖੀ ਬੇਸ਼ੱਕ ਚਲੀ ਜਾਏ, ਪਰ ਦੁਨੀਆਂ ਦਾ ਸੁੱਖ ਨਾ ਮੇਰੇ ਕੋਲ ਜਾਏ, ਸਿੱਖੀ ਦੀ ਮਰਿਆਦਾ ਚਲੀ ਜਾਏ, ਸਿੱਖੀ ਦੇ ਹੁਕਮਨਾਮਿਆਂ ਦੀ ਕੋਈ ਪਰਵਾਹ ਨਹੀਂ, ਪਰ ਮੈਂ ਆਪਣੇ ਅੰਦਰ ਦੀ ਹਉਮੈ ਨੂੰ ਕਾਇਮ ਕਰਨਾ। ਜੇ ਪੁੱਛਣੇ ਤਾਂ ਪੁੱਛ ਕੇ ਜਾ ਚਾਂਦਨੀ ਚੌਂਕ ਤੋਂ। ਉਹ ਕਹਿੰਦਾ ਸਿਰ ਜਾਏ ਪਰ ਮੇਰੇ ਸਿੱਖੀ ਦੀ ਮਰਿਆਦਾ ਨਾ ਜਾਏ। ਭਾਈ ਮਤੀ ਦਾਸ ਉਹਨੂੰ ਪੁੱਛਿਆ, ਤੂੰ ਇਹ ਸਿੱਖਿਆ ਕਿਵੇਂ ਵੇ? ਭਾਈ ਸਾਹਿਬ ਨੇ ਉੱਥੇ ਇੱਕ ਸ਼ਬਦ ਪੜਿਆ ਤੇ ਗੁਰੂ ਗ੍ਰੰਥ ਸਾਹਿਬ ਦੇ ਰਾਗ ਆਸਾ ਵਿੱਚ ਇਹ ਸ਼ਬਦ ਹੈ। ਕਹਿਣ ਲੱਗੇ, ਕੀ ਗੁਰੂ ਵੱਲੋਂ ਤੇਰੀ ਪਿੱਛ ਕਰ ਦਈਏ, ਤੈਨੂੰ ਦੁੱਖ ਲੱਗਦਾ ਹੈ? ਭਾਈ ਸਾਹਿਬ ਕਹਿੰਦੇ ਨੇ, ਸੱਜਣਾ ਮੇਰੇ ਗੁਰੂ ਨੇ ਇੱਕ ਸ਼ਬਦ ਮੈਨੂੰ ਪੜਾਇਆ, ਕਹਿੰਦਾ ਸਿੱਖਾ ਗੁਰੂ ਹੋਵੇ ਸਾਹਮਣੇ ਤੇ ਸਿਰ ਤੇ ਚੱਲਦਾ ਹੋਵੇ ਆਰਾ, ਤੇ ਆਰੇ ਦਾ ਓਨਾ ਦੁੱਖ ਨਹੀਂ, ਉਦੋਂ ਦੁੱਖ ਲੱਗਦਾ ਆਰੇ ਨਾਲੋਂ ਵੱਧ ਜਦੋਂ ਸਿੱਖ ਆਪਣੇ ਗੁਰੂ ਵੱਲ ਪਿੱਛ ਕਰਕੇ ਗੁਰੂ ਵੱਲੋਂ ਮੂੰਹ ਪੁਹਾ ਲੈਂਦਾ। ਉੱਥੇ ਉਹਨਾਂ ਬਚਨ ਕਿਆ? ਕਹਿਣ ਲੱਗੇ, ਕਰਵਤ ਭਲਾ, ਮੈਨੂੰ ਆਰਾ ਪਿਆਰਾ ਲੱਗਦਾ, ਕਰਵਤ ਭਲਾ। ਧਿਆਨ ਰੱਖਣਾ, ਸ਼ਬਦਾਂ ਦੀ ਵਿਆਖਿਆ ਸਿੱਖ ਦਾ ਜੀਵਨ ਕਰਦਾ। ਕਰਵਤ ਭਲਾ ਨਾਲ ਕਹਿੰਦੇ ਨੇ ਨਾ ਕਰਵਤ ਤੇਰੀ, ਆਰੇ ਨੂੰ ਹੱਥ ਲਾ ਕੇ ਕਹਿੰਦੇ ਨੇ ਕਰਵਤ ਭਲਾ, ਮੈਨੂੰ ਆਰਾ ਪਿਆਰਾ ਹੈ। ਤੇ ਗੁਰੂ ਤੇਗ ਬਹਾਦਰ ਵੱਲ ਅੱਖ ਕਰਕੇ ਕਹਿੰਦੇ ਨਾ ਕਰਵਟ ਤੇਰੀ, ਤੂੰ ਮੇਰੇ ਵੱਲ ਪਿੱਛ ਨਾ ਕਰੀ। ਮੇਰੇ ਸਤਿਗੁਰੂ, ਆਰੇ ਨਾਲੋਂ ਉਦੋਂ ਵੱਧ ਦੁੱਖ ਲੱਗਣਾ ਜਦੋਂ ਤੂੰ ਮੇਰੇ ਵੱਲੋਂ ਮੂੰਹ ਮੋੜ ਲਿਆ। ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬੇਨਤੀ ਮੇਰੀ, ਤੁਰ ਲੱਗਾ ਵਾ ਮੇਰੇ ਸਤਿਗੁਰੂ। ਇੱਕ ਅਸੀਸ ਦੇ ਗਲੇ ਨਾਲ ਲੱਗ ਕੇ ਪਿੰਜਰਾ ਰੁਕਾਵਟ ਆ ਗਿਆ ਹੈ। ਤੇ ਸਾਹਿਬ ਕਹਿੰਦੇ ਨੇ ਨਹੀਂ ਮਤੀ ਦਾਸ, ਤੇਰਾ ਮੇਰਾ ਸੰਬੰਧ ਅੰਦਰ ਦਾ ਹੈ, ਦੇਹਾਂ ਦਾ ਨਹੀਂ। ਮੈਂ ਤੇਰੀ ਆਤਮਾ ਨੂੰ ਆਪਣੀ ਅੰਦਰ ਦੀ ਪਰਮ ਆਤਮਾ ਦੀ ਕਲਵਕੜੀ ਵਿੱਚ ਲਾਂਗਾ। ਤੇ ਉਸ ਵਕਤ ਮਤੀ ਦਾਸ ਕਹਿੰਦਾ, ਹਉ ਵਾਰੀ ਮੁੱਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ। ਤੇ ਅਗਲੀ ਪੰਕਤੀ ਸੀ, ਜੋ ਤਨ ਚੀਰੈ ਤੋ ਅੰਗ ਨਾ ਮੋਰੂ, ਪਿੰਡ ਪਰੈ ਤੋ ਪ੍ਰੀਤ ਨਾ ਤੋਰੂ। ਜੇ ਟੁਕੜੇ ਟੁਕੜੇ ਕਰ ਦੇਣ ਤੇ ਸਤਿਗੁਰੂ ਮਿਹਰ ਕਰੀ, ਤੇਰੇ ਇਸ ਮਤੀ ਦਾਸ ਦੇ ਟੁਕੜਿਆਂ ਵਿੱਚੋਂ ਕਿਤੇ ਤੇਰੀ ਪ੍ਰੀਤ ਵਿਛੜ ਨਾ ਜਾਏ। ਭਾਈ ਮਤੀ ਦਾਸ ਸਾਹਮਣੇ ਨੇ ਤੇ ਪੁੱਛਿਆ, ਕਾਜੀ ਨੇ ਹੁਣ ਤੇਰੀ ਇੱਛਾ ਕੀ ਏ? ਭਾਈ ਮਤੀ ਦਾਸ ਬੋਲੇ, ਕਹਿੰਦੇ ਨੇ ਦੋ ਨੇ, ਪੂਰੀਆਂ ਕਰ ਦੇਂਦਾ। ਕਹਿਣ ਲੱਗਾ, ਦੱਸ। ਕਹਿੰਦਾ, ਇੱਕ ਤਾਂ ਮੇਰਾ ਮੂੰਹ ਮੇਰੇ ਪ੍ਰੀਤਮ ਵੱਲ ਕਰੀ, ਤੇ ਦੂਸਰੀ ਮੇਰੀ ਇੱਛਾ ਹੈ ਆਰੇ ਨੂੰ ਇੰਨਾ ਤੂੰ ਐਸਤਾ ਐਸਤਾ ਚਲਾ।

جنی دیر تک میں جب جی صاحب دا پاٹھ نہ پورا کر لوا اونی دیر تک میری زبان نو کٹی نہ. کہندا حد ہو گئی؟ کہندا ہاں. میری رسنا نو میری زبان نو کٹی نہ. میں گرو کا کلام پڑھنا تے او پچھدا کیوں؟ تے گرو تیگ بہادر کہندے نے قاضی اے دے ٹکڑے ہو گئے، اے نے جمنا تے مرنا نہیں، اے اس کر کے جپجی صاحب پڑھدا ہے، اے نے اس تھاں تے پہنچنا ہے جتھے گرو نانک کہندا ہے سچ کھنڈ وسے نرنکار، کر کر ویکھے نظر نہال، جیوں جو تیرے آرے نے اے دے شریر بھی جانا ہے، اینے جپجی دی ایک ایک پوڑی چڑھنا ہے تے انتلی پوڑی سچ کھنڈ دیا، میرے سکھ نے ٹکڑے ہون تو بعد سچ کھنڈ وچ نواس کرنا. یاد رکھی، اوتھے پہنچنا ہے جتھے بیگم پورا ہے، اوتھے پہنچنا ہے جتھے جنم جرا تے موت نہیں. تے کہن لگا حد ہو گئی، جے آرا تیزی نال تریا تے گرو تیگ بہادر کہندے نے متی داس گھبرائی نا. تے اگو اتر سی سکھمنی دی بانی دا، داتا من کیوں بے راہ کرے گا، ستگر میرا پورا، من کہہ رہا سی سر اوپر تھاڈا گرسورا، نانک تاکے کارج پورا، من کہہ رہا سی کہ گر میرا سنگ صدا ہے نالے، سمر سمر تے صدا سنبھالے. تے صاحب نے کیا متی داس کی ہویا، آرے دے دندے تیری جیب دے ٹکڑے کر دین گے. پر یاد رکھیے تور کی بانی ہے، اس بانی نو اس آواز نو آرے دے دندے نہیں کھو سکتے. آ ٹھیک کے جیب دے دو ٹکڑے ہو جان گے، پر چیتے رکھی دونوں ٹکڑیاں وچوں وی جب جی دی آواز آندی رہے گی. وہ تور کی بانی کھا دی جنوں آرے دے دندے ختم کر دے. اسے کہندے نے بھائی متی داس شیش تے آرا رکھے، انتلی نمشکار پھٹیاں وچ کھلوتیاں شیش چکایا، اپنے چوجی پریتم نو تے آرا چلیا. جلاب گھبراندا ہے پر جدے سر تے آرا چلدا ہے او خوش شروع ہو گیا. ایک اونکار تو شروع کیتا ہے، پہنچ گیا پوڑیاں پڑھدیاں لوگ دیکھدے نے، منہ وچ انگلا پاندے نے، اینو دکھ نہیں. تے سکھ دے منہ وچوں آواز نکلدی پئی ہے کہ نانک بھگتاں سدا وگاس سنیا ہے، دکھ پاپ کا ناس. لوگ سوچدے نے دا جیون کنا اچا ہے، تے او دا جواب پھر جب جی دیندا پیا ہے، منے کی گت کہی نہ جائے، جے کو کہے پچھے پچھتائے، کاغذ کرم نہ لکھن ہار، منے کا دہ کرن وچار. آرا چلی گیا جیب کٹ دتی ہے پر جب جی دی آواز پہ آؤں ہے. تے اج اوتھے سورما پہنچ گیا ہے جس کھنڈ وچ پہنچے ہوئے سکھ نو میرا گرو نانک دی سورما کہندا ہے. چیتے رکھنا کتھے پہنچیا ہے، سوتر دی پوڑی لنگ گیا ہے، اگلیاں پوڑیاں نکل گیا ہے، جیب کٹ دتی پر آواز آؤں پی ایک دو جیبوں لکھوں ہیں لکھوں ہیں لکھویس لکھ لکھ گیڑا آکھیاں ہیں، ایک نام جگدیش ایک راہ پت پوڑیاں چڑیا ہوئے اکیس ایک پوڑی نو نکلے ہے. ترم کھنڈ وچوں گیان کھنڈ وچوں شرم کھنڈ وچوں کیول جب جی دی پوڑی وچوں نہیں ایک ایک اوستھا وچوں نکلتا پیا ہے. ہن اوتھے پہنچ گیا کرم کھنڈ کی بانی زور تتھا ہور نہ کوئی ہور. تے کون پوچھنا اوتھے کیول ساڈے ورگے گلاں کرن والے نہیں، تتھا جوت مہابل سور اوتھے سور میں پہنچ دے نے، اوتھے آرے تھلے سر دین والے جودے پہنچ دے نے، تتھا جوت مہابل سور تن میں رام رہا بھرپور، تتھا سیتو سیتا مہما ماہے. لوگ کہندے نے ٹکڑے دو ہو گئے پر آواز آندی پئی نہ او مرے نہ ٹھاکے جائیں، جن کا رام وسے من ماہے، تتھا بھگت وسے کے لوگ کرے آنند سچا من سوئے. تے اج اوتھے پہنچ گیا جتھے سچ کھنڈ وسا نرنکار، تے جدو ویندا میرا گرو نانک تے کہندے نے سچ کھنڈ وسا نرنکار، تے خوش ہوندا پیا ہے کہ اج میرا سکھ ایتھے آ پہنچیا ہے. ادھر دو ٹکڑے ہو گئے دونوں پاسے ڈگ پئے. تے کوی سنتوک سنگھ لکھدے نے کہ اردو ارد چرائے سو ڈارا، پریو پرتھوی پر ہوے دوے تھارا، دونوں تن تے جب جی پڑے کھیرت سب کہے اچرج بڑے. ساتھ سنگت پائی متی داس دی شہادت ہو گئی، گرو تیج بہادر نیتر مند کے شکر بھی جڑ گئے نے، کیونکہ میرا گرو سکھ نو اوتھوں تک لے کے جاندا ہے. جے میرا گرو بانی وچ آواز دے کے کہندا ہے سجنا، اونوں سجن بنائی جتھا لیکھا منگیا ہے تتھا کھڑے دسن، اونوں سجن بنائی جتھے شاید کہندے نے کہ اوے جا
جیوندے وچھڑا ہے او مویا نہ جاہی چھوڑ گرو تیج بہادر جی نے اس پریتم نو سچ کھنڈ دے گھر وچ پروان کرا دیتا ہے پائی متی داس دی شہادت ہو گئی گرو تیج بہادر جی دے سامنے دوسرا سکھ لیا گیا او دا نام ہے پائی دیالا شاید آپ جی نو پتا ہوئے اپنے اتہاس وال کدی نظر مارو پائی دیالا کون ہے پائی صاحب پائی دیالا پائی منی سنگھ دا وڈا پرا جے دھیان رکھنا پائی منی سنگھ دا او پروار ہے جدیاں تین پیڑیاں وچوں انتی جی اکو گھر دے شہید نے میں شاید اتھے عرض کیتی سی امرتسر دی پہلی جنگ وچ پائی منی سنگھ پائی دیالا جی دے پرا نے انہاں دے دادے دا نام سی پائی بلو راؤ جدو گرو ہرگوبند صاحب نے پہلی جنگ لڑی ایتھے پائی دیالا جی دا دادا شہید ہویا سی پائی دیالا جی بارہ برا نے بارہ وچوں گیارہ برا شہید ہوئے نے چیتے رکھنا ایسے پائی منی سنگھ جی دا پائی دیالا برا ہے یہ دس پتر نے دساں پتراں وچوں سات پتر شہید ہوئے نے پائی منی سنگھ دے دس پوترے نے تے دسے دے دسے پوترے بھی شہید نے جس بچتر سنگھ نے ناگنی مار کے ہاتھی دا سر پاڑیا ہے وہ پائی منی سنگھ دا پتر ہے جس پائی ادا سنگھ نے راجے کیسری چند دے سر نو چٹکایا ہے دھیان رکھنا وہ پائی منی سنگھ دا پتر ہے تے جس لکی شاہ بنجارے نے گرو کا تھڑ چکنا ہے وہ پائی منی سنگھ دا سہرا ہے وہ دی بچی بی بی شیتو بائی پائی منی سنگھ نال ویاہی ہوئی کدا کو تکڑا خاندان ہے پائی دیالا سامنے لیاندا ہے ست گرو دے چرناں وچ چکیا ہے نمسکار کیتی ہے تے گرو تیج بہادر جی دیکھتے پے نے ایک نو آرے نہ چیرے ہے دوجے لئی پانی گرم کیتا ہے تھلے اگ دا لامبو بال دیتا ہے دیکھ ابارے کھان لگی ہے تے پائی دیالا کنا کو گرو کا وشواس والا سکھ سی جدو پٹنہ صاحب تو گرودیو اگے گئے نے آسام نو بنگال نو تے پچھوں پروار دی سنبھال کرن دی ذمہ واری پائی دیالے دی سی تے جدو پائی دیالے دی حکم نامہ ہوندا ہے اینی کو گل سمجھ لینی پائی دیالا کنا کو گرو دا نیڑا ہو چکا ہے تے گرودیو حکم نامے تے لکھ دے نے پائی دیالے دا کیا ہویا گرو تیج بہادر دا کیا ہویا سمجھنا ایدا مطلب اینا وشواس پاتر کہ جو پائی دیالا کہہ دے گا او گرو کا بچن ہے ایدے سامنے آئیے دیگ تے اینے کنے کا ارداس کیتی بین تو پہلا گرو تیج بہادر اج دلی ہے جدو پنجویں جامے وچ سی ادوں لاہور سی اج پنجرا ہے ادھر تسی بیٹھے سو ابلدی دیگ وچ پنجویں جامے گرو ارجن دے روپ وچ بیٹھا سیں تے تیرے تو بعد اج تیرا سکھ ابلدی دیگ وچ بہن لگا ہے جویں جہانگیر دی ابلدی دیگ وچ گرو ارجن صاحب تُو پانے نو من گیا ہے میرے کل کوئی طاقت نہیں اج دیالے دے وچ تُو بہنا ہے تے جویں لاہور بیٹھا سا ہے اج دوجی وار چاندنی چوک وچ بہ جائیں برتنا تُو ہے وچ میرے کل سمرتھا نہیں پائی صاحب پائی دیالا جی دیگ وچ ابالے گئے اسی تصویراں وچ ویندے ہاں نا کہ اوپروں کھلی ہے دیگ نہیں اوپر ٹکن دیتا ہے ٹکن دے اوپر پار رکھیا ہے کہ کتے پاپ دے زور نال ٹکن نہ اٹھ جائے کدی تکو اس سمے نو دیگ ابلدی ہوئے تے اتے دیتا ہوئے ٹکن تے تھلے بیٹھا ہوئے گرو کا سکھ تے پھر بھی دیگ وچوں آواز پی آؤندی سی نہ کچھ جنمے نہ کچھ مرے آپن چلت آپ ہی کرے دیگ وچوں گوندا پیا سی کہ سکھ منی سکھ امرت پرگنان لوگ کہندے سن تپدا کہہ رہا سی نہیں بھگت جنا کہ من برست بشرام لوگ سمجھتے نے تپدا وہ کہہ رہا سی کل تاتی ٹھانڈا ہر ناؤں کچھ سمے تو بعد دیکھیا تے چمڑی پھل چکی سی کھڈیاں تو وکھ ہوئی پئی سی پائی دیالا جی شہید کر دیتے گئے نے ہن تیسرا سکھ جنہیں انتلے سماچار نو نوٹ کیتا ہے ودوان کہندے نے سارے خاکے نو اینے قلم بند کیتا ہے پائی ستی داس اینو گرو تیج بہادر جی دے سامنے روم وچ لپیٹیا گیا ہے روم وچ لپیٹ کے رسے نال بنے ہیں تے کمال دی گل اس رسے نو زمین نال کلا گڑ کے بن دیتا ہے کہ روح نو اگ لگے کتے دوڑے نا چیتے رکھنا اج دی کھیڈ نہیں دلی دا کم بن کے ساڑنا اے دا پرانا سبھا ہی ہے کدی اورنگزیب دا روپ بنا کے آ جاندی ہے کدی تلک تے جنجو دا روپ بنا کے آ جاندی ہے کدی روح لپیٹ کے ساڑ دیے تے کدی تیر پا کے ساڑ دیے
کدی پٹرول چھڑک کے ساڑ دیے تے کدی ابل دے پانی وچ بٹھا کے ساڑ دیے، پتا نہیں انہیں کنی کو پرکھیا لینی۔ دھیان رکھنا، اے سکھاں نوں ایک رنگ چڑھیا ہے نام دا، کچے رنگ میں عرض کرنا ہونا، ٹھنڈے پانیاں نوں اتر جاندے نے، پر دلی توں یاد رکھی اے مجیٹھی رنگ وچ رنگے نہیں، مجیٹ دے رنگ ابل دے بانیاں وچ وی کدی نہیں اترتے ہوں۔ سکھ نوں بنیا تے گرو تیگ بہادر جی دے سامنے بھائی متی داس جی نوں روح وچ لپیٹ کے شہید کیتا گیا ہے، تے اس پیڑ وچ ایک چہرہ ہے جدیاں اکھاں وچوں پانی نکلدا ہے تے اکھاں پونج لیندا ہے، اکھاں بند کر لیندا ہے، کدی ہوکا بھردا ہے، کدی منہ نوں لکا لیندا ہے، کتے لوکاں نوں پتہ نہ لگ جائے اے کون ہے۔ او بھائی جیتا ہے جنہیں گرو تیگ بہادر جی دے سیت نوں چکنا، او انتظار پیا کردا ہے، او سارا نظارہ تکدا پیا ہے، جا کے دسنا اس مائی نوں کہ ستگرو آ کچھ ورتے ہے۔ تین سکھ شہید ہو گئے، رات پی گئی، لوگ گھراں نوں چلے گئے نے، گرو تیگ بہادر سچے پتا پنجرے وچ بند نے، پرت کے پہرا لا دتا ہے۔ ساری رات پریتم جا کے اس واہگرو دی یاد وچ کڈیے۔ اج سورج دی ٹکی نکلی، نومبر دا مہینہ تے سن 1675 تے اج ادھر سورج پیا نکلدا ہے، چیتے رکھنا ادھر پورب تو سورج نکلدا ہے تے ادھر دوسرے پاسے اج مغل راج دے سورج دنے ڈبنا شروع کردے ہیں۔ گرو تیگ بہادر جی پنجرا لیاندا، پہلا ٹنڈورا پٹوا دتا گیا ہے کہ اج سکھاں دے گرو نوں چاندنی چوک وچ شہید کیتا جانا ہے۔ اے دا کارن سی کہ لوگ آ کے دیکھن، کچھ تاں پے پیت ہو جان گے، کوئی سچ دی آواز نہیں بلند کرے گا، تے جڑے سکھ نے او ڈر کے انہاں دے پیچھے نہیں لگن گے۔ پنجرا اج لیاندا، چاندنی چوک وچ گرو تیگ بہادر جی آئے نے، کچھ سوال جواب ہوئے نے، تے ودواناں نے انہاں نوں بڑے سونے اکھر دتے نے، کہندے نے قاضی کوتوال تے جلاد وی پہنچے ہے۔ تے گرو تیگ بہادر جی نوں پنجرے وچ قاضی نے مسکراندیا ایک گل کہی، کہندا شاید تہانوں پتا نہ ہووے میں خاندانی قاضی ہاں، ساڈا کتے ہی ہوئے، میرا باپ بھی قاضی، میرا دادا بھی قاضی۔ تے جدو آیا جلاد، کہندا شاید تہانوں پتا نہیں میں خاندانی جلاد ہاں، تے کوتوال عبداللہ کہندا میں خاندانی کوتوال ہاں، تے گرو تیگ بہادر جی نوں ڈرانا چاہندے نے۔ صاحب مسکرا کے کہندے نے اکال پورک دا شکر ہے، بڑا سبب بنایا سو۔ کہن لگے کیوں؟ کہندے تو خاندانی قاضی اے کوتوال اے خاندانی جلاد، پر میں خاندانی شہید ہاں، شاید تواڈے گھراں وچ قاضی تے کوتوال جلاد جمنے بند ہو جان، پر میرے خاندان اج سامنے ٹکر ہوئی۔ تے گرو ارجن صاحب دے شبداں نوں کوی نے انکت کیتا ہے، او کہندا تھوڑے دنوں وچ ہی فل اس دے شہادتاں دے کھلر جان کے اون سنسار اندر، کوئی چاندنی چوک نو بھاگ لاتی چڑھ کے دیکھ دے درد پیار اندر، میں اٹھو چمکور دی جو ساری ٹوٹے جدو جو رت بہار اندر، کہہ لگے اد کڑے ہی توڑ کے تانیاں تو چن دیوے گا کوئی دیوار اندر۔ پر ایک گل یاد رکھنی، بنی رہے گی سدا بہار اس دے، لاگے خزا نے اس دے ٹکنا نہیں، لگی اور تے اینا نے ٹکنا نہیں، کیونکہ خون شہیداں دا مکنا نہیں، اس پیدے نے کدی سکنا نہیں۔ گرو تیگ بہادر کہندے نے میرے اجداد سے ملا ہے مجھ کو ورثہ شہادت کا، میرے اجداد سے ملا ہے مجھ کو ورثہ شہادت کا، میری اولاد کی جاگیر ہے جامع شہادت کی۔ گرو تیگ بہادر جی نو پنجرے تو باہر کڈیا، اج دیکھو قہر ہون لگا ہے، چیتے رکھو دلی وچ بڑے اگے مرے نے، پر گرو تیگ بہادر دی شہادت نے ایک نواں پلٹا لے کے آنا۔ گرو تیگ بہادر جی نکلے، پوچھیا دسو کنے دن ہو گئے اشنان نہیں کیتا؟ گرو تیگ بہادر جی نے بچن کہے اج بھائی جیتا او بھی آ گیا، تکدا پیڑ اندر اپنے پریتم نو دوروں کیول سرت نال نمسکارا کردا ہے، اکھاں نال چرنا تے دھوڑ پئی اپنے مستک تے لاندا ہے، تے انتظار کردا ہے بستر نویں پا کے آیا ہے، ٹوکری نو لکا کے رکھیا ہے، ریشمی کپڑا لیاندا جیدے وچ اپنے پریتم دے سیت نو لپیٹ کے جانا۔ گرو تیگ بہادر جی نے اس دن کئی دنوں تو بعد اج میرے صاحب نے اشنان کیتا ہے، تھو تے اشنان کیتا ہے، جلاد آیا بستر پائے نے، تے صاحب نے ایک گل کہی، جلاد پچھدا دسو
ਕੋਈ ਅੰਤਮ ਇੱਛਾ? ਸਾਹਿਬ ਕਹਿੰਦੇ ਨੇ ਜਪਜੀ ਸਾਹਿਬ ਦਾ ਪਾਠ ਆਰੰਭ ਕਰਨਾ ਤੇ ਇੱਕ ਕੰਮ ਕਰੀ, ਜਦੋਂ ਮੈਂ ਪਾਠ ਕਰਕੇ ਨਮਸਕਾਰ ਕਰ ਲਵਾਂਗਾ ਉਦੋਂ ਤੂੰ ਤੇਜ ਚਲਾ ਦੇਵੀਂ। ਚੇਤੇ ਰੱਖੀ ਇਹ ਤਿਲਕ ਜੰਜੂ ਉਹ ਸਤਿਗੁਰੂ ਜਿਹੜਾ ਦੁਖੀਆਂ ਦੇ ਦਰਦ ਵੰਡਾਉਂਦਾ ਹੈ। ਸ਼ਾਇਦ ਅੱਜ ਤਿਲਕ ਤੇ ਜੰਜੂ ਨਜ਼ਰ ਨਾ ਆਉਂਦੇ, ਇਹਨੇ ਅਹਿਸਾਨ ਪ੍ਰਮੋਸ਼ ਲੋਕ ਅਕਿਰਤ ਕਣ ਲੋਕ। ਭਾਈ ਗੁਰਦਾਸ ਨੇ ਐਵੇਂ ਨਹੀਂ ਸੀ ਕਿਹਾ, ਕਹਿਣ ਲੱਗੇ ਇੱਕ ਦਿਨ ਧਰਤੀ ਨੇ ਫਰਿਆਦ ਕੀਤੀ, ਰੱਬਾ ਮੈਂ ਮਰ ਚੱਲੀ ਹਾਂ ਭਾਰ ਨਾਲ। ਪੁੱਛਿਆ ਕਿ ਜਨਸੰਖਿਆ ਲੋਕਾਂ ਦੀ ਵਸੂ ਜ਼ਿਆਦੀ ਹੈ, ਆਬਾਦੀ ਕਰਕੇ ਤੈਨੂੰ ਭਾਰ ਹੈ? ਕਹਿਣ ਲੱਗੀ ਨਹੀਂ। ਕਹਿੰਦੇ ਨੇ ਸਮੁੰਦਰ ਨਦੀਆਂ ਨਾਲੇ ਪਾਣੀ ਦਾ ਭਾਰ ਹੈ? ਕਹਿਣ ਲੱਗੀ ਨਹੀਂ। ਪੁੱਛਿਆ ਪਹਾੜਾਂ ਦਾ ਭਾਰ, ਬਨਸਪਤੀ ਦਾ ਭਾਰ? ਕਹਿਣ ਲੱਗੀ ਨਹੀਂ। ਤੇ ਫਿਰ ਪੁੱਛਿਆ ਕਿਲਿਆਂ ਦਾ ਭਾਰ? ਕਹਿਣ ਲੱਗੀ ਇਹ ਵੀ ਨਹੀਂ। ਕਾਹਦਾ ਭਾਰ? ਕਹਿਣ ਲੱਗੀ ਜਿੰਨੀ ਮਰਜ਼ੀ ਵਸੂ ਬਣਾ ਦੇ, ਨਦੀਆਂ ਨਾਲੇ ਬਣਾ ਦੇ, ਮੈਨੂੰ ਬਿਲਕੁਲ ਭਾਰ ਨਹੀਂ। ਭਾਰ ਤਾਂ ਇਸ ਗੱਲ ਦਾ ਮੇਰੇ ਉੱਤੇ ਕੋਈ ਅਕਿਰਤ ਘਰ ਨਾ ਪੈਦਾ ਕਰੀ, ਕਿਉਂਕਿ ਅਕਿਰਤ ਘਰ ਤੋਂ ਬਾਅਦ ਮੇਰੀ ਤਬਾਹੀ ਹੁੰਦੀ। ਉੱਥੇ ਭਾਈ ਸਾਹਿਬ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਨਾ ਤੁਸ ਭਾਰੇ ਪਰਬਤਾਂ ਅਸਮਾਨ ਕਹਾਂਦੇ, ਨਾ ਤੁਸ ਭਾਰੇ ਕੋਟਗੜ ਘਰ ਬਾਹਰ ਦਸੰਦੇ, ਨਾ ਤੁਸ ਭਾਰੇ ਸਾਇਰਾ ਨਦ ਵਾਹ ਵਹਾਂਦੇ। ਕਹਿਣ ਲੱਗੇ ਕਿ ਭੂਈ ਭਾਰੇ ਅਕਿਰਤ ਘਰ ਮੰਦੀ ਹੂੰ ਮੰਦੇ। ਅੱਜ ਗੁਰੂ ਤੇਗ ਬਹਾਦਰ ਇਸ਼ਨਾਨ ਕੀਤਾ, ਸੁੰਦਰ ਵਸਤਰ ਪਾਏ ਨੇ। ਮੇਰੇ ਗੁਰੂ ਤੇਗ ਬਹਾਦਰ ਜੀ ਨੇ ਇਸ਼ਨਾਨ ਤੋਂ ਬਾਅਦ ਚੌਂਕੜਾ ਮਾਰਿਆ, ਆਪਣੇ ਮੁਖਾਰ ਬਿੰਦ ਤੋਂ ਬਾਣੀ ਆਰੰਭ ਕਰ ਦਿੱਤੀ ਏ। ਜਦੋਂ ਜਪਜੀ ਸਾਹਿਬ ਦਾ ਪਾਠ ਕੀਤਾ, ਅੱਜ ਖਲਕ ਦੇਖਦੀ ਪਈ ਏ ਕਿ ਕੀ ਉਹ ਜਾ ਕਹਿਰ ਕਹਿਣ ਲੱਗਾ। ਗੁਰੂ ਤੇਗ ਬਹਾਦਰ ਜੀ ਨੇ ਜਪਜੀ ਸਾਹਿਬ ਦੀ ਬਾਣੀ ਪੜ੍ਹੀ ਤੇ ਉਸੇ ਵਕਤ ਜਲਾਦ ਨੇ ਤਲਵਾਰ ਸੂਤ ਲਈ ਏ ਤੇ ਜਦੋਂ ਪੜ੍ਹਿਆ ਕਿ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ, ਕੇਤੀ ਛੁੱਟੀ ਨਾਲ ਨਮਸਕਾਰ ਕੀਤੀ ਜਪਜੀ ਦੇ ਪਾਠ ਦੇ ਅੱਗ ਵਿੱਚ, ਤੇ ਜਲਾਦ ਨੇ ਇੱਕੋ ਦਮ ਤੇਜ ਤਲਵਾਰ ਚਲਾਈ ਤੇ ਨੌਵੇਂ ਗੁਰੂ ਦਾ ਸੀਸ ਜਿਹੜਾ ਉਹ ਧੜ ਤੋਂ ਅਲਹਿਦਾ ਕਰ ਦਿੱਤਾ। ਖੂਨ ਦੀ ਧਾਰ ਚੱਲੀ, ਇੱਕੋ ਦਮ ਸੀਸ ਅਲਹਿਦਾ ਹੋਇਆ ਤੇ ਗੁਬਾਰ ਚੜ ਗਿਆ, ਝੱਖੜ ਝੁੱਲ ਪਿਆ, ਲੋਕੀ ਹਾਏ ਹਾਏ ਪੈ ਕਰਦੇ ਨੇ ਤੇ ਉਧਰ ਆਵਾਜ਼ ਵੀ ਆਉਂਦੀ ਹੈ ਹੈ ਹੈ ਸਭ ਜਗ ਪਇਓ ਜੈ ਜੈ ਜੈ ਸੁਰਲੋਕ। ਅੱਜ ਧਰਮ ਦੀ ਰਹਿ ਗਈ ਏ, ਸਾਧ ਸੰਗਤ ਝੱਖੜ ਚੁੱਲ ਗਿਆ। ਇਸ ਤੋਂ ਬਾਅਦ ਜਿਹੜੀ ਘਟਨਾ ਬੜੇ ਕਮਾਲ ਦੀਆਂ ਦਰਦਨਾਕ ਨੇ, ਕਹਿੰਦੇ ਨੇ ਲੋਕ ਘਰਾਂ ਨੂੰ ਤੁਰਨ ਲੱਗ ਪਏ ਨੇ। ਜਦੋਂ ਹਨੇਰੀ ਚੱਲੀ ਸਾਹਮਣੇ ਅੱਖਾਂ ਦੇ ਨਾਲ ਆਪਣੇ ਹੱਥ ਵੀ ਨਜ਼ਰ ਨਹੀਂ ਆਉਂਦੇ ਤੇ ਜਿਹਨੇ ਟੋਕਰਾ ਪਿੱਛੇ ਰੱਖਿਆ ਸੀ ਉਹਨੇ ਅੱਖਾਂ ਭਰ ਲਈਆਂ। ਸੋਚਦਾ ਧੜਦਾ ਕੀ ਕਰਾਂਗਾ, ਸੀਸ ਚੁੱਕਾਂ ਧੜ ਚੁੱਕਾਂ। ਕਹਿੰਦੇ ਨੇ ਅੱਖਾਂ ਭਰੀਆਂ ਦੇ ਨਾਲ ਨਮਸਕਾਰ ਕੀਤੀ ਤੇ ਆਪਣੇ ਪ੍ਰੀਤਮ ਦੇ ਧੜ ਨੂੰ ਨੁੱਚੜਦਿਆਂ ਹੋਇਆ ਖੂਨ ਨਾਲ ਕੱਪੜੇ ਵਿੱਚ ਲਪੇਟਿਆ ਤੇ ਟੋਕਰੇ ਤੇ ਰੱਖ ਕੇ ਬਾਹੋ ਡਾਈ ਭਾਈ ਜੈਤਾ ਦਿੱਲੀ ਤੋਂ ਬਾਹਰ ਨਿਕਲ ਗਏ। ਇੱਧਰ ਭਾਈ ਜੈਤਾ ਜਦੋਂ ਨਿਕਲਿਆ, ਚੇਤੇ ਰੱਖਣਾ ਉਸ ਸਿੱਖ ਦਾ ਸਿਰਦਾ ਕਿੰਨਾ ਕੁ ਭਰਿਆ ਹੋਵੇਗਾ ਜਿਹਦੇ ਸਿਰ ਤੇ ਹੋਵੇਗਾ ਗੁਰੂ ਦਾ ਸੀਸ ਤੇ ਉਹ ਵੀ ਕੱਪੜਾ ਖੂਨ ਨਾਲ ਹੋਵੇਗਾ ਨੁੱਚੜਦਾ ਤੇ ਪ੍ਰੇਮ ਨਾਲ ਭਿੱਜਾ। ਕਿੰਨੀ ਕੁ ਯੁਰਤ ਕਰਕੇ ਭਾਈ ਜੈਤਾ ਨਿਕਲਿਆ ਹੋਵੇਗਾ, ਕੀ ਪਤਾ ਕਿ ਗੁਰੂ ਦਾ ਸੀਸ ਲਿਜਾਂਦਿਆਂ ਰਸਤੇ ਵਿੱਚ ਤੇਰੇ ਸੀਸ ਨੂੰ ਕੋਈ ਝਟਕਾ ਦੇਵੇ। ਸਿਰ ਤਲੀ ਤੇ ਰੱਖ ਕੇ ਨਿਕਲਿਆ, ਦਿੱਲੀ ਤੋਂ ਨਿਕਲ ਕੇ ਇੱਕ ਪੜਾਅ ਕੀਤਾ ਇੱਧਰ ਧਾੜੇ। ਆਪਾਂ ਪਹਿਲਾਂ ਸੀਸ ਵਾਲੇ ਪਾਸੇ ਦਾ ਪ੍ਰਸੰਗ ਪੂਰਾ ਕਰੀਏ। ਸੀਸ ਚੁੱਕਿਆ ਤੇ ਤਰਾਵੜੀ ਦੇ ਵਿੱਚ ਇੱਕ ਧੋਬੀ ਬੈਠਾ ਜਿਹੜਾ ਅੱਤ ਦਾ ਗਰੀਬ ਏ, ਉਹਦਾ ਨਾਮ ਸੀ ਭਾਈ ਰਾਮ ਦੇਵਾ ਤੇ ਇੱਕ ਇੰਤਜ਼ਾਰ ਕਰਦਾ ਸੀ ਗੁਰੂ ਤੇਗ ਬਹਾਦਰ ਤੇਰੇ ਦਰਸ਼ਨ ਕਰਨੇ ਨੇ, ਕਿੰਨੇ ਸਾਲ ਹੋ ਗਏ ਨੇ ਤੇਰੇ ਦੀਦਾਰ ਨਹੀਂ ਕੀਤੇ। ਵਾਹ ਮੇਰੇ ਗੁਰੂ ਤੇਗ ਬਹਾਦਰ ਕੇਵਲ ਜਿੰਦੇ ਨਹੀਂ, ਤੂੰ ਸੀਸ ਲੈ ਕੇ ਵੀ ਜਿਹੜਾ ਤੇਰੇ ਚਿਹਰੇ ਦੀ ਦਰਸ਼ਨ ਕਰਨਾ ਚਾਹੁੰਦਾ ਤੂੰ ਸੀਸ ਦੇ ਰੂਪ ਵਿੱਚ ਵੀ ਉਹਦੇ ਘਰ ਨੂੰ ਜਾਣ ਨੂੰ ਤਿਆਰ। ਇਹਨੇ ਚੁੱਕਿਆ ਭਾਈ ਜੈਤੇ ਨੇ ਸੀਸ। ਕੁਝ ਵਿਦਵਾਨ ਕਹਿੰਦੇ ਨੇ ਦਿੱਲੀ ਦੇ ਨੇੜੇ ਇਹਨੇ ਪਹਿਲਾ ਪੜਾਅ ਕੀਤਾ, ਪੰਜ ਪੜਾਅ ਬਣਦੇ ਨੇ ਅਨੰਦਪੁਰ ਸਾਹਿਬ ਸਮੇਤ। ਭਾਈ ਜੈਤੇ ਦੇ ਸੀਸ ਚੁੱਕਿਆ ਤੇ ਸ਼ਾਮ ਪੈ ਗਈ। ਕੁਦਰਤੀ ਤੌਰ ਤੇ ਇਸ ਤਰੌੜੀ ਦੇ ਕਿਲੇ ਦੇ ਨੇੜੇ ਇੱਕ ਢਾਬ ਸੀ, ਇੱਥੇ ਧੋਬੀ ਧੋਦਾ ਪਿਆ ਸੀ ਕੱਪੜੇ ਤੇ ਕਹਿੰਦੇ ਨੇ ਇਹਦਾ ਆਮ ਤੌਰ ਤੇ ਸਿੱਖਾਂ ਨਾਲ ਸੰਪਰਕ ਸੀ। ਇਹਨੂੰ ਇਹ ਵੀ ਪਤਾ ਸੀ ਗੁਰੂ ਤੇਗ ਬਹਾਦਰ ਜੀ ਦਿੱਲੀ ਨੂੰ ਗਏ ਨੇ, ਪਰ ਇਹ ਨਹੀਂ ਸੀ ਪਤਾ ਕਿ ਸਾਕੇ ਵਾਪਰ ਗਏ ਨੇ। ਇਹਨੇ ਟੋਕਰਾ ਸਿਰ ਤੇ ਟੋਕਰੀ ਰੱਖੀ ਸੀਸ,
ਮੁੱਖ ਇਹਦੀਆਂ ਅੱਖਾਂ ਨੇਤਰਾਂ ਨਾਲ ਨੀਰ ਵਗ ਵਗ ਕੇ ਸੁਜੀਆਂ ਨੇ ਤੇ ਲੁਕਦਾ ਪਿਆ। ਪਹਿਲਾਂ ਸੋਚਦਾ ਰਾਤ ਕਿਤੇ ਝਾੜੀ ਦੇ ਓਹਲੇ ਕੱਟ ਲਵਾਂ, ਥੱਕ ਗਿਆ ਮੈਂ ਦਿੱਲੀ ਤੋਂ ਤਰਾਵੜੀ ਕਿੰਨਾ ਸਫ਼ਰ ਹੈ ਪੈਦਲ ਤੁਰਦਾ ਪਿਆ, ਥੱਕ ਗਿਆ ਤੇ ਰੋਟੀ ਵੀ ਨਹੀਂ ਖਾਧੀ, ਭੁੱਖ ਲੱਗਦੀ ਨਹੀਂ। ਕਹਿੰਦੇ ਨੇ ਜਦੋਂ ਗਿਆ ਵੇਖਦਾ ਢਾਬ ਦੇ ਨੇੜੇ ਕਿਤੇ ਲੁਕ ਜਾਵਾਂ, ਸਵੇਰੇ ਪਿੰਡੇ ਤੇ ਜਲ ਪਾ ਮੂੰਹ ਹਨੇਰੇ ਅੱਗੇ ਨਿਕਲ ਜਾਂਦਾ। ਉਸ ਧੋਬੀ ਨੇ ਦੇਖਿਆ, ਪੁੱਛਦਾ ਲੱਗਦਾ ਸਿੱਖ ਏ, ਕੋਲ ਜਾ ਕੇ ਕਹਿੰਦਾ ਤੂੰ ਸਿੱਖ ਏ? ਬੋਲਿਆ ਨੀ, ਇਹਦੀਆਂ ਅੱਖਾਂ ਵਿੱਚੋਂ ਨੀਰ ਵਹਿ ਤੁਰਿਆ। ਉਹ ਫਿਰ ਝੰਜੋੜ ਕੇ ਪੁੱਛਦਾ ਸਿੱਖ ਹੈ? ਕੇਵਲ ਅੱਖਾਂ ਨਾਲ ਸਿਰ ਨਾਲ ਇਸ਼ਾਰਾ ਕੀਤਾ ਹਾਂ। ਕਹਿਣ ਲੱਗਾ ਦੱਸ ਮੇਰੇ ਗੁਰੂ ਤੇਗ ਬਹਾਦਰ ਦਾ ਕੀ ਹਾਲ ਏ? ਜਦ ਉਹਨੇ ਗੁਰੂ ਤੇਗ ਬਹਾਦਰ ਸ਼ਬਦ ਲਿਆ ਤੇ ਜੈਤੇ ਦਾ ਕੜ ਟੁੱਟ ਗਿਆ, ਅੱਖਾਂ ਵਿੱਚੋਂ ਨੀਰ ਦੀ ਝੜੀ ਲੱਗ ਗਈ ਤੇ ਇਸ਼ਾਰਾ ਕੀਤਾ ਚੁੱਪ। ਸਮਝ ਗਿਆ ਕੋਈ ਭਾਣਾ ਵਾਪਰਿਆ। ਉਹਨੇ ਟੋਕਰਾ ਭਾਈ ਜੈਤੇ ਨੇ ਸਿਰ ਤੇ ਚੁੱਕਿਆ, ਘਰ ਲੈ ਗਿਆ। ਹਨੇਰਾ ਪੈ ਗਿਆ। ਧੋਬੀ ਚਰਨਾਂ ਤੇ ਡਿੱਗ ਕੇ ਕਹਿੰਦਾ ਸਿੱਖਾ ਤੈਨੂੰ ਕਿਸੇ ਨੇ ਕੁਝ ਕਿਹਾ ਹੈ? ਦੱਸ ਕਹਾ ਮੇਰਾ ਗੁਰੂ ਤੇਗ ਬਹਾਦਰ ਕਿੱਥੇ ਵੇ? ਜੈਤੇ ਦੇ ਸ਼ਬਦ ਖਤਮ ਹੋ ਗਏ ਨੇ। ਬਾਂਹ ਪਕੜੀ, ਕਹਿਣ ਲੱਗਾ ਦੀਵਾ ਬਾਲ। ਦੀਵਾ ਬਾਲਿਆ, ਪੰਜ ਛੇ ਕੱਪੜੇ ਜਿਹਨਾਂ ਵਿੱਚ ਲਪੇਟਿਆ ਸੀ ਇੱਕ ਇੱਕ ਖੋਲੀ ਗਿਆ। ਉਹ ਪੁੱਛਦਾ ਮੈਨੂੰ ਬਾਅਦ ਵੀ ਦਿਖਾਈ ਤੇਰੇ ਕੋਲ ਕੌਣ ਏ? ਅੱਖਾਂ ਭਰੀਆਂ। ਜਦੋਂ ਅਖੀਰ ਦਾ ਕੱਪੜਾ ਖੁੱਲਿਆ ਤੇ ਗੁਰੂ ਤੇਗ ਬਹਾਦਰ ਏ ਤੇ ਧੋਬੀ ਦੀਆਂ ਅੱਖਾਂ ਵਿੱਚੋਂ ਨੀਰ ਦੀ ਝੜੀ ਲੱਗ ਗਈ, ਟੋਕਰੇ ਦੇ ਸਾਹਮਣੇ ਝੁੱਕ ਗਿਆ ਤੇ ਮਨ ਵਿੱਚ ਕਹਿੰਦਾ ਜਾ ਓਏ ਪਾਪੀ ਮਣਾ, ਤੇਰਾ ਗੁਰੂ ਕਿੰਨਾ ਸਮਰੱਥ ਏ? ਤੂੰ ਰੋਜ਼ ਅਰਦਾਸਾਂ ਕਰਦਾ ਤਾਂ ਦਾਤਿਆ, ਤੇਰੇ ਦਰਸ਼ਨਾਂ ਨੂੰ ਕਿੰਨੇ ਦਿਨ ਹੋ ਗਏ ਨੇ, ਕਦੀ ਦਰਸ਼ਨ ਹੋਣਗੇ? ਮੈਂ ਗਰੀਬ ਹਾਂ, ਮੇਰੇ ਕੋਲ ਮਾਇਆ ਨਹੀਂ। ਕਹਿੰਦਾ ਵਾਹ ਸਤਿਗੁਰੂ ਕਿਹੜੇ ਰੂਪ ਵਿੱਚ ਆਏ, ਤੇਰੇ ਦੇ ਦਰਸ਼ਨ ਕਰਨੇ ਤਨ ਕੱਲਾ ਸੀ ਸੀ ਆ ਗਿਆ। ਭਾਈ ਮਤੀ ਭਾਈ ਜੈਤਾ ਕੁਛ ਨਹੀਂ ਬੋਲਿਆ, ਚੁੱਪ ਕਰਕੇ ਉਹਨੇ ਕੱਪੜੇ ਵਿੱਚ ਲਪੇਟ ਦਿੱਤਾ, ਅੱਖਾਂ ਭਰ ਕੇ ਕੋਲ ਬਹਿ ਗਿਆ ਤੇ ਸੋਦਰ ਰਾਜ ਸਾਹਿਬ ਦਾ ਪਾਠ ਕੀਤਾ। ਪਾਠ ਕਰਨ ਤੋਂ ਬਾਅਦ ਉਸ ਧੋਬੀ ਨੇ ਦੇਖਿਆ ਕਿੰਨੇ ਦਿਨਾਂ ਦਾ ਭੁੱਖਾ ਹੈ। ਕਹਿਣ ਲੱਗਾ ਕੋਈ ਛਕਣੀ? ਕਹਿੰਦਾ ਨਹੀਂ। ਪਰ ਫਿਰ ਵੀ ਉਹ ਭਾਵਨਾ ਵਾਲਾ ਸੀ। ਭਾਈ ਦੇਵਾ ਰਾਮ ਦੋਨੇ ਜੀ ਰੋਂਦੇ ਨੇ, ਨਾਲੇ ਪ੍ਰਸ਼ਾਦ ਦੋ ਫੁਲਕੇ ਸੁੱਕੇ ਤਿਆਰ ਕੀਤੇ, ਧੱਕੇ ਨਾਲ ਉਹਨੂੰ ਪ੍ਰਸ਼ਾਦ ਛਕਾਇਆ। ਕਹਿਣ ਲੱਗੇ ਜੈਤਿਆ ਤੂੰ ਰਾਤ ਟਿਕ ਜਾ ਤੇ ਅਸੀਂ ਸੀਸ ਦੀ ਸੇਵਾ ਕਰ ਲਈਏ। ਕਹਿੰਦੇ ਇਹਦੇ ਕੋਲ ਖੱਦਰ ਦਾ ਕੱਪੜਾ ਸੀ ਤੇ ਅੱਖਾਂ ਨਾਲ ਬਣਾਇਆ ਸੀ ਗੁਰੂ ਤੇਗ ਬਹਾਦਰ, ਜਦੋਂ ਤੂੰ ਆਵੇਂਗਾ ਨਾ ਤੇ ਤੈਨੂੰ ਚਾਦਰ ਦਿਆਂਗਾ ਉੱਤੇ ਲੈਣ ਲਈ। ਸ਼ਾਇਦ ਇਹ ਤੁਸੀਂ ਇਤਿਹਾਸ ਨਾ ਸੁਣਿਆ ਹੋਵੇ, ਇਹ ਡਾਕਟਰ ਫੌਜਾ ਸਿੰਘ ਨੇ। ਜਦੋਂ ਅਸੀਂ ਹਰ ਇੱਕ ਤੱਤ ਨੂੰ ਬਰੀਕੀ ਨਾਲ ਵਾਚਾਂਗੇ, ਅਸੀਂ ਸਿਰਫ ਸ਼ਹਾਦਤ ਤੱਕ ਨਾ ਤੁਰੀਏ, ਅਗਾਂਹ ਤੁਰੀਏ। ਕਹਿਣ ਲੱਗੇ ਉਹਨੇ ਉਹ ਕੱਪੜਾ ਕੱਢਿਆ, ਘਰ ਵਾਲੀ ਨੂੰ ਕਹਿੰਦਾ ਭਾਗਵਾਨੇ ਦੇਖ ਮੇਰਾ ਗੁਰੂ ਤਾਂ ਕੱਪੜਾ ਬਸਤਰ ਲੈਣ ਆਇਆ ਹੈ ਅੱਜ। ਉਸ ਕੱਪੜੇ ਨਾਲ ਸਾਹਿਬ ਦੇ ਉਸ ਸੀਸ ਨੂੰ ਜਲ ਨਾਲ ਸਾਫ਼ ਕੀਤਾ, ਇੱਥੇ ਸੀਸ ਸਾਫ਼ ਕੀਤਾ ਤੇ ਸੋਹਣੇ ਕੱਪੜੇ ਵਿੱਚ ਲਪੇਟ ਦਿੱਤਾ। ਰਾਤ ਸਾਰੀ ਰਾਤ ਨਾ ਕਹਿੰਦੇ ਨੇ ਕੱਪੜਾ ਲੈ ਕੇ ਨਾ ਤੇ ਉਸ ਕੱਪੜੇ ਨੂੰ ਲੱਕੜ ਨਾਲ ਬੰਨ ਕੇ ਚੌਰ ਕਰਦਾ ਰਿਹਾ। ਕਹਿੰਦਾ ਮੇਰੇ ਗੁਰੂ ਤੇ ਚੌਰ ਹੁੰਦੀ ਸੀ, ਸਾਰੀ ਰਾਤ ਚੌਰ ਕੀਤੀ। ਅੰਮ੍ਰਿਤ ਵੇਲਾ ਭਾਈ ਜੈਤੇ ਨੇ ਕੀਤਾ ਇਸ਼ਨਾਨ ਤੇ ਨਮਸਕਾਰ ਕੀਤੀ, ਅਰਦਾਸ ਕੀਤੀ, ਗੁਰੂ ਤੇਗ ਬਹਾਦਰ ਤੂੰ ਸਾਇਕ ਹੋਵੀਂ। ਸੀਸ ਵਾਰਾ ਟੇਕਰਾ ਚੁੱਕਿਆ ਤੇ ਪੈਂਡੇ ਨੂੰ ਰਾਹ ਨੂੰ ਛੱਡ ਕੇ ਜੰਗਲਾਂ ਵਿੱਚੋਂ ਇਹ ਕੰਢੇ ਮਿੱਟਦਾ ਹੋਇਆ ਲਤਾ ਲਤਾੜ ਦਾ ਤੁਰ ਗਿਆ। ਦੂਸਰਾ ਪੜਾਅ ਭਾਈ ਜੈਤੇ ਨੇ ਅੰਬਾਲੇ ਕੀਤਾ। ਇੱਥੇ ਇੱਕ ਭਾਈ ਸਿੱਖ ਸੀ, ਇਹਦਾ ਨਾਮ ਸੀ ਦੇਵਾ ਰਾਮ। ਉਹ ਰਮਦਾਸੀਆ ਸਿੱਖ ਸੀ, ਉਹਦਾ ਨਾਮ ਸੀ ਰਾਮ ਦੇਵਾ ਤੇ ਉਹ ਵੀ ਬੈਠਾ। ਕਾਂਗਰੀ ਨਦੀ ਏ, ਜਦੋਂ ਆਪਾਂ ਕਰਨਾਲ ਤੋਂ ਅੰਬਾਲੇ ਤੱਕ ਆਉਂਦੇ ਇੱਕ ਨਦੀ ਆਉਂਦੀ ਬਰਸਾਤੀ, ਉਹਦਾ ਨਾਂ ਹੈ ਕਾਂਗਰੀ ਨਦੀ। ਇਹਨੇ ਕੀਤੀ ਪਾਰ ਤੇ ਕਾਂਗਰੀ ਨਦੀ ਦੇ ਕੰਢੇ ਇੱਕ ਜੰਡ ਸੀ, ਥੱਕ ਗਿਆ। ਇਹਨੇ ਰੱਖਿਆ ਉੱਥੇ ਸੀਸ ਤੇ ਜੋੜੇ ਲਾ ਕੇ ਟਾਂਗੜੀ ਨਦੀ ਪਾਰ ਕਰਕੇ ਨਾ ਉੱਥੇ ਸਿਰ ਪੁੱਛਦਾ ਕੋਈ ਇੱਥੇ ਸਿੱਖਾਂ ਦਾ ਘਰ ਹੈ? ਕਿਉਂਕਿ ਸਫ਼ਰ ਬੜਾ ਹੈ ਤੇ ਉਹਨਾਂ ਕਿਹਾ ਵੀ ਇੱਕ ਘਰ ਹੈ ਇੱਥੇ ਇੱਕ ਮਹੱਲੇ ਵਿੱਚ ਅੰਬਾਲੇ, ਉਹ ਰਮਦਾਸੀ ਸਿੱਖ ਰਹਿੰਦੇ ਨੇ। ਮਨ ਨੇ ਕਿਹਾ ਕੀ ਪਤਾ ਕੋਈ ਭਾਵਨਾ ਵਾਲਾ ਹੋਵੇ। ਟੋਕਰਾ ਚੁੱਕਿਆ, ਹਨੇਰੇ ਵਿੱਚ ਉਹਦੇ ਘਰ ਚਲਾ ਗਿਆ, ਦਰਵਾਜ਼ਾ ਖੜਕਾਇਆ। ਕਹਿੰਦਾ ਮੈਂ ਰਾਤ ਰਹਿਣਾ। ਉਹ ਕਹਿੰਦਾ ਸਿੱਖਾ ਦੱਸ। ਉਹਨੇ ਬਸਤਰ ਵਿਛਾ ਦਿੱਤੇ। ਕਹਿਣ ਲੱਗਾ ਨਹੀਂ, ਇਸ ਟੋਕਰੇ ਨੂੰ ਉੱਚੀ ਥਾਂ ਤੇ ਰੱਖ ਦੇ, ਮੈਂ ਜ਼ਮੀਨ ਤੇ ਬਹਿਣਾ। ਉਹ ਕਹਿੰਦਾ ਇਸ ਟੋਕਰੇ ਵਿੱਚ ਕੀ ਏ? ਉਹਨੇ ਕੱਪੜੇ ਲਾ ਕੇ ਦਿਖਾਇਆ ਤੇ ਗੁਰੂ ਤੇਗ ਬਹਾਦਰ ਜੀ ਦਾ ਸੀਸ। ਉਹਨੇ ਵੀ ਨਮਸਕਾਰ ਕੀਤੀ। ਸਾਰੀ ਰਾਤ ਉਹ ਰਮਦਾਸੀਆ ਸਿੱਖ ਸੁੱਤਾ ਨੇ, ਸਾਹਿਬ ਦੀ ਯਾਦਗਾਰ ਉੱਥੇ। ਉਹ ਵੀ ਸਾਰੀ ਰਾਤ ਨਾਲੇ ਰੋਂਦਾ ਰਿਹਾ
ਨਾਲੇ ਪ੍ਰੀਤਮ ਦੀ ਯਾਦ ਵੀ ਜੁੜਿਆ ਰਿਹਾ। ਦਿਨ ਚੜਿਆ, ਹੁਣ ਤੀਜੇ ਪੜਾਅ ਤੇ ਤੁਰਨਾ। ਚੰਡੀਗੜ੍ਹ ਦੇ ਨੇੜੇ ਇੱਕ ਗੁਰਦੁਆਰਾ ਨਾਭਾ ਸਾਹਿਬ, ਜਿਹਨੂੰ ਨਾਢਾ ਸਾਹਿਬ ਵੀ ਕਹਿੰਦੇ ਨੇ, ਇੱਥੇ ਇੱਕ ਮੁਸਲਮਾਨ ਫਕੀਰ ਰਹਿੰਦਾ ਜਿਹਦਾ ਨਾਮ ਸੀ ਦਰਗਾਹੀ ਸ਼ਾਹ, ਤੇ ਇਹ ਬਜ਼ੁਰਗ ਹੋ ਚੁੱਕਾ ਸੀ ਤੇ ਰੋਜ਼ ਅਰਦਾਸਾਂ ਕਰਦਾ ਸੀ, ਗੁਰੂ ਤੇਗ ਬਹਾਦਰ ਤੇਰੀ ਸੰਗਤ ਕਰਕੇ ਇੱਕ ਦਿਨ ਕਿਣਕਾ ਮਿਲਿਆ ਸੀ, ਪਰ ਇੱਕ ਵਾਰੀ ਦੇਖ ਤਾਂ ਸਹੀ, ਜਿਹੜਾ ਫਲ ਤੂੰ ਬੂਟੇ ਦਾ ਬੀਜਿਆ ਸੀ ਅੱਜ ਉਹ ਫਲ ਪੱਕਣ ਤੇ ਆਇਆ, ਜਾਂਦੀ ਵਾਰੀ ਬੀਜ ਪਾਉਣ ਵਾਲੇ ਮਾਲੀ ਇਸ ਫਲ ਨੂੰ ਦੇਖ ਤਾਂ ਜਾ, ਤੇਰਾ ਫਲ ਪਾਇਆ ਹੋਇਆ ਬੀਜ ਪੱਕ ਗਿਆ। ਜਦੋਂ ਕਹਿੰਦੇ ਨੇ ਇਹ ਰਾਤੋ ਰਾਤ ਗੁਰੂ ਸੇ ਨਾਭਾ ਸਾਹਿਬ ਪਹੁੰਚਿਆ, ਉੱਥੇ ਵੇਖੋ ਗੁਰੂ ਸਬੱਬ ਬਣਾਉਂਦਾ ਗਿਆ। ਮੈਂ ਪਹਿਲੇ ਦਿਨ ਆਰੰਭ ਵਿੱਚ ਅਰਦਾਸ ਕੀਤੀ ਸੀ ਕਿ ਗੁਰੂ ਕਲਗੀ ਵਾਲਾ ਅੱਜ ਵੀ ਕਹਿੰਦਾ ਤੇਗ ਬਹਾਦਰ ਸਿਮਰਿਆ, ਘਰ ਨੌਣਿਤ ਆਵੇ ਧਾਏ ਸਭ ਥਾਈ ਹੋਏ ਸਹਾਏ। ਉਹ ਤਾਂ ਸੀਸ ਲੈਣ ਤੋਂ ਬਾਅਦ ਵੀ ਸਭ ਥਾਈ ਸਹਾਏ ਹੁੰਦਾ। ਮੈਂ ਇੱਕ ਅਰਜ਼ ਕਰਾਂ, ਇਹ ਖਿਣ ਵਿੱਚੋਂ ਨਿਕਲਣ ਲੱਗਾ, ਮੈਂ ਸਮਾਂ ਤੁਹਾਡਾ 15 ਕੁ ਮਿੰਟ ਹੋਰ ਲੈਣਾ। ਅੱਜ ਕਿਰਪਾ ਕਰਕੇ ਗੁਰੂ ਤੇਗ ਬਹਾਦਰ ਜੀ ਦਾ ਇਤਿਹਾਸ, ਅਬਦਾਲੀ ਨੇ ਇੱਕ ਗੱਲ ਪੁੱਛੀ ਸੀ ਸਿੱਖ ਨੂੰ ਕੈਦ ਕਰਕੇ, ਉਹ ਕਹਿੰਦਾ ਤੁਹਾਡੇ ਕੋਲ ਘੋੜੇ ਚੰਗੇ ਨਹੀਂ, ਤੁਹਾਡੇ ਕੋਲ ਬਸਤਰ ਚੰਗੇ ਨਹੀਂ, ਤੁਹਾਡੇ ਕੋਲ ਸ਼ਸਤਰ ਚੰਗੇ ਨਹੀਂ, ਉਹ ਤੁਸੀਂ ਲੜਾਈ ਕਰਦੇ ਹੋ ਮੇਰੇ ਸਿਪਾਹੀਆਂ ਦੇ, ਤੁਸੀਂ ਪੈਰ ਖੋੜ ਦਿੰਦੇ ਹੋ, ਤੁਹਾਡੇ ਕੋਲ ਤਾਕਤ ਕਿਹੜੀ ਹੈ? ਉਹਨੇ ਇੱਕ ਗੱਲ ਕਹੀ ਬੜੇ ਕਮਾਲ ਦੀ, ਕਹਿੰਦਾ ਜਦੋਂ ਘਰੋਂ ਤੁਰਨੇ ਆ ਨਾ ਧਰਮ ਯੁੱਧ ਲਈ, ਧਰਮ ਲਈ ਤੁਰੀਏ, ਤੇ ਸਾਡੇ ਅੱਗੇ ਗੁਰੂ ਤੇਗ ਬਹਾਦਰ ਦਾ ਸੀਸ ਦੌੜਦਾ ਹੁੰਦਾ, ਤੇ ਜਦੋਂ ਗੁਰੂ ਤੇਗ ਬਹਾਦਰ ਦਾ ਸੀਸ ਨਾਉਂਦਾ ਫਿਰ ਅਸੀਂ ਪਰਵਾਹ ਨਹੀਂ ਕਰਦੇ, ਭਾਵੇਂ ਅਬਦਾਲੀ ਹੋਵੇ ਭਾਵੇਂ ਅਬਦਾਲੀ ਦਾ ਪਿਓ ਹੋਵੇ, ਅਸੀਂ ਵੱਢ ਕੇ ਰੱਖ ਦਿੰਦੇ। ਸਾਡੀ ਅਗਵਾਈ ਗੁਰੂ ਤੇਗ ਬਹਾਦਰ ਦਾ ਸੀਸ ਕਰਦਾ। ਜਿੱਦਣ ਸਰਹੰਦ ਫਤਿਹ ਕੀਤੀ ਉਧਰ ਵੀ ਕਿਹਾ ਸੀ ਚਲੋ ਗੁਰੂ ਤੇਗ ਬਹਾਦਰ ਦਾ ਸੀਸ ਅੱਗੇ ਵੀ ਆਪਾਂ ਤੁਰੀਏ। ਇਹਦਾ ਮਤਲਬ ਸੀ ਕੋਈ ਕਿ ਗੁਰੂ ਤੇਗ ਬਹਾਦਰ ਜ਼ੁਲਮ ਨਾਲ ਅੜ ਖਲੋਤਾ ਹੈ ਤੇ ਉਹਦੇ ਸੀਸ ਤੋਂ ਕੁਝ ਸਿੱਖਿਆ ਲੈ ਕੇ ਆਪਾਂ ਤੁਰ ਪਈਏ। ਭਾਈ ਸਾਹਿਬ ਤੁਰੇ ਨੇ, ਭਾਈ ਜੈਤਾ, ਤੇ ਅੱਜ ਇਹਨਾਂ ਨੇ ਚੌਥਾ ਪੜਾਅ ਵੈਸੇ ਕੀਤਾ, ਬਣਦਾ ਤੀਜਾ। ਇੱਥੇ ਫਕੀਰ ਦਰਗਾਹੀ ਸਾਹਿਬ, ਇਹ ਸ਼ਾਮ ਦੇ ਵਕਤ ਫਕੀਰ ਆਪਣੇ ਤਕੀਏ ਵਿੱਚ ਦੀਵਾ ਪਿਆ ਬਾਲਦਾ, ਆਵਾਜ਼ ਸੁਣੀ ਇਹਦੀ ਕੁੱਲੀ ਦੇ ਪਿੱਛੇ ਕੋਈ ਬਹਿ ਗਿਆ, ਇਹਨੇ ਪੁੱਛਿਆ ਤੂੰ ਕੌਣ? ਕਹਿਣ ਲੱਗਾ ਮੈਂ ਰਾਹੀ। ਤੇ ਜਦੋਂ ਚਿਹਰਾ ਦੇਖਿਆ ਇਹਦੇ ਮੂੰਹ ਵਿੱਚੋਂ ਆਵਾਜ਼ ਸੁਣੀ ਧੰਨ ਗੁਰੂ ਨਾਨਕ, ਧੰਨ ਵਾਹਿਗੁਰੂ, ਉਹਨੇ ਸਮਝਿਆ ਸਿੱਖ ਹੈ। ਕਹਿਣ ਲੱਗਾ ਤੂੰ ਸਿੱਖ ਹੈ? ਕਹਿੰਦਾ ਹਾਂ। ਕਹਿੰਦਾ ਫਿਰ ਕੱਖਾਂ ਦੀ ਕੁੱਲੀ ਵਿੱਚ ਆ ਮੈਂ ਵੀ ਗੁਰੂ ਤੇਗ ਬਹਾਦਰ ਦਾ ਸਿੱਖ ਹਾਂ, ਮੈਂ ਫਕੀਰ ਹਾਂ, ਆ ਮੇਰੇ ਕੋਲ। ਉਹਨੇ ਨਮਸਕਾਰ ਕੀਤੀ, ਕਹਿੰਦਾ ਗੁਰੂ ਤੇਗ ਬਹਾਦਰ ਜੀ ਨੂੰ ਸੁਨੇਹਾ ਦਈ ਆਨੰਦਪੁਰ ਕਿ ਤੇਰਾ ਜਿਹੜਾ ਪਾਇਆ ਹੋਇਆ ਲਾਇਆ ਹੋਇਆ ਬੂਟਾ ਸੀ ਨਾ ਉਹ ਪੱਕਦਾ ਪਿਆ, ਇੱਕ ਵਾਰੀ ਦੇਖਦਾ ਜਾ ਉਸ ਬੂਟੇ ਵੱਲ। ਤੇ ਜਦੋਂ ਇੰਨੀ ਗੱਲ ਕਹੀ ਉਹਨੇ ਟੋਕਰਾ ਸਾਹਮਣੇ ਰੱਖ ਦਿੱਤਾ, ਆ ਸੀਸ ਹੈ ਗੁਰੂ ਤੇਗ ਬਹਾਦਰ ਦਾ। ਉਸ ਦਰਗਾਹੀ ਸਾਹਿਬ ਦੀਆਂ ਭੁੱਬਾਂ ਨਿਕਲ ਗਈਆਂ, ਕਹਿਣ ਲੱਗਾ ਯਾ ਔਰੰਗਜ਼ੇਬ ਤੇਰੀਆਂ ਜੜ੍ਹਾਂ ਪੱਟੀਆਂ ਗਈਆਂ, ਅੱਜ ਤੋਂ ਬਾਅਦ ਤੇਰੇ ਰਾਜ ਨੇ ਨਸ਼ਟ ਹੋ ਜਾਣਾ। ਸਾਰੀ ਰਾਤ ਉਹ ਮੁਸਲਮਾਨ ਫਕੀਰ ਖਲੋਤਾ ਰਿਹਾ, ਬੈਠਾ ਨਹੀਂ, ਸਾਰੀ ਰਾਤ ਖਲੋਤਾ ਰਿਹਾ। ਤੇ ਇਹਨੇ ਭਾਈ ਜੈਤੇ ਨੂੰ ਆਰਾਮ ਕਰਾਇਆ, ਦਿਨ ਚੜਿਆ ਤੇ ਤੋਰਨ ਲੱਗਿਆ ਅੱਖਾਂ ਭਰ ਰਹੀਆਂ, ਤੇ ਕਹਿੰਦਾ ਕਈ ਮੇਰੇ ਗੁਰੂ ਗੋਬਿੰਦ ਸਿੰਘ ਨੂੰ, ਗੁਰੂ ਗੋਬਿੰਦ ਰਾਏ ਨੂੰ ਕਿ ਕਿਰਪਾ ਕਰੇ ਇਸ ਬੁੱਢੇ ਨੇ ਛੇਤੀ ਤੁਰ ਜਾਣਾ, ਕੰਧੀ ਤੇ ਰੁਖੜਾ, ਗੁਰੂ ਹੋਵੇ ਉਹਨੂੰ ਕਈ ਇੱਕ ਵਾਰੀ ਫੇਰਾ ਪਾ ਕੇ ਇਸ ਫਕੀਰ ਨੂੰ ਨਿਵਾਜ ਜਾਏ। ਤੇ ਗੁਰੂ ਕਲਗੀ ਵਾਲੇ ਸਪੈਸ਼ਲ ਆਏ ਸਨ ਇਹਨੂੰ ਮਿਲਣ ਵਾਸਤੇ, ਨਾਭਾ ਸਾਹਿਬ ਆਏ ਨੀ। ਇੱਥੋਂ ਭਾਈ ਜੈਤਾ ਤੁਰਿਆ ਤੇ ਜਿੱਥੇ ਕੀਰਤਪੁਰ ਗੁਰਦੁਆਰਾ ਨਾ ਬੇਬਾਨਗੜ੍ਹ, ਇੱਥੇ ਪਹੁੰਚ ਗਏ। ਸਾਧ ਸੰਗਤ ਜਦੋਂ ਇੱਥੇ ਪਹੁੰਚਿਆ ਮਨ ਵਿੱਚ ਆਇਆ ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵੀ ਸੰਸਕਾਰ ਕੀਤਾ ਸੀ, ਗੁਰੂ ਹਰ ਰਾਏ ਸਾਹਿਬ ਦਾ ਵੀ ਸੰਸਕਾਰ ਕੀਤਾ ਸੀ, ਤੇ ਕਿਤੇ ਗੁਰੂ ਤੇਗ ਬਹਾਦਰ ਜੀ ਦਾ ਵੀ ਸੰਸਕਾਰ ਇੱਥੇ ਦਾ ਕਰਨਾ ਹੋਵੇ, ਤੇ ਇੱਕ ਸਿੱਖ ਦੇ ਨਾਲ ਉਹਨੂੰ ਭੇਜਿਆ ਕਿ ਗੁਰੂ ਗੋਬਿੰਦ ਰਾਏ ਨੂੰ ਕਹੋ ਕਿ ਗੁਰੂ ਤੇਗ ਬਹਾਦਰ ਦਾ ਸੀਸ ਆਇਆ। ਕਹਿੰਦਾ ਮੈਂ ਕਿਹੜੇ ਮੂੰਹ ਨਾਲ ਜਾ ਕੇ ਕਹਾਂਗਾ? ਜਦੋਂ ਉਹ ਬੁੱਢੜੀ ਮਾਂ ਸੁਣੇਗੀ ਤੇ ਉਹਦੇ ਮਨ ਤੇ ਕੀ ਬੀਤੇਗੀ? ਸਿੱਖ ਗਿਆ ਜੈਤਾ ਉੱਥੇ ਬੈਠਾ ਰਿਹਾ ਸੀਸ ਲੈ ਕੇ, ਤੇ ਕਹਿੰਦੇ ਨੇ ਜਾ ਕੇ ਪਹੁੰਚਿਆ ਗੁਰੂ ਗੋਬਿੰਦ ਰਾਏ ਨੇ ਪਤਾ ਕੀਤਾ ਤੇ ਕਹਿੰਦਾ ਸਤਿਗੁਰੂ ਮੈਂ ਭਾਈ ਜੈਤੇ ਕੋਲੋਂ ਆਇਆ। ਸਾਹਿਬ ਕਹਿੰਦੇ ਨੇ ਦੱਸ ਕੀ ਸਮਾਚਾਰ ਹੈ? ਬੋਲਿਆ ਨਹੀਂ ਗਿਆ, ਗਲਾ ਰੁਕ ਗਿਆ। ਸਾਹਿਬ ਕਹਿੰਦੇ ਨੇ ਸੁਣਾ, ਤੇ ਬਸ ਇੱਕੋ ਗੱਲ ਕਹੀ, ਸਤਿਗੁਰੂ ਪਿਤਾ ਗੁਰੂ ਦਾ ਸੀਸ ਕੀਰਤਪੁਰ ਆ ਗਏ। ਕਹਿੰਦੇ ਨੇ ਗੁਰੂ ਗੋਬਿੰਦ ਰਾਏ ਘਰ ਗਏ, ਦਾਦੀ ਨੂੰ ਲਿਆ ਨਾਲ, ਮਾਤਾ ਗੁਜਰੀ ਨੂੰ ਨਾਲ ਲਿਆ, ਤੇ ਪੁੱਛਿਆ ਜਦੋਂ ਦਾਦੀ ਨੇ, ਪੁੱਛਿਆ ਜਦੋਂ ਮਾਂ ਨੇ, ਸਤਿਗੁਰੂ ਨੂੰ ਇੱਕੋ ਗੱਲ ਕਹੀ, ਕਹਿਣ ਲੱਗੇ ਪਿਤਾ ਜੀ ਦਾ ਸੀਸ ਆਇਆ, ਉਹਨੂੰ ਜੀ ਆਇਆ ਕਹਿਣ ਆਇਆ।
ਦੁਨੀਆਂ ਵਿੱਚ ਕੇਵਲ ਇੱਕੋ ਇੱਕ ਉਦਾਹਰਣ ਨੇ ਕਿ ਇੱਕ ਸਰੀਰ ਦੇ ਦੋ ਸੰਸਕਾਰ ਹੋਏ ਹੋਣ। ਇੱਥੇ ਰੱਖਿਓ, ਇੱਕ ਸ਼ੀਸ਼ਗੰਜ ਇਹ ਵਾਹਿਗੁਰੂ ਰਕਾਬਗੰਜ ਤੇ ਦੂਸਰਾ ਸ਼ੀਸ਼ਗੰਜ, ਦੋ ਸ਼ੀਸ਼ਗੰਜ ਨੇ, ਇੱਕ ਦਿੱਲੀ ਇੱਕ ਆਨੰਦਪੁਰ ਸਾਹਿਬ ਜਿੱਥੇ ਸ਼ੀਸ਼ ਦਾ ਸੰਸਕਾਰ ਕੀਤਾ। ਮਾਤਾ ਨਾਨਕੀ ਕੇਵਲ ਅੱਖਾਂ ਵਿੱਚ ਨੀਰ ਭਰਿਆ ਤੇ ਡੰਗੋਰੀ ਨਾਲ, ਇੱਕ ਹੱਥ ਵਿੱਚ ਡੰਗੋਰੀ ਏ ਤੇ ਦੂਜਾ ਹੱਥ ਪੋਤੇ ਦੇ ਮੋਢਿਆਂ ਤੇ ਰੱਖਿਆ, ਤੁਰ ਪਈ ਏ। ਮਾਤਾ ਗੁਜਰੀ ਤੁਰੀ ਏ ਤੇ ਭਾਈ ਜੈਤਾ ਜਦੋਂ ਪਰਿਵਾਰ ਤੱਕਿਆ ਗੁਰੂ ਦਾ ਤੇ ਰਿਹਾ ਨਹੀਂ ਗਿਆ, ਆਪਣੇ ਮੂੰਹ ਨੂੰ ਛਪਾ ਲਿਆ ਵੀ ਕਿਹੜੇ ਮੂੰਹ ਨਾਲ ਮੈਂ ਕਹਾਂਗਾ ਮੈਂ ਸਤਿਗੁਰੂ ਦਾ ਸੀਸ ਲੈ ਕੇ ਆਇਆ। ਤੇ ਕਹਿੰਦੇ ਨੇ ਉਸੇ ਵਕਤ ਟੋਕਰੇ ਵਿੱਚੋਂ ਸੀਸ ਕੱਢਿਆ, ਉੱਚੀ ਥਾਂ ਤੇ ਰੱਖਿਆ ਤੇ ਕੱਪੜੇ ਪਾਸੇ ਕੀਤੇ, ਗੁਲਾਬ ਦਾ ਜਲ ਮੰਗਾਇਆ। ਸਭ ਤੋਂ ਪਹਿਲਾਂ ਕੱਪੜੇ ਲਾਹਣ ਤੋਂ ਬਾਅਦ ਸੀਸ ਤੋਂ ਸਭ ਤੋਂ ਪਹਿਲਾਂ ਦਰਸ਼ਨ ਮਾਤਾ ਨਾਨਕੀ ਨੇ ਕੀਤੇ। ਹੁਣ ਉਸ ਮਾਂ ਨੂੰ ਤੱਕੋ ਜਿਸ ਨੇ ਪੁੱਤਰ ਨੂੰ ਜਨਮ ਦਿੱਤਾ, ਇੱਕ ਦੁਨੀਆਦਾਰਾਂ ਦੀ ਨਜ਼ਰ ਨਾਲ ਤੱਕੋ ਨਾ। ਦੇਖੋ ਹੈ ਤਾਂ ਉਹ ਮਾਂ ਉਹ ਜਿਹਨੇ ਇਹੋ ਜਿਹਾ ਪੁੱਤਰ ਨੂੰ ਜਨਮ ਦਿੱਤਾ। ਮਾਂ ਨੇ ਸੀਸ ਤੱਕਿਆ ਤੇ ਵਿਦਵਾਨ ਕਹਿੰਦੇ ਨੇ ਮਾਂ ਦੀ ਮਮਤਾ ਸੀ, ਕੇਵਲ ਦੋਨੋਂ ਜਿਹੜੇ ਹੱਥ ਨੇ ਪੁੱਤਰ ਦੇ ਸੀਸ ਉੱਤੇ ਰੱਖ ਦਿੱਤੇ। ਮਾਂ ਨੂੰ ਅਸੀਸ ਦਿੱਤੀ, ਅੱਖਾਂ ਭਰ ਰਹੀਆਂ, ਨਜ਼ਰ ਕਮਜ਼ੋਰ ਸੀ ਤੇ ਫਿਰ ਨੇੜੇ ਹੋ ਕੇ ਨੀ ਨਿੱਠ ਕੇ ਤੱਕਿਆ ਤੇ ਦੇਖ ਕੇ ਇੱਕੋ ਗੱਲ ਕੀ, ਪੁੱਤਰ ਮੁਸਕਰਾਹਟ ਤੇ ਉਹੀ ਏ ਜਿਹੜੀ ਮੁਸਕਰਾਹਟ ਤਖ਼ਤ ਤੇ ਬੈਠ ਕੇ ਸੀ। ਮਾਤਾ ਨਾਨਕੀ ਤੋਂ ਬਾਅਦ ਮਾਤਾ ਗੁਜਰੀ ਆਈ ਏ। ਧਿਆਨ ਰੱਖਣਾ, ਉਹ ਮਾਂ ਗੁਜਰੀ ਜਿਹੜੀ ਸਿਦਕ ਵਾਲੀ ਏ, ਕੋਲ ਆਈ ਏ ਜਿਹਦੇ ਤੇ ਬਹੁਤ ਕੁਝ ਗੁਜਰਨਾ ਹੈ, ਸਭ ਕੁਝ ਉਹਨੇ ਚੰਨ ਲੈਣਾ। ਕਹਿੰਦੇ ਨੇ ਸੀਸ ਤੱਕਿਆ, ਮੱਥਾ ਟੇਕਿਆ ਤੇ ਜਿਹੜੇ ਸ਼ਬਦ ਮਾਤਾ ਗੁਜਰੀ ਨੇ ਕਹੇ ਉਹ ਇਹ ਸਨ, ਸਵਾਮੀ ਤੇਰੀ ਨਿਭ ਗਈ ਏ ਇਸ ਗੁਜਰੀ ਦੀ ਸਿੱਖੀ ਤੇ ਜਿੰਨੇ ਕੁ ਸਵਾਸ ਰਹਿੰਦੇ ਨੇ ਕਿਰਪਾ ਕਰੀ ਇਸ ਗੁਜਰੀ ਦੀ ਵੀ ਤੇਰੇ ਭਾਣੇ ਵਿੱਚ ਨਿਭ ਜਾਏ। ਤੇਰੀ ਨਿਭ ਗਈ, ਮੇਰੀ ਨਿਭ ਜਾਏ। ਤੇ ਗੁਰੂ ਕਲਗੀ ਵਾਲੇ ਨੇ ਬਾਪੂ ਦਾ ਸੀਸ ਤੱਕਿਆ, ਦੋਨੋਂ ਅੱਖਾਂ ਬੰਦ ਕਰ ਲਈਆਂ। ਲੋਕ ਜਿਹੜੇ ਨੇ ਉਹ ਤਰਾਸ ਤਰਾਸ ਕਰਦੇ ਨੇ, ਬੈਰਾਗ ਵਾਲੇ ਸਿੱਖ ਰੋ ਰਹੇ ਨੇ ਤੇ ਗੋਬਿੰਦ ਰਾਏ ਵਿੱਚੋਂ ਸਾਹਿਬ ਦੇ ਮੁੱਖ ਤੋਂ ਇੱਕ ਆਵਾਜ਼ ਨਿਕਲੀ, ਬੜੀ ਗਰਜਵੀਂ ਆਵਾਜ਼ ਏ ਤੇ ਉਹਨੇ ਇੱਕੋ ਦਮ ਸ਼ਾਂਤੀ ਨੂੰ ਤੋੜਿਆ ਤੇ ਉਹ ਆਵਾਜ਼ ਨਿਕਲੀ, ਤਿਲਕ ਜੰਯੂ ਰਾਖਾ ਪ੍ਰਭ ਤਾਂਕਾ। ਪਹਿਲੇ ਬਚਨ ਨਿਕਲੇ, ਕਿਨੋ ਵੱਡੋ ਕਲੂ ਮੈਂ ਸਾਕਾ, ਸਾਧ ਨਿਖੇਤ ਇਸੀ ਜਿਨ ਕਰੀ, ਸੀਸ ਦੀਆਂ ਪਰ ਛੀ ਨਾ ਉਚਰੀ, ਧਰਮ ਹੇਤ ਸਾਕਾ ਜਿਨ ਕੀਆ, ਸਿਰ ਦੀਆ ਸੀਸ ਦੀਆ ਪਰ ਸਿਰ ਨਾ ਦੀਆ, ਨਾਟਕ ਚੇਤ ਸੀਏ ਪੁਕਾਜਾ, ਪ੍ਰਭ ਲੋਕਨ ਕੈ ਆਵਤ ਲਾਜਾ। ਤੇ ਨਾਲ ਕਿਆ, ਦੁਨੀਆਂ ਦੇ ਲੋਕੋ ਠੀਕਰ ਫੋਰ ਦਲੀਸ ਸਿਰ, ਪ੍ਰਭੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ, ਕਰੀ ਨਾ ਕਿਨੂੰ ਆਨ, ਤੇਗ ਬਹਾਦਰ ਕੇ ਚਲਤ ਭਯੋ ਜਗਤ ਕੋ ਸੋਕ, ਹੈ ਹੈ ਹੈ ਸਭ ਜਗ ਪਯੋ। ਇੱਥੇ ਇੱਕ ਵਿਦਵਾਨ ਨੇ ਅਰਥ ਕੀਤੇ ਨੇ ਹੈ ਦੇ ਅਰਥ ਹਾਏ ਨਹੀਂ, ਚੇਤੇ ਰੱਖੋ ਹਾਏ ਵੀ ਕੀਤੇ ਨੇ। ਉਹ ਕਹਿੰਦਾ ਹੈ ਹੈ ਹੈ ਸਭ ਜਗ ਪਯੋ, ਦੁਨੀਆਂ ਕਹਿੰਦੀ ਸੀ ਇੱਥੇ ਕੋਈ ਕਿਸੇ ਦਾ ਨਹੀਂ, ਪਰ ਸੀਸ ਉਤਰਨ ਤੋਂ ਬਾਅਦ ਆਵਾਜ਼ ਆਈ ਹੈ ਹੈ ਹੈ, ਇਸ ਦੁਨੀਆਂ ਵਿੱਚ ਕੋਈ ਹੈ ਜਿਹੜਾ ਮਜ਼ਲੂਮਾਂ ਦੀ ਖਾਤਰ ਆਪਣੇ ਸੀਸ ਨੂੰ ਬਲੀ ਲਾ ਸਕਦਾ। ਹੈ ਹੈ ਹੈ ਸਭ ਜਗ ਪਯੋ, ਜੈ ਜੈ ਸੁਰ ਲੋਕ। ਤੇ ਮੈਂ ਕੱਲ ਇੱਕ ਪੰਕਤੀ ਕਹੀ ਸੀ ਰਾਮ ਨੈਣ ਦਰਦੀ ਦੀ, ਉਹਨੇ ਸ਼ਬਦ ਫਿਰ ਮੈਂ ਦੁਹਰਾ ਦਿਆਂ। ਉਹਨੇ ਇੱਕ ਗੱਲ ਕਹੀ ਸੀ, ਇਹਨਾਂ ਮੰਦਰਾਂ ਵਿੱਚ ਤੇਲ ਨਹੀਂ, ਇਹਨਾਂ ਮੰਦਰਾਂ ਦੇ ਦੀਵਿਆਂ ਵਿੱਚ ਮੇਰੇ ਗੁਰੂ ਤੇਗ ਬਹਾਦਰ ਦਾ ਖੂਹ ਪਿਆ ਬਲਦਾ। ਉਹਨੇ ਕਿਹਾ ਸੀ, ਪਾਇਆ ਦੇਸ਼ ਦੀਆਂ ਜੜ੍ਹਾਂ ਵਿੱਚ ਲਹੂ ਆਪਣਾ, ਭਾਰਤ ਵਰਸ਼ ਦਾ ਬਾਗ ਤਾਂ ਫਲ ਰਿਹਾ ਹੈ, ਹਿੰਦੂ ਮੰਦਰਾਂ ਦੇ ਦੀਵਿਆਂ ਵਿੱਚ ਹੁਣ ਵੀ ਲਹੂ ਤੇਗ ਬਹਾਦਰ ਦਾ ਬਲ ਰਿਹਾ। ਗੁਰੂ ਤੇਗ ਬਹਾਦਰ ਜੀ ਦਾ ਸੀਸ ਲਿਆਂਦਾ ਨਗਰ ਕੀਰਤਨ ਦੇ ਰੂਪ ਵਿੱਚ। ਧਿਆਨ ਰੱਖਣਾ, ਥੋੜਾ ਜਿਹਾ ਸਮਾਂ ਆਪਾਂ ਧੜ ਵਾਲੇ ਪਾਸੇ ਆਉਣਾ, ਸੀਸ ਜਿੱਥੇ ਸੀਸ ਗਾਂਜੇ, ਇੱਥੇ ਚੰਦਨ ਦੀ ਚਿਖਾ ਚੁਣੀ ਏ ਤੇ ਅੱਜ ਬਾਪੂ ਦੀ ਚਿਖਾ ਨੂੰ ਜਦੋਂ ਲਾਈ ਅਗਨ, ਤੇ ਜਿਹੜਾ ਕਈ ਦਿਨਾਂ ਤੋਂ ਪੈਦਲ ਤੁਰਦਾ ਪਿਆ ਸੀ ਨਾ ਭਾਈ ਜੈਤਾ, ਅੱਜ ਉਹ ਵੀ ਨਿਵਾਜਿਆ ਜਾਣਾ, ਉਹਦੀ ਕਮਾਈ ਘੱਟ ਨਹੀਂ। ਜਦੋਂ ਸੀਸ ਦਾ ਸੰਸਕਾਰ ਹੋਇਆ ਤੇ ਜੈਤਾ ਪਿੱਛੇ ਖਲੋਤਾ ਹੈ ਤੇ ਸਾਹਿਬ ਨੇ ਆਵਾਜ਼ ਕਹੀ, ਜੈਤਿਆ ਤੂੰ ਪਿੱਛੇ ਨਹੀਂ, ਤੂੰ ਅੱਜ ਗੁਰੂ ਨਾਨਕ ਦੇ ਘਰ ਵੀ ਸਭ ਤੋਂ ਅੱਗੇ ਨੇ। ਜਦੋਂ ਕਹਿੰਦੇ ਨੇ ਜੈਤਾ ਕੋਲ ਆਇਆ, ਫੁੱਟ ਪਿਆ ਤੇ ਸਾਹਿਬ ਨੇ ਛਾਤੀ ਨਾਲ ਲਿਆ ਕੇ ਕਿਹਾ ਸੀ, ਨਾ ਇਹ ਨਹੀਂ, ਰੋਣਾ ਨਹੀਂ। ਗੁਰੂ ਅਰਜਨ ਸਾਹਿਬ ਤਾਂ ਕਹਿ ਕੇ ਕਹੇ ਨੇ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਬੁਲਾਏ। ਜੈਤਿਆ ਤੇਰੇ ਗੁਰੂ ਨੇ ਗੱਲ ਕਹੀਏ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁੱਖ ਸੁਨੇਹ ਅਰ ਭੈ ਨਹੀਂ ਜਾਂਕੈ, ਕੰਚਨ ਮਾਤੀ ਮਾਨੇ,
تیرا گرو گیت گا کے گیا رب دے تے جدو گٹ کے چھاتی نہلایا تے واہ ہوئے. کچھ سکھ ایسے نے جنہاں نوں پتراں دا خطاب ملیا ہے, ایک تے او جڑے بندی پتر نے, دوجے خالفا تے تیجے گنی خان تے نبی خان. تیار رکھنا آنے والے دنوں وچ میں یہ بھی عرض کراں گا کدوں پتراں دا خطاب ملیا. تے تیسرا بھائی جیتا جنوں سب تو پہلا خالصے تو بھی پہلا, بابا اجیت سنگھ تو بھی پہلا, تے گنی خان نبی خان تو پہلا, سب تو پہلا چھاتی نال گھٹ کے لا اپنے ایس پرنے نال صاحب نے اتھرو پونج کے کیا سی رنگریٹا گرو کا بیٹا. پوچھا مت بھائی جیتیا دس کی چاہیے, جو منگے گا دے دیا گا. سیوا کر کے کہندا امرتسر دے درشن اشنان دے دیو. میں امرتسر جانا ہے کچھ دن اتے ٹکنا ہے. اوہی بھائی جیتا جیون سنگھ بنیا تے جدو 40 سکھ چمکور دی گڑی وچ لڑے نے, ایسے گڑی وچ بھائی جیون سنگھ شہید ہویا. ایدا برج ایتھے اوتھے پھر صاحب نے ایک گل پوچھی سی, کہن لگے جیتیا کوئی سکھ سن؟ کہن لگا مڑ گے ڈھاتیا, کی پہچان ہے تیرے سکھاں دی؟ صاحب نے کہا جیتیا سما آوے گا, آن والے سمے وچ اج لبدے نہیں, ہزاراں دی گنتی وچوں پالیا نہیں لبدا, ادو کروڑا دی تعداد کتے کھلوتا ہوئے گا, لوگ کہیں گے ایک گرو نانک دا سکھ. بردی دیاں گا, روپ دیاں گا, شنگار دیاں گا. ادھر گرو تیگ بہادر جی دے تیج دا ہو گیا سسکار, ادھر بھائی منی سنگھ دا سہورا بھائی لکی شاہ ونجارا یہ تریا. یہ پتر دا نام سی بھائی نگائیا. انہیں کہندے نے اپنے گڈے لئے نے تے اے شاہی ٹھیکے دار سی. جدو گڈے لئے پتا اینو بھی لگ گیا, کچھ سما گرو تیگ بہادر جی دا تڑ اوتھی رہا ہے زمین تے پیا رہا ہے, تے آیا گڈے لے کے روح نال بھرے گڈے نے, تے اپنے پتر نوں کہندا بچیا گرو دی خوشی لینی ہے نا, آپا پاویں جان تلی تے لگ جائے مر تا جاں گے پر جیندے جی گرو تیگ بہادر دے تڑ نوں رل نہیں دینا. کہندے نے لکی شاہ لے گیا گڈا تے اکو دم ہنیری وچ گرو تیگ بہادر جی دے تڑ نوں چکے ہے. مہما پرکاش وچ ایک پنکتی آتی ہے, وہ کہندا ہے کہ دیکھو کہ گرو تیگ بہادر جی دا تاڑے کہ لکی نگایا لے گیا, تو کھڑا تماشا دیکھ دیکھتا رہو, تو اے سپاہی لے گیا جنہیں تڑ جانا تڑ لگیا, تے دیکھو کنی وڈی قربانی جتھے رکاب گانجے اے بھائی صاحب دا تڑ سی بھائی لکی شاہ دا. اے نے گھر دا سامان رات نوں اکٹھا کیتا, جنا قیمتی بستر سن سارے پا دیتے, تے اکو دم گھر نوں اگ لگ لا دیتی. لوکاں نوں کہندا میرا گھر سڑ گیا ہے, میرا سب کچھ اج تباہ ہو گیا ہے. اوتھے ایک ودوان نے بڑی سونی گل کہی, وہ کہندا ستگرو تینوں دو شاہ ملے, ایک بابے بکالے ملیا تے ایک دلی ملیا, ایک کوٹھے تے چڑھ کے تینوں پرگٹ کردا سی تے ایک کوٹھے نوں ساڑ کے تینوں لکاندا پیا سی. شاہ دونوں نے کام ایک دوجے تو الٹ کیتا ہے. اس ودوان نے لکھا ایک شاہ نے شاہ دے شاہ نو جگ دے اندر انج پرگٹایا, مکھن شاہ اودے والی اشارہ ہے, ایک شاہ نے شاہ دے شاہ نو جگ دے اندر انج پرگٹایا, گرو لادو رے گرو لادو رے کوٹھے چڑھ اتر ہولا پایا, ایک شاہ نے شاہ دے شاہ دا تڑ دلی وچ انج چپایا, اپنے ہتھیں اپنے سامنے اپنے گرو دے شریر نو لامبو لایا, ایک شاہ نے ست گرو نو پرگٹایا, ایک شاہ نے ست گرو نو چھپایا, اس بھی اپنا فرض نبھایا اس بھی اپنا فرض نبھایا, دونوں نے اپنا فرض ادا کیتا ہے. بھائی لکی شاہ منجارا یہ گھر دن اگ لا دیتی, سسکار تو بعد ستگرو دے جڑے است سن انہاں نو کلش وچ پا کے زمین تے دبا دیتا ہے, تے اج تک او کلش جتھے رکاب گنج پرکاش اوتھے گرو تیگ بہادر جی دے است کلشاں وچ بند پئے زمین وچ نے. ساتھ سنگت اے ساکا ہویا, اس شہادت نے پربھاو کی دیتا ہے. بڑے سونے بچن کہے نے چیتے رکھو جس دن تو گرو نانک دے گھر نال کوئی بادشاہ ٹکر لیندا ہے او دا پتن ہو جاندا ہے. بھائی رتن سنگھ نے ایک گل کہی, کہن لگا کہندا تب تے پادشاہی کٹی دلی, تب تے ترک کلا پئی ٹلی, ترک اوتن دے ٹھندی کلا بھی جان لگے, اورنگ زیب اتہاس گوائے, گرو تیگ بہادر دی شہادت تو بعد دلی وچ کسے دن چین نال سو نہیں سکیا, اونوں ٹکا نہیں. ستگرو گرو تیگ بہادر دی شہادت تو بعد جادو ناتھ سرکار نے ایک گل لکھی,
ਕਹਿੰਦਾ ਜੁਮੇ ਦੀ ਨਮਾਜ਼ ਪੜ੍ਹਨ ਆਇਆ ਜਾਮਾ ਮਸਜਿਦ। ਹੁਣ ਦੇਖੋ ਸ਼ਹਾਦਤ ਨੇ ਪ੍ਰਭਾਵ ਕੀ ਲਿਆਂਦਾ ਸਾਹਮਣੇ ਇੱਕ

0: ਖਲੋ ਕੇ ਖਲੋਤਾ ਸੀ, ਪੱਥਰ ਉਹਦੇ ਹੱਥ ਦੇ ਸਨ। ਜਦੋਂ ਬਾਦਸ਼ਾਹ ਬੇੜੀ ਤੋਂ ਉਤਰਿਆ, ਉਹਨੇ ਪੂਰੇ ਜ਼ੋਰ ਨਾਲ ਦੋ ਪੱਥਰ ਮਾਰੇ ਨੇ ਜਿਹੜੇ ਔਰੰਗਜ਼ੇਬ ਦੇ ਤਖਤੇ ਤੇ ਲੱਗੇ ਨੇ। ਕਹਿੰਦੇ ਨੇ ਉਸ ਵਕਤ ਉਹਨੂੰ ਫੜ ਲਿਆ, ਪੁੱਛਿਆ ਤੂੰ ਕੌਣ? ਕਹਿੰਦਾ ਗੁਰੂ ਤੇਗ ਬਹਾਦਰ ਦਾ ਸਿੱਖ। ਕਿਆ ਤੈਨੂੰ ਪਤਾ ਨੀ ਹੈ ਬਾਦਸ਼ਾਹ? ਕਹਿਣ ਲੱਗਾ ਮੈਨੂੰ ਪਤਾ ਹੈ, ਮੇਰੇ ਕੋਲ ਸ਼ਸਤਰ ਕੋਈ ਨੀ, ਜੇ ਮੈਂ ਨੇੜੇ ਪਹੁੰਚਦਾ ਮੈਂ ਸਿਰ ਲਾ ਦੇਣਾ ਸੀ। ਸ਼ਹਾਦਤ ਨੇ ਪ੍ਰਭਾਵ ਲਿਆਂਦਾ, ਪਰ ਅੱਜ ਉਹ ਸਮਾਂ ਆ ਗਿਆ। ਸਿੱਖਾਂ ਨੇ ਦਿੱਲੀ ਫਤਿਹ ਕੀਤੀ, ਕਰੋੜੀਆ ਮਿਸਲ ਦਾ ਸਰਦਾਰ ਬਘੇਲ ਸਿੰਘ ਅੱਜ ਲਾਲ ਕਿਲੇ ਤੇ ਉਹਨੇ ਕੇਸਰੀ ਨਿਸ਼ਾਨ ਸਾਹਿਬ ਝੁਲਾਇਆ। ਅੱਜ ਪੰਜ ਪਿਆਰੇ ਦਿੱਲੀ ਦੇ ਤਖ਼ਤ ਤੇ ਬੈਠੇ ਨੇ। ਉਸੇ ਵਕਤ ਮੁਹੰਮਦ ਸ਼ਾਹ ਆਲਮ ਆਪ ਆਇਆ, ਕਹਿੰਦਾ ਸਿੰਘੋ ਜੋ ਕਹੋਗੇ ਮੈਂ ਮੰਨ ਲਾਂਗਾ, ਤੁਹਾਡਾ ਕੰਮ ਜਿਤਨੇ ਨਿਸ਼ਾਨ ਝੁਲਾਣੇ ਤੇ ਚਲੇ ਜਾਣਾ, ਮੈਂ ਤੁਹਾਡੇ ਅਧੀਨ ਰਹਾਂਗਾ। ਉਹਨੇ ਕਿਹਾ ਤੈਨੂੰ ਖਾਲਸੇ ਨੂੰ ਟੈਕਸ ਦੇਣਾ ਪਏਗਾ, ਪ੍ਰਜਾ ਨਾਲ ਇਨਸਾਫ ਕਰਨਾ ਪਏਗਾ। ਤੇ ਸਰਦਾਰ ਬਘੇਲ ਸਿੰਘ ਕਹਿੰਦਾ ਜਿੰਨੀ ਦੇਰ ਤੱਕ ਦਿੱਲੀ ਦੇ ਗੁਰਦੁਆਰੇ ਨਹੀਂ ਬਣਦੇ ਮੈਂ ਦਿੱਲੀ ਵਿੱਚ ਰਹਾਂਗਾ। ਉਸ ਵਕਤ ਸਰਦਾਰ ਬਘੇਲ ਸਿੰਘ ਨੇ ਬੰਗਲਾ ਸਾਹਿਬ, ਬਾਲਾ ਸਾਹਿਬ ਇਹ ਦੋ ਗੁਰਦੁਆਰੇ ਬਣਾਏ, ਰਕਾਬਗੰਜ ਬਣਾਇਆ। ਅੱਜ ਇਹ ਨਹੀਂ ਪਤਾ ਲੱਗਦਾ ਗੁਰੂ ਤੇਗ ਬਹਾਦਰ ਸ਼ਹੀਦ ਕਿੱਥੇ ਕੀਤੇ, ਉਹ ਥਾਂ ਲੱਭਦੀ ਨਹੀਂ, ਪਤਾ ਨਹੀਂ ਲੱਗਦਾ ਕਿੱਥੇ ਸ਼ਹੀਦ ਹੋਏ ਨੇ। ਬਘੇਲ ਸਿੰਘ ਨੇ ਢੰਡੋਰਾ ਪਟਵਾ ਦਿੱਤਾ ਪੂਰੀ ਦਿੱਲੀ ਵਿੱਚ। ਚੇਤੇ ਰੱਖਿਓ ਹੁਣ ਰੰਗ ਕੀ ਲਿਆਈ ਇਹ ਸ਼ਹਾਦਤ, ਕਦੀ ਢੰਡੋਰਾ ਪਿੱਟਿਆ ਸੀ, ਅੱਜ ਗੁਰੂ ਤੇਗ ਬਹਾਦਰ ਸ਼ਹੀਦ ਕਰਨਾ ਤੇ ਅੱਜ ਸਿੱਖ ਰਾਜ ਹੋਇਆ ਤੇ ਢੰਡੋਰਾ ਪਿੱਟਿਆ ਜਾ ਰਿਹਾ। ਕੋਈ ਹੈ ਜਿਹਨੂੰ ਪਤਾ ਹੋਵੇ ਗੁਰੂ ਤੇਗ ਬਹਾਦਰ ਨੂੰ ਸ਼ਹੀਦ ਕਿੱਥੇ ਕੀਤਾ, ਉੱਥੇ ਗੁਰੂ ਨਾਨਕ ਦਾ ਨਿਸ਼ਾਨ ਚੁਲਾਣਾ। ਹੱਦ ਹੋ ਗਈ ਦਿੱਲੀ ਉਹੀ ਹੈ। ਅੱਜ ਜਦੋਂ ਢੰਡੋਰਾ ਪਿਟਵਾ ਦਿੱਤਾ ਤੇ ਨਾਲ ਉਸ ਵਕਤ ਜ਼ਾਲਮਾਂ ਦਾ ਡਰ ਖਤਮ ਹੋ ਚੁੱਕਾ ਹੈ। ਕੋਈ ਹੋਵੇ ਜਿਹਨੂੰ ਪਤਾ ਹੋਵੇ ਗੁਰੂ ਤੇਗ ਬਹਾਦਰ ਸ਼ਹੀਦ ਕਿੱਥੇ ਹੋਏ ਨੇ। ਉਸ ਵਕਤ ਇੱਕ ਬੁੱਢੀ ਆਈ ਹੈ ਜਿਹਦੀ ਉਮਰ ਕਾਫੀ ਜ਼ਿਆਦਾ ਹੈ, ਇਹ ਜੰਗੋਰੀ ਦੇ ਆਸਰੇ ਤੁਰੀ ਤੇ ਸਰਦਾਰ ਬਘੇਲ ਸਿੰਘ ਦੇ ਕੋਲ ਆਈ। ਕਹਿਣ ਲੱਗੀ ਸਰਦਾਰਾ ਮੈਨੂੰ ਖਿਮਾ ਕਰ ਦੀ, ਮੈਂ ਉਹ ਵੀ ਦਿਨ ਇਹਨਾਂ ਅੱਖਾਂ ਨਾਲ ਤੱਕੇ ਨੇ ਜਿੱਦਣ ਗੁਰੂ ਤੇਗ ਬਹਾਦਰ ਦਾ ਤੜ ਰਿਹਾ ਸੀ, ਤੇ ਅੱਜ ਮੈਂ ਉਹ ਵੀ ਦਿਨ ਤੱਕ ਨਹੀਂ ਪਈ। ਅੱਜ ਗੁਰੂ ਤੇਗ ਬਹਾਦਰ ਦੇ ਪੁੱਤਰ ਰਾਜ ਪੈ ਕਰਦੇ, ਮੈਨੂੰ ਖੁਸ਼ੀ ਹੈ ਮੈਂ ਸਭ ਕੁਝ ਤੱਕਿਆ। ਮੈਂ ਉਹ ਵੀ ਦਿਨ ਤੱਕੇ ਨੇ ਜਿੱਦਣ ਗੁਰੂ ਤੇਗ ਬਹਾਦਰ ਦਾ ਕੋਈ ਨਾਂ ਨਹੀਂ ਸੀ ਲੈ ਸਕਦਾ, ਤੇ ਅੱਜ ਉਹ ਵੀ ਮੈਂ ਦਿਨ ਤੱਕ ਨਹੀਂ ਪਈਆਂ, ਗੁਰੂ ਤੇਗ ਬਹਾਦਰ ਲਈ ਥਾਵਾਂ ਖਾਲੀ ਹੁੰਦੀਆਂ ਪਈਆਂ। ਪੁੱਛਿਆ ਤੂੰ ਕੌਣ ਹੈ? ਜਦੋਂ ਕਿਹਾ ਮੈਂ ਤੱਕਿਆ, ਤੇ ਬਘੇਲ ਸਿੰਘ ਦੇ ਚਰਨਾਂ ਤੇ ਡਿੱਗ ਪਿਆ। ਕਹਿਣ ਲੱਗਾ ਮੇਰੇ ਗੁਰੂ ਦੇ ਦੀਦਾਰ ਕੀਤੇ ਨੀ? ਕਹਿਣ ਲੱਗੀ ਕੇਵਲ ਦੀਦਾਰ ਨਹੀਂ, ਮੈਂ ਉਸ ਮਾਸ਼ਕੀ ਦੀ ਘਰ ਵਾਲੀ ਹਾਂ, ਮੈਂ ਉਦੋਂ ਘਰ ਜਵਾਨੀ ਵਿੱਚ ਜਵਾਨੀ ਵਿੱਚ ਪੈਰ ਵੀ ਰੱਖਦੀ ਸਾਂ, ਮੈਂ ਉਸ ਮਾਸ਼ਕੀ ਦੀ ਘਰ ਵਾਲੀ ਹਾਂ। ਬਘੇਲ ਸਿੰਘ ਜਿਸ ਮਾਸ਼ਕੀ ਨੇ ਮਸਤ ਵਿੱਚ ਪਾਣੀ ਭਰ ਕੇ ਜਿੱਥੇ ਗੁਰੂ ਤੇਗ ਬਹਾਦਰ ਨੂੰ ਸ਼ਹੀਦ ਕੀਤਾ ਗਿਆ ਸੀ, ਉਹਦੇ ਖੂਨ ਨੂੰ ਮੇਰੇ ਪਤੀ ਨੇ ਧੋਤਾ ਸੀ, ਮੇਰੇ ਪਤੀ ਨੇ ਖੂਨ ਧੋਤਾ ਸੀ, ਮੈਂ ਨਾਲ ਸਾਂ। ਕਹਿਣ ਲੱਗੇ ਬਘੇਲ ਸਿੰਘ ਬੁੱਢੜੀ ਨੂੰ ਪਾਲਕੀ ਵਿੱਚ ਬਿਠਾਇਆ ਤੇ ਕਹਿ ਦਿੱਤਾ ਇਹਦੇ ਘਰ ਨੂੰ ਸੋਨੇ ਚਾਂਦੀ ਹੀਰਿਆਂ ਨਾਲ ਭਰ ਦਿਓ। ਕਹਿੰਦੇ ਨੇ ਸਭ ਕੁਝ ਦਿੱਤਾ। ਉਹ ਬੁੱਢੜੀ ਇੱਥੇ ਲੈ ਕੇ ਆਈ ਜਿੱਥੇ ਸ਼ੀਸ਼ਗੰਜ ਗੁਰਦੁਆਰਾ। ਕਹਿਣ ਲੱਗੀ ਭਾਈ ਬਘੇਲ ਸਿੰਘ ਨੂੰ, ਸਰਦਾਰ ਜੀ ਆਹ ਖੂਹ ਜੇ ਜਿੱਥੇ ਗੁਰੂ ਤੇਗ ਬਹਾਦਰ ਸ਼ਹੀਦ ਇਸ਼ਨਾਨ ਕੀਤਾ, ਆਹ ਗੋੜ ਜੇ ਜਿੱਥੇ ਬੈਠੇ ਨੇ, ਇਸ ਥਾਂ ਤੇ ਗੁਰੂ ਤੇਗ ਬਹਾਦਰ ਬੈਠੇ ਸਨ, ਇਸ ਪਾਸੇ ਜਲਾਦ ਨੇ ਖੋਲੋ ਕੇ ਤਲਵਾਰ ਚਲਾਈ ਸੀ, ਇਸ ਤਰ੍ਹਾਂ ਸੀਸ ਉਤਰਿਆ ਸੀ, ਇਹਨਾਂ ਥਾਵਾਂ ਤੇ ਜਿਹੜਾ ਖੂਨ ਜੰਮਿਆ ਸੀ ਮੇਰੇ ਪਤੀ ਨੇ ਧੋਤਾ ਸੀ। ਸਰਦਾਰ ਬਘੇਲ ਸਿੰਘ ਇੱਥੇ ਮਸੀਤ ਸੀ, ਪਹਿਲਾਂ ਝਗੜਾ ਹੋ ਗਿਆ, ਆਏ ਮੁਸਲਮਾਨ ਝਗੜੇ ਤੇ, ਉਹਨੇ ਫਿਰ ਕਹਿ ਦਿੱਤਾ ਯਾਦ ਰੱਖੋ ਫਿਰ ਪਰਤ ਕੇ ਉਹ ਜੀ ਮਾਰ ਮਾਰਾਂਗੇ, ਸਾਰੀ ਜ਼ਿੰਦਗੀ ਨਹੀਂ ਭੁੱਲਣੀ, ਜੋ ਮਰਜ਼ੀ ਹੋ ਜਾਏ ਮਰ ਤੇ ਜਾਵਾਂਗਾ, ਪਰ ਇਸ ਥਾਂ ਤੇ ਗੁਰੂ ਤੇਗ ਬਹਾਦਰ ਦੀ ਯਾਦ ਜ਼ਰੂਰ ਬਣੇਗੀ। ਉਸ ਵਕਤ ਬਾਦਸ਼ਾਹ ਵਿੱਚ ਪਿਆ, ਉਹਨੇ ਕੁਝ ਥਾਂ ਮਸੀਤ ਦੀ ਦਵਾਈ, ਉੱਥੇ ਫਿਰ ਪਹਿਲਾ ਉਸ ਵਕਤ ਬਾਦਸ਼ਾਹ ਵਿੱਚ ਪਿਆ, ਉਹਨੇ ਕੁਝ ਥਾਂ ਮਸੀਤ ਦੀ ਦਵਾਈ, ਉੱਥੇ ਫਿਰ ਪਹਿਲਾ ਪ੍ਰਕਾਸ਼ ਸਰਦਾਰ ਬਘੇਲ ਸਿੰਘ ਨੇ ਕੀਤਾ। ਸਮਾਂ ਲੰਘਿਆ, ਬਘੇਲ ਸਿੰਘ ਹੱਥੀ ਸੇਵਾ ਕਰਕੇ ਗਿਆ ਤੇ ਕਹਿ ਕੇ ਗਿਆ ਸੀ ਗੁਰੂ ਤੇਗ ਬਹਾਦਰ ਮਿਹਰਮਤ ਕਰੀ, ਅਸੀਂ ਕੁਛ ਕਰ ਨਹੀਂ ਸਕੇ ਤੇਰੀ ਖਾਤਰ, ਆ ਹੋ ਸਕਦਾ ਸ਼ਾਇਦ ਦਿੱਲੀ ਤੇ ਨਿਸ਼ਾਨ ਨਾ ਹੁੰਦਾ, ਤੇਰਾ ਖੂਨ ਆਇਆ ਤੇਰੇ ਖੂਨ ਵਾਲੀ ਥਾਂ ਤੇ ਨਿਸ਼ਾਨ ਜ਼ਰੂਰ ਆਉਣਗੇ। ਗੁਰੂ ਤੇਗ ਬਹਾਦਰ ਜੀ ਉਹਨਾਂ ਦਾ ਇਸਥਾਨ ਬਣਿਆ। ਇਸ ਤੋਂ ਬਾਅਦ ਫਿਰ ਥਾਂ ਢਾ ਦਿੱਤਾ ਗਿਆ, ਸ਼ੀਸ਼ਗੰਜ ਢਾ ਦਿੱਤਾ। ਉਸ ਤੋਂ ਬਾਅਦ ਸਰਦਾਰ ਸਰੂਪ ਸਿੰਘ ਮਹਾਰਾਜਾ ਜੀਂਦ ਵਾਲੇ ਜਦੋਂ ਗਦਰ ਹੋਏ, ਉਹਨੇ ਫਿਰ ਅੰਗਰੇਜ਼ ਹਕੂਮਤ ਤੋਂ ਲਿਖਾ ਲਿਆ, ਫਿਰ ਇਹ ਥਾਂ ਪੰਥ ਦੇ ਕਬਜ਼ੇ ਵਿੱਚ ਆਈ। ਉਦੋਂ ਬਾਅਦ ਫਿਰ ਕੋਤਵਾਲੀ ਵੀ ਮਿਲ ਗਈ, ਅੱਜ ਤੁਸੀਂ ਉਸ ਥਾਂ ਦੇ ਦਰਸ਼ਨ ਕਰਦੇ ਹੋ। ਆਓ ਉਸ ਗੁਰੂ ਤੇਗ ਬਹਾਦਰ ਦੇ ਬਚਨ ਥੱਲੇ ਬੰਨ ਲਵੋ। ਮੈਂ ਉਸ ਦਿਨ ਅਰਜ ਕੀਤੀ ਸੀ, ਸਿੱਖੋ ਗੁਰੂ ਤੇਗ ਬਹਾਦਰ ਦੇ ਜੇ ਪਹਿਲੇ ਹੀ ਸ਼ਬਦ ਮੰਨ ਲਓ ਨਾ, ਸਾਰੇ ਝਗੜੇ ਮੁੱਕ ਜਾਣ। ਉਹ ਕਿਹੜਾ? ਸਾਧੋ ਮਨ ਕਾ ਮਾਨ ਤਿਆਗੋ, ਕਾਮ ਕਰੋ ਸੰਗਤ ਦੁਰਜਨ ਕੀ ਤਾਤੇ ਐਨਕ ਪਾਗੋ। ਸੁਖ ਦੁੱਖ ਦੋਨੋਂ ਸਮ ਕਰ ਜਾਣੇ, ਔਰ ਮਾਨ ਅਪਮਾਨਾ ਹਰਕ ਸੋਗ ਤੇ ਰਹਿ ਨਿਆਰੋ, ਤਿੰਨ ਜਗ ਤਤ ਪਛਾਣਾ। ਅੱਗੇ ਬਚਨ ਉਹਨਾਂ ਕੀਤਾ, ਕਹਿਣ ਲੱਗੇ ਉਸਤ ਨਿੰਦਾ ਦੋ ਤਿਆਗੈ, ਖੋਜੈ ਪਦ ਨਿਰਬਾਨਾ, ਜਨ ਨਾਨਕ ਇਹ ਖੇਲ ਕਟਨ ਹੈ ਕਿਨਹੂੰ ਗੁਰਮੁਖ ਜਾਨਾ। ਗੁਰੂ ਤੇਗ ਬਹਾਦਰ ਗਾ ਕੇ ਗਏ, ਨਾਮ ਰਹੋ ਸਾਧੂ ਰਹੋ, ਰਹੋ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ, ਅੰਤਲਾ ਬਚਨ ਦਾਤਾ ਅਸੀਂ ਕਿਵੇਂ ਛੁਟਾਂਗੇ। ਕਹਿਣ ਲੱਗੇ ਰਾਮ ਨਾਮ ਉਰ ਮੈਂ ਗਏ ਹੋ, ਜਾਂ ਕਹਿ ਸਮ ਨਹੀਂ ਕੋਏ, ਜੇ ਸਿਮਰਤ ਸੰਕਟ ਮਿਟੈ ਦਰਸ਼ ਤੁਹਾਰੋ ਹੋਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਆ, ਜੇ ਇੱਕ ਦੋ ਮਿੰਟ ਲੈਣਾ। ਗੁਰੂ ਤੇਗ ਬਹਾਦਰ ਜੀ ਦੀ ਜੀਵਨੀ ਸੰਖੇਪ ਵਿੱਚ ਅਰਜ ਕਰਦਿਆਂ, ਬੇਅੰਤ ਭੁੱਲਾਂ ਹੋਈਆਂ ਹੋਣੀਆਂ ਨੇ, ਬਖਸ਼ ਦੇਣੀਆਂ। ਪਿਛਲੇ ਕੁਝ ਦਿਨਾਂ ਤੋਂ ਨਿਰੰਤਰ ਆਪ ਜੀ ਦੇ ਚਰਨਾਂ ਵਿੱਚ ਸੇਵਾ ਕੀਤੀ। ਸਭ ਤੋਂ ਪਹਿਲਾਂ ਤਾਂ ਉਸ ਅਕਾਲ ਪੁਰਖ ਦਾ ਹੀ ਧੰਨਵਾਦ, ਜਿਹਨੇ ਮਨੁੱਖਾ ਦੇਹੀ ਦੇ ਕੇ ਕੇਵਲ ਸਿੱਖਾਂ ਦੇ ਘਰ ਜਨਮ ਨਾ ਦਿੱਤਾ, ਆਪਣੀ ਸਿੱਖੀ ਦੇ ਗੀਤ ਗਾਉਣ ਦੀ ਪ੍ਰੇਰਣਾ ਵੀ ਦੇ ਦਿੱਤੀ। ਗੁਰੂ ਗ੍ਰੰਥ ਸਾਹਿਬ ਦਾ ਸ਼ੁਕਰ। ਦੂਸਰਾ ਪ੍ਰਬੰਧਕ ਵੀਰਾਂ ਦਾ ਵੀ ਧੰਨਵਾਦ, ਜਿਨ੍ਹਾਂ ਨੇ ਸਾਰਾ ਪ੍ਰੋਗਰਾਮ ਉਲੀਕਿਆ। ਸਾਧ ਸੰਗਤ ਆਪ ਜੀ ਦਾ ਵੀ ਧੰਨਵਾਦ, ਜਿਨ੍ਹਾਂ ਬੜੇ ਪਿਆਰ ਦੇ ਨਾਲ ਮੇਰੇ ਗੁਰੂ ਦੇ ਬਚਨ ਸੁਣੇ। ਮਨ ਨੂੰ ਇੱਕ ਖੁਸ਼ੀ ਜ਼ਰੂਰ ਹੋਈ, ਮਨਾ ਗੁਰੂ ਦੀ ਗੱਲ ਨੇਕ ਨੀਅਤ ਨਾਲ ਜੇ ਸੁਣਾਈਏ ਲੋਕ ਜ਼ਰੂਰ ਸੁਣਨਗੇ। ਖਾਸ ਕਰਕੇ ਨੌਜਵਾਨ ਕਾਫੀ ਆਏ, ਮੈਂ ਉਹਨਾਂ ਨੂੰ ਅਰਜ਼ ਕਰਾਂਗਾ, ਪਿਆਰਿਓ ਆਪਾਂ ਵਾਰਸਾਂ ਮਤੀ ਦਾਸ ਸਤੀ ਦਾਸ ਭਾਈ ਦਿਆਲਾ ਹੋਰਾਂ ਦੇ, ਆਪਾਂ ਵਾਰਸਾਂ ਗੁਰੂ ਤੇਗ ਬਹਾਦਰ ਜੀ ਦੇ ਨਾਂ ਕੇ ਔਰੰਗੇ ਦੇ। ਗੁਰੂ ਤੇਗ ਬਹਾਦਰ ਜੇ ਗੁਰੂ ਗੋਬਿੰਦ ਸਿੰਘ ਜੀ ਦੇ ਆਪਾਂ ਜੇ ਬੱਚੇ ਆ ਨਾ, ਫਿਰ ਇੱਕ ਬੇਨਤੀ ਹੱਥ ਜੋੜ ਕੇ ਸਾਬਤ ਸੂਰਤ ਹੋ, ਜਿਨ੍ਹਾਂ ਨੇ ਅਜੇ ਤੱਕ ਕੇਸ ਨਹੀਂ ਰੱਖੇ, ਕੁਛ ਨਹੀਂ ਮੰਗਣਾ, ਸਿਰਫ ਇੱਕ ਤੁਹਾਡੇ ਤੋਂ ਦਾਤ ਮੰਗਣੀ। ਜੇ ਤਾਂ ਵਾਕਈ ਕਥਾ ਨੂੰ ਬਾਣੀ ਨੂੰ ਪਿਆਰ ਕਰਦੇ ਹੋ, ਇਹ ਠੀਕ ਆਇਆ ਭਾਈ ਵਾਹ ਵਾਹ ਵਾਹ ਹੋ ਗਈ, ਪੈਸੇ ਦੇ ਦਿੱਤੇ, ਧੰਨ ਧੰਨ ਕਰਾ ਗਿਆ ਜੀ, ਧੰਨ ਧੰਨ ਤਾਂ ਹੈ ਜੇ ਤੁਹਾਡੇ ਮੁੱਖ ਵਿੱਚੋਂ ਵੀ ਗੁਰੂ ਦੀ ਧੰਨ ਧੰਨ ਨਿਕਲੇ। ਸਾਧੂ ਸੂਰਤ ਹੋਵੋ, ਅੰਮ੍ਰਿਤਧਾਰੀ ਹੋਵੋ ਤੇ ਹਉਮੈ ਨੂੰ ਛੱਡ ਦਿਓ, ਗੁਰੂ ਕੀ ਮਰਿਆਦਾ ਵਿੱਚ ਰਹਿ ਕੇ ਸੁਖ ਜੇ। ਅੱਜ ਮੰਨ ਲਓ ਕੱਲ ਮੰਨ ਲਓ, ਨਹੀਂ ਮੰਨੋਗੇ ਐਵੇਂ ਦੁੱਖ ਪਾ ਕੇ ਮੰਨਣੀ ਪੈਗੀ, ਮੰਨਣੀ ਪੈਣੀ, ਕੋਈ ਰਾਹ ਕੋਈ ਨਹੀਂ, ਹੋਰ ਕੋਈ ਰਸਤਾ ਨਹੀਂ। ਤੇ ਜੇ ਕਹੀਏ ਮਿਟ ਜਾਏਗੀ, ਬਿਲਕੁਲ ਨਹੀਂ ਮਿਟਣੀ, ਚੇਤੇ ਰੱਖਿਓ ਮੈਂ ਅਰਜ ਕੀਤੀ, ਇਹਦੀਆਂ ਨੀਹਾਂ ਤਾਂ ਸਿਰਾਂ ਤੇ ਰੱਖੀਆਂ ਗਈਆਂ, ਇੱਟਾਂ ਤੇ ਰੱਖੀਆਂ, ਹੁਣ ਤੇ ਕੋਈ ਤੋਪ ਨਾ ਭਾਂਦਾ। ਤਾਂ ਹੀ ਤਾਂ ਸੱਤੇ ਬਲਵੰਡ ਨੇ ਗੱਲ ਕਹੀ ਸੀ, ਦੁਨੀਆਂ ਦੇ ਲੋਕੋ ਅਸੀਂ ਕਹਿੰਦੇ ਸਾਂ ਕਿ ਗੁਰੂ ਨਾਨਕ ਦਾ ਘਰ ਸਾਡੇ ਕਰਕੇ ਵੀ ਨਹੀਂ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵਦੈ, ਇਹਦੀਆਂ ਨੀਹਾਂ ਵਿੱਚ ਸੱਚ ਭਰਿਆ ਗਿਆ, ਤੇ ਜਿੱਥੇ ਸੱਚ ਭਰਿਆ ਹੋਵੇ ਉਹ ਨੀਂਹ ਕਦੀ ਪੱਤੀ ਨਹੀਂ ਜਾਂਦੀ ਹੁੰਦੀ। ਗੁਰੂ ਕਿਰਪਾ ਕਰੇ ਅੱਗੋਂ ਆ ਬੁੱਧਵਾਰ ਤੇ ਐਤਵਾਰ ਜਿਹੜਾ ਪ੍ਰੋਗਰਾਮ ਸਤਿਗੁਰੂ ਬਖਸ਼ ਕਰਨ ਸਮਾਂ ਨਿਸ਼ਚਿਤ ਕਰ ਆਪ ਦੇ ਦਰਸ਼ਨ ਕਰਾਂਗੇ। ਇਹਨਾਂ ਗੁਰਮੁਖਾਂ ਨੇ ਬਹੁਤ ਪਿਆਰ ਕੀਤਾ, ਜਿਹੜੇ ਤੇ ਰਾਗੀ ਸਿੰਘ ਵੀ ਕੀਰਤਨੀ, ਇਹਨਾਂ ਦਾ ਵੀ ਧੰਨਵਾਦ, ਜਿਨ੍ਹਾਂ ਨੇ ਬਾਕੀ ਪ੍ਰਸ਼ਾਦੇ ਪਾਣੀ ਦੀ ਸੇਵਾ ਵੀ ਨਾਲ ਕਰਦੇ ਰਹੇ, ਤੇ ਖਾਸ ਕਰਕੇ ਡਾਕਟਰ ਸਾਹਿਬ ਦਾ ਵੀ ਧੰਨਵਾਦ ਹੈ, ਮੇਰੀ ਦੜ ਪੀਰ ਕਰਦੀ ਸੀ, ਉਹਨਾਂ ਨੇ ਦਾੜ ਕੱਢਣ ਦੀ ਸੇਵਾ ਵੀ ਕੀਤੀ। ਮਹਾਰਾਜ ਕਿਰਪਾ ਕਰੇ ਉਹਨਾਂ ਨੂੰ ਵੀ ਚੜ੍ਹਦੀ ਕਲਾ ਬਖਸ਼ੇ, ਪਰ ਕਮਾਲ ਦੀ ਗੱਲ ਦੂਜੇ ਦਿਨ ਹੀ ਕਥਾ ਕਰਨ ਲਵਾ ਦਿੱਤਾ। ਸਤਿਗੁਰੂ ਕਿਰਪਾ ਕਰੇ ਸਾਧ ਸੰਗਤ, ਫਿਰ ਜੇ ਸਮਾਂ ਮਿਲਿਆ ਮੈਂ ਵੀਰ ਜੀ ਨੂੰ ਬੇਨਤੀ ਕੀਤੀ ਹੈ, ਕੋਸ਼ਿਸ਼ ਕਰਾਂਗਾ, ਵਾਅਦਾ ਨਹੀਂ, ਕਿਉਂਕਿ ਫਿਰ ਕਈ ਵਾਰੀ ਇਹੋ ਜਿਹੇ ਹਾਲਾਤ ਨੇ। ਅੱਜ ਵੀ ਫੋਨ ਆਇਆ, ਮੈਂ ਕੀਤਾ ਸੀ ਡੀਆ, ਉਹ ਤਾਂ ਵੈਸੇ ਇੰਤਜ਼ਾਰ ਕਰ ਰਹੇ ਨੇ 3 ਤਰੀਕ ਨੂੰ ਪਹੁੰਚੋ, ਪਰ 3 ਤੱਕ ਇੱਥੇ ਰਹਿਣਾ, 3 ਮੌਟ ਤੇ ਇੱਥੇ। ਗੁਰੂ ਬਖਸ਼ਿਸ਼ ਕਰੇ, ਕੋਸ਼ਿਸ਼ ਕਰਾਂਗਾ, ਗਰਮੀ ਵਿੱਚ ਕੋਈ ਸਮਾਂ ਮਿਲੇ, ਕੋਈ ਰੁੱਤ ਖੁੱਲੀ ਹੋਵੇਗੀ, ਫਿਰ ਆਪਾਂ ਗੁਰੂ ਬਾਬੇ ਦੇ ਬਚਨ ਕਰਾਂਗੇ। ਜਦੋਂ ਪ੍ਰੋਗਰਾਮ ਬਣੇਗਾ ਮੈਂ ਵੀਰ ਜੀ ਭਾਈ ਰਜਿੰਦਰ ਸਿੰਘ ਗਾਰਾ ਨੂੰ ਬੇਨਤੀ ਕਰ ਦਿਆਂਗਾ, ਤੁਸੀਂ ਮੈਨੂੰ ਜ਼ਰੂਰ ਬਖਸ਼ ਦਿਆ, ਜੇ ਕਿਸੇ ਦੇ ਮਨ 'ਚ ਕਿਸੇ ਤਰ੍ਹਾਂ ਦੀ ਕੋਈ ਠੇਸ ਪਹੁੰਚੀ ਹੋਵੇ, ਉਹ ਮੇਰੀ ਨਿੱਜੀ ਖੋਮੇ ਹੋ ਸਕਦੀ ਹੈ, ਤੇ ਜਿਹਦੇ ਨਾਲ ਮਨ ਪਿਘਲੇ ਉਹ ਮੇਰੇ ਗੁਰੂ ਦੀ ਆਵਾਜ਼ ਸੀ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਆ, ਜੇ ਇੱਕ ਅਰਦਾਸ ਜ਼ਰੂਰ ਕਰਿਓ, ਕਿਉਂਕਿ ਜਦੋਂ ਅਸੀਂ ਹੁਣ ਤੁਰੇ ਹਾਂ ਨਾ, ਸਤਿਗੁਰੂ ਇੰਨੀ ਕਿਰਪਾ ਕਰੀ ਤੇਰੀ ਸਿੱਖੀ ਨਿਭ ਜਾਏ, ਬਸ ਤੂੰ ਆਪਣਾ ਬਣਾ ਲਵੀਂ, ਸਿੱਖੀ ਲਈ ਮੇਰੇ ਲਈ ਬੇਨਤੀ ਕਰਿਓ। ਮੈਂ ਗੁਰੂ ਕੇ ਵਜ਼ੀਰ ਬਾਜਵਾ ਸਾਹਿਬ ਦਾ ਵੀ ਧੰਨਵਾਦ ਕਰਨਾ, ਜਿਨ੍ਹਾਂ ਨੇ ਭਾਵੇਂ ਥੋੜੇ ਦਿਨ ਮਿਲੇ ਆ ਬੜਾ ਪਿਆਰ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ।
1: ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਗੁਰੂ ਸਵਾਰੇ ਸਤ ਸੰਗੀ ਜਨੋ, ਆਓ ਉਹਨਾਂ ਮਹਾਨ ਸ਼ਹੀਦਾਂ ਨੂੰ ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਦੀ ਟੇਕ ਲੈ ਕੇ ਆਪਾਂ ਵਿਚਾਰ ਕਰ ਸਕੀਏ। ਆਪ ਜਿਤਨੇ ਵੀ ਕਿਰਪਾਲੂ ਦਾਤਾ ਜੀ ਦੀ ਚਰਨ ਸ਼ਰਨ ਵਿੱਚ ਇਕੱਤਰ ਹੋਇਓ, ਆਪਣੇ ਅੰਦਰ ਨੂੰ ਟਿਕਾਣ ਦਾ ਯਤਨ ਕਰੀਏ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਅੰਦਰ ਦੀ ਇਕਾਗਰਤਾ ਬਖਸ਼, ਆਪ ਹੀ ਵਿਚਾਰ ਕਰਾ ਲਵੋ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਅਨੁਸਾਰ ਜਿਹੜੀ ਵਸਤੂ ਆਪਣੇ ਮੂਲ ਤੋਂ ਵਿਛੜ ਜਾਏ, ਆਪਣੇ ਅਸਲੇ ਤੋਂ, ਆਪਣੇ ਧੁਰੇ ਤੋਂ, ਆਪਣੇ ਮਰਕਜ਼ ਤੋਂ ਦੂਰ ਚਲੀ ਜਾਏ, ਉਸ ਵਸਤੂ ਦੇ ਅੰਦਰ ਖਿੰਡਾ ਪੈਦਾ ਹੁੰਦਾ ਹੈ। ਉਸ ਦੇ ਅੰਦਰ ਦੀ ਨਿਰਮਲਤਾ ਹੀ, ਉਸ ਦੇ ਅੰਦਰ ਦਾ ਸੁਹਾਪਣ, ਉਸ ਦੇ ਅੰਦਰ ਦੀ ਸੁੰਦਰਤਾ ਉਦੋਂ ਹੀ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਉਹ ਆਪਣੇ ਧੁਰੇ ਤੋਂ ਵੱਖ ਹੋ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਦਾਤਾਰ ਜੀ ਨੇ ਚਾਰ ਮਹਾਨ ਦੁੱਖਾਂ ਦਾ ਜ਼ਿਕਰ ਕੀਤਾ ਹੈ। ਅਸਲ ਵਿੱਚ ਉਹ ਚਾਰ ਦੁੱਖਾਂ ਵਿੱਚ ਕਿਰਪਾਲੂ ਦਾਤਾਰ ਜੀ ਨੇ ਸਭ ਤੋਂ ਵੱਡਾ ਜਿਹੜਾ ਦੁੱਖ ਹੈ ਉਹ ਵਿਛੋੜੇ ਦਾ ਮੰਨਿਆ ਹੈ। ਦੂਸਰਾ ਦੁੱਖ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦਾਂ ਅਨੁਸਾਰ ਮਨ ਅੰਦਰ ਉੱਠੀ ਹੋਈ ਤ੍ਰਿਸ਼ਨਾ, ਮਨ ਅੰਦਰ ਉੱਠੀ ਹੋਈ ਭੁੱਖ। ਤੀਸਰਾ ਦੁੱਖ ਮੌਤ ਦਾ, ਤੇ ਚੌਥਾ ਦੁੱਖ ਇਸ ਪੰਜ ਭੂਤਕ ਸਰੀਰ ਵਿੱਚ ਰਹਿੰਦਿਆਂ ਹੋਇਆਂ ਤਨ ਨੂੰ ਕੋਈ ਰੋਗ ਲੱਗ ਜਾਣ। ਤਨ ਗੁਰੂ ਨਾਨਕ ਸਾਹਿਬ ਜੀ ਨੇ ਇਹਨਾਂ ਚਾਰ ਦੁੱਖਾਂ ਦਾ ਜ਼ਿਕਰ ਕਰਦਿਆਂ ਅੰਮ੍ਰਿਤ ਬਾਣੀ ਵਿੱਚ ਬਖਸ਼ਿਸ਼ ਕੀਤੀ, ਦੁੱਖ ਵਿਛੋੜਾ, ਇੱਕ ਦੁੱਖ ਭੂਖ। ਸਭ ਤੋਂ ਪਹਿਲਾ ਦੁੱਖ ਜੋ ਹੈ ਉਹ ਵਿਛੋੜੇ ਦਾ ਹੈ। ਜਦੋਂ ਆਪਣਾ ਕੋਈ ਸੱਜਣ ਮਿੱਤਰ ਵਿਛੜ ਜਾਏ ਉਹਦਾ ਵਿਛੋੜਾ ਵੀ ਦੁੱਖ ਪੈਦਾ ਕਰਦਾ ਹੈ। ਸਰੀਰਕ ਤੌਰ ਤੇ ਵਿਛੋੜਾ ਅੰਦਰ ਨੂੰ ਖਲਾ ਕੇ ਰੱਖ ਜਾਂਦਾ ਹੈ, ਤੇ ਜਦੋਂ ਕੋਈ ਆਪਣੇ ਅੰਦਰੋਂ ਵਿਛੜ ਜਾਏ ਤੇ ਸੱਚ ਜਾਣੋ ਉਸ ਦਾ ਅੰਦਰ ਕਿੰਨਾ ਕੁ ਬੇਹਾਲ ਹੋਵੇਗਾ। ਹਜ਼ੂਰ ਨੇ ਕਿਹਾ ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਦੂਜਾ ਦੁੱਖ ਹੈ ਭੁੱਖ ਦਾ। ਤੇ ਇੱਥੇ ਭੁੱਖ ਦਾ ਅਰਥ ਕੇਵਲ ਤਨ ਦੀ ਭੁੱਖ ਨਹੀਂ, ਮਨ ਦੇ ਅੰਦਰ ਤ੍ਰਿਸ਼ਨਾ ਦੀ ਬਲਦੇ ਹੋਏ ਭਾਂਬੜ, ਅੰਦਰ ਦੀ ਭੁੱਖ ਕਦੀ ਸ਼ਾਂਤ ਨਾ ਹੋਣੀ, ਤ੍ਰਿਸ਼ਨਾ ਵੀ ਤਾਂ ਇੱਕ ਬਹੁਤ ਵੱਡਾ ਦੁੱਖ ਹੈ। ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਤੇ ਤੀਜਾ ਦੁੱਖ ਹੈ, ਇੱਕ ਦੁੱਖ ਸਖਤ ਵਾਰ ਜਮਦੂਤ, ਮੌਤ ਦਾ ਦੁੱਖ ਹੈ, ਇੱਕ ਦੁੱਖ ਰੋਗ ਲੱਗੇ ਤਨ ਧਾਏ, ਆ ਚੌਥਾ ਦੁੱਖ ਸਰੀਰ ਨੂੰ ਕੋਈ ਲੱਗ ਜਾਣਾ। ਕਹਿਣ ਲੱਗੇ ਵੈਦ ਨਾ ਭੋਲੇ ਦਾਰੂ ਲਾਏ। ਹੇ ਭੋਲੇ ਵੈਦ, ਤੂੰ ਤਾਂ ਕੇਵਲ ਤਨ ਦੇ ਰੋਗ ਜਾਣਨੇ, ਤਨ ਦੇ ਰੋਗ ਤੋਂ ਪਹਿਲਾਂ ਤਿੰਨ ਅੰਦਰ ਦੇ ਰੋਗ ਨੇ, ਅੰਦਰ ਦਾ ਵਿਛੋੜਾ, ਅੰਦਰ ਦੀ ਤ੍ਰਿਸ਼ਨਾ, ਮੌਤ ਦਾ ਭੈ। ਸੱਚ ਜਾਣੀ ਇਹ ਤਿੰਨ ਰੋਗਾਂ ਦੀ ਨਿਵਰਤੀ ਗੁਰੂ ਤੋਂ ਬਿਨਾਂ ਕੋਈ ਨਹੀਂ ਕਰਾ ਸਕਦਾ। ਅੱਜ ਜਿਨ੍ਹਾਂ ਦੀ ਯਾਦ ਵਿੱਚ ਆਪਾਂ ਜੁੜੇ ਬੈਠੇ ਹਾਂ ਉਹਨਾਂ ਨੂੰ ਪਹਿਲਾ ਦੁੱਖ ਆਪਣੇ ਗੁਰੂ ਦੇ ਚਰਨਾਂ ਦੇ ਵਿਛੋੜੇ ਦਾ ਸੀ, ਆਪਣੇ ਪਿਆਰੇ ਦੇ ਚਰਨਾਂ ਤੋਂ ਵਿਛੜ ਜਾਣਾ। ਤੇ ਅਰਜ਼ ਮੈਂ ਕਰ ਰਿਹਾ, ਕੋਈ ਵੀ ਚੀਜ਼ ਆਪਣੇ ਧੁਰੇ ਤੋਂ, ਆਪਣੇ ਮਰਕਜ਼ ਤੋਂ ਵਿਛੜ ਜਾਏ ਤੇ ਕੁਦਰਤੀ ਤੌਰ ਤੇ ਵਿਛੋੜਾ ਉਹਦੇ ਅੰਦਰ ਕੋਈ ਨਾ ਕੋਈ ਤਬਦੀਲੀ ਜ਼ਰੂਰ ਪੈਦਾ ਕਰਦਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਕੁਛ ਪ੍ਰਮਾਣ ਆਪਾਂ ਵਾਚਨੇ ਨੇ, ਜਿਹਦੇ ਵਿੱਚ ਹਜ਼ੂਰ ਨੇ ਇਸ਼ਾਰਾ ਕੀਤਾ ਹੈ ਕਿ ਵਿਛੋੜਾ ਹਮੇਸ਼ਾ ਦੁੱਖ ਨੂੰ ਜਨਮ ਦਿੰਦਾ ਹੈ। ਗੁਰੂ ਨਾਨਕ ਸਾਹਿਬ ਜੀ ਦਾ ਇੱਕ ਅੰਮ੍ਰਿਤ ਬਚਨ ਹੈ, ਸਲੋਕ 12 ਤੇ ਵਧੀਕ ਵਿੱਚ ਅਸੀਂ ਪੜ੍ਹਨੇ। ਦਾਤਾਰ ਜੀ ਨੇ ਉਦਾਹਰਨਾਂ ਆਮ ਸੰਸਾਰਕ ਤੌਰ ਤੇ ਸਮਝਾਉਣ ਵਾਸਤੇ ਲਈਆਂ, ਤੇ ਉਦਾਹਰਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਕੇਵਲ ਆਪਣੀ ਵਿਦਵਤਾ ਦਾ ਜ਼ੋਰ ਦਿਖਾਉਣਾ। ਉਦਾਹਰਨ ਦਾ ਮਤਲਬ ਇਹ ਨਹੀਂ ਕਿ ਬਹੁਤ ਸਾਰੀਆਂ ਵਿਚਾਰਾਂ ਇਕੱਠੀਆਂ ਕਰ ਲੈਣੀਆਂ। ਕੋਈ ਵੀ ਉਦਾਹਰਨ ਐਗਜ਼ਾਮਪਲ ਦਿੱਤੀ ਜਾਂਦੀ ਹੈ ਉਹਦਾ ਭਾਵ ਹੈ ਕਿ ਉਸ ਬਾਹਰ ਦ੍ਰਿਸ਼ਟਮਾਨ ਚੀਜ਼ ਨੂੰ ਦੇਖ ਕੇ ਆਪਣੇ ਅੰਦਰ ਦੇ ਜੀਵਨ ਨੂੰ ਕਮਾ ਲੈ। ਹਜ਼ੂਰ ਗੁਰੂ ਨਾਨਕ ਸਾਹਿਬ ਜੀ ਨੇ ਵਿਛੋੜੇ ਦੇ ਦੁੱਖ ਨੂੰ ਬਿਆਨ ਕਰਦਿਆਂ ਹੋਇਆ ਅੰਮ੍ਰਿਤ ਬਾਣੀ ਵਿੱਚ ਇੱਕ ਬਚਨ ਕਿਹਾ ਹੈ, ਕਿਰਪਾਲੂ ਸਤਿਗੁਰੂ ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਪਾਣੀ ਦਾ ਇੱਕ ਸਰੋਵਰ ਹੈ, ਜਿਸ ਸਰੋਵਰ ਦਾ ਨਿਰਮਲ ਨੀਰ ਹਰ ਲੰਘਣ ਵਾਲੇ ਬੰਦੇ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਿਹਾ ਹੈ। ਤੇ ਉਸੇ ਪਾਣੀ ਦੇ ਅੰਦਰ ਕਮਲ ਦੇ ਫੁੱਲ ਉੱਗ ਪਏ ਤੇ ਜਦੋਂ ਕਮਲ ਦੇ

ਵੀ ਰੋਕ ਲਏ ਪਰ ਕੁਝ ਸਮੇਂ ਤੋਂ ਬਾਅਦ ਵਾਪਸ ਆ ਕੇ ਦੇਖਿਆ ਉਹੀ ਸਰੋਵਰ ਸੀ ਪਾਣੀ ਦਾ ਰੰਗ ਬਿਲਕੁਲ ਕਾਲਾ ਪੈ ਚੁੱਕਾ ਸੀ ਉਹੀ ਸਰੋਵਰ ਸੀ ਜਿਹਦੇ ਵਿੱਚ ਕਮਲ ਦੇ ਫੁੱਲ ਟਹਿਕਦੇ ਪਏ ਸਨ ਉਹ ਮੁਰਝਾ ਕੇ ਸੁਗੰਧੀ ਦੇਣ ਵਾਲੇ ਬਦਬੋ ਦਾ ਰੂਪ ਧਾਰਨ ਕਰ ਚੁੱਕੇ ਸਨ ਜਿਹਦੇ ਉੱਤੇ ਕਦੀ ਭਵਰੇ ਆ ਕੇ ਮੰਡਰਾਉਂਦੇ ਸਨ ਅੱਜ ਉਸੇ ਤਲਾਬ ਦੇ ਪਾਣੀ ਉੱਪਰ ਮੱਖੀਆਂ ਤੇ ਮੱਛਰ ਆ ਟਿਕੇ ਨੇ ਤੇ ਗੁਰੂ ਨਾਨਕ ਸਾਹਿਬ ਨੇ ਸਰੋਵਰ ਨੂੰ ਪੁੱਛ ਕੇ ਬੰਦੇ ਦੇ ਅੰਦਰ ਦੇ ਵਿਛੋੜੇ ਦੀ ਵਿਆਖਿਆ ਕਰ ਦਿੱਤੀ ਕਿਉਂਕਿ ਵਿਛੜੇ ਹੋਏ ਮੇਰੇ ਗੁਰੂ ਨੂੰ ਮਿਲੇ ਨੇ ਕਿਉਂਕਿ ਇੱਕ ਖਿੰਨ ਖਿੰਨ ਮਨ ਆਪਣੀ ਅੰਦਰ ਤਬਦੀਲੀ ਪੈਦਾ ਕਰਦਾ ਹੈ ਕਦੀ ਕੋਈ ਫੁਰਨਾ ਕਦੀ ਕੋਈ ਫੁਰਨਾ ਕੋਈ ਫੁਰਨਾ ਗੁਰੂ ਤੋਂ ਸਦਾ ਲਈ ਤੋੜ ਵੀ ਸਕਦਾ ਹੈ ਤੇ ਕੋਈ ਚੰਗੇ ਭਾਗ ਹੋਣ ਤੇ ਇਹੋ ਜਿਹਾ ਫੁਰਨਾ ਉੱਠੇ ਕਰੋੜਾਂ ਜਨਮਾਂ ਦੇ ਵਿਛੜਿਆ ਹੋਇਆਂ ਨੂੰ ਮਿਲਾ ਵੀ ਸਕਦਾ ਹੈ ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਪ੍ਰਮਾਣ ਬਖਸ਼ਿਸ਼ ਕੀਤਾ ਕਿ ਪਬਰ ਤੂੰ ਖਰੀਆਵਲਾ ਸਲੋਕ ਵਾਰਾਂ ਤੇ ਵਧੀ ਕਹਿੰਦੇ ਨੇ ਇਹ ਸਰੋਵਰ ਤੇਰੇ ਕੋਲ ਇੰਨੀ ਖਰਿਆਵਲ ਤੇਰੇ ਕੋਲ ਸੁਹੱਪਣ ਸੀ ਪਬਰ ਤੂੰ ਖਰਿਆਵਲਾ ਕਵਲਾ ਕੰਚਨ ਵਨ ਕਹਿ ਦੋਖੜੇ ਸੜਿਓ ਹੈ ਕਾਲੀ ਕੋਈਆ ਦਿਓਰੀ ਨਾਨਕ ਮੈਂ ਤਨ ਭੰਗ ਤੇਰੇ ਸਰੀਰ ਵਿੱਚ ਕੀ ਭਾਣਾ ਵਾਪਰ ਗਿਆ ਇੰਨੀ ਨਿਰਮਲਤਾ ਸੁਗੰਧੀ ਮਹਿਕ ਹੋਣ ਦੇ ਬਾਵਜੂਦ ਤੇਰੇ ਅੰਦਰ ਗੰਦਗੀ ਬਦਗੋ ਤੇ ਕਾਲਾਪਨ ਕਿਉਂ ਆ ਗਿਆ ਕਹਿ ਦੋਖੜੇ ਸੜਿਓ ਹੈ ਕੀ ਵੀ ਤੈਨੂੰ ਦੁੱਖ ਪੈ ਗਿਆ ਅੱਗੋ ਉਸ ਸਰੋਵਰ ਦੇ ਪਾਣੀ ਦਾ ਉੱਤਰ ਸੀ ਕਿ ਜਾਣਾ ਪਾਣੀ ਨਾ ਲਹਾਂ ਜਾਣਾ ਦਾ ਅਖਰੀ ਅਰਥ ਮੈਂ ਸਮਝਣਾ ਵਾਂ ਮੈਨੂੰ ਇਹ ਪਤਾ ਹੈ ਪਾਣੀ ਨਾ ਲਹਾਂ ਮੇਰੇ ਤੋਂ ਜੇ ਤੁਸੀਂ ਪੁੱਛਦੇ ਹੋ ਰੰਗ ਕਿਉਂ ਕਾਲਾ ਪੈ ਗਿਆ ਸੁਗੰਧੀ ਕਿਉਂ ਚਲੀ ਗਈ ਕਹਿੰਦਾ ਨੇ ਮੈਨੂੰ ਸਮਝ ਹੈ ਸਰੋਵਰ ਕਹਿੰਦਾ ਹੈ ਕਿ ਜਿਸ ਝੀਲ ਵਿੱਚੋਂ ਮੇਰੇ ਵਿੱਚ ਪਾਣੀ ਪ੍ਰਵੇਸ਼ ਕਰਦਾ ਸੀ ਜਿਸ ਪਾਣੀ ਕਰਕੇ ਇਹ ਖੇੜੇ ਸੁਹੱਪਣ ਤੇ ਲੋਕ ਕਿਨਾਰੇ ਬਹਿੰਦੇ ਸਨ ਜਿਸ ਦਿਨ ਦਾ ਉਸ ਝੀਲ ਨਾਲੋਂ ਸੰਬੰਧ ਟੁੱਟ ਗਿਆ ਸੱਚ ਜਾਣੋ ਉਹਦਾ ਵਿਛੋੜਾ ਹੀ ਮੇਰੇ ਅੰਦਰ ਨੂੰ ਕਾਲਿਆ ਕਰ ਗਿਆ ਸਤਿਗੁਰੂ ਨੇ ਅੰਮ੍ਰਿਤ ਬਚਨ ਕਹਿ ਪੱਬਰ ਤੂੰ ਖਰਿਆਵਲਾ ਕਬਲਾ ਕੰਚਨ ਵਨ ਕਹਿ ਦੋਖੜੇ ਸੜਿਓ ਹੈ ਕਾਲੀ ਹੋਈ ਹਾ ਦਿਓਰੀ ਨਾਨਕ ਮੈਂ ਤਨ ਭੰਗ ਤੇ ਅੱਗੋ ਉਤਰ ਸੀ ਜਾਣਾ ਪਾਣੀ ਨਾ ਲਹਾਂ ਜੈ ਛੇਤੀ ਮੇਰਾ ਸੰਗ ਜਿਤ ਡਿੱਠੈ ਤਨ ਪਰ ਫੜੈ ਚੜੈ ਚਵਗਣ ਵਨ ਜਿਨੂੰ ਦੇਖ ਕੇ ਅੰਦਰ ਖੇੜਾ ਹੁੰਦਾ ਸੀ ਆਪਣੇ ਪਿਆਰੇ ਤੋਂ ਟੁੱਟ ਕੇ ਕਦੀ ਖੇੜੇ ਰਹਿੰਦੇ ਇਹਦਾ ਮਤਲਬ ਇਹ ਵੇ ਗੁਰੂ ਨਾਨਕ ਸਾਹਿਬ ਕੇਵਲ ਸਰੋਵਰ ਦੀ ਕਹਾਣੀ ਤੱਕ ਸੀਮਤ ਨਹੀਂ ਹਜ਼ੂਰ ਕਹਿੰਦੇ ਨੇ ਇਹ ਆਦਮੀ ਅਸਲ ਵਿੱਚ ਤੂੰ ਜਦਨ ਪਰਮਾਤਮਾ ਦੇ ਘਰੋਂ ਰਹਿਮਤ ਲੈ ਕੇ ਪੰਜ ਭੂਤਕ ਸਰੀਰ ਲੈ ਕੇ ਆਇਆ ਤੇਰੀ ਲਿਵ ਕਰਕੇ ਤੇਰੇ ਕੋਲ ਨਿਰਮਲਤਾ ਆਈ ਸੀ ਤੇਰੇ ਅੰਦਰ ਦੀ ਸੁਰਤ ਕਰਕੇ ਤੂੰ ਬਿਲਕੁਲ ਸਵੱਛ ਹੈ ਪਰ ਜਿਉਂ ਜਿਉਂ ਤੈਨੂੰ ਸੰਸਾਰ ਦੀ ਹਵਾ ਲੱਗੀ ਤੇਰਾ ਨਿਰੰਕਾਰ ਵੱਲੋਂ ਸੰਬੰਧ ਟੁੱਟ ਗਿਆ ਸੰਸਾਰ ਵਿੱਚ ਇੰਨਾ ਕੁ ਖਚਤ ਹੋ ਗਿਓ ਲਿਵ ਦਾ ਟੁੱਟਣਾ ਹੀ ਤੇਰੇ ਅੰਦਰ ਦੀ ਕਾਲਕ ਪੈਦਾ ਕਰ ਗਿਆ ਹਜ਼ੂਰ ਦੇ ਅੰਮ੍ਰਿਤ ਬਚਨ ਆਪਾਂ ਪੜ੍ਹਨੇ ਮਨੁੱਖ ਦਾ ਸਰੀਰ ਵੀ ਤਾਂ ਇੱਕ ਸਰੋਵਰ ਦੀ ਤਰ੍ਹਾਂ ਹੈ ਜੇ ਗੁਰੂ ਝੀਲ ਨਾਲ ਜੁੜਿਆ ਰਹੇ ਜੇ ਪਰਮੇਸ਼ਵਰ ਸਾਗਰ ਨਾਲ ਜੁੜਿਆ ਰਹੇ ਤੇ ਇਹਦੇ ਕੋਲ ਖੇੜਾ ਵੀ ਹੈ ਇਹਦੇ ਕੋਲ ਸੁਗੰਧੀ ਵੀ ਹੈ ਇਹਦੇ ਕੋਲ ਲੰਘਣ ਵਾਲਿਆਂ ਨੂੰ ਵੀ ਠੰਡ ਪੈਗੀ ਤੇ ਜਿਸ ਦਿਨ ਬੰਦੇ ਦਾ ਅੰਦਰ ਪਿਆਰੇ ਤੋਂ ਟੁੱਟ ਗਿਆ ਤੇ ਸੱਚ ਜਾਣਿਓ ਜਿਸਮ ਉਹੀ ਹੁੰਦਾ ਜਿਹਨੂੰ ਦੇਖ ਕੇ ਲੋਕ ਸਜਦੇ ਕਰਦੇ ਨੇ ਉਸੇ ਸਰੀਰ ਨੂੰ ਦੇਖ ਕੇ ਲੋਕ ਘਰਾਂ ਦੇ ਦਰਵਾਜ਼ੇ ਵੀ ਬੰਦ ਕਰ ਲੈਂਦੇ ਕਿਉਂਕਿ ਪਿਆਰੇ ਤੋਂ ਟੁੱਟ ਗਿਆ ਹੈ ਮੈਂ ਕੁਝ ਬਾਣੀ ਵਿੱਚੋਂ ਪ੍ਰਮਾਣ ਅਰਜ਼ ਕਰਕੇ ਇਤਿਹਾਸ ਵੱਲ ਆਉਣਾ ਕਿਉਂਕਿ ਸਾਖੀ ਰੂਪ ਆਪ ਸਭ ਨੂੰ ਪਤਾ ਹੈ ਕਿ ਅਨੰਦਪੁਰ ਸਾਹਿਬ ਦੀ ਧਰਤੀ ਤੇ ਖੇਡ ਵਾਪਰੀ ਰਾਮਿਆਂ ਨੇ ਆ ਕੇ ਮਜੈਲਾ ਨੇ ਫਿਰ ਗੁਰੂ ਜੀ ਨਾਲ ਗੱਲ ਕੀਤੀ ਪਰ ਖਦਰਾਣੇ ਦੀ ਢਾਬ ਨੇ ਪਰਤ ਕੇ ਗੁਰੂ ਦੀ ਗੋਦ ਵਿੱਚ ਇਹਨਾਂ ਨੂੰ ਸਦਾ ਲਈ ਸਮਾ ਦਿੱਤਾ ਕੁਛ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਆਪਾਂ ਦੇਖੀਏ ਕਿ ਅੰਦਰ ਦਾ ਵਿਛੋੜਾ ਕਾਲਖ ਨੂੰ ਤੇ ਦੁੱਖ ਨੂੰ ਜਨਮ ਦਿੰਦਾ ਹੈ ਕਿਰਪਾਲੂ ਸਤਿਗੁਰੂ ਜੀ ਨੇ ਅੰਮ੍ਰਿਤ ਬਾਣੀ ਵਿੱਚ ਇੱਕ ਦੂਸਰਾ ਪ੍ਰਮਾਣ ਬਖਸ਼ਿਸ਼ ਕੀਤਾ ਹੈ ਇਹ ਧੰਨ ਗੁਰੂ ਅਰਜਨ ਸਾਹਿਬ ਕਿਰਪਾਲੂ ਜੀ ਦਾ ਉਚਾਰਨ ਕੀਤਾ ਹੋਇਆ ਬਚਨ ਹੈ ਤੇ ਉਦਾਹਰਨਾਂ ਸੰਸਾਰਕ ਨੇ ਦਾਤਾਰ ਕਹਿੰਦੇ ਨੇ ਜਦੋਂ ਜੇਠ ਦਾ ਮਹੀਨਾ ਤਪਦਾ ਹੈ ਕਦੀ ਮਾਰੂਥਲ ਦੇ ਇਲਾਕੇ ਵਿੱਚ ਦੇਖਿਓ ਕਿ ਅੱਕ ਜਿਹੜਾ ਉਹ ਜੇਠ ਦੀ ਗਰਮੀ ਵਿੱਚ ਪੱਲਰਦਾ ਹੈ ਅੱਕ ਬੜਾ ਖੁਸ਼ ਹੁੰਦਾ ਤੇ ਆਪ ਅੱਕ ਸ਼ਬਦ ਸਮਝਦੇ ਹੋ ਜਦੋਂ ਜਿਉਂ ਜਿਉਂ ਲੂ ਚੱਲੇ ਤਿਉਂ ਤਿਉਂ ਅੱਕ ਪੱਲਰਦਾ ਹੈ ਤੇ ਜਦੋਂ ਸਾਉਣ ਦਾ ਮਹੀਨਾ ਆਉਂਦਾ ਮੀਂਹ ਵਰਸਦਾ ਤੇ ਕੁਦਰਤੀ ਤੌਰ ਤੇ ਅੱਕ ਜਿਹੜਾ ਉਹਨੂੰ ਸਾੜਾ ਪੈ ਜਾਂਦਾ ਹੈ ਉਹਦੇ ਲੱਗੇ ਹੋਏ ਜਿਹੜੇ ਫਲ ਨੇ ਉਹ ਅੱਕ ਦੀਆਂ ਟਾਹਣੀਆਂ ਤੋਂ ਟੁੱਟਣੇ ਸ਼ੁਰੂ ਹੋ ਜਾਂਦੇ ਹਨ ਜਦੋਂ ਉਹ ਫਲ ਟੁੱਟਦਾ ਹੈ ਜਿੱਦਣ ਟਾਹਣੀ ਨਾਲ ਜੁੜਿਆ ਸੀ ਉਦਨ ਭੁਲੇਖਾ ਪਾਉਂਦਾ ਸੀ ਇੱਕ ਅੰਬ ਦੇ ਫਲ ਦੀ ਤਰ੍ਹਾਂ ਪਰ ਜਦੋਂ ਪਿਆਰੇ ਉਹ ਟਾਹਣੀ ਨਾਲੋਂ ਟੁੱਟ ਗਿਆ ਉਸੇ ਫਲ ਦੇ ਵਿੱਚੋਂ ਨਿੱਕੇ ਨਿੱਕੇ ਰੂੰ ਦੇ ਤਿਣਕੇ ਨਿਕਲੇ ਉਸ ਫਲ ਦੇ ਹਜ਼ਾਰਾਂ ਟੁਕੜੇ ਹੋ ਗਏ ਤੇ ਪਰਤ ਕੇ ਤੇਜ਼ ਹਵਾ ਚੱਲੀ ਉਸ ਹਵਾ ਕਰਕੇ ਨਿੱਕੇ ਨੁੱਕੇ ਅੱਕ ਦੇ ਫਲ ਵਿੱਚੋਂ

نکلے کوئی روح دے تومبے آسمان وچ اڑدے. گرو ارجن صاحب نے انہاں اک دے نکے نکے روح دے تنکیاں وچوں وی ساڈے اندر نوں سائیں نال جڑن دی پریرنا دتی. رب مہر کرے کدی گرو تو وچھوڑا نہ پہ جائے. ستگرو گرو نانک صاحب جی دی جوت تن گرو ارجن صاحب پوچھدے نے کہ جدو اک دی ٹہانی نال جڑے سو تے امب دے پھل دا پلیکھا پاندے سی تے اج کی کھیڈ واپری ایک پھل دے ہزاراں نکے نکے ٹکڑے ہو گئے تے انے کھنڈ گئے کوئی کسے پاسے چلا گیا کوئی کسے پاسے چلا گیا تے گرو گرنتھ صاحب دی بانی وچ اتر ملیا کہ سونے چنگے شوق دے اونی دیر تک سی جنی دیر تک اپنے مول اک نال جڑے سی. جس دن دے ٹانی نال ٹٹ گئے ایک دے تھاں تے ہزاراں تنکے بن گئے تے جدو ہزاراں وچ کھنڈ جائیے ادو پھر ٹکا نہیں بنتا ہوندا. میرے تن گرو ارجن صاحب کہندے نے بندیا اے اک دی کہانی نہیں اصل وچ تیرے من دی کہانی ہے. جنی دیر تک تو اپنے گرو بوٹے نال جڑیا ہے اونی دیر تک سچ جانی ویکھن والیاں لئی تیرے کول سندرتا ہے. جس دن تو اپنے مول نال ٹٹ گیا اندر دی اکاگرتا بھنگ ہو گئی من تاں اوہی ہے جڑا جب جی صاحب پڑھدا سی 38 پاؤڑیاں تو بعد نیتر سیجل ہو جاندے سن اج اینے کو ٹکڑے ہو گئے. جب جی پڑھدیاں وی ساڈے اندر نو ٹکا نہیں ہوندا. کیوں؟ کیونکہ اندروں اپنے مول تو ٹٹ گئے ہاں. حضور نے امرت بانی وچ پرمان بخشش کیتا کہن لگے ککھڑیاں سہاویاں وچھوڑا سب تو وڈا دکھ ہے. ککھڑیاں سہاویاں لگڑیاں اک کنٹھ برہ وچھوڑا تھنی سیو نانک سہ سہ گنٹھ. ایک پیارے تو وچھوڑا پی گیا تے ایک پھل دے نکے نکے ہزاراں ٹکڑے ہو گئے. پیارے پھل ٹوٹے اودے ہزاراں ٹکڑے ہوندے نے تے جدو من ٹٹ دے نا ایدے تے ٹکڑیاں دی گنتی بھی نہیں کیتی جا سکتی. پتا نہیں کنے کو پورنے اٹھ دے نے سویرے شام ایدے وچ ٹکا نہیں اپنے اصلے تو ٹٹ جانے ایدے لئی دکھ دا کارن بن جاندا ہے. صاحب گرو گرنتھ صاحب دے بچنا انسار جیڑے تن گرو گوبند سنگھ جی دے چرناں وچ آنند پور صاحب دی ترتی تے بیٹھے سن. تن گرو گوبند سنگھ جی دے چرناں وچ آ کے اپنے آپ نوں قربان کرن لئی تیار سن. دوسرا میں دکھ ارض کیتا ہے بھوک دا ہے. کئی واری آپ سمجھنے ہاں کہ آدمی ڈول نہیں سکدا. نہیں پیاریو سنسار تلکن باجی ہے. کی پتا ہے کہ اس من نے کیڑی تھان تے جا کے ڈگ پینے. کدی بھی کوئی اپنے جیون دا دعویٰ نہیں کر سکدا. جے آپ کہیے بھی آپ دعویٰ کر سکنے ہاں کہ کدی کوئی بندہ لے کے دے ہی نہیں سکدا. میرے گرو گرنتھ صاحب نے ایک بچن کیا ہے کہ جدو بیڑی دریا وچ چلدی ہووے جدو کشتی سمندر دے وچ چلدی ہووے تے دوسرے دی ڈوبدی کوئی بیڑی نو دیکھ کے کدی بھی پرسن نہ ہو کیونکہ اجے خود تیرے جیون دی نیا پانی دے دریا دے وچ ہے. کی پتا کہ کیڑی گھڑی ایک نکی جی لہر نے تیری بیڑی نو ڈوب کے رکھ دینا. بانی دے انسار دعوی نہیں حضور دے امرت بچن اسی پڑھنے ہاں کہ کبیر گرب نہ کیجیے رنک نہ ہسیے کوئے. تے ایتھے رنک دا ارتھ کیول سنسارک طور تے پدارتھاں دی غریبی کر کے نہیں رنک در تے کسے طرح دی بھی کسے کول کنگالتا ہووے. کوئی تن کر کے غریب ہووے کوئی ودیا کر کے غریب ہووے کوئی گن کر کے غریب ہووے ایتھوں تک جے کوئی رب دے چرناں تو ڈڑیا ہے ٹٹا ہے نام کر کے کوئی کنگال ہووے تے کسے نو ویکھ کے مذاق نہ اڑا کیونکہ کی پتا تیرے جیون دی بیڑی کنارے لگن تو پہلے نہ کتے ڈب جا. کیونکہ جیون دا دعویٰ نہیں. حضور نے فرمایا کبیر گرب نہ کیجیے رنگ نہ ہسیا کوئے اجو سو ناؤ سمندر میں کیا جانو کیا ہوئے. کی پتا ہے کہ کدو کیڑے وکار نے کیڑی چیز نے آ کے اندر نو ڈنگ جانا ہے. حضور دے بچنا پڑھنے تن گرو ارجن صاحب جی نے ایک شبد کیا ہے تے جنہ دی آپا ریس کر کے کئی واری کہنے کہ بھگتاں نے گرو صاحبان نے ایک دات منگی پر کلی دات نہ دیکھیے اس دات نو منگن تو پہلا اندر دی اوستھا نو دیکھی. ہن تن گرو گرنتھ صاحب کبیر جی دا سی ایک بچن پڑھنے. شبد شروع ہوندا ہے سورٹھ راگ وچ. سورٹھ بھوکھے بھگت نہ کی جائے یہ مالا اپنی لی جائے. اوتھے بچن کر دین مادو کیسی بنے تم سنگے. سنگے دا ارتھ ایتھے نال نہیں کیونکہ بانی وچ اسی وی شبد پڑھنے گر میرا سنگ سدا ہے نالے. ایتھے سنگے دا ارتھ دا لجیا کرنی شرم کرنی. ہے میرے پیارے پربھو جے میں تیری بھگتی کرنا وا
تیرے کول آندیاں وی میں اپنی نیوی پا کے زبان نو رو کے رکھنا ہے، جے تیرے کول وی منگدیاں لجیا کرنی ہے تے دس میں منہ کھول کے کدے در تو منگا۔ مادھو کیسی بنو بنے تم سنگے، آپ نہ دیکھو تلیو منگے، ہن منگدے کی نے؟ ترشنا والی منگنی گرمخو صرف ایک دن نو چلان واسطے خوراک ہے، دوسر مانگو چونا پاؤ کی ہو سنگ لونا، پاؤ دا اکری ارتھ پانا نہیں، ایتھے پاؤ دا ارتھ پائیا، ایک کلو دا چوتھا حصہ۔ کہن لگے دوسر مانگو چونا پاؤ کی ہو سنگ لونا، اد سر مانگو دالے موکو دونوں وقت جوالے، کھاٹ مانگو چو پائی سرہانا اور تلائی، اوپر کو مانگو کھیندا پر کاسلی سون لئی نہیں۔ گرمخو کہن لگے خوراک اس کر کے منگیے میں جینا چاہنا وا، تے جینا میں اس کر کے چاہنا وا تیری بندگی کر سکا۔ صاحب دے بچنا نے سانو اندر نو ارداس کرن دی جگ دسی ہے، شبد ورتے کھاٹ مانگو چوپائی سرہانا اور تلائی، اوپر کو مانگو کھیندا تیری بھگت کرے جن تھیندا، پچ کے بھگتی کر سکا۔ بابا تنا جی دا بچن اسی پڑھنے کہ گوپال تیرا آرتا، پر یہ گل کدی نہ بھولیے اگلی توک بھگت جی نے کمائی ہے، وہ توک ہے جو جن تمری بھگت کرن تے تن کے کاج سوارتا، پر جو جن تمری بھگت کرن تے، کہن لگے تیری بھگت کروں جن تھیندا، یہ دو شبد کدی بھولیے نہ، وہ منگ وچوں وی رب دی بھگتی پہ منگدے نے۔ ہاں گرو ارجن صاحب جی نے ایک بچن کیا ہے، گرو گرنتھ صاحب جی دا راگ کانڈا ہے، یہ شبد آرمبھ ہوندا ہے جن کو پرب سنگے اسنے۔ اگلا بچن ہے ساجنو تم میت میرا، پر پہلی تو کدی نہ بھولیے جن نو پربھو دے چرناں نال پریم ہے۔ کہن لگے سجنا ہے میرے متر پرماتما، جتنی دیر تک تیرے گھر وچ نہیں آیا ایویں سمجھدا ساں لوکاں دی آس رکھ کے، جدن دے سجنا تم اپنے بوے کھول دیتے ایک گل دی سمجھ پی گئی، اس سجن دے گھر کسے چیز دی کمی نہیں، تیرا سجن اتنا تناڈ ہے اتنا رحمتاں دا داتا او بخشند ہے، تے پھر تینوں کسے در دی متھاجی کیوں؟ پھر ستگرو پتہ منگدے کی نے، کہن لگے ہے پربھو پنجاں تتاں وچ وچردا منک ہے، ایتھے دہاڑی کرن والا وی چاہندا ہے پاوے او مزدوری کر کے پیٹ بھردا ہے پر میری عزت ضرور ہووے، ایتھے کمزور بندہ وی چاہندا ہے میریاں باواں وچ بل ہووے، جس دن عزت دی لوڑ پئی تیرے در تے آ کے بینتی کر کے منگاں گا، طاقت دی لوڑ پئی تاں تیرے در تو منگاں گا، جے تن دی ضرورت پئی تاں میں ارداس کراں گا، جے مینوں پتر دی لوڑ پئی پتر لئی بینتی کراں گا، تے جس دن میرا تن روگی ہو گیا میں اودن وی چرن تیرے پکڑاں گا، کیونکہ میرے سجنا مینوں سمجھ پی گئی کہ تیرے گھر اندر کسے چیز دی کمی ہے۔ یہ بھی ارداس دا نمونہ ہے کہ جن کو پرب سنگے اسنے، ساجنو توں میت میرا گرہ تیرا سب کے مان مانگوں، پر ایتھے مان دا ارتھ عزت ہے، حالانکہ بانی وچ سکھ بچن پڑھنے ہاں سادو من کا مان تیاگو، گرو تیگ بہادر کہہ رہے نے مان تیاگ دے، تے گرو ارجن صاحب کہندے نے میں مان مانگوں، مان دا اکھری ارتھ سماج وچ جین لئی مینوں عزت چاہیدی ہے، مان مانگوں آن مانگوں طاقت چاہیدی ہے، تن لکشمی سوت دے، ایتھے دے دا ارتھ دینا نہیں۔ بانی دے گیاتے سجن جاندے نے دے شبد تین روپ وچ بانی وچ آیا ہے، ددے نو لاں تے خاہا مکتا، دے ددے نو لاں خاہے نو شہاری، دے ایک بچن پڑھنے ددے نو لاں تے خاہا اونکڑ، کنوڑا نہیں کھوڑا نہیں بن دینا، دے آپ ہی بچن پڑھنے ہاں کہ دے شبد جوڑا ایتھے آیا ہے، یہ دا ارتھ دینا نہیں، مان مانگو تان مانگو تان لچمی سوت دے، ددے نو لاں تے ہاں مکتا ہے، یہ دا ارتھ ہے پربھو جے تن نو روگ لگ گیا تے میرے شریر دی اروگتا وی مینوں تیرے در تو ملنی، اے دا مطلب اے تو ارداس کر سکنے۔ ہن ساری زندگی مان منگی جائے، تان منگی جائے، تن پتر منگی جائے، اروگتا منگی جائے، اے دا مطلب تیری ارداس وی تبدیلی نہیں آئی، جدوں کتے تینوں اے داتاں مل جاندیاں نے پھر نیتر بند کر کے اندر چاتی مار کے دیکھ میرے اندر دی اوستھا کی، کتے میرے اندر نو کام تا نہیں کھاندا پیا، کتے میرے اندر نو کرو تپاندا تے نہیں، کتے میرے اندر نو بکار دن رات اندر دی پت تا نہیں لٹ دے پے۔ پھر ارداس بھی تبدیلی آندی ہے جدن گرو والے پاسے کوئی جڑدا ہے، پھر بینتی کر کے کہندا ہے کام کرود لوب جھوٹ نندا ان تے آپ چھڑاؤ، ہنے بھی تے ایک ارداس ہے۔
ਖੇ ਪ੍ਰਭੂ ਕਾਮ ਕ੍ਰੋਧ ਲੋਭ ਝੀ ਝੂਠ ਨਿੰਦਾ ਇਨ ਤੇ ਆਪ ਛਡਾਵੋ ਇਹ ਭੀਤਰ ਤੇ ਇਨ ਕੋ ਡਾਰੋ ਆਪਣ ਨਿਕਟ ਬੁਲਾਓ ਜਦੋਂ ਕਿਤੇ ਵਕਾਰਤ ਪਾਉਂਦੇ ਨੇ ਗੁਰਮੁਖੋ ਆਪਾਂ ਅਰਦਾਸ ਕਿਉਂ ਨੀ ਕਰਦੇ ਗੁਰੂ ਗ੍ਰੰਥ ਸਾਹਿਬ ਨੇ ਜੁਗਤ ਦਿੱਤੀ ਖੈ ਜਿੱਦਣ ਤੇਰਾ ਅੰਦਰ ਕਾਮ ਕ੍ਰੋਧ ਸਤਾਏ ਨਾ ਟਿਕੇ ਤੂੰ ਗਲ ਚ ਪੱਲਾ ਪਾ ਕੇ ਬੇਨਤੀ ਕਰ ਨਾਥ ਕਛੂ ਨਾ ਜਾਨੂ ਮਨ ਮਾਇਆ ਕੇ ਹਾਥ ਬਿਕਾਨੂ ਤੁਮ ਕਹੀਅਤ ਹੋ ਜਗਤ ਗੁਰ ਸਵਾਮੀ ਖਮ ਕਹੀਅਤ ਕਲ ਚੁੱਕੇ ਕਾਮੀ ਇਨ ਪੰਚਨ ਮੇਰੋ ਮਨ ਜੋ ਵਿਗਾਰਿਓ ਪਲ ਪਲ ਹਰ ਜੀਤੇ ਅੰਤਰ ਪਾਰਿਓ ਜਦੋਂ ਅੰਦਰ ਟਿਕੇ ਨਾ ਕਦੀ ਬੇਨਤੀ ਕਰ ਰਾਖ ਪਿਤਾ ਪ੍ਰਭ ਮੇਰੇ ਮੋਏ ਨਿਰਗੁਣ ਸਭ ਗੁਣ ਤੇਰੇ ਪੰਚ ਬਿਖਾਦੀ ਏਕ ਗਰੀਬਾਂ ਰਾਖੋ ਰਾਖਣ ਹਾਰੇ ਖੇਦ ਕਰੇ ਅਰ ਬਹੁਤ ਸੰਤਾਵੇ ਆਇਓ ਸ਼ਰਨ ਤੁਖਾਰੇ ਜਿਦਨ ਅੰਦਰ ਨਾ ਟਿਕੇ ਕਦੀ ਬਾਬੇ ਕਬੀਰ ਦੇ ਬਚਨਾਂ ਦੀ ਤਰ੍ਹਾਂ ਸਾਰੀ ਜ਼ਿੰਦਗੀ ਖੌਮੇ ਨਾਲ ਤੂੰ ਗਰਦਨ ਨਾ ਚੁੱਕੀ ਰੱਖ ਗੁਰੂ ਸਾਹਮਣੇ ਬਾਹਾਂ ਖੜੀਆਂ ਕਰਕੇ ਕਹਿੰਦੇ ਸੱਚੇ ਪਾਤਸ਼ਾਹ ਹਕੀਕਤ ਵਿੱਚ ਮੈਂ ਮੰਨਣ ਆ ਗਿਆ ਮੇਰਾ ਮਨ ਮਲੀਨ ਹੈ ਮੇਰੇ ਅੰਦਰ ਨੂੰ ਟਿਕਾ ਦੇ ਬਾਬਾ ਕਬੀਰ ਜੀ ਨੇ ਬਚਨ ਕਿਹਾ ਕਹਿਣ ਲੱਗੇ ਖਰਕੇ ਲੋਗਾ ਮੋਕੋ ਨੀਤ ਦੱਸਾ ਪਟਵਾਰੀ ਉਪਰ ਭੁਜਾ ਕਰ ਮੈਂ ਗੁਰ ਪੈ ਪੁਕਾਰਿਆ ਤਿਨਖੋ ਲਿਆ ਉਭਾਰੀ ਇੱਕ ਇਹ ਵੀ ਅਰਦਾਸ ਦਾ ਨਮੂਨਾ ਹੈ ਤੀਸਰਾ ਬਚਨ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੇ ਹੈ ਨਾਮ ਦੀ ਜਾਚਨਾ ਲਈ ਵੀ ਅਰਦਾਸ ਹੈ ਉਹੀ ਸਤਿਗੁਰੂ ਜਿਹੜੇ ਅੰਮ੍ਰਿਤ ਬਾਣੀ ਵਿੱਚ ਕਹਿ ਰਹੇ ਨੇ ਕਿ ਮਾਨ ਮੰਗ ਤਾਨ ਮੰਗ ਉਹੀ ਕਹਿ ਰਹੇ ਨੇ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਖ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਇਹੋ ਉਹੀ ਜੋਤ ਕਹਿ ਰਹੀ ਹੈ ਕਮਨ ਵਡਾਈ ਕਹਿ ਸਕੂ ਬੇਅੰਤ ਗੁਨੀਤਾ ਕਰ ਕਿਰਪਾ ਮੇਰੇ ਨਾਮ ਦੇਖੋ ਨਾਨਕ ਦਰ ਸਰੀਤਾ ਇਸੇ ਜੋਤ ਦੇ ਮਾਲਕ ਤੀਸਰੇ ਗੁਰਦੇਵ 72 ਸਾਲ ਦੀ ਉਮਰ ਵਿੱਚ ਗੁਰੂ ਬਣਦੇ ਨੇ 94 ਸਾਲ ਤੱਕ ਇਸ ਚੋਲੇ ਵਿੱਚ ਰਹਿੰਦੇ ਨੇ 22 ਸਾਲ ਗੁਰਤਾਂ ਗੱਦੀ ਤੇ ਨੇ ਤੇ ਕਦੀ ਦੇਖੋ 80 ਸਾਲ ਦੀ ਉਮਰ ਵਿੱਚ ਪਹੁੰਚਿਆ ਬਾਪੂ ਰੱਬ ਦੇ ਚਰਨਾਂ ਵਿੱਚ ਖਲੋ ਕੇ ਕਹਿੰਦਾ ਸਾਈਆ ਖਮ ਭੀਖਕ ਪੇਖਾਰੀ ਤੇਰੇ ਹਾਲਾਂਕਿ ਉਸ ਗੁਰੂ ਦੀ ਕਮਾਈ ਨੂੰ ਕੋਈ ਨੀ ਗਿਣ ਮਿਣ ਸਕਦਾ ਪੱਟ ਕਹਿ ਕੇ ਗਏ ਨੇ ਵੈਸੇ ਤਾਂ ਦਾਤੇ ਦੀ ਖੇਡ ਹੈ ਮੈਂ ਇੱਕ ਖਿੰਨ ਵਿੱਚੋਂ ਨਿਕਲਿਆ ਆਪਣੇ ਵਿਸ਼ੇ ਵੱਲ ਫਿਰ ਤੁਰਨਾ ਹੈ ਦੇਖੋ ਉਸ ਗੁਰੂ ਨਾਨਕ ਸਾਹਿਬ ਦੇ ਘਰ ਦੀਆਂ ਰਹਿਮਤਾਂ ਤਿੰਨ ਗੁਰੂ ਸਾਹਿਬਾਨ ਐਸੇ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜੋਤ ਇੱਕ ਹੈ ਜਿਨ੍ਹਾਂ ਦੇ ਪਿਤਾ ਉਹਨਾਂ ਦੇ ਗੱਦੀ ਬੈਠਣ ਤੋਂ ਪਹਿਲਾਂ ਕੀ ਗੁਰੂ ਘਰ ਆਉਣ ਤੋਂ ਪਹਿਲਾਂ ਚਲਾਣਾ ਕਰ ਗਏ ਪਰ ਜਦੋਂ ਉਹਨਾਂ ਘਾਲਣਾ ਘਾਲੀ ਦਾਤ ਜੋਤ ਖਸਮ ਹੈ ਵਡਿਆਈ ਖਸਮ ਦੀ ਕਿਰਪਾ ਨਾਲ ਝੋਲੀ ਵਿੱਚ ਪਈ ਗੁਰੂ ਬਣੇ ਤੇ ਤਿੰਨ ਸਤਿਗੁਰੂ ਉਹਨਾਂ ਦੇ ਪਿਤਾ ਦੇ ਨਾਮ ਜੁਗੋ ਜੁਗ ਅਟਲ ਹੋ ਗਏ ਵੈਸੇ ਤਾਂ ਗੁਰੂ ਗ੍ਰੰਥ ਸਾਹਿਬ ਨੇ ਧਨ ਧਨ ਪਿਤਾ ਧਨ ਧਨ ਕੁੱਲ ਧਨ ਧਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ ਪਰ ਤਿੰਨ ਗੁਰੂ ਸਾਹਿਬਾਨ ਖਾਸ ਕਰਕੇ ਇੱਕ ਬਾਬਾ ਲਹਿਣਾ ਸਾਹਿਬ ਪਿਤਾ ਜੀ ਦੇ ਚਲਾਣੇ ਤੋਂ ਬਾਅਦ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਆਏ ਨੇ ਬਾਬਾ ਫੇਰੂ ਜੀ ਨੂੰ ਕੀ ਪਤਾ ਕਿ ਜਿਹੜਾ ਮੇਰਾ ਪੁੱਤਰ ਲਹਿਣਾ ਮੇਰੇ ਘਰ ਪੈਦਾ ਹੋਇਆ ਇਹਦੇ ਕਰਕੇ ਇੱਕ ਦਿਨ ਦੁਨੀਆਂ ਮੇਰੇ ਨਾਮ ਨੂੰ ਨਮਸਕਾਰ ਕਰੇਗੀ ਦੂਸਰੇ ਨੇ ਧੰਨ ਗੁਰੂ ਅਮਰਦਾਸ ਜੀ ਦੇ ਪਿਤਾ ਬਾਬਾ ਤੇਜ ਭਾਨ ਜੀ ਚਲਾਣਾ ਕਰ ਗਏ ਨੇ ਪਰ ਕੀ ਪਤਾ ਜਿਹੜਾ ਮੇਰਾ ਪੁੱਤਰ ਤੀਰਥ ਇਸ਼ਨਾਨੀ ਹੈ ਇਸ ਪੁੱਤਰ ਦੀ ਕਮਾਈ ਕਰਕੇ ਮੇਰੇ ਨਾਂ ਨੂੰ ਵੀ ਸਜਦੇ ਹੋਣਗੇ ਤੀਸਰੇ ਨੇ ਮੇਰੇ ਧੰਨ ਗੁਰੂ ਰਾਮਦਾਸ 7 ਸਾਲ ਦੀ ਉਮਰ ਵਿੱਚ ਪਿਤਾ ਜੀ ਚਲਾਣਾ ਕਰ ਗਏ ਇੱਕ ਘੁੰਗਣੀਆਂ ਵੇਚਣ ਵਾਲੇ ਸਤਿਗੁਰੂ ਮੈਂ ਸਤਿਗੁਰੂ ਸ਼ਬਦ ਵਰਤਿਆ ਹੈ ਕਿ ਟੋਕਰੀ ਵਿੱਚ ਰੱਖ ਕੇ ਘੁੰਗਣੀਆਂ ਵੇਚਣ ਵਾਲੇ ਪਿਆਰਿਓ ਕੀ ਪਤਾ ਸੀ ਬਾਬੇ ਖਰਦਾਸ ਨੂੰ ਕਿ ਜਿਹੜਾ ਮੇਰਾ ਪੁੱਤਰ 7 ਸਾਲ ਦੀ ਉਮਰ ਵਿੱਚ ਘੁੰਗਣੀਆਂ ਵੇਚਣ ਤੁਰ ਪਿਆ ਹੈ ਇਸ ਮੇਰੇ ਲਾਲ ਦੀ ਕਮਾਈ ਕਰਕੇ ਮੈਨੇ ਮੈਨੂੰ ਠਾਕੁਰ ਬਣਾ ਦੇਣਾ ਹੈ ਮੈਂ ਜਿਹੜੀ ਬੇਨਤੀ ਪਿਆ ਕਰਨਾ ਗੁਰਮੁਖੋ ਪਹਿਲੀ ਅਰਦਾਸ ਧਨ ਪਦਾਰਥਾਂ ਦੀ ਕਰਨੇ ਆ ਦੂਜੀ ਅਰਦਾਸ ਗੁਰੂ ਦੇ ਚਰਨਾਂ ਵਿੱਚੋਂ ਅੰਦਰ ਨੂੰ ਬਚਾਉਣ ਦੀ ਕਰਨੇ ਆ ਤੇ ਤੀਜੀ ਅਰਦਾਸ ਕਿਤੇ ਸਤਿਗੁਰੂ ਸਾਹਿਬਾਨ ਦੇ ਜੀਵਨ ਨੂੰ ਪੜੀਏ ਉਹ ਬਿਰਧ ਹੋ ਕੇ ਵੀ ਕਹਿ ਰਹੇ ਨੇ ਖੰਮ ਭੀਖਕ ਪੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਖੋ ਖੋ ਦਿਆਲ ਨਾਮ ਦੇਹੋ ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ ਜਦੋਂ ਨਾਮ ਅੰਦਰ ਕੋਈ ਜਪਦਾ ਫਿਰ ਬੇਬਲਤਾ ਪੈਦਾ ਹੁੰਦੀ ਹੈ ਸਾਈਆਂ ਨਾਮ ਤਾਂ ਰਸਨਾ ਤੇ ਟਿਕਾ ਦਿੱਤੇ ਹੁਣ ਇਸ ਤੱਤਾਂ ਦੇ ਸਰੀਰ ਦਾ ਓਹਲਾ ਮੁਕਾ ਮੇਰੇ ਦੀਦੇ ਤੇਰੇ ਦਰਸ਼ਨਾਂ ਦੀ ਤਾਂਗ ਵਿੱਚ ਬੈਠੇ ਉਦੋਂ ਫਿਰ ਅਰਦਾਸ ਕਰਦੇ ਨੇ ਬਹੁਤੇ ਫੇਰ ਭੈ ਕਿਰਪਨ ਕੋ ਅਬ ਕਿਛ ਕਿਰਪਾ ਕੀਜੈ ਖੋ ਹੋ ਦਿਆਲ ਦਰਸ਼ਨ ਦਿਓ ਆਪਣਾ ਐਸੀ ਬਖਸ਼ ਕਰੀਜੈ ਉਦੋਂ ਮਨ ਵਿੱਚ ਇਹ ਖਿਆਲ ਪਨਪਦਾ ਹੈ ਕਿ ਹੇ ਮੇਰੇ ਦਾਤਾ ਜੀ ਕਿ ਬਹੁਤ ਜਨਮ ਵਿਚਰੇ ਤੇ ਮਾਧੋ ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ
درشن دیکھے. جس بھائی صاحب بھائی ماں سنگھ دی یاد بھی اسی جڑے بیٹھے ہاں, گرمخو آخیر والے مقام تے پہنچ گئے نے. ایک پاسے موت ہے, دوجے پاسے نیلے دے شاہ سوار نے آنے. تے ارداس کردا ہے داتا, موت آن تو پہلا پہلا انہاں دیدیاں نو اپنے دیدار دی داد دے, انہاں دیدیاں نو اپنے درشن دی داد دے. تے جتھوں میں عرض کرنی چاہنا, حضور آنندپور صاحب دی دھرتی تے براجمان نے. آپ نو پتا ہے کہ اس آنندپوری نے ساڈی جھولی وچ بہت کچھ پایا تے اج بھی پا رہی ہے. ایتھے میرے کرپالو داتا نے سانو امرت دی داد دے کے نت نیم دیاں امرت دیاں بانیاں بخشش کیتیاں. ایتھے سانو رہت درڑ کرائی گئی, ایتھے قریتاں تو بچن واسطے داتار جی نے سانو ہدایت کیتی. اسے آنندپور دی دھرتی تے تین صاحبزادیاں دا اوترن ہویا ہے, انہاں دا آگمن ہویا. شبد ورت لیے, اوترن شبد ماڑا نہیں. حضور کرپالو جی دے تین لال آنندپور صاحب دی دھرتی تے بابا جوراور سنگھ, بابا فتح سنگھ تے انہاں تو وڈے بابا ججار سنگھ, چوتھے جڑے سب تو وڈے بابا اجیت سنگھ نے, انہاں دی آمد پونٹا صاحب دی دھرتی تے ہے. آنندپور صاحب دی دھرتی تے گھیرے پئے نے. گرمخو آپ سب نو گیات ہے کہ اسے دھرتی تے پائے ہوئے گھیرے نے ان پانی روک دتا آنندپور دا, پر سکھ صدق دے آسرے جیندے رہے, بھوک لگنی تے گرو دے نام دے آسرے جیندے رہے. اسے دھرتی تے گھٹنا واپری سی کہ دنی چند ورگے مسند ہاتھی دا مقابلہ کرن دی تھاں تے رات نو اتھوں دوڑ گئے. اتھے سجن کہندے نے کہ اے سکھ بداوا دے کے آنندپور صاحب دی دھرتی تو چلے. میں آپ جی دے سمکش اتہاس دے دونوں پک رکھنے چاہنا ہاں, ایک تاں آنندپور صاحب دی دھرتی تے دوسرا رامے آنے دی دھرتی. حضور کرپالو جی دی مکت سر دی جنگ نال اے دونوں گھٹناواں سبندھت. آنندپور صاحب دی دھرتی تو مجائل گئے نے کنی کو گنتی وے سن, کیول 40 نہیں انہاں تو ود وی گنتی سی, چھٹ کے چلے گئے. پر گرو کے سکھو صدق والے بھاونا والے آنندپور صاحب دی دھرتی تے رہے. آخیر تے چکی ہوئی قسم, کھادے ہوئے نیم, کھادیاں ہوئیاں قسماں تے بھروسہ کر, میرے چوجی پریتم نے آنندپور صاحب دی دھرتی چھڈی. پر اس آنندپور صاحب دی دھرتی نو سدا نہیں چھڈیا. ایک میں عرض کراں, جدو آنندپور صاحب تو تر لگے تے گربخش اداسی نو یہی شبد کہے سن کہ اس آنندپور صاحب دی دھرتی تے جتھے پتا گرو جی دے سیس دا سسکار کیتا ہے, بس ایتھے دیوا بتی کردا ہے. ایتھے دیوا بلدا رہے تے دیوے بلن دا مطلب اے ہوندا ہے کہ سمجھ پیندی رہے اس گھر دے وارث اجے جیندے نے, اس گھر دا دیوا اجے بجھا نہیں. آپ اس دھرتی تے بیٹھے ہو, کیول گرو تیگ بہادر سچے پاتشاہ سے نہیں جنہاں دے ایک تن دے دو سسکار پے ہوندے نے, ایک دلی دی دھرتی تے ہوندا ہے, دوسرا آنندپور صاحب دی دھرتی تے ہوندا ہے. ایک تا 11 نومبر دی رات نو ہی 12 نومبر سویرے او گھر نو اگ پیا لاندا ہے 1675 نو, تے دوجا 16 نومبر 4-5 دن بعد تو سیس دا سسکار ہوندا ہے. گربخش اداسی نو تردیاں کہا کہ پتا گرو جی والے استھان تے سیوا سنبھال کرنی, ہاتھ جوڑ کے کیا سچے پادشاہ آنندپوری ویران؟ ہس کے کہن لگے نہیں, سما آئے گا ویران نہیں, اس دے گھر گھر دے وچ کیسری چلن گے, نگارے بھی بجن گے, محلے بھی نکل گے, کھنڈے باٹے دے امرت سنچار بھی ہون گے. اس ویلے کہندے نے پوچھا سچے پادشاہ جدو دیدیاں نے آپ جی دے درشن کرنے ہون؟ ہس کے کہن لگے بانی پڑے گا, کیساں ول چاتی مار لیں, سچ جانی تیرے کیساں وچوں گرو کا روپ نظر آئے گا. حضور نے تا پرماتما دے بھی کیس تے دستار دا ذکر کیتا ہے. آپا پڑھنے سونے نک جن لمبڑے بالا, حضور نے بانی وچ کیا کہن لگے, خوب تیری پگری, میٹھے تیرے بول, دوار کا نگری کاہے کے مگو. حضور دے امرت بچنا انسار گربخش اداسی نو اتھے چھڑ دیتا, پروار نو لے کے چلے. آونا میں خدرانی دی ٹاپ تک ہے کیونکہ اپنی سورت نو گرو گوبند سنگھ جی دے نال لے کے ترو. پیارے ہو تواڈے کول سورت دی دات ہے, کدی ایدی ورتو امرت ویلے کر کے دیکھو. پاویں تسی گرو دی دھرتی تو آنندپور صاحب تو امرت سر تو کئی مائلز دور بیٹھے ہو, سینکڑے کلومیٹر دور ہو, پر کدی سورت ٹکا کے ہرمندر وچ نمسکار کریا کرو. سورت دی حاضری ہی تاں گرو دی حاضری ہے. سورت نو ٹکا کے کدی گرو دے چرن پکڑ کے دیکھیے آپاں,
आनंदपुर साहब की धरती तो कृपालू चले परिवार नाल है। माता गुजरी जी दो महल नाल ने, चार लाल नाल ने, पांच प्यारे नाल ने, सरसा नदी नू पार कीता मेरे कलगी वाले ने। इस परिवार नू सरसा ने तीन किस्सियां विच बंड दिता। हजूर चमकौर साहब चले गए, छोटे लाल सरहंद नू चले गए। गुरु के प्यारियो चमकौर दी धरती ने परिवार नू फिर रख लिया। दो लाल गुरु गोबिंद सिंह जी दे बाबा अजीत सिंह ते बाबा जुजार सिंह मेरे सच्ची सरकार दे नेत्रां दे सामने शहीद हुए। पिता ने अपने पुत्रां नू शहीद हुंदिया देखिया। उधर शाम दा सूरज छिप रहा सी, इधर बाबा जुजार सिंह जमीन ते डिगदे पए सन ते कलगी वाले दी रचना कह रही सी कि खस शहीदी पा गया जद लाल छुटेरा, अखां सावे खो गया ओ बेरा बेरा, उंगली ला के लै गया उनू वीर वडेरा, हथ बन बोले सतगुरु वाह भाणा तेरा। सोहन सिंह जी शीतल, हथ बन बोले सतगुरु वाह भाणा तेरा, तेरा तुझको सौंपते क्या लागे मेरा, हुक्म रजाई चलना जो करे चंगेरा, कह लगे खोवा ते तो सुर सुरखरु, परम प्रण पाल उचेरा, पंथ वसे मैं उजड़ा मन चाओ कनेरा, कह लगे वाह वाह गोबिंद सिंह वाह तेरा जे। तन गुरु गोबिंद सिंह चमकौर दी गड़ी विच दोना पुत्रां नू छड़ के अगे चले गए। मैं ता बेनती करनी चाहना गुरु के सिखो, अज अपने केस तां हुंदे नहीं, आप तां गुरु नेड़े गए नहीं, ते ऐस मेरे गुरु के लाल भाई मां सिंह दी जदों कोई गल करदा है पहला ओनू विलन दे रूप विच पेश कीता जांदा है। ओनू कदी लज्जिया शब्द वरतनगे, कदी लानता शब्द वरतनगे। ओ नहीं सिखा, दो पुत्र कोल शहीद ने पर बापू ने अपने तन दे कमर कसे नल पुत्रां दे मुंह नहीं ढके, पर मां सिंह दे चेहरे नू तां अपने परने नल पूंज के सीने नल ला लिया सी। उस भाई मां सिंह लई शब्द तू किवें अपमानजनक वरत सकना है। दोनों पुत्र कोल ने बाबा अजीत सिंह बाबा जुजार सिंह पुरजा पुरजा रण तत्ते विच पए, पर अगे चले गए मेरी चोजी प्रीतम। हजूर माचीवाड़े पहुंचे ने, गनी खां नबी खां दे घर टिके ने, इथों पलंग ते बिठा मेरी सच्ची सरकार नू आलमगीर खेरा तक लैके गए ने। इधर हजूर राय कल्ले कोल पहुंचदे ने ते दूसरे पासे दोना लालां दी शहादत हो गई है। हजूर दे दोनों लाल बाबा जोरावर सिंह ते बाबा फतेह सिंह नीयां विच चिण दिते गए। प्यारियो कहना बहुत सौखा है, सुनाण वाले असी सुना के चले जांगे, सुन वाले तुसी सुन के चलो जाओगे, पर अपने पांच साल दे बच्चे नू कदे नीयां विच खलोता देखो, ओदे तन नू परत के इट्टां दे विच पीड़िया होया देखो, ते रात उन्हां दे शरीर पै देखो, कदी अपने अंदर नू पुछ के देखिए ते आत्मा कंब उठे, आत्मा इकोदम चंजोड़ी जाएगी। हजूर राय कल्ले कोल गए ने, दोना पुत्रां दे आउण दी खबर मिली है। इत्थे मैं एक अर्ज करना हुन्ना, संखेप विच बेनती करदिआं, हजूर दे चरणां विच उस वेले तीन सिख सन, प्यारे भाई दया सिंह, प्यारे भाई धर्म सिंह, सत्कारयोग भाई साहिब भाई मान सिंह जी। उन्हां सिखां ने गुरु गोबिंद सिंह जी दे चेहरे नूं देखिआ, दो पुत्र पहलां देखे ने नेत्रां नाल, दोनां दी शहादत दी खबर कन्नां नाल सुन लई, पर कलगी वाले चोजी प्रीतम अज दोनां दी खबर सुन के भी उस करतार दे रंग विच रंगे रहे। सिखां दे नेत्र तां छलके पर चोजी प्रीतम दा अंदर भाणे विच ते रजा विच जुड़ गया। हजूर ने इथों फिर चल के जफरनामा लिखिया है, ते ओ जफरनामा जित दी चिट्ठी कह, ते उस विच एक गल बड़े कमाल दी कही औरंगजेब नूं, ते शब्द लुका के नहीं स्पष्ट शब्द कह, औरंगजेब तू ईमानदार नहीं, पांच वक्त दा नमाजी जरूर है पर सच जानी तेनू मोहम्मद साहब ते यकीन नहीं, लोग कहिंदे ने तू मोमन है, तू रब बारे की पहचानना है, तेनू तां खुद पहचान नहीं, तू मर के केड़े पासे चले जाना, अपने आप नू पहचानी। हजूर दे सफरनामे दे शब्द सन, ना ईमान परस्ती ना ओजाए दीन, तू ईमान परस्त नहीं तू बेईमान है, ना ईमान परस्ती ना ओजाए दीन, ना साहिब शनासी तेनू रब की पहचान नहीं, ना मोहम्मद यकीन, जितना मर्जी तू रौला पाई जा सच जानी तेनू मोहम्मद उते भी यकीन नहीं। क्यों? कहन लगे जे यकीन हुंदा ते कुरान दी कसम चुक के कदी तेरे सूबेदार मुकर देना। दूसरा वचन कीता, कहन लगे मर्द किन्नू कहिंदे ने,
ਪਿਆਰਿਓ ਮਰਦ ਸ਼ਬਦ ਅਸੀਂ ਵਰਤਨੇ ਆ, ਮਰਦ ਦਾ ਸੰਬੰਧ ਕੇਵਲ ਇਹ ਸ਼ਬਦ ਨਹੀਂ, ਮੇਲ ਫੀਮੇਲ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਨਾਰੀ ਜਾਂ ਨਰ ਇਹਦੇ ਲਈ ਸ਼ਬਦ ਮਰਦ ਤੱਕ ਨਹੀਂ, ਮਰਦ ਕੇਵਲ ਉਹ ਹੋਵੇ ਭਾਵੇਂ ਇਸਤਰੀ ਜਾਮਾ ਹੋਵੇ, ਉਹਦੇ ਅੰਦਰ ਵੀ ਜੋ ਕੁਝ ਹੈ ਉਹ ਜ਼ਬਾਨ ਤੋਂ ਕਹਿ, ਜੋ ਕੁਝ ਜ਼ਬਾਨ ਤੇ ਹੈ ਉਹ ਆਪਣੇ ਅੰਦਰ ਨੂੰ ਕਮਾ ਕੇ ਦੱਸੇ, ਇਹ ਮਰਦਾਊ ਪਾਣੀ ਦੇ ਚਿੰਨ ਨੇ। ਤੇ ਜਿਹੜਾ ਜ਼ਬਾਨ ਵਿੱਚ ਸੱਚ ਦੀ ਗੱਲ ਕਰੇ ਤੇ ਅੰਦਰ ਕੂੜ ਦੇ ਗੱਡੇ ਢੋਈ ਜਾਏ, ਬਾਬਾ ਜੀ ਕਹਿੰਦੇ ਨੇ ਅਸਲ ਵਿੱਚੋਂ ਮਰਦ ਹੈ ਹੀ। ਹਜ਼ੂਰ ਨੇ ਇੱਕ ਸ਼ੇਰ ਕਿਹਾ, ਕਹਿਣ ਲੱਗੇ, ਖਮੂ ਮਰਦ ਬਾਇਦ ਸ਼ਬਦ ਸੁਖਨ ਵਰ, ਮਰਦ ਹੋਵੇ ਜਿਹੜਾ ਸੁਖਨ ਕਾ ਕੌਲ ਕਾ ਪੱਕਾ ਹੋਵੇ, ਖਮੂ ਮਰਦ ਬਾਇਦ ਸ਼ਬਦ ਸੁਖਨ ਵਰ, ਨਾ ਸ਼ਿਕਮੇ ਦਿਗਰ ਦਰ ਦਹਾਨੇ ਦਿਗਰ, ਜਿਹਦੇ ਢਿੱਡ ਵਿੱਚ ਕੁਛ ਤੇ ਮਨ ਵਿੱਚ ਕੁਛ ਹੋਵੇ ਉਹਨੂੰ ਮਰਦ ਕਿਵੇਂ ਕਿਹਾ ਜਾਏਗਾ। ਸਤਿਗੁਰੂ ਨੇ ਜ਼ਫਰਨਾਮਾ ਲਿਖ ਕੇ ਪਿਆਰੇ ਭਾਈ ਦਇਆ ਸਿੰਘ ਤੇ ਪਿਆਰੇ ਭਾਈ ਧਰਮ ਸਿੰਘ ਨੂੰ ਭੇਜਿਆ ਹੈ। ਤਵੱਜੋ ਦਿਓ, ਚਾਰ ਲਾਲ ਸ਼ਹੀਦ ਹੋ ਗਏ ਨੇ, ਮਾਤਾ ਗੁਜਰੀ ਜੀ ਸ਼ਹਾਦਤ ਦਾ ਜਾਮ ਪੀ ਗਏ ਨੇ, ਮਜੈਲ ਪਹੁੰਚ ਗਏ ਨੇ ਆਪਣੇ ਘਰਾਂ ਵਿੱਚ, ਕਿਉਂਕਿ ਆਪਾਂ ਇਸ ਲੜੀ ਨੂੰ ਖਦਰਾਣੇ ਦੀ ਟਰਾਬ ਤੱਕ ਲਿਜਾਣਾ ਹੈ। ਮਜੈਲ ਪਹੁੰਚੇ ਨੇ, ਅੱਜ ਚਬਾਲ ਦੀ ਧਰਤੀ ਤੇ ਇੱਕ ਸਿੱਖ ਦਾ ਚਲਾਣਾ ਹੋਇਆ ਹੈ। ਉਹਦੀ ਮਾਤਮ ਪੁਰਸ਼ੀ ਲਈ ਇਕੱਠੇ ਹੋਏ ਤੇ ਆਨੰਦਪੁਰ ਸਾਹਿਬ ਤੋਂ ਵਿਛੜੇ ਹੋਏ ਸਿੱਖ ਵੀ ਆ ਪਹੁੰਚੇ, ਜਿਹੜੇ ਕਹਿ ਕੇ ਆਏ ਕਿ ਅਸੀਂ ਭੁੱਖ ਨਹੀਂ ਜਾ ਸਕਦੇ ਉਹ ਵੀ ਆ ਪਹੁੰਚੇ। ਤੇ ਉਸ ਮਾਤਮ ਪੁਰਸ਼ੀ ਤੇ ਗੱਲ ਚੱਲੀ ਕਿ ਸੁਣਿਆ ਸੀ ਆਨੰਦਪੁਰ ਸਾਹਿਬ ਨੂੰ ਘੇਰਾ ਪੈ ਗਿਆ, ਕੀ ਬਣਿਆ ਹੈ ਉੱਥੇ। ਤੇ ਇਹਨਾਂ ਵਿੱਚੋਂ ਚੌਧਰੀ ਜਿਹੜਾ ਸੀ ਉਹ ਸੀ ਭਾਗ ਸਿੰਘ ਚੁਬਾਰੀਆ। ਭਾਈ ਮਾਨ ਸਿੰਘ ਨੇ ਤਾਂ ਟੁੱਟੀ ਗੰਢੀ ਹੈ, ਸੱਚ ਜਾਣਿਓ ਤਰੇੜਾਂ ਪਾਉਣ ਵਾਲੇ ਦਾ ਨਾਮ ਸੀ ਭਾਗ ਸਿੰਘ ਚੁਬਾਰੀਆ। ਇਹ ਵੀ ਉੱਥੇ ਮਾਤਮ ਪੁਰਸ਼ੀ ਤੇ ਆਏ, ਜਦੋਂ ਪੁੱਛਿਆ ਗੁਰੂ ਗੋਬਿੰਦ ਸਿੰਘ ਆਨੰਦਪੁਰ ਸਾਹਿਬ ਦੀ ਧਰਤੀ ਤੇ ਕਹਿੰਦੇ ਨੇ ਜਿਹੜੇ ਭਾਵਨਾ ਵਾਲੇ ਸਨ ਉਹਨਾਂ ਦੇ ਅੰਦਰ ਛਲਕ ਆਏ ਕਿ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਛੱਡ ਦਿੱਤਾ ਹੈ। ਦੂਸਰੀ ਗੱਲ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਲਾਲ ਨੇਤਰਾਂ ਦੇ ਸਾਹਮਣੇ ਸ਼ਹੀਦ ਹੋ ਗਏ, ਛੋਟਿਆਂ ਨੂੰ ਨੀਆਂ ਵੀ ਚਿਣ ਦਿੱਤਾ, ਬੁੱਢੜੀ ਮਾਤਾ ਸ਼ਹੀਦ ਕਰ ਦਿੱਤੀ। ਜਦੋਂ ਇੰਨੇ ਸ਼ਬਦ ਸੁਣੇ ਤੇ ਜਿਹੜੇ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡ ਕੇ ਆਏ ਸਨ ਅੰਦਰ ਬਿਲ ਕੁੱਟਿਆ ਮਨਾ, ਬਾਬਾ ਫਤਿਹ ਸਿੰਘ ਵਰਗੇ ਵੰਗਾਰ ਕੇ ਚਲੇ ਗਏ। ਗੁਰੂ ਗੋਬਿੰਦ ਸਿੰਘ ਨੇ ਤਾਂ ਆਪਣੇ ਪੁੱਤਰ ਪਰਿਵਾਰ ਦਾ ਕੋਈ ਜੀਵ ਹੀ ਨਾ ਸਾਂਭਿਆ ਤੇ ਅਸੀਂ ਕਾਸ ਵਾਸਤੇ ਵਿਛੜ ਕੇ ਆ ਗਏ। ਮੈਂ ਅਰਜ਼ ਕੀਤੀ, ਵਿਛੋੜਾ ਦੁੱਖ ਹੈ, ਜਿੱਤਨ ਪਤਾ ਅੰਦਰ ਨੂੰ ਲਗਾ ਕਿ ਗੁਰੂ ਕੇ ਲਾਲ ਸ਼ਹੀਦ ਹੋ ਗਏ, ਅੰਦਰ ਤੜਪਿਆ। ਮਨ ਨੇ ਕਿਹਾ ਕੀ ਕਰਨੀ, ਇਸ ਤਨ ਨੂੰ ਢੋ ਕੇ ਲੈ ਜਾ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਤੇ ਚਰਨ ਪਕੜ ਕੇ ਉਹ ਤੋਂ ਮਾਫੀ ਮੰਗ ਲੈ, ਸੱਚੇ ਪਾਤਸ਼ਾਹ ਸਾਨੂੰ ਬੇਦਾਵਿਆਂ ਨੂੰ ਕਿਰਪਾ ਕਰਕੇ ਬਖਸ਼ ਲੈ। ਇੱਕ ਅਦੀਬ ਨੇ ਬੜੀ ਸੋਹਣੀ ਗੱਲ ਕਹੀ, ਉਹ ਕਹਿੰਦਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਤੇਰੇ ਨਾਲ ਮੈਂ ਦਿਆਂ ਤਸ਼ਬੀਹ ਕਿਹਨੂੰ, ਕੋਈ ਧਰਤੀ ਦਾ ਬੰਦਾ ਨਹੀਂ ਲੱਭਦਾ, ਕੋਈ ਅਵਤਾਰ ਨਹੀਂ ਲੱਭਦਾ ਜਿਹਦੇ ਨਾਲ ਮੈਂ ਤੈਨੂੰ ਤਸ਼ਬੀਹ ਦੇ ਦਿਆਂ, ਕਹਿ ਦਿਆਂ ਮੇਰਾ ਗੁਰੂ ਗੋਬਿੰਦ ਸਿੰਘ ਐਸਾ ਹੈ। ਪੁੱਛਿਆ ਜੀ ਕਿਉਂ, ਕਹਿਣ ਲੱਗੇ ਇਸ ਕਿਰਪਾਨ ਦੀ ਥਾਂ ਤੇ ਸਾਨੂੰ ਬਚਾਉਣ ਲਈ ਤੂੰ ਪਿਤਾ ਦੀ ਪਸਲੀ ਆਪਣੇ ਢਾਕੇ ਬੰਨੀ ਹੈ, ਹੱਥ ਤੇਰੇ ਵਿੱਚ ਕੱਲੀ ਢਾਲ ਨਹੀਂ, ਤੂੰ ਢਾਲ ਦੀ ਥਾਂ ਤੇ ਪੁੱਤਰਾਂ ਦੀਆਂ ਖੋਪੜੀਆਂ ਪਕੜੀਆਂ। ਉਹਨੇ ਸ਼ਬਦ ਬੜੇ ਭਾਵ ਪੂਰਤ ਕਹਿ, ਤੇਰੇ ਨਾਲ ਮੈਂ ਦਿਆਂ ਤਸ਼ਬੀਹ ਕਿਹਨੂੰ, ਹਰ ਗੱਲ ਪਈ ਜਾਪਦੀ ਓਪਰੀ ਹੈ, ਢਾਕੇ ਤੇਗ ਨਹੀਂ ਪਿਤਾ ਦੀ ਪਸਲੀ ਹੈ, ਹੱਥ ਵਿੱਚ ਢਾਲ ਨਹੀਂ ਪੁੱਤਰ ਦੀ ਖੋਪੜੀ ਹੈ। ਪੁੱਤਰ ਦੀ ਖੋਪੜੀ, ਪਿਤਾ ਦੀ ਪਸਲੀ, ਗੁਰੂ ਕੇ ਸਿੱਖੋ ਇਹੋ ਜਿਹਾ ਧੰਨ ਗੁਰੂ ਗੋਬਿੰਦ ਸਿੰਘ ਕਿਰਪਾਲੂ ਦਾ ਸਾਨੀ ਦੁਨੀਆਂ ਵਿੱਚ ਕਿਤੋਂ ਵੀ ਲੱਭੇਗਾ ਨਹੀਂ। ਹੁਣ ਇਹ ਚਬਾਲ ਦੀ ਧਰਤੀ ਤੋਂ ਤਿਆਰ ਹੋਏ ਨੇ, ਇਹਨਾਂ ਨਾਲ ਕੁਝ ਨੰਬਰਦਾਰ ਜਿਹੜੀ ਰੂਪਿਆਂ ਨੇ ਰਾਮਿਆਂ ਨੇ ਗੱਲ ਵਾਪਰਦੀ ਹੈ, ਕੁਝ ਚੌਧਰੀ ਚੱਲੇ, ਕੁਝ ਨੰਬਰਦਾਰ ਚੱਲੇ, ਜਿਨ੍ਹਾਂ ਦੀ ਲਾਹੌਰ ਦਰਬਾਰ ਵੀ ਚੱਲਦੀ ਸੀ। ਕਹਿਣ ਲੱਗੇ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ ਜਾ ਕੇ ਸਲਾਹ ਦਿਆਂਗੇ, ਕਹਾਂਗੇ ਕਿ ਤੁਸੀਂ ਪਹਿਲੇ ਗੁਰੂ ਸਾਹਿਬਾਨਾਂ ਦੀ ਤਰ੍ਹਾਂ ਚੁੱਪ ਕਰਕੇ ਗੁਰੂ ਬਣੇ ਰਹੋ, ਤੁਸੀਂ ਭਜਨ ਬੰਦਗੀ ਕਰੋ ਤੇ ਅਸੀਂ ਤੁਹਾਡੇ ਸਿੱਖ ਬਣੇ ਰਹਿੰਦੇ ਹਾਂ। ਜੇ ਤੁਸੀਂ ਸਾਡੇ ਨਾਲ ਸਹਿਮਤ ਹੋਵੋ ਤੇ ਗੁਰੂ ਗੋਬਿੰਦ ਸਿੰਘ ਅਸੀਂ ਲਾਹੌਰ ਦਰਬਾਰ ਨਾਲ ਗੱਲਬਾਤ ਕਰਕੇ ਤੁਹਾਡੀ ਹਕੂਮਤ ਨਾਲ ਸੁਲਾਹ ਕਰਾ ਦਿੰਦੇ ਹਾਂ। ਹਜ਼ੂਰ ਇਧਰੋਂ ਰਾਏ ਕੱਲੇ ਤੋਂ ਖਦਰਾਣੇ ਦੀ ਢਾਵਲ ਚੱਲੇ ਨੇ ਤੇ ਮਜੈਲੀਏ ਜਿਤਨੇ ਵੀ ਸਿੱਖ ਨੇ, ਇਹ ਕੇਵਲ 40 ਨਹੀਂ ਸੁਣਾਏ, 40 ਮੁਕਤੇ ਸੀ ਸ਼ਬਦ ਵਰਤਨੇ ਆ। ਇਤਿਹਾਸ ਦੀਆਂ ਪਰਤਾਂ ਨੂੰ ਲੁਕਾਈਏ ਨਾ, ਪਹਿਲੇ ਮੁਕਤੇ ਉਹ ਨੇ ਜਿਨ੍ਹਾਂ ਨੇ ਪੰਜਾਂ ਪਿਆਰਿਆਂ ਤੋਂ ਬਾਅਦ ਅੰਮ੍ਰਿਤ ਛਕਿਆ ਸੀ, ਉਹ ਪੰਜ ਸਿੱਖ ਨੇ, ਉਹਨਾਂ ਲਈ ਸ਼ਬਦ ਮੁਕਤੇ ਵੇ। ਦੂਸਰੇ ਨੇ ਜਿਨ੍ਹਾਂ ਨੇ ਚਮਕੌਰ ਦੀ ਗੜੀ ਵੀ ਸ਼ਹਾਦਤ ਦਾ ਜਾਮ ਪੀਤਾ ਸੀ, ਉਹਨਾਂ ਵੱਲ ਵੀ ਇਸ਼ਾਰਾ ਮੁਕਤਿਆਂ ਦਾ, ਕਿਉਂਕਿ ਸਾਹਿਬ ਨੇ ਕਿਹਾ ਵੀ ਇਹ ਗੁਰਸਨਾ ਚੇ ਕਾਰੇ ਕੋ ਨਦ ਚੇ ਹਲਨਾਰ ਕੇ 10 ਲੱਖ ਬਰਾਇਦ ਬਰੋ ਬੇਖਬਰ, 40 ਸ਼ਬਦ ਉਹਨਾਂ ਲਈ ਵਰਤਿਆ ਗਏ।
ਤੀਸਰਾ ਜਿਨ੍ਹਾਂ ਨੂੰ ਖਾਸ ਕਰਕੇ ਆਪਾਂ ਚੇਤੇ ਕਰਨੇ ਆ ਉਹ ਖਦਰਾਣੀ ਦੀ ਢਾਬ ਤੇ 40 ਗੁਰੂ ਕੇ ਲਾਲ ਮਝੈਲੀਏ ਸਿੱਖ ਨੇ ਜਿਨ੍ਹਾਂ ਨੇ ਸ਼ਹਾਦਤ ਦਾ ਜਾਮ ਪੀਤਾ ਹੈ। ਹੁਣ ਇੱਥੇ ਕਈ ਵਾਰੀ ਪ੍ਰਸ਼ਨ ਉੱਠਦਾ ਕਿ ਅਸੀਂ 40 ਕਿਹੜਿਆਂ ਨੂੰ ਚੇਤਾ ਕਰਨੇ ਆ ਅਰਦਾਸ ਵਿੱਚ, ਤੇ ਡਾਕਟਰ ਨੇਕੀ ਸਾਹਿਬ ਨੇ ਬੜੀ ਸੋਹਣੀ ਗੱਲ ਲਿਖੀ, ਉਹ ਕਹਿੰਦੇ ਆ ਜੇ ਤੈਨੂੰ 5 ਚੇਤੇ ਆਉਂਦੇ ਨੇ ਤੇ ਚੇਤੇ ਰੱਖ ਉਹ ਵੀ ਮੁਕਤ ਨੇ, ਜੇ ਚਮਕੌਰ ਵਾਲਿਆਂ ਨੂੰ ਚੇਤੇ ਕਰਨਾ ਹੈ ਤੇ ਉਹ ਵੀ ਮੁਕਤ ਨੇ, ਪਿਆਰਿਆ ਤੂੰ ਦੁਬਿਧਾ ਵਿੱਚ ਨਾ ਪਾਓ, ਜੇ ਤੈਨੂੰ ਮੁਕਤ ਸਰ ਵਿੱਚ ਭਾਈ ਮਾਂ ਸਿੰਘ ਚੇਤੇ ਆਉਂਦਾ ਤੂੰ ਗੁਰੂ ਕੇ ਚਰਨ ਪਕੜਦਾ ਉਹ ਵੀ ਮੁਕਤ ਨੇ, ਦੁਬਿਧਾ ਨਹੀਂ। ਹਜ਼ੂਰ ਕਿਰਪਾਲੂ ਖਦਰਾਣੇ ਦੀ ਟੱਬ ਨੂੰ ਗਏ, ਇਹ ਮਝੈਲੀਏ ਸਿੱਖ ਜਿਹੜੇ ਨੇ ਕਿਰਪਾਲੂ ਦਾਤਾਰ ਜੀ ਨੂੰ ਆ ਕੇ ਰਾਮੇ ਆਲੇ ਦੇ ਨੇੜੇ ਮਿਲੇ, ਇੱਥੇ ਹਜ਼ੂਰ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੇ, ਚਰਨ ਪਕੜੇ, ਜਿਨ੍ਹਾਂ ਨੂੰ ਪਤਾ ਸੀ ਅੰਦਰੋਂ ਨੇਹ ਕਰਦੇ ਨੇ ਪ੍ਰੇਮ ਕਰਦੇ ਨੇ, ਹਜ਼ੂਰ ਦੇ ਚਰਨਾਂ ਵਿੱਚ ਮੱਥਾ ਟੇਕਿਆ, ਬੈਰਾਗ ਵਿੱਚ ਆ ਕੇ ਚਰਨ ਧੋਤੇ। ਭਾਗ ਸਿੰਘ ਚਬਾਲੀਆ ਕੁਝ ਨੰਬਰਦਾਰ ਤੇ ਚੌਧਰੀ ਆਏ, ਇਹਨਾਂ ਨੇ ਪਹਿਲਾ ਸ਼ਬਦ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਅਸੀਂ ਤੇਰੇ ਸਿੱਖ ਹਾਂ, ਪਹਿਲਾ ਸ਼ਬਦ ਇਹ ਸੀ, ਤੁਸੀਂ ਸਾਡੇ ਗੁਰੂ ਹੋ, ਅਸੀਂ ਤੁਹਾਨੂੰ ਇੱਕ ਸਲਾਹ ਦੇਣ ਆਏ ਹਾਂ। ਹਜ਼ੂਰ ਨੇ ਸ਼ਬਦ ਸੀ ਸਲਾਹ ਦੇਣ ਆਏ ਹਾਂ, ਦਾਤਾਰ ਬਿਲਕੁਲ ਖਾਮੋਸ਼ ਨੇ, ਕਹਿਣ ਲੱਗੇ ਦੱਸੋ ਸਾਡੀ ਸਲਾਹ ਇਹ ਵੇ ਕਿ ਦੇਖੋ 4 ਲਾਲ ਸ਼ਹੀਦ ਹੋ ਗਏ ਨੇ, ਪਿਤਾ ਸ਼ਹੀਦ ਹੋ ਗਿਆ ਹੈ, ਮਾਤਾ ਸ਼ਹੀਦ ਕਰ ਦਿੱਤੀ ਗਈ, ਤੁਸੀਂ ਸਾਡੀ ਇੱਕ ਸਲਾਹ ਮੰਨੋ, ਆਪ ਜੀ ਲੜਾਈ ਵਾਲਾ ਪੱਕ ਛੱਡ ਦਿਓ, ਤੁਸੀਂ ਗੁਰੂ ਬਣ ਕੇ ਸਿੰਘਾਸਨ ਤੇ ਬੈਠੋ, ਅਸੀਂ ਸਿੱਖ ਬਣ ਕੇ ਤੁਹਾਡੇ ਚਰਨਾਂ ਵਿੱਚ ਮੱਥੇ ਟੇਕਨੇ ਆ, ਤੁਸੀਂ ਗੁਰੂ ਬਣ ਕੇ ਸਾਨੂੰ ਉਪਦੇਸ਼ ਦਿਓ, ਅਸੀਂ ਸਿੱਖ ਬਣ ਕੇ ਤੁਹਾਡੇ ਤੋਂ ਉਪਦੇਸ਼ ਨੂੰ ਕਮਾਨੇ ਖਾਂ। ਮੇਰੇ ਕਿਰਪਾਲ ਦਾਤਾ ਜੀ ਨੂੰ ਕਹਿਣ ਲੱਗੇ ਜੇ ਤੁਸੀਂ ਕਹੋ ਤਾਂ ਲਾਹੌਰ ਦਰਬਾਰ ਨਾਲ ਅਸੀਂ ਗੱਲਬਾਤ ਕੀਤੀ ਹੈ, ਤੁਹਾਡੀ ਹਕੂਮਤ ਨਾਲ ਸੁਲਾ ਹੋ ਸਕਦੀ ਹੈ। ਹਜ਼ੂਰ ਨੇ ਕਿਹਾ ਕੁਛ ਹੋਰ, ਕਹਿਣ ਲੱਗੇ ਬਸ ਇਹੀ ਕਹਿਣ ਆਇਆ। ਦਾਤਾਰ ਨੇ ਸ਼ੁਰੂਆਤ ਕੀਤੀ, ਕਹਿਣ ਲੱਗੇ ਪਹਿਲਾਂ ਦੱਸੋ ਤੁਸੀਂ ਸਿੱਖ ਬਣ ਕੇ ਆਏ ਹੋ ਕਿ ਮੈਨੂੰ ਸਮਝਾਉਣ ਵਾਸਤੇ ਉਸਤਾਦ ਬਣ ਕੇ ਆਏ ਹੋ। ਦੇਖੋ ਸ਼ਬਦ ਹਕੀਕਤ ਵਿੱਚ ਇਹ ਨੇ, ਇਥੋਂ ਸਾਰੀ ਕਹਾਣੀ ਸ਼ੁਰੂ ਹੁੰਦੀ ਏ ਖਦਰਾਣੀ ਦੇ ਟਾਪ ਦੀ। ਤੁਸੀਂ ਸਿੱਖ ਬਣ ਕੇ ਆਏ ਹੋ ਜਾਂ ਤੁਸੀਂ ਉਸਤਾਦ ਬਣ ਕੇ ਸਮਝਾਉਣ ਆਏ ਹੋ, ਕਿਉਂਕਿ ਅੱਜ ਅਸੀਂ ਫਿਰ ਸਲਾਹਾਂ ਦਿੰਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੇ ਤੁਸੀਂ ਅੰਮ੍ਰਿਤ ਦੀ ਗੱਲ ਨਾ ਕਰਦੇ ਸਾਰੀ ਦੁਨੀਆਂ ਸਿੱਖ ਹੋਣੀ ਸੀ। ਪਿਆਰਿਓ ਕੇਵਲ ਸਾਡੀ ਸਲਾਹ ਦੇ ਸ਼ਬਦ ਚੇਂਜ ਹੋ ਗਏ ਨੇ, ਅੱਜ ਵੀ ਸਿਆਣੇ ਬਣ ਕੇ ਯਤਨ ਕਰਨੇ ਆ ਕਿ ਸਲਾਹ ਦੇਣੇ ਆ ਕਿ ਜੇ ਤੁਸੀਂ ਆ ਕਕਾਰਾਂ ਦੀ ਗੱਲ ਨਾ ਕਰਦੇ ਤੇ ਸਾਰੀ ਦੁਨੀਆਂ ਸਿੱਖ ਹੁੰਦੀ ਨਹੀਂ। ਉਹ ਗੁਰੂ ਕੇ ਲਾਲ, ਸਿੱਖੀ ਦਾ ਅਰਥ ਸਲਾਹ ਦੇਣਾ ਨਹੀਂ, ਸਿੱਖੀ ਦਾ ਅਰਥ ਹੈ ਗੁਰੂ ਦੇ ਹੁਕਮ ਨੂੰ ਜ਼ਿੰਦਗੀ ਵਿੱਚ ਕਮਾ ਲੈਣਾ। ਸਲਾਹ ਦੇਣਾ ਕੇਵਲ ਸਿੱਖੀ ਨਹੀਂ, ਕਹਿਣ ਲੱਗੇ ਤੁਸੀਂ ਸਲਾਹ ਦੇਣ ਆਏ ਹੋ ਕਿ ਉਸਤਾਦ ਬਣ ਕੇ ਆਪਣਾ ਹੁਕਮ ਸੁਣਾਉਣ ਆਏ ਹੋ। ਦੂਸਰੀ ਗੱਲ ਕਹੀ, ਕਹਿੰਦੇ ਨੇ ਜੇ ਸਿੱਖ ਬਣ ਕੇ ਆਏ ਹੋ ਤੁਹਾਨੂੰ ਪਤਾ ਹੈ ਸਿੱਖ ਦਾ ਫਰਜ਼ ਕੀ ਹੈ? ਮੇਰੇ ਦਾਤਾਰ ਨੇ ਨਾਲ ਬਚਨ ਪੜ੍ਹ ਕੇ ਸੁਣਾ ਦਿੱਤੇ ਕਿ ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਸਿੱਖ ਦੀ ਪਰਿਭਾਸ਼ਾ ਹੈ ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕੋ ਕਰ ਕੱਛ ਨਾ ਜਨਾਵੇ, ਹਰ ਹਰ ਨਾਮ ਹਿਰਦੈ ਸਤ ਧਿਆਵੇ, ਸਲਾਹ ਨਹੀਂ ਦਿੰਦਾ ਮਨ ਬੇਚੈ ਸਤਿਗੁਰ ਕੇ ਪਾਸ, ਤੇ ਸੇਵਕ ਕੇ ਕਾਰਜ ਰਾਸ। ਫਿਰ ਕਹਿਣ ਲੱਗੇ ਸਲਾਹ ਦੀ ਥਾਂ ਸੇਵਾ ਕਰਤ ਹੋਏ ਨੇ ਕਾਮੀ, ਤਿਸ ਕੋ ਹੋਤ ਪ੍ਰਾਪਤ ਸਵਾਮੀ। ਜੇ ਸਿੱਖ ਬਣ ਕੇ ਆਏ ਹੋ ਤੇ ਤੁਸੀਂ ਬਾਣੀ ਪੜਨ ਵਾਲੇ ਹੋ, ਤੁਹਾਨੂੰ ਇਹ ਪਤਾ ਨਹੀਂ? ਹਜ਼ੂਰ ਦਾ ਉੱਤਰ ਸੀ ਕਿ ਹਸਤੀ ਸਿਰ ਜੋ ਅੰਕਸ਼ ਹੈ, ਸਿੱਖ ਬਣਨ ਵਾਲਾ ਤਰਕ ਨਹੀਂ ਕਰਦਾ, ਹਸਤੀ ਸਿਰ ਜੋ ਅੰਕਸ਼ ਹੈ, ਐਰਨ ਜਿਉਂ ਸਿਰ ਦੇ, ਮਨ ਤਨ ਆਗੈ ਰਾਖ ਕੈ ਉਬੀ ਸੇਵ ਕਰੇ। ਜੇ ਸਿੱਖ ਬਣ ਕੇ ਆਏ ਹੋ ਸੋ ਸਿੱਖ ਸਖਾ ਬੰਦ ਪੈ ਭਾਈ, ਜੇ ਗੁਰ ਕੇ ਭਾਣੇ ਵਿਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ, ਵਿਚਰ ਚੋਟਾ ਖਾਵੇ। ਜੇ ਸਿੱਖ ਬਣ ਕੇ ਤੁਸੀਂ ਆਏ ਹੋ ਤੇ ਫਿਰ ਇੱਕ ਗੱਲ ਚੇਤੇ ਰੱਖੋ, ਇਤ ਮਾਰਗ ਚੱਲੇ ਭਾਈ ਅੜੇ, ਸਲਾਹਾਂ ਨਹੀਂ ਗੁਰ ਕਹਿ ਸੋ ਕਾਰ ਕਮਾਏ ਜੀਓ, ਤੇ ਅੱਗੇ ਮਨ ਕੀ ਮਤੜੀ ਵੇ ਸਾਰੇ ਦੂਜਾ ਪਹੁ ਜੀਓ। ਕਹਿਣ ਲੱਗੇ ਅਗਲਾ ਬਚਨ ਸੀ, ਤੁਸੀਂ ਕਹਿੰਦੇ ਹੋ ਸਾਡੀ ਲਾਹੌਰ ਦਰਬਾਰ ਨਾਲ ਬੜੀ ਬਾਨੀ ਹੈ, ਅੱਜ ਤੁਸੀਂ ਮੈਨੂੰ ਸਮਝਾਉਣ ਆਏ ਹੋ, ਜਿੱਦਨ 40 ਭੁੱਖੇ ਪਾਣੇ ਸਿੱਖਾਂ ਨੂੰ ਚਮਕੌਰ ਘੇਰ ਕੇ ਖਤਮ ਕਰਨਾ ਚਾਹੁੰਦੇ ਨੇ, ਨੇਤਰਾਂ ਸਾਹਮਣੇ ਮੇਰੇ ਪੁੱਤਰ ਪੁਰਜਾ ਪੁਰਜਾ ਹੋਏ, ਉਦਨ ਤੁਹਾਡੀ ਹਕੂਮਤ ਨਾਲ ਨਹੀਂ ਸੀ ਬਣੀ? ਕਹਿਣ ਲੱਗੇ ਸਰਹੰਦ ਦੀ ਨੀਂਹ ਨੂੰ ਤੱਕੋ ਤੇ ਆਪਣੇ ਸੀਨੇ ਤੇ ਹੱਥ ਰੱਖ ਕੇ ਦੇਖੋ, ਸਲਾਹਾਂ ਦੇਣ ਵਾਲਿਓ, ਮੇਰੇ ਲਾਲਾ ਨੂੰ ਨੀਆਂ ਵਿੱਚ ਚਿਣ ਦਿੱਤਾ ਗਿਆ, ਉਦਨ ਤੁਸੀਂ ਹਕੂਮਤ ਤੱਕ ਪਹੁੰਚ ਨਾ ਕਰ ਸਕੇ। ਹਜ਼ੂਰ ਨੇ ਕਿਹਾ ਤੁਹਾਡੀ ਮਰਜ਼ੀ ਹੈ, ਰਹੋ ਜਾਂ ਨਾ ਰਹੋ। ਉੱਥੇ ਰਤਨ ਸਿੰਘ ਭੰਗੂ ਨੇ ਸ਼ਬਦ ਕਹੇ ਨੇ, ਕਿਆ ਗੁਰੂ ਅਰਜਨ ਦਰਿਆਏ ਨਹੀਂ ਬੋੜਿਆ,
कि धन गुरु अर्जुन देव नू दरिया विच शहीद नहीं किया गया, तत्ती तवी ते बिठा के बाद विच दरिया दे सपुरद किया गया। कि क्या तेग बहादुर शीश नहीं तोरिया, कि तेग बहादुर गुरु जी का सिर धर तो अलहदा नहीं किया चौधरीओ। कह लगे अगला शब्द सी कि मेरे बच्चिया नू उन्हां ने को के शहीद नहीं किया, क्या गुरु अर्जुन दरियाए नहीं बोड़िया, क्या तेग बहादुर शीश नहीं तोरिया, क्या शीर कोर नहीं कहाए, की बच्चे ते नहीं मरवाए। इना कुछ होने के बावजूद अज तुसी सलाह देन आ गए कि गुरु गोबिंद सिंह जी तुसी टेक के बैठ जाओ, तुसी गुरु बन जाओ, असी तुहाडे सिख बनने आ। मेरे हजूर ने कहा नहीं, मेनू एहो जिहियां सलाह की जरूरत नहीं। अगो फिर भाग सिंह चुबालिया बोलिया है, कह लगा जे इस तरह रहना है फिर साडे तो सिखी नहीं कमाई जानी। गुरमुखो इथे फिर दूसरे शब्द वरदे ने बेदावा लिखन की गल इथे चलती है। हजूर कहंदे ने जे नहीं रहना ते पकड़ो कागज लिख के दे जाओ कि साडा अज तो बाद गुरु नाल कोई वास्ता नहीं। प्यारियो चुबाल तो केवल मनमुखता ही लैण वास्ते नहीं संसारे चले, भाई मां सिंह वर्गे बीबी भागो वर्गे जेडे गुरु के लाल शहीद होए ने अक्सर तुसी देखोगे चौधरी कई वारी कुछ घरों कह के कुछ जांदे ने, ते जदों किते जा के किसे मंजिल ते पहुंचना होवे उदों उन्हां दे इरादे कुछ होर निकलदे। उत्थे घरों तां आखिया है कि गुरु गोबिंद सिंह जी दे नाल असी तुरांगे। इत्थे चौधरियां ने फिर लिख के दे दिता कागज दे टुकड़े ते कि गुरु गोबिंद सिंह तू साडा गुरु नहीं ते असी तेरे सिख ने। इस गल नूं कदी भुल्यो ना। मैं अगे अर्ज करनी चाहना वा जेड़े विछड़े सन आनंदपुर तों ओह गलती माफी मंगना चाहते ने, फिर लिख दिता गया कि गुरु गोबिंद सिंह तू साडा गुरु नहीं ते असी तेरे सिख नहीं। हजूर ने कहा जी सदके, कहना बहुत सौखा है गुरु के प्यारियो, जदो पुत्रां नू शहादत तों बाद गुरु नू लिख के कागज दिता होवेगा जेड़े भावना वाले ने उन्हां दे खिरदिया ते की बीती होवेगी कि गुरु गोबिंद सिंह तुसी तां अपने लाल साडी झोली विच पाओ ते असी हथ उत्ते हथ नाल लिख के दे दईए। हजूर ने कागज का टुकड़ा लिया। इनी देर बैठिया रामिया ने खबर आई कि तन गुरु गोबिंद सिंह जी वजीर खां आप जी का पिछा करदा नेड़े आ गया है। गुरमुखो चुबालिए मजैलीए लिख के पै देंदे ने गुरु गोबिंद सिंह सच्चे पातशाह जी ने सिख लै नाल आप जी जान भाई ते असवार होए। इथे नीला घोड़ा नहीं सी, इथे घोड़े का नाम सी जान भाई, ओदे ते असवार होके चल पै ते जेड़े लिख के दे गए ओ पिछा नू मुड़े हजूर अगा चल पे। इथे ही फिर भाई महा सिंह ने भाई राय सिंह ने बीबी भागो ने वंगार के कहा कि असी तां गुरु गोबिंद सिंह दे चरणा विच अपने आप नू कुर्बान करन आया, ना के लिख के देन आया कि गुरु गोबिंद सिंह तेरे घर नाल साडा कोई वास्ता ही। प्यारियो कुछ कु लोग पिछा नू मुड़ गए, इथे लकीर खिंची गई, भाई महा सिंह भाई राय सिंह ने लकीर खिंची ते शब्द कह जेड़ा गुरु गोबिंद सिंह दे चरणा नू प्यार करदा है ओ लकीर टप के आओ ते नाल शब्द कह देखो भावे कागज ते लिख के दे गए गुरु गोबिंद सिंह दे सामने ओनी देर तक वजीर खां नू नहीं पहुंचन देना जिन्नी देर तक साडे शरीर विच प्राण ने, जिन्नी देर तक साडे कोल सवास ने। ते भाई महा सिंह ने नेत्र सेजल कल के कहा मेरे गुरु ते भरोसा करो, तुसी शहादत दा जाम पियोगे, मेरा गुरु पत्थर नहीं तुहानू डिगियां नू सीने नाल जरूर लाहेगा। कुछ चले गए भाई महा सिंह माई भागो जेड़े कुछ भावना वाले सिख सन ओ गुरु गोबिंद सिंह जी दे पिछे पिछे चल पे। हुण इत्थे तीन किस्से हो गए ने, लिख के देण वाले वापस चले गए, भाई महा सिंह दे साथी पिछे चल पे, गुरु गोबिंद सिंह जी दी इन्हां नालों दूरी पै चुकी सी क्योंकि जे सलाह कर रहे सन। हजूर काफी अगे निकल गए, खदराणे दी टाब आई। खदराणा असल विच इस इलाके दा मालक सी, खदराणा सतराणा ए भरा सन। खदराणे दी टाब दा अर्थ है भी इस टाब दे इस पानी दे उत्ते कब्जा भाई खदराणे दा सी। खदराणे दी टाब पहुंचे बजुर्ग सी इन्हां दा, हजूर कृपालू जी टिब्बी ते चले गए जेड़े पिछे पिछे तुरे हुंदे सन, जिन्हां दे कागज लपेट के कमर कस्से विच पाया है कि तू साडा गुरु नहीं असी तेरे सिख नहीं, ओह हजूर दे पिछे पिछे तुरे हुंदे ने। भाई महा सिंह ने कहा इस टाब उत्ते रुक जाओ। झाड़ियां दे उपर उन्हां ने अपनियां चादरां अपने कशहरे ते बस्तर पा दिते, ए भी जंग लड़न दी इक स्ट्रैटेजी सी।
ਕਿ ਇਹ ਵੀ ਇੱਕ ਜੰਗ ਲੜਨ ਦਾ ਤਰੀਕਾ ਸੀ ਕਿ ਦੁਸ਼ਮਣ ਦੂਰੋਂ ਦੇਖੇ ਤੇ ਪਤਾ ਲੱਗੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੇ ਸਿੱਖ ਬੜੀ ਭਾਰੀ ਤਾਦਾਦ ਵਿੱਚ ਨੇ, ਤੰਬੂ ਲੱਗੇ ਨੇ, ਵਜ਼ੀਰ ਖਾਂ ਆਇਆ। ਫਿਰ ਇਹ ਗੁਰੂ ਕੇ ਲਾਲ ਛਾਤੀਆਂ ਡਾਹ ਕੇ ਲੜੇ ਨੇ। ਮੈਂ ਕਹਿੰਦਾ ਨਾ ਕਹੇ ਐ ਜਗਤ ਐ ਸੰਸਾਰ, ਤੂੰ ਨਾ ਇਹਨਾਂ ਗੁਰੂ ਕੇ ਲਾਲਾਂ ਨੂੰ ਨਿੰਦ। ਦੇਖੋ ਚੋਜੀ ਪ੍ਰੀਤਮ ਟੱਬੀ ਤੇ ਬੈਠੇ ਨੇ ਤੇ ਆਪ ਇਹ ਥੱਲੇ ਜੂਝਦੇ ਪਏ ਨੇ। ਰਣ ਤੱਤੇ ਤੇ ਵੀ ਜਦੋਂ ਇਹ ਵਜ਼ੀਰ ਖਾਂ ਦਾ ਮੁਕਾਬਲਾ ਕਰਦੇ ਨੇ, ਉੱਥੇ ਖੂਨ ਦੀ ਖੋਲੀ ਖੇਡੀ ਗਈ। ਕਿਸੇ ਦਾ ਹੱਥ ਕੱਟਿਆ, ਕਿਸੇ ਦਾ ਪੈਰ ਕੱਟਿਆ, ਕਿਸੇ ਦੇ ਸੀਨੇ ਨੂੰ ਤੀਰ ਬਿੰਨ ਕੇ ਚਲਾ ਗਿਆ, ਕਿਸੇ ਦਾ ਸਿਰ ਉਤਰ ਗਿਆ। ਤੁਰਕਾਂ ਨੂੰ, ਹਾਕਮਾਂ ਨੂੰ, ਮੁਗਲਾਂ ਨੂੰ, ਸੂਬੇ ਦੇ ਸਿਪਾਹੀਆਂ ਨੇ ਇਹਨਾਂ ਨੇ ਖੱਥਾਂ ਪੈਰਾਂ ਦੀ ਪਵਾ ਦਿੱਤੀ, ਸ਼ਹਾਦਤ ਦਾ ਜਾਮ ਪੀ ਗਏ ਤੇ ਅਖੀਰ ਤੇ ਜਿੰਨੇ ਸ਼ਹੀਦ ਹੋਏ ਇਹਨਾਂ ਦੀ ਜ਼ਬਾਨ ਤੋਂ ਇਹੀ ਸ਼ਬਦ ਸਨ, ਹੇ ਗੁਰੂ ਗੋਬਿੰਦ ਸਿੰਘ ਕਿਰਪਾ ਕਰੀ ਬੇਦਾਵਿਆਂ ਨੂੰ ਬਖਸ਼ ਦੇ, ਸਾਨੂੰ ਕਿਰਪਾ ਕਰਕੇ ਆਪਣੀ ਗੋਦ ਵਿੱਚ ਰੱਖ ਲਵੀ। ਹਜ਼ੂਰ ਟਿੱਬੀ ਤੇ ਦੇਖ ਰਹੇ ਨੇ। ਹੁਣ ਇਹ ਨਹੀਂ ਪਤਾ ਨਾਲ ਦੇ ਸਿੱਖਾਂ ਨੂੰ ਇਹ ਕੌਣ ਜਿਹੜੇ ਰਣ ਤੱਤੇ ਵਿੱਚ ਆਏ ਨੇ। ਹਜ਼ੂਰ ਟਿੱਬੀ ਤੇ ਖਲੋਤੇ ਪੱਥੇ ਚੋਂ ਤੀਰ ਕੱਢ ਕੇ ਤੀਰਾਂ ਦੀ ਵਰਖਾ ਪੈ ਕਰਦੇ ਨੇ। ਵਜ਼ੀਰ ਖਾਂ ਦੀ ਫੌਜ ਸਾਰਾ ਦਿਨ ਲੜੀ ਪਰ ਚਾਰੀ ਗੁਰੂ ਕੇ ਲਾਲਾ ਨੇ ਅੱਗੇ ਪੈਰ ਨਹੀਂ ਪੱਟਣ ਦਿੱਤਾ, ਗੁਰੂ ਗੋਬਿੰਦ ਸਿੰਘ ਤੱਕ ਇਹ ਪਹੁੰਚੇ ਨਹੀਂ। ਜਦੋਂ ਜੰਗ ਵਿੱਚ ਹੱਬ ਗਏ ਸਿਪਾਹੀ ਥੱਕ ਗਏ ਤੇ ਫਿਰ ਕਪੂਰਾ ਉੱਥੇ ਆਇਆ, ਉਹ ਪੁੱਛਦਾ ਹੈ ਵਜ਼ੀਰ ਖਾਂ ਦੇ ਤੋਂ ਕਿ ਸਿਪਾਹੀ ਪਿਆਸ ਨਾਲ ਵਿਆਕੁਲ ਨੇ, ਅੱਗੇ ਕਿਤਨੀ ਕੁ ਦੂਰ ਪਾਣੀ ਕਹਿ। ਕਪੂਰੇ ਨੇ ਨੀਤੀ ਤੋਂ ਕੰਮ ਲਿਆ, ਕਹਿੰਦਾ ਅੱਗੇ ਜਾਓਗੇ ਤੇ 30 ਕੋਹ, ਪਿੱਛੇ ਜਾਓਗੇ ਤੇ 10 ਕੋਹ। ਇਹਦਾ ਮਤਲਬ ਸੀ ਕਿ ਗੁਰੂ ਗੋਬਿੰਦ ਸਿੰਘ ਵਾਲੇ ਪਾਸੇ ਨਾ ਜਾਣ। ਪਿਆਰਿਓ, ਵਜ਼ੀਰ ਖਾਂ ਪਿਛਾ ਮੁੜਿਆ, ਉਧਰ ਸੂਰਜ ਪਿਆ ਢਲਦਾ ਹੈ। ਇਧਰ ਮੇਰੇ ਚੋਜੀ ਪ੍ਰੀਤਮ ਟਿੱਬੀ ਤੋਂ ਥੱਲੇ ਪੈ ਉਤਰਦੇ ਨੇ। ਗੁਰੂ ਕਾ ਲਾਲ ਭਾਈ ਮਾਂ ਸਿੰਘ ਖੂਨ ਦੇ ਨਾਲ ਲੱਥ ਪੱਥ ਗਏ, ਨਾਲ ਦੇ ਸਾਥੀ ਸ਼ਹੀਦ ਹੋ ਗਏ ਨੇ। ਆ ਦੇਖ ਐ ਗੁਰੂ ਕੇ ਸਿੱਖਾਂ, ਭਾਈ ਵੀਰ ਸਿੰਘ ਉਹਨਾਂ ਨੇ ਤੇ ਸ਼ਬਦ ਕਹੇ ਨੇ। ਕਹਿੰਦੇ ਨੇ ਦੇਖ ਉਹ ਟਿੱਬੀ ਤੋਂ ਨੀਲੇ ਦਾ ਸ਼ਾਂ ਸਵਾ ਉਤਰਦਾ ਪਈ, ਕਦੀ ਚਮਕੌਰ ਦੀ ਗੜੀ ਤੋਂ ਨਿਕਲੇ ਸਨ ਪਰ ਪੁੱਤਰ ਕੋਲ ਨੇ, ਪੁੱਤਰਾਂ ਨੂੰ ਦੇਰੋਂ ਦੂਰੋਂ ਦੇਖ ਕੇ ਅਕਾਲ ਦਾ ਸ਼ੁਕਰ ਕਰਕੇ ਚਲੇ ਗਏ। ਪਤਾ ਨੀ ਇਹਨਾਂ ਬੇਦਾਵਿਆਂ ਪੁੱਤਰਾਂ ਨਾਲ ਕਿੰਨਾ ਕੁ ਪਿਆਰ ਸੀ, ਇੱਕ ਇੱਕ ਦੇ ਸਿਰ ਨੂੰ ਆਪਣੀ ਝੋਲੀ ਵਿੱਚ ਰੱਖਣ ਵਾਸਤੇ ਆਏ। ਪਿਆਰਿਓ, ਹਜ਼ੂਰ ਥੱਲੇ ਉਤਰੇ ਨੇ, ਇੱਕ ਇੱਕ ਸਿੱਖ ਨੂੰ ਦੇਖਿਆ, ਹੁਣ ਇੱਥੇ ਸ਼ਬਦ ਕੀ ਵਰਤੇ ਨੇ। ਮੈਂ ਇੱਕ ਬੇਨਤੀ ਕਰਨੀ ਚਾਹਨਾ, ਗੁਰੂ ਕੇ ਸਿੱਖਾਂ, ਤੂੰ ਜਿਤਨਾ ਮਰਜ਼ੀ ਦੂਰ ਚਲਾ ਜਾਈ, ਜੇ ਇੱਕ ਵਾਰੀ ਤੂੰ ਗੁਰੂ ਨਾਨਕ ਸਾਹਿਬ ਦਾ ਹੋ ਗਿਆ ਤੂੰ ਕਰਮਾਂ ਕਰਕੇ ਦੂਰ ਚਲਾ ਜਾਏਗਾ, ਪਰ ਗੁਰੂ ਨਾਨਕ ਦੀ ਕਿਰਪਾ ਤੈਨੂੰ ਕਰੋੜਾਂ ਜਨਮਾਂ ਤੋਂ ਬਾਅਦ ਫਿਰ ਆਪਣੇ ਵੱਲ ਖਿੱਚੇ। ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਗੁਰੂ ਕਾ ਸਿੱਖ ਹੋਵੇ ਤੇ ਗੁਰੂ ਉਹਨੂੰ ਭਟਕਦਾ। ਹਜ਼ੂਰ ਨੇ ਬਾਣੀ ਵਿੱਚ ਬਚਨ ਕੀਤੇ ਨੇ ਕਿ ਕੰਮਾਂ ਕਰਕੇ ਵਿਛੜ ਗਏ ਆ, ਕਿਰਪਾ ਕਰਕੇ ਮਿਲਾ ਲੈ। ਬਚਨ ਅਸੀਂ ਪੜ੍ਹਨੇ, ਕਿਰਤ ਕਰਮ ਕੇ ਪਿਛੜੇ, ਆਪਣੇ ਕਰਮਾਂ ਕਰਕੇ ਲਿਖ ਕੇ ਦੇ ਗਏ, ਤੂੰ ਸਾਡਾ ਗੁਰੂ ਨਹੀਂ, ਪਰ ਕਰ ਕਿਰਪਾ ਮੇਲੋ ਰਾਮ। ਇੱਥੇ ਮੈਂ ਇੱਕ ਅਰਜ਼ ਕਰਨੀ ਚਾਹਨਾ, ਭਾਈ ਸਾਹਿਬ ਨੇ ਇੱਕ ਬਹੁਤ ਸੋਹਣੀ ਉਦਾਹਰਨ ਦਿੱਤੀ ਹੈ। ਕਹਿੰਦੇ ਨੇ ਪਾਣੀ ਦਰਿਆ ਕਿਨਾਰਿਆਂ ਤੱਕ ਖਹਿ ਕੇ ਵਗਦਾ ਪਿਆ ਹੈ, ਨਕਾਨਕ ਭਰਿਆ ਦਰਿਆ, ਤੇ ਇੱਕ ਪੱਥਰ ਦਾ ਟੁਕੜਾ ਲਿਆ, ਪਾਣੀ ਵੀ ਸੱਟਿਆ, ਪੱਥਰ ਦਾ ਟੁਕੜਾ ਪਾਣੀ ਵਿੱਚ ਡੁੱਬ ਗਿਆ, ਲੋਹੇ ਦਾ ਟੁਕੜਾ ਲਿਆ ਉਹ ਵੀ ਪਾਣੀ ਵਿੱਚ ਡੁੱਬ ਗਿਆ। ਪਰ ਇੰਨੀ ਦੇਰ ਨੂੰ ਪਾਣੀ ਦੇ ਦਰਿਆ ਵਿੱਚ ਟਨਾਂ ਦੇ ਹਿਸਾਬ ਨਾਲ ਭਾਰੀਆਂ ਲੱਕੜਾਂ ਆਈਆਂ, ਪਾਣੀ ਦਰਿਆ ਉਸ ਲੱਕੜ ਨੂੰ ਡੋਬਦਾ ਨਹੀਂ। ਭਾਈ ਗੁਰਦਾਸ ਨੂੰ ਤੇ ਬਹੁਤ ਸੋਹਣੇ ਪ੍ਰਸ਼ਨ ਕੀਤੇ, ਕਹਿਣ ਲੱਗੇ ਇਹ ਪਾਣੀ ਮੈਨੂੰ ਇੱਕ ਗੱਲ ਦੀ ਸਮਝ ਨਹੀਂ, ਕਿਉਂ ਗੁਰੂ ਆਪਣੇ ਸੀਨੇ ਨਾਲ ਲਾਉਂਦਾ ਹੈ ਸਿੱਖ ਨੂੰ। ਕਹਿਣ ਲੱਗੇ ਤੇਰੇ ਕੋਲ ਪੱਥਰ ਆਏ, ਪੱਥਰ ਨਿੱਕੇ ਜਿਹੇ ਟੁਕੜੇ ਨੂੰ ਡੋਬ ਦੇਣਾ, ਲੋਹੇ ਨੂੰ ਤੂੰ ਡੋਬ ਦੇਣਾ, ਇੰਨੀ ਭਾਰੀ ਲੱਕੜ ਤੇਰੇ ਵਿੱਚ ਤਰ ਕੇ ਆਉਂਦੀ, ਤੂੰ ਇਹਨੂੰ ਕਿਉਂ ਨਹੀਂ ਡੋਬਦਾ ਪਿਆ? ਲੱਕੜ ਵਿੱਚ ਭਾਰ ਨਹੀਂ, ਕਣਾਂ ਦੇ ਹਿਸਾਬ ਨਾਲ ਭਾਰੀਆਂ ਲੱਕੜਾਂ ਪਾਣੀ ਤੇ ਤਰ ਰਹੀਆਂ ਨੇ, ਪਾਣੀ ਤੂੰ ਲੱਕੜ ਨੂੰ ਕਿਉਂ ਨਹੀਂ ਡੋਬਦਾ, ਲੋਹੇ ਨੂੰ ਪੱਥਰ ਨੂੰ ਡੋਬ ਰਿਹਾ ਹੈ? ਤੇ ਅੱਗੋਂ ਪਾਣੀ ਦਾ ਉੱਤਰ ਸੀ, ਲੱਕੜ ਜਿਤਨੀ ਮਰਜ਼ੀ ਤੂੰ ਭਾਰੀ ਲੈ ਆਵੀਂ, ਮੈਂ ਇਹਨੂੰ ਡੋਬਣ ਨਹੀਂ ਦੇਣਾ। ਪੁੱਛਿਆ ਕਿਉਂ? ਕਹਿਣ ਲੱਗੇ ਮੈਂ ਇਸ ਨੂੰ ਆਪਣੀ ਬੂੰਦ ਬੂੰਦ ਪਾ ਕੇ ਸਿੰਜਿਆ ਹੈ, ਉਹ ਜਿਹਨੂੰ ਆਪਣਾ ਆਪ ਦੇ ਕੇ ਪਾਲਿਆ ਹੋਵੇ ਉਹਨੂੰ ਮੈਂ ਕਦੀ ਡੁੱਬਣ ਨਹੀਂ ਦਿੰਦਾ। ਪਿਆਰਿਓ, ਜਿਨ੍ਹਾਂ ਸਿੱਖਾਂ ਨੂੰ ਆਪਣੇ ਸੀਨੇ ਨਾਲ ਲਾ ਕੇ ਗੁਰੂ ਨੇ ਸੁਖਮਨੀ ਪੜਾਈ ਹੋਵੇ, ਜਿਨ੍ਹਾਂ ਨੂੰ ਆਪਣੇ ਸੀਨੇ ਨਾਲ ਲਾ ਕੇ ਅੰਮ੍ਰਿਤ ਦੀਆਂ ਦਾਤਾਂ ਦਿੱਤੀਆਂ ਹੋਣ, ਪਿਆਰਿਓ ਕਾਗਜ਼ ਦੇ ਟੁਕੜੇ ਤੇ ਜੋ ਮਰਜ਼ੀ ਲਿਖਿਆ ਹੋਵੇ, ਜਿਨ੍ਹਾਂ ਨੂੰ ਬੂੰਦ ਬੂੰਦ ਪਾਣੀ ਦੀ ਦੇ ਕੇ ਸਿੰਜਿਆ, ਮੇਰੇ ਗੁਰੂ ਨੇ ਕਦੀ ਡੁੱਬਣ ਨਹੀਂ ਦੇ। ਭਾਈ ਸਾਹਿਬ ਦੇਖੋ ਕਿਤਨੀ ਡੂੰਘਾਈ ਵਿੱਚ ਗਏ। ਪਾਣੀ ਕਹਿੰਦਾ ਮੈਂ ਤਾਂ ਨਹੀਂ ਡੁੱਬਣ ਦਿੰਦਾ, ਆਪਾਂ ਦੇ ਕੇ ਮੈਂ ਸਿੰਜ ਸਿੰਜ ਕੇ ਪਾਲਿਆ ਹੈ,
ਉਹ ਭਲਿਓ ਆਪਣੇ ਪਾਲੇ ਪੁੱਤਰਾਂ ਨੂੰ ਕੌਣ ਮਾਰਦਾ ਹੈ, ਕੌਣ ਡੋਬਦਾ ਹੈ? ਉੱਥੇ ਦੂਜਾ ਪ੍ਰਸ਼ਨ ਕਰਦੇ ਨੇ ਭਾਈ ਸਾਹਿਬ, ਕਹਿਣ ਲੱਗੇ ਪਾਣੀ ਜੇ ਇਸੇ ਲੱਕੜ ਨੂੰ ਚੀਰ ਕੇ ਕਸ਼ਤੀ ਬਣਾਈ ਜਾਏ, ਇਸੇ ਲੱਕੜ ਨੂੰ ਚੀਰ ਕੇ ਬੇੜੀ ਬਣਾਈ ਜਾਏ, ਤੇ ਇਸ ਬੇੜੀ ਦੇ ਨਾਲ ਲੋਹਾ ਵੀ ਹੁੰਦਾ, ਇਸ ਬੇੜੀ ਦੇ ਵਿੱਚ ਪੱਥਰ ਵੀ ਰੱਖਿਆ ਜਾਂਦਾ, ਜਿਹੜੇ ਕੱਲੇ ਲੋਹੇ ਦੇ ਇੱਕ ਕਿੱਲ ਨੂੰ ਤੂੰ ਤਰ ਨਹੀਂ ਦਿੰਦਾ, ਪਰ ਪਤਾ ਨਹੀਂ ਕਸ਼ਤੀ ਨਾਲ ਹਜ਼ਾਰਾਂ ਕਿੱਲ ਜੁੜੇ ਨੇ, ਕਿੰਨੇ ਕੁਇੰਟਲ ਲੋਹਾ ਵਿੱਚ ਪਿਆ ਪੱਥਰ ਪੈ, ਤੂੰ ਫਿਰ ਪੱਥਰ ਤੇ ਲੋਹੇ ਨੂੰ ਕਿਉਂ ਤਾਰਨਾ ਹੈ? ਤੇ ਅੱਗੋ ਪਾਣੀ ਦਾ ਉੱਤਰ ਸੀ, ਇਕੱਲਾ ਲੋਹਾ ਤੇ ਪੱਥਰ ਆਵੇ ਜ਼ਰੂਰ ਡੁੱਬੇਗਾ, ਪਰ ਜਿਹੜਾ ਮੇਰੇ ਪਾਲੇ ਦੀ ਸੰਗਤ ਕਰਨ ਲੱਗ ਪਿਆ ਮੈਂ ਉਹਨੂੰ ਵੀ ਡੁੱਬਣ ਨਹੀਂ ਦਿੰਦਾ। ਭਾਈ ਮਹਾਂ ਸਿੰਘ ਮੇਰਾ ਪਾਲਿਆ ਹੈ, ਮੇਰੇ ਪਾਲੇ ਦੀ ਸੰਗਤ ਭਾਵੇਂ ਚੌਧਰੀਆਂ ਨੇ ਕੀਤੀ, ਜੇ ਮੇਰਾ ਪਾਲਿਆ ਕਹਿ ਦੇਗਾ ਨਾ ਮੇਰੇ ਕਰਕੇ ਬਚਦੇ, ਸੱਚ ਜਾਣੀ ਇਕੱਲਾ ਲੋਹਾ ਆਵੇ ਤੇ ਜ਼ਰੂਰ ਡੋਬਾਂਗਾ, ਮੇਰੇ ਪਾਲੇ ਦੇ ਨਾਲ ਤੁਰਨ ਵਾਲਿਆਂ ਨੂੰ ਵੀ ਕਦੀ ਨਹੀਂ ਮੈਂ ਡੁੱਬਣ ਦਿੰਦਾ। ਭਾਈ ਸਾਹਿਬ ਨੇ ਤੀਜਾ ਪ੍ਰਸ਼ਨ ਕੀਤਾ, ਕਹਿਣ ਲੱਗੇ ਪਾਣੀ ਤੈਨੂੰ ਪਤਾ ਹੈ ਇਸ ਲੱਕੜ ਵਿੱਚ ਅੱਗ ਹੈ, ਇਹ ਪੂਰੀ ਦੀ ਪੂਰੀ ਅੱਗ ਨਾਲ ਭਰੀ ਪਈ ਏ, ਤੇ ਅੱਗ ਤੇਰਾ ਵਿਰੋਧੀ ਤੱਤ ਹੈ, ਪਾਣੀ ਦਾ ਵਿਰੋਧੀ ਹੈ ਤੱਤ ਅੱਗ, ਕੀ ਤੈਨੂੰ ਪਤਾ ਨਹੀਂ ਲੱਕੜ ਪੂਰੀ ਅੱਗ ਨਾਲ ਭਰੀ ਹੈ, ਤੂੰ ਆਪਣੇ ਵਿਰੋਧੀ ਨੂੰ ਵੇਖ ਕੇ ਵੀ ਤਾਰੇਗਾ? ਅੱਗੋ ਪਾਣੀ ਨੇ ਉੱਤਰ ਦਿੱਤਾ, ਮੈਨੂੰ ਪਤਾ ਹੈ ਜਿਸ ਦਿਨ ਮੈਂ ਸਿੰਜਦਾ ਪਿਆ ਸਾਂ ਇਹਦੇ ਵਿੱਚ ਇਹ ਵਿਰੋਧੀ ਤੱਤ ਪੈਦਾ ਹੋ ਗਿਆ, ਪਰ ਚੇਤੇ ਰੱਖੀ ਭਾਵੇਂ ਪੂਰੀ ਲੱਕੜ ਅੱਗ ਨਾਲ ਭਰੀ ਏ ਮੈਂ ਇਹਦੀ ਅੱਗ ਨਹੀਂ ਦੇਖਦਾ, ਮੈਂ ਆਪਣਾ ਬਿਰਦ ਦੇਖਣਾ, ਮੈਂ ਤਾਂ ਵੀ ਪਰਦੇ ਪਾ ਕੇ ਇਹਨੂੰ ਪਾਰ ਜ਼ਰੂਰ ਕਰਾਂ। ਹੁਣ ਧਿਆਨ ਦਿਆ ਜੇ ਪਿਆਰਿਓ, ਖਿੰਨ ਖਿੰਨ ਵਿੱਚ ਖੌਮੇ ਹੁੰਕਾਰੇ ਮਾਰ ਦੀਏ, ਗੁਰੂ ਤੇ ਖੌਮੇ ਦਾ ਸੁਮੇਲ ਕਿੱਥੇ? ਜੇ ਪਾਣੀ ਦਾ ਤੇ ਅੱਗ ਦਾ ਸੁਮੇਲ ਨਹੀਂ, ਮੈਂ ਤੇ ਤੂੰ ਦਾ ਸੁਮੇਲ ਕਿੱਥੇ? ਨਾਮ ਤੇ ਮਾਨ ਦਾ ਸੁਮੇਲ ਕਿੱਥੇ? ਹਮ ਤੇ ਤੁਮ ਦਾ ਸੁਮੇਲ ਕਿੱਥੇ? ਨਹੀਂ, ਗੁਰੂ ਬਖਸ਼ਿੰਦ ਹੈ, ਜੇ ਲੱਕੜ ਵਿੱਚ ਪਈ ਕੋਈ ਅੱਗ ਨੂੰ ਦੇਖ ਕੇ ਪਾਣੀ ਪਰਦੇ ਪਾ ਕੇ ਤਾਰ ਦਿੰਦਾ, ਸਿੱਖਾਂ ਤੂੰ ਭਾਵਨਾ ਨਾਲ ਆਈ, ਜੇ ਗੁਰੂ ਨੇ ਤੈਨੂੰ ਪਾਲਿਆ ਤੇਰੇ ਔਗਣਾ ਤੇ ਪਰਦੇ ਪਾ ਕੇ ਵੀ ਤੈਨੂੰ ਤਾਰੇ। ਭਾਈ ਗੁਰਦਾਸ ਨੇ ਅਗਲਾ ਸਵਾਲ ਕੀਤਾ, ਕਹਿਣ ਲੱਗੇ ਤਾਂ ਚਲੋ ਠੀਕ ਏ, ਤੂੰ ਆਪਣੇ ਪਾਲੇ ਨੂੰ ਤਾਰਨਾ ਹੈ ਪਾਣੀ, ਤੂੰ ਆਪਣੇ ਪਾਲੇ ਹੋਏ ਦੀ ਸੰਗਤ ਕਰਨ ਵਾਲੇ ਵੀ ਤਾਰ ਦੇਣਾ, ਤੂੰ ਆਪਣੇ ਪਾਲੇ ਦੇ ਵਿੱਚ ਪਈ ਕੋਈ ਅੱਗ ਨੂੰ ਵੀ ਪਰਦੇ ਪਾ ਕੇ ਢੱਕ ਦੇਣਾ, ਪਰ ਮੈਨੂੰ ਇੱਕ ਗੱਲ ਦੱਸ, ਚੰਦਨ ਨੂੰ ਕਿਉਂ ਡੋਬਣਾ ਹੈ? ਕਿਉਂਕਿ ਲੱਕੜ ਦੇ ਵਪਾਰੀਆਂ ਨੂੰ ਪਤਾ ਹੈ ਜਦੋਂ ਚੰਦਨ ਖਰੀਦਣ ਜਾਂਦੇ ਨੇ ਤੇ ਉਸ ਚੰਦਨ ਦੇ ਟੁਕੜੇ ਨੂੰ ਪਾਣੀ ਵਿੱਚ ਪਾ ਕੇ ਦੇਖਿਆ ਜਾਂਦਾ, ਜੇ ਲੱਕੜ ਡੁੱਬ ਜਾਏ ਤੇ ਲੱਕੜ ਅਸਲੀ, ਜੇ ਚੰਦਨ ਤਰ ਜਾਏ ਤੇ ਉਸ ਚੰਦਨ ਤੇ ਉਂਗਲ ਉਠਾਈ ਜਾਂਦੀ ਏ ਇਹ ਅਸਲੀ ਚੰਦਨ ਨਹੀਂ, ਕਿਉਂਕਿ ਅਸਲੀ ਅਗਰ ਜੋ ਹੈ ਚੰਦਨ ਉਹ ਪਾਣੀ ਵਿੱਚ ਡੁੱਬਦਾ ਹੈ। ਕਹਿਣ ਲੱਗੇ ਜੇ ਆਪਣੇ ਪਾਲਿਆਂ ਨੂੰ ਤਾਰਨਾ ਤੇ ਚੰਦਨ ਨੂੰ ਕਿਉਂ ਡੋਬਣਾ? ਕਹਿਣ ਲੱਗੇ ਚੰਦਨ ਵੀ ਮੈਂ ਪਾਲਿਆ, ਜੇ ਮੈਂ ਡੋਬਾਂ ਨਾ ਮੇਰੇ ਪਾਲੇ ਤੇ ਲੋਕ ਉਂਗਲ ਚੁੱਕਣਗੇ, ਬਾਜ਼ਾਰ ਵਿੱਚ ਇਹਦੀ ਲੋਕ ਬਦਨਾਮੀ ਕਰਨਗੇ, ਮੈਂ ਡੋਬਦਾ ਇਸ ਕਰਕੇ ਨਹੀਂ ਕਿ ਇਹਨੂੰ ਮਾਰਨਾ ਚਾਹੁੰਦਾ, ਮੈਂ ਡੋਬਣਾ ਚਾਹੁੰਦਾ ਮੇਰੇ ਪਿਆਰੇ ਦੀ ਬਾਜ਼ਾਰ ਵੀ ਜਾ ਕੇ ਕੀਮਤ ਪੈ ਜਾਏ। ਕਹਿੰਦੇ ਨੇ ਜਦੋਂ ਮੇਰਾ ਸਿੱਖ ਸਿਦਕ ਕਮਾਉਂਦਾ ਹੈ ਨਾ, ਲੋਕਾਂ ਦੀ ਨਜ਼ਰ ਵਿੱਚ ਡੁੱਬਦਾ ਹੈ, ਜਿਹਦੀ ਖੋਪੜੀ ਉਤਰ ਗਈ, ਜਿਹਦਾ ਸੀਸ ਚੀਰ ਦਿੱਤਾ ਗਿਆ, ਕਹਿਣ ਲੱਗੇ ਨਹੀਂ ਡੁੱਬਦਾ ਹੋਏ, ਅਸਲ ਵਿੱਚ ਇਸ ਕਰਕੇ ਭਾਣੇ ਵਾਪਰਦੇ ਨੇ ਕਿ ਦੁਨੀਆਂ ਨੂੰ ਪਤਾ ਲੱਗ ਜਾਏ ਇਹਦੇ ਕੋਲ ਕਿੰਨੀ ਕੁ ਸ਼ੁੱਧਤਾ, ਕਿੰਨਾ ਕੁ ਅੰਦਰੋਂ ਟਿਕਿਆ ਹੈ। ਭਾਈ ਗੁਰਦਾਸ ਨੇ ਬਚਨ ਕਹੇ, ਕਹਿਣ ਲੱਗੇ ਪਾਣੀ ਕਾਠ ਨਾ ਡੋਬਈ ਪਾਲੈ ਦੀ ਲੱਜੈ, ਸਿਰ ਕਰ ਵੱਤ ਚੜਾਏ ਕਹਿ ਸਿਰ ਚੜਿਆ ਭੱਜੈ, ਪੇਟੈ ਅੰਦਰ ਅੱਗ ਰੱਖ ਤਿਸ ਪੜਦਾ ਕੱਜੈ, ਲੋਹੈ ਜੜੀਐ ਬੋਏ ਥਾਂ ਭਾਰ ਪਰੈ ਨਾ ਧੱਜੈ। ਨਾਲ ਬਚਨ ਕੀਤਾ, ਅਗਰ ਐ ਡੋਬੈ ਜਾਨ ਕਹਿ ਨਿਰਮੋਲਕ ਧੱਜੈ, ਮਨਾ ਤੂੰ ਛੱਡ ਦੇ ਮਨ ਦੀਆਂ ਚਤੁਰਾਈਆਂ, ਗੁਰਮੁਖ ਮਾਰਗ ਚੱਲਣਾ ਛੱਡ ਸੱਜੈ ਖੱਬੈ, ਇਧਰ ਉਧਰ ਝਾਕਣਾ ਛੱਡ ਦੇ, ਤੂੰ ਗੁਰੂ ਦੇ ਮਾਰਗ ਤੇ ਚੱਲ ਪੈ। ਦੇਖੋ ਪਿਆਰਿਓ, ਚੋਜੀ ਪ੍ਰੀਤਮ ਥੱਲੇ ਉਤਰੇ ਨੇ, ਅੱਜ ਆਪਣੀ ਗੱਲ ਵਾਲਾ ਪਰਨਾ ਲਿਆ ਹੈ, ਪੁੱਤਰ ਦਾ ਚਿਹਰਾ ਨਹੀਂ ਟਕਿਆ, ਇੱਕ ਇੱਕ ਸਿੱਖ ਦੇ ਚਿਹਰੇ ਨੂੰ ਪਹਿਚਾਣਦੇ ਪਏ ਨੇ, ਤੇ ਸ਼ਬਦ ਵਰਤਨੇ ਸ਼ੁਰੂ ਕੀਤੇ, ਇਹ ਮੇਰਾ 10,000 ਹੀ। ਇਹਦਾ ਮਤਲਬ ਇਹ ਕਵੀ ਸੰਤੋਖ ਸਿੰਘ ਨੇ ਲਿਖਿਆ ਕਿ ਜਿੰਨੇ ਕਦਮ ਕੋਈ ਅੱਗੇ ਹੋ ਕੇ ਲੜਿਆ ਹੈ, ਕੱਲੇ ਕਦਮ ਨਹੀਂ, ਅਸਲ ਵਿੱਚ ਉਸ ਜ਼ਮਾਨੇ ਵਿੱਚ ਇਹ ਖਿਤਾਬ ਹੁੰਦੇ ਸਨ, 10,000 ਹੀ, 20,000 ਹੀ, 5,000 ਹੀ, 30,000 ਹੀ, ਨਵਾਬ, ਚੌਧਰੀ, ਜਾਗੀਰਦਾਰ, ਮੇਰੇ ਸੱਚੇ ਪਾਤਸ਼ਾਹ ਉਤਰੇ, ਇੱਕ ਇੱਕ ਸਿੱਖ ਨੂੰ ਦੇਖ ਕੇ ਕਹਿਣ ਲੱਗੇ ਇਹ ਮੇਰਾ 20,000 ਹੀ, ਇਹ ਮੇਰਾ 30,000 ਹੀ, ਕਿਸੇ ਨੂੰ ਕਿਹਾ ਮੇਰਾ ਮੁਲਤਾਨ ਦਾ ਨਵਾਬ, ਮੇਰਾ ਕਸ਼ਮੀਰ ਦਾ ਹਾਕਮ, ਮੇਰਾ ਦਿੱਲੀ ਦਾ ਸਮਰਾਟ। ਕਹਿੰਦਿਆਂ ਕਹਿੰਦਿਆਂ ਪਿਆਰਿਓ, ਅੱਜ ਚੋਜੀ ਪ੍ਰੀਤਮ ਦੇ ਨੇਤਰ ਛਲਕੇ ਸਨ, ਕਿਉਂਕਿ ਜਦੋਂ ਕੋਈ ਪਰਤ ਕੇ ਘਰ ਆਉਂਦਾ ਹੈ ਨਾ, ਰੁਸਿਆ ਹੋਇਆ ਘਰ ਆਵੇ ਤੇ ਸੱਚ ਜਾਣਿਓ ਫਿਰ ਗਿਲੇ ਨਹੀਂ, ਰੁਸੇ ਹੋਏ ਘਰ ਆਉਣ ਤੇ ਅੱਖਾਂ ਹੀ ਛਲਕਦੀਆਂ। ਹਜ਼ੂਰ ਤੁਰੇ ਜਾਂਦੇ ਨੇ,
اج بیٹھا ہے پائی ماں سنگھ زمین تے ڈگا چہرہ خون نہ لت پت کہ سواس چل دے نے تے ایک اندرے اندر بینتی کردا چوجی پریت ماں سواس پورے خون تو پہلا ایک وار اپنی گود دا پیار دے دے ایک واری تسی سن وکھاؤ میں تواڈے چرناں وچ ہاتھ جوڑا میں اپنے خون نال تیرے چرن دھو کے معافی منگا گا تو سانو بخش دے بھائی ویر سنگھ لکھ دے نے موت تے گرو دونوں دی انتظار ہے موت پہلا آؤندی ہے کہ گرو پہلا آؤندا ہے ایک گل بانی پڑھن والے چیتے رکھیو سکھاں دے پرن بڑے عجیب و غریب جے اسی عام طور تے شبد ورتنے ہاں کہ ادو چنگا اس بےدبی نالوں چنگا تا مر جانا چاہیے ہے پر ایتھے 72 سال دا 75 سال دے قریب بابا دیپ سنگھ کہندے نے میں نہیں اونی دیر تک مرنا گرو رام داس جنی دیر تک تیرے دروازے وچ میں شیش نہ پیٹا کر دیں کہ وہ جی پرن ہے ایتھے کھوپڑی اتری ہے تے سکھ دی کھوپڑی اتری خون نال بھجا ہے تے اگو نواب نو کہندا ہے زکریا خان میں اونی دیر تک ایتھوں نہیں جانا شریر وچوں جنی دیر تک میں اپنی جتی اگے لا کے تینوں نہیں لے جاندا 22 دن کھوپڑی تو بنا جندہ رہا گرو کا لال 22 دن اسی کیول ایک شبد کہہ دینے جنہ کھوپڑیاں اتروائیاں 22 دن کھوپڑی تو بنا 21 دن زکریے دی موت ہوئی تے 22 دن بھائی تارو سنگھ نے کیا اشنان کراؤ میں گرو گوبند سنگھ دی گود وی چلا سکھ دا پرن بڑا عجیب ہے ایک پاسے موت دوجے پاسے کلگی والا چوجی پریتم کہ داتا موت تو پہلا تو پہنچ جا اج میرے حضور جا کول پہنچے دیکھا چہرہ سارا خون نل پی جا سی دیڑا داڑا خون نل پیج کے زمین دی مٹی ریتا ساری خون نل جمی پی ہے حضور نے دیکھا نبض چل دی پی ہے کرپالو داتار جی نے اپنی گود بنائی پیارے شیس بھائی مہا سنگھ جی دا اپنی گود وچ ٹکا لیا نیتر چھلکے اپنے پرنے نال اپنے گل وچ پائے ہوئے بستر نال بھائی صاحب دے چہرے نو چنگی طرح پونجیا انہاں دے داڑے نو صاف کیتا پہچان کے کہن لگے میرا مہا سنگھ پیارو کاغذ وچ لکھیا توں ساڈا گرو نہیں اسی تیرے سکھ نہیں پر گرو دا اندر کہہ رہا میرا مہا سنگھ تے کول کھلوتے نے ایک بچن کیا اے ویسے کسے کتاب وچ لکھت نہیں ایک کمائی والے سجن نے بچن کہے سن کوئی ضروری نہیں جو لکھت وچ ہے انہوں منیے مننا چاہیے ہے پر جڑا سورت وچ داتا کٹا دیندا وہ لکھتا وچ نہیں جے ہوں وہ کرنی والے کہہ رہے سن کہ جدو بھائی ماں سنگھ جی نو گود وچ لیا تے ایک سکھ نو پہچان کے جدو اسیساں دتیاں کسے نے شبد کیا سچے پادشاہ اے او نے جڑے لکھ کے دے گئے سن کہ تو ساڈا گرو نہیں اسی تیرے سکھ نہیں گودی وچ پیا ہویا ماں سنگھ اجے سورت نہیں حضور نے اچھی آواز وچ کیا پیاریو ایک پاسیوں ٹوٹی سی دوجے پاسیوں نہیں اے شبد نو سمجھیو کہن لگے اے او نے جڑے لکھ کے دے گئے توڑ کے چلے گئے ٹوٹی والے نے صاحب کہن لگے ایک پاسیوں ٹوٹی سی دوجے پاسیوں نہیں کہن لگے اے دے ارتھ کی ایک پاسیوں ٹوٹی دوجے پاسیوں نہیں کہن لگے کاغذ اتے اینا لکھ کے دتا تو ساڈا گرو نہیں اسی تیرے سکھ نہیں میں تا نہیں لکھ کے دتا تسی میرے سکھ نہیں تے میں تواڈا گرو نہیں ایک پاسیوں ٹوٹی ہے دو پاسیوں نہیں جے دولی ٹوٹ جائے تے کتے تھا نہیں دسو کاغذ وچ اینا تے لکھت ہے میری لکھتا وچ ہے ہی نہیں اے میرے نے میں اینا داواں اینی دیر نو بھائی ماں سنگھ جی دے نیتر کھلے نیتر کھلے بول فرکے دیکھا میرا چوجی پریتم کلگی والا ہاتھ جڑ گئے کمب دے ہاتھ نے میرے ستگرو سچے پاتشاہ جی دے نیتراں وچوں نکلیا نیر بھائی ماں سنگھ جی دے چہرے اتے دو تبکے پہ ہن اینوں پتھر سمجھ کے نہ پا منیے پیارے ہو جدوں بھائی ماں سنگھ نے دیکھا حضور نوں کمب دے کوئی خط نے حضور پٹ کے سینے نہ لا کے مکھ بلاں وچوں آواز نہیں نکلدی کہندے نے میرے مہا سنگھ مہان پتر تو کچھ بول کی کہنا چاہنا ہے مینوں ادھر نیتر سیجل ایتھے بھائی ویر سنگھ کہندے نے او گرو کے سکھا دیکھ جڑے بداوا لکھ کے دے گئے بداوے والیاں نال اینا کو پیار کردا ہے چوجی پریتم تے جڑے دعویٰ کر کے کہندے نے تو ساڈا گرو تے اسی تیرے سکھ انہاں نوں کنا کو سینے نال لائے گا حضور نے کیا ماں سنگھ نیتر کھولو کچھ منگو ہاتھ جوڑ کے کیا داتا
اس منحوس کاغذ نو پاڑ دے، ٹٹی گنڈ لے، اسی پول گئے سا سانو بخش لے، میر کر سانو اپنا بنا لے۔

ਕਰਮ ਖੰਡ ਦਾ ਵਾਸੀ ਹੈ ਤੇ ਕਰਮ ਖੰਡ ਵਿੱਚ ਰਹਿੰਦੇ ਨੇ। ਤਿੱਥੇ ਜੋਧ ਮਹਾਬਲ ਸੂਰ, ਤਿੰਨ ਮੈਂ ਰਾਮ ਰਹਿਆ ਭਰਪੂਰ, ਜੋਧੇ ਸੂਰ ਮੈਂ ਕਰਮ ਖੰਡ ਵਿੱਚ ਨੇ। ਦੇਖ ਤੂੰ ਸੱਚ ਖੰਡ ਵਿੱਚ ਪੈਰ ਪਾ ਮੇਰੇ ਲਾਲ। ਅੱਗੋਂ ਖੱਤ ਜੋੜ ਕੇ ਸ਼ਬਦ ਸਨ, ਦਾਤਾਰ ਸੱਚ ਖੰਡ ਪੁੱਛਿਆ, ਸੱਚ ਖੰਡ ਦੇ ਦਰਵਾਜ਼ੇ ਬੰਦ? ਕਹਿਣ ਲੱਗੇ ਦਰਵਾਜ਼ੇ ਤਾਂ ਸੱਚ ਖੰਡ ਦੇ ਖੁੱਲੇ ਨੇ, ਪਰ ਉੱਤੇ ਲਿਖਿਆ ਹੈ, ਸਾਹਮਣੇ ਇੱਕ ਫੱਟੀ ਲੱਗੀ ਹੈ ਜਿਹਦੇ ਤੇ ਲਿਖਿਆ, ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ, ਦਰਵਾਜ਼ੇ ਤਾਂ ਬੰਦ ਨਹੀਂ, ਪਰ ਕਿਰਪਾ ਕਰ ਇਸ ਤਖਤੀ ਨੂੰ ਤੋੜ ਦੇ, ਇਸ ਕਾਗਜ਼ ਨੂੰ ਪਾੜ ਦੇ। ਹਜ਼ੂਰ ਕਿਰਪਾਲੂ ਦੇ ਚਰਨਾਂ ਵਿੱਚ ਜੁੜ ਕੇ ਉਸ ਵੇਲੇ ਇੱਕ ਬੇਨਤੀ ਕਹਿ ਰਿਹਾ ਸੀ ਕਿ ਮੇਰੇ ਦਾਤਾ ਜੀ ਰਾਖ ਲਿਖੋ, ਖੰਮ ਤੇ ਡਿਗਰੀ, ਸਾਨੂੰ ਬਚਾ ਲੈ। ਉਸ ਵੇਲੇ ਸ਼ਬਦ ਕਹਿ ਰਹੇ ਸਨ, ਰਾਮਈਆ ਖਾਉ ਬਾਰਕ ਤੇਰਾ, ਕਾਹੇ ਨਾ ਖੰਡਸ਼ ਅਵਗਣ ਮੇਰਾ। ਉਦੋਂ ਸ਼ਬਦ ਕਹਿ ਰਹੇ ਸਨ ਕਿ ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸਵਾਮੀ ਮਾਨਸ ਕੀ ਗਤ ਏਹੀ, ਤੁਸੀਂ ਕਿਰਪਾ ਕਰੋ ਸਾਨੂੰ ਬਚਾ ਲਓ। ਹਜ਼ੂਰ ਫਿਰ ਕਹਿੰਦੇ ਨੇ, ਮਾਂ ਸਿੰਘ ਹੋਰ ਕੁਛ ਮੰਗ? ਕਹਿਣ ਲੱਗਾ, ਕੁਛ ਨਹੀਂ, ਬਸ ਟੁੱਟੀ ਹੋਈ ਗੰਢ ਲਓ। ਅਖੀਰ ਦੀ ਜੋਦੜੀ ਸੀ ਸੱਚੇ ਪਾਤਸ਼ਾਹ, ਸਾਡੀ ਟੁੱਟੀ ਗੰਢ ਲੈ। ਮੇਰੇ ਸਾਹਿਬ ਨੇ ਤਿੰਨ ਸ਼ਬਦ ਕਹਿ, ਮਾਂ ਸਿੰਘ ਕਾਗਜ਼ ਬਾਹਰ ਕੱਢਿਆ, ਕਰਕੇ ਪੁਰਜਾ ਪੁਰਜਾ ਹਵਾ ਵਿੱਚ ਉਡਾ ਕੇ ਕਹਿਣ ਲੱਗੇ, ਮਾਂ ਸਿੰਘ ਟੁੱਟੀ ਸੋ ਨਖੁੱਟੀ। ਦੂਜਾ ਸ਼ਬਦ ਕਿਹਾ, ਟੁੱਟੀ ਸੋ ਨਖੁੱਟੀ। ਤੀਜਾ ਸ਼ਬਦ ਫਿਰ ਕਿਹਾ ਕਿ ਟੁੱਟੀ ਸੋ ਨਖੁੱਟੀ। ਅਜੇ ਭਾਈ ਮਾਂ ਸਿੰਘ ਸ਼ੁਕਰ ਵਾਸਤੇ ਸ਼ਬਦ ਹੀ ਵਰਦੇ ਪਏ ਸਨ, ਸੱਚੇ ਪਾਤਸ਼ਾਹ ਤੇਰੇ ਚਰਨਾਂ ਤੋਂ ਬਲਿਹਾਰ, ਜਿਨੇ ਪਰਤ ਕੇ ਫਿਰ ਸੀਨੇ ਨਾਲ ਸਾਨੂੰ ਲਾਇਆ। ਤੇ ਕਿਰਪਾਲੂ ਨੇ ਕੁੱਟ ਕੇ ਸੀਨੇ ਨਾਲ ਲਾ ਕੇ ਕਿਹਾ, ਮਾਂ ਸਿੰਘ ਮੇਰੇ ਲਾਲ ਧੰਨ ਸਿੱਖੀ। ਦੂਜਾ ਸ਼ਬਦ ਫਿਰ ਕਿਹਾ, ਧੰਨ ਸਿੱਖੀ। ਤੀਜੀ ਵਾਰੀ ਕਿਹਾ, ਧੰਨ ਸਿੱਖੀ। ਇਹੋ ਜਿਹਾ ਸੀਨੇ ਨਾਲ ਲਾਇਆ, ਭਾਈ ਮਾਂ ਸਿੰਘ ਦਾ ਸਵਾਸ ਹੀ ਗੁਰੂ ਕੇ ਸੀਨੇ ਵਿੱਚ ਚਲਾ ਗਿਆ। ਪਿਆਰਿਓ, ਭਾਈ ਮਾਂ ਸਿੰਘ ਜੀ ਦਾ ਅੰਤਲਾ ਸਵਾਸ ਗੁਰੂ ਗੋਬਿੰਦ ਸਿੰਘ ਜੀ ਦੀ ਗੋਦ ਵਿੱਚ ਆਇਆ। ਹਜ਼ੂਰ ਨੇ ਗੋਦੀ ਵਿੱਚ ਪਏ ਹੋਏ ਦੇ ਮਸਤਕ ਨੂੰ ਚੁੰਮਿਆ, ਸੀਨੇ ਨਾਲ ਲਾਇਆ। ਇੱਥੇ ਮੈਂ ਇੱਕ ਅਰਜ਼ ਕਰਨਾ ਹੁਣਾ, ਵਾਹਿਗੁਰੂ ਕੇ ਲਾਲ, ਪੁੱਤਰਾਂ ਨੂੰ ਅੰਤਲਾ ਸਮਾਂ ਉਹ ਨਸੀਬ ਨਹੀਂ ਹੋਇਆ। ਪਿਆਰਿਓ, ਪੰਜ ਘਰ ਦੇ ਜੀ ਇੱਕ ਹਫ਼ਤੇ ਵੀ ਚਲੇ ਗਏ, 22 ਦਸੰਬਰ ਤੇ 27 ਦਸੰਬਰ, ਕਿਤਨੇ ਕੁ ਦਿਨ ਬਣਦੇ ਨੇ। ਦੋ ਵੱਡੇ ਸਾਹਿਬਜ਼ਾਦੇ, ਦੋ ਛੋਟੇ ਲਾਲ ਤੇ ਮਾਤਾ ਗੁਜਰੀ ਜੀ, ਪੰਜਾਂ ਵਿੱਚੋਂ ਕਿਸੇ ਨੂੰ ਨਾ ਆਪਣੇ ਹੱਥੀ ਇਸ਼ਨਾਨ ਕਰਾਇਆ, ਨਾ ਆਪਣੇ ਹੱਥੀ ਚਿਖਾ ਚੁਣੀਆਂ, ਨਾ ਆਪਣੇ ਹੱਥੀ ਲਾਂਬੂ ਲਾਇਆ। ਖਬਰਾਂ ਹੀ ਮਿਲੀਆਂ ਕਿ ਗੁਰੂ ਗੋਬਿੰਦ ਸਿੰਘ ਤੁਹਾਡੇ ਲਾਲ ਸ਼ਹੀਦ ਹੋ ਗਏ। ਪਰ ਪਿਆਰਿਓ, ਕੈਸੇ ਭਾਗਾਂ ਵਾਲੇ ਨੇ ਖਦਰਾਣੇ ਦੀ ਢਾਬ ਤੇ ਡਿੱਗੇ ਹੋਏ ਗੁਰੂ ਕੇ ਲਾਲ ਸ਼ਹੀਦ, ਜਿਨ੍ਹਾਂ ਨੂੰ ਚੌਕੇ ਵੀ ਸੀਨੇ ਨਾਲ ਲਾਇਆ, ਆਪਣੇ ਹੱਥੀ ਖਫਣ ਵੀ ਪਾਏ, ਤੇ ਕੇਵਲ ਇਹ ਹੀ ਨਹੀਂ, ਜਦੋਂ ਚਿਖਾ ਚਣੀ ਤੇ ਉਸ ਚਿਖਾ ਨੂੰ ਲਾਂਬੂ ਵੀ ਮੇਰੇ ਕਲਗੀ ਵਾਲੇ ਨੇ ਲਾਇਆ। ਉਹ ਮੁਕਤ ਨੇ। ਇੰਨੀ ਦੇਰ ਨੂੰ ਮਾਈ ਭਾਗੋ ਦੇ ਕੋਲ ਗਏ, ਸਹਿਕਦੀ ਪਈ ਸੀ ਤੇ ਸ਼ਬਦ ਇਹਨੇ ਅਖੀਰ ਤੇ ਕਹਿ, ਸੱਚੇ ਪਾਤਸ਼ਾਹ ਬਖਸ਼ ਦੇ ਭੁੱਲਿਆ ਪੁੱਤਰਾਂ ਨੂੰ, ਬਖਸ਼ ਦੇ ਘਰੋਂ ਦੂਰ ਗਿਆ ਪੁੱਤਰਾਂ ਨੂੰ, ਬਖਸ਼ ਦੇ ਤੇਰੇ ਜਿਹੜੇ ਬੱਚੇ ਚਲੇ ਗਏ। ਹਜ਼ੂਰ ਨੇ ਕਿਹਾ, ਨਹੀਂ, ਕੱਲੇ ਬਖਸ਼ੇ ਨਹੀਂ, ਇਹ ਮੁਕਤ ਹੋ ਗਏ ਨੇ। ਅਸਲ ਵਿੱਚ ਉਦੋਂ ਬੀਬੀ ਭਾਗੋ ਦੇ ਸ਼ਬਦ ਨਾਲ ਲਿਖਿਆ, ਕੱਲੇ ਬਖਸ਼ੇ ਨਹੀਂ, ਇਹ ਮੁਕਤ ਹੋ ਗਏ ਨੇ, ਸਦਾ ਲਈ ਮੁਕਤ ਹੋ ਗਏ ਨੇ। ਤੇ ਇਸ ਥਾਂ ਤੇ ਅਸਥਾਨ ਬਣ ਗਿਆ ਮੁਕਤ ਸਰ। ਤੇ ਅੱਜ ਵੀ ਜਦੋਂ ਸਿੱਖ ਉੱਥੇ ਜਾ ਕੇ ਮੱਥਾ ਟੇਕਦਾ ਤੇ ਬੇਨਤੀ ਕਰਦਾ, ਟੁੱਟੀਆਂ ਗੰਢਣ ਵਾਲਿਆ, ਕਿਰਪਾ ਕਰ ਸਾਡੀ ਟੁੱਟੀ ਗੰਢ। ਪਿਆਰਿਓ, ਕੇਵਲ ਅਸੀਂ ਮੁਕਤ ਸਰ ਦੀ ਗੱਲ ਕਰਨੇ ਆ, ਮੈਂ ਇੱਥੇ ਇੱਕ ਅਰਜ਼ ਕਰਨੀ ਚਾਹੁੰਦਾ ਹਾਂ। ਹੋ ਸਕਦਾ ਕਈਆਂ ਨੂੰ ਪਾਏ ਨਾ, ਉਹਨਾਂ ਨੇ ਤਾਂ ਕਾਗਜ਼ ਤੇ ਲਿਖ ਕੇ ਦਿੱਤਾ ਤੇ ਅਖੀਰ ਤੇ ਸੀਨੇ ਤੇ ਫੱਟ ਖਾ ਖਾ ਕੇ ਆਪਣੇ ਖੂਨ ਨਾਲ ਧੋ ਕੇ ਰੱਖ ਦਿੱਤਾ, ਉਹ ਕਾਗਜ਼ ਹੀ ਖੂਨ ਨਾਲ ਧੋ ਦਿੱਤਾ। ਤੇ ਜਿਹੜਾ ਅੱਜ ਆਪਣੇ ਮੂੰਹ ਤੇ ਲਿਖ ਕੇ ਤੁਰਦਾ ਹੈ, ਹੋਵੇ ਕਹਾਏ ਸਿੱਖ ਤੇ ਕੇਸ ਕਤਲ ਕਰਕੇ ਕਹਿ ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ। ਪਿਆਰਿਆ, ਉਹਨਾਂ ਤੇ ਕਾਗਜ਼ ਤੇ ਲਿਖ ਕੇ ਦਿੱਤਾ, ਤੂੰ ਤਾਂ ਮੂੰਹ ਤੇ ਲਿਖ ਕੇ ਚੱਲ ਪਿਆ ਕਿ ਤੂੰ ਮੇਰਾ ਗੁਰੂ ਨਹੀਂ ਤੇ ਮੈਂ ਤੇਰਾ ਸਿੱਖ। ਕੇਸਾਂ ਦੀ ਬੇਅਦਬੀ ਕਰਦੇ ਆ, ਮੇਰੀ ਬੇਨਤੀ ਹੈ, ਕੇਵਲ ਇਸ ਕਰਕੇ ਨਹੀਂ, ਤੁਸੀਂ ਮੈਨੂੰ ਬਹੁਤ ਚੰਗਾ ਕਹੋ, ਮੈਂ ਤੁਹਾਨੂੰ ਮਿੱਠੀਆਂ ਗੱਲਾਂ ਸੁਣਾ ਜਾ। ਆਖਰ ਇਤਿਹਾਸ ਤਵਾਰੀਖ ਜ਼ਿੰਦਗੀ ਕਮਾਣ ਵਾਸਤੇ ਹੈ। ਜਦੋਂ ਮਾਂ ਭੈਣੇ ਬੀਬੀਏ ਤੂੰ ਸ਼ੀਸ਼ੇ ਸਾਹਮਣੇ ਖਲੋ ਕੇ ਕੇਸਾਂ ਦੀ ਬੇਅਦਬੀ ਕਰਨੀ ਏ, ਅਸਲ ਵਿੱਚ ਗੁਰੂ ਗੋਬਿੰਦ ਸਿੰਘ ਨੂੰ ਲਿਖ ਕੇ ਦੇਣੀ ਪਈ ਏ, ਮੈਂ ਤੇਰੀ ਧੀ ਨਹੀਂ ਤੇ ਤੂੰ ਮੇਰਾ ਗੁਰੂ, ਮੈਂ ਤੇਰੀ ਬੱਚੀ ਨਹੀਂ ਤੂੰ ਮੇਰਾ ਬਾਪ ਨਹੀਂ। ਜਦੋਂ ਤੈਨੂੰ ਰੱਬ ਨੇ

0: ਇੰਨਾ ਧਨ ਪਦਾਰਥ ਦਿੱਤਾ, ਸ਼ਾਮ ਨੂੰ ਦਾਰੂ ਦੀ ਬੋਤਲ ਖੋਲ ਕੇ ਡਕਾ ਡਕ ਕਰਕੇ ਦਾਰੂ ਪੀਨਾ, ਸੱਚ ਜਾਣੀ ਤੂੰ ਰੋਜ਼ ਲਿਖ ਕੇ ਦੇਣਾ ਕਿ ਗੁਰੂ ਗੋਬਿੰਦ ਸਿੰਘ ਤੂੰ ਮੇਰਾ ਗੁਰੂ ਨਹੀਂ ਤੇ ਮੈਂ ਤੇਰਾ ਸਿੱਖ ਨਹੀਂ, ਅੱਜ ਜੁੜ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ, ਤੈਨੂੰ ਸੀਨੇ ਵਿੱਚ ਤੀਰ ਖਾਣ ਲਈ ਨਹੀਂ ਕਹਿੰਦੇ, ਤੈਨੂੰ ਪੁਰਜਾ ਕੱਟ ਕੇ ਮਰਨ ਲਈ ਨਹੀਂ ਕਹਿੰਦੇ, ਸਿਰਫ ਤੂੰ ਚਰਨ ਪਕੜ ਕੇ ਕਹਿ ਦੇ ਦਾਤਾ ਉਹਨਾਂ ਦੀ ਤਾਂ ਕੁਛ ਮਹੀਨੇ ਟੁੱਟੀ ਤੇ ਕੁਝ ਦਿਨਾਂ ਵਿੱਚ ਗੰਢੀ ਗਈ, ਮੈਂ ਤਾਂ ਕਰੋੜਾਂ ਜਨਮਾਂ ਦਾ ਟੁੱਟਿਆ ਹੋਇਆ, ਮੇਰੀ ਟੁੱਟੀ ਗੰਢ ਲੈ, ਮੈਨੂੰ ਵਿਛੜੇ ਨੂੰ ਆਪਣੇ ਚਰਨਾਂ ਵਿੱਚ ਮਿਲਾ ਲੈ। ਮੈਂ ਸ਼ੁਰੂਆਤ ਕੀਤੀ ਸੀ ਵਿਛੋੜਾ ਸਭ ਤੋਂ ਵੱਡਾ ਦੁੱਖ ਹੈ, ਰੱਬ ਕਰੇ ਕਿ ਕਿਸੇ ਦਾ ਗੁਰੂ ਤੋਂ ਵਿਛੋੜਾ ਨਾ ਪੈ ਜਾਏ, ਜੇ ਵਿਛੜਿਆ ਹੈ ਇਸ ਜਨਮ ਵਿੱਚ ਆ ਜਾ, ਚਰਨ ਪਕੜ ਲੈ ਬਖਸ਼ਿਆ ਜਾਏਗਾ, ਤੇ ਜੇ ਨਾ ਮੰਨਿਓ ਫਿਰ ਗੁਰੂ ਅਮਰਦਾਸ ਦੀ ਪੌੜੀ ਚੇਤੇ ਰੱਖੀ, ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥਾਂ ਕੋਈ, ਪੁੱਛੋ ਵਿਵੇਕੀਆਂ ਜਾਏ ਅਨੇਕ ਜੂਨੀ ਭਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ। ਇਹ ਕੇਵਲ ਗਾਉਣ ਲਈ ਨਹੀਂ, ਇਹ ਸਮਝਣ ਵਾਸਤੇ ਸੀ, ਟੁੱਟੀ ਗੰਢਾਣ ਵਾਸਤੇ ਸੀ। ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥਾਂ ਕੋਈ, ਪੁੱਛੋ ਵਿਵੇਕੀਆਂ ਜਾਏ ਅਨੇਕ ਜੂਨੀ ਭਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਕਿਤੇ ਟੁੱਟੀ ਹੋਵੇ ਤੇ ਕਹਿੰਦੇ ਨੇ ਫਿਰ ਮੁਕਤ ਪਾਏ ਲਾਗ ਚਰਨੀ, ਤੇ ਗੁਰੂ ਇਹ ਨੀ ਕਹਿੰਦਾ ਜਾ ਭਾ ਜਾ ਮੇਰੇ ਘਰੋਂ, ਕਹਿੰਦੇ ਨੇ ਆ ਪੁੱਤਰ ਜੇ ਆ ਗਿਆ ਫਿਰ ਮੁਕਤ ਪਾਏ ਲਾਗ ਚਰਨੀ। ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ। ਪਿਆਰਿਓ ਆਓ, ਜੇ ਭਾਈ ਮਹਾਂ ਸਿੰਘ ਦੇ ਖੂਨ ਨੂੰ ਪਿਆਰ ਕਰਦੇ ਹੋ, ਜੇ ਟੁੱਟੀ ਗੰਢਣ ਵਾਲੇ ਵੀਰਾਂ ਨੂੰ ਪਿਆਰ ਕਰਦੇ ਹੋ, ਤੇ ਇੱਕ ਤਾਂ ਆਪਣੇ ਅੰਦਰੋਂ ਜੁੜਨ ਦਾ ਯਤਨ ਕਰੀਏ, ਬਾਹਰੋਂ ਵੀ ਜੁੜੀਏ ਬਾਣੀ ਕਰਕੇ, ਅੰਦਰੋਂ ਜੁੜੀਏ ਬਾਣੀ ਕਰਕੇ। ਹੁਣ ਅਸੀਂ ਪ੍ਰਸ਼ਨ ਕਰਨੇ ਆ, ਬੱਚੇ ਸਾਡੇ ਕੇਸ਼ ਕਿਉਂ, ਕਿਰਪਾਨ ਕਿਉਂ, ਕੜਾ ਕਿਉਂ, ਕਸ਼ਹਿਰਾ ਕਿਉਂ? ਅਸੀਂ ਯਤਨ ਕਰਨੇ ਆ ਕਿ ਉਹਨਾਂ ਨੂੰ ਸਮਝਾਉਂਦੇ ਆ, ਉਦਾਹਰਣਾਂ ਦੇ ਕੇ। ਮੈਂ ਸਿਰਫ 2-4 ਮਿੰਟ ਤੁਹਾਡੇ ਲੈਣੇ ਨੇ। ਕੇਸ ਇਸ ਕਰਕੇ, ਕੰਘਾ ਇਸ ਕਰਕੇ, ਪ੍ਰੋਫੈਸਰ ਪੂਰਨ ਸਿੰਘ ਅਲਬੇਲਾ ਕਵੀ, ਭਗਤ ਪੂਰਨ ਸਿੰਘ ਨੀ, ਪ੍ਰੋਫੈਸਰ ਪੂਰਨ ਸਿੰਘ, ਉਹਨੂੰ ਕਿਸੇ ਪੁੱਛਿਆ ਕਿਰਪਾਨ ਪਾਈ ਕੇਸ ਰੱਖੇ ਇਹਨਾਂ ਦੇ ਅਰਥ ਕੀ? ਉਹ ਕਹਿਣ ਲੱਗੇ ਸੁਹਾਗਣ ਤੁਰੀ ਜਾਂਦੀ ਏ, ਹੱਥ ਵਿੱਚ ਚੂੜਾ ਪਾਇਆ, ਕੇਸਾਂ ਵਿੱਚ ਮਾਂਗ ਵਿੱਚ ਸੰਦੂਰ ਪਿਆ ਹੈ, ਉਹਨੂੰ ਰੋਕ ਕੇ ਪੁੱਛ ਲੈ ਸੰਦੂਰ ਦੇ ਅਰਥ ਕੀ। ਸੁਹਾਗਣ ਨੇ ਮਾਂਗ ਵਿੱਚ ਸੰਦੂਰ ਪਾਇਆ, ਤੂੰ ਪੁੱਛੇ ਅਰਥ ਕੀ? ਇਹਦੇ ਅਰਥ ਇੱਕੋ ਨੇ, ਇਹਦੇ ਸਿਰ ਤਾਂ ਸਾਈਂ ਇਹਦੇ ਸਿਰ ਤੇ ਖਲੋਤਾ, ਮੇਰੇ ਕੇਸ ਤੇ ਕਕਾਰ ਕਹਿੰਦੇ ਨੇ ਮੇਰਾ ਗੁਰੂ ਗੋਬਿੰਦ ਸਿੰਘ ਮੇਰੇ ਸਿਰ ਤੇ ਖਲੋਤਾ, ਮੈਂ ਖਸਮ ਵਾਲਾ ਹਾਂ। ਸੰਦੂਰ ਕੇਵਲ ਅਰਥ ਕਰਦਾ ਕਿ ਮੇਰੇ ਸਿਰ ਤੇ ਮੇਰਾ ਖਸਮ ਹੈ। ਆਓ ਗੁਰੂ ਕੇ ਪਿਆਰਿਓ, ਤਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਨਾਲ ਜੁੜੀਏ ਤੇ ਅੰਦਰੋਂ ਵੀ ਜੁੜੀਏ। ਅੱਜ ਦੇਖੋ ਕਿਉਂ ਕੌਮ ਦੀ ਤਰਾਸਦੀ ਹੈ, ਬਾਹਰੋਂ ਪ੍ਰਤੀਤ ਹੁੰਦੇ ਨੇ ਜੁੜੇ ਨੇ, ਅੰਦਰੋਂ ਕਾਮ ਤੇ ਕ੍ਰੋਧ ਨੇ ਥੋਥਿਆ ਕੀਤਾ ਹੈ। ਬਾਬੇ ਕਬੀਰ ਨੇ ਇੱਕ ਬਚਨ ਕਿਹਾ, ਮੈਂ ਸੰਪੂਰਨਤਾ ਇਹਦੇ ਤੇ ਕਰਨਾ। ਕਹਿਣ ਲੱਗੇ ਸਾਉਣ ਦਾ ਮਹੀਨਾ ਆਇਆ, ਅੰਬ ਦੀ ਟਾਹਣੀ ਨੂੰ ਫਲ ਲੱਗੇ, ਕੁਝ ਫਲ ਟਾਹਣੀ ਨੂੰ ਚਮੜੀ ਕਰਕੇ ਲੱਗੇ, ਛਿਲਕੇ ਕਰਕੇ ਲੱਗੇ, ਪਰ ਅੰਦਰੋਂ ਉਦਨ ਟੁੱਟ ਗਏ ਜਿੱਦਨ ਤੇਜ਼ ਹਵਾ ਚੱਲੀ ਸੀ, ਪਰ ਲੱਗੇ ਟਾਹਣੀ ਨਾ ਰਹੇ। ਕੁਝ ਐਸੇ ਸਨ ਜਿਹੜੇ ਟਾਹਣੀ ਨਾਲ ਵੀ ਜੁੜੇ, ਬਾਹਰੋਂ ਵੀ ਛਿਲਕੇ ਕਰਕੇ ਜੁੜੇ ਤੇ ਅੰਦਰੋਂ ਵੀ ਜੁੜੇ, ਇੱਕੋ ਟਾਹਣੀ ਨੂੰ ਦੋ ਫਲ ਲੱਗੇ। ਤੇ ਜਿੱਦਨ ਮਾਲੀ ਇਹਨਾਂ ਨੂੰ ਤੋੜ ਕੇ ਲਿਜਾਣ ਆਇਆ, ਪੱਕਿਆਂ ਹੋਇਆਂ ਨੂੰ ਤਾਂ ਟੋਕਰੀ ਵਿੱਚ ਪਾ ਕੇ ਲੈ ਗਿਆ, ਤੇ ਜਿਹੜੇ ਅੰਦਰੋਂ ਟੁੱਟੇ ਸਨ ਬਾਹਰੋਂ ਜੁੜੇ ਦਿਸਦੇ ਸਨ, ਉਹਨਾਂ ਦੇ ਰੰਗ ਕਾਲੇ ਪੱਥਰ ਦੀ ਤਰ੍ਹਾਂ ਕਠੋਰ। ਪੁੱਛ ਲਿਆ ਤੂੰ ਇਹ ਕਿਉਂ ਨੀ ਤੋੜਦਾ, ਜੁੜੇ ਤਾਂ ਇਹ ਵੀ ਨੇ। ਕਹਿਣ ਲੱਗੇ ਇਹ ਛਿਲਕੇ ਕਰਕੇ ਜੁੜੇ ਨੇ, ਅੰਦਰੋਂ ਤਾਂ ਉਦਨ ਹੀ ਟੁੱਟ ਗਏ ਸਨ ਜਿੱਦਨ ਤੇਜ਼ ਹਨੇਰੀ ਚੱਲੀ ਸੀ। ਪਿਆਰਿਓ ਆਓ ਟੁੱਟੀ ਗੰਢਾਈਏ, ਬਾਹਰੋਂ ਵੀ ਜੁੜੀਏ ਬਾਣੀ ਕਰਕੇ, ਅੰਦਰੋਂ ਜੁੜੀਏ ਸੁਰਤ ਕਰਕੇ। ਜੇ ਅੰਦਰੋਂ ਸੁਰਤ ਕਰਕੇ ਜੁੜ ਗਿਓ ਤੇ ਸੱਚ ਜਾਣੀ ਕਦੀ ਟੁੱਟੇਗਾ ਨਹੀਂ, ਤੇ ਜੇ ਨਾ ਟੁੱਟੋ ਫਿਰ ਬਾਬਾ ਜੀ ਕਹਿੰਦੇ ਨੇ ਕਬੀਰ ਫਲ ਲਾਗੇ ਫਲਨ, ਪਾਕਣ ਲਾਗੇ ਆਂਬ, ਜਾਏ ਪਹੁੰਚੇ ਖਸਮ ਕੇ ਜੋ ਬੀਚ ਨਾ ਖਾਹੀ ਕਾਂਬ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਮੇਰ ਕਰੇ, ਅਸੀਂ ਉਹਨਾਂ ਮੁਕਤਸਰ ਦੇ ਸ਼ਹੀਦਾਂ ਦੀ ਯਾਦ ਨੂੰ ਹਿਰਦੇ ਵਿੱਚ ਸਮੋ ਕੇ ਗੁਰੂ ਕਾ ਅਦਬ ਕਰ ਸਕੀਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਓਮਕਾਰ ਸਤਨਾਮ ਕਰਤਾ ਪੁਰਖ।

ਸਿੰਘ ਸੱਚੇ ਪਿਤਾ ਮਹਾਰਾਜ ਜਦੋਂ ਮਾਛੀਵਾੜੇ ਤੋਂ ਅੱਗੇ ਨੂੰ ਨਿਕਲੇ ਨੇ ਤੇ ਉਧਰ ਸਿੱਖ ਵਿਦਵਾਨਾਂ ਨੇ ਜੋ ਪੁਰਾਤਨ ਸਾਡੀ ਇਹ ਇਤਿਹਾਸ ਦੀ ਲੀਕ ਚਲੀ ਆ ਰਹੀ ਹੈ ਕਿ ਮਾਤਾ ਗੁਜਰੀ ਜੀ ਔਰ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਨਾਲ ਨੇ ਤੇ ਮਾਤਾ ਗੁਜਰੀ ਜੀ ਇੱਕ ਘੋੜੇ ਤੇ ਅਸਵਾਰ ਸਨ ਤੇ ਸਿੱਖ ਇਤਿਹਾਸਕਾਰ ਲਿਖਦੇ ਨੇ ਜਦੋਂ ਸਰਸਾ ਨੂੰ ਪਾਰ ਕੀਤਾ ਮਾਤਾ ਗੁਜਰੀ ਜੀ ਨੇ ਤੇ ਛੋਟਾ ਸਾਹਿਬਜ਼ਾਦਾ ਛੋਟਾ ਪੋਤਾ ਬਾਬਾ ਫਤਿਹ ਸਿੰਘ ਮਾਤਾ ਜੀ ਨੇ ਆਪਣੀ ਗੋਦ ਵਿੱਚ ਘੋੜੇ ਦੇ ਅੱਗੇ ਬਿਠਾਇਆ ਹੋਇਆ ਆਪਣੇ ਅੱਗੇ ਬਿਠਾਇਆ ਤੇ ਛੋਟਾ ਪੋਤਰਾ ਅੱਗੇ ਵੇ ਵੱਡਾ ਪੋਤਰਾ ਬਾਬਾ ਜ਼ੋਰਾਵਰ ਸਿੰਘ ਜਿਹੜੇ ਨੇ ਉਹ ਦਾਦੀ ਮਾਂ ਦੇ ਪਿੱਛੇ ਬੈਠੇ ਹੋਏ ਨੇ ਸਰਸਾ ਨਦੀ ਨੂੰ ਪਾਰ ਕੀਤਾ ਹੈ ਤੇ ਉਸ ਮਾਤਾ ਗੁਜਰੀ ਦਾ ਹਿਰਦਾ ਕਦੀ ਤੱਕ ਨੇ ਆ ਦੇਖੋ ਜਿਸ ਨੇ ਪਹਿਲਾਂ ਪਤੀ ਦੀ ਰੱਜ ਕੇ ਸੇਵਾ ਕੀਤੀ ਬਾਬਾ ਬਕਾਲਾ ਸਾਹਿਬ ਜੀ ਦੀ ਧਰਤੀ ਤੇ ਜਦੋਂ 9 ਸਾਲ ਦਾ ਪੁੱਤਰ ਹੋਇਆ ਗੁਰੂ ਗੋਬਿੰਦ ਰਾਏ ਉਦੋਂ ਆਪਣੇ ਨੇਤਰਾਂ ਨਾਲ ਤੱਕਿਆ ਆਪਣੇ ਪਤੀ ਨੂੰ ਆਨੰਦਪੁਰ ਤੋਂ ਜਾਂਦਿਆਂ ਗੁਰੂ ਤੇਗ ਬਹਾਦਰ ਜੀ ਨੂੰ ਤੇ ਉਸੇ ਮਾਤਾ ਨੇ ਆਪਣੇ ਨੇਤਰਾਂ ਨਾਲ ਜਦੋਂ ਆਪਣੇ ਪਤੀ ਗੁਰਦੇਵ ਦਾ ਸ਼ੀਸ ਆਇਆ ਉਸ ਨੂੰ ਵੀ ਆਪਣੇ ਨੇਤਰਾਂ ਨਾਲ ਤੱਕਿਆ ਤੇ ਨਮਸਕਾਰ ਕੀਤੀ ਹੈ ਉਸੇ ਮਾਤਾ ਨੇ ਕਦੀ ਆਨੰਦਪੁਰ ਦੇ ਉਹ ਦਿਨ ਵੀ ਤੱਕੇ ਨੇ ਜਦੋਂ ਹਜ਼ਾਰਾਂ ਦੀ ਤਾਦਾਦ ਅੰਦਰ ਆਨੰਦਪੁਰ ਸਾਹਿਬ ਦੀ ਧਰਤੀ ਤੇ ਸਿੱਖ ਸੰਗਤਾਂ ਨਮਸਕਾਰਾਂ ਕਰਦੀਆਂ ਨੇ ਜਦੋਂ ਆਨੰਦਪੁਰ ਦੀ ਧਰਤੀ ਤੇ ਮਾਤਾ ਗੁਜਰੀ ਜੀ ਦੇ ਚਰਨ ਪਰਸਦੀਆਂ ਨੇ ਸੰਗਤਾਂ ਤੇ ਅੱਜ ਉਹ ਮਾਂ ਉਹ ਵੀ ਦਿਨ ਤੱਕਦੀ ਪਈ ਏ ਕਿ ਉਹਦਾ ਪਰਿਵਾਰ ਅੱਜ ਸਾਰਾ ਖੇਰੂ ਖੇਰੂ ਹੋ ਚੁੱਕਾ ਹੈ ਮੈਂ ਸਰਸਾ ਨਦੀ ਤੋਂ ਆਰੰਭ ਕਰਨਾ ਅੱਜ ਪਰਿਵਾਰ ਖੇਰੂ ਖੇਰੂ ਏ ਵੱਡੇ ਸਾਹਿਬਜ਼ਾਦੇ ਵੱਡੇ ਪੋਤਰੇ ਤੇ ਪੁੱਤਰ ਜਿਹੜਾ ਉਹ ਇੱਕ ਪਾਸੇ ਨੇ ਜਿਹੜੇ ਨੂੰਹਾਂ ਨੇ ਉਹ ਇੱਕ ਪਾਸੇ ਨੇ ਤੇ ਮਾਤਾ ਗੁਜਰੀ ਆਪ ਛੋਟੇ ਸਾਹਿਬਜ਼ਾਦਿਆਂ ਆਪਣੇ ਪੋਤਿਆਂ ਨੂੰ ਲੈ ਕੇ ਇਹ ਇੱਕ ਪਾਸੇ ਪਈ ਜਾਂਦੀ ਏ ਤੇ ਸਿੱਖ ਇਤਿਹਾਸ ਮੁਤਾਬਕ ਇਹਨੇ ਮਾਤਾ ਜੀਤੋ ਜੀ ਦੀਆਂ ਨਿਸ਼ਾਨੀਆਂ ਨੂੰ ਸਾਂਭ ਕੇ ਰੱਖਿਆ ਹੋਇਆ ਤੇ ਮਾਤਾ ਜੀਤੋ ਜੀ ਉਹ ਜਿਹੜੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਅਕਾਲ ਚਲਾਣਾ ਕਰ ਚੁੱਕੇ ਕਹਿੰਦੇ ਨੇ ਉਸ ਮਾਤਾ ਜੀਤੋ ਜੀ ਦੀਆਂ ਇਹ ਦੋ ਨਿਸ਼ਾਨੀਆਂ ਨੇ ਇਹ ਪੁੱਤਰ ਦੀ ਨਿਸ਼ਾਨੀ ਏ ਜਦੋਂ ਸਰਸਾ ਨਦੀ ਨੂੰ ਪਾਰ ਕੀਤਾ ਜੰਗਲ ਬੇਲਿਆਂ ਵਿੱਚੋਂ ਨਿਕਲੇ ਨੇ ਤੇ ਵਿਦਵਾਨ ਕਹਿੰਦੇ ਨੇ ਪਹਿਲੀ ਰਾਤ ਇਹਨਾਂ ਨੇ ਕੁੰਮੇ ਮਾਸ਼ਕੀ ਦੀ ਝੌਂਪੜੀ ਵਿੱਚ ਬਤੀਤ ਕੀਤੀ ਇੱਥੇ ਗੰਗੂ ਰਸਈਆ ਸੁਦਸੋਈਆ ਮਿਲਿਆ ਕੁਝ ਵਿਦਵਾਨ ਇੱਥੇ ਦੂਨਾ ਸਿੰਘ ਦੀ ਗੱਲ ਕਰਦੇ ਨੇ ਉਹਨੇ ਇੱਕ ਕਿਤਾਬ ਲਿਖੀ ਸੀ ਕਥਾ ਗੁਰੂ ਸੁਤਨ ਕੀ ਗੁਰੂ ਦੇ ਪੁੱਤਰਾਂ ਦੀ ਉਹਨੇ ਚਮਕੌਰ ਤੋਂ ਵਿਛੋੜਾ ਪਾਇਆ ਪਰ ਅੱਜ ਤੱਕ ਜਿਨ੍ਹਾਂ ਵਿਦਵਾਨਾਂ ਨੇ ਖੋਜ ਕੀਤੀ ਹੈ ਸਿਆਣਿਆਂ ਗੁਰਮੁਖਾਂ ਨੇ ਉਹ ਕਹਿੰਦੇ ਨੇ ਸਰਸਾ ਨਦੀ ਤੇ ਪਰਿਵਾਰ ਵਿਛੋੜੇ ਪਏ ਨੇ ਮਾਤਾ ਗੁਜਰੀ ਜੀ ਜਦੋਂ ਜਾਂਦੇ ਪਏ ਨੇ ਤੇ ਛੋਟੇ ਪੋਤਰੇ ਜੋ ਗੱਲਬਾਤ ਉਹਨਾਂ ਨੇ ਮਾਂ ਨਾਲ ਕੀਤੀ ਉਹ ਗੱਲਬਾਤ ਬੜੀ ਪਿਆਰੀ ਹੈ ਉਹ ਵਿਦਵਾਨ ਲਿਖਦਾ ਅੱਲਾ ਯਾਰ ਖਾਂ ਜੋਗੀ ਕਹਿੰਦਾ ਜਦੋਂ ਸਰਸਾ ਨੂੰ ਪਾਰ ਕੀਤਾ ਦਿਨ ਦਾ ਚੜਾਅ ਹੋਇਆ ਦੁਪਹਿਰ ਹੋ ਗਈ ਏ ਤੇ ਉਸੇ ਵਕਤ ਨਾ ਦੋਨੋਂ ਪੋਤਰੇ ਜਦੋਂ ਉਤਰ ਕੇ ਆਰਾਮ ਕਰਨ ਲੱਗੇ ਨੇ ਤੇ ਦੋਨਾਂ ਪੋਤਰਿਆਂ ਨੇ ਪੁੱਛਿਆ ਸੀ ਮਾਂ ਆਪਾਂ ਜਦੋਂ ਰਾਤ ਨੂੰ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਚੱਲੇ ਸਾਂ ਤੇ ਪਿਤਾ ਜੀ ਸਾਡੇ ਨਾਲ ਸਨ ਅਸੀਂ ਨਮਸਕਾਰ ਕੀਤੀ ਉਹਨਾਂ ਅਸੀਸ ਦਿੱਤੀ ਸੀ ਮਾਂ ਜਦੋਂ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਤੁਰੇ ਸਾਂ ਵੱਡੇ ਭਰਾ ਵੀ ਸਾਡੇ ਨਾਲ ਸਨ ਮਾਂ ਉਹ ਪਿਆਰੇ ਸਿੱਖ ਵੀ ਸਾਡੇ ਨਾਲ ਸਨ ਪਰ ਪਤਾ ਨੀ ਕੀ ਕਾਰਨ ਹੋ ਗਿਆ ਦਾਦੀ ਮਾਂ ਨਾ ਤਾਂ ਪਿਤਾ ਜੀ ਨਜ਼ਰ ਆਉਂਦੇ ਪਏ ਨੇ ਨਾ ਭਰਾ ਨਜ਼ਰ ਆਉਂਦੇ ਪਏ ਨੇ ਨਾ ਉਹ ਸਿੱਖ ਪਿਆਰੇ ਨਜ਼ਰ ਆਉਂਦੇ ਨੇ ਜਿਹੜੇ ਪਿਤਾ ਗੁਰੂ ਦੇ ਦਰਬਾਰ ਵਿੱਚ ਸੁਭਾਏਮਾਨ ਹੁੰਦੇ ਸਨ ਕਹਿਣ ਲੱਗੇ ਮਾਤਾ ਪਤਾ ਨੀ ਉਹਨਾਂ ਨੂੰ ਜੰਗ ਦਾ ਕਿੰਨਾ ਕੁ ਚਾਅ ਹੈ ਕੁਦਰਤੀ ਤੌਰ ਤੇ ਇਹ ਬੱਚਿਆਂ ਦੇ ਮਨ ਦੇ ਸਵਾਲ ਨੇ ਤੇ ਵਾਕਈ ਹੋ ਸਕਦਾ ਇੱਕ ਕਵੀ ਦੇ ਅੰਦਰ ਦੀ ਉਡਾਰੀ ਏ ਉਹ ਕਹਿੰਦਾ ਉਹਨਾਂ ਬੱਚਿਆਂ ਦੇ ਅੰਦਰ ਨੂੰ ਕਦੀ ਪੜੋ ਹੁਣ 7 ਸਾਲ ਤੇ ਕੁਝ ਮਹੀਨੇ ਬਾਬਾ ਜ਼ੋਰਾਵਰ ਸਿੰਘ ਦੀ ਉਮਰ ਏ ਤੇ 5 ਸਾਲ ਤੇ ਕੁਝ ਮਹੀਨੇ ਬਾਬਾ ਫਤਿਹ ਸਿੰਘ ਦੀ ਉਮਰ ਏ ਤੇ ਉਹਨਾਂ ਬਾਬਿਆਂ ਦੀ ਜੀਵਨੀ ਨੂੰ ਤੱਕ ਕੇ ਆਪਣੇ ਮਨ ਵਿੱਚ ਆਪਾਂ ਜ਼ਰੂਰ ਝਾਤੀ ਮਾਰਨੀ ਮਣਾ ਜੇ ਦੇਖ ਉਹ ਗੁਰੂ ਕੇ ਪੁੱਤਰ ਅਡੋਲ ਰਹਿ ਗਏ ਨੇ ਤੇ ਗੁਰੂ ਗੋਬਿੰਦ ਸਿੰਘ ਨੇ ਤਾਂ ਪੁੱਤਰ ਤੈਨੂੰ ਵੀ ਬਣਾਇਆ ਤੂੰ ਉਹਦਾ ਬਣੀ ਤਾਂ ਸਹੀ ਅਡੋਲ ਤਾਂ ਤੈਨੂੰ ਵੀ ਬਖਸ਼ਣਗੇ ਸਾਧ ਸੰਗਤ
ਮਤ

ਉਹਨਾਂ ਦੇ ਦਾਤਰੇ ਪਾਈਆਂ ਨੇ ਤੇ ਜਦੋਂ ਸਿਪਾਹੀ ਲੈਣ ਆਏ ਤੇ ਮਾਤਾ ਜੀ ਨੇ ਇੱਕੋ ਗੱਲ ਪੁੱਛੀ, ਕਹਿਣ ਲੱਗੀ ਇਹਨਾਂ ਮਜ਼ਲੂਮਾਂ ਨੂੰ ਇਹਨਾਂ ਬੇਦੋਸ਼ਿਆਂ ਨੂੰ ਤੁਸੀਂ ਕੀ ਕਹਿਣਾ। ਕਹਿਣ ਲੱਗੇ ਸੂਬੇ ਦੀ ਕਚਹਿਰੀ ਲੱਗੀ ਏ, ਉਹ ਕੇਵਲ ਇਹਨਾਂ ਨੂੰ ਦੇਖਣਾ ਚਾਹੁੰਦਾ ਹੈ। ਮਾਤਾ ਸੋਚਦੀ ਏ ਕਿ ਅਸਲ ਵਿੱਚ ਇਹ ਵੀ ਇੱਕ ਛਲਾਵਾ ਹੈ। ਤੁਰਨ ਲੱਗੇ ਤੇ ਕਹਿਣ ਲੱਗੀ ਮੇਰੇ ਪੁੱਤਰੋ ਤੁਸੀਂ ਚੱਲੇ ਹੋ, ਪਰ ਮੇਰੀ ਇੱਕ ਗੱਲ ਚੇਤੇ ਰੱਖਿਓ, ਤੁਸੀਂ ਗੁਰੂ ਤੇਗ ਬਹਾਦਰ ਜੀ ਦੇ ਪੋਤੇ ਹੋ ਤੇ ਉਸ ਗੁਰੂ ਦੇ ਪੁੱਤਰ ਹੋ ਜਿਹੜਾ 125,000 ਨਾਲ ਇੱਕ ਇੱਕ ਨੂੰ ਲੜਾਉਂਦਾ ਹੈ। ਮੇਰੇ ਪੋਤਿਓ, ਸਿਰ ਤਾਂ ਧੜ ਤੋਂ ਅਲੈਦਾ ਹੋ ਜਾਏ, ਨਾ ਤਾਂ ਸਿਰ ਇਹਨਾਂ ਦੇ ਅੱਗੇ ਝੁਕਾਣਾ ਤੇ ਨਾ ਇਹਨਾਂ ਦੀ ਈਨ ਮੰਨਣੀ। ਜੇ ਗੁਰੂ ਦੇ ਬਣ ਕੇ ਰਿਹੋ, ਵਾਹ ਮਾਂ ਤੇਰੀ ਅਸੀਸ ਵਿੱਚ ਤਾਂ ਉਹ ਕੁਝ ਹੀ ਨਜ਼ਰ ਆਉਂਦਾ ਹੈ ਜੋ ਕੁਝ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਭਵਰ ਤੁਮਾਰਾ ਇਹ ਮਨ ਹੋਵੋ, ਹਰ ਚਰਨਾ ਹੋ ਕੌਲਾ, ਨਾਨਕ ਦਾਸ ਉਨ ਸੰਗ ਲਪਟਾਇਓ ਜੋ ਬੂੰਦਾ ਹੈ ਚਾਤਰਕ ਮੌਲਾ। ਤੇਰੀ ਅਸੀਸ ਵਿੱਚ ਤਾਂ ਉਹੀ ਸ਼ਬਦ ਦਿਸਦੇ ਨੇ, ਜੀਵਤ ਜੀਵਤ ਜੀਵਤ ਰਹੋ ਕੇ ਬੱਚਿਓ ਤੁਸੀਂ ਜਿੰਦੇ ਰਹੋ, ਨਿਤ ਉਠ ਰਾਮ ਰਸਾਇਣ ਪੀਵੋ, ਤੁਸੀਂ ਨਾਮ ਦੇ ਰਸ ਵਿੱਚ ਗੁੜੁੰਦ ਰਹੋ। ਜਦੋਂ ਤੁਰਨ ਲੱਗੇ ਨੇ, ਮਾਂ ਨੇ ਆਪ ਪੌੜੀਆਂ ਤੋਂ ਉਤਾਰੇ ਨੇ, ਦਾਦੀ ਮਾਂ ਨੇ ਦੋਨਾਂ ਨੇ ਨਮਸਕਾਰ ਕੀਤੀ। ਕਹਿਣ ਲੱਗੇ ਮਾਤਾ ਅਸੀਸ ਦਈ, ਪਰ ਵੇਖ ਤੂੰ ਸਾਡੇ ਨਾਲ ਮਾਤਾ ਦੇ ਚਲਾਣੇ ਤੋਂ ਬਾਅਦ ਰੋਜ਼ ਤੇਰੇ ਨਾਲ ਅਸੀਂ ਰਾਤ ਨੂੰ ਸੋਨੇ ਆ, ਦੇਖ ਜਿੱਦਣ ਦੀ ਮਾਂ ਚਲਾਣਾ ਕਰ ਗਈ ਤੂੰ ਸਾਨੂੰ ਤਿਆਰ ਕੀਤਾ, ਤੁਸੀਂ ਭੋਜਨ ਦਿੱਤਾ, ਤੇ ਜੇ ਮਾਤਾ ਅਸੀਂ ਚਲੇ ਵੀ ਗਏ ਨਾ ਤੇ ਦੇਰੀ ਨਾ ਲਾਈ, ਤੇਰੇ ਤੋਂ ਬਿਨਾਂ ਤੇਰੇ ਬੱਚਿਆਂ ਦਾ ਦਿਲ ਨਹੀਂ ਉਹ ਲੱਗਣਾ, ਤੇਰੇ ਤੋਂ ਬਿਨਾਂ ਸਾਨੂੰ ਲੋਰੀਆਂ ਕਿੰਨੇ ਦੇਣੀਆਂ ਨੇ। ਮਾਂ ਦਾ ਕਿਰਦਾਰ ਧਾਰ ਆਇਆ, ਪੋਤਿਆਂ ਨੂੰ ਤੋਰ ਦਿੱਤਾ ਹੈ। ਤੇ ਲਿਖਦਾ ਲਤੀਫ ਕਿ ਉਸ ਵਕਤ ਵੱਡਾ ਦਰਵਾਜ਼ਾ ਬੰਦ ਏ, ਇੱਕ ਛੋਟੀ ਜੀ ਖਿੜਕੀ ਖੋਲੀਏ, ਹੁਣ ਤੱਕੋ ਗੁਰਮਤ, ਅਸੀਂ ਤਾਂ ਜਣੇ ਖਣੇ ਅੱਗੇ ਚਾਰ ਚਾਰ ਚੱਕਿਆਂ ਦੀ ਖਾਤਰ ਸਿਰ ਝੁਕਾ ਦਿੰਦੇ ਹਾਂ, ਜਿਵੇਂ ਆ ਗੁਰਮੁਖਾਂ ਨੇ ਦੱਸਿਆ ਜਿਹੜਾ ਪੈਸਾ ਗੋਲਕ ਵਿੱਚ ਪੈ ਜਾਏ ਉਹ ਮੇਰੇ ਗੁਰੂ ਦਾ ਹੈ ਸਾਡਾ ਨਹੀਂ, ਤੇ ਜਿਹੜਾ ਸੀਸ ਇੱਕ ਵਾਰੀ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਝੁਕ ਗਿਆ ਉਹ ਦੁਨੀਆਂ ਦੇ ਅੱਗੇ ਲਾਲਚ ਵਾਲੀ ਬਿਰਤੀ ਨਾਲ ਕਦੀ ਨਾ ਝੁਕੇ। ਜੇ ਝੁਕਣਾ ਹੈ ਗੁਰੂ ਕੀ ਸੰਗਤ ਅੱਗੇ ਝੁਕੇ, ਜੇ ਝੁਕਣਾ ਕਿਸੇ ਗੁਰਮੁਖ ਪਿਆਰੇ ਦੇ ਚਰਨਾਂ ਦੀ ਧੂੜ ਮਸਤਕ ਤੇ ਲਾਉਣ ਲਈ ਝੁਕੇ। ਪਰ ਯਾਦ ਰੱਖਣਾ ਮੈਂ ਇੱਕ ਖਿਨ ਵਿੱਚੋਂ ਨਿਕਲ ਲੱਗਾ, ਅਸੀਂ ਤੇ ਸਮਝਦੇ ਨਹੀਂ। ਆ ਮਹਾਰਾਣਾ ਪ੍ਰਤਾਪ ਦੇ ਜੀਵਨ ਦੀ ਘਟਨਾ ਬੜੀ ਪਿਆਰੀ ਹੈ। ਮਹਾਰਾਣਾ ਪ੍ਰਤਾਪ ਬਾਦਸ਼ਾਹ ਅਕਬਰ ਤੋਂ ਹਾਰ ਗਏ ਤੇ ਜੰਗਲ ਵੀ ਚਲਾ ਗਿਆ। ਇਸ ਬੰਦੇ ਨੇ ਉਹਦੀ ਈਨ ਨੂੰ ਪ੍ਰਵਾਨ ਨਹੀਂ ਕੀਤਾ। ਮੈਂ ਇੱਕ ਖਿਨ ਵਿੱਚੋਂ ਨਿਕਲਣ ਲੱਗਾ, ਕਹਿਣ ਲੱਗੇ ਉਹਦੀ ਈਨ ਨੂੰ ਕਬੂਲ ਨਹੀਂ ਕੀਤਾ ਤੇ ਜੰਗਲ ਵਿੱਚ ਪਰਿਵਾਰ ਏ, ਪੱਤੇ ਤੋੜ ਕੇ ਉੱਥੇ ਕੱਚੇ ਫਲ ਖਾ ਕੇ ਗੁਜ਼ਾਰਾ ਕਰਦਾ ਤੇ ਇੱਕ ਭਿਖਾਰੀ ਆਇਆ ਤੇ ਕਹਿੰਦੇ ਉਹਨੇ ਦੇਖ ਲਿਆ ਮਹਾਰਾਣਾ ਪ੍ਰਤਾਪ ਏ, ਦੇਖ ਕੇ ਕਹਿੰਦਾ ਤੂੰ ਮਹਾਰਾਣਾ ਪ੍ਰਤਾਪ ਤਾਂ ਨਹੀਂ? ਕਹਿਣ ਲੱਗਾ ਮੈਂ ਉਹੀ ਹਾਂ। ਭਿਖਾਰੀ ਕਹਿੰਦਾ ਮੈਂ ਹਰ ਸਾਲ ਤੇਰੇ ਦਰਬਾਰ ਵਿੱਚ ਗਿਆ, ਕਦੀ ਮੈਂ ਵਾਪਸ ਖਾਲੀ ਨਹੀਂ ਸਾਂ ਮੁੜਿਆ, ਅੱਜ ਤੂੰ ਜੰਗਲ ਵਿੱਚ ਮੁੜਿਆ, ਮੈਂ ਮਿਲਿਆ ਮੈਨੂੰ ਕੀ ਦਏਗਾ? ਤੇ ਰਾਜੇ ਨੇ ਇੱਕ ਗੱਲ ਕੀ, ਕਹਿਣ ਲੱਗਾ ਸੱਜਣਾ ਯਾਦ ਰੱਖੀ ਅਣਖ ਰਾਜ ਗੱਦੀਆਂ ਤੇ ਬਹਿ ਕੇ ਨੀ ਕਾਇਮ ਰਹਿੰਦੀ, ਕਈ ਵਾਰੀ ਰਾਜ ਗੱਦੀਆਂ ਤੇ ਬੈਠੇ ਹੋਏ ਲੋਕ ਬੇਗੈਰਤੇ ਤੇ ਬੇਅਣਖੇ ਹੋ ਜਾਂਦੇ ਨੇ। ਅਣਖ ਵਾਲੇ ਲੋਕ ਤਾਂ ਜੰਗਲਾਂ ਵਿੱਚ ਵੀ ਅਣਖ ਕਾਇਮ ਰੱਖਦੇ ਨੇ, ਅਣਖ ਤਾਂ ਪਹਾੜਾਂ ਦੀਆਂ ਚੰਦਨਾਂ ਵਿੱਚ ਵੀ ਕਾਇਮ ਰੱਖ ਸਕਦੇ ਨੇ। ਤੂੰ ਮੇਰੇ ਕੋਲ ਆਏ, ਠੀਕ ਮੇਰੇ ਕੋਲ ਰਾਜ ਨੀ, ਜੋ ਮੰਗੇਗਾ ਮੈਂ ਤੈਨੂੰ ਦਿਆਂਗਾ। ਉਹਨੇ ਸੋਚਿਆ ਮੈਂ ਇਹਦਾ ਚੋਲਾ ਮੰਗ ਲਾ, ਇਹਦੀ ਪੁਸ਼ਾਕ ਬੜੀ ਕੀਮਤੀ ਹੈ। ਫਿਰ ਮਨ ਵਿੱਚ ਆਇਆ ਜੇ ਪੁਸ਼ਾਕ ਮੰਗੀ ਹੋ ਸਕਦਾ ਪੁਸ਼ਾਕ ਲਈ ਮਾਪ ਚਾਹੀਦਾ, ਮੇਚਾ ਚਾਹੀਦਾ। ਕਹਿਣ ਲੱਗਾ ਜੇ ਤੂੰ ਮੈਨੂੰ ਮਿਲਿਆ ਹੀ ਹੈ ਤੇ ਆਪਣੇ ਸਿਰ ਦੀ ਦਸਤਾਰ ਦੇ ਦੇ, ਆਪਣੀ ਪੱਗ ਦੇ ਦੇ। ਮਹਾਰਾਣਾ ਪ੍ਰਤਾਪ ਨੇ ਕਿਹਾ ਜ਼ਰੂਰ, ਜੇ ਤੂੰ ਆਇਆ ਮੈਂ ਖਾਲੀ ਨਹੀਂ ਮੋੜਨਾ। ਉਹ ਪੱਗ ਨੂੰ ਲਪਾਉਂਦਿਆਂ ਹਾਥੀ ਖੁਦ ਮਾਤ ਥੱਲੇ ਕਰ ਲਿਆ। ਭਿਖਾਰੀ ਕਹਿੰਦਾ ਕਿਉਂ? ਤੂੰ ਕਹਿੰਦਾ ਸਾ ਜੋ ਮੰਗੇਗਾ ਉਹ ਮੈਂ ਦੇ ਦਿਆਂਗਾ। ਕਹਿਣ ਲੱਗਾ ਮੈਂ ਪੱਗ ਤੈਨੂੰ ਜ਼ਰੂਰ ਦਿਆਂਗਾ, ਪਰ ਇਹ ਗੱਲ ਯਾਦ ਰੱਖੀ ਤੁਹਾਡਾ ਕੰਮ ਏ ਦਰ ਦਰ ਤੇ ਝੁਕਣਾ, ਤੇ ਮਹਾਰਾਣਾ ਪ੍ਰਤਾਪ ਦੀ ਪੱਗ ਬੰਨ ਕੇ ਕਦੀ ਅਕਬਰ ਦੇ ਦਰਬਾਰ ਵਿੱਚ ਝੁਕੀ ਨਾ। ਪੱਗ ਤਾਂ ਲੈ ਜਾ, ਪਰ ਜੇ ਅਕਬਰ ਦੇ ਦਰਬਾਰ ਵਿੱਚ ਝੁਕਿਓ ਤੇ ਮਹਾਰਾਣਾ ਪ੍ਰਤਾਪ ਦੀ ਪੱਗ ਜਿਹੜੀ ਕਲੰਕਿਤ ਹੋ ਜਾਏਗੀ। ਉਹ ਇੱਕ ਦੁਨੀਆਂ ਦਾ ਰਾਜਾ ਏ, ਉਹਦੀ ਪੱਗ ਭਿਖਾਰੀ ਨੂੰ ਮਿਲੇ ਤੇ ਉਹ ਭਿਖਾਰੀ ਅਕਬਰ ਦੇ ਦਰਬਾਰ ਵਿੱਚ ਗਿਆ ਝੁਕਿਆ ਨਹੀਂ। ਪੁੱਛਿਆ ਕਿਉਂ? ਕਹਿਣ ਲੱਗਾ ਸਿਰ ਮੇਰਾ ਨਹੀਂ, ਇਸ ਸਿਰ ਤੇ ਮਹਾਰਾਣਾ ਪ੍ਰਤਾਪ ਦੀ ਪੱਗ ਏ, ਤੇ ਮਹਾਰਾਣਾ ਪ੍ਰਤਾਪ ਦੀ ਪੱਗ ਕਦੀ ਅਕਬਰ ਦੇ ਦਰਬਾਰ ਵਿੱਚ ਝੁਕਦੀ ਨਹੀਂ। ਜੇ ਮਹਾਰਾਣਾ ਪ੍ਰਤਾਪ ਦੀ ਪੱਗ ਨਹੀਂ ਝੁਕਦੀ ਤੇ ਗੁਰੂ ਗੋਬਿੰਦ ਸਿੰਘ ਦੀ ਪੱਗ ਕਦੀ ਦੁਨੀਆਂ ਦੇ ਇਹਨਾਂ ਰਾਜਿਆਂ ਮਹਾਰਾਜਿਆਂ ਅੱਗੇ ਸਵਾਰਥ ਲਈ ਕਦੀ ਨਹੀਂ ਝੁਕੇਗੀ। ਪਰ ਹੋਵੇ ਸਹੀ ਦਸਤਾਰ ਗੁਰੂ ਗੋਬਿੰਦ ਸਿੰਘ ਜੀ, ਹੋਵੇ ਦਸਤਾਰ ਗੁਰੂ ਗੋਬਿੰਦ ਸਿੰਘ ਜੀ, ਅੱਜ ਤੱਕ

ਅੱਖਾਂ ਵੱਡਾ ਦਰਵਾਜ਼ਾ ਬੰਦ ਏ ਤੇ ਛੋਟੀ ਖਿੜਕੀ ਖੁੱਲੀ ਏ। ਇਹਦਾ ਮਤਲਬ ਸੀ ਕਿ ਬੱਚੇ ਝੁੱਕ ਕੇ ਅੰਦਰ ਆਉਣਗੇ, ਇਹਨਾਂ ਦੇ ਸਿਰ ਚੁਕਾਂਗੇ, ਅੱਗੇ ਛਪਾਈ ਏ ਤੇ ਕਹਿੰਦੇ ਨੇ ਸਾਹਿਬਜ਼ਾਦੇ ਜਦੋਂ ਅੰਦਰ ਲੱਗਣ ਲੱਗੇ ਨੇ ਤੇ ਵੱਡੇ ਨੇ ਇੱਕ ਗੱਲ ਕਹੀ, ਕਹਿੰਦਾ ਵੀਰ ਨਾ ਦੇਖੀ ਇਹ ਛਲੀਏ ਨੀ, ਆਹ ਜਿਹੜੀ ਛੋਟੀ ਜੀ ਖਿੜਕੀ ਏ ਨਾ ਇਹਦਾ ਮਤਲਬ ਏ ਕਿ ਅਸੀਂ ਚੁੱਕ ਜਾਈਏ, ਪਰ ਯਾਦ ਰੱਖੀ ਸਿਰ ਲੈ ਜਾਏ ਪਰ ਝੁਕਣਾ ਨਹੀਂ। ਜਿਹੜਾ ਨਵਾਬ ਤਖ਼ਤ ਤੇ ਬੈਠਾ ਹੈ ਇਸ ਬਾੜੀ ਵਿਚੋਂ ਇਸ ਖਿੜਕੀ ਵਿਚੋਂ ਨਿਕਲਣ ਤੋਂ ਪਹਿਲਾਂ ਆਪਣੇ ਪੈਰਾਂ ਦੀ ਜੁੱਤੀ ਨੂੰ ਦਿਖਾਈਏ, ਕਹਿੰਦੇ ਨੇ ਆਪਣੇ ਚਰਨਾਂ ਦੇ ਜੋੜੇ ਪਹਿਲਾਂ ਸਾਹਮਣੇ ਕੀਤੇ ਤੇ ਪਰਤ ਕੇ ਸਿਰ ਨੂੰ ਬਾਹਰ ਕੱਢਿਆ ਤੇ ਕਚਹਿਰੀ ਸਜੀਏ। ਅਮੀਰ ਵਜ਼ੀਰ ਬੈਠੇ ਨੇ ਤੇ ਅੱਜ 5 ਸਾਲ ਤੇ 7 ਸਾਲ ਦੇ ਬਾਬੇ ਗਏ ਜਿਨ੍ਹਾਂ ਦਾ ਕੋਈ ਉਸ ਕਚਹਿਰੀ ਵਿਚ ਨਹੀਂ। ਕਿਉਂ ਜੀ ਅਡੋਲਤਾ ਹੈ ਸੂਬੇ ਨੂੰ ਦੇਖ ਕੇ, ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਚਹਿਰੀ ਹੈਰਾਨ ਰਹਿ ਗਈ, ਇਹੋ ਜਿਹਾ ਬਾਲਕ ਤਾਂ ਇੰਨੇ ਹਜ਼ੂਮ ਵਿਚ ਸੰਗਦੇ ਨੀ ਬੋਲਦੇ। ਕਹਿੰਦੇ ਨੇ ਜਦੋਂ ਆਪਸ ਵਿਚ ਸ਼ੁਰੂ ਹੋਈ ਗੱਲਬਾਤ ਤੇ ਸੂਬੇ ਵਜ਼ੀਰ ਖਾਨ ਨੇ ਕਿਹਾ, ਕਹਿਣ ਲੱਗਾ ਬੱਚਿਓ ਮੈਨੂੰ ਤੁਹਾਡੇ ਤੇ ਬੜਾ ਤਰਸ ਹੁੰਦਾ, ਮੈਨੂੰ ਹਮਦਰਦੀ ਏ ਕਿ ਤੁਹਾਡਾ ਬਾਪ ਜਿਹੜਾ ਉਹ ਮਾਰਿਆ ਜਾ ਚੁੱਕਾ, ਤੁਹਾਡੇ ਵੱਡੇ ਭਰਾ ਚਮਕੌਰ ਦੀ ਗੜੀ ਵਿਚ ਮਾਰੇ ਜਾ ਚੁੱਕੇ ਨੇ ਤੇ ਮੈਂ ਚਾਹੁੰਦਾ ਵਾ ਕਿ ਤੁਸੀਂ ਆਪਣੇ ਆਪ ਨੂੰ ਮੇਰੇ ਸਮਰਪਿਤ ਕਰ ਦਿਓ। ਅਜੇ ਉਹ ਗੱਲ ਕਹਿ ਰਿਹਾ ਸੀ ਤੇ ਇੱਕੋ ਦਮ ਬਾਬਾ ਜੋਰਾਵਰ ਸਿੰਘ ਨੇ ਕਿਹਾ, ਉਹ ਸੂਬਿਆ ਗੱਲ ਯਾਦ ਰੱਖੀ, ਗੁਰੂ ਗੋਬਿੰਦ ਸਿੰਘ ਨੂੰ ਮਾਰਨ ਵਾਲਾ ਇਸ ਦੁਨੀਆਂ ਤੇ ਕੋਈ ਨਹੀਂ, ਮੇਰੇ ਬਾਪੂ ਨੇ ਕਿਤੇ ਨਹੀਂ ਜਾਣਾ, ਤੇਰੀ ਕੀ ਤਾਕਤ ਤੂੰ ਸਾਡੇ ਬਾਪੂ ਨੂੰ ਖਤਮ ਕਰ ਸਕੇ। ਤੂੰ ਕਹਿੰਦਾ ਕਿ ਤੁਹਾਡੇ ਭਰਾ ਕਤਲ ਕਰ ਦਿੱਤੇ ਪਰ ਤੈਨੂੰ ਪਤਾ ਨਹੀਂ, ਤੂੰ ਸਾਨੂੰ ਚਾਰ ਸਮਝਣਾ ਹੈ, ਅਸੀਂ ਤਾਂ ਉਦਨ ਹਜ਼ਾਰਾਂ ਦੀ ਗਿਣਤੀ ਵਿਚ ਹੋ ਗਏ ਸਾਂ ਜਿੱਦਨ ਬਾਪੂ ਨੇ ਸਰਬਲੋ ਦੇ ਬਾਟੇ ਵੀ ਸਾਨੂੰ ਅੰਮ੍ਰਿਤ ਦੀ ਦਾਤ ਦੇ ਦਿੱਤੀ ਸੀ। ਕਿੰਨੇ ਕੁ ਅਜੀਤ ਤੇ ਜੁਝਾਰ ਮਾਰੇਗਾ, ਕਿੰਨੀਆਂ ਕੁ ਗੜੀਆਂ ਘੇਰ ਘੇਰ ਕੇ ਮਾਰੇਗਾ, ਅਸੀਂ ਚਾਰ ਨਹੀਂ ਹੋ ਹੁਣ ਅਸੀਂ ਹਜ਼ਾਰਾਂ ਵਾਂ। ਇਹਦਾ ਮਤਲਬ ਗੁਰੂ ਦੇ ਪੁੱਤਰਾਂ ਅੰਦਰ ਇੱਕ ਗੱਲ ਘਰ ਕਰ ਚੁੱਕੀ ਏ ਕਿ ਹਰ ਅੰਮ੍ਰਿਤ ਤੁਹਾਡੀ ਧਾਰੀ ਤੁਹਾਡਾ ਵੀਰ ਏ। ਮੈਂ ਅੱਗੇ ਚੱਲ ਕੇ ਫਿਰ ਇਸ ਪ੍ਰਸੰਗ ਵਿਚ ਕਲੀਅਰ ਕਰਾਂਗਾ ਇਸ ਗੱਲ ਨੂੰ। ਕਹਿੰਦੇ ਨੇ ਦੋਨਾਂ ਨੇ ਕਿਹਾ, ਕੌਣ ਏ ਸਾਡੇ ਭਰਾਵਾਂ ਨੂੰ ਮਾਰਨ ਵਾਲਾ? ਤੇ ਸੂਬੇ ਨੇ ਕਿਹਾ, ਕਹਿਣ ਲੱਗਾ ਬੱਚਿਓ ਅਜੇ ਵੀ ਸਮਝ ਜਾਓ। ਪਹਿਲੇ ਦਿਨ ਕਹਿੰਦੇ ਨੇ ਬੱਚਿਆਂ ਨੇ ਕੋਰਾ ਜਵਾਬ ਦਿੱਤਾ, ਵਾਪਸ ਆ ਗਏ, ਆ ਕੇ ਦਾਦੀ ਮਾਂ ਉਡੀਕਦੀ ਪਈ ਸੀ, ਘੁੱਟ ਕੇ ਛਾਤੀ ਨਾਲ ਲਾਇਆ ਤੇ ਸਾਰੀ ਦਾਸਤਾਨ ਦੱਸੀ, ਮਾਂ ਅਸੀਂ ਝੁਕੇ ਨਹੀਂ, ਅਸੀਂ ਫਤਿਹ ਬੁਲਾਈਏ, ਅਸੀਂ ਕਿਹਾ ਸਾਡੇ ਵੀਰਾਂ ਨੂੰ ਕੋਈ ਖਤਮ ਕਰਨ ਵਾਲਾ ਨਹੀਂ। ਤੇ ਮਾਂ ਨੇ ਘੁੱਟ ਕੇ ਛਾਤੀ ਨਾਲ ਲਾਇਆ ਤੇ ਮੱਥੇ ਚੁੰਮ ਕੇ ਕਿਹਾ, ਮੇਰੇ ਪੁੱਤਰੋ ਮੈਨੂੰ ਆਸ ਹੀ ਇੱਕ ਜੋਵੇਗਾ ਪਰ ਦ੍ਰਿੜ ਰਿਹਾ ਜੇ, ਦੇਖਣਾ ਅਡੋਲਣਾ ਨਹੀਂ, ਕਦੀ ਡੋਲਣਾ ਨਹੀਂ, ਜਦੋਂ ਮਨ ਵਿਚ ਕਿਤੇ ਇਹ ਫੁਰਨਾ ਆ ਜਾਏ ਤੇ ਉਸੇ ਵਕਤ ਦੋਨੋਂ ਹੱਥ ਜੋੜ ਕੇ ਅਰਦਾਸ ਕਰ ਦਿਆ ਜੇ, ਡੋਲਣ ਤੇ ਰਾਖੋ ਪ੍ਰਭੂ, ਉਸ ਵਕਤ ਅਰਦਾਸ ਕਰ ਦਿਆ ਜੇ, ਦਾਤਾ ਨਾਮ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਜਦੋਂ ਮਨ ਕਿਤੇ ਭਟਕਣ ਲੱਗੇ ਬੇਟਿਓ ਇੱਕੋ ਦਮ ਆਪਣੇ ਦਾਦੇ ਨੂੰ ਚੇਤੇ ਕਰਿਓ ਤੇ ਤੁਹਾਡਾ ਦਾਦਾ ਤੁਹਾਡੇ ਅੰਦਰ ਨੂੰ ਅਡੋਲਤਾ ਬਖਸ਼ੇਗਾ। ਸਾਰੀ ਰਾਤ ਅੱਜ ਵੀ ਭੋਜਨ ਨਹੀਂ ਮਿਲਿਆ, 3 ਰਾਤਾਂ ਉਸ ਠੰਡੇ ਬੁਰਜ ਤੇ ਰਹੇ, ਭੋਜਨ ਨਹੀਂ, ਦੁੱਧ ਨਹੀਂ। ਅੱਜ ਦੂਜੇ ਦਿਨ ਫਿਰ ਗਏ ਨੇ ਸਿੱਖ ਵਿਦਵਾਨ, ਕਹਿੰਦੇ ਨੇ 2 ਦਿਨ ਜਾਂਦੇ ਰਹੇ ਨੇ ਤੇ ਅੱਜ ਜਦੋਂ ਗਏ ਨੇ ਤੇ ਫਿਰ ਉੱਥੇ ਇਹੀ ਸਵਾਲ ਹੋਇਆ ਕਿ ਬੱਚਿਓ ਤੁਸੀਂ ਇਸਲਾਮ ਨੂੰ ਕਬੂਲ ਕਰੋ, ਤੁਹਾਨੂੰ ਬਖਸ਼ ਦਿਆਂਗੇ ਨਹੀਂ ਤਾਂ ਮੌਤ। ਤੇ ਬਾਬੇ ਫਤਿਹ ਸਿੰਘ ਨੇ 5 ਸਾਲ ਦੀ ਉਮਰ ਬਰੀਕ ਆਵਾਜ਼ ਵਿਚ ਕਹਿੰਦਾ, ਸੂਬਿਆ ਜੇ ਇਸਲਾਮ ਨੂੰ ਕਬੂਲ ਕਰ ਲਾਂਗੇ ਤੇ ਮੌਤ ਨਹੀਂ ਆਏਗੀ? ਕਹਿਣ ਲੱਗਾ, ਮੌਤ ਤਾਂ ਆਏਗੀ। ਕਹਿੰਦਾ, ਜਿਹੜਾ 80 ਸਾਲ ਜੀ ਕੇ ਮਰਨਾ ਉਸ ਮੌਤ ਨਾਲੋਂ ਤਾਂ ਬੇਅਣਖੀ ਮੌਤ ਨਾਲੋਂ ਆ 5 ਸਾਲ ਦੀ ਉਮਰ ਵਿਚ ਮਰ ਜਾਣਾ ਚੰਗਾ। ਧਿਆਨ ਰੱਖੀ, ਮੌਤ ਤਾਂ ਫਿਰ ਵੀ ਆਉਣੀ ਏ, ਕੁਝ ਸਾਲ ਜੀ ਕੇ ਕਣਕ ਖਾ ਕੇ ਹੋਰ ਅਸੀਂ ਖੁਰਾਕ ਆ ਕੇ ਚਲੇ ਜਾਂਗੇ, ਮੌਤ ਫਿਰ ਵੀ ਆਉਣੀ ਏ ਤੇ ਸਾਨੂੰ ਪਰਤ ਪਰਤ ਕੇ ਮੌਤ ਦੇ ਦਾਬੇ ਨਾ ਮਾਰ, ਕਿਉਂਕਿ ਮੌਤ ਨੂੰ ਤਾਂ ਅਸੀਂ ਘੋਲ ਕੇ ਖੰਡੇ ਬਾਟੇ ਵਿਚ ਪੀ ਚੁੱਕੇ। ਮੌਤ ਦਾ ਕੋਈ ਡਰ ਨਹੀਂ, ਮੌਤ ਦਾ ਕੋਈ ਭੈ ਨਹੀਂ। ਉਸੇ ਵਕਤ ਕਿਹਾ, ਬੱਚਿਓ ਸੁੱਚਾ ਆਨੰਦ ਉੱਠਿਆ, ਹੁਣ ਦੇਖਿਓ ਗੁਲਾਮ ਬੰਦਾ ਕਦੀ ਵੀ ਸਵਤੰਤਰ ਰਹਿ ਨਹੀਂ ਜੇ ਦੇ ਸਕਦਾ, ਗੁਲਾਮ ਹਮੇਸ਼ਾ ਹੀ ਜਿਹੜਾ ਉਹ ਆਪਣੀ ਗੁਲਾਮੀ ਦੀ ਗੱਲ ਕਰਦਾ। ਹੁਣ ਦੋ ਨੇ ਮੈਂ ਸਿਰਫ ਇੱਕ ਖਿਣ ਵਿਚਾਰ ਤੁਹਾਡੇ ਚਰਨਾਂ ਨਾਲ ਸਾਂਝੀ ਕਰਨੀ ਹੈ। ਇੱਕ ਪਾਸੇ ਸ਼ੇਰ ਮੁਹੰਮਦ ਖਾਨ ਮਲੇਰਕੋਟਲੀਆ ਬੈਠਾ, ਇੱਕ ਪਾਸੇ ਸੁੱਚਾਨੰਦ ਬੈਠਾ। ਇੱਕ ਬੰਦਾ ਸਵਤੰਤਰ ਏ, ਸ਼ੇਰ ਮੁਹੰਮਦ ਖਾਨ ਸਵਤੰਤਰ ਏ, ਸੁੱਚਾਨੰਦ ਗੁਲਾਮ ਏ, ਤੇ ਗੁਲਾਮ ਖੂਨ ਜਿਹੜਾ ਕਦੀ ਸਵਤੰਤਰ ਰਹਿ ਨਹੀਂ ਜੇ ਦੇ ਸਕਦਾ, ਉਹ ਇੰਨਾ ਕੁ ਗੁਲਾਮ ਏ। ਜਦੋਂ ਆਵਾਜ਼ ਉੱਠਦੀ ਏ ਕਿ
शेर खां नूं कि तेरे भरा नार खां नूं पौड़ी लांदिआं गुरु गोबिंद सिंह ने तीर नाल परो दित्ता सी। आ गुरु गोबिंद सिंह दे पुत्तर आए इन्हां नूं मार के बदला लै लै। ते अगो उठ के भरी कचहरी विच कहिंदा हां बदला लांगा जे किते मैनूं गुरु गोबिंद सिंह मिल गया तां। चेते रखियो मलेरकोटलिया मित्र नहीं है वह अजे भी दुश्मन। वह कहिंदा मैं जरूर बदला लांगा पर चेते रखना असूल वाला दुश्मन भी चंगा है उस अकीर्त कण बंदे नूं जिहड़ा बे असूला होवे। इहदा मतलब उहदा कोई असूल है। कहिंदा बदला लांगा जितन गुरु गोबिंद सिंह मिलेगा पर इन्हां मासूम बच्चियां नूं कतल करना आपां इस्लाम नूं कलंकित करना है। इन्हां बच्चियां नूं छड्ड दिओ इन्हां नूं बिलकुल ना कुछ कहा जाए। भरी कचहरी विच केवल एक बोलिया ते नाल इक गल कही वजीर खां जिस कचहरी विच तू फरमान जारी पिया करना है चेते रखी इस कचहरी ने सदा लगी नहीं रहना इन्हें सदा रहना नहीं हूं। चेते रखना इन्हें इन्नी गल कही वजीर खां दा अंदर कुछ झुकया ते सुचा नंदोत बैठा कहन लगा नवाब साहब मलेरकोटली दियां गल्लां विच आओ ना आओ मैं हुणे तुहानू दसना है बच्चे की ने। ते पलोश के कहिंदा बेटा जे तुहानू हुण असीं छड्ड दईए फिर तुसीं की करोगे। कहन लगे करांगे की जंगल भी जाहांगे अपने बिखरे हुए सिखां नूं इकट्ठे करांगे इकट्ठे करके जंग दी तैयारी करांगे। तुसीं आनंदपुर नूं घेरे पांदे रहे असीं आ के सरहिंद नूं घेरे पावांगे। कहन लगा बच्चो जे तुसी पकड़े गए फिर। कहन लगे पकड़े गए जां शहीद कर दोगे जे फिर छड़ोगे। कहन लगे फिर की करोगे। कहिंदे फिर जाएंगे अपने भरावां नूं फिर इकट्ठे करांगे फिर टक्कर लांगे। सुचानंद ने कहा जे फिर पकड़े गए ते छोटे बाबे फतेह सिंह ने कहा ओ सुचानंद जिन्नी देर तक असी शहीद नहीं हो जांदे ते जालम दा राज नहीं खत्म हो जांदा उन्नी देर तक स्वादी ते ढाडी ते स्वादी जंग हमेशा लई लगी रहे ਉਹਨਾਂ ਤੇ ਤੱਕ ਟਿਕਾਉ ਨਹੀਂ। ਉਸ ਵਕਤ ਲਿਖਦਾ ਸੈਨਾਪਤੀ ਇਹਨੇ ਇੱਕ ਗੱਲ ਕਹੀ ਕਹਿੰਦਾ ਨਵਾਬ ਨਾਗ ਦੇ ਪੁੱਤਰ ਨਾਗ ਹੁੰਦੇ ਨਹੀਂ ਇਹ ਸਪੋਲੀਏ ਨਹੀਂ ਪਰ ਤੈਨੂੰ ਪਤਾ ਨਹੀਂ ਉਹ ਕਿਰਤ ਘਣਾ ਜਿਹਨੂੰ ਅੱਜ ਸੱਪ ਕਹਿੰਦੇ ਅਜੇ ਕੁਝ ਹੀ ਤਾਂ ਸਾਲ ਹੋਏ ਨੇ ਇਹ 1704 ਏ 1675 ਵੱਲ ਚਾਤੀ ਮਾਰ ਕੇ ਦੇਖ ਉਦਨ ਤਿਲਕ ਵੀ ਰੋਂਦਾ ਏ ਉਦਨ ਜੰਜੂ ਵੀ ਰੋਂਦਾ ਏ ਤੇ ਇੱਕੋ ਗੱਲ ਕਹਿੰਦੇ ਨੇ ਬਾਂਹ ਸਾਡੀ ਪਕੜੀਏ ਗੁਰੂ ਹਰਗੋਬਿੰਦ ਕੇ ਨੰਦ ਉਦਨ ਤਾਂ ਕਹਿੰਦੇ ਨੇ ਗੁਰੂ ਤੇਗ ਬਹਾਦਰ ਤੇਰੇ ਤੋਂ ਬਿਨਾਂ ਸਾਡਾ ਕੋਈ ਨਹੀਂ ਵਾਹ ਉਹ ਅਹਿਸਾਨ ਫਰਮੋਸ਼ ਉਹਦੇ ਪੋਤਿਆਂ ਨੂੰ ਅੱਜ ਤੂੰ ਨਾਗ ਦੇ ਪੁੱਤਰ ਕਹਿੰਦਾ ਤੇ ਉਹਦੇ ਪੁੱਤਰ ਨੂੰ ਤੂੰ ਸੱਪ ਨਾਲ ਤੁਲਨਾ ਪੈ ਦੇਣਾ। ਸਾਧ ਸੰਗਤ ਇਸ ਸੁੱਚਾ ਨੰਦ ਨੇ ਇੰਨੀ ਗੱਲ ਕਹੀ ਤੇ ਇੱਕ ਗੱਲ ਲਤੀਫ ਨੇ ਲਿਖੀ ਹੈ ਕੁਝ ਵਿਦਵਾਨਾਂ ਨੇ ਲਿਖੀ ਉਹ ਕਹਿੰਦਾ ਬੱਚਿਆਂ ਨੂੰ ਛੱਡ ਦਿੱਤਾ ਗਿਆ ਕੁਝ ਘੜੀ ਵਾਸਤੇ ਤੇ ਸਾਹਮਣੇ ਇੱਕ ਮਠਿਆਈ ਦੀ ਦੁਕਾਨ ਬਣਾਈ ਨੇ ਧਿਆਨ ਨਹੀਂ ਦਿੱਤਾ ਖਿਡੌਣਿਆਂ ਵੱਲ ਧਿਆਨ ਨਹੀਂ ਦਿੱਤਾ ਇੱਕ ਨੇ ਸ੍ਰੀ ਸਾਹਿਬ ਪਕੜ ਲਈਏ ਤੇ ਦੂਸਰੇ ਨੇ ਇੱਕ ਗਨ ਪਕੜ ਲਈਏ ਕਿਰਪਾਨ ਪਕੜ ਲਈਏ। ਸੁੱਚਾਨੰਦ ਕਹਿੰਦਾ ਦੇਖੋ ਇਹ ਬਗਾਵਤ ਦੇ ਤੁਲੇ ਨੇ ਇੰਨੇ ਦਿਨ ਦੇ ਭੁੱਖੇ ਵੀ ਇਹ ਹਮੇਸ਼ਾ ਸਸਤਰਾਂ ਵੱਲ ਝਾਤੀ ਮਾਰਦੇ ਨੇ ਤੇ ਵੱਡੇ ਹੋ ਕੇ ਤੁਹਾਨੂੰ ਕਿਤੇ ਟਿਕਣ ਦੇਣਗੇ। ਉਸ ਵਕਤ ਕਾਜ਼ੀ ਨੇ ਫਤਵਾ ਦੇ ਦਿੱਤਾ ਕਹਿਣ ਲੱਗਾ ਇਹਨਾਂ ਬੱਚਿਆਂ ਨੂੰ ਨੀਹਾਂ ਅੰਦਰ ਚਿਣਿਆ ਜਾਏ। ਕਹਿੰਦੇ ਨੇ ਮਲੇਰਕੋਟਲੀਆ ਉੱਠ ਕੇ ਚਲਾ ਗਿਆ। ਇੱਕ ਰਾਤ ਫਿਰ ਦਿੱਤੀ ਗਈ ਏ ਉਹਨੇ ਆਹ ਦਾ ਨਾਰਾ ਮਾਰਿਆ ਸੀ ਹਾਹ ਦਾ ਨਾਰਾ ਕਹਿਣ ਲੱਗਾ ਸੂਬਿਆ ਤੇਰੇ ਪੱਲੇ ਕੁਝ ਨਹੀਂ ਰਹਿਣਾ ਬਾਕੀ ਠੀਕ ਏ ਸਰਹੰਦ ਅੰਦਰ ਵਜ਼ੀਰ ਖਾਂ ਦਾ ਕੁਝ ਵੀ ਨਹੀਂ ਪਰ ਮਲੇਰਕੋਟਲੇ ਦੀ ਧਰਤੀ ਤੇ ਅਜੇ ਵੀ ਉਹ ਲੋਕ ਵੱਸਦੇ ਨੇ ਕਦੀ ਸਿੱਖਾਂ ਨੂੰ ਮਿੱਤਰਤਾ ਦਾ ਹੱਥ ਤਾਂ ਵਧਾ ਕੇ ਦੇਖੋ ਉਹ ਇੰਨੇ ਕੁ ਦਿਆਲੂ ਜੇ ਇੰਨੇ ਕੁ ਇਹ ਫਰਾਖ ਦਿਲ ਨੇ ਇੰਨੇ ਖੁੱਲ ਦਿਲੇ ਨੇ ਸਦੀਆਂ ਪਹਿਲਾਂ ਵੀ ਜੇ ਗੁਰੂ ਦੇ ਪੁੱਤਰਾਂ ਲਈ ਹਾਹ ਦਾ ਨਾਰਾ ਮਾਰਿਆ ਤੇ ਅੱਜ ਤੱਕ ਵੀ ਸਿੱਖ ਉਹਨਾਂ ਦਾ ਅਦਬ ਪੈ ਕਰਦੇ। ਸਿੱਖ ਕਦੀ ਕਿਸੇ ਦੇ ਕੀਤੇ ਹੋਏ ਦਿਨਾਂ ਨੂੰ ਭੁੱਲਦਾ ਨਹੀਂ। ਸਾਧ ਸੰਗਤ ਚਲੇ ਗਏ ਨੇ ਜਾ ਕੇ ਕਿਹਾ ਦਾਦੀ ਮਾਂ ਅੱਜ ਵੀ ਆਪ ਜ ਹੋਇਆ ਹੀ ਪਰ ਤੇਰੇ ਪੋਤਰਿਆਂ ਨੂੰ ਸਵੇਰੇ ਨੀਹਾਂ ਵਿੱਚ ਚਿਣ ਦਿੱਤਾ ਜਾਣਾ। ਕਹਿਣ ਲੱਗੀ ਮੇਰੇ ਬੱਚਿਓ ਘਬਰਾਇਓ ਨਾ ਤੁਸੀਂ ਟੇਕ ਗੁਰੂ ਕੀ ਰੱਖਿਆ ਜੇ ਰਾਤ ਸਾਰੀ ਅੱਜ ਮਾਂ ਸੁੱਤੀ ਨਹੀਂ ਅਰਦਾਸਾਂ ਕਰਦੀ ਰਹੀ ਤੇ ਬੱਚੇ ਵੀ ਗੱਲਾਂ ਕਰਦੇ ਰਹੇ ਨੇ ਪ੍ਰੇਮ ਨਾਲ ਭਿੱਜ ਕੇ ਬਾਤਾਂ ਕਰਦੇ ਰਹੇ ਗੁਰੂ ਕੀ ਬਾਣੀ ਦੀਆਂ। ਅੱਜ ਉਹ ਸੂਰਜ ਚੜਿਆ ਗੁਰੂ ਕੇ ਪੁੱਤਰਾਂ ਨੇ ਸ਼ਹੀਦ ਹੋਣਾ ਤੇ ਜ਼ਾਲਮ ਰਾਜ ਜੀ ਅੱਜ ਢਹਿੰਦੀ ਕਲਾ ਹੋ ਜਾਣੀ। ਸਤਿਗੁਰੂ ਦੇ ਪੁੱਤਰਾਂ ਨੂੰ ਅੱਜ ਮਾਤਾ ਨੇ ਤਿਆਰ ਕੀਤਾ ਆਪ ਇਹਨਾਂ ਦੇ ਕੇਸ ਵਾਏ ਦਸਤਾਰ ਸਜਾਈ ਕਲਗੀ ਇਹਨਾਂ ਦੇ ਸ਼ੀਸ਼ ਤੇ ਲਾਈ ਕਮਰ ਕੱਸਾ ਕੀਤਾ ਸੁੰਦਰ ਪ੍ਰਸ਼ਾਦ ਪਾ ਕੇ ਜਦੋਂ ਤੋਰਨ ਲੱਗੀ ਏ ਅਦੋ ਫਿਰ ਨਮਸਕਾਰ ਕੀਤੀ ਏ ਤੇ ਲਿਖਦਾ ਸੋਹਣ ਸਿੰਘ ਸੀਤਲ
ਕਹਿਣ ਲੱਗੇ ਅੰਮੀਏ ਹੁਣ ਚੱਲੇ ਆ, ਹੁਣ ਦੇਰੀ ਨਾ ਲਾਈ, ਦੇਖ ਪਿਤਾ ਤਾਂ ਵਿਛੜ ਗਿਆ, ਭਰਾ ਵਿਛੜ ਗਏ, ਪਰ ਹੁਣ ਤੇਰੇ ਤੋਂ ਬਿਨਾਂ ਲੋਰੀਆਂ ਕਿੰਨੇ ਦੇਣੀਆਂ ਨੇ। ਤੇ ਮਾਂ ਨੇ ਇੱਕ ਗੱਲ ਕੀ, ਮੇਰੇ ਬੱਚਿਓ ਤੁਰੋ, ਮਾਵਾਂ ਕਦੀ ਬੱਚੇ ਤੋਂ ਬਿਨਾਂ ਰਹਿ ਨਹੀਂ ਸਕਦੀਆਂ, ਤੁਸੀਂ ਤੁਰੋ ਤਾਂ ਸਹੀ, ਮੈਂ ਤੁਹਾਡੇ ਪਿੱਛੇ ਆਉਣੀ ਪਈ, ਮੈਂ ਤੁਹਾਡੇ ਨਾਲ ਚੱਲਾਂਗੀ, ਮੈਂ ਖੁਦ ਤੁਹਾਡੀਆਂ ਉਂਗਲਾਂ ਪਕੜਾਂਗੀ। ਅੱਜ ਲੋਕ ਦੇਖਦੇ ਨੇ ਸਰਹੰਦ ਦਾ ਹਜੂਮ ਇਕੱਠਾ ਹੋ ਗਿਆ, ਛੋਟੇ ਛੋਟੇ ਗੁਰੂ ਦੇ ਬੱਚੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਪਹੁੰਚ ਗਏ ਨੇ। ਅੱਜ ਫਿਰ ਇੱਕ ਮੌਕਾ ਦਿੱਤਾ ਹੈ ਕਿ ਬੱਚਿਓ ਅਜੇ ਵੀ ਸਮਝ ਆਓ, ਮੌਕਾ ਜੇ ਤੁਹਾਡੇ ਕੋਲ, ਜੇ ਤੁਸੀਂ ਇਸਲਾਮ ਨੂੰ ਕਬੂਲ ਕਰੋ। ਉੱਥੇ ਇੱਕ ਗੱਲ ਕਹੀ ਇਹਨਾਂ ਨੇ, ਕਹਿਣ ਲੱਗੇ ਉਹ ਵਜ਼ੀਰ ਖਾਂ, ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ। ਤੁਸੀਂ ਸੱਚ ਨੂੰ ਮਿਟਾਣਾ ਚਾਹੁੰਦੇ ਹੋ, ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ। ਕਹਿਣ ਲੱਗੇ ਡਰਤਾ ਨਹੀਂ ਅਕਾਲ ਕਿਸੀ ਸ਼ਹਿਨ ਸ਼ਾਹ ਕੀ ਸ਼ਾਨ ਸੇ, ਉਪਦੇਸ਼ ਆਪਣਾ ਸੁਣ ਲੋ ਜਰਾ ਦਿਲ ਕੇ ਕਾਨ ਸੇ। ਕਹਿ ਰਹੇ ਹਮ ਤੁਮਕੋ ਖੁਦਾ ਕੀ ਜ਼ੁਬਾਨ ਸੇ, ਅਸੀਂ ਰੱਬ ਦੀ ਜ਼ਬਾਨ ਵਿੱਚ ਬੋਲ ਕੇ ਕਹਿੰਦੇ ਹਾਂ ਕਿ ਸੱਚ ਨੂੰ ਮਿਟਾਉਣ ਵਾਲੇ ਮਿਟ ਜਾਂਦੇ ਨੇ, ਸੱਚ ਕਦੀ ਮਿਟਣਾ ਨਹੀਂ। ਕਹਿੰਦੇ ਨੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ ਦੋਨੋਂ ਆ ਗਏ ਨੇ, ਨੀਆਂ ਚਿੰਨੀਆਂ ਇਕੱਠੀਆਂ ਕੀਤੀਆਂ ਸ਼ੁਰੂ। ਉਸ ਵਕਤ ਸਵਾਲ ਉੱਠਿਆ, ਇਹਨਾਂ ਬੱਚਿਆਂ ਨੂੰ ਸ਼ਹੀਦ ਕੌਣ ਕਰੇਗਾ? ਤੇ ਸਮਾਣੇ ਦੇ ਦੋ ਜਲਾਦ ਆਏ ਨੇ, ਸ਼ਾਸਲ ਬੇਗ ਤੇ ਬਾਸ਼ਲ ਬੇਗ, ਇਹਨਾਂ ਦਾ ਮੁਕਦਮਾ ਸੀ ਸਰਹੰਦ। ਕਹਿਣ ਲੱਗੇ ਸੂਬਾ, ਜੇ ਤੂੰ ਸਾਨੂੰ ਮੁਆਫ਼ ਕਰ ਦੇ ਤੇ ਇਹਨਾਂ ਬੱਚਿਆਂ ਨੂੰ ਕਤਲ ਅਸੀਂ ਕਰਾਂਗੇ। ਨੀਆਂ ਵਿੱਚ ਨਹੀਂ ਚਿਣੇ ਗਏ, ਚੇਤੇ ਰੱਖਣਾ, ਇਤਿਹਾਸ ਦੀ ਇਸ ਗੱਲੋਂ ਸਾਨੂੰ ਗਵਾਹੀ ਮਿਲਦੀ ਪਈ ਏ, ਨੀਆਂ ਵਿੱਚ ਚਿਣਿਆ ਹੈ, ਆਰੰਭ ਕੀਤਾ ਹੈ। ਤੇ ਕਹਿੰਦੇ ਨੇ ਉਸ ਵਕਤ ਨਾ ਦੂਨਾ ਸਿੰਘ ਨੇ ਇੱਕ ਗੱਲ ਬੜੀ ਸੋਹਣੀ ਲਿਖੀ, ਕਹਿੰਦਾ ਇੱਕ ਤੋਤਾ ਆਇਆ, ਤੋਤਾ ਬੋਲਦਾ ਪੰਜਾਬੀ, ਤੇ ਕਹਿੰਦੇ ਨੇ ਇੱਕੋ ਦਮ ਨੀਆਂ ਕੋਲ ਆਇਆ ਤੇ ਉੱਚੀ ਆਵਾਜ਼ ਵਿੱਚ ਕਹਿੰਦਾ ਅੱਜ ਜ਼ਾਲਮਾਂ ਦੀ ਜੜ ਪੱਟੀ ਗਈ। ਕਹਿੰਦਾ ਜਿੱਧਰ ਲੰਘਦਾ ਹੈ ਉਹ ਉੱਚੀ ਉੱਚੀ ਇਹੀ ਪੁਕਾਰੀ ਜਾਂਦਾ ਅੱਜ ਜ਼ਾਲਮਾਂ ਦੀ ਜੜ ਪੱਟੀ ਗਈ। ਸੁਣਨ ਵਾਲੇ ਸੁਣਦੇ ਨੇ, ਦੇਖ ਕੇ ਹੈਰਾਨ ਨੇ। ਅੱਜ 5 ਸਾਲ ਤੇ 7 ਸਾਲ ਤੇ ਕੁਝ ਕੁਝ ਮਹੀਨੇ ਉੱਤੇ ਨੇ, ਦੋਨੋਂ ਸਾਹਿਬਜ਼ਾਦੇ ਖਲੋਤੇ ਨੇ, ਓ ਸਾਹਮਣੇ ਠੰਡਾ ਬੁਰਜੇ ਤੇ ਦਾਦੀ ਮਾਂ ਉੱਥੇ ਖਲੋਤੀ ਹੋਈ ਪੋਤਿਆਂ ਨੂੰ ਦੇਖਦੀ ਪਈ। ਨੀਆਂ ਫਤਿਹਗੜ੍ਹ ਸਾਹਿਬ ਤੇ ਬੁਰਜ ਜਿਹੜਾ ਉਹ ਜ਼ਿਆਦਾ ਦੂਰ ਨਹੀਂ, ਬਿਲਕੁਲ ਨੇੜੇ ਨੇ। ਦਾਦੀ ਮਾਂ ਦੇਖਦੀ ਏ ਤੇ ਅੱਜ ਕਦੀ ਤੱਕੋ ਕਾਂ ਉਸ ਬੁੱਢੀ ਮਾਂ ਦੇ ਕਿਰਦੇ ਨੂੰ, ਜਿਨ੍ਹੇ ਕਦੀ ਪਤੀ ਦੇ ਸ਼ੀਸ਼ ਨੂੰ ਤੱਕਿਆ ਹੋਵੇ, ਤੇ ਅੱਜ ਉਹਦੇ ਪੋਤੇ ਜਦੋਂ ਸ਼ਹੀਦ ਹੁੰਦੇ ਹੋਣ, ਉਹ ਆਪਣੇ ਨੇਤਰਾਂ ਨਾਲ ਤੱਕਦੀ ਪਈ ਏ ਤੇ ਉਹਦੇ ਕਿਰਦੇ ਤੇ ਕੀ ਬੀਤਦੀ ਹੋਵੇਗੀ। ਇਹਨਾਂ ਨੇ ਦੀਵਾਰ ਸ਼ੁਰੂ ਕੀਤੀ, ਸ਼ਾਸਲ ਬੇਗ ਤੇ ਬਾਸ਼ਲ ਬੇਗ ਦੋਨੋਂ ਜਲਾਦ ਇਹ ਆਪਣੇ ਕੋਲ ਕਿਰਪਾਨਾਂ ਲੈ ਕੇ, ਇਹ ਤਲਵਾਰਾਂ ਲੈ ਕੇ ਆ ਗਏ ਤੇ ਕੁਝ ਕਹਿੰਦੇ ਨੇ ਛੁਰੇ ਤਿੱਖੇ ਲੈ ਕੇ ਆਏ ਨੇ। ਮੈਂ ਅਰਜ਼ ਕਰਾਂ, ਭਾਈ ਵੀਰ ਸਿੰਘ ਹੋਰਾਂ ਨੇ ਦਾ ਖਾਸ ਕਰਕੇ ਜ਼ਿਕਰ ਕੀਤਾ, ਕਹਿੰਦੇ ਨੇ ਜਦੋਂ ਦੀਵਾਰ ਖੜੀ ਕਰਨ ਲੱਗੇ ਨੇ, ਕੁਝ ਵਿਦਵਾਨਾਂ ਨੇ ਬੜੀ ਰੋਚਕ ਗੱਲ ਕਹੀ, ਕਹਿੰਦੇ ਨੇ ਉਸ ਵਕਤ ਇੱਟਾਂ ਤੋੜਦੇ ਨੇ ਤੇ ਬਾਬਾ ਫਤਿਹ ਸਿੰਘ, ਬਾਬਾ ਜ਼ੋਰਾਵਰ ਸਿੰਘ ਕਹਿੰਦੇ ਨੇ ਸੱਜਣਾ ਇਹ ਇੱਟ ਤੋੜਨਾ। ਪੁੱਛਿਆ ਕਿਉਂ? ਕਹਿਣ ਲੱਗੇ ਅੱਜ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੇ ਸ਼ਰੀਰ ਉੱਤੇ ਨੀਂਹ ਨਹੀਂ, ਅਸਲ ਵਿੱਚ ਅੱਜ ਇਹ ਖਾਲਸਾ ਰਾਜ ਦੀ ਪਹਿਲੀ ਨੀਂਹ ਰੱਖੀ ਗਈ ਆ, ਪਹਿਲਾ ਨਿਸ਼ਾਨ ਇੱਥੇ ਝੁਲਣਾ ਹੀ। ਤੇ ਵਾਕਈ ਝੁਲਿਆ, ਜਦੋਂ ਅੱਲਾ ਯਾਰ ਖਾਂ ਜੋਗੀ ਲਿਖਦਾ ਇਹ ਨੀਹਾਂ ਵਿੱਚ ਚੁਣਦੇ ਪਏ ਨੇ, ਤੇ ਬੱਚਿਆਂ ਨੇ ਵਜ਼ੀਰ ਖਾਂ ਨੂੰ ਕਿਹਾ ਸੀ, ਕਹਿਣ ਲੱਗੇ ਹਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚਲੇ, ਸਿੱਖੀ ਕੀ ਨੀਂਹ ਹਮ ਹੈ ਸਰੋਂ ਤੇ ਉਠਾ ਚਲੇ। ਅੱਜ ਧਰਤੀ ਤੇ ਨਹੀਂ, ਸਾਡੇ ਸਿਰ ਤੇ ਸਿੱਖੀ ਦੀ ਨੀਂਹ ਰੱਖੀ ਜਾਣੀ ਏ। ਧਰਤੀ ਤੇ ਰੱਖਿਆ ਹੋ ਸਕਦਾ ਸੀ ਧਰਤੀ ਡੋਲੇ ਤੇ ਨੀਂਹ ਗਰਕ ਹੋ ਜਾਏ, ਪਰ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੇ ਸਿਰ ਤੇ ਰੱਖੀ ਹੋਈ ਨੀਂਹ ਕਦੀ ਪੱਟੀ ਨਹੀਂ ਹੋ ਜਾਣੀ, ਇਹ ਅਡੋਲ ਰਹਿਣੀ ਏ। ਹਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚਲੇ, ਸਿੱਖੀ ਕੀ ਨੀਂਹ ਹਮ ਹੈ ਸਰੋਂ ਪੇ ਉਠਾ ਚਲੇ, ਗੁਰਿਆਈ ਕਾ ਕਿੱਸਾ ਜਹਾਂ ਮੇ ਬਣਾ ਚਲੇ, ਤੇ ਇੱਕ ਗੱਲ ਕੀ ਸਿੰਘੋਂ ਕੀ ਸਲਤਨਤ ਕਾ ਪੌਦਾ ਲਗਾ ਚਲੇ। ਪੌਦਾ ਦਰ ਤੇ ਰੁੱਖ, ਅੱਜ ਸਿੱਖ ਰਾਜ ਦਾ ਪਹਿਲਾ ਰੁੱਖ ਲੱਗਾ, ਸਿੰਘੋ ਕੀ ਸਲਤਨਤ ਕਾ ਪੌਦਾ ਲਗਾ ਚਲੇ। ਤੇ ਉਹਨਾਂ ਕਿਹਾ ਤੁਸੀਂ ਤਾਂ ਚੱਲੇ, ਫਿਰ ਰਾਜ ਕੌਣ ਕਰੇਗਾ? ਕਹਿਣ ਲੱਗੇ ਗੱਦੀ ਤੋਂ ਤਖਤ ਬਸ ਅਬ ਕੌਮ ਪਾਏਗੀ, ਵਜ਼ੀਰ ਖਾਂ ਦੁਨੀਆ ਮੇ ਜ਼ਾਲਮੋ ਕਾ ਨਿਸ਼ਾਨ ਤੱਕ ਮਿਟਾਏਗੀ, ਨਿਸ਼ਾਨ ਖਤਮ ਹੋ ਜਾਣਗੇ। ਪਰ ਯਾਦ ਰੱਖੀ, ਜਿੱਥੇ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੂੰ ਤੂੰ ਖੜੇ ਕਰਨਾ, ਇੱਥੇ ਕੇਸਰੀ ਝੁਲਣਾ ਹੀ, ਇੱਥੇ ਸਿੱਖ ਰਾਜ ਦਾ ਸਿੱਕਾ ਚੱਲਣਾ ਹੀ। ਤੇ ਵਾਕਈ ਚੱਲਿਆ। ਮੈਂ ਅੱਗੇ ਚੱਲ ਕੇ ਬੇਨਤੀ ਕਰਨਾ ਵਾ, ਦੋਨੋਂ ਸਾਹਿਬਜ਼ਾਦੇ ਖਲੋਤੇ ਨੇ ਤੇ ਵਿਦਵਾਨ ਕਹਿੰਦੇ ਨੇ ਦੀਵਾਰ ਢਹਿ ਪਈ ਏ, ਕੰਧ ਡਿੱਗ ਪਈ ਏ। ਉਸ ਵਕਤ ਉਹਨਾਂ ਸੱਜਣਾ ਦੇ ਕਹਿਣ ਮੁਤਾਬਕ ਭਾਈ ਵੀਰ ਸਿੰਘ ਜੀ, ਕਵੀ ਸੈਨਾਪਤ, ਕਹਿੰਦੇ ਨੇ ਜਦੋਂ ਦੀਵਾਰ ਡਿੱਗੀ ਏ, ਉਸ ਵਕਤ ਦੋਨਾਂ ਜਲਾਦਾਂ ਨੇ
ਇਹਨਾਂ ਬੱਚਿਆਂ ਦੀਆਂ ਬਾਹਾਂ ਤੇ ਲੱਤਾਂ ਨੂੰ ਘੁੱਟ ਕੇ ਪਕੜ ਲਿਆ। ਕਹਿੰਦੇ ਨੇ ਇਹਨਾਂ ਪਾਪੀਆਂ ਨੇ ਬੱਚਿਆਂ ਨੂੰ ਕੋਹ ਕੋਹ ਕੇ ਇਹਨਾਂ ਦੀ ਜਿਹੜੇ ਆ ਗਰਦ ਨੇ ਇਹਨਾਂ ਨੇ ਸ਼ਾਹ ਰਗ ਜਿਹੜੀ ਉਹ ਖੰਜਰ ਦੇ ਨਾਲ ਕੱਟ ਦਿੱਤੀ ਸੀ। ਦੋਨੋਂ ਬੱਚੇ ਜ਼ਮੀਨ ਤੇ ਪਏ ਨੇ, ਇਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਜਦੋਂ ਇਹਨਾਂ ਦੀ ਸ਼ਹਾਦਤ ਹੋਈ ਉਧਰ ਹਾਹਾਕਾਰ ਮਚ ਗਈ। ਕਹਿੰਦੇ ਨੇ ਸਾਧ ਸੰਗਤ ਮੇਰੇ ਗੁਰੂ ਕਲਗੀ ਵਾਲੇ ਸੱਚੇ ਪਿਤਾ ਉਸ ਵਕਤ ਰਾਏ ਕੱਲੇ ਦੇ ਕੋਲ ਪਹੁੰਚ ਚੁੱਕੇ ਨੇ। ਧਿਆਨ ਦੇਣਾ ਥੋੜਾ ਜਿਹਾ ਜਿਹੜਾ ਮੈਂ ਅਰਜ਼ ਕਰ ਰਿਹਾ, ਇਕਾਗਰਤਾ ਬਖਸ਼ਣੀ, ਰਾਏ ਕੱਲੇ ਦੇ ਕੋਲ ਪਹੁੰਚ ਚੁੱਕੇ ਨੇ ਤੇ ਇਧਰ ਦੋਨੋਂ ਸਾਹਿਬਜ਼ਾਦੇ ਸ਼ਹੀਦ ਹੋ ਗਏ ਤੇ ਮਾਤਾ ਗੁਜਰੀ ਜੀ ਦੇ ਕੋਲ ਸੰਦੇਸ਼ ਗਿਆ ਕਿ ਮਾਤਾ ਜੀ ਕਿ ਦੋਨੋਂ ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ। ਹੁਣ ਕਈ ਸੱਜਣ ਕਹਿੰਦੇ ਨੇ ਮਾਤਾ ਜੀ ਨੇ ਹੀਰਾ ਕੱਟਿਆ, ਕੋਈ ਕੁਝ ਕੋਈ ਕੁਝ ਨਹੀਂ। ਪਿਆਰਿਓ, ਉਹ ਮਾਤਾ ਉਸ ਅਕਾਲ ਪੁਰਖ ਦੇ ਭਾਣੇ ਵਿਚ ਰਹੀਏ, ਬੱਚਿਆਂ ਦੀ ਖਬਰ ਸੁਣੀਏ ਤੇ ਮਾਤਾ ਜੀ ਵੀ ਕੁਰਪਿਆ ਨਾ ਕਰ ਗਏ। ਜਦੋਂ ਅਕਾਲ ਚਲਾਣਾ ਕਰ ਗਏ ਮਾਤਾ ਜੀ ਵੀ ਤੇ ਸਾਹਿਬਜ਼ਾਦੇ ਵੀ ਸ਼ਹੀਦ ਕਰ ਦਿੱਤੇ। ਸਿੱਖ ਵਿਦਵਾਨ ਇਹ ਵੀ ਕਹਿੰਦੇ ਨੇ ਕਿ ਮਾਤਾ ਜੀ ਨੂੰ ਵੀ ਸ਼ਹੀਦ ਕੀਤਾ ਗਿਆ। ਜਦੋਂ ਸ਼ਹਾਦਤ ਹੋ ਗਈ ਉਹ ਹਿੰਦੁਸਤਾਨ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦਾ ਸੰਸਕਾਰ ਕਰਨ ਲਈ ਲੋਕ ਜ਼ਮੀਨ ਵੀ ਨਹੀਂ ਦਿੰਦੇ ਪਏ। ਧਰਤੀ ਉਹੀ ਏ ਜਿਸ ਨੂੰ ਸਾਹਿਬ ਨੇ ਆਜ਼ਾਦ ਕਰਾਉਂਦੇ ਪਏ ਨੇ ਤੇ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੀਆਂ ਲਾਸ਼ਾਂ ਉੱਥੇ ਸਰਹੰਦ ਵਿਚ ਪਈਆਂ ਨੇ ਤੇ ਸਾਧ ਸੰਗਤ ਕੋਈ ਸੰਸਕਾਰ ਕਰਨ ਲਈ ਜ਼ਮੀਨ ਨਹੀਂ, ਉਹ ਸਥਾਨ ਹੀ ਦਿੰਦਾ ਪਿਆ। ਉਸ ਵਕਤ ਦੀਵਾਨ ਟੋਡਰ ਮਲ ਉੱਠੇ। ਕੁਝ ਵਿਦਵਾਨ ਕਹਿੰਦੇ ਨੇ ਇਹਦੇ ਘਰ ਸੰਤਾਨ ਨਹੀਂ ਸੀ। ਅਕਸਰ ਘਰ ਵਾਲੀ ਗੱਲ ਕਹਿੰਦੀ ਸੀ ਰੱਬ ਨੇ ਦੌਲਤ ਬੜੀ ਦਿੱਤੀ ਏ ਪਰ ਘਰ ਵਿਚ ਸੰਤਾਨ ਨਹੀਂ। ਤੇ ਜਦੋਂ ਬੱਚਿਆਂ ਦੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਤੇ ਇਹਨਾਂ ਨੇ ਰੁਪਈਏ ਲਏ ਨੇ, ਸੋਨੇ ਦੀਆਂ ਮੋਹਰਾਂ ਲਈਆਂ ਨੇ ਤੇ ਉਸ ਵਕਤ ਜ਼ਮੀਨ ਖਰੀਦੀ ਗਈ ਜੋਤੀ ਸਵਰੂਪ ਜਿੱਥੇ ਅੱਜ ਸਾਰਾ ਸਿੱਖ ਜਗਤ ਝੁਕਦਾ ਹੈ, ਇਹ ਟੋਡਰ ਮੱਲ ਨੇ ਖਰੀਦੀ ਸੀ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਦੇ ਪੁੱਤਰਾਂ ਦਾ ਸੰਸਕਾਰ ਆਪਣੇ ਹੱਥੀ ਕੀਤਾ ਸੀ। ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਗਿਆ। ਗੁਰੂ ਕਲਗੀ ਵਾਲੇ ਸੱਚੇ ਪਿਤਾ ਬੈਠੇ ਨੇ ਰਾਏ ਕੱਲੇ ਦੇ ਕੋਲ। ਪ੍ਰੋਫੈਸਰ ਪੂਰਨ ਸਿੰਘ ਲਿਖਦਾ ਉਸ ਵਕਤ ਆਵਾਜ਼ ਦਿੱਤੀ, ਰਾਏ ਕੱਲਾ ਕਹਿੰਦਾ ਸਤਿਗੁਰੂ ਮੇਰੇ ਲਾਇਕ ਕੋਈ ਸੇਵਾ ਹੋਵੇ। ਤੇ ਸਾਹਿਬ ਜੀ ਇੱਕ ਗੱਲ ਕਹਿੰਦੇ ਨੇ ਰਾਏ ਕੱਲਾ ਇੱਕ ਕੰਮ ਕਰੇਗਾ, ਮੇਰੇ ਛੋਟੇ ਬੱਚਿਆਂ ਦਾ ਪਤਾ ਨਹੀਂ, ਬੁੱਢੜੀ ਮਾਂ ਦਾ ਪਤਾ ਨਹੀਂ, ਤੇਰੇ ਕੋਲ ਕੋਈ ਬੰਦਾ ਹੈ ਉਹਨਾਂ ਦੀ ਖਬਰ ਲੈ ਕੇ ਆਵੇ। ਪੂਰਨ ਸਿੰਘ ਕਹਿੰਦਾ ਉਹ ਸਿੱਖਾ ਇੱਥੇ ਇੱਕ ਪਿਤਾ ਵਾਲੇ ਹਿਰਦੇ ਨਾਲ ਸੋਚ, ਆਪਣੇ ਹਿਰਦੇ ਨਾਲ ਤੂੰ ਦੇਖ ਜਿਹਦੇ ਪੁੱਤਰ ਕਈ ਦਿਨਾਂ ਦੇ ਵਿਛੜੇ ਹੋਣ ਉਹਨੇ ਕਿਹੜੇ ਹਿਰਦੇ ਨਾਲ ਇਹ ਗੱਲ ਕਹੀ। ਰਾਏ ਕੱਲਾ ਤੂੰ ਇੱਕ ਕੰਮ ਕਰ, ਜੇ ਸੇਵਾ ਕਰ ਸਕਣਾ ਸਰਹੰਦ ਅੰਦਰ ਕੋਈ ਆਦਮੀ ਭੇਜ, ਮੇਰੇ ਬੱਚਿਆਂ ਦਾ ਖਬਰਸਾਰ ਤਾਂ ਲੈ ਕੇ ਆਵੇ। ਉਸੇ ਵਕਤ ਉਹਨੇ ਆਪਣੇ ਹਲਕਾਰੇ ਨੂੰ ਬੁਲਾਇਆ। ਹਲਕਾਰੇ ਦਾ ਮਤਲਬ ਹੈ ਇੱਕ ਥਾਂ ਤੋਂ ਦੂਜੀ ਥਾਂ ਸੰਦੇਸ਼ ਲਿਜਾਣ ਵਾਲਾ। ਉਸ ਹਲਕਾਰੇ ਦਾ ਨਾਮ ਸੀ ਨੂਰਾ ਮਾਹੀ, ਕੁਝ ਮਾਹੀ ਸ਼ਬਦ ਇਸ ਕਰਕੇ ਵਰਤਦੇ ਨੇ ਉਹ ਮਹੀਆਂ ਦਾ ਪਾਲੀ ਸੀ, ਨੂਰੇ ਮਾਹੀ ਨੂੰ ਤੋਰਿਆ। ਸਾਹਿਬ ਕਹਿੰਦੇ ਨੇ ਨੂਰਿਆ ਜਾ ਸਰਹੰਦ ਦੀ ਧਰਤੀ ਤੇ ਦੇਖ ਕੇ ਆ ਕਿ ਛੋਟੇ ਸਾਹਿਬਜ਼ਾਦਿਆਂ ਨਾਲ ਤੇ ਮਾਤਾ ਦਾ ਕੀ ਹਾਲ ਏ। ਸਾਹਿਬ ਟਿਕ ਗਏ ਨੇ, ਨੂਰਾ ਮਾਈ ਸਰਹੰਦ ਨੂੰ ਗਿਆ ਤੇ ਕਹਿੰਦੇ ਨੇ ਜਦੋਂ ਸਰਹੰਦ ਪਹੁੰਚਿਆ ਖਬਰ ਸੁਣੀ ਕਿ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦੇ ਔਰ ਮਾਤਾ ਗੁਜਰੀ ਸ਼ਹੀਦ ਹੋ ਚੁੱਕੇ ਨੇ। ਤੁਰਦਾ ਤੇ ਹੁਣ ਗੁਰੂ ਗੋਬਿੰਦ ਸਿੰਘ ਵੱਲ ਪੈਰ ਪੱਟਣ ਨੂੰ ਚਿੱਤ ਨਹੀਂ ਕਰਦਾ, ਕਿਹੜੇ ਮਨ ਨਾਲ ਜਾ ਕੇ ਕਹਾਂਗਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਤੇਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ, ਕਿਹੜੇ ਮੂੰਹ ਨਾਲ ਜਾ ਕੇ ਕਹਾਂਗਾ ਕਿ ਗੁਰੂ ਗੋਬਿੰਦ ਸਿੰਘ ਜੀ ਬੁੱਢੜੀ ਮਾਂ ਸ਼ਹੀਦ ਹੋ ਗਈ ਏ ਪਰ ਸਤਿਗੁਰੂ ਬੈਠੇ ਨੇ। ਪੂਰਨ ਸਿੰਘ ਕਹਿੰਦਾ ਉਸ ਵਕਤ ਆਵਾਜ਼ ਦਿੰਦੇ ਨੇ ਰਾਏ ਕੱਲਾ ਆ ਰੁੱਖ ਤੇ ਚਾੜਖਾਂ ਕਿਸੇ ਮਨੁੱਖ ਨੂੰ ਮੇਰੇ ਪੁੱਤਰਾਂ ਦੀ ਅਜੇ ਖਬਰ ਨਹੀਂ ਆਈ, ਪਤਾ ਤਾਂ ਕਰਕੇ ਆ ਕਿ ਮੇਰੇ ਪੁੱਤਰਾਂ ਦੀ ਖਬਰ ਲੈ ਕੇ ਮਾਈ ਆਉਂਦਾ ਕਿ ਨਹੀਂ। ਕਹਿੰਦੇ ਨੇ ਸਿੱਖ ਚੜ੍ਹਦਾ ਤੇ ਰੁੱਖ ਤੋਂ ਥੱਲੇ ਉਤਰ ਕੇ ਕਹਿੰਦਾ ਦਾਤਾ ਅਜੇ ਨੂਰਾ ਨਹੀਂ ਆਇਆ, ਉਧਰ ਸ਼ਾਮ ਢਲਦੀ ਪਈ ਏ। ਸਾਹਿਬ ਕਹਿੰਦੇ ਨੇ ਹੁਣ ਦੇਖ ਤੇ ਦੂਰੋਂ ਦਿਸਦਾ ਪਿਆ ਨੂਰਾ ਮਾਹੀ ਤੁਰਿਆ ਹੁੰਦਾ, ਪੈਰ ਪੁੱਟਦਾ ਪਰ ਬੜੇ ਆਸਤਾ, ਸਿੱਖਾਂ ਨੇ ਆਪਣੇ ਹਿਰਦੇ ਕੁੱਟ ਲਏ ਨੇ, ਪਤਾ ਨੀ ਹੁਣ ਕੀ ਖਬਰ ਮਿਲਣੀ ਏ, ਕੀ ਸਾਨੂੰ ਸੰਦੇਸ਼ ਮਿਲਣਾ। ਪਰ ਕਲਗੀ ਵਾਲੇ ਗੰਭੀਰ ਟਿਕੇ ਨੇ, ਆਰਾਮ ਨੂੰ ਸਭ ਕੋਈ ਦੇਖਦੇ ਪਏ ਨੇ। ਇੰਨੀ ਦੇਰ ਨੂੰ ਨੂਰਾ ਮਾਹੀ ਆ ਗਿਆ, ਸੂਰਜ ਛਿਪਦਾ ਪਿਆ ਤੇ ਨੂਰੇ ਮਾਹੀ ਨੇ ਆਪਣੇ ਚਿਹਰੇ ਨੂੰ ਲੁਕਾ ਲਿਆ। ਸਾਹਿਬ ਕਹਿਣ ਲੱਗੇ ਨੂਰਿਆ ਬੋਲ, ਬਾਬਾ ਫਤਿਹ ਸਿੰਘ ਬਾਬਾ ਜੋਰਾਵਰ ਸਿੰਘ ਦਾ ਹਾਲ ਪੁੱਛਦੇ ਨੇ, ਸੁਣਾ ਕੀ ਬੀਤੀ। ਕਹਿਣ ਲੱਗਾ ਦਾਤਿਆ
کیوں جی منحوس شام آئیے

मैं अपने मुख तो कपड़ा उतार के किवें दसा कि तेरे बच्चा न उस धरती ते की बीती है। कह लगे नूरिया ए पहली शाम नहीं ए तीजी शाम आई है। कह लगा दात्या ए तीजी शाम? कह लगे हां तू सुना दे, दो शामा मैं देख लिया ने, अज तीजी आ ते चेते रखी है तीजी शाम आखरी आ। इस तो बाद किसे दिया शामा पैनिया ने गुरु गोविंद सिंह को कोई शामा नु संदेश इस तो बाद नहीं हो पहुंचना। राय कला कहिंदा तीजी शाम? कह लगे ओ दिन आनंदपुर भी शाम सी, दिन छपदा पिया सी, जिदन भाई जैता कीरतपुर साहब पहुंचया सी सूरज छिपदा सी, ते ओ भी शाम मैं देखी जिदन मैं अपने पिता दे शीश नु झोली विच पाया सी। आ कुछ दिन लंघे दूजी शाम आई सी, जदो चमकौर की घड़ी विच जिन छिपदिया मैं अपने पुत्र जुझार सिंह नु शहीद हुंदिया देखिया, मैं ता शामा दे संदेश सुनदा आदी हो गया। हुण तू घबरा ना, मैनू दस अज शाम की वापरदा पिया। कहिंदे ने नूरे माही ने एक गल कही, कहिंदा रोंदिया गुरु गोविंद सिंह सच्चे पिता तेरे दोनों पुत्र शहीद कर दिते गए ने, दोनों नु नीयां भी चिणिया को दिता है। राय कले दियां भुभां निकल गईयां, नाल बैठे गुरु के सिख रोन लगता है। गुरु गोबिंद सिंह ने हाथ विच तीर पकड़े है। हुण तको कदी गुरु गोबिंद सिंह जी दी नीति, जे सिखणा सिखो किते संघर्ष करन दी जाए ते गुरु गोबिंद सिंह तो सिखो। चमकौर दी गड़ी है, दोनों पुत्र शहीद ने, जे पुत्र दी लाश दे कोलो निकलदे ने कदी नहीं चमकौर दी गड़ी विच किते भी नहीं गुरु गोबिंद सिंह ने कहा मैं जालम राज दी जड़ पट्टी, असी शब्द वरतने आ, मैं तुरकां दी जड़ पड़ दिती। मैं अर्ज कीती सी शब्द तुरक नहीं, शब्द जालम है। आखिर गनी खां ते नबी खां भी तुरक ने, जेड़ा मंजा चुकदे पए ने जान ते खेड के। पीर बुद्धू शाह भी नमाजी है, तीखण शाह भी नमाजी है, मलेर कोटलिया भी होवे तुरक दी नहीं। हुण उधर खबर पहुंची वड्डे साहिबजादे शहीद ने गुरु गोबिंद सिंह बिलकुल नहीं कहिंदे पए कि मैं जालम दी जड़ पड़ दिती। ये कहिंदे पए ने कोई नहीं के जंग हुई आपस विच लड़ के शहीद होए, पर जदो छोटियां दी खबर मिली ते उरो गुरु गोबिंद सिंह ने काई दा बूटा पर दिता। ए क्यों पहला क्यों नहीं पत्या? क्योंकि पहला पुत्र लड़ते शहीद होए ने, जे दो तीर वजे ने ते चार किसे नु मारे भी ने, जे एक गोली सीने विच लगी है ते दो किसी दे छाती विच ठंडियां भी कीतियां ने, इस करके काई दा बूटा पटिया। पुत्र भावे गुरु गोबिंद सिंह दा होवे ते पुत्र भावे किसे मुसलमान दा होवे, जदों मजलूम ते जुल्म होवेगा उदों उस राज दियां जड़ां जरूर पट्टियां जाणगियां, क्योंकि बेदोषे ने, ओ मजलूम ने, उन्हां ने हाथ नहीं चुकिया, उन्हां ने बंदूक नहीं पकड़ी। जदों काई दा बूटा पट्टण लगे ने सिखां ने चरण पकड़ लै ते लिखदा पूरन सिंह साहिब कहिंदा रोवो ना, सतगुरु कहिंदे ने सिखो रोवो ना, मेरे पुत्र मरे नहीं। पुछया दाता क्यों? ते गंभीर आवाज विच पढ़ देने कबीर संत मुए क्या रोईए, जो अपने ग्रह जाए रोवो साकत बापड़े जो हाटे हाट बकाए। रोवो ना सह पंड कहिंदे ने गुरमुख जन्म सवार दरगाह चलिया। कहन लगे रोवो ना सजनो, गुरमुख लाह लै गए मनमुख चले मूल गवाए। इथे हजूर दे चरण पकड़े साहब ने काई दा बूटा पट के क्या लैओ राय कला, अज मैं जालम राज दी जड़ पड़ दिती। इथे कवि ने बड़े कमाल दी गल कही, ओ कहिंदा गुरु गोबिंद सिंह जदो इन्हां दे चरण पकड़े ने सिखा ने, रो रो के साहब दे चरण धो दिते। ते राय कला कहिंदा पातशाह, दया सिंह कहिंदा सच्चे पातशाह अगा कुछ नहीं कह सकिया। ओ कवि कहिंदा साहब कहिंदे ने दया सिंह पातशाह ना कहे। पुछया क्यों? कहन लगे पातशाह तां ओ वे जेड़ा सब कुछ इको वारी सौंप देवे। सजना ओथे उन्हें चार पंक्तियां कहियां दर्दनाक। कह लगे भाई दया सिंह जी, तहिंदे देश दा जदो सहारा नहीं सी उदो पिता मैं इस देश तो वारिया, मैं माता गुजरी बिच सरहंद गुजरी, समा गुजरिया जिवें गुजारिया मैं, चार पुत्र सन बख्शे परमात्मा ने ओ भी जोड़ा जोड़ा करके वारिया मैं, मत कहो सिखो मेनू शहनशाह किश्ता नाल तां कर्ज उतारिया। मैं उस मालिक दा शुक्र पिया करना वा, साहिबजादियां दी शहादत होई जालम राज दी जड़ पट्टी। औरंगजेब नू जफरनामा लिखिया ते लिखदे पए ने औरंगजेब मत घबरा, मेरे चार पुत्र को के मार दिते, अजे खालसा बैठा है किन्ने कु को के मारेगा। प्यारियो
ਇਸੇ ਧਰਤੀ ਤੇ ਰਾਏ ਕੱਲੇ ਨੇ ਚਰਨ ਪਕੜ ਕੇ ਕਿਹਾ ਸੀ ਦਾਤਾ ਮੁਸਲਮਾਨ ਤਾਂ ਮੈਂ ਵੀ ਹਾਂ। ਸਾਹਿਬ ਨੇ ਅਸੀਸ ਦਿੱਤੀ ਰਾਏ ਕੱਲਾ ਆ ਕਿਰਪਾਨ ਮੇਰੀ ਸਾਂਭ ਕੇ ਰੱਖੀ, ਜਿੰਨੀ ਦੇਰ ਤੱਕ ਸਤਿਕਾਰ ਕਰੇਗਾ ਤੈਨੂੰ ਕਿਸੇ ਚੀਜ਼ ਦੀ ਕਮੀ ਨਹੀਂ, ਤੇਰੇ ਘਰ ਘਾਟਾ ਨਹੀਂ ਰਹਿਣਾ, ਬਿਦ ਵੀ ਨਾ ਕਰੀ। ਕਵੀ ਸੰਤੋਖ ਸਿੰਘ ਕਹਿੰਦੇ ਨੇ ਉਹਨੇ ਅਦਬ ਕੀਤਾ, ਉਹਦੇ ਪੁੱਤਰ ਨੇ ਅਦਬ ਕੀਤਾ, ਤੇ ਕਵੀ ਜੀ ਕਹਿੰਦੇ ਨੇ ਜਦੋਂ ਅਸੀਂ ਛੋਟੇ ਸਾਂ ਉਹਦੇ ਪੋਤਰੇ ਨੇ ਬੇਅਦਬੀ ਕੀਤੀ, ਪਰ ਪੋਤੇ ਨੇ ਤੇ ਉਸੇ ਕਿਰਪਾਨ ਦੇ ਨਾਲ ਉਹਦੀ ਮੌਤ ਹੋ ਗਈ ਸੀ। ਉਹ ਸ੍ਰੀ ਸਾਹਿਬ ਗੁਰਦੁਆਰਾ ਸਿਰਪਾਓ ਸਾਹਿਬ ਨਾਭੇ ਵਿਖੇ ਪਈ ਹੈ। ਖੈਰ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਜ਼ਫਰਨਾਮਾ ਲਿਖਦੇ ਨੇ ਤਾਂ ਵੀ ਉਹ ਚੜ੍ਹਦੀ ਕਲਾ ਦੇ ਅੰਦਰ, ਤੇ ਅੱਜ ਉਹਨਾਂ ਬਾਬਿਆਂ ਨੂੰ ਅਸੀਂ ਯਾਦ ਪੈ ਕਰਨੇ ਆ। ਜਿਹੜੀ ਮੈਂ ਅਰਜ਼ ਕਰਨੀ ਚਾਹੁੰਦਾ ਵਾਂ ਗੁਰੂ ਕੇ ਪਿਆਰਿਓ, ਕਦੀ ਉਹਨਾਂ ਦੇ ਜੀਵਨ ਨੂੰ ਤੱਕੋ, ਉਹ ਖਲੋ ਕੇ ਇੱਕ ਆਵਾਜ਼ ਕਹਿੰਦੇ ਨੇ ਸਰਿਆਂ ਦੇ ਅੰਦਰ ਕਿ ਅਸੀਂ ਚਾਰ ਨਹੀਂ ਅਸੀਂ ਹਜ਼ਾਰ ਹਾਂ। ਤੇ ਕਰਮ ਸਿੰਘ ਹਿਸਟੋਰੀਅਨ ਲਿਖਦੇ ਨੇ ਸਿੱਖਾਂ ਨੇ ਇੱਕ ਦ੍ਰਿੜ ਇਰਾਦਾ ਕਰ ਲਿਆ ਕਿ ਓਨੀ ਦੇਰ ਤੱਕ ਚੈਨ ਨਾਲ ਨਹੀਂ ਬਹਿਣਾ ਜਿੰਨੀ ਦੇਰ ਤੱਕ ਅਸੀਂ ਸਰਹੰਦ ਨੂੰ ਗਰਕ ਨਹੀਂ ਕਰ ਦਿੰਦੇ। ਕਰਮ ਸਿੰਘ ਹਿਸਟੋਰੀਅਨ ਨੇ ਕੁਝ ਕੁ ਉਦਾਹਰਨਾਂ ਦਿੱਤੀਆਂ ਨੇ, ਇਸ ਸ਼ਹਾਦਤ ਨੇ ਰੰਗ ਹੀ ਲਿਆਂਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਦੱਖਣ ਤੋਂ ਆਏ ਨੇ ਤੇ ਅੰਮ੍ਰਿਤ ਦੀ ਦਾਤ ਦੇ ਕੇ ਤੋਰਿਆ, ਤੇ ਇੱਕ ਗੱਲ ਕਹੀ ਸੀ ਗੁਰਬਖਸ਼ਿਆ ਚੱਲੇ ਤੂੰ ਸਰਹੰਦ ਵੀ ਪਹੁੰਚਣਾ, ਪਰ ਸਰਹੰਦ ਤੋਂ ਪਹਿਲਾਂ ਸੰਡੋਰੇ ਜ਼ਰੂਰ ਜਾਈ। ਉਥੇ ਇੱਕ ਮੇਰਾ ਪਰਮ ਮਿੱਤਰ ਪੀਰ ਬੁੱਧੂ ਸ਼ਾਹ ਸੀ ਜਿਹਨੂੰ ਜ਼ਾਲਮ ਨੇ ਕੋਹ ਕੇ ਮਾਰਿਆ, ਉਸ ਜ਼ਾਲਮ ਨੂੰ ਸਜ਼ਾ ਜ਼ਰੂਰ ਦੇਵੀ। ਜਦੋਂ ਤੁਰਿਆ ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਨੇ ਪਹੁੰਚਣ ਲੱਗਾ ਸਰਹੰਦ, ਤੇ ਕਰਮ ਸਿੰਘ ਹਿਸਟੋਰੀਅਨ ਕਹਿੰਦਾ ਉਹਨੇ ਇੱਕੋ ਗੱਲ ਕਹੀ ਸੀ, ਮੈਂ ਉਹ ਤਨ ਵੀ ਅਰਜ਼ ਕੀਤੀ ਸੀ ਕਿ ਸਿੱਖੋ ਚਮਕੌਰ ਦੀ ਗੜੀ ਤੇ ਸਰਹੰਦ ਦੀਆਂ ਨੀਆਂ ਆਪਣੇ ਵੀਰਾਂ ਨੂੰ ਆਵਾਜ਼ਾਂ ਪਈਆਂ ਮਾਰਦੀਆਂ। ਉਹ ਕਹਿੰਦਾ ਹਮਲਾ ਕੀਤਾ ਸਰਹੰਦ ਨੂੰ ਫਤਿਹ ਕੀਤਾ, ਤੇ ਬੰਦਾ ਸਿੰਘ ਬਹਾਦਰ ਨੇ ਕੁਝ ਕੁ ਇਮਾਰਤਾਂ ਰਹਿਣ ਦਿੱਤੀਆਂ। ਹੁਣ ਮੈਂ ਅਰਜ਼ ਕਰ ਰਿਹਾ ਸਿੱਖਾਂ ਨੇ ਇੱਕ ਇਰਾਦਾ ਕੀਤਾ ਦ੍ਰਿੜਤਾ ਨਾਲ ਕਿ ਸਰਹੰਦ ਨੂੰ ਨਹੀਂ ਰਹਿਣ ਦੇਣਾ, ਤੇ ਜੋ ਇਰਾਦਾ ਕੀਤਾ ਦ੍ਰਿੜਤਾ ਨਾਲ ਉਹ ਪੂਰਾ ਹੋਇਆ। ਸਾਲ ਭਾਵੇਂ ਕਿੰਨੇ ਲੱਗ ਗਏ, ਸ਼ਹਾਦਤਾਂ ਕਿੰਨਾ ਹੋਈਆਂ। ਬੰਦਾ ਸਿੰਘ ਬਹਾਦਰ ਤੋਂ ਬਾਅਦ ਸੰਮਤ ਆਉਂਦਾ 1811। ਧਿਆਨ ਦੇਣਾ ਮੈਂ ਕੁਝ ਕੁ ਸੰਮਤ ਅਰਜ਼ ਕਰਨ ਲੱਗਾ। ਕਰਮ ਸਿੰਘ ਹਿਸਟੋਰੀਅਨ ਕਹਿੰਦਾ ਕਿ ਉਸ ਵਕਤ ਸਿੱਖ 10,000 ਆਇਆ, ਉਹਨੇ ਸਰਹੰਦ ਨੂੰ ਚੀਰ ਕੇ ਪਾਰ ਨਿਕਲ ਗਿਆ, ਪਰ ਅਜੇ ਇਹ ਗਰਕ ਨਹੀਂ ਹੋਈ। ਸੰਮਤ ਆਇਆ 1814, ਉਦੋਂ ਫਿਰ ਸਿੱਖਾਂ ਨੇ ਹੱਲਾ ਕੀਤਾ, ਸਰਹੰਦ ਕੁਝ ਕੁ ਲੁੱਟੀ, ਫਿਰ ਨਿਕਲ ਗਿਆ, ਪੂਰੀ ਗਰਕ ਨਹੀਂ ਹੋਈ। ਸੰਮਤ ਆਇਆ 1816, ਫਿਰ ਇਹਨਾਂ ਹੱਲਾ ਕੀਤਾ। ਸੰਮਤ ਆਇਆ 1818, ਫਿਰ ਹਮਲਾ ਕੀਤਾ, ਤੇ ਜਦੋਂ ਇਹਨਾਂ ਪੰਜਵਾਂ ਹਮਲਾ ਕੀਤਾ ਸੰਮਤ 1820 ਦੇ ਅੰਦਰ, ਉਦੋਂ ਸਾਰੀ ਸਰਹੰਦ ਨੂੰ ਗਰਕ ਕਰ ਦਿੱਤਾ, ਤੇ ਕਹਿੰਦੇ ਨੇ ਸਿੱਖ ਸਰਦਾਰਾਂ ਨੇ ਉਸ ਸਰਹੰਦ ਦੇ ਉੱਪਰ ਹੜ ਵਾਇਆ ਸੀ, ਤੇ ਹੁਕਮ ਕੀਤਾ ਸੀ ਕਿ ਸਰਹੰਦ ਦੀਆਂ 5-5 ਇੱਟਾਂ ਜਿਹੜੀਆਂ ਨੇ ਉਹ ਹਰ ਇੱਕ ਸਿੱਖ ਜਿਹੜਾ ਉਹ ਸਤਲੁਜ ਵਿੱਚ ਸੱਟ ਕੇ ਆਵੇ, ਕਿਉਂਕਿ ਗੁਰੂ ਮਾਰੀ ਸਰਹੰਦ ਹੈ। ਜਿਹੜਾ ਦ੍ਰਿੜ ਇਰਾਦਾ ਕੀਤਾ ਉਹਦੇ ਤੇ ਪਾਰ ਹੋਏ। ਪਿਆਰਿਓ ਆਓ ਜਿਸ ਗੁਰੂ ਗੋਬਿੰਦ ਸਿੰਘ ਦੇ ਚਰਨ ਅਸੀਂ ਵੀ ਪਰਸ ਲਈਏ। ਮੈਂ ਅਰਜ਼ ਕਰਾਂ ਕਦੀ ਉਸ ਗੁਰੂ ਗੋਬਿੰਦ ਸਿੰਘ ਦੇ ਬਣ ਕੇ ਤਾਂ ਦੇਖੋ। ਭਾਵਾਂ ਅਸੀਂ ਆਮ ਤੌਰ ਤੇ ਹੁਣ ਅਨਾਉਂਸ ਵੀ ਕਰਨੇ ਪਏ ਹਾਂ ਕਿ ਅੰਮ੍ਰਿਤ ਦੀ ਦਾਤ ਲਵੋ, ਗੁਰੂ ਵਾਲੇ ਬਣੋ, ਸਿੰਘ ਸਾਹਿਬ ਆ ਰਹੇ ਨੇ, ਉਹਨਾਂ ਨੂੰ ਅਸੀਂ ਜੀ ਆਇਆਂ ਵੀ ਕਹਿਣਾ, ਇਸ ਕਰਕੇ ਕਿਉਂਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੇਵਾਦਾਰ ਨੇ, ਉਸ ਤਖ਼ਤ ਤੋਂ ਆ ਰਹੇ ਨੇ। ਹਰ ਸਿੱਖ ਜਿਹੜਾ ਗੁਰੂ ਨਾਨਕ ਨਾਮ ਲੇਵਾ ਉਹਦੇ ਮਨ ਅੰਦਰ ਉਸ ਤਖ਼ਤ ਦਾ ਅਦਬ ਹੈ। ਪਰ ਆਪਾਂ ਗੁਰੂ ਗੋਬਿੰਦ ਸਿੰਘ ਦੇ ਬਣ ਕਿਉਂ ਨਹੀਂ ਜਾਂਦੇ? ਪ੍ਰੋਫੈਸਰ ਪੂਰਨ ਸਿੰਘ ਨੇ ਇੱਕ ਬੜੇ ਕਮਾਲ ਦੀ ਗੱਲ ਕਹੀ ਸੀ, ਭਾਵਾਂ ਉਹ ਕਵੀ ਸੱਜਣ ਨੇ। ਉਹ ਕਹਿੰਦਾ ਮੇਰਾ ਦਿਲ ਕੀਤਾ ਕਿ ਮੈਂ ਮੂਰਤੀਕਾਰ ਬਣ ਜਾਵਾਂ ਤੇ ਗੁਰੂ ਗੋਬਿੰਦ ਸਿੰਘ ਦੀ ਮੂਰਤ ਬਣਾਵਾਂ, ਤੇ ਮੂਰਤ ਬਣਾਉਣ ਤੋਂ ਬਾਅਦ ਸਤਲੁਜ ਦੇ ਵਿੱਚ ਜਲ ਪ੍ਰਵਾਹ ਕਰ ਦਿਆਂ ਤੇ ਥੱਲੇ ਲਿਖ ਦਿਆਂ ਇਹ ਵੀ ਗੁਰੂ ਗੋਬਿੰਦ ਸਿੰਘ ਦੀ ਮੂਰਤ ਨਹੀਂ। ਧਿਆਨ ਦੇਣਾ ਸਿੱਖੀ ਦਾ ਸਿਧਾਂਤ ਕੀ ਹੈ। ਉਹ ਕਹਿੰਦਾ ਮੈਂ ਮੂਰਤ ਬਣਾਵਾਂ, ਥੱਲੇ ਲਿਖ ਦਿਆਂ ਗੁਰੂ ਗੋਬਿੰਦ ਸਿੰਘ ਤੇਰੀ ਇਹ ਮੂਰਤ ਨਹੀਂ, ਫਿਰ ਬਣਾਵਾਂ, ਫਿਰ ਜਲ ਪ੍ਰਵਾਹ ਕਰਦਿਆਂ, ਫਿਰ ਬਣਾਵਾਂ, ਫਿਰ ਪਾਣੀ ਵਿੱਚ ਜਲ ਪ੍ਰਵਾਹ ਕਰਾਂ, ਤੇ ਵੇਖਣ ਵਾਲੇ ਲੋਕ ਕਹਿਣ ਕਿ ਅੱਧੀ ਉਮਰ ਤਾਂ ਇਹ ਮੂਰਤੀਆਂ ਬਣਾਉਣ ਦੀ ਜਾ ਸਿੱਖਦਾ ਰਿਹਾ ਤੇ ਅੱਧੀ ਜ਼ਿੰਦਗੀ ਬਣਾਉਂਦਾ ਰਿਹਾ, ਪਰ ਮੋਏ ਤੋਂ ਬਣੀ ਇੱਕ ਵੀ ਨਾ। ਸ਼ਬਦ ਵਰਤਿਆ ਮੋਏ ਤੋਂ ਬਣੀ ਇੱਕ ਵੀ ਨਾ। ਲੋਕ ਮੈਨੂੰ ਇਹ ਕਹਿਣ ਤੇ ਮੈਂ ਜਾ ਕੇ ਪੁੱਛਾਂ ਗੰਗਾ ਨੂੰ ਕਿ ਤੂੰ ਬੋਲ ਖਾਂ, ਤੇਰੇ ਕਿਨਾਰੇ ਤੇ ਕਲਗੀ ਵਾਲੇ ਨੇ ਬਾਲ ਚੋਜ ਕੀਤੇ, ਮੇਰਾ ਗੁਰੂ ਗੋਬਿੰਦ ਸਿੰਘ ਕਿਹੋ ਜਿਹਾ ਸੀ ਬਾਲ ਉਮਰ ਅੰਦਰ, ਮੈਨੂੰ ਬੋਲ ਕੇ ਦੱਸ, ਮੈਂ ਉਹਦੀ ਤਸਵੀਰ ਬਣਾਉਣੀ ਹੈ। ਪਰ ਗੰਗਾ ਬੋਲ ਕੇ ਕਹਿ ਨਾ
इको गल कह पुरुष आया तस्वीरां बनान तुर पे जेड़ा कलगी वाले नु परस लैंदा ही ओ कलगी वाले दी तस्वीर नु हिरदे विच लुका लैंदा ही बोलदा नहीं कहना मैं पूछा सतलुज तो आके के दस का सजना तेरे किनारे कलगी वाले रहे भरावा तू ओदन दा तुरया मेरा गुरु गोबिंद सिंह किहो जैसी ओ भी चोपे मैं पूछा जाके नदेड़ दी गदावरी तो के मेरा गुरु गोबिंद सिंह किहो जै मैं मूर्त बनानी है ओ भी चोपे मैं पूछा जाके अबचल दे शस्त्रा तो मेरा गुरु गोबिंद सिंह किहो जै ओ भी चोपे ते कहिंदा जदों मैं सारिया नु पूछा ते इको आवाज आई ओ पूर्ण सया तू गुरु गोबिंद सिंह दियां मूर्तां कागज ते ना बना याद रखी गुरु गोबिंद सिंह दी मूर्त कागज ते नहीं ओ बननी जतन भी करे ते तां भी नहीं बननी गुरु गोबिंद सिंह दी मूर्त बनदी आ इक गुरसिख दे हिरदे उते तू हिरदे ते मूर्त बना गुरु गोबिंद सिंह दी मूर्त बनदी आ हिरदे दे उते ते पूरन सिंह अगे लिखदा है उठो पूरन सिंह छड कागज ते रंगा दे डब्बे नू चल किसे गुरु गोबिंद सिंह दे सिख दे दर्शन कर ओदे हिरदे ते मूर्त ते जदो पर्दा चुके ते थल्यो मूर्त कह तू मैं गुरु कह मूर्त विचो तू मैं ते सिख कह मैं तू ते तू तू विच इना कु लुई हो जान ते गुरु गोबिंद सिंह ते सिख विच अंतर ही कोई ना रहे अखीर विच कहिंदा खालसा वीर भैन असी कागज दियां मूर्तां बनाईयां पर हिरदे ते गुरु गोबिंद सिंह नु टिकाए ही ना हिरदे ते ओदी मूर्त बनाई ना ओनू हिरदे ते टिका ते याद रखी मैं तू ते तू मैं बन जाएगा ओ एक गल कहिंदा है कि तू सुहाग वाला बन जा गुरु गोबिंद सिंह दे अमृत दी दात लै अमृत दी दात लै के कमाई करी बस उसे हिरदे उते गुरु गोबिंद सिंह दी मूर्त बन जांदी प्यारियो आओ आपां भी उस गुरु दा शुक्र करिए किन्ना कु शुक्र करांगे मैं अल्लाह यार खां जोगी दियां इन्हां पंक्तियां नाल समाप्ति करनी चाहांगा उन्हें तर्क नहीं कीता ओ हकीकत कह रहा है कहिंदा जदों मैं गुरु गोबिंद सिंह जी दी नज़म लिखना वा हैरान हुंदा वा गुरु गोबिंद सिंह तुसी एक बंदे अंदर इन्ने गुण पा दिते हिंदुस्तान दी पुरानी फिलासफी है सिमरतियां दी पुराणा दी वेदां दी के चार बंदे वक वक चार काम कर दे के ब्राह्मण केवल पढ़ सकदा है पढ़ा सकदा है जां लोकां नूं कथा सुणांदा है जां ओह विख्यान दिंदा है खत्री केवल जंग करदा है वैश केवल वाही करदा है ते शूदर जेड़ा ओदे भागां विच पढ़ना की ओने तां बाकी तिन्नां दी सेवा करनी झाड़ू लाना गंद बाहर सटना ओ कहिंदा हैरानगी दी गल जेड़ा समाज चार वर्णा विच वंडिया होया सी मेरे गुरु गोबिंद सिंह जी तुसी चारे गुण एक दे अंदर भर दिते ने पुछया किवें कहिंदा जदों मैं देखना ना तेरा बाबा दीप सिंह दी जीवन दी गल करदिया कि उन्हां ने कलम पकड़ी है दमदमा साहिब दी धरती ते गुरु ग्रंथ साहिब दी बीड़ लिखते ने उदो तेरा सिख महान पंडित है उदो विद्वान ब्राह्मण है ते जदो ओही खबर सुनदा है कि अमृतसर दी धरती ते हमला हो गया है ते 80 साल दा बाबा कलम रख के खंडे नु हाथ पांदा है ते उदो तेरा सिख खत्री वाला काम कर दई कहन लगे जदो ओही हल बांदा है ते दसवंध कढदा है उदो वैश वाला काम कर दई ते जेड़े शूदर वाले काम लोकी नफरत करदे ने ते तेरी कमाई वाले सिख सारा दिन लंगर दे भांड्यां विच खलोते रहिंदे ने सारा दिन झाड़ू लांदे ने तू एक सिख अंदर सारे गुण भर दिते ओने जेड़ी एक गल की तरला लिया कहिंदा सिखो एक गल उन्हें बड़ी सोहनी कही ओनू किसे कहा सी तेनू खुदा ने घर भी थां नहीं देनी तू काफरां दी बोली बोलना ओ कहिंदा मेनू ते उदन ही थां मिल गई सी जिदन मैं चमकौर दी खात अपने मत्थे ते ला ली सी कहिंदा तुसी भुलेखे वेचो ओने एक गल कही कहिंदा मैं महाभारत नू भी देखना वा कहिंदा लंका दी धरती ते भी जंग होया है मैं तर्क नहीं कर रहा जो हकीकत हकीकत है कहिंदा कुरुक्षेत्र दी धरती ते भी जंग होया है अयोध्या तो श्री रामचंद्र जी चलते ने माता सीता जी नाल ने उन्हां दे सुपत्नी सक्का भरा लक्ष्मण नाल है जंगल विच गए ने भरा नाल है स्त्री नाल है कहिंदे ने जदो गुरु गोबिंद सिंह मैं तेनू माछी वाले वल तकदा ना उदो मैं सोचना हुण तेनू की कहां तेरा भरा तां कोई है नहीं पुत्र तेरे नाल नहीं मैल तेरे नाल नहीं सिख तेरे बिखरे ने उधर तक ना जंगल विच परिवार है इधर तक ना जंगल विच तेरे नाल केवल अकाल है यही गल ता डल्ले ने कही सी डल्ले ने कोल सब की तलवंडी ना डल्ला ना मल्ला गुरु गोबिंद इकला
ਤੇ ਮੇਰੇ ਬਾਬੇ ਨੇ ਕਿਹਾ ਸੀ ਨਹੀਂ ਉਹ ਡੱਲਿਆ ਨਾ ਡੱਲਾ ਨਾ ਮੱਲਾ ਗੁਰੂ ਗੋਬਿੰਦ ਸਿੰਘ ਨਾਲ ਅੱਲਾ ਮੇਰੇ ਨਾਲ ਰੱਬ ਮੈਂ ਇਕੱਲਾ ਨਹੀਂ ਕਹਿਣ ਲੱਗੇ ਮਾਛੀਵਾੜੇ ਦੇ ਜੰਗਲਾਂ ਵਿੱਚ ਤੁਸੀਂ ਇਕੱਲੇ ਹੋ ਫਿਰ ਕਹਿੰਦਾ ਮੈਂ ਤੱਕਣਾ ਮਹਾਂਭਾਰਤ ਦਾ ਯੁੱਧ ਹੁੰਦਾ ਤੇ ਅਰਜਨ ਸ਼ਸਤਰ ਰੱਖ ਦਿੰਦਾ ਤੇ ਕ੍ਰਿਸ਼ਨ ਜੀ ਕਹਿੰਦੇ ਨੇ ਸੰਸਾਰ ਵਿੱਚ ਹੈ ਮੌਤ ਦੇ ਬੰਧਨਾਂ ਵਿੱਚ ਨਾ ਪਾਓ ਕ੍ਰਿਸ਼ਨ ਜੀ ਤੋਰਦੇ ਨੇ ਅਰਜਨ ਨੂੰ ਉਹਨਾਂ ਦਾ ਪੁੱਤਰ ਪੂਰੇ ਜੰਗ ਵਿੱਚ ਕੋਈ ਨਹੀਂ ਕੋਈ ਕ੍ਰਿਸ਼ਨ ਜੀ ਦਾ ਬੱਚਾ ਨਹੀਂ ਆਪਣੇ ਚੇਲਿਆਂ ਨੂੰ ਪ੍ਰੇਰਦੇ ਨੇ ਲੜਨ ਲਈ ਪਰ ਗੁਰੂ ਗੋਬਿੰਦ ਸਿੰਘ ਜੀ ਆ ਚਮਕੌਰ ਦੀ ਗੜੀ ਵਿੱਚ ਆਪਣੇ ਪੁੱਤਰਾਂ ਨੂੰ ਤੋੜਨਾ ਪਏ ਤੇ ਦਇਆ ਸਿੰਘ ਤੇ ਧਰਮ ਸਿੰਘ ਨੂੰ ਬਚਾ ਕੇ ਤੂੰ ਨਾਲ ਪਿਆਲ ਜਾਣਾ ਤੇਰੇ ਵਰਗਾ ਮੁਰਸ਼ਦ ਕੌਣ ਹੈ ਉਹ ਕਹਿੰਦਾ ਲਕਸ਼ਮਣ ਸਾਹਿਬ ਬਿਰਾਦਰ ਪਾਏ ਤਸਕੀਨ ਜ਼ਿਗਰ ਥਾ ਸੀਤਾ ਕੀ ਪਤੀ ਵਰਤਾ ਬਨ ਰਾਮ ਕੋ ਘਰ ਥਾ ਬਾਕੀ ਹੈ ਕਨਹਿਆ ਨਾ ਉਨਕਾ ਪਿਸਰ ਥਾ ਸੱਚ ਹੈ ਗੁਰੂ ਗੋਬਿੰਦ ਕਾ ਰੁਤਬਾ ਹੀ ਜ਼ਿਗਰ ਥਾ ਕਟਾ ਦੀਏ ਸ਼ਿਸ਼ ਸਾਹਮਣੇ ਗੀਤਾ ਕੋ ਸੁਣਾ ਕਰ ਕਹਿਣ ਲੱਗੇ ਕ੍ਰਿਸ਼ਨ ਜੀ ਨੇ ਚੇਲੇ ਕਟਵਾ ਦਿੱਤੇ ਸ਼ਾਮ ਤੇ ਕਹਿਣ ਲੱਗੇ ਕਟਵਾ ਦੀਏ ਸ਼ਿਸ਼ ਸ਼ਾਮ ਨੇ ਗੀਤਾ ਕੋ ਸੁਣਾ ਕਰ ਪਰ ਰੂਹ ਫੂਕ ਦੀ ਗੋਬਿੰਦ ਨੇ ਆਪਣੀ ਔਲਾਦ ਕਟਾ ਕਰ ਉਹਨੇ ਆਪਣੇ ਪੁੱਤਰਾਂ ਨੂੰ ਕੁਰਬਾਨ ਕੀਤਾ ਆਓ ਫਿਰ ਉਸ ਕਲਗੀ ਵਾਲੇ ਕੋਲੋਂ ਨਾ ਅੰਮ੍ਰਿਤ ਦੀ ਦਾਤ ਲਓ ਜੇ ਵਾਕਈ ਆਪਾਂ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਨੇਹ ਕਰਨੇ ਆ ਨਾ ਫਿਰ ਉਹ ਤਾਂ ਕਹਿੰਦੇ ਨੇ ਹਰ ਅੰਮ੍ਰਿਤਧਾਰੀ ਸਾਡਾ ਭਰਾ ਏ ਫਿਰ ਆਪਾਂ ਉਹਨਾਂ ਦੇ ਵੀਰ ਕਿਉਂ ਨਾ ਬਣ ਜਾਈਏ ਗੁਰੂ ਗੋਬਿੰਦ ਸਿੰਘ ਮੇਹਰ ਕਰੇ ਅੰਮ੍ਰਿਤ ਦੀ ਦਾਤ ਲਵੋ ਅੰਮ੍ਰਿਤਧਾਰੀ ਹੋਵੋ ਆਪਸੀ ਨਫ਼ਰਤ ਨੂੰ ਗੁਰੂ ਕੀ ਬਾਣੀ ਰਹੀ ਦੂਰ ਕਰਕੇ ਨਾ ਇੱਕ ਗੁਰੂ ਨਾਲ ਇੱਕ ਬਾਣੀ ਨਾਲ ਇੱਕ ਸੰਗਤ ਨਾਲ ਤੇ ਇੱਕ ਪੰਗਤ ਨਾਲ ਜੁੜ ਜਾਈਏ ਧੰਨ ਗੁਰੂ ਗ੍ਰੰਥ ਸਾਹਿਬ ਨੇ ਬਹੁਤ ਕਿਰਪਾ ਕੀਤੀ ਅਸਚੱਜੇ ਪ੍ਰਬੰਧਕਾਂ ਨੇ ਤੇ ਗੁਰਮੁਖਾਂ ਨੇ ਲੰਗਰ ਦਾ ਪ੍ਰਬੰਧ ਕੀਤਾ ਅੱਜ ਵੀ ਉਹਨਾਂ ਵੱਲੋਂ ਬੇਨਤੀ ਆਈ ਸੀ ਹੱਥ ਜੋੜ ਕੇ ਗਲ ਵਿੱਚ ਪੱਲਾ ਪਾ ਕੇ ਅਰਦਾਸ ਫਿਰ ਕਰ ਦਿਆ ਜੇ ਮੈਂ ਤਾਂ ਉਦਣ ਦੀ ਬੇਨਤੀ ਕਰ ਰਿਹਾ ਕਿਉਂਕਿ ਅੱਜ ਚਲੇ ਜਾਣਾ ਅੱਗੇ ਆਖਰੀ ਦੀਵਾਨ ਹੈ ਇਸ ਵਕਤ ਦਾ ਮੈਂ ਫਿਰ ਤੁਹਾਡੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਕਰਾਂਗਾ ਮੇਰੇ ਲਈ ਵੀ ਅਰਦਾਸ ਕਰਿਓ ਜੋ ਕਹਿੰਦੇ ਆ ਕੇਵਲ ਸਟੇਜ ਤੇ ਨਾ ਦਾਅਵੇ ਕਰਦੇ ਰਹੀਏ ਜ਼ਿੰਦਗੀ ਵਿੱਚ ਕਮਾ ਲਈਏ ਤੁਸੀਂ ਕਿਰਪਾ ਕਰਕੇ ਗੁਰੂ ਕੇ ਚਰਨਾਂ ਨਾਲ ਜੁੜੋ ਅੰਮ੍ਰਿਤ ਦੀ ਦਾਤ ਲਵੋ ਤੇ ਸ੍ਰੀ ਅਕਾਲ ਤਖ਼ਤ ਦੇ ਹੁਕਮ ਨੂੰ ਪ੍ਰਵਾਨ ਕਰ ਲਈਏ ਉਹਦੇ ਅੱਗੇ ਸੀਸ ਝੁਕਾ ਦਈਏ ਪੰਗਤ ਵਿੱਚ ਬੈਠ ਕੇ ਗੁਰੂ ਕਾ ਲੰਗਰ ਛਕੋ ਇਹਤੋਂ ਵੱਡੀ ਕੋਈ ਖੁਸ਼ੀ ਨਹੀਂ ਤੇ ਜਿਹੜੇ ਛਕਣਗੇ ਉਹਨਾਂ ਦੇ ਚਰਨਾਂ ਨੂੰ ਕੋਟ ਕੋਟ ਪ੍ਰਣਾਮ ਕਿਉਂਕਿ ਉਹ ਗੁਰੂ ਦਾ ਹੁਕਮ ਪੈਮਾਨਦੇ ਨੇ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸਤਿਗੁਰੂ ਕਿਰਪਾ ਕਰ 6 ਪੌੜੀਆਂ ਜਪਜੀ

ਵਾਹਿਗੁਰੂ ਸਾਹਿਬ ਜੀਓ ਦੋਹਰਾ ਇਮ ਜੋਗੀ ਤਪਸੀ ਮਹਿਦ ਪਿਓ ਬ੍ਰਤੰਤ ਵਿਸਾਲ ਸੁਨ ਪਿਖ ਨਰ ਨਾਰੀ ਤਹਾਂ ਅਚਰਜ ਪੇ ਤਿਸ ਕਾਲ ਇਮ ਜੋਗੀ ਤਪਸੀ ਮਹਿਦ ਪਿਓ ਬ੍ਰਤੰਤ ਵਿਸਾਲ

0: जी की फतेह। परम सम्मान योग जुगो जुग अटल सतगुरु साहिब श्री गुरु ग्रंथ साहिब महाराज जी दी पावन पवित्र हजूरी अंदर सुबाए मान खोए बैठे गुरमुख प्यारे सतसंगी जनों आप जी वडभागी हो जो अज बुधवार दे विशेष दीवान सजदे ने इस दीवान दी हाजरी भरदे हुए आप जी सतगुरां दे पावन पवित्र इलाही बचना दा कीर्तन सरवण कर रहे थे। जिवें कि पिछले समय विच इस स्थान दी मर्यादा मुताबक हर बुधवार गुरु इतिहास दी विचार आप संगतां नूं सरवण कराई जांदी सी। गुरमुख प्यारियां ने अपराला कीता है ओ इतिहास दीआं पोथियां प्राप्त करके अज तों फिर उस लड़ी नूं आरंभ कर लगे ने। आप जी जिवें भली प्रकार जाणू इतिहास एक उस जंजीर दी तरह जेड़ा साडे वर्तमान तो लैके सानू बीत चुके समय दे नाल जोड़दा है। भावां के गुरु घर दे अंदर साखियां दी परंपरा साखियां दी प्रथा गुरु अंगद साहिब जी दे वेले तो आरंभ हो गई। सतगुरु गुरु अंगद साहिब जी ने भाई बाले तो सरवण करके भाई पैड़े मोखे तो गुरदेव दियां साखियां अंकित कराईयां। उस तो बाद बाबे पिरतिये दी संतान विचों बाबा मेहरवान ने कुछ गुरु का इतिहास इकत्र कीता। फिर गुरु के सिख बेअंत ऐसे हुए जिन्हां ने गुरु के इतिहास नूं काव्य रूप विच भी लिखिया ते वार्तक रूप दे अंदर भी लिखिया। वख वख गुरु साहिबाना दे जीवन नूं बयान कीता। किसे ने गुरु हरगोबिंद साहिब दे जीवन नूं लिखिया कवि सोयन वर्गियां ने ते उन्हां ने नाम लिख दिता गुरु बिलास पातशाह छेवीं। सारा गुरु हरगोबिंद साहिब दा जीवन। किसे ने पातशाह दसवें दा जीवन लिखिया गुरु बिलास पातशाह दसवीं। ये दो ग्रंथ ने एक भाई सुखा सिंह दा लिखिया एक भाई कोयर सिंह दा लिखिया। इस तो इलावा महिमा प्रकाश लिखिया गया एक वार्तक रूप अंदर एक काव्य रूप अंदर। एदे नाल ही मैं एक अर्ज करा जिस विद्वान कवि दा इतिहास तुसी सरवण करदे हो सिख धर्म दे अंदर पहला विद्वान है भाई संतोख सिंह जिन्हें गुरु नानक साहब तो लैके ते बाबा बंदा सिंह बहादुर तक दा जीवन अपनी कलम न लिखे। मैं अर्ज करदे हां इस करके कथा तो पहला भाई साहब भाई संतोख सिंह जी जेड़े बिल्कुल एक गरीब जै परिवार विच पैदा होए ने। इन्हां दे पिता दा नाम सी भाई देवा सिंह जी अंबाले दे नेड़े बुढ़िए पिंड विच रहण वाले सन। इन्हां दे पिता जी नूं चाह सी गुरबाणी दे अध्ययन दा पठन पाठन करन दा। पिता जी इन्हां दे अमृतसर आए उस वक्त श्री दरबार साहब दे मुख सेवादार सन ज्ञानी संत सिंह जी। कवि संतोख सिंह उरां ने ज्ञानी संत सिंह जी उरां कोलों एक काव्य विद्या सिखी उन्हां दे विद्यार्थी बने ते ज्ञानी संत सिंह ओ महान विद्वान ने जिन्हां ने महाराजा रणजीत सिंह नूं कह के हरिमंदर साहब ते सोने दी सारी सेवा कराई सी। ज्ञानी संत सिंह उरां कोलों कवि संतोख सिंह ने काव्य विद्या सिखी। परत के आ जिस ग्रंथ दी आपां विचार करने उन्हां ने ग्रंथ बेअंत लिखे ने। रामायण दा उलथा कीता भाई संतोख सिंह ने। उन्हां ने अमर कोश लिखे है। गर्भ गंजनी उन्हां ने जपजी साहिब दा टीका लिखे है। ਉਸ ਤੋਂ ਇਲਾਵਾ ਭਾਈ ਸਾਹਿਬ ਨੇ ਹੋਰ ਵੀ ਕਈ ਗ੍ਰੰਥ ਜਿਹੜੇ ਲਿਖੇ ਨੇ ਤੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਤੇ ਗੁਰੂ ਗੋਬਿੰਦ ਸਿੰਘ ਜੀ ਤੱਕ ਪੂਰਾ ਜਿਹੜਾ ਜੀਵਨ ਇਹ ਦੋ ਗ੍ਰੰਥ ਨੇ। ਇੱਕ ਇਹ ਸ੍ਰੀ ਗੁਰੂ ਨਾਨਕ ਪ੍ਰਕਾਸ਼, ਉਹਦੇ ਵਿੱਚ ਕੇਵਲ ਗੁਰੂ ਨਾਨਕ ਸਾਹਿਬ ਦਾ ਜੀਵਨ ਹੈ, ਤੇ ਇੱਕ ਸ੍ਰੀ ਗੁਰਪ੍ਰਤਾਪ ਸੂਰਜ, ਉਹਦੇ ਅੰਦਰ ਗੁਰੂ ਅੰਗਦ ਸਾਹਿਬ ਤੋਂ ਲੈ ਕੇ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਤੇ ਬਾਬਾ ਬੰਦਾ ਬਹਾਦਰ ਸਿੰਘ ਤੱਕ ਇਹ ਜਾਂਦਾ ਪੂਰਾ ਇਤਿਹਾਸ। ਕਵੀ ਸੰਤੋਖ ਸਿੰਘ ਜਿਨ੍ਹਾਂ ਨੇ ਕੈਥਲ ਬੈਠ ਕੇ ਰਾਜਾ ਉਦੈ ਸਿੰਘ ਦੀ ਰਿਆਸਤ ਵਿੱਚ ਇਹ ਗ੍ਰੰਥ ਲਿਖਿਆ, ਜਦੋਂ ਉਹਨਾਂ ਦੇ ਆਪਾਂ ਜੀਵਨ ਨੂੰ ਪੜ੍ਹਨੇ ਆ। ਇੱਕ ਸੱਜਣ ਨੂੰ ਮੈਂ ਵਾਰਤਾਲਾਪ ਕਰਨ ਦਾ ਸਮਾਂ ਮਿਲਿਆ, ਉਹ ਕਹਿੰਦਾ ਜਦੋਂ ਭਾਈ ਸੰਤੋਖ ਸਿੰਘ ਇਹ ਕਵਿਤਾ ਉਚਾਰਦੇ ਸਨ, ਇਹ ਲਿਖਦੇ ਆਪ ਨਹੀਂ ਸਨ, ਇਹਨਾਂ ਨੇ ਆਪਣੇ ਹੱਥ ਦੇ ਅੰਦਰ ਚਾਰ ਪੰਜ ਕੜੇ ਪਾਏ ਹੁੰਦੇ ਸਨ ਸੱਜੇ ਹੱਥ ਵਿੱਚ, ਜਦੋਂ ਕਵਿਤਾ ਉਚਾਰਨ ਕਰਨੀ ਪੰਜ ਛੇ ਕੜੇ ਇਹਨਾਂ ਨੇ ਪਾਏ ਹੋਣੇ, ਇੱਕ ਪਾਸੇ ਉਹ ਕੜੇ ਛਣਕਾਣੇ ਸ਼ੁਰੂ ਕਰਨੇ, ਉਹਨਾਂ ਕੜਿਆਂ ਦੀ ਲੈ ਨਾਲ ਉਹਨਾਂ ਕੜਿਆਂ ਦੇ ਤਾਲ ਨਾਲ ਭਾਈ ਸਾਹਿਬ ਨੇ ਕਵਿਤਾ ਉਚਾਰੀ ਕਰੀ ਜਾਣੀ, ਤੇ ਜਿਹੜੇ ਲਿਖਾਰੀ ਸਨ ਉਹਨਾਂ ਨੇ ਨਾਲ ਦੀ ਨਾਲ ਲਿਖੀ ਜਾਣਾ। ਅੱਜ ਜਿਵੇਂ ਦਰਿਆ ਚੱਲ ਪੈਂਦਾ ਸੀ ਕਵਿਤਾ ਦਾ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਪੂਰਾ ਇਤਿਹਾਸ ਜਿਹੜਾ ਇਹ 2.5 ਲੱਖ ਕਾਵ ਪੰਕਤੀ ਬਣਦੀ ਜਿਹੜੀ ਕਵੀ ਸੰਤੋਖ ਸਿੰਘ ਨੇ ਉਚਾਰਨ ਕੀਤੀ, ਇੱਕ ਦੋ ਨਹੀਂ 2.5 ਲੱਖ। ਤੇ ਜਿੱਦਣ ਇਹ ਗ੍ਰੰਥ ਤਿਆਰ ਹੋਏ ਤੇ ਉਦਨ ਭਾਈ ਸਾਹਿਬ ਹੋਰੀ ਇਹਨਾਂ ਗ੍ਰੰਥਾਂ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਆਏ ਸਨ। ਉਸ ਸਿੱਖ ਦੀ ਨਿਰਮਾਣਤਾ ਤੱਕੋ, ਅੱਜ ਵੀ ਵਿਦਵਾਨ ਬੜੇ ਮਿਲਣਗੇ ਲਿਖਾਰੀ, ਪਰ ਉਹ ਚਾਰ ਪੰਨੇ ਦਾ ਕੋਈ ਛੋਟਾ ਜਿਹਾ ਪੈਂਫਲੈਟ ਵੀ ਲਿਖਦਾ, ਟ੍ਰੈਕਟ ਕੋਈ ਲਿਖਦਾ, ਤੇ ਉਹ ਵੀ ਕਹਿ ਦਿੰਦਾ ਸਭ ਜਿਹੜੇ ਹੱਕ ਨੇ ਉਹ ਲੇਖਕ ਦੇ ਰਾਖਵੇਂ ਨੇ, ਮੇਰੀ ਇਜਾਜ਼ਤ ਤੋਂ ਬਿਨਾਂ ਇਹਨੂੰ ਕੋਈ ਛਾਪ ਨਹੀਂ ਸਕਦਾ। ਜਿਸ ਗੁਰਮੁਖ ਨੇ 2.5 ਲੱਖ ਕਵਿਤਾ ਦੀ ਪੰਕਤੀ ਉਚਾਰਨ ਕੀਤੀ, ਉਹ ਸਾਰੇ ਗ੍ਰੰਥ ਲੈ ਕੇ ਅਕਾਲ ਤਖ਼ਤ ਤੇ ਆਇਆ ਤੇ ਆ ਕੇ ਉੱਥੇ ਕਿਹਾ ਸੀ ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਦਾਤ ਏ, ਇਹ ਖਾਲਸਾ ਪੰਥ ਦੀ ਇਮਾਨਤ ਏ, ਇਹਨੂੰ ਸਾਂਭ ਲਓ, ਤੇ ਜੇ ਇਹਦੇ ਵਿੱਚੋਂ ਕੋਈ ਭੁੱਲ ਹੋਵੇ ਉਹਨੂੰ ਤੁਸੀਂ ਮੇਰੀ ਭੁੱਲ ਜਾਣਨਾ, ਤੇ ਮੇਰੇ ਗੁਰੂ ਦਾ ਜੀਵਨ ਜਿਹੜਾ ਉਹ ਤਾਂ ਸੂਰੀ ਦੀ ਤਰ੍ਹਾਂ ਚਮਕਦਾ ਪਿਆ, ਭੁੱਲਾਂ ਮੇਰੀਆਂ ਹੋਣਗੀਆਂ, ਮਹਿਮਾ ਗੁਰੂ ਦੀ ਹੋਵੇਗੀ। ਡਾਕਟਰ ਤਾਰਨ ਸਿੰਘ ਇੱਕ ਵਿਦਵਾਨ ਹੋਏ ਨੇ ਪਟਿਆਲਾ ਯੂਨੀਵਰਸਿਟੀ ਵਿੱਚ, ਉਹਨਾਂ ਨੇ ਲਿਖਿਆ ਕਹਿੰਦੇ ਨੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਨੇ ਗ੍ਰੰਥ ਭੇਟ ਕੀਤੇ, ਇਹਨਾਂ ਨੂੰ ਅਕਾਲ ਤਖ਼ਤ ਵੱਲੋਂ ਸਰਪਾਓ ਮਿਲਿਆ, ਉਸੇ ਸਾਲ ਇਹ ਘਰ ਗਏ ਨੇ, ਤੇ ਇੱਕ ਦਿਨ ਅੰਮ੍ਰਿਤ ਵੇਲੇ ਜਾਣ ਤੋਂ ਬਾਅਦ ਪਰਿਵਾਰ ਸਮੇਤ ਆਏ ਸਨ, ਆਪਣੇ ਘਰ ਗਏ, ਜਾ ਕੇ ਅੰਮ੍ਰਿਤ ਵੇਲੇ ਇਸ਼ਨਾਨ ਕੀਤਾ, ਤੇ ਜਦੋਂ ਸਿਮਰਨ ਵਿੱਚ ਬੈਠੇ ਨੇ ਇਸ ਗੁਰਮੁਖ ਪਿਆਰੇ ਨੇ ਆਪਣੇ ਸਰੀਰਕ ਚੋਲੇ ਨੂੰ ਵੀ ਸਿਮਰਨ ਵਿੱਚ ਤਿਆਗਿਆ ਸੀ, ਸਮਾਧੀ ਵਿੱਚ ਬੈਠੇ ਨੇ, ਜਦੋਂ ਪਰਿਵਾਰ ਨੇ ਜਾ ਕੇ ਉਠਾਇਆ ਤੇ ਦੇਖਿਆ ਕੇਵਲ ਸਰੀਰ ਏ, ਪਰ ਅੰਦਰ ਵਾਲਾ ਹੰਸ ਤਾਂ ਉਸ ਪ੍ਰੀਤਮ ਦੇ ਦੇਸ਼ ਵਿੱਚ ਪਹੁੰਚ ਗਿਆ ਜਿਹਦੀਆਂ ਕਥਾ ਕਹਾਣੀਆਂ ਕਰਨ ਭਾਈ ਸੰਤੋਖ ਸਿੰਘ ਆਏ ਸਨ। ਡਾਕਟਰ ਤਾਰਨ ਸਿੰਘ ਲਿਖਦੇ ਨੇ ਸਿੱਖੋ ਉਹਦੇ ਵਿੱਚੋਂ ਊਣ ਤਾਈਆਂ ਨਾ ਤੱਕੋ, ਸਮਝੋ ਇਸ ਗੱਲ ਨੂੰ ਭਾਈ ਸੰਤੋਖ ਸਿੰਘ ਕੇਵਲ ਆਏ ਹੀ ਇਸ ਕਰਕੇ ਸੀ ਕਿ ਦਸਾਂ ਪਾਤਸ਼ਾਹੀਆਂ ਦਾ ਜੀਵਨ ਇੱਕ ਥਾਂ ਤੇ ਇਕੱਤਰ ਕਰਨ ਵਾਸਤੇ। ਜਦੋਂ ਕੋਈ ਮਨੁੱਖ ਲਿਖਦਾ ਭੁੱਲਣ ਹਾਰੇ ਗਲਤੀਆਂ ਬੜੀਆਂ ਹੁੰਦੀਆਂ ਨੇ, ਉਹ ਗ੍ਰੰਥ ਦੀ ਵਿਚਾਰ ਅੱਜ ਫਿਰ ਸ਼ੁਰੂ ਹੋਣ ਲੱਗੀ ਏ। ਗੁਰੂ ਪਿਆਰਿਓ, ਪ੍ਰਸੰਗ ਆਪ ਪਿਛੋਕੜ ਵਿੱਚ ਸੁਣ ਚੁੱਕੇ ਹੋ, ਗੁਰੂ ਅਰਜਨ ਦੇਵ ਜੀ ਮਹਾਰਾਜ ਅੰਮ੍ਰਿਤਸਰ ਦੀ ਧਰਤੀ ਤੇ ਬਿਰਾਜਮਾਨ ਨੇ, ਕਿਉਂਕਿ ਉਸ ਵਕਤ ਇਸ ਸ਼ਹਿਰ ਦਾ ਨਾਮ ਸੀ ਗੁਰੂ ਕਾ ਚੱਕ, ਕੁਝ ਚੱਕ ਗੁਰੂ ਕਾ ਵੀ ਕਹਿੰਦੇ ਨੇ, ਇਹਦੇ ਨਾਂ ਬਦਲਦੇ ਰਹੇ ਨੇ, ਰਾਮਦਾਸਪੁਰ ਵੀ ਪਿਆ, ਸੁਦਾ ਸਰ ਵੀ ਪਿਆ, ਹੁਣ ਆਪਾਂ ਇਹਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਕਹਿੰਦੇ। ਹਜ਼ੂਰ ਅੰਮ੍ਰਿਤਸਰ ਸੇਵਾ ਪੈ ਕਰਾਉਂਦੇ ਨੇ, ਕਵੀ ਜੀ ਦੇ ਮੁਤਾਬਕ ਸੰਤੋਖ ਸਰ ਦੀ ਸੇਵਾ ਕਰਾਉਂਦਿਆਂ ਉਥੋਂ ਇੱਕ ਮੱਠ ਨਿਕਲਿਆ ਜਿਹਦੇ ਵਿੱਚੋਂ ਇੱਕ ਜੋਗੀ ਨਿਕਲਿਆ ਸੀ, ਜਿਹਨੇ ਕੋਈ ਸਵਾਲ ਜਵਾਬ ਕੀਤੇ ਸਨ, ਪੁੱਛਿਆ ਸੀ ਮਹਾਰਾਜ ਜਦੋਂ ਮਾਲਸ਼ ਕੀਤੀ ਇਹ ਸਮਾਂ ਕਿਹੜਾ ਹੈ। ਗੁਰਦੇਵ ਨਾਲ ਕੁਝ ਬਚਨ ਬਿਲਾਸ ਹੋਏ, ਉੱਥੇ ਸਾਹਿਬ ਨੇ ਇੱਕ ਸ਼ਬਦ ਉਚਾਰਨ ਕੀਤਾ ਸੀ, ਬਾਜੀ ਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ, ਸਾਂਗ ਉਤਾਰ ਥਮਿਓ ਪਸਾਰਾ, ਇਹ ਸਾਰਾ ਸ਼ਬਦ ਜਿਹੜਾ ਜੋਗੀ ਨੂੰ ਸੰਬੋਧਨ ਕਰਕੇ ਉਚਾਰਿਆ। ਭਾਵਾਂ ਕਿ ਜਿਹੜਾ ਸੰਤੋਖ ਸਾਰੇ ਇਹ ਸੰਤੋਖੇ ਨਾਮੀ ਇੱਕ ਸੇਵਕ ਨੇ ਆਪਣੇ ਵੱਲੋਂ ਮਾਇਆ ਦੇ ਕੇ ਸਰੋਵਰ ਦੀ ਸੇਵਾ ਕਰਾਈ ਸੀ। ਸਾਧ ਸੰਗਤ, ਕਵੀ ਸੰਤੋਖ ਸਿੰਘ ਇਹ ਪ੍ਰਸੰਗ ਆਪ ਸਰਵਣ ਕਰ ਚੁੱਕੇ ਹੋ, ਕਹਿਣ ਲੱਗੇ ਨੇ ਅੱਜ ਮੈਂ ਤੁਹਾਨੂੰ ਉਹ ਪ੍ਰਸੰਗ ਸੁਣਾਉਣਾ ਵਾਂ ਕਵੀ ਜੀ ਮੁਤਾਬਕ। ਕਹਿਣ ਲੱਗੇ ਜਿਸ ਪ੍ਰਸੰਗ ਨੂੰ ਸਾਰੀ ਦੁਨੀਆਂ ਜਾਣਦੀ ਕਿ ਅੰਮ੍ਰਿਤਸਰ ਦੀ ਮਹਿਮਾ ਕਿਵੇਂ ਹੋਈ, ਬੀਬੀ ਰਜਨੀ ਵਾਲਾ ਪ੍ਰਸੰਗ ਭਾਈ ਸੰਤੋਖ ਸਿੰਘ ਆਰੰਭ ਕਰਨ ਲੱਗੇ ਨੇ, ਆਪਾਂ ਇਸ ਪ੍ਰਸੰਗ ਦੀ ਵਿਚਾਰ ਕਰਨੀ। ਆਪ ਕਿਰਪਾ ਕਰੋ, ਆਪਣੀ ਸੁਰਤੀ ਬਿਰਤੀ ਨੂੰ ਕਰੀਏ ਇਕਾਗਰ, ਤੇ ਜਦੋਂ ਵੀ ਆਪਾਂ ਇਤਿਹਾਸ ਸਰਵਣ ਕਰਨੇ ਆ ਨਾ, ਦੇਖੋ ਕਿਸੇ ਵੀ ਮਨੁੱਖ ਦੀ ਗੱਲ ਸਰਵਣ ਕਰਨੇ ਆ, ਕੰਨਾਂ ਨਾਲ ਆਪਾਂ ਸੁਣਨੇ ਆ, ਤੇ ਬਦੋ ਬਦੀ ਸਾਡਾ ਮਨ ਜਿਹੜਾ ਉਹ ਸਾਰੇ ਨਕਸ਼ੇ ਨੂੰ, ਸਾਰੀ ਤਸਵੀਰ ਨੂੰ ਚਿੱਤਰ ਲੈਂਦਾ। ਗੱਲ ਕੋਈ ਵੀ ਹੋਵੇ, ਕਿਸੇ ਥਾਂ ਤੇ ਆਪਾਂ ਜਾਈਏ ਵੀ ਨਾ, ਪਰ ਗੱਲਾਂ ਸੁਣ ਲਈਏ ਤੇ ਸਾਡਾ ਜਿਹੜਾ ਮਨ ਏ ਉਹਦੀ ਤਸਵੀਰ ਬਣਾ ਲੈਂਦਾ। ਜੇ ਆਮ ਗੱਲ ਸੁਣਿਆ, ਮਨ ਇੱਕ ਫੋਟੋ ਤਸਵੀਰ ਬਣਾ ਲੈਂਦਾ, ਤੇ ਜਦੋਂ ਆਪਾਂ ਗੁਰੂ ਕਾ ਇਤਿਹਾਸ ਸੁਣਨੇ ਆ ਨਾ, ਤੇ ਆਪਣੀ ਸੁਰਤੀ ਨੂੰ ਲੈ ਜਾਈਏ ਉਸ ਧਰਤੀ ਤੇ ਜਿਸ ਧਰਤੀ ਤੇ ਮੇਰੇ ਗੁਰੂ ਨੇ ਇਹ ਕੌਤਕ ਵਰਤਾਏ, ਕਿਉਂਕਿ ਸਿੱਖ ਕੋਲ ਇੱਕ ਬੜੀ ਵੱਡੀ ਦਾਤ ਏ ਸੁਰਤ ਦੀ। ਸੁਰਤੀ ਦੇ ਮਾਰਗ ਨਾਲ ਸਿੱਖ ਅੰਦਰ ਦੇ ਸਫ਼ਰ ਨੂੰ ਤੈਅ ਕਰਕੇ ਕੋਹਾਂ ਦੂਰ ਬੈਠਾ ਵੀ ਗੁਰੂ ਕੇ ਚਰਨ ਪਰਸਦਾ। ਕਿਰਪਾ ਕਰੋ ਸਾਧ ਸੰਗਤ ਜੀ, ਇਕਾਗਰਤਾ ਬਖਸ਼ਣੀ। ਵਿਚਾਰ ਆਰੰਭਣ ਤੋਂ ਪਹਿਲਾਂ ਸਮੂਹ ਮਾਈ ਭਾਈ ਬੜੇ ਪਿਆਰ ਅਦਬ ਦੇ ਨਾਲ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਗੁਰੂ ਜੀ, ਕਰੋ ਬਖਸ਼ਿਸ਼ ਗੁਰਮੁਖੋ, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਹਾਂਜੀ ਕਰੋ ਸ਼ੁਰੂ।
1: ਵਾਹਿਗੁਰੂ ਜੀਓ ਇਮ ਜੋਗੀ ਤਪਸੀ ਮਹਿਦ ਪਿਓ ਬਰਤੰਤ ਵਿਸਾਲ, ਸੁਣ ਪਿਖ ਨਰ ਨਾਰੀ ਤਾਂ ਅਚਰਜ ਪੈ ਤਿਸ ਕਾਲ।
0: ਭਾਈ ਸੇ ਭਾਈ ਸੰਤੋਖ ਸਿੰਘ ਕਹਿੰਦੇ ਨੇ, ਇਸ ਤਰੀਕੇ ਨਾਲ ਇਹ ਜੋਗੀ ਵਾਲਾ ਪ੍ਰਸੰਗ ਸਿੱਖ ਸੰਗਤਾਂ ਦੇ ਸਾਹਮਣੇ ਵਾਪਰਿਆ, ਇਸ ਕੌਤਕ ਨੂੰ ਸੁਣ ਕੇ ਕਿ ਜੋਗੀ ਕਿੰਨੀ ਦੇਰ ਦਾ ਆਪਣੇ ਸਵਾਸ ਰੋਕ ਕੇ ਬੈਠਾ। ਸਾਹਿਬ ਨੇ ਉਹਦੇ ਨਾਲ ਜਿਹੜੇ ਬਚਨ ਬਿਲਾਸ ਕੀਤੇ, ਸਾਰੀ ਸਿੱਖ ਸੰਗਤ ਜਿਨ੍ਹਾਂ ਵਿੱਚ ਮਰਦ ਵੀ ਸਨ, ਇਸਤਰੀਆਂ ਵੀ ਸਨ, ਬਜ਼ੁਰਗ ਵੀ ਸਨ, ਬੱਚੇ ਵੀ ਸਨ, ਸਾਰਿਆਂ ਨੇ ਕੌਤਕ ਸੁਣ ਕੇ ਹੈਰਾਨੀ ਪ੍ਰਗਟ ਕੀਤੀ ਹੈ।
1: ਇਤਨੇ ਵਿਖੇ ਝਗੜ ਤੇ ਤਾਂ ਦੰਪਤ ਚੱਲ ਆਏ ਗੁਰਜਾਂ।
0: ਅਜੇ ਇਹ ਜੋਗੀ ਵਾਲਾ ਪ੍ਰਸੰਗ ਸਿੱਖ ਸੁਣ ਹੀ ਰਹੇ ਸਨ, ਦੇਖ ਰਹੇ ਸਨ ਕੌਤਕ ਨੂੰ, ਤੇ ਇੰਨੀ ਦੇਰ ਨੂੰ ਭਾਈ ਸੰਤੋਖ ਸਿੰਘ ਕਹਿੰਦੇ ਨੇ, ਦੰਪਤੀ ਇੱਕ ਪਤੀ ਤੇ ਪਤਨੀ ਆਪਸ ਵਿੱਚ ਝਗੜਦੇ ਹੋਏ ਉੱਚੀ ਉੱਚੀ ਬੋਲਦੇ ਹੋਏ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਪਹੁੰਚੇ ਹਨ।
1: ਸੋਏ ਪ੍ਰਸੰਗ ਸ਼ੋਰ ਤੇ ਵਰਨੋ ਜਥਾ ਸੁਦਾਸਰ ਬਿਦ ਤੇ ਕਰਨੋ।
0: ਕਵੀ ਜੀ ਕਹਿੰਦੇ ਨੇ, ਮੈਂ ਉਸ ਪ੍ਰਸੰਗ ਨੂੰ ਮੁੱਢ ਤੋਂ ਤੁਹਾਨੂੰ ਸੁਣਾਉਣਾ ਚਾਹੁੰਦਾ ਵਾਂ ਕਿ ਹਰਿਮੰਦਰ ਸਾਹਿਬ ਤੇ ਅੰਦਰ ਜਿਹੜਾ ਸਰੋਵਰ ਏ, ਇਹ ਜਦੋਂ ਪ੍ਰਗਟ ਹੋਇਆ, ਇਸ ਦੇ ਪ੍ਰਗਟ ਹੋਣ ਦੇ ਕਿਹੋ ਜਿਹੇ ਅਚਰਜ ਕੌਤਕ ਵਾਪਰੇ, ਸ਼ੁਰੂ ਤੋਂ ਸਰਵਣ ਕਰੋ।
1: ਮਾਝੇ ਦੇਸ਼ ਪੁਰੀ ਇੱਕ ਹੈ ਪੱਟੀ ਨਾਮ ਜਿਸੀ ਕੌਤਕ ਹੈ।
0: ਮਾਝੇ ਦੇ ਅੰਦਰ ਇੱਕ ਸ਼ਹਿਰ ਏ ਜਿਸ ਨੂੰ ਅੱਜ ਵੀ ਪੱਟੀ ਸ਼ਹਿਰ ਕਰਕੇ ਪੁਕਾਰਿਆ ਜਾਂਦਾ ਹੈ।
1: ਤੈ ਕੋ ਨਿਰਪਲਗ ਰਾਜ ਕਰੰਤਾ ਤੁਰਕਨ ਕੇ ਅਨੁਸਾਰ ਰਹੰਤਾ।
0: ਇਸ ਪੱਟੀ ਰਿਆਸਤ ਦੇ ਅੰਦਰ ਇੱਕ ਰਾਜਾ ਸੀ ਜਿਹੜਾ ਛੋਟੇ ਜਿਹੇ ਰਜਵਾੜੇ ਨੂੰ ਕਾਇਮ ਕਰਕੇ ਬੈਠਾ, ਪਰ ਇਹ ਸਵਤੰਤਰ ਨਹੀਂ, ਤੁਰਕਾਂ ਦੇ ਮੁਗਲਾਂ ਦੇ ਅਧੀਨ ਜੋ ਉਸ ਵਕਤ ਦਾ ਰਾਜਾ ਹੈ, ਬਾਦਸ਼ਾਹ, ਉਹਦੇ ਅਧੀਨ ਇਹਨੇ ਆਪਣੇ ਆਪ ਨੂੰ ਕੀਤਾ ਹੈ।
1: ਇਸ ਗ੍ਰਹਿ ਸੁਤਾ ਪੰਚ ਜਨਮਾਈ ਬਦਤ ਆਰ ਬਲ ਰੂਪ ਸਹਾਈ।
0: ਕਵੀ ਜੀ ਕਹਿੰਦੇ ਨੇ, ਇਸ ਪੱਟੀ ਦਾ ਜਿਹੜਾ ਰਾਜਾ ਸੀ ਜਾਂ ਜਿਹੜਾ ਚੌਧਰੀ ਏ, ਉਹਦੇ ਘਰ ਅੰਦਰ ਪੰਜ ਧੀਆਂ ਨੇ ਜਨਮ ਲਿਆ। ਸਮੇਂ ਦੇ ਨਾਲ ਨਾਲ ਇਹ ਬੱਚੀਆਂ ਜਵਾਨ ਹੁੰਦੀਆਂ ਗਈਆਂ, ਇਹਨਾਂ ਦੀ ਆਰਬਲ

ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਇਹ ਸ਼ਲੋਕ ਜਿਹੜਾ ਹੈ ਆਸਾ ਦੀਵਾਰ ਵਿੱਚ ਸਾਨੂੰ ਮਿਲਦਾ। ਸਤਿਗੁਰੂ ਇਸ ਸ਼ਲੋਕ ਵਿੱਚ ਦੇਖੋ ਅੰਦਰ ਨੂੰ ਕਿੰਨਾ ਧੀਰੇ ਦਿੰਦੇ ਨੇ। ਪੁਰਖਾਂ, ਪੁਰਖਾਂ ਦਾ ਅਰਥ ਹੈ ਮਨੁੱਖਾਂ, ਆਦਮੀ। ਬਿਰਖਾਂ, ਬਿਰਖਾਂ ਦਾ ਅਰਥ ਹੈ ਜਿਤਨੀ ਵੀ ਬਨਸਪਤੀ ਹੈ। ਤੀਰਥਾਂ, ਜਿਤਨੇ ਵੀ ਤੀਰਥਾਂ ਦੇ ਕਿਨਾਰੇ ਰਹਿਣ ਵਾਲੇ ਜੀਵ ਨੇ। ਤਟਾਂ, ਤਟਾਂ ਦਾ ਅਰਥ ਕੀਤਾ ਪ੍ਰੋਫੈਸਰ ਸਾਹਿਬ ਸਿੰਘ ਨੇ ਨਦੀਆਂ ਤੇ ਦਰਿਆ। ਤਟਾਂ, ਮੇਘਾਂ, ਮੇਘਾਂ ਦਾ ਅਰਥ ਆ ਬੱਦਲ। ਖੇਤਾਂ, ਖੇਤਾਂ ਦਾ ਅਰਥ ਆਪਾਂ ਸਮਝਨੇ ਆ ਖੇਤ। ਸਾਹਿਬ ਕਹਿੰਦੇ ਨੇ ਕੀ ਮਨੁੱਖ, ਕੀ ਰੁੱਖ, ਕੀ ਤੀਰਥ, ਕੀ ਦਰਿਆ, ਕੀ ਬੱਦਲ ਤੇ ਕੀ ਜਿਹੜੇ ਅਸੀਂ ਹਰੇ ਖੇਤ ਦੇਖਨੇ ਆ। ਇਸ ਤੋਂ ਬਿਨਾਂ ਦੀਪਾਂ, ਲੋਵਾਂ, ਮੰਡਲਾਂ, ਖੰਡਾਂ, ਮਰਪੰਡਾਂ, ਆ ਜਿਤਨੇ ਧਰਤੀ ਦੇ ਟੁਕੜੇ ਨੇ, ਆ ਜਿਤਨੇ ਬ੍ਰਹਿਮੰਡ ਨੇ, ਜਿਤਨੇ ਹੋਰ ਲੋਕ ਆ

0: ਅੱਗੇ ਫਿਰ ਕਹਿੰਦੇ ਨੇ ਇਹਦੇ ਅਰਥ ਸਾਨੂੰ ਕਰਨੇ ਪੈਣਗੇ। ਸੋਮਿਤ ਜਾਣੈ ਨਾਨਕਾ ਸਰਾ ਮੇਰਾ ਜਨਤਾ, ਪਹਿਲਾਂ ਤੇ ਕਹਿ ਦਿੱਤਾ ਮਨੁੱਖ ਆ ਧਰਤੀ ਆ ਜਿਤਨੀ ਬਨਸਪਤੀ, ਫਿਰ ਸਾਹਿਬ ਕਹਿਣ ਲੱਗੇ ਅੰਡਜ ਜੇਰਜ ਉਤਬ ਜਾਂ ਖਾਣੀ ਸੇਤ ਜਾਂ, ਚਾਰ ਖਾਣੀਆਂ ਮੰਨੀਆਂ ਨੇ ਵਿਦਵਾਨਾਂ ਨੇ ਸ੍ਰਿਸ਼ਟੀ ਦੀ ਉਤਪਤੀ ਦੀਆਂ। ਅੰਡਜ ਜਿਹੜੇ ਜੀਵ ਆਂਡੇ ਵਿੱਚੋਂ ਪੈਦਾ ਹੁੰਦੇ ਨੇ ਜਿਵੇਂ ਪੰਛੀ ਤੇ ਸੱਪ, ਜੇਰਜ ਜਿਹੜੇ ਜੇਰ ਵਿੱਚੋਂ ਪੈਦਾ ਹੋਏ ਪਸ਼ੂ ਤੇ ਮਨੁੱਖ। ਸਾਹਿਬ ਨੇ ਅੱਗੇ ਕਿਹਾ ਕਹਿਣ ਲੱਗੇ ਉਤਪਜਾਂ, ਉਤਪਜ ਦਰ ਤੇ ਜਿਹੜਾ ਜ਼ਮੀਨ ਵਿੱਚੋਂ ਪੈਦਾ ਹੁੰਦਾ ਹੈ ਆ ਬਨਸਪਤੀ, ਸੇਤ ਜਾਂ, ਸੇਤ ਦਾ ਮਤਲਬ ਇਹ ਵੇ ਕਿ ਜਦੋਂ ਪਸੀਨਾ ਕਈ ਵਾਰੀ ਆਉਂਦਾ ਤੇ ਪਸੀਨੇ ਵਿੱਚੋਂ ਵੀ ਕਈ ਜੀਵਾਂ ਦਾ ਜਨਮ ਹੁੰਦਾ ਜਿਵੇਂ ਜੂਆਂ ਆਦਿਕ। ਇਹ ਚਾਰ ਤਰੀਕੇ ਨੇ ਸ੍ਰਿਸ਼ਟੀ ਦੀ ਉਤਪਤੀ ਦੇ। ਪਰ ਵੈਸੇ ਇੱਕ ਗੱਲ ਚੇਤੇ ਰੱਖਿਓ, ਚਾਰ ਪਹਿਲਾਂ ਮੰਨੇ ਨੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀਏ, ਸਾਹਿਬ ਕਹਿੰਦੇ ਨੇ ਮਨੁੱਖ ਦੀ ਸਮੇਂ ਚਾਰ ਤੱਕ, ਪਰ ਵੈਸੇ ਸਾਜਣ ਦੇ ਤਰੀਕੇ ਹੋਰ ਵੀ ਬੜੇ ਨੇ। ਆ ਸਾਹਿਬ ਦਾ ਬਚਨ ਅਸੀਂ ਪੜ੍ਹਦੇ ਹਾਂ, ਕੇਤੀਆਂ ਖਾਣੀ ਕੇਤੀਆਂ ਬਾਣੀ, ਚਾਰ ਨਹੀਂ। ਸਾਹਿਬ ਨੇ ਬਾਣੀ ਵਿੱਚ ਵੀ ਕਿਹਾ ਅੰਡਾ ਜੇਰੇ ਸਿਹਤ ਯਕੀਨੀ ਉਤਪਜ ਖਾਣ ਬਹੁ ਰਜ ਦੀਨੀ, ਇਸ ਤੋਂ ਬਿਨਾਂ ਵੀ ਹੋਰ ਤਰੀਕੇ ਨੇ। ਖੈਰ ਸਾਹਿਬ ਕਹਿੰਦੇ ਨੇ ਭਾਵੇਂ ਕੋਈ ਜੀਵ ਆਂਡੇ ਵਿੱਚੋਂ, ਭਾਵੇਂ ਕੋਈ ਜੇਰ ਵਿੱਚੋਂ, ਭਾਵੇਂ ਕਿਸੇ ਰੁੱਖ ਦੀ ਧਰਤੀ ਵਿੱਚੋਂ ਪੈਦਾਇਸ਼ ਹੋਈ ਤੇ ਭਾਵੇਂ ਕੋਈ ਪਸੀਨੇ ਵਿੱਚੋਂ ਪੈਦਾ ਹੋਇਆ, ਜਿੰਨੇ ਵੀ ਜੀਵ ਨੇ ਇਹਨਾਂ ਸਾਰਿਆਂ ਦੀ ਮਿੱਤ ਜਿਹੜਾ ਉਹ ਮੇਰਾ ਕਰਤਾ ਪੁਰਖ ਵਾਹਿਗੁਰੂ ਜਾਣਦਾ, ਉਹਨੂੰ ਸਭ ਦਾ ਪਤਾ, ਸਭ ਦੀ ਸੰਭਾਲ ਕਰਦਾ ਹੈ।
1: ਨਾਨਕ ਜੰਤ ਉਪਾਏ ਕੇ ਸੰਭਾਲੇ ਸਭਨਾ।
0: ਧੰਨ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਕੇਵਲ ਉਹਨੇ ਪੈਦਾ ਨਹੀਂ ਕੀਤੇ, ਜਿਤਨੇ ਵੀ ਪੈਦਾ ਕੀਤੇ ਨੇ ਉਹਨੇ ਇੱਕ ਕਿਰਪਾ ਕੀਤੀ, ਇਹਨਾਂ ਦੀ ਸੰਭਾਲ ਵੀ ਆਪ ਪਿਆ ਕਰਦਾ, ਇਹਨਾਂ ਦੀ ਸਾਰ ਉਹ ਲੈਂਦਾ ਹੈ।
1: ਜਿਨ ਕਰਤੇ ਕਰਨਾ ਕੀਆ ਚਿੰਤਾ ਵੀ ਕਰਨੀ ਤਾ।
0: ਸਤਿਗੁਰੂ ਅੰਦਰ ਨੂੰ ਧੀਰੇ ਦੇਖ ਕੇ ਕਹਿੰਦੇ ਨੇ ਉਹ ਗੁਰੂ ਕੇ ਸਿੱਖਾ, ਚਾਹੇ ਮਨੁੱਖ ਚਾਹੇ ਬਨਸਪਤੀ, ਚਾਰੇ ਖਾਣੀਆਂ ਦੇ ਜੀ ਭਾਵੇਂ ਲੈ ਲੈ, ਹਰ ਇੱਕ ਨੂੰ ਪੈਦਾ ਕਰਕੇ ਰਿਜ਼ਕ ਰੱਬ ਦਿੰਦਾ, ਤੂੰ ਚਿੰਤਾ ਨਾ ਕਰ ਮੇਰਾ ਕੀ ਬਣੇਗਾ, ਉਦਮ ਕਰੀ ਜਾ, ਜੇ ਵਾਹਿਗੁਰੂ ਨੇ ਪੈਦਾ ਕੀਤਾ ਤੇ ਰਿਜ਼ਕ ਤੈਨੂੰ ਜ਼ਰੂਰ ਦੇਗਾ, ਦੇਣ ਵਾਲਾ ਕੇਵਲ ਇੱਕ ਹੀ। ਇਸ ਬੱਚੀ ਨੇ ਸੁਣਿਆ ਇਹ ਸ਼ਲੋਕ ਤੇ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਬਾਣੀ, ਇਹਦੇ ਹਿਰਦੇ ਦੇ ਅੰਦਰ ਤੀਰ ਦੀ ਤਰ੍ਹਾਂ

0: ਜਦੋਂ ਇਹ ਮਹਾਂਪੁਰਸ਼ ਬੈਠੇ ਨੇ ਫਿਰ ਉਹਨਾਂ ਨੇ ਇੱਕ ਇੱਕ ਸ਼ਲੋਕ ਦੇ ਅੱਖਰ ਦੇ ਅਰਥ ਕਰ ਦਿੱਤੇ ਤੇ ਇਸ ਬੱਚੀ ਨੇ ਸੁਣ ਕੇ ਦ੍ਰਿੜ ਕਰ ਲਿਆ ਮਨਾ ਦੇਖ ਇਹ ਮਹਾਂਪੁਰਸ਼ ਜੋ ਕਹਿੰਦੇ ਨੇ ਸੱਤ ਜੋ ਗੁਰੂ ਨਾਨਕ ਸਾਹਿਬ ਦੇ ਬਚਨ ਨੇ ਉਹ ਅਟਲ ਨੇ ਜੇ ਸਾਰਿਆਂ ਨੂੰ ਰਿਜਕ ਦੇਣ ਵਾਲਾ ਇੱਕ ਵਾਹਿਗੁਰੂ ਵੇ ਤੇ ਮੇਰੇ ਮਨਾ ਤੂੰ ਵੀ ਯਕੀਨ ਕਰ ਭਾਵੇਂ ਤੇਰੀ ਉਮਰ ਥੋੜੀ ਏ ਰੱਬ ਤੈਨੂੰ ਵੀ ਰਿਜਕ ਦਿੰਦਾ ਪਿਆ ਤੈਨੂੰ ਰੋਜੀ ਦੇਣ ਵਾਲਾ ਉਹ ਪਰਮੇਸ਼ਵਰ ਏ ਤਿੰਨਾਂ ਲੋਕਾਂ ਵਿੱਚ ਉਹਦਾ ਬੋਲ ਬਾਲਾ ਹੈ
1: ਇੱਕ ਦਿਨ ਸਭ ਕੰਨਿਆ ਮਿਲ ਕਰਕੇ ਕਥਾ ਅਨੇਕ ਸੁਣਾਏ ਵਿਚਰ ਕੇ
0: ਅੱਜ ਇਹ ਪੰਜੇ ਭੈਣਾਂ ਨਾ ਆਪਸ ਵਿੱਚ ਇਕੱਠੀਆਂ ਬੈਠੀਆਂ ਨੇ ਬੱਚੀ ਇੱਕ ਸਤਸੰਗ ਕਰਦੀ ਏ ਪੰਜੇ ਭੈਣਾਂ ਆਪਸ ਵਿੱਚ ਬੈਠੀਆਂ ਨੇ ਤੇ ਆਪਸ ਵਿੱਚ ਇਹ ਨਿਆਣੀਆਂ ਗੱਲਾਂ ਕਰਨ ਲੱਗ ਪਈਆਂ ਛੋਟੀ ਛੋਟੀ ਉਮਰ ਦੀਆਂ ਨੇ ਕੋਈ ਸਾਲ ਸਾਲ ਡੇਢ ਡੇਢ ਸਾਲ ਦਾ ਫਰਕ ਏ ਆਪਸ ਵਿੱਚ ਗੱਲਾਂ ਪਈਆਂ ਕਰਦੀਆਂ ਨੇ ਕਈ ਤਰ੍ਹਾਂ ਦੀ ਕਥਾ

मलिक की फतेह। परम सम्मान योग शब्द गुरु साहिब श्री गुरु ग्रंथ साहिब महाराज जी दी पावन पवित्र हजूरी अंदर सुभाई मान खोए बैठे गुरमुख प्यारे सतसंगी जनों, आप जी ने इस संध्या वेले दे दीवान अंदर हजूर दे पावन पवित्र इलाही बचना दा रस पिना कीर्तन सरवण कीता है। आप जी बड़े प्यार दे नाल सतगुरु गुरु रामदास महाराज उन्हां दी उस्तत अंदर उचारण कीते हुए सवैया विचों भट्टां दे बचन आपने गुरबाणी कीर्तन विच सरवण कीते ने, जिथे आपां रोजाना सतगुरां दे पावन पवित्र इलाही बचना दी विचार गुरु की बाणी दी विचार करने हैं। उथे हर बुधवार गुरदेव जी दे पवित्र इतिहास नूं भी आपां वाच रहे हां। जिवें पिछले बुधवार आपां ने विचार कीती सी कि पट्टी दे इलाके दा चौधरी जिस दे घर अंदर पंज धियां ने, उन्हां विचों एक दा किरदार एक दी भावना नूं परमेश्वर ने इहो जिहा भाग लाया कि जिथे भी कोई महापुरश कोई गुरमुख जन बैठते ने, ये बच्ची उन्हां दे कोल बैठ के उन्हां दे बचन श्रवण कर दी। ते एक दिन धन गुरु नानक साहब जी दे दर तों बख्शे हुए कुछ गुरसिख जड़े एकांत विच बैठ के गुरबाणी दी विचार कर रहे सन कि हर एक नू रिजक देन वाला केवल एक परमेश्वर है, हर एक दे भागां विच जो मालक ने लिख दिता है ओ कुछ उसनू नसीब हो जांदा है। ते इस बच्ची ने गुरदेव दे उस शलोक नू अपने खिरदे विच दृढ़ कर लिया ते जबान तो कंठ कर लिया कि पुरखां बिरखां तीरथां तटां मेघां खेतां के हर एक नू रिजक देन वाला परमेश्वर। जदों बच्ची घर आई है ते एक दिन आपस विच पंजे भैणां बैठियां ने ते चार विचार करदियां ने चार जनियां कि साडा बाप साडा बापू पिता कितना चंगा है, जड़ा पैरन नू बस्त्र देंदा है, खान नू भोजन देंदा है, तन ते पाण वास्ते सुंदर गहने लैके देंदा है, ते ए खामोश हो के सब कुछ सुनी जा रही है। पर जदों इनू पुछया गया तू क्यों नहीं बोलदी, ते इस बच्ची ने इको उत्तर दिता सी, नहीं भैणों ए केवल तुहाडे मन दा भुलेखा है कि देण वाला साडा बापू वे साडा पिता है, नहीं किसे दा कोई भाग नहीं दे सकदा लै सकदा, देण वाला केवल एक निरंकार है, मैं तां उहदा दित्ता खानी आ, उहदे दित्ते हुए वस्त्र पानी आ, उस निरंकार दे दित्ते हुए तन ते गहने पाए ने। आपस विच ए लड़ झगड़ के उठ गईआं ते चारा ने जा के दुनी चंद नूं कहा सी कि देख असी तां कह रही आं बापू तेरा दित्ता खानियां वा, पर ओ कह रही है देण वाला कोई होर है। जदों बुलाया गया ते इस बच्ची ने बेबाक होके कह दिता कि देण वाला बापू केवल एक परमेश्वरी, जड़ा पत्थर दे कीड़ियां नूं रिजक देंदा है, जड़ा पानी विच पैदा होए जीवां नूं रिजक देंदा है,
ਜਿਹੜਾ ਧਰਤੀ ਤੇ ਪੈਦਾ ਕੋਈ ਬਨਸਪਤੀ ਨੂੰ ਰਿਸਕ ਦਿੰਦਾ ਹੈ, ਅਸਲੀਅਤ ਪੁੱਛੇ ਤੇ ਜੋ ਕੁਝ ਤੂੰ ਰਾਜ ਭਾਗ ਮਾਨਣਾ ਪਿਆ ਇਹ ਵੀ ਉਸ ਕਰਤਾਰ ਦੀ ਦਿੱਤੀ ਦਾਤ ਹੈ, ਐਵੇਂ ਭੁਲੇਖੇ ਵਿੱਚ ਪੈ ਕੇ ਤੂੰ ਕਹਿ ਰਿਹਾ ਮੈਂ ਦੇਣ ਵਾਲਾ, ਕੋਈ ਕਿਸੇ ਨੂੰ ਦੇਣ ਵਾਲਾ ਨਹੀਂ। ਆਪਣੇ ਭਾਗ ਖਾਂਦੇ ਨੇ, ਉਸ ਦੇ ਮਨ ਨੂੰ ਇੰਨੀ ਹੰਕਾਰ ਨੂੰ ਚੋਟ ਵੱਜੀ, ਕਹਿਣ ਲੱਗਾ ਜੇ ਤੂੰ ਰੱਬ ਦਾ ਦਿੱਤਾ ਖਾਨੀ ਹੈ, ਜੇ ਤੂੰ ਕਰਤਾਰ ਨਿਰੰਕਾਰ ਦਾ ਦਿੱਤਾ ਖਾਨੀ ਹੈ ਤੇ ਸਾਡੀ ਬਰਾਦਰੀ ਵਿੱਚ ਇੱਕ ਕੋਹੜੀ ਹੈ, ਮੈਂ ਤੈਨੂੰ ਉਹਦੇ ਲੜ ਲਾ ਦਿਆਂਗਾ, ਫਿਰ ਦੇਖਾਂਗਾ ਕਿ ਉਹ ਕਰਤਾਰ ਉਹ ਨਿਰੰਕਾਰ ਤੇਰੇ ਭਾਗਾਂ ਵਿੱਚ ਜੇ ਹੋਵੇ ਤੂੰ ਆਪਣੇ ਭਾਗਾਂ ਵਿੱਚ ਇੱਥੇ ਨਰਕ ਭੋਗੇਂਗੇ। ਉਸ ਬੱਚੀ ਨੇ ਸਤ ਬਚਨ ਕਰਕੇ ਪ੍ਰਵਾਨ ਕਰ ਲਿਆ। ਇੱਥੋਂ ਤੱਕ ਆਪਾਂ ਨੇ ਵਿਚਾਰ ਕੀਤੀ ਸੀ। ਆਓ ਇਸ ਤੋਂ ਅੱਗੇ ਇਸ ਪਵਿੱਤਰ ਪ੍ਰਸੰਗ ਨੂੰ ਆਪਾਂ ਵਾਚਣਾ ਤੇ ਸਤਿਗੁਰੂ ਗੁਰੂ ਰਾਮਦਾਸ ਦੇ ਦਰ ਦੀ ਲਈਏ ਟੇਕ। ਕਵੀ ਸੰਤੋਖ ਸਿੰਘ ਨੇ ਇਸ ਪ੍ਰਸੰਗ ਨੂੰ ਗੁਰੂ ਅਰਜਨ ਦੇਵ ਜੀ ਦੇ ਵੇਲੇ ਨਾਲ ਸੰਬੰਧਿਤ ਕੀਤਾ, ਪਰ ਜਦੋਂ ਇਤਿਹਾਸ ਨੂੰ ਪੜਚੋਲਨੇ ਆ ਤੇ ਅਸਲੀਅਤ ਇਹ ਪ੍ਰਸੰਗ ਗੁਰੂ ਰਾਮਦਾਸ ਜੀ ਦੇ ਵੇਲੇ ਵਾਪਰੇ। ਗੁਰੂ ਰਾਮਦਾਸ ਸਰੋਵਰ ਕਰੀਬ ਕਰੀਬ ਤਿਆਰ ਕਰਾ ਚੁੱਕੇ ਸਨ, ਪੂਰਨ ਤਾਲ ਖਟਾਇਆ ਭਾਈ ਗੁਰਦਾਸ ਹੋਰਾਂ ਨੇ ਜ਼ਿਕਰ ਕੀਤਾ, ਪਰ ਖੈਰ ਜਿਵੇਂ ਕਵੀ ਸੰਤੋਖ ਸਿੰਘ ਨੇ ਇਸ ਨੂੰ ਬਿਆਨ ਕੀਤਾ, ਅੱਜ ਇਸ ਦੀਵਾਨ ਦੇ ਅੰਦਰ ਸੰਤ ਬਾਬਾ ਲਾਭ ਸਿੰਘ ਜੀ ਕਾਰ ਸੇਵਾ ਵਾਲੇ, ਉਹਨਾਂ ਦੀ ਸੁਪਤਨੀ ਬੀਬੀ ਹਰਭਜਨ ਕੌਰ ਜਿਨ੍ਹਾਂ ਦੀ 7ਵੀਂ ਬਰਸੀ, ਉਹਨਾਂ ਦੇ ਸਪੁੱਤਰ ਵੱਲੋਂ ਵੀ ਇਹ ਸਮਾਗਮ ਮਨਾਏ ਜਾ ਰਹੇ ਨੇ। ਸਤਿਗੁਰੂ ਕਿਰਪਾ ਕਰੇ ਇਸ ਪਰਿਵਾਰ ਨੂੰ ਆਪਣੇ ਦਰ ਨਾਲ ਜੋੜੀ ਰੱਖੇ। ਆਓ ਪਿਆਰਿਓ, ਇਸ ਇਤਿਹਾਸਕ ਪ੍ਰਸੰਗ ਦੀ ਵਿਚਾਰ ਕਰਨ ਤੋਂ ਪਹਿਲਾਂ ਮਨੋ ਬਿਰਤੀਆਂ ਇਕਾਗਰ ਕਰੋ, ਸੁਰਤ ਗੁਰਦੇਵ ਦੇ ਚਰਨਾਂ ਅੰਦਰ ਜੋੜੋ ਤੇ ਬਖਸ਼ੋ ਅਸੀਸ। ਬੜੇ ਪਿਆਰ ਅਦਬ ਦੇ ਨਾਲ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਜੀ, ਕਰੋ ਬਖਸ਼ਿਸ਼ ਗੁਰਮੁਖੋ, ਫਿਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਜੀ।

ਇਹ ਕਹਿ ਦਿੱਤਾ ਕਿ ਮੈਂ ਤੈਨੂੰ ਇੱਕ ਕੋੜੀ ਦੇ ਲੜ ਲਾਵਾਂਗਾ ਜਿਸ ਦੇ ਹੱਥ ਪੈਰ ਉਂਗਲੀਆਂ ਵੀ ਝੜਦੀਆਂ ਪਈਆਂ ਨੇ, ਤੂੰ ਇਸੇ ਜਿੰਦੇ ਜੀ ਨਰਕ ਭੋਗੇਂਗੀ ਕਿਉਂਕਿ ਮੇਰੇ ਹੱਥ ਵਿੱਚ ਬਹੁਤ ਕੁਝ ਹੈ। ਤੇ ਉਸ ਬੱਚੀ ਨੇ ਆਪਣੇ ਪਿਤਾ ਦੀ ਆਗਿਆ ਨੂੰ ਸੱਤ ਕਰਕੇ ਆਪਣੇ

0: ਕਰ ਕਹੇ
1: ਭਾਵਾਂ ਕਿ ਉਸ ਬੱਚੀ ਦੀ ਮਾਂ ਵਰਜਦੀ ਪਈ ਏ ਰੋਕਦੀ ਪਈ ਏ ਕਿ ਧੀਏ ਤੇਰੇ ਬਾਪੂ ਦਾ ਗੁੱਸਾ ਬੜਾ ਮਾੜਾ ਏ ਜੋ ਕੁਝ ਤੇਰੀਆਂ ਦੂਸਰੀਆਂ ਭੈਣਾਂ ਕਹਿੰਦੀਆਂ ਨੇ ਤੂੰ ਵੀ ਆਪਣੀ ਜ਼ਬਾਨ ਤੋਂ ਕਹਿਣਾ ਸ਼ੁਰੂ ਕਰ ਦੇਣਾ ਤੇ ਕੀ ਤੇਰਾ ਵਿਗੜਦਾ ਹੈ ਅਸਲੀਅਤ ਜੇ ਜਦੋਂ ਕਦੀ ਮਾਲਕ ਕਿਸੇ ਦੇ ਹਿਰਦੇ ਵਿੱਚ ਸੱਚ ਦੀ ਚਿਣਗ ਪੈਦਾ ਕਰਦਾ ਹੈ ਤੇ ਸੱਚ ਦੀ ਚਿਣਗ ਨੂੰ ਤਾਂ ਸ਼ੱਕੇ ਮਾਂ ਬਾਪ ਵੀ ਨਹੀਂ ਰੋ ਸਕਦੇ ਸਤਿਗੁਰੂ ਕੀ ਬਾਣੀ ਵਿੱਚ ਕਦੀ ਪੜ੍ਹਨੇ ਆ ਨਾ ਜੇ ਭਗਤ ਨਾਮਦੇਵ ਉਹਦੀ ਮਾਂ ਰੋਕ ਕੇ ਕਹਿੰਦੀ ਏ ਕਿ ਬੇਟਾ ਕੀ ਲੈਣਾ ਤੂੰ ਖੁਦਾ ਖੁਦਾ ਰਾਮ ਰਾਮ ਕਹਿ ਕੇ ਤੂੰ ਖੁਦਾ ਖੁਦਾ ਕਿਉਂ ਨਹੀਂ ਕਹਿ ਦਿੰਦਾ ਤੇ ਜਦੋਂ ਮਾਂ ਕਹਿੰਦੀ ਰੁਦਨ ਕਰੇ ਨਾਮੇ ਕੀ ਮਾਏ ਰਾਮ ਛੋੜ ਕੀ ਨਾ ਭਜੇ ਖੁਦਾਏ ਤੇ ਜਿਹਦੇ ਅੰਦਰ ਸੱਚ ਪੈਦਾ ਹੋਇਆ ਉਹ ਬੱਚਾ ਅੱਗੋਂ ਪੁਕਾਰ ਕੇ ਕਹਿੰਦਾ ਨਹੀਂ ਮਾਂ ਜੇ ਤੂੰ ਮੈਨੂੰ ਸੱਚਾਈ ਤੋਂ ਪਿਛਾਂ ਡਾਟਾ ਨਹੀਂ ਪਈਏ ਅਸਲੀਅਤ ਇਹ ਵੇ ਤੂੰ ਮੇਰੀ ਮਾਂ ਨਹੀਂ ਮੈਂ ਤੇਰਾ ਪੁੱਤਰ ਨਹੀਂ ਕਿਉਂਕਿ ਜਦੋਂ ਸੱਚ ਕਿਸੇ ਦੇ ਹਿਰਦੇ ਵਿੱਚ ਪੈਦਾ ਹੋਵੇ ਉਹਨੂੰ ਮਾਂ ਬਾਪ ਵੀ ਨਹੀਂ ਵਰਗਲਾ ਸਕਦੇ ਸਾਹਿਬ ਨੇ ਬਾਣੀ ਵਿੱਚ ਕੀਤਾ ਬਚਨ ਕਹਿਣ ਲੱਗੇ ਨਾ ਹੋ ਤੇਰਾ ਪੁੰਗੜਾ ਨਾ ਤੂੰ ਮੇਰੀ ਮਾਂ ਏ ਜੇ ਮਾਂ ਸੱਚਾਈ ਤੋਂ ਰੋਕਣੀ ਏ ਤੂੰ ਮੇਰੀ ਮਾਂ ਨਹੀਂ ਮੈਂ ਤੇਰਾ ਪੁੱਤਰ ਨਹੀਂ ਪਿੰਡ ਪਰਾਂ ਤੋਂ ਹਰ ਗੁਣ ਗਾਏ ਦੂਜਾ ਪ੍ਰਮਾਣ ਮਿਲਦਾ ਜੇ ਕਿਤੇ ਪ੍ਰਹਿਲਾਦ ਦੀ ਮਾਂ ਕਹਿੰਦੀ ਏ ਕਿ ਬੇਟਾ ਤੂੰ ਮੰਨ ਜਾ ਦੇਖ ਤੇਰੇ ਬਾਪੂ ਨੇ ਸਾਰਿਆਂ ਉੱਤੇ ਆਪਣਾ ਹੁਕਮ ਲਾਗੂ ਕੀਤਾ ਬਸ ਦਾ ਬਸ ਕਿੰਨੀ ਸਬਰਾਨ ਰਾਜੇ ਬਿਨਤੀ ਕਰੇ ਪਟਰਾਨੀ ਪਰ ਕਹਿੰਦੇ ਨੇ ਪੁੱਤਰ ਪ੍ਰਹਿਲਾਦ ਕਹਾ ਨਹੀਂ ਮਾਨੇ ਤਿੰਨ ਤੋਂ ਔਰਾ ਠਾਨੀ ਪ੍ਰਹਿਲਾਦ ਵੀ ਮਾਂ ਦੇ ਬਚਨ ਨਹੀਂ ਮੰਨਦਾ ਅੱਜ ਮਾਂ ਰੋਕਦੀ ਏ ਧੀਏ ਦੇਖ ਤੇਰੇ ਬਾਪੂ ਦਾ ਗੁੱਸਾ ਬੜਾ ਭੈੜੇ ਤੂੰ ਵੀ ਕਹਿ ਦੇਖਾਂ ਕਿ ਦੇਣ ਵਾਲਾ ਮੇਰਾ ਬਾਪ ਏ ਪਰ ਉਸ ਬੱਚੀ ਨੇ ਅੱਗੋਂ ਉੱਤਰ ਦਿੱਤਾ ਹੈ
0: ਕਹਿਓ ਕੰਤ ਸੁਨੇ ਚੇਠਾਨਾ ਅਪਰਥਾਨ ਕੋ ਵਿਆਹੋ ਨ ਮਾਨਾ
1: ਉਸ ਵਕਤ ਉਹ ਕਹਿਣ ਲੱਗੀ ਨਹੀਂ ਮਾਂ ਜੋ ਕੁਝ ਮੇਰੇ ਭਾਗਾਂ ਵਿੱਚ ਨਿਰੰਕਾਰ ਨੇ ਲਿਖ ਦਿੱਤਾ ਹੈ ਉਹ ਕੁਝ ਖੋ ਕੇ ਰਹਿਣਾ ਜੇ ਤੂੰ ਸੋਚੇ ਕਿ ਮੈਂ ਇਹ ਕਹਿ ਦਿਆਂ ਕਿ ਦੇਣ ਵਾਲਾ ਮੇਰਾ ਬਾਪੂ ਏ ਨਹੀਂ ਮੈਂ ਜਿਸ ਦੇ ਦਰ ਨਾਲ ਜੁੜੀ ਹਾਂ ਜਿਹਦੀ ਬਾਣੀ ਮੇਰੇ ਕੰਨਾਂ ਵਿੱਚ ਪੈਂਦੀ ਏ ਉਹ ਤਾਂ ਆਵਾਜ਼ ਦੇ ਕੇ ਇੱਕ ਬਚਨ ਕਹਿੰਦਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਪਿਰੰਦਾ ਨਾ ਗਿਰਾਹ ਦਰ ਕਿ ਇਹ ਗੁਰੂ ਕੇ ਸਿੱਖਾਂ ਜਿਹੜੇ ਤੂੰ ਅਸਮਾਨ ਵਿੱਚ ਉੱਡਦੇ ਪਰੰਦੇ ਦੇਖਣੇ ਖੇ ਮਾਂ ਮੇਰਾ ਗੁਰੂ ਬੋਲ ਕੇ ਕਹਿੰਦਾ ਜਿਹੜੇ ਅਸਮਾਨ ਵਿੱਚ ਉੱਡਦੇ ਪਰੰਦੇ ਨੇ ਇਹਨਾਂ ਨੇ ਕਦੀ ਆਪਣੇ ਆਲਣਿਆਂ ਵਿੱਚ ਰਿਜ਼ਕ ਇਕੱਠਾ ਨਹੀਂ ਕੀਤਾ ਇਹਨਾਂ ਦੇ ਆਲਣਿਆਂ ਵਿੱਚ ਕੋਈ ਰੋਜ਼ੀ ਰੱਖਣ ਨਹੀਂ ਦਿੰਦਾ ਪਰੰਦਾ ਨਾ ਗਿਰਾਹ ਜਰ ਦਰਖਤ ਆਬ ਆਸ ਕਰ ਦੀ ਹੰਧ ਸੂਈ ਜਿਹੜਾ ਇਹਨਾਂ ਪੰਛੀਆਂ ਨੂੰ ਰਿਜ਼ਕ ਦਿੰਦਾ ਪਿਆ ਉਹ ਮੈਨੂੰ ਰੋਜ਼ੀ ਦਿੰਦਾ ਤੂੰ ਕਹਿੰਦੀ ਕਹਿ ਦੇ ਬਾਪੂ ਦੇਣ ਵਾਲਾ ਨਹੀਂ ਦਿਹੰਦ ਸੂਈ ਏਕ ਤੂੰ ਹੀ ਏਕ ਤੂੰ ਹੀ ਮੇਰਾ ਗੁਰੂ ਤਾਂ ਆਵਾਜ਼ ਦੇ ਕੇ ਕਹਿੰਦਾ ਮਾਂ ਨਾ ਕਰ ਚਿੰਤ ਚਿੰਤਾ ਹੈ ਕਰਤੇ ਤੂੰ ਚਿੰਤਾ ਕਰਨੀ ਹੈ ਕਿ ਰਿਜ਼ਕ ਬਾਪੂ ਦਿੰਦਾ ਪਰ ਨਹੀਂ ਨਾ ਕਰ ਚਿੰਤ ਚਿੰਤਾ ਹੈ ਕਰਤੇ ਹਰ ਦੇਵੈ ਜਲ ਥਲ ਜਨਤਾ ਸਭ ਤੈ ਕਹਿਣ ਲੱਗੇ ਅਚਿੰਤ ਦਾਨ ਦੇ ਪ੍ਰਭ ਮੇਰਾ ਵਿੱਚ ਪਾਥਰ ਕੀਟ ਪਖਾਣੀ ਹੈ ਉਹ ਤਾਂ ਕੀੜਿਆਂ ਨੂੰ ਰਿਜ਼ਕ ਦਿੰਦਾ ਹੈ ਮੇਰਾ ਗੁਰੂ ਤਾਂ ਆਵਾਜ਼ ਦੇ ਕੇ ਕਹਿੰਦਾ ਰਹਿਣ ਦ੍ਰਿਸ਼ ਪ੍ਰਭਾਤ ਤੂੰ ਹੀ ਗਾਵਣਾ ਜੀ ਜੰਤ ਸਰਬੱਤ ਨਾਉ ਤੇਰਾ ਧਿਆਵਣਾ ਤੂੰ ਤਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਦੇਣ ਵਾਲਾ ਕੇਵਲ ਇੱਕ ਹੋਵੇ ਪਰ ਜੇ ਮੈਨੂੰ ਤੁਸੀਂ ਕੋੜੀ ਤੇ ਲਾੜਵੀ ਲਾ ਦਿਓਗੇ ਮੈਂ ਇਸ ਨੂੰ ਕਰਤਾਰ ਦੀ ਰਜ਼ਾ ਸਮਝ ਕੇ ਉਸ ਵਾਹਿਗੁਰੂ ਦਾ ਹੁਕਮ ਸਮਝ ਕੇ ਪ੍ਰਵਾਨ ਕਰਾਂਗੀ
0: ਕਹੋ ਪ੍ਰਥਮ ਸੋਈ ਪਤ ਮੇਰਾ ਤਥਾ ਭਾਗ ਮੈਂ ਆਪਣੋ ਹੈਰਾ
1: ਜੇ ਮੇਰੇ ਭਾਗਾਂ ਵਿੱਚ ਉਹ ਕੋੜੀ ਪਤੀ ਲਿਖਿਆ ਮਾਂ ਫਿਰ ਮੇਰੇ ਭਾਗਾਂ ਨੂੰ ਗੁਰੂ ਪਰਮੇਸ਼ਵਰ ਤੋਂ ਬਿਨਾਂ ਕੌਣੇ ਮਿਟਾਉਣ ਵਾਲਾ ਮੈਂ ਇਸ ਗੁਰੂ ਕੀ ਆਗਿਆ ਨੂੰ ਸਤ ਕਰਕੇ ਮੰਨਾਂਗੀ
0: ਰਹੇ ਹਟਾਏ ਲੋਗ ਮਿਲ ਕਨੇ ਕੁਸ਼ਟੀ ਸੰਗ ਕਸ਼ਟ ਬਹੁ ਪਨੇ
1: ਕਹਿੰਦੇ ਨੇ ਕੇਵਲ ਮਾਂ ਨਹੀਂ ਇਸ ਪੱਟੀ ਪਿੰਡ ਦੇ ਲੋਕ ਵੀ ਇਕੱਠੇ ਹੋਏ ਨੇ ਤੇ ਸਿਆਣੇ ਦਾਨੇ ਆ ਕੇ ਕਹਿਣ ਲੱਗੇ ਬਚੜੀਏ ਤੂੰ ਆਪਣੇ ਬਾਪੂ ਦੇ ਹੁਕਮ ਅੱਗੇ ਸਿਰ ਝੁਕਾ ਦੇ ਤੂੰ ਮੰਨ ਜਾ ਕੇ ਤੇਰਾ ਪਿਤਾ ਸਭ ਕੁਝ ਦੇਣ ਵਾਲਾ ਪਰ ਜਿਤਨੇ ਵੀ ਦਾਨੇ ਸਿਆਣੇ ਆਏ ਇਸ ਬੱਚੀ ਤੇ ਕਿਸੇ ਦੀ ਆਵਾਜ਼ ਦਾ ਕਿਸੇ ਦੇ ਬਚਨ ਦਾ ਅਸਰ ਨਹੀਂ ਕੇਵਲ ਇੱਕੋ ਰਾਟੇ ਕਿ ਜੋ ਮੇਰੇ ਨਿਰੰਕਾਰ ਦਾ ਹੁਕਮ ਏ ਉਹਨੂੰ ਕੋਈ ਨਹੀਂ ਮੇਟ ਸਕਦਾ।
0: ਰਹੇ ਫੇਰ ਸੋ ਫਰੀ ਨਾ ਫੇਰੇ, ਫੇਰੇ ਫਰੀ ਸਾਥ ਤਿਸ ਗੇਰੇ।
1: ਕਵੀ ਜੀ ਕਹਿੰਦੇ ਨੇ ਬੜਿਆਂ ਨੇ ਰੋਕਣ ਦੀ ਵਰਜਨ ਦੀ ਕੋਸ਼ਿਸ਼ ਕੀਤੀ, ਪਰ ਉਹ ਬੱਚੀ ਰੁਕੀ ਨਹੀਂ। ਅਖੀਰ ਤੇ ਉਸ ਨਿਰਦਈ ਬਾਪ ਨੇ ਕੀ ਕੀਤਾ, ਉਸ ਕੋੜੀ ਦੇ ਘਰ ਨਾਲ ਉਹਦੇ ਮਾਪਿਆਂ ਦੇ ਨਾਲ ਉਹਨੇ ਆਪਣਾ ਸੰਪਰਕ ਬਣਾਇਆ ਤੇ ਕਹਿਣ ਲੱਗਾ, ਮੈਂ ਆਪਣੀ ਧੀ ਨੂੰ ਤੁਹਾਡੇ ਕੋੜੀ ਦੇ ਲੜ ਲਾਣਾ ਚਾਹੁੰਦਾ। ਜਿਨ੍ਹਾਂ ਦਾ ਬੱਚਾ ਸੀ ਉਹਨਾਂ ਦਾ ਸਿਰਦਾ ਵੀ ਕੰਬ ਗਿਆ ਦੁਨੀ ਚੰਦਾ, ਕਿ ਦੇਖ ਤਾਂ ਸਾਡਾ ਬੱਚਾ ਤਾਂ ਕੋੜ ਨੇ ਖਾ ਲਿਆ, ਤੇਰੀ ਧੀ ਸੋਹਣੀ ਸੁਨੱਖੀ ਮਾਲਕ ਦੀ ਕਿਰਪਾ, ਉਹਦਾ ਤਨ ਬਿਲਕੁਲ ਅਰੋਗੇ, ਤੂੰ ਆਪਣੀ ਧੀ ਨੂੰ ਕਿਸੇ ਹੋਰ ਸਿਆਣੇ ਸੂਝਵਾਨ ਦੇ ਲੜ ਲਾ ਦੇ। ਪਰ ਕਹਿੰਦੇ ਨੇ ਉਹ ਦੁਨੀ ਚੰਦ ਤੇ ਕੋਈ ਅਸਰ ਨਹੀਂ। ਉਸ ਕੋੜੀ ਨੂੰ ਲਿਆਂਦਾ ਗਿਆ ਤੇ ਇਸ ਬੀਬੀ ਰਜਨੀ ਨੂੰ, ਇਸ ਬੱਚੀ ਨੂੰ ਉਸ ਕੋੜੀ ਦੇ ਲੜ ਲਾਇਆ ਤੇ ਉਹਨੇ ਪਰਿਕਰਮਾ ਕੀਤੀਆਂ, ਇਸ ਬੱਚੀ ਦੇ ਫੇਰੇ ਕੋੜੀ ਨਾਲ ਕਰਾ ਦਿੱਤੇ ਹਨ। ਕਵੀ ਜੀ ਕਹਿੰਦੇ ਨੇ ਧੀ ਨੂੰ ਘਰੋਂ ਤੋਰਨ ਲੱਗਾ, ਉਹ ਚਾਰੇ ਧੀਆਂ ਦੂਸਰੀਆਂ ਵੀ ਦੇਖਦੀਆਂ ਪਈਆਂ ਨੇ, ਜਿਹੜੀਆਂ ਕਹਿੰਦੀਆਂ ਸਨ ਦੇਣ ਵਾਲਾ ਇੱਕ ਬਾਪੂ ਏ ਇੱਕ ਪਿਤਾ ਏ। ਜਦੋਂ ਇਹਨੇ ਧੀ ਨੂੰ ਤੋਰਿਆ, ਕੇਵਲ ਤਨ ਦੇ ਬਸਤਰ ਦਿੱਤੇ ਨੇ ਇਸ ਪਾਪੀ ਬੰਦੇ ਨੇ, ਆਪਣੇ ਘਰੋਂ ਇੱਕ ਟਕਾ ਵੀ ਉਸ ਧੀ ਦੀ ਝੋਲੀ ਵਿੱਚ ਕੋਈ ਦਾਜ ਵਾਸਤੇ ਨਹੀਂ ਪਾਇਆ, ਕਿ ਲੈ ਧੀਏ ਕਿਤੇ ਮੁਸੀਬਤ ਆਵੇ ਇਹਨਾਂ ਰੁਪਈਆਂ ਨੂੰ ਵਰਤ ਕੇ ਤੂੰ ਆਪਣਾ ਗੁਜ਼ਾਰਾ ਕਰ ਲਈ, ਉਹ ਦਾਜ ਦਏਗਾ ਵੀ ਕਿਉਂ। ਜਿਹੜਾ ਨਿਰਦਈ ਕਠੋਰ ਹਿਰਦੇ ਵਾਲਾ ਹੰਕਾਰੀ ਮਨੁੱਖ ਆਪਣੀ ਧੀ ਨੂੰ ਕੋੜੀ ਦੇ ਲੜ ਲਾਉਂਦਾ ਪਿਆ, ਉਹਦੇ ਤੋਂ ਬੱਚੀ ਵਾਸਤੇ ਭਲੇ ਵਾਸਤੇ ਕੋਈ ਆਸ ਨਹੀਂ ਹੋ ਸਕਦੀ।
0: ਕੰਨਿਆ ਮਨ ਪ੍ਰਭ ਭਾਵੀ ਮਾਨ, ਸਮੀਸ਼ਰ ਕੈਸੇ ਪਤ ਜਾਨ।
1: ਕਵੀ ਜੀ ਆਖਦੇ ਨੇ ਉਸ ਬੱਚੀ ਨੇ ਪਰਮੇਸ਼ਵਰ ਦਾ ਭਾਣਾ ਮੰਨਿਆ, ਕਹਿਣ ਲੱਗੀ ਸਤਿਗੁਰੂ ਗੁਰੂ ਨਾਨਕ ਸਾਹਿਬ ਤੇਰੇ ਬਚਨਾਂ ਤੇ ਯਕੀਨ ਕਰਕੇ ਮੈਂ ਕਹਿ ਦਿੱਤਾ ਕਿ ਦੇਣ ਵਾਲਾ ਇੱਕ ਪਰਮੇਸ਼ਵਰ ਏ, ਇੱਕ ਕਿਰਪਾ ਕਰੀ ਜਿਹਦੇ ਲੜ ਤੂੰ ਮੈਨੂੰ ਲਾਇਆ, ਮੇਰੇ ਬਾਪੂ ਨੇ ਜਿਸ ਦੇ ਲੜ ਲਾਇਆ, ਇੱਕ ਤਾਂ ਮੈਨੂੰ ਇਹਦੇ ਤੇ ਪੂਰਨ ਯਕੀਨ ਬਣਿਆ ਰਹੇ, ਮੇਰਾ ਮਨ ਸਾਬਤ ਰਹਿ ਜਾਏ, ਮੇਰਾ ਅੰਦਰ ਕਿਤੇ ਡੋਲੇ ਨਾ, ਤੇਰੇ ਭਾਣੇ ਨੂੰ ਮੈਂ ਸਤ ਕਰਕੇ ਮੰਨ ਲਵਾਂ।
0: ਸਦਨ ਸਾਸਰੇ ਦਾਰਦ ਮਹਾ, ਪਹਿਰਨ ਖਾਨ ਨਾ ਪ੍ਰਾਪਤ ਜਹਾਂ।
1: ਕਵੀ ਜੀ ਆਖਦੇ ਨੇ ਅੱਜ ਪੱਟੀ ਦੇ ਲੋਕ ਦੇਖਦੇ ਪਏ ਨੇ, ਕੋੜੀ ਦੇ ਲੜ ਲੱਗੀ ਇਹ ਬੱਚੀ ਜਦੋਂ ਗਈ, ਸਹੁਰੇ ਘਰ ਦੇ ਅੰਦਰ ਨਾ ਤਾਂ ਪਾਣ ਨੂੰ ਬਸਤਰ ਨੇ, ਨਾ ਖਾਣ ਨੂੰ ਭੋਜਨ ਨੇ। ਜੋ ਕੁਝ ਕੁਝ ਕੁ ਦਿਨ ਉੱਥੇ ਟਿਕੀ, ਜੋ ਕੁਝ ਘਰ ਵਿੱਚ ਹੈ ਸੀ ਉਹ ਆਪਣੇ ਪਤੀ ਨੂੰ ਬਣਾ ਕੇ ਦਿੱਤਾ ਹੈ।
0: ਕੇਤਕ ਦਿਨ ਦੁੱਖ ਭੁੱਖੋ ਸਹਿਓ, ਬਹੁਰ ਅੰਤ ਕਿਰ ਚਲ ਮੈਂ ਚਹਿਓ।
1: ਕੁਝ ਦਿਨ ਇਸ ਬੱਚੀ ਨੇ ਦੁੱਖ ਭੁੱਖ ਨੂੰ ਆਪਣੇ ਤਨ ਤੇ ਸਹਿ ਲਿਆ ਤੇ ਅੱਜ ਉਹ ਜਦੋਂ ਪਤੀ ਵੀ ਦੇਖਦਾ ਹੈ ਤੇ ਆਖਦਾ, ਰਜਨੀਏ ਪਤਾ ਨੀ ਮੇਰੇ ਤਾਂ ਨਸੀਬ ਮੰਦੇ ਸਨ, ਮੇਰੇ ਭਾਗ ਤਾਂ ਮਾੜੇ ਨੇ, ਮੈਂ ਤਾਂ ਪਤਾ ਨੀ ਕਿਹੜੇ ਕਰਮਾਂ ਦਾ ਫਲ ਪਿਆ ਭੋਗਣਾ ਵਾ, ਤੇ ਘੱਟੋ ਘੱਟ ਤੂੰ ਤਾਂ ਮੇਰੇ ਤੋਂ ਗੁਰੇਜ ਕਰਦੀ, ਤੂੰ ਮੇਰੇ ਲੜ ਨਾ ਲੱਗਦੀ, ਸ਼ਾਇਦ ਤੇਰਾ ਭਲਾ ਹੋ ਜਾਂਦਾ। ਪਰ ਅੱਗੋਂ ਉਸ ਪਤੀ ਵਰਤਾ ਨੇ ਉੱਤਰ ਦਿੱਤਾ, ਨਹੀਂ ਪਤੀ, ਜੇ ਇੱਕ ਵਾਰੀ ਤੇਰੇ ਲੜ ਲੱਗ ਗਈਆਂ, ਉਸ ਪਰਮੇਸ਼ਵਰ ਨੇ ਜੇ ਲਿਖਿਆ ਸੀ ਤੇਰੇ ਲੜ ਲਾਣਾ, ਕੌਣ ਏ ਦੁਨੀਆਂ ਦੀ ਤਾਕਤ ਮੈਨੂੰ ਰੋਕਣ ਵਾਲੀ। ਪਰ ਯਾਦ ਰੱਖੀ ਮੇਰੇ ਮਨ ਵਿੱਚ ਕਦੀ ਗਲਾਨੀ ਨਹੀਂ, ਮੇਰੇ ਮਨ ਵਿੱਚ ਕਦੀ ਨਫ਼ਰਤ ਨਹੀਂ, ਮੈਨੂੰ ਹੋਰ ਕੁਝ ਨਹੀਂ ਸੁਝਦਾ, ਕੇਵਲ ਇੱਕ ਗੁਰੂ ਕੀ ਬਾਣੀ ਤੇ ਦੂਸਰਾ ਮੈਂ ਤੈਨੂੰ ਪਰਮੇਸ਼ਵਰ ਜਾਣ ਕੇ ਜਿਤਨੀ ਵਾਹ ਲੱਗੀ ਮੈਂ ਤੇਰੀ ਸੇਵਾ ਕਰਾਂਗੀ।
0: ਇਸ ਪਰ ਰਹੀ ਨਾ ਬਹੁ ਦੁਖਿਆਰੀ, ਪਤਵਰਤ ਧਰਮ ਮਹਾ ਦ੍ਰਿੜਧਾਰੀ।
1: ਕਵੀ ਜੀ ਆਖਦੇ ਨੇ ਕੁਝ ਸਮਾਂ ਤਾਂ ਘਰ ਟਿਕੀ ਏ, ਪਰਤ ਕੇ ਇਸ ਬੱਚੀ ਨੇ ਆਪਣੇ ਪਤੀ ਨੂੰ ਖਾਰੀ ਵਿੱਚ ਬਿਠਾ ਲਏ। ਭਾਈ ਕਾਨ ਸਿੰਘ ਨਾਭਾ ਨੇ ਖਾਰੀ ਦਾ ਅਰਥ ਕੀਤਾ ਉਹ ਟੋਕਰੀ ਜਿਸ ਵਿੱਚ ਆਪਣੇ ਪਤੀ ਨੂੰ ਬਿਠਾ ਕੇ ਆਪਣੇ ਸੀਸ ਉੱਤੇ ਚੁੱਕ ਲਏ, ਖਾਰੀ ਵਿੱਚ ਬਿਠਾ ਆਪਣੇ ਘਰ ਨੂੰ ਛੱਡ ਕੇ ਕਿਸੇ ਹੋਰ ਪਾਸੇ ਦੂਸਰੀ ਥਾਂ ਤੇ ਚੱਲ ਪਈ। ਨਾਲ ਕਹਿੰਦੀ ਏ, ਗੁਰੂ ਗੁਰੂ ਜਪੀ ਜਾ, ਮੈਨੂੰ ਯਕੀਨ ਏ ਕਿ ਮੇਰਾ ਗੁਰੂ ਨਾਨਕ ਸਾਨੂੰ ਜਿੱਥੇ ਵੀ ਰੱਖੇਗਾ ਆਪਣੀ ਰਜ਼ਾ ਦੇ ਅੰਦਰ ਖੁਸ਼ ਰੱਖੇਗਾ। ਇਸ ਨੇ ਆਪਣੇ ਘਰ ਨੂੰ ਤਿਆਗਿਆ, दूसरे थां ते वसीबा कीता है।
0: पत पुष्टी को तर विच खारी अप्रग्राम ते मांग आहारी।
1: कहिंदे ने पति नू सिर ते चुक लिया टोकरी विच पा के ते दूसरे पिंडां विच पहुंच गई। पिंड तो बाहर अपने पति दी खारी टोकरी रख दिए ते ए दुनी चांदी ती पिंड दे विच जा के मंगना शुरू कर दी। कुछ घरां विचो रोटी किते सब्जी भाजी मिल जाए ओनू मंग पिन के ले आउंदी है।
0: पित के पुर ना जाच ना करियो अपर पुरन ते उधर सो भरियो।
1: ते इस बच्ची ने एक होर भी अपना असूल बना लिया। बाकी पिंडां विचो तां जाके मंगांगी रोटी मिलेगी ओ पति नू देंगी पर कहिंदी अपने बापू हंकारी ते पिंड विचो मैं मंगन भी नहीं जाना। भुख्यां तां रहना परवाह पर जिदे मन विच इन्ना हंकार है के देण वाला मैं हां ओदी नगरी विच तां झोली फैला के किसे घर विचो नहीं मंगना।
0: जाच ते अन्न आन ती ते तो पत अरे आप खाए ले जे तो।
1: पर सिदक वाली एनी है जदो किसे पिंड विच मंगन जांदी है ना ते कहिंदी केवल साढ़े दो ली प्रशादा दे दियो। लालच नहीं केवल एक वक्त दा प्रशादा मंगना है आप भी शकना है ते पति ओ प्रशादा शक नहीं सकदा। ओदे हाथ जड़े ने ओ कोड़ ने खराब कीते पए ने हथां ओदियां ते पट्टी बनी है अपने हथां नाल बुरकियां तोड़नियां ने अपने पति दे मुंह विच पा ओनू आप पहला प्रशादा छकाना बच जाना ते उस बीबी ने आप छकना है।
0: महा सुधर्मा तारत धर्म निज पत्ते ने तारियो परम।
1: कहिंदे ने ओ महा सुधर्म है अपने धर्म विच दिरड़े अपने पति तो बिना किसे होर दी टेक नहीं। जे सच पुछो ना गुरमत ने ते हिंदुस्तान दी जड़ी पुरानी संस्कृति ओदे मुताबक एक पत्नी नू अपने पति तो बिना किसे दी झाक नहीं। गुरमत ने ता दोनां नू बराबर असूल दिते जे गुरु ग्रंथ साहिब ने कह टुंडेंदीए सुहाग कौ तौ तन काई कोर जिन्ना नाउ सुहागणी तिन्ना झाक ना कोर। ते नाल फिर मर्द नू भी संबोधन कीता कहन लगे का क्या गलायो भूश। कहन लगे ओ मूर्ख तू कहना के मैं कंता पर वेल ना जोहे कंत तू। जे तू कंते मालके पतिए ता याद रखी अपनी पत्नी तो बिना

0: विद्वान कहिंदे ने ज्ञानी ज्ञान सिंह के गुरु नानक साहब ने एक बचन कहा सी, कहन लगे गुरमुखा एक दो दिन नहीं, असी इस धरती ते सदा लई टिक जाने, कदी समा आवेगा इस धरती ते भोग ते मोख दा प्रवाह चलेगा। दो शब्द कह भोग ते मोख, भोग दा मतलब तन दे परवरिश लई लंगर चलेगा ते आत्मा दी भुख लई इत्थे बाणी दा कीर्तन चलेगा। इत्थे गुरु अंगद साहिब भी आए जदों खडूर दी धरती तों करतारपुर नूं गए ने, सिख विद्वान ज्ञानी कृपाल सिंह लिखदे ने ਉਹ ਇਸ ਸਰੋਵਰ ਦੇ ਇਸ ਢਾਬ ਦੇ ਕਿਨਾਰੇ ਟਿਕੇ ਨੇ। ਤੀਸਰਾ ਪ੍ਰਮਾਣ ਦਿੱਤਾ ਜਦੋਂ ਗੁਰੂ ਅੰਗਦ ਸਾਹਿਬ ਦੇ ਅੰਗੂਠੇ ਦੇ ਅੰਦਰ ਜ਼ਖਮ ਹੋਇਆ ਤੇ ਉਸ ਵਕਤ ਇਸੇ ਬੇੜੀ ਦੇ ਥੱਲਿਓਂ ਇੱਕ ਬੂਟੀ ਸੀ ਜਿਹਦਾ ਨਾਮ ਸੀ ਅਮਰਤੀ। ਇਸ ਬੂਟੀ ਨੂੰ ਤੋੜ ਕੇ ਬਾਬਾ ਅਮਰਦਾਸ ਲੈ ਕੇ ਗਏ, ਉਸ ਬੂਟੀ ਦਾ ਦੁੱਧ ਜਾ ਕੇ ਉਹਨਾਂ ਨੇ ਗੁਰੂ ਅੰਗਦ ਸਾਹਿਬ ਦੇ ਅੰਗੂਠੇ ਤੇ ਚੋਇਆ ਸੀ। ਮੇਰੇ ਕਹਿਣ ਤੋਂ ਮੁਰਾਦ ਅੱਜ ਵੀ ਤੁਸੀਂ ਦੇਖੋਗੇ ਉਹ ਥਾਂ ਭਾਗਾਂ ਵਾਲੀ ਇਹ ਬੀਬੀ ਉਸ ਜਗ੍ਹਾ ਤੇ ਪਹੁੰਚ ਗਈ ਏ। ਇਹਨੇ ਅੱਜ ਆਪਣੇ ਪਤੀ ਦੀ ਜਿਹੜੀ ਖਾਰੀ ਟੋਕਰੀ ਏ ਉਸ ਨੂੰ ਪਾਣੀ ਦੀ ਢਾਬ ਦੇ ਕਿਨਾਰੇ ਸੰਘਣੀ ਛਾਂ ਦੇ ਥੱਲੇ ਰੱਖ ਦਿੱਤਾ ਹੈ।
1: ਗ੍ਰਾਮ ਵਿਖੇ ਨਰ ਹਿਰਤੇ ਜੋਈ ਕਰਤ ਗਿਲਾਨ ਤਰਕ ਤੇ ਸੋਈ,
0: ਕਿਉਂਕਿ ਇਹ ਪਿੰਡ ਦੇ ਵਿੱਚ ਤਾਂ ਨੀ ਕਿਸੇ ਦੇ ਵਰਦੀ। ਜਦੋਂ ਲੰਘਣ ਲੱਗਦੀ ਲੋਕ ਕਹਿੰਦੇ ਨੇ ਇਹ ਬੀਬੀ ਆਪਣੇ ਪਤੀ ਨੂੰ ਤੂੰ ਪਿੰਡ ਤੋਂ ਬਾਹਰ ਰੱਖ ਕੇ ਆਇਆ ਕਰ, ਇਹਦੇ ਤਨ ਨੂੰ ਕੋੜ ਲੱਗਾ, ਤੂੰ ਪਿੰਡ ਵਿੱਚ ਕਿਸੇ ਲੋਕਾਂ ਨੂੰ ਕੋੜ ਲਾਣਾ ਚਾਹੁੰਦੀ ਏ, ਰੋਟੀ ਜ਼ਰੂਰ ਮੰਗ ਕੇ ਲੈ ਜਾ, ਪਰ ਤੈਨੂੰ ਪਿੰਡ ਵੱਲੋਂ ਆਗਿਆ ਕਿ ਪਿੰਡ ਵਿੱਚ ਆਈਆਂ ਲੋਕ ਨਫ਼ਰਤ ਕਰਦੇ ਨੇ। ਕਹਿਣ ਲੱਗੀ ਹੇ ਪਤੀ ਤੂੰ ਟਿਕ ਇਸ ਸੰਘਣੀ ਛਾਂ ਦੇ ਥੱਲੇ, ਭੁੱਖ ਲੱਗੀ ਏ, ਮੈਂ ਕੁਝ ਪਿੰਡ ਵਿੱਚੋਂ ਮੰਗ ਕੇ ਲਿਆਉਂਦੀ ਹਾਂ।
1: ਇਸ ਹਿੱਤੇ ਪਤ ਦੂਰ ਬਿਠਾਇਓ ਖਾਰੀ ਸਹਿਤ ਟਿਕਾਇਓ।
0: ਕਵੀ ਜੀ ਕਹਿੰਦੇ ਨੇ ਇਸ ਕਰਕੇ ਵਿਚਾਰੀ ਇਹ ਪਿੰਡੋਂ ਬਾਹਰ ਖਾਰੀ ਰੱਖ ਗਈ ਕਿ ਲੋਕ ਨਫ਼ਰਤ ਨਾ ਕਰਨ, ਮੇਰੇ ਤਾਂ ਭਾਗ ਨੇ ਸਤ ਬਚਨ ਕਰਕੇ ਖਿੜੇ ਮੱਥੇ ਪ੍ਰਵਾਨ ਕੀਤਾ ਹੈ।
1: ਗ੍ਰਾਮ ਤੁੰਗ ਕੋ ਆਪ ਸਧਾਰੀ ਭਿਖਿਆ ਹਿਤ ਲੈ ਲੈ ਸ਼ਤਾਰੀ।
0: ਬੀਬੀ ਆਪਣੇ ਪਤੀ ਦੀ ਖਾਰੀ ਨੂੰ ਇੱਥੇ ਟਿਕਾ ਕੇ ਨੇੜੀ ਇੱਕ ਪਿੰਡ ਦੇ ਤੁੰਗ ਜਿਹੜਾ ਹੁਣ ਕਰੀਬ ਅੰਮ੍ਰਿਤਸਰ ਦੇ ਵਿੱਚ ਹੀ ਆ ਚੁੱਕਾ, ਇਹ ਬੀਬੀ ਪਿੰਡ ਤੁੰਗ ਵਿੱਚ ਗਈ ਏ ਆਪਣੇ ਪਤੀ ਦੀ ਖਾਤਰ ਮੰਗਣ ਵਾਸਤੇ।
1: ਜੋ ਸ਼੍ਰੀ ਰਾਮਦਾਸ ਖਨਵਾਇਓ ਦੁਖ ਪੰਜਨ ਬਦਰੀ ਸਰ ਪਾਇਓ।
0: ਤੇ ਕਵੀ ਜੀ ਕਹਿ ਰਹੇ ਨੇ ਇਹ ਉਹੀ ਸਥਾਨ ਜਿਹੜਾ ਮੇਰੇ ਗੁਰੂ ਰਾਮਦਾਸ ਨੇ ਖਨਵਾਇਓ ਦਾ ਅਰਥ ਪਟਵਾਏ। ਕਹਿਣ ਲੱਗੇ ਕਵੀ ਜੀ ਮੈਂ ਉਸ ਦੀ ਗੱਲ ਕਰ ਰਿਹਾ ਜਿਸ ਦੁੱਖ ਭੰਜਣੀ ਬੇਰੀ ਨੂੰ ਤੁਸੀਂ ਅੱਜ ਵੀ ਦੇਖਦੇ ਹੋ।
1: ਤੈਂ ਕਛ ਟੋਵਾ ਬਿਨਾ ਚਿਨਾਰੀ ਰਹਿਓ ਤੋ ਨਾ ਕਿਸ ਨਿਰਧਾਰੀ।
0: ਗੁਰੂ ਅਮਰਦਾਸ ਜੀ ਨੇ ਥੋੜਾ ਜਿਹਾ ਇਹ ਸਰੋਵਰ ਪਟਾਇਆ ਸੀ ਇਸ ਜਗ੍ਹਾ ਤੋਂ, ਕਹਿੰਦੇ ਨੇ ਪਰ ਅਜੇ ਪੱਕਾ ਨਹੀਂ ਸੀ ਕੀਤਾ ਉਸ ਵਕਤ, ਅਜੇ ਇੱਟਾਂ ਇਹਦੇ ਤੇ ਨਹੀਂ ਚਿਣੀਆਂ।
1: ਜਿਸਮੇ ਪਰਿਓ ਨੀਰ ਕਿਸ ਤਰਿਓ ਬਦਰੀ ਤੜਕੇ ਤਰਸੋ ਡਰਿਓ।
0: ਕਵੀ ਜੀ ਆਖਦੇ ਨੇ ਉਸ ਬੇਰੀ ਦੇ ਥੱਲੇ ਟੋਏ ਵਿੱਚ ਪਾਣੀ ਇਕੱਠਾ ਹੈ, ਪਾਣੀ ਬਿਲਕੁਲ ਨਿਰਮਲ ਤੇ ਸਵੱਛ ਹੈ।
1: ਹੁਤੀ ਮੇਖ ਕੀ ਤਵ ਸੰਕ੍ਰਾਂਤ ਸਮਾਂ ਪੁਰਬ ਕੋ ਤਵ ਬਿਰਤਾਂਤ।
0: ਤੇ ਜਿੱਦਣ ਇਹ ਘਟਨਾ ਵਾਪਰੀ ਏ, ਜਿੱਦਣ ਇਹ ਬੀਬੀ ਆਪਣੇ ਪਤੀ ਦੀ ਖਾਰੀ ਨੂੰ ਟੋਕਰੀ ਨੂੰ ਰੱਖ ਕੇ ਦੁੱਖ ਭੰਜਣੀ ਬੇਰੀ ਕੋਲ ਗਈ ਏ, ਉਦਨ ਵੈਸਾਖ ਦੀ ਸੰਕ੍ਰਾਂਤ ਸੀ, ਉਦਨ ਵੈਸਾਖੀ ਸੀ, ਤੇ ਇਹ ਭਾਵਨਾ ਵਾਲੀ ਬੱਚੀ ਪਤੀ ਦੀ ਟੋਕਰੀ ਰੱਖ ਆਪ ਪਿੰਡ ਵਿੱਚ ਪਹੁੰਚੀ ਹੈ।
1: ਸਹਿਜ ਸੁਭਾਇਕ ਬਾਇਸ ਆਇਓ ਬੈਠ ਰੂ ਪਰ ਜਲ ਦ੍ਰਿਸ਼ਟ ਆਇਓ।
0: ਕਵੀ ਜੀ ਕਹਿੰਦੇ ਨੇ ਇਹ ਵਿਚਾਰਾ ਕੋੜੀ ਟੋਕਰੀ ਵਿੱਚ ਬੈਠਾ ਤੇ ਕੀ ਤੱਕਦਾ ਹੈ ਕਿ ਬੇਰੀ ਦੇ ਉੱਪਰ ਕਈ ਪੰਛੀ ਬੈਠੇ ਨੇ, ਤੇ ਦੇਖਦਿਆਂ ਦੇਖਦਿਆਂ ਇੱਕ ਕਾਲੇ ਰੰਗ ਦਾ ਕਾਂ ਆਇਆ ਹੈ।
1: ਉਤੋ ਤਿਰਾਸ ਤਿਰਾ ਤਿਰਖਾ ਤੁਰ ਉਤਰਿਓ ਤਰੇ ਪੰਚ ਬੇਰ ਚੁੰਚ ਨੱਕੋ ਪਰੇ।
0: ਕਵੀ ਜੀ ਕਹਿੰਦੇ ਨੇ ਇਸ ਕਾਂ ਨੂੰ ਪਿਆਸ ਲੱਗੀ ਏ, ਤੇ ਜਦੋਂ ਇਹ ਬੇਰੀ ਤੋਂ ਥੱਲੇ ਉਤਰੇ ਹੈ ਤੇ ਇਹਨੇ ਪੰਜ ਵਾਰੀ ਪਾਣੀ ਦੀ ਚੁੰਝ ਭਰ ਕੇ ਇਹਨੇ ਪੀਣਾ ਕੀਤੀ, ਪਿਆਸ ਲੱਗੀ ਚੁੰਝ ਵਿੱਚ ਪੰਜ ਵਾਰੀ ਪਾਣੀ ਭਰਿਆ ਤੇ ਪੀ ਲਿਆ ਹੈ।
1: ਜਬ ਅੰਤਰ ਜਲ ਪਰਵਰਸ਼ੋ ਜਾਏ ਰਿਦਾ ਸ਼ੁੱਧ ਹੋਏ ਬੁੱਧ ਦੇ ਬਿਰਤਾਏ।
0: ਜਦੋਂ ਉਹ ਜਲ ਜਿਹੜਾ ਇਹਦੇ ਅੰਦਰ ਪ੍ਰਵੇਸ਼ ਕਰ ਗਏ ਤੇ ਭਾਈ ਸੰਤੋਖ ਸਿੰਘ ਕਹਿੰਦੇ ਨੇ ਮਾਨੋ ਇਸ ਕਾਂ ਦਾ ਅੰਦਰ ਪਵਿੱਤਰ ਹੋ ਗਿਆ, ਇਹਦਾ ਅੰਦਰ ਜਿਹੜੀ ਮਲੀਨਤਾ ਉਹ ਦੂਰ ਹੋਈ ਹੈ।
1: ਕਰਿਓ ਇਸ਼ਨਾਨ ਪੁਰਬ ਕੇ ਕਾਲ, ਪੈ ਸਵੈਤ ਤਨ ਰੁਚਿਰ ਮਰਾਲ।
0: ਪਹਿਲਾਂ ਇਸ ਕਾਂ ਨੇ 5 ਵਾਰੀ ਚੁੰਝ ਭਰ ਕੇ ਪਾਣੀ ਪੀਤਾ ਤੇ ਅਚਨਚੇਤ ਇਸੇ ਕਾਂ ਨੇ ਉਸ ਪਾਣੀ ਦੇ ਅੰਦਰ ਇਸ਼ਨਾਨ ਕੀਤਾ ਤੇ ਕਹਿੰਦੇ ਨੇ ਜਦੋਂ ਇਹ ਕਾਂ ਪਾਣੀ ਵਿੱਚੋਂ ਬਾਹਰ ਨਿਕਲਿਆ ਤੇ ਇਹਦਾ ਖੰਭ ਇਹਦਾ ਤਨ ਬਿਲਕੁਲ ਚਿੱਟਾ ਤੇ ਇੰਜ ਭਾਸਦਾ ਪਿਆ ਜਿਵੇਂ ਹੰਸ ਬਣ ਗਏ। ਸੀ ਕਾਂ ਪਰ ਹੰਸ ਬਣ ਕੇ ਉਡਾਰੀ ਮਾਰੀ ਹੈ।
1: ਸੋ ਪਿੰਗਲ ਦਸਤ ਸਭ ਰਹੋ, ਜਥਾ ਕਾਕ ਨੇ ਸ਼ੁਭ ਫਲ ਲਹਿਓ।
0: ਕਹਿੰਦੇ ਨੇ ਇਹ ਪਿੰਗਲਾ ਜਿਹੜਾ ਧਿਆਨ ਨਾਲ ਦੇਖਦਾ ਪਿਆ ਕਿ ਪਹਿਲਾਂ ਕਾਂ ਨੇ ਪਾਣੀ ਪੀਤਾ, ਪਰਤ ਕੇ ਇਸ ਪਾਣੀ ਅੰਦਰ ਉਹਨੇ ਇਸ਼ਨਾਨ ਕੀਤਾ ਤੇ ਇਹਦਾ ਰੰਗ ਕਾਲੇ ਤੋਂ ਸਫੇਦ ਹੋਇਆ ਹੈ।
1: ਉਹਦੇ ਹੈ ਭਾਗ ਤੇ ਔਰ ਫੁਰਦਾਈ, ਇਸ ਜਲ ਕੀ ਮਹਿਮਾ ਅਧਿਕਾਈ।
0: ਕਹਿੰਦੇ ਨੇ ਇੱਕੋ ਦਮ ਉਹ ਪਿੰਗਲਾ ਕਹਿੰਦਾ ਵਾਹ ਮੇਰੇ ਵਾਹਿਗੁਰੂ, ਅੱਜ ਮੇਰੀ ਘਰਵਾਲੀ ਦੀ ਭਾਵਨਾ ਨੂੰ ਭਾਗ ਲੱਗ ਗਏ। ਇਹ ਕਾਂ ਤਾਂ ਮਾਨੋ ਮੇਰੇ ਵਾਸਤੇ ਆ ਗਏ। ਇਸ ਪਾਣੀ ਦੀ ਤਸੀਰ ਵਿੱਚ ਤਾਕਤ ਬੜੀ ਏ, ਇਸ ਪਾਣੀ ਦੇ ਅੰਦਰ ਕੋਈ ਅਸਚਰਜ ਕੌਤਕ ਵਾਪਰਿਆ ਹੈ।
1: ਮਨ ਪੁੰਨ ਮੰਬਾਇਸ ਆਇਓ, ਨੀਰ ਮਹਾਤਮ ਕੋ ਦਰਸਾਇਓ।
0: ਕਹਿੰਦਾ ਇਹ ਤਾਂ ਪ੍ਰੇਰਣਾ ਮਾਲਕ ਨੇ ਜਿਵੇਂ ਦਿੱਤੀ ਹੋਵੇ ਕਿ ਇਸ ਨੀਰ ਅੰਦਰ ਬੜੀ ਤਾਕਤ ਈ, ਇਸ ਨੀਰ ਅੰਦਰ ਬੜੀ ਸਮਰੱਥਾ ਹੈ।
1: ਬਿਨਾ ਬਿਲਮ ਤੇ ਉਤਹਾਲਾ, ਜੋ ਨਿਜ ਬਲ ਤੇ ਸਕੇ ਨਾ ਚਾਲਾ।
0: ਕਹਿੰਦੇ ਬਿਨਾ ਇਹ ਤਾਕਤ ਤੋਂ ਵਿਚਾਰਾ ਹਿੱਲ ਨਹੀਂ ਸਕਦਾ। ਮਨ ਵਿੱਚ ਆਇਆ ਮਣਾ ਤੂੰ ਵੀ ਇਸ ਜਲ ਵਿੱਚ ਇਸ਼ਨਾਨ ਕਿਉਂ ਨਹੀਂ ਕਰਦਾ, ਮੈਂ ਇੱਕ ਅਰਜ਼ ਜ਼ਰੂਰ ਕਰਾਂਗਾ। ਜਦੋਂ ਆਪਾਂ ਇਹ ਸਾਖੀ ਪੜ੍ਹਨੇ ਆ ਨਾ ਤੇ ਕਈ ਵਾਰੀ ਤਰਕਸ਼ੀਲ ਮਨ ਇਹ ਕਹਿੰਦਾ ਕਿ ਇਹ ਕੁਝ ਵਾਪਰ ਸਕਦਾ। ਇੱਕ ਗੱਲ ਚੇਤੇ ਰੱਖਿਓ, ਕੱਲੇ ਇਸ ਕੋੜੀ ਦੀ ਗੱਲ ਨੂੰ ਨਾ ਲਵੋ, ਉਸ ਬੱਚੀ ਦੇ ਹਿਰਦੇ ਦੀ ਭਾਵਨਾ ਨੂੰ ਲਵੋ ਜਿਹੜੀ ਰਾਜ ਭਾਗ ਹੁੰਦਿਆਂ ਇੰਨੀ ਦ੍ਰਿੜਤਾ ਨਾਲ ਕਹਿੰਦੀ ਪਈ ਏ ਕਿ ਬਾਪੂ ਦੇਣ ਵਾਲਾ ਕੇਵਲ ਇੱਕ ਕਰਤਾਰ ਏ, ਤੇਰੇ ਕੋਲ ਕੀ ਤਾਕਤ ਕਿ ਤੂੰ ਮੈਨੂੰ ਕੁਝ ਦੇ ਸਕੇ। ਇਹਦਾ ਮਤਲਬ ਉਸ ਬੱਚੀ ਦੀ ਭਾਵਨਾ ਨੂੰ ਟੱਪੋ ਜਿਹੜੀ ਰਾਜ ਭਾਗ ਨੂੰ ਠੁਕਰਾ ਕੇ ਗੁਰੂ ਦੀ ਸ਼ਬਦ ਤੇ ਯਕੀਨ ਕਰਕੇ ਤੁਰੀਏ। ਤੇ ਮੇਰੇ ਗੁਰੂ ਨਾਨਕ ਦਾ ਇੱਕ ਸੁਭਾਅ ਏ, ਜਦੋਂ ਕੋਈ ਭਾਵਨਾ ਵਾਲਾ ਆਉਂਦਾ ਤੇ ਮੇਰਾ ਸਤਿਗੁਰੂ ਉਹਦੀ ਝੋਲੀ ਵਿੱਚ ਦਾਤ ਵੀ ਪਾਉਂਦਾ। ਕਿ ਬਗਲੇ ਤੋਂ ਕਾਂ ਤੋਂ ਕੋਈ ਹੰਸ ਹੋ ਸਕਦਾ? ਚੇਤੇ ਰੱਖਿਓ, ਬਾਹਰ ਦਾ ਰੋਗ ਜਿਹੜਾ ਇਹਨੂੰ ਤਾਂ ਦੁਨੀਆ ਵੀ ਦੂਰ ਕਰ ਸਕਦੀ ਏ। ਕਈ ਵਾਰੀ ਆਪਾਂ ਤੱਕਦੇ ਹਾਂ ਜਦੋਂ ਰੋਗ ਦੀ ਗੱਲ ਚੱਲੇ, ਪਰ ਅੰਦਰ ਦੇ ਰੋਗ ਇੰਨੇ ਕੁ ਅਸਾਧ ਨੇ, ਛੇਤੀ ਕੀਤਿਆਂ ਉਹ ਬਾਹਰ ਦੇ ਵੈਦ ਤੋਂ ਕਦੀ ਦੂਰ ਨਹੀਂ ਹੁੰਦੇ। ਜਿਹੜਾ ਸਤਿਗੁਰੂ ਅੰਦਰ ਦੇ ਰੋਗਾਂ ਨੂੰ ਤੰਦਰੁਸਤੀ ਦੇ ਸਕਦਾ, ਉਸ ਗੁਰੂ ਵਾਸਤੇ ਬਾਹਰ ਦੇ ਰੋਗੀ ਨੂੰ ਤੰਦਰੁਸਤ ਕਰਨਾ ਕੋਈ ਆਦੀ ਵਿਖਮ ਬਾਤ ਨਹੀਂ। ਸਾਹਿਬ ਦੀ ਬਾਣੀ ਵਿੱਚੋਂ ਕੁਝ ਪ੍ਰਮਾਣ ਨੇ। ਹਜ਼ੂਰ ਨੇ ਕਿਰਪਾ ਕਰਕੇ ਇੱਕ ਬਚਨ ਕੀਤਾ, ਕਹਿਣ ਲੱਗੇ ਕਿਆ ਜਦੋਂ ਆਪਾਂ ਤੱਕਨੇ ਆ, ਕਿਆ ਹੰਸ ਕਿਆ ਬਗਲਾ, ਜਾਂ ਕੋ ਨਦਰ ਕਰੇ, ਜੋਤਿਸ਼ ਭਾਵੈ ਨਾਨਕਾ ਕਾਗੋਂ ਹੰਸ ਕਰੇ। ਸਾਹਿਬ ਕਹਿੰਦੇ ਨੇ ਅੰਮ੍ਰਿਤਸਰ ਸਤਿਗੁਰ ਸਤਵਾਦੀ, ਜਿਤ ਨਾਤੈ ਕੌਵਾ ਹੰਸ ਹੋ ਹੈ। ਸਾਹਿਬ ਬਾਣੀ ਵਿੱਚ ਪ੍ਰਮਾਣ ਦਿੰਦੇ ਨੇ ਕਿ ਹੇ ਮੇਰੇ ਮਾਲਕ, ਤੇਰੇ ਸਾਹਮਣੇ ਕੋਈ ਦੇਰੀ ਨਹੀਂ, ਜੇ ਤੂੰ ਕਿਰਪਾ ਕਰ ਦੇਵੇਂ ਤੇ ਕਾਂ ਬਿਰਤੀ ਵਾਲੇ ਵੀ ਤੇਰੇ ਕੋਲ ਆਉਣ ਤੇ ਉਹਨਾਂ ਨੂੰ ਤੂੰ ਹੰਸ ਬਣਾ ਦੇਣਾ। ਮੇਰੇ ਗੁਰੂ ਅਰਜਨ ਦੇਵ ਨੇ ਐਵੇਂ ਨੀ ਬਾਣੀ ਵਿੱਚ ਕਿਹਾ, ਕਹਿਣ ਲੱਗੇ ਜਿੱਥੇ ਸਭੇ ਥਾਂ ਨਹੀਂ ਤੁਜਿਹਾ, ਬਦੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ। ਇੱਕ ਅਰਜ਼ ਕਰਦਿਆਂ ਕਈ ਸੱਜਣ ਕਹਿੰਦੇ ਨੇ ਜਿੱਥੇ ਹਰਿਮੰਦਰ ਸਾਹਿਬ ਹੈ ਨਾ, ਇਹ ਥਾਂ ਅਕਬਰ ਨੇ ਗੁਰਦੇਵ ਜੀ ਨੂੰ ਦਾਨ ਕੀਤੀ ਸੀ। ਕਈ ਕਹਿੰਦੇ ਨੇ ਬੀਬੀ ਭਾਨੀ ਦੇ ਨਾਂ ਜਗੀਰ ਲਾਈ, ਪਰ ਗਿਆਨੀ ਗਿਆਨ ਸਿੰਘ ਲਿਖਦੇ ਨੇ ਅੰਮ੍ਰਿਤਸਰ ਦੀ ਮਹਿਮਾ ਅੰਦਰ, ਜਦੋਂ ਅੰਮ੍ਰਿਤਸਰ ਦੇ ਗਜ਼ਤੀਰ ਨੂੰ ਦੇਖਨੇ ਆ ਤੇ ਕਹਿੰਦੇ ਨੇ 700 ਅਕਬਰੀ ਰੁਪਈਆਂ ਦੀ ਮੇਰੇ ਗੁਰੂ ਅਮਰਦਾਸ ਨੇ ਜ਼ਮੀਨ ਖਰੀਦੀ ਏ, ਨਾ ਕਿ ਕਿਸੇ ਬਾਦਸ਼ਾਹ ਦੀ ਦਾਨ ਕੀਤੀ ਹੋਈ। ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜਦੋਂ ਇਸ ਘਰ ਨੂੰ ਦੇਖਦੇ ਨੇ ਤੇ ਪਹਿਲਾ ਬਚਨ ਤਾਂ ਉਹ ਕਹਿੰਦੇ ਨੇ ਦਿੱਠੇ ਸਭੇ ਥਾਂ ਨਹੀਂ ਤੁਤ ਜਿਹਾ, ਬਦੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ, ਵਸ ਦੀ ਸਗਨ ਅਪਾਰ ਅਨੂਪ ਰਾਮਦਾਸਪੁਰ। ਇਸ ਸ਼ਹਿਰ ਦਾ ਨਾਮ ਰਾਮਦਾਸਪੁਰ ਵੀ ਪਿਆ। ਨਾਲ ਕਹਿੰਦੇ ਨੇ ਹਰ ਹਾਂ ਨਾਨਕ ਕਸਮਲ ਜਾਹੇ। ਹੁਣ ਇਹਦਾ ਅਰਥ ਆਪਾਂ ਕੀ ਕਰਾਂਗੇ? ਸਾਹਿਬ ਕਹਿੰਦੇ ਨੇ ਪਿਆਰਿਆ ਤੂੰ ਇਸ਼ਨਾਨ ਕਰਕੇ ਦੇਖ, ਹਰ ਹਾਂ ਨਾਨਕ ਕਸਮਲ ਜਾਹੇ, ਤੇਰੇ ਸਾਰੇ ਪਾਪ ਉਤਰ ਜਾਣਗੇ। ਨਾਇ ਰਾਮਦਾਸ ਸਰ, ਗੁਰੂ ਰਾਮਦਾਸ ਦੇ ਸਰੋਵਰ ਵਿੱਚ ਇਸ਼ਨਾਨ ਕੀਤਿਆਂ। ਗਿਆਨੀ ਕਿਰਪਾਲ ਸਿੰਘ ਹੋਰਾਂ ਨੇ ਤਾਂ ਇਹ ਸ਼ਬਦ ਵੀ ਸੰਬੰਧਿਤ ਇਹਦੇ ਨਾਲ ਜੋੜੇ ਨੇ ਕਿ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਦੂਜਾ ਪ੍ਰਮਾਣ ਦਿੱਤਾ ਹੈ ਕਿ ਸੰਤੋ ਰਾਮਦਾਸ ਸਰੋਵਰ ਨੀਕਾ ਜੋ ਨਹਾਵੈ ਸੋ ਕੁੱਲ ਤਰਾਵੈ ਉਧਾਰ ਹੋਵਾ ਹੈ ਜੀ ਕਾ। ਸੰਤ ਸਰੋਵਰ ਨਹਾਵੈ ਸੋ ਜਨ ਪਰਮਗਤ ਪਾਵੈ। ਇਹਦਾ ਮਤਲਬ ਇਸ ਦਰ ਦੀ ਮਹਿਮਾ ਕਿੰਨੀ ਕੁ ਉੱਚੀ ਏ। ਪਰ ਦੂਸਰੀ ਗੱਲ, ਸਤਿਗੁਰੂ ਸਮਰੱਥ ਜੇ ਪਿਆਰਿਓ ਕਦੀ ਤਰਕ ਨਾ ਕਰਿਓ। ਅੱਜ ਵੀ ਭਾਵਨਾ ਵਾਲਿਆਂ ਦੀ ਝੋਲੀ ਵਿੱਚ ਉਸ ਦਰ ਤੋਂ ਖੈਰ ਪੈਂਦੀ। ਸਿੱਖ ਵਿਦਵਾਨਾਂ ਨੇ ਕੁਝ ਪ੍ਰਮਾਣ ਦਿੱਤੇ ਨੇ। ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਨੇ ਨਾ ਇੱਕ ਬੜਾ ਪਿਆਰਾ ਬਚਨ ਕਿਹਾ। ਉਹਨਾਂ ਨੇ ਜਿੱਥੇ ਅਨੇਕਾਂ ਗ੍ਰੰਥ ਲਿਖੇ ਤੇ ਉਹ ਜਦੋਂ ਵੀ ਕੋਈ ਗ੍ਰੰਥ ਲਿਖਦੇ ਨੇ ਨਾ ਇੱਕ ਗੱਲ ਕਹਿੰਦੇ ਨੇ ਕਿ ਮੇਰੀ ਪੋਥੀ ਪੜ੍ਹਨ ਲੱਗਿਆਂ ਜੋ ਲਿਖ ਰਿਹਾ ਵਾਂ, ਪਹਿਲੀ ਗੱਲ ਤੇ ਆਪਣੇ ਆਪ ਨੂੰ ਉਹ ਨਾ ਛੇਤੀ ਦਿੰਦੇ ਹੀ ਨਹੀਂ। ਜਦੋਂ ਉਹ ਲਿਖਦੇ ਨੇ ਕਹਿੰਦੇ ਨੇ ਜੋ ਕੁਝ ਮੈਂ ਲਿਖ ਰਿਹਾ ਇਹਦਾ ਮਤਲਬ ਇਹ ਨਹੀਂ, ਮੈਂ ਤੈਨੂੰ ਦੱਸਣਾ ਵਾਂ ਕਿ ਇਤਿਹਾਸ ਦੇ ਕਿਹੜੇ ਕਿਹੜੇ ਨੁਕਤੇ ਨੇ। ਕਹਿੰਦੇ ਨੇ ਮੇਰੇ ਲਿਖਣ ਦਾ ਕੇਵਲ ਇੰਨਾ ਭਾਵੇ ਇਹਨੂੰ ਪੜ੍ਹ ਕੇ ਕੋਈ ਸਿੱਖੀ ਵਾਲਾ ਜੀਵਨ ਕਮਾ ਲਵੇ। ਉਹਨਾਂ ਨੇ ਘਟਨਾ ਲਿਖੀ, ਕਹਿੰਦੇ ਨੇ ਸੰਨ 1927 ਦੀ ਗੱਲ ਏ, ਜੇ ਕਿਸੇ ਪੜ੍ਹਨੀ ਹੋਵੇ। ਉਹਨਾਂ ਨੇ ਕਿਤਾਬ ਲਿਖੀ ਸੰਤ ਗਾਥਾ, ਉਹਦਾ ਪਹਿਲਾ ਭਾਗ ਏ। ਉਹਦੇ ਵਿੱਚ ਉਹਨਾਂ ਨੇ ਵੱਖ ਵੱਖ ਮਹਾਂਪੁਰਸ਼ਾਂ ਦੇ ਜੀਵਨ ਦਿੱਤੇ ਨੇ। ਉਹਦੇ ਵਿੱਚ ਇੱਕ ਉਹਨਾਂ ਨੇ ਜੀਵਨ ਦਿੱਤਾ ਸੰਤ ਸ਼ਾਲੋਨੇ ਵਾਲੇ। ਗਵਾਲੀਅਰ ਦੇ ਨੇੜੇ ਇੱਕ ਪਿੰਡ ਹੋਇਆ ਸੰਤ ਸ਼ਾਲੋਨੇ ਵਾਲੇ। ਉਹਨਾਂ ਦਾ ਨਾਮ ਕਿਉਂ? ਉਹ ਕਹਿੰਦੇ ਨੇ ਸਾਨੂੰ 1927 ਦੇ ਅੰਦਰ ਇੱਕ ਮਨੁੱਖ ਆ ਕੇ ਮਿਲਿਆ ਜਿਹਦਾ ਨਾਮ ਏ ਰਾਓ ਬਿਨੈਕਰ। ਜਦੋਂ ਉਹ ਹਰਿਮੰਦਰ ਸਾਹਿਬ ਆਇਆ ਉਹਨੇ ਉਸ ਮਹਾਂਪੁਰਸ਼ ਦੇ ਜੀਵਨ ਨੂੰ ਦੱਸਿਆ, ਬੋਲੇ ਹਿੰਦੀ ਤੇ ਨਾਲ ਉਹ ਕਹਿ ਭਾਈ ਵੀਰ ਸਿੰਘ ਨੂੰ ਕਿ ਸਾਨੂੰ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਬਿਨਾਂ ਕਿਤੋਂ ਕਲਿਆਣ ਮਿਲੀ ਨਹੀਂ। ਪੁੱਛਿਆ ਤੁਹਾਡੇ ਅੰਦਰ ਜਾਤ ਕਿਵੇਂ ਲੱਗੀ? ਉਹ ਕਹਿੰਦਾ ਇੱਕ ਮਹਾਂਪੁਰਸ਼ ਏ, ਉਹਦੇ ਨਾਂ ਦਾ ਕਿਸੇ ਨੂੰ ਪਤਾ ਹੀ ਨਹੀਂ। ਕਹਿੰਦਾ ਰਹਿੰਦਾ ਸਾਡੇ ਪਿੰਡਾਂ ਵੱਲ ਸੀ, ਪਰ ਤੁਹਾਡੀ ਤਰ੍ਹਾਂ ਉਹ ਸਿੰਘ ਸੀ, ਜਪਦਾ ਮੁੱਖ ਵਿੱਚੋਂ ਵਾਹਿਗੁਰੂ ਵਾਹਿਗੁਰੂ ਸੀ, ਪੜ੍ਹਦਾ ਗੁਰੂ ਕੀ ਬਾਣੀ ਸੀ। ਪਰ ਇੰਨਾ ਪਤਾ ਜ਼ਰੂਰ ਏ, ਜਦੋਂ ਕਿਤੇ ਬੱਚਿਆਂ ਵਿੱਚ ਬਹਿਣਾ ਤੇ ਇੱਕ ਗੱਲ ਕਹਿੰਦਾ ਹੁੰਦਾ ਸੀ ਕਿ ਜਿਸ ਘਰ ਵਿੱਚ ਮੇਰਾ ਜਨਮ ਹੋਇਆ ਸਾਡੇ ਘਰ ਦੇ ਅੰਦਰ ਛੜੀਆਂ ਸੋਨੇ ਤੇ ਚਾਂਦੀ ਦੀਆਂ ਹੁੰਦੀਆਂ ਸਨ। ਕਹਿੰਦਾ ਅੰਜ ਭਾਸਦਾ ਕਿ ਜਿਵੇਂ ਕਿਸੇ ਰਾਜ ਘਰਾਣੇ ਨਾਲ ਉਹ ਸੰਬੰਧਿਤ ਸੀ। ਪਰ ਕਹਿੰਦਾ ਇੱਕੋ ਗੱਲ ਕਹਿੰਦਾ ਸੀ ਜੇ ਪੁੱਛਣਾ ਕਿ ਮਹਾਂਪੁਰਸ਼ੋ, ਲੋਕ ਬੈਕੁੰਠ ਦੀ ਆਸ ਕਰਦੇ ਨੇ ਤੇ ਸਾਨੂੰ ਉਹਨੇ ਕਿਹਾ ਸੀ ਜੇ ਤੁਸੀਂ ਸੱਚਖੰਡ ਜਾਣਾ ਚਾਹੁੰਦੇ ਹੋ ਤੇ ਅੰਮ੍ਰਿਤਸਰ ਦੀ ਧਰਤੀ ਤੇ ਚਲੇ ਜਾਇਓ ਤੇ ਗੁਰੂ ਰਾਮਦਾਸ ਦੇ ਸਰੋਵਰ ਵਿੱਚ ਕਰਿਓ ਇਸ਼ਨਾਨ ਤੇ ਪਰਤ ਕੇ ਹਰਿਮੰਦਰ ਵਿੱਚ ਬੈਠ ਕੇ ਕੀਰਤਨ ਸੁਣਿਓ, ਤੁਹਾਨੂੰ ਪ੍ਰਤੱਖ ਦੀਦਾਰ ਉੱਥੇ ਹੋ ਜਾਣੇ। ਭਾਈ ਸਾਹਿਬ ਕਹਿੰਦੇ ਨੇ ਮੇਰੇ ਜੀਵਨ ਦੀ ਘਟਨਾ। ਕਹਿੰਦੇ ਨੇ ਜਿੱਦਣ ਮੈਂ ਅੱਜ ਉਹਨਾਂ ਨੂੰ ਮਿਲਿਆ ਵਾਂ ਤੇ ਪੁੱਛਿਆ ਤੁਸੀਂ ਕੀਰਤਨ ਸੁਣ ਕੇ ਆਏ ਹੋ, ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਇਸ਼ਨਾਨ ਕੀਤਾ, ਕੀ ਮਹਿਸੂਸ ਕੀਤਾ ਜੇ? ਤੇ ਅੱਗੋ ਉਹਨਾਂ ਨੇ ਉੱਤਰ ਦਿੱਤਾ, ਕਹਿਣ ਲੱਗੇ ਸੱਚ ਪੁੱਛੋ। ਕਹਿੰਦਾ ਅਸੀਂ ਅਵਤਾਰ ਪੂਜਾ ਕਰਨੇ ਆ, ਕਰਦੇ ਰਹੇ ਹਾਂ। ਕਹਿੰਦਾ ਰਾਮ ਚੰਦਰ ਜੀ ਆਏ, ਆਪਣੇ ਸਮੇਂ ਅਨੁਸਾਰ ਲੋਕਾਂ ਨੂੰ ਸ਼ੁਭ ਉਪਦੇਸ਼ ਦੇ ਕੇ ਪਿਆਨਾ ਕਰ ਗਏ। ਕਹਿੰਦਾ ਕ੍ਰਿਸ਼ਨ ਜੀ ਆਏ, ਉਪਦੇਸ਼ ਦੇ ਕੇ ਚਲੇ ਗਏ, ਲੋਕਾਂ ਦਾ ਕੁਝ ਪਾਰ ਉਤਾਰਾ ਕੀਤਾ। ਕਹਿੰਦਾ ਅਨੇਕਾਂ ਰਿਸ਼ੀ ਮੁਨੀ ਆਏ, ਸਮੇਂ ਦੇ ਮੁਤਾਬਕ ਆ ਕੇ ਚਲੇ ਗਏ। ਪਰ ਕਹਿੰਦਾ ਜਦੋਂ ਦਰਬਾਰ ਸਾਹਿਬ ਸਰੋਵਰ ਵਿੱਚ ਇਸ਼ਨਾਨ ਕੀਤਾ, ਕੀਰਤਨ ਸੁਣਿਆ, ਕਹਿੰਦਾ ਇੱਕ ਗੱਲ ਮੈਂ ਦੁਨੀਆਂ ਨੂੰ ਦਾਅਵੇ ਨਾਲ ਕਹਿੰਦਾ, ਗੁਰੂ ਨਾਨਕ ਆਏ ਜ਼ਰੂਰ ਨੇ। ਪੜ੍ਹਨੇ ਆ ਭਾਈ ਗੁਰਦਾਸ ਦੇ ਬਚਨ ਕਿ ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ, ਆਏ ਜ਼ਰੂਰ ਨੇ। ਪਰ ਕਹਿੰਦਾ ਲੋਕੋ ਗਏ ਕਿਤੇ ਨਹੀਂ ਜੇ, ਕੀਰਤਨ ਦਾ ਰੂਪ ਧਾਰਨ ਕਰਕੇ ਗੁਰੂ ਨਾਨਕ ਇਸੇ ਧਰਤੀ ਵਿੱਚ ਹੀ ਰਹਿ ਗਏ। ਇਹਦੀ ਭਾਵਨਾ ਕਹਿੰਦਾ ਜੇ ਕਿਸੇ ਲੈਣਾ ਇਸ ਜਲ ਨੂੰ ਸਪਰਸ਼ ਕਰਕੇ ਦੇਖੋ, ਕਿਉਂਕਿ ਉਹ ਕਿਹੜਾ ਸਮਾਂ ਜਿੱਥੇ ਹਰਿਮੰਦਰ ਵਿੱਚੋਂ ਬਾਣੀ ਦੀ ਆਵਾਜ਼ ਨਹੀਂ ਆਉਂਦੀ। ਇੱਕ ਪ੍ਰੋਫੈਸਰ ਆਇਆ, ਭਾਈ ਵੀਰ ਸਿੰਘ ਦੇ ਬਚਨਾਂ ਵਿੱਚੋਂ ਮੈਂ ਕਹਿ ਰਿਹਾ, ਉਹ ਕਹਿੰਦਾ ਹਰਿਮੰਦਰ ਦੀ ਪਰਿਕਰਮਾ ਵਿੱਚ ਟਿਕਿਆ ਤੇ ਉਹਨੇ ਇੱਕ ਗੱਲ ਜਾਂਦਿਆਂ ਕਹੀ, ਕਹਿੰਦਾ ਜਿੰਨੀ ਦੇਰ ਤੱਕ ਸੰਸਾਰ ਏ ਨਾ, ਇੱਥੇ ਭਟਕਦੇ ਹੋਏ ਹਿਰਦਿਆਂ ਨੂੰ ਟਿਕਾ ਮਿਲੇਗਾ। ਪੁੱਛਿਆ ਕਿਉਂ? ਉਹ ਕਹਿੰਦਾ ਜਿਸ ਥਾਂ ਤੇ ਇੰਨੀ ਭਜਨ ਬੰਦਗੀ ਹੋਵੇ ਤੇ ਅੱਜ ਉਹ ਯਾਦਗਾਰਾਂ ਨੇ, ਜਦੋਂ ਆਪਾਂ ਜਾਂਦੇ ਹਾਂ ਹਰਿਮੰਦਰ ਸਾਹਿਬ ਉਸ ਬੇਰੀ ਨੂੰ ਦੇਖਦੇ ਹਾਂ ਜਿਸ ਬੇਰੀ ਥੱਲੇ ਕਦੀ ਮਹਾਨ ਬ੍ਰਹਮ ਗਿਆਨੀ ਮਹਾਂਪੁਰਸ਼ ਬਾਬਾ ਬੁੱਢਾ ਬੈਠ ਕੇ ਸੇਵਾ ਕਰਾਉਂਦਾ ਸੀ। ਪਿਆਰਿਓ, ਜਦੋਂ ਦਰਸ਼ਨੀ ਡਿਊੜੀ ਤੋਂ ਅੰਦਰ ਜਾਈਦਾ ਤੇ ਸਾਹਮਣੇ ਨਾਲ ਲਾਚੀ ਬੀਰ ਏ ਜਿੱਥੇ ਮੇਰਾ ਗੁਰੂ ਅਰਜਨ ਦੇਵ ਦੁਪਹਿਰ ਵੇਲੇ ਬੈਠ ਕੇ ਸੇਵਾ ਕਰਾਉਂਦਾ ਸੀ। ਜਦੋਂ ਅਕਸਰ ਤੀਰਥ ਕੁਲ ਜਾਈਦਾ ਇੱਥੇ ਗੁਰਦੇਵ ਸਵੇਰੇ ਬੈਠ ਕੇ ਸੇਵਾ ਕਰਾਉਂਦੇ ਨੇ। ਇਹੀ ਕਾਰਨ ਉਹ ਭਾਈ ਵੀਰ ਸਿੰਘ ਲਿਖਦੇ ਨੇ ਕਿ ਧਿਆਨ ਰੱਖੋ, ਕਹਿੰਦੇ ਨੇ ਮੇਰੇ ਵਾਸਤੇ ਹਰਿਮੰਦਰ ਕੀ ਏ। ਭਾਈ ਸਾਹਿਬ ਦੇ ਬਚਨ ਨੇ, ਉਹ ਕਹਿੰਦੇ ਨੇ ਮਣੀ ਗਵਾਚਿਆ ਸੱਪ ਜਿਉਂ ਦੁੱਖ ਪਾਉਣ ਦਾ, ਸੱਪ ਦੀ ਮਣੀ ਚਲੀ ਜਾਏ ਜਿਵੇਂ ਉਹ ਦੁਖੀ ਹੁੰਦਾ। ਪੁੱਤ ਗਵਾਚਿਆ ਮਾਂ ਜਗਤ ਨਹੀਂ ਭਾਵਦਾ, ਪੁੱਤਰ ਗਵਾਚ ਜਾਏ ਮਾਂ ਨੂੰ ਚੈਨ ਨਹੀਂ, ਸੱਪ ਦੀ ਮਣੀ ਚਲੀ ਜਾਏ ਉਹਨੂੰ ਚੈਨ ਨਹੀਂ। ਕਹਿੰਦਾ ਜਦੋਂ ਫਕੀਰ ਨੂੰ ਨਾਮ ਦੀ ਤੋਟ ਆ ਜਾਏ ਉਹਦਾ ਅੰਦਰ ਉਦਾਸ ਰਹਿੰਦਾ ਹੈ। ਤੇ ਕਹਿੰਦਾ ਦੁਨੀਆਂ ਵਾਲਿਓ, ਜੇ ਕਿਸੇ ਦਾ ਅੰਦਰ ਨਾਮ ਤੋਂ ਟੁੱਟ ਗਿਆ, ਆਓ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਦੋ ਘੜੀਆਂ ਟਿਕਾ ਕੇ ਬਹਿ ਕੇ ਦੇਖੋ ਤਾਂ ਸਹੀ, ਮੇਰਾ ਗੁਰੂ ਟੁੱਟੀਆਂ ਹੋਈਆਂ ਸੁਰਤਾਂ ਨੂੰ ਜੋੜ ਦਿੰਦਾ। ਭਾਈ ਸਾਹਿਬ ਨੇ ਇੱਕ ਰੁਬਾਈ ਕਹੀ, ਰਚਨਾ ਉਹਨਾਂ ਦੀ ਵਿੱਚੋਂ, ਕਹਿਣ ਲੱਗੇ ਮਣੀ ਗਵਾਚਿਆ ਸੱਪ ਜਿਉਂ ਦੁੱਖ ਪਾਵਦਾ, ਪੁੱਤ ਗਵਾਚਿਆ ਮਾਂ ਜੱਗ ਨਹੀਂ ਭਾਵਦਾ, ਹਰ ਰਸ ਦੀ ਜਦ ਟੋਟ ਪਵੇ ਫਕੀਰ ਨੂੰ ਪਰਲੋ ਮੱਚੇ ਚੁਫੇਰ ਤਿਉਂ ਕੁਰ ਘਬਰਾਵਦਾ, ਟੁੱਟੀ ਡੋਰ ਜੇ ਦੁਆਰ ਤੇਰੇ ਤੇ ਆਵਦਾ। ਜਿਨ੍ਹਾਂ ਦੀਆਂ ਅੰਦਰੋਂ ਡੋਰਾਂ ਟੁੱਟ ਜਾਣ ਜਦੋਂ ਤੇਰੇ ਦਰ ਤੇ ਆਉਂਦੇ ਨੇ, ਟੁੱਟੀ ਡੋਰ ਜੇ ਦੁਆਰ ਤੇਰੇ ਤੇ ਆਵਦਾ, ਲਹਿਰ ਫਿਰੇ ਇੱਕ ਵਾਰ ਰੋਹ ਮੁੜ ਧਾਵਦਾ। ਕਹਿਣ ਲੱਗੇ ਕੀ ਅਗੰਮੀ ਖੇਲ, ਕਹਿੰਦੇ ਨੇ ਸਮਝ ਨਹੀਂ ਪੈਂਦੀ ਕੀ ਅਗੰਮੀ ਖੇਡ, ਇੱਥੇ ਲਹਿਰ ਦੀ ਅਰਸ਼ ਉਤਰਿਆ ਆਣ ਰਸੀਆਂ ਬਚਾਵਦਾ। ਖੇ ਮੇਰੇ ਮਾਲਕ, ਤੂੰ ਤਾਂ ਰਸ ਦੇਣ ਵਾਲਿਆਂ ਨੂੰ ਇੱਥੇ ਟਿਕਾ ਦੇਣਾ। ਮੈਂ ਅਰਜ਼ ਕਰ ਰਿਹਾ, ਉਹ ਪ੍ਰੋਫੈਸਰ ਨੇ ਗੱਲ ਕੀ ਕਹੀ, ਕਹਿੰਦਾ ਕਦੀ ਇਕਾਂਤ ਵਿੱਚ ਬੈਠ ਕੇ ਦੇਖੋ, ਜਿਹੜੀ ਗੁਰੂ ਨੇ ਬੈਠ ਕੇ ਇੱਥੇ ਇਬਾਦਤ ਕੀਤੀ, ਜਿਹੜਾ 24 ਘੰਟੇ ਨਿਰੰਤਰ ਹਰ ਜਸ ਕੀਰਤਨ ਹੁੰਦਾ। ਚੇਤੇ ਰੱਖਣਾ ਗੁਰੂ ਗ੍ਰੰਥ ਸਾਹਿਬ ਜੀ ਦਾ ਜਦੋਂ ਸੁਖ ਆਸਨ ਕਰਦੇ ਨੇ, ਸੇਵਾ ਕਰਦੇ ਨੇ, ਉਸ ਤੋਂ ਬਾਅਦ ਵੀ ਉੱਥੇ ਹਰ ਜਸ ਹੁੰਦਾ। ਜੇ ਕੋਈ ਪੁੱਛੇ ਵੀ ਕੀਰਤਨ ਤਾਂ ਬੰਦ ਹੋ ਗਿਆ, ਨਹੀਂ, ਜਿਹੜੇ ਅੰਦਰ ਸੇਵਾ ਕਰਨ ਵਾਲੇ ਨੇ ਉਹਨਾਂ ਦੇ ਮੁੱਖ ਵਿੱਚ ਵੀ ਬਾਣੀ ਏ। ਕਦੀ ਪਰਿਕਰਮਾ ਵਿੱਚ ਝਾਤੀ ਮਾਰ ਕੇ ਦੇਖੋ, ਇਕਾਂਤ ਵਿੱਚ ਬੈਠੇ ਚੌਂਕੜੇ ਮਾਰ ਕੇ ਗੁਰੂ ਕੀ ਬਾਣੀ ਨੂੰ ਜਪਦੇ ਪਏ। ਪਿਆਰਿਓ, ਉਸ ਧਰਤੀ ਦੇ ਅੰਦਰ ਕਿੰਨੀ ਕੁ ਸਮਰੱਥ ਹੈ। ਮੈਂ ਅਰਜ਼ ਕਰਾਂ, ਪ੍ਰੋਫੈਸਰ ਪੂਰਨ ਸਿੰਘ ਨੇ ਜਦੋਂ ਆਪਣੀ ਇਹ ਰਚਨਾ ਕਹੀ ਨਾ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ, ਉਹਦੀ ਇੱਕ ਕਵਿਤਾ ਮੈਂ ਵਾਰਤਕ ਵਿੱਚ ਅਰਜ਼ ਕਰ ਦੇਣਾ। ਕਹਿੰਦਾ ਸਿੱਖ ਦੀ ਭਾਵਨਾ ਕਿੰਨੀ ਕੁ ਜੁੜ ਗਈ ਇਸ ਦਰ ਨਾਲ, ਕਿੰਨੀਆਂ ਰਹਿਮਤਾਂ ਨੇ। ਕਹਿੰਦਾ ਅਜੇ ਪੋਹ ਫੁਟਾਲਾ ਨਹੀਂ ਹੋਇਆ ਤੇ ਇੱਕ ਮਾਂ ਆਪਣੇ ਬੱਚੇ ਨੂੰ ਕੁੱਛੜ ਚੁੱਕ ਕੇ ਤੁਰੀ ਜਾਂਦੀ। ਪ੍ਰੋਫੈਸਰ ਪੂਰਨ ਸਿੰਘ ਲਿਖਦਾ ਤੇ ਹਰਿਮੰਦਰ ਸਾਹਿਬ ਨੂੰ ਆ ਰਹੀ ਏ ਤੇ ਰਸਤੇ ਵਿੱਚ ਇੱਕ ਸੱਜਣ ਮਿਲਿਆ ਜਿਹਨੂੰ ਸਿੱਖ ਕਦੀ ਮਿੱਠਾ ਮੱਲ ਕਹਿੰਦੇ ਸਨ, ਨਾਮ ਉਹਦਾ ਕੌੜਾ ਮੱਲ ਏ, ਲਾਹੌਰ ਦੇ ਹਾਕਮ ਦਾ ਉਹ ਅਹਿਲਕਾਰ ਏ। ਤੇ ਰੋਕ ਕੇ ਪੁੱਛਦਾ ਮਾਈ ਕਿੱਥੇ ਚੱਲੀਏ ਪ੍ਰਭਾਤ ਵੇਲੇ, ਤੇ ਕਹਿਣ ਲੱਗੀ ਕੌੜਾ ਮੱਲ ਨੂੰ, ਮਿੱਠਾ ਮੱਲ ਜੀ ਅੱਜ ਖਾਲਸੇ ਦਾ ਦਰਬਾਰ ਲੱਗਣਾ, ਗੁਰੂ ਰਾਮਦਾਸ ਦੇ ਚਰਨਾਂ ਵਿੱਚ ਨਮਸਕਾਰ ਕਰਨ ਚੱਲੀ ਆ। ਤੇ ਕਹਿਣ ਲੱਗਾ ਮਾਂ ਤੈਨੂੰ ਪਤਾ ਨਹੀਂ, ਅੱਜ ਹਕੂਮਤ ਨੇ ਹਰਿਮੰਦਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਨੇ, ਅੱਜ ਉੱਥੇ ਸਿੱਖਾਂ ਨੂੰ ਕਤਲ ਕੀਤਾ ਜਾਣਾ। ਕਹਿਣ ਲੱਗੀ ਇਸੇ ਕਰਕੇ ਤੇ ਮੈਂ ਚੱਲੀ ਆ। ਕਹਿਣ ਲੱਗੇ ਆਪਣੇ ਪੁੱਤਰ ਨੂੰ ਤਾਂ ਬਚਾ, ਪੁੱਤਰ ਨੂੰ ਕੁੱਛੜ ਚੱਕੇ, ਇਹ ਤਾਂ ਵਿਚਾਰਾ ਅਜੇ ਅਨਭੋਲ, ਇਹਨੂੰ ਸਮਝ ਕੋਈ ਨਹੀਂ। ਅੱਗੋਂ ਕਹਿਣ ਲੱਗੀ ਮਾਂ ਆਖਦੀ ਏ ਦੀਵਾਨ, ਪੁੱਤਰ ਨੂੰ ਵੀ ਇਸੇ ਕਰਕੇ ਲਚੱਲੀ ਆ ਕਿ ਗੁਰੂ ਰਾਮਦਾਸ ਜੇ ਅੱਜ ਖਾਲਸੇ ਨੇ ਇੱਥੇ ਇਸ਼ਨਾਨ ਕਰਕੇ ਖੂਨ ਵਿੱਚ ਇਸ਼ਨਾਨ ਕਰਨੇ, ਤੇਰੇ ਦਰ ਦਾ ਇਸ਼ਨਾਨ ਕਰ ਲਈ ਉਹ ਖੂਨ ਵਿੱਚ ਇਸ਼ਨਾਨ ਕਰਨ ਨੂੰ ਤਿਆਰ ਏ। ਸੋਚਨੀਆ ਮੇਰੇ ਪੁੱਤਰ ਨੇ ਇਸ ਤਰ੍ਹਾਂ ਤੇ ਪਤਾ ਨਹੀਂ ਰਹਿਣਾ ਕਿ ਨਹੀਂ ਦੁਨੀਆਂ ਤੇ, ਜਦੋਂ ਚਾਰ ਤੁਪਕੇ ਖੂਨ ਦੇ ਇਹਦੇ ਵੀ ਪ੍ਰਕਰਮਾਂ ਵਿੱਚ ਡਿੱਗਣਗੇ ਤੇ ਮੇਰਾ ਪੁੱਤਰ ਸਦਾ ਲਈ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਟਿਕ ਜਾਏਗਾ। ਅਸੀਂ ਮਾਂ ਪੁੱਤਰ ਉਹਦੇ ਦਰ ਤੇ ਨਮਸਕਾਰ ਕਰਨ ਆਏ ਹਾਂ। ਫਿਰ ਅਗਲੀ ਗੱਲ ਉਹ ਕਹਿੰਦਾ, ਕਹਿੰਦਾ ਪ੍ਰਕਰਮਾ ਵਿੱਚ ਤੁਰਨ ਵਾਲੇ ਗੁਰਸਿੱਖਾਂ, ਇੰਨੀ ਤੇਜ਼ੀ ਨਾਲ ਨਾ ਚੱਲ, ਇੰਨੀ ਕਾਹਲੀ ਨਾਲ ਨਾ ਚੱਲ, ਇਹ ਧਰਤੀ ਤੇ ਬਜਰੀ ਤੇ ਰੇਤ ਤੇ ਮਾਰਬਲ ਨਹੀਂ ਲੱਗਾ। ਕਹਿੰਦਾ ਇਸ ਇੱਕ ਇੱਕ ਪੱਥਰ ਦੇ ਥੱਲੇ ਪਤਾ ਨਹੀਂ ਕਿੰਨੇ ਕੁ ਸਿਦਕੀ ਗੁਰਸਿੱਖਾਂ ਦੇ ਸੀਸ ਲੱਗੇ ਹੋਏ ਨੇ। ਇਹਦਾ ਮਤਲਬ ਉਹ ਦਰ ਕਿੰਨਾ ਕੁ ਉੱਚਾ, ਉਸ ਦਰ ਦੀ ਮਹਿਮਾ ਅਪਰ ਅਪਾਰ ਏ। ਅੱਜ ਇਸ ਪਿੰਗਲੇ ਨੇ ਦੇਖਿਆ ਕਿ ਬੇਰੀ ਦੇ ਉੱਤੋਂ ਕਾਂ ਉੱਡਿਆ, ਉਹਨੇ ਇਸ਼ਨਾਨ ਕੀਤਾ, ਉਹਦਾ ਰੰਗ ਸਫੈਦ ਹੋ ਗਿਆ, ਉਹਦੀ ਬੁੱਧੀ ਉਹਦੀ ਅਕਲ ਸਭ ਕੁਝ ਤਬਦੀਲ ਹੋਈ ਹੈ।
1: ਖਾਰੀ ਤੇ ਨਿਕਚੋ ਗਿਰ ਪਰਿਓ ਰਿੜਤ ਰਿੜਤ ਪਹੁੰਚਣ ਤੈ ਕਰਿਓ।
0: ਇਸ ਵਿਚਾਰੇ ਤੋਂ ਤੁਰਿਆ ਤਾਂ ਜਾਂਦਾ ਨਹੀਂ, ਇੱਕੋ ਦਮ ਹਲ ਕੇ ਨਾ ਟੋਕਰੀ ਵਿੱਚੋਂ ਨਿਕਲ ਕੇ ਬਾਹਰ ਆ ਗਏ। ਰਿੜਦਾ ਰਿੜਦਾ ਇਹ ਜਿੱਥੇ ਉਹ ਪਾਣੀ ਦੀ ਢਾਬ ਏ, ਜਿੱਥੇ ਆਪਾਂ ਅੰਮ੍ਰਿਤ ਸਰੋਵਰ ਕਹਿੰਦੇ ਹਾਂ, ਉਹਦੇ ਕੋਲ ਪਹੁੰਚਿਆ ਹੈ।
1: ਸੂਰਨ ਤੀਰ ਨੀਰ ਕੋਸ਼ ਹੋਇਓ ਕਰਿਓ ਇਸ਼ਨਾਨ ਅਦਕ ਫਲ ਲਹਿਓ।
0: ਕਹਿੰਦੇ ਨੇ ਇੱਕੋ ਦਮ ਇਹਦਾ ਹੱਥ ਪਾਣੀ ਦੇ ਅੰਦਰ ਗਿਆ ਤੇ ਜਦੋਂ ਉਸ ਅੰਮ੍ਰਿਤ ਜਲ ਵਿੱਚ ਇਹਦਾ ਹੱਥ ਗਿਆ ਨਾ ਤੇ ਇਹਦਾ ਹੱਥ ਬਿਲਕੁਲ ਜਿਹੜਾ ਉਹ ਅਰੋਗ ਹੋ ਗਿਆ। ਮਨ ਵਿੱਚ ਆਇਆ ਮਣਾ ਇਹ ਧਰਤੀ ਬਰਕਤ ਵਾਲੀ ਆ, ਗੁਰਾਂ ਪੀਰਾਂ ਵਾਲੀ ਥਾਂ ਹੀ, ਆਪਣੇ ਤਨ ਦਾ ਪੂਰਾ ਇਸ਼ਨਾਨ ਕਰਾ ਲਾਏ।
1: ਪੰਖ ਸਮੇਤ ਸੁਮਰਦਨ ਕਰ ਕਰ ਮਸਜਿਦ ਮਹਾ ਚੌਂਬ ਕੋ ਧਰ ਧਰ।
0: ਅੰਦਰ ਇੱਕੋ ਦਮ ਇਹ ਰਿੜਦਾ ਰਿੜਦਾ ਜਲ ਦੇ ਵਿੱਚ ਚਲਾ ਗਿਆ। ਜਿਉਂ ਜਿਉਂ ਜਲ ਵਿੱਚ ਗਿਆ ਤਿਉਂ ਤਿਉਂ ਅਰੋਗ ਹੋ ਗਿਆ। ਇਹਨੇ ਉਸ ਜਲ ਨੂੰ ਆਪਣੇ ਪਿੰਡੇ ਤੇ ਪਾਇਆ, ਜਿੱਥੇ ਜਲ ਪੈਣਾ ਉੱਥੇ ਰੋਗ ਬਿਣਸ ਗਿਆ ਹੈ।
1: ਕਰ ਪਗ ਜੁਗ ਘਰ ਘਰ ਗਿਰ ਪਰੇ ਤਤਸ਼ਨ ਪਏ ਅਰਜ ਸੰਸਰੇ।
0: ਕਹਿੰਦੇ ਨੇ ਜਿਹੜੇ ਹੱਥ ਪੈਰ ਝੜਦੇ ਪਏ ਸਨ ਕੋੜ ਦੇ ਰੋਗ ਦੇ ਨਾਲ, ਉਹ ਇੱਕੋ ਦਮ ਅਰੋਗ ਹੋ ਗਏ ਨੇ। ਤਨ ਇਹਦਾ ਬਿਲਕੁਲ ਠੀਕ ਹੋ ਗਿਆ। ਜੇ ਪੁੱਛੀਏ ਗੁਰੂ ਗ੍ਰੰਥ ਸਾਹਿਬ ਤੋਂ ਦਾਤਾ ਇਹ ਬਰਕਤ ਵਰਤਦੀ ਏ, ਮੇਰਾ ਗੁਰੂ ਗ੍ਰੰਥ ਸਾਹਿਬ ਕਹਿੰਦਾ ਹਾਂ ਕਿ ਸੂਕੇ ਹਰੇ ਕੀ ਏ ਖਿਨ ਮਾਹੇ ਅੰਮ੍ਰਿਤ ਦ੍ਰਿਸ਼ਟ ਸੰਚ ਜੀਵਾਹੇ ਕਾਤੇ ਕਸ਼ਟ ਪੂਰੇ ਗੁਰਦੇਵ ਸੇਵਕ ਕੋ ਦੀਨੀ ਆਪਣੀ ਸੇਵ ਮਿਟਗੀ ਚਿੰਤ ਪੁਨੀ ਮਨ ਆਸਾ ਕਰੀ ਦਇਆ ਸਤਿਗੁਰ ਗੁਣ ਤਾਸਾ ਦੁੱਖ ਨਾਥੇ ਸੁਖ ਆਏ ਸਮਾਏ ਢੀਲ ਨਾ ਪਰੀ ਜਾਂ ਗੁਰ ਫਰਮਾਏ। ਕਹਿਣ ਲੱਗੇ ਇੱਛਾ ਇੱਛ ਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ। ਜਦੋਂ ਸਾਹਿਬ ਦੇ ਬਚਨ ਪੜ੍ਹਨੇ ਆ ਦਾਤਾ ਇਹੋ ਜਿਹਾ ਸੁੱਕੇ ਹਰੇ ਹੋ ਸਕਦੇ ਨੇ? ਮੇਰਾ ਸਾਹਿਬ ਕਹਿੰਦਾ ਹਾਂ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁੱਕੇ ਕਾਸ਼ਟ ਹਰਿਆ। ਦਾਤਾ ਜੀ ਇਹ ਸੁੱਕੇ ਹਰੇ ਹੋ ਜਾਂਦੇ ਨੇ? ਸਾਹਿਬ ਕਹਿਣ ਲੱਗੇ ਜੇ ਸਿਮਰਤ ਹੋਤ ਸੁੱਕੇ ਹਰੇ, ਜਿਹਦਾ ਸਿਮਰਨ ਕਰਨ ਨਾਲ ਉਹ ਸੁੱਕਿਆਂ ਨੂੰ ਹਰਿਆ ਕਰ ਦਿੰਦਾ, ਉਹਦੇ ਕੋਲ ਇੰਨੀ ਕੁ ਤਾਕਤੀ ਗੁਰ ਵਣ ਤ੍ਰਿਣ ਹਰਿਆ ਕੀਤਿਆ। ਨਾਨਕ ਕਿਹਾ ਮਨੁੱਖ ਇੱਕ ਮਨੁੱਖ ਨੂੰ ਹਰਿਆਵਲ ਨਹੀਂ ਉਹ ਦੇ ਸਕਦਾ। ਇੱਕ ਉਦਾਸੀ ਸਾਧੂ ਹਰਦਾਸ ਹੋਏ, ਉਹਨੇ ਬੜੇ ਪਿਆਰੇ ਬਚਨ ਕਹੇ ਨੇ। ਸਿੱਖ ਦੀ ਭਾਵਨਾ ਉਹ ਕਿਤੇ ਵੀ ਬੈਠਦਾ ਤੇ ਹਰਿਮੰਦਰ ਸਾਹਿਬ ਦਾ ਧਿਆਨ ਰੋਜ਼ ਟਿਕਾਉਂਦਾ ਤੇ ਅਰਦਾਸ ਵੀ ਜਦੋਂ ਮੰਗਦਾ ਨਾ ਕਿ ਸਤਿਗੁਰੂ ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸ਼ਾ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਨਾਲ ਫਿਰ ਇੱਕ ਤਰਲਾ ਲੈਂਦਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ। ਉਹ ਇਸ਼ਨਾਨ ਮੰਗਦਾ ਅੰਮ੍ਰਿਤਸਰ ਦੇ, ਇਹਦਾ ਮਤਲਬ ਜੇ ਇਸ਼ਨਾਨ ਮੰਗਦਾ ਉਹਦੇ ਵਿੱਚ ਕਿੰਨੀ ਕੁ ਤਾਕਤ ਏ। ਉਹ ਸਾਧੂ ਕਹਿੰਦਾ ਅੰਮ੍ਰਿਤ ਸਰੋਵਰ ਜਿੱਥੇ ਵੀ ਇਹ ਸ਼ਹਿਰ ਤੋਂ ਸਭ ਤੋਂ ਨੀਵੀਂ ਥਾਂ ਤੇ ਵੀ ਉਹਦੇ ਬਚਨ ਨੇ। ਕਹਿੰਦਾ ਕਦੀ ਸੋਚਿਆ ਕਿ ਹਰਿਮੰਦਰ ਨੀਵੀਂ ਥਾਂ ਤੇ ਕਿਉਂ ਵੇ, ਬਾਕੀ ਥਾਂ ਉੱਚੀ ਇਹ ਨੀਵੇਂ? ਉਹ ਕਹਿੰਦਾ ਇਹਦਾ ਕਾਰਨ ਜੇ ਆਖਦਾ ਸਮਝੋ ਇਸ ਗੱਲ ਨੂੰ, ਲੋਕ ਪੁੰਨ ਦਾਨ ਪੂਜਾ ਕਰਦੇ ਨੇ ਬੈਕੁੰਠ ਦੇ ਲਈ, ਪਰ ਕਹਿੰਦਾ ਮੇਰੇ ਪਰਮੇਸ਼ਵਰ ਨੇ ਤੱਕਿਆ ਇੱਕ ਪਾਸੇ ਲੋਕ ਬੈਕੁੰਠ ਨੂੰ ਭਾਲਣ ਵਾਲੇ ਨੇ ਤੇ ਇੱਕ ਪਾਸੇ ਹਰਿਮੰਦਰ ਨਾਲ ਜੁੜੇ ਨੇ। ਕਹਿੰਦਾ ਨੀਵੀਂ ਥਾਂ ਤੇ ਕਿਉਂ ਵੇ? ਉਹ ਬਚਨ ਕਰਦਾ ਮਾਲਕ ਨੇ ਤੱਕੜੀ ਦੇ ਇੱਕ ਛਾਬੇ ਵਿੱਚ ਹਰਿਮੰਦਰ ਦੀ ਧਰਤੀ ਨੂੰ ਰੱਖਿਆ, ਦੂਜੇ ਵਿੱਚ ਬੈਕੁੰਠ ਨੂੰ ਪਾਇਆ। ਜਿਸ ਸਵਰਗ ਦੀ ਤੁਸੀਂ ਚਾਹਨਾ ਕਰਦੇ ਹੋ ਦੁਨੀਆਂ ਦੇ ਲੋਕੋ, ਉਹ ਅੱਖਾਂ ਤੋਂ ਓਹਲੇ ਕਿਤੇ ਉੱਚਾ ਚਲਾ ਗਿਆ ਤੇ ਜਿਸ ਧਰਤੀ ਅੰਦਰ ਭਾਰਾਪਣ ਸੀ, ਜਿਹਦੇ ਅੰਦਰ ਕਿਰਪਾ ਸੀ, ਉਹ ਨੀਵਾਂ ਟਿਕ ਗਿਆ। ਕਹਿਣ ਲੱਗੇ ਝੁਕਦੇ ਨੀਵੇਂ ਹੁੰਦੇ ਨੇ, ਖੌਲਾ ਤਾਂ ਛਾਬਾ ਉੱਪਰ ਨੂੰ ਚਲਾ ਜਾਂਦਾ। ਉਸ ਉਦਾਸੀ ਨੇ ਬਚਨ ਲਿਖੇ, ਕਹਿਣ ਲੱਗੇ ਹਰਿਮੰਦਰ ਔਰ ਬੈਕੁੰਠ ਕੋ ਤੋਲ ਲਿਓ ਹਰਦਾਸ, ਭਾਰੋ ਕੁੱਤੋ ਸੋ ਗਿਰ ਪਰਿਓ ਖੋਰੋ ਚੜੋ ਆਕਾਸ਼। ਉਸ ਦੇ ਨਾਲ ਇੱਕ ਸਾਧੂ ਨੇ ਹੋਰ ਗੱਲ ਕਹੀ, ਕਹਿਣ ਲੱਗੇ ਜਿਨ ਕੀਨ ਇਸ਼ਨਾਨ ਸੁਧਾ ਸਰਮੈ ਤਿਨ ਗੰਗ ਇਸ਼ਨਾਨ ਕੀਓ ਨਾ ਕੀਆ। ਜਿਹਨੇ ਹਰਿਮੰਦਰ ਵਿੱਚ ਇਸ਼ਨਾਨ ਕਰ ਲਿਆ ਉਹਨੂੰ ਕੀ ਲੋੜ ਹੈ ਤੀਰਥਾਂ ਤੇ ਭਟਕਣ ਦੀ? ਜਿਨ ਕੀਨ ਇਸ਼ਨਾਨ ਸੁਧਾ ਸਰਮੈ ਤਿਨ ਗੰਗ ਇਸ਼ਨਾਨ ਕੀਆ ਨਾ ਕੀਆ। ਜਿਨੀ ਸ਼੍ਰੀ ਹਰਿਮੰਦਰ ਸਾਹਿਬ ਦੇਖ ਲਿਓ ਤਿਨ ਜਗਨਨਾਥ ਦੀਦਾਰ ਕੀਆ ਨਾ ਕੀਆ। ਜਿਨ ਪਾਠ ਸੁਣਿਓ ਗੁਰੂ ਗ੍ਰੰਥੋ ਕੋ, ਕਹਿਣ ਲੱਗੇ ਰਸ ਵੇਦ ਪੁਰਾਣ ਲਿਆ ਨਾ ਲਿਆ। ਜਿਨ ਦੀਨ ਦਿਸਵੰਦ ਗੁਰੂ ਦਰਮੇ तिन तीर्थ दान किया ना किया, कहन लगे इन बातन ते जो बेमुख है नर, जिन्हें इशनान नहीं किया, जिन्हें दसवंध नहीं दिता, जिन्हें हर मंदिर ते श्रद्धा नहीं प्रगटाई, जेड़ा गुरु ग्रंथ साहब नल नहीं जुड़िया, इन बातन ते जो बेमुख है नर, सो भाव में जिया ना जिया, भावें वह जिंदा ना जिंदा इको जे। जदो इन्हें इशनान किया, मेरे मालिक ने कृपा की, एदे तन नू अरोगता बख्शी है।
1: सकल अंग ते रोग नसायो, कंचन वर्ण रंग मन पायो।
0: कवि जी किन्ने एदे सारे तन दा रोग बिनस गया, मेरे वैगुरु ने कृपा कीती, एदी देही कंचन वर्गी खो गई है।
1: वाहेगुरु दोहरा पिंगल मजन जब करयो, पयो शरीर रोग बिस्मत बद मैं देख फल कारे आनंद हर सोग।
0: जदो इस पिंगल ने इशनान कीता है, आरोग भी हो गया, ते तन्नू देख के हैरान होया है।
1: मनो पानी अमृत को करयो, जरा याद रज सब पर हरयो।
0: इन्हे मनो अमृत पान जिमें अज कर लिया, एदे तो बीमारी आज जितना भी रोग दूर चला गया है।
1: जन समराज सुर होए प्रसन्न, करयो शक्त निज ते तन अन्न।
0: कवि जी आखदे ने मानो ओ अकाल पुरख एदे ते त्रुट पे, ओने कृपा करके अपनी उस बच्ची दी भावना नू भाग लाया है।
1: सुंदरता मंदर तन होवा, अखल बेकारन को तब खोवा।
0: केवल तन अरोग नहीं, गुरु ने मन नू भी अरोग कर दिता, ते ए नौजवान उस बेरी दे थले बैठ गया है।
1: प्रभु कृपा अस साया तारी, जिससे होए न सके चिनारी।
0: उस अकाल पुरख वैगुरु दी कृपा वरती, सतगुरु दी मेर दे नाल ए अरोग हो के इत्थे बैठ गया। प्यारियो इस तो अगे जदो ओ
2: सतनाम करता पुरख, निरपौ निरवैर, अकाल मूरत अजूनी सैभं गुर प्रसाद।

ਸਖੀ ਸੱਚ ਨਾਨਕ ਹੋਸੀ ਕੀ ਸੱਚ ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ ਜਬ ਗੁਰ ਬੋਲੈ ਤਬ ਬਿਸ਼ਮ ਹੋਏ ਜਾਏ ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ

जैसे हम सतगुर राख लिए छड़ा तू गुर पिता तू है गुर माता।

साबिद तुम हर जानो आपे, खम रुड़ते फिरते कोई बात ना पूछता।

जित मिले चुके सब सोग संतापे, परम सम्मान योग जुगो जुग अटल सतगुरु साहिब श्री गुरु ग्रंथ साहिब महाराज जी दी पावन पवित्र हजूरी अंदर सुबाहे मान खोए बैठे गुरमत प्यारे सतसंगी जनू, अज दे इस विशेष हफ्तावारी दीवान दी हाजरी आप जी ने गुरु कृपा दे नाल भरी है और सतगुरां जी दे पावन पवित्र इलाके बचना दा कीर्तन आप जी नूं साडे अति सत्कार योग इस दर कर दे गुरु के झाड़ू बरदार गुरु के वजीर भाई साहब भाई मनजीत सिंह जी भाई अमरजीत सिंह जी हजूर दी इलाही गुरबाणी नाल आपां नूं जोड़ रहे सन। आओ जो पिछले हफ्ते एक अर्ज कीती सी कि जदों भी ये दसंबर का महीना हर साल आउंदा ते ये दसंबर का महीना जे किते कोई बैराग ते टिके कोई किरदे वाला प्रचोले ते उस दे किरदे नूं उस दे अंदर नूं चंजून के चला जांदा। आपां इस अत दी सर्दी दे महीने विच भावें हिंदुस्तान दी धरती भावें बाहर आप बैठे हो इस अत दी सर्दी दे मौसम विच आपां घर निग माने हां अपने बच्चियां नूं अपने माता पिता नाल अपने परिवार विच सुख आनंद नाल दिन कढ़ने हां पर जदों किते तवारीख दे हिस्ट्री दे इतिहास दे पन्नियां नूं पलट के देखो ते अज तो 300 साल पिछे चले जाओ ते हैरानगी हुंदी है सन 1704 दसंबर दा महीना जेड़े गुरु के सिखा उस महीने दा एक एक दिन किते तू पढ़े श्रद्धा भावना नाल ते देख गुरु गोबिंद सिंह सच्चा पातशाह दसवां गुरुदेव उन्हें इस महीने विच किन्नी कु वड्डी कुर्बानी सिख सिख लई कर दिती अपने पुत्र अपने सत्कार योग माता अपने बेगमपुरे वर्गे शहर आनंदपुर साहब की धरती नूं त्याग के सब कुछ लेखे ला के उस अकाल दे शुकर विच जुड़ के तेरे लिए गुरु जिहड़ा परमेश्वर दे दर तो दुआवां ही मंगदा रहा ते चित कीता सी जिथे इस महीने विच साके आउणे ने उत्थे गुरु गोबिंद सिंह जी दे इतिहास विच जिहड़ी पहली लड़ाई होई है इनू केवल इना समझियो कि शायद कोई फसाद की गल नहीं जेड़ी पहली जंग मेरे गुरुदेव ने पौंटा साहब की धरती से लड़ी है चित किया अपने बजुर्ग अपने सतगुरु के इतिहास तो भी जाणू होइए उस जंग लड़न के कारण की सन ते गुरु गोबिंद सिंह जी ने उस जंग विच सानू की सिख्या दिती जेड़े कुर्बानी देने वाले ने इस संबंधी अर्ज करनी आप कृपा करके एकाग्रता बख्शे जे साहिब गुरु गोबिंद सिंह महाराज जी दे चरणा दी टेक लईए हजूर आप कृपा करके विच वरतो साडे अंदर नूं टिका एकाग्रता अपने चरणा दी भावना श्रद्धा बख्श दियो करो कृपा साध संगत गुरु बख्शी फतेह प्रवान करो जी। वाहिगुरु जी का खालसा वाहिगुरु जी की फतेह। सत्कार योग भाई साहब जी होरी जो हजूर की पवित्र बाणी विचों असानू शब्द सरवण करा रहे सन बिन भागा सतसंग न लभै बिन संगत मैल भरी जय जियो एक खिन इस संबंधी अर्ज करके अगे तुरने। हजूर कहिंदे ने मनुख दे अंदर दी मलीनता जिहड़ी है वह सत संगत तो बिना उतर नहीं सकती
ਤੇ ਦੂਸਰਾ ਬਚਨ ਕੀਤਾ, ਸੱਤ ਸੰਗਤ ਭਾਗਾਂ ਤੋਂ ਬਿਨਾਂ ਕਦੀ ਨਸੀਬ ਨਹੀਂ ਹੋ ਸਕਦੀ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਨੇ ਕਰਮ ਫਿਲਾਸਫੀ ਨੂੰ ਇਹਨਾਂ ਭਾਗਾਂ ਦਾ ਜਿਹੜਾ ਸਬਜੈਕਟ ਹੈ ਇਹਨੂੰ ਪ੍ਰਵਾਨ ਕੀਤਾ। ਪੂਰਬਲੇ ਕੀਤੇ ਹੋਏ ਕਰਮਾਂ ਦਾ ਜ਼ਿਕਰ ਹਜ਼ੂਰ ਕਰਦੇ ਨੇ ਤੇ ਜਿਹੜੇ ਆਪਾਂ ਕਰਮ ਹੁਣ ਕਰਨੇ ਆ ਉਹਨਾਂ ਦਾ ਜ਼ਿਕਰ ਵੀ ਹਜ਼ੂਰ ਨੇ ਬਾਣੀ ਵਿੱਚ ਕੀਤਾ। ਸਾਹਿਬ ਕਹਿੰਦੇ ਭਾਗਾਂ ਤੋਂ ਬਿਨਾਂ ਕਦੀ ਸੱਤ ਸੰਗਤ ਨਹੀਂ ਲੱਭਦੀ। ਹਜ਼ੂਰ ਦਾ ਇੱਕ ਬਚਨ ਹੋਰ ਵੀ ਆਉਂਦਾ, ਆਪਾਂ ਪੜ੍ਹਨੇ ਆ, ਵੱਡ ਭਾਗੀ ਹਰ ਸੰਗਤ ਪਾਵੈ। ਉੱਥੇ ਵੀ ਗੱਲ ਭਾਗ ਦੀ ਕੀਤੀ, ਪਰ ਨਾਲ ਕਹਿੰਦੇ ਭਾਗਹੀਣ ਭਰਮ ਚੋਟਾਂ ਖਾਵੇ, ਫਿਰ ਕਹਿੰਦੇ ਬਿਨ ਭਾਗਾਂ ਸੱਤ ਸੰਗ ਨਾ ਲੱਭੈ। ਹਜ਼ੂਰ ਦੀ ਬਾਣੀ ਵਿੱਚ ਇੱਕ ਹੋਰ ਪ੍ਰਮਾਣ ਹੁੰਦਾ, ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ। ਵੱਡਿਆਂ ਭਾਗਾਂ ਵਾਲਿਆਂ ਨੂੰ ਸੱਤ ਸੰਗਤ ਮਿਲੀ। ਹਜ਼ੂਰ ਦੀ ਬਾਣੀ ਵਿੱਚ ਇੱਕ ਹੋਰ ਸ਼ਬਚਨ ਹੁੰਦਾ ਕਿ ਸੰਤ ਸਭਾ ਓਟ ਗੁਰਪੂਰੇ, ਭਾਗਾਂ ਤੋਂ ਬਿਨਾਂ ਨਹੀਂ ਧੁਰ ਮਸਤਕ ਲੇਖ ਲਿਖਾਏ। ਸਾਹਿਬ ਦੀ ਬਾਣੀ ਵਿੱਚ ਇੱਕ ਹੋਰ ਬਚਨ ਆਉਂਦਾ ਕਿ ਭਾਗਾਂ ਤੋਂ ਬਿਨਾਂ ਸੰਗਤ ਨਹੀਂ। ਸਾਹਿਬ ਕਹਿੰਦੇ ਨੇ ਪੂਰਬ ਕਰਮ ਅੰਕੁਰ ਜਾਂ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ। ਕਹਿੰਦੇ ਨੇ ਜਦੋਂ ਪੂਰਬਲੇ ਕੀਤੇ ਹੋਏ ਬੀਜੇ ਹੋਏ ਕਰਮਾਂ ਦਾ ਬੀਜ ਪੁੰਗਰਿਆ ਤੇ ਫਿਰ ਕੀ ਮਿਲਿਆ? ਕੋਈ ਨਾਮ ਰਸਕ ਬੈਰਾਗੀ ਪੁਰਸ਼ ਜਿਹਦਾ ਕਿਰਦਾ ਨਾਮ ਵਿੱਚ ਬਹਿ ਤੁਰਿਆ। ਸਾਹਿਬ ਕਹਿੰਦੇ ਨੇ ਪੂਰਬਲੀ ਕਮਾਈ ਨਾਲ ਕਿਤੇ ਉਸ ਗੁਰਮੁਖ ਦੀ ਸੰਗਤ ਨਸੀਬ ਹੋ ਗਈ। ਪੂਰਬ ਕਰਮ ਅੰਕੁਰ ਜਾਂ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਤੇ ਉਹਨੂੰ ਮਿਲ ਕੇ ਕੀ ਹੋਇਆ? ਸਾਹਿਬ ਕਹਿਣ ਲੱਗੇ ਉਹਨੂੰ ਮਿਲਣ ਦੇ ਨਾਲ ਅੰਦਰ ਦਾ ਅੰਧਕਾਰ ਬਿਣਸ ਗਿਆ। ਮਿਲਿਓ ਅੰਧੇਰ ਮਿਟ ਤੈ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਕਈ ਜਨਮਾਂ ਦੀ ਅੰਦਰ ਸੁਰਤ ਜਿਹੜੀ ਸੁੱਤੀ ਸੀ ਉਹ ਜਾਗ ਪਈ ਤੇ ਚਿੱਤ ਵਿੱਚ ਆਇਆ ਸਾਹਿਬ ਕਿੰਨੇ ਸੱਤ ਸੰਗਤ ਕਰੋ ਤੇ ਆਪ ਜੀ ਆਉਂਦੇ ਹੋ। ਕਈ ਰੋਜ਼ਾਨਾ ਸੰਗਤ ਵਿੱਚ ਆਉਂਦੇ ਨੇ। ਵੇਖੋ ਹਰ ਇੱਕ ਦਾ ਕਾਰਜ ਵੀ ਆਪੋ ਆਪਣੇ, ਕੋਈ ਸਖਤ ਸ਼ਬਦ ਸੰਗਤ ਲਈ ਨਹੀਂ। ਕਈ ਹਫ਼ਤੇ ਬਾਅਦ ਆਉਂਦੇ ਨੇ, ਪਰ ਇੱਕ ਗੱਲ ਦੀ ਨਿਰਾਸ਼ਤਾ ਨਾ ਪੱਲੇ ਲੈ ਕੇ ਜਾਇਓ ਕਿ ਆਪਾਂ ਕੀ ਹਫ਼ਤੇ ਬਾਅਦ ਜੇ ਇੱਕ ਘੰਟਾ ਕੀਰਤਨ ਸੁਣਨੇ ਆ, ਬਾਣੀ ਸੁਣਨੇ ਆ, ਕਿ ਇੱਕ ਘੰਟੇ ਨੂੰ ਸਾਡਾ ਪਾਰ ਉਤਾਰਾ ਹੋ ਸਕਦਾ? ਤੇ ਇਹਦਾ ਅਰਥ ਇਹ ਵੀ ਨਾ ਸਮਝੀਏ ਕਿ ਆਪਾਂ ਆਲਸ ਕਰਨਾ ਸ਼ੁਰੂ ਕਰ ਦਈਏ। ਮੇਰੇ ਸਾਹਿਬ ਨੇ ਇੱਕ ਬਾਣੀ ਵਿੱਚ ਪ੍ਰਮਾਣ ਦਿੱਤਾ ਹੈ, ਕਹਿੰਦੇ ਨੇ ਘੰਟਾ ਕੀ ਇੱਥੋਂ ਤੱਕ, ਕਹਿੰਦੇ ਨੇ ਸਿੱਖਾ ਜੇ ਤੇਰਾ ਜੀਵਨ ਘੜਿਆ ਜਾਏ ਨਾ ਤੇ ਸੰਗਤ ਵਿੱਚ ਇੰਨੀ ਕੁ ਬਰਕਤ ਹੀ, ਜੇ ਅੱਧੀ ਤੋਂ ਅੱਧੀ ਘੜੀ ਵੀ ਅੰਦਰ ਟਿਕ ਜਾਏ ਤੇ ਉਹ ਵੀ ਤੇਰੇ ਜੀਵਨ ਨੂੰ ਪਲਟੇਗੀ। ਆ ਸਾਹਿਬ ਨੇ ਬਚਨ ਕੀਤਾ, ਆਪਾਂ ਪੜ੍ਹਨੇ ਆ, ਕਬੀਰ ਏਕ ਘੜੀ ਆਦੀ ਘੜੀ ਆਦੀ ਹੂਪਨ ਆਦਿ ਭਗਤਨ ਛੇਤੀ ਗੋਸ਼ਤੇ ਜੋ ਕੀਨੇ ਸੋ ਲਾਭ, ਅੱਧੀ ਤੋਂ ਅੱਧੀ ਘੜੀ ਵੀ ਤੇਰੇ ਜੀਵਨ ਨੂੰ ਪਲਟੇਗੀ। ਇੱਕ ਮਹਾਂਪੁਰਸ਼ ਹੋਏ ਨੇ ਸੇਵਾ ਪੰਥੀ, ਮੈਂ ਇੱਕ ਖਿਨ ਸਿਰਫ ਸੰਗਤ ਸੰਬੰਧੀ ਜਿਹੜੀ ਅਰਜ਼ ਕਰਨ ਲੱਗਾ, ਉਹਨਾਂ ਦਾ ਨਾਮ ਸੀ ਸ਼੍ਰੀ ਰਾਮ ਦਿੱਤਾ ਜੀ। ਉਹਨਾਂ ਨੇ ਗੁਰਮਤਿ ਦੀ ਗੱਲ ਸਮਝਾਉਣ ਲਈ ਛੋਟੀਆਂ ਛੋਟੀਆਂ ਸਾਖੀਆਂ ਲਈਆਂ। ਕਹਿੰਦੇ ਇੱਕ ਬੰਦਾ ਇੱਕ ਘੜੀ ਦੀ ਸੰਗਤ ਵੀ ਪਲਟ ਸਕਦੀ। ਇੱਕ ਬੰਦਾ ਉਹਦਾ ਕੰਮ ਸੀ ਕੇਵਲ ਚੋਰੀ ਕਰਨਾ, ਮੌਤ ਹੋਈ ਤੇ ਉਹਦੀ ਮੌਤ ਤੋਂ ਬਾਅਦ ਕੁਝ ਮਹੀਨੇ ਬਾਅਦ ਉਹਦੇ ਘਰ ਪੁੱਤਰ ਨੇ ਜਨਮ ਲਿਆ ਤੇ ਉਸ ਬੱਚੇ ਨੇ ਆਪਣੀ ਮਾਂ ਨੂੰ ਸਭ ਤੋਂ ਪਹਿਲਾਂ ਇਹ ਗੱਲ ਪੁੱਛੀ, ਮਾਂ ਮੇਰਾ ਬਾਪ ਕੰਮ ਕੀ ਕਰਦਾ ਸੀ ਜਦੋਂ ਹੋਸ਼ ਸੰਭਾਲੀ? ਉਹਨੇ ਸੱਚ ਕਿਹਾ, ਪੁੱਤਰ ਤੇਰਾ ਬਾਪੂ ਚੋਰੀ ਕਰਦਾ ਸੀ। ਉਹ ਪਿਓ ਦੇ ਸੰਸਕਾਰ ਨਾਲ ਜੁੜੇ, ਕਹਿੰਦਾ ਮਾਂ ਚੋਰੀ ਮੈਂ ਨਹੀਂ ਕਰਾਂਗਾ। ਕਹਿੰਦੇ ਨੇ ਉਹਨੇ ਸੰਗਤ ਦੇ ਨੇੜੇ, ਮੰਦਿਰ ਦੇ ਨੇੜੇ, ਧਰਮਸ਼ਾਲਾ ਦੇ ਨੇੜੇ ਨਾ ਟੁਕਣਾ ਤੇ ਅੱਜ ਕਿਸੇ ਕਹਿ ਦਿੱਤਾ ਘੜੀ ਤੂੰ ਨਮਸਕਾਰ ਹੀ ਕਰ ਲਿਆ ਕਰ ਮੰਦਿਰ ਤੋਂ ਬਾਹਰ ਸੁੱਖ ਬਹਿ ਕੇ, ਧਰਮਸ਼ਾਲਾ ਤੋਂ ਬਾਹਰ ਬਹਿ ਕੇ। ਕਹਿੰਦੇ ਨੇ ਇੱਕ ਦਿਨ ਉਹ ਧਰਮਸ਼ਾਲਾ ਦੇ ਅੱਗੋਂ ਲੰਘਿਆ ਤੇ ਪੁਜਾਰੀ ਜਿਹੜਾ ਸੀ ਉਹ ਕਥਾ ਪਿਆ ਕਰੇ ਤੇ ਉਹਨੇ ਕਥਾ ਕਰਦਿਆਂ ਇੱਕ ਸ਼ਬਦ ਕਹਿ ਦਿੱਤਾ ਵੀ ਜਿਹੜੀ ਦੇਵੀ ਦੇਵਤੇ ਹੁੰਦੇ ਨੇ ਨਾ, ਇੱਕ ਤਾਂ ਉਹ ਅੱਖ ਨਹੀਂ ਝਮਕਦੇ ਤੇ ਦੂਸਰਾ ਉਹਨਾਂ ਦਾ ਪਰਛਾਵਾਂ ਨਹੀਂ ਹੁੰਦਾ। ਧਿਆਨ ਦਿਆ ਜੀ, ਸਿਰਫ ਸਮਝਾਉਣ ਲਈ ਵੀ ਇੱਕ ਆਵਾਜ਼ ਪਈ ਲੰਘਦਿਆਂ, ਜਿਵੇਂ ਬੰਦਾ ਕੁਛ ਸੁਣ ਲੈ ਕਿ ਦੇਵੀ ਦੇਵਤੇ ਦਾ ਪਰਛਾਵਾਂ ਨਹੀਂ ਤੇ ਜੇ ਕਿਤੇ ਪ੍ਰਗਟ ਹੋਵੇ ਉਹ ਆਪਣੀ ਅੱਖ ਕਦੀ ਨਹੀਂ ਝਮਕਦਾ। ਕਹਿੰਦੇ ਨੇ ਉਸ ਬੰਦੇ ਨੇ ਸੁਣ ਲਿਆ, ਚੋਰੀ ਕੀਤੀ, ਇੱਕ ਦਿਨ ਉਹ ਕਾਬੂ ਆ ਗਿਆ, ਰਾਜੇ ਨੇ ਪਕੜ ਲਿਆ, ਮਾਰਿਆ ਕੁੱਟਿਆ, ਪਰ ਉਹ ਮੰਨੇ ਨਾ। ਅਖੀਰ ਤੇ ਇੱਕ ਔਰਤ ਜਿਹੜੀ ਕਈ ਰੂਪ ਧਾਰਨ ਕਰਦੀ ਸੀ ਕਹਿਣ ਲੱਗੀ, ਰਾਜਨ ਮੈਂ ਦੇਵੀ ਦਾ ਰੂਪ ਬਣਾ ਕੇ ਇਹਦੇ ਕੋਲ ਜਾਵਾਂਗੀ, ਰਾਤ ਨੂੰ ਸਾਰੇ ਦਰਵਾਜ਼ੇ ਖੋਲ ਦਿਆ ਜੇ ਇਹਨੂੰ ਪ੍ਰਭਾਵ ਮਿਲੇ ਕਿ ਜਿਵੇਂ ਮਾਂ ਮਾਈ ਆ ਗਈ ਏ, ਜੋ ਕੁਝ ਇਹਨੇ ਕਿਹਾ ਮੈਂ ਉਹਦੇ ਤੋਂ ਸੱਚ ਬੁਲਾ ਦਿਆਂਗੀ।
ਕਹਿੰਦੇ ਨੇ ਦੂਸਰੀ ਰਾਤ ਨੂੰ ਇਹ ਔਰਤ ਨੇ ਅਸ਼ਟਭੁਜੀ ਬਣ ਕੇ ਅੱਠ ਬਾਹਾਂ ਬਣਾ ਕੇ ਸਿਰ ਤੇ ਮੁਕਟ ਲਾ ਕੇ ਤੇ ਪਹਿਲਾਂ ਦਿੱਤੀ ਕੋਈ ਤਰਤੀਬ ਅਨੁਸਾਰ ਜੇਲ ਦੇ ਬੂਹੇ ਖੋਲ ਦਿੱਤੇ ਤੇ ਅੰਦਰ ਪ੍ਰਵੇਸ਼ ਕੀਤੀ ਤੇ ਅਚਨਚੇਤ ਉਸ ਬੱਚੇ ਦੇ ਚੋਰ ਦੇ ਸਿਰ ਤੇ ਹੱਥ ਰੱਖ ਕੇ ਕਹਿੰਦੀ, ਬੇਟਾ ਤੂੰ ਸੱਚ ਬੋਲ, ਤੂੰ ਸੱਚ ਕਹਿ ਦੇ ਮੈਂ ਚੋਰੀ ਕੀਤੀ ਹੈ, ਦੇਖ ਮੈਂ ਤੈਨੂੰ ਅੱਜ ਛਡਾਉਣ ਵਾਸਤੇ ਆਈ ਹਾਂ, ਤੂੰ ਇੱਕ ਵਾਰੀ ਬੋਲ ਦੇ। ਤੇ ਰਾਜੇ ਦੇ ਆਦਮੀ ਉਹਦੇ ਬਿਆਨ ਨੋਟ ਕਰਨ ਨੂੰ ਲੋਕੇ ਬੈਠੇ, ਉਹਨੇ ਦੇਖਿਆ ਕਹਿੰਦਾ ਵੀ ਦੇਵੀ ਮਾਂ ਪ੍ਰਗਟ ਹੋ ਗਈ, ਅਚਨਚੇਤ ਕੰਨਾਂ ਵਿੱਚ ਧਰਮਸ਼ਾਲਾ ਵਾਲੀ ਆਵਾਜ਼ ਪਈ, ਜਿੱਦਣ ਦੇਵਤਾ ਜਾਂ ਦੇਵੀ ਪ੍ਰਗਟ ਹੋਵੇ ਇੱਕ ਤਾਂ ਉਹਦਾ ਪਰਛਾਵਾਂ ਨਹੀਂ ਹੁੰਦਾ ਤੇ ਦੂਜੀਆਂ ਉਹ ਕਦੀ ਅੱਖਾਂ ਨਹੀਂ ਚਮਕਦੀ। ਹੁਣ ਦੇਖੋ ਸੁਣੀ ਇੱਕ ਗੱਲ ਹੀ, ਫਾਂਸੀ ਲੱਗਣੀ ਹੈ ਜੇ ਉਹ ਮੰਨਦਾ। ਤੇ ਉਹਨੇ ਦੇਖਿਆ ਵੀ ਇਹ ਔਰਤ ਅੱਖਾਂ ਵੀ ਚਮਕਦੀ ਏ, ਇਹਦਾ ਪਰਛਾਵਾਂ ਵੀ ਜ਼ਮੀਨ ਤੇ ਪੈਂਦਾ। ਮਨ ਨੇ ਕਿਹਾ, ਮਨਾ ਤੇਰੇ ਨਾਲ ਠੱਗੀ ਪੀ ਹੁੰਦੀ ਏ, ਕੋਈ ਛਲ ਹੁੰਦਾ, ਤੂੰ ਮੰਨੀ ਨਾ, ਇਹ ਬਹਿਰੂਪਣ। ਉਹਨੇ ਬੜੇ ਤਰਲੇ ਲਏ ਪਰ ਕਹਿੰਦੇ ਨੇ ਉਹ ਮੰਨਿਆ ਨਾ। ਅਖੀਰ ਤੇ ਜਦੋਂ ਉਹਨਾਂ ਛੱਡ ਦਿੱਤਾ ਨਾ ਤੇ ਸਭ ਤੋਂ ਪਹਿਲਾਂ ਧਰਮਸ਼ਾਲਾ ਵੀ ਜਾ ਕੇ ਨਮਸਕਾਰ ਕਰਕੇ ਕਹਿੰਦਾ, ਹੇ ਪ੍ਰਭੂ ਜੇ ਇੱਕ ਘੜੀ ਦਾ ਕੋਈ ਚੰਗਾ ਸ਼ਬਦ ਸੁਣਿਆ ਕੰਨਾਂ ਵਿੱਚ ਮੈਂ ਪਾਈ ਤੋਂ ਬਚ ਸਕਣਾ, ਮੈਂ ਫਾਂਸੀ ਦੇ ਫੰਦੇ ਤੋਂ ਮੁਕਤ ਹੋ ਗਿਆ, ਤੇ ਜਿੱਦਣ ਤੇਰੇ ਨਾਮ ਦੀ ਆਵਾਜ਼ ਮੇਰੇ ਕੰਨਾਂ ਵਿੱਚ ਪੈ ਗਈ ਮੈਂ ਜਮਦੂਤਾਂ ਦੀਆਂ ਫਾਹੀਆਂ ਤੋਂ ਬਚ ਜਾਵਾਂਗਾ। ਸਿਰਫ ਆਵਾਜ਼ ਇੱਕ ਘੜੀ ਪਈ ਤੇ ਸਾਹਿਬ ਨੇ ਬਾਣੀ ਵਿੱਚ ਵੀ ਪ੍ਰਮਾਣ ਦਿੱਤੇ। ਖੈਰ ਉਹ ਸਾਧ ਸੰਗਤ ਆਪ ਜੀ ਕਰਦੇ ਹੋ, ਸਾਹਿਬ ਕਹਿੰਦੇ ਇੱਕ ਘੜੀ ਵੀ ਕਰ ਲੈ ਉਹਦਾ ਜੀਵਨ ਵਿੱਚ ਲਾਭ ਹੈ ਘਾਟਾ ਨਹੀਂ। ਮੈਂ ਜਿਹੜੀ ਅਰਜ਼ ਕਰਨ ਲੱਗਾ, ਸਾਹਿਬ ਗੁਰੂ ਗੋਬਿੰਦ ਰਾਏ ਮਹਾਰਾਜ, ਕਿਉਂਕਿ ਉਸ ਵਕਤ ਅਜੇ ਅੰਮ੍ਰਿਤ ਦੀ ਦਾਤ ਤਿਆਰ ਨਹੀਂ ਹੋਈ, ਅਨੰਦਪੁਰ ਸਾਹਿਬ ਦੀ ਧਰਤੀ ਜਿਹਨੂੰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਹਿਲੂਰ ਦੀ ਰਿਆਸਤ ਵਿੱਚੋਂ ਜ਼ਮੀਨ ਖਰੀਦ ਕੇ ਸ਼ਹਿਰ ਵਸਾਇਆ ਸੀ, ਇਸ ਦਾ ਪਹਿਲਾ ਨਾਮ ਸੀ ਮਾਖੋਵਾਲ। ਪਰਤ ਕੇ ਹਜ਼ੂਰ ਨੇ ਇਸ ਸ਼ਹਿਰ ਦਾ ਨਾਮ ਰੱਖਿਆ ਸੀ ਚੱਕ ਨਾਨਕੀ। ਤੇ ਸਿੱਖ ਵਿਦਵਾਨ ਪ੍ਰਿੰਸੀਪਲ ਸਤਬੀਰ ਸਿੰਘ ਲਿਖਦੇ ਨੇ, ਜਦੋਂ ਹਜ਼ੂਰ ਗੁਰੂ ਤੇਗ ਬਹਾਦਰ ਜੀ ਪਟਨੇ ਤੋਂ ਵਾਪਸ ਚੱਕ ਨਾਨਕੀ ਆਏ ਨੇ ਤੇ ਕੁਝ ਸਮਾਂ ਇੱਥੇ ਠਹਿਰ ਕੇ ਆਪਣੇ ਪਰਿਵਾਰ ਨੂੰ ਪਟਨੇ ਤੋਂ ਬੁਲਾਇਆ ਤੇ ਗੁਰੂ ਗੋਬਿੰਦ ਰਾਏ ਦੀ ਉਮਰ 7 ਸਾਲ ਦੇ ਕਰੀਬ ਹੋ ਚੁੱਕੀ ਸੀ, ਕਹਿੰਦੇ ਨੇ ਅਨੰਦਪੁਰ ਸਾਹਿਬ ਦੀ ਧਰਤੀ ਜਿਹਦਾ ਨਾਮ ਚੱਕ ਨਾਨਕੀ ਸੀ, ਆਪਣੇ ਪਿਤਾ ਦੀ ਧਰਤੀ ਤੇ ਆਪਣੇ ਘਰ ਵੀ ਜਦੋਂ ਗੁਰੂ ਗੋਬਿੰਦ ਰਾਏ ਆਏ, ਮਾਤਾ ਗੁਜਰੀ ਨਾਲ, ਗੁਰੂ ਗੋਬਿੰਦ ਰਾਏ ਦੀ ਦਾਦੀ ਮਾਤਾ ਨਾਨਕੀ ਨਾਲ, ਕੀਰਤਪੁਰ ਸਾਹਿਬ ਤੋਂ ਲੰਘ ਕੇ ਜਗੋ ਚੱਕ ਨਾਨਕੀ ਪਹੁੰਚੇ ਤੇ ਗੁਰੂ ਤੇਗ ਬਹਾਦਰ ਜੀ ਸ਼ਹਿਰ ਤੋਂ ਬਾਹਰ ਨਿਕਲ ਕੇ, ਪਿੰਡ ਤੋਂ ਬਾਹਰ ਨਿਕਲ ਕੇ ਜਦੋਂ ਲੈਣ ਵਾਸਤੇ ਗਏ ਤੇ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਰਾਏ ਨੇ ਪਿਤਾ ਗੁਰੂ ਦੇ ਚਰਨਾਂ ਵਿੱਚ ਮੱਥਾ ਟੇਕਿਆ। ਕਹਿੰਦੇ ਚਰਨਾਂ ਦੀ ਧੂੜ, ਬਾਪੂ ਦੇ ਚਰਨਾਂ ਦੀ ਧੂੜ ਆਪਣੇ ਮਸਤਕ ਤੇ ਲਾਈ ਤੇ ਮਾਂ ਗੁਜਰੀ ਕੋਲ ਖਲੋਤੀ ਸੀ, ਉਹਦੇ ਵੱਲ ਨੇਤਰ ਭਰ ਕੇ ਸ਼ਬਦ ਕਹਿ ਆਨੰਦ ਭਇਆ ਮੇਰੀ ਮਾਏ, ਸੱਤ ਗੁਰੂ ਮੈਂ ਪਾਇਆ। ਉਸ ਦਿਨ ਤੋਂ ਬਾਅਦ ਇਸ ਸ਼ਹਿਰ ਦਾ ਨਾਮ, ਜਿਹਦਾ ਨਾਮ ਚੱਕ ਨਾਨਕੀ ਸੀ, ਮੇਰੇ ਗੁਰੂ ਤੇਗ ਬਹਾਦਰ ਜੀ ਨੇ ਇਹਦਾ ਨਾਮ ਅਨੰਦਪੁਰ ਸਾਹਿਬ ਰੱਖ ਦਿੱਤਾ। ਜੋ ਤਵਾਰੀਖ ਵਿੱਚ ਸਾਨੂੰ ਮਿਲਦਾ, ਸਾਹਿਬ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੋਈ, ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੇ ਤਨ ਦੇ ਦੋ ਸੰਸਕਾਰ ਕੀਤੇ ਗਏ। ਇੱਕ ਸੰਸਕਾਰ ਰਕਾਬਗੰਜ ਦੀ ਧਰਤੀ ਤੇ ਕੀਤਾ ਤੇ ਜਿਸ ਥਾਂ ਤੇ ਗੁਰੂ ਤੇਗ ਬਹਾਦਰ ਜੀ ਦੇ ਸੀਸ ਨੂੰ ਉਤਾਰਿਆ ਸੀ ਉਸ ਥਾਂ ਦਾ ਨਾਮ ਸੀਸਗੰਜ ਰੱਖਿਆ। ਦੂਸਰਾ ਸੀਸ ਦਾ ਸੰਸਕਾਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਕੀਤਾ। ਅੱਜ ਵੀ ਤੁਸੀਂ ਜਾਓ ਉੱਥੇ ਵੀ ਇੱਕ ਗੁਰਦੁਆਰਾ ਹੈ ਜਿਹਦਾ ਨਾਮ ਹੈ ਸੀਸਗੰਜ। ਗੁਰੂ ਗੋਬਿੰਦ ਰਾਏ ਨੇ ਪਿਤਾ ਗੁਰੂ ਦੇ ਸੀਸ ਦਾ ਸੰਸਕਾਰ ਕੀਤਾ ਤੇ ਜਦੋਂ ਚਿਖਾ ਨੂੰ ਅੱਗ ਦਿਖਾਈ, ਲਾਂਬੂ ਲਾਟਾਂ ਅੱਗ ਦੀਆਂ ਬਾਹਰ ਨਿਕਲੀਆਂ, ਉਸ ਵਕਤ ਮੇਰੇ ਗੁਰੂ ਗੋਬਿੰਦ ਰਾਏ ਦੇ ਨਾਲ ਉਹਨਾਂ ਦੀ ਭੂਆ ਬੀਬੀ ਵੀਰੋ ਦੇ 5 ਪੁੱਤਰ ਜਿਹੜੇ ਨੇ, ਭੂਆ ਦੇ ਪੁੱਤਰ, ਉਹ ਆਪਣੇ ਮਾਮੇ ਦੇ ਸੀਸ ਦੀ ਬਲਦੀ ਚਿਖਾ ਨੂੰ ਦੇਖਦੇ ਪਏ ਸਨ। ਮਾਮਾ ਕਿਰਪਾਲ ਚੰਦ ਉਹ ਚਿਖਾ ਨੂੰ ਤੱਕਦੇ ਪਏ ਸਨ। ਭਾਈ ਜੈਤੇ ਵਰਗਾ ਜਿਹੜਾ ਗੁਰੂ ਕਾ ਬੇਟਾ ਬਣਿਆ ਉਹ ਚਿਖਾ ਨੂੰ ਬਲਦੀ ਹੋਈ ਨੂੰ ਤੱਕਦਾ ਪਿਆ ਸੀ ਤੇ ਜਿਉਂ ਜਿਉਂ ਅੱਗ ਦੀਆਂ ਲਾਟਾਂ ਬਾਹਰ ਨਿਕਲ ਤੇ ਸਾਹਿਬ ਗੁਰੂ ਗੋਬਿੰਦ ਰਾਏ ਦੇ ਮਨ ਨੇ ਇੱਕ ਦ੍ਰਿੜ ਇਰਾਦਾ ਕੀਤਾ ਸੀ ਕਿ ਜਿਹੜੀ ਇਹ ਦਲਦਲ ਜ਼ੁਲਮ ਦੀ ਅੱਗ ਇਹ ਭੱਠੀ ਬਲਦੀ ਪਈ ਏ, ਇਸ ਬਲਦੀ ਕੋਈ ਜ਼ੁਲਮ ਦੀ ਲਾਟ ਨੂੰ ਮੈਂ ਸਦਾ ਲਈ ਬਜਾ ਦੇਵਾਂਗਾ। ਅਰਜ਼ ਕਰਨੀ ਹੈ ਭੰਗਾਣੀ ਤੇ ਯੁੱਧ ਸੰਬੰਧੀ, ਪਰ ਸਿਰਫ ਆਪਣੇ ਤਵਾਰੀਖ ਦੇ
پشوکڑ جڑے پنے نے انہاں سبندی عرض کر کے حضور پتا دی شہادت تو بعد آنندپور صاحب ٹک گئے تے جدو سنگتاں آن لگیاں تے آسام دی دھرتی دا ایک راجا سی رتن رائے جدا جنم گرو تیگ بہادر مہاراج جی دی کرپا نال ہویا سی تے کہنے اس دے باپو نے رتن رائے دے پتا نے گرو تیگ بہادر جی نو پچھیا سی مہاراج جدو میرے پتر دا جنم ہووے تیری بخشش دی نشانی کی تے پائی ویر سنگھ کہندے نے ایک تا او دے متھے اتے کیساں دی لٹ سی تے دوسرا جدو او دے متھے نو تک دے تاں تے انج لگدا سی جویں لکھے ہوئے ایک اوہنکار دی جھلک پیندی ہووے کئی واری انہیں درپن وچ کھلونا تے پوچھنا ماں میرے متھے تے آ شاہی کا دیئے تے پائی ویر سنگھ لکھدے نے ماں کہنا پتر اے شاہی نہیں اے گرو نانک صاحب دے گھر دی نشانی آ او دا نشانی گرو نانک دی کرپا نال تیری آمد ہوئی پھر وہ من ایک تیبر تانگ پیدا ہوئی پنگانی دے جد دا کارن کی ماں کہ میں اس گرو دے درشن کرنے نے جدی کرپا نال میں سنسار تے آیا تے ماں ہوکا بھر کے کہندی سی پتر جدی کرپا نال تسی در تے اے سنسار تے آئے او اپنا ٹھیکرا دلی دے بادشاہ دے سر تے بن کے پراپور پیانا کر گئے نے انہاں دے تخت دے مالک انہاں دے پتر تیری عمر دے گرو گوبند رائے ٹکے کہندا ماں گرو تے گرو ہی ہیں مینوں اس ست گرو دے در تے لے جائے جدو رتن رائے آسام تو تریا کتھوں کتھوں تک بابے نانک دی سکھی پھیلی سی اینے ایک قیمتی ہاتھی اپنے کرو لیا جس دا نام پرسادی ہاتھی رکھیا گیا سی دوسرا اینے چندن دی چونکی اپنے کرو لئی تیسرا اینے پانچ کلا شستر لیا اے تینے چیزاں لے کے میرے گرو گوبند رائے دے دربار وچ اے آنندپور صاحب دی دھرتی نو آئے سادھ سنگت جدو اے پہنچیا آنندپور صاحب دی دھرتی تے گرو گوبند رائے دے اینے دیدار کیتے میں اے عرض سنوزے بھی کر کے آیا صرف اکو وشا رکھیا سی بھی تواریخ دے پنے آپ نال سانجھے کر سکاں کیول اج دا سبجیکٹ اتہاس وچوں اے تینے چیزاں لے کے گرو گوبند رائے دے چرناں وچ انہیں نمسکار کیتی تے جیڑا اے ہاتھی سی اے دا پورا رنگ جیڑا سی او چٹا سی اے دی سونڈ تو لے کے پونچھ تک سارے تن تے اک کالی جی تاری سی تے سکھ ودوان کہندے اینا سیاحا سی اپنی سونڈ وچ چور پکڑ کے گرو گوبند سنگھ جی دے شیش اتے چور کردا سی جدو حضور نے شکار کھیڈ کے آنا اے ہاتھی سونڈ وچ پانی بھر کے صاحب دے چرناں نوں مل کے پانی نال دھوندا سی تے دھون تو بعد اپنی سونڈ وچ کپڑا پکڑ کے صاحب دے چرناں نوں صاف کردا سی تیسرا کام انہیں کی کرنا جدوں ستگرو نے تیر چلانے پاویں تیر ایک دو چار میل تے جائے ہزاراں تیراں وچوں گرو گوبند سنگھ دے تیر نوں پہچان کے اوتھوں لیا کے صاحب دے چرناں وچ رکھ دیندا سی اینا سکھایا صاحب دی چرناں دی سیوا کردا رہیا جیڑا پنج کلا شستر سی اے دی کلا دباندے سن گاترے دی کرپان بن جاندی سی شستر ہی کوئی سی کلا دبانی وچوں پستول نکلنا کلا دبانی وچوں خنجر بن جانا چھوٹی جی گرج بن جانی کہن تو مراد ایک شستر وچوں کلا دبان نال بٹن دبان نال پنج شستر دےڑے سن او نکلاؤندے سن پھر انہیں قیمتی ایک چندن دی چونکی پیٹ کیتی صاحب دے چرناں وچ داتاں دے کے رتن رائے واپس چلا گیا تے جس ریاست وچ آنندپور صاحب وسیا اس ریاست دا نام سی کہلور تے کہلور دا اس وقت راجا سی بھیم چند کہندے نے ایک واری اے صاحب دے دربار وچ آیا جو پنگانی دے جد دا مڈ بجدا ستگرو دے گھر وچ آیا اس پرسادی ہاتھی نوں تکیا چندن دی چونکی تکی پنج کلا شستر تکیا تے گرو کے دربار دی مہما دیکھ کے اندر جیڑا اکو دم ایرکھا وچ پڑک اٹھیا ایک فقیر بندہ پہاڑی تے رہندا ہے ایدے کول اینیاں قیمتی وستواں اے داتا اے چیزاں تاں میرے ورگے راجے دے گھر وچ ہونیاں چاہیدیاں من اک پرنا بنا لیا منا جویں کیویں ہووے گرو گوبند سنگھ تو شل کر کے ٹکا کر کے زور کر کے اے چیزاں میں کھو کے اپنے کر لیاونیاں واپس تاں گیا چلا پر کچھ دنوں تو بعد بھیم چند دے پتر دا نام سی اجمیر چند اے دا رشتہ کہندے نے ایک سری نگر ریاست ہے اس وقت ریاست سی
ਖੇਮਕੁੰਡ ਸਾਹਿਬ ਨੂੰ ਜਾਓ, ਅਜੇ ਵੀ ਇਹ ਪਾਉਂਟਾ ਸਾਹਿਬ ਤੋਂ ਅੱਗੇ ਸ਼ਹਿਰ ਹੁੰਦਾ ਹੈ ਸ੍ਰੀਨਗਰ। ਇਸ ਰਿਆਸਤ ਦਾ ਰਾਜਾ ਸੀ ਫਤਿਹ ਸ਼ਾਹ। ਫਤਿਹ ਸ਼ਾਹ ਦੀ ਲੜਕੀ ਦਾ ਰਿਸ਼ਤਾ ਰਾਜੇ ਭੀਮ ਚੰਦ ਦੇ ਲੜਕੇ ਅਜਮੇਰ ਚੰਦ ਨੂੰ ਹੋਇਆ, ਤੇ ਜਦੋਂ ਬੱਚੇ ਦਾ ਸ਼ਗਨ ਹੋਣਾ ਸੀ, ਇਹਨੇ ਇੱਕ ਚਾਲ ਚੱਲੀ ਕਿ ਮਨਾ ਗੁਰੂ ਗੋਬਿੰਦ ਸਿੰਘ ਦੇ ਦਰ ਤੋਂ ਮਿੱਠੀ ਜਿਹੀ ਚਾਲ ਚੱਲ ਕੇ ਇਹ ਸਾਰੀਆਂ ਚੀਜ਼ਾਂ ਮੈਂ ਆਪਣੇ ਘਰ ਵਿੱਚ ਲੈ ਆਵਾਂ, ਇੱਕ ਵਾਰੀ ਲੈ ਆਵਾਂ, ਤੇ ਇਸ ਫਕੀਰ ਦੀ ਕੀ ਤਾਕਤ ਮੇਰੇ ਤੋਂ ਚੀਜ਼ਾਂ ਦੁਬਾਰਾ ਖੋ ਸਕੇ। ਸਿੱਖ ਤਵਾਰੀ ਕਹਿੰਦੀ ਇਸ ਭੀਮ ਚੰਦ ਨੇ ਆਪਣਾ ਮੰਤਰੀ ਵਜ਼ੀਰ ਭੇਜਿਆ ਕਿ ਇਹ ਸਾਰੀਆਂ ਚੀਜ਼ਾਂ ਪ੍ਰਸਾਦੀ ਹਾਥੀ ਕਾਬਲ ਦੀ ਸੰਗਤ ਦੀ ਭੇਜਿਆ ਹੋਇਆ ਕੀਮਤੀ ਤੰਬੂ ਤੇ ਚਾਨਣੀ ਕਨਾਤਾਂ, ਇਹ ਚੰਦਨ ਦੀ ਚੌਂਕੀ, ਮੇਰੇ ਘਰ ਵਿੱਚ ਰਿਸ਼ਤੇਦਾਰ ਆਉਣੇ ਨੇ, ਇੱਕ ਵਾਰੀ ਦੇ ਦਿਓ ਤੇ ਜਦੋਂ ਬੱਚੇ ਦਾ ਸ਼ਗਨ ਲੱਗ ਗਿਆ ਮੈਂ ਇਹ ਵਾਪਸ ਕਰ ਦਿਆਂਗਾ। ਆ ਕੇ ਵਜ਼ੀਰ ਨੇ ਫਰਿਆਦ ਕੀਤੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਸੁਣ ਕੇ ਇੱਕ ਗੱਲ ਕਹੀ ਸੀ, ਕਹਿਣ ਲੱਗੇ ਉਹ ਮੰਤਰੀ ਜੇ ਕਿਤੇ ਭਾਵਨਾ ਸ਼ਰਧਾ ਨਾਲ ਆਉਂਦੋ ਤੇ ਸ਼ਾਇਦ ਇਹ ਦਾਤਾ ਇਹ ਚੀਜ਼ਾਂ ਤੁਹਾਨੂੰ ਦੇ ਦਿੰਦੇ, ਪਰ ਤੇਰੇ ਰਾਜੇ ਦਾ ਮਨ ਖੋਟਾ, ਇੱਕ ਵਾਰੀ ਚੀਜ਼ ਗਈ ਉਹ ਕਹਿੰਦਾ ਵਾਪਸ ਨਹੀਂ ਆਉਣੀ, ਤੇ ਨਾਲੇ ਜਿਹੜੀ ਗੁਰੂ ਕੇ ਦਰਬਾਰ ਦੀ ਚੀਜ਼ ਹੈ ਨਾ, ਸੱਚ ਜਾਣੀ ਇਹ ਬਾਦਸ਼ਾਹਾਂ ਦੇ ਦਰਬਾਰ ਦੀ ਸ਼ੋਭਾ ਨਹੀਂ ਬਣ ਸਕਦੀ, ਇਹ ਪਾਤਸ਼ਾਹ ਦਾ ਦਰਬਾਰ ਹੈ ਬਾਦਸ਼ਾਹ ਦਾ ਨਹੀਂ। ਇੱਕ ਮੈਂ ਅਰਜ਼ ਕਰਾਂ, ਆ ਹੈਦਰਾਬਾਦ ਦੇ ਨਿਜ਼ਾਮ ਨੇ ਨਵਾਬ ਨੇ ਇੱਕ ਖਿੰਨ ਵਿੱਚੋਂ ਨਿਕਲਣ ਲੱਗਾ, ਇੱਕ ਕੀਮਤੀ ਚਾਂਦਨੀ ਭੇਟ ਕੀਤੀ ਸੀ ਜਿਹਦੀ ਉਸ ਵਕਤ ਕੀਮਤ 1,45,000 ਦੇ ਕਰੀਬ ਸੀ। ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਨੇ ਰਾਮਬਾਗ ਵਿੱਚ ਇਹ ਚਾਨਣੀ ਆਪਣੇ ਸਿਰ ਤੇ ਲਾਈ ਤੇ ਜਦੋਂ ਕੀਮਤੀ ਚਾਨਣੀ ਤੱਕੀ ਥੱਲਿਓਂ ਉੱਠ ਕੇ ਕਹਿੰਦਾ ਉਹ ਮੇਰੇ ਸਿਰ ਤੇ ਨਹੀਂ, ਇਹ ਚਾਨਣੀ ਗੁਰੂ ਕੇ ਦਰਬਾਰ ਵੀ ਚੰਗੀ ਲੱਗਦੀ। ਉਤਰਵਾ ਕੇ ਲੈ ਗਿਆ ਤੇ ਜਦੋਂ ਦਰਬਾਰ ਸਾਹਿਬ ਭੇਟ ਕਰਨ ਲੱਗਾ, ਅੱਗੋਂ ਪੁਜਾਰੀਆਂ ਨੇ ਜਵਾਬ ਦਿੱਤਾ ਸੀ ਜਿਹੜੀ ਚਾਨਣੀ ਇੱਕ ਵਾਰੀ ਬਾਦਸ਼ਾਹ ਦੇ ਸਿਰ ਤੇ ਲੱਗ ਜਾਏ ਉਹ ਗੁਰੂ ਦਰਬਾਰ ਤੇ ਨਹੀਂ, ਇਹ ਪਾਤਸ਼ਾਹਾਂ ਦੇ ਪਾਤਸ਼ਾਹ ਦਾ ਘਰ ਏ। ਤੇ ਫਿਰ ਕਹਿੰਦੇ ਨੇ ਤਰਲੇ ਲੈ ਕੇ ਕਹਿੰਦਾ ਸੀ ਇਹਨੂੰ ਪ੍ਰਵਾਨ ਤਾਂ ਕਰ ਲਓ। ਹੈਰਾਨਗੀ ਦੀ ਗੱਲ, ਦੋ ਪਿੰਡ ਤਨਖਾਹ ਵਜੋਂ ਲਾਏ ਗਏ ਸਨ ਸ਼ੇਰੇ ਪੰਜਾਬ ਨੂੰ, ਕੇਵਲ ਇਸ ਕਰਕੇ ਕਿ ਜਿਹੜੀ ਚੀਜ਼ ਗੁਰੂ ਦਰ ਤੇ ਭੇਟ ਕਰਨੀ ਪਹਿਲਾਂ ਆਪਣੇ ਸਿਰ ਤੇ ਤੂੰ ਕਿਉਂ ਲਾਈ। ਆ ਦੋ ਪਿੰਡ ਅਜੇ ਤੀਕਰਾਂ ਉਹ ਦਰਬਾਰ ਸਾਹਿਬ ਦੇ ਨਾਂ, ਉਹਨਾਂ ਦਾ ਮਾਮਲਾ, ਉਹਨਾਂ ਦਾ ਜਿਹੜਾ ਲਗਾਨ ਹੈ ਇਹ ਆਉਂਦਾ ਰਿਹਾ। ਪਰਤ ਕੇ ਇਹ ਚਾਂਦਨੀ ਖਜ਼ਾਨੇ ਉੱਤੇ ਲਾਉਂਦੇ ਰਹੇ, ਉਹਨਾਂ ਨੇ ਗੁਰੂ ਸਾਹਿਬ ਦੇ ਪ੍ਰਕਾਸ਼ ਕਰਨ ਲੱਗਿਆਂ ਨਹੀਂ। ਇੱਕ ਵਾਰੀ ਪ੍ਰਿੰਸ ਆਫ ਵੈਲਜ਼ ਜਦੋਂ ਅੰਮ੍ਰਿਤਸਰ ਗਏ ਤੇ ਉੱਥੇ ਕੋਈ ਝੋਲੀ ਚੁੱਕਾ ਨੇ ਇਹ ਚਾਨਣੀ ਉਹਦੇ ਸਿਰ ਤੇ ਲਾ ਦਿੱਤੀ। ਪੁਜਾਰੀਆਂ ਨੇ ਉਸ ਦਿਨ ਤੋਂ ਬਾਅਦ ਉਹ ਚਾਨਣੀ ਲਪੇਟ ਕੇ ਕੇਵਲ ਇੱਕ ਸ਼ੀਸ਼ੇ ਦੇ ਬਕਸੇ ਵਿੱਚ ਰੱਖੀ, ਜਿਹੜੀ 84 ਦੇ ਕਾਂਡ ਵੇਲੇ ਅਗਨ ਭੇਟ ਹੋ ਗਈ, ਕੇਵਲ ਉਹਦੀ ਸਵਾਹ ਦੀਆਂ ਭਰੀਆਂ ਹੋਈਆਂ ਬੋਰੀਆਂ ਕੋਲ ਰਹਿ ਗਈਆਂ, ਉਹ ਚਾਨਣੀ ਦਾ ਨਾਮੋ ਨਿਸ਼ਾਨ ਮਿਟ ਗਿਆ। ਕਹਿਣ ਤੋਂ ਮੁਰਾਦ ਕਿ ਜਿਹੜੀ ਚੀਜ਼ ਗੁਰੂ ਦਰਬਾਰ ਦੀ ਸ਼ੋਭਾ ਹੈ ਉਹ ਆਪਣੇ ਘਰ ਦੀ ਨਹੀਂ, ਕਿਉਂਕਿ ਸਿੱਖ ਦੀ ਤੇ ਭਾਵਨਾ ਹੀ ਇਹ ਵੇ ਕਿ ਮੇਰਾ ਘਰ ਬਣੇ ਨਾ ਬਣੇ ਪਰ ਸਭ ਤੋਂ ਪਹਿਲਾਂ ਮੇਰੇ ਗੁਰੂ ਦਾ ਘਰ ਬਣਨਾ ਚਾਹੀਦਾ। ਮੇਰੇ ਘਰ ਭਾਵੇਂ ਇੱਕ ਵਕਤ ਦੀ ਰੋਟੀ ਪੱਕੇ ਨਾ ਪੱਕੇ, ਮੇਰੇ ਬਾਬੇ ਦੇ ਦਰ ਤੇ 24 ਘੰਟੇ ਅੱਠੇ ਪੈਰ ਲੰਗਰ ਚੱਲਣਾ ਚਾਹੀਦਾ। ਮੈਨੂੰ ਤਨ ਢੱਕਣ ਨੂੰ ਕੀਮਤੀ ਕੱਪੜੇ ਮਿਲ ਨਾ ਮਿਲਣ, ਪਰ ਜਿਹੜਾ ਬਾਬੇ ਨਾਨਕ ਦੇ ਦਰ ਤੇ ਆ ਜਾਏ ਉਹ ਤਨ ਤੋਂ ਨਗਨ ਨਾ ਜਾਏ, ਉਹਦੇ ਤਨ ਢੱਕਣ ਵਾਸਤੇ ਬਦਰ ਦਿੱਤੇ ਜਾਣ। ਭੀਮ ਚੰਦ ਦਾ ਮਨ ਕੱਪੀ ਸੀ, ਸਾਹਿਬ ਨੇ ਜਵਾਬ ਦੇ ਦਿੱਤਾ ਤੇ ਭੀਮ ਚੰਦ ਨੇ ਇੱਕ ਤਹੀਆ ਕਰ ਲਿਆ ਤੇ ਜਿੰਨੀ ਦੇਰ ਤੱਕ ਗੁਰੂ ਗੋਬਿੰਦ ਸਿੰਘ ਤੋਂ ਇਹ ਚੀਜ਼ਾਂ ਨਹੀਂ ਖੋਂਦਾ ਉਨੀ ਦੇਰ ਤੱਕ ਮੈਂ ਇਹਨੂੰ ਚੈਨ ਨਾਲ ਟਿਕਣ ਨਹੀਂ ਦੇਣਾ। ਇੱਕ ਘਟਨਾ ਇਹ ਸੀ ਤੇ ਦੂਸਰੀ ਘਟਨਾ ਜਦੋਂ ਭੀਮ ਚੰਦ ਗਿਆ, ਸਿੱਖ ਵਿਦਵਾਨ ਡਾਕਟਰ ਕਰਤਾਰ ਸਿੰਘ ਲਿਖਦੇ ਨੇ, ਵੇਖਿਆ ਵੀ ਗੁਰੂ ਗੋਬਿੰਦ ਸਿੰਘ ਦੇ ਦਰ ਤੇ ਭਾਈ ਜੈਤੇ ਵਰਗੇ ਬੈਠੇ, ਇੱਥੇ ਭਾਈ ਬਚਿੱਤਰ ਸਿੰਘ ਵਰਗੇ ਬੈਠੇ, ਇੱਥੇ ਜਿਨ੍ਹਾਂ ਨੂੰ ਸ਼ੂਦਰ ਕਿਹਾ ਜਾਂਦਾ ਸੀ ਉਹ ਗੁਰੂ ਦੇ ਕੋਲ ਬੈਠ ਕੇ ਲੰਗਰ ਛਕਣ, ਤੇ ਭੀਮ ਚੰਦ ਨੇ ਨਫ਼ਰਤ ਭਰੇ ਸ਼ਬਦ ਕਹੇ ਸਨ, ਗੁਰੂ ਗੋਬਿੰਦ ਸਿੰਘ ਤੁਸੀਂ ਖੱਤਰੀ ਹੋ, ਅਸੀਂ ਰਾਜਪੂਤ ਹਾਂ, ਜਿਹੜੇ ਆ ਤੁਸੀਂ ਨੀਵੀਂ ਜਾਤਾਂ ਵਾਲੇ ਸ਼ੂਦਰ ਇਕੱਠੇ ਕੀਤੇ ਨੇ, ਇਹਨਾਂ ਨੂੰ ਕੀ ਪਤਾ ਕਿ ਬਾਦਸ਼ਾਹੀਆਂ ਕੀ ਹੁੰਦੀਆਂ ਨੇ, ਸਾਡੇ ਖੂਨ ਵਿੱਚ ਬਾਦਸ਼ਾਹੀ ਏ, ਇਹ ਸਾਰੇ ਬਾਹਰ ਕੱਢਦੇ ਤੇ ਅਸੀਂ ਤੇਰੇ ਸਿੱਖ ਬਣਨ ਨੂੰ ਤਿਆਰ ਹਾਂ, ਕਿਉਂਕਿ ਜਿਹੜੇ ਸਾਰੀ ਜ਼ਿੰਦਗੀ ਕੰਮ ਨੀਵੇਂ ਕਰਦੇ ਨੇ ਸਰਦਾਰ ਬਣ ਸਕਦੇ ਨੇ। ਉੱਥੇ ਰਤਨ ਸਿੰਘ ਭੰਗੂ ਨੇ ਇੱਕ ਬਚਨ ਬੜਾ ਸੋਹਣਾ ਕਿਹਾ, ਗੁਰੂ ਗੋਬਿੰਦ ਸਿੰਘ ਨੇ ਮੁਖਾਤਬ ਹੋ ਕੇ ਭੀਮ ਚੰਦ ਨੂੰ ਕਿਹਾ ਸੀ, ਸੱਜਣਾ ਕਿ ਚੇਤੇ ਰੱਖੀ ਇਨ ਗਰੀਬ ਸਿੰਘਨ ਕੋ ਦੇਉ ਪਾਤਸ਼ਾਹੀ, ਯੇ ਯਾਦ ਕਰੇ ਹਮ

0: ਕਹਿੰਦੇ ਨੇ ਜਦੋਂ ਅਸੀਂ ਅਜੇ ਉਸ ਧਰਤੀ ਤੇ ਬੈਠ ਕੇ ਰੱਬ ਦੀ ਸ਼ਿਫਤ ਤੇ ਖੂਨਖਾਰ ਜੀਵਾਂ ਦਾ ਮੁਕਾਬਲਾ ਕਰਦੇ ਪਏ ਸਾਂ, ਉਸੇ ਵਕਤ ਫਤਿਹ ਸ਼ੰਭ ਕੋਪਾ ਤਬ ਰਾਜਾ ਲੋਹ ਪਰਾਹਮ ਸ਼ੁਭ ਬਿਨ ਕਾਜਾ। ਕਹਿੰਦੇ ਨੇ ਜਿਸ ਫਤਿਹ ਸ਼ਾਹ ਦੀ ਸੁਲਾਹ ਕਰਾਈ ਬਗੈਰ ਮਤਲਬ ਤੋਂ, ਕਹਿੰਦੇ ਨੇ ਗੁੱਸੇ ਵਿੱਚ ਆ ਗਿਆ ਮਜਬੂਰਨ, ਕਹਿੰਦਾ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਮੈਨੂੰ ਉੱਥੇ ਜੰਗ ਕਰਨ ਵਾਸਤੇ ਤਿਆਰ ਹੋਣਾ ਪਿਆ। ਇੱਥੋਂ ਮੁੱਢ ਵੱਜਦਾ ਭੰਗਾਣੀ ਦੇ ਯੁੱਧ ਦਾ। ਧਿਆਨ ਦੇਣਾ ਕਿ ਫਤਿਹ ਸ਼ਾਹ, ਮੈਂ ਅਰਜ਼ ਕੀਤੀ ਉਹਦੀ ਬੱਚੀ ਭੀਮ ਚੰਦ ਦੇ ਲੜਕੇ ਨਾਲ ਮੰਗਣੀ ਹੋਈ, ਬਰਾਤ ਗਈ, 22 ਧਾਰ ਦੇ ਰਾਜੇ ਭੀਮ ਚੰਦ ਦੀ ਬਰਾਤ ਵੀ ਸ਼ਾਮਿਲ ਹੋਈ ਬੱਚੇ ਦੀ। ਪਾਉਂਟਾ ਸਾਹਿਬ ਦੇ ਘਾਟ ਤੋਂ ਇਹਨਾਂ ਨੇ ਨਿਕਲਣਾ ਸੀ। ਹਜ਼ੂਰ ਨੇ 12 ਦਿਨਾਂ ਵਿੱਚ ਪਾਉਂਟਾ ਸਾਹਿਬ ਦਾ ਕਿਲਾ ਤਿਆਰ ਕੀਤਾ ਸੀ। ਜਿੰਨੇ ਵੀ ਸਿੱਖ ਸਨ ਇੱਥੇ ਆਏ, ਇਸੇ ਪਾਉਂਟਾ ਸਾਹਿਬ ਦੀ ਧਰਤੀ ਤੇ ਸੰਡੌਰੇ ਪਿੰਡ ਦਾ ਰਹਿਣ ਵਾਲਾ ਪੀਰ ਬੁੱਧੂ ਸ਼ਾਹ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵੀ ਜੁੜਿਆ, ਜਿਹਦਾ ਅਸਲੀ ਨਾਮ ਸੀ ਸੈਯਦ ਬਦਰੂਦੀਨ। ਸੈਯਦ ਬਦਰੂਦੀਨ ਨੇ ਮੱਥਾ ਟੇਕਿਆ ਤੇ ਪਹਿਲਾ ਸਵਾਲ ਕੀਤਾ ਸੀ ਗੁਰੂ ਗੋਬਿੰਦ ਰਾਏ ਜੀ ਨੂੰ, ਅੱਲਾ ਨਾਲ ਮਿਲਾਪ ਹੋ ਸਕਦਾ? ਸਾਹਿਬ ਨੇ ਕਿਹਾ ਇੱਕ ਖਿੰਨ ਦੇ ਅੰਦਰ। ਕਹਿੰਦਾ ਫਿਰ ਕਿਵੇਂ ਮਹਾਰਾਜ? ਕਹਿੰਦੇ ਨੇ ਜਦੋਂ ਦਵੈਸ਼ ਦਾ, ਦੂਈ ਦਾ, ਹਉਮੇ ਦਾ ਪਰਦਾ ਉਤਰ ਜਾਏ ਪੀਰ ਜੀ, ਉਦੋਂ ਇਸ ਤਰ੍ਹਾਂ ਮਿਲਾਪ ਹੁੰਦਾ ਜਿਵੇਂ ਰਾਤ ਤੋਂ ਬਾਅਦ ਦਿਨ ਚੜ ਜਾਂਦਾ, ਇੱਕ ਖਿੰਨ ਲੱਗਦਾ। ਇੱਥੇ ਪੀਰ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦਾ ਮੁਰੀਦ ਬਣ ਗਿਆ ਸੀ। ਇਸੇ ਪਾਉਂਟਾ ਸਾਹਿਬ ਦੀ ਧਰਤੀ ਤੇ ਪੀਰ ਬੁੱਧੂ ਸ਼ਾਹ ਨੇ ਔਰੰਗਜ਼ੇਬ ਦੇ ਕੱਢੇ ਹੋਏ 500 ਜਿਹੜੇ ਪਠਾਨ ਸਨ, ਇਹਨਾਂ ਵਿੱਚੋਂ 5 ਜਰਨੈਲ ਸਨ, ਹਯਾਤ ਖਾਨ, ਨਿਜ਼ਾਬਤ ਖਾਨ, ਭੀਖਲ ਖਾਨ, ਉਮਰ ਖਾਨ, ਕਾਲੇ ਖਾਨ, ਇਹ 5 ਜਰਨੈਲ ਤੇ 500 ਇਹਨਾਂ ਦੇ ਸਾਥੀ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਪੀਰ ਬੁੱਧੂ ਸ਼ਾਹ ਲੈ ਕੇ ਆਇਆ ਸੀ। ਕਹਿੰਦਾ ਮਹਾਰਾਜ, ਇਹਨਾਂ ਪਠਾਣਾਂ ਨੂੰ ਰੋਟੀ ਦਾ ਟੁਕੜਾ ਨਹੀਂ ਮਿਲਦਾ, ਔਰੰਗਜ਼ੇਬ ਨੇ ਆਪਣੇ ਦਰਬਾਰ ਵਿੱਚੋਂ ਕੱਢ ਦਿੱਤਾ ਹੈ, ਜੇ ਕਿਰਪਾ ਕਰੇ ਔਰੰਗਜ਼ੇਬ ਦੇ ਧੱਕਿਆਂ ਨੂੰ ਕੋਈ ਨਹੀਂ ਰੱਖਦਾ ਤੇ ਮੈਨੂੰ ਪਤਾ ਤੂੰ ਇਹਨਾਂ ਗਰੀਬਾਂ ਦੀ ਬਾਂਹ ਪੜੇਗਾ। ਸਾਹਿਬ ਗੁਰੂ ਗੋਬਿੰਦ ਸਿੰਘ ਨੇ 500 ਪਠਾਨ ਪਾਉਂਟਾ ਸਾਹਿਬ ਭਰਤੀ ਕੀਤਾ। ਇੱਕ ਜਰਨੈਲ ਦੀ ਤਨਖਾਹ ਸੀ ਰੋਜ਼ ਦੀ 5 ਰੁਪਈਏ ਤੇ ਇੱਕ ਸਿਪਾਹੀ ਦੀ ਤਨਖਾਹ ਸੀ ਰੋਜ਼ ਦਾ 1 ਰੁਪਈਆ। ਇਹ ਉਸ ਵੇਲੇ ਦੀ ਘਟਨਾ। ਅਰਜ਼ ਕਰਾ 500 ਪਠਾਨ ਤੇ 500 ਉਦਾਸੀ ਸਾਧੂ, ਉਹ ਵੀ ਪਾਉਂਟੇ ਪਹੁੰਚ ਗਏ। ਉਹਨਾਂ ਨੇ ਦੇਖਿਆ ਯਮੁਨਾ ਦਾ ਨਰਾ ਕਿਨਾਰਾ, ਠੰਡੀ ਹਵਾ ਤੇ ਗੁਰੂ ਕਾ ਲੰਗਰ ਛਕਣ ਨੂੰ ਬਹੁਤ ਜ਼ਿਆਦਾ, ਸਾਰਾ ਦਿਨ ਲੰਗਰ ਪਾਣੀ ਛਕਣਾ, ਠੰਡੇ ਰੁੱਖਾਂ ਦੀ ਸ਼ਾਮ ਆਣੀ। 500 ਉਦਾਸੀ ਨਾਗਾ ਸਾਧੂ ਉੱਥੇ ਪਹੁੰਚ ਗਿਆ। ਸਾਹਿਬ ਗੁਰੂ ਗੋਬਿੰਦ ਸਿੰਘ ਜਦੋਂ ਪਾਉਂਟਾ ਸਾਹਿਬ ਟਿਕੇ, ਭੀਮ ਚੰਦ ਦੇ ਪੁੱਤਰ ਦੀ ਬਰਾਤ ਨਿਕਲਣੀ ਸੀ ਪਾਉਂਟਾ ਸਾਹਿਬ ਦੇ ਘਾਟ ਤੋਂ, ਤੇ ਭੀਮ ਚੰਦ ਨੇ ਵੰਗਾਰ ਕੇ ਇੱਕ ਗੱਲ ਕਹੀ। ਕਹਿੰਦਾ ਗੁਰੂ 4 ਕੁ ਬੰਦੇ ਇਕੱਠੇ ਕਰਕੇ ਕਿਲੇ ਬਣਾਈ ਬੈਠਾ ਹੈ, ਮੈਂ ਪੁੱਤਰ ਦੀ ਬਰਾਤ ਉਦੋਂ ਲੈ ਕੇ ਫਤਿਹ ਸ਼ਾਹ ਦੇ ਘਰ ਟੁਕਣਾ ਜਦੋਂ ਗੁਰੂ ਗੋਬਿੰਦ ਸਿੰਘ ਦੇ ਪੌਂਟੇ ਨੂੰ ਉਜਾੜ ਕੇ ਮੈਂ ਤਹਿਤ ਨਹਿਤ ਕਰਾਂਗਾ ਤੇ ਗੁਰੂ ਗੋਬਿੰਦ ਸਿੰਘ ਨੂੰ ਮੈਂ ਜਮਲੋਕ ਪਹੁੰਚਾ ਦੇਵਾਂਗਾ। ਉਹਦਾ ਮਤਲਬ ਸੀ ਕਿ ਬਰਾਦਰੀ ਮੇਰੀ ਇਕੱਠੀ ਹੋਈ ਏ, ਰਾਜੇ ਮੇਰੇ ਇਕੱਠੇ ਹੋਏ ਨੇ, ਲੰਘਦਿਆਂ ਲੰਘਦਿਆਂ ਪੌਂਟੇ ਨੂੰ ਉਜਾੜ ਕੇ ਗੁਰੂ ਗੋਬਿੰਦ ਸਿੰਘ ਨੂੰ ਖਤਮ ਕਰ ਦਿਆਂਗਾ। ਸਾਹਿਬ ਨੂੰ ਖਬਰ ਮਿਲ ਗਈ। ਹਜ਼ੂਰ ਨੇ ਉਸ ਘਾਟ ਤੇ ਆਪਣੇ ਸਿੱਖ ਤੈਨਾਤ ਕਰ ਦਿੱਤੇ ਤੇ ਭੀਮ ਚੰਦ ਨੇ ਪੱਤਰਿਕਾ ਭੇਜੀ, ਮੈਂ ਪੌਂਟੇ ਨੇੜਿਓ ਨਿਕਲਣਾ। ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਜੇ ਤੂੰ ਸ਼ੁੱਧ ਭਾਵਨਾ ਨਾਲ ਨਿਕਲਦਾ ਤੈਨੂੰ ਜੀ ਆਇਆ ਵੀ ਕਹਿੰਦਾ, ਪਰ ਜਿਹੜੀ ਮਨ ਵਿੱਚ ਤੂੰ ਬਿਰਤੀ ਲੈ ਕੇ ਆਇਆ, ਜਿਤਨਾ ਮਰਜ਼ੀ ਜ਼ੋਰ ਲਾ ਲੈ, ਮੈਂ ਤੇਰਾ ਇੱਕ ਬੰਦਾ ਵੀ ਇਸ ਘਾਟ ਤੋਂ ਨਿਕਲਣ ਨਹੀਂ ਦੇਣਾ। ਉਸ ਵਕਤ ਹਜ਼ਾਰਾਂ ਦੀ ਤਾਦਾਦ ਵਿੱਚ ਪਹਾੜੀਏ ਰਾਜੇ ਤੇ ਕਮਾਲ ਦੀ ਗੱਲ, ਪਹਿਲੀ ਜੰਗ ਗੁਰੂ ਗੋਬਿੰਦ ਸਿੰਘ ਦੀ ਹੋਈ ਵੀ ਉਹਨਾਂ ਨਾਲ ਜਿਨ੍ਹਾਂ ਦੀ ਖਾਤਰ ਗੁਰੂ ਗੋਬਿੰਦ ਸਿੰਘ ਦਾ ਦਾਦਾ ਗੁਰੂ ਹਰਗੋਬਿੰਦ ਸਾਹਿਬ ਇਹਨਾਂ ਰਾਜਪੂਤ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਮੁਕਤ ਕਰਾ ਕੇ ਲਿਆਇਆ। ਕਮਾਲ ਦੀ ਗੱਲ, ਪਹਿਲੀ ਜੰਗ ਵੀ ਉਹਨਾਂ ਨਾਲ ਹੋਈ ਜਿਨ੍ਹਾਂ ਦੀ ਖਾਤਰ ਤਿਲਕ ਜੰਜੂ ਰਾਖਾ ਪ੍ਰਭ ਦਾਂਕਾ ਕਿਨੋ ਵੱਡੋ ਕਲੂ ਮੈਂ ਸਾਕਾ, ਜਿਨ੍ਹੇ ਏਡਾ ਵੱਡਾ ਸਾਕਾ ਕਰ ਦਿੱਤਾ, ਬਾਪੂ ਦਾ ਸਿਰ ਦੇ ਦਿੱਤਾ, ਪਹਿਲੀ ਜੰਗ ਲੜਨ ਵਾਸਤੇ ਉਹ ਲੋਕ ਇਕੱਠੇ ਹੋ ਕੇ ਆ ਗਏ। ਸਾਹਿਬ ਗੁਰੂ ਗੋਬਿੰਦ ਸਿੰਘ ਨੇ ਕਿਹਾ ਨਿਕਲਣ ਨਹੀਂ ਦੇਣਾ। ਭੀਮ ਚੰਦ ਅੰਦਰੋਂ ਡਰ ਗਿਆ, ਕਈਆਂ ਨੇ ਕਿਹਾ ਹੱਲਾ ਕਰੋ, ਕਿਸੇ ਨੇ ਕਿਹਾ ਚਲੋ ਰਹਿਣ ਦਿਓ, ਏ ਕਿਤੇ ਖੁਸ਼ੀ ਦਾ ਵੇਲਾ, ਨੁਕਸਾਨ ਨਾ ਹੋ ਜਾਏ। ਫਿਰ ਇਹਨੇ ਅਖੀਰ ਤੇ ਆਪਣਾ ਇੱਕ ਪੰਮਾ ਪ੍ਰੋਤ ਅਸੀਂ ਪੜ੍ਹਨੇ ਅਕਸਰ ਇਤਿਹਾਸ ਵਿੱਚ, ਉਹਨੂੰ ਭੇਜਿਆ। ਕਹਿੰਦਾ ਤੁਸੀਂ ਮੈਨੂੰ ਤਾਂ ਨਹੀਂ, ਬਰਾਤ ਤਾਂ ਨਹੀਂ, ਘੱਟੋ ਘੱਟ ਮੇਰੇ ਪੁੱਤਰ ਨੂੰ ਨਿਕਲਣ ਦਿਓ ਅਜਮੇਰ ਚੰਦ ਨੂੰ, ਨਹੀਂ ਤੇ ਸਾਹਿਬ ਵਾਲਾ ਦਿਨ ਨਿਕਲ ਜਾਣਾ। ਸਾਹਿਬ ਨੇ ਕਿਹਾ ਠੀਕ ਹੈ, ਪ੍ਰਵਾਨੇ ਕੇਵਲ 5-7 ਬੰਦੇ ਉਹਦੇ ਨਾਲ ਹੋਣਗੇ। ਅਜਮੇਰ ਚੰਦ ਤੇ ਉਹ ਪ੍ਰੋਤ ਵਜ਼ੀਰ ਸਾਹਿਬ ਦੇ ਚਰਨਾਂ ਵਿੱਚ ਆਏ ਤੇ ਹਜ਼ੂਰ ਨੇ ਉੱਥੇ ਗੱਲ ਕਹੀ ਸੀ, ਬੇਟਾ ਚੇਤੇ ਰੱਖੀ, ਸ਼ਾਇਦ ਤੇਰੇ ਬਾਪੂ ਦੇ ਮਨ ਵਿੱਚ ਨਫ਼ਰਤ ਹੋਵੇ ਕਿ ਅਸੀਂ ਜਾਣ ਬੁੱਝ ਕੇ ਵੈਰ ਕਮਾਨੇ ਪਏ ਹਾਂ। ਬਿਲਕੁਲ ਨਹੀਂ, ਚੇਤੇ ਰੱਖ, ਸਾਡੇ ਘਰ ਦਾ ਇੱਕ ਸਿਧਾਂਤ ਹੈ, ਕਦੀ ਵੀ ਕਿਸੇ ਨੂੰ ਪਹਿਲਾਂ ਡਰਾਉਂਦੇ ਨਹੀਂ, ਤੇ ਜਿਹੜਾ ਡਰਾਉਣ ਦੀ ਧਮਕੀ ਦਾ ਉਹਦੇ ਤੋਂ ਕਦੀ ਅਸੀਂ ਡਰਦੇ ਨਹੀਂ ਹੁੰਦੇ। ਤੂੰ ਐ ਤੂੰ ਜਾ, ਬੇਸ਼ੱਕ ਨਿਕਲ। ਸਾਹਿਬ ਨੇ ਅਸੀਸ ਦਿੱਤੀ, ਅਜਮੇਰ ਚੰਦ ਇੱਥੋਂ ਨਿਕਲਿਆ। ਧਿਆਨ ਦਿਆ ਜੇ, ਇਧਰੋਂ ਅਜਮੇਰ ਚੰਦ ਚਲਾ ਗਿਆ, ਭੀਮ ਚੰਦ ਦਾ ਪੁੱਤਰ। ਫਤਿਹ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਆਪਣੀ ਬੱਚੀ ਦੀ ਸ਼ਾਦੀ ਵੀ ਸੱਦਾ ਪੱਤਰ ਭੇਜਿਆ। ਮਹਾਰਾਜ ਨੂੰ ਪਤਾ ਕਿ ਪਹਾੜੀਏ ਆਉਣੇ ਨੇ, ਕੋਈ ਨਾ ਕੋਈ ਸ਼ਰਾਰਤ ਜ਼ਰੂਰ ਕਰਨਗੇ। ਸਾਹਿਬ ਨੇ ਦੀਵਾਨ ਨੰਦ ਚੰਦ, ਆਪਣੇ ਸਿੱਖ ਦਇਆ ਰਾਮ ਪੁਰੋਹਿਤ ਤੇ 10-11 ਸਿੱਖ ਹੋਰ ਭੇਜੇ। 1,00,000 ਰੁਪਈਏ ਦੇ ਕਰੀਬ ਸਗੜ ਬਣਦਾ, ਜਿਹੜਾ ਫਤਿਹ ਸ਼ਾਹ ਦੀ ਧੀ ਲਈ ਪਿਤੋਲਿਆ। ਕਹਿਣ ਲੱਗੇ ਆ ਉਹਨੂੰ ਦਿਓ, ਪਰ ਨਾਲ ਕਿਆ ਸੁਚੇਤ ਰਿਹੋ। ਭੀਮ ਚੰਦ ਵੀ ਪਹੁੰਚ ਗਿਆ, ਲੜਕੀ ਦੀ ਸ਼ਾਦੀ ਹੋ ਗਈ। ਤੇ ਅਕਸਰ ਆਪਾਂ ਦੇਖਦੇ ਹਾਂ ਅੱਜ ਵੀ ਪਿੰਡਾਂ ਵਿੱਚ ਜੋ ਲੋਕਾਂ ਦੀ ਇੱਕ ਸਮਾਜਿਕ ਰੀਤ ਹੈ ਕਿ ਬੱਚੀ ਦੀ ਡੋਲੀ ਉੱਠਣ ਤੋਂ ਪਹਿਲਾਂ ਜਿੰਨੇ ਜਿੰਨੇ ਸ਼ਗਨ ਦੇਣਾ ਉਹ ਇਕੱਠੇ ਹੁੰਦੇ। ਆਏ ਰਾਜੇ ਮਹਾਰਾਜੇ ਇਕੱਠੇ ਹੋਏ, ਪੁਰੋਹਿਤ ਨੇ ਪੁਕਾਰ ਕੇ ਕਿਹਾ, ਕਿਸੇ ਰਾਜੇ ਵੱਲੋਂ 5,000, ਕਿਸੇ ਵੱਲੋਂ 2,000, ਕਿਸੇ ਵੱਲੋਂ ਹੱਦ 10,000। ਅਖੀਰ ਚ ਉਹਨੇ ਕਿਹਾ, ਗੁਰੂ ਗੋਬਿੰਦ ਸਿੰਘ ਵੱਲੋਂ 1,00,000 ਰੁਪਈਏ ਦਾ ਸ਼ਗਨ। ਭੀਮ ਚੰਦ ਤੜਫ ਉੱਠਿਆ, ਕਹਿੰਦਾ, ਫਤਿਹ ਸ਼ਾਹ, ਜਿਹੜਾ ਮੇਰੇ ਰਸਤੇ ਨੂੰ ਰੋਕਦਾ ਹੈ ਉਹਨੂੰ ਤੂੰ ਆਪਣੀ ਧੀ ਦੇ ਵਿਆਹ ਵੀ ਸ਼ਾਮਿਲ ਕੀਤਾ ਹੈ। ਸਾਡੀ ਭਰੇ ਦਰਬਾਰ ਵਿੱਚ ਨੱਕ ਵੱਡੀ ਗਈ, ਇੱਕ ਫਕੀਰ ਟਿੱਬੇ ਤੇ ਰਹਿਣ ਵਾਲਾ ਇੰਨਾ ਸ਼ਗਨ ਭੇਜੇ। ਕਹਿੰਦਾ, ਜੇ ਤੂੰ ਗੁਰੂ ਗੋਬਿੰਦ ਸਿੰਘ ਦਾ ਸ਼ਗਨ ਲੈਣੇ ਤੇ ਮੈਂ ਤੇਰੀ ਧੀ ਦਾ ਡੋਲਾ ਨਹੀਂ ਲੈ ਕੇ ਜਾਣਾ, ਡੋਲਾ ਤੇਰੀ ਧੀ ਦਾ ਤੇਰੇ ਘਰ ਰਹੇਗਾ। ਭੀਮ ਚੰਦ ਇੱਕੋ ਦਮ ਗੁੱਸੇ ਵਿੱਚ ਉੱਠ ਕੇ ਤੁਰ ਪਿਆ। ਦੀਵਾਨ ਨੰਦ ਚੰਦ ਸਮਝ ਗਿਆ ਵੀ ਇਹ ਸ਼ਰਾਰਤੀ ਬੰਦਾ ਖੇਡ ਕਰੇਗਾ। ਇੰਨਾ ਸਿਆਣਾ ਸਿੱਖ, ਉਹਨੇ ਸ੍ਰੀਨਗਰ ਦੇ ਵਿੱਚ ਨਹੀਂ ਰਹਿਸ਼ ਰੱਖੀ, ਬਾਹਰ ਮੈਦਾਨ ਵਿੱਚ ਰੱਖੀ ਜਿੱਧਰ ਪਹੁੰਚਾ ਸਾਹਿਬ ਵਾਲਾ ਰਸਤਾ ਪੈਂਦਾ ਸੀ। ਭੀਮ ਚੰਦ ਨੂੰ ਮਨਾਉਣ ਗਏ, ਕਹਿੰਦਾ, ਪਹਿਲੀ ਗੱਲ ਫਤਿਹ ਸ਼ਾਹ, ਇਹ ਗੁਰੂ ਦਾ ਤੂੰ ਸ਼ਗਨ ਲੈਣਾ ਨਹੀਂ, ਆਪਾਂ ਸਿੱਖਾਂ ਨੂੰ ਕੁੱਟ ਕੇ ਧੱਕੇ ਨਾਲ ਖੋਣਾ। ਜੇ ਉਸ ਤਰ੍ਹਾਂ ਲੈ ਲਿਆ ਤੇ ਫਿਰ ਤਾਂ ਗੱਲ ਕੋਈ ਨਾ ਬਣੀ, ਸਿੱਖਾਂ ਨੂੰ ਕੁੱਟ ਮਾਰ ਕੇ ਖੋਣਾ ਕਿ ਗੁਰੂ ਗੋਬਿੰਦ ਸਿੰਘ ਤੱਕ ਸੁਣਿਆ ਤਾਂ ਪਹੁੰਚੇ ਕਿ ਭੀਮ ਚੰਦ ਕਿੰਨੀ ਕੁ ਤਾਕਤ ਹੈ। ਪਹਿਲੀ ਗੱਲ, ਇਹਨਾਂ ਸਿੱਖਾਂ ਨੂੰ ਕੁੱਟਣਾ ਪਏਗਾ। ਦੂਸਰਾ, ਮੈਂ ਤੇਰੀ ਬੱਚੀ ਦੀ ਡੋਲੀ ਤਾਂ ਚੁੱਕਾਂਗਾ, ਮੈਂ ਹੁਣ ਵਾਪਸ ਇਸ ਤਰ੍ਹਾਂ ਨਹੀਂ ਜਾਣਾ, ਪਹੁੰਚਾ ਸਾਹਿਬ ਨੂੰ ਉਜਾੜਨਾ ਹੈ ਤੇ ਜਿਹੜੀ ਗੁਰੂ ਗੋਬਿੰਦ ਸਿੰਘ ਨਾਲ ਜੰਗ ਲੜਨੀ ਹੈ ਉਹਦਾ ਮੋਹਰੀ ਸਭ ਤੋਂ ਅੱਗੇ ਤੂੰ ਹੋਵੇਗਾ। ਹੁਣ ਉਹ ਬੱਚੇ ਨੇ ਸੋਚਿਆ, ਇੱਕ ਸਮਾਜ ਸੀ, ਜੇ ਧੀ ਦੀ ਡੋਲੀ ਜਿੰਨੇ ਲਾਵਾਂ ਲਈਆਂ ਹੋਣ ਉਹਦੀ ਡੋਲੀ ਕੋਈ ਛੱਡ ਕੇ ਚਲਾ ਜਾਏ। ਆਖਰ ਉਹ ਇੱਕ ਧੀ ਦਾ ਬਾਪ ਸੀ, ਅੰਦਰ ਦਹਿਲ ਗਿਆ, ਡੋਲ ਗਿਆ। ਕਹਿੰਦਾ, ਬਿਲਕੁਲ ਠੀਕ ਹੈ, ਮੈਂ ਸ਼ਗਨ ਨਹੀਂ ਖੋਵਾਂਗਾ, ਮੈਂ ਤੇਰੇ ਅੱਗੇ ਹੋ ਕੇ ਗੁਰੂ ਗੋਬਿੰਦ ਸਿੰਘ ਦੇ ਵਿਰੁੱਧ ਲੜਾਂਗਾ। ਤੇ ਜਦੋਂ ਇਹ ਸ਼ਗਨ ਖੋਣ ਲਈ ਪਹੁੰਚੇ, ਨੰਦ ਚੰਦ ਕਹਿੰਦਾ, ਅੱਗੇ ਤਾਂ ਦੇਣਾ ਸੀ, ਉੱਥੇ ਟਾਕਰਾ ਹੋਇਆ ਯਮੁਨਾ ਦੇ ਕੰਢੇ। ਤੇ ਨੰਦ ਚੰਦ ਹੋਰੀ ਸਾਰਾ ਸਮਾਨ ਲੈ ਕੇ ਵਾਪਸ ਆ ਗਏ। ਕਹਿਣ ਲੱਗੇ, ਮਹਾਰਾਜ ਹੁਣ ਤਿਆਰੀ ਕਰੋ, ਉੱਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਸਾਨੂੰ ਖਤਮ ਕਰਨ ਤੇ ਤੁਲੇ। ਇਹ ਵਾਪਸ ਪਹੁੰਚਾ ਸਾਹਿਬ ਪਹੁੰਚ ਗਏ। ਇੱਥੇ ਫਿਰ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ, ਦੇਖੋ ਏ ਫਤਿਹ ਸ਼ਾਹ, ਕੌਪਾ ਤਬ ਰਾਜਾ, ਲੋ ਪਰਾ ਹਮਸ਼ੋ ਬਿਨ ਕਾਜਾ। ਫਤਿਹ ਸ਼ਾਹ, ਅਸੀਂ ਤੇ ਤੇਰੀ ਧੀ ਦੇ ਵਿਆਹ ਵਿੱਚ ਸ਼ਾਮਿਲ ਹੋਣ ਗਏ, ਹੱਦ ਹੋ ਗਈ, ਤੂੰ ਇੱਕ ਵਾਰੀ ਦ੍ਰਿੜਤਾ ਰਹਿੰਦੋ, ਤੇਰੀ ਲੋਕ ਪਰਲੋਕ ਵਿੱਚ ਇੱਜ਼ਤ ਢੱਕ ਦੇ, ਪਰ ਦੋਖ ਕੇ ਇੱਕ ਦਬਕੇ ਨਾਲ ਤੂੰ ਡੋਲ ਗਿਆ ਤੇ ਗੁਰੂ ਗੋਬਿੰਦ ਸਿੰਘ ਦਾ ਮੁਕਾਬਲਾ ਕਰਨ ਲਈ ਸਭ ਤੋਂ ਅੱਗੇ ਤੁਰਿਆ। ਤਵਾਰੀਖ ਦੇ ਪੰਨੇ ਨੇ, ਫਤਿਹ ਸ਼ਾਹ ਤੁਰਿਆ, ਇਹਨਾਂ ਨੇ ਬੱਚਾ ਤੇ ਡੋਲੀ ਤੋੜ ਦਿੱਤੇ। 10,000 ਦੇ ਕਰੀਬ ਪਹਾੜੀਆਂ ਦੀ ਫੌਜ ਸੀ, ਜਿਹੜਾ ਪਹਿਲਾ ਹੱਲਾ ਗੁਰੂ ਗੋਬਿੰਦ ਸਿੰਘ ਉੱਤੇ ਕੀਤਾ ਗਿਆ। ਤੇ ਗੁਰੂ ਗੋਬਿੰਦ ਸਿੰਘ ਕੋਲ ਕੌਣ ਜੀ, ਆਪਣੇ ਪਿਆਰੇ ਸਿੱਖ ਭੂਆ ਦੇ ਜਿਹੜੇ 5 ਪੁੱਤਰ ਨੇ, ਸੰਘੋ ਸ਼ਾਹ, ਗੁਲਾਬ ਰਾਏ, ਗੰਗਾ ਰਾਮ, ਮਾਰੀ ਚੰਦ, ਇਹ 5 ਭਰਾ ਜਿਹੜੇ ਸੂਰਬੀਰ, ਇਹ ਮਾਮਾ ਕਿਰਪਾਲ, ਲਾਲ ਚੰਦ, ਕਈ ਲਾਲ ਚੰਦ ਹਲਵਾਈ ਦਾ ਜ਼ਿਕਰ ਕਰਦੇ ਨੇ, ਪਰ ਸੋਹਣ ਸਿੰਘ ਸੀਤਲ ਨੇ ਲਾਲ ਚੰਦ ਭਾਈ ਵਿਧੀ ਚੰਦ ਦੇ ਭਤੀਜੇ ਕੇ ਪੁੱਤਰ ਦਾ ਜ਼ਿਕਰ ਕੀਤਾ। ਉਹ ਤੇ ਸਾਹਿਬ ਦੇ ਕੋਲ ਜਿਹੜੇ 500 ਪਠਾਣ ਭਰਤੀ ਕੀਤੇ ਸਨ, ਜਦੋਂ ਪਤਾ ਲੱਗਾ ਪਹਾੜੀਏ ਆਉਂਦੇ ਪਏ ਨੇ, ਰਾਤੋ ਰਾਤ ਇਹਨਾਂ ਪਹਾੜੀਆਂ ਨਾਲ ਗੰਢ ਸੰਢ ਕਰ ਲਈ। ਕਹਿਣ ਲੱਗੇ ਸੀ, ਐਨ ਮੌਕੇ ਤੇ ਸਵੇਰੇ ਗੁਰੂ ਗੋਬਿੰਦ ਸਿੰਘ ਨੂੰ ਜਵਾਬ ਦਿਆਂਗੇ, ਪਰ ਸ਼ਰਤ ਇੱਕ ਕਿ ਪਹੁੰਚਾ ਦੀ ਜਿੰਨੀ ਵੀ ਲੁੱਟ ਹੋਵੇਗੀ ਉਹ ਸਾਡੀ ਹੋਵੇਗੀ, ਦੂਸਰੀ ਗੱਲ ਕਿ ਲੁੱਟ ਤੋਂ ਬਾਅਦ ਇਨਾਮ ਸਾਨੂੰ ਮੂੰਹ ਮੰਗਿਆ ਦਿੱਤਾ ਜਾਏਗਾ। ਪਹਾੜੀਆਂ ਨੇ ਕਿਹਾ, ਬਿਲਕੁਲ ਠੀਕ ਹੈ। 4 ਪਠਾਣ ਆਗੂ, ਨਜਾਬਤ ਖਾਨ, ਭੀਖਣ ਖਾਨ, ਉਮਰ ਖਾਨ ਇਹ ਤਿੰਨ ਚਾਰ ਇਕੱਠੇ ਹੋ ਕੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਪਹੁੰਚੇ ਤੇ ਕਹਿਣ ਲੱਗੇ ਕਿ ਅਸੀਂ ਅੱਜ ਰਾਤ ਛੱਡ ਕੇ ਚਲੇ ਜਾਣਾ। ਕਿਸੇ ਨੇ ਕਿਹਾ ਮੇਰੇ ਪੁੱਤਰ ਦਾ ਵਿਆਹ, ਕਿਸੇ ਨੇ ਕਿਹਾ ਮੇਰਾ ਬਾਪ ਬਿਮਾਰ, ਕਿਸੇ ਨੇ ਕਿਹਾ ਮੇਰੇ ਬੱਚੇ ਰੋਂਦੇ ਨੇ। ਸਹਿ ਮੁਸਕਰਾ ਪੈ, ਕਹਿਣ ਲੱਗੇ ਪਠਾਣੋ, ਜਿੱਦਣ ਤੁਹਾਨੂੰ ਪੀਰ ਜੀ ਨੇ ਰਖਾਇਆ ਸੀ ਉਦਣ ਤੁਸੀਂ ਤਰਲੇ ਲੈਂਦੇ ਸੋ, ਪੇਟ ਭਰ ਕੇ ਰੋਟੀ ਮਿਲ ਜਾ ਸੀ ਰਹਿ ਜਾਗੇ, ਅੱਜ ਸਮਾਂ ਆਇਆ ਤੇ ਦੌੜਦੇ ਪਏ ਹੋ। ਕਹਿਣ ਲੱਗੇ ਸੀ ਰਹਿਣਾ ਨਹੀਂ। ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਜੇ ਜੰਗ ਤੋਂ ਡਰ ਕੇ ਦੌੜਦੇ ਹੋ, ਮੈਂ ਤੁਹਾਨੂੰ ਰੱਬ ਤੇ ਵਿਸ਼ਵਾਸ ਕਰਕੇ ਇੱਕ ਵਾਅਦਾ ਕਰਨਾ ਵਾ, ਤੁਸੀਂ ਅੱਗੇ ਹੋ ਕੇ ਜੂਝਿਓ ਭਾਵੇਂ ਨਾ, ਪਰ ਦੌੜੋ ਨਾ, ਅਖੀਰ ਤੇ ਜਿੱਤ ਤੁਹਾਡੀ ਝੋਲੀ ਵਿੱਚ ਪਏਗੀ, ਰੱਬ ਤੇ ਯਕੀਨ ਕਰਿਓ। ਪਰ 400 ਪਠਾਨ ਜਿਹੜੇ ਨੇ ਇਹ ਸਾਹਿਬ ਗੁਰੂ ਗੋਬਿੰਦ ਸਿੰਘ ਨੂੰ ਛੱਡ ਕੇ ਚਲੇ ਗਏ। ਇੱਕ ਪਠਾਨ ਸਰਦਾਰ ਕਾਲੇ ਖਾਂ, ਉਹ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਟਿਕ ਗਿਆ। ਕਹਿੰਦਾ ਦਾਤਾ, ਭਾਵੇਂ ਮਰ ਜਾਵਾਂ ਭਾਵੇਂ ਰਵਾਂ, ਹੁਣ ਮੈਨੂੰ ਰੁਪਈਏ ਦੀ ਵੀ ਪਰਵਾਹ ਨਹੀਂ, ਅਖੀਰਲੇ ਦਮ ਤੱਕ ਤੇਰਾ ਬਣ ਕੇ ਰਹਾਂਗਾ। ਜਿਹੜੇ ਪਾਸੇ ਤੂੰ ਖਲੋਵੇਂਗਾ ਮੈਂ ਛਾਤੀ ਤਾਣ ਕੇ ਦੁਸ਼ਮਣ ਦਾ ਮੁਕਾਬਲਾ ਕਰਾਂਗਾ। ਹੁਣ ਦੇਖੋ, ਇੱਕ ਪਾਸੇ 10,000 ਫੌਜ ਆਉਂਦੀ ਹੋਵੇ ਤੇ ਜਿਹੜੇ ਫੌਜ ਵਿੱਚ ਭਰਤੀ ਕੀਤੇ ਨੇ ਐਨ ਮੌਕੇ ਤੇ ਜਵਾਬ ਦੇ ਜਾਣ, ਤੇ ਗੁਰੂ ਗੋਬਿੰਦ ਸਿੰਘ ਦੇ ਅਸੂਲ ਤੱਕੋ। ਜੇ ਕੋਈ ਆਮ ਸਰਕਾਰ ਹੁੰਦੀ ਉਹਨਾਂ ਨੂੰ ਬਾਗੀ ਕਰਾਰ ਦੇ ਕੇ ਕੈਦ ਕਰਦੀ, ਮੇਰਾ ਗੁਰੂ ਇੱਕ ਤੇ ਭਰੋਸਾ ਕਰਦਾ ਬੰਦਿਆਂ ਤੇ ਨਹੀਂ, ਚਲੇ ਜਾਣ 400 ਦੇ 400, ਜੇ ਰੱਬ ਮੇਰੇ ਵਾਲੇ ਤੇ ਮੇਰਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। 400 ਗਏ ਚਲੇ ਤੇ ਸਾਹਿਬ ਰਾਤ ਰਹੇ ਤੇ ਸਵੇਰੇ ਉਦਾਸੀਆਂ ਦੇ ਡੇਰੇ ਜਦੋਂ ਗਏ ਤੇ 499 ਉਦਾਸੀ, ਸਿੱਖ ਤਵਾਰੀਖ ਮੁਤਾਬਕ 500 ਪੂਰੇ ਸਨ, 499 ਰਾਤੋ ਰਾਤ ਆਪਣੇ ਕਰਮੰਡਲ ਮਾਲਾ ਲੈ ਕੇ ਆਪਣੀਆਂ ਬਰਾਗਣਾ ਲੈ ਕੇ ਜਮਣਾ ਟੱਪ ਕੇ ਨਿਕਲ ਗਏ ਦੁਆਈ ਰੱਬ ਦੀ, ਸਵੇਰੇ ਪੌਟਾ ਉਜੜ ਜਾਣਾ। ਗੁਰੂ ਗੋਬਿੰਦ ਸਿੰਘ ਤਾਂ ਐਵੇਂ ਅੱਗ ਲਾਉਂਦਾ ਫਿਰਦਾ, ਆਪਾਂ ਭਜਨ ਬੰਦਗੀ ਕਰਨ ਵਾਲੇ ਅਸਾਂ ਕੀ ਲੈਣਾ। ਉਹ ਜਦੋਂ 499 ਭੱਜੇ ਤੇ ਸਵੇਰੇ ਗੁਰੂ ਗੋਬਿੰਦ ਸਿੰਘ ਉਦਾਸੀਆਂ ਦੇ ਡੇਰੇ ਵਿੱਚ ਗਏ ਤੇ ਮਹੰਤ ਕਿਰਪਾਲ ਦਾਸ ਲੁਧਿਆਣੇ ਨੇੜੇ ਇੱਕ ਪਿੰਡ ਖੇਰ ਹੈ, ਉਸ ਪਿੰਡ ਦਾ ਰਹਿਣ ਵਾਲਾ, ਉਹ ਇਕੱਲਾ ਹੀ ਬੈਠਾ ਬੁੱਢਾ ਬੰਦਾ, ਜਟਾਵਾਂ ਉਹਦੇ ਸਿਰ ਤੇ, ਸਰੀਰ ਉਹਦਾ ਢਿਲਵਾਂ ਜਿਹਾ, ਗਲ ਵਿੱਚ ਉੱਨ ਦੀ ਮਾਲਾ ਪਾਈ, ਹੱਥ ਵਿੱਚ ਮੁਤਹਿਰ ਪਕੜ ਕੇ, ਸੋਟਾ ਪਕੜ ਕੇ ਬੈਠਾ ਗੁਰੂ ਗੋਬਿੰਦ ਸਿੰਘ ਹੱਥ ਪਏ। ਕਹਿਣ ਲੱਗੇ ਮਹੰਤ ਜੀ, ਕਿੱਧਰ ਚਲੇ ਗਏ ਬੈਰਾਗੀ? ਕਹਿੰਦਾ ਮਹਾਰਾਜ, ਮੌਤ ਤੋਂ ਕਿਹਨੂੰ ਨਹੀਂ ਡਰ ਲੱਗਦਾ, ਜਿੰਦ ਕਿਹਨੂੰ ਪਿਆਰੀ ਨਹੀਂ? ਤੇ ਗੁਰੂ ਗੋਬਿੰਦ ਸਿੰਘ ਕਹਿਣ ਲੱਗੇ, ਤੂੰ ਕਿਉਂ ਨਹੀਂ ਗਿਆ? ਕਹਿੰਦਾ ਭੱਜਦਾ ਤੇ ਮੈਂ ਵੀ ਸਾਂ, ਪਰ ਜਿਹੜੇ ਪਾਸੇ ਜਾਂਦਾ ਸਾਂ ਕੇਵਲ ਤੂੰ ਹੀ ਦਿਸਦਾ ਪਿਆ ਸਾਂ। ਹੁਣ ਦੇਖੋ ਦੇ ਅੰਦਰ ਦੀ ਬਿਰਤੀ। ਕਹਿੰਦਾ ਲੜਿਆ ਮੈਂ ਕਦੀ ਨਹੀਂ, ਆ ਉੱਨ ਦੀ ਮਾਲਾ ਕੱਲੀ ਫੇਰੀ ਏ, ਜਪਿਆ ਵਾਹਿਗੁਰੂ ਵਾਹਿਗੁਰੂ ਏ, ਆ ਲੰਗੋਟ ਬੰਨ ਕੇ ਆ ਖੱਪਣੀ ਜੀ ਗੱਲ ਵਿੱਚ ਪਾਈ ਬੈਠਾ, ਮੈਂ ਤੇਰਾ ਵਾ, ਭਾਵੇਂ ਇਹ ਸਰੀਰ ਦੇ ਟੁਕੜੇ ਟੁਕੜੇ ਹੋ ਜਾਣ, ਮੈਂ ਤੇਰੇ ਦਰ ਨੂੰ ਛੱਡਣਾ ਨਹੀਂ। ਸਾਹਿਬ ਨੇ ਹੱਸ ਕੇ ਕਿਹਾ, ਉਹ ਚੰਗਾ, ਉਦਾਸੀਆਂ ਦੀ ਜੜ ਤੂੰ ਰੱਖ ਲਈ। ਉਦਾਸੀ ਬਚ ਗਏ, ਉਹਨਾਂ ਦੀ ਜੜ ਰੱਖੀ, ਕੇਵਲ ਇੱਕ ਉਦਾਸੀ ਰਹਿ ਗਿਆ, ਸਾਰੇ ਛੱਡ ਕੇ ਚਲੇ ਗਏ। ਕੁਝ ਕੁ ਕਹਿੰਦੇ ਨੇ 2,000 ਦੇ ਕਰੀਬ ਗੁਰੂ ਗੋਬਿੰਦ ਸਿੰਘ ਕੇਵਲ ਸਿੱਖ ਨੇ, ਇੱਧਰ 10,000 ਦੀ ਫੌਜ ਢਾਈ ਕਰਕੇ ਆਈ ਤੇ ਸਾਹਿਬ ਨੇ ਮੈਦਾਨ ਚੁਣਿਆ ਪਗਾਣੀ ਦਾ, ਪੌਟਾ ਸਾਹਿਬ ਦੇ ਨੇੜੇ। ਅੱਜ ਉਹ ਸਥਾਨ ਬਣ ਚੁੱਕਾ ਜਿੱਥੇ ਇਹ ਯੁੱਧ ਹੋਇਆ। ਕਦੀ ਜਾਇਓ ਥੱਲੇ ਦੀਵੇ ਥਾਂ ਤੇ ਇੱਕ ਕਬਰ ਵੀ ਏ, ਇੱਕ ਦਿਓਰਾ ਵੀ ਏ, ਉਹ ਹਰੀਚੰਦ ਜਿਹਦਾ ਅੱਗੇ ਜ਼ਿਕਰ ਆਉਣਾ ਗੁਰੂ ਗੋਬਿੰਦ ਸਿੰਘ ਦੇ ਤੀਰ ਨਾਲ ਬੰਨਿਆ ਗਿਆ। ਇੱਕ ਇੱਕ ਚੀਜ਼ ਜਿਹੜੀ ਏ, ਜਦੋਂ ਵੀ ਇਤਿਹਾਸਿਕ ਥਾਂ ਤੇ ਜਾਓ ਨਾ, ਭਾਵਾਂ ਲਿਖਿਆ ਬਹੁਤ ਕੁਛ ਹੁੰਦਾ, ਪਰ ਉੱਥੇ ਬਜ਼ੁਰਗਾਂ ਨੂੰ ਮਿਲ ਕੇ ਪੁੱਛ ਕੇ ਦੇਖੋ ਤੇ ਚੇਤੇ ਰੱਖਿਓ, ਬਹੁਤ ਘਟਨਾਵਾਂ ਐਸੀਆਂ ਨੇ ਜਿਹੜੀਆਂ ਸਾਨੂੰ ਉੱਥੇ ਲੋਕਾਂ ਕੋਲੋਂ ਮਿਲ ਗਈਆਂ ਜੋ ਲਿਖਤਾਂ ਵਿੱਚ ਨਹੀਂ। ਸਾਹਿਬ ਗੁਰੂ ਗੋਬਿੰਦ ਸਿੰਘ ਨੇ ਪੌਂਟਾ ਸਾਹਿਬ ਛੱਡ ਦਿੱਤਾ, ਪੰਗਾਣੀ ਦੀ ਥਾਂ ਤੇ ਆ ਕੇ ਇੱਕ ਗੋਲ ਗਤਾਰਾ ਬਣਾ ਲਿਆ। 10,000 ਦੀ ਫੌਜ ਆਈ, ਸਾਹਿਬ ਨੇ ਆਪਣੇ 5 ਭੂਆ ਦੇ ਜਿਹੜੇ ਪੁੱਤਰ ਸਨ ਉਹਨਾਂ ਨੂੰ ਤਿਆਰ ਕੀਤਾ, ਆਪ ਉੱਚੀ ਟਿੱਬੀ ਤੇ ਖਲੋ ਗਏ। ਕਿਰਪਾਲ ਉਦਾਸ ਜਿਹੜਾ ਉਦਾਸੀ ਸੀ ਇਹ ਵੀ ਸਾਹਿਬ ਦੇ ਕੋਲ ਖਲੋਤਾ, ਉਧਰੋਂ ਪਹਾੜੀਆਂ ਵਿੱਚੋਂ ਅਗਵਾਈ ਕਰਦਾ ਆਇਆ ਫਤਿਹ ਸ਼ਾਹ। ਸਾਹਿਬ ਦੇਖ ਕੇ ਮੁਸਕਰਾ ਪਏ, ਇਹ ਉਹੀ ਬੰਦਾ ਜਿਹੜਾ ਕੱਲ ਤੱਕ ਮੇਰੇ ਨਾਲ ਸੁਲਾਹ ਕਰਕੇ ਚਰਨਾਂ ਥੱਲੇ ਹੱਥ ਰੱਖਦਾ ਸੀ, ਅੱਜ ਉਹ ਗੁੱਸੇ ਵਿੱਚ ਭਰਿਆ ਹੋਇਆ ਗੁਰੂ ਨੂੰ ਤਬਾਹ ਕਰਨ ਆਇਆ। ਤੇ ਇਹ ਵਿਦਵਾਨਾਂ ਨੇ ਨਹੀਂ, ਗੁਰੂ ਗੋਬਿੰਦ ਸਿੰਘ ਜੀ ਨੇ ਬਚਿੱਤਰ ਨਾਟਕ ਵਿੱਚ ਇਸ ਯੁੱਧ ਦਾ ਜ਼ਿਕਰ ਕੀਤਾ। ਸਾਹਿਬ ਕਹਿੰਦੇ ਨੇ ਸਭ ਤੋਂ ਅੱਗੇ ਇਹਨਾਂ 400 ਪਠਾਨ ਲਾਏ, ਇਹ ਪਠਾਨ ਪਹੁੰਚੇ, ਇਹਨਾਂ ਦਾ ਆਗੂ ਸੀ ਹਯਾਤ ਖਾਨ। ਹਯਾਤ ਖਾਨ ਨੇ ਜਦੋਂ ਹੱਲਾ ਕੀਤਾ ਤੇ ਗੁਰੂ ਕੇ ਭੂਆ ਦੇ ਪੁੱਤਰਾਂ 5 ਨੇ ਇਹੋ ਜਿਹੀ ਤੀਰ ਦੀ ਬਾਛੜ ਲਾਈ ਕਿ ਪਠਾਨ ਦਾ ਮੂੰਹ ਮੋੜ ਕੇ ਰੱਖ ਦਿੱਤਾ। ਪਿਛਾ ਨੂੰ ਮੁੜੇ ਤੇ ਫਤਿਹ ਸ਼ਾਹ ਕਹਿੰਦਾ, ਪਠਾਨ ਜੀ ਤੁਸੀਂ ਕਹਿੰਦੇ ਸੋ ਸਾਰੇ ਉਹਨੇ ਜੱਟ ਬੂਟ ਕੰਮੀ ਕਮੀਨ ਇਕੱਠੇ ਕੀਤੇ ਨੇ, ਲੜਨ ਵਾਲਾ ਹੀ ਕੋਈ ਨਹੀਂ, ਲੁੱਟ ਤਾਂ ਸਾਰੀ ਤੁਹਾਡੀ ਹੈ ਪੋਟਾ ਸਾਹਿਬ ਦੀ, ਪਹਿਲੀ ਵਾਰ ਨੀ ਤੁਸੀਂ ਚੱਲ ਚੱਕੇ, ਪਿਛਾ ਨੂੰ ਮੁੜਿਓ ਅੱਗੇ ਨੂੰ ਹੋਵੋ। ਕਹਿਣ ਲੱਗੇ ਹਯਾਤ ਖਾਂ ਲਲਕਾਰਾ ਮਾਰ ਕੇ ਲੈ ਕੇ ਆਪਣੀ ਤਲਵਾਰ ਅੱਗੇ ਨਿਕਲਿਆ। ਹੁਣ ਦੇਖੋ ਗੁਰੂ ਦੀ ਕਰਾਮਾਤ, ਕੋਲ ਮਹੰਤ ਕਿਰਪਾਲ ਦਾਸ ਉਦਾਸੀ ਖਲੋਤਾ ਸੀ, ਕਹਿੰਦਾ ਮਹਾਰਾਜ ਇਹ ਉਹੀ ਹਯਾਤ ਖਾਂ ਨਮਕ ਹਰਾਮ ਏ ਜਿਹਨੇ ਤੇਰੇ ਘਰ ਦੀਆਂ ਰੋਟੀਆਂ ਖਾ ਕੇ ਅਕਿਰਤ ਕਣਤਾ ਕੀਤੀ। ਤੇ ਪੁੱਛਿਆ ਸਾਹਿਬ ਕਹਿੰਦੇ ਨੇ ਤੂੰ ਕੀ ਸੋਚਣਾ, ਕਹਿੰਦਾ ਲੜਿਆ ਤੇ ਮੈਂ ਕਦੀ ਨੀ, ਪਰ ਇੱਕ ਵਾਰੀ ਅਸੀਸ ਦੇ ਇਹਦੇ ਨਾਲ ਮੈਂ ਦੋ ਹੱਥ ਕਰਦੇ ਚਾਹੁੰਦਾ। ਕਦੀ ਤੱਕੋ ਗੁਰੂ ਗੋਬਿੰਦ ਸਿੰਘ ਦੀ ਰਹਿਮਤ, ਸਿੱਖਾ ਯਕੀਨ ਕਰ ਦ੍ਰਿੜ ਅਰਾਧਿਆਂ ਵਾਲਿਆਂ ਦੀ ਜਿੱਤ ਪੈਰ ਚੁੰਮਦੀ ਏ, ਜਿਹੜੇ ਲੋਕ ਅਰਾਧੀ ਢਾ ਕੇ ਬਹਿ ਜਾਣ ਉਹ ਜਿੱਤੇ ਹੋਏ ਵੀ ਹਾਰ ਜਾਂਦੇ। ਆ ਸਾਹਿਬ ਨੇ ਬਾਣੀ ਵਿੱਚ ਕਿਹਾ ਨਹੀਂ, ਨਿਸ਼ਚੈ ਕਰ ਆਪਣੀ ਜੀਤ ਕਰੂੰ, ਇੱਕ ਨਿਸ਼ਚਾ ਭਰੋਸਾ ਹੀ ਐਸਾ ਜਿਹੜਾ ਬੰਦੇ ਨੂੰ ਜਿੱਤ ਤੱਕ ਲੈ ਜਾਂਦਾ। ਜਦੋਂ ਅੰਦਰੋਂ ਦ੍ਰਿੜਤਾ ਹੀ ਮੁੱਕ ਜਾਏ ਤੇ ਫਿਰ ਚੇਤੇ ਰੱਖੋ ਜਿੱਤੇ ਹੋਏ ਵੀ ਘਰਾਂ ਨੂੰ ਹਾਰ ਕੇ ਆ ਜਾਂਦੇ। ਹਯਾਤ ਖਾਂ ਕਹਿੰਦਾ ਮਹਾਰਾਜ ਅਸੀਸ ਦਿਓ ਮੈਨੂੰ। ਤੇ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਦਰ ਵਿੱਚ ਪਹਿਲੇ ਦਿਨ ਅੱਜ ਕਿਰਪਾਲ ਦਾਸ, ਵਾਹਿਗੁਰੂ ਕਿਰਪਾਲ ਦਾਸ ਉਦਾਸੀ ਹਯਾਤ ਖਾਂ ਨਾਲ ਟੱਕਰ ਲੈਣ ਲਈ ਘੋੜੇ ਤੇ ਸਵਾਰ ਹੋਏ। ਸਾਹਿਬ ਨੇ ਕਿਹਾ ਕਿਰਪਾਨ ਨੇਜ਼ਾ ਵਰਸ਼ਾ ਕੋਈ ਨਾਗਨੀ ਕੋਈ ਤੀਰ, ਕਹਿੰਦਾ ਬਸ ਤੂੰ ਅਸੀਸ ਦੇ ਦੇ, ਸਾਰੀ ਜ਼ਿੰਦਗੀ ਸੋਟਾ ਹੀ ਚਲਾਇਆ, ਆ ਸੋਟਾ ਹੀ ਮੇਰੇ ਹੱਥ ਵਿੱਚ, ਤੂੰ ਨਦਰ ਕਰਦਾ ਰਹੀ, ਦੇਖੀ ਅੱਜ ਇਸ ਸਾਧ ਦੇ ਕਾਰਜਾਂ ਨੇ। ਸਾਹਿਬ ਨੇ ਅਸੀਸ ਦੇ ਕੇ ਜਦੋਂ ਤੋਰਿਆ ਨਾ ਤੇ ਸਾਹਮਣੇ ਹਯਾਤ ਖਾਂ ਆਇਆ ਲਲਕਾਰੇ ਮਾਰਦਾ ਤੇ ਕਹਿੰਦੇ ਨੇ ਇੱਕੋ ਦਮ ਹੱਸ ਪਏ। ਪਠਾਨ ਕਹਿੰਦੇ ਨੇ ਦੇਖ ਗੁਰੂ ਕਾ ਸੂਰਮਾ ਢਿੱਲਣ ਜਿਹਾ ਆਉਂਦਾ ਪਿਆ, ਸਰੀਰ ਦਾ ਭਾੜਾ ਸੀ ਥੋੜਾ ਜਿਹਾ ਮੰਦ, ਕਹਿੰਦਾ ਦੇਖ ਢਿਲਕਵਾਂ ਸਰੀਰ ਤੁਰਿਆ ਆਉਂਦਾ ਗੁਰੂ ਕਾ ਜਰਨੈਲ। ਹਯਾਤ ਖਾਂ ਟਿੱਚਰ ਕਰਕੇ ਕਹਿੰਦਾ ਬਾਬਾ ਜੀ ਸੱਚਖੰਡ ਦੇ ਬੂਹੇ ਤੇ ਜਾ ਕੇ ਦਸਤਕ ਦੇਣੀ ਚਾਹੁੰਦੇ ਹੋ ਕਿ ਸਾਡੀ ਜੰਨਤ ਵੀ ਜਾਣਾ ਚਾਹੁੰਦੇ ਹੋ? ਕਹਿਣ ਲੱਗਾ ਹਯਾਤ ਖਾਂ ਤੂੰ ਵਾਰ ਕਰ, ਮੈਂ ਤੇਰਾ ਮੁਕਾਬਲਾ ਕਰਨਾ ਆ। ਸਾਹਿਬ ਗੁਰੂ ਗੋਬਿੰਦ ਸਿੰਘ ਟਿੱਬੀ ਤੇ ਖਲੋ ਕੇ ਤੱਕਦੇ ਨੇ। ਹਯਾਤ ਖਾਂ ਨੇ ਫਿਰ ਮਜ਼ਾਕ ਕੀਤੀ, ਜਾ ਬਾਬਾ ਜਾ ਕੇ ਮਾਲਾ ਫੇਰਿਆ ਕਰ, ਤੇ ਗਲ ਵਿੱਚ ਉੱਨ ਦੀ ਮਾਲਾ, ਜਾ ਕੇ ਮਾਲਾ ਫੇਰ, ਤੇਰਾ ਕੰਮ ਲੰਗਰ ਪਾਣੀ ਛਕ, ਤੂੰ ਕਿੱਥੋਂ ਮੇਰਾ ਮੁਕਾਬਲਾ ਕਰ ਲਏਗਾ, ਅਸੀਂ ਤਾਂ ਕਈ ਪੁਸ਼ਤਾਂ ਤੋਂ ਸੂਰਮੇ ਤੁਰੇ ਆਉਂਦੇ ਹਾਂ। ਉਸ ਵਕਤ ਕਹਿੰਦੇ ਨੇ ਹਯਾਤ ਖਾਂ ਨੂੰ ਬਾਬੇ ਨੇ ਅਖੀਰ ਦੀ ਗੱਲ ਕਹੀ, ਕਹਿੰਦਾ ਜੇ ਅੰਮਾ ਦਾ ਪਠਾਣੀ ਦਾ ਸ਼ੀਰ ਚੁੰਘੇ ਹੀ ਨਾ, ਭਾਵੇਂ ਮੈਂ ਬਾਬੇ ਨਾਨਕ ਦਾ ਘਰ ਦਾ ਸਾਧ ਗੁਰੂ ਗੁਰੂ ਜਪਣ ਵਾਲਾ ਵਾਂ, ਪਰ ਚੇਤੇ ਰੱਖ ਜੇ ਤੇਰੀ ਤਾਕਤ ਹੈ ਤਾਂ ਮੇਰੇ ਤੇ ਤਿੰਨ ਵਾਰ ਪਹਿਲਾਂ ਕਰ ਲਈ। ਉਸ ਉਦਾਸੀ ਬੰਦਾ, ਲਗੋਟ ਬੰਨਿਆ ਬੰਦਾ, ਕਹਿੰਦੇ ਨੇ ਹਯਾਤ ਖਾਂ ਨੇ ਪਹਿਲਾ ਵਾਰ ਕੀਤਾ ਤੇ ਉਸ ਵਕਤ ਕਿਰਪਾਲ ਦਾਸ ਨੇ ਰੋਕ ਲਿਆ, ਦੂਜਾ ਵਾਰ ਕੀਤਾ ਫਿਰ ਰੋਕ ਲਿਆ, ਤੀਜਾ ਵਾਰ ਕੀਤਾ ਫਿਰ ਰੋਕ ਲਿਆ, ਤੇ ਗੁਰੂ ਗੋਬਿੰਦ ਸਿੰਘ ਦੇਖਦੇ ਪਏ ਸਨ। ਕਿਰਪਾਲ ਦਾਸ ਨੇ ਇੱਕੋ ਦਮ ਘੋੜੇ ਦੀਆਂ ਲਗਾਮਾਂ ਛੱਡ ਦਿੱਤੀਆਂ ਤੇ ਰਕਾਬ ਉੱਤੇ ਖਲੋ ਕੇ ਪੈਰਾਂ ਦੇ ਭਾਰ ਦੋਨਾਂ ਹੱਥਾਂ ਨਾਲ ਪਕੜ ਕੇ ਡੰਡਾ ਹਯਾਤ ਖਾਂ ਦੇ ਸਿਰ ਵਿੱਚ ਮਾਰਿਆ ਤੇ ਗੁਰੂ ਗੋਬਿੰਦ ਸਿੰਘ ਦੇਖ ਕੇ ਹੱਥ ਪਏ, ਸਿਰ ਵਿੱਚੋਂ ਮਿੱਝ ਇੰਜ ਨਿਕਲੀ ਜਿਵੇਂ ਕਿਤੇ ਕ੍ਰਿਸ਼ਨ ਮੱਖਣ ਦੇ ਭਾਂਡੇ ਭਰੇ ਹੋਏ ਨੂੰ ਜ਼ਮੀਨ ਉੱਤੇ ਸੜਦਾ ਹੋਵੇ। ਸਾਹਿਬ ਨੇ ਵਿਚਿੱਤਰ ਨਾਟਕ ਵਿੱਚ ਬਚਨ ਕਿਹਾ, ਕਹਿਣ ਲੱਗੇ ਕਿਰਪਾਲ ਕੋਪੀਅੰਗ ਕੁਤਕਾ ਸੰਭਾਰੀ, ਵਿਚਿੱਤਰ ਨਾਟਕ ਵਿੱਚ ਬਚਨ ਹੈ ਕਿਰਪਾਲ ਕੋਪੀਅੰਗ। ਕਹਿੰਦੇ ਨੇ ਫਿਰ ਮੇਰਾ ਮੰਤ ਉਦਾਸ ਦਾਸ ਕਿਰਪਾਲ ਦਾਸ ਕੋਪੀਅੰਗ ਗੁੱਸੇ ਵਿੱਚ ਆ ਗਿਆ, ਕਿਰਪਾਲ ਕੋਪੀਅੰਗ ਕੁਤਕਾ ਸੰਭਾਰੀ, ਕਹਿਣ ਲੱਗੇ ਹਟੀ ਖਾਨ ਹਯਾਤ ਕੇ ਸੀਸ ਜਾਰੀ, ਹਯਾਤ ਖਾਂ ਜਿਹੜਾ ਹੱਥੀ ਸੂਰਮਾ ਸੀ ਉਹਦੇ ਸਿਰ ਚ ਇੱਕ ਮਾਰਿਆ। ਤੇ ਅੱਗੇ ਸਾਹਿਬ ਹੱਥ ਕੇ ਲਿਖਦੇ ਨੇ ਉੱਠੀ ਛਿੱਛ ਇੱਛੰਗ ਕੱਢਾ ਮੇਜ ਜੋਰੰਗ, ਕਹਿੰਦੇ ਇੰਨੇ ਜ਼ੋਰ ਦਾ ਸਾਧੂ ਨੇ ਡੰਡਾ ਮਾਰਿਆ ਕਿ ਅੰਜ ਹੋਇਆ ਜਿਵੇਂ ਮੱਖਣ ਦਾ ਭਾਂਡਾ ਕਿਸੇ ਕ੍ਰਿਸ਼ਨ ਨੇ ਡੰਡਾ ਮਾਰ ਕੇ ਭਿੰਨਿਆ ਹੋਵੇ, ਇੱਕੋ ਦਮ ਉਹਦੇ ਸਿਰ ਦੀ ਮਿੱਝ ਨਿਕਲ ਕੇ ਬਾਹਰ ਖਿਲਰ ਗਈ। ਕਹਿਣ ਲੱਗੇ ਕਿਰਪਾਲ ਕੋਪੀਅੰਗ ਕੁਤਕਾ ਸੰਭਾਰੀ, ਹਟੀ ਖਾਨ ਹਯਾਤ ਕੇ ਸੀਸ ਝਾਰੀ, ਉੱਠੀ ਛਿੱਚ ਇੱਛੰਗ ਕੱਢਾ ਮੇਜ ਜੋਰੰਗ, ਕਹਿਣ ਲੱਗੇ ਮਾਨੋ ਮਾਖਨੰਗ ਮਟਕੀ ਕਾਨ ਫੋਰੰਗ, ਮਾਨੋ ਕ੍ਰਿਸ਼ਨ ਨੇ ਜਿਵੇਂ ਮੱਖਣ ਦੀ ਇੱਕ ਮਟਕੀ ਬੰਨ ਦਿੱਤੀ ਹੋਵੇ। ਕਿਰਪਾਲ ਦਾਸ ਹਯਾਤ ਖਾਂ ਨੂੰ ਮਾਰ ਕੇ ਪਿਛਾ ਆਇਆ ਤੇ ਗੁਰੂ ਗੋਬਿੰਦ ਸਿੰਘ ਨੇ ਘੁੱਟ ਕੇ ਸੀਨੇ ਨਾਲ ਲਾਇਆ, ਕਿਰਪਾਲ ਦਾਸ ਮੇਰੇ ਗੁਰੂ ਨਾਨਕ ਦੀ ਤੇਰੇ ਤੇ ਕਿਰਪਾ, ਤੇਰੀ ਅਖੀਰ ਤੱਕ ਨਿਭ ਜਾਏਗੀ। ਜਦੋਂ ਇੱਧਰ ਜੰਗ ਹੋਇਆ ਉੱਧਰ ਹਯਾਤ ਖਾਂ ਦੀ ਮੌਤ ਹੋਈ ਤੇ ਦੂਸਰਾ ਸੀ ਨਜਾਬਤ ਖਾਂ, ਇਹ ਬੜਾ ਤਕੜਾ ਤੀਰ ਅੰਦਾਜ਼ ਸੀ, ਹੈ ਇਹ ਵੀ ਉਹ ਪਠਾਨ ਜਿਹੜਾ ਭਰਤੀ ਹੋਇਆ, ਇਹ ਤੀਰਾਂ ਦੀ ਵਰਖਾ ਕਰਦਾ ਆ। ਤੇ ਉੱਧਰੋਂ ਗੁਰੂ ਗੋਬਿੰਦ ਸਿੰਘ ਜੀ ਦੀ ਭੂਆ ਦੇ ਵੱਡੇ ਪੁੱਤਰ ਸੰਘੋ ਸ਼ਾਹ ਨੇ इजाजत मंगी गुरु गोबिंद सिंह मेनू कृपा करके दियो इजाजत मैं मुकाबला करा। दोनों सूरमे जूझे नजाबत खां ते भाई संघो शाह ने तीरां दी एक दूजे ते बरखा कर दिती ते गुरु गोबिंद सिंह विचित्र नाटक विच लिखदे ने एक सांझा वार होया उधरों नजाबत खां दी मौत हो गई ते उहदे फट्टे फट लगे होए नाल संघो शाह भी जिहड़े ने शहादत का जाम पी गए। उत्थे साहब ने कलम चोक के एक दोहरा लिखिया कह लगे मार नजाबत खान को संघो जुझे जुझार। विचित्र नाटक मार नजाबत खान को संघो जुझे जुझार हा हा ए लोक भयो सुरग लोक जयतार। कहने मेरी भुआ का पुत्र जो दुनिया तो गया ते रब दे घर विचों दी करनी नू देख के जय जयकार की गई। पहला संघो शाह शहीद होया परत के दूजा इन्हां दी भुआ का पुत्र जीत मल उन्हें इजाजत मंगी उहदे मुकाबले ते हरी चंद आया। यह बड़ा तकड़ा तीर अंदाज सी इहदा तीर कदी खाली जांदा ही नहीं सी। उधर जीत मल इधर हरी चंद दोनों का जंग अत का यह लड़े ने। इधर जंग हुंदा है ते किसे ने खबर जा संडोरे दिती नेड़े पैंदा सी पीर तेरे भेजे हुए पठान दगा दे के चले गए। पीर ने पल्लू फेर दिता संडोरे दे चार चबेरे कहिंदा जेड़ा मैनू प्यार करदा है ਉਹ ਆਪਣੇ ਘਰੋਂ ਸਿਰ ਤੇ ਮੌਤ ਦਾ ਖੱਪੜ ਬੰਨ ਕੇ ਤੁਰਿਓ ਕੀ ਹੋਇਆ ਜੇ ਪਠਾਨ ਧੋਖਾ ਦੇ ਗਏ। ਚਾਰ ਜਵਾਨ ਪੁੱਤਰ ਆਪਣੇ ਦੋ ਸੱਕੇ ਭਰਾ ਪ੍ਰਿੰਸੀਪਲ ਸਤਬੀਰ ਸਿੰਘ ਲੈਂਦੇ ਨੇ ਆਪਣੇ ਬਾਪੂ ਨੂੰ ਵੀ ਨਾਲ ਲੈ ਲਿਆ। ਆਪਣਾ ਬਾਪ ਦੋ ਭਰਾ ਚਾਰ ਪੁੱਤਰ ਤੇ 700 ਮਰੀਦ ਲੈ ਕੇ ਉਹ ਪੰਜ ਵਕਤ ਦਾ ਨਮਾਜ਼ੀ ਪੀਰ ਬੁੱਧੂ ਸ਼ਾਹ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਤੋਂ ਫਿਦਾ ਹੋਣ ਵਾਸਤੇ ਜਾਂਦਾ ਫਿਰ ਉਧਰ ਜੰਗ ਪੂਰੇ ਜੋਬਣ ਤੇ ਵੇ ਤੇ ਪੀਰ ਬੁੱਧੂ ਸ਼ਾਹ ਨੇ ਇੱਕ ਪਾਸਿਓਂ ਆ ਕੇ ਹੱਲਾ ਕੀਤਾ ਤੇ ਸਾਹਿਬ ਨੇ ਪੁੱਛਿਆ ਇਹ ਕਰਲਾਟ ਕਿਉਂ। ਕਿਸੇ ਨੇ ਕਿਹਾ ਪੀਰ ਬਦਰੂਦੀਨ ਆ ਗਏ ਨੇ। ਸਾਹਿਬ ਹੱਸ ਕੇ ਕਹਿਣ ਲੱਗੇ ਮੈਨੂੰ ਆਸ ਸੀ ਕਿ ਸਿਦਕ ਵਾਲਾ ਇਹ ਮੁੜ ਕੇ ਜ਼ਰੂਰ ਆਵੇਗਾ। ਤੇ ਉਧਰ ਉਹ ਜੂਝਦੇ ਰਹੇ ਉੱਥੇ ਫਿਰ ਸਾਹਿਬ ਕਹਿੰਦੇ ਨੇ ਹਰੀ ਚੰਦ ਤੇ ਜੀਤ ਮਲ ਦੇ ਜੰਗ ਵਿੱਚ ਜੀਤ ਮਲ ਨੂੰ ਸੀਨੇ ਵਿੱਚ ਤੀਰ ਵੱਜਾ ਉਹ ਸ਼ਹੀਦ ਹੋ ਗਿਆ। ਹਰੀ ਚੰਦ ਨੂੰ ਵੱਜਾ ਉਹ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਪਿਆ। ਜਦੋਂ ਜ਼ਮੀਨ ਤੇ ਡਿੱਗਾ ਪਹਾੜੀਏ ਨੂੰ ਚੁੱਕ ਕੇ ਲੈ ਗਏ। ਇਸੋ ਬਾਅਦ ਭੀਖਣ ਖਾਂ ਆਇਆ ਫਿਰ ਗੁਰੂ ਗੋਬਿੰਦ ਸਿੰਘ ਆਪ ਟਿੱਬੀ ਤੋਂ ਥੱਲੇ ਉਤਰੇ। ਦੋ ਭਰਾ ਸ਼ਹੀਦ ਹੋ ਚੁੱਕੇ ਨੇ ਕਈ ਸਿੱਖ ਸ਼ਹੀਦ ਹੋ ਗਏ। ਪਹਿਲਾ ਤੀਰ ਭੱਠੇ ਵਿੱਚੋਂ ਗੁਰੂ ਗੋਬਿੰਦ ਸਿੰਘ ਨੇ ਕੱਢਿਆ ਤੇ ਜਿਹੜਾ ਭੀਖਣ ਖਾਂ ਪਠਾਨ ਦਗਾ ਦੇ ਕੇ ਗਿਆ ਸੀ ਪੂਰੇ ਜ਼ੋਰ ਨਾਲ ਉਹਦੇ ਵੱਲ ਤੱਕ ਕੇ ਨਿਸ਼ਾਨਾ ਮਾਰਿਆ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਇੱਕੋ ਮੇਰਾ ਤੀਰ ਜਿਹੜਾ ਹੈ ਉਹਨੇ ਯਾ ਅਲੀ ਕਿਹਾ। ਮੂੰਹ ਖੁੱਲਣ ਦੀ ਦੇਰ ਸੀ ਤੀਰ ਉਹਦੇ ਮੂੰਹ ਵਿੱਚੋਂ ਆਰ ਪਾਰ ਹੋ ਗਿਆ ਜ਼ਮੀਨ ਤੇ ਡਿੱਗਾ ਉਹਦੀ ਮੌਤ ਹੋਈ। ਇੱਧਰ ਹਰੀ ਚੰਦ ਨੂੰ ਆ ਗਈ ਹੋਸ਼ ਇਹਨੇ ਪੁੱਛਿਆ ਪਹਾੜੀਆਂ ਨੂੰ ਕੀ ਬਣਿਆ। ਕਹਿਣ ਲੱਗੇ ਤੇਰੇ ਤੋਂ ਬਿਨਾਂ ਬਾਜੀ ਹਾਰ ਚੱਲੇ ਹਾਂ। ਪਰਤ ਕੇ ਭੱਥੇ ਵਿੱਚ ਤੀਰ ਪਾਏ ਤੇ ਆ ਗਿਆ ਗੁਰੂ ਗੋਬਿੰਦ ਸਿੰਘ ਦੇ ਮੁਕਾਬਲੇ ਇੱਥੇ ਅਸਲੀ ਜੰਗ ਬਣਦਾ। ਸਹਿ ਫਿਰ ਵਿਚਿੱਤਰ ਨਾਟਕ ਵਿੱਚ ਲਿਖਦੇ ਨੇ ਉਧਰੋਂ ਘੋੜੇ ਤੇ ਅਸਵਾਰ ਹੋ ਕੇ ਮੈਂ ਤੁਰਿਆ ਤੇ ਉਧਰੋਂ ਹਰੀ ਚੰਦ ਤੁਰਿਆ। ਕਹਿੰਦੇ ਨੇ ਇਹਨੇ ਆਪਣੀ ਕਮਾਨ ਦੇ ਵਿੱਚੋਂ ਤੀਰ ਕੱਢੇ ਤੇ ਲਲਕਾਰ ਕੇ ਕਹਿੰਦਾ ਗੁਰੂ ਗੋਬਿੰਦ ਰਾਏ ਕਰ ਵਾਰ, ਮੈਂ ਅੱਜ ਤੇਰੀ ਅਲਖ ਮੁਕਾ ਕੇ ਜਾਣੀ ਏ ਤੇ ਮੇਰੇ ਸਾਹਿਬ ਦੇ ਮੱਥੇ ਤੇ ਕੋਈ ਵੱਟ ਨਹੀਂ। ਹੱਸ ਕੇ ਕਹਿਣ ਲੱਗੇ ਹਰੀ ਚੰਦ ਐਵੇਂ ਮਾਨ ਨਹੀਂ ਕਰੀਦਾ, ਇੱਕ ਨਹੀਂ ਮੈਨੂੰ ਤੈਨੂੰ ਤਿੰਨ ਮੌਕੇ ਦੇਣਾ ਵਾ, ਤੂੰ ਤਿੰਨ ਤੀਰਾਂ ਦੇ ਵਾਰ ਕਰ ਲੈ, ਜੇ ਵਾਹਿਗੁਰੂ ਨੇ ਚਾਹਿਆ ਮੈਂ ਬਚ ਗਿਆ ਤੇ ਮੈਂ ਕੇਵਲ ਤੇਰੇ ਤੇ ਇੱਕ ਹੀ ਕਰਨਾ। ਹੁਣ ਦੇਖੋ ਤੇ ਵਿਚਿੱਤਰ ਨਾਟਕ ਦੀ ਬਾਣੀ ਹੈ ਦਸਮ ਗ੍ਰੰਥ ਦੀ। ਸਾਹਿਬ ਗੁਰੂ ਗੋਬਿੰਦ ਸਿੰਘ ਫਿਰ ਲਿਖਦੇ ਨੇ ਇੱਕ ਇੱਕ ਤੀਰ ਕਿੱਥੇ ਲੱਗਾ। ਮਹਾਰਾਜ ਕਹਿੰਦੇ ਨੇ ਹਰੀ ਚੰਦ ਕੋਪੇ ਕਮਾਣ ਸਵਾਰਨ, ਇਹ ਬਾਣੀ ਥੋੜੀ ਜੀ ਮਹਿੰਗੀ ਹੈ, ਅਰਥਾਂ ਵੱਲ ਧਿਆਨ ਦਿਆ ਜੇ। ਹਰੀ ਚੰਦ ਕੋਪੇ ਕੋਪੇ ਦਰ ਤੇ ਹਰੀ ਚੰਦ ਗੁੱਸੇ ਵਿੱਚ ਆ ਗਿਆ। ਕਮਾਣ ਸਮਾਰੰਗ, ਉਹਨੇ ਆਪਣੀ ਕਮਾਨ ਨੂੰ ਤੀਰਾਂ ਨੂੰ ਸੰਭਾਲਿਆ, ਪਹਿਲਾ ਤੀਰ ਛੱਡਿਆ। ਕਹਿਣ ਲੱਗੇ ਪ੍ਰਥਮ ਬਾਜੀਅੰਗ ਤਾਣ ਬਾਣ ਪ੍ਰਹਾਰੰਗ, ਪ੍ਰਥਮ ਦਰ ਤੇ ਸਭ ਤੋਂ ਪਹਿਲਾ ਤੀਰ ਬਾਜੀਅੰਗ ਬਾਜ ਦਰਤ ਦਾ ਘੋੜਾ। ਕਹਿੰਦੇ ਨੇ ਮੇਰੇ ਸੀਨੇ ਨੂੰ ਸਾਹਮਣੇ ਰੱਖ ਕੇ ਤੀਰ ਚਲਾਇਆ, ਪਰ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਪਹਿਲਾ ਤੀਰ ਮੇਰੇ ਘੋੜੇ ਦੇ ਸਿਰ ਵਿੱਚ ਆ ਕੇ ਵੱਜਾ। ਕਹਿਣ ਲੱਗੇ ਹਰੀ ਚੰਦ ਕੋਪੇ ਕਮਾਨ ਸਮਾਰੰਗ, ਪ੍ਰਥਮ ਬਾਜੀਅੰਗ ਤਾਣ ਬਾਣ ਪ੍ਰਹਾਰੰਗ। ਕਹਿਣ ਲੱਗੇ ਦੁਤੀਆ ਤਾਕ ਕੇ ਤੀਰ ਮੋਕੋ ਚਲਾਏਂਗ, ਦੂਜਾ ਤੀਰ ਫਿਰ ਮੇਰੇ ਸੀਨੇ ਨੂੰ ਸਾਹਮਣੇ ਕਰਕੇ ਰੱਖਿਆ। ਕਹਿਣ ਲੱਗੇ ਨੇ ਜਦੋਂ ਇੱਕੋ ਦਮ ਦੂਜਾ ਤੀਰ ਚਲਾਇਆ, ਕਹਿਣ ਲੱਗੇ ਦੁਤੀਆ ਤਾਕ ਕੇ ਤੀਰ ਮੋਕੋ ਚਲਾਏਂਗ, ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਰੱਖਿਓ ਦਾਈਵ ਮੈਂ, ਦੈਵ ਦਾ ਅਰਥ ਹੈ ਵਾਹਿਗੁਰੂ, ਮੈਨੂੰ ਰੱਖਣ ਵਾਲਾ ਵਾਹਿਗੁਰੂ ਨਾਲ ਸੀ। ਕਾਨ ਸ਼ਵੈ ਕੈ ਸਦਾਇਗ, ਇਹ ਤੀਰ ਮੇਰੇ ਕੰਨਾਂ ਦੇ ਨੇੜੇ ਛੂ ਕਰਕੇ ਨਿਕਲ ਗਿਆ, ਪਰ ਰੱਖਣ ਵਾਲੇ ਨੇ ਮੈਨੂੰ ਤੱਤੀ ਵਾਹ ਨਾ ਲੱਗਣ ਦਿੱਤੀ। ਕਹਿੰਦੇ ਤੀਜਾ ਤੀਰ ਕੱਢਿਆ, ਬਚਿੱਤਰ ਨਾਟਕ ਵਿੱਚ ਬਚਨ ਇਹ ਕਹਿਣ ਲੱਗੇ ਕਿ ਹਰੀ ਚੰਦ ਕੋਪੇ ਕਮਾਨਿੰਗ ਸੰਹਾਰੰਗ, ਪ੍ਰਥਮ ਬਾਜੀਅੰਗ ਤਾਣੰਗ ਬਾਣੰਗ ਪ੍ਰਹਾਰੰਗ, ਦੁਤੀਆ ਤਾਕ ਕੇ ਤੀਰ ਮੋਕੋ ਚਲਾਏਂਗ, ਰੱਖਿਓ ਦਈਵ ਮੈਂ ਕਾਨ ਸ਼ਵੈ ਕੈ ਸਦਾਇੰਗ। ਕਹਿਣ ਲੱਗੇ ਤ੍ਰਿਤੀਆ ਬਾਣ ਮਾਰਿਓ ਸੋ ਪੇਟੀ ਮਝਾਰੰਗ, ਤੀਜਾ ਤੀਰ ਹਰੀ ਚੰਦ ਨੇ ਕੱਢਿਆ ਤੇ ਮੇਰੇ ਢਿੱਡ ਨੂੰ ਸਾਹਮਣੇ ਕਰਕੇ ਚਲਾਇਆ। ਸਾਹਿਬ ਕਹਿੰਦੇ ਮੈਂ ਪੇਟੀ ਬੰਨੀ ਸੀ, ਤ੍ਰਿਤੀਆ ਬਾਣ ਮਾਰੇਂਗ ਸੋ ਪੇਟੀ ਮਝਾਰੰਗ, ਮੇਰੀ ਪੇਟੀ ਵਿੱਚ ਵੱਜਾ। ਤੇ ਸਾਹਿਬ ਉੱਥੇ ਫਿਰ ਅੱਗੇ ਲਿਖਦੇ ਨੇ ਵਿਦਿਅੰਗ ਚਿਲਕਤੰਗ ਦਵਾਲੰ ਪਾਰੰਗ ਪਧਾਰੰਗ, ਇਹਦੀ ਤੀਰ ਦੀ ਚੁੰਜ ਇੰਨੀ ਕੁ ਤਿੱਖੀ ਸੀ, ਕਹਿਣ ਲੱਗੇ ਮੇਰੀ ਪੇਟੀ ਨੂੰ ਚੀਰ ਕੇ ਅੱਗੇ ਇਹ ਵਿੰਨ ਗਏ। ਜਦੋਂ ਇਹ ਤੀਰ ਵੱਜਾ ਫਿਰ ਗੁਰੂ ਕੇ ਕੀਰਤਨੀਏ ਸ਼ਬਦ ਪੜ੍ਹਦੇ ਨੇ, ਇਹਦਾ ਪਿਛੋਕੜ ਇਹ ਵੇ, ਉਹ ਸ਼ਬਦ ਅੱਗੇ ਅਰਜ ਕਰਨਾ। ਕਹਿਣ ਲੱਗੇ ਤ੍ਰਿਤੀਆ ਬਾਣ ਮਾਰਿਅੰ ਸੋ ਪੇਟੀ ਮਝਾਰੰਗ, ਵਿਦਿਅੰਗ ਚਿਲਕਤੰਗ ਦਵਾਲ ਪਾਰੰਗ ਪਧਾਰੰਗ। ਫਿਰ ਸਾਹਿਬ ਕਹਿਣ ਲੱਗੇ ਚੁਬੀ ਚਿੰਚ ਚਰਮੰਗ ਕਸ਼ੂ ਘਾਏ ਨਾ ਆਏ ਨੂੰ, ਕਹਿੰਦੇ ਨੇ ਤੀਰ ਦੀ ਤਿੱਖੀ ਚੁੰਜ ਪੇਟੀ ਵਿੱਚੋਂ ਨਿਕਲ ਕੇ ਮੇਰੀ ਚਮੜੀ ਨੂੰ ਥੋੜੀ ਜਿਹੀ ਚੁਬੀ, ਪੇਟ ਵਿੱਚ ਥੋੜੀ ਜਿਹੀ ਤਸੀ। ਕਹਿਣ ਲੱਗੇ ਕਲੰ ਕੇਵਲੰ ਦਾਸ ਜਾਨਿੰਗ ਬਚਾਏ, ਦੇਖੋ ਨਿਮਰਤਾ ਇਹ ਨੀ ਮੈਂ ਆਪਣੇ ਕਰਤਵ ਨਾਲ ਬਚਿਆ। ਕਹਿੰਦੇ ਨੇ ਚੁੰਜ ਉਹ ਚੁੱਪ ਤਾਂ ਮੈਨੂੰ ਗਈ, ਪਰ ਮੈਂ ਰੱਬ ਦਾ ਸ਼ੁਕਰ ਕਰਨਾ ਜਿਹਨੇ ਹੱਥ ਦੇ ਕੇ ਮੈਨੂੰ ਰੱਖ ਲਿਆ। ਚੁਬੀ ਚੰਚ ਚਰਮੰਗ ਕਛੂ ਨਾ ਧਾਏ ਆਏਂਗ, ਸਾਹਿਬ ਕਹਿਣ ਲੱਗੇ ਕਲੰ ਕੇਵਲੰਗ ਦਾਸ ਜਾਨਕ ਬਚਾਏਂਗ। ਜਦੋਂ ਸਾਹਿਬ ਕਹਿੰਦੇ ਨੇ ਇਹ ਤੀਰ ਮੇਰੀ ਪੇਟੀ ਵਿੱਚ ਖੁੱਭ ਗਿਆ ਤੇ ਤੀਰ ਦੀ ਨੋਕ ਅੱਗੇ ਗਈ, ਤੇ ਫਿਰ ਗੁਰੂ ਗੋਬਿੰਦ ਸਿੰਘ ਕਹਿੰਦੇ ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ, ਇੱਥੋਂ ਇਹ ਸ਼ਬਦ ਆਰੰਭ ਹੁੰਦਾ ਹੈ। ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ, ਕਰਨ ਲੈ ਕਮਾਨੰਗ ਹਨੰਗ ਬਾਣ ਧਾਨੰਗ, ਸਭੈ ਵੀਰ ਧਾਏ ਸਰੋਗੰਗ ਚਲਾਏ, ਤਬੈ ਤਾਕ ਬਾਣੰਗ ਹਨਿਓ ਏਕ ਜਵਾਨੰਗ, ਇੱਕ ਤੀਰ ਭੱਥੇ ਵਿੱਚੋਂ ਕੱਢਿਆ। ਕਹਿਣ ਲੱਗੇ ਹਰੀ ਚੰਦ ਮਾਰੇ ਸੋ ਜੋਧਾ ਲਿਤਾਰੇ, ਇੱਕ ਤੀਰ ਉਹਦੇ ਸੀਨੇ ਵਿੱਚ ਲੱਗਾ, ਹਰੀ ਚੰਦ ਦੀ ਮੌਤ ਹੋ ਗਈ। ਸਾਹਿਬ ਦੇ ਬਚਨ ਨੇ ਕਹਿੰਦੇ ਨੇ ਹਰੀ ਚੰਦ ਦੇ ਮਰਨ ਦੀ ਦੇਰ ਸੀ, ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ, ਕਰਨ ਲੈ ਕਮਾਨੰਗ ਹਣਕ ਬਾਣ ਤਾਣੰਗ, ਸਭੈ ਵੀਰ ਧਾਏ ਸਰੋਗੰਗ ਚਲਾਏ, ਤਬੈ ਤਾਕ ਬਾਣੰਗ ਹਣਿਓ ਏਕ ਜਵਾਨੰਗ, ਹਰੀ ਚੰਦ ਮਾਰੇ ਸੋ ਜੋਧਾ ਲਿਤਾਰੇ, ਸਾ ਕਰੋੜ ਰਾਏਂਗ ਵਾਹੇ ਕਾਲ ਕਾਏਂਗ, ਸਭੇ ਤ੍ਰਿਣੰਗ ਤਿਆਗ ਭਾਗੈ ਸਭੇ ਤ੍ਰਾਂਤ ਭਾਗੈ। ਫਿਰ ਸਾਹਿਬ ਕਹਿੰਦੇ ਨੇ ਭਈ ਜੀਤ ਮੇਰੀ ਕਿਰਪਾ ਕਾਲ ਕੇ, ਹੇ ਮੇਰੇ ਵਾਹਿਗੁਰੂ ਮੈਂ ਜਿੱਤ ਕੇ ਨਿਕਲਿਆ।
1: ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ, ਜਪ ਆਦ ਸਚ ਜੁਗਾਦ ਸਚ, ਹੈ ਤੀ ਸਚ ਨਾਨਕ ਹੋਸ਼ੀ ਤੀ ਸਚ, ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ, ਜਬ ਗੁਰ ਬੋਲੈ ਤਬ ਬਿਸ਼ਮ ਹੋਏ ਜਾਏ, ਹਮ ਜੈਸੇ ਅਪਰਾਧੀ

ਜਿਸ ਮਿਲਿਆ ਚੁਕੈ ਸਭ ਸੋਗ ਸੰਤਾਪੇ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤਸੰਗੀ ਜਨੋ, ਅੱਜ ਦੇ ਇਸ ਵਿਸ਼ੇਸ਼ ਹਫ਼ਤਾਵਾਰੀ ਦੀਵਾਨ ਦੀ ਹਾਜ਼ਰੀ ਆਪ ਜੀ ਨੇ ਗੁਰੂ ਕਿਰਪਾ ਦੇ ਨਾਲ ਭਰੀ ਹੈ ਔਰ ਸਤਿਗੁਰਾਂ ਜੀ ਦੇ ਪਾਵਨ ਪਵਿੱਤਰ ਇਲਾਕੀ ਬਚਨਾਂ ਦਾ ਕੀਰਤਨ ਆਪ ਜੀ ਨੂੰ ਸਾਡੇ ਅਤਿ ਸਤਿਕਾਰਯੋਗ ਇਸ ਦਰ ਕਰਦੇ ਗੁਰੂ ਕੇ ਝਾੜੂ ਬਰਦਾਰ ਗੁਰੂ ਕੇ ਵਜ਼ੀਰ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ, ਭਾਈ ਅਮਰਜੀਤ ਸਿੰਘ ਜੀ, ਹਜ਼ੂਰ ਦੀ ਇਲਾਹੀ ਗੁਰਬਾਣੀ ਨਾਲ ਆਪਾਂ ਨੂੰ ਜੋੜ ਰਹੇ ਸਨ। ਆਓ ਜੋ ਪਿਛਲੇ ਹਫ਼ਤੇ ਇੱਕ ਅਰਜ਼ ਕੀਤੀ ਸੀ ਕਿ ਜਦੋਂ ਵੀ ਇਹ ਦਸੰਬਰ ਦਾ ਮਹੀਨਾ ਹਰ ਸਾਲ ਆਉਂਦਾ ਤੇ ਇਹ ਦਸੰਬਰ ਦਾ ਮਹੀਨਾ ਜੇ ਕਿਤੇ ਕੋਈ ਬੈਰਾਗ ਤੇ ਟਿਕੇ ਕੋਈ ਕਿਰਦੇ ਵਾਲਾ ਪ੍ਰਚੋਲੇ ਤੇ ਉਸਦੇ ਕਿਰਦੇ ਨੂੰ ਉਸਦੇ ਅੰਦਰ ਨੂੰ ਚੰਝੂਣ ਕੇ ਚਲਾ ਜਾਂਦਾ। ਆਪਾਂ ਇਸ ਅੱਤ ਦੀ ਸਰਦੀ ਦੇ ਮਹੀਨੇ ਵਿੱਚ ਭਾਵੇਂ ਹਿੰਦੁਸਤਾਨ ਦੀ ਧਰਤੀ ਭਾਵੇਂ ਬਾਹਰ ਆਪ ਬੈਠੇ ਹੋ, ਇਸ ਅੱਤ ਦੀ ਸਰਦੀ ਦੇ ਮੌਸਮ ਵਿੱਚ ਆਪਾਂ ਘਰ ਨਿੱਘ ਮਾਨੇ ਹਾਂ, ਆਪਣੇ ਬੱਚਿਆਂ ਨੂੰ ਆਪਣੇ ਮਾਤਾ ਪਿਤਾ ਨਾਲ ਆਪਣੇ ਪਰਿਵਾਰ ਵਿੱਚ ਸੁੱਖ ਆਨੰਦ ਨਾਲ ਦਿਨ ਕੱਢਦੇ ਹਾਂ। ਪਰ ਜਦੋਂ ਕਿਤੇ ਤਵਾਰੀਖ ਦੇ ਹਿਸਟਰੀ ਦੇ ਇਤਿਹਾਸ ਦੇ ਪੰਨਿਆਂ ਨੂੰ ਪਲਟ ਕੇ ਦੇਖੋ ਤੇ ਅੱਜ ਤੋਂ 300 ਸਾਲ ਪਿਛਾਂ ਚਲੇ ਜਾਓ ਤੇ ਹੈਰਾਨਗੀ ਹੁੰਦੀ ਹੈ। ਸੰਨ 1704 ਦਸੰਬਰ ਦਾ ਮਹੀਨਾ ਜਿਹੜਾ ਗੁਰੂ ਕੇ ਸਿੱਖਾ ਉਸ ਮਹੀਨੇ ਦਾ ਇੱਕ ਇੱਕ ਦਿਨ ਕਿਤੇ ਤੂੰ ਬੜੇ ਸ਼ਰਧਾ ਭਾਵਨਾ ਨਾਲ ਤੇ ਦੇਖ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਦਸਵਾਂ ਗੁਰਦੇਵ ਉਹਨੇ ਇਸ ਮਹੀਨੇ ਵਿੱਚ ਕਿੰਨੀ ਕੁ ਵੱਡੀ ਕੁਰਬਾਨੀ ਸਿੱਖ ਲਈ ਕਰ ਦਿੱਤੀ। ਆਪਣੇ ਪੁੱਤਰ, ਆਪਣੀ ਸਤਿਕਾਰਯੋਗ ਮਾਤਾ, ਆਪਣੇ ਬੇਗਮਪੁਰੇ ਵਰਗੇ ਸ਼ਹਿਰ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਤਿਆਗ ਕੇ ਸਭ ਕੁਝ ਲੇਖੇ ਲਾ ਕੇ ਉਸ ਅਕਾਲ ਦੇ ਸ਼ੁਕਰ ਵਿੱਚ ਜੁੜ ਕੇ ਤੇਰੇ ਲਈ ਗੁਰੂ ਜਿਹੜਾ ਪਰਮੇਸ਼ਵਰ ਦੇ ਦਰ ਤੋਂ ਦੁਆਵਾਂ ਹੀ ਮੰਗਦਾ ਹੈ ਤੇ ਚਿੱਤ ਕੀਤਾ ਸੀ ਜਿੱਥੇ ਇਸ ਮਹੀਨੇ ਵਿੱਚ ਸਾਕੇ ਆਉਣੇ ਨੇ ਉੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸ ਵਿੱਚ ਜਿਹੜੀ ਪਹਿਲੀ ਲੜਾਈ ਹੋਈ ਹੈ ਇਹਨੂੰ ਕੇਵਲ ਇਹ ਨਾ ਸਮਝਿਓ ਕਿ ਸ਼ਾਇਦ ਕੋਈ ਪ੍ਰਸਾਦ ਦੀ ਗੱਲ ਨਹੀਂ, ਜਿਹੜੀ ਪਹਿਲੀ ਜੰਗ ਮੇਰੇ ਗੁਰੂ ਦੇਵ ਨੇ ਪਾਉਂਟਾ ਸਾਹਿਬ ਦੀ ਧਰਤੀ ਤੇ ਲੜੀ ਹੈ। ਚਿੱਤ ਕੀਤਾ ਆਪਣੇ ਬਜ਼ੁਰਗ ਆਪਣੇ ਸਤਿਗੁਰੂ ਦੇ ਇਤਿਹਾਸ ਤੋਂ ਵੀ ਜਾਣੂ ਹੋਈਏ ਉਸ ਜੰਗ ਲੜਨ ਦੇ ਕਾਰਨ ਕੀ ਸਨ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਜੰਗ ਵਿੱਚ ਸਾਨੂੰ ਕੀ ਸਿੱਖਿਆ ਦਿੱਤੀ ਜਿਹੜੇ ਕੁਰਬਾਨੀ ਦੇਣ ਵਾਲੇ ਨੇ। ਇਸ ਸੰਬੰਧੀ ਅਰਜ਼ ਕਰਨੀ, ਆਪ ਕਿਰਪਾ ਕਰਕੇ ਇਕਾਗਰਤਾ ਬਖਸ਼ਿਆ ਜੇ, ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦੀ ਟੇਕ ਲਈਏ, ਹਜ਼ੂਰ ਆਪ ਕਿਰਪਾ ਕਰਕੇ ਵਿੱਚ ਵਰਤੋ, ਸਾਡੇ ਅੰਦਰ ਨੂੰ ਟਿਕਾ ਇਕਾਗਰਤਾ ਆਪਣੇ ਚਰਨਾਂ ਦੀ ਭਾਵਨਾ ਸ਼ਰਧਾ ਬਖਸ਼ ਦਿਓ। ਕਰੋ ਕਿਰਪਾ ਸਾਧ ਸੰਗਤ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਭਾਈ ਸਾਹਿਬ ਜੀ ਹੋਰੀ, ਜੋ ਹਜ਼ੂਰ ਦੀ ਪਵਿੱਤਰ ਬਾਣੀ ਵਿੱਚੋਂ ਸਾਨੂੰ ਸ਼ਬਦ ਸਰਵਣ ਕਰਾ ਰਹੇ ਸਨ, ਬਿਨ ਭਾਗਾਂ ਸਤਿਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀ ਜੈ ਜੀਓ, ਇੱਕ ਖਿਨ ਇਸ ਸੰਬੰਧੀ ਅਰਜ਼ ਕਰਕੇ ਅੱਗੇ ਤੁਰਨੇ। ਹਜ਼ੂਰ ਕਹਿੰਦੇ ਨੇ ਮਨੁੱਖ ਦੇ ਅੰਦਰ ਦੀ ਮਲੀਨਤਾ ਜਿਹੜੀ ਹੈ ਉਹ ਸਤਿਸੰਗਤ ਤੋਂ ਬਿਨਾਂ ਉਤਰ ਨਹੀਂ ਸਕਦੀ,
ਤੇ ਦੂਸਰਾ ਬਚਨ ਕੀਤਾ, ਸੱਤ ਸੰਗਤ ਭਾਗਾਂ ਤੋਂ ਬਿਨਾਂ ਕਦੀ ਨਸੀਬ ਨਹੀਂ ਹੋ ਸਕਦੀ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਨੇ ਕਰਮ ਫਿਲਾਸਫੀ ਨੂੰ ਇਹਨਾਂ ਭਾਗਾਂ ਦਾ ਜਿਹੜਾ ਸਬਜੈਕਟ ਹੈ ਇਹਨੂੰ ਪ੍ਰਵਾਨ ਕੀਤਾ। ਪੂਰਵਲੇ ਕੀਤੇ ਕੋਈ ਕਰਮਾਂ ਦਾ ਜ਼ਿਕਰ ਹਜ਼ੂਰ ਕਰਦੇ ਨੇ ਤੇ ਜਿਹੜੇ ਆਪਾਂ ਕਰਮ ਹੁਣ ਕਰਨੇ ਆ ਉਹਨਾਂ ਦਾ ਜ਼ਿਕਰ ਵੀ ਹਜ਼ੂਰ ਨੇ ਬਾਣੀ ਵਿੱਚ ਕੀਤਾ। ਸਾਹਿਬ ਕਹਿੰਦੇ ਨੇ ਭਾਗਾਂ ਤੋਂ ਬਿਨਾਂ ਕਦੀ ਸਤ ਸੰਗਤ ਨਹੀਂ ਲੱਭਦੀ। ਹਜ਼ੂਰ ਦਾ ਇੱਕ ਬਚਨ ਹੋਰ ਵੀ ਆਉਂਦਾ, ਆਪਾਂ ਪੜ੍ਹਨੇ ਆ, ਵੱਡ ਭਾਗੀ ਹਰ ਸੰਗਤ ਪਾਵੈ। ਉੱਥੇ ਵੀ ਗੱਲ ਭਾਗ ਦੀ ਕੀਤੀ, ਪਰ ਨਾਲ ਕਹਿੰਦੇ ਨੇ ਭਾਗਹੀਣ ਭਰਮ ਚੋਟਾਂ ਖਾਵੇ। ਫਿਰ ਕਹਿੰਦੇ ਨੇ ਬਿਨ ਭਾਗਾਂ ਸਤ ਸੰਗ ਨਾ ਲੱਭੈ। ਹਜ਼ੂਰ ਦੀ ਬਾਣੀ ਵਿੱਚ ਇੱਕ ਹੋਰ ਪ੍ਰਮਾਣ ਆਉਂਦਾ, ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ। ਵੱਡਿਆਂ ਭਾਗਾਂ ਵਾਲਿਆਂ ਨੂੰ ਸਤ ਸੰਗਤ ਮਿਲੀ। ਹਜ਼ੂਰ ਦੀ ਬਾਣੀ ਵਿੱਚ ਇੱਕ ਹੋਰ ਸ਼ਬਚਨ ਆਉਂਦਾ ਕਿ ਸੰਤ ਸਭਾ ਓਟ ਗੁਰਪੂਰੇ, ਭਾਗਾਂ ਤੋਂ ਬਿਨਾਂ ਨਹੀਂ ਧੁਰ ਮਸਤਕ ਲੇਖ ਲਿਖਾਏ। ਸਾਹਿਬ ਦੀ ਬਾਣੀ ਵਿੱਚ ਇੱਕ ਹੋਰ ਬਚਨ ਆਉਂਦਾ ਕਿ ਭਾਗਾਂ ਤੋਂ ਬਿਨਾਂ ਸੰਗਤ ਨਹੀਂ। ਸਾਹਿਬ ਕਹਿੰਦੇ ਨੇ ਪੂਰਬ ਕਰਮ ਅੰਕੁਰ ਜਾਂ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ। ਕਹਿੰਦੇ ਨੇ ਜਦੋਂ ਪੂਰਬਲੇ ਕੀਤੇ ਹੋਏ ਬੀਜੇ ਹੋਏ ਕਰਮਾਂ ਦਾ ਬੀਜ ਪੁੰਗਰਿਆ ਤੇ ਫਿਰ ਕੀ ਮਿਲਿਆ, ਕੋਈ ਨਾਮ ਰਸਕ ਬੈਰਾਗੀ ਪੁਰਸ਼ ਜਿਹਦਾ ਕਿਰਦਾ ਨਾਮ ਵਿੱਚ ਬਹਿ ਤੁਰਿਆ। ਸਾਹਿਬ ਕਹਿੰਦੇ ਨੇ ਪੂਰਬਲੀ ਕਮਾਈ ਨਾਲ ਕਿਤੇ ਉਸ ਗੁਰਮੁਖ ਦੀ ਸੰਗਤ ਨਸੀਬ ਹੋ ਗਈ। ਪੂਰਬ ਕਰਮ ਅੰਕੁਰ ਜਾਂ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਤੇ ਉਹਨੂੰ ਮਿਲ ਕੇ ਕੀ ਹੋਇਆ। ਸਾਹਿਬ ਕਹਿਣ ਲੱਗੇ ਉਹਨੂੰ ਮਿਲਣ ਦੇ ਨਾਲ ਅੰਦਰ ਦਾ ਅੰਧਕਾਰ ਬਿਲਸ ਗਿਆ। ਮਿਲਿਓ ਅੰਧੇਰ ਮਿਟ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਕਈ ਜਨਮਾਂ ਦੀ ਅੰਦਰ ਸੁਰਤ ਜਿਹੜੀ ਸੁੱਤੀ ਸੀ ਉਹ ਜਾਗ ਪਈ ਤੇ ਚਿੱਤ ਵਿੱਚ ਆਇਆ ਸਾਹਿਬ ਕਿੰਨੇ ਸਤ ਸੰਗਤ ਕਰੋ ਤੇ ਆਪ ਜੀ ਆਉਂਦੇ ਹੋ। ਕਈ ਰੋਜ਼ਾਨਾ ਸੰਗਤ ਵਿੱਚ ਆਉਂਦੇ ਨੇ। ਵੇਖੋ ਹਰ ਇੱਕ ਦਾ ਕਾਰਜ ਵੀ ਆਪੋ ਆਪਣੇ, ਕੋਈ ਸਖਤ ਸ਼ਬਦ ਸੰਗਤ ਲਈ ਨਹੀਂ। ਕਈ ਹਫ਼ਤੇ ਬਾਅਦ ਆਉਂਦੇ ਨੇ, ਪਰ ਇੱਕ ਗੱਲ ਦੀ ਨਿਰਾਸ਼ਤਾ ਨਾ ਪੱਲੇ ਲੈ ਕੇ ਜਾਇਓ ਕਿ ਆਪਾਂ ਕੀ ਹਫ਼ਤੇ ਬਾਅਦ ਜੇ ਇੱਕ ਘੰਟਾ ਕੀਰਤਨ ਸੁਣਨੇ ਆ, ਬਾਣੀ ਸੁਣਨੇ ਆ, ਕਿ ਇੱਕ ਘੰਟੇ ਨੂੰ ਸਾਡਾ ਪਾਰ ਉਤਾਰਾ ਹੋ ਸਕਦਾ। ਤੇ ਇਹਦਾ ਅਰਥ ਇਹ ਵੀ ਨਾ ਸਮਝੀਏ ਕਿ ਆਪਾਂ ਆਲਸ ਕਰਨਾ ਸ਼ੁਰੂ ਕਰ ਦਈਏ। ਮੇਰੇ ਸਾਹਿਬ ਨੇ ਇੱਕ ਬਾਣੀ ਵਿੱਚ ਪ੍ਰਮਾਣ ਦਿੱਤਾ ਹੈ, ਕਹਿੰਦੇ ਨੇ ਘੰਟਾ ਕੀ ਇੱਥੋਂ ਤੱਕ, ਕਹਿੰਦੇ ਨੇ ਸਿੱਖਾ ਜੇ ਤੇਰਾ ਜੀਵਨ ਘੜਿਆ ਜਾਏ ਨਾ ਤੇ ਸੰਗਤ ਵਿੱਚ ਇੰਨੀ ਕੁ ਬਰਕਤ ਹੀ, ਜੇ ਅੱਧੀ ਤੋਂ ਅੱਧੀ ਘੜੀ ਵੀ ਅੰਦਰ ਟਿਕ ਜਾਏ ਤੇ ਉਹ ਵੀ ਤੇਰੀ ਜੀਵਨ ਨੂੰ ਪਲਟੇਗੀ। ਆ ਸਾਹਿਬ ਨੇ ਬਚਨ ਕੀਤਾ, ਆਪਾਂ ਪੜ੍ਹਨੇ ਕਬੀਰ, ਏਕ ਘੜੀ ਆਦੀ ਘੜੀ ਆਦੀ ਹੂਪਨ ਆਦ ਭਗਤਨ ਸੇਤੀ ਗੋਸ਼ਤੇ ਜੋ ਕੀਨੇ ਸੋ ਲਾਭ, ਅੱਧੀ ਤੋਂ ਅੱਧੀ ਘੜੀ ਵੀ ਤੇਰੇ ਜੀਵਨ ਨੂੰ ਪਲਟੇਗੀ। ਇੱਕ ਮਹਾਂਪੁਰਸ਼ ਹੋਏ ਨੇ ਸੇਵਾ ਪੰਥੀ, ਮੈਂ ਇੱਕ ਖਿਨ ਸਿਰਫ ਸੰਗਤ ਸੰਬੰਧੀ ਜਿਹੜੀ ਅਰਜ਼ ਕਰਨ ਲੱਗਾ, ਉਹਨਾਂ ਦਾ ਨਾਮ ਸੀ ਸ਼੍ਰੀ ਰਾਮ ਦਿੱਤਾ ਜੀ। ਉਹਨਾਂ ਨੇ ਗੁਰਮਤਿ ਦੀ ਗੱਲ ਸਮਝਾਉਣ ਲਈ ਛੋਟੀਆਂ ਛੋਟੀਆਂ ਸਾਖੀਆਂ ਲਈਆਂ। ਕਹਿੰਦੇ ਨੇ ਇੱਕ ਬੰਦਾ ਇੱਕ ਘੜੀ ਦੀ ਸੰਗਤ ਵੀ ਪਲਟ ਸਕਦੀ। ਇੱਕ ਬੰਦਾ ਉਹਦਾ ਕੰਮ ਸੀ ਕੇਵਲ ਚੋਰੀ ਕਰਨਾ। ਮੌਤ ਹੋਈ ਤੇ ਉਹਦੀ ਮੌਤ ਤੋਂ ਬਾਅਦ ਕੁਝ ਮਹੀਨੇ ਬਾਅਦ ਉਹਦੇ ਘਰ ਪੁੱਤਰ ਨੇ ਜਨਮ ਲਿਆ ਤੇ ਉਸ ਬੱਚੇ ਨੇ ਆਪਣੀ ਮਾਂ ਨੂੰ ਸਭ ਤੋਂ ਪਹਿਲਾਂ ਇਹ ਗੱਲ ਪੁੱਛੀ, ਮਾਂ ਮੇਰਾ ਬਾਪ ਕੰਮ ਕੀ ਕਰਦਾ ਸੀ ਜਦੋਂ ਹੋਸ਼ ਸੰਭਾਲੀ। ਉਹਨੇ ਸੱਚ ਕਿਹਾ, ਪੁੱਤਰ ਤੇਰਾ ਬਾਪੂ ਚੋਰੀ ਕਰਦਾ ਸੀ। ਉਹ ਪਿਓ ਦੇ ਸੰਸਕਾਰ ਨਾਲ ਜੁੜੇ, ਕਹਿੰਦਾ ਮਾਂ ਚੋਰੀ ਮੈਂ ਨਹੀਂ ਕਰਾਂਗਾ। ਕਹਿੰਦੇ ਨੇ ਉਹਨੇ ਸੰਗਤ ਦੇ ਨੇੜੇ, ਮੰਦਰ ਦੇ ਨੇੜੇ, ਧਰਮਸ਼ਾਲਾ ਦੇ ਨੇੜੇ ਨਾ ਢੁਕਣਾ। ਤੇ ਅੱਜ ਕਿਸੇ ਕਹਿ ਦਿੱਤਾ, ਘੜੀ ਤੂੰ ਨਮਸਕਾਰ ਹੀ ਕਰ ਲਿਆ ਕਰ ਮੰਦਰ ਤੋਂ ਬਾਹਰ ਸੁੱਖ ਬਹਿ ਕੇ, ਧਰਮਸ਼ਾਲਾ ਤੋਂ ਬਾਹਰ ਬਹਿ ਕੇ। ਕਹਿੰਦੇ ਨੇ ਇੱਕ ਦਿਨ ਉਹ ਧਰਮਸ਼ਾਲਾ ਦੇ ਅੱਗੋਂ ਲੰਘਿਆ ਤੇ ਪੁਜਾਰੀ ਜਿਹੜਾ ਸੀ ਉਹ ਕਥਾ ਪਿਆ ਕਰੇ ਤੇ ਉਹਨੇ ਕਥਾ ਕਰਦਿਆਂ ਇੱਕ ਸ਼ਬਦ ਕਹਿ ਦਿੱਤਾ ਵੀ ਜਿਹੜੀ ਦੇਵੀ ਦੇਵਤੇ ਹੁੰਦੇ ਨੇ ਨਾ, ਇੱਕ ਤਾਂ ਉਹ ਅੱਖ ਨਹੀਂ ਝਮਕਦੇ ਤੇ ਦੂਸਰਾ ਉਹਨਾਂ ਦਾ ਪਰਛਾਵਾਂ ਨਹੀਂ ਹੁੰਦਾ। ਧਿਆਨ ਦਿਆ ਜੀ, ਸਿਰਫ ਸਮਝਾਉਣ ਲਈ ਵੀ ਇੱਕ ਆਵਾਜ਼ ਪਈ ਲੰਘਦਿਆਂ, ਜਿਵੇਂ ਬੰਦਾ ਕੁਛ ਸੁਣ ਲੈ ਕਿ ਦੇਵੀ ਦੇਵਤੇ ਦਾ ਪਰਛਾਵਾਂ ਨਹੀਂ ਤੇ ਜੇ ਕਿਤੇ ਪ੍ਰਗਟ ਹੋਵੇ ਉਹ ਆਪਣੀ ਅੱਖ ਕਦੀ ਨਹੀਂ ਝਮਕਦਾ। ਕਹਿੰਦੇ ਨੇ ਉਸ ਬੰਦੇ ਨੇ ਸੁਣ ਲਿਆ, ਚੋਰੀ ਕੀਤੀ, ਇੱਕ ਦਿਨ ਉਹ ਕਾਬੂ ਆ ਗਿਆ, ਰਾਜੇ ਨੇ ਪਕੜ ਲਿਆ, ਮਾਰਿਆ ਕੁੱਟਿਆ, ਪਰ ਉਹ ਮੰਨੇ ਨਾ। ਅਖੀਰ ਤੇ ਇੱਕ ਔਰਤ ਜਿਹੜੀ ਕਈ ਰੂਪ ਧਾਰਨ ਕਰਦੀ ਸੀ ਕਹਿਣ ਲੱਗੀ, ਰਾਜਨ ਮੈਂ ਦੇਵੀ ਦਾ ਰੂਪ ਬਣਾ ਕੇ ਇਹਦੇ ਕੋਲ ਜਾਵਾਂਗੀ, ਰਾਤ ਨੂੰ ਸਾਰੇ ਦਰਵਾਜ਼ੇ ਖੋਲ ਦਿਆ ਜੇ ਇਹਨੂੰ ਪ੍ਰਭਾਵ ਮਿਲੇ ਕਿ ਜਿਵੇਂ ਮਾਂ ਮਾਈ ਆ ਗਈ ਏ, ਜੋ ਕੁਝ ਇਹਨੇ ਕਿਹਾ ਮੈਂ ਉਹਦੇ ਤੋਂ ਸੱਚ ਬੁਲਾ ਦਿਆਂਗੀ।
ਕਹਿੰਦੇ ਨੇ ਦੂਸਰੀ ਰਾਤ ਨੂੰ ਇਹ ਔਰਤ ਨੇ ਅਸ਼ਟਭੁਜੀ ਬਣ ਕੇ ਅੱਠ ਬਾਹਾਂ ਬਣਾ ਕੇ ਸਿਰ ਤੇ ਮੁਕਟ ਲਾ ਕੇ ਤੇ ਪਹਿਲਾਂ ਦਿੱਤੀ ਹੋਈ ਤਰਤੀਬ ਅਨੁਸਾਰ ਜੇਲ੍ਹ ਦੇ ਬੂਹੇ ਖੋਲ੍ਹ ਦਿੱਤੇ ਤੇ ਅੰਦਰ ਪ੍ਰਵੇਸ਼ ਕੀਤੀ ਤੇ ਅਚਨਚੇਤ ਉਸ ਬੱਚੇ ਦੇ ਚੋਰ ਦੇ ਸਿਰ ਤੇ ਹੱਥ ਰੱਖ ਕੇ ਕਹਿੰਦੀ, ਬੇਟਾ ਤੂੰ ਸੱਚ ਬੋਲ, ਤੂੰ ਸੱਚ ਕਹਿ ਦੇ ਮੈਂ ਚੋਰੀ ਕੀਤੀ ਹੈ, ਦੇਖ ਮੈਂ ਤੈਨੂੰ ਅੱਜ ਛਡਾਉਣ ਵਾਸਤੇ ਆਈ ਹਾਂ, ਤੂੰ ਇੱਕ ਵਾਰੀ ਬੋਲ ਦੇ। ਤੇ ਰਾਜੇ ਦੇ ਆਦਮੀ ਉਹਦੇ ਬਿਆਨ ਨੋਟ ਕਰਨ ਨੂੰ ਲੋਕ ਕੇ ਬੈਠੇ, ਉਹਨੇ ਦੇਖਿਆ ਕਹਿੰਦਾ ਵੀ ਦੇਵੀ ਮਾਂ ਪ੍ਰਗਟ ਹੋ ਗਈ। ਅਚਨਚੇਤ ਕੰਨਾਂ ਵਿੱਚ ਧਰਮਸ਼ਾਲਾ ਵਾਲੀ ਆਵਾਜ਼ ਪਈ, ਜਿੱਦਣ ਦੇਵਤਾ ਜਾਂ ਦੇਵੀ ਪ੍ਰਗਟ ਹੋਵੇ ਇੱਕ ਤਾਂ ਉਹਦਾ ਪਰਛਾਵਾਂ ਨਹੀਂ ਹੁੰਦਾ ਤੇ ਦੂਜੀਆਂ ਉਹ ਕਦੀ ਅੱਖਾਂ ਨਹੀਂ ਚਮਕਦੀ। ਹੁਣ ਦੇਖੋ ਸੁਣੀ ਇੱਕ ਗੱਲ, ਹੀ ਫਾਂਸੀ ਲੱਗਣੀ ਹੈ ਜੇ ਉਹ ਮੰਨਦਾ। ਤੇ ਉਹਨੇ ਦੇਖਿਆ ਵੀ ਇਹ ਔਰਤ ਅੱਖਾਂ ਵੀ ਚਮਕਦੀ ਏ, ਇਹਦਾ ਪਰਛਾਵਾਂ ਵੀ ਜ਼ਮੀਨ ਤੇ ਪੈਂਦਾ ਹੈ। ਮਨ ਨੇ ਕਿਹਾ, ਮਣਾ ਤੇਰੇ ਨਾਲ ਠੱਗੀ ਪਈ ਹੁੰਦੀ ਏ, ਕੋਈ ਛਲ ਹੁੰਦਾ, ਤੂੰ ਮੰਨੀ ਨਾ, ਇਹ ਬਹਿਰੂਪਣ। ਉਹਨੇ ਬੜੇ ਤਰਲੇ ਲੈ, ਪਰ ਕਹਿੰਦੇ ਨੇ ਉਹ ਮੰਨਿਆ ਨਾ। ਅਖੀਰ ਤੇ ਜਦੋਂ ਉਹਨਾਂ ਛੱਡ ਦਿੱਤਾ ਨਾ, ਤੇ ਸਭ ਤੋਂ ਪਹਿਲਾਂ ਧਰਮਸ਼ਾਲਾ ਵੀ ਜਾ ਕੇ ਨਮਸਕਾਰ ਕਰਕੇ ਕਹਿੰਦਾ ਕਿ ਪ੍ਰਭੂ, ਜੇ ਇੱਕ ਘੜੀ ਦਾ ਕੋਈ ਚੰਗਾ ਸ਼ਬਦ ਸੁਣਿਆ ਕੰਨਾਂ ਵਿੱਚ, ਮੈਂ ਬਾਈ ਤੋਂ ਬਚ ਸਕਣਾ, ਮੈਂ ਫਾਂਸੀ ਦੇ ਫੰਦੇ ਤੋਂ ਮੁਕਤ ਹੋ ਗਿਆ। ਤੇ ਜਿੱਦਣ ਤੇਰੇ ਨਾਮ ਦੀ ਆਵਾਜ਼ ਮੇਰੇ ਕੰਨਾਂ ਵਿੱਚ ਪੈ ਗਈ, ਮੈਂ ਜਮਦੂਤਾਂ ਦੀਆਂ ਫਾਹੀਆਂ ਤੋਂ ਬਚ ਜਾਵਾਂ। ਸਿਰਫ ਆਵਾਜ਼ ਇੱਕ ਘੜੀ ਪਈ, ਤੇ ਸਾਹਿਬ ਨੇ ਬਾਣੀ ਵਿੱਚ ਵੀ ਪ੍ਰਮਾਣ ਦਿੱਤੇ। ਖੈਰ ਉਹ ਸਾਧ ਸੰਗਤ ਆਪ ਜੀ ਕਰਦੇ ਹੋ, ਸਾਹਿਬ ਕਹਿੰਦੇ ਇੱਕ ਘੜੀ ਵੀ ਕਰ ਲੈ, ਉਹਦਾ ਜੀਵਨ ਵਿੱਚ ਲਾਭ ਹੈ ਘਾਟਾ ਨਹੀਂ। ਮੈਂ ਜਿਹੜੀ ਅਰਜ਼ ਕਰਨ ਲੱਗਾ, ਸਾਹਿਬ ਗੁਰੂ ਗੋਬਿੰਦ ਰਾਏ ਮਹਾਰਾਜ, ਕਿਉਂਕਿ ਉਸ ਵਕਤ ਅਜੇ ਅੰਮ੍ਰਿਤ ਦੀ ਦਾਤ ਤਿਆਰ ਨਹੀਂ ਹੋਈ, ਅਨੰਦਪੁਰ ਸਾਹਿਬ ਦੀ ਧਰਤੀ ਜਿਹਨੂੰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਹਿਲੂਰ ਦੀ ਰਿਆਸਤ ਵਿੱਚੋਂ ਜ਼ਮੀਨ ਖਰੀਦ ਕੇ ਸ਼ਹਿਰ ਵਸਾਇਆ ਸੀ, ਇਸ ਦਾ ਪਹਿਲਾ ਨਾਮ ਸੀ ਮਾਖੋਵਾਲ। ਪਰਤ ਕੇ ਹਜ਼ੂਰ ਨੇ ਇਸ ਸ਼ਹਿਰ ਦਾ ਨਾਮ ਰੱਖਿਆ ਸੀ ਚੱਕ ਨਾਨਕੀ। ਤੇ ਸਿੱਖ ਵਿਦਵਾਨ ਪ੍ਰਿੰਸੀਪਲ ਸਤਬੀਰ ਸਿੰਘ ਲਿਖਦੇ ਨੇ, ਜਦੋਂ ਹਜ਼ੂਰ ਗੁਰੂ ਤੇਗ ਬਹਾਦਰ ਜੀ ਪਟਨੇ ਤੋਂ ਵਾਪਸ ਚੱਕ ਨਾਨਕੀ ਆਏ ਨੇ, ਤੇ ਕੁਝ ਸਮਾਂ ਇੱਥੇ ਠਹਿਰ ਕੇ ਆਪਣੇ ਪਰਿਵਾਰ ਨੂੰ ਪਟਨੇ ਤੋਂ ਬੁਲਾਇਆ, ਤੇ ਗੁਰੂ ਗੋਬਿੰਦ ਰਾਏ ਦੀ ਉਮਰ 7 ਸਾਲ ਦੇ ਕਰੀਬ ਹੋ ਚੁੱਕੀ ਸੀ, ਕਹਿੰਦੇ ਨੇ ਅਨੰਦਪੁਰ ਸਾਹਿਬ ਦੀ ਧਰਤੀ ਜਿਹਦਾ ਨਾਮ ਚੱਕ ਨਾਨਕੀ ਸੀ, ਆਪਣੇ ਪਿਤਾ ਦੀ ਧਰਤੀ ਤੇ ਆਪਣੇ ਘਰ ਵੀ ਜਦੋਂ ਗੁਰੂ ਗੋਬਿੰਦ ਰਾਏ ਆਏ, ਮਾਤਾ ਗੁਜਰੀ ਨਾਲ, ਗੁਰੂ ਗੋਬਿੰਦ ਰਾਏ ਦੀ ਦਾਦੀ ਮਾਤਾ ਨਾਨਕੀ ਨਾਲ, ਕੀਰਤਪੁਰ ਸਾਹਿਬ ਤੋਂ ਲੰਘ ਕੇ ਜਗੋ ਚੱਕ ਨਾਨਕੀ ਪਹੁੰਚੇ, ਤੇ ਗੁਰੂ ਤੇਗ ਬਹਾਦਰ ਜੀ ਸ਼ਹਿਰ ਤੋਂ ਬਾਹਰ ਨਿਕਲ ਕੇ, ਪਿੰਡ ਤੋਂ ਬਾਹਰ ਨਿਕਲ ਕੇ ਜਦੋਂ ਲੈਣ ਵਾਸਤੇ ਗਏ, ਤੇ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਰਾਏ ਨੇ ਪਿਤਾ ਗੁਰੂ ਦੇ ਚਰਨਾਂ ਵਿੱਚ ਮੱਥਾ ਟੇਕਿਆ। ਕਹਿੰਦੇ ਚਰਨਾਂ ਦੀ ਧੂੜ, ਬਾਪੂ ਦੇ ਚਰਨਾਂ ਦੀ ਧੂੜ ਆਪਣੇ ਮਸਤਕ ਤੇ ਲਾਈ, ਤੇ ਮਾਂ ਗੁਜਰੀ ਕੋਲ ਖਲੋਤੀ ਸੀ, ਉਹਦੇ ਵੱਲ ਨੇਤਰ ਭਰ ਕੇ ਸ਼ਬਦ ਕਹਿ ਆਨੰਦ ਭਇਆ ਮੇਰੀ ਮਾਏ, ਸੱਤ ਗੁਰੂ ਮੈਂ ਪਾਇਆ। ਉਸ ਦਿਨ ਤੋਂ ਬਾਅਦ ਇਸ ਸ਼ਹਿਰ ਦਾ ਨਾਮ, ਜਿਹਦਾ ਨਾਮ ਚੱਕ ਨਾਨਕੀ ਸੀ, ਮੇਰੇ ਗੁਰੂ ਤੇਗ ਬਹਾਦਰ ਜੀ ਨੇ ਇਹਦਾ ਨਾਮ ਅਨੰਦਪੁਰ ਸਾਹਿਬ ਰੱਖ ਦਿੱਤਾ। ਜੋ ਤਵਾਰੀਖ ਵਿੱਚ ਸਾਨੂੰ ਮਿਲਦਾ, ਸਾਹਿਬ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੋਈ, ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੇ ਤਨ ਦੇ ਦੋ ਸੰਸਕਾਰ ਕੀਤੇ ਗਏ। ਇੱਕ ਸੰਸਕਾਰ ਰਕਾਬਗੰਜ ਦੀ ਧਰਤੀ ਤੇ ਕੀਤਾ, ਤੇ ਜਿਸ ਥਾਂ ਤੇ ਗੁਰੂ ਤੇਗ ਬਹਾਦਰ ਜੀ ਦੇ ਸੀਸ ਨੂੰ ਉਤਾਰਿਆ ਸੀ ਉਸ ਥਾਂ ਦਾ ਨਾਮ ਸੀਸਗੰਜ ਰੱਖਿਆ। ਦੂਸਰਾ ਸੀਸ ਦਾ ਸੰਸਕਾਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਕੀਤਾ। ਅੱਜ ਵੀ ਤੁਸੀਂ ਜਾਓ, ਉੱਥੇ ਵੀ ਇੱਕ ਗੁਰਦੁਆਰਾ ਹੈ ਜਿਹਦਾ ਨਾਮ ਹੈ ਸੀਸਗੰਜ। ਗੁਰੂ ਗੋਬਿੰਦ ਰਾਏ ਨੇ ਪਿਤਾ ਗੁਰੂ ਦੇ ਸੀਸ ਦਾ ਸੰਸਕਾਰ ਕੀਤਾ, ਤੇ ਜਦੋਂ ਚਿਖਾ ਨੂੰ ਅੱਗ ਦਿਖਾਈ, ਲਾਂਬੂ ਲਾਟਾਂ ਅੱਗ ਦੀਆਂ ਬਾਹਰ ਨਿਕਲੀਆਂ, ਉਸ ਵਕਤ ਮੇਰੇ ਗੁਰੂ ਗੋਬਿੰਦ ਰਾਏ ਦੇ ਨਾਲ ਉਹਨਾਂ ਦੀ ਭੂਆ ਬੀਬੀ ਵੀਰੋ ਦੇ 5 ਪੁੱਤਰ ਜਿਹੜੇ ਨੇ, ਭੂਆ ਦੇ ਪੁੱਤਰ, ਉਹ ਆਪਣੇ ਮਾਮੇ ਦੇ ਸੀਸ ਦੀ ਬਲਦੀ ਚਿਖਾ ਨੂੰ ਦੇਖਦੇ ਪਏ ਸਨ। ਮਾਮਾ ਕਿਰਪਾਲ ਚੰਦ ਉਹ ਚਿਖਾ ਨੂੰ ਤੱਕਦੇ ਪਏ ਸਨ। ਭਾਈ ਜੈਤੇ ਵਰਗਾ ਜਿਹੜਾ ਗੁਰੂ ਕਾ ਬੇਟਾ ਬਣਿਆ, ਉਹ ਚਿਖਾ ਨੂੰ ਬਲਦੀ ਹੋਈ ਨੂੰ ਤੱਕਦਾ ਪਿਆ ਸੀ, ਤੇ ਜਿਉਂ ਜਿਉਂ ਅੱਗ ਦੀਆਂ ਲਾਟਾਂ ਬਾਹਰ ਨਿਕਲਣ, ਤੇ ਸਾਹਿਬ ਗੁਰੂ ਗੋਬਿੰਦ ਰਾਏ ਦੇ ਮਨ ਨੇ ਇੱਕ ਦ੍ਰਿੜ ਇਰਾਦਾ ਕੀਤਾ ਸੀ ਕਿ ਜਿਹੜੀ ਇਹ ਦਲਦਲ ਜ਼ੁਲਮ ਦੀ ਅੱਗ ਇਹ ਭੱਠੀ ਬਲਦੀ ਪਈ ਏ, ਇਸ ਬਲਦੀ ਹੋਈ ਜ਼ੁਲਮ ਦੀ ਲਾਟ ਨੂੰ ਮੈਂ ਸਦਾ ਲਈ ਬਜਾ ਦੇਵਾਂਗਾ। ਅਰਜ਼ ਕਰਨੀ ਹੈ ਭੰਗਾਣੀ ਤੇ ਜੁੱਧ ਸੰਬੰਧੀ, ਪਰ ਸਿਰਫ ਆਪਣੇ ਤਵਾਰੀਖ ਦੇ ਪਿਛੋਕੜ ਜਿਹੜੇ ਪੰਨੇ ਨੇ ਉਹਨਾਂ ਸੰਬੰਧੀ ਅਰਜ਼ ਕਰਕੇ।
ਹਜ਼ੂਰ ਪਿਤਾ ਦੀ ਸ਼ਹਾਦਤ ਤੋਂ ਬਾਅਦ ਅਨੰਦਪੁਰ ਸਾਹਿਬ ਟਿਕ ਗਏ ਤੇ ਜਦੋਂ ਸੰਗਤਾਂ ਆਉਣ ਲੱਗੀਆਂ ਤੇ ਅਸਾਮ ਦੀ ਧਰਤੀ ਦਾ ਇੱਕ ਰਾਜਾ ਸੀ ਰਤਨ ਰਾਏ, ਜਿਹਦਾ ਜਨਮ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਕਿਰਪਾ ਨਾਲ ਹੋਇਆ ਸੀ। ਤੇ ਕਹਿੰਦੇ ਨੇ ਇਸ ਦੇ ਬਾਪੂ ਨੇ, ਰਤਨ ਰਾਏ ਦੇ ਪਿਤਾ ਨੇ ਗੁਰੂ ਤੇਗ ਬਹਾਦਰ ਜੀ ਨੂੰ ਪੁੱਛਿਆ ਕਿ ਮਹਾਰਾਜ ਜਦੋਂ ਮੇਰੇ ਪੁੱਤਰ ਦਾ ਜਨਮ ਹੋਵੇ ਤੇਰੀ ਬਖਸ਼ਿਸ਼ ਦੀ ਨਿਸ਼ਾਨੀ ਕੀ? ਤੇ ਭਾਈ ਵੀਰ ਸਿੰਘ ਕਹਿੰਦੇ ਨੇ ਇੱਕ ਤਾਂ ਉਹਦੇ ਮੱਥੇ ਉੱਤੇ ਕੇਸਾਂ ਦੀ ਲਿਟ ਸੀ ਤੇ ਦੂਸਰਾ ਜਦੋਂ ਉਹਦੇ ਮੱਥੇ ਨੂੰ ਤੱਕਦੇ ਤਾਂ ਤੇ ਇੰਜ ਲੱਗਦਾ ਸੀ ਜਿਵੇਂ ਲਿਖੇ ਹੋਏ ਇੱਕ ਓਅੰਕਾਰ ਦੀ ਝਲਕ ਪੈਂਦੀ ਹੋਵੇ। ਕਈ ਵਾਰੀ ਉਹਨੇ ਦਰਪਣ ਵਿੱਚ ਖਲੋਣਾ ਤੇ ਪੁੱਛਣਾ ਮਾਂ ਮੇਰੇ ਮੱਥੇ ਤੇ ਆ ਸ਼ਾਹੀ ਕਾ ਦੀਏ, ਤੇ ਭਾਈ ਵੀਰ ਸਿੰਘ ਲਿਖਦੇ ਨੇ ਮਾਂ ਕਹਿਣਾ ਪੁੱਤਰ ਇਹ ਸ਼ਾਹੀ ਨਹੀਂ, ਇਹ ਗੁਰੂ ਨਾਨਕ ਸਾਹਿਬ ਦੇ ਘਰ ਦੀ ਨਿਸ਼ਾਨੀ ਆ, ਉਹਦਾ ਨਿਸ਼ਾਨੀ ਗੁਰੂ ਨਾਨਕ ਦੀ ਕਿਰਪਾ ਨਾਲ ਤੇਰੀ ਆਮਦ ਹੋਈ। ਫਿਰ ਉਹਦੇ ਮਨ ਵਿੱਚ ਇੱਕ ਤੀਬਰ ਤਾਂਘ ਪੈਦਾ ਹੋਈ ਭੰਗਾਣੀ ਦੇ ਯੁੱਧ ਦਾ ਕਾਰਨ ਕੀ ਮਾਂ, ਕਿ ਮੈਂ ਉਸ ਗੁਰੂ ਦੇ ਦਰਸ਼ਨ ਕਰਨੇ ਨੇ ਜਿਹਦੀ ਕਿਰਪਾ ਨਾਲ ਮੈਂ ਸੰਸਾਰ ਤੇ ਆਇਆ। ਤੇ ਮਾਂ ਹੋਕਾ ਭਰ ਕੇ ਕਹਿੰਦੀ ਸੀ ਪੁੱਤਰ ਜਿਹਦੀ ਕਿਰਪਾ ਨਾਲ ਤੁਸੀਂ ਦਰ ਤੇ ਇਸ ਸੰਸਾਰ ਤੇ ਆਏ, ਉਹ ਆਪਣਾ ਠੀਕਰਾ ਦਿੱਲੀ ਦੇ ਬਾਦਸ਼ਾਹ ਦੇ ਸਿਰ ਤੇ ਭੰਨ ਕੇ ਪ੍ਰਭਪੁਰ ਪਿਆਨਾ ਕਰ ਗਏ ਨੇ। ਉਹਨਾਂ ਦੇ ਤਖ਼ਤ ਦੇ ਮਾਲਕ ਉਹਨਾਂ ਦੇ ਪੁੱਤਰ ਤੇਰੀ ਉਮਰ ਦੇ ਗੁਰੂ ਗੋਬਿੰਦ ਰਾਏ ਟਿਕਾ। ਮਾਂ ਗੁਰੂ ਤੇ ਗੁਰੂ ਹੀ ਹਨ, ਮੈਨੂੰ ਉਸ ਸਤਿਗੁਰੂ ਦੇ ਦਰ ਤੇ ਲੈ ਜਾ। ਜਦੋਂ ਰਤਨ ਰਾਏ ਅਸਾਮ ਤੋਂ ਤੁਰਿਆ, ਕਿੱਥੋਂ ਕਿੱਥੋਂ ਤੱਕ ਬਾਬੇ ਨਾਨਕ ਦੀ ਸਿੱਖੀ ਫੈਲੀ ਸੀ। ਇਹਨੇ ਇੱਕ ਕੀਮਤੀ ਹਾਥੀ ਆਪਣੇ ਘਰੋਂ ਲਿਆ ਜਿਸ ਦਾ ਨਾਮ ਪ੍ਰਸਾਦੀ ਹਾਥੀ ਰੱਖਿਆ ਗਿਆ ਸੀ। ਦੂਸਰਾ ਇਹਨੇ ਚੰਦਨ ਦੀ ਚੌਂਕੀ ਆਪਣੇ ਘਰੋਂ ਲਈ। ਤੀਸਰਾ ਇਹਨੇ ਪੰਜ ਕਲਾ ਸ਼ਸਤਰ ਲਿਆ। ਇਹ ਤਿੰਨੇ ਚੀਜ਼ਾਂ ਲੈ ਕੇ ਮੇਰੇ ਗੁਰੂ ਗੋਬਿੰਦ ਰਾਏ ਦੇ ਦਰਬਾਰ ਵਿੱਚ ਇਹ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਆਏ। ਸਾਧ ਸੰਗਤ, ਜਦੋਂ ਇਹ ਪਹੁੰਚਿਆ ਅਨੰਦਪੁਰ ਸਾਹਿਬ ਦੀ ਧਰਤੀ ਤੇ, ਗੁਰੂ ਗੋਬਿੰਦ ਰਾਏ ਦੇ ਇਹਨੇ ਦੀਦਾਰ ਕੀਤੇ। ਮੈਂ ਇਹ ਅਰਜ਼ ਸਨੋਜੇ ਵੀ ਕਰਕੇ ਆਇਆ, ਸਿਰਫ ਇੱਕੋ ਵਿਸ਼ਾ ਰੱਖਿਆ ਸੀ ਵੀ ਤਵਾਰੀਖ ਦੇ ਪੰਨੇ ਆਪ ਨਾਲ ਸਾਂਝੇ ਕਰ ਸਕਾਂ, ਕੇਵਲ ਅੱਜ ਦਾ ਸਬਜੈਕਟ ਇਤਿਹਾਸ ਵਿੱਚੋਂ। ਇਹ ਤਿੰਨੇ ਚੀਜ਼ਾਂ ਲੈ ਕੇ ਗੁਰੂ ਗੋਬਿੰਦ ਰਾਏ ਦੇ ਚਰਨਾਂ ਵਿੱਚ ਇਹਨੇ ਨਮਸਕਾਰ ਕੀਤੀ। ਤੇ ਜਿਹੜਾ ਇਹ ਹਾਥੀ ਸੀ, ਇਹਦਾ ਪੂਰਾ ਰੰਗ ਜਿਹੜਾ ਸੀ ਉਹ ਚਿੱਟਾ ਸੀ, ਇਹਦੀ ਸੁੰਡ ਤੋਂ ਲੈ ਕੇ ਪੂੰਛ ਤੱਕ ਸਾਰੇ ਤਨ ਤੇ ਇੱਕ ਕਾਲੀ ਜੀ ਧਾਰੀ ਸੀ। ਤੇ ਸਿੱਖ ਵਿਦਵਾਨ ਕਹਿੰਦੇ ਨੇ ਇੰਨਾ ਸਿਆਣਾ ਸੀ, ਆਪਣੀ ਸੁੰਡ ਵਿੱਚ ਚੌਰ ਪਕੜ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਸੀਸ ਉੱਤੇ ਚੌਰ ਕਰਦਾ ਸੀ। ਜਦੋਂ ਹਜ਼ੂਰ ਨੇ ਸ਼ਿਕਾਰ ਖੇਡ ਕੇ ਆਉਣਾ, ਇਹ ਹਾਥੀ ਸੁੰਡ ਵਿੱਚ ਪਾਣੀ ਭਰ ਕੇ ਸਾਹਿਬ ਦੇ ਚਰਨਾਂ ਨੂੰ ਮਲ ਕੇ ਪਾਣੀ ਨਾਲ ਧੋਂਦਾ ਸੀ, ਤੇ ਧੋਣ ਤੋਂ ਬਾਅਦ ਆਪਣੀ ਸੁੰਡ ਵਿੱਚ ਕੱਪੜਾ ਪਕੜ ਕੇ ਸਾਹਿਬ ਦੇ ਚਰਨਾਂ ਨੂੰ ਸਾਫ਼ ਕਰਦਾ ਸੀ। ਤੀਸਰਾ ਕੰਮ ਇਹਨੇ ਕੀ ਕਰਨਾ, ਜਦੋਂ ਸਤਿਗੁਰੂ ਨੇ ਤੀਰ ਚਲਾਣੇ, ਭਾਵੇਂ ਤੀਰ ਇੱਕ ਦੋ ਚਾਰ ਮੀਲ ਤੇ ਜਾਏ, ਹਜ਼ਾਰਾਂ ਤੀਰਾਂ ਵਿੱਚੋਂ ਗੁਰੂ ਗੋਬਿੰਦ ਸਿੰਘ ਦੇ ਤੀਰ ਨੂੰ ਪਹਿਚਾਣ ਕੇ ਉੱਥੋਂ ਲਿਆ ਕੇ ਸਾਹਿਬ ਦੇ ਚਰਨਾਂ ਵਿੱਚ ਰੱਖ ਦਿੰਦਾ ਸੀ। ਇੰਨਾ ਸਿਖਾਇਆ, ਸਾਹਿਬ ਦੀ ਚਰਨਾਂ ਦੀ ਸੇਵਾ ਕਰਦਾ ਰਿਹਾ। ਜਿਹੜਾ ਪੰਜ ਕਲਾ ਸ਼ਸਤਰ ਸੀ, ਇਹਦੀ ਕਲਾ ਦਬਾਉਂਦੇ ਸਨ ਗਾਤਰੇ ਦੀ ਕਿਰਪਾਨ ਬਣ ਜਾਂਦੀ ਸੀ। ਸ਼ਸਤਰ ਇੱਕੋ ਹੀ ਸੀ, ਕਲਾ ਦਬਾਣੀ ਵਿੱਚੋਂ ਪਸ਼ਤੌਲ ਨਿਕਲਣਾ, ਕਲਾ ਦਬਾਣੀ ਵਿੱਚੋਂ ਖੰਜਰ ਬਣ ਜਾਣਾ, ਛੋਟੀ ਜੀ ਗੁਰਜ ਬਣ ਜਾਣੀ। ਕਹਿਣ ਤੋਂ ਮੁਰਾਦ ਇੱਕ ਸ਼ਸਤਰ ਵਿੱਚੋਂ ਕਲਾ ਦਬਾਣ ਨਾਲ, ਬਟਨ ਦਬਾਣ ਨਾਲ ਪੰਜ ਸ਼ਸਤਰ ਦੇੜੇ ਤੁਹਾਨੂੰ ਨਿਕਲ ਆਉਂਦੇ ਸਨ। ਫਿਰ ਇਹਨੇ ਕੀਮਤੀ ਇੱਕ ਚੰਦਨ ਦੀ ਚੌਂਕੀ ਭੇਟ ਕੀਤੀ। ਸਾਹਿਬ ਦੇ ਚਰਨਾਂ ਵਿੱਚ ਦਾਤਾਂ ਦੇ ਕੇ ਰਤਨ ਰਾਏ ਵਾਪਸ ਚਲਾ ਗਿਆ। ਤੇ ਜਿਸ ਰਿਆਸਤ ਵਿੱਚ ਅਨੰਦਪੁਰ ਸਾਹਿਬ ਵਸਿਆ, ਉਸ ਰਿਆਸਤ ਦਾ ਨਾਮ ਸੀ ਕਹਿਲੂਰ, ਤੇ ਕਹਿਲੂਰ ਦਾ ਉਸ ਵਕਤ ਰਾਜਾ ਸੀ ਭੀਮ ਚੰਦ। ਕਹਿੰਦੇ ਨੇ ਇੱਕ ਵਾਰੀ ਇਹ ਸਾਹਿਬ ਦੇ ਦਰਬਾਰ ਵਿੱਚ ਆਇਆ ਜੋ ਭੰਗਾਣੀ ਦੇ ਯੁੱਧ ਦਾ ਮੁੱਢ ਵੱਜਦਾ। ਸਤਿਗੁਰੂ ਦੇ ਘਰ ਵਿੱਚ ਆਇਆ, ਇਸ ਪ੍ਰਸਾਦੀ ਹਾਥੀ ਨੂੰ ਤੱਕਿਆ, ਚੰਦਨ ਦੀ ਚੌਂਕੀ ਤੱਕੀ, ਪੰਜ ਕਲਾ ਸ਼ਸਤਰ ਤੱਕਿਆ, ਤੇ ਗੁਰੂ ਕੇ ਦਰਬਾਰ ਦੀ ਮਹਿਮਾ ਦੇਖ ਕੇ ਅੰਦਰ ਜਿਹੜਾ ਇੱਕੋ ਦਮ ਈਰਖਾ ਵਿੱਚ ਭੜਕ ਉੱਠਿਆ। ਇੱਕ ਫਕੀਰ ਬੰਦਾ ਪਹਾੜੀ ਤੇ ਰਹਿੰਦਾ, ਇਹਦੇ ਕੋਲ ਇੰਨੀਆਂ ਕੀਮਤੀ ਵਸਤੂਆਂ, ਇਹ ਦਾਤਾਂ, ਇਹ ਚੀਜ਼ਾਂ ਤਾਂ ਮੇਰੇ ਵਰਗੇ ਰਾਜੇ ਦੇ ਘਰ ਵਿੱਚ ਹੋਣੀਆਂ ਚਾਹੀਦੀਆਂ। ਮਨ ਨੇ ਇੱਕ ਫੁਰਨਾ ਬਣਾ ਲਿਆ, ਮਨਾ ਜਿਵੇਂ ਕਿਵੇਂ ਹੋਵੇ ਗੁਰੂ ਗੋਬਿੰਦ ਸਿੰਘ ਤੋਂ ਛਲ ਕਰਕੇ, ਧੱਕਾ ਕਰਕੇ, ਜ਼ੋਰ ਕਰਕੇ ਇਹ ਚੀਜ਼ਾਂ ਮੈਂ ਖੋਹ ਕੇ ਆਪਣੇ ਘਰ ਲਿਆਉਣੀਆਂ। ਵਾਪਸ ਤਾਂ ਗਿਆ ਚਲਾ, ਪਰ ਕੁਝ ਦਿਨਾਂ ਤੋਂ ਬਾਅਦ ਭੀਮ ਚੰਦ ਦੇ ਪੁੱਤਰ ਦਾ ਨਾਮ ਸੀ ਅਜਮੇਰ ਚੰਦ। ਇਹਦਾ ਰਿਸ਼ਤਾ ਕਹਿੰਦੇ ਨੇ ਇੱਕ ਸ੍ਰੀਨਗਰ ਰਿਆਸਤ ਹੈ, ਉਸ ਵਕਤ ਰਿਆਸਤ ਸੀ, ਖੇਮਕੁੰਡ ਸਾਹਿਬ ਨੂੰ ਜਾਓ, ਅਜੇ ਵੀ ਇਹ ਪਾਉਂਟਾ ਸਾਹਿਬ ਤੋਂ ਅੱਗੇ ਸ਼ਹਿਰ ਆਉਂਦਾ ਸ੍ਰੀਨਗਰ।
ਇਸ ਰਿਆਸਤ ਦਾ ਰਾਜਾ ਸੀ ਫਤਿਹ ਸ਼ਾਹ। ਫਤਿਹ ਸ਼ਾਹ ਦੀ ਲੜਕੀ ਦਾ ਰਿਸ਼ਤਾ ਰਾਜੇ ਭੀਮ ਚੰਦ ਦੇ ਲੜਕੇ ਅਜਮੇਰ ਚੰਦ ਨਾਲ ਹੋਇਆ ਹੈ। ਤੇ ਜਦੋਂ ਬੱਚੇ ਦਾ ਸ਼ਗਨ ਹੋਣਾ ਸੀ, ਇਹਨੇ ਇੱਕ ਚਾਲ ਚੱਲੀ ਕਿ ਬਣਾ ਗੁਰੂ ਗੋਬਿੰਦ ਸਿੰਘ ਦੇ ਦਰ ਤੋਂ ਮਿੱਠੀ ਜੀ ਚਾਲ ਚੱਲ ਕੇ ਇਹ ਸਾਰੀਆਂ ਚੀਜ਼ਾਂ ਮੈਂ ਆਪਣੇ ਘਰ ਵਿੱਚ ਲੈ ਆਵਾਂ, ਇੱਕ ਵਾਰੀ ਲੈ ਆਵਾਂ, ਤੇ ਇਸ ਫਕੀਰ ਦੀ ਕੀ ਤਾਕਤ ਹੈ ਮੇਰੇ ਤੋਂ ਚੀਜ਼ਾਂ ਦੁਬਾਰਾ ਖੋ ਸਕੇ। ਸਿੱਖ ਤਵਾਰੀ ਕਹਿੰਦੀ ਹੈ ਇਸ ਭੀਮ ਚੰਦ ਨੇ ਆਪਣਾ ਮੰਤਰੀ ਵਜ਼ੀਰ ਭੇਜਿਆ ਕਿ ਇਹ ਸਾਰੀਆਂ ਚੀਜ਼ਾਂ ਪ੍ਰਸਾਦੀ ਹਾਥੀ ਕਾਬਲ ਦੀ ਸੰਗਤ ਦੀ ਭੇਜਿਆ ਹੋਇਆ ਕੀਮਤੀ ਤੰਬੂ ਤੇ ਚਾਨਣੀ ਕਨਾਤਾਂ, ਇਹ ਚੰਦਨ ਦੀ ਚੌਂਕੀ, ਮੇਰੇ ਘਰ ਵਿੱਚ ਰਿਸ਼ਤੇਦਾਰ ਆਉਣੇ ਨੇ, ਇੱਕ ਵਾਰੀ ਦੇ ਦਿਓ ਤੇ ਜਦੋਂ ਬੱਚੇ ਦਾ ਸ਼ਗਨ ਲੱਗ ਗਿਆ ਮੈਂ ਇਹ ਵਾਪਸ ਕਰ ਦਿਆਂਗਾ। ਆ ਕੇ ਵਜ਼ੀਰ ਨੇ ਫਰਿਆਦ ਕੀਤੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਸੁਣ ਕੇ ਇੱਕ ਗੱਲ ਕਹੀ ਸੀ, ਕਹਿਣ ਲੱਗੇ ਉਹ ਮੰਤਰੀ, ਜੇ ਕਿਤੇ ਭਾਵਨਾ ਸ਼ਰਧਾ ਨਾਲ ਆਉਂਦੋ ਤੇ ਸ਼ਾਇਦ ਇਹ ਦਾਤਾ ਇਹ ਚੀਜ਼ਾਂ ਤੁਹਾਨੂੰ ਦੇ ਦਿੰਦੇ, ਪਰ ਤੇਰੇ ਰਾਜੇ ਦਾ ਮਨ ਖੋਟਾ, ਇੱਕ ਵਾਰੀ ਚੀਜ਼ ਗਈ ਉਹ ਕਹਿੰਦਾ ਵਾਪਸ ਨਹੀਂ ਆਉਣੀ, ਤੇ ਨਾਲੇ ਜਿਹੜੀ ਗੁਰੂ ਕੇ ਦਰਬਾਰ ਦੀ ਚੀਜ਼ ਹੈ ਨਾ ਸੱਚ ਜਾਣੀ, ਇਹ ਬਾਦਸ਼ਾਹਾਂ ਦੇ ਦਰਬਾਰ ਦੀ ਸ਼ੋਭਾ ਨਹੀਂ ਬਣ ਸਕਦੀ, ਇਹ ਪਾਤਸ਼ਾਹ ਦਾ ਦਰਬਾਰ ਹੈ ਬਾਦਸ਼ਾਹ ਦਾ ਨਹੀਂ। ਇੱਕ ਮੈਂ ਅਰਜ਼ ਕਰਾਂ, ਆ ਹੈਦਰਾਬਾਦ ਦੇ ਨਿਜ਼ਾਮ ਨੇ ਨਵਾਬ ਨੇ ਇੱਕ ਖਿੰਨ ਵਿੱਚੋਂ ਨਿਕਲ ਲੱਗਾ, ਇੱਕ ਕੀਮਤੀ ਚਾਂਦਨੀ ਭੇਟ ਕੀਤੀ ਸੀ ਜਿਹਦੀ ਉਸ ਵਕਤ ਕੀਮਤ 1,45,000 ਦੇ ਕਰੀਬ ਸੀ। ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਨੇ ਰਾਮਬਾਗ ਵਿੱਚ ਇਹ ਚਾਨਣੀ ਆਪਣੇ ਸਿਰ ਤੇ ਲਾਈ ਤੇ ਜਦੋਂ ਕੀਮਤੀ ਚਾਨਣੀ ਤੱਕੀ ਥੱਲਿਓਂ ਉੱਠ ਕੇ ਕਹਿੰਦਾ ਉਹ ਮੇਰੇ ਸਿਰ ਤੇ ਨਹੀਂ, ਇਹ ਚਾਨਣੀ ਗੁਰੂ ਕੇ ਦਰਬਾਰ ਵੀ ਚੰਗੀ ਲੱਗਦੀ। ਉਤਰਵਾ ਕੇ ਲੈ ਗਿਆ ਤੇ ਜਦੋਂ ਦਰਬਾਰ ਸਾਹਿਬ ਭੇਟ ਕਰਨ ਲੱਗਾ, ਅੱਗੋਂ ਪੁਜਾਰੀਆਂ ਨੇ ਜਵਾਬ ਦਿੱਤਾ ਸੀ ਜਿਹੜੀ ਚਾਨਣੀ ਇੱਕ ਵਾਰੀ ਬਾਦਸ਼ਾਹ ਦੇ ਸਿਰ ਤੇ ਲੱਗ ਜਾਏ ਉਹ ਗੁਰੂ ਦਰਬਾਰ ਤੇ ਨਹੀਂ, ਇਹ ਪਾਤਸ਼ਾਹਾਂ ਦੇ ਪਾਤਸ਼ਾਹ ਦਾ ਘਰ ਏ। ਤੇ ਫਿਰ ਕਹਿੰਦੇ ਨੇ ਤਰਲੇ ਲੈ ਕੇ ਕਹਿੰਦਾ ਸੀ ਇਹਨੂੰ ਪ੍ਰਵਾਨ ਤਾਂ ਕਰ ਲਓ। ਹੈਰਾਨਗੀ ਦੀ ਗੱਲ, ਦੋ ਪਿੰਡ ਤਨਖਾਹ ਵਜੋਂ ਲਾਏ ਗਏ ਸਨ ਸ਼ੇਰੇ ਪੰਜਾਬ ਨੂੰ, ਕੇਵਲ ਇਸ ਕਰਕੇ ਕਿ ਜਿਹੜੀ ਚੀਜ਼ ਗੁਰੂ ਦਰ ਤੇ ਭੇਟ ਕਰਨੀ ਪਹਿਲਾਂ ਆਪਣੇ ਸਿਰ ਤੇ ਤੂੰ ਕਿਉਂ ਲਾਈ। ਆ ਦੋ ਪਿੰਡ ਅਜੇ ਤੀਕਰਾਂ ਉਹ ਦਰਬਾਰ ਸਾਹਿਬ ਦੇ ਨਾਂ ਉਹਨਾਂ ਦਾ ਮਾਮਲਾ ਉਹਨਾਂ ਦਾ ਜਿਹੜਾ ਲਗਾਨ ਹੈ ਇਹ ਆਉਂਦਾ ਰਿਹਾ। ਪਰਤ ਕੇ ਇਹ ਚਾਂਦਨੀ ਖਜ਼ਾਨੇ ਉੱਤੇ ਲਾਉਂਦੇ ਰਹੇ, ਉਹਨਾਂ ਨੇ ਗੁਰੂ ਸਾਹਿਬ ਦੇ ਪ੍ਰਕਾਸ਼ ਕਰਨ ਲੱਗਿਆ ਨਹੀਂ। ਇੱਕ ਵਾਰੀ ਪ੍ਰਿੰਸ ਆਫ ਵੈਲ ਜਦੋਂ ਅੰਮ੍ਰਿਤਸਰ ਗਏ ਤੇ ਉੱਥੇ ਕੋਈ ਝੋਲੀ ਚੁੱਕਾ ਨੇ ਇਹ ਚਾਨਣੀ ਉਹਦੇ ਸਿਰ ਤੇ ਲਾ ਦਿੱਤੀ। ਪੁਜਾਰੀਆਂ ਨੇ ਉਸ ਦਿਨ ਤੋਂ ਬਾਅਦ ਉਹ ਚਾਨਣੀ ਲਪੇਟ ਕੇ ਕੇਵਲ ਇੱਕ ਸ਼ੀਸ਼ੇ ਦੇ ਬਕਸੇ ਵਿੱਚ ਰੱਖੀ, ਜਿਹੜੀ 84 ਦੇ ਕਾਂਡ ਵੇਲੇ ਅਗਨ ਭੇਟ ਹੋ ਗਈ, ਕੇਵਲ ਉਹਦੀ ਸਵਾਹ ਦੀਆਂ ਭਰੀਆਂ ਹੋਈਆਂ ਬੋਰੀਆਂ ਕੋਲ ਰਹਿ ਗਈਆਂ, ਉਹ ਚਾਨਣੀ ਦਾ ਨਾਮੋ ਨਿਸ਼ਾਨ ਮਿਟ ਗਿਆ। ਕਹਿਣ ਤੋਂ ਮੁਰਾਦ ਕਿ ਜਿਹੜੀ ਚੀਜ਼ ਗੁਰੂ ਦਰਬਾਰ ਦੀ ਸ਼ੋਭਾ ਹੈ ਉਹ ਆਪਣੇ ਘਰ ਦੀ ਨਹੀਂ, ਕਿਉਂਕਿ ਸਿੱਖ ਦੀ ਤੇ ਭਾਵਨਾ ਹੀ ਇਹ ਵੇ ਕਿ ਮੇਰਾ ਘਰ ਬਣੇ ਨਾ ਬਣੇ ਪਰ ਸਭ ਤੋਂ ਪਹਿਲਾਂ ਮੇਰੇ ਗੁਰੂ ਦਾ ਘਰ ਬਣਨਾ ਚਾਹੀਦਾ। ਮੇਰੇ ਘਰ ਭਾਵੇਂ ਇੱਕ ਵਕਤ ਦੀ ਰੋਟੀ ਪੱਕੇ ਨਾ ਪੱਕੇ, ਮੇਰੇ ਬਾਬੇ ਦੇ ਦਰ ਤੇ 24 ਘੰਟੇ 8 ਪੈਰ ਲੰਗਰ ਚੱਲਣਾ ਚਾਹੀਦਾ। ਮੈਨੂੰ ਤਨ ਢੱਕਣ ਨੂੰ ਕੀਮਤੀ ਕੱਪੜੇ ਮਿਲ ਨਾ ਮਿਲਣ, ਪਰ ਜਿਹੜਾ ਬਾਬੇ ਨਾਨਕ ਦੇ ਦਰ ਤੇ ਆ ਜਾਏ ਉਹ ਤਨ ਤੋਂ ਨਗਨ ਨਾ ਜਾਏ, ਉਹਦੇ ਤਨ ਢੱਕਣ ਵਾਸਤੇ ਬੱਤਰ ਦਿੱਤੇ ਜਾਣ। ਭੀਮ ਚੰਦ ਦਾ ਮਨ ਕੱਪੀ ਸੀ, ਸਾਹਿਬ ਨੇ ਜਵਾਬ ਦੇ ਦਿੱਤਾ ਤੇ ਭੀਮ ਚੰਦ ਨੇ ਇੱਕ ਤਹੀਆ ਕਰ ਲਿਆ ਤੇ ਜਿੰਨੀ ਦੇਰ ਤੱਕ ਗੁਰੂ ਗੋਬਿੰਦ ਸਿੰਘ ਤੋਂ ਇਹ ਚੀਜ਼ਾਂ ਨਹੀਂ ਖੋਂਦਾ ਉਨੀ ਦੇਰ ਤੱਕ ਮੈਂ ਇਹਨੂੰ ਚੈਨ ਨਾਲ ਟਿਕਣ ਨਹੀਂ ਦੇਣਾ। ਇੱਕ ਘਟਨਾ ਇਹ ਸੀ ਤੇ ਦੂਸਰੀ ਘਟਨਾ, ਜਦੋਂ ਭੀਮ ਚੰਦ ਗਿਆ, ਸਿੱਖ ਵਿਦਵਾਨ ਡਾਕਟਰ ਕਰਤਾਰ ਸਿੰਘ ਲਿਖਦੇ ਨੇ, ਵੇਖਿਆ ਵੀ ਗੁਰੂ ਗੋਬਿੰਦ ਸਿੰਘ ਦੇ ਦਰ ਤੇ ਭਾਈ ਜੈਤੇ ਵਰਗੇ ਬੈਠੇ, ਇੱਥੇ ਭਾਈ ਬਚਿੱਤਰ ਸਿੰਘ ਵਰਗੇ ਬੈਠੇ, ਇੱਥੇ ਜਿਨ੍ਹਾਂ ਨੂੰ ਸ਼ੂਦਰ ਕਿਹਾ ਜਾਂਦਾ

ਧਨੇ ਚੁਣ ਮਾਰੇ ਸਿੰਘ ਦਰ ਤੇ ਸ਼ੇਰ। ਕਹਿੰਦੇ ਨੇ ਉਹ ਸ਼ੇਰ ਜਿਹੜੇ ਲੋਕਾਂ ਦੇ ਘਰਾਂ ਵਿੱਚ ਪਸ਼ੂਆਂ ਨੂੰ ਜੀਆਂ ਦਾ ਨੁਕਸਾਨ ਕਰਦੇ ਸਨ, ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਇੱਕ ਨਹੀਂ, ਭਾਵੇਂ ਉੱਥੇ ਗੁਰਦੁਆਰਾ ਪਹੁੰਚਾ ਸਾਹਿਬ ਨੇੜੇ ਇੱਕੋ ਹੀ ਸ਼ਿਕਾਰ ਕਾਰਨ ਤੇ ਸ਼ੇਰ ਦਾ ਸ਼ਿਕਾਰ ਕੀਤਾ, ਪਰ ਬਚਿੱਤਰ ਨਾਟਕ ਦੇ ਮੁਤਾਬਕ ਸਾਹਿਬ ਕਹਿੰਦੇ ਨੇ ਤੈ ਕੇ ਸਿੰਘ ਧਨੇ ਚੁਣ ਮਾਰੇ, ਚੁਣ ਚੁਣ ਕੇ ਵਗਾਰ ਵਗਾਰ ਕੇ ਜਿਹੜੇ ਸ਼ੇਰ ਸਨ ਉਹਨਾਂ ਸ਼ਮਸ਼ੇਰਾਂ ਦਾ ਗੁਰੂ ਗੋਬਿੰਦ ਸਿੰਘ ਨੇ ਮੁਕਾਬਲਾ ਕਰਕੇ ਆਪ ਉਹਨਾਂ ਦਾ ਸ਼ਿਕਾਰ ਕੀਤਾ। ਹਾਲਾਂ ਉਮਰ ਚੜ੍ਹਦੀ ਜਵਾਨੀ ਵਿੱਚ ਨੇ ਤੈ ਕੇ ਸਿੰਘ ਧਨੇ ਚੁਣ ਮਾਰੇ, ਹੋਰ ਕੀ ਮਾਰਿਆ, ਰੋਜ਼ ਰੀਸ਼ ਬਹੁ ਭਾਂਤ ਵਧਾਰੇ, ਜਿਹੜੇ ਰਿੱਛ ਸਨ ਰੋਜ਼ ਸਨ, ਜੰਗਲੀ ਜਾਨਵਰ ਬਘਿਆਰ ਸਨ, ਚੁਣ ਚੁਣ ਕੇ ਉਹਨਾਂ ਨੂੰ ਘੇਰ ਕੇ ਸ਼ਿਕਾਰ ਕੀਤਾ। ਕਹਿੰਦੇ ਨੇ ਜਦੋਂ ਅਸੀਂ ਅਜੇ ਉਸ ਧਰਤੀ ਤੇ ਬੈਠ ਕੇ ਰੱਬ ਦੀ ਸਿਫਤ ਤੇ ਖੂਨਖਾਰ ਜੀਵਾਂ ਦਾ ਮੁਕਾਬਲਾ ਕਰਦੇ ਪਏ ਸਾਂ, ਉਸੇ ਵਕਤ ਫਤਿਹ ਸ਼ੰਭ ਕੋਪਾ ਤਬ ਰਾਜਾ ਲੋਹ ਪਰਾਹਮ ਸ਼ੁ ਬਿਨ ਕਾਜਾ। ਕਹਿੰਦੇ ਨੇ ਜਿਸ ਫਤਿਹ ਸ਼ਾਹ ਦੀ ਸੁਲਾਹ ਕਰਾਈ ਬਗੈਰ ਮਤਲਬ ਤੋਂ, ਕਹਿੰਦੇ ਨੇ ਗੁੱਸੇ ਵਿੱਚ ਆ ਗਿਆ ਮਜਬੂਰਨ, ਕਹਿੰਦਾ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਮੈਨੂੰ ਉੱਥੇ ਜੰਗ ਕਰਨ ਵਾਸਤੇ ਤਿਆਰ ਹੋਣਾ ਪਿਆ। ਇੱਥੋਂ ਮੁੱਢ ਵੱਜਦਾ ਪੰਘਾਣੀ ਦੇ ਯੁੱਧ ਦਾ ਧਿਆਨ ਦੇਣਾ ਕਿ ਫਤਿਹ ਸ਼ਾਹ ਮੈਂ ਅਰਜ਼ ਕੀਤੀ ਉਹਦੀ ਬੱਚੀ ਭੀਮ ਚੰਦ ਦੇ ਲੜਕੇ ਨਾਲ ਮੰਗਣੀ ਹੋਈ, ਬਰਾਤ ਗਈ 22 ਧਾਰ ਦੇ ਰਾਜੇ ਭੀਮ ਚੰਦ ਦੀ ਬਰਾਤ ਵਿੱਚ ਸ਼ਾਮਿਲ ਹੋਏ ਬੱਚੇ ਦੀ, ਪਹੁੰਟਾ ਸਾਹਿਬ ਦੇ ਘਾਟ ਤੋਂ ਇਹਨਾਂ ਨੇ ਨਿਕਲਣਾ ਸੀ। ਹਜ਼ੂਰ ਨੇ 12 ਦਿਨਾਂ ਵਿੱਚ ਪਹੁੰਟਾ ਸਾਹਿਬ ਦਾ ਕਿਲ੍ਹਾ ਤਿਆਰ ਕੀਤਾ ਸੀ। ਜਿੰਨੇ ਵੀ ਸਿੱਖ ਸਨ ਇੱਥੇ ਆਏ, ਇਸੇ ਪਹੁੰਟਾ ਸਾਹਿਬ ਦੀ ਧਰਤੀ ਤੇ ਸੰਢੌਰੇ ਪਿੰਡ ਦਾ ਰਹਿਣ ਵਾਲਾ ਪੀਰ ਬੁੱਧੂ ਸ਼ਾਹ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵੀ ਜੁੜਿਆ, ਜਿਹਦਾ ਅਸਲੀ ਨਾਮ ਸੀ ਸੈਯਦ ਬਦਰੂਦੀਨ। ਸੈਯਦ ਬਦਰੂਦੀਨ ਨੇ ਮੱਥਾ ਟੇਕਿਆ ਤੇ ਪਹਿਲਾ ਸਵਾਲ ਕੀਤਾ ਸੀ ਗੁਰੂ ਗੋਬਿੰਦ ਰਾਏ ਜੀ ਨੂੰ, ਅੱਲਾ ਨਾਲ ਮਿਲਾਪ ਹੋ ਸਕਦਾ? ਸਾਹਿਬ ਨੇ ਕਿਹਾ ਇੱਕ ਖਿੰਨ ਦੇ ਅੰਦਰ। ਕਹਿੰਦਾ ਫਿਰ ਕਿਵੇਂ ਮਹਾਰਾਜ? ਕਹਿੰਦੇ ਨੇ ਜਦੋਂ ਦਵੈਸ਼ ਦਾ ਦੂਈ ਦਾ ਹਉਮੇ ਦਾ ਪਰਦਾ ਉਤਰ ਜਾਏ ਪੀਰ ਜੀ, ਉਦੋਂ ਇਸ ਤਰ੍ਹਾਂ ਮਿਲਾਪ ਹੁੰਦਾ ਜਿਵੇਂ ਰਾਤ ਤੋਂ ਬਾਅਦ ਦਿਨ ਚੜ ਜਾਂਦਾ, ਇੱਕ ਖਿੰਨ ਲੱਗਦਾ। ਇੱਥੇ ਪੀਰ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦਾ ਮੁਰੀਦ ਬਣ ਗਿਆ ਸੀ। ਇਸੇ ਪਹੁੰਟਾ ਸਾਹਿਬ ਦੀ ਧਰਤੀ ਤੇ ਪੀਰ ਬੁੱਧੂ ਸ਼ਾਹ ਨੇ ਔਰੰਗਜ਼ੇਬ ਦੇ ਕੱਢੇ ਹੋਏ 500 ਜਿਹੜੇ ਪਠਾਨ ਸਨ, ਇਹਨਾਂ ਵਿੱਚੋਂ 5 ਜਰਨੈਲ ਸਨ, ਹਯਾਤ ਖਾਨ, ਨਿਜ਼ਾਬਤ ਖਾਨ, ਭੀਖਨ ਖਾਨ, ਉਮਰ ਖਾਨ, ਕਾਲੇ ਖਾਨ, ਇਹ 5 ਜਰਨੈਲ ਤੇ 500 ਇਹਨਾਂ ਦੇ ਸਾਥੀ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਪੀਰ ਬੁੱਧੂ ਸ਼ਾਹ ਲੈ ਕੇ ਆਇਆ ਸੀ। ਕਹਿੰਦਾ ਮਹਾਰਾਜ, ਇਹਨਾਂ ਪਠਾਣਾਂ ਨੂੰ ਰੋਟੀ ਦਾ ਟੁਕੜਾ ਨਹੀਂ ਮਿਲਦਾ, ਔਰੰਗਜ਼ੇਬ ਨੇ ਆਪਣੇ ਦਰਬਾਰ ਵਿੱਚੋਂ ਕੱਢ ਦਿੱਤਾ, ਜੇ ਕਿਰਪਾ ਕਰੇ ਔਰੰਗਜ਼ੇਬ ਦੇ ਧੱਕਿਆਂ ਨੂੰ ਕੋਈ ਨਹੀਂ ਰੱਖਦਾ, ਤੇ ਮੈਨੂੰ ਪਤਾ ਤੂੰ ਇਹਨਾਂ ਗਰੀਬਾਂ ਦੀ ਬਾਂਹ ਪੜੇਗਾ। ਸਾਹਿਬ ਗੁਰੂ ਗੋਬਿੰਦ ਸਿੰਘ ਨੇ 500 ਪਠਾਨ ਪਹੁੰਟਾ ਸਾਹਿਬ ਭਰਤੀ ਕੀਤਾ। ਇੱਕ ਇੱਕ ਜਰਨੈਲ ਦੀ ਤਨਖਾਹ ਸੀ ਰੋਜ਼ ਦੀ 5 ਰੁਪਈਏ ਤੇ ਇੱਕ ਸਿਪਾਹੀ ਦੀ ਤਨਖਾਹ ਸੀ ਰੋਜ਼ ਦਾ 1 ਰੁਪਈਆ। ਇਹ ਉਸ ਵੇਲੇ ਦੀ ਘਟਨਾ। ਅਰਜ਼ ਕਰਾਂ 500 ਪਠਾਨ ਤੇ 500 ਉਦਾਸੀ ਸਾਧੂ, ਉਹ ਵੀ ਪਹੁੰਟੇ ਪਹੁੰਚ ਗਏ। ਉਹਨਾਂ ਨੇ ਦੇਖਿਆ ਯਮੁਨਾ ਦਾ ਨਰਾ ਕਿਨਾਰਾ, ਠੰਡੀ ਹਵਾ ਤੇ ਗੁਰੂ ਕਾ ਲੰਗਰ ਛਕਣ ਨੂੰ ਬਹੁਤ ਜ਼ਿਆਦਾ, ਸਾਰਾ ਦਿਨ ਲੰਗਰ ਪਾਣੀ ਛਕਣਾ, ਠੰਡੇ ਰੁੱਖਾਂ ਦੀ ਛਾਂ ਮੰਨਣੀ। 500 ਉਦਾਸੀ ਨਾਗਾ ਸਾਧੂ ਉੱਥੇ ਪਹੁੰਚ ਗਿਆ। ਸਾਹਿਬ ਗੁਰੂ ਗੋਬਿੰਦ ਸਿੰਘ ਜਦੋਂ ਪਹੁੰਟਾ ਸਾਹਿਬ ਟਿਕੇ, ਭੀਮ ਚੰਦ ਦੇ ਪੁੱਤਰ ਦੀ ਬਰਾਤ ਨਿਕਲਣੀ ਸੀ ਪਹੁੰਟਾ ਸਾਹਿਬ ਦੇ ਘਾਟ ਤੋਂ, ਤੇ ਭੀਮ ਚੰਦ ਨੇ ਵੰਗਾਰ ਕੇ ਇੱਕ ਗੱਲ ਕਹੀ, ਕਹਿੰਦਾ ਗੁਰੂ 4 ਬੰਦੇ ਇਕੱਠੇ ਕਰਕੇ ਕਿਲ੍ਹੇ ਬਣਾਈ ਬੈਠਾ ਹੈ, ਮੈਂ ਪੁੱਤਰ ਦੀ ਬਰਾਤ ਉਦੋਂ ਲੈ ਕੇ ਫਤਿਹ ਸ਼ਾਹ ਦੇ ਘਰ ਚੁੱਕਣਾ ਜਦੋਂ ਗੁਰੂ ਗੋਬਿੰਦ ਸਿੰਘ ਦੇ ਪਹੁੰਟੇ ਨੂੰ ਉਜਾੜ ਕੇ ਮੈਂ ਤਹਿਤ ਨਹਿਤ ਕਰਾਂਗਾ ਤੇ ਗੁਰੂ ਗੋਬਿੰਦ ਸਿੰਘ ਨੂੰ ਮੈਂ ਜਮਲੋਕ ਪਹੁੰਚਾ ਦੇਵਾਂਗਾ। ਉਹਦਾ ਮਤਲਬ ਸੀ ਕਿ ਬਰਾਦਰੀ ਮੇਰੀ ਇਕੱਠੀ ਹੋਈ ਏ, ਰਾਜੇ ਮੇਰੇ ਇਕੱਠੇ ਹੋਏ ਨੇ, ਲੰਘਦਿਆਂ ਲੰਘਦਿਆਂ ਪਹੁੰਟੇ ਨੂੰ ਉਜਾੜ ਕੇ ਗੁਰੂ ਗੋਬਿੰਦ ਸਿੰਘ ਨੂੰ ਖਤਮ ਕਰ ਦਿਆਂਗਾ। ਸਾਹਿਬ ਨੂੰ ਖਬਰ ਮਿਲ ਗਈ, ਹਜ਼ੂਰ ਨੇ ਉਸ ਘਾਟ ਤੇ ਆਪਣੇ ਸਿੱਖ ਤੈਨਾਤ ਕਰ ਦਿੱਤੇ ਤੇ ਭੀਮ ਚੰਦ ਨੇ ਪੱਤਰਿਕਾ ਭੇਜੀ, ਮੈਂ ਪਹੁੰਟੇ ਨੇੜਿਓ ਨਿਕਲਣਾ। ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਜੇ ਤੂੰ ਸ਼ੁੱਧ ਭਾਵਨਾ ਨਾਲ ਨਿਕਲਦਾ ਤੈਨੂੰ ਜੀ ਆਇਆ ਵੀ ਕਹਿੰਦਾ, ਪਰ ਜਿਹੜੀ ਮਨ ਵਿੱਚ ਤੂੰ ਬਿਰਤੀ ਲੈ ਕੇ ਆਇਆ ਜਿਤਨਾ ਮਰਜ਼ੀ ਜ਼ੋਰ ਲਾ ਲੈ, ਮੈਂ ਤੇਰਾ ਇੱਕ ਬੰਦਾ ਵੀ ਇਸ ਘਾਟ ਤੋਂ ਨਿਕਲਣ ਨਹੀਂ ਦੇਣਾ। ਉਸ ਵਕਤ ਹਜ਼ਾਰਾਂ ਦੀ ਤਾਦਾਦ ਵਿੱਚ ਪਹਾੜੀਏ ਰਾਜੇ, ਤੇ ਕਮਾਲ ਦੀ ਗੱਲ ਪਹਿਲੀ ਜੰਗ ਗੁਰੂ ਗੋਬਿੰਦ ਸਿੰਘ ਦੀ ਹੋਈ ਵੀ ਉਹਨਾਂ ਨਾਲ ਜਿਨ੍ਹਾਂ ਦੀ ਖਾਤਰ ਗੁਰੂ ਗੋਬਿੰਦ ਸਿੰਘ ਦਾ ਦਾਦਾ ਗੁਰੂ ਹਰਗੋਬਿੰਦ ਸਾਹਿਬ ਇਹਨਾਂ ਰਾਜਪੂਤ ਰਾਜਿਆਂ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਮੁਕਤ ਕਰਾ ਕੇ ਲਿਆਇਆ। ਕਮਾਲ ਦੀ ਗੱਲ ਪਹਿਲੀ ਜੰਗ ਵੀ ਉਹਨਾਂ ਨਾਲ ਹੋਈ ਜਿਨ੍ਹਾਂ ਦੀ ਖਾਤਰ ਤਿਲਕ ਜੰਯੂ ਰਾਖਾ ਪ੍ਰਭ ਦਾਕਾ ਕਿਨੋ ਬੜੋ ਕਲੂ ਮੈਂ ਸਾਕਾ, ਜਿਹਨੇ ਏਡਾ ਵੱਡਾ ਸਾਕਾ ਕਰ ਦਿੱਤਾ, ਬਾਪੂ ਦਾ ਸਿਰ ਦੇ ਦਿੱਤਾ।

جنگ لڑن واسطے وہ لوگ اکٹھے ہو کے آ گئے. صاحب گرو گوبند سنگھ نے کہا نکلن نہیں دینا. بھیم چند اندروں ڈر گیا. کئیاں نے کہا ہلا کرو, کسے نے کہا چلو رہن دیو, کتے خوشی دا ویلا ہے نقصان نہ ہو جائے. پھر انہیں اخیر تے اپنا ایک پما پروت اسی پڑھنے اکثر اتہاس بھیجیا, کہندا تسی مینوں تاں نہیں برات تاں نہیں کٹو کٹ میرے پتر نوں نکلن دیو, اجمیر چند نوں نہیں تے سائے والا دن نکل جانے. صاحب نے کہا ٹھیک ہے, پروانے کیول پانچ سات بندے وہ ہون گے, اجمیر چند تے او پروت وزیر صاحب دے چرنوں میں آئے. تے حضور نے اتنے گل کہی سی, بیٹا چیتے رکھی شاید تیرے باپو دے من وچ نفرت ہوے کہ اسی جان بوجھ کے ویر کمانے پے ہاں. بالکل نہیں, چیتے رکھ ساڈے گھر دا ایک سدھانت کدی بھی کسے نوں پہلا ڈراندے نہیں, تے جڑا ڈران دی دھمکی دے اودے تو کدی اسی ڈردے نہیں ہوندے. تو آئے تو جا بے جے بے شک نکل. صاحب نے اسیس دتی, اجمیر چند ایتھوں نکلیا. دھیان دیا جے ادھروں اجمیر چند چلا گیا بھیم چند کا پتر. فتح شاہ نے گرو گوبند سنگھ جی نو بھی اپنی بچی دی شادی بھی سدا پتر بھیجے. مہاراج نو پتا ہے کہ پہاڑی آنے نے کوئی نہ کوئی شرارت ضرور کرن گے. صاحب نے دیوان نند چند اپنے سکھ دیا رام پروت تے دس گیارہ سکھ اور بھیجے. ایک لاکھ روپیے دے قریب سگڑ بنتا ہے جڑا فتح شاہ کی دھیل ہی پتوڑیا. کہن لگے آنوں دیو, پر نال کیا سچیت رہو. بھیم چند بھی پہنچ گیا, لڑکی دی شادی ہو گئی. تے اکثر آپاں دیکھنے ہاں اج دی پنڈاں وچ جو لوکاں دی ایک سماجک ریت ہے کہ بچی دی ڈولی اٹھن تو پہلا جنہیں جنہیں سگن دینا وہ اکٹھے ہوندے. آئے راجے مہاراجے اکٹھے ہوئے, پروت نے پکار کے کیا کسے راجے ولو پانچ ہزار, کسے ولو دو ہزار, کسے ولو حد دس ہزار. آخیر تے انہیں کیا گرو گوبند سنگھ ولو ایک لاکھ روپیے دا سگن. بھیم چند تڑ کہندا فتح شاہ جیڑا میرے رستے نو روکدا ہے اونوں تو اپنی دھی دے ویاہ بھی شامل کیتا ہے, ساڈی پرے دربار وچ نک وڈی گئی, ایک فقیر تبے تے رہن والا اینا سگن بھیجے. کہندا جے تو گرو گوبند سنگھ دا سگن لینے تے میں تیری دھی دا ڈولا نہیں لے کے جانا, ڈولا تیری دھی دا تیرے گھر رہے گا. بھیم چند اکو دم غصے وچ اٹھ کے تر پیا. دیوان نند چند سمجھ گیا بھی یہ شرارتی بندہ کھیڈ کرے گا. اینا سیاڑا سکھ انہیں سری نگر دے وچ نہیں رہائش رکھی, باہر میدان وچ رکھی جدھر پونٹا صاحب والا رستہ پیندا سی. بھیم چند نوں منان گئے, کہندا پہلی گل فتح شاہ اے گرو دا تو سگن لینا نہیں, آپاں سکھاں نوں کٹ کے دھکے نال خون ہے. جے اس طرح لے لیا تے پھر تا گل کوئی نہ بڑی, سکھاں نوں کٹ مار کے خون ہے کہ گرو گوبند سنگھ تک سنیا تا پہنچے کہ بھیم چند کنی کو طاقت ہے. پہلی گل اینا سکھاں نوں کٹنا پے گا, دوسرا میں تیری بچی دی ڈولی تاں چکاں گا, میں خود واپس اس طرح نہیں جانا. پونٹا صاحب نوں اجاڑنا ہے تے جیڑی گرو گوبند سنگھ نال جنگ لڑنی ہے او دا موری سب تو اگے تو ہوے گا. ہن بچے نے سوچیا ایک سماج سی جے دھی دی ڈولی جنہیں لاواں لیاں ہون او دی ڈولی کو چھڈ کے چلا جائے. آخر او ایک دھی دا باپ سی اندر دہل گیا, ڈول گیا. کہندا بالکل ٹھیک ہے, میں سگن نہیں کھواں گا, میں تیرے اگے ہو کے گرو گوبند سنگھ دے ورد لڑا گا. تے جدو یہ سگن خون لی پہنچے نند چند کہندا اگے تا دینا سی, اوتھے ٹاکرا ہویا یمنا دے کنڈے تے نند چند ہوری سارا سامان لے کے واپس آ گئے. کہن لگے مہاراج ہن تیاری کرو, اوتھر گرو گوبند سنگھ مہاراج او سانو ختم کرن تے تلے. اے واپس پونٹا سے پہنچ گئے. ایتھے پھر گرو گوبند سنگھ کہندے نے دیکھو اے فتح شاہ, کوپا تب راجا لو پرا ہمشو بن کاجا. فتح شاہ اسی تے تیری دھی دے ویاہ وچ شامل ہون گئے, حد ہو گئی تو ایک واری دڑھتا رہندو, تیری لوک پرلوک وچ عزت ٹک دے, پر دوک کے ایک دبکے نال تو ڈول گیا تے گرو گوبند سنگھ دا مقابلہ کر لی سب تو اگے تریا. تواریخ دے پنے نے فتح شاہ تریا, انہاں نے بچہ تے ڈولی توڑ دیتے. دس ہزار دے قریب پہاڑیاں دی فوج سی جڑا پہلا حلہ گرو گوبند سنگھ اتے کیتا گیا. تے گرو گوبند سنگھ کول کون جی, اپنے پیارے سکھ پوا دے جڑے پنج پتر نے سنگو شاہ, گلاب رائے, گنگا رام, ماری چند, اے پنج بھرا جڑے سوربیر, اے ماما کرپال, لال چند, کئی لال چند ہوائی ہلوائی دا ذکر کردے نے,
ਪਰ ਸੋਹਣ ਸਿੰਘ ਕੀਰਤਨ ਨੇ ਲਾਲ ਚੰਦ ਭਾਈ ਵਿਧੀ ਚੰਦ ਦੇ ਭਤੀਜੇ ਕੇ ਪੁੱਤਰ ਦਾ ਜ਼ਿਕਰ ਕੀਤਾ। ਉਹ ਤੇ ਸਾਹਿਬ ਦੇ ਕੋਲ ਜਿਹੜੇ 500 ਪਠਾਨ ਭਰਤੀ ਕੀਤੇ ਸਨ, ਜਦੋਂ ਪਤਾ ਲੱਗਾ ਪਹਾੜੀਏ ਆਉਂਦੇ ਪਏ ਨੇ, ਰਾਤੋ ਰਾਤ ਇਹਨਾਂ ਪਹਾੜੀਆਂ ਨਾਲ ਗੰਢ ਸੰਢ ਕਰ ਲਈ। ਕਹਿਣ ਲੱਗੇ ਸੀ ਐਨ ਮੌਕੇ ਤੇ ਸਵੇਰੇ ਗੁਰੂ ਗੋਬਿੰਦ ਸਿੰਘ ਨੂੰ ਜਵਾਬ ਦਿਆਂਗੇ, ਪਰ ਸ਼ਰਤ ਇੱਕ ਕਿ ਪੌਂਟਾ ਦੀ ਜਿੰਨੀ ਵੀ ਲੁੱਟ ਹੋਵੇਗੀ ਉਹ ਸਾਡੀ ਹੋਵੇਗੀ, ਦੂਸਰੀ ਗੱਲ ਕਿ ਲੁੱਟ ਤੋਂ ਬਾਅਦ ਇਨਾਮ ਸਾਨੂੰ ਮੂੰਹ ਮੰਗਿਆ ਦਿੱਤਾ ਜਾਏਗਾ। ਪਹਾੜੀਆਂ ਨੇ ਕਿਹਾ ਬਿਲਕੁਲ ਠੀਕ ਹੈ। ਚਾਰ ਪਠਾਨ ਆਗੂ ਨਜਾਬਤ ਖਾਨ, ਭੀਖਣ ਖਾਨ, ਉਮਰ ਖਾਨ, ਇਹ ਤਿੰਨ ਚਾਰ ਇਕੱਠੇ ਹੋ ਕੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਪਹੁੰਚੇ ਤੇ ਕਹਿਣ ਲੱਗੇ ਕਿ ਅਸੀਂ ਅੱਜ ਰਾਤ ਛੱਡ ਕੇ ਚਲੇ ਜਾਣਾ। ਕਿਸੇ ਨੇ ਕਿਹਾ ਮੇਰੇ ਪੁੱਤਰ ਦਾ ਵਿਆਹ, ਕਿਸੇ ਨੇ ਕਿਹਾ ਮੇਰਾ ਬਾਪ ਮਾਂ, ਕਿਸੇ ਨੇ ਕਿਹਾ ਮੇਰੇ ਬੱਚੇ ਰੋਂਦੇ ਨੇ। ਸਹਿ ਮੁਸਕਰਾ ਪਏ, ਕਹਿਣ ਲੱਗੇ ਪਠਾਨੋ, ਜਿੱਦਣ ਤੁਹਾਨੂੰ ਪੀਰ ਜੀ ਨੇ ਰਖਾਇਆ ਸੀ ਉਦਣ ਤੁਸੀਂ ਤਰਲੇ ਲੈਂਦੇ ਸੋ, ਪੇਟ ਭਰ ਕੇ ਰੋਟੀ ਮਿਲ ਜਾ ਸੀ ਰਹਿ ਜਾਗੇ, ਅੱਜ ਸਮਾਂ ਆਇਆ ਤੇ ਦੌੜਦੇ ਪਏ ਹੋ। ਕਹਿਣ ਲੱਗੇ ਸੀ ਰਹਿਣਾ ਨਹੀਂ। ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਜੇ ਜੰਗ ਤੋਂ ਡਰ ਕੇ ਦੌੜਦੇ ਹੋ, ਮੈਂ ਤੁਹਾਨੂੰ ਰੱਬ ਤੇ ਵਿਸ਼ਵਾਸ ਕਰਕੇ ਇੱਕ ਵਾਅਦਾ ਕਰਨਾ ਵਾ, ਤੁਸੀਂ ਅੱਗੇ ਹੋ ਕੇ ਜੂਝਿਓ ਭਾਵੇਂ ਨਾ, ਪਰ ਦੌੜੋ ਨਾ, ਅਖੀਰ ਤੇ ਜਿੱਤ ਤੁਹਾਡੀ ਝੋਲੀ ਵਿੱਚ ਪਏਗੀ, ਰੱਬ ਤੇ ਯਕੀਨ ਕਰਿਓ। ਪਰ 400 ਪਠਾਨ ਜਿਹੜੇ ਨੇ ਇਹ ਸਾਹਿਬ ਗੁਰੂ ਗੋਬਿੰਦ ਸਿੰਘ ਨੂੰ ਛੱਡ ਕੇ ਚਲੇ ਗਏ। ਇੱਕ ਪਠਾਨ ਸਰਦਾਰ ਕਾਲੇ ਖਾਂ, ਉਹ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਟਿਕ ਗਿਆ। ਕਹਿੰਦਾ ਦਾਤਾ, ਭਾਵੇਂ ਮਰ ਜਾਵਾਂ ਭਾਵੇਂ ਰਵਾਂ, ਹੁਣ ਮੈਨੂੰ ਰੁਪਈਏ ਦੀ ਵੀ ਪਰਵਾਹ ਨਹੀਂ, ਅਖੀਰਲੇ ਦਮ ਤੱਕ ਤੇਰਾ ਬਣ ਕੇ ਰਹਾਂਗਾ। ਜਿਹੜੇ ਪਾਸੇ ਤੂੰ ਖਲੋਵੇਂਗਾ ਮੈਂ ਛਾਤੀ ਤਾਣ ਕੇ ਦੁਸ਼ਮਣ ਦਾ ਮੁਕਾਬਲਾ ਕਰਾਂਗਾ। ਹੁਣ ਦੇਖੋ, ਇੱਕ ਪਾਸੇ 10,000 ਫੌਜ ਆਉਂਦੀ ਹੋਵੇ ਤੇ ਜਿਹੜੇ ਫੌਜ ਵਿੱਚ ਭਰਤੀ ਕੀਤੇ ਨੇ ਐਨ ਮੌਕੇ ਤੇ ਜਵਾਬ ਦੇ ਜਾਣ, ਤੇ ਗੁਰੂ ਗੋਬਿੰਦ ਸਿੰਘ ਦੇ ਅਸੂਲ ਤੱਕੋ, ਜੇ ਕੋਈ ਆਮ ਸਰਕਾਰ ਹੁੰਦੀ ਉਹਨਾਂ ਨੂੰ ਬਾਗੀ ਕਰਾਰ ਦੇ ਕੇ ਕੈਦ ਕਰਦੀ, ਮੇਰਾ ਗੁਰੂ ਇੱਕ ਤੇ ਭਰੋਸਾ ਕਰਦਾ ਬੰਦਿਆਂ ਤੇ ਨਹੀਂ। ਚਲੇ ਜਾਣ 400 ਦੇ 400, ਜੇ ਰੱਬ ਮੇਰੇ ਵਾਲੇ ਤੇ ਮੇਰਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। 400 ਗਏ ਚਲੇ ਤੇ ਸਾਹਿਬ ਰਾਤ ਰਹੇ ਤੇ ਸਵੇਰੇ ਉਦਾਸੀਆਂ ਦੇ ਡੇਰੇ ਜਦੋਂ ਗਏ ਤੇ 499 ਉਦਾਸੀ, ਸਿੱਖ ਤਵਾਰੀਖ ਮੁਤਾਬਕ 500 ਪੂਰੇ ਸਨ, 499 ਰਾਤੋ ਰਾਤ ਆਪਣੇ ਕਰਮੰਡਲ ਮਾਲਾ ਲੈ ਕੇ ਆਪਣੀਆਂ ਬਰਾਗਣਾ ਲੈ ਕੇ ਜਮਣਾ ਟੱਪ ਕੇ ਨਿਕਲ ਗਏ ਦੁਆਈ ਰੱਬ ਦੀ, ਸਵੇਰੇ ਪੌਂਟਾ ਉਜੜ ਜਾਣਾ। ਗੁਰੂ ਗੋਬਿੰਦ ਸਿੰਘ ਤਾਂ ਐਵੇਂ ਅੱਗ ਲਾਉਂਦਾ ਫਿਰਦਾ, ਆਪਾਂ ਭਜਨ ਬੰਦਗੀ ਕਰਨ ਵਾਲੇ ਅਸਾਂ ਕੀ ਲੈਣਾ। ਉਹ ਜਦੋਂ 499 ਭੱਜੇ ਤੇ ਸਵੇਰੇ ਗੁਰੂ ਗੋਬਿੰਦ ਸਿੰਘ ਉਦਾਸੀਆਂ ਦੇ ਡੇਰੇ ਵਿੱਚ ਗਏ ਤੇ ਮਹੰਤ ਕਿਰਪਾਲ ਦਾਸ ਲੁਧਿਆਣੇ ਨੇੜੇ ਇੱਕ ਪਿੰਡ ਖੇਰ ਹੈ, ਉਸ ਪਿੰਡ ਦਾ ਰਹਿਣ ਵਾਲਾ, ਉਹ ਇਕੱਲਾ ਹੀ ਬੈਠਾ ਬੁੱਢਾ ਬੰਦਾ, ਜਟਾਵਾਂ ਉਹਦੇ ਸਿਰ ਤੇ, ਸਰੀਰ ਉਹਦਾ ਢਿਲਵਾਂ ਜਿਹਾ, ਗਲ ਵਿੱਚ ਉੱਨ ਦੀ ਮਾਲਾ ਪਾਈ, ਹੱਥ ਵਿੱਚ ਮੁਤਹਿਰ ਪਕੜ ਕੇ, ਸੋਟਾ ਪਕੜ ਕੇ ਬੈਠਾ ਗੁਰੂ ਗੋਬਿੰਦ ਸਿੰਘ ਹੱਥ ਪਏ। ਕਹਿਣ ਲੱਗੇ ਮਹੰਤ ਜੀ, ਕਿੱਧਰ ਚਲੇ ਗਏ ਬੈਰਾਗੀ? ਕਹਿੰਦਾ ਮਹਾਰਾਜ, ਮੌਤ ਤੋਂ ਕਿਹਨੂੰ ਨਹੀਂ ਡਰ ਲੱਗਦਾ, ਜਿੰਦ ਕਿਹਨੂੰ ਪਿਆਰੀ ਨਹੀਂ? ਤੇ ਗੁਰੂ ਗੋਬਿੰਦ ਸਿੰਘ ਕਹਿਣ ਲੱਗੇ, ਤੂੰ ਕਿਉਂ ਨਹੀਂ ਗਿਆ? ਕਹਿੰਦਾ ਭੱਜਦਾ ਤੇ ਮੈਂ ਵੀ ਸਾਂ, ਪਰ ਜਿਹੜੇ ਪਾਸੇ ਜਾਂਦਾ ਸਾਂ ਕੇਵਲ ਤੂੰ ਹੀ ਦਿਸਦਾ ਪਿਆ ਸੀ। ਹੁਣ ਦੇਖੋ ਜੇ ਅੰਦਰ ਦੀ ਬਿਰਤੀ। ਕਹਿੰਦਾ ਲੜਿਆ ਮੈਂ ਕਦੀ ਨਹੀਂ, ਆ ਉਨ ਦੀ ਮਾਲਾ ਕੱਲੀ ਫੇਰੀ ਏ, ਜਪਿਆ ਵਾਹਿਗੁਰੂ ਵਾਹਿਗੁਰੂ ਏ, ਆ ਲੰਗੋਟ ਬੰਨ ਕੇ ਆ ਖਪਣੀ ਜੀ ਗੱਲ ਵਿੱਚ ਪਾਈ ਬੈਠਾ, ਮੈਂ ਤੇਰਾ ਵਾਂ, ਭਾਵੇਂ ਇਹ ਸਰੀਰ ਦੇ ਟੁਕੜੇ ਟੁਕੜੇ ਹੋ ਜਾਣ, ਮੈਂ ਤੇਰੇ ਦਰ ਨੂੰ ਛੱਡਣਾ ਨਹੀਂ। ਸਾਹਿਬ ਨੇ ਹੱਥ ਕੇ ਕਿਹਾ, ਉਹ ਚੰਗਾ, ਉਦਾਸੀਆਂ ਦੀ ਜੜ ਤੂੰ ਰੱਖ ਲਈ। ਉਦਾਸੀ ਬਚ ਗਏ, ਉਹਨਾਂ ਦੀ ਜੜ ਰੱਖੀ, ਕੇਵਲ ਇੱਕ ਉਦਾਸੀ ਰਹਿ ਗਿਆ, ਸਾਰੇ ਛੱਡ ਕੇ ਚਲੇ ਗਏ। ਕੁਝ ਕੁ ਕਹਿੰਦੇ ਨੇ 2,000 ਦੇ ਕਰੀਬ ਗੁਰੂ ਗੋਬਿੰਦ ਸਿੰਘ ਕੇਵਲ ਸਿੱਖ ਨੇ, ਇੱਧਰ 10,000 ਦੀ ਫੌਜ ਢਾਈ ਕਰਕੇ ਆਈ। ਤੇ ਸਾਹਿਬ ਨੇ ਮੈਦਾਨ ਚੁਣਿਆ ਪਗਾਣੀ ਦਾ, ਪੌਂਟਾ ਸਾਹਿਬ ਦੇ ਨੇੜੇ ਅੱਜ ਉਹ ਸਥਾਨ ਬਣ ਚੁੱਕਾ ਜਿੱਥੇ ਇਹ ਯੁੱਧ ਹੋਇਆ। ਕਦੀ ਜਾਇਓ ਥੱਲੇ ਦੀਵੇ ਥਾਂ ਤੇ, ਇੱਕ ਕਬਰ ਵੀ ਏ, ਇੱਕ ਦਿਓਰਾ ਵੀ ਏ, ਉਹ ਹਰੀਚੰਦ ਜਿਹਦਾ ਅੱਗੇ ਜ਼ਿਕਰ ਆਉਣਾ ਗੁਰੂ ਗੋਬਿੰਦ ਸਿੰਘ ਦੇ ਤੀਰ ਨਾਲ ਬੰਨਿਆ ਗਿਆ। ਇੱਕ ਇੱਕ ਚੀਜ਼ ਜਿਹੜੀ ਏ, ਜਦੋਂ ਵੀ ਇਤਿਹਾਸਿਕ ਥਾਂ ਤੇ ਜਾਓ ਨਾ, ਭਾਵਾਂ ਲਿਖਿਆ ਬਹੁਤ ਕੁਛ ਹੁੰਦਾ, ਪਰ ਉੱਥੇ ਬਜ਼ੁਰਗਾਂ ਨੂੰ ਮਿਲ ਕੇ ਪੁੱਛ ਕੇ ਦੇਖੋ ਤੇ ਚੇਤੇ ਰੱਖਿਓ, ਬਹੁਤ ਘਟਨਾਵਾਂ ਐਸੀਆਂ ਨੇ ਜਿਹੜੀਆਂ ਸਾਨੂੰ ਉੱਥੇ ਲੋਕਾਂ ਕੋਲੋਂ ਮਿਲ ਗਈਆਂ ਜੋ ਲਿਖਤਾਂ ਵਿੱਚ ਨਹੀਂ। ਸਾਹਿਬ ਗੁਰੂ ਗੋਬਿੰਦ ਸਿੰਘ ਨੇ ਪੌਂਟਾ ਸਾਹਿਬ ਛੱਡ ਦਿੱਤਾ, ਪੰਘਾਣੀ ਦੀ ਥਾਂ ਤੇ ਆ ਕੇ ਇੱਕ ਗੋਲ ਗਤਾਰਾ ਬਣਾ ਲਿਆ। 10,000 ਦੀ ਫੌਜ ਆਈ, ਸਾਹਿਬ ਨੇ ਆਪਣੇ 5 ਭੂਆ ਦੇ ਜਿਹੜੇ ਪੁੱਤਰ ਸਨ ਉਹਨਾਂ ਨੂੰ ਤਿਆਰ ਕੀਤਾ, ਆਪ ਉੱਚੀ ਤਿੱਬੀ ਤੇ ਖਲੋ ਗਏ। ਕਿਰਪਾਲ ਉਦਾਸ ਜਿਹੜਾ ਉਦਾਸੀ ਸੀ ਇਹ ਵੀ ਸਾਹਿਬ ਦੇ ਕੋਲ ਖਲੋਤਾ।
ਉਧਰੋਂ ਪਹਾੜੀਆਂ ਵਿੱਚੋਂ ਅਗਵਾਈ ਕਰਦਾ ਆਇਆ ਫਤਿਹ ਸ਼ਾਹ ਸਾਹਿਬ ਦੇਖ ਕੇ ਮੁਸਕਰਾ ਪਏ। ਇਹ ਉਹੀ ਬੰਦਾ ਜਿਹੜਾ ਕੱਲ ਤੱਕ ਮੇਰੇ ਨਾਲ ਸੁਲਾਹ ਕਰਕੇ ਚਰਨਾਂ ਥੱਲੇ ਹੱਥ ਰੱਖਦਾ ਸੀ, ਅੱਜ ਉਹ ਗੁੱਸੇ ਵਿੱਚ ਭਰਿਆ ਹੋਇਆ ਗੁਰੂ ਨੂੰ ਤਬਾਹ ਕਰਨ ਆਇਆ। ਤੇ ਇਹ ਵਿਦਵਾਨਾਂ ਨੇ ਨਹੀਂ, ਗੁਰੂ ਗੋਬਿੰਦ ਸਿੰਘ ਜੀ ਨੇ ਬਚਿੱਤਰ ਨਾਟਕ ਵਿੱਚ ਇਸ ਯੁੱਧ ਦਾ ਜ਼ਿਕਰ ਕੀਤਾ। ਸਾਹਿਬ ਕਹਿੰਦੇ ਨੇ ਸਭ ਤੋਂ ਅੱਗੇ ਇਹਨਾਂ 400 ਪਠਾਨ ਲਾਏ, ਇਹ ਪਠਾਨ ਪਹੁੰਚੇ। ਇਹਨਾਂ ਦਾ ਆਗੂ ਸੀ ਹਯਾਤ ਖਾਨ। ਹਯਾਤ ਖਾਨ ਨੇ ਜਦੋਂ ਹੱਲਾ ਕੀਤਾ ਤੇ ਗੁਰੂ ਕੇ ਭੂਆ ਦੇ ਪੁੱਤਰਾ ਪੰਜਾਂ ਨੇ ਇਹੋ ਜਿਹੀ ਤੀਰ ਦੀ ਬਾਛੜ ਲਾਈ ਕਿ ਪਠਾਨ ਦਾ ਮੂੰਹ ਮੋੜ ਕੇ ਰੱਖ ਦਿੱਤਾ। ਪਿਛਾ ਨੂੰ ਮੁੜੇ ਤੇ ਫਤਿਹ ਸ਼ਾਹ ਕਹਿੰਦਾ, ਪਠਾਨ ਜੀ ਤੁਸੀਂ ਕਹਿੰਦੇ ਤੋਂ ਸਾਰੇ ਉਹਨੇ ਜੱਟ ਬੂਟ ਕੰਮੀ ਕਮੀਨ ਇਕੱਠੇ ਕੀਤੇ ਨੇ, ਲੜਨ ਵਾਲਾ ਹੀ ਕੋਈ ਨਹੀਂ, ਲੁੱਟ ਤਾਂ ਸਾਰੀ ਤੁਹਾਡੀ ਹੈ ਪੌਂਟਾ ਸਾਹਿਬ ਦੀ, ਪਹਿਲੀ ਵਾਰ ਨੀ ਤੁਸੀਂ ਚੱਲ ਚੱਕੇ, ਪਿਛਾ ਨੂੰ ਮੁੜਿਓ ਅੱਗੇ ਨੂੰ ਹੋਵੋ। ਕਹਿਣ ਲੱਗੇ ਹਯਾਤ ਖਾਨ ਲਲਕਾਰਾ ਮਾਰ ਕੇ ਲੈ ਕੇ ਆਪਣੀ ਤਲਵਾਰ ਅੱਗੇ ਨਿਕਲਿਆ। ਹੁਣ ਦੇਖੋ ਗੁਰੂ ਦੀ ਕਰਾਮਾਤ, ਕੋਲ ਮਹੰਤ ਕਿਰਪਾਲ ਦਾਸ ਉਦਾਸੀ ਖਲੋਤਾ ਸੀ, ਕਹਿੰਦਾ ਮਹਾਰਾਜ ਇਹ ਉਹੀ ਹਯਾਤ ਖਾਨ ਨਮਕ ਹਰਾਮ ਹੈ ਜਿਹਨੇ ਤੇਰੇ ਘਰ ਦੀਆਂ ਰੋਟੀਆਂ ਖਾ ਕੇ ਅਕਿਰਤ ਕਣਤਾ ਕੀਤੀ। ਤੇ ਪੁੱਛਿਆ ਸਾਹਿਬ ਕਹਿੰਦੇ ਨੇ ਤੂੰ ਕੀ ਸੋਚਣਾ, ਕਹਿੰਦਾ ਲੜਿਆ ਤੇ ਮੈਂ ਕਦੀ ਨੀ, ਪਰ ਇੱਕ ਵਾਰੀ ਅਸੀਸ ਦੇ ਇਹਦੇ ਨਾਲ ਮੈਂ ਦੋ ਹੱਥ ਕਰਦੇ ਚਾਹੁੰਦਾ। ਕਦੀ ਤੱਕੋ ਗੁਰੂ ਗੋਬਿੰਦ ਸਿੰਘ ਦੀ ਰਹਿਮਤ, ਸਿੱਖਾ ਯਕੀਨ ਕਰ, ਦ੍ਰਿੜ ਅਰਾਧਿਆਂ ਵਾਲਿਆਂ ਦੀ ਜਿੱਤ ਪੈਰ ਚੁੰਮਦੀ ਏ, ਜਿਹੜੇ ਲੋਕ ਅਰਾਧੀ ਢਾਹ ਕੇ ਬਹਿ ਜਾਣ ਉਹ ਜਿੱਤੇ ਹੋਏ ਵੀ ਹਾਰ ਜਾਂਦੇ। ਆ ਸਾਹਿਬ ਨੇ ਬਾਣੀ ਵਿੱਚ ਕਿਹਾ ਨਹੀਂ, ਨਿਸ਼ਚੈ ਕਰ ਆਪਣੀ ਜੀਤ ਕਰੂੰ, ਇੱਕ ਨਿਸ਼ਚਾ ਭਰੋਸਾ ਹੀ ਐਸਾ ਹੈ ਜਿਹੜਾ ਬੰਦੇ ਨੂੰ ਜਿੱਤ ਤੱਕ ਲੈ ਜਾਂਦਾ। ਜਦੋਂ ਅੰਦਰੋਂ ਦ੍ਰਿੜਤਾ ਹੀ ਮੁੱਕ ਜਾਏ ਤੇ ਫਿਰ ਚੇਤੇ ਰੱਖੋ ਜਿੱਤੇ ਹੋਏ ਵੀ ਘਰਾਂ ਨੂੰ ਹਾਰ ਕੇ ਆ ਜਾਂਦੇ। ਹਯਾਤ ਖਾਂ ਕਹਿੰਦਾ ਮਹਾਰਾਜ ਅਸੀਸ ਦਿਓ ਮੈਨੂੰ। ਤੇ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਦਰ ਵਿੱਚ ਪਹਿਲੇ ਦਿਨ ਅੱਜ ਕਿਰਪਾਲ ਦਾਸ, ਵਾਹਿਗੁਰੂ ਕਿਰਪਾਲ ਦਾਸ ਉਦਾਸੀ ਹਯਾਤ ਖਾਂ ਨਾਲ ਟੱਕਰ ਲੈਣ ਲਈ ਘੋੜੇ ਤੇ ਸਵਾਰ ਹੋਏ। ਸਾਹਿਬ ਨੇ ਕਿਹਾ ਕਿਰਪਾਨ ਨੇਜ਼ਾ ਬਰਸ਼ਾ ਕੋਈ ਨਾਗਣੀ ਕੋਈ ਤੀਰ, ਕਹਿੰਦਾ ਬਸ ਤੂੰ ਅਸੀਸ ਦੇ ਦੇ, ਸਾਰੀ ਜ਼ਿੰਦਗੀ ਸੋਟਾ ਹੀ ਚਲਾਇਆ ਹੈ, ਆਹ ਸੋਟਾ ਹੀ ਮੇਰੇ ਹੱਥ ਵਿੱਚ, ਤੂੰ ਨਜ਼ਰ ਕਰਦਾ ਰਹੀ, ਦੇਖੀ ਅੱਜ ਇਸ ਸਾਧ ਦੇ ਕਾਰਜਾਂ ਨੇ। ਸਾਹਿਬ ਨੇ ਅਸੀਸ ਦੇ ਕੇ ਜਦੋਂ ਤੋਰਿਆ ਨਾ ਤੇ ਸਾਹਮਣੇ ਹਯਾਤ ਖਾਂ ਆਇਆ ਲਲਕਾਰੇ ਮਾਰਦਾ ਤੇ ਕਹਿੰਦੇ ਨੇ ਇੱਕੋ ਦਮ ਹੱਥ ਪਏ। ਪਠਾਨ ਕਹਿੰਦੇ ਨੇ ਦੇਖ ਗੁਰੂ ਕਾ ਸੂਰਮਾ ਢਿੱਲਣ ਜਿਹਾ ਆਉਂਦਾ ਪਿਆ, ਸਰੀਰ ਦਾ ਭਾੜਾ ਸੀ ਥੋੜਾ ਜਿਹਾ ਮੰਦ, ਕਹਿੰਦਾ ਦੇਖ ਢਿਲਕਵਾਂ ਸਰੀਰ ਤੁਰਿਆ ਆਉਂਦੇ ਗੁਰੂ ਕਾ ਜਰਨੈਲ। ਹਯਾਤ ਖਾਂ ਟਿੱਚਰ ਕਰਕੇ ਕਹਿੰਦਾ ਬਾਬਾ ਜੀ ਸੱਚਖੰਡ ਦੇ ਬੂਹੇ ਤੇ ਜਾ ਕੇ ਦਸਤਕ ਦੇਣੀ ਚਾਹੁੰਦੇ ਹੋ ਕਿ ਸਾਡੀ ਜੰਨਤ ਵੀ ਜਾਣਾ ਚਾਹੁੰਦੇ ਹੋ? ਕਹਿਣ ਲੱਗਾ ਹਯਾਤ ਖਾਂ ਤੂੰ ਵਾਰ ਕਰ, ਮੈਂ ਤੇਰਾ ਮੁਕਾਬਲਾ ਕਰਨਾ ਆ। ਸਾਹਿਬ ਗੁਰੂ ਗੋਬਿੰਦ ਸਿੰਘ ਟਿੱਬੀ ਤੇ ਖਲੋ ਕੇ ਤੱਕਦੇ ਨੇ। ਹਯਾਤ ਖਾਂ ਨੇ ਫਿਰ ਮਜ਼ਾਕ ਕੀਤੀ, ਜਾ ਬਾਬਾ ਜਾ ਕੇ ਮਾਲਾ ਫੇਰਿਆ ਕਰ, ਤੇ ਗਲ ਵਿੱਚ ਉੱਨ ਦੀ ਮਾਲਾ, ਜਾ ਕੇ ਮਾਲਾ ਫੇਰ, ਤੇਰਾ ਕੰਮ ਲੰਗਰ ਪਾਣੀ ਛੱਕ, ਤੂੰ ਕਿੱਥੋਂ ਮੇਰਾ ਮੁਕਾਬਲਾ ਕਰ ਲਏਗਾ, ਅਸੀਂ ਤਾਂ ਕਈ ਪੁਸ਼ਤਾਂ ਤੋਂ ਸੂਰਮੇ ਤੁਰੇ ਆਉਂਦੇ ਹਾਂ। ਉਸ ਵਕਤ ਕਹਿੰਦੇ ਨੇ ਹਯਾਤ ਖਾਂ ਨੂੰ ਬਾਬੇ ਨੇ ਅਖੀਰ ਦੀ ਗੱਲ ਕਹੀ, ਕਹਿੰਦਾ ਜੇ ਅੰਮਾ ਦਾ ਪਠਾਣੀ ਦਾ ਸ਼ੀਰ ਚੁੰਘੇ ਹੀ ਨਾ, ਭਾਵੇਂ ਮੈਂ ਬਾਬੇ ਨਾਨਕ ਦਾ ਘਰ ਦਾ ਸਾਧ ਗੁਰੂ ਗੁਰੂ ਜਪਣ ਵਾਲਾ ਵਾ, ਪਰ ਚੇਤੇ ਰੱਖ ਜੇ ਤੇਰੀ ਤਾਕਤ ਹੈ ਤਾਂ ਮੇਰੇ ਤੇ 3 ਵਾਰ ਪਹਿਲਾਂ ਕਰ ਲਈ। ਉਸ ਉਦਾਸੀ ਬੰਦਾ, ਲਗੋਟ ਬੰਨਿਆ ਬੰਦਾ, ਕਹਿੰਦੇ ਨੇ ਹਯਾਤ ਖਾਂ ਨੇ ਪਹਿਲਾ ਵਾਰ ਕੀਤਾ ਤੇ ਉਸ ਵਕਤ ਕਿਰਪਾਲ ਦਾਸ ਨੇ ਰੋਕ ਲਿਆ, ਦੂਜਾ ਵਾਰ ਕੀਤਾ ਫਿਰ ਰੋਕ ਲਿਆ, ਤੀਜਾ ਵਾਰ ਕੀਤਾ ਫਿਰ ਰੋਕ ਲਿਆ। ਤੇ ਗੁਰੂ ਗੋਬਿੰਦ ਸਿੰਘ ਦੇਖਦੇ ਪਏ ਸਨ, ਕਿਰਪਾਲ ਦਾਸ ਨੇ ਇੱਕੋ ਦਮ ਘੋੜੇ ਦੀਆਂ ਲਗਾਮਾਂ ਛੱਡ ਦਿੱਤੀਆਂ ਤੇ ਰਕਾਬ ਉੱਤੇ ਖਲੋ ਕੇ ਪੈਰਾਂ ਦੇ ਭਾਰ ਦੋਨਾਂ ਹੱਥਾਂ ਨਾਲ ਪਕੜ ਕੇ ਡੰਡਾ ਹਯਾਤ ਖਾਂ ਦੇ ਸਿਰ ਵਿੱਚ ਮਾਰਿਆ ਤੇ ਗੁਰੂ ਗੋਬਿੰਦ ਸਿੰਘ ਦੇਖ ਕੇ ਹੱਥ ਪਏ, ਸਿਰ ਵਿੱਚੋਂ ਮਿੱਜ ਇੰਜ ਨਿਕਲੀ ਜਿਵੇਂ ਕਿਤੇ ਕ੍ਰਿਸ਼ਨ ਮੱਖਣ ਦੇ ਭਾਂਡੇ ਭਰੇ ਹੋਏ ਨੂੰ ਜ਼ਮੀਨ ਉੱਤੇ ਸੜਦਾ ਹੋਵੇ। ਸਾਹਿਬ ਨੇ ਬਚਿੱਤਰ ਨਾਟਕ ਵਿੱਚ ਬਚਨ ਕਿਹਾ, ਕਹਿਣ ਲੱਗੇ ਕਿਰਪਾਲ ਕੋਪੀਅੰਗ ਕੁਤਕਾ ਸੰਭਾਰੀ। ਬਚਿੱਤਰ ਨਾਟਕ ਵਿੱਚ ਬਚਨ ਨੇ ਕਿਰਪਾਲ ਕੋਪੀਅੰਗ, ਕਹਿੰਦੇ ਨੇ ਫਿਰ ਮੇਰਾ ਮੰਤ ਉਦਾਸ ਦਾਸ ਕਿਰਪਾਲ ਦਾਸ ਕੋਪੀਅੰਗ ਗੁੱਸੇ ਵਿੱਚ ਆ ਗਿਆ। ਕਿਰਪਾਲ ਕੋਪੀਅੰਗ ਕੁਤਕਾ ਸੰਭਾਰੀ, ਕਹਿਣ ਲੱਗੇ ਹਟੀ ਖਾਂ ਹਯਾਤ ਕੇ ਸੀਸ ਜਹਾਰੀ। ਹਯਾਤ ਖਾਂ ਜਿਹੜਾ ਹੱਟੀ ਸੂਰਮਾ ਸੀ ਉਹਦੇ ਸਿਰ ਚ ਇੱਕ ਮਾਰਿਆ ਤੇ ਅੱਗੇ ਸਾਹਿਬ ਹੱਥ ਕੇ ਲਿਖਦੇ ਨੇ ਉੱਠੀ ਛਿੱਛ ਇੱਛੰਗ ਕੱਢਾ ਮੇਜ ਜੋਰੰਗ। ਕਹਿੰਦੇ ਇੰਨੇ ਜ਼ੋਰ ਦਾ ਸਾਧੂ ਨੇ ਡੰਡਾ ਮਾਰਿਆ ਕਿ ਅੰਜ ਹੋਇਆ ਜਿਵੇਂ ਮੱਖਣ ਦਾ ਭਾਂਡਾ ਕਿਸੇ ਕ੍ਰਿਸ਼ਨ ਨੇ ਡੰਡਾ ਮਾਰ ਕੇ ਭਿੰਨਿਆ ਹੋਵੇ, ਇੱਕੋ ਦਮ ਉਹਦੇ ਸਿਰ ਦੀ ਮਿੱਜ ਨਿਕਲ ਕੇ ਬਾਹਰ ਖਿਲਰ ਗਈ। ਕਹਿਣ ਲੱਗੇ ਕਿਰਪਾਲ ਕੋਪੀਅੰਗ
ਕੁਤਕਾ ਸੰਭਾਰੀ ਹਟੀ ਖਾਨ ਹਯਾਤ ਕੇ ਸੀਸ ਝਾਰੀ ਉੱਠੀ ਛਿੱਚ ਕੀ ਛੰਗ ਕੱਢਾ ਮੇਜ ਜੋਰੰਗ ਕਹਿਣ ਲੱਗੇ ਮਾਨੋ ਮਾਖਨੰਗ ਮਟਕੀ ਕਾਢ ਫੋਰੰਗ ਮਾਨੋ ਕ੍ਰਿਸ਼ਨ ਨੇ ਜਿਵੇਂ ਮੱਖਣ ਦੀ ਇੱਕ ਮਟਕੀ ਬੰਨ ਦਿੱਤੀ ਹੋਵੇ। ਕਿਰਪਾਲ ਦਾਸ ਹਯਾਤ ਖਾਨ ਨੂੰ ਮਾਰ ਕੇ ਪਿਛਾ ਆਇਆ ਤੇ ਗੁਰੂ ਗੋਬਿੰਦ ਸਿੰਘ ਨੇ ਘੁੱਟ ਕੇ ਸੀਨੇ ਨਾਲ ਲਾਇਆ, ਕਿਰਪਾਲ ਦਾਸ ਮੇਰੇ ਗੁਰੂ ਨਾਨਕ ਦੀ ਤੇਰੇ ਤੇ ਕਿਰਪਾ ਤੇਰੀ ਅਖੀਰ ਤੱਕ ਨਿਭ ਜਾਏਗੀ। ਜਦੋਂ ਇੱਧਰ ਜੰਗ ਹੋਇਆ ਉਧਰ ਹਯਾਤ ਖਾਨ ਦੀ ਮੌਤ ਹੋਈ ਤੇ ਦੂਸਰਾ ਸੀ ਨਜਾਬਦ ਖਾਨ, ਇਹ ਬੜਾ ਤਕੜਾ ਤੀਰ ਅੰਦਾਜ਼ ਹੀ ਹੈ, ਇਹ ਵੀ ਉਹ ਪਠਾਨ ਜਿਹੜਾ ਭਰਤੀ ਹੋਇਆ, ਇਹ ਤੀਰਾਂ ਦੀ ਵਰਖਾ ਕਰਦਾ ਆ। ਤੇ ਉਧਰੋਂ ਗੁਰੂ ਗੋਬਿੰਦ ਸਿੰਘ ਜੀ ਦੀ ਭੂਆ ਦੇ ਵੱਡੇ ਪੁੱਤਰ ਸੰਘੋ ਸ਼ਾਹ ਨੇ ਇਜਾਜ਼ਤ ਮੰਗੀ, ਗੁਰੂ ਗੋਬਿੰਦ ਸਿੰਘ ਮੈਨੂੰ ਕਿਰਪਾ ਕਰਕੇ ਦਿਓ ਇਜਾਜ਼ਤ ਮੈਂ ਮੁਕਾਬਲਾ ਕਰਾਂ। ਦੋਨੋਂ ਸੂਰਮੇ ਜੂਝੇ, ਨਜਾਬਦ ਖਾਨ ਤੇ ਭਾਈ ਸੰਘੋ ਸ਼ਾਹ ਨੇ ਤੀਰਾਂ ਦੀ ਇੱਕ ਦੂਜੇ ਤੇ ਵਰਖਾ ਕਰ ਦਿੱਤੀ ਤੇ ਗੁਰੂ ਗੋਬਿੰਦ ਸਿੰਘ ਬਚਿੱਤਰ ਨਾਟਕ ਵਿੱਚ ਲਿਖਦੇ ਨੇ ਇੱਕ ਸਾਂਝਾ ਵਾਰ ਹੋਇਆ। ਉਧਰੋਂ ਨਜਾਬਦ ਖਾਨ ਦੀ ਮੌਤ ਹੋ ਗਈ ਤੇ ਉਹਦੇ ਫੱਟੇ ਫੱਟ ਲੱਗੇ ਹੋਏ ਨਾਲ ਸੰਘੋ ਸ਼ਾਹ ਵੀ ਜਿਹੜੇ ਨੇ ਸ਼ਹਾਦਤ ਦਾ ਜਾਮ ਪੀ ਗਏ। ਉੱਥੇ ਸਾਹਿਬ ਨੇ ਕਲਮ ਚੁੱਕ ਕੇ ਇੱਕ ਦੋਹਰਾ ਲਿਖਿਆ, ਕਹਿਣ ਲੱਗੇ ਮਾਰ ਨਜਾਬਦ ਖਾਨ ਕੋ ਸੰਘੋ ਜੂਜੇ ਜੁਝਾਰ, ਬਚਿੱਤਰ ਨਾਟਕ, ਮਾਰ ਨਜਾਬਦ ਖਾਨ ਕੋ ਸੰਘੋ ਜੁਝੇ ਜੁਝਾਰ, ਹਾਂ ਹਾਂ ਇਹ ਲੋਕਾਂ ਭਇਓ ਸੁਰਗ ਲੋਕ ਜੈਕਾਰ। ਕਹਿੰਦੇ ਨੇ ਮੇਰੀ ਭੂਆ ਦਾ ਪੁੱਤਰ ਜਦੋਂ ਦੁਨੀਆਂ ਤੋਂ ਗਿਆ ਤੇ ਰੱਬ ਦੇ ਘਰ ਵਿੱਚ ਉਹਦੀ ਕਰਨੀ ਨੂੰ ਦੇਖ ਕੇ ਜੈ ਜੈਕਾਰ ਕੀਤੀ ਗਈ। ਪਹਿਲਾਂ ਸੰਘੋ ਸ਼ਾਹ ਸ਼ਹੀਦ ਹੋਇਆ, ਪਰਤ ਕੇ ਦੂਜਾ ਇਹਨਾਂ ਦੀ ਭੂਆ ਦਾ ਪੁੱਤਰ ਜੀਤ ਮੱਲ, ਉਹਨੇ ਇਜਾਜ਼ਤ ਮੰਗੀ, ਉਹਦੇ ਮੁਕਾਬਲੇ ਤੇ ਹਰੀ ਚੰਦ ਆਇਆ। ਇਹ ਬੜਾ ਤਕੜਾ ਤੀਰ ਅੰਦਾਜ਼ ਸੀ, ਇਹਦਾ ਤੀਰ ਕਦੀ ਖਾਲੀ ਜਾਂਦਾ ਹੀ ਨਹੀਂ ਸੀ। ਉਧਰ ਜੀਤ ਮੱਲ, ਇੱਧਰ ਹਰੀ ਚੰਦ, ਦੋਨਾਂ ਦਾ ਜੰਗ ਅੱਤ ਦਾ ਇਹ ਲੜੇ ਨੇ। ਇੱਧਰ ਜੰਗ ਹੁੰਦਾ ਤੇ ਕਿਸੇ ਨੇ ਖਬਰ ਜਾ ਸੰਢੋਰੇ ਦਿੱਤੀ, ਨੇੜੇ ਪੈਂਦਾ ਸੀ ਪੀਰ, ਤੇਰੇ ਭੇਜੇ ਹੋਏ ਪਠਾਨ ਦਗਾ ਦੇ ਕੇ ਚਲੇ ਗਏ। ਪੀਰ ਨੇ ਪੱਲੂ ਫੇਰ ਦਿੱਤਾ ਸੰਢੋਰੇ ਦੇ ਚਾਰ ਚਫੇਰੇ, ਕਹਿੰਦਾ ਜਿਹੜਾ ਮੈਨੂੰ ਪਿਆਰ ਕਰਦਾ ਉਹ ਆਪਣੇ ਘਰੋਂ ਸਿਰ ਤੇ ਮੌਤ ਦਾ ਖੱਪੜ ਬੰਨ ਕੇ ਤੁਰਿਓ, ਕੀ ਹੋਇਆ ਜੇ ਪਠਾਨ ਧੋਖਾ ਦੇ ਗਏ। ਚਾਰ ਜਵਾਨ ਪੁੱਤਰ ਆਪਣੇ, ਦੋ ਸੱਕੇ ਭਰਾ ਪ੍ਰਿੰਸੀਪਲ ਸਤਵੀਰ ਸਿੰਘ ਲੈਂਦੇ ਨੇ, ਆਪਣੇ ਬਾਪੂ ਨੂੰ ਵੀ ਨਾਲ ਲੈ ਲਿਆ, ਆਪਣਾ ਬਾਪ, ਦੋ ਭਰਾ, ਚਾਰ ਪੁੱਤਰ ਤੇ 700 ਮਰੀਦ ਲੈ ਕੇ ਉਹ ਪੰਜ ਵਕਤ ਦਾ ਨਮਾਜ਼ੀ ਪੀਰ ਬੁੱਧੂ ਸ਼ਾਹ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਤੋਂ ਫਿਦਾ ਹੋਣ ਵਾਸਤੇ ਜਾਂਦਾ ਪਿਆ। ਉਧਰ ਜੰਗ ਪੂਰੇ ਜੋਬਣ ਤੇ ਵੇ ਤੇ ਪੀਰ ਬੁੱਧੂ ਸ਼ਾਹ ਨੇ ਇੱਕ ਪਾਸਿਓਂ ਆ ਕੇ ਹੱਲਾ ਕੀਤਾ ਤੇ ਸਾਹਿਬ ਨੇ ਪੁੱਛਿਆ ਇਹ ਕਰਲਾਟ ਕਿਉਂ? ਕਿਸੇ ਨੇ ਕਿਹਾ ਪੀਰ ਬਦਰੂਦੀਨ ਆ ਗਏ ਨੇ। ਸਾਹਿਬ ਹੱਸ ਕੇ ਕਹਿਣ ਲੱਗੇ ਮੈਨੂੰ ਆਸ ਸੀ ਕਿ ਸਿਦਕ ਵਾਲਾ ਇਹ ਮੁੜ ਕੇ ਜ਼ਰੂਰ ਆਵੇਗਾ। ਤੇ ਉੱਧਰ ਉਹ ਜੂਝਦੇ ਰਹੇ। ਉੱਥੇ ਫਿਰ ਸਾਹਿਬ ਕਹਿੰਦੇ ਨੇ ਹਰੀ ਚੰਦ ਤੇ ਜੀਤ ਮੱਲ ਦੇ ਜੰਗ ਵਿੱਚ ਜੀਤ ਮੱਲ ਨੂੰ ਸੀਨੇ ਵਿੱਚ ਤੀਰ ਵੱਜਾ, ਉਹ ਸ਼ਹੀਦ ਹੋ ਗਿਆ। ਹਰੀ ਚੰਦ ਨੂੰ ਵੱਜਾ, ਉਹ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਪਿਆ। ਜਦੋਂ ਜ਼ਮੀਨ ਤੇ ਡਿੱਗਾ ਪਹਾੜੀਏ ਨੂੰ ਚੁੱਕ ਕੇ ਲੈ ਗਏ। ਇਸ ਤੋਂ ਬਾਅਦ ਭੀਖਣ ਖਾਂ ਆਇਆ, ਫਿਰ ਗੁਰੂ ਗੋਬਿੰਦ ਸਿੰਘ ਆਪ ਟਿੱਬੀ ਤੋਂ ਥੱਲੇ ਉਤਰੇ। ਦੋ ਭਰਾ ਸ਼ਹੀਦ ਹੋ ਚੁੱਕੇ ਨੇ, ਕਈ ਸਿੱਖ ਸ਼ਹੀਦ ਹੋ ਗਏ। ਪਹਿਲਾ ਤੀਰ ਭੱਥੇ ਵਿੱਚੋਂ ਗੁਰੂ ਗੋਬਿੰਦ ਸਿੰਘ ਨੇ ਕੱਢਿਆ ਤੇ ਜਿਹੜਾ ਭੀਖਣ ਖਾਂ ਪਠਾਨ ਦਗਾ ਦੇ ਕੇ ਗਿਆ ਸੀ, ਪੂਰੇ ਜ਼ੋਰ ਨਾਲ ਉਹਦੇ ਵੱਲ ਲਟਕ ਕੇ ਨਿਸ਼ਾਨਾ ਮਾਰਿਆ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਇੱਕੋ ਮੇਰਾ ਤੀਰ ਜਿਹੜਾ ਉਹਨੇ ਯਾ ਅਲੀ ਕਿਹਾ, ਮੂੰਹ ਖੁੱਲਣ ਦੀ ਦੇਰ ਸੀ, ਤੀਰ ਉਹਦੇ ਮੂੰਹ ਵਿੱਚੋਂ ਆਰ ਪਾਰ ਹੋ ਗਿਆ, ਜ਼ਮੀਨ ਤੇ ਡਿੱਗਾ, ਉਹਦੀ ਮੌਤ ਹੋਈ। ਇੱਧਰ ਹਰੀ ਚੰਦ ਨੂੰ ਆ ਗਈ ਹੋਸ਼, ਇਹਨੇ ਪੁੱਛਿਆ ਪਹਾੜੀਆਂ ਨੂੰ ਕੀ ਬਣਿਆ? ਕਹਿਣ ਲੱਗੇ ਤੇਰੇ ਤੋਂ ਬਿਨਾਂ ਬਾਜੀ ਹਾਰ ਚੱਲੇ ਆ। ਪਰਤ ਕੇ ਭੱਥੇ ਵਿੱਚ ਤੀਰ ਪਾਏ ਤੇ ਆ ਗਿਆ ਗੁਰੂ ਗੋਬਿੰਦ ਸਿੰਘ ਦੇ ਮੁਕਾਬਲੇ, ਇੱਥੇ ਅਸਲੀ ਜੰਗ ਬਣਦਾ। ਸਾਹਿਬ ਫਿਰ ਬਚਿੱਤਰ ਨਾਟਕ ਵਿੱਚ ਲਿਖਦੇ ਨੇ ਉਧਰੋਂ ਘੋੜੇ ਤੇ ਅਸਵਾਰ ਹੋ ਕੇ ਮੈਂ ਤੁਰਿਆ ਤੇ ਉਧਰੋਂ ਹਰੀ ਚੰਦ ਤੁਰਿਆ। ਕਹਿੰਦੇ ਨੇ ਇਹਨੇ ਆਪਣੀ ਕਮਾਨ ਦੇ ਵਿੱਚੋਂ ਤੀਰ ਕੱਢੇ ਤੇ ਲਲਕਾਰ ਕੇ ਕਹਿੰਦਾ ਗੁਰੂ ਗੋਬਿੰਦ ਰਾਏ ਕਰ ਵਾਰ, ਮੈਂ ਅੱਜ ਤੇਰੀ ਅਲਖ ਮੁਕਾ ਕੇ ਜਾਣੀ ਹੈ ਤੇ ਮੇਰੇ ਸਾਹਿਬ ਦੇ ਮੱਥੇ ਤੇ ਕੋਈ ਵੱਟ ਨਹੀਂ। ਹੱਸ ਕੇ ਕਹਿਣ ਲੱਗੇ ਹਰੀ ਚੰਦ ਐਵੇਂ ਮਾਨ ਨਹੀਂ ਕਰੀਦਾ, ਇੱਕ ਨਹੀਂ ਮੈਨੂੰ ਤੈਨੂੰ ਤਿੰਨ ਮੌਕੇ ਦੇਣਾ ਵਾ, ਤੂੰ ਤਿੰਨ ਤੀਰਾਂ ਦੇ ਵਾਰ ਕਰ ਲੈ, ਜੇ ਵਾਹਿਗੁਰੂ ਨੇ ਚਾਹਿਆ ਮੈਂ ਬਚ ਗਿਆ ਤੇ ਮੈਂ ਕੇਵਲ ਤੇਰੇ ਤੇ ਇੱਕ ਹੀ ਕਰਨਾ। ਹੁਣ ਦੇਖੋ ਤੇ ਬਚਿੱਤਰ ਨਾਟਕ ਦੀ ਬਾਣੀ ਹੈ ਦਸਮ ਗ੍ਰੰਥ ਦੀ। ਸਾਹਿਬ ਗੁਰੂ ਗੋਬਿੰਦ ਸਿੰਘ ਫਿਰ ਲਿਖਦੇ ਨੇ ਇੱਕ ਇੱਕ ਤੀਰ ਕਿੱਥੇ ਲੱਗਾ। ਮਹਾਰਾਜ ਕਹਿੰਦੇ ਨੇ ਹਰੀ ਚੰਦ ਕੋਪੇ ਕਮਾਣ ਸਵਾਰੰਗ, ਤੇ ਬਾਣੀ ਥੋੜੀ ਜੀ ਮਹਿੰਗੀ ਹੈ, ਅਰਥਾਂ ਵੱਲ ਧਿਆਨ ਦਿਆ ਜੇ। ਹਰੀ ਚੰਦ ਕੋਪੇ ਕੋਪੇ ਦਰ ਤੇ ਹਰੀ ਚੰਦ ਗੁੱਸੇ ਵਿੱਚ ਆ ਗਿਆ, ਕਮਾਣ ਸਵਾਰੰਗ
ਉਹਨੇ ਆਪਣੀ ਕਮਾਨ ਨੂੰ ਤੀਰਾਂ ਨੂੰ ਸੰਭਾਲਿਆ, ਪਹਿਲਾ ਤੀਰ ਛੱਡਿਆ, ਕਹਿਣ ਲੱਗੇ ਪ੍ਰਥਮ ਬਾਜੀਅੰਗ ਤਾਣ ਬਾਣ ਪ੍ਰਹਾਰੰਗ, ਪ੍ਰਥਮ ਦਰ ਤੇ ਸਭ ਤੋਂ ਪਹਿਲਾ ਤੀਰ ਬਾਜੀਅੰਗ ਬਾਜ ਦਰਸ ਦਾ ਘੋੜਾ, ਕਹਿੰਦੇ ਮੇਰੇ ਸੀਨੇ ਨੂੰ ਸਾਹਮਣੇ ਰੱਖ ਕੇ ਤੀਰ ਚਲਾਇਆ। ਪਰ ਗੁਰੂ ਗੋਬਿੰਦ ਸਿੰਘ ਕਹਿੰਦੇ ਪਹਿਲਾ ਤੀਰ ਮੇਰੇ ਘੋੜੇ ਦੇ ਸਿਰ ਵਿੱਚ ਆ ਕੇ ਵੱਜਾ। ਕਹਿਣ ਲੱਗੇ ਹਰੀ ਚੰਦ ਕੋਤੇ ਕਮਾਨ ਸਮਾਰੰਗ, ਪ੍ਰਥਮ ਬਾਜੀਅੰਗ ਤਾਣ ਬਾਣ ਪ੍ਰਹਾਰੰਗ। ਕਹਿਣ ਲੱਗੇ ਦੁਤੀਆ ਤਾਕ ਕੇ ਤੀਰ ਮੋਕੋ ਚਲਾਇਆ, ਦੂਜਾ ਤੀਰ ਫਿਰ ਮੇਰੇ ਸੀਨੇ ਨੂੰ ਸਾਹਮਣੇ ਕਰਕੇ ਰੱਖਿਆ। ਕਹਿਣ ਲੱਗੇ ਨੇ ਜਦੋਂ ਇੱਕੋ ਦਮ ਦੂਜਾ ਤੀਰ ਚਲਾਇਆ, ਕਹਿਣ ਲੱਗੇ ਦੁਤੀਆ ਤਾਕ ਕੇ ਤੀਰ ਮੋਕੋ ਚਲਾਇਆ, ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਰੱਖਿਓ ਦਈਵ ਮੈਂ, ਦਈਵ ਦਰ ਤੇ ਵਾਹਿਗੁਰੂ, ਮੈਨੂੰ ਰੱਖਣ ਵਾਲਾ ਵਾਹਿਗੁਰੂ ਨਾਲ ਸੀ, ਕਾਨ ਸਵੈ ਕੈ ਸਧਾਇਗ, ਇਹ ਤੀਰ ਮੇਰੇ ਕੰਨਾਂ ਦੇ ਨੇੜੇ ਛੂ ਕਰਕੇ ਨਿਕਲ ਗਿਆ, ਪਰ ਰੱਖਣ ਵਾਲੇ ਨੇ ਮੈਨੂੰ ਤੱਤੀ ਵਾਹ ਨਾ ਲੱਗਣ ਦਿੱਤੀ। ਕਹਿੰਦੇ ਤੀਜਾ ਤੀਰ ਕੱਢਿਆ, ਬਚਿੱਤਰ ਨਾਟਕ ਵਿੱਚ ਬਚਨ ਇਸ ਕਹਿਣ ਲੱਗੇ ਕਿ ਹਰੀ ਚੰਦ ਕੋਪੇ ਕਮਾਨੰਗ ਸੰਹਾਰੰਗ, ਪ੍ਰਥਮ ਬਾਜੀਅੰਗ ਤਾਣੰਗ ਬਾਣੰਗ ਪ੍ਰਹਾਰੰਗ, ਦੁਤੀਆ ਤਾਕ ਕੇ ਤੀਰ ਮੋਕੋ ਚਲਾਇੰਗ, ਰੱਖਿਓ ਦਈਵ ਮੈਂ ਕਾਨ ਸਵੈ ਕੈ ਸਧਾਇਗ। ਕਹਿਣ ਲੱਗੇ ਤ੍ਰਿਤੀਆ ਬਾਣ ਮਾਰਿਓ ਤੋ ਪੇਟੀ ਮਝਾਰੰਗ, ਤੀਜਾ ਤੀਰ ਹਰੀ ਚੰਦ ਨੇ ਕੱਢਿਆ ਤੇ ਮੇਰੇ ਢਿੱਡ ਨੂੰ ਸਾਹਮਣੇ ਕਰਕੇ ਚਲਾਇਆ। ਸਾਹਿਬ ਕਹਿੰਦੇ ਮੈਂ ਪੇਟੀ ਬੰਨੀ ਸੀ, ਤ੍ਰਿਤੀਆ ਮਾਣ ਮਾਰੇਂਗ ਸੋ ਪੇਟੀ ਮਝਾਰੰਗ, ਮੇਰੀ ਪੇਟੀ ਵਿੱਚ ਵੱਜਾ। ਤੇ ਸਾਹਿਬ ਉੱਥੇ ਫਿਰ ਅੱਗੇ ਲਿਖਦੇ ਨੇ ਵਿਦਿਅੰਗ ਚਿਲਕਟੰਗ ਦਵਾਲੰਗ ਪਾਰੰਗ ਪਧਾਰੰਗ, ਇਹਦੀ ਤੀਰ ਦੀ ਚੁੰਜ ਇੰਨੀ ਕੁ ਤਿੱਖੀ ਸੀ, ਕਹਿਣ ਲੱਗੇ ਮੇਰੀ ਪੇਟੀ ਨੂੰ ਚੀਰ ਕੇ ਅੱਗੇ ਇਹ ਵਿੰਨ ਗਏ। ਜਦੋਂ ਇਹ ਤੀਰ ਵੱਜਾ, ਅਕਸਰ ਗੁਰੂ ਕੇ ਕੀਰਤਨੀਏ ਸ਼ਬਦ ਪੜ੍ਹਦੇ ਨੇ, ਇਹਦਾ ਪਿਛੋਕੜ ਇਹ ਵੇ, ਉਹ ਸ਼ਬਦ ਅੱਗੇ ਅਰਧ ਕਰਨਾ। ਕਹਿਣ ਲੱਗੇ ਤ੍ਰਿਤੀਆ ਬਾਣ ਮਾਰਿਆ ਸੋ ਪੇਟੀ ਮਝਾਰੰਗ, ਵਿਦਿਅੰਗ ਚਿਲਕਟੰਗ ਦਵਾਲ ਪਾਰੰਗ ਪਧਾਰੰਗ। ਫਿਰ ਸਾਹਿਬ ਕਹਿਣ ਲੱਗੇ ਚੁਬੀ ਚਿੰਚ ਚਰਮੰਗ ਕਸ਼ੂ ਘਾਏ ਨਾ ਆਏ। ਕਹਿੰਦੇ ਨੇ ਤੀਰ ਦੀ ਤਿੱਖੀ ਚੁੰਝ ਪੇਟੀ ਵਿੱਚੋਂ ਨਿਕਲ ਕੇ ਮੇਰੀ ਚਮੜੀ ਨੂੰ ਥੋੜੀ ਜਿਹੀ ਚੁਬੀ, ਪੇਟ ਵਿੱਚ ਥੋੜੀ ਜਿਹੀ ਧਸੀ। ਕਹਿਣ ਲੱਗੇ ਕਲੰਗ ਕੇਵਲੰਗ ਦਾਸ ਜਾਨਕ ਬਚਾਏ, ਵੇਖੋ ਨਿਮਰਤਾ, ਇਹ ਨਹੀਂ ਮੈਂ ਆਪਣੇ ਕਰਤਵ ਨਾਲ ਬਚਿਆ। ਕਹਿੰਦੇ ਨੇ ਚੁੰਝ ਉਹ ਚੁੱਪ ਤਾਂ ਮੈਨੂੰ ਗਈ, ਪਰ ਮੈਂ ਰੱਬ ਦਾ ਸ਼ੁਕਰ ਕਰਨਾ ਜਿਹਨੇ ਹੱਥ ਦੇ ਕੇ ਮੈਨੂੰ ਰੱਖ ਲਿਆ। ਚੁਬੀ ਚੰਚ ਚਰਮੰਗ ਕਸ਼ੂ ਨਾ ਧਾਏ ਆਏਂਗ। ਸਾਹਿਬ ਕਹਿਣ ਲੱਗੇ ਕਲੰਗ ਕੇਵਲੰਗ ਦਾਸ ਜਾਨਕ ਬਚਾਏਂਗ। ਜਦੋਂ ਸਾਹਿਬ ਕਹਿੰਦੇ ਨੇ ਇਹ ਤੀਰ ਮੇਰੀ ਪੇਟੀ ਵਿੱਚ ਖੁੱਭ ਗਿਆ ਤੇ ਤੀਰ ਦੀ ਨੋਕ ਅੱਗੇ ਗਈ, ਤੇ ਫਿਰ ਗੁਰੂ ਗੋਬਿੰਦ ਸਿੰਘ ਕਹਿੰਦੇ ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ। ਇੱਥੋਂ ਇਹ ਸ਼ਬਦ ਆਰੰਭ ਹੁੰਦਾ ਹੈ, ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ, ਕਰਨ ਲੈ ਕਮਾਨੰਗ ਹਨੰਗ ਬਾਣ ਧਾਨੰਗ, ਸਭੈ ਵੀਰ ਧਾਏ ਸਰੋਵਰ ਚਲਾਏ, ਤਬੈ ਤਾਕ ਬਾਨੰਗ ਹਣਿਓ ਏਕ ਜਵਾਨੰਗ, ਇੱਕ ਤੀਰ ਭੱਥੇ ਵਿੱਚੋਂ ਕੱਢਿਆ। ਕਹਿਣ ਲੱਗੇ ਹਰੀ ਚੰਦ ਮਾਰੇ ਤੋਂ ਜੋਧਾ ਲਿਤਾਰੇ, ਇੱਕ ਤੀਰ ਉਹਦੇ ਸੀਨੇ ਵਿੱਚ ਲੱਗਾ, ਹਰੀ ਚੰਦ ਦੀ ਮੌਤ ਹੋ ਗਈ। ਸਾਹਿਬ ਦੇ ਬਚਨ ਨੇ ਕਹਿੰਦੇ ਨੇ ਹਰੀ ਚੰਦ ਦੇ ਮਰਨ ਦੀ ਦੇਰ ਸੀ, ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ, ਕਰਨ ਲੈ ਕਮਾਨੰਗ ਹਣਕ ਬਾਣ ਤਾਣੰਗ, ਸਭੈ ਵੀਰ ਧਾਏ ਸਰੋਦਨ ਚਲਾਏ, ਤਬੈ ਤਾਕ ਬਾਣੰਗ ਹਣਿਓ ਏਕ ਜਵਾਨੰਗ, ਹਰੀ ਚੰਦ ਮਾਰੇ ਸੋ ਜੋਧਾ ਲਿਤਾਰੇ, ਸਾ ਕਰੋੜ ਰਾਇੰਗ ਵਾਹੇ ਕਾਲ ਕਾਇੰਗ, ਸਭੇ ਤ੍ਰਿਣੰਗ ਤਿਆਗ ਭਾਗੈ ਸਭੇ ਤ੍ਰਾਂਤ ਪਾਗੇ। ਫਿਰ ਸਾਹਿਬ ਕਹਿੰਦੇ ਭਈ ਜੀਤ ਮੇਰੀ ਕਿਰਪਾ ਕਾਲ ਕੇ, ਹੇ ਮੇਰੇ ਵਾਹਿਗੁਰੂ

अकाल मूरत अजूनी शय भंग गुर पर शाह।

परम सम्मान योग सतगुरु साहिब श्री गुरु ग्रंथ साहिब महाराज जी दे पावन पवित्र हजूरी अंदर सुभाए मान खोए बैठे गुरमुख प्यारे सतसंगी जनों, आप जी हफ्तावारी दीवान विच सतगुरु दे पवित्र चरण स्पर्श करन वास्ते साहिबां दी प्यारी गोद विच इकत्र होए बैठे हो। जिवें आप जी नूं ਇਹ ਸਭ ਨੂੰ ਜਾਣਕਾਰੀ ਹੈ ਕਿ 27 ਜੂਨ ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਸੀ, ਜਿਸ ਨੂੰ ਆਪਾਂ ਅੱਜ ਸਤਿਗੁਰੂ ਦੇ ਘਰ ਅੰਦਰ ਮਨਾ ਰਹੇ ਹਾਂ। ਆਪਨੇ ਬੜੇ ਪਿਆਰ ਦੇ ਨਾਲ ਕੀਰਤਨ ਵੀ ਸਰਵਣ ਕੀਤਾ ਹੈ ਔਰ ਗੁਰਮੁਖ ਪਿਆਰਿਆਂ ਤੋਂ ਉਸ ਦ੍ਰਿਸ਼ ਨੂੰ ਤਵਾਰੀਖ ਦੇ ਉਸ ਪੰਨੇ ਨੂੰ ਸਰਵਣ ਕੀਤਾ ਜਦੋਂ ਮਹਾਰਾਣੀ ਜਿੰਦ ਕੌਰ ਆਪਣੇ ਸਪੁੱਤਰ ਦੇ ਸ਼ੀਸ਼ ਤੇ ਕੇਸ ਨਾ ਦੇਖ ਕੇ ਉਸਨੇ ਸਭ ਕੁਝ ਸਹਿ ਲਿਆ ਆਪਣੇ ਉੱਤੇ, ਪਰ ਇਹਨੂੰ ਨਾ ਸਹਿ ਸਕੀ ਕਿ ਕਲਗੀ ਵਾਲੇ ਦੀ ਮੋਹਰ ਮੇਰੇ ਪੁੱਤਰ ਦੇ ਸਿਰ ਤੋਂ ਗੁੰਮ ਹੋ ਜਾਏ। ਆਓ ਉਸ ਸ਼ੇਰੇ ਪੰਜਾਬ ਦੇ ਜੀਵਨ ਦੇ ਸਮਾਚਾਰ ਤੁਹਾਡੇ ਨਾਲ ਆਪ ਸੰਗਤ ਨਾਲ ਸਾਂਝੇ ਕਰਨੇ ਨੇ। ਮੈਂ ਸਿਰਫ ਉਹਨਾਂ ਦੀ ਜੀਵਨੀ ਵਿੱਚੋਂ ਪੱਖ ਉਹਨਾਂ ਕੋ ਆਪ ਨਾਲ ਸਾਂਝਾ ਕਰਨਾ, ਸਮੇਂ ਅੰਦਰ ਰਹਿ ਕੇ ਉਸ ਦੇ ਜੀਵਨ ਨੂੰ ਤੱਕ ਕੇ ਸਾਡੇ ਗੁਰੂ ਨਾਲ ਬਣ ਆਵੇ, ਉਸ ਦੇ ਜੀਵਨ ਨੂੰ ਪੜ੍ਹ ਕੇ ਉਹਦੀ ਨਿਰਮਾਣਤਾ ਨੂੰ ਤੱਕ ਕੇ ਅਸੀਂ ਆਪਣੇ ਅਤੀਤ ਵੱਲ ਆਪਣੇ ਉਹਨਾਂ ਬਜ਼ੁਰਗਾਂ ਦੇ ਇਤਿਹਾਸ ਤੋਂ ਜਾਣੂ ਹੋ ਸਕੀਏ ਜਿਨ੍ਹਾਂ ਦੀਆਂ ਬਾਹਾਂ ਵਿੱਚ ਵੀ ਤਾਕਤ ਬੜੀ ਏ ਤੇ ਨਿਮਰਤਾ ਦੇ ਵੀ ਪੁੰਜ ਸਨ। ਆਓ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਿਹਰ ਕਰੇ, ਆਪ ਕਿਰਪਾ ਕਰਕੇ ਵਿੱਚ ਵਰਤੇ ਮੇਰਾ ਸਤਿਗੁਰੂ, ਕਿਰਪਾ ਕਰਕੇ ਇਕਾਗਰਤਾ ਬਖਸ਼ਿਆ ਜੇ ਜਿੰਨੇ ਵੀ ਆਪਾਂ ਬੈਠੇ, ਕਿਉਂਕਿ ਇਕਾਗਰਤਾ ਤੋਂ ਬਿਨਾਂ ਆਨੰਦ ਨਹੀਂ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਇਲਾਹੀ ਗੁਰਬਾਣੀ ਦਾ ਜਦੋਂ ਆਪਾਂ ਪਾਠ ਕਰਨੇ ਤੇ ਗੁਰਮਤ ਦੇ ਸਿਧਾਂਤ ਦੀ ਆਪਾਂ ਜਦੋਂ ਵਿਚਾਰ ਕਰਨੇ ਆ ਤੇ ਸਤਿਗੁਰੂ ਨੇ ਬਾਣੀ ਅੰਦਰ ਦੋ ਪੱਖ ਮਨੁੱਖ ਦੇ ਬਿਆਨ ਕੀਤੇ, ਮਨੁੱਖ ਦੇ ਕੀ ਇਸ ਬਣਾਈ ਹੋਈ ਸ੍ਰਿਸ਼ਟੀ ਦੇ ਹਰ ਵਸਤੂ ਦੇ ਦੋ ਪੱਖ ਦਿੱਤੇ ਨੇ। ਜਿੱਥੇ ਮੇਰੇ ਸਤਿਗੁਰੂ ਨੇ ਬਾਣੀ ਵਿੱਚ ਅੰਮ੍ਰਿਤ ਦਾ ਵੇਰਵਾ ਦਿੱਤਾ, ਅੰਮ੍ਰਿਤ ਦੀ ਸਮਰੱਥਾ ਕੀ ਏ, ਅੰਮ੍ਰਿਤ ਅੰਦਰੋਂ ਪੀ ਕੇ ਮਨੁੱਖ ਕਿਹੜੀਆਂ ਉਸ ਰੂਹਾਨੀਅਤ ਦੀਆਂ ਪਿੰਗਾਂ ਨੂੰ ਝੂਟਦਾ ਹੈ, ਉੱਥੇ ਸਾਹਿਬ ਨੇ ਇਸ ਦੇ ਵਿਪਰੀਤ ਜਿਹੜੇ ਵਿਸ਼ੇ ਵਿਕਾਰ ਨੇ ਇਹਨਾਂ ਵਿੱਚ ਮਨੁੱਖ ਜਦੋਂ ਡੁੱਬ ਜਾਂਦਾ ਹੈ ਤੇ ਉਦੋਂ ਇਹਦਾ ਜੀਵਨ ਤਬਾਹ ਕਿਵੇਂ ਹੋ ਜਾਂਦਾ ਹੈ। ਅੰਮ੍ਰਿਤ ਦੀ ਚੜ੍ਹਦੀ ਕਲਾ ਤੇ ਵਿਕਾਰਾਂ ਵਿੱਚ ਗਰਕ ਹੁੰਦੇ ਜੀਵਨ ਦੋਨਾਂ ਨੂੰ ਬਿਆਨ ਕੀਤਾ। ਸਤਿਗੁਰੂ ਨੇ ਇੱਕ ਪਾਸੇ ਉਸ ਮਨੁੱਖ ਦੀ ਦੇਹੀ ਨੂੰ ਇੰਨਾ ਕੁ ਸਲਾਹਿਆ ਜਿਹੜਾ ਨਾਮ ਵੀ ਜੁੜਿਆ ਉਹਨੂੰ ਕਹਿ ਦਿੱਤਾ, ਤੇ ਨਰ ਹਰ ਅੰਤਰ ਨਹੀਂ, ਨਾਨਕ ਸਾਚੀ ਮਾਨ ਉਸ ਮਨੁੱਖ ਵਿੱਚ ਤੇ ਪ੍ਰਭੂ ਵਿੱਚ ਕੋਈ ਅੰਤਰ ਨਹੀਂ ਜਿਹੜੇ ਨਾਮ ਵਿੱਚ ਭਿੱਜੇ ਨੇ। ਤੇ ਦੂਜੇ ਪਾਸੇ ਇਸ ਦੇਹੀ ਦੀ ਗੱਲ ਕਰਦਿਆਂ ਕਹਿ ਦਿੱਤਾ, ਕਹਿਣ ਲੱਗੇ, ਏਕ ਭਗਤ ਭਗਵਾਨ ਜੇ ਪ੍ਰਾਣੀ ਕਹਿ ਨਾਹੇ ਮਨ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ।
ਸੋਚਦੇ ਹੋ ਕਿ ਵੀ ਆਪਾਂ ਬਰਸੀ ਤਾਂ ਮਨਾ ਰਹੇ ਹਾਂ ਪਰ ਗੱਲ ਬਾਣੀ ਦੀ ਜੁੱਦੇ ਪਾਸੇ ਨਹੀਂ, ਮੈਂ ਗੱਲ ਰਾਜ ਦੀ ਕਰਨੀ। ਸਾਹਿਬ ਨੇ ਜਿੱਥੇ ਅੰਮ੍ਰਿਤ ਦੀ ਗੱਲ ਕੀਤੀ ਉੱਥੇ ਵਕਾਰ ਜਿਹੜੇ ਜੀਵਨ ਨੂੰ ਤਬਾਹ ਕਰਦੇ ਨੇ ਉਹਨਾਂ ਦਾ ਜ਼ਿਕਰ ਕੀਤਾ। ਜਿੱਥੇ ਸਾਹਿਬ ਨੇ ਭਿੱਜੀ ਕੋਈ ਅੰਦਰ ਦੀ ਉਹ ਆਤਮਾ ਜਿਹੜੀ ਇੱਕਮਿਕ ਹੋ ਚੁੱਕੀ ਹੈ ਉਹਦੀ ਵਡਿਆਈ ਕੀਤੀ, ਉੱਥੇ ਮੇਰੇ ਗੁਰਦੇਵ ਨੇ ਰੱਬ ਤੋਂ ਟੁੱਟਿਆ ਹੋਇਆਂ ਦੇ ਜੀਵਨ ਨੂੰ ਵੀ ਬਿਆਨ ਕੀਤਾ। ਜਿੱਥੇ ਸਤਿਗੁਰੂ ਨੇ ਬਾਣੀ ਵਿੱਚ ਇਹ ਕਹਿ ਦਿੱਤਾ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰਨਾਲੇ, ਉੱਥੇ ਨਾਲ ਹੀ ਕਹਿ ਦਿੱਤਾ, ਜੇ ਕੋ ਗੁਰ ਤੇ ਵੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਦੋਨੋਂ ਪੱਖ ਦੇ ਦਿੱਤੇ। ਜਿੱਥੇ ਸਾਹਿਬ ਨੇ ਕਿਹਾ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਉੱਥੇ ਨਾਲ ਇਹ ਵੀ ਕਹਿ ਦਿੱਤਾ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਸਨਮੁਖ ਦੀ ਗੱਲ ਕੀਤੀ, ਨਾਲ ਬੇਮੁਖ ਦੇ ਜੀਵਨ ਨੂੰ ਵੀ ਦੱਸ ਦਿੱਤਾ। ਸੱਚੀ ਬਾਣੀ ਦੀ ਗੱਲ ਕੀਤੀ, ਨਾਲ ਕੱਚੀ ਬਾਣੀ ਦਾ ਵੇਰਵਾ ਦੇ ਦਿੱਤਾ। ਅੰਮ੍ਰਿਤ ਦੀ ਗੱਲ ਕੀਤੀ, ਨਾਲ ਜ਼ਹਿਰ ਦੀ ਗੱਲ ਕਰ ਦਿੱਤੀ। ਰੱਬ ਨਾਲ ਭਿੱਜੇ ਹੋਏ ਸੰਤ ਦੀ ਗੱਲ ਕੀਤੀ, ਤੇ ਨਾਮ ਤੋਂ ਟੁੱਟੇ ਹੋਏ ਸਾਖਤ ਦੇ ਜੀਵਨ ਨੂੰ ਬਿਆਨ ਕੀਤਾ। ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਗੱਲ ਪੜ੍ਹੀ, ਉਹਦੇ ਵਿੱਚੋਂ ਰਾਜ ਦਾ ਸੰਕਲਪ ਤੱਕਿਆ, ਤੇ ਸਾਹਿਬ ਨੇ ਉਸ ਰਾਜ ਨੂੰ ਪ੍ਰਵਾਨ ਨਾ ਕੀਤਾ ਜਿਸ ਰਾਜ ਵਿੱਚ ਰੱਬ ਗੁਰੂ ਪਰਮੇਸ਼ਵਰ ਭੁੱਲ ਜਾਏ ਤੇ ਮਨੁੱਖ ਜ਼ੁਲਮ ਕਰਨ ਲੱਗ ਪਏ। ਤੇ ਜਦੋਂ ਦੂਜਾ ਪੱਖ ਲਿਆ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਰਾਜ ਨੂੰ ਪ੍ਰਵਾਨ ਵੀ ਕੀਤਾ। ਸਾਹਿਬ ਦੀ ਬਾਣੀ ਵਿੱਚੋਂ ਕੁਝ ਪ੍ਰਮਾਣ ਨੇ, ਸਤਿਗੁਰੂ ਕਿਹੜੇ ਰਾਜ ਨੂੰ ਪ੍ਰਵਾਨ ਨਹੀਂ ਕਰਦੇ? ਹਜ਼ੂਰ ਦਾ ਬਚਨ, ਐਸੋ ਰਾਜ ਨਾ ਕੀਤਾ ਕਾਜ ਜਿਤ ਨਹਿ ਤ੍ਰਿਪਤਾਏ। ਕਿਹੜੇ ਰਾਜ ਨੂੰ ਗੁਰੂ ਪ੍ਰਵਾਨ ਨਹੀਂ ਕਰਦਾ? ਰਾਜੇ ਸ਼ੀ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਾਂਦਾ ਪਾਇਨ ਘਾਉ, ਰੱਤ ਪਿੱਤ ਕੁੱਤੇ ਉਹ ਚੱਟ ਜਾਓ। ਇਸ ਰਾਜ ਨੂੰ ਪ੍ਰਵਾਨ ਨਹੀਂ ਕੀਤਾ? ਕਿਹੜੇ ਰਾਜ ਨੂੰ ਗੁਰਦੇਵ ਨੇ ਪ੍ਰਵਾਨ ਨਹੀਂ ਕੀਤਾ? ਬਾਣੀ ਦੇ ਅੰਦਰ ਜਿਸ ਕਹਿ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਤ ਸਵਾਨ। ਸਾਹਿਬ ਨੇ ਇਹੋ ਜਿਹਾ ਰਾਜ ਨੂੰ ਪ੍ਰਵਾਨ ਨਹੀਂ ਕੀਤਾ। ਪਰ ਇੱਕ ਗੱਲ ਚੇਤੇ ਰੱਖਿਓ, ਜੇ ਆਪਾਂ ਕਹੀਏ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰਾਜ ਦੀ ਗੱਲ ਨਹੀਂ ਕਰਦੀ, ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਸ਼ਬਦ ਹੀ ਸ੍ਰੀ ਰਾਗ ਦਾ ਇਹ ਵੇ, ਕਹਿੰਦੇ ਨੇ ਸੁਲਤਾਨ ਹੋਵਾਂ ਮੇ ਲਸ਼ਕਰ, ਰਾਜ ਨੂੰ ਪ੍ਰਵਾਨ ਕੀਤਾ। ਕਹਿੰਦੇ ਨੇ ਹੇ ਮਾਲਕ, ਜੇ ਤੂੰ ਮੈਨੂੰ ਬਾਦਸ਼ਾਹ ਦੇ ਦੇਣੇ, ਸੁਲਤਾਨ ਹੋਵਾਂ ਮੇਲ ਲਸ਼ਕਰ, ਤਖ਼ਤ ਰਾਖਾਂ ਪਾਉਂ, ਹੁਕਮ ਹਾਸਲ ਕਰੀ ਬੈਠਾ, ਨਾਨਕਾ ਸਭ ਵਾਹੋ, ਪਰ ਇਹਨਾਂ ਰਾਜ ਲੈ ਕੇ ਇੱਕ ਮੇਰੇ ਤੇ ਕਿਰਪਾ ਕਰ ਦੇਈ, ਸੁਲਤਾਨ ਬਣਾ ਦੇ, ਫੌਜ ਦੇ ਦੇ, ਰਾਜ ਭਾਗ ਦੇ ਦੇ, ਪਰ ਮਤ ਦੇਖ ਭੁੱਲਾਂ ਵਿਸਰੈ, ਤੇਰਾ ਚਿੱਤ ਨਾ ਆਵੇ ਨਾ, ਕਿਤੇ ਤੈਨੂੰ ਭੁੱਲ ਨਾ ਜਾਵਾਂ ਰਾਜ ਭਾਗ ਦੇਖ ਕੇ। ਸਾਹਿਬ ਨੇ ਕਿਹੜੇ ਰਾਜ ਨੂੰ ਪ੍ਰਵਾਨ ਕੀਤਾ? ਸਾਹਿਬ ਕਹਿੰਦੇ ਨੇ, ਰਸਨਾ ਜਪੀਐ ਏਕ ਨਾਮ, ਇਆਂ ਸੁਖ ਆਨੰਦ ਘਣਾ, ਆਗੈ ਜੀਕੈ ਸੰਗ ਕਾਮ, ਕਤੀਐ ਤੇਰਾ ਅੰਗ ਰੋਗ, ਤੂੰ ਗੁਰ ਪ੍ਰਸਾਦ ਕਰ ਰਾਜ ਯੋਗ। ਸਾਹਿਬ ਨੇ ਕਿਹੜੇ ਰਾਜ ਨੂੰ ਪ੍ਰਵਾਨ ਕੀਤਾ? ਸਤਿਗੁਰੂ ਕੀ ਬਾਣੀ ਪੜ੍ਹਨੇ ਆ, ਭਗਤ ਰਵਿਦਾਸ ਨੇ ਇੱਕ ਉੱਚੀ ਆਵਾਜ਼ ਵਿੱਚ ਹੋਕਾ ਦਿੱਤਾ, ਕੇਵਲ ਗੁਰੂ ਸਾਹਿਬਾਨ ਨਹੀਂ, ਭਗਤਾਂ ਦੀ ਬਾਣੀ ਕਦੀ ਵਾਚੀਏ, ਭਾਵੇਂ ਗੱਲ ਉਹਨਾਂ ਨੇ ਰੂਹਾਨੀਅਤ ਦੀ ਉਡਾਰੀ ਦੀ ਕੀਤੀ, ਪਰ ਉਹਨਾਂ ਨੇ ਬਾਹਰ ਦਾ ਨਿਜ਼ਾਮ ਕਿਹੋ ਜਿਹਾ ਚਾਹੀਦਾ ਕਹਿਣ ਲੱਗੇ। ਅਸਲੀਅਤ ਜੇ ਮੈਂ ਤਾਂ ਉਸ ਵਤਨ ਦਾ ਵਾਸੀ ਹਾਂ, ਵਤਨ ਦੀ ਗੱਲ ਬਾਬੇ ਰਵਿਦਾਸ ਨੇ ਵੀ ਕੀਤੀ, ਕਹਿਣ ਲੱਗੇ ਮੈਂ ਤਾਂ ਉਸ ਵਤਨ ਦਾ ਵਾਸੀ ਹਾਂ ਜਿੱਥੇ ਪਰਜਾ ਉੱਤੇ ਜ਼ੁਲਮ ਨਹੀਂ ਹੁੰਦਾ, ਜਿੱਥੇ ਪਰਜਾ ਤੇ ਤਸ਼ੱਦਦ ਨਹੀਂ ਕੀਤਾ ਜਾਂਦਾ, ਜਿੱਥੇ ਹਰ ਇੱਕ ਨੂੰ ਗੱਲ ਕਰਨ ਦਾ ਪੂਰਾ ਅਧਿਕਾਰ ਏ, ਜਿੱਥੇ ਕੋਈ ਮਰਜ਼ੀ ਮਨੁੱਖ ਉਸ ਰਾਜ ਵਿੱਚ ਵਿਚਰੇ, ਉਹਨੂੰ ਕੋਈ ਨਜ਼ਰ ਬੰਦ ਕਰਕੇ ਜੇਲ੍ਹ ਵਿੱਚ ਜੰਜੀਰਾਂ ਵੀ ਜਕੜ ਕੇ ਸੱਟਣ ਵਾਲਾ ਨਹੀਂ, ਉੱਥੇ ਕਦੀ ਕਿਸੇ ਦੇ ਪੁੱਤਾਂ ਨੂੰ ਬੇਦੋਸ਼ੀਆਂ ਨੂੰ ਕੋਹ ਕੇ ਖਤਮ ਨਹੀਂ ਕੀਤਾ ਜਾਂਦਾ। ਕਿਹੜੇ ਰਾਜ ਦੀ ਗੱਲ ਕੀਤੀ ਗੁਰੂ ਗ੍ਰੰਥ ਸਾਹਿਬ ਨੇ? ਕਹਿਣ ਲੱਗੇ, ਇੱਕ ਉਹੋ ਜਿਹਾ ਰਾਜ ਚਾਹੀਦਾ ਜਿਹੜਾ ਬੇਗਮਪੁਰਾ ਸ਼ਹਿਰ ਕੋ ਨਾ ਹੋ। ਸਾਹਿਬ ਨੇ ਉੱਥੇ ਜ਼ਿਕਰ ਕੀਤਾ, ਦੁੱਖ ਅੰਦੋਹ ਨਹੀਂ ਤੈ ਠਾਉ, ਨਾ ਤਸਵੀਜ਼ ਖਿਰਾਦ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਅਬ ਮੈਂ ਖੂਬ ਵਤਨ ਗਹਿ ਪਾਈ, ਉਹਾਂ ਖੈਰ ਸਦਾ ਮੇਰੇ ਭਾਈ। ਕਹਿਣ ਲੱਗੇ, ਪਿਆਰੇ ਆਬਾਦਾਨ ਸਦਾ ਮਸ਼ਹੂਰ, ਉਹਾਂ ਗਨੀ ਬਸੈ ਮਾਮੂਰ, ਤੇ ਉਹ ਰਾਜ ਕਿਹੋ ਜਿਹਾ? ਜਿਉਂ ਜਿਉਂ ਸੈਲ ਕਰੇ ਤਿਉਂ ਭਾਵੇ, ਮਹਿਰਮ ਮਹਿਲ ਨਾ ਘੋਟ ਕਾਵੇ। ਉੱਥੇ ਕੋਈ ਰੋਕਣ ਵਾਲਾ ਨਹੀਂ,
ਰਾਜ ਇਹੋ ਜਿਹਾ ਬਾਬੇ ਫਰੀਦ ਵਰਗਾ ਸੂਫੀ ਸੰਤ ਜਿਹੜਾ ਇਹਨਾਂ ਬਾਣੀ ਵਿੱਚ ਭੇਜਾ, ਨਾਮ ਵਿੱਚ ਭੇਜਾ, ਇੱਥੋਂ ਤੱਕ ਕਹਿੰਦਾ ਹੈ ਕਿ ਜੇ ਸੱਜਣਾ ਰੱਬ ਨੂੰ ਪਾਣੀ ਤੇ ਕਿਸੇ ਦੇ ਹਿਰਦੇ ਨੂੰ ਦੁਖਾਈ ਨਾ। ਬਾਬਾ ਜੀ ਦੇ ਬਚਨ ਅਸੀਂ ਪੜ੍ਹਨੇ ਆ, ਸਭਨਾ ਮਨ ਮਾਨਕ ਠਾਨ ਮੂਲ ਮਚਾਂਗਵਾ ਜੋ ਤੋਂ ਪਿਰਿਆ ਦੀ ਸਿੱਖ ਹਿਆਉ ਨਾ ਠਾਏ। ਕਹੀ ਦਾ ਕਿਸੇ ਦੇ ਹਿਰਦੇ ਨੂੰ ਦੁਖਾ ਨਾ। ਤੇ ਜਿੱਦਨ ਉਸ ਫਰੀਦ ਨੇ ਸਵਤੰਤਰਤਾ ਦੀ ਆਜ਼ਾਦੀ ਦੀ ਗੱਲ ਕੀਤੀ, ਰਾਜ ਦੋ ਤਰ੍ਹਾਂ ਨਾਲ ਕਾਇਮ ਕੀਤਾ ਜਾਂਦਾ, ਇੱਕ ਤਾਂ ਉਹ ਲੋਕ ਜਿਹੜੇ ਜ਼ੁਲਮ ਤੇ ਤਸ਼ੱਦਦ ਕਰਕੇ ਪਰਜ਼ਾ ਨੂੰ ਗੁਲਾਮ ਕਰਦੇ ਨੇ ਤੇ ਉਹਨਾਂ ਤੇ ਦਿਨ ਰਾਤ ਜ਼ੁਲਮ ਢਾਂਦੇ ਨੇ, ਆਪਣੀ ਰਾਜ ਦੀ ਹਬਸ਼ ਪੂਰੀ ਕਰਦੇ ਨੇ, ਤੇ ਇੱਕ ਉਹ ਮਰਜੀਵੜੇ ਜਿਹੜੇ ਆਪਣੀ ਅਣਖ ਨੂੰ ਕਾਇਮ ਕਰ ਲਈ ਤੇ ਰੱਬ ਨੇ ਜ਼ਿੰਦਗੀ ਦਿੱਤੀ ਏ ਸਵਤੰਤਰ ਗੁਜ਼ਾਰ ਲਈ ਸੰਘਰਸ਼ ਕਰਦੇ ਨੇ, ਰਾਜ ਉਹ ਵੀ ਕਾਇਮ ਕਰਦੇ ਨੇ ਪਰ ਜ਼ੁਲਮ ਢਾਣ ਲਈ ਨਹੀਂ, ਜ਼ੁਲਮ ਨੂੰ ਰੋਕਣ ਵਾਸਤੇ। ਮੈਂ ਜਿਸ ਰਾਜੇ ਵੱਲ ਤੁਰ ਰਿਹਾ ਉਹਦੇ ਜੀਵਨ ਤੋਂ ਪਹਿਲਾਂ ਬਾਣੀ ਵਿੱਚੋਂ ਅਰਜ਼ ਕਰਨੀ ਏ, ਫਰੀਦ ਵਰਗਾ ਮਹਾਂਪੁਰਸ਼ ਕਹਿੰਦਾ ਹੈ ਕਿਸੇ ਦੇ ਹਿਰਦੇ ਨੂੰ ਢਾਣ ਆ। ਤੇ ਜਿੱਦਣ ਸਵਤੰਤਰਤਾ ਦੀ ਗੱਲ ਕੀਤੀ ਉਦਨ ਉਸ ਫਕੀਰ ਨੇ ਇੱਕ ਗੱਲ ਕਹਿ ਦਿੱਤੀ, ਰੱਬਾ ਮਨੁੱਖਾ ਦੇਹੀ ਅਮੋਲਕ ਏ, ਬੜੀ ਮੁਸ਼ਕਲ ਨਾਲ ਮਿਲਦੀ ਏ, ਪਰ ਮੈਂ ਇੱਕ ਤੈਨੂੰ ਕਹਿ ਦਿਆਂ, ਜੇ ਫਰੀਦ ਨੂੰ ਜਿਉਂਦੇ ਜੀ ਕਿਸੇ ਦੇ ਦਰਵਾਜ਼ੇ ਦਾ ਗੁਲਾਮ ਬਣਾ ਨਹੀਂ, ਕਿਸੇ ਦੇ ਦਰਵਾਜ਼ੇ ਅੱਗੇ ਝੋਲੀ ਅੱਟਣ ਲਈ ਮਜਬੂਰ ਕਰਨੀ, ਤੇ ਮੈਂ ਚਾਹੁੰਦਾ ਐ ਖੁਦਾ ਕਿਸੇ ਦੀ ਗੁਲਾਮੀ ਕਬੂਲਣ ਤੋਂ ਪਹਿਲਾਂ ਮੇਰੀ ਜਿੰਦ ਨੂੰ ਮੇਰੇ ਸਰੀਰ ਤੋਂ ਸਵਤੰਤਰ ਕਰ ਦੇਈਂ, ਕਿਉਂਕਿ ਮੈਂ ਕਿਸੇ ਦੇ ਦਰਬਾਰ ਵਿੱਚ ਗੁਲਾਮੀ ਦੇ ਦਿਨ ਨਹੀਂ ਕਰ ਸਕਦਾ। ਬਾਬੇ ਫਰੀਦ ਵਰਗੇ ਮਹਾਂਪੁਰਸ਼ ਨੇ ਬਾਣੀ ਵਿੱਚ ਕਹਿ ਦਿੱਤਾ, ਫਰੀਦਾ ਬਾਰ ਪਰਾਏ ਬੈਠਣਾ ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖੀ ਜੀਓ ਸਰੀਰੋਂ ਲੈ, ਮੇਰੇ ਸਰੀਰ ਵਿੱਚੋਂ ਜਿੰਦ ਨੂੰ ਕੱਢ ਲਈ। ਤੇ ਜਿਸ ਮਹਾਰਾਜੇ ਦਾ ਜ਼ਿਕਰ ਆਪਾਂ ਕਰਨ ਲੱਗੇ ਆ, ਮੈਂ ਕੋਸ਼ਿਸ਼ ਕਰਾਂਗਾ ਉਹਦੇ ਜੀਵਨ ਵਿੱਚੋਂ ਪੰਛੀ ਝਾਤ ਆਪਾਂ ਨਿਕਲੀਏ। ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਅਨੰਦਪੁਰ ਸਾਹਿਬ ਦੀ ਧਰਤੀ ਤੇ ਇੱਕ ਮਨੁੱਖ ਆਇਆ। ਮੈਂ ਸਾਹਿਬ ਦੇ ਦਸਮੇਸ਼ ਦੇ ਜੀਵਨ ਨਾਲ ਇਹਦੇ ਜੀਵਨ ਨੂੰ ਆਰੰਭ ਕਰਨਾ, ਇਸ ਖਾਨਦਾਨ ਦੇ ਜੀਵਨ ਨੂੰ। ਸਤਿਗੁਰੂ ਦੇ ਦਰਬਾਰ ਵਿੱਚ ਇੱਕ ਮਨੁੱਖ ਆਇਆ ਤੇ ਸਾਹਿਬ ਨੇ ਜਦੋਂ ਅੰਮ੍ਰਿਤ ਦੀ ਦਾਤ ਦਿੱਤੀ ਤੇ ਇਸ ਨੌਜਵਾਨ ਨੇ ਖਲੋ ਕੇ ਕਿਹਾ ਸੀ, ਦਾਤਿਆ ਅੰਮ੍ਰਿਤ ਦੀ ਦਾਤ ਮੈਨੂੰ ਵੀ ਦੇ। ਸਿੱਖ ਵਿਦਵਾਨ ਲਿਖਦੇ ਨੇ ਕਿ ਉਸ ਮਨੁੱਖ ਦਾ ਨਾਮ ਸੀ ਬੁੱਢਾ ਮੱਲ, ਤੇ ਇਹਨੇ ਹੱਥ ਜੋੜ ਕੇ ਕਲਗੀ ਵਾਲੇ ਦੇ ਚਰਨਾਂ ਵਿੱਚ ਖਲੋ ਅੰਮ੍ਰਿਤ ਦੀ ਯਾਚਨਾ ਕੀਤੀ ਤੇ ਜਦੋਂ ਸਾਹਿਬ ਨੇ ਅੰਮ੍ਰਿਤ ਦੀ ਦਾਤ ਦਿੱਤੀ ਤੇ ਇਹਦਾ ਨਾਮ ਰੱਖਿਆ ਗਿਆ ਸੀ ਬੁੱਧ ਸਿੰਘ। ਗੁਰਦੇਵ ਪਿਤਾ ਤੋਂ ਅੰਮ੍ਰਿਤ ਦੀ ਦਾਤ ਲਈ ਨਾਮ ਬੁੱਧ ਸਿੰਘ ਰੱਖਿਆ। ਬਾਬਾ ਪ੍ਰੇਮ ਸਿੰਘ ਹੋਤੀ ਲਿਖਦੇ ਨੇ, ਇਸ ਨੇ ਇੰਨਾ ਕੁ ਜ਼ਾਲਮਾਂ ਨਾਲ ਟੱਕਰ ਲਈ, ਇਹਦੇ ਸਰੀਰ ਉੱਤੇ 40 ਨਿਸ਼ਾਨ ਸਨ ਗੋਲੀਆਂ ਦੇ, ਨੇਜ਼ਿਆਂ ਦੇ, ਕੁਰਬਾਨਾਂ ਦੇ, ਤੀਰਾਂ ਦੇ। ਬੁੱਧ ਸਿੰਘ ਦੇ ਤਨ ਤੇ 40 ਨਿਸ਼ਾਨ ਨੇ। ਪ੍ਰਿੰਸੀਪਲ ਸਤਬੀਰ ਸਿੰਘ ਜ਼ਿਕਰ ਕਰਦਾ, ਇਹਦੇ ਤਨ ਤੇ 43 ਨਿਸ਼ਾਨ ਨੇ। ਗੱਲ ਮੁੱਕਦੀ ਕੀ, ਉਹਦੇ ਤਨ ਤੇ 40 ਨਿਸ਼ਾਨ ਨੇ, ਦੁਸ਼ਮਣਾਂ ਨਾਲ ਟੱਕਰ ਲੈਂਦਿਆਂ ਸਾਰਾ ਸਰੀਰ ਵਿੰਨਿਆ ਪਿਆ। ਸਿੱਖ ਵਿਦਵਾਨ ਕਹਿੰਦੇ ਨੇ ਬੁੱਧ ਸਿੰਘ ਦੀ ਇੱਕ ਘੋੜੀ ਸੀ ਜਿਹਦਾ ਨਾਮ ਦੇਸਾਂ ਸੀ, ਇਸ ਕਰਕੇ ਇਹਦਾ ਨਾਮ ਨਾਲ ਹੀ ਇੰਨਾ ਜੁੜ ਗਿਆ ਸੀ, ਅਸਵਾਰੀ ਕਰਨ ਵਾਲੇ ਦਾ ਤੇ ਅਸਵਾਰੀ ਦਾ ਨਾਮ ਇੰਨਾ ਕੁ ਇੱਕਮਿਕ ਹੋ ਗਿਆ, ਇਹਨੂੰ ਦੇਸਾਂ ਬੁੱਧ ਸਿੰਘ ਕਹਿਣ ਲੱਗ ਪਏ ਸਨ। ਦੇਸਾਂ ਬੁੱਧ ਸਿੰਘ ਆਪਣੀ ਘੋੜੀ ਦੇ ਪਿੱਠ ਤੇ ਸਿੱਖ ਵਿਦਵਾਨਾਂ ਮੁਤਾਬਕ 50 ਵਾਰੀ ਇਹਨੇ ਜ਼ੁਲਮ ਤੇ ਚਨਾਹ ਨੂੰ ਆਰ ਪਾਰ ਕੀਤਾ ਸੀ। ਬੁੱਧ ਸਿੰਘ ਇਹਨੇ ਜਦੋਂ ਗੁਰਦੇਵ ਤੋਂ ਅੰਮ੍ਰਿਤ ਦੀ ਦਾਤ ਲਈ, ਇਹਦੇ ਘਰ ਫਿਰ ਦੋ ਪੁੱਤਰ ਪੈਦਾ ਹੋਏ, ਇੱਕ ਦਾ ਨਾਮ ਸੀ ਨੋਦ ਸਿੰਘ ਤੇ ਦੂਜੇ ਦਾ ਨਾਮ ਸੀ ਚੰਦਾ ਸਿੰਘ। ਚੰਦਾ ਸਿੰਘ ਸਰਦਾਰ ਜਿਹੜਾ ਇਹ ਸੰਧਾ ਵਾਲੀਆਂ ਘਰਾਣੇ ਦਾ ਮੋਢੀ ਹੋਏ। ਨੋਦ ਸਿੰਘ ਜਿਹੜਾ ਇਹਨੇ ਗੁਜਰਾਂ ਵਾਲੇ ਦੇ ਨੇੜੇ ਆਪਣੇ ਬਾਪ ਦੀ ਮੌਤ ਤੋਂ ਬਾਅਦ ਗੁਜਰਾਂ ਵਾਲੇ ਦੇ ਨੇੜੇ ਇੱਕ ਸ਼ੁਕਰ ਚੱਕ ਥੇ ਵਿਛਾਇਆ। ਇਸ ਨੇ ਪਹਿਲਾਂ 30 ਨੌਜਵਾਨ ਸਿੱਖ ਆਪਣੇ ਨਾਲ ਜਥੇ ਵਿੱਚ ਰਲਾਏ ਨੇ, ਇਹਨੇ ਸ਼ੁਕਰ ਚੱਕ ਥੇ ਵਿਛਾਇਆ। ਜੇ ਸੱਚ ਪੁੱਛੋ ਉਹ ਸ਼ੁਕਰ ਚੱਕੀਆ ਮਿਸਲ ਦਾ ਉਦਨ ਮੂਲ ਸੀ, ਤੇ ਸ਼ੁਕਰ ਚੱਕੀਆ ਮਿਸਲ ਦੇ ਨਾਲ ਨਾਲ ਇਉਂ ਸਮਝ ਲਵੋ ਕਿ ਸਿੱਖ ਰਾਜ ਦੀ ਪਹਿਲੀ ਨੀਂਹ ਉਦਨ ਰੱਖੀ ਗਈ ਸੀ। 30 ਬੰਦੇ ਬਾਬਾ ਨੋਦ ਸਿੰਘ ਨੇ, ਇਸ ਨੋਦ ਸਿੰਘ ਸਰਦਾਰ ਨੇ ਭਰਤੀ ਕੀਤੇ। ਨੋਦ ਸਿੰਘ ਤੋਂ ਬਾਅਦ ਇਹਦੇ ਘਰ ਦੇ ਅੰਦਰ 4 ਪੁੱਤਰਾਂ ਨੇ ਜਨਮ ਲਿਆ, ਚਰਤ ਸਿੰਘ, ਚੇਤ ਸਿੰਘ, ਮਾਘੀ ਸਿੰਘ ਆਦਿਕ। ਨੋਦ ਸਿੰਘ ਦੀ ਮੌਤ ਹੋਈ ਤੇ ਇਹਦੇ ਪੁੱਤਰ ਚਰਤ ਸਿੰਘ ਨੇ ਸ਼ੁਕਰ ਚੱਕੀਆ ਮਿਸਲ ਦੀ ਕਮਾਂਡ ਨੂੰ ਸਾਂਭਿਆ। ਮੈਂ ਰਣਜੀਤ ਸਿੰਘ ਜੀ ਦੇ ਪਿਛੋਕੜ ਦੀ ਅਰਜ਼ ਕਰ ਰਿਹਾ,
ਚੜਤ ਸਿੰਘ ਜਿੱਦਣ ਮਿਸਲ ਦਾ ਆਗੂ ਬਣਿਆ ਉਦਨ ਇਹਨੇ ਇੱਕ ਨੇਹ ਬਣਾ ਦਿੱਤਾ ਸੀ ਜਿਹਨੇ ਸਾਡੀ ਮਿਸਲ ਵੀ ਸਾਹਮਣੇ ਹੋਣਾ ਉਹਨੂੰ ਕਲਗੀ ਵਾਲੇ ਦੇ ਦਰ ਦਾ ਅੰਮ੍ਰਿਤ ਪਾਨ ਕਰਨਾ ਪਏਗਾ। ਤੇ ਜਦੋਂ ਕੋਈ ਨਵਾਂ ਸਿਪਾਹੀ ਭਰਤੀ ਕਰਦਾ ਸੀ ਉਦੋਂ ਚੜਤ ਸਿੰਘ ਆਪ ਪੰਜਾਂ ਪਿਆਰਿਆਂ ਵਿੱਚ ਸ਼ਾਮਿਲ ਹੋ ਕੇ ਉਹਨੂੰ ਅੰਮ੍ਰਿਤ ਦੀ ਦਾਤ ਦਿੰਦਾ ਹੁੰਦਾ ਸੀ। ਮਿਸਲ ਵਿੱਚ ਸਿਪਾਹੀ ਭਰਤੀ ਤਾਂ ਕਰਨਾ, ਪਹਿਲਾਂ ਇਹਨੇ ਅੰਮ੍ਰਿਤ ਦੀ ਦਾਤ ਦੇਣੀ। ਜਦੋਂ ਚੜਤ ਸਿੰਘ ਦਾ ਜੀਵਨ ਆਇਆ ਉਦੋਂ ਮਿਸਲਾਂ ਰਾਜਭਾਗ ਕਾਇਮ ਪਈਆਂ ਕਰਦੀਆਂ ਨੇ। ਇਧਰ ਅਬਦਾਲੀ ਨੇ ਹਮਲਾ ਕੀਤਾ, ਕੁੱਪਰ ਖੇੜੇ ਦੇ ਮੈਦਾਨ ਵਿੱਚ ਇਹਨੇ ਹਜ਼ਾਰਾਂ ਸਿੱਖ ਕੋਹ ਕੇ ਖਤਮ ਕੀਤੇ ਨੇ। ਬੁੱਝੇ ਬੁੱਢੇ ਬੱਚੇ ਅਨੇਕਾਂ ਜਿਹੜੇ ਗੱਭਰੂ ਨੇ ਉਹਨਾਂ ਨੂੰ ਇਹਨੇ ਸ਼ਹੀਦ ਕਰ ਦਿੱਤਾ। ਤੇ ਇਸ ਕੁੱਪਰ ਖੇੜੇ ਦੇ ਮੈਦਾਨ ਵਿੱਚ ਸਰਦਾਰ ਚੜਤ ਸਿੰਘ ਨੇ ਵੰਗਾਰ ਕੇ ਇੱਕ ਗੱਲ ਕਹੀ ਸੀ, ਅਬਦਾਲੀ ਲੋਕਾਂ ਦੇ ਪੁੱਤਰ ਮਰਵਾਨਾ ਪਏ, ਜੇ ਤੇਰੀਆਂ ਬਾਹਾਂ ਵਿੱਚ ਦਮ ਹੈ ਤੂੰ ਮੇਰੇ ਸਾਹਮਣੇ ਆ ਕੇ ਮੇਰੇ ਨਾਲ ਟੱਕਰ ਲੈ ਲੈ। ਇੱਥੇ ਚੜਤ ਸਿੰਘ ਨੇ ਵੰਗਾਰਿਆ ਸੀ। ਚੜਤ ਸਿੰਘ ਤੋਂ ਬਾਅਦ ਇਹਦੇ ਘਰ ਇਹਦਾ ਪੁੱਤਰ ਮਹਾਂ ਸਿੰਘ ਤੇ ਸੋਜ ਸਿੰਘ ਦੋ ਪੁੱਤਰ ਹੋਏ। ਚੜਤ ਸਿੰਘ ਤੋਂ ਬਾਅਦ ਮਹਾਂ ਸਿੰਘ ਨੇ ਸੁੱਕਰ ਚੱਕੀਆ ਮਿਸਲ ਦੀ ਅਗਵਾਈ ਕੀਤੀ ਏ। ਮਹਾਂ ਸਿੰਘ ਜਿਹੜਾ ਇਹਦਾ ਦਿਨ ਦਿਨ ਪ੍ਰਤਾਪ ਵੱਧਦਾ ਗਿਆ, ਇੱਥੋਂ ਤੱਕ ਕਿ ਰਾਣੀ ਸਦਾ ਕੌਰ ਜਿਹੜੀ ਏ ਉਹਨੇ ਵੀ ਇਹਦੇ ਨਾਲ ਸਾਂਝ ਪਾਈ। ਮੈਂ ਅਰਜ਼ ਕਰਾਂ, ਸਰਦਾਰ ਮਹਾਂ ਸਿੰਘ ਦਾ ਜਿਹੜਾ ਰਿਸ਼ਤਾ, ਜੀਂਦ ਦਾ ਰਾਜਾ ਹੋਇਆ ਗਜਪਤ ਸਿੰਘ, ਉਹਦੀ ਬੱਚੀ ਰਾਜ ਕੌਰ ਮਲਵੈਣ ਦੇ ਨਾਲ ਮਹਾਂ ਸਿੰਘ ਦੀ ਸ਼ਾਦੀ ਹੋਈ। ਤੇ ਚੇਤੇ ਰੱਖਣਾ ਮਹਾਂ ਸਿੰਘ, ਉਹ ਭਾਗਾਂ ਵਾਲੀ ਘੜੀ ਆਈ, ਗੁਜਰਾਂ ਵਾਲੇ ਦੀ ਧਰਤੀ ਏ। ਕੁਝ ਬਡਰੁੱਖਾਂ ਦਾ ਜ਼ਿਕਰ ਕਰਦੇ ਨੇ, ਗੁਜਰਾਂ ਵਾਲੇ ਦੀ ਧਰਤੀ ਏ। 2 ਨਵੰਬਰ ਸਨ 1780 ਆਇਆ, ਉਸ ਦਿਨ ਇੱਕ ਬਾਲਕ ਦਾ ਜਨਮ ਹੋਇਆ ਰਾਜ ਕੌਰ ਦੀ ਕੁੱਖ ਵਿੱਚੋਂ ਮਹਾਂ ਸਿੰਘ ਦੇ ਘਰ ਅੰਦਰ। ਤੇ ਉਸ ਬਾਲਕ ਦਾ ਨਾਮ ਰੱਖਿਆ ਗਿਆ ਸੀ ਰਣਜੀਤ ਸਿੰਘ, ਇਹ ਇਹਦਾ ਪਿਛੋਕੜ ਏ। ਰਣਜੀਤ ਸਿੰਘ ਦਾ ਜਨਮ ਹੋਇਆ, ਬਾਪ ਨੇ ਖੁਸ਼ੀਆਂ ਮਨਾਈਆਂ ਨੇ। ਅਜੇ ਥੋੜੀ ਜੀ ਉਮਰ ਦਾ ਹੋਇਆ ਤੇ ਰਣਜੀਤ ਸਿੰਘ ਨੂੰ ਚੇਚਕ ਨੇ ਦੱਬ ਲਿਆ, ਕਹਿੰਦੇ ਨੇ ਇਹਦੇ ਬਚਨ ਦੀ ਕੋਈ ਉਮੀਦ ਨਹੀਂ ਸੀ। ਇਹਦੀ ਖੱਬੀ ਅੱਖ ਸਦਾ ਵਾਸਤੇ ਬੰਦ ਹੋ ਗਈ ਤੇ ਵੇਖਣ ਵਾਲੇ ਸੋਚਦੇ ਸਨ ਪਤਾ ਨਹੀਂ ਇਸ ਬੱਚੇ ਨੇ ਬਚਣਾ ਕਿ ਨਹੀਂ। ਪਰ ਸਿੱਖ ਵਿਦਵਾਨ ਲਿਖਦਾ ਹੈ, ਨਹੀਂ ਦੁਨੀਆਂ ਦੇ ਲੋਕੋ, ਜਦੋਂ ਉਹਦੀ ਇੱਕ ਅੱਖ ਸਦਾ ਲਈ ਚਲੀ ਗਈ ਉਹਦਾ ਸਰੀਰ ਬਿਲਕੁਲ ਕਮਜ਼ੋਰ ਹੋ ਗਿਆ। ਪਰ ਖੂਣੀ ਹੱਸ ਕੇ ਕਹਿੰਦੀ ਸੀ, ਜਿਸ ਬੱਚੇ ਨੂੰ ਤੁਸੀਂ ਕਮਜ਼ੋਰ ਕਹਿੰਦੇ ਹੋ ਇਹਨੇ ਕਦੀ ਗੁਰੂ ਨਾਨਕ ਦੇ ਨਾਮ ਦੇ ਸਿੱਕੇ ਚਲਾਣੇ ਨੇ, ਇਹਨੇ ਧਰਤੀ ਪੰਜਾਬ ਦੀ ਮਹਾਰਾਜਾ ਬੰਨੇ, ਇਹਨੂੰ ਸ਼ੇਰੇ ਪ੍ਰਤਾਪ ਪੰਜਾਬ ਦਾ ਖਿਤਾਬ ਦਿੱਤਾ ਜਾਣਾ, ਇਹਨੇ ਤਾਂ ਕਈ ਸਦੀਆਂ ਦੇ ਜ਼ਾਲਮ ਹਾਲਮ ਹਮਲਾਵਰਾਂ ਦੇ ਦੰਦ ਖੱਟੇ ਕਰਕੇ ਪਿਛਾ ਨੂੰ ਮੋੜ ਦੇਣਾ। ਰਣਜੀਤ ਸਿੰਘ ਕੁਝ ਸਮੇਂ ਤੋਂ ਬਾਅਦ ਵੱਲ ਹੋਇਆ, ਜਿੱਦਣ ਮਹਾਂ ਸਿੰਘ ਦੀ ਉਮਰ 27 ਸਾਲ ਦੀ ਹੋਈ ਤੇ ਇਧਰ ਰਣਜੀਤ ਸਿੰਘ ਜਿਹੜਾ ਇਹਦੀ ਉਮਰ 9 ਕੁ ਸਾਲ ਦੇ ਕਰੀਬ ਹੋਈ। 9 ਸਾਲ ਦੀ ਉਮਰ ਵਿੱਚ ਰਣਜੀਤ ਸਿੰਘ ਆਪਣੇ ਬਾਪੂ ਨਾਲ ਮੁਹਿੰਮ ਉੱਤੇ ਜਾਣ ਲੱਗ ਪਿਆ ਸੀ। ਸਿੱਖ ਵਿਦਵਾਨ ਲਿਖਦੇ ਨੇ ਇਧਰ ਰਾਣੀ ਸਦਾ ਕੌਰ ਹੋਈ ਏ ਕਨਈਆ ਮਿਸਲ ਦੀ, ਉਹਦੇ ਮਾਲਕ ਨੂੰ ਭਾਵਾਂ ਕਿ ਮਹਾਂ ਸਿੰਘ ਨੇ ਮਾਰਿਆ, ਜਦੋਂ ਉਹਨੇ ਦੇਖਿਆ ਕਿ ਮਹਾਂ ਸਿੰਘ ਦੀ ਤਾਕਤ ਵੱਧਦੀ ਪਈ ਏ, ਉਹਨੇ ਉਸੇ ਵਕਤ ਸਾਰੇ ਵੈਰ ਵਿਰੋਧ ਭੁਲਾ ਕੇ ਆਪਣੀ ਧੀ ਮਹਿਤਾਬ ਕੌਰ ਦਾ ਰਿਸ਼ਤਾ ਰਣਜੀਤ ਸਿੰਘ ਦੇ ਨਾਲ ਕਰ ਦਿੱਤਾ। ਮਹਾਂ ਸਿੰਘ ਅਜੇ ਜਿਉਂਦਾ, ਕਹਿੰਦੇ ਨੇ ਜਦੋਂ ਇਹਦਾ ਰਿਸ਼ਤਾ ਹੋਇਆ ਤੇ ਸਰਦਾਰ ਮਹਾਂ ਸਿੰਘ ਗਿਆ ਗੁਜਰਾਤ, ਭਾਵਾਂ ਕਿ ਇਹ ਆਪਸੀ ਲੜਾਈ ਮਿਸਲਾਂ ਦੀ ਸੀ, ਰਣਜੀਤ ਸਿੰਘ ਵੀ ਉੱਥੇ ਪਹੁੰਚਿਆ ਤੇ ਰਣਜੀਤ ਸਿੰਘ ਆਪਣੇ ਬਾਪੂ ਨਾਲ ਏ। ਮਹਾਂ ਸਿੰਘ ਉਸ ਮੌਸਮ ਵਿੱਚ ਖਾਣਾ ਚੰਗਾ ਨਾ ਮਿਲਣ ਕਰਕੇ ਬਿਮਾਰ ਹੋ ਗਿਆ ਤੇ ਇੰਨਾ ਕੁ ਬਿਮਾਰ ਹੋਇਆ ਇਹਦਾ ਸਰੀਰ ਬਿਲਕੁਲ ਰਹਿ ਗਿਆ, ਇੰਜ ਭਾਸਿਆ ਕਿ ਜਿਵੇਂ ਮੌਤ ਬਿਲਕੁਲ ਨੇੜੇ ਪਈ ਆਉਂਦੀ। ਇਹ ਗੁਜਰਾਤ ਤੋਂ ਵਾਪਸ ਪਰਤਿਆ, ਆਪਣੇ ਪੁੱਤਰ ਰਣਜੀਤ ਸਿੰਘ ਨੂੰ ਉੱਥੇ ਸਿੱਖ ਵਿਦਵਾਨ ਕਹਿੰਦੇ ਨੇ ਦਸਤਾਰ ਦੇ ਕੇ ਆਏ, ਮਿਸਲ ਨੂੰ ਕਿਹਾ ਅੱਜ ਤੋਂ ਬਾਅਦ ਮੇਰਾ ਪੁੱਤਰ ਰਣਜੀਤ ਸਿੰਘ ਤੁਹਾਡੀ ਅਗਵਾਈ ਕਰੇਗਾ। ਛੋਟੀ ਜੀ ਉਮਰ ਏ ਮਹਾਂ ਸਿੰਘ ਆਪਣੇ ਘਰ ਵਾਪਸ ਗੁਜਰਾਂ ਵਾਲੇ ਪਹੁੰਚ ਗਿਆ ਤੇ ਰਣਜੀਤ ਸਿੰਘ ਨੇ ਪਹਿਲੀ ਜੰਗ ਬਾਪੂ ਤੋਂ ਬਾਅਦ ਉਹ ਜਿੱਤੀ ਏ। ਤੇ ਜਦੋਂ ਜੰਗ ਜਿੱਤੀ ਸੁਨੇਹਾ ਭੇਜਿਆ ਕਿ ਅੱਜ ਤੇਰਾ ਪੁੱਤਰ ਮੁਹਿੰਮ ਨੂੰ ਫਤਿਹ ਕਰਕੇ ਆ ਰਿਹਾ ਤੇ ਮਹਾਂ ਸਿੰਘ ਦੀ ਉਹ ਆਖਰੀ ਜਿੱਤ ਸੀ। ਇਸ ਖਬਰ ਤੋਂ ਬਾਅਦ ਮਹਾਂ ਸਿੰਘ ਜਿਹੜਾ ਉਹ ਚਲਾਣਾ ਕਰ ਗਿਆ। 27 ਸਾਲ ਦੀ ਉਮਰ ਵਿੱਚ ਮਹਾਂ ਸਿੰਘ ਚਲਾਣਾ ਕਰ ਗਿਆ। ਰਣਜੀਤ ਸਿੰਘ ਨੇ ਆਪਣੇ ਬਾਪੂ ਦਾ ਸੰਸਕਾਰ ਆ ਕੇ ਹੱਥੀ ਕੀਤਾ। ਉਸ ਵਕਤ ਇਹਦੀ ਮਾਂ ਰਾਜ ਕੌਰ ਨੇ ਤੇ ਇਹਦੀ ਸੱਸ ਸਦਾ ਕੌਰ ਨੇ ਇਹਦੇ ਉੱਤੇ ਇੰਨਾ ਕੁ ਹੱਥ ਰੱਖਿਆ
इस बच्चे नूं इन्ना जोड़ के रखिया, कुछ समय यह उदास होए, सिख विद्वान मानते ने, पर जदों कुदरत ने साथ दिता फिर रणजीत सिंह जेड़े पासे भी इन्हें पैर वधाया, एक गल चेते रखियो, जित ने इहदे पैरां नूं चुमिया, कोई थां ऐसी नहीं जितो रणजीत सिंह ने हार दे मूंह नूं तकिया होवे। रणजीत सिंह ने लाहौर ते कब्जा कीता है। इह सन 1801 दी घटना, जदों सिख राज कायम हुंदा है, इन्हें लाहौर ते कब्जा कीता है, ते लाहौर दी प्रजा ने खुद कहा है रणजीत सिंह नूं अजे महाराजा नहीं बनिया, कि लाहौर दी प्रजा दे तीन हाकम ने, भावें इह सिख सरदार सन, आपस विच लड़दे ने, तू इत्थे आ के कब्जा कर, तेरे राज विच सानू सुख मिल। रणजीत सिंह लाहौर पहुंचिया, इन्हे जदो इत्थे कब्जा कर लिया, ते सन 1801 दे अंदर जितने भी सरदार ने, जितने भी अहलकार ने, इन्हों ने सलाह की कि रणजीत सिंह नूं महाराजे का खिताब दिता जाए। शुरू तो नहीं, 1801 दे अंदर इकट्ठ होया, रणजीत सिंह नूं खिताब देना चाहते ने, ते अगो इन्हें उत्तर दे दिता सी, नहीं मैनू खिताब ना दिओ, मैं ता प्रजा दा सेवक हां। जदो उन्होंने फिर वार वार कहा, नहीं रणजीत सिंह तेनू महाराजे का खिताब देना है, आखिर ते ओ मन गया, ते वैसाखी वाले दिन इकट्ठ कीता। प्यारियो, दूरों दूरों दूजिया रियासतां दे मनुख भी आए, सिख सरदार इकट्ठे होए, लाहौर का कोई गुरुद्वारा नहीं, जिदन महाराजे का खिताब मिलना, हर गुरुद्वारे दे अंदर अखंड पाठ प्रारंभ किया गया सी। मंदरां विच पुजारियां ने प्रार्थनावां कीतियां, इत्थों तक के पहला समा सी लाहौर दियां मस्जिदां विच भी मुलाणियां ने दुआ कीती, या रब रणजीत सिंह नूं लम्मी आरबला दई, इहदे राज दे अंदर असी आजादी का निग माण सकी। जिदन अखंड पाठ साहिब दे भोग विसाखी वाले दिन पाए गए, दरबार सजे है, गुरु ग्रंथ साहिब दा प्रकाश कीता है। देखो अज सिख राजे दे जीवन नूं गुरु ग्रंथ साहिब दा प्रकाश करके ज्ञानी गुरमुख सिंह ग्रंथी सन, उन्हां ने गल विच पल्ला पा के अरदास कीती, ते रणजीत सिंह ने कहा सी, ज्ञानी जी तुसी बड़े गुरु घर दे अनन सेवक हो, एक अरदास करियो कि गुरु नानक साहिब एक कृपा करी, रणजीत सिंह नूं ओ जित दई, जिस जित विच गुरु मैं तेरा अदब सत्कार कर सका, मैनू ओ कामयाबी दई जिदे नाल तेरे घर दी शोभा होवे, मैनू उत्थे कामयाब ना करी जिथे मैं देखा कि तेरी गुरमत नूं खोरा लगदा होवे। कहिंदे उस वक्त ज्ञानी गुरमुख सिंह ने अरदास कीती, अज चार चपेरे रणजीत सिंह दे फुल्लां दी बरखा कीती गई, ते बाबा साहिब सिंह जी बेदी उन्हां साहिब वाले उन्हां अपने हथां नाल शेरे पंजाब नूं तिलक दिता। पहला रणजीत सिंह सी सुकर चकिया मिशल दा जथेदार, अज तो बाद सिख कौम विच महाराजा रणजीत सिंह बन गया। इहनूं जदों तिलक दिता गया, महाराजे दा खिताब दिता है, ते उस वक्त सिख विद्वान कहिंदे ने बेअंत कवि उत्थे आए सन। हुण गल चली भी सिक्का आपां किहदे नां दा चलावांगे, विद्वान लिखदे ने किसे ने कह दिता तुसी बुद्ध सिंह दे नाम दा चलाओ, किसे ने कहा तुसी नोद सिंह दे नाम दा चलाओ, किसे ने कहा चरक सिंह दे नाम दा चलाओ, किसे ने कहा रणजीत सिंह दे नाम दी कविता उचार दिती। अपने अपने विद्वाना ने विचार दिते कि सिक्के उत्ते इहदा नाम होवे। जदों सारे ने अपने अपने विचार पेश कीते, ते रणजीत सिंह ने गल विच पल्ला पा के कहा सी, खालसा जी ए राज मेरा नहीं, ए राज गुरु नानक दा है, ते जिदा राज सिक्का भी ओदे नाम दा चलना चाहिदा है, रुपये दा नाम रखो नानक शाही रुपया, ते सिक्के दा नाम रखो पैसे दा नाम।

ਇਹਨੇ ਫਿਰ ਇੱਕ ਮੋਹਰ ਤਿਆਰ ਕੀਤੀ ਜਿਸ ਨੂੰ ਇਸ ਸਟੈਂਪ ਨੂੰ ਲਾ ਕੇ ਬਾਹਰ ਦੇ ਸੂਬਿਆਂ ਵਿਚ ਬਾਹਰ ਦੇ ਰਾਜਾਂ ਵਿਚ ਆਪਣਾ ਚਿੱਠੀ ਪੱਤਰ ਕਰਦਾ ਸੀ। ਉਸ ਮੋਹਰ ਉੱਤੇ ਜਿਹੜੇ ਸ਼ਬਦ ਉਕਰੇ ਗਏ ਉਹ ਸਨ ਇੱਕ ਓਵੰਕਾਰ ਸਤਿਗੁਰ ਪ੍ਰਸਾਦ। ਇਹ ਸਾਡੇ ਸਿੱਖ ਰਾਜ ਦੇ ਚਿੰਨ ਨੇ ਜਿਹੜਾ 40 ਸਾਲ ਤੋਂ ਜ਼ਿਆਦਾ ਸਮਾਂ ਪੰਜਾਬ ਦੀ ਧਰਤੀ ਤੇ ਰਿਹਾ। ਉਸ ਵਕਤ ਮੋਹਰ ਜਿਹੜੀ ਬਣਾਈ ਉਹਦੇ ਤੇ ਲਿਖਿਆ ਇੱਕ ਓਵੰਕਾਰ ਸਤਿਗੁਰ ਪ੍ਰਸਾਦ, ਦੇਗੋ ਤੇਗੋ ਫਤਿਹ, ਨੁਸਰਤ ਬੇਦ ਰੰਗ, ਜਪਤ ਅਜ ਨਾਨਕ ਗੁਰੂ ਗੋਬਿੰਦ ਸਿੰਘ, ਤੇ ਮੋਹਰ ਦੇ ਥੱਲੇ ਲਿਖਿਆ ਸ੍ਰੀ ਅਕਾਲ ਪੁਰਖ ਸਹਾਏ। ਜਦੋਂ ਛੋਟੀ ਮੋਹਰ ਤਿਆਰ ਕੀਤੀ ਉਦੋਂ ਰਣਜੀਤ ਸਿੰਘ ਨੇ ਲਿਖਾਇਆ ਇਹਦੇ ਤੇ ਲਿਖੋ ਕਿ ਸ੍ਰੀ ਅਕਾਲ ਸਹਾਏ, ਤੇ ਥੱਲੇ ਲਿਖਿਆ ਹੁੰਦਾ ਸੀ ਰਣਜੀਤ ਸਿੰਘ। ਮਹਾਰਾਜਾ ਨਹੀਂ, ਰਣਜੀਤ ਸਿੰਘ ਸਿੱਕਾ ਗੁਰੂ ਨਾਨਕ ਦੇ ਨਾਮ ਦਾ ਚਲਾਇਆ, ਮੋਹਰਾਂ ਗੁਰੂ ਨਾਨਕ ਦੇ ਨਾਮ ਦੀਆਂ ਬਣਾਈਆਂ। ਪਰਤ ਕੇ ਜਿੱਦਣ ਨੂੰ ਰਣਜੀਤ ਸਿੰਘ ਤੁਰਿਆ ਇਹਨੇ ਫਿਰ ਖਾਲਸਾ ਰਾਜ ਦੇ ਨਿਸ਼ਾਨ ਹੀ ਚਲਾਏ। ਜਦੋਂ ਉਹਦੇ ਧਾਰਮਿਕ ਜੀਵਨ ਨੂੰ ਆਪਾਂ ਪੜ੍ਹਨੇ ਆ 1800 ਤੇ 1822 ਦਾ ਸਮਾਂ ਆਇਆ, ਨੈਪੋਲੀਅਨ ਖਤਮ ਹੋ ਚੁੱਕਾ ਤੇ ਇਹਦਾ ਇੱਕ ਕਰਨਲ ਬੰਤੂਰਾ ਆ ਕੇ ਦੀ ਫੌਜ ਵਿਚ ਭਰਤੀ ਹੋਇਆ। ਉਹਦੇ ਸਿੱਖੀ ਦੇ ਜੀਵਨ ਨੂੰ ਕਦੀ ਪੜ੍ਹੋ। ਜਨਰਲ ਬੰਤੂਰਾ ਕਹਿੰਦਾ ਹੈ ਕਿ ਮੈਂ ਸ਼ੇਰੇ ਪੰਜਾਬ ਦੀ ਫੌਜ ਵਿਚ ਭਰਤੀ ਹੋਣਾ, ਤੇ ਸ਼ੇਰੇ ਪੰਜਾਬ ਨੇ ਆਓ ਭਗਤ ਕੀਤੀ ਤੇ ਨਾਲ ਇੱਕ ਗੱਲ ਕਹੀ ਸੀ, 5 ਸ਼ਰਤਾਂ ਨੇ ਮੇਰੀਆਂ, ਜੇ ਤੈਨੂੰ ਪ੍ਰਵਾਨ ਨੇ ਤਾਂ ਮੇਰੀ ਫੌਜ ਵਿਚ ਭਰਤੀ ਹੋ ਸਕਣਾ, ਨਹੀਂ ਤੇ ਨਹੀਂ। ਬਾਬਾ ਪ੍ਰੇਮ ਸਿੰਘ ਹੋਤੀ ਨੇ 5 ਸ਼ਰਤਾਂ ਦਾ ਜ਼ਿਕਰ ਕੀਤਾ। ਪਹਿਲੀ ਸ਼ਰਤ ਇਹ, ਸਿੱਖ ਫੌਜ ਵਿਚ ਤੁਸੀਂ ਭਰਤੀ ਹੋਵੋ, ਕਦੀ ਸਮਾਂ ਬਣੇ ਸਿੱਖ ਹਕੂਮਤ ਨੂੰ ਕਿਸੇ ਯੂਰਪ ਦੀ ਹਕੂਮਤ ਨਾਲ ਲੜਨਾ ਪਏ, ਇੱਥੇ ਪਹਿਲਾ ਸ਼ਰਤ ਐਵੇਂ ਲਿਖ ਕੇ ਦਿਓ ਕਿ ਉਦਨ ਅਸੀਂ ਸਿੱਖ ਰਾਜ ਦੇ ਸ਼ੁਭ ਚਿੰਤਕ ਬਣ ਕੇ ਸਿੱਖ ਰਾਜ ਵੱਲੋਂ ਲੜਾਂਗੇ, ਨਾ ਕਿ ਯੂਰਪ ਵੱਲੋਂ, ਸਿੱਖ ਰਾਜ ਵੱਲੋਂ ਲੜਨਾ ਪਏਗਾ। ਦੂਜੀ ਸ਼ਰਤ ਕਿ ਖਾਲਸਾ ਰਾਜ ਲਾਹੌਰ ਦਰਬਾਰ ਦੀ ਆਗਿਆ ਤੋਂ ਬਿਨਾਂ ਤੁਸੀਂ ਯੂਰਪ ਦੇ ਕਿਸੇ ਹਾਕਮ ਦੇ ਨਾਲ ਚਿੱਠੀ ਪੱਤਰ ਨਹੀਂ ਕਰ ਸਕਦੇ। ਤੀਜੀ ਸ਼ਰਤ ਇਹ ਕਿ ਤੁਹਾਨੂੰ ਦਾੜੀ ਸਾਬਤ ਰੱਖਣੀ ਪਏਗੀ। ਚੇਤੇ ਰੱਖਣਾ ਇਹ ਉਸ ਪੂਰੀਆਂ ਸ਼ਰਤਾਂ ਵਿਚ ਲਿਖਿਆ, ਅੱਜ ਵੀ ਮਿਲਦਾ, ਪੜ੍ਹ ਸਕਦੇ ਆ। ਤੀਸਰੀ ਗੱਲ, ਦਾੜੀ ਸਾਬਤ ਰੱਖਣੀ ਪਏਗੀ। ਤੀਜੀ ਗੱਲ, ਚੌਥੀ, ਗਾਂ ਦਾ ਮਾਸ ਨਹੀਂ ਖਾਣਾ। ਤੇ ਪੰਜਵੀਂ ਗੱਲ ਜਿਹੜੀ ਵੀ ਸ਼ਰਤ ਵਿਚ ਲਿਖੀ ਗਈ ਕਿ ਮੇਰੀ ਫੌਜ ਵਿਚ ਖਾਲਸਾ ਫੌਜ ਵੀ ਸ਼ਾਮਿਲ ਹੋ ਕੇ ਤੰਬਾਕੂ ਦਾ ਸੇਵਨ ਨਹੀਂ ਕਰਨਾ। ਇੱਥੇ ਕਹਿੰਦੇ ਨੇ ਜਰਨਾ ਨੇ ਇੱਕ ਗੱਲ ਕਹੀ ਸੀ, ਮਹਾਰਾਜਾ ਤੇਰੀਆਂ 4 ਸ਼ਰਤਾਂ ਤਾਂ ਅੱਜ ਹੀ ਪ੍ਰਵਾਨ ਨੇ, ਕੇਸ ਰੱਖ ਲਾਂਗੇ ਸਾਬਤ ਸੁਤਰੀ, ਦਾੜੀ ਅਸੀਂ ਰੱਖਾਂਗੇ, ਸੁੱਚੀ ਦਾੜੀ ਸ਼ਬਦ ਸੀ, ਦਾੜੀ ਸੁੱਚੀ ਰੱਖਾਂਗੇ। ਦੂਜੀ ਗੱਲ, ਆਪਣੀ ਮਰਜ਼ੀ ਨਾਲ ਕਿਸੇ ਨੂੰ ਚਿੱਠੀ ਪੱਤਰ ਨਹੀਂ ਕਰਾਂਗੇ, ਜਿੱਦਣ ਸਮਾਂ ਬੜਿਆ ਖਾਲਸਾ ਰਾਜ ਦੀ ਖਾਤਰ ਯੂਰਪ ਦੇ ਵਿਰੁੱਧ ਵੀ ਲੜਾਂਗੇ। ਚੌਥੀ ਗੱਲ, ਗਾਂ ਦਾ ਮਾਸ ਨਹੀਂ ਖਾਂਗੇ। ਤੇ ਜਿਹੜਾ ਪੰਜਵਾਂ ਤੂੰ ਕਹਿ ਨਾ ਤੰਬਾਕੂ, ਕੁਝ ਦਿਨ ਸਾਨੂੰ ਰਹਿਤ ਦੇ ਦੇ, ਅਸੀਂ ਤੰਬਾਕੂ ਪੀਆਂਗੇ ਪਰ ਘੱਟ ਕਰ ਦਿਆਂਗੇ। ਰਣਜੀਤ ਸਿੰਘ ਨੇ ਇੱਕ ਗੱਲ ਕਹੀ, ਕੋਈ ਜ਼ਰੂਰੀ ਨਹੀਂ ਤੁਸੀਂ ਪਹਿਲਾਂ ਛੱਡ ਕੇ ਆਓ, ਜਿੱਦਣ ਛੱਡ ਕੇ ਆ ਜਾਓਗੇ ਉਦਣ ਭਰਤੀ ਕਰ ਲਾਂਗਾ। ਕਹਿੰਦੇ ਨੇ ਉਸੇ ਵਕਤ ਉਹਨਾਂ ਕਿਹਾ, ਪ੍ਰਵਾਨੇ, ਅੱਜ ਤੋਂ ਬਾਅਦ ਤੰਬਾਕੂ ਦਾ ਸੇਵਨ ਵੀ ਨਹੀਂ ਕਰਾਂਗੇ। ਉਸ ਰਣਜੀਤ ਸਿੰਘ ਦੇ ਧਾਰਮਿਕ ਜੀਵਨ ਨੂੰ ਮੈਂ ਆਪ ਨਾਲ ਸਾਂਝਾ ਕਰਨਾ ਚਾਹੁੰਦਾ ਵਾਂ। ਉਹਦੇ ਜੀਵਨ ਦੀਆਂ ਕੁਝ ਘਟਨਾਵਾਂ ਸਿੱਖਾਂ ਨੇ ਸਾਂਭ ਕੇ ਰੱਖੀਆਂ ਨੇ। ਇੱਧਰ ਉਹ ਸਿੱਖ ਰਾਜਾ ਬਣਿਆ ਤੇ ਜਦੋਂ 1803 ਆਇਆ ਤੇ ਅੰਮ੍ਰਿਤਸਰ ਦੀ ਧਰਤੀ ਰਾਮਗੜੀਆ ਮਿਸਲ ਤੇ ਭੰਗੀ ਮਿਸਲ ਦੇ ਅਧੀਨ ਸੀ। ਇਹਨਾਂ ਨੇ ਸੋਚਿਆ ਰਣਜੀਤ ਸਿੰਘ ਨੇ ਕਬਜ਼ਾ ਲਾਹੌਰ ਕਰ ਲਿਆ, ਆਪਾਂ ਇਕੱਠੇ ਹੋ ਕੇ ਹਮਲਾ ਕਰੀਏ ਕਿ ਰਣਜੀਤ ਸਿੰਘ ਨੂੰ ਆਪਾਂ ਇੱਕ ਵਾਰੀ ਦਬਾ ਦਈਏ। ਇਹ ਖਬਰ ਰਣਜੀਤ ਸਿੰਘ ਕੋਲ ਪਹੁੰਚੀ, ਹਾਲਾਂਕਿ ਉਹ ਮਹਾਰਾਜਾ ਬਣ ਚੁੱਕਾ ਹੈ। ਉਹ ਅੰਮ੍ਰਿਤਸਰ ਦੀ ਧਰਤੀ ਤੇ ਫੌਜ ਲੈ ਕੇ ਆਇਆ ਤੇ ਜਦੋਂ ਅੰਮ੍ਰਿਤਸਰ ਦੇ ਨੇੜੇ ਪਹੁੰਚਿਆ, ਇਹਦੀਆਂ ਅੱਖਾਂ ਭਰ ਰਹੀਆਂ, ਕਹਿੰਦਾ ਗੁਰੂ ਰਾਮਦਾਸ, ਇਹ ਕਿਉਂ ਜਿਹਾ ਦਿਨ ਮੇਰੇ ਸਾਹਮਣੇ ਆਉਂਦਾ ਪਿਆ ਹੈ। ਤੇਰੀ ਉਹ ਧਰਤੀ ਜਿੱਥੇ ਅੰਮ੍ਰਿਤ ਦੀ ਸ਼ਹਿਬਰ ਲੱਗਦੀ ਏ, ਉੱਥੇ ਅੱਜ ਇੱਕ ਭਰਾ ਦੂਜੇ ਭਰਾ ਤੇ ਤੋਪਾਂ ਦੇ ਗੋਲੇ ਵਰਾਏਗਾ, ਕੋਈ ਇਹੋ ਜੀ ਕਿਰਪਾ ਕਰ ਦੇ, ਕੋਈ ਸੁਖੈਨ ਰਸਤਾ ਨਿਕਲ ਆਵੇ। ਨਾਲ ਇਹਨੇ ਤੋਪਚੀਆਂ ਨੂੰ ਕਹਿ ਦਿੱਤਾ, ਜੇ ਗੋਲੇ ਦਾਗਣੇ ਨੇ ਫੋਕੇ ਫੈਰ ਕਰੋ, ਕੇਵਲ ਦਬਕੇ ਮਾਰਨ ਦੇ ਲਈ ਅੰਮ੍ਰਿਤਸਰ ਵੱਲ ਨੂੰ ਕਰਕੇ ਕੋਈ ਗੋਲਾ ਨਾ ਦਾਗਿਆ ਜੇ। ਕਹਿੰਦੇ ਨੇ ਉਧਰ ਭੰਗੀਆਂ ਨੇ ਤੋਪਾਂ ਬੀੜੀਆਂ ਤੇ ਜਦੋਂ ਲੜਾਈ ਪੂਰੇ ਜੋਬਣ ਤੇ ਖੋਣ ਲੱਗੀ ਏ, ਤੇ ਉਸ ਵਕਤ ਸਿੱਖ ਕੌਮ ਦਾ ਮਰਜੀਵੜਾ ਜਰਨੈਲ ਆਇਆ, ਅਕਾਲੀ ਫੂਲਾ ਸਿੰਘ। ਦੇਖੋ ਉਹਦਾ ਅਦਬ, ਉਹ ਪੱਖਪਾਤੀ ਨਹੀਂ ਸੀ, ਉਹ ਇੱਕੋ ਗੱਲ ਚਾਹੁੰਦਾ ਸੀ ਕਿ ਖਾਲਸੇ ਰਾਜ ਦੇ ਝੰਡੇ ਝੁੱਲਣ। ਵਿੱਚ ਆ ਕੇ ਖਲੋ ਗਿਆ, ਕਹਿਣ ਲੱਗਾ

एक दूजे ते गोला चलाण तो पहला जे तुसी मेनू गोले नाल विनते हो ते चंगी गल है, मैं अपने हुंदिया अमृतसर दी धरती ते सिख सिख ते गोली चलाए ए मेरे तो सहा नहीं जाना, मेनू गोले नाल अड़ा दिओ। दोनों धिरां ने कह दिता बाबा जी जो कोई तुसी करोगे सानू परवाह ने। उस वक्त फिर उन्हें एक गल कही रणजीत सिंह अमृतसर दी धरती ते कब्जा तेरा, रामगढ़िया ते भंगी मिसल नू कह दिता कि तुहानू जगीर दिती जाएगी। रणजीत सिंह ने कहा हां मैं जगीर भी दियांगा। उस वक्त रणजीत सिंह अमृतसर विच प्रवेश करदा है, हरिमंदर साहब इशनान कीता है, ने सरोवर अंदर नमस्कार कीती ते अखां भर रहियां, कहन लगा गुरु रामदास तू उदन ए बचन कह सन जिदन तैनू गद्दी मिली सी कि जो हमरी बिद होती मेरे सतगुरा, साबिद तुम हर जानो आपे, हम रुलते फिरते कोई बात ना पूछता, गुर सतगुर संग कीरे हम थापे, धन धन गुरु नानक जन केहरा, जित मिले हैं चूके सब सोग संतापे। दातिया मैं अनपढ़ जा बंदा एक छोटी जी मिसल विच उठिया, अज जो कुछ झोली विच पाई तेरी कृपा दे नाल मिले है, बख्शिश करी ए सिदक अखीरले समय तक निभ जाए। शेरे पंजाब अमृतसर दी धरती विच फिर इन्हे एक बाग लवाया, उस बाग दा नाम रखिया राम बाग, गुरु रामदास जी दे नां ते। शेरे पंजाब दियां धार्मिक झाकियां मैं कुछ आप नाल पेश करनिया ने। जदो इन्हे लाहौर कीता है राज कायम, एदे बाहुबल नूं कदी तको अब्दाली दा पोतरा शाहजमान ओ किले विच बैठा है ते बैठा अपने आदमियां विच कहिंदा सिख मेरे नाल लड़नगे, कहिंदा मेरे ते घोड़े दियां टापां सुन के सिख पंजाब दी धरती तो छड़ के पंजाब नूं दूर चले जांदे ने। किसे ने रणजीत सिंह नूं कहा रणजीत सिंह महाराजा बन तो पहला दी घटना है, अब्दाली दा पोतरा कहिंदा सी सिख मेरे घोड़े दियां टापां सुन के डरदे मारे दौड़ जांदे ने, 30 घोड़ असवार नाल ले अपनी सत सदा कौर नूं इन्हे नाल लिया ते लाहौर दे किले सामने उच्ची आवाज विच गोली चला के गल कही सी अब्दाली दे पोतरे मुदतां हो गईयां ने साडी ते तुहाडी टक्कर चलदी पई, कुप्पर खेड़े दा मैदान सी उदन तेरा दादा सी अब्दाली ते मेरा दादा चरत सिंह सामने सी, उदन अब्दाली नूं मेरे दादे चरत सिंह ने वगारिया, तेरे दादे नूं मेरे दादे ने वगारिया, आप दाली दे पोतरे अज चरत सिंह दा पोतरा वगारदा है, जे बाहां विच दम है ते किले दा दरवाजा खोल के मेरे हाथ देख लै। जदों किसे ने इन्नी गल कही अब्दाली दा पोतरा दब गया, परत के उहने पंजाब दी धरती वल मुंह नहीं कीता। शेरे पंजाब उहने सिख राज कायम जदों कीता है सिक्का गुरु नानक दे नाम दा, मोर गुरु नानक दे नाम दी, ते जे अज लाहौर ओ अपने लक दुआले पटका बंदा पे है, ते राजा ध्यान सिंह कहिंदा है कि महाराज तुसी पटका क्यों बंदे हो, असी नौकर हां, पटका असी अपने लक दुआले बनिए, ते जे विचो सिक्का कढ़ के कहिंदा ध्यान सिंह ए सिक्के ते नाम किदा है, कह लगा गुरु नानक दा, कहिंदा फिर जिदे नाम दा सिक्का चलदा होवे राज ओसे दा हुंदा है, मेरा राज नहीं राज ते गुरु नानक गुरु गोबिंद सिंह दा है, सजना बस मैं ता एदे दर दा चाकर हां ते चाकर दा काम है ओ अपने लक दुआले कमर कस्सा करके हमेशा तैयार रहे। ओदी भावना नूं कुछ तको कुछ बिरदां दे बयान गुरमुखां ने नोट कीते ने, ओ कहिंदे ने जदों नूं तकने हां सिख राज नूं मैं सिर्फ धार्मिक जीवन वाला पक्ष लै रहा वां, ओ जदों राज गद्दी ते विराजमान है इन्हें एक होका दिता सी कि मेरे राज अंदर कोई ऐसा होवे सिख राज अंदर जिन्हें गुरु गोबिंद सिंह दे दर्शन कीते होन, कोई ऐसा होवे ते किन्ने 126 साल दा एक बजुर्ग मिलिया सी रणजीत सिंह अपने दरबार विच बैठा है, किसे ने आके क्या रणजीत सिंह अज ओ बजुर्ग पिया आउंदा तेरे दरबार विच जिन्हें कलगी वाले दे दीदार कीते ने, ते नंगे चरण उठ पिया अगो लैन गया, कहन लगा जदो बजुर्ग नू तकिया ओदे चरना ते शीत रख दिता ते अपने नेत्रां विचो नीर दी झड़ी ला के उस बजुर्ग दे चरण धो दिते ते ओदियां अखां नू चुम लिया, कहन लगा बाबा तू किन्ने कु वड्डियां भागां वाला है
जिन्ने मेरे सरबंस दानी गुरु दे सामने बह के दीदार किते। जे पुछया तेरा गुजारा किवें में, ते अगो एक गल के पता लगा के बड़ी मुश्किल नाल उस वक्त हुक्म कर दिता जिन्ने कलगी वाले दे दीदार किते ने, उस वक्त एदे खानदान दे परिवार दे नाम जगीर ला दिती गई। ओदे जीवन नू कदी पढ़ो, अज सिख कुछ पा लिंदा ते ओ गुरु दरबार नू भी ओ नहीं समझदा। कदी तको खां रणजीत सिंह लाहौर बैठा है ते किसे ने आके एनी गल कही, रणजीत सिंह तू कहना खालसा जी दा राज है पर गुरु रामदास दे दर दा कीर्तन ही जेड़ा कीर्तन इना भिज के करदा है के लोग सुनदे ने परकर्मा भरिया हुंदियां ने, पर सजना ओदी रोटी मिट्टी दे बर्तना विच पकदी है, रहिंदा ओ कखां दी कुली विच। की करना तेरी इस सल्तनत नू, उस वक्त हाथी लिया नाल कुछ कु दौलत लैके तुर पिया, अमृतसर दी धरती ते पहुंचया, अकाल तख्त दे पिछले पासिओं उस कीर्तनीए दे घर पहुंचया। ओदा नाम सी भाई मनसा सिंह। भाई मनसा सिंह ने तकिया, दरवाजे बंद कर दिते, खिड़कियां बंद कर दितियां। रणजीत सिंह ने हाथी नू बिठाया, आवाज दिती, भाई साहब जी मैं तुहाडे दर्शन करन आया वा, अपना किवार ता खोलो। ते अंदरों आवाज आई सी, रणजीत सिंह मैनू पता है जिस धरती ते तेरे पैर पै जान लोग ता उस धरती नू खीरियां नाल जर जांदे ने। कहन लगा तू मेरे कोल की लैण आया है, मेरे पल्ले की है? कहिंदा मैं तेरे मिट्टी दे भांडियां दी थां तैनू सोने दे बर्तन देण आया वा। गुरु रामदास दा कीर्तनी है ते ओ मिट्टी दे बर्तना विच भोजन छके। अंदरों बंद दरवाजे आवाज आई सी, रणजीत सिंह ए मिट्टी दे बर्तन नहीं, ए तेरे सिख राज दी रीढ़ दी हड्डी ने। चेते रखी जे सिदख है राज कैमी, जे गुरु दा भय वे सब कुछ कैमे, मैनू मिट्टी दे बर्तन दे दे, जे कुछ देना आया तू राज किदे तो लिया है? कहिंदा गुरु रामदास दे चरणा विचों। फिर कहिंदा एक काम कर दे, मेरे गुरु रामदास दे चरणा विच अरदास कर जा जिदे दर तू तू राज लिया है। के गुरु रामदास जिन्नी जिंदगी मनसा सिंह नू दित्ती आ, तेरे दर तो बिना किसे दे दर दी चाक ना रखे, मेरी अंतले समय तक निभ जाए। रणजीत सिंह वापस आ गया, भरे दरबार विच अखां भरियां ने, ते जदो किसे ने पुछया ते इको गल कही, कहिंदा तन सिखी, कहिंदा जिन्हां नू मैं चाहना ओ मैनू नहीं चाहंदे, ते जिन्हां नू मैं नहीं चाहंदा ओ मैनू चाहंदे पए ने। ते नाल कहना कहिंदा इहो जिहा बाबिआं दे सिर ते तां मेरा सिख राज खलोता है। रणजीत सिंह दे सामने एक तस्वीर बनाण वाला आया, मैं अर्ज कीती मैं सिर्फ धार्मिक पक्ष पेश कर रहा, वैसे ओहदा तन ओहदी फौज दा प्रबंध ओहदा इलाका किन्ना केड़ी केड़ी थां ते उहने केड़े केड़े बंदे नियुक्त कीते, मैं सिर्फ सुखैन तरीके नाल कि ओहदे मन विच गुरु ली भावना की है। मूर्तिकार आया, उहने फकीर अजीजुद्दीन नूं कहा कि मैं रणजीत सिंह दी तस्वीर बनानी चाहना वा। ते उस वक्त रणजीत सिंह पहला तां मन्निया नहीं, परत के जे मन्निया, मूर्तिकार चित्रकार सामने गया, कहन लगा जे तस्वीर बनानी है ना ते एहो जी तस्वीर बना दे, मेरे गुरु नानक साहब जी बैठे होण ते मैं उहनां दे चरणां विच मत्था टेकदा होवां, मेरा शीश ओहदे चरणां विच होवे। ते चित्रकार ने कह दिता रणजीत सिंह तेरा चेहरा फिर दिसना नहीं। रणजीत सिंह कहिंदा मैं चाहना वा कि मेरा चेहरा अलोप हो जाए, इस दुनिया अंदर केवल गुरु नानक दे चेहरे दी गल होवे, मेरा गुरु दिसे ना कि मैं। जे दूजी तस्वीर बनानी आ ते मैं गल विच पल्ला पाना वा ते गुरु कलगी वाले पुत्रां दा दानी बैठा होवे ते मैं झोली अड के ओहदे तो मंगदा होवां दूजी तस्वीर ए बना दे। एक संत निहाल सिंह केसरी होए ने, ओ कहिंदे ने साडा एक शगिर्द शेरे पंजाब दा नफर सी, ओहदा सेवक सी। कहिंदा एक दिन शाम दा वेला ते रणजीत सिंह रहराज साहिब दा पाठ करदा पे, ओहदा नेम सी जिहड़ा ओहदा नित दा नेम सी अमृत वेले उठना, ओहनू हर बंदे नू गल कहण दा अधिकार सी। एक सेवा पंथी महापुरश होए ने, थोड़ा जिहा मैं खिंडकलां विचों गल फिर उत्थे लै के आवांगा, दुख भंजन जी ओहनां दा नाम होए, रणजीत सिंह ओहनां दे दर्शन करन ओहनां दे डेरे गया, बड़े प्यार नाल ओहनां नू मिलिया।
ਤੇ ਬਾਬਾ ਦੁਖਭੰਜਨ ਨੇ ਪੁੱਛ ਲਿਆ ਕੌਣ? ਕਹਿਣ ਲੱਗੇ ਸ਼ੇਰੇ ਪੰਜਾਬ ਆਏ। ਬਾਬਾ ਦੁਖਭੰਜਨ ਜੀ ਕੋਲ ਆਏ, ਪੁੱਛਿਆ ਰਾਜ ਭਾਗ, ਹਾਥੀ ਘੋੜਿਆਂ ਦੀ ਗਿਣਤੀ ਦੱਸ ਦਿੱਤੀ, ਫੌਜਾਂ ਦੀ ਗਿਣਤੀ ਦੱਸ ਦਿੱਤੀ, ਆਪਣੇ ਇਲਾਕੇ ਦੇ ਗਜ ਗਜ ਥਾਂ ਦਾ ਉਹਨੇ ਜ਼ਿਕਰ ਕੀਤਾ। ਤੇ ਬਾਬਾ ਜੀ ਨੇ ਅਚਨਚੇਤ ਪੁੱਛ ਲਿਆ, ਰਣਜੀਤ ਸਿੰਘ ਜਪਜੀ ਸਾਹਿਬ ਚੇਤੇ ਹੀ? ਨੀਵੀਂ ਪਾ ਲਈ। ਕਹਿਣ ਲੱਗੇ ਜਪਜੀ ਸਾਹਿਬ ਕੰਠੀ? ਕਹਿਣ ਲੱਗਾ ਨਹੀਂ। ਕਹਿੰਦੇ ਤੈਨੂੰ ਘੋੜੇ ਚੇਤੇ, ਹਾਥੀ ਚੇਤੇ, ਰਾਜ ਭਾਗ ਦੀ ਇੱਕ ਇੱਕ ਵਸਤੂ ਚੇਤੇ ਵੇ, ਕਾਹੇ ਕੇ ਤੁਮ ਸਿੱਖੋ? ਉਹਨਾਂ ਸ਼ਬਦ ਵਰਤਿਆ, ਅਰੇ ਕਾਹੇ ਕੇ ਤੁਮ ਸਿੱਖੋ, ਸਿੱਖ ਹੋ ਕੇ ਜਪਜੀ ਵੀ ਕੰਠ ਨਹੀਂ ਕੀਆ? ਤੇ ਉੱਥੇ ਕਵੀ ਸੰਤੋਖ ਸਿੰਘ ਦੀਆਂ ਤੁਕਾਂ ਢੁਕਦੀਆਂ ਨੇ, ਸਿੱਖ ਗੁਰੂ ਕਾ ਹੋਏ ਗਯੋ, ਜਪਜੀ ਕੰਠ ਨਾ ਕੀਨ, ਤੰਦੁਲ ਬਿੰਤੂ ਕਾਮ ਕਿਸ ਜਨਮ ਅਕਾਰਤ ਕੀਨ। ਕਹਿਣ ਲੱਗੇ ਜਿਵੇਂ ਦਾਣੇ ਤੋਂ ਬਿਨਾਂ ਉੱਪਰ ਵਾਲੇ ਛਿਲਕੇ ਦੀ ਕੋਈ ਕੀਮਤ ਨਹੀਂ, ਕੀ ਕੀਮਤ ਰਣਜੀਤ ਸਿੰਘ ਤੇਰੀ? ਬਸ ਇਸੀ ਠੋਕਰ ਲੱਗੀ, ਬਾਣੀ ਬੇਅੰਤ ਕੰਠ ਕੀਤੀ, ਨੇਮ ਬਣ ਗਿਆ ਕਿ ਅੰਮ੍ਰਿਤ ਵੇਲੇ ਨਿਤਨੇਮ ਕਰਨਾ, ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣਨਾ, ਤੇ ਦਰਬਾਰ ਵੀ ਜਾਣ ਤੋਂ ਪਹਿਲਾਂ ਗੁਰੂ ਕਲਗੀ ਵਾਲੇ ਦੀ ਉਸ ਕਲਗੀ ਨੂੰ ਆਪਣੇ ਅੱਖਾਂ ਤੇ ਲਾਣਾ, ਉਸ ਕਲਗੀ ਨੂੰ ਚੁੰਮਣਾ। ਤੇ ਉਹ ਲਿਖਦੇ ਨੇ ਸੰਤ ਨਿਹਾਲ ਸਿੰਘ ਕੇਸਰੀ ਕਿ ਸਾਡਾ ਇੱਕ ਚੇਲਾ ਸੀ, ਉਹਦਾ ਡਫਰ ਸੀ, ਸੇਵਕ ਸੀ। ਕਹਿੰਦੇ ਨੇ ਸ਼ਾਮਾਂ ਦਾ ਵੇਲਾ ਤੇ ਇੱਕ ਦਿਨ ਰਣਜੀਤ ਸਿੰਘ ਅੰਮ੍ਰਿਤਸਰ ਦੀ ਧਰਤੀ ਵੱਲ ਨੂੰ ਲਾਹੌਰ ਮੂੰਹ ਕਰਕੇ ਬੈਠਾ, ਅੰਮ੍ਰਿਤਸਰ ਦੀ ਧਰਤੀ ਨੂੰ। ਕਹਿੰਦਾ ਉਹ ਨਫਰ ਪਿੱਛੇ ਖਲੋਤਾ, ਉਹਨੇ ਪਾਠ ਕੀਤਾ ਪਹਿਲਾਂ ਤੇ ਪਰਤ ਕੇ ਅਰਦਾਸ ਵੀ ਜੁੜ ਗਿਆ। ਕਹਿੰਦਾ ਉਹਦਾ ਦਾੜਾ ਸਾਰਾ ਨੇਤਰਾਂ ਦੇ ਨੀਰ ਨਾਲ ਭਰਿਆ ਤੇ ਨਾਲੇ ਕਹਿੰਦਾ ਪਿਆ ਸੀ, ਸਤਿਗੁਰੂ ਮੈਂ ਅਨਪੜ੍ਹ ਜਿਹਾ ਵਾਂ ਨਾ, ਸਰੀਰ ਵੀ ਮੇਰਾ ਕਮਜ਼ੋਰ ਜਿਹਾ, ਨਿਮਰਤਾ ਦੇ ਸ਼ਬਦ ਨੇ, ਮੇਰਾ ਕੱਦ ਕਾਠ ਵੀ ਚੰਗਾ ਨਹੀਂ, ਮੈਨੂੰ ਸਮਝ ਵੀ ਕੋਈ ਨਹੀਂ, ਇੱਕ ਕਿਰਪਾ ਕਰਦੇ ਮੇਰੇ ਗੁਰੂ ਰਾਮਦਾਸ, ਜਿਹੜੀ ਆਪਣੀ ਸਿੱਖ ਕੌਮ ਦੀ ਸੇਵਾ ਬਖਸ਼ੀ ਆ, ਇਸ ਕੂਕਰ ਨੂੰ ਨਿਵਾਜ ਕੇ ਬੜੀ ਕਿਰਪਾ ਨਾਲ ਆਪਣੀ ਬਖਸ਼ਿਸ਼ ਦੇ ਨਾਲ ਇਹ ਮੇਰੇ ਤੋਂ ਸੇਵਾ ਲੈ ਲੈ। ਕਹਿੰਦਾ ਮੈਂ ਖੁਦ ਤੱਕਿਆ ਇਕੱਲਿਆਂ ਉਹਨੂੰ ਅਰਦਾਸ ਕਰਦਿਆਂ ਨੂੰ, ਤੇ ਜੇ ਅੱਜ ਉਹਦੇ ਦਰ ਤੇ ਕਾਰੀਗਰ ਆਏ ਨੇ ਕਿ ਰਣਜੀਤ ਸਿੰਘ ਤੇਰੇ ਵਾਸਤੇ ਇੱਕ ਕੁਰਸੀ ਬਣਾਉਣੀ ਏ, ਤੇ ਰਣਜੀਤ ਸਿੰਘ ਕਾਰੀਗਰ ਨੂੰ ਵੀ ਕਹਿ ਦਿੰਦਾ, ਸੱਜਣਾ ਕੁਰਸੀ ਬੇਸ਼ੱਕ ਬਣਾ, ਪਰ ਮੈਂ ਲਾਹੌਰ ਦੀ ਧਰਤੀ ਤੇ ਬੈਠਾ ਹੋਵਾਂ ਤੇ ਕੁਰਸੀ ਦਾ ਜਿਹੜਾ ਇੱਕੋ ਦਮ ਮੂੰਹ ਬੈਠਦਿਆਂ ਸਾਰ ਅੰਮ੍ਰਿਤਸਰ ਦੀ ਧਰਤੀ ਵੱਲ ਹੋ ਜਾਏ, ਕਿਉਂਕਿ ਮੈਂ ਨਹੀਂ ਚਾਹੁੰਦਾ ਜਿਹਦੀ ਕਿਰਪਾ ਨਾਲ ਰਾਜ ਭਾਗ ਲਿਆ ਕੁਰਸੀ ਤੇ ਬੈਠ ਕੇ ਉਹਦੇ ਵੱਲ ਪਿੱਠ ਕਰ ਲਵਾਂ। ਉਹਦੇ ਜੀਵਨ ਦੇ ਪੱਖ ਬੇਅੰਤ ਨੇ, ਜੇ ਧਾਰਮਿਕ ਜੀਵਨ ਤੱਕ ਨੇ। ਉਹ ਦਿਨ ਮੈਂ ਅਰਜ਼ ਕੀਤੀ ਸੀ, ਚਾਨੀ ਆਉਂਦੀ ਏ, ਹੈਦਰਾਬਾਦ ਦਾ ਨਿਜ਼ਾਮ ਲੈ ਕੇ ਆਉਂਦਾ ਹੈ, ਤੇ ਉਸ ਵਕਤ ਉਸ ਨਵਾਬ ਦੀ ਚਾਨਣੀ ਸਿਰ ਤੇ ਲੱਗਦੀ ਏ, ਤੇ ਉਤਰਵਾ ਕੇ ਕਹਿੰਦਾ ਨਹੀਂ, ਲੈ ਜਾਓ ਮੇਰੇ ਗੁਰੂ ਰਾਮਦਾਸ ਦੇ ਘਰ ਅੰਦਰ, ਮੇਰੇ ਸਿਰ ਤੇ ਨਹੀਂ, ਗੁਰੂ ਰਾਮਦਾਸ ਦੇ ਸੀਸ ਤੇ ਚੰਗੀ ਲੱਗਦੀ ਏ। ਚਾਨਣੀ ਲੈ ਕੇ ਆਉਂਦਾ, ਤੇ ਪੁਜਾਰੀ ਕਹਿੰਦੇ ਨੇ ਰਣਜੀਤ ਸਿੰਘ ਜਿਹੜੀ ਚਾਨਣੀ ਇੱਕ ਵਾਰੀ ਮਨੁੱਖ ਦੇ ਸਿਰ ਤੇ ਲੱਗ ਜਾਏ, ਉਹ ਕਿਸੇ ਮਨੁੱਖ ਦੇ ਸਿਰ ਤੇ ਲੱਗੀ ਚਾਨਣੀ ਗੁਰੂ ਦੇ ਦਰ ਤੇ ਨਹੀਂ। ਕਹਿਣ ਲੱਗਾ ਪ੍ਰਵਾਨ ਕਰੋ, ਅਕਾਲ ਤਖ਼ਤ ਤੈਨੂੰ ਦੋ ਪਿੰਡ ਤਨਖਾਹ ਲਾਈ ਗਈ, ਇੱਕ ਭਨੌੜੀ ਪਿੰਡ ਜ਼ਿਲ੍ਹਾ ਕਾਂਗੜਾ ਤੇ ਗੁਰਦਾਸਪੁਰ ਦਾ ਨਰੈਣਪੁਰ ਪਿੰਡ, ਇਹ ਦੋ ਪਿੰਡ ਨੇ ਤਨਖਾਹ ਲਵਾਈ ਸੀ ਕਿ ਦੋ ਪਿੰਡ ਮੈਂ ਦਰਬਾਰ ਸਾਹਿਬ ਨਾ ਕੀਤੇ, ਪਰ ਤੁਸੀਂ ਚਾਨਣੀ ਨੂੰ ਪ੍ਰਵਾਨ ਕਰ ਲਵੋ। ਪਰ ਅੱਜ ਦੇ ਆਗੂਆਂ ਵੱਲ ਤੱਕੋ, ਉਹਦੇ ਘਰ ਜੇ ਪੁੱਤਰ ਦਾ ਵਿਆਹ ਏ, ਕੀਮਤੀ ਸਿਹਰਾ ਤਿਆਰ ਹੁੰਦਾ ਹੈ, ਤੇ ਸਿਹਰੇ ਨੂੰ ਤੱਕ ਕੇ ਕਹਿੰਦਾ ਨਹੀਂ, ਪੁੱਤਰ ਦੇ ਦਰ ਤੇ ਨਹੀਂ, ਇਹ ਮੇਰੇ ਗੁਰੂ ਰਾਮ ਦਾਸ ਦੇ ਘਰ ਵੀ ਚੰਗਾ ਲੱਗਦਾ ਹੈ। ਤੇ ਅੱਜ ਦੇ ਆਗੂਆਂ ਨੂੰ ਤੱਕੋ, ਉਹ ਕਹਿੰਦੇ ਨੇ ਗੁਰੂ ਰਾਮਦਾਸ ਤੇਰੇ ਘਰ ਦੇ ਛੱਬੇ ਤਾਂ ਸਾਡੇ ਡਰਾਇੰਗ ਰੂਮ ਵੀ ਚੰਗੇ ਲੱਗਦੇ। ਇਹਨਾਂ ਦੀ ਸੋਚ ਵਿੱਚ ਉਹਦੀ ਸੋਚ ਵਿੱਚ ਅੰਤਰ ਕਿੰਨਾ ਹੈ? ਉਹਨੇ ਜੇ ਸਿਰ ਚੰਗਾ ਸਿਹਰਾ ਮਿਲਿਆ ਹੈ ਤਾਂ ਚੁੱਕ ਲਿਆ ਹੈ, ਜੇ ਚਾਨਣੀ ਮਿਲੀ ਤਾਂ ਚੁੱਕ ਲਿਆ ਹੈ, ਜੇ ਕੋਈ ਕੀਮਤੀ ਮੋਤੀ ਮਿਲੇ ਤਾਂ ਚੁੱਕ ਲਿਆ ਹੈ। ਤੇ ਮੈਂ ਅਰਜ਼ ਕੀਤੀ ਸੀ, ਚਾਰ ਉਹਨੇ ਦਰਵਾਜ਼ੇ ਸੋਨੇ ਦੇ ਲਵਾਏ। ਮੈਂ ਵੈਸੇ ਅਰਜ਼ ਕਰ ਚੁੱਕਾ, ਪਰ ਅੱਜ ਸੰਗਤ ਵਿੱਚ ਹੋਰ ਨਵੇਂ ਸਿੰਘ ਆਏ ਨੇ। ਪਹਿਲਾ ਦਰਵਾਜ਼ਾ ਜਿਹੜਾ ਦਰਸ਼ਨੀ ਡਿਊੜੀ ਵਾਲਾ ਹੈ, ਉਹ ਜਲੌ ਵਾਲੇ ਦਿਨ ਹੀ ਕੇਵਲ ਸਜਦੇ ਨੇ, ਸਾਰਾ ਸਾਲ ਨਹੀਂ, ਜਦੋਂ ਜਲੌ ਸਜਦਾ। ਪਹਿਲਾ ਦਰਵਾਜ਼ਾ ਰਣਜੀਤ ਸਿੰਘ ਨੇ ਭੇਟ ਕੀਤਾ, ਇੱਕ ਦਰਵਾਜ਼ਾ ਜਿਹੜਾ ਰਣਜੀਤ ਸਿੰਘ ਦੀ ਰਾਣੀ ਮਹਾਰਾਜਾ ਖੜਕ ਸਿੰਘ ਦੀ ਮਾਂ ਨੇ ਭੇਟ ਕੀਤਾ ਸੋਨੇ ਦਾ, ਤੀਸਰਾ ਦਰਵਾਜ਼ਾ ਮਹਾਰਾਜਾ ਖੜਕ ਸਿੰਘ ਨੇ ਭੇਟ ਕੀਤਾ, ਤੇ ਚੌਥਾ ਦਰਵਾਜ਼ਾ ਕਰਮ ਕਵਰ ਨੌ ਨਿਹਾਲ ਸਿੰਘ ਦੀ ਮਾਤਾ ਨੇ ਭੇਟ ਕੀਤਾ, ਮਹਾਰਾਜਾ ਖੜਕ ਸਿੰਘ ਦੀ ਘਰਵਾਲੀ ਨੇ ਭੇਟ ਕੀਤਾ। ਕਿੰਨਾ ਕੁ ਉਹ ਗੁਰੂ ਨੂੰ ਸਮਰਪਿਤ ਸੀ, ਉਹਦੇ ਜੀਵਨ ਨੂੰ ਪੜ੍ਹਨੇ ਆ। ਤੇ ਜੇ ਕਿਤੇ ਕੋਈ ਗੁਰਮੁਖ ਪਿਆਰਾ ਮਿਲਣਾ
ਘੰਟਿਆਂ ਬੱਧੀ ਬੈਠ ਕੇ ਉਹਨੇ ਗੁਰਬਾਣੀ ਦਾ ਪਾਠ ਸੁਣਨਾ, ਤੇ ਜੇ ਕਿਤੇ ਸਾਹਮਣੇ ਦੁਸ਼ਮਣ ਨੇ ਆਉਣਾ ਤੇ ਪਰਵਾਹ ਫਿਰ ਵੀ ਨਹੀਂ ਕਰਨੀ। ਪਰਜਾ ਨਾਲ ਉਹਦਾ ਕਿੰਨਾ ਕੁ ਪਿਆਰ ਹੈ। ਮੈਂ ਇੱਕ ਦੋ ਚੂਕਾਂ ਦੇ ਦੇਣਾ। ਕਵਰ ਨੌ ਨਿਹਾਲ ਸਿੰਘ ਦਾ ਆਨੰਦ ਕਾਰਜ, ਸਰਦਾਰ ਸ਼ਾਮ ਸਿੰਘ ਅਟਾਰੀ ਦੀ ਲੜਕੀ ਬੀਬੀ ਨਾਨਕੀ ਨਾਲ, ਮਹਾਰਾਜਾ ਖੜਕ ਸਿੰਘ ਦਾ ਜਿਹੜਾ ਪੁੱਤਰ ਕਵਰ ਨੌ ਨਿਹਾਲ ਤੇ ਸ਼ੇਰੇ ਪੰਜਾਬ ਦਾ ਪੋਤਾ, ਇਹ ਵਿਆਹ ਆ ਗਿਆ। ਉਸ ਵਿਆਹ ਦੀ ਵੀ ਮਿਸਾਲ ਦੁਨੀਆਂ ਵਿੱਚ ਕੋਈ ਨਹੀਂ ਮਿਲਦੀ। ਅਟਾਰੀ ਢੁੱਕਣ ਗਏ ਨੇ, ਜੰਜ ਲੈ ਕੇ ਗਏ ਨੇ, ਤੇ ਉੱਥੇ ਰਣਜੀਤ ਸਿੰਘ ਨੇ ਇੱਕ ਐਲਾਨ ਕੀਤਾ, ਦੇਖੋ ਪਰਜਾ ਨਾਲ ਉਹਦਾ ਨੇ ਕੀ ਹੈ। ਜੀ ਸੇਤੀ ਜਿੰਨੇ ਜਿੰਨੇ ਘਰ ਦੇ ਜੀ ਨੇ, ਹਰ ਇੱਕ ਨੂੰ ਸੋਨੇ ਦੀ ਮੋਹਰ ਦਿੱਤੀ ਜਾਏ, ਰੁਪਈਏ ਦਿੱਤੇ ਜਾਣ। ਜਦੋਂ ਸਾਰੇ ਵੰਡ ਦਿੱਤੇ, ਕਹਿੰਦੇ ਨੇ ਇੱਕ ਭਿਖਾਰੀ ਆ ਗਿਆ, ਉਹਨੇ ਸਿਰ ਤੇ ਭਾਂਡਾ ਚੁੱਕਿਆ। ਮੈਂ ਇਹਦੇ ਪਰਜਾ ਵਾਲਾ ਪਿਆਰ ਅਰਜ ਕਰਨਾ ਪਿਆ, ਸਿਰ ਤੇ ਭਾਂਡਾ ਚੁੱਕਿਆ ਤੇ ਕਹਿੰਦਾ, ਪੁੱਛਦਾ ਅਹਿਲਕਾਰਾਂ ਨੂੰ, ਹਰ ਇੱਕ ਨੂੰ ਵੰਡ ਕੇ ਜੀ ਸੇਤੀ ਮੋਹਰ ਦੇ ਦਿੱਤੀ? ਤੇ ਅੱਗੋ ਭਿਖਾਰੀ ਬੋਲ ਕੇ ਕਹਿੰਦਾ, ਨਹੀਂ ਰਣਜੀਤ ਸਿੰਘ, ਮੇਰੇ ਜੀ ਸੇਤੀ ਮੋਹਰਾਂ ਨਹੀਂ ਮਿਲੀਆਂ। ਕਹਿਣ ਲੱਗਾ, ਹੱਦ ਹੋ ਗਈ, ਤੇਰੇ ਜੀ ਸੇਤੀ ਕਿਉਂ ਨਹੀਂ ਮਿਲੀਆਂ? ਉਹਨੇ ਭਾਂਡਾ ਰੱਖ ਕੇ ਨਾ ਥੱਲੇ ਉੱਤੋਂ ਚੱਪਣੀ ਚੌਂਕ ਦਿੱਤੀ ਤੇ ਵਿੱਚ ਕੱਕੀਆਂ ਕੀੜੀਆਂ ਛੋਟੀਆਂ ਭਰੀਆਂ ਪਈਆਂ ਸਨ। ਕਹਿਣ ਲੱਗਾ, ਸਾਰੇ ਮੇਰੇ ਜੀ ਨੇ, ਮੈਨੂੰ ਗਿਣ ਕੇ ਜੀ ਸੇਤੀ ਮੋਹਰ ਦਿਓ। ਤੇ ਦਿਆਲੂ ਰਾਜਾ ਹੱਸ ਪਿਆ, ਕਹਿਣ ਲੱਗਾ, ਸੱਜਣਾ ਇੱਕ ਕੰਮ ਤੂੰ ਕਰ ਲੈ, ਜਿੰਨੀਆਂ ਜੀ ਨੇ ਗਿਣ ਤੂੰ ਨਹੀਂ, ਤੇ ਮੈਂ ਗੁਰੂ ਰਾਮਦਾਸ ਦੀ ਕਿਰਪਾ ਨਾਲ ਇੱਕ ਇੱਕ ਨਾਂ ਦੇ ਸੋਨੇ ਦੀ ਮੋਹਰ ਦੇ ਕੇ ਜਾਵਾਂਗਾ। ਗਿਣ ਤੂੰ ਲੈ, ਦਿਆਂਗਾ ਮੈਂ, ਤੇ ਜੇ ਗਿਣੀਆਂ ਨਹੀਂ ਜਾਂਦੀਆਂ ਤੇ ਜਿੰਨਾ ਭਾਂਡਾ ਇੰਨਾ ਭਾਂਡਾ ਬਰਾਬਰ ਦਾ ਭਰ ਕੇ ਸੋਨੇ ਦਾ ਲੈ ਜਾ। ਉਹਨਾਂ ਸੋਨੇ ਦਾ ਭਾਂਡਾ ਭਰ ਕੇ ਦੇ ਦਿੱਤਾ। ਜੇ ਲਾਹੌਰ ਦੀਆਂ ਗਲੀਆਂ ਵਿੱਚੋਂ ਨਿਕਲਦਾ ਬੁੱਢੜੀ ਮਾਈ ਦੌੜ ਕੇ ਆਈਏ, ਕਾਲਾ ਤਵਾ ਰਣਜੀਤ ਸਿੰਘ ਦੇ ਪੈਰਾਂ ਨੂੰ ਮਲਦੀ ਏ, ਸਾਰੇ ਪਰਦੇ ਸੋਨੇ ਆ, ਰਾਜ ਹੋਵੇ ਇਹੋ ਜਿਹਾ। ਉਹਦੇ ਰਾਜ ਦੇ ਅੰਦਰ ਰਾਤ ਨੂੰ ਤਾਲੇ ਨਹੀਂ। ਉਸ ਵਕਤ ਪੈਰਲਲ ਇੰਗਲੈਂਡ ਵਿੱਚ 127 ਬੰਦਿਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਪੈਰਲਲ ਰਾਜ ਵਿੱਚ, ਤੇ ਇੱਧਰ ਰਣਜੀਤ ਸਿੰਘ ਦੇ ਰਾਜ ਵਿੱਚ ਕਿਸੇ ਬੰਦੇ ਨੂੰ ਮੌਤ ਦੀ ਸਜ਼ਾ ਦਿੱਤੀ ਵੀ ਨਹੀਂ ਗਈ, ਕਿਸੇ ਬੰਦੇ ਨੂੰ ਨਹੀਂ। ਆ ਮੈਂ ਕਈ ਵਾਰੀ ਅਰਜ਼ ਕਰਨਾ, ਮੁਸਲਮਾਨ ਰਾਜ ਆਇਆ ਤੇ ਉਸ ਵਕਤ ਮੰਦਰ ਢਾਏ, ਮਸੀਤਾਂ ਬਣਾਈਆਂ, ਹੁਣ ਰਾਜ ਉਹਨਾਂ ਦਾ ਆਇਆ, ਮਸੀਤਾਂ ਢਾ ਕੇ ਮੰਦਰ ਬਣਾਏ। ਤੇ ਪੇਸ਼ਾਵਰ ਦੀ ਧਰਤੀ ਤੇ ਰਣਜੀਤ ਸਿੰਘ ਜਾਂਦਾ, ਹੋਕਾ ਦੇ ਕੇ ਕਹਿੰਦਾ, ਕਿਸੇ ਮਕਬਰੇ ਤੇ ਕਿਸੇ ਮਸੀਤ ਤੇ ਕਬਜ਼ਾ ਨਹੀਂ ਕਰਨਾ, ਕਿਸੇ ਮਸੀਤ ਦੀ ਇੱਕ ਇੱਕ ਨੂੰ ਤੁਸੀਂ ਉਖੇੜਨਾ ਨਹੀਂ। ਜੇ ਉਹ ਨਨਕਾਣੇ ਦੀ ਧਰਤੀ ਨਾਲ ਜ਼ਮੀਨ ਲਾਂਦਾ, ਉਹ ਮਸੀਤਾਂ ਨਾਲ ਵੀ ਜ਼ਮੀਨ ਲਾਂਦਾ। ਇਹ ਬੇਗਮਪੁਰੇ ਸ਼ਹਿਰ ਦਾ ਰਾਜ ਏ, ਜਿੱਥੇ ਮਸੀਤਾਂ ਤੇ ਮੰਦਰ ਢਾਏ ਨਹੀਂ ਜਾਂਦੇ, ਸਗੋਂ ਹਰ ਇੱਕ ਨੂੰ ਆਜ਼ਾਦੀ ਏ ਬਣਾਏ ਜਾਂਦੇ ਨੇ। ਉਹਨੂੰ ਮਾਈ ਭੱਜ ਕੇ ਆਈ, ਉਹਨੇ ਸੋਨੇ ਦਾ ਤਵਾ ਪੈਰਾਂ ਤੇ ਮਲਿਆ, ਨੌਕਰਾਂ ਨੇ ਧੋ ਕੇ ਪਿੱਛੇ ਕੀਤਾ। ਕਹਿਣ ਲੱਗੇ, ਨਹੀਂ ਮਾਂ ਦੱਸ, ਤੂੰ ਕੀ ਕਰਨੀ ਪਈ ਏ ਮੇਰੇ ਪੈਰਾਂ ਤੇ ਕਾਲਖ ਮਲੀ? ਕਹਿਣ ਲੱਗੀ, ਮੈਂ ਸੁਣਿਆ ਮਹਾਰਾਜਾ, ਮੈਂ ਗਰੀਬਣੀ ਆ, ਲੋਕ ਕਹਿੰਦੇ ਨੇ ਤੂੰ ਪਾਰਸ ਏ, ਜਿਹੜਾ ਤੇਰੇ ਨਾਲ ਛੂ ਜਾਂਦਾ ਸੋਨਾ ਬਣ ਜਾਂਦਾ। ਮੈਂ ਗਰੀਬਣੀ ਕੁਝ ਕਰਨ ਜੋਗੀ ਨਹੀਂ, ਇੱਕ ਤਵਾ ਸੀ, ਤਵੇ ਤੇ ਰੋਟੀ ਪਕਾਉਣ ਜੋਗੀ ਨਹੀਂ। ਮੈਂ ਸੋਚਿਆ ਤੇਰੇ ਪੈਰਾਂ ਨਾਲ ਘਸਾ ਦਿਆਂ, ਸ਼ਾਇਦ ਮੇਰਾ ਤਵਾ ਹੀ ਸੋਨੇ ਦਾ ਬਣ ਜਾਏ। ਰਣਜੀਤ ਸਿੰਘ ਨੇ ਆਵਾਜ਼ ਦਿੱਤੀ, ਕਹਿਣ ਲੱਗੇ, ਜਿੰਨਾ ਮਾਈ ਦੇ ਤਵੇ ਦਾ ਵੇਟ ਏ, ਇੰਨਾ ਬਰਾਬਰ ਤੋਲ ਕੇ ਇਹਨੂੰ ਸੋਨਾ ਦੇ ਦਿੱਤਾ ਜਾਏ। ਕੋਈ ਰਾਜ ਹੈ ਉਹਨਾਂ ਸੋਨਾ ਦਿੱਤਾ? ਇੱਕ ਉਦਾਹਰਨ ਪ੍ਰਿੰਸੀਪਲ ਸਤਬੀਰ ਸਿੰਘ ਨੇ ਦਿੱਤੀ, ਉਹਦਾ ਪਰਜਾ ਨਾਲ ਨੇ ਕੀ। ਕਹਿੰਦੇ ਨੇ, ਸ਼ਾਮ ਦੇ ਵਕਤ ਨਾ ਇੱਕ ਦਿਨੇ ਦਾ ਸਿਪਾਹੀ ਮਹੱਲੇ ਵਿੱਚੋਂ ਨਿਕਲਦਾ ਪਿਆ ਸੀ। ਉਹ ਬਸਤੀ ਸੀ ਉਹਨਾਂ ਲੋਕਾਂ ਦੀ ਜਿਹੜੇ ਲੋਕਾਂ ਦੇ ਘਰਾਂ ਵਿੱਚ ਝਾੜੂ ਲਾਉਂਦੇ ਨੇ। ਵੈਸੇ ਗੁਰਮਤ ਨੇ ਚੂੜਾ ਸ਼ਬਦ ਨਹੀਂ ਕਿਹਾ, ਇੱਕ ਬਿਰਤੀ ਨੂੰ ਕਿਹਾ। ਮੈਂ ਅਰਜ਼ ਕਰਾਂ, ਬੀਬੀ ਸ਼ਾਮ ਦਾ ਵਕਤ ਬੱਚੇ ਨੂੰ ਦੁੱਧ ਪੀ ਪਿਆਏ, ਦੁੱਧ ਪਿਆਉਣ ਤੋਂ ਬਾਅਦ ਲੋਕਾਂ ਦੇ ਘਰਾਂ ਵਿੱਚ ਝਾੜੂ ਲਾਉਣ ਵਾਲੀ ਉਹਨੂੰ ਚੁੱਕ ਕੇ ਲੋਰੀਆਂ ਦੇਣ ਲੱਗ ਪਈ, ਤੇ ਜਿਹੜੇ ਲੋਰੀ ਦੇ ਸ਼ਬਦ ਉਹਨੇ ਕਹਿ, ਉਸ ਰਾਜੇ ਦੀ ਸਵਤੰਤਰਤਾ ਨੂੰ ਤੱਕੋ ਦੀ ਖੁੱਲ ਦਿਲੀ ਨੂੰ। ਕਹਿੰਦੇ ਨੇ ਉਸਨੇ ਉਸ ਬੱਚੇ ਨੂੰ ਦੇ ਲੋਰੀਆਂ ਤੇ ਨਾਲ ਉਹਨੇ ਸ਼ਬਦ ਵਰਤੇ, ਆਕੜ ਵੇ ਮੁੰਡਿਆ ਆਕੜ। ਇਹ ਇਤਿਹਾਸ, ਕਈ ਗਥਾਵਾਂ ਐਸੀਆਂ ਨੇ ਜਿਹੜੀਆਂ ਗੁੰਮ ਹੋ ਗਈਆਂ। ਕਹਿਣ ਲੱਗੀ, ਆਕੜ ਵੇ ਮੁੰਡਿਆ ਆਕੜ, ਰਣਜੀਤ ਸਿੰਘ ਤੇਰਾ ਚਾਕਰ, ਸਦਾ ਤੇਰੀ ਦਾਈ ਤੇ ਮਹਿਤਾਬ ਕੌਰ ਦੌੜਦੀ ਆਈ। ਉਹਦਾ ਖਾਨਦਾਨ ਹੀ ਗਿਣ ਦਿੱਤਾ। ਰਣਜੀਤ ਸਿੰਘ ਨੂੰ ਕਿਹਾ, ਤੂੰ ਮੇਰੇ ਮੁੰਡੇ ਦਾ ਚਾਕਰ ਏ, ਸਦਾ ਉਹਦੀ ਸੱਸ ਏ, ਸਦਾ ਕੌਰ। ਕਹਿਣ ਲੱਗੀ, ਸਦਾ ਕੌਰ ਮੇਰੇ ਮੁੰਡੇ ਦੀ ਖਿਡਾਵੀ ਏ। ਜਿਸ ਰਾਜ ਵਿੱਚ ਇੱਕ ਕੂੜਾ ਢੋਣ ਵਾਲੀ ਔਰਤ ਨੂੰ ਇੰਨੀ ਕੁ ਖੋਲੇ, ਉਹ ਮਹਾਰਾਜੇ ਨੂੰ ਕਹਿੰਦੀ ਮੇਰਾ ਚਾਕਰ ਏ, ਸਦਾ ਇਹਦੀ ਜਿਹੜੀ ਸੱਸ ਉਹ ਮੇਰੀ ਦਾਈ ਏ, ਮੇਰੇ ਮੁੰਡੇ ਦੀ ਖਿਡਾਵੀ ਏ।
ਤੇ ਨਾਲ ਕਹਿੰਦੀ ਜਿਹੜੀ ਮਹਿਤਾਬ ਕੌਰ ਹੈ ਉਹ ਮੇਰੇ ਘਰ ਦਾ ਕੰਮ ਕਰਨ ਵਾਲੀ। ਕਹਿਣ ਲੱਗੇ ਜਦੋਂ ਨੌਕਰ ਨੇ ਸੁਣਿਆ ਤੇ ਸ਼ਾਮ ਨੂੰ ਰਣਜੀਤ ਸਿੰਘ ਕੋਲ ਗਿਆ, ਕਹਿਣ ਲੱਗਾ ਮਹਾਰਾਜ ਅੱਜ ਮੇਰੇ ਕੰਨ ਸੁਣ ਨਹੀਂ ਸਕੇ। ਕਹਿੰਦਾ ਕੀ? ਕਹਿੰਦਾ ਮੈਂ ਸੁਣ ਕੇ ਆਇਆ ਤੇਰੇ ਸਾਰੇ ਖਾਨਦਾਨ ਨੂੰ ਲੋਰੀ ਵਿੱਚ ਉਹਨੇ ਇੱਕ ਪਾਸੇ ਲਾ ਦਿੱਤਾ। ਉਹ ਕਹਿੰਦੀ ਆਕੜ ਵੇ ਮੁੰਡਿਆ ਆਕੜ, ਰਣਜੀਤ ਸਿੰਘ ਤੇਰਾ ਚਾਕਰ ਸਦਾ ਤੇਰੀ ਦਾਈ। ਮਹਿਤਾਬ ਕੌਰ ਦੌੜਦੀ ਆਈ, ਰਣਜੀਤ ਸਿੰਘ ਕਹਿੰਦਾ ਸਵੇਰੇ ਪੇਸ਼ ਕਰੋ ਦਰਬਾਰ ਵਿੱਚ। ਸਵੇਰੇ ਦਿਨ ਹੀ ਚੜਿਆ ਤੇ ਕਹਿ ਦਿੱਤਾ ਵੀ ਅੱਜ ਤੈਨੂੰ ਸਰਕਾਰ ਨੇ ਬੁਲਾਇਆ, ਦਰਬਾਰ ਵੀ ਤੈਨੂੰ ਪੇਸ਼ ਹੋਣਾ ਪਏਗਾ। ਕਹਿੰਦੇ ਨੇ ਜਦੋਂ ਉਹ ਗਈ ਤੇ ਬੱਚੇ ਸਮੇਤ ਜਾਣੇ, ਅੱਜ ਘਰ ਸੋਗ ਦੀ ਲਹਿਰ ਦੌੜ ਗਈ, ਪਤਾ ਨੀ ਕੀ ਬਣੇਗਾ। ਕਿਉਂਕਿ ਆਖਰ ਰਣਜੀਤ ਸਿੰਘ ਦਾ ਦਬਦਬਾ ਇੰਨਾ ਸੀ ਜਿਹਨੇ ਵੱਡੇ ਵੱਡੇ ਪਠਾਣਾ ਦੇ ਮੂੰਹ ਮੋੜ ਦਿੱਤੇ। ਤੇ ਕਹਿੰਦੇ ਨੇ ਜਦੋਂ ਅੱਜ ਦਰਬਾਰ ਵਿੱਚ ਗਈ, ਉਹਨੇ ਸਾਰੇ ਦਰਬਾਰੀ ਇਕੱਠੇ ਕੀਤੇ, ਕਹਿਣ ਲੱਗੇ ਮਾਈ ਅੱਗੋਂ ਵਜ਼ੀਰ ਕਹਿੰਦੇ ਨੇ ਤੂੰ ਆ ਰਣਜੀਤ ਸਿੰਘ ਦੀ ਤੁਹੀਨ ਕੀਤੀ, ਇਹਦੇ ਖਾਨਦਾਨ ਦੇ ਲਈ ਸ਼ਬਦ ਕਿਹੜੇ ਤੂੰ ਵਰਤੇ ਨੇ। ਤੇ ਉਹਦਾ ਅੰਦਰ ਕੰਬ ਗਿਆ। ਰਣਜੀਤ ਸਿੰਘ ਉੱਠ ਕੇ ਕਹਿੰਦਾ, ਇਸ਼ਾਰਾ ਕਰਕੇ ਕਹਿੰਦਾ ਦਰਬਾਰੀ ਨੂੰ, ਨਾ ਇਹ ਸ਼ਬਦ ਨਹੀਂ। ਕਹਿਣ ਲੱਗੇ ਮਾਈ ਆਪਣੇ ਇਸ ਬੱਚੇ ਨੂੰ ਲੋਰੀ ਦੇ ਮੇਰੇ ਸਾਹਮਣੇ, ਹੁਣ ਤੱਕੋ ਕਿਹੋ ਜਿਹਾ ਰਾਜਾ ਹੈ। ਉਹ ਵਿਚਾਰੀ ਡਰੇ, ਕਹਿੰਦਾ ਨਹੀਂ ਮੇਰਾ ਹੁਕਮ ਹੈ ਲੋਰੀ ਦੇ। ਉਹਨੇ ਕੰਬਦੀ ਦੀਵਾਨ ਵਿੱਚ ਜ਼ਬਾਨ ਵਿੱਚ ਫਿਰ ਲੋਰੀ ਦੇ ਦਿੱਤੀ। ਆਕੜ ਵੇ ਮੁੰਡਿਆ ਆਕੜ, ਰਣਜੀਤ ਸਿੰਘ ਤੇਰਾ ਚਾਕਰ ਸਦਾ ਤੇਰੀ ਦਾਈ। ਮਹਿਤਾਬ ਕੌਰ ਦੌੜਦੀ ਆਈ, ਕੁਰਸੀ ਤੋਂ ਉੱਠ ਕੇ ਚਰਨ ਪਕੜ ਕੇ ਕਹਿੰਦਾ ਮਾਂ ਅੱਜ ਮੇਰੇ ਅੰਦਰ ਨੂੰ ਸੰਤੁਸ਼ਟੀ ਏ, ਬਾਕੀ ਜਿੱਦਣ ਮੇਰੀ ਪਰਜਾ ਸਮਝੇ ਰਣਜੀਤ ਸਿੰਘ ਚਾਕਰ ਏ ਅਸੀਂ ਉਹਦੇ ਮਾਲਕ ਹਾਂ, ਮੈਂ ਸਮਝਾਂਗਾ ਗੁਰੂ ਰਾਮਦਾਸ ਦੀ ਖੁਸ਼ੀ ਲੈ ਲਈ। ਮਾਂ ਅੱਜ ਮੈਨੂੰ ਪਤਾ ਲੱਗ ਗਿਆ ਕਿ ਵਾਕਈ ਮੈਂ ਤੇਰਾ ਨੌਕਰ ਹਾਂ। ਜਿੱਦਣ ਪਰਜਾ ਮੰਨਣ ਲੱਗਦਾ ਹੈ ਤੁਸੀਂ ਸਾਡੇ ਨੌਕਰ ਤੇ ਉਹ ਮੰਨੇ ਜਿਹੜੇ ਘਰਾਂ ਵਿੱਚ ਲੋਕਾਂ ਦਾ ਕੂੜਾ ਸੱਟਦੇ ਹੋਣ। ਕਹਿਣ ਲੱਗੇ ਇਸ ਮਾਈ ਦੇ ਬੱਚੇ ਦੇ ਬਰਾਬਰ ਤੋਲ ਕੇ ਨੂੰ ਦੌਲਤ ਦਿੱਤੀ ਜਾਏ। ਕਦੀ ਉਸ ਰਾਜੇ ਦੇ ਜੀਵਨ ਨੂੰ ਤੱਕੋ ਪਿਆਰਿਓ, ਕਿੰਨਾ ਕੁ ਇਨਸਾਫ਼ ਪਸੰਦ ਹੈ। ਜਦੋਂ ਉਹ ਚਿੱਠੀਆਂ ਲਿਖਦਾ ਇੱਥੋਂ ਤੱਕ ਫਕੀਰ ਅਜ਼ੀਜ਼ੁੱਦੀਨ ਨੂੰ ਲਿਖਦਾ, ਮੇਰਾ ਪੁੱਤਰ ਖੜਕ ਸਿੰਘ, ਮੇਰਾ ਪੁੱਤਰ ਸ਼ੇਰ ਸਿੰਘ, ਕੋਈ ਵੀ ਆਪਣੀ ਮਨ ਮਰਜ਼ੀ ਨਾਲ ਕੁਝ ਕਹਿਣ ਤੇ ਉਹਨਾਂ ਦੀ ਗੱਲ ਮੰਨਣ ਤੋਂ ਪਹਿਲਾਂ ਮੈਨੂੰ ਪੁੱਛ ਲੈਣਾ, ਕਿਤੇ ਮੇਰੇ ਪੁੱਤਰ ਹੋਣ ਦਾ ਦਾਅਵਾ ਕਰਕੇ ਉਹ ਰਾਜ ਵਿੱਚ ਆਪਣੀ ਮਤ ਨਾ ਵਰਤ। ਅਗਲੀ ਗੱਲ ਉਹਨੇ ਕਹੀ, ਜਦੋਂ ਮੈਂ ਕੋਈ ਹੁਕਮ ਜਾਰੀ ਕਰਾਂ ਤੇ ਉਹਨੂੰ ਪਰਤ ਕੇ ਫਿਰ ਮੇਰੇ ਕੋਲ ਲੈ ਕੇ ਆਵੋ, ਕਿਤੇ ਗੁੱਸੇ ਵਿੱਚ ਆ ਕੇ ਮੈਂ ਨਜਾਇਜ਼ ਕਲਮ ਨਾ ਚੁੱਕ ਲਵਾਂ। ਉਹਦੇ ਜੀਵਨ ਨੂੰ ਜਦੋਂ ਪੜਿਆ ਤੇ ਜਿਹੜਾ ਆਪਾਂ ਦਿਨ ਅੱਜ ਮਨਾਨੇ ਪਏ ਆ ਪਿਆਰਿਓ, 59 ਸਾਲ ਦੀ ਉਮਰ ਉਹਨੇ ਭੋਗੀ ਏ। ਤੇ ਉਸ ਦਿਨ ਮੈਂ ਅਰਜ ਕੀਤੀ ਸੀ, ਉਸ ਵਕਤ ਦਾ ਕਵੀ ਸ਼ਾਹ ਮੁਹੰਮਦ ਜਿਹੜਾ ਉਹ ਤਾਂ ਵਿਚਾਰੇ ਤਰਲੇ ਪਿਆ ਲੈਂਦਾ ਚਲਾ ਗਿਆ। ਇੱਕ ਮੁਸਲਮਾਨ ਕਵੀ ਮੈਂ ਉਦਨ ਵੀ ਅਰਜ ਕੀਤੇ ਸਨ, 4 ਬੰਦ ਉਹਦੇ, ਮੈਂ ਫਿਰ ਅਰਜ ਕਰਾਂ। ਉਹ ਜੰਗਨਾਮਾ ਲਿਖਦਾ ਤੇ ਮੈਂ ਅਰਜ ਕਰਨੀ ਵੀ ਜਿਹੜਾ ਅੰਤਲਾ ਸਮਾਂ ਆਇਆ ਉਹ ਕਿਵੇਂ, ਬੜਾ ਦਰਦਨਾਕ ਸੀਨ ਏ। ਕਹਿੰਦੇ ਨੇ ਰਾਜਾ ਰਣਜੀਤ ਸਿੰਘ ਗੱਦੀ ਤੇ ਵੇ ਤੇ ਸ਼ੇਰੇ ਪੰਜਾਬ ਨੂੰ ਸੰਬੋਧਨ ਕਰਕੇ ਉਹਨੇ ਪਹਿਲਾਂ 2 ਤਾਂ ਬੰਦ ਕਹਿ ਸਨ, ਇਹ ਜੱਗ ਹੈ ਸਰਾਏ ਮੁਸਾਫਰਾਂ ਦੀ, ਇੱਥੇ ਜ਼ੋਰ ਵਾਲੇ ਕਈ ਆਏ ਗਏ, ਸ਼ਹਿਦਾਦ ਨਮਰੂਦ ਫਰਾਉਣ ਜਾਏ, ਦਾਵੇ ਬੰਦ ਖੁਦਾਏ ਕਹਾਏ ਗਏ, ਅਕਬਰ ਸ਼ਾਹ ਜੈ ਵਿੱਚ ਦਿੱਲੀ, ਫੇਰੀ ਵਾਂਗ ਬਣ ਜਾ ਰਿਹਾ ਪਾਏ ਗਏ, ਸ਼ਾਹ ਮੁਹੰਮਦਾ ਰਹੇਗਾ ਰੱਬ ਸੱਚਾ, ਵਾਜੇ ਕੂੜ ਦੇ ਕਈ ਵਜਾਏ ਗਏ। ਤੇ ਜਦੋਂ ਰਣਜੀਤ ਸਿੰਘ ਦੀ ਗੱਲ ਕਰਦਾ ਉਦਨ ਉਹ ਕੂੜ ਦੀ ਗੱਲ ਨਹੀਂ, ਉਦਨ ਕਹਿੰਦਾ ਮਹਾਂ ਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਲਾਏ ਗਿਆ। ਕਹਿਣ ਲੱਗਾ ਫਿਰ ਉਹਨੇ ਕੀਤਾ ਕਿ ਮਹਾਂ ਬਲੀ ਰਣਜੀਤ ਸਿੰਘ ਹੋਇਆ, ਜਾਨ 50 ਵਰਸਾ ਚੰਗਾ ਰੱਜ ਕੇ ਰਾਜ ਕਮਾਇਆ ਗਿਆ। ਉਹਦੇ ਲਈ ਸ਼ਬਦ ਚੰਗਾ ਵਰਤਿਆ, ਅੱਛਾ ਵਰਤਿਆ, ਅੱਛਾ ਰੱਜ ਕੇ ਰਾਜ ਕਮਾਇਆ ਗਿਆ। ਅੱਜ ਸ਼ੇਰੇ ਪੰਜਾਬ ਜਦੋਂ ਰੋਗੀ ਹੋ ਗਿਆ, ਅਕਾਲੀ ਫੂਲਾ ਸਿੰਘ ਸ਼ਹੀਦ ਹੋ ਚੁੱਕੇ ਨੇ, ਹਰੀ ਸਿੰਘ ਨਲਵਾ ਜਮਰੌਦ ਦੇ ਕਿਲੇ ਵਿੱਚ ਸ਼ਹੀਦ ਹੋ ਚੁੱਕਾ, ਤੇ ਜਦੋਂ ਇਹਨੂੰ ਪਤਾ ਲੱਗਾ ਤੇ ਕੁਝ ਵਿਦਵਾਨ ਕਹਿੰਦੇ ਨੇ ਉਦਨ ਸ਼ੇਰੇ ਪੰਜਾਬ ਦੀਆਂ ਅੱਖਾਂ ਪਾਣੀ ਨਾਲ ਭਿੱਜੀਆਂ ਸਨ। ਆਖਰ ਉਹਨੂੰ ਮਾਣ ਸੀ ਇਹਨਾਂ ਸਿੱਖਾਂ ਤੇ, ਇੱਕ ਟੀਮ ਸੀ। ਹਰੀ ਸਿੰਘ ਨਲਵੇ ਦੀ ਮੌਤ ਤੋਂ ਬਾਅਦ, ਉਹਦੀ ਸ਼ਹਾਦਤ ਤੋਂ ਬਾਅਦ ਸਿੱਖ ਰਾਜ 1 ਇੰਚ ਵੀ ਅੱਗੇ ਨਹੀਂ ਵਧਿਆ। ਤਵਾਰੀਖ ਨੂੰ ਪੜ੍ਹ ਕੇ ਦੇਖ ਲਓ। ਜਦੋਂ ਕਹਿੰਦੇ ਨੇ ਖਬਰ ਮਿਲੀ ਕਿ ਇਹ ਵੀ ਡੋਗਰਿਆਂ ਦੀ ਆਪਸ ਸਾਜ਼ ਸੀ ਕਿ ਜਿਹੜੇ ਸੁਨੇਹੇ ਨਾ ਪਹੁੰਚਾਏ, ਜਦੋਂ ਪਤਾ ਲੱਗਾ ਹਰੀ ਸਿੰਘ ਨਲਵਾ ਸ਼ਹੀਦ ਹੋ ਗਿਆ ਹੈ, ਤੇ ਕਿਸੇ ਪੁੱਛ ਲਿਆ ਸੀ ਰਣਜੀਤ ਸਿੰਘ ਅੱਜ ਜਮਰੌਦ ਜਾਂਦਿਆਂ ਅੱਖਾਂ ਭਰੀਆਂ ਕਿਉਂ ਨੇ, ਕਹਿੰਦਾ 5 ਸਾਲ ਦਾ ਸਾਂ, ਚੇਚਕ ਹੋਈ,
ਉਸ ਦਿਨ ਅੱਖ ਨਿਕਲ ਗਈ ਤੇ ਕਾਣਾ ਸਾਂ, ਅੱਜ ਹਰੀ ਸਿੰਘ ਦੀ ਮੌਤ ਮੈਨੂੰ ਅੰਨਿਆ ਕਰਕੇ ਰੱਖ ਗਈ। ਮੇਰੀ ਇੱਕ ਅੱਖ ਸੀ ਹਰੀ ਸਿੰਘ।

0: ਇਹਦੇ ਹੁੰਦਿਆਂ ਮੈਨੂੰ ਇੰਨਾ ਮਾਣ ਸੀ ਤੇ ਇੱਥੇ ਹਰੀ ਸਿੰਘ ਨੇ ਫਿਰ ਇੱਕ ਗੱਲ ਕਹੀ ਸੀ, ਰਣਜੀਤ ਸਿੰਘ ਦੇ ਆਉਣ ਤੱਕ ਮੈਨੂੰ ਲਾਂਬੂ ਨਾ ਲਾਇਓ, ਇੱਕ ਕੰਮ ਕਰਿਓ, ਮੇਰੀ ਚਿਖਾ ਜਦੋਂ ਬਣਾਉਣੀ ਏ ਤੇ ਕਾਬਲ ਦੀ ਧਰਤੀ ਨੂੰ ਮੂੰਹ ਕਰਕੇ ਮੇਰੀ ਚਿਖਾ ਨੂੰ ਅੱਗ ਲਾਇਓ, ਕਿਉਂਕਿ ਮੈਂ ਆਪਣੀ ਜ਼ਿੰਦਗੀ ਵਿੱਚ ਮੂੰਹ ਕਦੀ ਦੁਸ਼ਮਣ ਤੋਂ ਪਵਾਉਣਾ ਸਿੱਖੇ ਨਹੀਂ। ਉੱਥੇ ਕਿਹਾ ਸੀ ਮੇਰਾ ਮੂੰਹ ਕਾਬਲ ਵੱਲ ਰੱਖਣਾ, ਜਦ ਲਾਂਬੂ ਲਾਣਾ, ਮੈਂ ਨਹੀਂ ਕਦੀ ਇਹ ਸਿੱਖਿਆ ਵੈਰੀ ਤੋਂ ਮੂੰਹ ਪਵਾਉਣਾ, ਮੈਂ ਨਾਲ ਤੁਸਾਂ ਗੇ ਰਹਾਂਗਾ, ਤੁਸੀਂ ਨਾ ਕਰਵਾ ਘਬਰਾਣਾ। ਕਹਿਣ ਲੱਗੇ ਫਿਰ ਜਦੋਂ ਤੁਸੀਂ ਜਮਰਾਓ ਤੋਂ ਬੋਲਣਾ, ਤੁਸੀਂ ਨਾ ਲਾ ਲੈ ਕੇ ਮੇਰਾ ਰਣਜੀਤ ਵਜਾਣਾ। ਮੈਂ ਅਰਜ ਕਰਾਂ, ਉਹ ਸਮਾਂ ਆ ਗਿਆ, ਅੱਜ ਸ਼ੇਰੇ ਪੰਜਾਬ ਬੁੱਢਾ ਸ਼ੇਰ, ਆ ਜੇਠ ਦਾ 7 ਜੇਠ ਦਾ ਮਹੀਨਾ ਤੇ ਸਨ 1839 ਆਇਆ, 59 ਸਾਲ ਦੀ ਟੋਟਲ ਉਮਰ ਬਣਦੀ ਇਹਦੇ ਕਰੀਬ। ਅੱਜ ਰਣਜੀਤ ਸਿੰਘ ਦਾ ਦਰਬਾਰ ਸਜਿਆ, ਇਹ ਆਖਰੀ ਦਰਬਾਰ ਸੀ। ਅੱਜ ਮਹਾਨ ਜਰਨੈਲ ਮਹਾਰਾਜਾ ਰਣਜੀਤ ਸਿੰਘ ਗੁਰੂ ਰਾਮਦਾਸ ਦੇ ਦਰ ਦਾ ਅਧਨਾ ਸੇਵਕ, ਅੱਜ ਉਹਨੂੰ ਸੋਨੇ ਦੀ ਪਾਲਕੀ ਵਿੱਚ ਬਿਠਾ ਕੇ ਲਿਆਏ ਨੇ, ਜਿਹੜਾ ਦਿਨ ਅਸੀਂ ਮਨਾ ਰਹੇ ਹਾਂ, ਉਹਨੂੰ ਸਰਾਣਿਆਂ ਦੀ ਢੋ ਦਿੱਤੀ ਏ ਤੇ ਵੈਦ ਨੇ ਕਹਿ ਦਿੱਤਾ, ਹਕੀਮ ਨੇ, ਕਿ ਤੁਸੀਂ ਕੁਰਸੀ ਤੇ ਬੈਠ ਨਹੀਂ ਸਕਦੇ। ਅੱਜ ਜਦੋਂ ਸ਼ੇਰੇ ਪੰਜਾਬ ਦਾ ਦਰਬਾਰ ਲੱਗਾ, ਅਖੀਰਲੇ ਸਮੇਂ 100 ਤੇ 100 ਤੋਪਾਂ ਦੀ ਸਲਾਮੀ ਦਿੱਤੀ ਗਈ। ਅੱਜ ਬੁੱਢਾ ਸ਼ੇਰ ਪਾਲਕੀ ਵਿੱਚ ਬੈਠਾ ਆਇਆ, ਦਰਬਾਰੀਆਂ ਨੇ ਉੱਠ ਕੇ ਸਵਾਗਤ ਕੀਤਾ, ਸਾਰੇ ਉੱਠੇ ਨੇ ਤੇ ਉਸ ਵਕਤ ਬਾਬਾ ਪ੍ਰੇਮ ਸਿੰਘ ਲਿਖਦਾ, ਜਦੋਂ ਅਸੀਂ 4 ਚਫੇਰੇ ਝਾਤੀ ਮਾਰਨੇ ਆ, ਅੱਜ 4 ਚਫੇਰੇ ਖਾਲਸਾ ਰਾਜ ਦਾ ਸੂਰਜ ਐ ਸ਼ਿਖਰ ਤੇ ਚਮਕਦਾ ਪਿਆ, ਦੁਪਹਿਰ ਜਿਵੇਂ ਸੂਰਜ ਚਮਕਦਾ, ਖਾਲਸਾ ਰਾਜ ਦਾ ਸੂਰਜ ਪਿਆ ਚਮਕਦਾ, ਚਿਹਰੇ ਤੇ ਲਾਲੀਆਂ ਨੇ। ਕਹਿੰਦਾ ਜਦੋਂ ਰਾਜ ਭਾਗ ਨੂੰ ਤੱਕਦੇ ਆ ਤੇ ਮਨ ਖੁਸ਼ ਹੁੰਦਾ, ਤੇ ਜਦੋਂ ਪਾਲਕੀ ਵਿੱਚ ਵਹਿ ਬੁੱਢੇ ਜਰਨੈਲ ਨੂੰ ਤੱਕਦੇ ਆ, ਉਸੇ ਵਕਤ ਚਿਹਰੇ ਤੇ ਉਦਾਸੀ ਆ ਜਾਂਦੀ। ਰਣਜੀਤ ਸਿੰਘ ਨੇ ਉੱਠ ਕੇ ਸਭ ਨੇ ਅਦਬ ਕੀਤਾ ਤੇ ਜਿਹੜੀ ਉਹਨੇ ਅੰਤਲੀ ਸਪੀਚ ਕੀਤੀ ਏ ਬੜੇ ਕਮਾਲ ਦੀ। ਕਹਿੰਦੇ ਨੇ ਪਾਲਕੀ ਵਿੱਚ ਜਦੋਂ ਉਹਨੂੰ ਰੱਖ ਦਿੱਤਾ ਗਈ ਪਾਲਕੀ ਚਬੂਤਰੇ ਤੇ ਫਿਰ ਇਹ ਬੁੱਢਾ ਸ਼ੇਰ ਐਸਤਾ ਐਸਤਾ ਬੋਲਿਆ, ਦਰਬਾਰੀਆਂ ਨੂੰ ਨੇੜੇ ਕੀਤਾ ਤੇ ਜਿਹੜੇ ਸ਼ਬਦ ਨੇ ਵਰਤੇ, ਕਹਿੰਦਾ ਖਾਲਸਾ ਅੱਜ ਮੈਂ ਤੁਹਾਡੇ ਨਾਲ ਕੁਝ ਗੱਲਾਂ ਕਰਨੀਆਂ ਨੇ। ਕਹਿੰਦਾ ਅੱਜ ਦੇਖੋ ਤੁਹਾਡੇ ਗੁਰੂ ਗੋਬਿੰਦ ਸਿੰਘ ਦੇ ਰਾਜ ਦੇ ਝੰਡੇ ਸਿੰਧ ਤੱਕ ਜਾ ਕੇ ਝੁਲਦੇ ਪਏ ਨੇ, ਜਮਰੋ ਤੱਕ ਝੁਲਦੇ ਪਏ ਨੇ, ਅੱਜ ਅਫਗਾਨਿਸਤਾਨ ਤੱਕ ਤੁਹਾਡਾ ਰਾਜ ਫੈਲਿਆ, ਪਰ ਮੈਂ ਇੱਕ ਤੁਹਾਡੇ ਨਾਲ ਅੱਜ ਵਾਅਦਾ ਕਰਨਾ ਆ, ਸ਼ਾਇਦ ਮੈਂ ਭੁੱਲਾਂ ਨਾ। ਉਹ ਕਹਿੰਦਾ ਮੈਂ ਇੱਕ ਨਿੱਕੇ ਜਿਹੇ ਪਿੰਡ ਵਿੱਚੋਂ ਉੱਠਿਆ, ਇੱਕ ਮਿਸਲ ਦੀ ਅਗਵਾਈ ਕੀਤੀ, ਖਾਲਸਾ ਹਰ ਥਾਂ ਤੇ ਤੂੰ ਮੈਨੂੰ ਖੂਨ ਦਿੱਤਾ, ਪਰ ਮੈਂ ਅੱਜ ਤੈਨੂੰ ਦੱਸਣ ਆਇਆ, ਮੈਂ ਤੇਰੇ ਖੂਨ ਦਾ ਇੱਕ ਤੁਪਕਾ ਵੀ ਗੁਲਾਮੀ ਵਿੱਚ ਨਹੀਂ ਪੈਣ ਦਿੱਤਾ, ਮੈਂ ਇੱਕ ਤੁਪਕਾ ਵੀ ਵੇਚਿਆ ਨਹੀਂ, ਜਿੱਥੇ ਤੇਰੇ ਖੂਨ ਦੀਆਂ ਨਦੀਆਂ ਵਗੀਆਂ ਉੱਥੇ ਰਣਜੀਤ ਸਿੰਘ ਨੇ ਕੇਸਰੀ ਨਿਸ਼ਾਨ ਚੁਲਾ ਦਿੱਤਾ। ਚੇਤੇ ਰੱਖੀ, ਮੈਂ ਤੇਰੇ ਖੂਨ ਨੂੰ ਨਹੀਂ ਭੁੱਲ ਨਹੀਂ ਜਾਣ ਦਿੱਤਾ, ਦੇਖ ਤੂੰ ਮੈਨੂੰ ਖੂਨ ਦਿੱਤਾ, ਮੈਂ ਤੈਨੂੰ ਗੁਰੂ ਨਾਨਕ ਦੀ ਕਿਰਪਾ ਨਾਲ ਰਾਜ ਲੈ ਕੇ ਦਿੱਤਾ, ਅੱਜ ਸਾਰੀ ਦੁਨੀਆਂ ਤੇਰੇ ਰਾਜ ਨੂੰ ਤੱਕਦੀ ਪਈ ਏ, ਪਰ ਇੱਕ ਕੰਮ ਕਰਿਆ ਜੇ, ਜਿਹੜੇ ਸ਼ਬਦ ਨੇ ਅੰਤਲੇ ਕਹਿ। ਕਹਿੰਦਾ ਮੋਤੀ ਬਿਖਰੇ ਪਏ ਸਨ, ਬਿਖਰੇ ਮੋਤੀ ਦੀ ਵੀ ਕੀਮਤ ਏ, ਪਰ ਗੁਰੂ ਨਾਨਕ ਦੀ ਕਿਰਪਾ ਨਾਲ ਮੈਂ ਇੱਕ ਇੱਕ ਮੋਤੀ ਇਕੱਠਾ ਕੀਤਾ, ਕਿਉਂਕਿ ਸਿੱਖ ਰਾਜ ਬਿਖਰਿਆ ਪਿਆ ਸੀ, ਮੈਂ ਇੱਕ ਇੱਕ ਮੋਤੀ ਇਕੱਠਾ ਕੀਤਾ, ਇਕੱਲਾ ਮੋਤੀ ਕਦੇ ਗਲੇ ਦਾ ਸ਼ਿੰਗਾਰ ਨਹੀਂ ਬਣਿਆ, ਮੈਂ ਇੱਕ ਇੱਕ ਇਕੱਠਾ ਕਰਕੇ ਗੁਰੂ ਨਾਨਕ ਦੇ ਹੁਕਮ ਨਾਲ ਮਾਲਾ ਤਿਆਰ ਕੀਤੀ, ਜਿਹੜੀ ਸਿੱਖ ਰਾਜ ਦੇ ਰੂਪ ਵਿੱਚ ਦਿਸਦੀ ਪਈ ਏ, ਦੇਖਿਓ ਇੰਨੀ ਮਿਹਨਤ ਨਾਲ ਕੀਤੀ ਮਾਲਾ, ਕਿਸੇ ਬਾਂਦਰ ਬਿਰਤੀ ਵਾਲੇ ਦੇ ਹੱਥ ਨਾ ਪੋਚਾ ਪੜਾ ਦਿਓ, ਕਿਤੇ ਉਹ ਮਾਲਾ ਨੂੰ ਤੋੜ ਕੇ ਮਣਕਾ ਮਣਕਾ ਨਾ ਕਰ ਦੇਵੇ, ਇਸ ਮਾਲਾ ਨੂੰ ਜੁੜੀ ਰਹਿਣ ਦਿਆ ਜੇ, ਬੜੀ ਮਿਹਨਤ ਨਾਲ ਮਾਲਾ ਬਣਾਈਏ। ਕਹਿੰਦੇ ਨੇ ਜਦੋਂ ਸ਼ੇਰੇ ਪੰਜਾਬ ਇਹ ਪਿਆ ਕਹਿੰਦਾ ਸੀ ਤੇ ਦਰਬਾਰੀਆਂ ਦੀਆਂ ਅੱਖਾਂ ਵਿੱਚ ਨੇਤਰਾਂ ਦੇ ਨੀਰ ਦੀ ਝੜੀ ਲੱਗੀ ਪਈ ਸੀ, 4 ਚਫੇਰੇ ਅੱਖਾਂ ਭਿੱਜੀਆਂ ਪਈਆਂ ਨੇ। ਰਣਜੀਤ ਸਿੰਘ ਨੇ ਆਖਰੀ ਸਪੀਚ ਕੀਤੀ, ਖੜਕ ਸਿੰਘ ਨੂੰ ਭਰੇ ਦਰਬਾਰ ਵਿੱਚ ਕਿਹਾ ਮੇਰੀ ਥਾਂ ਤੇ ਇਹ ਜੇ, ਧਿਆਨ ਸਿੰਘ ਨੂੰ ਕਿਹਾ ਰਾਜਾ ਧਿਆਨ ਸਿੰਘ, ਖਾਲਸਾ ਦਰਬਾਰ ਨੇ ਤੈਨੂੰ ਬੜੀ ਉੱਚੀ ਪਦਵੀ ਰੁਤਬਾ ਦਿੱਤਾ ਈ, ਤੂੰ ਇਹਦਾ ਬਣ ਕੇ ਰਹੀ, ਜਦੋਂ ਅੱਜ ਬਾਂਹ ਪਕੜਾਈ ਧਿਆਨ ਸਿੰਘ ਨੂੰ, ਵੇਖਣ ਵਾਲਿਆਂ ਦੇ ਅਥਰੂ ਜਿਹੜੇ ਸਨ ਉਹ ਰੋਕੇ ਨਾ ਗਏ, ਅੱਜ ਉਹ ਬੁੱਢਾ ਸ਼ੇਰ ਪਾਲਕੀ ਵਿੱਚ ਖਾਮੋਸ਼ ਹੋ ਗਿਆ, ਉਹਨੂੰ ਲੈ ਕੇ ਘਰ ਆ ਗਏ। 27 ਜੂਨ ਤੇ ਸਨ 1839 ਦਾ ਦਿਨ ਆਇਆ। ਸ਼ੇਰੇ ਪੰਜਾਬ ਨੂੰ ਦੋ ਦੌਰੇ ਪਏ ਨੇ, ਹਕੀਮ ਫਰੀਦ ਫਕੀਰ ਅਜ਼ੀਜ਼ੂਦੀਨ ਤੇ ਇਹਦਾ ਭਗਤ ਥੱਕਾ ਭਰਾ ਨੂਰਦੀਨ ਇਹ ਕੋਲ ਬੈਠੇ ਨੇ। ਅੰਤਲੇ ਇਸ਼ਾਰੇ ਕੇਵਲ ਫਕੀਰ ਅਜ਼ੀਜ਼ੂਦੀਨ ਹੀ ਸਮਝਦਾ ਰਿਹਾ। ਨਬਜ਼ ਹੱਥ ਵਿੱਚ ਪਕੜੀਏ, ਰੁਕ ਰੁਕ ਕੇ ਚੱਲਦੀਏ। ਅੱਜ 27 June 1839 ਦੀ ਸ਼ਾਮ ਪਈਏ, ਲੋਕੀ ਆਪਣੇ ਘਰਾਂ ਵਿੱਚ ਸ਼ਾਮ ਹਨੇਰੇ ਵਿੱਚ ਦੀਵੇ ਬਾਲਣ ਲੱਗੇ ਨੇ। ਚੇਤੇ ਰੱਖਣਾ, ਲੋਕਾਂ ਦੇ ਘਰਾਂ ਵਿੱਚ ਦੀਵੇ ਬਲੇ ਨੇ ਤੇ ਸਿੱਖ ਰਾਜ ਦਾ ਨਿਸ਼ਾਨ ਚਲਾਉਣ ਵਾਲਾ ਇਹਦੀ ਜ਼ਿੰਦਗੀ ਦਾ ਦੀਵਾ ਬੁੱਝ ਗਿਆ। ਸ਼ਾਮ ਦੇ ਵੇਲੇ ਰਣਜੀਤ ਸਿੰਘ ਨੇ ਕੁਝ ਦਿਨ ਰਹਿੰਦਿਆਂ ਆਪਣੇ ਪ੍ਰਾਣਾਂ ਨੂੰ ਤਿਆਗਿਆ। ਕਹਿੰਦੇ ਨੇ ਉਸ ਵਕਤ ਇਕੱਠ ਹੋਇਆ, ਸਿੱਖ ਸਰਦਾਰ ਆਏ ਨੇ, ਲੱਖਾਂ ਦੀ ਤਾਦਾਦ ਵਿੱਚ ਆਏ ਨੇ ਤੇ ਜਿੱਥੇ ਆ ਸ਼ੇਰੇ ਪੰਜਾਬ ਦੀ ਸਮਾਧ ਦੇ ਸਾਰੀ ਰਾਤ ਦੀ ਦੇਹ ਰੱਖੀ ਗਈ। ਅੱਜ ਉਹ ਮਹਾਨ ਜਰਨੈਲ ਰੁਕਿਆ ਪਿਆ, ਕਦੀ ਪੜ੍ਹਦੇ ਸਾਂ ਇਥੋਂ ਬਹੁ ਬੇਟੀਆਂ ਲੈ ਕੇ ਜਾਣੀਆਂ ਤੇ ਹਿੰਦੁਸਤਾਨ ਦੇ ਲੋਕਾਂ ਨੇ ਅੱਜ ਸਾਡੇ ਮਜ਼ਾਕ ਬਣਾਉਂਦੇ ਨੇ ਕਸ਼ਹਿਰਿਆਂ ਦੇ ਸਾਡੇ ਟਾਈਮ ਦੇ। ਜਦੋਂ ਇਥੋਂ ਦੀਆਂ ਬਹੁ ਬੇਟੀਆਂ ਨਿਕਲਣੀਆਂ, ਇਹਨਾਂ ਨੇ ਹੋਕਾ ਦੇਣਾ, ਮੋੜੀ ਬਾਬਾ ਕੱਛ ਵਾਲਿਆ ਸਾਡੀ ਰਨ ਬਸਰੇ ਨੂੰ ਗਈ। ਇਹ ਹੋਕੇ ਦਿੰਦੇ ਸਨ ਕਿ ਰੋਕੀ ਤੂੰ, ਇਹਦਾ ਮਤਲਬ ਇੰਨਾ ਕੁ ਉਹਨੇ ਸ਼ਿਖਰ ਤੇ ਖਾਲਸੇ ਨੂੰ ਪਹੁੰਚਾ ਦਿੱਤਾ ਕਿ ਇੱਕ ਮਹਾਨ ਮੁਸਲਮਾਨ ਕਵੀ ਨੂੰ ਵੀ ਕਹਿਣਾ ਪੈ ਗਿਆ ਸ਼ਾਹ ਮੁਹੰਮਦ ਦਾ ਅੰਤ ਨੂੰ ਉਹੀ ਹੋਸੀ ਜੋ ਕਰੇਗਾ ਖਾਲਸਾ ਪੰਥ ਮੀਆਂ। ਇਹਦਾ ਮਤਲਬ ਇੰਨਾ ਬੋਲਬਾਲਾ ਸੀ ਉਸ ਵਕਤ। ਸਵੇਰੇ ਉਹਦਾ ਇਸ਼ਨਾਨ ਕਰਾਇਆ ਗਿਆ, ਚੰਦਨ ਦੀ ਚਿਖਾ ਬਣਾਈ, ਰਾਣੀ ਕਟੋਚ ਨੇ ਇਹਦਾ ਸਿਰ ਆਪਣੀ ਗੋਦੀ ਵਿੱਚ ਰੱਖਿਆ, ਨਾਲ ਸਤੀ ਹੋਈ। ਉਸ ਵਕਤ ਇੱਕ ਫਕੀਰ ਵਹਾਉਦੀਨ ਲਿਖਦਾ, ਰਾਣੀ ਕਟੋਚ ਨੇ ਖੜਕ ਸਿੰਘ ਦਾ ਹੱਥ ਪਕੜਿਆ ਤੇ ਸ਼ੇਰੇ ਪੰਜਾਬ ਦੀ ਦੇਹ ਤੇ ਰੱਖ ਕੇ ਕਿਹਾ ਸੀ, ਤੈਨੂੰ ਕਸਮ ਹੀ ਇਸ ਜਰਨੈਲ ਦੀ ਕਿ ਦੇਖ ਜਿਵੇਂ ਉਹਨੇ ਪ੍ਰਜਾ ਨਾਲ ਇਨਸਾਫ ਕੀਤਾ ਤੂੰ ਵੀ ਕਰੀ। ਧਿਆਨ ਸਿੰਘ ਦੀ ਬਾਂਹ ਪਕੜ ਕੇ ਫਕੀਰ ਵਹਾਉਦੀਨ ਕਹਿੰਦਾ, ਮੇਰੇ ਬਜ਼ੁਰਗਾਂ ਨੇ ਅੱਖਾਂ ਨਾਲ ਤੱਕਿਆ, ਪਕੜ ਕੇ ਬਾਂਹ, ਕਿਹਾ ਸੀ ਧਿਆਨ ਸਿੰਘ ਇਸ ਦੀ ਲਾਸ਼ ਦੀ ਤੈਨੂੰ ਕਸਮ ਹੀ, ਜਿਹਦੇ ਦਰਬਾਰ ਵਿੱਚ ਇੰਨਾ ਰੁਤਬਾ ਮਿਲਿਆ ਇਹਨੂੰ ਕਿਤੇ ਨਮਕ ਹਰਾਮੀ ਕਰਕੇ ਗਦਾਰੀ ਨਾ ਕਰੀ, ਵਫਾਦਾਰ ਰਹੀ। ਉਸ ਵਕਤ ਚਿਖਾ ਨੂੰ ਖੜਕ ਸਿੰਘ ਨੇ ਅੱਗ ਦਿਖਾਈਏ ਤੇ ਸਿੱਖ ਵਿਦਵਾਨ ਉਹ ਵੀ ਲਿਖਦਾ, ਫਕੀਰ ਵਹਾਉਦੀਨ ਸੱਚਾਈ ਕੀ ਵਾਹਿਗੁਰੂ ਜਾਣੇ, ਕਹਿੰਦਾ ਉਸ ਵਕਤ ਅਸਮਾਨ ਤੇ ਬੱਦਲ ਆਇਆ, ਇਧਰ ਇੱਕੋ ਦਮ ਲਾਂਬੂ ਨਿਕਲਦਾ ਪਿਆ ਚਿਖਾ ਵਿੱਚੋਂ ਤੇ ਬੱਦਲ ਵਿੱਚੋਂ ਪਾਣੀ ਦੀਆਂ ਬੂੰਦਾਂ ਡਿੱਗੀਆਂ। ਫਕੀਰ ਵਹਾਉਦੀਨ ਲਿਖਦਾ, ਮੇਰਾ ਬਜ਼ੁਰਗ ਕਹਿੰਦਾ ਸੀ ਅਸਲ ਵਿੱਚ ਬੱਦਲ ਨਹੀਂ, ਪੰਜਾਬ ਦੀ ਕਿਸਮਤ ਰੋਂਦੀ ਪਈ ਸੀ ਕਿ ਰਣਜੀਤ ਸਿੰਘ ਅੱਜ ਤੋਂ ਬਾਅਦ ਗੁਲਾਮੀ ਵਿੱਚ ਪਈ, ਪਤਾ ਨਹੀਂ ਕੌਣ ਤੇਰੇ ਵਰਗਾ ਆਵੇਗਾ ਜਿਹੜਾ ਮੇਰੀ ਗੁਲਾਮੀ ਦੀਆਂ ਜੰਜੀਰਾਂ ਤੋੜੇਗਾ। ਕਹਿੰਦਾ ਦੋ ਕਬੂਤਰਾਂ ਦਾ ਜੋੜਾ ਆਇਆ, ਉਹਦੇ ਮੁਤਾਬਕ ਉਹ ਬਲਦੀ ਚਿਖਾ ਵਿੱਚ ਡਿੱਗਿਆ। ਸ਼ੇਰੇ ਪੰਜਾਬ ਕੁਝ ਸਮੇਂ ਤੋਂ ਬਾਅਦ ਕੇਵਲ ਰਾਖ ਰਹਿ ਗਈ ਸੀ, ਉਹਦੀਆਂ ਗੱਲਾਂ ਰਹਿ ਗਈਆਂ ਸਨ, ਉਹ ਵਿੱਚੋਂ ਜਾ ਚੁੱਕਾ ਸੀ। ਪਿਆਰਿਓ ਜਦੋਂ ਉਹ ਚਲਾ ਗਿਆ, ਸਭਰਾਵਾਂ ਦੀ ਜੰਗ ਹੋਈ ਏ। ਮੈਂ ਅਰਜ਼ ਕਰਨੀ ਸਿਰਫ 2-4 ਮਿੰਟ ਤੁਹਾਡੇ ਲੈਣੇ ਨੇ, ਸਭਰਾਵਾਂ ਦੀ ਜੰਗ ਹੋ ਗਈ ਏ ਤੇ ਸ਼ੇਰੇ ਪੰਜਾਬ ਨਹੀਂ ਤੇ ਸ਼ਾਹ ਮੁਹੰਮਦ ਕੀਰ ਨੇ ਪਾਉਂਦਾ ਪਿਆ। ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਟੱਕਰ ਲੈਂਦਾ ਪਿਆ, ਉਹ ਮੁਸਲਮਾਨ ਕਵੀ ਕੀਰ ਨੇ ਪਾ ਕੇ ਕਹਿੰਦਾ ਪਿਆ, ਆਖਦਾ ਆਈਆਂ ਪਲਟਣਾ ਬੀੜ ਕੇ ਤੋਪ ਖਾਨੇ। ਹੁਣ ਦੇਖੋ ਉਹਦੀ ਕੀਮਤ ਕਿੰਨੀ ਸੀ, ਲੋਕ ਕਵੀ ਵੀ ਰੋਂਦੇ ਨੇ ਪਿੱਛੋਂ, ਆਈਆਂ ਪਲਟਣਾ ਬੀੜ ਕੇ ਤੋਪ ਖਾਨੇ, ਅੱਗੋ ਸਿੰਘਾਂ ਨੇ ਪਾਸੜੇ ਮੋਰ ਸੁੱਟੇ, ਮੇਵਾ ਸਿੰਘ ਮਾਘੇ ਖਾਂ ਹੋਏ ਸਿੱਧੇ, ਥੱਲੇ 3 ਫਰੰਗੀ ਦੇ ਤੋਰ ਸੁੱਟੇ। ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਬਨ ਸ਼ਤਰੀ ਜੋੜ ਵਿਛੋੜ ਸੁੱਟੇ, ਸ਼ਾਹ ਮੁਹੰਮਦ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿਬਵਾਂ ਲਹੂ ਨਿਚੋੜ ਸੁੱਟੇ। ਜਿਹੜਾ ਅਗਲਾ ਬੰਦ ਉਹਨੇ ਕਿਹਾ ਉਹਦੀ ਖੂਹ ਕੇ, ਕਹਿੰਦਾ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ, ਅੱਜ ਸ਼ਾਮ ਸਿੰਘ ਨੂੰ ਲੜਦਿਆਂ ਦੇਖ ਕੇ ਕਹਿੰਦਾ ਰੱਬਾ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ, ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ। ਚੇਤੇ ਰਣਜੀਤ ਸਿੰਘ ਨੂੰ ਕਰਦਾ ਪਿਆ, ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ। ਆਦਮੀ ਉੱਡਣ ਸਣੇ, ਆਦਮੀ ਉੱਡਣ ਨਾਲ ਗੋਲੀਆਂ ਦੇ, ਹਾਥੀ ਡਿੱਗਦੇ ਸਣੇ ਅਵਾਰੀਆਂ ਨੇ। ਅਖੀਰ ਵਿੱਚ ਹੋਕਾ ਲੈ ਕੇ ਕਹਿੰਦਾ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੋ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਇਹਦਾ ਮਤਲਬ ਤਰਲਾ ਉਹ ਵੀ ਲੈਂਦਾ। ਸ਼ੇਰੇ ਪੰਜਾਬ 125 ਉਹਦੀ ਬਰੀ ਬਰਸੀ ਮਨਾਈ ਗਈ 125 ਤੇ ਪ੍ਰਿੰਸੀਪਲ ਸਤਬੀਰ ਸਿੰਘ ਨੇ ਗੱਲ ਕੀ ਮੈਂ ਕਹਿ ਕੇ ਸਮਾਪਤ ਕਰਨਾ। ਕਹਿੰਦਾ ਸ਼ਾਮ ਨੂੰ ਉੱਥੇ ਕਵੀ ਦਰਬਾਰ ਹੋਇਆ ਉਹਦੀ ਸਮਾਧ ਤੇ, ਕਹਿੰਦਾ ਇਧਰੋਂ ਵੀ ਗਏ ਸਨ ਹਿੰਦੁਸਤਾਨ ਵੱਲੋਂ ਵੀ, ਉਧਰੋਂ ਮੁਸਲਮਾਨ ਵੀ ਆਏ ਸਨ। ਕਹਿੰਦਾ ਫਿਰ ਉੱਥੇ ਇੱਕ ਕਵੀ ਬੋਲਿਆ, ਉਹ ਵਹਿ ਤੁਰਿਆ, ਉਹਨੇ ਕਹਿੰਦਾ ਸਾਨੂੰ ਸੰਬੋਧਨ ਕੀਤਾ, ਸ਼ੇਰੇ ਪੰਜਾਬ ਦੀ ਸਮਾਧ ਕੋਲ ਬੈਠਿਆ ਉਹਨੇ ਇੱਕ ਗੱਲ ਕਹੀ, ਕਹਿੰਦਾ ਭਾਵੇਂ ਮੂੰਹ ਵਿੱਚੋਂ ਨਾ ਕਹੀਏ ਪਰ ਵਿੱਚੋਂ ਵਿੱਚ ਖੋਏ ਤੁਸੀਂ ਵੀ ਹੋ, ਖੋਏ ਅਸੀਂ ਵੀ ਹਾਂ। ਮੁਸਲਮਾਨ ਕਵੀ ਉਹਨੂੰ ਚੇਤੇ ਕਰਦਾ 125 ਸਾਲ ਬਾਅਦ, ਕਹਿੰਦਾ ਸਿੱਖੋ ਮੂੰਹ ਭਾਵੇਂ ਨਾ ਕਹੀਏ ਪਰ ਵਿੱਚੋਂ ਵਿੱਚ ਖੋਏ ਤੁਸੀਂ ਵੀ ਹੋ, ਖੋਏ ਅਸੀਂ ਵੀ ਹਾਂ। ਜਾਗਣ ਵਾਲਿਆਂ ਨੇ ਰੱਜ ਕੇ ਸਾਨੂੰ ਲੁੱਟਿਆ, ਸੋਏ ਤੁਸੀਂ ਵੀ ਹੋ, ਸੋਏ ਅਸੀਂ ਵੀ ਹਾਂ। ਲਾਲੀ ਅੱਖੀਆਂ ਦੀ ਪਈ ਦੱਸ ਦਈਏ, ਰੋਏ ਤੁਸੀਂ ਵੀ ਹੋ, ਰੋਏ ਅਸੀਂ ਵੀ ਹਾਂ। ਕਹਿੰਦਾ ਕੁਝ ਉਮੀਦ ਏ, ਉਹਦੀ ਕਬਰ ਵੱਲ ਇਸ਼ਾਰਾ ਕਰਕੇ ਸਮਾਧ ਵੱਲ, ਕੁਝ ਉਮੀਦ ਏ ਕਿ ਜ਼ਿੰਦਗੀ ਮਿਲ ਜਾਸੀ, ਮੋਏ ਤੁਸੀਂ ਵੀ ਹੋ ਤੇ ਮੋਏ ਅਸੀਂ ਵੀ ਹਾਂ। ਇਹਦੀ ਮੌਤ ਨੇ ਸਾਨੂੰ ਖਤਮ ਕਰ ਦਿੱਤਾ। ਪਿਆਰਿਓ, ਉਹੋ ਜਿਹਾ ਜਰਨੈਲ ਦਾ ਦਿਨ ਜ਼ਰੂਰ ਮਨਾਇਆ ਕਰੋ, ਕੋਸ਼ਿਸ਼ ਕਰੀਏ ਆਪਣੇ ਬਜ਼ੁਰਗਾਂ ਦੇ ਇਤਿਹਾਸ ਨੂੰ ਚੇਤੇ ਕਰੀਏ। ਗੁਰੂ ਮਿਹਰ ਕਰੇ ਕਿਤੇ ਸਿੱਖ ਰਾਜ ਦਾ ਸੁਪਨਾ ਉਹ ਪਰਚ ਕੇ ਫਿਰ ਸਕਾਰ ਹੋਵੇ, ਕਿਤੇ ਫਿਰ ਪੰਜਾਬ ਦੀ ਧਰਤੀ ਵਿੱਚ ਗੂੰਜੇ ਕਿ ਦੇਗੋ ਤੇਗੋ ਫਤਿਹ, ਨੁਸਰਤ ਬੇਦਰੰਗ ਜਾਪਤ ਅੱਜ ਨਾਨਕ ਗੁਰੂ ਗੋਬਿੰਦ ਸਿੰਘ ਕਦੀ ਫਿਰ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚੋਂ ਸਰੋਵਰ ਵਿੱਚੋਂ ਆਵਾਜ਼ ਉੱਠੇ ਕਿ ਇਸ ਅੰਮ੍ਰਿਤ ਸਾਹਿਬ ਦੀ ਸੇਵਾ ਸੋਨੇ ਦੀ ਗੁਰੂ ਰਾਮਦਾਸ ਨੇ ਆਪਣਾ ਪਰਮ ਸੇਵਕ ਜਾਣ ਕੇ ਰਣਜੀਤ ਸਿੰਘ ਤੋਂ ਕਰਾਈ। ਮੈਂ ਸਿਰਫ ਸੰਖੇਪ ਜਿਹਾ ਉਹਦਾ ਧਾਰਮਿਕ ਪੱਖ ਪੇਸ਼ ਕੀਤਾ, ਬਾਕੀ ਜਿਹੜੀ ਵਿਚਾਰ ਉਹ
1: ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸ਼ੀ ਪੀ ਸਚ ਮੈਂ ਕੀਤਾ ਨਾ ਜਾਤਾ ਹਰਾਮ ਖੂਰ ਮੈਂ ਕੀਤਾ ਨਾ ਜਾਤਾ ਹਰਾਮ ਖੂਰ ਹਉ ਕਿਆ ਮੁਖ ਦੇਸ਼ਾ ਹਉ ਕਿਆ ਮੂੰਹ ਦੇਸ਼ਾ ਦੁਸ਼ਟ ਚੋਰ ਨਾਨਕ ਨੀਚ ਕਹਿ ਵਿਚਾਰ ਤਾਨ ਕਰੂਪ ਰਹਾ ਕਰਤਾ ਸਭ ਜਿਉ ਪਿੰਡ ਮੁਖ ਨਕਦੀਆ ਵਰਤਨ ਕੋ ਪਾਣੀ ਅੰਨ ਖਾਣਾ ਕੱਪੜ ਪਹਿਨਣ ਦੀਆ ਰਸ ਅੰਨ ਭੋਗਾਣੀ ਅੰਨ ਖਾਣਾ ਕੱਪੜ ਪਹਿਨਣ ਦੀਆ ਰਸ ਅੰਨ ਭੋਗਾਣੀ ਜਿਨ ਦੀਏ ਸੋਚਿਤ ਨਾ ਆਵਹੀ ਪਸ਼ੂ ਹਉ ਕਰ ਜਾਣੀ। ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪਰਮਗਤ ਨਾਨਕ ਦਿਨ ਕੀ ਸ਼ਰਨਾ ਜਿਨ ਤੋਂ ਨਾਹੀ ਵਿਸਰਿਆ ਪਰਮਗਤ ਨਾਨਕ ਤਿਨ ਕੀ ਸ਼ਰਨਾ ਜਿਨ ਤੋਂ ਨਾਹੀ ਵਿਸਰਿਆ ਪਰਮ ਸਨਮਾਨ ਯੋਗ ਸਹਿਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਸਵਾਰੇ ਸਤ ਸੰਗੀ ਜਨੋ ਅੱਜ ਹਫ਼ਤਾਵਾਰੀ ਜੋ ਵਿਸ਼ੇਸ਼ ਦੀਵਾਨ ਸਜ ਰਹੇ ਨੇ ਇਸ ਦੀ ਹਾਜ਼ਰੀ ਆਪ ਜੀ ਨੇ ਭਰੀ ਹੈ। ਅੰਮ੍ਰਿਤ ਬਚਨਾਂ ਦਾ ਕੀਰਤਨ ਗੁਰੂ ਸਵਾਰੇ ਸਾਨੂੰ ਸਰਵਣ ਕਰਾ ਰਹੇ ਸਨ ਔਰ ਕੀਰਤਨ ਦਾ ਪ੍ਰਕਰਨ ਕੇਵਲ ਇੱਕ ਸੀ, ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਤੂੰ ਜਲ ਥਲ ਮਈਅਲ ਪਰਪੁਰ ਲੀਣਾ, ਇਸ ਹੀ ਕੇਵਲ ਵਿਸ਼ੇ ਉੱਪਰ ਗੁਰਮੁਖਾਂ ਨੇ ਕੀਰਤਨ ਕੀਤਾ। ਆਓ ਇਸੇ ਨੂੰ ਹੀ ਆਧਾਰ ਬਣਾ ਕੇ ਆਪ ਜੀ ਨਾਲ ਕੁਛ ਸਮਾਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਣੀ ਹੈ। ਆਪਣੇ ਫੁਰਲਿਆਂ ਨੂੰ ਆਪਣੇ ਅੰਦਰ ਨੂੰ ਟਿਕਾਉਣ ਦਾ ਯਤਨ ਕਰੀਏ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਟਿਕ ਕੇ ਜਦੋਂ ਕੀਰਤਨ ਸਰਵਣ ਕੀਤਾ ਤੇ ਭਾਈ ਸਰਖੁਣੀ ਹਜ਼ੂਰ ਦਾ ਉਹ ਬਚਨ ਆਪ ਨੂੰ ਸਾਂਝਾ ਕਰ ਰਹੇ ਸਨ, ਹੇ ਮੇਰੇ ਕਰਤੇ ਪੁਰਖ ਵਾਹਿਗੁਰੂ ਜੀ, ਪਹਿਲੀ ਗੱਲ ਅੱਜ ਟੀਕਰਾਂ ਤੇਰਾ ਕਿਸੇ ਨੇ ਅੰਤ ਨਹੀਂ ਪਾਇਆ, ਦੂਸਰਾ ਬਚਨ ਪਾਣੀ ਵਿੱਚ ਝਾਤੀ ਮਾਰਨਾ ਵਾ ਜਲ ਵਿੱਚ ਵੀ ਤੂੰ ਹੈ, ਥਲ ਵਿੱਚ ਵੀ ਤੂੰ ਹੈ, ਪੁਲਾੜ ਵਿੱਚ ਵੀ ਤੇਰਾ ਆਪਣਾ ਹੀ ਸਰੂਪ ਹੈ ਤੇ ਹਰ ਇੱਕ ਦੇ ਅੰਦਰ ਤੇਰੀ ਆਪਣੀ ਜੋਤ ਟਿਕੀ ਹੈ। ਇਸ ਗੱਲ ਨੂੰ ਆਪਾਂ ਸਾਰੇ ਚੰਗੀ ਤਰ੍ਹਾਂ ਸਮਝਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਪਰਮਾਤਮਾ ਨੂੰ ਕਿਸੇ ਇੱਕ ਥਾਂ ਤੇ ਨਿਸ਼ਚਿਤ ਨਹੀਂ ਕੇਵਲ ਕੀਤਾ ਕਿ ਇਸ ਥਾਂ ਤੇ ਪਰਮਾਤਮਾ ਰਹਿੰਦਾ, ਇਸ ਤੋਂ ਬਾਹਰ ਪਰਮਾਤਮਾ ਨਹੀਂ, ਨਾ ਕਿਸੇ ਚਾਰ ਦੀਵਾਰੀ ਨੂੰ, ਨਾ ਕਿਸੇ ਮਰੀ ਨੂੰ, ਨਾ ਕਿਸੇ ਕਬਰ ਨੂੰ, ਨਾ ਧਰਤੀ ਦੇ ਇੱਕ ਟੁਕੜੇ ਨੂੰ ਇਹ ਨਹੀਂ ਕਿਹਾ ਕਿ ਪਰਮਾਤਮਾ ਕੇਵਲ ਇੱਥੇ ਰਹਿ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਨੇ ਉਸ ਇੱਕ ਦੀ ਸਰਵ ਵਿਆਪਕਤਾ ਦਾ ਜ਼ਿਕਰ ਕੀਤਾ ਹੈ, ਉਹ ਇੱਕ ਹੈ ਪਰ ਇੱਕ ਹੋਣ ਦੇ ਬਾਵਜੂਦ ਵੀ ਉਹ ਸਰਵ ਵਿਆਪਕ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨਾਂ ਨੇ ਉਸ ਸਰਵ ਵਿਆਪਕ ਨੂੰ ਬਿਆਨ ਕਰਦਿਆਂ ਉਹਦੀ ਜੋਤ ਦਾ ਟਿਕਾਣਾ ਹਰ ਇੱਕ ਦੇ ਵਿੱਚ ਮੰਨਿਆ ਹੈ। ਆਪਾਂ ਨੇ ਸਰਵਣ ਵੀ ਕੀਤਾ ਤੇ ਰੋਜ਼ ਅਸੀਂ ਇਹ ਬਾਬੇ ਨਾਨਕ ਦੇ ਬਚਨ ਪੜ੍ਹਨੇ ਹਾਂ ਕਿ ਸਭ ਮੈਂ ਜੋਤ, ਜੋਤ ਹੈ ਸੋਏ, ਕਿ ਸਾਰਿਆਂ ਵਿੱਚ ਉਹਦੀ ਆਪਣੀ ਜੋਤ ਹੈ, ਇਸ ਦਾ ਚਾਨਣ ਸਭ ਮੈਂ ਚਾਨਣ ਹੋਏ ਤੇ ਉਸ ਜੋਤ ਦਾ ਚਾਨਣ ਸਾਰਿਆਂ ਦੇ ਵਿੱਚ ਹੈ। ਮੈਂ ਸਿਰਫ ਇਸ ਵਿਸ਼ੇ ਤੇ ਅਰਥ ਕਰਨੀ ਚਾਹੁੰਦਾ ਜੇ ਉਹ ਸਰਵ ਵਿਆਪਕ ਹੈ, ਉਹਦੀ ਸਾਰਿਆਂ ਵਿੱਚ ਜੋਤ ਮੌਜੂਦ ਹੈ, ਕੀ ਕਾਰਨ ਕਿ ਇੱਕ ਬੰਦਾ ਨਿੰਦਕ ਬਣ ਗਿਆ ਦੂਜਾ ਬੰਦਾ ਰੱਬ ਦੀ ਸਿਫਤ ਪਿਆ ਕਰਦਾ ਹੈ। ਨਿੰਦਿਆ ਵਾਲੇ ਵਿੱਚ ਵੀ ਉਹਦੀ ਜੋਤ ਹੈ, ਇੱਕ ਬੰਦਾ ਸੰਤ ਬਣ ਗਿਆ ਦੂਜਾ ਬੰਦਾ ਸਾਖਤ ਬਣ ਗਿਆ। بندہ گیانوان بن گیا، دوسرا انسان مورخ ہو گیا۔ ایک بندہ ٹوٹیا ہویا نو جوڑن لگ پیا، ایک بندہ جڑیا ہویا نو شبد بول بول کے توڑن لگ پیا۔ جے ساریاں وچ پرماتما دی جوت ہے، ساریاں وچ او پریپورن پرمیشور ہے، تے ایک چنگا کیوں تے دوسرا مندا کیوں؟ حضور نے بانی وچ فرمایا کہ سب میں جوت جوت ہے سوئے، تس دا چانن سب میں چانن ہوئے۔ او ایک ہو کے ساریاں وچ کیویں براجمان ہے؟ گرو گرنتھ صاحب دی بانی وچوں میں کچھ بینتیاں کرنی چاہنا۔ گرمکھو ایک کنڈا کتھا کر لینی، پرمان دے دیاں گے کہ ساریاں وچ او دی جوت ہے، دوسرا ہے کہ ساریاں وچ او دی جوت نو انپم کر لینا۔ دوجے وچ جوت اسی کتھے دیکھنی ہے؟ کیونکہ اجے تا اپنے وچ بھی یقین نہیں آندا پیا کہ میرے اندر بھی پرماتما بیٹھا ہے۔ اپنے گروان وچ نے چاتی مار کے دیکھیا کہ میرے وچ بھی او دی جوت ہے۔ گرو ارجن صاحب جی نے تن گرو گرنتھ صاحب دی بانی وچ اس ایک دی گل کردیاں یہ بخشش کیتی، بھگتاں دے بچن درج کر کے ادھارنا دتیاں کہ ایک ساریاں وچ کیویں سرب ویاپک ہے۔ بھگت نام دیو جی دا بچن آپ نے سرون کیتا ہے، تے سبے کٹ رام بولے راما بولے، رام بنا کو بولے رے، ساریاں کٹاں وچ او پرماتما بولدا ہے، اوہدے تو بنا دوجا ہور کوئی نہیں۔ تے پھر بھگت صاحب نے اس گل نوں ہور سمجھان لئی شبد ورتے، ایکل ماٹی کنجر چنٹی پانجن خیر بو نانا رے، کہ جویں ایک کمار پانڈے کردا ہے مٹی لیا کے، ایک تھاں تو مٹی لیاندی، اس مٹی نوں ایک پانی وچ پے کے گنیا، پرت کے چک تے اوہدے پانڈے تیار کیتے، اس مٹی وچوں ایک نکا جہا دیوا بنا دیتا، اس مٹی وچوں انہیں ایک بہت بڑا سارا کڑا بنا دیتا، اس مٹی دے وچوں نکے نکیاں انہیں پیالیاں بنا دیتیاں، اس مٹی دے وچوں وڈے وڈے انہیں برتن ساز دیتے۔ پر صاحب کتنے چیتے رکھے، جدوں اس نے برتن بنائے مٹی ایک ہے، پانی ایک ہے، تے جس اگ دے وچوں انہیں رکھے وہ اگ بھی ایک ہے، پر ہے مالکا ایک مٹی دے بنے نے کیڑی تو لے کے ہاتھی تک، ایک پانڈا وہ جڑا ساری زندگی امرت لے کے اپنے اندر ٹکیا، ایک پانڈا وہ جڑا ساری زندگی زہر نال بھریا رہندا۔ یہ کی ہے طریقے؟ حضور دے بچن اسی پڑھے، ایکل ماٹی کنجر چنٹی پانجن خیر بو نانا رے، استھاور جنگم کیٹ پتنگم کچھ کچھ رام سمانا ہے۔ تے جدو گرو نانک صاحب دے بچن پڑھنے ہیں، تے ایک بچن اسی روز پڑھنے، آپ بھانڈے سازیاں آپ پورن دے، بھانڈے بنان والا پرماتما تو آپ ہے۔ کتے چور دے روح وچ بھانڈا تریا فردا ہے، کتے ساز دے روح وچ تریا فردا ہے، کتے وہ کھلو کے تینوں جپتا ہے، تے کتے ساری زندگی یہ سدھ کرتا پیا رب نام کی کوئی چیز بھانڈے دے۔ اس وشے نوں چیک کے ماڑا جا سنو، کہن لگے آپے بھانڈے سازیاں آپے پورن دے، ایک نی دودھ سمائی ہے، ایک چولہے رہن کرے، ایک نام وچ دودھ پیا ہے امرت ورگا، تے ایک بھانڈا ساری زندگی آپ تے سڑدا پیا ہے۔ ہے مالکا ایک نی دودھ سمائی ہے، ایک چولہے رہن چلے، ایک نہالی پے سون، نہالی دا اکھر ارتن دا رجائی بستر، ایک بندہ او دے جڑا بستر ستا ہے ساری رات، ٹھنڈ وچوں رجائی وچوں نک مل جائے، ایک بندہ ساری رات برف وچ کھلو کے ستے ہوئے دا پہرا دیندا پیا ہے، بھانڈا تا او وی تیرا بنایا جڑا باہر پہرا دیندا ہے، تے بھانڈا او وی تیرا جڑا بستر لے کے نک پیا ماندا بنائے تیرے۔ ایک نے دودھ سمائی ہے، ایک چولہے رہن چڑھے، ایک نہالی پے سمن، ایک اوپر رہن کھڑے۔ پھر اگلا بچن ہے، تنا سوارے نانکا جن کو نظر کرے، سوارے او جاندے نے پانڈے تیرے بنائے نے، پر جنا اوپر تیری نظر ہو جائے سواری دے او نے۔ پھر اس وچے ول اگے تراں کہ ساریاں وچ ایک پرماتما سوائے مان ہے، جڑے لوگ رب نو کیول ایک تھاں تے نشچت کر کے باہر زون دی خنیری چڑھا دے نے، تے اسی رب دے خدا دے نام تے ਚੰਗੇ ਤਾਂ ਕੰਮ ਕਰਨੇ ਆ ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹ ਕੀ ਕੂੜ ਕਿਰਿਆ ਵਿਚ ਪੁੱਜੇ। ਜਿਸ ਬੰਦੇ ਨੇ ਸਰਵ ਵਿਆਪਕ ਰੱਬ ਨੂੰ ਜਾਣ ਕੇ ਸਾਰੀਆਂ ਥਾਵਾਂ ਤੇ ਜਾਣ ਕੇ ਉਹਨੂੰ ਪਿਆਰ ਨਹੀਂ ਕੀਤਾ, ਕੇਵਲ ਕਰਮ ਕਾਂਡਾਂ ਵਿਚ ਪੈ ਗਿਆ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਉਹ ਭਗਤ ਨੀ, ਉਹ ਕੂੜ ਕਿਰਿਆ ਕਰ ਰਿਹਾ ਹੈ। ਅਸੀਂ ਹਜ਼ੂਰ ਦਾ ਇੱਕ ਬਚਨ ਪੜ੍ਹਦੇ ਹਾਂ, ਕਾਹੂ ਲੈ ਪਾਹਨ ਪੂਜ ਧਰਿਓ ਸਿਰ ਸਵੇਰੇ। ਕਿਸੇ ਨੇ ਕਹਿ ਦਿੱਤਾ ਕਿ ਪਰਮਾਤਮਾ ਦੇ ਨਾਂ ਤੇ ਉਹਨੇ ਗਲ ਵਿਚ ਇੱਕ ਸ਼ਿਵਲਿੰਗ ਪਾ ਲਿਆ, ਪੱਥਰ ਪਾ ਲਿਆ। ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਕਿਓ ਹਰ ਅਵਾਚੀ। ਇਹ ਸੰਸਕ੍ਰਿਤ ਦਾ ਸ਼ਬਦ ਹੈ ਅਵਾਚੀ, ਅਵਾਚੀ ਦਾ ਅਰਥ ਹੁੰਦਾ ਦੱਖਣ ਵਾਲਾ ਪਾਸਾ। ਕਿਸੇ ਨੇ ਕਹਿ ਦਿੱਤਾ ਹਰੀ ਤਾਂ ਦੱਖਣ ਵਾਲੇ ਪਾਸੇ ਰਹਿੰਦਾ, ਲੋਕ ਆਸੂ ਬਣਾ ਕੇ ਉਸ ਦਿਸ਼ਾ ਨੂੰ ਜਗਨਨਾਥਪੁਰੀ ਵੱਲ ਤੁਰਨ, ਜਗਨਨਾਥ ਦੇ ਰੱਥ ਥੱਲੇ ਆਪਣੇ ਸਰੀਰ ਨੂੰ ਦੇ ਕੇ ਮਾਰਨ ਲੱਗੇ। ਮੇਰੇ ਸਾਹਿਬ ਨੇ ਕਿਹਾ ਧਰਮੀ ਇਹ ਪੂਰ ਕਿਰਿਆ ਹੈ, ਕਾਹੂ ਲੈ ਪਾਨ ਪੂਜ ਕਰਿਓ ਸ਼੍ਰੀ, ਕਾਹੂ ਲੈ ਲਿੰਗ ਗ੍ਰਹਿ ਲਟਕਾਇਓ, ਕਾਹੂ ਲੱਗਿਓ ਹਰ ਅਵਾਚੀ ਦਿਸ਼ਾ ਮੈਂ, ਕਾਹੂ ਪਿਛਾ ਕੋ ਸੀਸ ਨਵਾਇਓ, ਕੋ ਬੁਤਾਨ ਕੋ ਪੂਜਤ ਹੈ ਪਸ਼, ਕੋ ਨਿਰਤਾਨ ਕੋ ਪੂਜਨ ਧਾਇਓ। ਪਰ ਸਰਵ ਵਿਆਪਕ ਨੂੰ ਨਹੀਂ ਸਮਝਿਆ, ਪੂਰ ਕਿਰਿਆ ਉਲਝੋ ਸਭ ਹੀ ਜਗ ਸ਼੍ਰੀ ਭਗਵਾਨ ਕੋ ਭੇਜ ਨਾ ਪਾਏ। ਸ਼੍ਰੀ ਭਗਵਾਨ ਕੋ ਭੇਜ ਨਹੀਂ ਪਾਇਆ ਕਿ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ, ਤੂੰ ਜਲ ਤਲ ਮਈਅਲ ਭਰਪੁਰ ਲੀਨਾ। ਇਹ ਨਹੀਂ ਸਮਝ ਪਏ ਕੂੜ ਕਿਰਿਆ ਉਲਝੋ ਸਭ ਹੀ ਜਗ ਸ਼੍ਰੀ ਭਗਵਾਨ ਕੋ ਭੇਜ ਨਾ ਪਾਇਓ। ਬਨਾਰਸ ਦੀ ਧਰਤੀ ਤੇ ਕਬੀਰ ਸਾਹਿਬ ਰਹਿੰਦੇ। ਦੇਖੋ ਗੁਰੂ ਗ੍ਰੰਥ ਸਾਹਿਬ ਜਿਤਨਿਆਂ ਦੀ ਬਾਣੀ ਹੈ ਨਾ, ਤੇ ਮਤ ਸਮਝਿਓ ਉਸ ਵੇਲੇ ਦੇ ਸਮਾਜ, ਉਸ ਵੇਲੇ ਦੇ ਪੁਰੋਹਿਤਾਂ ਦੀ ਖਾਮ ਚਾਹ ਮਿਲਾਈ, ਸਵਾਲ ਹੀ ਨਹੀਂ ਪੈਦਾ ਹੁੰਦਾ। ਰਹਿੰਦੇ ਨੇ ਭਗਤ ਕਬੀਰ ਜੀ ਬਨਾਰਸ, ਤੇ ਸਾਰੀ ਜ਼ਿੰਦਗੀ ਉਹ ਬਨਾਰਸ ਟਿਕੇ ਰਹੇ, ਤੇ ਜਦੋਂ ਉਹਨਾਂ ਦੇ ਅੰਤਲੇ ਦਿਨ ਆਏ ਨਾ, ਉਹ ਬਨਾਰਸ ਨੂੰ ਛੱਡ ਕੇ ਮਗਹਰ ਦੀ ਧਰਤੀ ਤੇ ਚਲੇ ਗਏ। ਜਿਹੜੀ ਮਗਹਰ ਦੀ ਧਰਤੀ ਹੈ, ਇਹ ਗੋਰਖਪੁਰ ਦੇ ਨਜ਼ਦੀਕ ਇੱਕ ਹਿੱਸਾ ਹੈ ਮਗਹਰ ਦਾ। ਇਹਨਾਂ ਨੇ ਬਨਾਰਸ ਛੱਡਿਆ, ਮਗਹਰ ਚਲੇ ਗਏ, ਕਿਉਂਕਿ ਉੱਥੇ ਮਨੌਤ ਸੀ ਕਿ ਜਿਹੜਾ ਬੰਦਾ ਬਨਾਰਸ ਦੀ ਧਰਤੀ ਤੇ ਆਪਣੇ ਪ੍ਰਾਣ ਤਿਆਗਦਾ, ਭਾਵੇਂ ਉਹ ਜਿਤਨਾ ਮਰਜ਼ੀ ਕੁਕਰਮੀ ਹੋਵੇ, ਪਾਪੀ ਹੋਵੇ, ਬਨਾਰਸ ਮਰਨ ਵਾਲਾ ਮੁਕਤ ਹੋ ਜਾਂਦਾ ਹੈ। ਤੇ ਮਗਹਰ ਦੀ ਧਰਤੀ ਸਰਾਫੀ ਧਰਤੀ, ਜਿਹੜਾ ਬੰਦਾ ਉਸ ਥਾਂ ਤੇ ਆਪਣਾ ਸਰੀਰ ਤਿਆਗਦਾ, ਭਾਵੇਂ ਜਿਤਨਾ ਮਰਜ਼ੀ ਧਰਮੀ ਹੋਵੇ, ਉਹ ਗਧੇ ਦੀ ਚੋਣ ਵਿੱਚ ਪੈਂਦਾ ਹੈ। ਅੱਜ ਵੀ ਮਨਾਉਂਦੇ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸਰਵ ਵਿਆਪਕ ਰੱਬ ਨੂੰ ਜਾਣਨ ਵਾਲੇ ਭਗਤ ਜੀ ਨੇ ਸਾਰੀ ਜ਼ਿੰਦਗੀ ਬਨਾਰਸ ਰਹੇ, ਤੇ ਜਦੋਂ ਅੰਤਲਾ ਸਮਾਂ ਆਇਆ ਚੁੱਕ ਕੇ ਸਮਾਨ ਮਗਹਰ ਚਲੇ ਗਏ। ਲੋਕਾਂ ਨੇ ਬਹੁਤ ਕੁਛ ਕਿਹਾ, ਕਬੀਰ ਸਾਹਿਬ ਨੇ ਫਿਰ ਆਪਣੀ ਬਾਣੀ ਵਿੱਚ ਸ਼ਬਦ ਹੀ ਉਚਾਰਨ ਕੀਤਾ, ਕਹਿਣ ਲੱਗੇ ਜਿਉ ਜਲ ਛੋਲ ਬਾਹਰ ਭਰਿਓ ਮੀਨਾ, ਪੂਰਵ ਜਨਮ ਹੋ ਤਪ ਕਾ ਹੀਨਾ, ਬਹੁਤ ਵਰਸ ਤਪ ਕੀਆ ਕਾਸ਼ੀ, ਮਰਨ ਪਿਆ ਮਗਹਰ ਕੀ ਵਾਸੀ। ਸਾਰੀ ਜ਼ਿੰਦਗੀ ਬਨਾਰਸ ਰਿਹਾ, ਮਰਦੇ ਸਮੇਂ ਮਗਹਰ ਚਲਾ ਗਿਆ। ਇੱਥੇ ਫਿਰ ਭਗਤ ਜੀ ਨੇ ਬੜੀਆਂ ਗੱਲਾਂ ਸਪਸ਼ਟ ਕੀਤੀਆਂ ਨੇ, ਮੈਂ ਤਾਂ ਅਰਜ਼ ਕੀਤੀ ਕਿਉਂਕਿ ਸ਼ਬਦ ਭਾਈ ਸਾਹਿਬ ਨੇ ਉਹ ਪੜ੍ਹ ਲਿਆ। ਮੈਂ ਇਸ ਕਰਕੇ ਬੇਨਤੀ ਕਰਨੀ ਚਾਹੁੰਦਾ, ਗੁਰੂ ਕੇ ਸਿੱਖੋ, ਜੇ ਅਸੀਂ ਸਮਝੀਏ ਕਿ ਗੁਰਦੁਆਰੇ ਦੀ ਚਾਰ ਦੀਵਾਰੀ ਵਿੱਚ ਹੀ ਕੇਵਲ ਗੁਰੂ ਹੈ, ਹਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਪਰ ਗੁਰੂ ਕੋਲ ਬੈਠ ਕੇ ਇਹ ਸਿੱਖ ਕੇ ਜਾਣਾ ਹੈ ਕਿ ਧਰਤੀ ਦਾ ਕੋਈ ਕੋਨਾ ਐਸਾ ਨਹੀਂ ਜਿੱਥੇ ਮੇਰੇ ਪਰਮਾਤਮਾ ਦੀ ਆਪਣੀ ਜੋਤ ਨਹੀਂ। ਇਹ ਕਾਰਨ ਕਿ ਜਦੋਂ ਅਸੀਂ ਗੁਰੂ ਘਰ ਆਉਂਦੇ ਹਾਂ, ਉਦੋਂ ਸ਼ਬਦ ਵਰਤਨੇ ਆ, ਝੂਠ ਨਾ ਬੋਲੀ, ਵੇਖ ਤੂੰ ਗੁਰਦੁਆਰੇ ਖਲੋਤਾ ਹੈ। ਮੈਂ ਕਹਿੰਦਾ ਗੁਰੂ ਨਾਲ ਮਜ਼ਾਕ ਹੈ, ਜੇ ਗੁਰੂ ਕੋਲ ਬੈਠਾ ਝੂਠ ਨਾ ਬੋਲੀ, ਗੇਟ ਤੋਂ ਬਾਹਰ ਜਾ ਕੇ ਕੁਬਰ ਤੋਲੀ ਜਾ। ਗੁਰੂ ਕੋਲ ਬਹਿ ਕੇ ਕਹਿਣਾ ਦੇਖ ਇੱਥੇ ਰੱਬ ਵੱਸਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲਿਓ ਖਿਮਾ ਕਰਿਓ, ਗੁਰਦੁਆਰਾ ਤਾਂ ਇੱਕ ਸਕੂਲ ਹੈ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਕਿਹਾ ਗਿਆ। ਗੁਰੂ ਸਾਹਿਬ ਦਾ ਬਚਨ ਹੁੰਦਾ ਹੈ, ਸਤ ਸੰਗਤ ਸਤਿਗੁਰ ਚਟਸਾਲ ਹੈ, ਜਿਤ ਹਰ ਗੁਣ ਸਿੱਖਾ। ਕਹਿੰਦੇ ਗੁਰੂ ਕੀ ਸੰਗਤ ਤਾਂ ਇੱਕ ਸਕੂਲ ਹੈ, ਜਿਹਦੇ ਵਿੱਚ ਪੜ੍ਹਾਈ ਕਰਕੇ ਜਾਣੀ ਹੈ, ਪੜ੍ਹ ਕੇ ਬਾਹਰ ਆਪਾਂ ਲੋਕਾਂ ਨੂੰ ਇਹ ਦੱਸਣਾ ਮੈਂ ਪੜ੍ਹ ਕੇ ਕੀ ਆਇਆ। ਤੇ ਜੇ ਬੰਦਾ ਕਲਾਸ ਵਿੱਚ ਦੋ ਘੜੀਆਂ ਪੜ੍ਹ ਲੈ ਤੇ ਬਾਹਰ ਜਾ ਕੇ ਫਿਰ ਅਨਪੜ੍ਹਾਂ ਵਾਲੀਆਂ ਮੂਰਖਾਂ ਵਾਲੀਆਂ ਗੱਲਾਂ ਕਰੇ, ਤੇ ਕਈ ਵਾਰੀ ਪਿੰਡਾਂ ਵਿੱਚ ਸ਼ਬਦ ਵਰਦੇ ਨੇ, ਕਿਹੜਾ ਸੀ ਉਹ ਤੈਨੂੰ ਪੜ੍ਹਾਉਣ ਵਾਲਾ? ਅਕਸਰ ਸਿੱਖੇ ਗੁਰਦੁਆਰੇ ਕਾਹਦੇ ਲਈ ਆਉਂਦੇ ਹੈ? ਗੁਰਦੁਆਰਾ ਇੱਕ ਸਕੂਲ ਬਣਾਇਆ ਸੀ ਗੁਰੂ ਨੇ, ਕਿ ਸਿੱਖ ਹਰ ਰੋਜ਼ ਆਏ, ਆਪਣੇ ਆਤਮਿਕ ਜੀਵਨ ਨੂੰ ਕਮਾਏ, ਇਹਦੇ ਜੀਵਨ ਦੀ ਸੁਗੰਧੀ ਬਾਹਰ ਲੋਕਾਂ ਤੱਕ ਵੀ ਪਹੁੰਚੇ, ਇਹਦੇ ਜੀਵਨ ਨੂੰ ਦੇਖ ਕੇ ਲੋਕ ਪ੍ਰਭਾਵਿਤ ਹੋਣ। ਮੈਂ ਆਪਣੇ ਵਿਸ਼ੇ ਵੱਲ ਤੁਰਾਂ। ਕਬੀਰ ਸਾਹਿਬ ਨੇ ਪ੍ਰਭਾਤੀ

ਉਧਰ ਮੇਰੀਆਂ ਲੱਤਾਂ ਕਰ ਜਿੱਥੇ ਪਰਮਾਤਮਾ ਨੇ, ਇਹਦਾ ਮਤਲਬ ਸੀ ਤੈਨੂੰ ਸਮਝ ਪੈ ਜਾ ਕਿ ਖੁਦਾ ਸਰਬ ਵਿਆਪਕ ਹੈ, ਜਲ ਤਲ ਮਈਅਲ ਭਰਪੂਰ ਦੇਣਾ, ਤੂੰ ਆਪੇ ਸਰਬ ਸਮਾਨ, ਸਾਰੀਆਂ ਥਾਵਾਂ ਤੇ ਤੂੰ ਹੈ। ਕਬੀਰ ਸਾਹਿਬ ਦਾ ਬਚਨ ਹੈ, ਉਹਨਾਂ ਨੇ ਦੋਨਾਂ ਨੂੰ ਉਪਦੇਸ਼ ਦਿੱਤਾ। ਪਹਿਲਾ ਬਚਨ ਉਹਨਾਂ ਕਿਹਾ ਕਿ ਜਦੋਂ ਮੈਂ ਮੰਦਰ ਵਾਲੇ ਪਾਸੇ ਜਾਂਦਾ ਵਾ, ਮੈਂ ਬਾਣੀ ਤੋਂ ਬਾਹਰ ਜਾ ਕੇ ਨਹੀਂ, ਕਹਿੰਦੇ ਉੱਥੇ ਆਵਾਜ਼ ਆਉਂਦੀ ਹੈ ਕਿ ਮੂਰਤੀ ਹੀ ਭਗਵਾਨ ਹੈ। ਜਦੋਂ ਮਸੀਤ ਵਿੱਚ ਵੜਨਾ ਤੇ ਆਵਾਜ਼ ਆਉਂਦੀ ਹੈ ਰੱਬ ਕੇਵਲ ਮਸੀਤ ਵਿੱਚ ਹੈ, ਕਹਿੰਦੇ ਨੇ ਫਿਰ ਇਹ ਵੀ ਪਤਾ ਲੱਗਦਾ ਕਿ ਇੱਕ ਦੱਖਣ ਵਾਲੇ ਪਾਸੇ ਨੂੰ ਝੁਕਦਾ ਪਿਆ, ਦੂਜਾ ਪੱਛਮ ਵਾਲੇ ਪਾਸੇ ਨੂੰ ਸਿੱਧੇ ਕਰਦਾ। ਉਹ ਕਹਿੰਦੇ ਨੇ ਭਲਿਆ ਆਪਣੇ ਅੰਦਰ ਝਾਕੀ ਮਾਰ, ਤੇਰੇ ਦਿਲ ਦੇ ਅੰਦਰ ਭਗਵਾਨ ਬੈਠਾ, ਅੰਦਰ ਤੱਕ ਅਸੀਂ ਤੂੰ ਨਮਸਕਾਰ ਕੀਤੀ ਨੇ। ਹਜ਼ੂਰ ਦੇ ਬਚਨ ਅਸੀਂ ਪੜ੍ਹਨੇ ਹਾਂ ਕਿ ਅੱਲਾਹ ਇੱਕ ਮਸੀਤ ਬਸਤ ਹੈ, ਅਵਰ ਮੁਲਕ ਕਿਸ ਕੇਰਾ, ਹਿੰਦੂ ਮੂਰਤ ਨਾਮ ਨਿਵਾਸੀ ਦੋਹਮੈ ਤਤ ਨਹਿਰਾ, ਦੱਖਣ ਦੇਸ਼ ਹਰੀ ਕਾ ਵਾਸਾ, ਪੱਛਮ ਅੱਲਾਹ ਮੁਕਾਮਾ, ਪਰ ਗੁਰਮਤ ਕਹਿ ਰਹੀ ਹੈ ਦਿਲ ਮੈਂ ਖੋਜ ਦਿਲੈ ਦਿਲ ਖੋਜੋ, ਇਹ ਹੀ ਥੌਰ ਮੁਕਾਮਾ। ਆਪਣੇ ਦਿਲ ਵਿੱਚ ਖੋਜ ਹਨ, ਤੇਰਾ ਅਸਲੀ ਟਿਕਾਣਾ ਰੱਬ ਤੇਰਾ ਬਾਹਰ ਨਹੀਂ, ਪਰਮਾਤਮਾ ਤਾਂ ਤੇਰੇ ਦਿਲ ਦੇ ਅੰਦਰ ਟਿਕਿਆ, ਤੇਰੇ ਅੰਦਰ ਪਰਮਾਤਮਾ ਵਾਹਿਗੁਰੂ ਦਾ ਨਿਵਾਸ ਹੈ। ਜਦੋਂ ਤੂੰ ਦਿਲ ਵਿੱਚ ਝਾਤੀ ਮਾਰੇਗਾ, ਬਾਹਰ ਨਜ਼ਰ ਖੋਲ ਕੇ ਤੱਕੇਗਾ, ਸਰਬ ਵਿਆਪਕ ਪਰਮਾਤਮਾ ਹੀ ਦਿਸੇਗਾ। ਮੈਂ ਫਿਰ ਇਸ ਵਿਸ਼ੇ ਨੂੰ ਅੱਗੇ ਤੋਰਾਂ, ਸਾਰਿਆਂ ਵਿੱਚ ਪਰਮਾਤਮਾ ਦੀ ਜੋਤ ਹੈ, ਹਰ ਥਾਂ ਤੇ ਉਹ ਪਰਿਪੂਰਨ ਪਰਮਾਤਮਾ ਸਾਨੂੰ ਵੇਖਦਾ ਪਿਆ, ਸੁਣਦਾ ਪਿਆ ਹੈ। ਫਿਰ ਕੀ ਕਾਰਨ? ਇੱਕ ਕੁਕਰਮੀ ਹੈ, ਦੂਸਰਾ ਕਰਮੀ ਹੈ, ਇੱਕ ਸਾਖਤ ਹੈ, ਦੂਸਰਾ ਸੰਤ ਹੈ, ਇੱਕ ਬੰਦਾ ਗੁਰਮੁਖ ਹੈ, ਦੂਸਰਾ ਮਨਮੁਖ ਹੈ। ਕਿ ਮਨਮੁਖ ਦੇ ਅੰਦਰ ਰੱਬ ਦੀ ਜੋਤ ਨਹੀਂ? ਕਿ ਸਾਖਤ ਦੇ ਅੰਦਰ ਪਰਮਾਤਮਾ ਦੀ ਜੋਤ ਨਹੀਂ? ਕਿ ਇੱਕ ਚੋਰ, ਇੱਕ ਬਟਪਾਰ, ਡਾਕੂ ਦੇ ਅੰਦਰ ਸਾਖਤ ਦੀ ਜੋਤ ਨਹੀਂ? ਜੇ ਉਹਦੇ ਵਿੱਚ ਵੀ ਜੋਤ ਹੈ, ਫਿਰ ਉਹ ਚੋਰ ਕਿਵੇਂ ਬਣ ਗਿਆ ਤੇ ਇੱਕ ਸਾਧ ਕਿਵੇਂ ਬਣ ਗਿਆ? ਪੰਜ ਤੱਤਾਂ ਦਾ ਬਣਿਆ ਸ਼ਰੀਰ ਹੈ, ਕੀ ਅੰਤਰ ਹੈ? ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਗੱਲ ਦਾ ਨਿਰਣਾ ਆਪਣੀ ਵਾਰ ਦੀ ਇੱਕ ਪੌੜੀ ਵਿੱਚ ਕੀਤਾ ਹੈ। ਕਹਿੰਦੇ ਇਹ ਗੱਲ ਤਾਂ ਸਪਸ਼ਟ ਰੱਖੀ ਕਿ ਪਰਮਾਤਮਾ ਸਾਰਿਆਂ ਵਿੱਚ ਹੈ। ਉਹਨਾਂ ਨੇ ਉਦਾਹਰਣ ਦਿੱਤੀ ਸੀ, ਗਾਂ ਭਾਵੇਂ ਕਾਲੇ ਰੰਗ ਦੀ ਹੋਵੇ, ਗਾਂ ਦਾ ਰੰਗ ਚਿੱਟਾ ਹੋਵੇ, ਗਾਂ ਦਾ ਰੰਗ ਲਾਲ ਹੋਵੇ, ਗਾਂ ਦੇ ਸਿਰ ਹੋਣ, ਭਾਵੇਂ ਗਾਂ ਸ਼ਿੰਗਾਂ ਤੋਂ ਬਣੀ ਬਿਨਾਂ ਹੋਵੇ, ਪਰ ਜਦੋਂ ਵੀ ਕਿਸੇ ਗਾਂ ਦੇ ਦੁੱਧ ਨੂੰ ਚੋਵਾਂਗੇ, ਰੰਗ ਸਾਰਿਆਂ ਦਾ ਚਿੱਟੀ ਹੋਵੇਗਾ। ਉਹਨਾਂ ਦੇ ਬਾਹਰ ਦੇ ਰੰਗ ਵੱਖ ਹੋ ਸਕਦੇ ਨੇ, ਪਰ ਚੇਤੇ ਰੱਖੋ ਦੁੱਧ ਲਾਲ ਰੰਗ ਦੀ ਗਾਂ ਦਾ ਦੁੱਧ ਲਾਲ ਨਹੀਂ, ਕਾਲੇ ਰੰਗ ਦੀ ਗਾਂ ਦਾ ਦੁੱਧ ਕਾਲਾ ਨਹੀਂ, ਪੀਲੇ ਰੰਗ ਦੀ ਗਾਂ ਦਾ ਦੁੱਧ ਪੀਲਾ ਨਹੀਂ। ਚਮੜੀ ਦੇ ਰੰਗ ਕਾਲੇ, ਪੀਲੇ, ਨੀਲੇ, ਚਿੱਟੇ ਹੋ ਸਕਦੇ ਨੇ, ਪਰ ਦੁੱਧ ਸਾਰਿਆਂ ਦਾ ਚਿੱਟਾ ਹੈ। ਤੇ ਭਾਈ ਸਾਹਿਬ ਕਹਿੰਦੇ ਨੇ ਸੰਸਾਰ ਵਿੱਚ ਵਿਚਰਨ ਵਾਲਿਆ, ਇੱਥੇ ਆ ਕੱਪੜੇ ਕਾਲੇ ਹੋ ਸਕਦੇ ਨੇ, ਕਿਸੇ ਦੀ ਚਮੜੀ ਕਾਲੀ ਹੈ, ਕਿਸੇ ਦੀ ਸ਼ਵੇਤ ਹੈ, ਕਿਸੇ ਦੀ ਲਾਲ ਹੈ, ਪਰ ਚੇਤੇ ਰੱਖੀ ਜੇ ਗਾਵਾਂ ਰੰਗ ਬਿਰੰਗੀਆਂ ਨੇ, ਦੁੱਧ ਚਿੱਟਾ ਹੈ, ਸ਼ਕਲ ਵੱਖ ਵੱਖ ਹੋ ਸਕਦੀ ਹੈ, ਰੰਗ ਵੱਖ ਹੋ ਸਕਦੇ ਨੇ, ਪਰ ਪਰਮਾਤਮਾ ਵੱਖ ਨਹੀਂ। ਪਰਮਾਤਮਾ ਸਾਰਿਆਂ ਵਿੱਚ ਕੇਵਲ ਇੱਕ ਹੀ ਹੋਵੇਗਾ, ਜੋਤ ਉਹਦੀ ਸਾਰਿਆਂ ਵਿੱਚ ਹੈ। ਭਾਈ ਸਾਹਿਬ ਨੇ ਫਿਰ ਇਹਦੀ ਉਦਾਹਰਨ ਬੜੀ ਸੋਹਣੀ ਦਿੱਤੀ ਕਿ ਕਿਵੇਂ ਇੱਕ ਸਾਰਿਆਂ ਵਿੱਚ ਇੱਕ ਸੰਤ ਕਿਉਂ ਤੇ ਇੱਕ ਸਾਖਤ ਕਿਉਂ? ਗੁਰਸਿੱਖੋ, ਅਸੀਂ ਗੁਰੂ ਜੀ ਕੋਲ ਆਉਂਦੇ ਹਾਂ, ਜਿਹੜੀਆਂ ਗੱਲਾਂ ਬਾਬੇ ਨਾਨਕ ਨੇ ਬਾਣੀ ਵਿੱਚ ਕਹੀਆਂ ਨੇ ਨਾ, ਉਹਨਾਂ ਨੂੰ ਅਸੀਂ ਇਹ ਕਿਉਂ ਨਹੀਂ ਮੰਨਦੇ ਵੀ ਇਹ ਮੈਨੂੰ ਕਹੀ ਹੈ? ਕਿਉਂਕਿ ਮੈਂ ਵੀ ਜੇ ਉਪਦੇਸ਼ ਕਰਨਾ, ਮੇਰੇ ਹੱਥ ਮੈਂ ਕਹਾਉਣ ਦੀ ਦੇਰ, ਮੈਂ ਦੂਜੇ ਨੂੰ ਝਾੜ ਲੱਗ ਪੈਣਾ। ਮੈਂ ਕਹਿੰਦਾ ਨਹੀਂ, ਮੈਂ ਤੈਨੂੰ ਸਮਝ ਪਏ ਧਰਮ ਹਮੇਸ਼ਾ, ਮੈਂ ਉਦਣ ਵੀ ਬੇਨਤੀ ਕੀਤੀ ਸੀ, ਧਰਮ ਹਮੇਸ਼ਾ ਆਪਣੇ ਤੋਂ ਸ਼ੁਰੂ ਹੁੰਦਾ ਹੈ, ਦੂਜੇ ਤੋਂ ਨਹੀਂ। ਹਜ਼ੂਰ ਨੇ ਬਾਣੀ ਵਿੱਚ ਮਿਹਰ ਵੀ ਕੀਤੀ, ਬਾਬਾ ਨਾਨਕ ਜੀ ਦਾ ਇੱਕ ਸ਼ਬਦ ਹੈ, ਮੈਂ ਉਹ ਕਹਿ ਕੇ ਫਿਰ ਇਸ ਵਿਸ਼ੇ ਵੱਲ ਅੱਗੇ ਤੁਰਨਾ। ਸਰੋਵਰ ਇੱਕ ਪਾਣੀ ਦਾ ਭਰਿਆ, ਉਹਦੇ ਵਿੱਚ ਕਮਲ ਦੇ ਫੁੱਲ ਨੇ, ਉਸ ਕਮਲ ਦੇ ਫੁੱਲ ਦੀ ਸੁਗੰਧੀ ਲੈਣ ਵਾਲੇ ਭਵਰੇ ਨੇ, ਪਰ ਚੇਤੇ ਰੱਖਿਓ ਉਸ ਫੁੱਲ ਦੇ ਕੋਲ ਨਿਰਮਲ ਪਾਣੀ ਹੈ, ਉਸ ਫੁੱਲ ਦੇ ਕੋਲ ਚਿੱਕਣ ਵੀ ਹੈ। ਅੱਜ ਤੋਂ ਸਦੀਆਂ ਪਹਿਲਾਂ ਬਾਬੇ ਨਾਨਕ ਨੇ ਸਾਡੇ ਅੰਦਰ ਦਾ ਵਿਸ਼ਲੇਸ਼ਣ ਕਰ ਦਿੱਤਾ ਕਿ ਲੋਕ ਧਰਮ ਸਥਾਨਾਂ ਤੇ ਜਾਂਦੇ ਕਿਵੇਂ। ਇਹ ਸ਼ਬਦ ਆਉਂਦਾ ਹੈ, ਬਿਮਲ ਮਜਾਰ ਬਸਸ ਨਿਰਮਲ ਜਲ, ਪਦਮਨ ਜਾਵਲ ਰੇ, ਪਦਮਨ ਜਾਵਲ ਜਲ ਰਸ ਸੰਗਤ ਸੰਗ ਦੋਖ ਨਹੀਂ ਰੇ,

0: ਬਹਾਦੁਰ ਤੂੰ ਕਦੇ ਨਾ ਜਾਣ ਸਰੇ ਭਗਤ ਸਬਾਲ ਬਸ ਨਿਰਮਲ ਜਲ ਅੰਮ੍ਰਿਤ ਨਾ ਲਖਸਰੇ ਇਹਦੇ ਮੈਂ ਅਰਥ ਅਰਜ਼ ਕਰ ਦੇਣਾ ਬੇਮਲ ਮਜਹਾਰ ਕਿਵੇਂ ਪਾਣੀ ਬਿਲਕੁਲ ਮੈਲ ਤੋਂ ਰਹਿਤ ਹੈ ਬਮ ਬਿਮਲ ਮਜਹਾਰ ਬਸ ਨਿਰਮਲ ਜਲ ਪਦਮਲ ਜਾਵਲ ਰੇ ਪਦਮਲ ਦਾ ਅਖਰੀ ਅਰਥ ਹੁੰਦਾ ਕਮਲ ਦਾ ਫੁੱਲ ਤੇ ਜਾਲੇ ਦਾ ਅਰਥ ਹੁੰਦਾ ਹੈ ਜਾਵਲ ਦਾ ਅਰਥ ਹੈ ਜਾਣਾ ਬਾਬਾ ਨਾਨਕ ਜੀ ਕਹਿੰਦੇ ਦੁਨੀਆਂ ਦੇ ਲੋਕੋ ਕਿਹੜੇ ਪਾਸੇ ਤੁਰਦੇ ਪਏ ਹੋ ਇਹਦੇ ਵਿੱਚ ਤੁਹਾਡੀ ਗਤੀ ਨਹੀਂ ਕਹਿੰਦੇ ਇਹ ਸਰੋਵਰ ਦਾ ਪਾਣੀ ਨਿਰਮਲ ਏ ਉਸੇ ਨਿਰਮਲ ਪਾਣੀ ਦੇ ਵਿੱਚ ਜਾਲਾ ਖਲੋਤਾ ਹੈ ਉਸੇ ਨਿਰਮਲ ਪਾਣੀ ਦੇ ਵਿੱਚ ਕਮਲ ਦਾ ਫੁੱਲ ਖਲੋਤਾ ਹੈ ਉਸੇ ਨਿਰਮਲ ਪਾਣੀ ਦੇ ਵਿੱਚ ਕਮਲ ਦੀਆਂ ਫੁੱਲ ਦੀਆਂ ਜੜ੍ਹਾਂ ਵਿੱਚ ਡੱਡੂ ਬੈਠਾ ਹੈ ਉਸੇ ਕਮਲ ਫੁੱਲ ਨੂੰ ਸਿਖਰ ਤੋਂ ਚੂਸਣ ਵਾਸਤੇ ਭਵਰਾ ਆ ਰਿਹਾ ਗੁਰੂ ਤਾਂ ਨਿਰਮਲ ਸਰੋਵਰ ਹੈ ਖਿਮਾ ਕਰਿਓ ਕਈ ਸੱਜਣ ਇੱਥੋਂ ਕਮਲ ਵਰਗੇ ਖੇੜੇ ਲੈ ਕੇ ਜਾਣਗੇ ਕਈ ਮੇਰੇ ਵਰਗੇ ਕੇਵਲ ਜਾਲਾ ਬਣ ਕੇ ਬੈਠੇ ਰਹਿਣਗੇ ਐਸੇ ਹੋਣਗੇ ਜਿਹੜੇ ਭਵਰੇ ਬਣ ਕੇ ਆਉਣਗੇ ਸ਼ਬਦ ਦਾ ਰਸ ਚੂਸ ਕੇ ਚਲੇ ਜਾਣਗੇ ਤੇ ਕਿੰਨੀ ਬਦਕਿਸਮਤੀ ਹੋਵੇਗੀ ਕਈ ਇਹਦੀਆਂ ਜੜ੍ਹਾਂ ਵਿੱਚ ਬੈਠੇ ਹੋ ਕੇਵਲ ਚਿੱਕੜ ਖਾਈ ਜਾਣਗੇ ਬਿਮਲ ਮਜਾਰ ਬਸ ਨਿਰਮਲ ਜਲ ਪਦਮਲ ਜਾਵਲ ਵੇ ਕਹਿਣ ਲੱਗੇ ਪਦਮਲ ਜਾਵਲ ਜਲ ਸੰਗਤ ਸੰਗ ਦੋਖ ਨਹੀਂ ਦੇ ਕਮਲ ਦਾ ਫੁੱਲ ਪਾਣੀ ਵਿੱਚ ਰਹਿੰਦਾ ਜਾਲੇ ਵਿੱਚ ਰਹਿੰਦਾ ਚਿੱਕੜ ਵਿੱਚ ਰਹਿੰਦਾ ਹੈ ਪਰ ਕਿਸੇ ਵੀ ਪਰਵਾਹ ਨਹੀਂ ਕਰਦਾ ਚਿੱਕੜ ਵਿੱਚ ਰਹਿਣ ਦੇ ਬਾਵਜੂਦ ਵੀ ਸਿਰਾ ਉੱਚਾ ਕੱਢ ਕੇ ਲੈ ਜਾਂਦਾ ਕਹਿੰਦਾ ਛੱਡੋ ਪਰਾਂ ਮੈਂ ਚਿੱਕੜ ਵੱਲ ਧਿਆਨ ਨਹੀਂ ਦੇਣਾ ਮੇਰਾ ਸੰਬੰਧ ਸੂਰਜ ਨਾਲ ਏ ਇਸ ਚਿੱਕੜ ਵਿੱਚ ਤੇ ਕਦੀ ਖੇੜਾ ਨਹੀਂ ਆਉਣਾ ਸੂਰਜ ਦੀਆਂ ਕਿਰਨਾਂ ਪੈਣ ਦੀ ਦੇਰ ਮੈਂ ਕਰੋੜਾਂ ਕੋਲ ਦੂਰ ਉਹਦੀ ਖਿੱਚ ਨਾਲ ਖੇਡ ਜਾਣਾ ਪਿਆਰਿਓ ਇੱਕ ਕਮਲ ਦਾ ਫੁੱਲ ਪਾਣੀ ਤੋਂ ਚਿੱਕੜ ਤੋਂ ਜਾਲੇ ਤੋਂ ਨਰੇਜ ਤੇ ਜੇ ਗੁਰੂ ਕੋਲ ਆ ਕੇ ਵੀ ਮੇਰਿਆ ਮਨਾ ਤੇਰੇ ਕਈ ਸਾਲ ਭਟਕ ਕੇ ਵੀ ਤੇਰੇ ਅੰਦਰ ਦਾ ਜਾਲਾ ਨਹੀਂ ਲੱਥਾ ਕਿਹੜੀ ਥਾਂ ਤੇ ਜਾ ਕੇ ਅੰਦਰ ਦੀ ਮੈਲ ਧੋਵੇਗਾ ਬਾਬਾ ਜੀ ਨੇ ਦੂਸਰਾ ਪ੍ਰਮਾਣ ਦਿੱਤਾ ਕਹਿਣ ਲੱਗੇ ਦਾਣ ਜਾਂ ਮੱਝ ਹੈ ਉਹਨੂੰ ਅਸੀਂ ਚੋਨੇ ਆ ਪਿੰਡਾਂ ਥਾਵਾਂ ਤੇ ਜਿਹੜੇ ਜ਼ਿਮੀਦਾਰਾ ਕਰਦੇ ਆ ਸੱਜਣ ਉਹਨਾਂ ਨੂੰ ਪਤਾ ਹੈ ਤੁਸੀਂ ਕਦੇ ਦੇਖੋ ਗਾਂ ਦਾ ਮੱਝ ਦਾ ਦੁੱਧ ਜੋ ਹੈ ਗੁਰੂ ਗ੍ਰੰਥ ਸਾਹਿਬ ਨੇ ਦੁੱਧ ਨੂੰ ਅੰਮ੍ਰਿਤ ਕਿਹਾ ਹੈ ਪਸ਼ੂ ਮੇਲਾ ਚ ਲਿਆਈਆਂ ਖੜ ਖਾਵੇ ਅੰਮ੍ਰਿਤ ਦੇ ਹੁਣ ਉਹ ਦੁੱਧ ਦਾ ਭਰਿਆ ਹੋਇਆ ਪਸ਼ੂ ਉਸ ਗਾਂ ਦਾ ਦੁੱਧ ਚੋਇਆ ਤੇ ਅੰਮ੍ਰਿਤ ਵਰਗਾ ਦੁੱਧ ਲੋਕਾਂ ਨੇ ਪੀਤਾ ਕਿੰਨੀ ਬਦਕਿਸਮਤੀ ਉਹ ਚਿੱਚੜ ਦੀ ਹੋਵੇਗੀ ਜਿਹੜਾ ਸਾਰਾ ਦਿਨ ਉਸ ਥਣ ਦੇ ਨਾਲ ਲੱਗਾ ਰਿਹਾ ਪਰ ਦੁੱਧ ਪੀਣ ਦੀ ਥਾਂ ਤੇ ਕੇਵਲ ਖੂਨ ਹੀ ਪੀਂਦਾ ਰਿਹਾ ਹੁਣ ਇੱਕ ਵਛੜਾ ਹੈ ਉਹ ਸਵੇਰੇ ਸ਼ਾਮ ਗਾਂ ਕੋਲ ਆਉਂਦਾ ਹੈ ਉਹ ਅੰਮ੍ਰਿਤ ਵਰਗਾ ਦੁੱਧ ਚੁੰਘ ਕੇ ਚਲਾ ਗਿਆ ਤੇ ਚਿੱਚੜ ਸਾਰੀ ਜ਼ਿੰਦਗੀ ਉਸਦੇ ਕੋਲ ਰਿਹਾ ਪਰ ਦੋਖੇ ਚੀਜ਼ ਦਾ ਚਿੱਚੜ ਨੂੰ ਪਤਾ ਹੀ ਨਾ ਲੱਗਾ ਕਿ ਜਿੱਥੇ ਮੈਂ ਖੂਨ ਪੀਣਾ ਪਿਆ ਇੱਥੇ ਅੰਮ੍ਰਿਤ ਵੀ ਹੈ ਗੁਰਮੁਖੋ ਖਿਮਾ ਕਰਿਓ ਜਿਹੜੇ ਅਸੀਂ ਚਿੱਚੜ ਦੀ ਤਰ੍ਹਾਂ ਚੋਖੇ ਨੇੜੇ ਢੁੱਕ ਢੁੱਕ ਬਹਿੰਦੇ ਹਾਂ ਨਾ ਮੈਂ ਬੜਾ ਵੱਡਾ ਤਰਜੀ ਹਾਂ ਚੇਤੇ ਰੱਖੋ ਪਿਆਰਿਓ ਨੇੜੇ ਰਹਿ ਰਹੇ ਤੇ ਔਗਣਾਂ ਦਾ ਖੂਨ ਪੀਨੇ ਪਿਆ ਕੋਈ ਰਸ਼ੀਆ ਆਉਂਦਾ ਸਵੇਰੇ ਸ਼ਾਮੀ ਨੇਤਰ ਬੰਦ ਕਰਕੇ ਕੋਈ ਆਸਾ ਕੀ ਵਾਰ ਸੁਣਦਾ ਕੋਈ ਕਥਾ ਸੁਣਦਾ ਕੀਰਤਨ ਸੁਣਦਾ ਉਹ ਅੰਮ੍ਰਿਤ ਵਰਗਾ ਦੁੱਧ ਪੀ ਕੇ ਜਾਂਦਾ ਹੈ ਪਰ ਕਿੰਨਾ ਖੇਡ ਬਾਬਾ ਜੀ ਕਹਿਣ ਲੱਗੇ ਚਿੱਚੜ ਬਣ ਕੇ ਖੂਨ ਨਾ ਪੀ ਜਾਂਦਾ ਚਿੱਚੜ ਰਹਿੰਦਾ ਨੇੜੇ ਹੈ ਦੂਸਰੀ ਬੇਨਤੀ ਕਮਲ ਦੀ ਜੜ ਵਿੱਚ ਡੱਡੂ ਹੈ ਪਰ ਡੱਡੂ ਕਿੰਨਾ ਬਦਕਿਸਮਤ ਉਹਨੂੰ ਸਮਝ ਨਹੀਂ ਜਿੰਨੀਆਂ ਜੜ੍ਹਾਂ ਵਿੱਚ ਮੈਂ ਬੈਠਾ ਇਹਦੇ ਕੋਲ ਭਵਰਾ ਹੁੰਦਾ ਹੈ ਤੇ ਭਵਰਾ ਦਿਨ ਵਿੱਚ ਕਦੀ ਕਦਾਈ ਹੁੰਦਾ ਹੈ ਕਦੀ ਇੱਕ ਦਿਨ ਆਇਆ ਉਹਨੇ ਰਸ ਲਿਆ ਚਲਾ ਗਿਆ ਹਮੇਸ਼ਾ ਕੋਲ ਰਹਿਣ ਵਾਲਾ ਡੱਡੂ ਚਿੱਕੜ ਖਾਈ ਗਿਆ ਭਵਰਾ ਆ ਕੇ ਸੁਗੰਧੀ ਲੈ ਗਿਆ ਬਾਬੇ ਨਾਨਕ ਦੇ ਸਿਖਾ ਤੂੰ ਡੱਡੂ ਦੀ ਬਿਰਤੀ ਤੋਂ ਉੱਪਰ ਉੱਠ ਰੱਬ ਤੈਨੂੰ ਸਮਰਥ ਬਖਸ਼ੇ ਤੂੰ ਭਵਰਾ ਬਣ ਕੇ ਨਾਮ ਦਾ ਰਸ ਚੱਖ ਲੈ ਮੈਂ ਤੇਰੀ ਬੇਨਤੀ ਕਰਨ ਲੱਗਾ ਸਾਰਿਆਂ ਵਿੱਚੋਂ ਜੀ ਜੋਧ ਹੈ ਇੱਕ ਸੰਤ ਕਿਉਂ ਦੂਜਾ ਚੋਰ ਕਿਉਂ ਇੱਕ ਸਾਖਸ ਕਿਉਂ ਦੂਸਰਾ ਸਾਧ ਕਿਉਂ ਭਾਈ ਗੁਰਦਾਸ ਨੇ ਬਹੁਤ ਸੋਹਣੀ ਇੱਕ ਉਦਾਹਰਨ ਦਿੱਤੀ ਜਦੋਂ ਮੀਂਹ ਪੈਂਦਾ ਤੇ ਨਕਸ਼ਤਰਾਂ ਵਿੱਚੋਂ ਸਵਾਂਤੀ ਬੂੰਦ ਦਿਖਦੀ ਤੇ ਇਸ ਗੱਲ ਆਪਾਂ ਚੇਤੇ ਰੱਖੀਏ ਹਰ ਬੂੰਦ ਸਵਾਂਤੀ ਬੂੰਦ ਨਹੀਂ ਹੁੰਦੀ ਸਵਾਂਤੀ ਬੂੰਦ ਡਿੱਗਣ ਦਾ ਕੋਈ ਵਕਤ ਮੁਕਰਰ ਹੈ ਹਰ ਬੂੰਦ ਸਵਾਂਤੀ ਬੂੰਦ ਨਹੀਂ ਪਰ ਦੇਖੋ ਉਹੀ ਬੂੰਦ ਧਰਤੀ ਤੇ ਡਿੱਗੀ ਪਾਣੀ ਤੇ ਡਿੱਗੀ ਤੇ ਸਮੁੰਦਰ ਦੇ ਪਾਣੀ ਵਿੱਚ ਡਿੱਗਦਿਆਂ ਸਾਰ ਉਹ ਪਾਣੀ ਦਾ ਰੂਪ ਹੋ ਗਈ ਹੈ ਇੱਕ ਬੂੰਦ ਹੀ ਜਦੋਂ ਅਰਸ਼ਾਂ ਤੋਂ ਡਿੱਗੀ ਪਾਣੀ ਵਿੱਚ ਡਿੱਗਦਿਆਂ ਸਾਰ ਪਾਣੀ ਦਾ ਰੂਪ ਹੋ ਗਈ ਤੇ ਜਦੋਂ ਉਹੀ ਪਾਣੀ ਦੀ ਬੂੰਦ ਸਿੱਪੀ ਦਾ ਮੂੰਹ ਖੁੱਲ੍ਹਾ ਸੀ ਸਿੱਪੀ ਵਿੱਚ ਡਿੱਗੀ ਤੇ ਕੁਝ ਦਿਨਾਂ ਤੋਂ ਬਾਅਦ ਮੋਤੀ ਬਣ ਗਈ ਉਹੀ ਬੂੰਦ ਕੇਲੇ ਦੇ ਵਿੱਚ ਡਿੱਗੀ ਤੇ ਮੁਸ਼ਕ ਖਪੂਰ ਬਣ ਗਈ ਉਹੀ ਬੂੰਦ ਵਾਈ ਹੋਏ ਜ਼ਮੀਨ ਤੇ ਡਿੱਗੀ ਤੇ ਜਿਸ ਖੇਤ ਵਿੱਚ ਨਕਸ਼ੱਤਰ ਸਵਾਂਤੀ ਬੂੰਦਾ ਡਿੱਗ ਪੈਣ ਉਸ ਖੇਤ ਦੀ ਫਸਲ ਬੜੀ ਚੰਗੀ ਨਿਕਲਦੀ ਹੈ। ਜਿਸ ਫਲ ਵਾਲੇ ਰੁੱਖ ਉੱਤੇ ਉਹ ਬੂੰਦ ਡਿੱਗ ਪਏ, ਚੇਤੇ ਰੱਖਿਓ ਉਸ ਫਲ ਦਾ ਰਸ ਦੂਜੇ ਫਲਾਂ ਨਾਲ ਵੱਖਰਾ ਹੋਵੇ। ਇੱਕ ਬੂੰਦ ਹੈ, ਉਹੀ ਬੂੰਦ ਪਾਣੀ ਵਿੱਚ ਡਿੱਗੀ ਪਾਣੀ ਬਣ ਗਈ, ਉਹ ਬੂੰਦ ਸਿੱਪੀ ਵਿੱਚ ਡਿੱਗੀ ਕੀਮਤੀ ਮੋਤੀ ਬਣ ਗਈ, ਉਹ ਬੂੰਦ ਕੇਲੇ ਵਿੱਚ ਡਿੱਗੀ ਤੇ ਕਪੂਰ ਬਣ ਗਈ, ਉਹ ਬੂੰਦ ਜ਼ਮੀਨ ਤੇ ਡਿੱਗੀ ਤੇ ਫਲਾਂ ਵਾਲੇ ਰੁੱਖ ਪੈਦਾ ਹੋ ਗਏ। ਕਿੰਨੀ ਬਦਕਿਸਮਤੀ, ਉਹ ਬੂੰਦ ਸੱਪ ਦਾ ਮੂੰਹ ਖੁੱਲਾ ਸੀ, ਉਹਦੇ ਵਿੱਚ ਡਿੱਗੀ, ਡਿੱਗਦਿਆਂ ਸਾਹਿਬ ਜ਼ਹਿਰ ਬਣ ਗਈ। ਹੈ ਬੂੰਦ ਦੇਖੀ ਸਭ ਮੈਂ ਜੋਤ ਜੋਤ ਹੈ ਸੋਏ, ਚੋਰ ਕਿਉਂ ਮੈਂ, ਸਾਧ ਕਿਉਂ ਮੈਂ, ਡਾਕੂ ਕਿਉਂ ਮੈਂ ਤੇ ਸੰਤ ਕਿਉਂ ਮੈਂ। ਪਿਆਰਿਓ ਜਿੱਦਣ ਆਏ ਸਾਂ ਨਿਰਮਲ ਬੂੰਦ ਸੀ, ਉਦਨ ਕੋਈ ਵੈਰ ਨਹੀਂ ਸੀ, ਉਦਨ ਕੋਈ ਦਵੈਸ਼ ਨਹੀਂ ਸੀ। ਮੈਂ ਕਈ ਵਾਰੀ ਬੇਨਤੀ ਕਰਨਾ ਹੁੰਦਾ, ਜਦੋਂ ਇਨਸਾਨ ਦਾ ਬੱਚਾ ਜਨਮ ਲੈਂਦਾ ਹੈ ਨਾ, ਸਾਡੇ ਲੋਕ ਦੇਖੋ ਉਹਦੇ ਕੰਨਾਂ ਵਿੱਚ ਪਹਿਲੀ ਆਵਾਜ਼ ਮੈਂ ਦੀ ਪੈਂਦੀ ਹੈ, ਉਹ ਰੋਂਦਾ। ਤੇ ਮੈਂ ਪਿਛਲੇ ਦਿਨੀ ਵੀ ਅਰਜ਼ ਕੀਤੀ, ਗੁਰਮਤ ਨੇ ਕੁਝ ਵੱਖਰੀਆਂ ਗੱਲਾਂ ਕੀਤੀਆਂ ਨੇ ਸੰਸਾਰ ਦੀ ਖੇਡ ਤੋਂ। ਕਿਸੇ ਪੜ੍ਹੇ ਲਿਖੇ ਡਾਕਟਰ ਨੂੰ ਪੁੱਛੋ ਕਿ ਬੱਚਾ ਜਨਮ ਲੈਂਦਿਆਂ ਸਰ ਕਿਉਂ ਰੋਂਦਾ ਹੈ, ਤੇ ਅਸੀਂ ਕਹਿੰਦੇ ਹਾਂ ਇਸ ਕਰਕੇ ਨੂੰ ਜਨਮ ਦਾ ਦੁੱਖ ਹੈ। ਤੇ ਵੈਸੇ ਤਾਂ ਮੈਨੂੰ ਗੁਰਮੁਖਾਂ ਕਿਸੇ ਕਿਹਾ ਨਹੀਂ ਸੀ ਵੀ ਅੱਜ ਕੋਈ ਦਿਨ ਵੀ ਹੈ ਸ਼ਾਇਦ ਗੋਰੀਆਂ ਦਾ ਮਦਰ ਡੇ। ਮੈਂ ਕਹਿੰਦਾ ਚਲੋ ਚੰਗੀ ਗੱਲ ਹੈ, ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਸਮਝ ਪੈ ਜਾ ਮਾਂ ਕੀ ਚੀਜ਼ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਹੈ, ਦੇਖੋ ਉਹ ਬੱਚੇ ਦਾ ਜਨਮ ਹੋਇਆ ਹੈ, ਇਹਨੂੰ ਇਹ ਨਾ ਸਮਝਿਓ ਮੈਂ ਛਿਵੀਆਂ ਦੀਆਂ ਗੱਲਾਂ ਕਰਨ ਲੱਗਦੇ ਹਾਂ। ਮਾਂ ਬਿਲਕਦੀ ਹੈ ਜਨਮ ਦਿੰਦਿਆਂ, ਉਸ ਤੋਂ ਪੀੜਾ ਬਰਦਾਸ਼ਤ ਨਹੀਂ ਹੁੰਦੀ, ਮਰਨ ਤੱਕ ਜਾਂਦੀ ਹੈ। ਪਰ ਜਦੋਂ ਉਸ ਬੱਚੇ ਦਾ ਜਨਮ ਹੁੰਦਾ ਹੈ ਤੇ ਡਾਕਟਰ ਉਸ ਬੱਚੇ ਨੂੰ ਉਸੇ ਵੇਲੇ ਲਪੇਟ ਕੇ ਮਾਂ ਦੇ ਸੀਨੇ ਨਾਲ ਲਾਉਂਦੇ ਨੇ, ਪਤਾ ਨੀ ਕੀ ਮਮਤਾ ਉਹਦੇ ਅੰਦਰ ਪਈ ਹੈ। ਬਿਲਕੁਲ ਕੁਰਲਾਂਦੀ ਬੱਚੇ ਨੂੰ ਜਨਮ ਦਿੰਦਿਆਂ ਬੱਚਾ ਸੀਨੇ ਨਾਲ ਲੱਗਣ ਦੀ ਦੇਰ ਤੇ ਇੱਕੋਦਮ ਹੱਸਣ ਲੱਗ ਪੈਂਦੀ, ਉਹਦੀਆਂ ਅੱਖਾਂ ਵਿੱਚ ਖੁਸ਼ੀ ਦੇ ਅਥਰੂ ਅਥਰੂ ਆ ਜਾਂਦੇ। ਜਦੋਂ ਬੱਚਾ ਰੋਂਦਾ ਹੈ, ਅਸੀਂ ਆਮ ਤੌਰ ਤੇ ਕਹਿੰਦੇ ਹਾਂ ਕਿ ਬੱਚਾ ਇਸ ਕਰਕੇ ਰੋਂਦਾ ਹੈ ਕਿ ਇਹਨੂੰ ਜਨਮ ਦਾ ਦੁੱਖ ਹੈ, ਪਰ ਗੁਰਮਤਿ ਕਹਿੰਦੀ ਬੱਚਾ ਇਸ ਕਰਕੇ ਨਹੀਂ ਰੋਂਦਾ, ਜਨਮ ਦਾ ਦੁੱਖ ਹੈ ਇਸ ਕਰਕੇ ਰੋਂਦਾ ਹੈ ਕਿ ਭਾਵੇਂ ਮਾਤਾ ਦੇ ਉਧਰ ਦੀ ਅੱਗ ਸੀ ਪਰ ਤੇਰੀ ਯਾਦ ਨੇ ਮੈਨੂੰ ਤੱਤੀ ਵਾਹ ਨਾ ਲੱਗਣ ਦਿੱਤੀ। ਅੱਜ ਜਿਹੜੀ ਵਕਾਰਾਂ ਦੀ ਹਨੇਰੀ ਚੱਲ ਰਹੀ ਹੈ, ਅੱਜ ਦਾ ਵਿਛੜਿਆ ਪਤਾ ਨੂੰ ਕਿੰਨੇ ਕੁ ਜਨਮ ਲੱਗ ਜਾਣ। ਰੋਂਦਾ ਇਸ ਕਰਕੇ ਲਿਵ ਟੁੱਟ ਗਈ। ਗੁਰੂ ਅਮਰਦਾਸ ਜੀ ਨੇ ਕਿਹਾ ਲਿਵ ਛੁੜਕੀ ਲੱਕੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਭਾਈ ਗੁਰਦਾਸ ਕਿੰਨ ਨੇ ਰੋਵੈ ਰਤਨ ਗਵਾਏ ਕਾ ਮਾਇਆ ਮੋਹ ਗੁਬਾਰਾ, ਉਹ ਰੋਵੈ ਦੁੱਖ ਆਪਣਾ ਹਾਸਸ ਗਾਵੈ ਸਭ ਪਰਵਾਹ। ਮੈਂ ਦੋ ਮਿੰਟ ਜਾਂ ਚਾਰ ਮਿੰਟ ਵਿੱਚੋਂ ਨਿਕਲ ਕੇ ਅੱਜ ਦੇ ਦਿਨ ਸੰਬੰਧੀ ਜ਼ਰੂਰ ਅਰਜ਼ ਕਰ ਦੇਣਾ। ਪਿਛਲੇ ਦਿਨ ਵੀ ਮੈਂ ਇੱਕ ਬੇਨਤੀ ਕੀਤੀ ਸੀ, ਪਿਆਰਿਓ ਮੇਰੇ ਨੌਜਵਾਨ ਵੀਰ ਵੀ ਬੈਠੇ ਹੋਣਗੇ, ਭੈਣਾਂ ਬੈਠੀਆਂ ਨੇ। ਜ਼ਿੰਦਗੀ ਵਿੱਚ ਅਸੀਂ ਕਹਿੰਦੇ ਹਾਂ ਮਨੁੱਖਾ ਜਨਮ ਇੱਕ ਵਾਰ ਮਿਲਿਆ ਹੈ, ਪਰਤ ਪਰਤ ਕੇ ਨਹੀਂ ਮਿਲਣਾ। ਦੁਨੀਆਂ ਦਾ ਹਰ ਰਿਸ਼ਤਾ ਬਣਾਇਆ ਜਾਂਦਾ ਹੈ, ਇਸਤਰੀ ਦੀ ਮੌਤ ਹੁੰਦੀ ਹੈ। ਬਾਬਾ ਜੀ ਨੇ ਕਿਹਾ ਭੰਗ ਮੂਵਾ ਭੰਗ ਭੱਜ ਜਾ, ਮੌਤ ਤੋਂ ਬਾਅਦ ਦੂਸਰਾ ਕਾਰਜ ਰਚਾਉਣ ਤੁਰਦਾ ਹੈ। ਪੁੱਤਰ ਜਵਾਬ ਦੇ ਜਾਂਦੇ ਨੇ ਤੇ ਕਈ ਵਾਰੀ ਦੂਜੇ ਲੋਕਾਂ ਤੋਂ ਉਹ ਪਿਆਰ ਪੈਦਾ ਕਰਨ ਦਾ ਯਤਨ ਕਰਦਾ, ਆਮ ਲਵਾਰਸਾਂ ਨੂੰ ਪੁੱਤਰ ਬਣਾਉਣਾ ਸ਼ੁਰੂ ਕਰ ਦਿੰਦਾ। ਦੁਨੀਆਂ ਦੇ ਰਿਸ਼ਤੇ ਇਸਤਰੀ ਤੋਂ ਬਾਅਦ ਇਸਤਰੀ ਮਿਲ ਸਕਦੀ ਹੈ, ਪੁੱਤਰ ਤੇ ਬਾਅਦ ਕੋਈ ਹੋਰ ਪੁੱਤਰ ਬਣ ਸਕਦਾ। ਮਿੱਤਰ ਇੱਕ ਛੱਡੇ ਦਸ ਮਿੱਤਰ ਮਿਲਣਗੇ, ਪਰ ਇਹ ਗੱਲ ਕਦੀ ਨਾ ਭੁੱਲਿਓ ਮਨੁੱਖਾ ਜਨਮ ਵੀ ਇੱਕ ਵਾਰੀ ਮਿਲਿਆ ਤੇ ਮਾਪਿਆਂ ਦਾ ਪਿਆਰ ਵੀ ਕੇਵਲ ਇੱਕ ਵਾਰੀ ਮਿਲਦਾ। ਮਾਂ ਦਾ ਪਿਆਰ ਕਿਤੋਂ ਨਹੀਂ ਮਿਲਦਾ, ਬਾਪ ਦਾ ਪਿਆਰ ਕਿਤੋਂ ਨਹੀਂ ਮਿਲਦਾ। ਇਹ ਰਿਸ਼ਤਾ ਨਾ ਖਰੀਦਿਆ ਜਾਂਦਾ, ਨਾ ਬਣਾਇਆ ਜਾਂਦਾ, ਨਾ ਇਹਨੂੰ ਕੋਈ ਖੋ ਸਕਦਾ। ਮਾਂ ਪਿਆਰ ਕੇਵਲ ਇੱਕ ਵਾਰੀ ਹੈ। ਤੇ ਇੱਕ ਮੈਂ ਬੇਨਤੀ ਹੋਰ ਕੀਤੀ ਸੀ ਕਿ ਅਸੀਂ ਇੱਕ ਗੱਲ ਨੂੰ ਸਮਝੀਏ, ਇਹਨੂੰ ਮੌਤ ਦੀਆਂ ਤੰਦਾਂ ਨਾ ਸਮਝਿਓ। ਇੱਕ ਸੱਜਣ ਨੇ ਬੜੇ ਸੋਹਣੇ ਸ਼ਬਦ ਕਹੇ ਸਨ, ਮੈਂ ਫਿਰ ਅੱਜ ਦੁਹਰਾ ਦਿਆਂ। ਹਰ ਬੰਦੇ ਦੀ ਜ਼ਬਾਨ ਤੇ ਸ਼ਬਦ ਮਾਂ ਕਿਉਂ ਨੇ? ਇੱਕ ਬੰਦਾ 100 ਸਾਲ ਦੀ ਉਮਰ ਭੋਗਦਾ ਪਿਆ ਤੇ ਉਹਨੂੰ ਜਦੋਂ ਕਿਤੇ ਤਕਲੀਫ ਆਉਂਦੀ ਹੈ ਤੇ ਕਹਿੰਦਾ ਹਾਏ ਮਾਂ। ਇੱਕ ਨੌਜਵਾਨ ਜਿਹੜਾ ਹੈ ਉਹਨੂੰ ਭੀੜਾ ਆਉਂਦੀ ਹੈ, ਕਹਿੰਦਾ ਹਾਏ ਮਾਂ। ਕਿਉਂ ਉਹਦੀ ਜ਼ਬਾਨ ਤੇ ਮਾਂ ਮਾਂ ਕੂਕਦਾ, ਮਰਦੇ ਦਮ ਤੱਕ ਆਵਾਜ਼ਾਂ ਮਾਰੀ ਜਾਂਦਾ ਮਾਂ। ਹਾਲਾਂਕਿ ਮਾਂ ਨੂੰ ਗਿਆ ਹੋਇਆ ਕਈ ਸਾਲ ਹੋ ਚੁੱਕੇ। ਪਿਆਰਿਓ ਉਹ ਮਾਂ ਤਾਂ ਕਹਿੰਦਾ ਕਿਉਂਕਿ ਉਹ ਨਿੱਕੇ ਜਿਹੇ ਸੈੱਲ ਨੇ ਮਾਂ ਦੇ ਸਾਹ ਵਿੱਚੋਂ ਸਾਹ ਲਏ ਸਨ। ਉਸ ਨੇ ਮਾਂ ਦੀ ਖੁਰਾਕ ਵਿੱਚੋਂ ਖੁਰਾਕ ਲਈ ਸੀ, ਉਸ ਨੇ ਮਾਂ ਦੇ ਜੀਵਨ ਵਿੱਚੋਂ ਜੀਵਨ ਲਿਆ। ਜਿਸ ਨੇ 10-9 ਮਹੀਨੇ ਮਾਂ ਦੇ ਸਾਹ ਵਿੱਚੋਂ ਸਾਹ ਲਿਆ, ਮਾਂ ਦੀ ਖੁਰਾਕ ਵਿੱਚੋਂ ਖੁਰਾਕ ਲਈ, ਮਾਂ ਦੇ ਖੂਨ ਵਿੱਚੋਂ ਖੂਨ ਲਿਆ, ਚੇਤੇ ਰੱਖਿਓ 9 ਮਹੀਨੇ ਮਾਂ ਨੇ ਇੰਨਾ ਕੁਝ ਤਿਆਰ ਕਰ ਦਿੱਤਾ ਕਿ ਮਰਦੇ ਦਮ ਤੱਕ ਵੀ ਬੰਦੇ ਦੇ ਅੰਦਰੋਂ ਆਵਾਜ਼ ਹਾਏ ਮਾਂ ਨਿਕਲ ਰਹੀ ਹੈ। ਮਾਂ ਪਿਆਰ ਇੱਕ ਐਸਾ ਹੈ ਜਿਹੜੀ ਬੇਨਤੀ ਮੈਂ ਕਰਨੀ ਚਾਹੁੰਦਾ। ਅੱਜ ਅਸੀਂ ਦੇਖਦੇ ਹਾਂ ਹਿੰਦੁਸਤਾਨ ਵਿੱਚ ਵੀ ਇੱਥੇ ਮਾਪੇ ਰੁੜਦੇ ਦਿਸਦੇ ਨੇ। ਹਿੰਦੁਸਤਾਨ ਚ ਮੱਤ ਸਮਝੀ ਉੱਥੇ ਬੜਾ ਪਿਆਰ ਹੈ, ਉੱਥੇ ਇੱਥੋਂ ਬਾਬੇ ਜਾਂਦੇ ਨੇ, ਮਾਇਆ ਤੁਸੀਂ ਦਿੰਦੇ ਹੋ। ਅਸੀਂ ਜੀ ਬਿਰਧ ਆਸ਼ਰਮ ਖੋਲਣ ਲੱਗੇ ਨੇ, ਜਦੋਂ ਕੋਈ ਕਹਿੰਦਾ ਨਾ ਵੀ ਅਸੀਂ ਬਿਰਧ ਆਸ਼ਰਮ ਖੋਲਣਾ, ਮੈਂ ਕਹਿੰਦਾ ਹਿੰਦੁਸਤਾਨ ਦੀ ਸਭਿਅਤਾ ਚ ਸਭ ਤੋਂ ਵੱਡਾ ਕਲੰਕ ਹੈ ਬਿਰਧ ਆਸ਼ਰਮ। ਜਿਸ ਉਮਰ ਵਿੱਚ ਬਜ਼ੁਰਗਾਂ ਨੂੰ ਰੱਬ ਜਾਣ ਕੇ ਪੂਜਣਾ ਸੀ, ਉਸ ਉਮਰ ਵਿੱਚ ਲੋਕ ਬਜ਼ੁਰਗਾਂ ਨੂੰ ਆਪਣੇ ਘਰੋਂ ਬਾਹਰ ਪੈ ਕਰਦੇ। ਗੁਰੂ ਗ੍ਰੰਥ ਸਾਹਿਬ ਦੇ ਮੈਂ ਸਿਰਫ ਭੈਣ ਚ ਰਹਿ ਕੇ ਅਰਜ਼ ਕਰਨੀ ਚਾਹੁੰਦਾ, ਇਹ ਇਨਸਾਨ ਜਿਸ ਦਿਨ ਤੇਰਾ ਜਨਮ ਹੋਇਆ, ਮਾਂ ਨੇ ਆਪਣੇ ਸੀਨੇ ਨਾਲ ਲਾ ਕੇ ਆਪਣੇ ਦੁੱਖ ਨੂੰ ਭੁਲਾ ਕੇ ਤੈਨੂੰ ਚੁੰਮਿਆ, ਪਹਿਲਾ ਸਾਹ ਤੈਨੂੰ ਮਾਂ ਨੇ ਆਪਣੀ ਗੋਦ ਵੀ ਦਿੱਤਾ, ਤੂੰ ਕੁਝ ਨਹੀਂ ਕਰ ਸਕਦਾ, ਬਸ ਇੱਕ ਕੰਮ ਕਰ ਲੈ ਕਿ ਮਾਂ ਨੇ ਪਹਿਲਾ ਸਾਹ ਤੈਨੂੰ ਆਪਣੀ ਗੋਦ ਵੀ ਦਿੱਤਾ, ਤੇ ਜਿੱਦਣ ਮਾਂ ਦਾ ਅੰਤਲਾ ਸਵਾਸ ਆਏ ਸਿਰਫ ਆਪਣੀ ਗੋਦ ਤੂੰ ਮਾਂ ਦੇ ਸਿਰ ਨੂੰ ਦੇ ਦੇ। ਸਭ ਤੋਂ ਵੱਡਾ ਮਾਂ ਇਹ ਹੀ ਹੈ ਕਿ ਤੇਰਾ ਅੰਤਲਾ ਮਾਂ ਦਾ ਅੰਤਲਾ ਸਵਾਸ ਤੇਰੀ ਗੋਦ ਵਿੱਚ ਆਏ। ਪਰ ਤੁਸੀਂ ਪਰਦੇਸ਼ ਵਿੱਚ ਬੈਠੇ ਹੋ। ਪਾਤਰ ਨੇ ਇੱਕ ਬਹੁਤ ਸੋਹਣੀ ਗੱਲ ਕਹੀ ਸੀ, ਉਹ ਕਹਿੰਦਾ ਵਿਦੇਸ਼ਾਂ ਚ ਰੁੜਦੇ ਨੇ ਰੋਜੀ ਲਈ, ਜੋ ਜਿਹੜੇ ਰੋਜੀ ਖਾਤਰਾ ਪਾਏ ਵਿਦੇਸ਼ਾਂ ਚ ਰੁੜਦੇ ਨੇ ਰੋਜੀ ਦੀ ਖਾਤਰ, ਪਰਤਣਗੇ ਦੇਸ਼ ਆਪਣੇ ਕਦੀ, ਕੁਝ ਤਾਂ ਸੇਕਣਗੇ ਮਾਂ ਦੇ ਸੇਵਿਆਂ ਦੀ ਅੱਗ, ਬਾਕੀ ਕਬਰਾਂ ਦੇ ਰੁੱਖੇ ਸਜਾ ਬਹਿਣਗੇ। ਵਿਦੇਸ਼ਾਂ ਚ ਰੁੜਦੇ ਨੇ ਜੋ ਰੋਜੀ ਦੇ ਲਈ, ਪਰਤਣਗੇ ਦੇਸ਼ ਆਪਣੇ ਕਦੀ, ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅੱਗ, ਬਾਕੀ ਕਬਰਾਂ ਦੇ ਰੁੱਖੇ ਸਜਾ ਬਹਿਣਗੇ। ਬਸ ਰੱਬ ਮੇਰ ਕਰੇ ਮੈਂ ਆਪਣੇ ਵਿਸ਼ੇ ਵੱਲ ਫਿਰ ਮੁੜਾਂ ਤੇ ਸਾਨੂੰ ਮਾਪਿਆਂ ਦਾ ਅਦਬ ਕਰਨ ਦੀ ਜਾਚ ਆ ਜਾਏ। ਇੱਕ ਗੱਲ ਮੈਂ ਪੜ੍ਹੀ ਨਹੀਂ, ਕਿਉਂਕਿ ਸਵਾਲ ਨਹੀਂ ਕੋਈ ਕਰ ਸਕਦਾ ਤੁਸੀਂ ਕਿੱਥੋਂ ਪੜ੍ਹੀ। ਇੱਕ ਨਿਰਮਲੇ ਸਾਧੂ ਸਨ, ਉਹਨਾਂ ਨੇ ਬੜੀ ਸੋਹਣੀ ਗੱਲ ਕਹੀ। ਉਹ ਕਹਿੰਦੇ ਨੇ ਬਾਬਾ ਕਾਲੂ ਜੀ ਸਾਰੀ ਜ਼ਿੰਦਗੀ ਬਾਬੇ ਨਾਨਕ ਤੇ ਹੱਥ ਨਹੀਂ ਚੁੱਕੇ, ਇੱਥੋਂ ਤੱਕ ਕਹਿ ਦਿੱਤਾ ਮੇਰਾ ਪੁੱਤਰ ਸਭ ਕੁਝ ਲੁਟਾਈ ਜਾਂਦਾ ਹੈ, ਤੇ ਜਿੱਦਣ ਬਾਬਾ ਕਾਲੂ ਜੀ ਉੱਤੇ ਮਿਹਰ ਹੋਈ ਨਾ, ਕਿਰਪਾ ਹੋਈ, ਅੰਤਲੇ ਸਮੇਂ ਉਦਣ ਕਿੰਨੇ ਚਰਨ ਪਕੜਨ ਨੂੰ ਚਿੱਤ ਕੀਤਾ। ਮਾਂ ਪਿਓ ਪੁੱਤਰ ਦੇ ਰਿਸ਼ਤੇ ਤੋਂ ਉੱਪਰ ਕੁਝ ਅੰਦਰ ਦਾ ਰਿਸ਼ਤਾ ਬਣਿਆ। ਉਸ ਵੇਲੇ ਉਹ ਬੜੇ ਬੈਰਾਗ ਚਾਹ ਕੇ ਕਹਿੰਦੇ ਸਨ ਕਿ ਇਹ ਸ਼ਬਦ ਕਿਹਾ ਨਾਨਕ, ਜਿਹੜੀ ਅੱਜ ਤੂੰ ਸੋ ਅੰਦਰ ਨੂੰ ਦਿੱਤੀ ਇਹ ਉਦਣ ਕਿਉਂ ਨਾ ਦਿੱਤੀ ਜਿੱਦਣ ਤੇਰੇ ਤੇ ਹੱਥ ਚੁੱਕਿਆ, ਇਹ ਉਦਣ ਕਿਉਂ ਨਾ ਮੇਰੇ ਅੰਦਰ ਨੂੰ ਤੂੰ ਸਮਝਾ ਦਿੱਤਾ ਜਿੱਦਣ ਮੈਂ ਤੇਰੇ ਲਈ ਸ਼ਬਦ ਵਰਤਾ ਦਿਆ ਵੀ ਮੇਰੇ ਘਰ ਨੂੰ ਲੁਟਾਂਦਾ। ਉਹ ਕਹਿੰਦੇ ਸਨ ਬਾਬਾ ਜੀ ਦਾ ਅਦਬ ਸੀ ਕਿ ਜਿੱਥੇ ਗਏ ਆ ਬਾਬਾ ਜੀ ਨੇ ਕਿਹਾ ਨੀ ਮੈਨੂੰ ਮੱਥੇ ਟੇਕੋ, ਉਹਦੀ ਰਹਿਮਤ ਸਾਹਮਣੇ ਲੋਕ ਝੁੱਕ ਗਏ ਨੇ, ਝੁਕਾਇਆ ਨੀ ਜਾਂਦਾ ਧੱਕੇ ਨਾਲ ਪਿਆਰਿਓ ਅੰਦਰ ਝੁੱਕ ਜਾਂਦਾ ਹੈ। ਕਹਿੰਦੇ ਜਿੱਥੇ ਗਏ ਸਾਰਿਆਂ ਝੁੱਕੇ ਸਿੱਧੇ ਕੀਤੇ, ਮੈਂ ਇੱਕ ਥਾਂ ਰੱਖਣੀ ਚਾਹੁੰਦਾ ਸਾਂ ਜਿੱਥੇ ਸਾਲਾਂ ਬੱਧੀ ਆ ਕੇ ਮੇਰਾ ਸਿਰ ਵੀ ਝੁੱਕ ਜਾਏ ਮਾਂ ਬਾਪ ਦੇ ਅਦਬ ਵਿੱਚ। ਖੈਰ ਹਜ਼ੂਰ ਨੇ ਬਾਣੀ ਵਿੱਚ ਬਚਨ ਵੀ ਕਿਹਾ, ਭਾਈ ਗੁਰਦਾਸ ਦੀ ਰਚਨਾ ਪੜ੍ਹੋ, ਭਾਵਾਂ ਮੈਂ ਵੱਖਰਾ ਵਿਸ਼ਾ ਬਣਾਉਣਾ ਚਾਹੁੰਦਾ ਸਾਂ ਮਾਂ ਬਾਪ ਦੇ ਉਪਕਾਰ। ਭਾਈ ਸਾਹਿਬ ਨੇ ਇੱਕ ਬਚਨ ਕਿਹਾ, ਕਹਿੰਦੇ ਜਦੋਂ ਇਨਸਾਨ ਦਾ ਜਨਮ ਹੋਇਆ ਤੇ ਮਾਇਆ ਨੇ ਖਵਾ ਦਿੱਤੀ ਤੇ ਜੰਮਦੇ ਬੰਦੇ ਨੂੰ ਰੱਬ ਭੁੱਲ ਜਾਂਦਾ। ਖਿਮਾ ਕਰਿਓ, ਜਿੱਦਣ ਵਿਆਹ ਕੇ ਹੁੰਦਾ ਉਦਣ ਜਨਮ ਦੇਣ ਵਾਲੀ ਮਾਂ ਭੁੱਲ ਜਾਂਦੀ ਹੈ। ਸਾਡੇ ਲੋਕ ਇਹ ਸ਼ਬਦ ਕਹਿੰਦੇ ਨੇ ਮਾਂ ਬਾਪ ਮੇਰੇ ਨਾਲ ਰਹਿੰਦੇ ਨੇ, ਕਦੀ ਨਾ ਕਹੋ ਮਾਂ ਬਾਪ ਮੇਰੇ ਨਾਲ ਰਹਿੰਦੇ ਨੇ, ਸ਼ਬਦਾਂ ਨੂੰ ਦੁਰਸਤ ਕਰੋ, ਮੈਂ ਮਾਂ ਬਾਪ ਨਾਲ ਰਹਿਣਾ। ਅਸੀਂ ਕਹਿੰਦੇ ਮਾਂ ਬਾਪ ਮੇਰੇ ਨਾਲ ਰਹਿੰਦੇ ਨੇ, ਨਹੀਂ ਇਹ ਨਾ ਕਹਿ, ਕਿਉਂਕਿ ਮਾਂ ਨੇ ਤੈਨੂੰ ਆਪਣੀ ਕੁੱਖ ਵਿੱਚ ਰੱਖਿਆ, ਤੂੰ ਕਹਿ ਮੈਂ ਮਾਂ ਨਾਲ ਰਹਿਣਾ। ਸ਼ਬਦ ਹੀ ਨਾ ਜਦੋਂ ਕਹਿੰਦਾ ਮੇਰੇ ਨਾਲ ਰਹਿੰਦੇ ਨੇ, ਚੇਤੇ ਰੱਖੀ ਉਹਨਾਂ ਦੇ ਅੰਦਰ ਇੱਕ ਭਾਵਨਾ ਆਏਗੀ ਕਿ ਭਾਵੇਂ ਉਹ ਬਜ਼ੁਰਗਾਂ ਨੇ ਕੁਛ ਨਹੀਂ ਕਰਨਾ, ਜਦੋਂ ਤੂੰ ਕਹਿੰਦਾ ਮੇਰੇ ਨਾਲ ਰਹਿੰਦੇ ਨੇ, ਤੇਰੇ ਨਾਲ ਮੈਂ ਕਹਿ ਮੈਂ ਮਾਂ ਬਾਪ ਨਾਲ ਰਹਿਣਾ। ਤੇ ਸਾਡਾ ਇੱਕ ਅਮੀਰ ਵਿਰਸਾ ਸੀ, ਮੈਂ ਪਿਛਲੇ ਦਿਨ ਅਰਜ਼ ਕੀਤੀ ਸਵੇਰ ਦੀ ਕਥਾ ਵਿੱਚ, ਸਾਰੇ ਦਿਲ ਦੇ ਹਲ ਵਾਹ ਕੇ ਆਉਣਾ ਥੱਕੇ ਟੁੱਟੇ ਨੇ ਤੇ ਸ਼ਾਮ ਨੂੰ ਮਾਂ ਦੀ ਪੈਣ ਪਿੱਛੇ ਬੈਠਣਾ, ਉਹਦੇ ਚਰਨਾਂ ਵਿੱਚ ਬੈਠ ਕੇ ਉਹਦੇ ਚਰਨ ਕੁਛ ਨਹੀਂ ਬਾਪੂ ਦੇ ਕੋਲ ਜਾ ਕੇ ਬੈਠਣਾ। ਮੈਂ ਕਹਿੰਦਾ ਉਹਨਾਂ ਨੂੰ ਕੱਪੜੇ ਸਾਦੇ ਲੈ ਦਿਓ, ਉਹਨਾਂ ਨੂੰ ਸੁੱਕੀ ਰੋਟੀ ਦੇ ਦਿਓ, ਪਰ ਸ਼ਾਮ ਨੂੰ ਕਦੇ 15 ਮਿੰਟ ਉਹਨਾਂ ਦੇ ਪਵਾਨ ਦੀ ਬਹਿ ਕੇ ਦੁੱਖ ਸੁੱਖ ਸਾਂਝਾ ਕਰੋ, ਉਹਨਾਂ ਦੀਆਂ ਬਿਮਾਰੀਆਂ ਆਪਣੇ ਆਪ ਹੀ ਕੱਟੀਆਂ ਜਾਂਦੀਆਂ। ਇੱਕ ਚਾਰ ਹੈ ਐਸਾ ਅਭਿਠੁਰ ਸ਼ਬਦ ਵੀ ਇਹਦੇ ਵਿੱਚੋਂ ਪੈਦਾ ਹੋਇਆ। ਭਾਈ ਸਾਹਿਬ ਉਹਨਾਂ ਨੇ ਇੱਕ ਬਚਨ ਵੀ ਪੜ੍ਹਿਆ ਨਾ, ਇਹ ਬ੍ਰਿਠਲ ਉਹ ਪੈ ਬ੍ਰਿਠਲ, ਬਾਣੀ ਵਿੱਚ ਅਸੀਂ ਪੜ੍ਹਦੇ ਹਾਂ ਬ੍ਰਿਠਲ ਸ਼ਬਦ, ਵੈਸੇ ਬ੍ਰਿਠਲ ਦੇ ਅਰਥ ਨੇ ਪਰਮਾਤਮਾ, ਪਰ ਹਿੰਦੂ ਮਥਿਓਲੋਜੀ ਨੇ ਇਹਦੇ ਬਾਰੇ ਇੱਕ ਹੋਰ ਗੱਲ ਕਹਿ ਲਈ। ਮੈਂ ਆਪਣੇ ਵਿਸ਼ੇ ਤੋਂ ਥੋੜਾ ਜਿਹਾ ਨਿਕਲਿਆ, ਮੈਨੂੰ ਬਖਸ਼ ਦਿਆ ਜੇ ਗੁਰਮੁਖ ਅੱਜ ਕਿਹਾ ਸੀ ਬ੍ਰਿਠਲ ਦਾ ਅਖਰੀ ਅਰਥ ਹੁੰਦਾ ਬੈਠ ਜਾ। ਬ੍ਰਿਠਲ ਸ਼ਬਦ ਨੂੰ ਅਸੀਂ ਉਂਝ ਵਰਤਦੇ ਹਾਂ ਪਰਮਾਤਮਾ, ਪਰ ਕਈ ਸ਼ਬਦ ਐਸੇ ਨੇ ਜਿਨ੍ਹਾਂ ਦੇ ਅਰਥ ਬੜੇ ਡੂੰਘੇ। ਅਸੀਂ ਇੱਕ ਸ਼ਬਦ ਵਰਤਦੇ ਹਾਂ ਸਵਾਰਥ, ਤੇ ਮੈਂ ਅਰਥ ਕਰਾਂ ਸਵਾਰਥ ਕਰਨਾ ਸਾਨੂੰ ਆਇਆ ਨੀ। ਜਿਹੜਾ ਬੰਦਾ ਸਵਾਰਥੀ ਬਣ ਗਿਆ ਉਹ ਜ਼ਿੰਦਗੀ ਖੱਟ ਗਿਆ। ਸਵਾਰਥ ਦਾ ਅਰਥ ਇਹ ਨੀ ਕਿ ਲੋਕਾਂ ਦੇ ਪੈਸੇ ਆਪਣੀ ਜੇਬ ਵਿੱਚ ਪਾਉਣਾ, ਸਵਾਰਥ ਦੋ ਸ਼ਬਦਾਂ ਨਾਲ ਬਣਿਆ, ਸਵੈਮ ਅਰਥ, ਜਿਹੜਾ ਕੰਮ ਤੂੰ ਆਪਣੀ ਜਿੰਦ ਲਈ ਕਰ ਲਿਆ ਸਮਝ ਲਈ ਤੂੰ ਸਵਾਰਥੀ ਹੈ, ਆਪਣੇ ਲਈ ਚੁੱਕੀ ਕੀਤਾ ਹੈ। ਅਰਥ ਦਾ ਅਰਥ ਆਪਣੇ ਲਈ ਕੁਝ ਇਕੱਠਾ ਕਰਨਾ, ਆਪਣੇ ਲਈ ਤੇਰੇ ਕੋਲ ਕੀ ਹੈ। ਤੇ ਇੱਕ ਦੂਜਾ ਸ਼ਬਦ ਹੈ ਸਵਸਥ, ਇਹ ਹਿੰਦੀ ਦੇ ਸ਼ਬਦ ਬੜੇ ਭਾਵਪੂਰਤ ਨੇ। ਸਵਾਰਥ ਆਪਣੇ ਸਵੈਮ ਲਈ ਕੁਝ ਇਕੱਠਾ ਕਰਨਾ, ਤੇ ਸਵਸਥ ਦਾ ਅਰਥ ਇਹ ਨਹੀਂ ਵੀ ਇੱਕ ਬੰਦੇ ਨੂੰ ਰੋਗ ਕੋਈ ਨਹੀਂ, ਇਹ ਦੋ ਸ਼ਬਦਾਂ ਨਾਲ ਬਣਿਆ। ਸਵੈਮ ਸੱਠੇ ਤੇ ਜਿਹੜੇ ਬੰਦੇ ਨੂੰ ਆਪਣੇ ਵਿੱਚ ਟਿਕਣ ਦੀ ਜਾਂਚ ਆ ਜਾਏ ਉਹੀ ਸਵਸਥ ਹੈ, ਉਹੀ ਅਸਲ ਵਿੱਚ ਟਿਕਿਆ ਹੋਇਆ ਹੈ। ਹਜ਼ੂਰ ਕਿਰਪਾਲੂ ਜੀ ਦੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਚਨ ਕਹਿਣ ਲੱਗੇ, ਕਾਮਣ ਕਾਮਣੇ ਆ ਰਹੀ ਏ ਟੂਣਾ ਕਰਨ ਵਾਲੀ ਏ ਮਾਇਆ, ਕਿਹੋ ਜਿਹਾ ਟੂਣਾ ਕਰ ਦਿੱਤੀ ਬੰਦੇ ਤੇ। ਕਾਮਣ ਕਾਮਣੇ ਆ ਰਹੀ ਏ ਕੀਤੋ ਕਾਮਣ ਕੰਤ ਪਿਆਰੇ, ਜੰਮੇ ਸਾਈਂ ਵਿਸਰਿਆ ਵਿਆਹਿਆ ਮਾਂ ਪਿਓ ਵਿਸਾਰੇ, ਸੁੱਖਾਂ ਸੁੱਖ ਵਿਆਹਿਆ, ਤਰਲੇ ਲੈਂਦੀ ਪਈ ਸੀ ਕਿਤੇ ਗੁਰਦੁਆਰਿਆਂ ਵਿੱਚ ਜੋੜੇ ਚਾਰ ਕਿਤੇ ਮੱਥੇ ਟੇਕ, ਮੇਰੇ ਪੁੱਤਰ ਦਾ ਸੰਯੋਗ ਹੋ ਜਾਏ, ਸੁੱਖਾਂ ਸੁੱਖ ਸੁੱਖ ਕੇ ਵਿਆਹਿਆ। ਜਿੱਦਣ ਚੋਰੀ ਆਈ ਉਹਨੇ ਮਾਂ ਨੇ ਪਾਣੀ ਵਾਰ ਕੇ ਪੀਤਾ, ਕਹਿਣ ਲੱਗੇ ਜਿਹੜੇ ਜੇ ਚਾਰ ਹੀ ਲੰਘੇ ਨੂੰਹ ਨੇ ਘਰ ਵਾਲੀ ਨੇ ਕਹਿ ਦਿੱਤਾ ਤੇਰੀ ਮਾਂ ਡੈਣ ਹੈ ਤੈਨੂੰ ਖਾਏਗੀ, ਮੈਂ ਤਾਂ ਰਹਿਣਾ ਜੇ ਇਹਨੂੰ ਘਰੋਂ ਬਾਹਰ ਕੱਢੇ। ਭਾਈ ਸਾਹਿਬ ਨੇ ਮੁੱਖ ਤਾਂ ਪਹਿਲਾਂ ਬਾਣੀ ਚ ਗੱਲ ਕਹੀ, ਇਹ ਮੈਂ ਪੌੜੀ ਤੁਹਾਡਾ ਸਾਂਝੀ ਕਰ ਦੇਣਾ। ਕਾਮਣ ਕਾਮਣ ਆ ਰਹੀ ਏ ਕੀਤੋ ਕਾਮਣ ਕੰਤ ਪਿਆਰੇ, ਜੰਮੇ ਸਾਈਂ ਵਿਸਰਿਆ ਵਿਆਹਿਆ ਮਾਂ ਪਿਓ ਵਿਸਾਰੇ, ਸੁੱਖਾ ਸੁੱਖ ਵਿਆਹਿਆ, ਸੌਣ ਸੰਜੋਗ ਵਿਚਾਰ ਵਿਚਾਰੇ, ਪੁੱਤ ਨੂੰਹ ਦਾ ਮੇਲ ਵੇਖ ਮਾਂ ਅੰਗ ਨਾ ਵਾਹਣ ਮਾਂ ਪਿਓ ਵਾਰੇ। ਅੱਗੇ ਕਹਿੰਦੇ ਨੂੰਹ ਨਿਤ ਮੱਤ ਕੁਮੰਤ ਦੇ, ਮਾਂ ਪਿਓ ਛੱਡ ਵੱਡੇ ਹਥਿਆਰੇ, ਤੇਰੇ ਮਾਂ ਪਿਓ ਤੇਰਾ ਖੂਨ ਪੀਣ ਵਾਲੇ ਇਹਨਾਂ ਨੂੰ ਛੱਡ, ਮਾਂ ਪਿਓ ਛੱਡ ਵੱਡੇ ਹਥਿਆਰੇ। ਕਹਿਣ ਲੱਗੇ ਵੱਖ ਹੋ ਗਏ ਪੁੱਤ ਰੰਨ ਲਏ, ਮਾਂ ਪਿਓ ਦੇ ਉਪਕਾਰ ਵਿਸਾਰੇ, ਲੋਕਾਂ ਚਾਰ ਵੱਡੇ ਕੁਚਿਆਰੇ। ਕਹਿੰਦੇ ਏਡੂ ਵੱਡੀ ਕੁਚਾਲੀ ਹੋਰ ਕੋਈ ਹੈ। ਸਿਆਣੇ ਬਜ਼ੁਰਗ ਕਹਿੰਦੇ ਸਨ ਰਿਸ਼ਤਾ ਕਰਨ ਜਾਣਾ, ਕਹਿੰਦੇ ਸਨ ਕਿਸੇ ਦੇ ਘਰ ਦੀ ਪੈਲੀ ਨਾ ਦੇਖੋ, ਕਿਸੇ ਦੇ ਘਰ ਦਾ ਬਿਜਨਸ ਨਾ ਦੇਖੋ, ਅਚਨਚੇ ਜਾ ਕੇ ਦੇਖੋ ਇਸ ਘਰ ਵਿੱਚ ਬਜ਼ੁਰਗ ਦਾ ਕੀ ਸਤਿਕਾਰ ਹੈ ਤੇ ਮਾਂ ਬਾਪ ਦਾ ਸਤਿਕਾਰ ਹੈ ਤੇ ਬਿਨਾਂ ਪੁੱਛਣ ਤੋਂ ਰਿਸ਼ਤਾ ਕਰ ਰਿਹਾ ਹੈ। ਪਰ ਅੱਜ ਸਾਡਾ ਕਲਚਰ ਕਿੱਥੇ ਚਲਾ ਗਿਆ? ਅਸੀਂ ਜਿਹਨੂੰ ਕਲਚਰ ਬਣਾਈ ਬੈਠੇ ਹਾਂ ਪੈਰਾਂ 'ਚ ਪਾ ਕੇ ਘੂਰੂ, ਕਦੀ ਬੀਬੀਆਂ ਉੱਧਰ ਨਚਾਈਆਂ ਕਦੀ ਉੱਧਰ ਨਚਾਈਆਂ, ਅੱਜ ਸਾਡਾ ਅਮੀਰ ਕਲਚਰ ਜਿਹਨੂੰ ਅਸੀਂ ਕਮਾਉਣਾ ਹੈ, ਜਿਹਨੂੰ ਜ਼ਿੰਦਗੀ ਵੀ ਧਾਰਨ ਕਰਨਾ ਹੈ, ਤੇ ਜਿਹੜੀ ਮਾਂ ਦੀ ਮਮਤਾ ਹੈ ਉਹ ਆਵਾਜ਼ ਕਿਤੋਂ ਨਹੀਂ ਮਿਲਦੀ। ਗੁਰਮੁਖੋ ਮਾਂ ਤਾਂ ਰਖਵਾਲੀ ਕਰਦੀ ਹੈ, ਹੁਣ ਭਾਵੇਂ ਜੋਤੀ ਸਾਹਿਬ ਗੁਰਦੁਆਰਾ ਉਹ ਹੋਰ ਤਰ੍ਹਾਂ ਬਣਾ ਦਿੱਤਾ ਗਿਆ, ਜਿਹਨਾਂ ਪੁਰਾਤਨ ਜਦ ਦਰਸ਼ਨ ਕੀਤੇ ਨੇ ਮੈਂ ਅੱਗੇ ਸਨ ਗੁਰੂ ਕੇ ਲਾਲਾਂ ਦੀ ਥਾਂ ਥਾਂ ਉਹਨਾਂ ਦੀ ਯਾਦਗਾਰ, ਤੇ ਬੂਹੇ ਵਿੱਚ ਮਾਤਾ ਗੁਜਰੀ ਦੀ ਥਾਂ ਸੀ, ਹੁਣ ਉੱਥੇ ਨਹੀਂ ਮਿਲਦੀ। ਬੂਹੇ ਵਿੱਚ ਮਾਤਾ ਗੁਜਰੀ ਦੀ ਯਾਦ ਸਮਾਜ ਚਾਹੀ, ਤੇ ਪਿੱਛੇ ਗੁਰੂ ਕੇ ਲਾਲਾਂ ਦੀ, ਤੇ ਉੱਥੇ ਜਦੋਂ ਕਿਤੇ ਲੰਘਿਆ ਤੇ ਮੈਂ ਉਸ ਦਰਵਾਜ਼ੇ ਨੂੰ ਦੇਖ ਕੇ ਆਪੋ ਆਪਣੀ ਸੋਚ ਹੁੰਦੀ ਹੈ, ਮਾਤਾ ਗੁਜਰੀ ਵਾਲੀ ਥਾਂ ਤੇ ਖਲੋ ਕੇ ਕਹਿਣਾ ਨਹੀਂ, ਮਾਂ ਜਿਹਨੇ ਬਣਾਈ ਤੇਰੀ ਯਾਦਗਾਰ ਬੂਹੇ ਵਿੱਚ ਤਾਂ ਹੀ ਬਣਾਈ, ਮਾਂ ਪਹਿਰਾ ਦਿੰਦੀ ਹੈ ਮੇਰੇ ਲਾਲਾਂ ਨੂੰ ਤੱਤੀ ਵਾਹ ਨਾ ਲੱਗ ਜਾਏ, ਮਾਂ ਪਹਿਰਾ ਦਿੰਦੀ ਹੈ। ਇਸੇ ਕਰਕੇ ਪ੍ਰੋਫੈਸਰ ਮੋਹਨ ਸਿੰਘ ਨੇ ਇੱਕ ਸ਼ਬਦ ਕਿਹਾ ਸੀ, ਮਾਂ ਵਰਗਾ ਕਨਸ਼ਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ, ਜਿਸ ਤੋਂ ਲੈ ਕੇ ਸ਼ਾਂ ਉਦਾਹੀ ਰੱਬ ਨੇ ਸੁਰ ਬਣਾਏ, ਬਾਕੀ ਕੁੱਲ ਦੁਨੀਆਂ ਦੇ ਬੂਟੇ ਜੜ ਸੁੱਕੀਆਂ ਕਮਲਾਂ ਦੇ, ਇਹ ਪਰ ਫੁੱਲਾਂ ਦੇ ਕਮਲਾਇਆ ਇਹ ਬੂਟਾ ਸੁੱਕ ਜਾਏ। ਦੁਨੀਆਂ ਦੇ ਬੂਟੇ ਜੜ ਸੁੱਕਦੇ ਨੇ ਤੇ ਤਾਂ ਸੁੱਕਦਾ, ਪਰ ਮਾਂ ਬੂਟੇ ਦਾ ਫਲ ਕਿਤੇ ਟੁੱਟ ਜਾਏ, ਪੁੱਤਰ ਧੀ ਚਲਾ ਜਾਏ ਤੇ ਉਹ ਕੁੰਬਲਾ ਜਾਂਦਾ ਹੈ। ਵਾਹਿਗੁਰੂ ਮੇਰ ਕਹੇ ਸਾਨੂੰ ਗੁਰਮਤਿ ਵਿੱਚ ਰਹਿ ਕੇ ਸਿੱਖਣ ਦੀ ਜਾਂਚ ਆਪਣੇ ਵਿਸ਼ੇ ਵੱਲ ਤੁਰਾਂ, ਫਿਰ ਤੁਰੀਏ। ਸਾਰਿਆਂ ਵਿੱਚੋਂ ਦੀ ਜੋਤ ਹੈ, ਇੱਕ ਸੰਤ ਕਿਉਂ ਦੂਜਾ ਸਾਧ ਕਿਉਂ, ਇੱਕ ਸਾਖਤ ਕਿਉਂ ਦੂਜਾ ਮਨਮੁਖ ਕਿਉਂ। ਪਿਆਰਿਓ, ਪਾਣੀ ਦੀ ਬੂੰਦ ਪਾਣੀ ਵਿੱਚ ਮਿਲੇਗੀ ਪਾਣੀ ਬਣ ਜਾਏਗੀ, ਸਿੱਪੀ ਵਿੱਚ ਮਿਲੇਗੀ ਮੋਤੀ ਬਣ ਜਾਏਗੀ, ਕੇਲੇ ਵਿੱਚ ਡਿੱਗੇਗੀ ਕਪੂਰ ਬਣੇਗੀ, ਸੱਪ ਦੇ ਮੂੰਹ ਚ ਡੁੱਗੇਗੀ ਤੇ ਸਹਿਰ ਬਣੇਗੀ। ਜੋਤ ਤਾਂ ਸਾਰਿਆਂ ਵਿੱਚ ਪਰਮਾਤਮਾ ਦੀ ਏ, ਪਰ ਜਿਉਂ ਜੀ ਤੇਰੀ ਜ਼ਿੰਦਗੀ ਵਿੱਚ ਸੋਭਤ ਬਣੇਗੀ, ਉਹ ਅਜਾਈ ਤੇਰਾ ਜੀਵਨ ਬਣ ਜਾਏ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ ਕਿ ਸੰਸਰ ਵਰਸੈ ਸਵਾਂਤ ਬੂੰਦ ਜੋ ਸਭਨੀ ਥਾਈ, ਜਲ ਅੰਦਰ ਜਲ ਹੋਏ ਮਿਲਾ ਧਰਤੀ ਤੋਂ ਭਾਈ, ਕਿਰਖ ਬਿਰਖ ਰਸ ਕਸ ਕਰੇ ਫਲ ਫੁੱਲ ਸਹਾਈ, ਕੇਲੇ ਵਿੱਚ ਕਪੂਰ ਹੋਏ ਸੀਤਲ ਸੁਖਦਾਈ, ਵਿਸ਼ੀਅਰ ਦੇ ਨੂੰ ਕਾਲ ਕੂਟ ਚਿਤਵੇ ਗੁਰਿਆਈ, ਆਪੇ ਆਪ ਵਰਤਦਾ ਸਤ ਸੰਗ ਸੁਭਾਈ। ਸਾਰਿਆਂ ਵਿੱਚ ਉਹ ਆਪ ਰਹਿੰਦਾ, ਪਰ ਜਿਉਂ ਜੀ ਸੋਭਤ ਆਪਾਂ ਕਰਨ ਲੱਗ ਪੈਂਦੇ ਹਾਂ ਗੁਰਮੁਖੋ, ਉਹ ਜਿਹਾ ਬੰਦੇ ਦਾ ਜੀਵਨ ਬਣ ਜਾਂਦਾ ਹੈ। ਆਓ ਜੇ ਉਸ ਜੋਤ ਦੇ ਦੀਦਾਰ ਕਰਨੇ ਨੇ, ਸਾਰਿਆਂ ਵਿੱਚ ਦੇਖਣੇ, ਆਪਣੇ ਅੰਦਰ ਨੂੰ ਧੋਣ ਦਾ ਯਤਨ ਕਰੀਏ। ਗੁਰੂ ਗ੍ਰੰਥ ਸਾਹਿਬ ਵਿੱਚ ਆਸਾ ਰਾਜ ਵਿੱਚ ਇੱਕ ਤੁਕ ਹੁੰਦੀ ਹੈ, ਏਕ ਵਸਤ ਬੂਝੈ ਤੂੰ ਹੋਵੇ ਪਾਕ, ਇੱਕ ਗੱਲ ਤੈਨੂੰ ਸਮਝ ਪੈ ਜਾਏ ਤੂੰ ਪਵਿੱਤਰ ਬਣ ਜਾਏਗਾ, ਬਿਨ ਬੂਝੇ ਤੂੰ ਸਦਾ ਨਾ ਪਾਕ। ਜੇ ਤੂੰ ਨਾ ਸਮਝਿਆ, ਜਿਤਨੇ ਮਰਜ਼ੀ ਅਦਰ ਬਲੇਲਾ ਲਾਈ ਪਰ ਚੇਤੇ ਰੱਖੀ ਤੂੰ ਨਾਪਾਕ ਦਰ ਤੇ ਭ੍ਰਸ਼ਟਿਆ ਹੋਇਆ, ਤੇਰੇ ਕੋਲ ਗੰਦਗੀ ਹੈ। ਉਹ ਇੱਕ ਵਸਤੂ ਹੈ ਕੇਵਲ ਪਰਮਾਤਮਾ ਦਾ ਨਾਮ। ਜੇ ਅਸੀਂ ਸੋਚੀਏ ਵੀ ਅਸੀਂ ਸਰੀਰਕ ਤੌਰ ਤੇ ਬਹੁਤ ਪਾਕ ਹਾਂ, ਬੜੇ ਪਵਿੱਤਰ, ਤੇ ਗੁਰੂ ਸਾਹਿਬ ਨੇ ਦੇਖਿਆ ਕਾਹਦਾ ਤੂੰ ਪਵਿੱਤਰ ਹੈ ਭਲਿਆ, ਇੰਨੇ ਕੀਮਤੀ ਫੁੱਲ ਸੁਗੰਧੀ ਦੇਣ ਵਾਲੇ ਤੇਰੇ ਸਰੀਰ ਦੀ ਸੰਗਤ ਕਰਕੇ ਉਹ ਵੀ ਬਦਬੂ ਮਾਰਦੇ, ਜਿਨ੍ਹਾਂ ਨੂੰ ਤੂੰ 36 ਪ੍ਰਕਾਰ ਦੇ ਭੋਜਨ ਕਹਿੰਦਾ ਹਿੰਦੂ ਮਥਿਓਲੋਜੀ ਸੇਵ ਤੇ ਮੰਗੀਏ, ਤੇਰਾ ਸਰੀਰ ਕਾਹਦਾ ਪਵਿੱਤਰ ਹੋਏ, ਤੇਰੇ ਸਰੀਰ ਦੀ ਸੰਗਤ ਕਰਕੇ ਤਾਂ ਉਹ ਵੀ ਗੰਦਗੀ ਬਣ ਜਾਂਦੇ। ਅਸੀਂ ਪੜ੍ਹਦੇ ਨੀ ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ, ਪੰਜਵਾਂ ਪਾਇਆ ਫਿਰਤਾ ਹੋਆ ਪਾਕ ਪਵਿੱਤਰ, ਪਾਪੀ ਸੌ ਤਨ ਕੱਟਿਆ ਥੁੱਕਾਂ ਪਈਆਂ ਪਿੱਤ, ਜਿਤ ਮੁਖ ਨਾਮ ਨਾ ਉਚਰੈ ਬਿਨ ਨਾਮੈ ਰਸ ਖਾਏ, ਨਾਨਕ ਐਵੇਂ ਜਾਣੀਐ ਤਿਤ ਮੁਖ ਥੁੱਕਾਂ ਪਾਏ। ਕਿੰਨਾ ਕੁ ਸਰੀਰ ਪਵਿੱਤਰ ਹੈ, ਕਹਿਣ ਲੱਗੇ ਕਰਪੂਰ ਪੋਪ ਸੁਗੰਧਾ, ਪਰਸ ਮਨੁੱਖਿਆ ਦੇ ਮਲੀਨਤ, ਮੱਚਾ ਰੁਦਰ ਦੁਰਗੰਧਾ, ਨਾਨਕ ਅੱਤ ਗਰਬੇਣ ਅਗਿਆਨੋ। ਜੇ ਤੂੰ ਅੰਦਰ ਨੂੰ ਪਾਕ ਕਰਨਾ ਹੈ, ਕਰਮ ਕਾਂਡ ਪਾਕ ਨੀ ਕਰਨਗੇ, ਪਤਾ ਤੇਰੇ ਅੰਦਰ ਨੂੰ ਪਵਿੱਤਰ ਕਿੰਨੇ ਕਰਨਾ। ਏਕ ਬਸਤ ਬੁਝ ਹੈ, ਉਹ ਏਕ ਬਸਤ ਹੈ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਏਕ ਬਸਤ ਬੁਝ ਹੈ ਉਹ ਏਕ ਬਸਤ ਹੈ, ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ, ਏਕ ਬਸਤ ਬੁਝ ਹੈ ਉਹ ਏਕ ਬਸਤ ਹੈ ਕਿ ਭਰੀਏ ਮਤ ਪਾਪਾਂ ਕਾ ਸੰਗ, ਉਹ ਧੋਪੈ ਨਾਵੈ ਕੈ ਰੰਗ। ਉਹ ਏਕ ਬਸਤ ਹੈ ਜਿਹਨੂੰ ਬਾਣੀ ਵਿਚ ਹਜ਼ੂਰ ਨੇ ਕਿਹਾ, ਕਹਿਣ ਲੱਗੇ ਉਹ ਨਾਮ ਹੈ ਜਿਹੜਾ ਤੇਰੇ ਅੰਦਰ ਦੀ ਮੈਲ ਨੂੰ ਧੋਵੇ। ਤੇ ਜੇ ਆਪਾਂ ਬਾਹਰ ਦੇ ਕਰਮ ਕਾਂਡ ਤਾਂ ਕੀਤੇ, ਅੰਦਰ ਵਾਲੇ ਦਿਲ ਵੱਲ ਝਾਕੀ ਨਾ ਮਾਰੀ, ਪਿਆਰਿਓ ਆਪਣੇ ਵਿਚ ਜੋਤ ਨਾ ਚੱਕੀ ਤੇ ਦੂਜਿਆਂ ਵਿਚ ਕਿਤੇ ਦੇਖਾਂ। ਹੈ ਉਹ ਸਰਬ ਵਿਆਪਕ ਸੁਭਾਅ ਸਾਡੇ ਤਾਂ ਬਣ ਗਏ ਨੇ, ਇੱਕ ਤਾਂ ਪੂਰਬਲੀਆਂ ਚੂਨਾ, ਦੂਜੇ ਸਾਡੇ ਹੁਣ ਜਿੱਥੇ ਜਿੱਥੇ ਅਸੀਂ ਬਹਿਨੇ ਹਾਂ, ਜਿਹੜੀ ਸੋਗਤ ਸਾਡੇ ਵਿਚ ਆਉਂਦੀ ਏ ਉਹੋ ਜਿਹਾ ਸਾਡਾ ਜੀਵਨ ਬਣ ਜਾਂਦਾ। ਗੁਰੂ ਗ੍ਰੰਥ ਸਾਹਿਬ ਨੇ ਕਿਹਾ ਪਰਮਾਤਮਾ ਸਾਰਿਆਂ ਵਿਚ ਹੈ, ਪ੍ਰਮਾਣ ਮੈਂ ਵੀ ਦੇ ਦਿਆਂਗਾ ਸਾਰਿਆਂ ਵਿਚ। ਮੈਂ ਤਾਂ ਇੱਕੋ ਬੇਨਤੀ ਕਰਾਂਗਾ ਜਿਹੜਾ ਸਾਰਿਆਂ ਵਿਚੋਂ ਮੈਨੂੰ ਮੇਰੇ ਵਿਚ ਦਿਸਣ ਲੱਗ ਪਵੇ। ਹੈ ਸਾਰਿਆਂ ਵਿਚ, ਪਰ ਜੇ ਮੈਨੂੰ ਆਪਣੇ ਵੀ ਦਿਸੇਗਾ ਮੈਂ ਸਾਰਿਆਂ ਵਿਚ ਦੇਖ ਸਕਾਂਗਾ। ਅੱਜ ਇੰਨੀਆਂ ਕੁ ਬੇਨਤੀਆਂ ਸਿਰ ਪ੍ਰਵਾਨ ਕਰਿਓ, ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਮੇਰ ਕਰੇ, ਹੋਈਆਂ ਬੇਅੰਤ ਭੁੱਲਾਂ ਸਾਧ ਸੰਗਤ ਆਪ ਕਿਰਪਾ ਕਰਕੇ ਬਖਸ਼ ਦੇਣੀਆਂ। ਕਿਸੇ ਦੇ ਅੰਦਰ ਨੂੰ ਕਿਸੇ ਤਰ੍ਹਾਂ ਦੀ ਕੋਈ ਠੇਸ ਸ਼ਬਦ ਕਹਿੰਦੇ ਲੱਗੀ ਹੋਵੇ ਆਪ ਬਖਸ਼ ਦੇਣਾ, ਜਿਵੇਂ ਗੁਰਮੁਖਾਂ ਨੇ ਆਪ ਜੀ ਨੂੰ ਦੱਸਿਆ ਵੀ ਹੈ। ਸਵੇਰ ਦੀ ਹਾਜ਼ਰੀ ਆਪ ਸੰਗਤ ਦੀ ਭਰਾਂਗੇ, ਸ਼ਾਮ ਨੂੰ ਉੱਥੇ ਜੋ ਬਾਣੀ ਲੜੀਵਾਰ ਸ਼ੁਰੂ ਕੀਤੀ ਸੈਨ ਹੋਜੇ ਚੱਲੇਗੀ, ਐਤਵਾਰ ਦੇ ਦੀਵਾਨ ਵਿਸ਼ੇਸ਼ ਆਪ ਦੇ ਦਰਸ਼ਨ ਕੀਤੇ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਧੰਨਵਾਦ।

0: बरा से हर गोविंद चंद को बोलन हर बिहारे सुन चंदू चिंतायत अनक पाओ विचार चौवी।
1: वाहगुरु जी का खालसा, वाहगुरु जी की फतेह। परम सन्मान योग साहिब सतगुरु श्री गुरु ग्रंथ साहिब महाराज जी की पावन पवित्र खजूरी अंदर सुभाए मान खोए बैठे गुरु सवारे सत संगी जनों, हफ्तावारी जो रात्रि दे विशेष दीवान सजदे ने, इस दीवान दी आप जी हाजरी भर रहे हो। आप जी ने अमृत बचना दा कीर्तन सत्कार योग भाई साहब जी खोणा पासों सरवण कीता है। दो शब्द उन्होंने कीर्तन विच असानू सरवण कराए ने। पहला शब्द सी तेरे कवन कवन गुण कह कह गावा, तू साहिब गुणी निदाना, तुमरी महिमा वर्ण ना साकूं, तू ठाकुर ऊच भगवान। सहब धन गुरु रामदास कृपालू जी का उचारण किया हुआ यह शब्द, जिस विच दातार ने उस परम पिता परमेश्वर वाहगुरु जी के गुणा नु जिथे बयान किया है, उथे एक सानू गल दृढ़ करा दिती कि मैं अपनी जिंदगी विच केवल सहारा परमात्मा का लिया है। दुख होवे, सुख होवे, खुशी होवे, गमी होवे, मैं अपने साईं तो बिना कभी किसी अगे पुकार नहीं की। शब्द आपां सरवण कीता है, मैं तान दीवान तू है मेरे स्वामी, मैं तुद आगे अरदास, मैं होर थाओ नाही, जिस पह करूं बिनंती, मेरा दुख सुख तुझ ही पास। एक किरपालता होर गुरु रामदास जी ने कीती, कहिंदे कई बारी असी परमेश्वर दे गुणा जी जदों गल करने हैं ते कोई घटना हैरानी पैदा करने वाली वापर जाए ते असी सोचने हैं कि यह हो सकता है। मेरे धन गुरु रामदास जी ने नाल एक प्रमाण उदाहरण वजो दिता, कहिंदे परमेश्वर की इन्नी वडियाई है, जिस बंदे नू कोई नहीं जानदा, जे परमात्मा मेहर करे ते उन्हूं सारी धरती का बादशाह बना सकता है। महाराज ये किवें हो सकता है? साहब कहिंदे ने हो सकता है, जो असंभव है वह संभव हो सकता है। ते नाल उदाहरण की दिती, कहन लगे देख उन्हें बकरी ते शेर नू एक थां ते बने, अज तिकड़ा कभी तके है कि बकरी ते शेर एक किले ते बजे कौन? साहब कहिंदे ने विचे धरती विचे पानी विच कास्ट अगणतरी जै, देख तीन हिस्सा पानी है एक हिस्सा धरती है, ते परमात्मा ने इस धरती नू अपनी खिच दे के चार चुफेरे पानी होने के बावजूद टिकाया है। यह तो मानो जिवें उन्हें बकरी ते शेर दोनों टिकट से बने हुए, चार चुफेरे पानी है। आपां जदों ग्लोब नू तकने हैं चार चुफेरे पानी पानी सानू नजर आउंदा है, धरती का किन्ना कु हिस्सा है? साहब कहिंदे विचे धरती विचे पानी विच कास्ट अगणतरी जै, बकरी सिंह एक तय थाए रख है, मन हर जप भरम पाओ दूर कीजे। जे पानी विच धरती नू टिकाई बैठा है ते मना कल्पी ना जा, रब नू सिमरिया करो तेरे भी डर जरूर दूर करेगा। दूजा शब्द गुरमुखा ने सरवण कराया कि शाम सुंदर तज नींद क्यों आई, महा मोहनी दूता लाई। शब्द विच परमाण उन्हां बड़े बैराग दे भिजे दिते। मैं इस करके अर्ज कर रहा क्योंकि आपां इह शब्द गुरु ग्रंथ साहिब विचों सरवण कीते ने, ते इक मैं बेनती करदे हां गुरु के सिखो, राग तां इक भांडा है। मैं कहिंदा ਕਿ ਗੁਰੂ ਸਾਹਿਬ ਦੇ ਬਾਜਮੁਖੀ ਕਿਤੇ ਚਰਨ ਪੈ ਜਾਣ, ਅਸੀਂ ਕਹਿੰਦੇ ਹਾਂ ਇਹ ਘਰ ਭਾਗਾਂ ਵਾਲਾ ਜੀ, ਇੱਥੇ ਗੁਰੂ ਦੇ ਚਰਨ ਪੈ ਗਏ। ਜਿਸ ਗੱਡੀ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਜਾਈਏ, ਆਪਾਂ ਉਸ ਗੱਡੀ ਨੂੰ ਦੇਖ ਕੇ ਝੋਕੇ ਨਮਸਕਾਰਾ ਕਰਨੇ ਆ, ਕਿਉਂ? ਇਹਦੇ ਵਿੱਚ ਮੇਰੇ ਸਾਹਿਬ ਦੀ ਅਸਵਾਰੀ ਵੀ ਆਉਂਦੀ ਹੈ। ਮੈਂ ਕਹਿੰਦਾ ਰਾਗ ਕਿੰਨਾ ਕੁ ਪਵਿੱਤਰ ਹੈ ਜਿਸ ਭਾਂਡੇ ਵਿੱਚ ਮੇਰੇ ਬਾਬੇ ਨਾਨਕ ਦਾ ਸ਼ਬਦ ਟਿਕਿਆ ਹੋਇਆ। ਰਾਗ ਤਾਂ ਉਹ ਸੇਜ ਹੈ ਜਿੱਥੇ ਗੁਰੂ ਦਾ ਸ਼ਬਦ ਨਿਵਾਸ ਕਰਦਾ ਹੈ, ਪਰ ਬਦਕਿਸਮਤੀ ਹੈ ਮੈਂ ਸ਼ਬਦ ਤਾਂ ਵਰਤਿਆ ਹੈ। ਦਿਨੋ ਦਿਨ ਆਪਾਂ ਦੇਖਣੇ ਪਿਆ ਮਿਹਨਤਾਂ ਵਾਲੇ, ਘਾਲਣਾ ਘਾਲਣ ਵਾਲੇ, ਆਪਣੀ ਜ਼ਿੰਦਗੀ ਨੂੰ ਸਮਰਪਿਤ ਹੋ ਕੇ ਚੱਲਣ ਵਾਲੇ। ਮੈਂ ਪਿਛਲੇ ਦਿਨ ਇੱਕ ਬੇਨਤੀ ਕੀਤੀ ਸੀ, ਆਉਣਾ ਮੈਂ ਇਤਿਹਾਸ ਤੇ ਵੇ, ਇੱਕ ਸ਼ਬਦ ਹੁੰਦਾ ਲੋੜ, ਇੱਕ ਸ਼ਬਦ ਹੁੰਦਾ ਲਗਨ। ਲੋੜ ਵਿੱਚ ਤੇ ਲਗਨ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਜਿੰਨੀ ਦੇਰ ਤੱਕ ਮੇਰੀ ਲੋੜ ਹੈ ਮੈਂ ਕਥਾ ਕਰਨੀ, ਮੇਰੀ ਰੋਟੀ ਨਹੀਂ ਚੱਲ ਰਹੀ। ਜਿੱਦਣ ਮੇਰਾ ਕੰਮ ਬਣ ਗਿਆ ਮੈਂ ਕਹਿ ਦਿੱਤਾ ਚਲੋ ਜੀ ਅੱਜ ਤੋਂ ਬਾਅਦ ਕੰਮ ਛੱਡਿਆ, ਇਹਦਾ ਮਤਲਬ ਉਹ ਮੇਰੀ ਲੋੜ ਸੀ। ਲੋੜ ਵਾਲੇ ਬੰਦੇ ਛੱਡ ਕੇ ਜਾਂਦੇ ਨੇ, ਪਰ ਲਗਨ ਵਾਲੇ ਬੰਦੇ ਮਰਦੇ ਦਮ ਤੱਕ ਉਸ ਕਲਾ ਨੂੰ ਸਮਰਪਿਤ ਰਹਿੰਦੇ। ਰੱਬ ਮੇਰ ਕਰੇ ਕਿ ਲਗਨ ਪੈਦਾ ਹੋ ਜਾਏ, ਕੇਵਲ ਲੋੜ ਤੱਕ ਸੀਮਿਤ ਨਾ ਰਹੀਏ। ਆਪਾਂ ਦੂਸਰਾ ਸ਼ਬਦ ਸਰਵਣ ਕੀਤਾ, ਸ਼ਾਮ ਸੁੰਦਰ ਤਜ ਨੀਂਦ ਕਿਉਂ ਆਈ, ਮਹਾ ਮੋਹਣੀ ਦੂਤਾਂ ਲਾਈ। ਬਾਣੀ ਨੇ ਦੋਨੋਂ ਪੱਖ ਰੱਖੇ ਨੇ, ਇੱਕ ਨੀਂਦ ਹੋਵੇ ਜਿਹਦੇ ਆਉਣ ਨਾਲ ਸਾਈ ਭੁੱਲਦਾ ਹੈ, ਇੱਕ ਨੀਂਦ ਹੋਵੇ ਜਿਹਦੇ ਆਉਣ ਨਾਲ ਸੁਪਨੇ ਵਿੱਚ ਆਪਣੀ ਚਲਕਾਰੇ ਦੇ ਜਾਂਦਾ ਹੈ। ਦੇਖੋ ਦੋਨਾਂ ਤਰ੍ਹਾਂ ਦੀ ਨੀਂਦ ਹੈ। ਇੱਧਰ ਸ਼ਾਮ ਸੁੰਦਰ ਤਜ ਨੀਂਦ ਕਿਉਂ ਆਈ, ਤੇ ਉੱਧਰ ਗੁਰੂ ਸਾਹਿਬ ਨੇ ਬੜੇ ਕਮਾਲ ਦੀਆਂ ਉਦਾਹਰਨਾਂ ਦਿੱਤੀਆਂ। ਕਹਿੰਦੇ ਨੇ ਮੈਂ ਰੋਬੰਦੀ ਸਭ ਜਗ ਰੁਨਾ, ਰੁਨਰੇ ਬਣੋ ਪੰਖੇਰੂ, ਇੱਕ ਨਾ ਰੁਨਾ ਮੇਰੇ ਤਨ ਕਾ ਬਿਰਹਾ, ਜਿਨਹੋਂ ਫਿਰੋ ਵਿਛੋੜੀ। ਸੁਪਨੇ ਆਇਆ ਧੀ ਗਿਆ, ਮੈਂ ਜਲ ਭਰਿਆ ਰੋਏ, ਆਏ ਨਾ ਸਕਾਂ ਤੁਝਕਣ ਪਿਆਰੇ, ਭੇਜ ਨਾ ਸਕਾਂ ਕੋਏ। ਹੁਣ ਕਹਿੰਦੇ ਨੇ ਚੰਗਾ ਹੋ ਜਾ, ਮੈਨੂੰ ਨੀਂਦ ਆ ਹੀ ਜਾ, ਆਓ ਸੁਭਾਗੀ ਨੀਂਦੜੀਏ, ਮਤ ਸੋ ਦੇਖਾਂ ਸੋਏ। ਵਾਸ਼ਨਾ ਵਿੱਚ ਆਈ ਕੋਈ ਨੀਂਦ ਅੰਦਰ ਨੂੰ ਖੰਡਾਏਗੀ, ਪਰ ਬੈਰਾਗ ਵਿੱਚ ਸੁੱਤਾ ਹੋਇਆ ਬੰਦਾ ਵੀ ਰੱਬ ਦੇ ਗੀਤ ਗਾ। ਸਾਹਿਬ ਕਿਰਪਾ ਨੂੰ ਮੇਰ ਕਰਨ। ਇਹ ਆਪਾਂ ਸ਼ਬਦ ਦੋ ਸਰਵਣ ਕੀਤੇ ਨੇ, ਭਾਵਾਂ ਕਿ ਅਸੀਂ ਅਰਦਾਸ ਦੀ ਵਿਚਾਰ ਪੈ ਕਰਨੇ। ਜਿਵੇਂ ਭਾਈ ਸਾਹਿਬ ਉਹਨਾਂ ਨੇ ਦੱਸਿਆ ਹੈ ਕਿ ਤਕਰੀਬਨ ਤੀਜਾ ਸਾਲ ਚੱਲਦਾ ਪਿਆ, ਪਹਿਲੇ ਸਾਲ ਹੀ ਯਤਨ ਕੀਤਾ ਸੀ ਜਿਨ੍ਹਾਂ ਸੱਜਣਾ ਨੇ ਹੁਕਮ ਕੀਤਾ, ਮੈਂ ਸੋਚਿਆ ਮਹੀਨੇ ਵਿੱਚ ਕੰਮ ਖਤਮ ਹੋ ਜਾਏਗਾ, ਪਰ ਜਿਉਂ ਜਿਉਂ ਸਮਾਂ ਲੰਘਦਾ ਪਿਆ ਗੁਰਬਾਣੀ ਨੂੰ ਖੋਜਨੇ ਆ, ਇਤਿਹਾਸ ਨੂੰ ਪੜਚੋਲਨੇ ਆ, ਤੇ ਮੇਰਾ ਖਿਆਲ ਹੈ ਕਿ ਕੋਈ ਵੀ ਜ਼ਬਾਨ ਜਿਹੜਾ ਇੱਕ ਇੱਕ ਸ਼ਬਦ ਉਹਨਾਂ ਗੁਰਮੁਖਾਂ ਨੇ ਅਰਦਾਸ ਦਾ ਘੜ ਕੇ ਪਾਇਆ, ਮੈਂ ਕਹਿੰਦਾ ਇੱਕ ਇੱਕ ਸ਼ਬਦ ਕਈ ਕਈ ਸਾਲਾਂ ਦੀ ਵਿਆਖਿਆ ਦਾ ਮੁਥਾਜ ਹੈ। ਇੱਕ ਇੱਕ ਸ਼ਬਦ ਜਿਹੜਾ ਇਹ ਪਿਛਲੇ ਦਿਨ ਵੀ ਅਰਜ ਕੀਤੀ ਸੀ ਆਓ, ਪਰ ਜੋ ਇਸ ਗੁਰੂ ਘਰ ਦੀ ਇੱਕ ਮਰਿਆਦਾ ਹੈ ਕਿ ਹਰ ਬੁੱਧਵਾਰ ਕਵੀ ਸੰਤੋਖ ਸਿੰਘ ਜੀ ਦਾ ਰਚਿਤ ਸ਼੍ਰੀ ਗੁਰਪ੍ਰਤਾਪ ਸੂਰਜ ਉਹਦੀ ਵਿਚਾਰ ਕੀਤੀ ਜਾਂਦੀ। ਸੰਖੇਪ ਜੀ ਅਰਜ ਮੈਂ ਕਰ ਦੇਵਾਂ, ਆਪ ਸਭ ਨੂੰ ਪਤਾ ਹੈ, ਇੱਕ ਵਾਰੀ ਅੱਗੇ ਵੀ ਇੱਥੇ ਵਿਚਾਰ ਕੀਤੀ ਸੀ, ਇੱਕ ਦਿਨ ਆਇਆ ਸੀ ਸਮਾਂ ਕਿ ਸ਼੍ਰੀ ਗੁਰਪ੍ਰਤਾਪ ਸੂਰਜ ਦੇ ਰਚੈਤਾ ਨੇ ਭਾਈ ਸੰਤੋਖ ਸਿੰਘ ਜੀ, ਭਾਈ ਸੰਤੋਖ ਸਿੰਘ ਦੇ ਉਸਤਾਦ ਨੇ ਗਿਆਨੀ ਸੰਤ ਸਿੰਘ ਜੀ, ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਵਿੱਚ ਸੋਨਾ ਲਵਾਇਆ ਸੀ ਸ਼ੇਰੇ ਪੰਜਾਬ ਨੂੰ ਕਹਿ ਕੇ। ਮੈਂ ਹੈਰਾਨ ਹੋਇਆ ਕਿ ਜਦੋਂ ਸ਼ੇਰੇ ਪੰਜਾਬ ਭਾਈ ਸੰਤ ਸਿੰਘ ਨੂੰ ਚਿੱਠੀ ਲਿਖਦੇ ਨੇ, ਗ੍ਰੰਥੀ ਹੋਵੇ ਤੇ ਜੀਵਨ ਇਹ ਹੋ ਜਿਆ, ਸ਼ਬਦ ਲਿਖਦੇ ਨੇ ਕਿ ਸਤਿਕਾਰਯੋਗ ਭਾਈ ਸਾਹਿਬ ਜੀਓ, ਉੱਜਲ ਦੀਦਾਰ, ਉੱਜਲ ਮੁਖ, ਗੁਰੂ ਸਵਾਰੇ, ਗੁਰੂ ਪਿਆਰੇ, ਗੁਰੂ ਦਰ ਤੇ ਸੁਰਖਰੇ ਹੋਏ ਭਾਈ ਸੰਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਕੈਸੇ ਭਾਵਨਾ ਵਾਲੇ ਜੁੜੀ। ਦੇਖੋ ਮੈਂ ਫਿਰ ਅਰਜ ਕਰਾਂ ਕਿ ਉਹ ਬੰਦਾ ਜਿਹਨੇ ਗੁਰਪ੍ਰਤਾਪ ਸੂਰਜ ਲਿਖੇ ਹਨ, ਜਦੋਂ ਲਿਖਣ ਲੱਗਾ ਆਪਣੇ ਘਰ ਇੱਕ ਵਕਤ ਦੀ ਰੋਟੀ ਨਹੀਂ ਸੀ ਪੱਕਦੀ, ਅੱਜ ਲੱਖਾਂ ਗ੍ਰੰਥੀਆਂ ਪ੍ਰਚਾਰਕਾਂ ਦੀ ਭਾਈ ਸੰਤੋਖ ਸਿੰਘ ਰੋਟੀ ਬਣਾ ਗਿਆ। ਹਕੀਕਤ ਹੈ ਉਹਨਾਂ ਦਾ ਇੱਕ ਕਵਿਤ ਮਿਲਿਆ ਸੀ, ਮੈਂ ਉਹ ਅਰਜ ਕਰ ਦੇਣਾ ਚਾਹੁੰਦਾ ਜ਼ਰੂਰੀ। ਇਹਨਾਂ ਨੇ ਇੱਕ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਲਿਖੇ, ਅਸੀਂ ਇਕੱਠਾ ਗੁਰਪ੍ਰਤਾਪ ਸੂਰਜ ਕਹਿ ਦਿੰਦੇ ਹਾਂ, ਇੱਕ ਸ਼੍ਰੀ ਗੁਰਪ੍ਰਤਾਪ ਸੂਰਜ। ਗੁਰੂ ਨਾਨਕ ਪ੍ਰਕਾਸ਼ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਜੀਵਨ ਹੈ, ਤੇ ਸ਼੍ਰੀ ਗੁਰਪ੍ਰਤਾਪ ਸੂਰਜ ਵਿੱਚ ਗੁਰੂ ਅੰਗਦ ਸਾਹਿਬ ਤੋਂ ਲੈ ਕੇ ਤੇ ਬੰਦਾ ਸਿੰਘ ਬਹਾਦਰ ਤੱਕ ਦਾ ਪੂਰਾ ਸਮਾਚਾਰ ਭਾਈ ਸੰਤੋਖ ਸਿੰਘ ਨੇ ਦਿੱਤਾ। ਇਹਨਾਂ ਦਾ ਜਨਮ ਪਿੰਡ ਨੂਰ ਦੀ ਸਰਾਂ ਤਰਨ ਤਾਰਨ ਸਾਹਿਬ ਦੇ ਨੇੜੇ, ਜਦੋਂ ਆਪਾਂ ਝਬਾਲ ਨੂੰ ਜਾਂਦੇ ਹਾਂ ਰਸਤੇ ਵਿੱਚ ਆਉਂਦਾ ਹੈ। ਇਹ ਉਹੀ ਨੂਰ ਦੀ ਸਦਾ ਸਰਾਂ ਹੈ ਕਿ ਤਰਨ ਤਾਰਨ ਦੇ ਜਦੋਂ ਸਰੋਵਰ ਨੂੰ ਪੱਕਿਆਂ ਕਰਨ ਲੱਗੇ ਤੇ ਧੱਕੇ ਨਾਲ ਇੱਟਾਂ ਦੇ ਆਵੇ ਖੋਹ ਕੇ ਲੈ ਗਏ ਸਨ। ਗੁਰੂ ਅਰਜਨ ਦੇਵ ਜੀ ਨੂੰ ਸਿੱਖਾਂ ਨੇ ਕਿਹਾ, ਮਹਾਰਾਜ ਆਵੇ ਖੋਹ ਕੇ ਇੱਟਾਂ ਲੈ ਗਏ, ਹੁਣ ਸਰੋਵਰ ਪੱਕਾ ਕਿਵੇਂ ਕਰਾਂਗੇ? ਕਹਿਣ ਲੱਗੇ, ਹੁਣ ਇਸੇ ਤਰ੍ਹਾਂ ਰਹਿਣ ਦਿਓ, ਤਰਨੀ ਵਾਲਾ ਸਿੱਖ ਆਵੇਗਾ, ਇਹਨਾਂ ਇੱਟਾਂ ਨੂੰ ਮੋੜ ਕੇ ਇਹਦੇ ਨਾਲ ਹੀ ਸਰੋਵਰ ਪੱਕਾ ਕੀਤਾ ਜਾਏਗਾ। ਨੂਰ ਦੀ ਸਰਾਂ ਬਣੀ। ਆਇਆ ਜੱਸਾ ਸਿੰਘ ਰਾਮਗੜੀਆ, ਮਹਾਰਾਜਾ ਜੱਸਾ ਸਿੰਘ ਰਾਮਗੜੀਆ, ਉਹਨੇ ਉਸੇ ਨੂਰ ਦੀ ਸਰਾਂ ਦੇ ਕਿਲੇ ਨੂੰ ਢਾ ਕੇ ਉਹਨਾਂ ਇੱਟਾਂ ਦੇ ਨਾਲ ਤਰਨ ਤਾਰਨ ਦਾ ਸਰੋਵਰ ਪੱਕਾ ਕੀਤਾ ਸੀ। ਭਾਜੀ ਮੋੜ ਦਿੱਤੀ। ਉਹੀ ਨੂਰ ਦੀ ਸਰਾਂ ਗੁਰੂ ਕੇ ਸਿੱਖੋ ਅੱਜ ਪਿੰਡ ਹੈ ਕਿਲਾ ਸੰਤੋਖ ਸਿੰਘ, ਕਿਲਾ ਭਾਈ ਸੰਤੋਖ ਸਿੰਘ। ਭਾਈ ਸੰਤੋਖ ਸਿੰਘ ਦੇ ਨਾਮ ਤੇ ਵੇ ਅਸੀਂ ਭਾਵੇਂ ਇੱਕ ਮਿੰਟ ਚ ਕਟਾਕਸ਼ ਕਰ ਦਿੰਦੇ ਹਾਂ। ਲਓ ਜੀ ਦੇਖੋ, ਮੈਂ ਕਈ ਸਵੇਰੇ ਤੋਂ ਬੇਨਤੀ ਕੀਤੀ ਸੀ ਕਿ ਆਲੋਚਕ ਬਣਨ ਲਈ, ਨਿੰਦਿਆ ਕਰਨ ਲਈ ਕਿਤੋਂ ਵੀ ਤਲੀਮ ਨਹੀਂ ਲੈਣੀ ਪੈਂਦੀ, ਇੱਕ ਛਿਣ ਲੱਗਦਾ। ਦੇਖੋ ਕੰਮ ਕਰਨੇ ਹੀ ਔਖੇ ਨੇ, ਧਾਣਾ ਤਾਂ ਬਿਲਕੁਲ ਸੁੱਖ ਹੈ। ਬਾਬੇ ਫਰੀਦ ਨੇ ਭਾਵੇਂ ਸਰੀਰ ਦੀ ਗੱਲ ਕਹੀ, ਮੈਂ ਕਹਿੰਦਾ ਸਾਰੇ ਸੰਸਾਰ ਦੀ ਹਕੀਕਤ ਹੀ ਇਹ ਵੇ, ਕਦੀ ਤੱਕੋ ਕਿ ਸਰੀਰ ਨੂੰ ਬਣਦਿਆਂ ਤਾਂ 6 ਮਹੀਨੇ ਪੂਰੇ ਲੱਗਦੇ ਨੇ ਮੁਕੰਮਲ ਹੁੰਦਿਆਂ, ਜਨਮ ਨੂੰ 9 ਮਹੀਨੇ ਨੇ ਬਾਣੀ ਨੇ ਮੰਨੇ, ਪਰ ਟੁੱਟਦਿਆਂ 6 ਮਹੀਨੇ ਨੀ, ਟੁੱਟਦਿਆਂ 1 ਸਾਹ ਬਾਹਰ ਗਏ, ਪਰਤ ਕੇ ਆਵੇ ਨਾ ਤੇ ਸਰੀਰ ਖਤਮ ਹੈ। ਬਣਾਉਣਾ ਹੀ ਔਖਾ ਹੈ, ਜੋੜਨਾ ਹੀ ਮੁਸ਼ਕਲ ਹੈ, ਤੋੜਨਾ ਤੇ ਖੰਡਾਣਾ ਤਾਂ ਇੱਕ ਖਿੰਨ ਦੀ ਗੱਲ ਹੈ। ਸਾਹਿਬ ਤਾਂ ਕਹਿੰਦੇ ਨੇ ਇੱਕ ਸ਼ਬਦ ਭੈੜਾ ਬੋਲੋ ਤੇ ਕਈ ਪੀੜ੍ਹੀਆਂ ਦਾ ਵੈਰ ਪੈ ਜਾਂਦਾ ਹੈ। ਦ੍ਰੋਪਦੀ ਨੇ ਇੱਕੋ ਸ਼ਬਦ ਕਿਹਾ ਸੀ ਦੁਰਯੋਧਨ ਨੂੰ, ਅੰਧ ਕੇ ਅੰਧ ਰਹੇ, ਉਹਦੇ ਇੱਕੋ ਸ਼ਬਦ ਨੇ ਏਡੀ ਵੱਡੀ ਲੜਾਈ ਨੂੰ ਜਨਮ ਦੇ ਦਿੱਤਾ ਸੀ। ਭਾਈ ਸੰਤੋਖ ਸਿੰਘ ਉਹਨਾਂ ਨੇ ਜੋ ਕੁਝ ਲਿਖਿਆ ਹੈ ਠੀਕ, ਇਹਦੇ ਵਿੱਚ ਕਈ ਸ਼ਬਦ ਜਿਹੜੇ ਨੇ ਗੁਰਮਤਿ ਅਨੁਸਾਰ ਬਿਲਕੁਲ ਨਹੀਂ ਟੁੱਕਦੇ, ਪਰ ਗੁਰੂ ਪ੍ਰਤਾਪ ਸੂਰਜ ਪੜ੍ਹਨ ਵਾਲੇ ਵਿਦਵਾਨ ਇਹ ਕਦੀ ਨਾ ਭੁੱਲਣ ਕਿ ਭਾਈ ਸਾਹਿਬ ਨੇ ਇੱਕ ਚੈਪਟਰ ਵਿੱਚ ਦਿੱਤਾ ਹੈ ਕਿ ਜੋ ਕੁਝ ਮੈਂ ਲਿਖ ਚੱਲਿਆ ਇਹਦੇ ਤੇ ਮੇਰਾ ਦਾਅਵਾ ਕੋਈ ਨਹੀਂ, ਜੇ ਰੱਬ ਤੁਹਾਨੂੰ ਲਿਆਕਤ ਹੈ ਮੇਰੇ ਜਿੰਨੀ ਕਵਿਤਾ ਦੀ ਕਿਸੇ ਨੂੰ ਰਚਨਾ ਕਰਨੀ ਆਉਂਦੀ ਹੋਵੇ ਤੇ ਮੇਰੇ ਗ੍ਰੰਥ ਦੀ ਸੁਧਾਈ ਆਪਣੇ ਆਪ ਕਰ ਲਿਆ। ਹੁਣ ਉਹ ਜੀ ਕਵਿਤਾ ਕਿਹੜਾ ਕਰੇਗਾ ਜੀ? 2.5 ਲੱਖ ਪੰਕਤੀ ਉਸ ਸੱਜਣ ਨੇ ਕੇਵਲ ਗੁਰੂ ਦੀ ਸਿਫਤ ਲਿਖੀ, 2.5 ਲੱਖ। ਤੇ ਬਨਾਰਸ ਵਿੱਚ ਇੱਕ ਵਾਰੀ ਸੈਮੀਨਾਰ ਹੋਇਆ ਸੀ, ਕਹਿਣ ਲੱਗੇ ਭਾਵੇਂ ਹਿੰਦੁਸਤਾਨ ਵਿੱਚ ਤੁਲਸੀ ਜੀ ਦੀ ਰਾਮ ਚਰਿਤ ਮਾਨਸ ਨੂੰ ਬੜਾ ਸਤਿਕਾਰ ਦਿੱਤਾ ਜਾਂਦਾ ਹੈ, ਕਹਿੰਦੇ ਨੇ ਕਾਸ਼ ਸਿੱਖ ਇਸ ਗੱਲ ਨੂੰ ਸਮਝਣ ਕਿ ਕਵੀ ਸੰਤੋਖ ਸਿੰਘ ਦੇ ਬਰਾਬਰ ਦਾ ਕਵੀ ਹਿੰਦੁਸਤਾਨ ਦੀ ਧਰਤੀ ਤੇ ਅੱਜ ਤੱਕ ਪੈਦਾ ਹੀ ਨਹੀਂ ਹੋਇਆ। ਉਸ ਬੰਦੇ ਦੀ ਕਵਿਤਾ ਦੀ ਉਡਾਰੀ ਪੜ੍ਹ। ਜਦੋਂ ਅੰਤਲਾ ਸਮਾਂ ਆਇਆ ਉਹਨਾਂ ਨੇ 5 ਸਾਲ ਯਮੁਨਾ ਨਗਰ ਦੇ ਨੇੜੇ ਇੱਕ ਪਿੰਡ ਹੈ ਬੁੜੀਆ, ਉਸ ਬੁੜੀਏ ਪਿੰਡ ਵਿੱਚ ਕੱਲਾ ਸਿਮਰਨ ਕੀਤਾ। 5 ਸਾਲ ਸਿਮਰਨ ਤੋਂ ਬਾਅਦ ਫਿਰ ਉਹਨੇ ਹੱਥ ਵਿੱਚ ਕਲਮ ਪਕੜੀ, ਗੁਰੂ ਸਾਹਿਬ ਨੇ ਪ੍ਰੇਰਨਾ ਦਿੱਤੀ ਤੇ ਲਿਖ। ਮੈਂ ਪਿਛਲੀ ਵਾਰੀ ਅਰਜ਼ ਕੀਤੀ ਸੀ ਜਿੱਦਣ ਲਿਖਣਾ ਸ਼ੁਰੂ ਕੀਤਾ ਘਰ ਵਿੱਚ ਬੱਚੇ ਨੂੰ ਪੀਣ ਵਾਸਤੇ ਦੁੱਧ ਨਹੀਂ ਸੀ, ਜਿਨ੍ਹਾਂ ਤੋਂ ਕਰਜ਼ਾ ਲਿਆ ਸੀ ਉਹ ਬੂਹੇ ਸਾਹਮਣੇ ਆ ਕੇ ਗਾਲਾਂ ਪੈ ਕਰਦੇ ਸਨ। ਉਸ ਵੇਲੇ ਕਵੀ ਜੀ ਨੇ ਨਾ ਇੱਕ ਕਵਿਤ ਲਿਖਿਆ ਸੀ, ਉਹ ਕਵਿਤ ਉਹਨਾਂ ਦੀ ਰਚਨਾ ਵਿੱਚ ਨਹੀਂ, ਜਦੋਂ ਉਹਨਾਂ ਚਲਾਣਾ ਕੀਤਾ ਤੇ ਉਹਨਾਂ ਦੀ ਨਿੱਜੀ ਲਾਇਬ੍ਰੇਰੀ ਵਿੱਚ ਜਿਹੜੀ ਉਹਨਾਂ ਦੀ ਪਰਸਨਲ ਡਾਇਰੀ ਸੀ ਨਾ, ਮੈਂ ਕਹਿੰਦਾ ਆਪਣੇ ਅੰਦਰ ਦਾ ਦੁੱਖ ਉਸ ਕਵਿਤ ਵਿੱਚ ਲਿਖ ਕੇ ਡਾਇਰੀ ਵਿੱਚ ਸਾਂਭ ਲਿਆ। ਉਹਨਾਂ ਨੇ ਸ਼ਬਦ ਵਰਤੇ ਸਨ ਕਿ ਛੁੱਟਿਓ ਹੈ ਪਰ ਕਰਮ, ਪਰ ਵਿਸਰਿਓ ਹੈ ਨੇਮ ਧਰਮ, ਖੋਈ ਹੈ ਹਿਆਓ ਸ਼ਰਮ, ਅਤ ਦੁੱਖ ਪਾਈਏ ਤਹਿ। ਘਰ ਕੇ ਰੁਸਾਨੇ ਨਾਰੀ ਦੇਤ ਤਾਨੇ, ਆਪਣੇ ਭੈ ਬਗਾਨੇ ਸੁਣ ਸਿਰ ਨਿਆਇਤ ਹੈ, ਮਿੱਤਰ ਨੂੰ ਛਪਾਏ ਨੈਣ, ਸੁਧੇ ਖੂਨਾ ਬੋਲੇ ਬੈਨ, ਮਨ ਮੈਂ ਨਾ ਧਰੈ ਜਾ ਕੇ ਟਿਕ ਜਾਇਤ ਹੈ। ਕਹਿਣ ਲੱਗੇ ਦੁਆਰ ਤੇ ਕਰਜ਼ਦਾਰ, ਸਾਡੇ ਮੁਖ ਦੇਤ ਗਾਰ। ਧਿਆਨ ਦਿਆ ਗਏ ਇਹ ਸ਼ਬਦਾਂ ਨੂੰ ਸਮਝਿਓ, ਦੁਆਰ ਤੇ ਕਰਜ਼ਦਾਰ ਸਾਡੇ ਮੁਖ ਦੇਰ ਗਾਰ। ਕਹਿਣ ਲੱਗੇ ਬਿਨਾਂ ਰੋਜ਼ਗਾਰ ਰੋਜ਼ਗਾਰ ਖਾਇਤ ਹੈ, ਬਿਨਾਂ ਰੋਜ਼ਗਾਰ, ਹੁਣ ਰੋਜ਼ਗਾਰ ਦਾ ਅਰਥ ਰੋਜ਼ੀ। ਕਹਿਣ ਲੱਗੇ ਲੋਕੀ ਰੋਜ਼ਗਾਰ ਰੋਜ਼ੀ ਕਮਾਉਂਦੇ ਨੇ, ਬਾਬਾ ਨਾਨਕਾ ਮੈਂ ਰੋਜ਼ੀ ਤੋਂ ਬਿਨਾਂ ਰੋਜ਼ਗਾਰਾਂ ਪਿਆ ਖਾਂਦਾ ਵਾਂ, ਬਿਨਾਂ ਰੋਜ਼ਗਾਰ ਰੋਜ਼ਗਾਰ ਖਾਇਤ ਹੈ। ਤੇ ਜਦੋਂ ਇਸ ਦੀ ਵਿਦਿਆ ਦਾ ਮੁੱਲ ਪਿਆ ਫਿਰ ਕਦੀ ਤੱਕਿਓ, ਇਸ ਬੰਦੇ ਨੇ ਘਾਲਣਾ ਬੜੀ ਘਾਲੀ। ਮੈਂ ਆਰੰਭ ਵਿੱਚ ਬੇਨਤੀ ਕੀਤੀ ਕਿ ਜਦੋਂ ਕੋਈ ਕੰਮ ਕਰੇਗਾ ਉਹਦੇ ਕੰਮ ਵਿੱਚ ਕੋਈ ਨਾ ਕੋਈ ਊਣਤਾਈ ਜ਼ਰੂਰ ਰਹਿ ਜੇ। ਅਸੀਂ ਕਦੀ ਨਾ ਭੁੱਲੀਏ ਕਿਵੇਂ ਅਸੀਂ ਚਿੱਕੜ ਉਛਾਲਣ ਲੱਗ ਪੈਂਦੇ ਹਾਂ, ਇਸ ਬੰਦੇ ਨੇ ਕਿਉਂ ਕੀਤਾ। ਇੱਕ ਪਾਸੇ ਪੜ੍ਹਨੇ ਪਿਆ ਭੁੱਲਣ ਅੰਦਰ ਸਭ ਕੋ ਅਭੁੱਲ, ਗੁਰੂ ਕਰਤਾਰ ਬੰਦਾ ਭੁੱਲ ਸਕਦਾ ਹੈ। ਉਸ ਦੀ ਨਿਮਰਤਾ ਦੇਖੋ, ਜਿੱਦਣ ਗ੍ਰੰਥ ਤਿਆਰ ਹੋਏ ਨੇ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਆਏ ਸਨ, ਅੱਜ ਚਾਰ ਪੰਨਿਆਂ ਦਾ ਕੋਈ ਪੈਂਫਲੈਟ ਲਿਖੇ, ਕੋਈ ਬਰੋਸ਼ਰ ਛਾਪੇ, ਉਹ ਕਹਿੰਦਾ ਇਹਦੇ ਤੇ ਮੇਰਾ ਪੂਰਾ ਹੱਕ ਹੈ, ਮੇਰੇ ਤੋਂ ਬਿਨਾਂ ਇਹਦੇ ਵਿੱਚੋਂ ਇੱਕ ਅੱਖਰ ਕੋਈ ਨਾ ਲਿਖੇ। ਚਾਰ ਗ੍ਰੰਥ ਤਿਆਰ ਕਰਕੇ ਗੁਰਪ੍ਰਤਾਪ ਸੂਰੀ ਤੇ ਗੁਰੂ ਨਾਨਕ ਪ੍ਰਕਾਸ਼ ਦੇ ਜਦੋਂ ਅੰਮ੍ਰਿਤਸਰ ਆਏ ਤੇ ਸੰਗਤ ਅੱਗੋਂ ਪਾਲਕੀ ਤੇ ਲੈਣ ਵਾਸਤੇ ਗਈ। ਭਾਈ ਸੰਤੋਖ ਸਿੰਘ ਨੇ ਕਿਹਨਾਂ ਨੇ ਕੇਸਕੀ ਬੰਨੀ ਸੀ ਸਿਰ ਤੇ, ਉਹਨਾਂ ਨੇ ਇੱਕ ਖੱਪਣੀ ਟੈਪ ਚੋਲਾ ਪਾਇਆ ਤੇ ਜਦੋਂ ਸੰਗਤ ਪਾਲਕੀ ਲੈ ਕੇ ਗਈ ਤੇ ਭਾਈ ਸਾਹਿਬ ਪਾਲਕੀ ਚ ਨਹੀਂ ਬੈਠੇ। ਉਹ ਕਹਿੰਦੇ ਨੇ ਗੁਰੂ ਰਾਮਦਾਸ ਦਾ ਘਰ ਹੈ, ਮੈਂ ਤਾਂ ਇਹਦੇ ਦਰ ਦਾ ਕੂਕਰ ਹਾਂ, ਜਿੱਥੇ ਗੁਰੂ ਰਾਮਦਾਸ ਦੀਆਂ ਸਿਫਤਾਂ ਹੋਣ ਉੱਥੇ ਸਾਡੇ ਵਰਗੇ ਕੀੜਿਆਂ ਨੂੰ ਪਾਲਕੀ ਵਿੱਚ ਨਾ ਬਿਠਾਓ। ਸਿਰਫ ਪਾਲਕੀ ਨੂੰ ਹੱਥ ਲਾਇਆ, ਦਰਬਾਰ ਸਾਹਿਬ ਲੈ ਆਏ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਗ੍ਰੰਥ ਭੇਟਾ ਕਰਕੇ ਕਿਹਾ, ਮੇਰਾ ਜਾਂ ਮੇਰੀ ਸੰਤਾਨ ਦਾ ਜਾਂ ਮੇਰੇ ਪਰਿਵਾਰ ਦਾ ਇਹਨਾਂ ਗ੍ਰੰਥਾਂ ਤੇ ਕੋਈ ਹੱਕ ਨਹੀਂ, ਇਹ ਗੁਰੂ ਨਾਨਕ ਦੇ ਪੰਥ ਦੇ ਨੇ, ਜਦੋਂ ਮਰਜ਼ੀ ਜਿੱਥੇ ਤੁਸੀਂ ਸੁਧਾਈ ਕਰ ਲਿਆ। ਦੇਖੋ ਗੁਰਮੁਖੋ ਇਹੋ ਜੀ ਘਾਲਣਾ ਵਾਲੇ ਬੰਦੇ ਅਖੀਰ ਤੇ ਜਿਸ ਸਾਲ ਗ੍ਰੰਥ ਪੂਰਾ ਹੋਇਆ ਉਸੇ ਸਾਲ ਅੰਮ੍ਰਿਤ ਵੇਲੇ ਉਹਨਾਂ ਦੇ ਘਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ। ਭਾਈ ਵੀਰ ਸਿੰਘ ਲਿਖਦੇ ਨੇ, ਜਿਸ ਨੇ ਵੀ ਗੁਰਪ੍ਰਤਾਪ ਸੂਰਜ ਪੜ੍ਹਨਾ ਹੋਵੇ ਮੈਂ ਕਹਿੰਦਾ ਪਹਿਲੀ ਪੋਥੀ ਜ਼ਰੂਰ ਪੜ੍ਹੇ, ਪਹਿਲੀ ਪੋਥੀ ਤੋਂ ਬਿਨਾਂ ਅਗਲੇ ਗ੍ਰੰਥ ਦੀ ਸਮਝ ਨਹੀਂ ਪੈਂਦੀ। ਉੱਥੇ ਕਹਿੰਦੇ ਨੇ ਉਹਨਾਂ ਦੀ ਭੈਣ ਕਹਿੰਦੀ ਸੀ, ਦੱਸਿਆ ਉਹਨੇ ਕਿਸੇ ਨੂੰ ਜਦੋਂ ਲਿਖਾਰੀ ਗਏ, ਕਹਿੰਦੇ ਜਦੋਂ ਮੇਰਾ ਭਰਾ ਅੰਮ੍ਰਿਤ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚੋਂ ਬਾਹਰ ਹੁੰਦਾ ਸੀ ਉਹਦੇ ਚਿਹਰੇ ਦਾ ਨੂਰ ਸਾਡੇ ਤੋਂ ਝੱਲਿਆ ਨਹੀਂ ਸੀ ਜਾਂਦਾ। ਉਸੇ ਸਾਲ ਅੰਮ੍ਰਿਤ ਵੇਲੇ ਨਿਤਨੇਮ ਕਰਨ ਗਏ, ਹਜ਼ੂਰ ਦੀ ਹਜ਼ੂਰੀ ਵਿੱਚ ਬੈਠੇ ਹਾਂ, ਕਹਿੰਦੇ ਚੌਂਕੜੇ ਵਿੱਚ ਆਪਣੇ ਸਰੀਰ ਦੇ ਚੋਲੇ ਨੂੰ ਤਿਆਗ ਦਿੱਤਾ ਸੀ। ਉਹਨਾਂ ਦਾ ਅਖੀਰਲਾ ਦੌਰਾ ਸੀ, ਅਬ ਆਣ ਕੀ ਆਸ ਨਿਰਾਸ਼ ਭਈ, ਕਲਗੀ ਤਰਬਾਸ ਕੀ ਉਹ ਮਨ ਮਾਹੀ। ਕਹਿੰਦੇ ਬਸ ਹੁਣ ਬਾਕੀ ਕੋਈ ਆਸ ਨਹੀਂ, ਕੇਵਲ ਕਲਗੀ ਵਾਲਾ ਮਨ ਵਿੱਚ ਟਿੱਗਿਆ ਤੇ ਅਖੀਰ ਤੇ ਬੈਰਾਗ ਵਿੱਚ ਕਹਿੰਦੇ ਸਨ, ਹੁਣ ਦੇਹ ਵਿੱਚ ਰਹਿਣ ਨੂੰ ਚਿੱਤ ਨਹੀਂ ਕਰਦਾ, ਇਸ ਭਰਮ ਦੇ ਘੜੇ ਨੂੰ ਤੋੜ ਕੇ ਸਦਾ ਲਈ ਆਪਣੇ ਚਰਨਾਂ ਵਿੱਚ ਲੈ ਜਾ। ਦੇਖੋ ਉਸ ਗੁਰਮੁਖ ਦੀ ਲਿਖਤ ਹੈ, ਮੈਂ ਲੈਣਾ ਆਪਣੇ ਹੋਰ ਨਜ਼ਰੀਏ ਨਾਲ ਕਿ ਜੋ ਕੁਝ ਉਹਨੇ ਲਿਖਿਆ ਨਾ ਉਹਨੂੰ ਸਵੀਕਾਰ ਕਰ ਲਓ, ਜਿਹੜਾ ਵਿੱਚ ਮਿਲਾਵਟ ਦਿਸਦੀ ਹੈ, ਕਿਉਂਕਿ ਉਹਦੇ ਸਾਹਮਣੇ ਜਿਹੜਾ ਕਲਚਰ ਸੀ ਇਹ ਵੱਖਰਾ ਵਿਸ਼ਾ। ਭਾਈ ਸੰਤੋਖ ਸਿੰਘ ਦੀ ਜੀਵਨੀ ਕਈ ਦਿਨਾਂ ਦਾ ਲੈਕਚਰ ਹੈ, ਅਸਲ ਵਿੱਚ ਉਹਦਾ ਚੁਗਿਰਦਾ ਸੀ ਰਾਜਿਆਂ ਮਹਾਰਾਜਿਆਂ ਦਾ, ਰਾਜਿਆਂ ਮਹਾਰਾਜਿਆਂ ਦੇ ਆਪਣੇ ਘਰਾਂ ਦੀਆਂ ਖੇਡਾਂ ਸਨ। ਜਦੋਂ ਵੀ ਕੋਈ ਲਿਖਾਰੀ ਕਲਮ ਚੁੱਕੇਗਾ, ਜੇ ਖਲੀਲ ਜਬਰਾਨ ਨੂੰ ਲਿਖਨੇ ਆ, ਉਹਨੇ ਆਪਣੀਆਂ ਰਚਨਾ ਵਿੱਚ ਆਪਣੇ ਵਾਤਾਵਰਨ ਦਾ ਜ਼ਿਕਰ ਕੀਤਾ। ਭਾਈ ਵੀਰ ਸਿੰਘ ਦੀ ਰਚਨਾ ਪੜ੍ਹਨੇ ਆ, ਉਹਨਾਂ ਵਿੱਚੋਂ ਕਸ਼ਮੀਰ ਦੇ ਝਰਨਿਆਂ ਦਾ ਜ਼ਿਕਰ ਪਿਆ ਕਰਦੇ ਨੇ। ਸ਼ੇਖ ਸਾਦੀ ਨੂੰ ਪੜੋਗੇ, ਉਹ ਅਰਬ ਦੇ ਮਾਰੂਥਲ ਦਾ ਜ਼ਿਕਰ ਕਰੇਗਾ। ਇਉਂ ਕਹਿ ਲਓ ਵੀ ਕਵੀ ਦੇ ਲਿਖਾਰੀ ਦੇ ਮਨ ਵਿੱਚ ਉਹ ਗੱਲ ਟਿਕ ਜਾਂਦੀ ਏ, ਜੋ ਕੋਈ ਚੁਗਿਰਦਾ ਵੇਖਦਾ ਉਹਦੀ ਕਲਮ ਧੱਕੇ ਨਾਲ ਉਹ ਸ਼ਬਦ ਲਿਖਣ ਲੱਗ ਪੈਂਦੀ। ਭਾਈ ਸੰਤੋਖ ਸਿੰਘ ਨੇ ਜੋ ਧੰਨ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਤੁਸੀਂ ਇਤਿਹਾਸ ਸਰਵਣ ਕਰ ਰਹੇ ਹੋ, ਉਸ ਪ੍ਰਸੰਗ ਨੂੰ ਮੈਂ ਅੱਜ ਅੱਗੇ ਤੋੜਨਾ, ਕਿਉਂਕਿ ਬੁੱਧਵਾਰ ਦੀ ਮਰਿਆਦਾ ਜੋ ਇਸ ਅਸਥਾਨ ਦੀ, ਆਪਾਂ ਉਹਦੇ ਵਿੱਚ ਵਿਘਨ ਨਾ ਪੈਣ ਦੇਈਏ, ਬਾਕੀ ਦਿਨ ਅਰਦਾਸ ਦੀ ਵਿਚਾਰ ਕਰਾਂਗੇ। ਆਪ ਜੀ ਨੇ ਪਿਛਲੇ ਪ੍ਰਸੰਗ ਵਿੱਚ ਵਾਚਿਆ ਹੈ ਕਿ ਚੰਦੂ ਦੀ ਬੱਚੀ ਦਾ ਰਿਸ਼ਤਾ ਗੁਰੂ ਅਰਜਨ ਸਾਹਿਬ ਨੇ ਮੋੜ ਦਿੱਤਾ। ਇੱਕ ਗੱਲ ਕਦੀ ਨਾ ਭੁੱਲਿਓ ਕਿ ਕਵੀ ਸੰਤੋਖ ਸਿੰਘ ਜੀ ਤੱਕ, ਇੱਥੋਂ ਤੱਕ ਕਿ ਜਦੋਂ ਅਸੀਂ ਆਪ ਜੀ ਨੂੰ ਵੀ ਗਿਆਤ ਹੋਣਾ, ਅੱਜ ਤੋਂ 30-32 ਸਾਲ ਪਹਿਲਾਂ ਵੀ ਜਦੋਂ ਲੋਕ ਕਿਤੇ ਗੁਰੂ ਅਰਜਨ ਦੇਵ ਦੀ ਸ਼ਹੀਦੀ ਦੀ ਗੱਲ ਕਰਦੇ ਸਨ ਤੇ ਇਕੱਲੀ ਕੀਤੀ ਜਾਂਦੀ ਸੀ ਕਿ ਚੰਦੂ ਦੇ ਰਿਸ਼ਤੇ ਕਰਕੇ ਸ਼ਹੀਦੀ ਹੋਈ, ਰਿਸ਼ਤਾ ਮੋੜਿਆ। ਪਰ ਨਵੀਂ ਖੋਜ ਨੇ, ਸਰਦਾਰ ਕਪੂਰ ਸਿੰਘ ਨੇ, ਭਾਈ ਸਾਹਿਬ ਭਾਈ ਵੀਰ ਸਿੰਘ ਹੋਣਾ ਨੇ, ਜਿੰਨੀ ਦੇਰ ਤੱਕ ਤੁਜ ਕੇ ਜਹਾਂਗੀਰੀ ਕਿਤਾਬ ਨਹੀਂ ਮਿਲੀ, ਜਹਾਂਗੀਰ ਦੀ ਸਵੈ ਜੀਵਨੀ, ਉਨੀ ਦੇਰ ਤੱਕ ਚੰਦੂ ਦਾ ਭਰਮੀ ਬਣਿਆ ਰਿਹਾ ਤੇ ਜਿੱਦਣ ਉਹਦੀ ਜੀਵਨੀ ਵਿੱਚੋਂ ਮਿਲ ਗਿਆ ਕਿ ਗੁਰੂ ਅਰਜਨ ਦੇਵ ਨਾਮ ਦਾ ਇੱਕ ਹਿੰਦੂ ਉਹਨੇ ਸ਼ਬਦ ਵਰਤੇ ਸਨ, ਬਿਆਸ ਦੇ ਕਿਨਾਰੇ ਇੱਕ ਬਾਤਲੇ ਦੁਕਾਨ ਆਪਾਂ ਸ਼ਬਦ ਵਰਨੇ ਆ, ਝੂਠ ਦੀ ਦੁਕਾਨ ਬਣਾ ਕੇ ਬੈਠਾ। ਕਈ ਪੀੜ੍ਹੀਆਂ ਤੋਂ ਇਹਨਾਂ ਦੀ ਦੁਕਾਨ ਗਰਮ ਸੀ, ਹਿੰਦੂ ਇਹਨਾਂ ਦੇ ਸਿੱਖ ਸਨ, ਭੋਲੇ ਭਾਲੇ ਮੁਸਲਮਾਨ ਵੀ ਮੂਰਖ ਇਹਨਾਂ ਦੇ ਸਿੱਖ ਬਣ ਗਏ, ਚਿਰਾਂ ਤੋਂ ਮੇਰੇ ਮਨ ਵਿੱਚ ਖਿਆਲ ਸੀ ਇਸ ਝੂਠ ਦੀ ਦੁਕਾਨ ਨੂੰ ਬੰਦ ਕਰਨਾ ਚਾਹੀਦਾ। ਜਦੋਂ ਪਹਿਰਾ ਸਾਹਮਣੇ ਆਇਆ ਤੇ ਵਿਦਵਾਨ ਹਰਕਤ ਵਿੱਚ ਆਏ, ਉਹਨਾਂ ਦੇਖਿਆ ਵੀ ਇਹ ਕੇਵਲ ਚੰਦੂ ਨਹੀਂ, ਚੰਦੂ ਇੱਕ ਆਮ ਅਹਿਲਕਾਰ ਹੈ। ਇਹਦੇ ਕਹਿਣ ਤੇ ਗੁਰੂ ਅਰਜਨ ਦੇਵ ਜੀ ਸ਼ਹਾਦਤ ਕਿਵੇਂ, ਮੈਂ ਇਹ ਵੈਸੇ ਸ਼ਹਾਦਤ ਦਾ ਵਿਸ਼ਾ। ਉੱਥੇ ਫਿਰ ਖੋਜ ਕੀਤੀ ਗਈ ਸ਼ੇਖ ਅਹਿਮਦ ਸਰਹੰਦੀ। ਦੇਖੋ ਜਦੋਂ ਫਤਿਹਗੜ੍ਹ ਸਾਹਿਬ ਜਾਂਦੇ ਹਾਂ ਨਾ ਤੇ ਥੱਲੇ ਇੱਕ ਮਜ਼ਾਰ ਨੇ, ਕਬਰਾਂ ਨੇ, ਮਸੀਤਾਂ ਤਾਂ ਇੱਕ ਨੇ, ਉੱਥੇ ਉਸ ਸ਼ੇਖ ਅਹਿਮਦ ਸਰਹੰਦੀ ਦੀ ਕਬਰ ਹੈ ਜਿਹਨੇ ਗੁਰੂ ਅਰਜਨ ਦੇਵ ਨੂੰ ਸ਼ਹੀਦ ਕਰਨ ਵਿੱਚ ਪੂਰਾ ਤਾਣ ਲਾ ਦਿੱਤਾ ਸੀ। ਬੀਰਬਲ ਭਾਵੇਂ ਪਹਿਲਾਂ ਮੌਤ ਹੋ ਗਈ ਪਰ ਯਤਨ ਉਹਨੇ ਵੀ ਕੀਤਾ। ਪਿਰਥੀਏ ਤੇ ਮਿਹਰਬਾਨ ਦੀ ਗੱਲ ਕਦੀ ਨਾ ਭੁੱਲੀਏ, ਕੇਵਲ ਚੰਦੂ ਨਹੀਂ, ਜਿਹੜਾ ਬੰਦਾ ਸੁਲੀ ਖਾਨ ਨੂੰ ਚਾੜ ਕੇ ਆਪਣੇ ਸੱਕੇ ਭਰਾ ਨੂੰ ਕਤਲ ਕਰਾਉਣਾ ਚਾਹੁੰਦਾ ਹੈ ਤੇ ਕੀ ਸ਼ਹਾਦਤ ਵਿੱਚ ਉਹਦੇ ਪਰਿਵਾਰ ਦਾ ਹੱਥ ਨਹੀਂ ਹੋਵੇਗਾ? ਗੁਰੂ ਅਰਜਨ ਸਾਹਿਬ ਕਹਿ ਕੇ ਗਏ, ਸੁਲੀ ਤੇ ਨਾਰਾਇਣ ਰਾਖ, ਸੁਲੀ ਕਾ ਹੱਥ ਕਹੀਂ ਨਾ ਪਹੁੰਚੇ, ਸੁਲੀ ਕੋਈ ਮੂਆਂ ਨਾ ਪਾਕ। ਫਿਰ ਗੱਲ ਸਪਸ਼ਟ ਹੋ ਗਈ ਕਿ ਚੰਦੂ ਵੀ ਇੱਕ ਵਿੱਚ ਹੈ ਪਰ ਚੰਦੂ ਤੋਂ ਬਿਨਾਂ ਬਹੁਤ ਹੋਰ ਨੇ ਜਿਹੜੇ ਗੁਰੂ ਅਰਜਨ ਦੇਵ ਨੂੰ ਸ਼ਹੀਦ ਕਰਾਉਣ ਤੇ ਤੁਲੇ ਹੋਏ ਸਨ। ਆਓ ਦੇਖੋ ਆਪ ਜੀ ਨੇ ਵਾਕਿਆ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੋ ਗਈ। ਕਵੀ ਸੰਤੋਖ ਸਿੰਘ ਨੇ ਕੇਵਲ ਦਰਸਾਇਆ ਹੈ ਕਿ ਸਭ ਕੁਝ ਚੰਦੂ ਨੇ ਕੀਤਾ ਤੇ ਮੈਂ ਯਤਨ ਕਰਾਂਗਾ ਇਸ ਪ੍ਰਸੰਗ ਨੂੰ ਕਾਂਟ ਛਾਂਟ ਕੇ ਗੁਰਮਤ ਦੀ ਰੋਸ਼ਨੀ ਵਿੱਚ ਪੇਸ਼ ਕੀਤਾ ਜਾਏ। ਅੱਜ ਆਪ ਨੂੰ ਪਤਾ ਕਿ ਚੰਦੂ ਦੀ ਬੱਚੀ ਦਾ ਰਿਸ਼ਤਾ ਮੁੜ ਗਿਆ, ਇਸ ਕਰਕੇ ਨਹੀਂ ਕਿ ਗੁਰੂ ਸਾਹਿਬ ਨਫ਼ਰਤ ਕਰਦੇ ਨੇ। ਜਦੋਂ ਉਹਨੇ ਚੁਬਾਰੀ ਦੀ ਇੱਤ ਮੋਰੀ ਨੂੰ ਲਾਉਣ ਦੀ ਗੱਲ ਕਹੀ, ਗੁਰੂ ਕੇ ਸਿੱਖੋ, ਗੁਰੂ ਨਾਨਕ ਸਾਹਿਬ ਦਾ ਘਰ ਕਿਸੇ ਬਾਦਸ਼ਾਹ ਦਾ ਮੁਤਾਜ ਨਹੀਂ ਹੈ। ਤੁਸੀਂ ਹੈਰਾਨ ਹੋਵੋਗੇ ਕਿ ਗੁਰੂ ਗੋਬਿੰਦ ਸਿੰਘ ਜਦੋਂ ਅਜੇ 4 ਸਾਲ ਦੇ ਸਨ ਤੇ ਪਟਨਾ ਸਾਹਿਬ ਦੀ ਧਰਤੀ ਤੇ ਨਵਾਬ ਦੀ ਅਸਵਾਰੀ ਆਈ ਤੇ ਅੱਗੇ ਆਉਣ ਵਾਲੇ ਨੇ ਕਿਹਾ ਝੋਕੇ ਨਮਸਕਾਰ ਕਰੋ, ਸਿੱਜਦੇ ਕਰੋ, ਤੇ ਗੁਰੂ ਕਲਗੀਧਰ ਜੀ ਨੇ ਛੋਟੇ ਛੋਟੇ ਬੱਚਿਆਂ ਨੂੰ ਕਿਹਾ ਸਜਦੇ ਨਹੀਂ, ਆਉਂਦਾ ਪਿਆ ਇਹਨੂੰ ਦੰਦੀਆਂ ਖਰਾਓ। ਜਦੋਂ ਨਵਾਬ ਨੂੰ ਦੰਦੀ ਖਰਾਈਆਂ, ਕਹਿੰਦੇ ਨੇ ਪਰਤ ਕੇ ਗੁਰੂ ਤੇਗ ਬਹਾਦਰ ਜੀ ਨੂੰ ਚਿੱਠੀ ਲਿਖੀ ਗਈ ਕਿ ਤੁਹਾਡੇ ਪੁੱਤਰ ਗੋਬਿੰਦ ਨੇ ਅੱਜ ਨਵਾਬ ਦੀ ਅਸਵਾਰੀ ਆਈ, ਉਹਦੀ ਖਿੱਲੀ ਅਡਾਈਏ, ਕਰ ਸਮਝਾਓ। ਤੇ ਗੁਰੂ ਤੇਗ ਬਹਾਦਰ ਪਤਾ ਉੱਤਰ ਕੀ ਦਿੰਦੇ ਨੇ? ਕਹਿੰਦੇ ਨੇ ਗੋਬਿੰਦ ਜੋ ਕੀਆ ਸੋ ਭਲਾ ਕਿਆ ਬਿਆਜ, ਇਹ ਹੁਕਮਨਾਮਾ ਹੈ। ਗੋਬਿੰਦ ਜੋ ਕੀਆ ਸੋ ਭਲਾ ਕੀਆ। ਕਹਿਣ ਲੱਗੇ ਸਰਕਾਰੀ ਅਹਿਲਕਾਰ ਆਏ, ਅਵਲ ਤਾਂ ਮੱਥੇ ਨਹੀਂ ਲਾਣਾ, ਆਏ ਪਵਾਂਦੀ ਦੇਣੀ ਸਰਾਂਦੀ ਨਹੀਂ, ਕਿ ਪਵਾਂਦੀ ਖੜੇ ਕਰਨਾ ਸਰਾਂਦੀ ਨਹੀਂ, ਕਿਉਂਕਿ ਬਾਬਾ ਨਾਨਕ ਪਾਤਸ਼ਾਹ ਹੈ ਤੇ ਪਾਤਸ਼ਾਹ ਬਾਦਸ਼ਾਹਾਂ ਦੇ ਦਰਬਾਰ ਸਾਹਮਣੇ ਝੁਕਦਾ ਨਹੀਂ ਹੁੰਦਾ। ਗੁਰੂ ਕੇ ਸਿੱਖੋ, ਅੱਜ ਦੇਖੋ ਚੰਦੂ ਇਹਨੇ ਆਪਣੇ ਵੱਲੋਂ ਧਮਕੀ ਭਰਿਆ ਪੱਤਰ ਭੇਜਿਆ ਕਿ ਜਿਵੇਂ ਤੁਹਾਡੇ ਬਾਪ ਨਾਲ ਕੀਤਾ ਹੈ, ਇਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿੰਦਾ ਤੁਹਾਡੇ ਨਾਲ ਕੀਤਾ ਜਾਏਗਾ। ਗੁਰੂ ਹਰਗੋਬਿੰਦ ਸਾਹਿਬ ਨੇ ਅੱਗੋਂ ਉੱਤਰ ਦਿੱਤਾ, ਘਬਰਾਈ ਨਾ, ਕਿ ਚੇਤੇ ਰੱਖ ਅਸੀਂ ਕਿਰਪਾਨਾਂ ਦੋ ਪਾਈਆਂ ਨੇ ਤੇ ਪਾਈਏ ਇਸ ਕਰਕੇ ਨੇ ਤੇਰੇ ਵਰਗੇ ਦੁਸ਼ਮਣ ਨੂੰ, ਤੇਰੇ ਵਰਗੇ ਜ਼ਾਲਮ ਨੂੰ ਸੋਧਣ ਦੇ ਲਈ। ਉਹ ਜਲੇ ਗਏ ਨੇ, ਜਿਹੜੇ ਦੂਤ ਆਏ ਸਨ ਉਹ ਅੱਜ ਚੰਦੂ ਨੂੰ ਦੱਸਦੇ ਨੇ। ਚੰਦੂ ਬਾਦਸ਼ਾਹ ਦੇ ਸਾਹਮਣੇ ਪੇਸ਼ ਹੁੰਦਾ ਤੇ ਕਿਹੜੀਆਂ ਕਿਹੜੀਆਂ ਗੱਲਾਂ ਗੁਰੂ ਹਰਗੋਬਿੰਦ ਸਾਹਿਬ ਦੇ ਸੰਬੰਧੀ ਕਹਿੰਦਾ, ਅਸੀਂ ਅੱਜ ਇਹ ਬਚਨੀਆਂ ਨੇ, ਭਾਵੇਂ ਸਮਾਂ ਭੂਮਿਕਾ ਵਿੱਚ ਜ਼ਿਆਦਾ ਲਿਆ, ਇਸ ਕਰਕੇ ਕਿਉਂਕਿ ਪ੍ਰਸੰਗ ਦੀ ਲੜੀ ਜੋੜਨੀ, ਸਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਕਿਰਪਾ ਕਰਨ। ਆਓ ਕੁਛ ਮਿੰਟ ਆਪਾਂ ਇਸ ਪ੍ਰਸੰਗ ਨੂੰ ਬਚੀਏ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬਖਸ਼ੋ ਅਸੀਸ ਔਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਗੁਰੂ ਜੀ, ਕਰੋ ਕਿਰਪਾਲਤਾ, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਗੁਰੂ ਜੀ।
0: ਦੋਹਰਾ ਸ੍ਰੀ ਹਰਿ ਗੋਬਿੰਦ ਚੰਦ ਕੋ ਬੋਲਣ ਅਰ ਵਿਵਹਾਰ।
1: ਇਹ ਜਿਹੜੇ ਦੂਤ ਆਏ ਨੇ ਦਿੱਲੀ ਤੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ, ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਵੀਰ ਰਸੀ ਸ਼ਬਦਾਂ ਵਿੱਚ ਇਹਨਾਂ ਨੂੰ ਮੁਖਾਤਬ ਕਰਕੇ ਕਿਹਾ ਕਿ ਸਾਨੂੰ ਕਾਣ ਨਹੀਂ ਚੰਦੂ ਦੀ, ਸਾਨੂੰ ਪਰਵਾਹ ਨਹੀਂ ਉਸ ਦੀਵਾਨ ਦੀ, ਉਸ ਵੇਲੇ ਇਹ ਦੂਤ ਆਪਣੇ ਅੰਦਰ ਇਸ ਸੁਨੇਹੇ ਨੂੰ ਲੈ ਕੇ ਦਿੱਲੀ ਗਏ ਸਨ।
0: ਸੁਨ ਚੰਦੂ ਚਿੰਤਾ ਅਦਕ ਅਨਤੋ ਪਾਵ ਵਿਚਾਰ।
1: ਚੰਦੂ ਨੇ ਜਦੋਂ ਇਹ ਗੱਲ ਸੁਣੀ ਵੀ ਮੇਰੇ ਬਰਖਿਲਾਫ ਗੁਰੂ ਹਰਗੋਬਿੰਦ ਸਾਹਿਬ ਇਹ ਸ਼ਬਦ ਪੈ ਬੋਲਦੇ ਨੇ, ਅੰਦਰ ਨੂੰ ਚਿੰਤਾ ਵੀ ਲੱਗ ਗਈ। अंदर घबराहट आई, पता नहीं कि अपने पिता जी की शहादत तो बाद ए की कुछ मेरे नाल कर देना।
0: जो पैने माने मम सुता सगाई, पिता दिशा दिख त्रास ना पाई।
1: कहन लगे भी ए मेरी बच्ची दा रिश्ता नहीं लैणगे, इन्हां दे पिता नूं भावे असीं तशद्दद दे के तसीहे दे दे के खत्म कीता है, पर बाप दी शहादत दा इन्हां उत्ते कोई भय नहीं, कोई डर नहीं। ए तां अगे नालों वध उच्चा बोलदे सन।
0: बदत बदत बद गयो दरोदा, अजी ना मेरो मानत क्रोधा।
1: कहिंदा देखो भी जिस बंदे दे बाप नूं ने शब्द ही वरते, आपां गुरु हरगोबिंद साहिब कांग जिन्हां नूं सत्ती तवी ते बाया होवे, जिस दे बापू दे शीश विच रेता पाया होवे, जिन्हां नूं उबलती देग विच बिठाया होवे, ते अजे भी ओहदे मन विच मेरा भय नहीं, मेरे गुस्से नूं मेरे अंदर दे क्रोध नूं ओह समझिया नहीं। ते गुरु अर्जुन साहिब ने एक गल शहादत तों पहलां कही सी, एक उर्दू दा अदीब लिखदा है, इत्थे अर्ज भी कीती सी, तत्ती तवी ते बैठियां शब्द वरते सन कि मेरी सदा को दबाना तो मुमकिन है, मगर बदलते वक्त की रफ्तार कौन रोकेगा। मेरी सदा को, सदा दा अर्थ जबान आवाज, मेरी सदा को दबाना तो मुमकिन है, मगर बदलते वक्त की रफ्तार कौन रोकेगा। फसीले आतशो आहन बहुत बुलंद सही, मगर हयात की ललकार कौन रोकेगा। मेरे ख्यालों की परवाज रोकने वालों, हर गोबिंद की तलवार कौन रोकेगा। साहब गुरु हरगोबिंद साहब सच्चे पातशाह उस तो पहला गुरु अर्जुन देव ए शब्द कह के गए। भाई मनी सिंह होरां दी लिखी सिखां दी जिहड़ी भगत माल है, ओहदे विच सिख कहिंदे ने दाता जी असीं शस्त्र विद्या दा अभ्यास करने हैं। कि शस्त्र पाने ने, गुरु अर्जुन देव कहन लगे हरगोबिंद दे रूप शस्त्र पावांगे, शस्त्र दी प्रीत करके मीर दी मीरी खिंच लैणी है, ते शब्द दी प्रीत करके पीर दी पीरी खिंच लैणी। शब्द की प्रीत नाल पीरी।

0: ਐਮਨਾਬਾਦ ਦੀ ਧਰਤੀ ਤੇ ਹੋਈ ਸੀ ਤੇ ਉਦਨ ਅਰਜ਼ ਕੀਤੀ ਸੀ ਅਸੀਂ ਭਾਵੇਂ ਕਈ ਜਾਣੇ ਆ ਬਾਬਰ ਜ਼ਾਬਰ ਤੇ ਮੈਂ ਬੇਨਤੀ ਕੀਤੀ ਸੀ ਜ਼ਾਬਰ ਨਹੀਂ ਬਾਬੇ ਨੇ ਸ਼ਬਦ ਵਰਤੇ ਸਨ ਜਮਦੂਤ ਬਾਬਰ ਨੂੰ ਜਮਜੂਤ ਸ਼ਬਦ ਵਰਤਿਆ ਸੀ ਕਿ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ ਆਪੇ ਦੋਸ਼ ਨਾ ਦੇਈ ਕਰਤਾ ਜਮ ਕਰ ਮੁਗਲ ਚੜਾਇਆ ਉਹਦੇ ਸਿਪਾਹੀਆਂ ਨੂੰ ਕਿਹਾ ਸੀ ਰਤਨ ਵਿਗਾੜ ਵਗੋਏ ਕੁੱਟੀ ਮੋਇਆ ਸਾਰ ਨਾ ਕਾਈ ਸਿਪਾਹੀਆਂ ਨੂੰ ਖਲਕੇ ਕੁੱਤੇ ਤੇ ਬਾਬਰ ਲਈ ਸ਼ਬਦ ਵਰਤੇ ਸਨ ਜਮਦੂਤ ਬਣ ਕੇ ਆ ਗਏ ਪਹਿਲੀ ਟੱਕਰ ਐਮਨਾਬਾਦ ਹੋਈ ਉਦੋਂ ਬਾਅਦ ਫਿਰ ਬਾਬੇ ਕਿਆਂ ਤੇ ਬਾਬਰ ਕਿਆਂ ਦੀ ਕਈ ਪੀੜੀਆਂ ਤੱਕ ਟੱਕਰ ਚੱਲਦੀ ਗਈ ਅੱਜ ਇਹ ਚੰਦੂ ਕਹਿੰਦਾ ਇਸ ਘਰ ਨੂੰ ਮੈਂ ਖਤਮ ਕਰ ਦਿਆਂਗਾ ਪਰ ਇਹਦੇ ਮਨ ਦਾ ਭੁਲੇਖਾ ਹੈ ਇਸ ਘਰ ਨੂੰ ਖਤਮ ਕਰਨ ਵਾਲੇ ਤਾਂ ਦੁਨੀਆਂ ਤੋਂ ਲੱਥ ਗਏ ਪਰ ਕਦੀ ਭੁੱਲਿਓ ਨਾ ਇਸ ਘਰ ਵਿੱਚੋਂ ਜੁਗੋ ਜੁਗ ਅਕਾਲ ਦੀ ਆਵਾਜ਼ ਆਉਂਦੀ ਹੈ ਜਿੰਨੀ ਦੇਰ ਤੱਕ ਸੰਸਾਰ ਰਹੇਗਾ ਇਸ ਘਰ ਦਾ ਬੋਲ ਬਾਲਾ ਰਹਿਣਾ ਹੈ
1: ਹਰ ਗੋਬਿੰਦ ਕੋ ਜਪ ਕਰਾਓ ਤਬੇ ਬੈਰ ਪੂਰਨ ਸਫਲ ਆਓ
0: ਹੁਣ ਕਹਿੰਦਾ ਵੀ ਮੈਂ ਇਹੋ ਜਿਹਾ ਕੋਈ ਸ਼ੜ ਜੰਤਰ ਰਚਾਂ ਕਿ ਗੁਰੂ ਅਰਜੁਨ ਦੇਵ ਦੀ ਸ਼ਹਾਦਤ ਤੋਂ ਬਾਅਦ ਹਰ ਗੋਬਿੰਦ ਨੂੰ ਸਰਕਾਰੀ ਦਰਬਾਰੇ ਮੈਂ ਚੁਗਲੀਆਂ ਕਰਕੇ ਪਕੜਾ ਦੇਵਾਂ
1: ਕੁਲ ਸਨ ਖਰਚੋ ਅਦਕ ਸੋ ਐਸੇ ਪਕਰੋ ਮਰੇਗਾ ਨਿੱਥੇ ਜੈਸੇ
0: ਕਹਿੰਦਾ ਮੈਂ ਇੰਨਾ ਕੁ ਰੁਪਈਆ ਗੁਰੂ ਹਰਗੋਬਿੰਦ ਸਾਹਿਬ ਦੇ ਵੀ ਲਾ ਦਿਆਂਗਾ ਇਹੋ ਜਿਹੀ ਕਾਜ ਕੋਠੜੀ ਵੀ ਸਟਾਂਗਾ ਕਿ ਪਰਤ ਕੇ ਮਰੇ ਹੋਏ ਦੀ ਲਾਸ਼ ਤਾਂ ਬਾਹਰ ਆਵੇਗੀ ਜਿਹੜੇ ਸ਼ਬਦ ਜ਼ਬਾਨ ਤੋਂ ਮੈਨੂੰ ਕਹਿੰਦਾ ਤੇ ਲਲਕਾਰ ਕੇ ਇਹ ਸ਼ਬਦ ਮੈਂ ਸਦਾ ਲਈ ਬੰਦ ਕਰ ਦੇਵਾਂਗਾ ਕਹਿੰਦਾ ਇਹੋ ਜਿਹਾ ਕੈਦ ਖਾਨੇ ਵੀ ਚੁਗਲੀ ਲਾ ਕੇ ਸਟਾਂਗਾ ਕਿ ਪਰਤ ਕੇ ਇਹ ਬੋਲਣ ਜੋਗੇ ਨਹੀਂ ਰਹਿਣਗੇ ਕਹਿੰਦੇ ਨੇ ਦਿਨ ਰਾਤ ਇਹਨੂੰ ਚਿੰਤਾ ਵੀ ਅੰਦਰੋਂ ਖਾਈ ਜਾਂਦੀ ਹੈ ਡਰ ਵੀ ਹੈ ਕਿ ਪਤਾ ਨੀ ਜੋ ਕੁਝ ਉਹ ਸ਼ਬਦ ਕਹਿੰਦੇ ਨੇ ਮੇਰੇ ਨਾਲ ਕੀ ਬੀਤੇ ਚੰਦੂ ਨੇ ਕੁਣ ਤਰੀਕਾ ਲੱਭਿਆ ਵੀ ਬਾਦਸ਼ਾਹ ਤੱਕ ਮੈਂ ਪਹੁੰਚ ਕਿਵੇਂ ਕਰ ਹਾਲਾਂਕਿ ਬਾਦਸ਼ਾਹ ਖੁਦ ਜਿਹੜਾ ਉਹ ਇਸ ਗੱਲ ਤੋਂ ਆਮ ਇਤਿਹਾਸਕਾਰ ਜਿਹੜੇ ਦੂਜੇ ਕਹਿੰਦੇ ਨੇ ਜਾਣੂ ਸੀ ਪਰ ਫਿਰ ਵੀ ਇਹਨੇ ਰਿਸ਼ਵਤ ਰੁਪਈਆ ਇਕੱਠਾ ਕਰਕੇ ਕਹਿੰਦਾ ਕਿ ਕਿਸੇ ਅਹਿਲਕਾਰ ਨੂੰ ਰੁਪਈਆ ਦਿਆਂ ਜਿਹੜਾ ਮੇਰੀ ਸਿੱਧੀ ਬਾਦਸ਼ਾਹ ਨਾਲ ਗੱਲਬਾਤ ਕਰਾ ਦੇ ਜਦੋਂ ਮੈਂ ਰੁਪਈਆ ਚਾੜਾਂਗਾ ਤੇ ਜੋ ਕੁਝ ਬਾਦਸ਼ਾਹ ਨੂੰ ਖੱਤ ਜੋੜ ਕੇ ਕਹਾਂਗਾ ਹੋ ਸਕਦਾ ਉਹਦੇ ਰਾਜ ਦੀ ਦੁਹਾਈ ਦੇ ਕੇ ਮੇਰੇ ਅੰਦਰ ਦਾ ਵੈਰ ਪੂਰਾ ਹੋ ਜਾਵੇ ਇੱਕ ਵਾਰੀ ਜਹਾਂਗੀਰ ਤੱਕ ਮੇਰੀ ਪਹੁੰਚ ਹੋ ਜਾਏ ਮੈਂ ਆਪਣੇ ਦਿਲ ਦੀ ਪੜਾਸ ਆਪਣੇ ਦਿਲ ਦੀ ਕ੍ਰੋਧ ਦੀ ਅਗਨੀ ਆਪਣੇ ਅੰਦਰ ਬਲਦਾ ਹੋਇਆ ਈਰਖਾ ਦਾ ਭਾਂਬੜ ਜਹਾਂਗੀਰ ਨੂੰ ਦੱਸ ਦੇਵਾਂਗਾ ਕਿਵੇਂ ਚੰਦੂ ਨੇ ਇੱਕ ਦਿਨ ਦੇਖਿਆ ਵੀ ਬਾਦਸ਼ਾਹ ਜਹਾਂਗੀਰ ਬੜੇ ਖੁਸ਼ ਤਬੀਅਤ ਨਾਲ ਅੱਜ ਆਪਣੇ ਦਰਬਾਰ ਵਿੱਚ ਬੈਠਾ ਤੇ ਹੁਣ ਖੁਸ਼ਾਮਦੀ ਬੰਦਾ ਤਾਂ ਇਹ ਹੀ ਸੋਚਦਾ ਕਿ ਕਿਤੇ ਬਾਦਸ਼ਾਹ ਥੋੜਾ ਜਿਹਾ ਹੱਸੇ ਤੇ ਮੈਂ ਆਪਣੇ ਅੰਦਰ ਦੀ ਵੇਦਨਾ ਉਹਨੂੰ ਦੱਸ ਦੇ ਇਹਨੇ ਰਿਸ਼ਵਤ ਦਿੱਤੀ ਪੈਸੇ ਦੇ ਕੇ ਬਾਦਸ਼ਾਹ ਦੀ ਨੇੜਤਾ ਲਈ ਅੱਜ ਬਾਦਸ਼ਾਹ ਦੇ ਸਾਹਮਣੇ ਖੱਤ ਜੋੜ ਕੇ ਇਹ ਫਰਿਆਦ ਕਰਦਾ ਹੈ ਕਹਿੰਦਾ ਦੇਖੋ ਬਾਦਸ਼ਾਹ ਸਲਾਮਤ ਆਪ ਨੂੰ ਪਤਾ ਹੈ ਕਿ ਮਾਝੇ ਦੇ ਸ਼ਬਦ ਵਰਤੇ ਜ਼ਿਕਰ ਅੰਮ੍ਰਿਤਸਰ ਸਾਹਿਬ ਦੀ ਧਰਤੀ ਦਾ ਆਉਣੇ ਕਿ ਮਾਝੇ ਦੇਸ਼ ਵਿੱਚ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੀ ਸ਼ਬਦ ਨੇ ਕਈ ਹੋਰ ਤਰ੍ਹਾਂ ਵਰਤੇ ਕਹਿੰਦਾ ਉਸ ਦੇਸ਼ ਦੇ ਅੰਦਰ ਗੁਰੂ ਅਰਜੁਨ ਸਾਹਿਬ ਸੱਚੇ ਪਾਤਸ਼ਾਹ ਸੰਬੰਧੀ ਕਿਹਾ ਉਹ ਪਹਿਲਾਂ ਰਹਿੰਦੇ ਸਨ ਜਿਨ੍ਹਾਂ ਨੂੰ ਅਸੀਂ ਖਤਮ ਕਰ ਦਿੱਤਾ ਹਕੂਮਤ ਦੇ ਬਾਗੀ ਸਨ ਖੁਸਰੋ ਦੀ ਉਹਨਾਂ ਨੇ ਮਦਦ ਕੀਤੀ ਸੀ ਸਰਕਾਰ ਦੇ ਵਿਰੁੱਧ ਲੋਕਾਂ ਨੂੰ ਭੜਕਾਉਂਦੇ ਸਨ ਉਹਨੂੰ ਖਤਮ ਕਰ ਦਿੱਤਾ ਪਰ ਹੁਣ ਮਾਝੇ ਦੇਸ਼ ਵਿੱਚ ਉਸ ਗੁਰੂ ਦਾ ਪੁੱਤਰ ਜਿਹਦੀ ਉਮਰ ਵੀ ਅਜੇ ਥੋੜੀ ਹੈ ਉਹ ਆਪ ਜੀ ਦੇ ਵਿਰੁੱਧ ਕੁਝ ਚਾਲ ਚੱਲ ਰਿਹਾ ਹੈ ਬਾਦਸ਼ਾਹ ਜਹਾਂਗੀਰ ਕਹਿੰਦਾ ਉਸ ਨਿਆਣੇ ਨੇ ਮੇਰਾ ਕੀ ਕਰ ਲੈਣਾ ਤੇ ਚੰਦੂ ਕਹਿੰਦਾ ਨਿਆਣਾ ਨਾ ਸਮਝੋ ਕਹਿੰਦੇ ਨੇ ਅੱਜ ਉਹਨਾਂ ਦੀ ਗੱਦੀ ਤੇ ਉਹਨਾਂ ਦਾ ਪੁੱਤਰ ਵਿਰਾਜਮਾਨ ਹੋ ਗਏ ਤੇ ਉਹਨਾਂ ਦੀ ਤਰ੍ਹਾਂ ਕੇਵਲ ਬਾਣੀ ਤੱਕ ਸੀਮਤ ਨਹੀਂ ਹਕੀਕਤ ਏਵੇ ਕਹਿੰਦਾ ਜੋ ਕੁਝ ਉਹਨੇ ਰਚ ਲਿਆ ਹੈ ਇੰਜ ਲੱਗਦਾ ਵੀ ਇਹੋ ਜੀ ਅੱਗ ਬਗਾਵਤ ਹੀ ਬਾਲਣਗੇ ਕਿ ਤੁਹਾਡੀ ਦਿੱਲੀ ਦਾ ਰਾਜਪਾਠ ਉਸ ਅੱਗ ਵਿੱਚ ਸੜ ਕੇ

ਹੋ ਜਾਵੇਗਾ। ਹੁਣ ਬਾਦਸ਼ਾਹ ਨੇ ਸੁਣਿਆ ਵੀ ਮੇਰੇ ਰਾਜ ਦੇ ਵਿਰੋਧ, ਕਿਉਂਕਿ ਉਸ ਵੇਲੇ ਕਿਸੇ ਨੂੰ ਜ਼ਰੂਰਤ ਨਹੀਂ ਸੀ ਕਿ ਕੋਈ ਬੰਦਾ ਵੀ ਬਾਦਸ਼ਾਹ ਦੇ ਖਿਲਾਫ ਉੱਠ ਖੜਾ ਹੋਵੇ। ਆਪ ਨੂੰ ਪਤਾ ਹੋਵੇ, ਤੁਸੀਂ ਇਤਿਹਾਸ ਪੜ੍ਹਦੇ ਹੋ, ਘੋੜਿਆਂ ਤੇ ਚੜ੍ਹਨ ਦੀ ਪਾਬੰਦੀ ਸੀ, ਨਿਸ਼ਾਨ ਰੱਖਣ ਦੀ ਪਾਬੰਦੀ ਸੀ, ਇੱਥੋਂ ਤੱਕ ਕਿ ਲਖਨਊ ਦਾ ਇੱਕ ਬ੍ਰਾਹਮਣ ਸੀ, ਉਹਦਾ ਨਾਮ ਸੀ ਬੋਧਨ। ਗਿਆਨੀ ਸ਼ੇਰ ਸਿੰਘ ਉਹਨਾਂ ਨੇ ਸਿੱਖ ਦਰਸ਼ਨ ਗ੍ਰੰਥ ਵਿੱਚ ਇਹ ਸ਼ਬਦ ਲਿਖੇ, ਕਹਿੰਦੇ ਨੇ ਉਹਨੂੰ ਕਿਸੇ ਕਾਜ਼ੀ ਨੇ ਇੰਨਾ ਹੀ ਪੁੱਛ ਲਿਆ ਕਿ ਹਿੰਦੂ ਚੰਗੇ ਨੇ ਕਿ ਮੁਸਲਮਾਨ। ਉਹਨੇ ਕਿਹਾ ਹਿੰਦੂ ਵੀ ਚੰਗੇ ਨੇ। ਉਹਨੇ ਸ਼ਬਦ ਵਰਤਿਆ ਮੁਸਲਮਾਨ ਤਾਂ ਚੰਗੇ ਨੇ ਪਰ ਹਿੰਦੂ ਵੀ ਮਾੜੇ ਨੇ। ਉਹਨੇ ਸ਼ਬਦ ਕਿਹਾ, ਉਹਨਾਂ ਸਿਰ ਕਲਮ ਕਰ ਦਿੱਤਾ, ਇਹ ਸ਼ਬਦ ਤੂੰ ਕਿਉਂ ਕਹਿ। ਇੰਨੀ ਵੀ ਕਿਸੇ ਬੰਦੇ ਨੂੰ ਕਹਿਣ ਦੀ ਉੱਥੇ ਆਗਿਆ ਨਹੀਂ। ਚੰਦੂ ਕਹਿੰਦਾ, ਮਹਾਰਾਜ ਉਹਨਾਂ ਤੇ ਤੁਹਾਡੇ ਵਿਰੋਧ ਵਿੱਚ ਇੱਕ ਬਹੁਤ ਵੱਡਾ ਅਡੰਬਰ ਬਣਾ ਲਿਆ ਹੈ। ਕਹਿੰਦਾ ਮੈਨੂੰ ਲਾਹੌਰ ਤੋਂ ਇੱਕ ਖਬਰ ਆਈ ਹੈ, ਚਿੱਠੀ ਆਈ। ਚਿੱਠੀ ਤਾਂ ਕੀ ਆਈ ਸੀ, ਅਸਲ ਵਿੱਚ ਚੰਦੂ ਦੇ ਕੰਨ ਤਾਂ ਖੜੇ ਹੋ ਗਏ ਨੇ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਹੁਣ ਜਿੱਧਰ ਮਰਜ਼ੀ ਭੱਜ ਲਈ। ਜਿਸ ਤਰ੍ਹਾਂ ਗੁਰੂ ਅਰਜਨ ਸਾਹਿਬ ਨੂੰ ਤਸੀਹੇ ਦੇ ਕੇ ਤੂੰ ਸ਼ਹੀਦ ਕਰਾਇਆ, ਤੇ ਜਿਹੜੇ ਧੜੇ ਸ਼ਬਦ ਤੂੰ ਆਪਣੀ ਜ਼ਬਾਨ ਤੋਂ ਬੋਲਣੇ, ਸੱਚ ਜਾਣੀ ਇਹਨਾਂ ਸ਼ਬਦਾਂ ਦਾ ਤੈਨੂੰ ਜਵਾਬ ਜ਼ਰੂਰ ਦੇਣਾ ਪਏਗਾ। ਹਜ਼ੂਰ ਧੰਨ ਗੁਰੂ ਨਾਨਕ ਸਾਹਿਬ ਦੇ ਘਰ ਦੀ ਇੱਕ ਮਰਿਆਦਾ ਜੀ, ਗੁਰੂ ਕੇ ਸਿੱਖੋ, ਪਤਾ ਨਹੀਂ ਕਿਹੋ ਜੀ ਸਪਿਰਿਟ ਮੇਰੇ ਸਤਿਗੁਰੂ ਨੇ ਇਹਨਾਂ ਦੇ ਖੂਨ ਵਿੱਚ ਭਰ ਦਿੱਤੀ। ਮੈਂ ਇੱਕ ਦਿਨ ਬੇਨਤੀ ਕੀਤੀ ਸੀ ਕਿ ਨਾਦਰ ਨੇ ਦਿੱਲੀ ਫਤਿਹ ਕੀਤੀ, ਉਹਨੇ ਆਪਣੀ ਜ਼ਬਾਨ ਨਾਲ ਇੱਕ ਸ਼ਬਦ ਕਿਹਾ ਸੀ ਆਪਣੇ ਬਾਰੇ। ਵਿਸਾਖੀ ਵਾਲੇ ਦਿਨ ਬੇਨਤੀ ਕੀਤੀ ਸੀ, ਅਸੀਂ ਕਹਿੰਦੇ ਹਾਂ ਖਾਲਸਾ ਖੰਡੇ ਦੀ ਧਾਰ ਵਿੱਚੋਂ ਪੈਦਾ ਹੋਇਆ। ਨਾਦਰ ਨੇ ਇੱਕ ਸ਼ਬਦ ਨਾਸਰ ਨੂੰ ਕਿਹਾ ਸੀ, ਦਿੱਲੀ ਜਿੱਤੀ, ਮੁਹੰਮਦ ਸ਼ਾਹ ਰੰਗੀਲੇ ਦੀ ਲੜਕੀ ਨਾਲ ਨਾਦਰ ਦੇ ਪੁੱਤਰ ਨਾਸਰ ਦੀ ਸ਼ਾਦੀ ਹੋਈ। ਉਹਨੇ ਧੀ ਦਾ ਡੋਲਾ ਦੇ ਕੇ ਸਮਝੌਤਾ ਕਰਨ ਦਾ ਯਤਨ ਕੀਤਾ ਤੇ ਕਹਿੰਦੇ ਨੇ ਜਦੋਂ ਨਾਸਰ ਮਹੱਲਾ ਵਿੱਚ ਗਿਆ ਤੇ ਕੁੜੀਆਂ ਨੇ ਉਹਦੇ ਮਖੌਲ ਵਿੱਚ ਗੱਲ ਪੁੱਛ ਲਈ ਵੀ ਤੇਰਾ ਕੁਰਸੀ ਨਾਮਾ ਕੀ, ਤੇ ਆਪ ਜੀ ਨੂੰ ਗਿਆਤ ਹੋਵੇ ਕਿ ਨਾਦਰ ਭੇਡਾਂ ਦਾ ਆਜੜੀ ਸੀ, ਬੱਕਰੀਆਂ ਚਾਰਨ ਵਾਲਾ ਸੀ। ਆਪਣੇ ਬਾਹੂ ਬਲ ਦੇ ਨਾਲ ਉਹਨੇ ਆਪਣੀ ਹਕੂਮਤ ਨੂੰ ਕਾਇਮ ਕੀਤਾ ਸੀ। ਕੁੜੀਆਂ ਨੇ ਮਖੌਲ ਨਾਲ ਪੁੱਛ ਲਿਆ ਕਿ ਤੇਰਾ ਕੁਰਸੀ ਨਾਮਾ ਕੀ, ਤੇ ਕਿੰਨੇ ਨੇ ਨਾਸਰ ਨੀਵੀਂ ਪਾ ਕੇ ਚੁੱਪ ਕਰਕੇ ਪਿਛਾਂ ਆ ਗਿਆ ਕਿ ਕੀ ਦੱਸਾਂਗਾ, ਮੇਰਾ ਬਾਪ ਭੇਡਾਂ ਚਾਰਦਾ ਸੀ, ਮੇਰਾ ਦਾਦਾ ਬੱਕਰੀਆਂ ਚਾਰਦਾ ਸੀ। ਵਾਪਸ ਆਇਆ ਤੇ ਨਾਦਰ ਨੇ ਪੁੱਛਿਆ, ਕਹਿੰਦਾ ਕੀ ਗੱਲ, ਮਾਯੂਸ ਬਣਾ, ਕੀ ਕਾਰਨ ਕਿ ਤੇਰੇ ਚਿਹਰੇ ਤੇ ਘਬਰਾਹਟ ਕਿਉਂ ਮੈਂ। ਕਹਿੰਦਾ ਅੱਜ ਇੱਕ ਸਵਾਲ ਉਹਨਾਂ ਮੈਨੂੰ ਕੀਤਾ, ਮੈਂ ਉੱਤਰ ਨਹੀਂ ਦੇ ਸਕਿਆ। ਕਹਿੰਦਾ ਕੀ ਸਵਾਲ ਕੀਤਾ, ਕਹਿੰਦੀਆਂ ਨੇ ਪੁੱਛਿਆ ਸੀ ਤੇਰਾ ਕੁਰਸੀ ਨਾਮਾ ਕੀ ਏ। ਉੱਥੇ ਨਾਦਰ ਨੇ ਇੱਕ ਤੁੱਕ ਕਹੀ, ਇੱਕ ਪੰਕਤੀ ਏ ਫਾਰਸੀ ਦੀ, ਕਹਿੰਦੇ ਨੇ ਜਦੋਂ ਪੁੱਛਿਆ ਵੀ ਕੁਰਸੀ ਨਾਮਾ ਕੀ ਏ ਤੇ ਨਾਦਰ ਪੁੱਛਦਾ ਤੂੰ ਦੱਸਿਆ ਨਹੀਂ। ਕਹਿੰਦਾ ਮੈਂ ਕੀ ਦੱਸਦਾ ਤੁਹਾਡਾ ਕੁਰਸੀ ਨਾਮਾ ਕੀ। ਕਹਿੰਦੇ ਨੇ ਨਾਦਰ ਨੇ ਆਪਣੀ ਮਿਆਨ ਵਿੱਚੋਂ ਤਿੱਖੀ ਤਲਵਾਰ ਕੱਢੀ, ਤਲਵਾਰ ਕੱਢ ਕੇ ਕਹਿੰਦਾ ਬੇਟਾ ਨਾਸਰ ਜਾ ਕੇ ਕਹਿ ਕਿ ਮਨਮ ਨਾਸਰ ਸ਼ਬਦ ਵਰਤੇ, ਵੈ ਪਿਸਰੇ ਨਾਦਰ, ਨਾਦਰ ਪਿਸਰੇ ਸ਼ਮਸ਼ੀਰ। ਇਹ ਗੱਲ ਕਹੀ, ਮਨਮ ਨਾਸਰ ਜਾ ਕੇ ਦੱਸ ਕੇ ਆ ਕੁਰਸੀ ਨਾਮਾ ਕਿ ਮੈਂ ਨਾਸਰ ਹਾਂ, ਮੇਰੇ ਬਾਪ ਦਾ ਨਾਮ ਮੈਂ ਪੁੱਤਰ ਨਾਦਰ ਹਾਂ, ਨਾਦਰ ਦਾ ਵਾਂ, ਤੇ ਨਾਦਰ ਆਜੜੀਆਂ ਦੇ ਕੁਰਸੀ ਨਾਮੇ ਵਿੱਚੋਂ ਨਹੀਂ, ਨਾਦਰ ਦਾ ਜਨਮ ਤਲਵਾਰ ਦੀ ਧਾਰ ਵਿੱਚੋਂ ਹੋਇਆ। ਜਾ ਕੇ ਦੱਸ ਮੈਂ ਤਲਵਾਰ ਵਿੱਚੋਂ ਪੈਦਾ ਹੋਇਆ, ਬਹਾਦਰਾਂ ਦਾ ਕੁਰਸੀ ਨਾਮਾ ਉਹਨਾਂ ਦਾ ਬਾਹੂਬਲ ਹੁੰਦਾ ਗਏ। ਮੈਂ ਕਹਿੰਦਾ ਕਿ ਹਿੰਦੁਸਤਾਨ ਦੇ ਤਖ਼ਤ ਤੇ ਕਬਜ਼ਾ ਕਰਨ ਵਾਲਾ ਜਿਹੜਾ ਪੁੱਤਰ ਨੂੰ ਕਹਿੰਦਾ ਮਨਮ ਨਾਸਰ ਦਾ ਪਿਸੜਾ ਨਾਦਰ, ਨਾਦਰ ਪਿਸਰੇ ਸ਼ਮਸ਼ੀਰ, ਤੇ ਉਹਦੀ ਸ਼ਮਸ਼ੀਰ ਖੁੰਡੀ ਹੋ ਗਈ, ਪਰ ਕਲਗੀ ਵਾਲੇ ਨੇ ਕੇਸਗੜ੍ਹ ਦੀ ਧਰਤੀ ਤੇ ਖੰਡੇ ਦਾ ਅੰਮ੍ਰਿਤ ਦੇ ਕੇ ਇਹੋ ਜਿਹਾ ਖਾਲਸਾ ਪੈਦਾ ਕੀਤਾ ਤੇ ਕੁਰਸੀ ਨਾਮਾ ਇਹੋ ਜਿਹਾ ਦੇ ਦਿੱਤਾ। ਸੱਚ ਜਾਣੋ ਮੁੱਦਤਾਂ ਹੋ ਗਈਆਂ ਨੇ ਖਤਮ ਕਰਦਿਆਂ, ਪਰ ਗੁਰੂ ਕਲਗੀ ਧਰ ਦੇ ਬਣਾਏ ਖਾਲਸੇ ਨੂੰ ਕੋਈ ਵੀ ਨਹੀਂ ਖਤਮ ਕਰ ਸਕੇ। ਇਹ ਸ਼ੁਰੂ ਤੋਂ ਹੈ। ਹੁਣ ਉੱਥੇ ਨਾਦਰ ਨੇ ਜੋ ਸੁਣਿਆ ਉਹਦੇ ਸ਼ਬਦ ਸਨ, ਮੈਂ ਤਲਵਾਰ ਵਿੱਚੋਂ ਨਿਕਲਿਆ ਤੇ ਜਦੋਂ ਉਹਨੇ ਬੱਕਰੀਏ ਨੂੰ ਪੁੱਛਿਆ ਇਹ ਕੌਣ ਨੇ ਜਿਹੜੇ ਮੇਰੇ ਰਸਤੇ ਨੂੰ ਰੋਕਦੇ ਨੇ, ਤੇ ਗਿਆਨੀ ਗਿਆਨ ਸਿੰਘ ਹੋਰਾਂ ਨੇ ਪੰਥ ਪ੍ਰਕਾਸ਼ ਵੀ ਸ਼ਬਦ ਲਿਖੇ ਨੇ, ਕਹਿੰਦੇ ਨੇ ਮੁਰਸ਼ਦ ਇਨਕਾ ਬਲੀ ਭਯੋ ਹੈ, ਇਨਕੋ ਆਬੇ ਹਯਾਤ ਦਯੋ ਹੈ, ਐਸੀ ਗਯੋ ਕਲਾਮ ਬਤਾ ਹੈ, ਜਿਸੇ ਸੁਦਾ ਬਣਾਈਏ ਲੈ ਹੈ, ਸੋਏ ਪਿਲਾਏ ਲੋਗਣ ਕਹਿ ਤਾਈ, ਸ਼ਾਰਨ ਤੇ ਸਿੰਘਲੇਤ ਬਣਾਈ। ਕਹਿੰਦੇ ਨੇ ਸ਼ਬਦ ਤੁਸੀਂ ਸਮਝ ਗਏ, ਅਰਥ ਬੜੇ ਸਪਸ਼ਟ ਨੇ। ਕਹਿੰਦਾ ਇਹਨਾਂ ਦਾ ਮੁਰਸ਼ਦ ਬਲੀ ਪਹੁੰਚਿਆ ਹੋਇਆ, ਉਹ ਇਹਨਾਂ ਨੂੰ ਆਬੇ ਹਯਾਤ ਦੇ ਗਏ, ਇਹੋ ਜੀ ਬਾਣੀ ਦੱਸ ਗਿਆ। ਅੱਜ ਅਸੀਂ ਤੱਕਦੇ ਹਾਂ
ਕਿ ਅੰਮ੍ਰਿਤ ਦੀ ਬਾਣੀ, ਨਿਤਨੇਮ ਦੀ ਬਾਣੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਮੈਂ ਕਹਿੰਦਾ ਕਿਤੇ ਦੂਸਰਿਆਂ ਵਾਲੀ ਰੀਸ ਕਰਨ ਦੀ ਸਾਨੂੰ ਜਾਚ ਆ ਜਾਏ। ਦੇਖੋ ਅੱਜ ਤੱਕ ਅਸਾਈ ਕਿਸੇ ਨੇ ਕਟਾਕਸ਼ ਨਹੀਂ ਕੀਤਾ ਕਿ ਹਜ਼ਰਤ ਈਸਾ ਦਾ ਬਾਪ ਕੌਣ ਸੀ। ਇੱਕ ਵਾਰੀ ਇੱਕ ਸੱਜਣ ਮਿਲਿਆ, ਉਹਨੇ ਆਪਣੇ ਵੱਲੋਂ ਬਹੁਤ ਸ਼ਬਦ ਵਰਤੇ ਪ੍ਰਭਾਵਿਤ ਕਰਨ ਦੇ। ਮੈਂ ਜਦੋਂ ਇਹ ਸਵਾਲ ਕੀਤਾ ਵੀ ਬਾਪ ਦਾ ਨਾਮ, ਉਹ ਕਹਿੰਦਾ ਇਹਦੇ ਬਾਰੇ ਅਸੀਂ ਕਦੀ ਸੋਚੀ, ਕਹਿੰਦਾ ਸਾਨੂੰ ਇੱਕੋ ਪਤਾ ਉਹ ਰੱਬ ਦਾ ਪੁੱਤਰ ਹੈ, ਦੂਜੀ ਗੱਲ ਕਦੀ ਪੁੱਛੀ ਨਹੀਂ। ਅਸੀਂ ਮੇਰੇ ਸਤਿਗੁਰੂ ਆ 300 ਸਦੀਆਂ 300 ਸਾਲ ਹੋ ਗਏ ਨੇ, 300 ਸਦੀਆਂ ਦਾ ਇਤਿਹਾਸ ਹੈ, ਕੇਵਲ ਇਹ ਕਾਗਜ਼ਾਂ ਦੇ ਉੱਤੇ ਲਿਖੇ ਹੋਏ ਅੱਖਰ ਨਹੀਂ, ਪ੍ਰੈਕਟੀਕਲ ਤੌਰ ਤੇ ਖਾਲਸੇ ਨੇ ਤੇਗ ਦੇ ਜ਼ੋਰ ਨਾਲ ਤੇ ਅੰਮ੍ਰਿਤ ਦੀ ਸ਼ਕਤੀ ਨਾਲ ਉਹ ਕੁਝ ਕਰਕੇ ਦਿਖਾਇਆ ਜਿਹਦੇ ਬਾਰੇ ਬੰਦਾ ਕੁਝ ਸੋਚ ਨਹੀਂ ਸਕਦਾ, ਤੇ ਅਜੇ ਵੀ ਪੁੱਛਣੇ ਪਿਆ ਅੰਮ੍ਰਿਤ ਛਕਾਇਆ ਸੀ ਕਿ ਨਹੀਂ ਛਕਾਇਆ। ਕੈਸੀ ਹਾਸੋਈ ਨਹੀਂ ਗੱਲ। ਮੈਂ ਕਹਿੰਦਾ 1704 ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਲਾਲ ਤੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਨੇ ਧਿਆਨ ਦਿਆ ਜੇ, 1708 ਨੂੰ 4 ਸਾਲ ਨੇ ਨਾ, ਕਿੰਨਾ ਕੁ ਸਮਾਂ ਪੈਂਦਾ ਜੀ। ਦੇਖੋ 1704 ਦੇ ਅਖੀਰ ਵਿੱਚ ਦਸੰਬਰ ਦੇ ਮਹੀਨੇ ਵਿੱਚ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦਾ ਸੰਸਕਾਰ ਕਰਨ ਲਈ ਕੋਈ ਬਾਹਰ ਨਿਕਲਣ ਨੂੰ ਤਿਆਰ ਨਹੀਂ, ਤੇ ਟੇਢੀਆਂ ਮੋਹਰਾਂ ਵਿਛਾ ਕੇ ਟੋਡਰਮਲ ਸੰਸਕਾਰ ਪਿਆ ਕਰਦਾ, ਜਿੱਥੇ ਇੰਨੀ ਗੁਲਾਮੀ ਕਿ ਉਹਦੇ ਪੁੱਤਰਾਂ ਦੇ ਸੰਸਕਾਰ ਲਈ ਥਾਂ ਵੀ ਨਹੀਂ ਦਿੱਤੀ ਜਾਂਦੀ। ਸਮਾਂ ਕੇਵਲ 4 ਸਾਲ ਦਾ ਹੋਰ ਪਿਆ। ਆ 1708 ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਆਇਆ, ਉਹਨੇ ਸਭ ਤੋਂ ਪਹਿਲਾਂ ਖਾਲਸੇ ਨਿਸ਼ਾਨ ਸਰਹੰਦ ਦੀ ਧਰਤੀ ਤੇ ਚਲਾਇਆ। ਆਪ ਨੂੰ ਪਤਾ ਹੋਵੇ, ਦੇਖੋ ਕਦੀ ਅਸੀਂ ਚੱਲਦੇ ਹਾਂ ਇੱਕ ਉਲਾਰੂ ਹੋ ਕੇ, ਜੇ ਚੱਲਣ ਲੱਗੇ ਗੁਰੂ ਸਾਹਿਬ ਨੇ ਕਿਹਾ ਮੁਸਲਮਾਨਾਂ ਤੇ ਭਰੋਸਾ ਨਾ ਕਰਿਓ। ਗੁਰੂ ਕੇ ਸਿੱਖੋ ਜ਼ਫਰਨਾਮੇ ਵਿੱਚ ਤੁਸੀਂ ਕਦੀ ਪੜ੍ਹੋ, ਕਦੀ ਕਿਤੇ ਕਿਹਾ ਹਜ਼ੂਰ ਨੇ ਕਿ ਮੁਸਲਮਾਨ ਤੇ ਭਰੋਸਾ ਨਾ ਕਰਿਓ? ਇਹ ਸਾਡੇ ਇਤਿਹਾਸ ਵਿੱਚ ਕਈ ਸ਼ਬਦ ਐਸੇ ਨੇ ਕਿ ਇੱਕ ਫਿਰਕੇ ਦੇ ਵਿਰੁੱਧ ਭੜਕਾਇਆ ਜਾਏ। ਮੈਂ ਕਹਿੰਦਾ ਜੇ ਇਹ ਕਹੋਗੇ ਤੇ ਫਿਰ ਪੀਰ ਬੁੱਧੂ ਸ਼ਾਹ ਦਾ ਕੀ ਕਰੋਗੇ, ਜਿਹਦੇ ਦੋ ਪੁੱਤਰ ਮੈਦਾਨੇ ਜੰਗ ਵਿੱਚ ਰਹੇ ਤੁਰਨ ਲੱਗਿਆ। ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿਹਾ ਸੀ ਸਰਹੰਦ ਬਾਅਦ ਵਿੱਚ ਆਪਣੀ ਪਹਿਲਾਂ ਸੰਡੌਰੇ ਦੀ ਧਰਤੀ ਤੇ ਜਾਈ, ਸਾਡਾ ਇੱਕ ਯਾਰ ਸੀ, ਮਿੱਤਰ ਸੀ ਪੀਰ ਬੁੱਧੂ ਸ਼ਾਹ, ਉਹਦੇ ਟੁਕੜੇ ਕਰਕੇ ਕੁੱਤਿਆਂ ਨੂੰ ਮਾਸ ਪਾਇਆ ਗਿਆ, ਪਹਿਲਾਂ ਉਸ ਹਾਕਮ ਨੂੰ ਸੋਧਾ ਜ਼ਰੂਰ ਲਾਣਾ। ਦੇਖੋ ਤੇ ਬਾਬਾ ਬੰਦਾ ਸਿੰਘ ਬਹਾਦਰ ਆਏ, ਉਹਨੇ ਸੰਡੌਰਾ ਫਤਿਹ ਕੀਤਾ, ਤੇ ਜਦੋਂ ਸਰਹੰਦ ਦੀ ਧਰਤੀ ਤੇ ਆਏ ਤੇ ਇੱਥੇ ਇਸ ਨੀਆਂ ਵਾਲੀ ਥਾਂ ਤੇ ਕੇਸਰੀ ਨਿਸ਼ਾਨ ਜਦੋਂ ਝੁਲਦੇ ਪਏ ਨੇ, ਤੇ ਮੈਨੂੰ ਅੱਲਾ ਯਾਰ ਖਾਂ ਦੇ ਸ਼ਬਦ ਚੇਤੇ ਆਉਂਦੇ ਨੇ, ਬਾਬਾ ਫਤਿਹ ਸਿੰਘ ਦੀ ਜ਼ਬਾਨ ਤੋਂ ਉਹਨੇ ਕਢਾਏ ਸਨ, ਕਹਿਣ ਲੱਗੇ ਹਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚੱਲੇ, ਸਿੱਖੀ ਕੀ ਨੀਵ ਖਮ ਹੈ ਸਰੋਂ ਪੇ ਉਠਾ ਚੱਲੇ, ਗੁਰਿਆਈ ਕਾ ਕਿੱਸਾ ਜਹਾਂ ਮੇ ਬਣਾ ਚੱਲੇ, ਸਿੰਘੋਂ ਕੀ ਸਲਤਨਤ ਕਾ ਪੌਦਾ ਲਗਾ ਚੱਲੇ, ਗੱਦੀ ਤੋਂ ਤਖਤ ਬਸ ਅਬ ਕੌਮ ਪਾਏਗੀ, ਦੁਨੀਆਂ ਮੇ ਜ਼ਾਲਮੋ ਕਾ ਨਿਸ਼ਾਨ ਤੱਕ ਮਿਟਾਏਗੀ। ਜ਼ਾਲਮ ਸ਼ਬਦ ਵਰਤੇ ਨੇ। ਸਾਹਿਬ ਕਿਰਪਾਲੂ ਜੀ, ਮੈਂ ਆਪਣੇ ਵਿਸ਼ੇ ਵੱਲ ਤੁਰਨਾ ਚਾਹੁੰਦਾ ਕਿ ਸ਼ੁਰੂ ਤੋਂ ਯਤਨ ਕੀਤਾ ਜਾ ਰਿਹਾ ਹੈ ਕਿ ਇਹਨੂੰ ਖਤਮ ਕੀਤਾ ਜਾਏ। ਖਤਮ ਕਿਉਂ ਨਹੀਂ ਹੁੰਦੇ ਪਏ, ਕਾਰਨ ਕੀ? ਹਾਂ, ਇੱਕ ਜ਼ਰੂਰ ਦੁੱਖ ਲੱਗਦਾ ਹੈ। ਦੇਖੋ ਕੋਈ ਤੋਪ ਲੈ ਕੇ ਆਵੇ, ਬੰਦੂਕ ਲੈ ਕੇ ਸਾਹਮਣੇ ਆਵੇ, ਕੋਈ ਡਰ ਨਹੀਂ। ਕਿਸੇ ਵੀ ਧਰਮ ਨੂੰ ਖਤਮ ਕਰਨਾ ਹੋਵੇ ਨਾ, ਇੱਕ ਤਰੀਕਾ ਉਹਦੇ ਸਾਹਮਣੇ ਦੁਸ਼ਮਣ ਬਣ ਕੇ ਖਤਮ ਨਾ ਕਰੋ, ਉਹਦੇ ਕੱਪੜੇ ਪਾ ਕੇ ਉਹਦੀ ਬੋਲੀ ਬੋਲ ਕੇ ਉਹਨੂੰ ਖਤਮ ਤੁਸੀਂ ਬੜੀ ਜਲਦੀ ਕਰ ਸਕਦੇ। ਬਾਣਾ ਉਹਦਾ ਪਾਓ, ਉਹਦਾ ਪੋਸ਼ਾਕ ਪਾਓ, ਉੱਤੇ ਗਾਤਰਾ ਵੀ ਪਾਓ ਤੇ ਗਾਤਰੇ ਉੱਤੇ ਤਰਕ ਵੀ ਕਰੋ, ਕਿਉਂਕਿ ਤੁਹਾਡਾ ਪਾਇਆ ਹੋਇਆ ਗਾਤਰਾ ਪਰਦੇ ਨੂੰ ਢੱਕ ਜਾਏਗਾ। ਇਹ ਬੰਦਾ ਹੈ ਤਾਂ ਪੰਥਕ ਜੀ, ਤਾਂ ਹੀ ਤੇ ਪੰਥ ਦੀ ਗੱਲ ਪਿਆ ਕਰਦਾ। ਕਿਸੇ ਦੇ ਭੇਖ ਨੂੰ ਪਾ ਕੇ ਭੇਖ ਨੂੰ ਖੰਡਨ ਬੜੀ ਛੇਤੀ ਕੀਤਾ ਜਾ ਸਕਦਾ। ਸ਼ਾਇਦ ਆਪ ਨੂੰ ਪਤਾ ਹੋਵੇ, ਮੈਂ ਖਿੰਨ ਵਿੱਚੋਂ ਨਿਕਲ ਗਿਆ, ਵਿਸ਼ਾ ਵੈਸੇ ਹੋਰ ਸੀ। ਕੁਮਾਰਲ ਭੱਟ ਇੱਕ ਹਿੰਦੂ ਬਹੁਤ ਟੌਪ ਦਾ ਵਿਦਵਾਨ ਹੋਇਆ, ਉਹ ਕਾਸ਼ੀ ਦੀ ਗਲੀ ਵਿੱਚੋਂ ਨਿਕਲਦਾ ਸੀ। ਸਾਡੇ ਵਿੱਚ ਤਾਂ ਪਤਾ ਹੀ ਕੋਈ ਨਹੀਂ, ਰਾਜਿਆਂ ਮਹਾਰਾਜਿਆਂ ਨੂੰ ਧਰਮ ਦਾ, ਉਹਨਾਂ ਨੂੰ ਪਤਾ ਹੀ ਕੋਈ ਨਹੀਂ। ਮੈਂ ਪਿਛਲੇ ਦਿਨ ਇੱਕ ਬੇਨਤੀ ਕੀਤੀ, ਜਦੋਂ ਬੰਦਾ ਕਹਿੰਦਾ ਨਾ ਮੈਂ ਸਿਆਸੀ ਹਾਂ, ਉਹ ਸ਼ਬਦ ਵਰਤਦੇ, ਸਾਨੂੰ ਬਾਣੀ ਬੂਣੀ ਦਾ ਕੋਈ ਪਤਾ ਨਹੀਂ। ਬੂਣੀ ਸ਼ਬਦ ਜਦੋਂ ਕਹਿੰਦੇ ਨੇ ਨਾ, ਮੈਂ ਕਹਿੰਦਾ ਇਹਨਾਂ ਸਿਆਸੀਆਂ ਨੂੰ ਪਤਾ ਨਹੀਂ ਕਿ ਸਰਦਾਰ ਜੱਸਾ ਸਿੰਘ ਆਹਲੋਵਾਲੀਏ ਨੇ 19 ਰਾਗਾਂ ਦਾ ਗੁਲਦਸਤਾ ਦਰਬਾਰ ਸਾਹਿਬ ਦੇ ਅੰਦਰ ਕਾਇਮ ਕੀਤਾ ਸੀ। ਸ਼ਬਦ ਵਰਤੇ ਸਨ, ਮੈਂ ਪੜ੍ਹੇ ਨੇ। ਹੁਣ ਭਾਈ ਸਾਹਿਬ ਨੂੰ ਪਤਾ ਹੋਣਾ ਵੀ ਉਹ ਗੁਲਦਸਤਾ ਕਿਵੇਂ ਬਣਦਾ ਜਾਂ ਕਿਸ ਤਰ੍ਹਾਂ ਹੈ। ਉਹਨਾਂ ਨੇ ਕਹਿੰਦੇ ਨੇ ਕਿ ਆਪ ਰਾਗਾਂ ਦੇ ਬਹੁਤ ਚੰਗੀ ਤਰ੍ਹਾਂ ਜਾਣੂ ਸਨ, ਤੇ ਮਾਤਾ ਸੁੰਦਰੀ ਜੀ ਦੇ ਕੋਲ ਉਹਨਾਂ ਦਿੱਲੀ ਕੀਰਤਨ ਸਿੱਖਿਆ ਸੀ। ਭਾਈ ਸਾਹਿਬ ਭਾਈ ਜੱਸਾ ਸਿੰਘ ਆਹਲੋਵਾਲੀਆ, ਹੁਣ ਜਿੰਨੇ ਸਿੱਖੇ ਹੈ ਉਹਨੂੰ ਕਦੀ ਤੱਕਿਓ ਕਿ ਕਦਰ ਕੀ ਹੁੰਦੀ ਏ। ਮੈਂ ਕਹਿੰਦਾ ਕਿ ਜਿਸ ਦੀ ਗੋਦੀ ਵਿੱਚ ਪੁੱਤਰ ਨਹੀਂ,
ਇਹਨੂੰ ਇਸ ਵਿਸ਼ੇ ਵੱਲ ਨਾ ਲਿਜਾਓ ਕਿ ਜੇ ਕਿਸੇ ਘਰ ਵੱਲ ਸੰਤਾਨ ਨਹੀਂ, ਜਿਹਨੇ ਪ੍ਰਸੂਤ ਦੀ ਪੀੜਾ ਹੀ ਨਹੀਂ ਡਰੀ ਉਹਨੂੰ ਪਤਾ ਕਿ ਪੁੱਤਰ ਦੀ ਕੀਮਤ ਕੀ ਹੁੰਦੀ ਹੈ, ਜਿਹਨੇ ਘਾਲਣਾ ਹੀ ਨਹੀਂ ਕੀਤੀ ਪਰ ਉਹਨੂੰ ਪਤਾ ਕੀ ਹੁੰਦਾ ਗੁਣ ਦੀ ਕਦਰ ਕੀ ਹੁੰਦੀ, ਘਾਲਣਾ ਤੋਂ ਬਿਨਾਂ ਨਹੀਂ। ਹੁਣ ਦੇਖੋ ਸਾਹਿਬ ਕਿਰਪਾਲੂ ਜੀ, ਮੈਂ ਬੇਨਤੀ ਕਰ ਰਿਹਾ ਵਾਂ ਕਿ ਕੁਮਾਰ ਲਿਪਾਸਰ ਬਨਾਰਸ ਦੀ ਗਲੀ ਵਿੱਚੋਂ ਨਿਕਲਿਆ ਤੇ ਇੱਕ ਨਰੇਸ਼ ਦੀ ਲੜਕੀ ਉਹ ਰੋਂਦੀ ਪਈ ਸੀ, ਕਹਿੰਦੇ ਨੇ ਉਹਦੇ ਅਥਰੂ ਕੁਮਾਰਨ ਭੱਟ ਦੇ ਸਿਰ ਵਿੱਚ ਡਿੱਗੇ ਤੇ ਜਦੋਂ ਡਿੱਗੇ ਉਹ ਬੰਦਾ ਕੰਬ ਗਿਆ। ਚੇਤੇ ਰੱਖੋ ਦਰਦ ਮੰਦ ਦੀ ਆਹ, ਦਰਦ ਮੰਦ ਦੇ ਅਥਰੂ ਜੇ ਇੱਕ ਵਾਰੀ ਨਿਕਲ ਜਾਣ ਤੇ ਕਈ ਕੂੜ ਪੀੜੀਆਂ ਦਾ ਨਾਸ਼ ਕਰਕੇ ਚਲੇ ਜਾਂਦੇ। ਉਹਨੇ ਦੇਖਿਆ ਵੀ ਬੱਚੀ ਰੋਂਦੀ ਪਈ, ਉੱਤੇ ਗਿਆ ਉਹਨੂੰ ਪੁੱਛਦਾ ਬੇਟਾ ਤੇਰੇ ਰੋਣ ਦਾ ਕਾਰਨ ਕੀ, ਕਹਿੰਦੀ ਮੈਂ ਦੇਖਣੀ ਅੱਜ ਸਨਾਤਨ ਧਰਮ ਦਾ, ਅੱਜ ਵੇਦਿਕ ਧਰਮ ਦਾ ਬਿਲਕੁਲ ਨਾਸ਼ ਹੋਣ ਤੇ ਆ ਗਏ, ਬੁੱਧ ਧਰਮ ਦਾ ਬੋਲਬਾਲਾ ਹੈ। ਉਹਨੇ ਸਿਰ ਤੇ ਹੱਥ ਰੱਖ ਕੇ ਕਿਹਾ ਤੇਰੇ ਅਥਰਵਾਂ ਦੀ ਕਸਮ, ਜੋ ਮਰਜ਼ੀ ਕਰਨਾ ਪਿਆ ਮੈਂ ਬੁੱਧ ਧਰਮ ਦੀਆਂ ਜੜ੍ਹਾਂ ਉਖੇੜ ਕੇ ਰੱਖ ਦਿਆਂ। ਗਿਆ ਟੈਕਸਲਾ ਯੂਨੀਵਰਸਿਟੀ ਸੀ ਉਸ ਵੇਲੇ ਬੋਧੀਆਂ ਦੀ, ਉਸ ਬੰਦੇ ਨੇ 15 ਸਾਲ ਦੇ ਕਰੀਬ ਉੱਥੇ ਤਾਲੀਮ ਲਈ ਜੀ, 15 ਸਾਲ ਉਹ ਬੰਦਾ ਸਿੱਖਣ ਤੋਂ ਬਾਅਦ, ਮਿਹਨਤ ਕਰਨ ਤੋਂ ਬਾਅਦ ਅੱਜ ਟੌਪ ਦਾ ਬੋਧੀ ਪ੍ਰਚਾਰਕ ਬਣਿਆ। ਤੇ ਉਸ ਵੇਲੇ ਬਾਦਸ਼ਾਹ ਜਿਹੜੇ ਸਨ ਪ੍ਰਚਾਰਕਾਂ ਦਾ ਮਾਣ ਸਨਮਾਨ ਉਹਨਾਂ ਕਰਨਾ, ਇਹਨੂੰ ਤੋਰਨ ਲੱਗੇ ਫੀਲਡ ਵਿੱਚ, ਇਹਦਾ ਗੁਰੂ ਬਜ਼ੁਰਗ ਸਾਹਮਣੇ ਆਇਆ। ਉਹਨੇ ਕੁਮਾਰਨ ਭੱਟ ਨੂੰ ਕਿਹਾ ਮੈਨੂੰ ਨਾਜ਼ ਹੈ ਤੇਰੇ ਤੇ, ਮੈਨੂੰ ਪਤਾ ਮੇਰੀ ਕੀਤੀ ਹੋਈ ਕਮਾਈ ਮੈਂ ਅੱਜ ਤੇਰੀ ਝੋਲੀ ਵਿੱਚ ਪਾਈ ਏ, ਮੈਂ ਭਾਵੇਂ 4 ਦਿਨਾਂ ਦਾ ਪ੍ਰਾਹੁਣਾ ਵਾਂ ਪਰ ਮੇਰੀ ਗੱਲ ਤੂੰ ਦੁਨੀਆਂ ਦੇ ਕੋਨੇ ਵਿੱਚ ਪਹੁੰਚਾਏਗਾ, ਭਰੀ ਸਭਾ ਵਿੱਚ ਕਹਿੰਦਾ ਹੈ, ਮੈਂ ਤੁਰਨ ਤੋਂ ਪਹਿਲਾਂ ਤੈਨੂੰ ਪੁੱਛਣਾ ਚਾਹੁੰਦਾ ਤੇਰੇ ਅੰਦਰ ਕੋਈ ਸਵਾਲ ਤਾਂ ਨਹੀਂ। ਕੁਮਾਰਨ ਭੱਟ ਉੱਠ ਕੇ ਖੜਾ ਹੋ ਗਿਆ, 15 ਸਾਲ ਹੋ ਗਿਆ ਪੜ੍ਹਦਿਆਂ ਨੂੰ, ਉੱਠ ਕੇ ਨਾ ਆਪਣੇ ਗੁਰੂ ਦੇ ਪੈਰਾਂ ਨੂੰ ਲਾ ਕੇ ਹੱਥ ਨਮਸਕਾਰ ਕਰਕੇ ਕਹਿੰਦਾ ਹੈ, ਪਹਿਲਾਂ ਤਾਂ ਮੈਨੂੰ ਖਿਮਾ ਕਰ ਦਿਓ ਵੀ ਮੈਂ ਬੜੀ ਵੱਡੀ ਗੁਸਤਾਖੀ ਕਰਨ ਲੱਗਾ। ਉਹ ਕਹਿੰਦਾ ਕੁਮਾਰਨ ਭੱਟ, ਉਹ ਕਹਿੰਦਾ ਦੱਸ ਬੇਟਾ ਕੋਈ ਤੇਰਾ ਸਵਾਲ ਹੋਵੇ। ਕਹਿੰਦਾ ਮੈਂ 15 ਸਾਲ ਤੁਹਾਡੇ ਕੋਲ ਤਾਲੀਮ ਲਈਏ, ਮੈਂ ਇੰਨਾ ਕੁਝ ਸਿੱਖਣ ਤੋਂ ਬਾਅਦ ਤੁਹਾਡੇ ਨਾਲ ਚਰਨ ਚਰਚਾ ਕਰਨੀ ਚਾਹੁੰਦਾ ਵਾਂ ਕਿ ਵੇਦ ਧਰਮ ਤੋਂ ਉੱਤਾ ਬੋਧ ਧਰਮ ਨਹੀਂ ਹੈ, ਮੈਂ ਤੁਹਾਡੇ ਨਾਲ ਹੀ ਚਰਚਾ ਕਰਨੀ ਹੈ ਕਿ ਬੋਧ ਧਰਮ ਜਿਹੜਾ ਇਹ ਵੇਦਿਕ ਧਰਮ ਦਾ ਮੁਕਾਬਲਾ ਨਹੀਂ ਕਰ ਸਕਦਾ। ਕਹਿੰਦੇ ਨੇ ਉਹ ਹੈਰਾਨ ਹੋ ਗਿਆ, ਬੰਦੇ ਦੇ ਪੈਰਾਂ ਥੱਲੇ ਉਹ ਜ਼ਮੀਨ ਨਿਕਲ ਗਈ, ਇੰਨੀ ਮਿਹਨਤ ਕਰਾਈ। ਮੈਂ ਕਹਿੰਦਾ ਉਸ ਬੰਦਿਆਂ ਦੀ ਕਦੀ ਲਗਨ ਤੱਕਿਓ, ਮੈਂ ਕਈ ਵਾਰੀ ਸੋਚਣਾ ਵਾਂ ਕਿਤੇ ਇੰਨਾ ਕੁ ਸਾਡੇ ਅੰਦਰ ਗੁਣ ਗ੍ਰਹਿਣ ਕਰਨ ਦੀ ਸਮਰੱਥਾ, ਇੰਨੀ ਕੁ ਸਾਡੇ ਅੰਦਰ ਗੱਲ ਸੁਣਨ ਦੀ ਸਮਰੱਥਾ। ਤੇ ਉਸ ਬੰਦੇ ਨੇ ਕੁਮਾਰਨ ਭੱਟ ਤੇ ਸ਼ੰਕਰਾਚਾਰੀਆ ਨੇ ਤੇ 32 ਸਾਲ ਦੀ ਉਮਰ ਵਿੱਚ ਮੱਠ ਬਣਾ ਕੇ ਬੁੱਧ ਧਰਮ ਦੀਆਂ ਜੜ੍ਹਾਂ ਇਹੋ ਜਿਹੀਆਂ ਪੱਟੀਆਂ, ਅੱਜ ਉੱਥੇ ਕੇਵਲ ਦਰਸ਼ਨ ਕਰਨ ਆਉਂਦੇ ਨੇ, ਬਾਕੀ ਸਾਰੇ ਬਾਹਰ ਹੀ ਪ੍ਰਫੁੱਲਿਤ ਨੇ। ਮੇਰੇ ਕਹਿਣ ਤੋਂ ਮੁਰਾਦ ਇਹਵੇ ਕਿ ਦਾਤਾ ਮਿਹਰ ਕਰੇ। ਦੇਖੋ ਇਹ ਜਿਹੜਾ ਸਿਧਾਂਤ ਹੈ, ਜਿੰਨੀ ਦੇਰ ਤੱਕ ਸਿਧਾਂਤ ਹੈ ਉਨੀ ਦੇਰ ਤੱਕ ਪੰਥ ਨਹੀਂ ਜਾਂਦਾ। ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ, ਕਰਨੀ ਸਮਾਪਤੀ ਅਗਲੇ ਬੁੱਧਵਾਰ, ਇਹਨੂੰ ਮੈਂ ਤਕਰੀਬਨ ਵਿਸਤਾਰ ਨਾਲ ਚੱਲਾਂਗਾ। ਦੇਖੋ ਕਹਿੰਦੇ ਨੇ ਰੁੱਖ ਨੂੰ ਕਿਸੇ ਨੇ ਕੁਹਾੜੇ ਨਾਲ ਕੱਟਿਆ ਸੀ ਤੇ ਜਦੋਂ ਕੁਹਾੜਾ ਮਾਰਿਆ ਤੇ ਰੁੱਖ ਵਿੱਚੋਂ ਪਾਣੀ ਸਿਮਿਆ। ਕਦੀ ਦੇਖੀਏ ਜਦੋਂ ਵੀ ਲੋਹੇ ਦਾ ਵਾਰ ਕਰੀਏ ਪਾਣੀ ਸਿਮਿਆ। ਤੇ ਉਸ ਵੇਲੇ ਕਿਸੇ ਕਵੀ ਨੇ, ਵਿਦਵਾਨ ਨੇ ਰੁੱਖ ਨਾਲ ਗੱਲਾਂ ਕਰਕੇ ਪੁੱਛਿਆ, ਤੂੰ ਝੱਖੜ ਵੀ ਜਰ ਜਾਂਦਾ, ਤੂੰ ਹੜ ਵੀ ਜਰ ਜਾਂਦਾ, ਤੂੰ ਲੂ ਵੀ ਜਰਨਾ, ਕੱਕਰ ਵੀ ਜਰਨਾ, ਪਰ ਜਦੋਂ ਤੇਰੇ ਤੇ ਕੁਹਾੜਾ ਪੈਂਦਾ ਤੂੰ ਇੱਕੋ ਦਮ ਪਾਣੀ ਭਰ ਕੇ ਅੱਖਾਂ ਭਰ ਕੇ ਰੋ ਕਿਉਂ ਪੈਂਦਾ, ਕਿ ਕੁਹਾੜੇ ਤੋਂ ਤੈਨੂੰ ਡਰ ਲੱਗਦਾ? ਉਹਨੇ ਕਿਹਾ ਛੇਤੇ ਰੱਖੀ, ਜਿੱਦਣ ਦਾ ਮੈਂ ਬਣਿਆ ਵਾ ਨਾ, ਮੈਂ ਝੱਖੜਾਂ ਦਾ ਮੁਕਾਬਲਾ ਕਰਦਾ ਆਇਆ, ਕਦੀ ਮੈਨੂੰ ਡਿੱਗੇ ਨੂੰ ਤੂੰ ਰੋਂਦਿਆਂ ਨਹੀਂ ਤੱਕਿਆ ਹੋਣਾ। ਜਦੋਂ ਹੜ ਆਉਂਦਾ ਮੈਂ ਟੁੱਟ ਜਾਂਦਾ ਪਰ ਰੋਂਦਾ ਨਹੀਂ, ਪਰ ਜਦੋਂ ਕੁਹਾੜਾ ਮੈਨੂੰ ਪੈਂਦਾ ਮੈਂ ਉਦੋਂ ਰੋਨਾ ਵਾਂ। ਕਹਿੰਦਾ ਕਿਉਂ, ਕੁਹਾੜੇ ਤੋਂ ਡਰ ਕੇ? ਕਹਿੰਦਾ ਇਕੱਲਾ ਕੁਹਾੜਾ ਆਵੇ ਦੀ ਪਰਵਾਹ ਕੋਈ ਨਹੀਂ, ਪਰ ਮੇਰੀ ਪੈਦਾ ਕੀਤੀ ਲੱਕੜ ਜਦੋਂ ਕੁਹਾੜੇ ਵਿੱਚ ਦਸਤਾ ਬਣ ਕੇ ਮੈਨੂੰ ਵੱਢਣ ਲੱਗਦੀ ਏ, ਉਦੋਂ ਮੈਨੂੰ ਦਿੱਖ ਲੱਗਦਾ ਮੇਰੇ ਘਰ ਦੇ ਮੈਨੂੰ ਵੱਢਣ ਆ ਗਏ। ਬਸ ਸੱਚ ਜਾਣਿਓ, ਬਾਹਰੋਂ ਕੋਈ ਖਤਰਾ ਨਹੀਂ, ਗੁਰੂ ਮਿਹਰ ਕਰੇ। ਦੇਖ ਹੁਣ ਚੰਦੂ ਨੇ ਸ਼ਬਦ ਵਰਤੇ ਨੀ, ਉਹ ਕਹਿੰਦਾ ਵੀ ਮੈਂ ਇਹਨਾਂ ਨੂੰ ਖਤਮ ਕਰ ਦਿਆਂਗਾ। ਇਹਨੇ ਆ ਕੇ ਸ਼ਬਦ ਵਰਤੇ ਕਿ ਗੁਰੂ ਹਰਗੋਬਿੰਦ ਸਾਹਿਬ 2 ਕਿਰਪਾਨਾਂ ਪਾਈ ਬੈਠੇ ਨੇ, ਉਹਨਾਂ ਤਖ਼ਤ ਬਣਾਇਆ ਹੋਇਆ, ਆਪਣੇ ਆਪ ਨੂੰ ਪਾਤਸ਼ਾਹ ਕਹਾਉਂਦੇ ਨੇ। ਇਹ ਆਪਾਂ ਅਗਲੇ ਬੁੱਧਵਾਰ ਬਾਚਾਂਗੇ ਬਾਣੀ ਵਿੱਚ ਪਾਤਸ਼ਾਹ ਕਿਉਂ ਕਿਹਾ, ਸ਼ਸਤਰ ਕਿਉਂ ਪਾਏ ਨੇ, ਕਿਉਂਕਿ ਇਹ ਸਿਧਾਂਤ ਨੂੰ ਇਸ ਨਾਲ ਜੋੜਨਾ ਅਤਿ ਜ਼ਰੂਰੀ ਹੈ। ਇੰਨੀਆਂ ਕੁ ਬੇਨਤੀਆਂ 'ਚ ਪ੍ਰਵਾਨ ਕਰਿਆ ਜੇ ਹੋਈਆਂ ਬੇਅੰਤ ਭੁੱਲਾਂ, ਕਿਰਪਾਲੂ ਸਾਧ ਸੰਗਤ ਜੀ ਆਪ ਕਿਰਪਾ ਕਰਕੇ ਬਖਸ਼ ਦੇਣੀਆਂ।
ਕੱਲ ਜਿਵੇਂ ਗੁਰਮੁਖਾਂ ਸਮਾਂ ਅਨਾਊਂਸ ਕੀਤਾ ਹੈ 7:30 to 8:30 ਉਸੇ ਅਰਦਾਸ ਦੇ ਸਬਜੈਕਟ ਨੂੰ ਯਤਨ ਕਰਨਾ ਇੱਥੇ ਸੰਪੂਰਨਤਾ ਹੋ ਜਾਏ, ਨਾ ਹੋਈ ਤੇ ਜਿੱਥੇ ਅੱਗੇ ਕਥਾ ਕਰਾਂਗੇ ਉੱਥੇ ਅਰਦਾਸ ਵਾਲਾ ਸਬਜੈਕਟ ਹੀ ਰੱਖਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਵਾਹਿਗੁਰੂ ਸਾਹਿਬ ਜੀਓ ਕਵਿਤ ਪਿਸ਼ਾਵਰ ਮੈਂ ਪਾਰਸ ਸੀ ਕਾਬਲ ਮੈਂ ਕੁੰਦ ਸਮ ਸਾਧ ਵੇਲੇ ਸਿੰਧ ਜੈਸੀ ਪੱਖਰ ਮੈਂ ਭਾਨ ਹੈ ਮੱਕੇ ਵਿੱਚ ਮਾਣਕ ਸੀ ਮਦੀਨੇ ਮੈਂ ਮੋਤੀ ਸੋਹਾ ਲੰਕਾ ਵਿੱਚ ਲਾਲ ਸੀ ਰਾਮੇਸ਼ਰ ਰਪਾਨ ਹੈ ਪੂਰਬ ਮੈਂ

0: ਸਵਿਤ ਪਿਸ਼ਾਵਰ ਮੈਂ ਪਾਰਥ ਸੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸਿੰਘ ਜੀ, ਅੱਜ ਸਤਿਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਕਾ ਗੱਦੀ ਦਾ ਗੁਰਪੁਰਬ ਹੈ, ਇਸ ਕਰਕੇ ਸਤਿਗੁਰੂ ਕਰਗੀ ਧਰ ਜੀ ਨੇ ਜਿਵੇਂ ਸ੍ਰੀ ਗ੍ਰੰਥ ਸਾਹਿਬ ਨੂੰ ਦਸਾਂ ਸੂਪਾਂ ਵਿੱਚ ਗੁਰਕਾ ਗੱਦੀ ਤੇ ਸਥਾਪਨ ਕੀਤਾ, ਉਹ ਪ੍ਰਸੰਗ ਸੰਗਤਾਂ ਸੁਣੋ।
0: ਕਵਿਤ ਪਿਸ਼ਾਵਰ ਮੈਂ ਪਾਰਥ ਸੀ।
1: ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਜਿਨ੍ਹਾਂ ਨੂੰ ਗੁਰਕਾ ਗੱਦੀ ਬਖਸ਼ੀ ਹੈ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਗੁਰੂ ਦਸਵੇਂ ਪਾਤਸ਼ਾਹ ਦੀ ਮਹਿਮਾ ਪਿਸ਼ਾਵਰ ਵਿੱਚ ਮਹਾਰਾਜ ਦੀ ਪਾਰਥ ਜਿਵੇਂ ਅੱਠਾਂ ਧੰਗ ਨੂੰ ਛੋਹ ਕੇ ਸੋਨਾ ਬਣਾਉਂਦਾ ਹੀ ਜੀ ਉਜਲ ਮਹਾਰਾਜ ਦੀ ਮਹਿਮਾ ਹੈ। ਚਾਹਾਂ ਮਜ਼ਮਾਂ ਨੂੰ, ਚਾਹਾਂ ਵਰਨਾਂ ਨੂੰ, ਸਾਰਿਆਂ ਨੂੰ ਗੁਰਸਿੱਖੀ ਦਾ ਦਾਨ ਦੇਣ ਵਾਲੇ ਸਤਿਗੁਰੂ ਜੀ ਦੀ

0: ਜਾਤ ਅਜਾਤ ਜਪੇ ਜਨ ਕੋਏ ਜੋ ਜਾਤੇ ਧੁਤੀ ਜਤ ਹੋਏ
1: ਵੇਦ ਕਰ

0: ਵਾਲਾ ਗਿਆਨ ਹੈ, ਹਉਮੈ ਤੋਂ ਰਹਿਤ ਗਿਆਨ ਨਹੀਂ ਹੈ।
1: ਸਤਿਗੁਰ ਕਰਮ ਛੁਡਾਏ,
0: ਸਾਰੇ ਕਰਮ ਕਾਂਡ ਛੁਡਾ ਦਿੱਤੇ।
1: ਦਾਨ ਦੀਆ ਸਤਨਾਮ,
0: ਮੰਦਰ ਦਾ ਦਾਨ ਸੱਚੇ ਪਾਤਸ਼ਾਹ ਨੇ ਬਖਸ਼ਿਆ ਹੈ।
1: ਇੱਕ ਤੇ ਇੱਕ ਗੋਬਿੰਦ ਸੀ।

0: ਕਰਦੇ ਤੇ ਕਲੇਸ਼ ਵਿਦਿਆ ਆਦਿ ਸਭ ਮਿਟ ਜਾਂਦੇ ਉਹਨਾਂ ਦੇ।
1: ਗੁਰੂ ਅੰਗਦ ਕਿਰਪਾ ਕਰੀ,
0: ਇਸੇ ਤੋਂ ਦੂਜਾ ਸਰੂਪ ਧਾਰ ਕੇ, ਗੁਰੂ ਅੰਗਦ ਸਾਹਿਬ ਸਰੂਪ ਧਾਰ ਕੇ ਮਾਰਗ ਕਿਰਪਾ ਕੀਤੀ।
1: ਗੁਰਬਾਣੀ ਪ੍ਰਕਾਸ਼,
0: ਗੁਰਬਾਣੀ ਦਾ ਪ੍ਰਕਾਸ਼ ਕੀਤਾ ਮਾਰਗ ਸੰਸਾਰ ਵਿੱਚ
1: ਅੱਖਰ ਗੁਰ

0: ਬਾਣੀ ਰਚੀ
1: ਜਹੋ ਸਤਿਗੁਰੂ ਦੀ ਬਾਣੀ ਇਕੱਤਰ ਕਰਕੇ ਰਚਨਾ ਕੀਤੀ
0: ਸਰਬ ਸਾਹਿਤ ਮਨ ਹੋਏ
1: ਬੜੇ ਲੰਬੇ ਸਤਿਕਾਰ ਦੇ ਨਾਲ ਮਹਾਰਾਜ ਸਾਹਿਬ ਜੀ ਨੂੰ ਹੋ ਕੇ
0: ਸ੍ਰੀ

0: ਚਾਨਣ ਵੀ
1: ਸ਼ਬਦ ਕੋ ਪਾਠ
0: ਨੂੰ ਗ੍ਰੰਥੀ ਬਣਾ ਕੇ ਪਹਿਲੇ ਦਿਨ ਪ੍ਰਕਾਸ਼ ਕਰਕੇ ਮਾਰੇ ਸ਼ਬਦ ਦਾ ਪਾਠ ਸੁਣਿਆ।
1: ਸੰਤਾਂ ਕਾਰਜੇ ਆਪ ਹੀ
0: ਇਹ ਹੁਕਮ ਨਵੇਂ ਆਇਆ, ਸੰਤਾਂ ਦੇ ਕਾਰਜ ਆਪ ਖੁੱਲਿਆ, ਹਰ ਕੰਮ ਕਰਾਵਣ ਆਇਆ ਰਾਮ।
1: ਇਹੋ ਆਇਓ ਮੁਖ
0: ਵਾਰ ਮਹਾਰਾਜ ਨੇ ਪਹਿਲੇ ਦਿਨ ਹਰਿਮੰਦਰ ਸਾਹਿਬ ਜਦੋਂ ਪ੍ਰਕਾਸ਼ ਕੀਤੇ

0: ਜਗ ਦੇ ਉੱਤੇ ਤੱਕ ਕੇ ਜੋ ਕਿਤੇ ਬਾਣੀ ਮਿਲੀ ਉਹਨਾਂ ਸ਼ਬਦ ਹੋਰ ਬਹਿਤੇ ਲਿਖਦੇ ਭਾਈ ਬੰਨੋ ਨੇ
1: ਤੇਰੇ ਗੁਰ ਹਰ ਗੋਬਿੰਦ ਜੀ
0: ਉਹਨੂੰ ਮਾਰਨ ਗਏ ਵੀਰ ਭਾਈ ਸਾਡੇ ਸਰੂਪ ਦੇ ਨਾਲ ਨਾ ਲਾਉਣੀ ਤੇਰੇ ਕੋਲੇ ਲਿਖੀ ਰਹੇ ਉਹ ਬੰਨੋ ਦੀਆਂ ਵੀੜਾਂ ਮਸ਼ਹੂਰ ਹੋਈਆਂ ਹੋਣ।

0: ਦੂਜੀ ਵਾਰ ਚ ਆਸਾ ਦੀ ਵਾਰ ਵਿਚ, ਗੁਜਰੀ ਦੀ ਪਹਿਲੀ ਵਾਰ ਵਿਚ, ਬਿਧਾਂਸ ਦੀ ਵਾਰ ਵਿਚ, ਅਤੇ ਇਸੇ ਪ੍ਰਕਾਰ ਨਾਲ ਅਸਾਂ ਰਾਮਕਲੀ ਦੀ ਵਾਰ ਵਿਚ, ਸਾਰਗ ਦੀ ਵਾਰ ਵਿਚ, ਅਤੇ ਮਨਾਰ ਦੀ ਵਾਰ ਚ, ਕਾਂਡੇ ਦੀ ਵਾਰ ਵਿਚ ਨੌ ਤੋਂ ਨੌ ਉਚਾਰਨਾ ਕੀਤੀਆਂ।
1: ਪਾਠ ਚਲਾਇਓ ਜਗ ਤੁਮੇ
0: ਪਾਠ ਦੀ ਮਰਿਆਦਾ ਛੇਵੇਂ ਪਾਤਸ਼ਾਹ ਚਲਾਉਣਾ ਕੀਤੀ।
1: ਮਰਿਆਦਾ ਗੁਰ ਭਾਲ
0: ਮਰਿਆਦਾ ਭਾਈ ਪਹਿਲਾਂ ਪੰਜਵੇਂ ਪਾਤਸ਼ਾਹ ਦਾ ਪਾਠ ਕੀਤਾ, ਫਿਰ ਮਾਤਾ ਗੰਗਾ ਜੀ ਦਾ ਕੀਤਾ, ਫਿਰ ਭਾਈ ਬੁੱਢਾ ਸਾਹਿਬ ਦਾ ਕੀਤਾ, ਫਿਰ ਭਾਈ ਗੁਰਦਾਸ ਸਾਹਿਬ ਦਾ ਆਦਿ ਕਰਾਇਆ।
1: ਬੋਹਰਾ ਛੇਵੇਂ ਗੁਰ ਸ੍ਰੀ ਗ੍ਰੰਥ ਜੀ
0: ਛੇਵੇਂ ਸਾਹਿਬ ਸ੍ਰੀ ਗੁਰੂ ਸਾਹਿਬ ਜੀ ਦੇ ਪਾਈ
1: ਭੇਜੋ ਪੁਰ
0: ਕਰਤਾਰੀ ਮਹਾਰਾਜ ਗਏ ਹੈ ਜੰਗ ਕਰਨ ਵਾਸਤੇ। ਗੁਰੂ ਸਾਹਿਬ ਮਹਾਰਾਜ ਜਾਣਾ ਸੀ ਉਹਨੇ ਵੱਡੇ ਸਾਹਿਬਜ਼ਾਦੇ ਕੋਲੇ, ਬਾਬੇ ਗੁਰਸੇ ਕੋਲੇ ਭੇਜਣਾ ਕੀਤਾ।
1: ਬਿਧੀ ਚੰਦ ਅੱਧਾ ਲਿਖਿਓ
0: ਚੰਦ ਅੱਧਾ ਲਿਖਿਆ ਸੀ
1: ਰਹੀ ਸੇਵ ਵਿਚਕਾਰ
0: ਸੇਵਾ ਰਹਿ ਗਈ ਸੀ ਹੁਣ ਤੱਕ। ਉਹ ਬਿਧੀ ਚੰਦ ਸੁਰਸੋਂ ਨਗਰ ਵਿਚ ਬਿਲਾਵਲ ਪੂਰਾ ਹੋਇਆ ਨਿਰਭ ਕੰਨਿਆ ਕੇ

0: ਉਸ ਵਕਤ ਬਾਹੀ ਤੋਂ ਚੋਟ ਲੱਗੀ
1: ਜੋ ਕਿਰਤ ਬਾਸਨ ਠੀਕ ਕਰੀ।
0: ਸ੍ਰੀ ਗੁਰਦਰਸ਼ਨ ਕਿਹਾ ਜੀ ਅਸੀਂ ਬਾਣੀ ਵਰਦੀ ਰੱਖਾਂਗੇ, ਹੋਰ ਕੌਣ ਰੱਖੇਗਾ। ਗੁਰਬਾਣੀ ਜਿਨ ਭੈਣੇ ਤਾਰਾ ਜਾਣੋ ਸੋ ਨਹੀਂ ਸਿੱਖ ਹਮਾਰਾ। ਸਿੱਖਾਂ ਨੇ ਪੁੱਛਿਆ ਮਹਾਰਾਜ ਬਾਣੀ ਤਾਂ ਪੜ੍ਹਦੇ ਹੈ ਪਰ ਸਾਨੂੰ ਸੱਚੇ ਪਾਤਸ਼ਾਹ ਅਰਥ ਦੇ ਵਿੱਚ ਅਨੁਸਾਰ ਜੀਵਨ ਨਹੀਂ ਸਾਡਾ। ਉਹਦੀ ਬਾਬਤ ਸੁਗਰੀ ਜੀ ਨੇ ਕਿਹਾ
1: ਜੋ ਕਿਰਤ ਬਾਸਨ ਠੀਕ ਕਰੀ।
0: ਇਸ਼ਾਰੇ ਨੂੰ ਵੇਖਿਆ
1: ਜੋ ਕਿਰਤ ਬਾਸਨ ਠੀਕ ਕਰੀ।
0: ਇਸ ਪ੍ਰਕਾਰ ਘਿਓ ਦੇ ਭਾਂਡੇ ਦੀਆਂ ਠੀਕਰੀਆਂ
1: ਬੰਦੀ ਦਾ ਚਮਕਾਰ ਬੰਦੀ ਦਾ ਚਮਕਾਰ
0: ਭਾਂਡੇ ਦੀਆਂ ਹੁੰਦੀਆਂ ਹਨ। ਜਿਸ ਵਕਤ ਬੱਦਲ ਪੈ ਕੇ ਹਟਿਆ ਤੇ ਮਹਾਰਾਜ ਜੀ ਨੇ ਜਾ ਕੇ ਉਹਨਾਂ ਨੂੰ ਖਾਣਾ ਕੀਤੀਆਂ ਚਮਕਾਰਾਂ ਮਾਰਦੀਆਂ ਫੇਰ ਹੁੰਦੀਆਂ ਨਿਤਨੇਮੀਆਂ ਜਿਹੜੇ ਬਾਣੀ ਪੜੋਗੇ
1: ਜਾਂਦੇ ਲੇ ਉਬਾਰ
0: ਚਮਕਿਆ ਨਾ ਇਸ ਸੰਦੇ ਭਾਂਡੇ ਦੀ ਠੀਕਰੀ ਚੋਂ ਐਨ ਜਮਾਂ ਤੋਂ ਛੁਟਕਾਰਾ ਕਰਾ ਦੇ ਵੀ ਬਾਣੀ ਚਮਕੇ ਅੰਦਰੋਂ ਇਹ ਦ੍ਰਿਸ਼

0: ਜਿਹੜਾ ਸਰੂਪ ਰਚਿਆ ਹੋਇਆ ਹੈ
1: ਧੀਰ ਮਲ ਕੇ ਪਾਸ
0: ਕਰਤਾਰ ਭੁਗਾਵੇਗਾ ਚਹੀ
1: ਨੌਵੇਂ ਗੁਰ ਵਾਪਸ ਕਰੀ
0: ਨੌਵੇਂ ਪਾਤਸ਼ਾਹ ਵਾਪਸ ਕਰਤੀ ਜਦੋਂ ਭਾਈ ਮੱਖਣ ਸ਼ਾਹ ਨੇ ਇਹਦੇ ਪਾਸੋਂ ਖੋਹ ਲਿਆਂਦੀ ਸੀ।

0: ਜਦੋਂ ਦਰਬਾਰ ਸਾਹਿਬ ਗੁਰੂ ਕਾਸ਼ੀ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਏ
1: ਕੇ
0: ਬੇਨਤੀ ਕੀਤੀ,
1: ਅਰਥ ਕਰਾਵੋ ਕਿਰਪਾ ਕਰ,
0: ਬਾਣੀ ਦੇ ਅਰਥ ਕਿਰਪਾ ਕਰਕੇ ਕਰਾਓ ਸਾਨੂੰ
1: ਗੁਰੂ ਗ੍ਰੰਥ ਅਭਿਲਾਸ
0: ਗੁਰੂ ਗ੍ਰੰਥ ਸਾਹਿਬ ਦੇ ਅਰਥਾਂ ਸੁਣਨ ਦੀ ਸਾਡੀ

0: ਨਵੇਂ ਪਾਤਸ਼ਾਹ ਦੀ ਬਾਣੀ ਪੜ੍ਹਾਵਾਂਗੇ, ਨਾਲੇ ਨਾਲ ਸੰਗਤਾਂ ਨੂੰ ਅਰਸ ਸੁਣਾਵਾਂਗੇ। ਪਾਸੋਂ ਮੰਗਵਾਇਆ
1: ਗੁਰੂ ਗ੍ਰੰਥ ਤੇ ਸਨਹਿੰਦੀਓ,
0: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਿੱਤੇ ਨਾ ਧੀਰ ਮਦਨ ਹੈ,
1: ਦਵਾਸ ਧਰੀ ਔਰ ਪੀਰ
0: ਬਹੁਤ ਸਾਰੀ ਬੈਰ ਦੀ ਪੀੜ ਅੰਦਰ ਚ ਧਾਰਨ ਕੀਤੀ।
1: ਬੋਹਰਾ ਦਸਵੇਂ ਗੁਰੂ ਕਹਾਵਤ
0: ਉਹਨੇ ਫਰਕ ਮਾਰੀ ਕਿ ਦਸਵੇਂ ਪਾਤਸ਼ਾਹ ਗੁਰੂ ਕਹਾਉਂਦੇ ਹਨ,
1: ਆਪੇ ਰਚੈ ਸੁਜਾਨ
0: ਪੰਜਵੇਂ ਪਾਤਸ਼ਾਹ ਨੇ ਆਪ ਰਚਿਆ, ਆਪ ਕਿਉਂ ਨੀ ਦੱਸ ਲੈਂਦੇ ਅੰਤਰਜਾਨੀ ਜੇ ਹੋਣਗੇ।
1: ਜਿਉਂ ਗੁਰੇ ਅਰਜਨ ਲਿਖੀ ਹੈ
0: ਅਰਜਨ ਸਾਹਿਬ ਨੇ ਜੋ ਲਿਖਾਉਣਾ ਕੀਤੀ ਹੈ,
1: ਸਰਬ ਕਲਾ ਸੁਖ ਦਾਨ
0: ਕਲਾ ਉਹਨਾਂ ਦੀ ਗੁਰਿਆਈ ਦੇ ਮਾਲਕ ਦਸਵੇਂ ਸਰੂਪ ਚ ਹੈ। ਸਰਬ ਕਲਾ
1: ਸੁਖਦਾਨ
0: ਸਾਰੀਆਂ ਕਲਾ ਵਾਲੇ ਜੇ ਹਨ,
1: ਹੁਣ ਗੁਰ ਸਿੰਘਨ ਤੇ ਸਭਾ
0: ਸਿੰਘਾਂ ਤੋਂ ਜਵਾਬ ਧੀਰ ਮਲ ਦਾ ਸੁਣ ਕੇ ਸੱਚੇ ਪਾਤਸ਼ਾਹ ਨੇ
1: ਅਸੇ ਗਰਭ ਤੇ ਸਜਾਨ
0: ਮਾਰੇ ਸਨ, ਬਾਲਾ ਮਾਨ ਧੀਰ ਮਲ ਦਾ ਜਾਣ ਕੇ ਹੱਸ ਪਏ।
1: ਬੰਨੋ ਕੀ ਬੀੜਾਂ ਬਹੁਤ
0: ਭਾਵੇਂ ਬਹੁਤ ਸਾਰੀਆਂ ਸਮਝੀਆਂ,
1: ਨਹੀਂ ਮੰਗਾਵਨ ਥਾਂ
0: ਮਹਾਰਾਜ ਜੀ ਨੂੰ ਮੰਗਾਉਣਾ ਨੀ ਕੀਤੀ ਕੋਈ ਬੀੜ ਵੀ,
1: ਕੰਠੋਂ ਹੀ ਉਚਰਾਇਆ
0: ਮਹਾਰਾਜ ਜੀ ਦੇ ਕੰਠ ਨੂੰ ਉਚਾਰਨ ਕਰਾਂਗੇ ਧੀਰ ਮਲ ਦੀ ਜਿਹੜੀ ਗੱਲ ਹੈ ਚੰਗਾ ਸਫਲੀ ਹੋਵੇ ਅਸੀਂ ਕੰਠ ਨੂੰ ਉਚਾਰਨ ਕਰਾਂਗੇ।
1: ਸਾਰੀ ਬਾਣੀ ਆਪ
0: ਸਾਰੀ ਬਾਣੀ ਆਪ ਹੀ ਕੰਠੋਂ ਉਚਾਰਾਂਗੇ ਬਚਨ ਕਿਹਾ ਸਰਬ

0: ਮਨ ਨੇ ਈਰਖਾ ਕੀਤੀ ਸੀ, ਉਹ ਚਾੜ ਦਿੱਤੀ ਮਹਾਰਾਜ ਨੇ
1: ਬਾਣੀ ਸਤਿਗੁਰ ਰਾਸ
0: ਬਾਣੀ ਮਹਾਰਾਜ ਨੌਵੇਂ ਪਾਤਸ਼ਾਹ ਦੀ ਚਾੜ ਦਿੱਤੀ।
1: ਬਲ ਹੋਵਾ ਬੰਧਨ ਛੁੱਟੇ
0: ਵੱਲੋਂ ਪਾਇਆ। ਗੁਰੂ ਤੇਗ ਬਹਾਦਰ ਸਾਹਿਬ ਨੂੰ ਪੁੱਛਿਆ ਸੀ ਕਿ ਮਹਾਰਾਜ ਸਾਹਿਬ ਦੇ ਪਾਸੋਂ ਕਿਉਂ ਲਿਆਓ ਬਲ ਛੁੱਟ ਕੇ ਬੰਧਨ ਪਰੇ ਕਸ਼ ਨਾ ਹੋ ਤੋ ਪਾਏ, ਕਹੋ ਨਾਨਕਾ ਵੇ ਘਰ ਗਾਜੀ ਹੋ ਸਹਾਏ। ਉਹਦਾ ਉੱਤਰ ਇੱਥੇ ਮਨੀਸ਼ ਸਿੰਘ ਦੀ ਜਿਹੜੀ ਬੀੜ ਹੈ ਜਮਹਾਲਾ ਦਸਵਾਂ ਲਿਖਿਆ ਹੋਇਆ, ਬਾਬੇ ਵੀਰ ਸਿੰਘ ਦੀ ਬੀੜ ਚ ਪਾਤਸ਼ਾਹੀ ਦਸਵੀਂ ਲਿਖਿਆ ਹੋਇਆ। ਆਪ ਜੀ ਨੇ ਉੱਤਰ ਦਿੱਤਾ ਉਸ ਵਕਤ,
1: ਬਲ ਹੋਵਾ ਬੰਧਨ ਛੁੱਟੇ।
0: ਬਹਾਦਰ ਸਾਹਿਬ ਜੀ ਆਪ ਦੀ ਕੁਰਬਾਨੀ ਕਰਕੇ ਬਲ ਹੋ ਗਿਆ, ਕੰਮ ਦੇ ਅੰਦਰ ਸਾਰੇ ਹਿੰਦੁਸਤਾਨ ਦੇ ਬੰਧਨ ਛੁੱਟ ਗਏ।

0: ਕਰ ਦੀਆਂ ਹਨ।
1: ਗੁਰਮਤਿ ਪ੍ਰਾਪਤ ਹੋਏ,
0: ਗੁਰਮਤਿ ਦੀ ਪ੍ਰਾਪਤੀ ਹੋਵੇ।
1: ਮਾਇਆ ਬਸਰ ਬਹੁਤ ਹੈ,
0: ਬਹੁਤ ਮਾਇਆ ਬਸਰ ਰਾਜੇ ਨੂੰ ਦੇਣਾ ਕੀਤੇ।
1: ਸਭ ਸਿੰਘਨ ਕੋ ਰਾਜ,
0: ਸਿੰਘਾਂ ਨੂੰ ਰਾਜੇ ਜੈ ਸਿੰਘ ਦੇਣਾ ਕੀਤੇ।
1: ਲੰਗਰ

0: ਦੁਹਰਾਏ ਅਬ ਚਲ ਨਗਰ ਸਤਿਗੁਰ
1: ਗਏ ਹਜੂਰ ਸਾਹਿਬ ਵਿੱਚ ਆ ਗਏ
0: ਪੁਰਖਨ ਕੋ ਕਰ ਨਾਸ
1: ਔਰੰਗਜ਼ੇਬ ਆਦਿਕਾ ਨੂੰ ਜਫਰਨਾਮੇ ਦੇ ਨਾਲ ਨਾਸ ਕਰਕੇ
0: ਅੰਧ ਧਾਰ ਤਹੇ ਠਾ ਰਹੇ
1: ਧਾਰ ਕੇ ਸਤਿਗੁਰੂ ਜੀ ਇੱਥੇ ਰਹੇ ਹਨ
0: ਅਜਰਜ ਜਾਹੇ ਬਿਲਾਸ
1: ਬੜੇ
0: ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਭੂ
1: ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਪਰਮੇਸ਼ਰ ਰੂਪ
0: ਗੁਰਤਾ ਦੈਤ ਕਮੇਸ਼
1: ਗੁਰੂ ਗੋਬਿੰਦ ਸਿੰਘ ਸਾਹਿਬ ਨੇ
0: ਪੰਜ ਸਿੰਘ

ਸਤਿਗੁਰੂ ਜੀ ਸਾਡੀ ਨੂੰ ਅੱਜ ਗੁਰੂ ਖਾਲਸਾ ਸਾਹਿਬ ਸਮੂਹ ਜੀ ਅੱਜ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਦਾ ਸੱਚਖੰਡ ਵਿੱਚ ਜੋਤੀ ਜੋਤ ਸਮਾਉਣ ਦਾ ਖਡੂਰ ਸਾਹਿਬ ਵਿੱਚ ਗੁਰਪੁਰਬ ਹੈ।

ਬਸ ਜਿਹਨਾਂ ਦੀ ਸ਼ਾਦੀ ਹੋਈ ਗੁਰੂ ਅਮਰਦਾਸ ਸਾਹਿਬ ਦੇ ਭਤੀਜੇ ਦੇ ਨਾਲ। ਇਸੇ ਪ੍ਰਕਾਰ ਦੋ ਸਾਹਿਬਜ਼ਾਦੇ ਸਤਿਗੁਰਾਂ ਦੇ ਹੋਏ, ਵੱਡੇ ਬਾਬਾ ਦਾਸੂ ਜੀ ਜਿਹੜੇ ਸਮਾਧੀ ਵਿੱਚ ਹਰ ਵਕਤ ਰਿਹਾ ਕਰਦੇ, ਤੇ ਛੋਟੇ ਦਾਤੂ ਜੀ ਜੋ ਬਿਹਾਰ ਵਿੱਚ ਬੜੇ ਚਤੁਰ ਸਨ। ਇਸ ਪ੍ਰਕਾਰ ਦੋ ਸਾਹਿਬਜ਼ਾਦੇ ਮਹਾਰਾਜ ਸਾਹਿਬ ਦੇ ਹੋਏ, ਕਿਉਂ ਪਰਿਵਾਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਦਾ ਹੋਇਆ, ਪਰਿਵਾਰ ਦੇ ਸਮੇਤ ਮਹਾਰਾਜ ਸਾਹਿਬ ਰਹਿੰਦੇ ਰਹੇ ਕੁਛ ਚਿਰ। ਬਾਬਾ ਜੋ ਸਤਿਗੁਰਾਂ ਦਾ ਸਸਰਾ ਸੀ ਦੇਵੀ ਚੰਦ, ਉਹ ਸਮਾਂ ਪੂਰਾ ਹੋਣ ਤੋਂ ਵਾਹਿਗੁਰੂ ਦੀ ਆਗਿਆ ਨਾਲ ਪ੍ਰਲੋਕ ਉਹਨਾਂ ਦਾ ਗਮਨ ਹੋ ਗਿਆ, ਅਤੇ ਮਾਤਾ ਸਤਿਗੁਰਾਂ ਦੀ ਜੋ ਮਾਤਾ ਪੜ੍ਹਾਈ ਸੀ ਉਹ ਵੀ ਇੱਥੇ ਸਤਿਗੁਰਾਂ ਦੇ ਪਾਸ ਆ ਕੇ ਰਹਿਣ ਲੱਗ ਗਈ। ਇਸ ਪ੍ਰਕਾਰ ਸਾਹਿਬ ਸੰਗਤ ਵੀ ਸਮਾਂ ਗੁਜ਼ਰ ਗਿਆ, ਤੇ ਦੇਵੀ ਚੰਦ ਜਿਹੜਾ ਸੀ ਉਹ ਜਦੋਂ ਚੜ੍ਹਾਈ ਕਰ ਗਿਆ, ਇਹ ਖਡੂਰ ਸਾਹਿਬ ਦੇ ਜਿੰਨੇ ਲੋਕ ਸੀ ਸਾਰੇ ਦੇਵੀ ਦੇ ਜਵਾਲਾਮੁਖੀ ਦੇ ਚਾਲੇ ਜਾਇਆ ਕਰਦੇ। ਰਾਮਕੁੰਡੀ ਦਾ ਪਿੰਡਾਂ ਦੀ ਜਿਸ ਜਿਸ ਪਾਸੇ ਕਿਸੇ ਨੂੰ ਚੱਲਣ ਦਾ ਖਿਆਲ ਹੋਵੇ, ਇਹ ਦੇਵੀ ਦੇ ਚਾਲੇ ਜਾਇਆ ਕਰਦੇ। ਉਸ ਸਾਲ ਵਿੱਚ ਜਦੋਂ ਦੇਵੀ ਚੰਦ ਦੀ ਚੜ੍ਹਾਈ ਕਰਦੇ ਗੁਰੂ ਸਾਹਿਬ ਦੇ ਸਹੁਰੇ, ਉਸ ਸਾਲ 'ਚ ਉਹਨਾਂ ਨੇ ਕਿਹਾ, ਤੁਸੀਂ ਬਾਬਾ ਲਹਿਣਾ ਜੀ ਹੁਣ ਇਸ ਪਰਿਵਾਰ ਵਿੱਚ ਮੁਖੀ ਹੋ, ਤੁਹਾਡਾ ਅੱਗਾ ਅਤੇ ਸਾਡਾ ਪਿੱਛਾ, ਤੁਸੀਂ ਉਸੇ ਪ੍ਰਕਾਰ ਆਪਣੇ ਸਹੁਰੇ ਦੀ ਨਿਆਈ ਸਾਨੂੰ ਜਵਾਲਾਮੁਖੀ ਲੈ ਕੇ ਚੱਲੋ ਆਗੂ ਬਣ ਕੇ। ਆਪ ਨੂੰ ਕਿਹਾ, ਭਾਈ ਮੈਂ ਤੁਹਾਡੀ ਆਗਿਆ ਨੂੰ ਸਾਰੇ ਨਗਰ ਜੀ ਨੂੰ ਮੰਨਣ ਨੂੰ ਤਿਆਰ ਹਾਂ, ਪਰ ਨਾਲ ਗੱਲ ਇਹ ਹੈ ਭਾਈ ਜੋਰ ਜੀ ਇੱਕ ਸਿੱਖ ਸਨ ਮਹਾਰਾਜ ਇੱਥੇ ਖਡੂਰ ਸਾਹਿਬ ਵਿੱਚ, ਉਹਨਾਂ ਤੋਂ ਮਹਾਰਾਜ ਗੋਬਿੰਦ ਸਾਹਿਬ ਜੀ ਜਿਹਨਾਂ ਨਾਂ ਪਹਿਲਾਂ ਬਾਬਾ ਲਹਿਣਾ ਜੀ ਸੀ ਬਾਣੀ ਸੁਣਿਆ ਕਰਦੇ, ਉਹ ਬਾਣੀ ਨਾਲ ਆਪਦਾ ਪ੍ਰੇਮ ਲੱਗਣੇ ਕਰਕੇ ਸਤਿਗੁਰੂ ਨਾਨਕ ਦੇਵ ਦੇ ਦਰਸ਼ਨਾਂ ਦੀ ਪਿਆਸ ਲੱਗੀ ਹੋਈ ਸੀ। ਕਹਿਣ ਲੱਗੇ, ਭਾਈ ਅਸੀਂ ਤੁਹਾਡੇ ਆਗੂ ਬਣ ਕੇ ਚੱਲਦੇ ਹਾਂ, ਜੇ ਕਰਕੇ ਤੁਸੀਂ ਸ੍ਰੀ ਕਰਤਾਰਪੁਰ ਸਾਹਿਬ ਜੀ ਵੀ ਚੱਲੋ ਦੁਆਬੇ ਵਿੱਚ। ਇਸ ਪ੍ਰਕਾਰ ਜੋ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਰਾਵੀ ਦੇ ਕਿਨਾਰੇ 'ਤੇ ਵਸਾਇਆ ਸੀ, ਕਰੋੜੀਏ ਮਲ ਖੱਤਰੀ ਨੇ ਗੁਰੂ ਸਾਹਿਬ ਦੀ ਉਹ ਭੇਟਾ ਕੀਤਾ ਸੀ ਜ਼ਮੀਨ, ਉੱਥੇ ਗੁਰੂ ਘਰ ਮਹਾਰਾਜ ਸਾਹਿਬ ਨਗਰ ਵਸਾ ਕੇ ਖੇਤੀ ਕਰਵਾ ਕੇ ਸੱਚੇ ਪਾਤਸ਼ਾਹ ਪੂਜਾ ਨਹੀਂ ਸੀ ਲੈਂਦੇ, ਲੰਗਰ ਚਲਾਇਆ ਕਰਦੇ, ਕਿਉਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੋ ਜਾਸੂ ਬੜਾ ਭਰਪੂਰ ਸੀ ਸਾਰਿਆਂ ਇਲਾਕਿਆਂ ਵਿੱਚ। ਇਹਨਾਂ ਲੋਕਾਂ ਨੂੰ ਕਿਹਾ ਵੀ ਤੁਹਾਡਾ ਅੱਗਾ ਸਾਡਾ ਪਿੱਛਾ ਕਿਸੇ ਪਾਸੇ ਲੈ ਚੱਲੋ, ਅਸੀਂ ਤੁਹਾਡੇ ਨਾਲ ਚੱਲਾਂਗੇ। ਸੁਣ ਕੇ ਗੁਰੂ ਅੰਗਦ ਸਾਹਿਬ ਜੀ ਨੇ ਦੇਵੀ ਦੇ ਚਾਲੇ ਵਾਲਾ ਸਾਰਾ ਦੇਸ਼ ਬਣਾ ਲਿਆ ਆਪਣਾ, ਜਿਸ ਤਰ੍ਹਾਂ ਦਾ ਉਹਦਾ ਰਿਵਾਜ਼ ਸੀ ਉਹਨਾਂ ਲੋਕਾਂ ਦਾ। ਆਪ ਚੱਲ ਪਏ, ਰਸਤੇ ਚੱਲਦਿਆਂ ਚੱਲਦਿਆਂ ਬਾਬੇ ਬਕਾਲੇ ਦੇ ਰਸਤੇ ਚੱਲਦਿਆਂ ਹੋਇਆਂ ਅੱਗੇ ਇਸੇ ਪ੍ਰਕਾਰ ਬਕਾਲੇ ਦੀ ਜੀ ਰਾਵੀ ਤੋਂ ਪਾਰ ਸ੍ਰੀ ਕਰਤਾਰਪੁਰ ਸਾਹਿਬ ਪੁੱਜੇ। ਜੋ ਕਰਤਾਰਪੁਰ ਸਾਹਿਬ ਪੁੱਜੇ, ਇੱਥੇ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸੋਚਿਆ ਕਿ ਸਾਡੀ ਗੱਡੀ ਦੇ ਮਾਲਕ ਆ ਰਹੇ ਹੈ। ਆਪ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੇ ਸਥਾਨ ਤੋਂ ਧਰਮਸ਼ਾਲਾ ਵਿੱਚੋਂ ਉੱਠ ਕਰਕੇ ਕਰਤਾਰਪੁਰ ਸਾਹਿਬ 'ਚੋਂ ਅੱਗੇ ਆ ਗਏ ਰਸਤਾ ਦੱਸਣ ਵਾਸਤੇ। ਆਪ ਘੋੜੀ 'ਤੇ ਚੜ੍ਹੇ ਹੋਏ ਹਨ। ਮਹਾਰਾਜ ਨੂੰ ਪੁੱਛਿਆ ਕਿ ਮਹਾਰਾਜ ਸਤਿਗੁਰੂ ਨਾਨਕ ਦੇਵ ਜੀ ਦਾ ਇਹ ਲੰਗਰ ਹੈ, ਇੱਥੇ ਰਹਿੰਦੇ ਹੈ, ਅਤੇ ਮਹਾਰਾਜ ਨੇ ਕਿਹਾ ਸਾਡੇ ਮਗਰ ਮਗਰ ਚਲੇ ਆਓ, ਚਲੋ ਤੁਹਾਨੂੰ ਦਿਖਾ ਦਿੰਦੇ ਜਿਹਨਾਂ ਨੂੰ ਤੁਸੀਂ ਦਰਸ਼ਨ ਕਰਨਾ ਚਾਹੁੰਦੇ। ਗੁਰੂ ਅੰਗਦ ਸਾਹਿਬ ਘੋੜੀ 'ਤੇ ਚੜ੍ਹੇ ਚੜ੍ਹਾਏ ਉਸੇ ਪ੍ਰਕਾਰ ਆ ਰਹੇ ਹਨ, ਸਤਿਗੁਰੂ ਨਾਨਕ ਦੇਵ ਜੀ ਅੱਗੇ ਅੱਗੇ ਜਾ ਰਹੇ ਹੈ। ਜਿਸ ਵੇਲੇ ਕਰਤਾਰਪੁਰ ਸਾਹਿਬ ਦੇ ਬੂਹੇ ਦੇ ਅੱਗੇ ਚਲੇ ਗਏ ਮਹਾਰਾਜ, ਸੱਚੇ ਪਾਤਸ਼ਾਹ ਨੇ ਕਿਹਾ ਉਸ ਖੁੰਡ ਦੇ ਨਾਲ ਘੋੜੀ ਆਪਣੀ ਬੰਨ ਦਿਓ ਅਤੇ ਅੰਦਰ ਵੜ ਕੇ ਤੁਸੀਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰ ਲਓ। ਇਉਂ ਕਹਿ ਕੇ ਸਤਿਗੁਰੂ ਜੀ ਇੱਕ ਛੋਟੀ ਬਰੀਕੀ 'ਚ ਬਾਰੀ ਦੀ ਧਰਮਸ਼ਾਲਾ ਦੇ ਅੰਦਰ ਜਾ ਪ੍ਰਵੇਸ਼ ਹੋਏ, ਉੱਥੇ ਸਿੰਘਾਸਨ 'ਤੇ ਜਾ ਕੇ ਬੈਠ ਗਏ। ਜਾਂ ਘੋੜੀ ਨੂੰ ਬੰਨ ਕੇ ਬਾਬਾ ਲਹਿਣੇ ਵੀ ਅੰਦਰ ਵੜੇ, ਕੀ ਵੇਖ ਰਹੇ ਹੈ ਕਿ ਜਿਹੜੇ ਸਾਨੂੰ ਰਾਹ ਦੱਸਦੇ ਆਏ ਹੈ ਉਹ ਹੀ ਗੁਰੂ ਨਾਨਕ ਦੇਵ ਜੀ ਹਨ, ਅਤੇ ਅਸੀਂ ਬੜੀ ਗਲਤੀ ਕੀਤੀ ਹੈ, ਸਤਿਗੁਰਾਂ ਦਾ ਸਤਿਕਾਰ ਨਹੀਂ ਕੀਤਾ, ਘੋੜੀ 'ਤੇ ਕਿਹੜੇ ਚੜ੍ਹਾਏ ਕਿਉਂ ਆਏ, ਅਸੀਂ ਉੱਤਰ ਕੇ ਆਉਣਾ ਚਾਹੀਦਾ ਸੀ। ਇਸ ਪ੍ਰਕਾਰ ਪਛਤਾਵਾ ਕਰਦੇ ਹੋਏ ਗੁਰੂ ਸਾਹਿਬ ਦੇ ਚਰਨਾਂ ਦੀ ਸ਼ਰਨ ਪੈ ਗਏ। ਉੱਠ ਕੇ ਜਦੋਂ ਬਾਹਰ ਤੱਕਣ ਲੱਗੇ ਸਵੇਰ ਹੋਇਆ, ਫਿਰ ਜੋ ਕੀ ਵੇਖਦੇ ਹੈ, ਭਾਈ ਮਨੀ ਸਿੰਘ ਸਾਹਿਬ ਨੇ ਭਾਈ ਗੁਰਦਾਸ ਜੀ ਵਾਰ ਦੀ ਜਨਮ ਸਾਖੀ ਲਿਖੀ ਹੈ। ਉਹਦੇ 'ਚ ਲਿਖਿਆ ਹੈ ਕਿ ਦੇਵੀ ਜਿਹੜੀ ਜਵਾਲਾਮੁਖੀ ਹੈ ਗੁਰੂ ਸਾਹਿਬ ਦੇ ਬੂਹੇ ਅੱਗੇ ਬੜੇ ਸੁੰਦਰ ਮਸਤ

0: तैरे हुए है, जड़े तैरे हुए है, तो झाड़ू दे रही। झाड़ू दीदी रेते मारन पूछा, दीदी तू कौन है? ये कहने की किसू तुझे साडा खंडूर साहब का जिन्ना संगवा परसन चलिया वो ज्वालामुखी है। गुरु नानक साहब के बूहे अगे झाड़ू देने वास्ते आए। ये गल वेख के सुन के सारे संगियों भी विखाया। सारे संगियों ने कहा एक बार तो अं ज्वालामुखी जरूर परसोंगे। कह लगे भी साडा तो कार्य इतों ही सर गया। जो गुरु नानक साहब के बूहे अगे देवी झाड़ू दिंदी है तो असं हूँ क्यों कितने जाना है? इतने गुरु साहब के दर ही रहोंगे। यूं कह के सारिया नमस्कार करके आपने दिव्या ले ली। जरा संघ सी सारा वो सब संघ जी ज्वालामुखी परसन वास्ते चलिया गया। जो परस के आए उसे रस्ते आए करतारपुर साहब से गुरु अंगद साहब जी ने सारे खंडूरिया गुरु नानक साहब के चरणी पा के सुखी बख्शा। इस प्रकार साहब संघ जी बख्शिश कराई। यूं खंडूर साहब तो महाराज साहब जी जाके करतारपुर साहब की रही लड़े। बड़ी भारी सेवा सर गुरु नानक देव जी की। जिस सेवा च कोई फर्क नहीं पैन दिता। राज ने ऐसी सेवा की जो भी लागिया हो भला जी। अगर जे कोई कह के ऊ नहीं है तो कह भुल गया जी। इस प्रकार महाराज साहब हर वक्त कागजा रहेंगे। जे कद महाराज साहब रात्रि कहेंगे तो उस रात्रि मनते। जो दिन कहेंगे दिन ही मनते। बड़ी भारी आग्ञा गुरु साहब की मनी। जिस आग्ञा गुरु साहब ने परख भी शुरू कर दिती। सच्चे पातशाह जी ने आपके शरीर के उत्ते लस्सी आदिकों के छिके पा के गुरु नानक देव जी ने कमर कसे एक छुरा बन के धान को ग्रहण करता उसका रूप धान के सुखी ने परखना किया। उस परखण तो साहब संगत जी सिख संगत जो मथा टेक दिया महाराज कहते मथा ना टेको ये टेकने में हटे दो पुटके महाराज साहब ला देंगे। इस प्रकार बहुत सारिया संगत भज निकलिया। जलों पूरे ना उतरे जिथे बैठ के गल करा कर गुरु महाराज साहब जी उथे जा रहा कर परख बहुत सारी की। लोग कह गुरु साहब का सुभाव बदल गया। उस वे मिल मिल के विचार करा कर महाराज साहब के नाल। इस प्रकार साहब संगत जी गुरु महाराज साहब सच्चे पातशाह जी परख कर दिया होया। फिर लंगर अठपहरा कर दिता। अठपहरा लंगर करदे कई अठपहरे लंगर तो चले गए। फिर तीजे दिन करता दसा दिनों तक करता लंगर। बहुत सारे लोग चले गए कहते इतने की करना घर की रहेंगे। क्यों जो चले गए पर गुरु अंगद साहब जी अडोल रहे। फिर खेती सिखा तो कराई हल पकड़ा के दसा दिनों तक जो महाराज लंगर बंद किया। जेडे डोले ना सिख पूरे रहे फिर लंगर हर रोज दोवे वक्त करता महाराज जी ने। इस प्रकार महाराज परख जो पूरे उतरे जो खेती पक गई वह सारी खेती पक्की कटवा के एक तो सारा कुल्लू करवा के महाराज साहब जी ने अगन लवा दी। कई कहते तो खेती पकाई है पाली है सातों सारी नहीं जाती। महाराज साहब ने कहा कि एक सिखा ने कहा भी महाराज की आज्ञा ही तो मननी है। गुरु साहब की आज्ञा ना ही खेती की है। कईयों ने उसे वे हुक्म मन करके सुआह कर दी। इस प्रकार साहब संगत जी परख करन तो बहुत सारे लोगों के दिल डोल गए। गुरु सच्चे पातशाह जी परख करया कर जदों परख च पूरे न उतरिया कर। एक दिन की गल है कि माता सुलखनी जी कहन लगे महाराज साहब जाद रुक नहीं कर रहे। उस वे सतगुरु जी कटोरा जरा सी कहे का एक मैले चले सुपता जिस वे सिद्ध पाचा कि श्री चंद कद श्री चंद कह लगा जी यह कम सातों कराने साडे पुत्र होंगे अस चंगे लगते हैं। लक्ष्मी दास भी इवे जवाब दिता। फिर एक दिन सुलखनी के पास बैठे तो महाराज साहब सच्चे पातशाह जी ने एक दिल्ली सिखा तो डर के चूहा भी चब के छिट गई। वह चुका चाहे श्री चंद ने कहा मैं नहीं भी यह कम कर सकता। लक्ष्मी दास ने कहा किमें हो सकता है? इस प्रकार के पुत्रों की परख की। उस वक्त गुरु अंगद साहब ने इशारा किया तो महाराज साहब अद्धा वाक मुख भी चट उठ के उन्होंने बाहर सिट के हथ मान के गुरु साहब के चरणों में आ गए। इस प्रकार कटोरा भी आप जी ने उस तरह धो मान के कढ़िया कि उस पहर महाराज साहब हर वक्त पूर्ण रहेंगे। एक दिन महाराज साहब ਨਦੀ ਦੇ ਸਿਆਲ ਤੁਸੀਂ ਰਾਵੀ ਦੇ ਵਿੱਚ ਖੜੇ ਸਨ, ਮਹਾਰਾਜ ਸਾਹਿਬ ਬਾਸਰ ਲੈ ਕੇ ਬਾਹਰ ਇਸ਼ਨਾਨ ਕਰਕੇ ਬੈਠੇ ਗੁਰੂ ਅੰਗਦ ਸਾਹਿਬ, ਇੰਨਾ ਪਾਇਆ ਚੜਿਆ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਚੇਤਾ ਨਹੀਂ ਰਿਹਾ ਦੇਹ ਦਾ। ਸੰਗੁਰੂ ਨਾਨਕ ਦੇਵ ਜੀ ਪ੍ਰੇਮ ਦੇ ਵਿੱਚ ਬਾਹਰੋਂ ਨਿਕਲ ਕਰਕੇ ਰਾਵੀ ਤੋਂ ਬਾਹਰ ਆ ਕੇ ਖੜੇ ਹੋ ਗਏ, ਵੇਖਿਆ ਸਿਆਣ ਨਹੀਂ ਸਕੇ, ਫਿਰ ਆਪਣਾ ਚਰਨ ਛੁਹਾ ਕੇ ਇਹਨਾਂ ਦੀ ਗੁਰਮਾਇਸ਼ ਪੈਦਾ ਕਰਕੇ ਸਰੀਰ ਦੀ ਸਾਲ ਧਾਮੀ ਕਰਾਈ ਸੱਚੇ ਪਾਤਸ਼ਾਹ ਨੇ। ਇਸ ਪ੍ਰਕਾਰ ਬੜੀ ਪਰਖ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਰਦੇ ਰਹੇ। ਫਿਰ ਗੁਰੂ ਸਾਹਿਬ ਨੇ ਅਖੀਰ ਪਰਖ ਵਿੱਚ ਸਾਧ ਸੰਗਤ ਜੀ ਸਿੱਖ ਸੰਗਤਾਂ ਨੂੰ ਕਿਹਾ ਜੇ ਤੁਸੀਂ ਧੋਣੇ ਆਓ ਸਾਡੇ ਨਾਲ, ਨਾਲ ਸੰਗਤਾਂ ਕਿੰਨੀਆਂ ਜਾ ਰਹੀਆਂ ਹਨ ਤੇ ਆਪ ਜੀ ਨੂੰ ਪੈਸੇ ਹੀ ਪੈਸੇ ਸਾਰੀ ਧਰਤੀ ਜੋ ਖਾਏ। ਮਹਾਰਾਜ ਕਹਿੰਦੇ ਪੰਡਾਂ ਬੰਨ ਕੇ ਲੈ ਜਾਓ, ਬਹੁਤਿਆਂ ਲੋਕਾਂ ਨੂੰ ਉੱਥੋਂ ਹੀ ਪੈਸੇ ਦੀਆਂ ਪੰਡਾਂ ਬੰਨਣੀਆਂ। ਜਦੋਂ ਸਿੱਖ ਨਵਾਂ ਲਾਲਚ ਕਰਦੇ ਵੇਖੇ ਫਿਰ ਰੁਪਇਆਂ ਦੀ ਧਰਤੀ ਵਿਖਾਈ। ਮਹਾਰਾਜ ਕਹਿ ਬੰਨ ਜੋ ਜਿੰਨੀ ਲੋੜ ਹੈ, ਰੁਪਇਆਂ ਦੀਆਂ ਪੰਡਾਂ ਬੰਨ ਕੇ ਚਲੇ ਗਏ। ਫਿਰ ਜਦੋਂ ਨਾ ਡੋਲੇ ਜਿੰਨੇ ਸਿੱਖ ਚ ਰਹਿ ਗਏ ਉਹਨਾਂ ਨੂੰ ਸੋਨੇ ਦੀਆਂ ਮੋਹਰਾਂ ਵਿਖਾਈਆਂ, ਉਹ ਮੋਹਰਾਂ ਵੇਖ ਕੇ ਪੰਡਾਂ ਬੰਨ ਕੇ ਲੈ ਗਏ। ਅਖੀਰ ਚਾਰ ਸਿੱਖ ਰਹਿ ਗਏ ਮਹਾਰਾਜ ਦੀ ਪਰਖ ਵਿੱਚ। ਇੱਕ ਭਾਈ ਭਗੀਰ ਸਿੰਘ ਜੀ ਮਸੀਹਾਂ ਦੇ ਸਨ ਦੁਆਬੇ ਦੇ, ਇੱਕ ਭਾਈ ਸਧਾਰਨ ਜੀ ਜੋ ਕਾਲੀ ਦਰਸ਼ਨ ਵਾਲਾ ਦੀ ਸੇਵਾ ਕਰਦੇ ਰਹੇ, ਤੇ ਗੁਰੂ ਅੰਗਦ ਸਾਹਿਬ ਜੀ, ਇੱਕ ਭਾਈ ਬੁੱਢਾ ਸਾਹਿਬ ਜੀ। ਇਹ ਚਾਰੇ ਸਿੱਖ ਮਹਾਰਾਜ ਦੇ ਨਾਲ ਹੈ। ਹਜ਼ੂਰ ਬਾਹਰ ਉਜਾੜ ਵਿੱਚ ਚਲੇ ਗਏ। ਉਸ ਵਕਤ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਐਸਾ ਸਾਂਗ ਰਹਿੰਦੇ ਆ, ਉਹ ਉਜਾੜ ਦੇ ਵਿੱਚ ਇੱਕ ਮੁਰਦਾ ਪਿਆ ਵਿਖਾਇਆ, ਉਹਦੇ ਉੱਤੇ ਬਸਤਰ ਕੀਤਾ ਦਿੱਤਾ ਹੋਇਆ ਹੈ ਤੇ ਕੋਲੇ ਲੱਕੜਾਂ ਪਈਆਂ ਹੁੰਦੀਆਂ। ਗੁਰੂ ਮਹਾਰਾਜ ਸਾਹਿਬ ਨੇ ਕਿਹਾ ਤੁਸੀਂ ਭਾਈ ਸਾਡੇ ਸਿਰ ਕਹਾਉਂਦੇ ਹੋ ਤੇ ਮੁਰਦੇ ਨੂੰ ਖਾਓ। ਭਾਈ ਬੁੱਢਾ ਸਾਹਿਬ ਨੇ ਦੱਸਿਆ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਦੇ ਕੋਲੇ ਗੱਲ ਦੱਸਦੇ ਹਾਂ ਕਿ ਵੀ ਅਸੀਂ ਉਹ ਮਹਾਰਾਜ ਕੋਈ ਨਹੀਂ ਸਹਾਰ ਸਕੇ, ਮੈਂ ਵੀ ਤੇ ਭਗੀਰ ਸਿੰਘ ਵੀ ਤੇ ਭਾਈ ਸਧਾਰਨ ਵੀ ਤੇ ਤੁਹਾਨੂੰ ਅਸੀਂ ਝਾੜੀਆਂ ਦੇ ਵੱਲੇ ਹੋ ਗਏ ਅਤੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਉਸ ਮੁਰਦੇ ਦੀ ਲੋਹ ਦੇ ਲਾਏ ਲਾਏ ਫਿਰਨ ਲੱਗ ਗਏ। ਮਹਾਰਾਜ ਕਹਿੰਦੇ ਪੁਰਖਾ ਕੀ ਕਰਨਾ, ਕਿਉਂ ਦੇਰ ਲਾਈ ਹੈ, ਮਹਾਰਾਜ ਆਗਿਆ ਕਿਸ ਪਾਸਿਓਂ ਹੈ। ਸੱਚੇ ਪਾਤਸ਼ਾਹ ਨੇ ਕਿਹਾ ਪੈਰਾਂ ਵੱਲੋਂ ਲਾ ਕੇ ਸਿਰ ਤੱਕ ਖਾਓ। ਜਦੋਂ ਇਸ ਪ੍ਰਕਾਰ ਕੌਂਪਸ ਕਰਕੇ ਗੁਰੂ ਅੰਗਦ ਸਾਹਿਬ ਨੂੰ ਛਾਤੀ ਨਾਲ ਲਾ ਕੇ ਕਿਹਾ ਕਿ ਅੱਜ ਤੋਂ ਤੁਹਾਡਾ ਨਾਮ ਸਾਡੇ ਅੰਗਾਂ ਚੋਂ ਪੈ ਰਹੇ ਅੰਗ ਜਿਵੇਂ ਗੰਗਾ ਚੋਂ ਲਹਿਰ ਉੱਠਦੀ ਹੈ, ਇਹ ਸਾਡੀ ਜੋੜ ਚ ਤੁਸੀਂ ਪ੍ਰਗਟ ਹੋਏ ਹੋ। ਅੱਜ ਤੁਹਾਡਾ ਨਾਮ ਗੁਰਮਤ ਦਾ ਅੰਗਦ ਰੱਖਿਆ ਅਤੇ ਉਸ ਵੇਲੇ ਸਤਿਗੁਰੂ ਸਾਹਿਬ ਜੀ ਨੂੰ ਸਾਹਿਬਜ਼ਾਦਿਆਂ ਦੀ ਸਾਰੀ ਸੰਗਤ ਦੀ ਪਲਖ ਕਰਕੇ ਸਾਧ ਸੰਗਤ ਜੀ ਗਰੀਬ ਨੂੰ ਆਏ। ਸਤਿਗੁਰੂ ਨਾਨਕ ਦੇਵ ਜੀ ਨੇ 1596 ਵਿਕਰਮੀ ਵਿੱਚ ਸੱਚੇ ਪਾਤਸ਼ਾਹ ਨੂੰ ਗੁਰਤਾ ਗੱਦੀ, ਪੰਜ ਸਰਾਧ ਨੂੰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਗੁਰਤਾ ਗੱਦੀ ਪੰਚਮੀ ਨੂੰ ਬਖਸ਼ੀ। ਗੁਰੂ ਅੰਗਦ ਸਾਹਿਬ ਨੂੰ ਗੁਰਤਾ ਗੱਦੀ ਦੇ ਕੇ ਕਿਹਾ ਕਿ ਤੁਸੀਂ ਹੁਣ ਇੱਥੇ ਸਾਹਿਬਜ਼ਾਦੇ ਮੇਲ ਕਰਨਗੇ, ਇੱਥੇ ਕਰਤਾਰਪੁਰ ਸਾਹਿਬ ਵਿੱਚ ਤੁਸੀਂ ਜਾ ਕੇ ਖਡੂਰ ਸਾਹਿਬ ਵਿੱਚ ਜਾ ਕੇ ਨਿਵਾਸ ਕਰੋ। ਤੇ ਗੁਰੂ ਮਹਾਰਾਜ ਸਾਹਿਬ ਦੀ ਆਗਿਆ ਮੰਨ ਕੇ ਸੱਚੇ ਪਾਤਸ਼ਾਹ ਜਿਵੇਂ ਮਹਾਰਾਜ ਦੇ ਅੰਦਰ ਨਿਸ਼ਚਾ ਸੀ ਕਿ ਜਿਵੇਂ ਗੁਰੂ ਸਾਹਿਬ ਆਗਿਆ ਕਰਨ ਉਹ ਮੋੜਨੀ ਨਹੀਂ, ਭਾਵੇਂ ਵਿਛੋੜੇ ਦਾ ਦੁੱਖ ਨਹੀਂ ਸੀ ਸਹਾਰ ਸਕਦੇ ਆਪ, ਆਗਿਆ ਨਹੀਂ ਮਹਾਰਾਜ ਦੀ ਮੋੜੀ। ਪਹਿਲਾਂ ਪਰਖ ਹੋਈ ਸੀ ਉਹਨੂੰ ਕਰਤਾਰਪੁਰ ਸਾਹਿਬ ਤੋਂ ਭੇਜ ਕੇ ਸੀ, ਖਡੂਰ ਸਾਹਿਬ ਆ ਕੇ ਟਿੱਕ ਗਏ ਸੀ। ਉਦੋਂ ਮਹਾਰਾਜ ਸਾਹਿਬ ਗੁਰੂ ਨਾਨਕ ਸਾਹਿਬ ਜੀ ਇੱਥੇ ਮਿਲਣ ਵਾਸਤੇ ਆਏ, ਜੋ ਗੁਰੂ ਨਾਨਕ ਦੇਵ ਦਾ ਗੁਰਦੁਆਰਾ ਬਣਿਆ ਹੋਇਆ ਇੱਥੇ ਆ ਕੇ ਆਪ ਜੀ ਨੂੰ ਮਿਲੇ। ਫਿਰ ਗੁਰੂ ਅੰਗਦ ਸਾਹਿਬ ਦਇਆ ਕਰਨ ਵਾਲੇ ਚੱਲੇ, ਇਹ ਪਟਿਆਲਾ ਸਾਹਿਬ ਜਿਹੜਾ ਬਣਿਆ ਗੁਰਦੁਆਰਾ, ਇੱਥੇ ਤੱਕ ਜਦੋਂ ਗੁਰੂ ਅੰਗਦ ਸਾਹਿਬ ਆਏ ਮਹਾਰਾਜ ਕਹਿੰਦੇ ਬਸ ਪੁਰਖਾ ਬਹਿ ਗਿਆ ਸੀ। ਇਹ ਬਚਨ ਸੁਣ ਕੇ ਨਾਲ 6 ਮਹੀਨੇ ਹੀ ਬੈਠੇ ਹੋਏ ਸੱਚੇ ਪਾਤਸ਼ਾਹ। ਫਿਰ ਸਤਿਗੁਰੂ ਨਾਨਕ ਦੇਵ ਜੀ ਪ੍ਰੇਮ ਦੀ ਖਿੱਚ ਵਿੱਚ ਆ ਕੇ ਕਰਤਾਰਪੁਰੋਂ ਇਹਨਾਂ ਨੂੰ ਮਿਲਾਇਆ ਤੇ ਜਗਾ ਕੇ ਕਿਹਾ ਪੁਰਖਾ ਅਸੀਂ ਤਾਂ ਸਹਿਜ ਸੁਭਾਅ ਕਿਹਾ ਸੀ, ਤੁਸੀਂ ਇੱਥੇ ਕੋਈ ਧਰਨਾ ਮਾਰ ਕੇ ਬੈਠ ਗਏ, ਆ ਜਿਹੜਾ ਤਪ ਕੀਤਾ ਸੀ ਤੁਹਾਡੇ ਵਾਸਤੇ ਕੀਤਾ, ਤੁਸੀਂ ਕਿਉਂ ਖੇਚਲ ਕਰਦੇ ਹੋ। ਇਹ ਬਚਨ ਮਹਾਰਾਜ ਕਹੇ ਫਿਰ ਕਰਤਾਰਪੁਰ ਸਾਹਿਬ ਨੂੰ ਲੈ ਗਏ ਅੰਮ੍ਰਿਤਸਰ ਸਾਹਿਬ ਵਿੱਚ, ਜਿਹੜੀ ਯਾਦਗਾਰ ਹੈ ਉਹਨੂੰ ਬਾਬੇ ਬੁੱਢੇ ਸਾਹਿਬ ਦੀ ਦੇਰ, ਉੱਥੇ ਗੁਰੂ ਅੰਗਦ ਸਾਹਿਬ ਅਤੇ ਗੁਰੂ ਨਾਨਕ ਸਾਹਿਬ ਜਾਂਦਿਆਂ ਨਿਵਾਸ ਕੀਤਾ ਸੀ। ਬਾਬਾ ਸ਼ਾਮ ਸਿੰਘ ਜੀ ਨੇ ਜਿਹੜੀਆਂ ਪ੍ਰੇਮ ਪਰਚੀਆਂ ਲਿਖੀਆਂ ਲਿਖਤ ਦੀ ਪੁਸਤਕਾਂ, ਉਹਦੇ ਵਿੱਚ ਜ਼ਿਕਰ ਆਉਂਦਾ ਸਾਧ ਸੰਗਤ ਦਾ। ਇਸ ਪ੍ਰਕਾਰ ਸਤਿਗੁਰੂ ਨਾਨਕ ਦੇਵ ਅਤੇ ਗੁਰੂ ਅੰਗਦ ਸਾਹਿਬ ਦੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਵੀ ਗਏ ਸਨ। ਫਿਰ ਕਰਤਾਰਪੁਰ ਸਾਹਿਬ ਜਾ ਕੇ ਮਹਾਰਾਜ ਗੁਰਤਾ ਗੱਦੀ ਬਖਸ਼ ਦਿੱਤੀ। ਗੁਰਤਾ ਗੱਦੀ ਦੇ ਕੇ ਮਹਾਰਾਜ ਸਾਨੂੰ ਖਡੂਰ ਸਾਹਿਬ ਭੇਜ ਦਿੱਤਾ। ਇੱਥੇ ਖਡੂਰ ਸਾਹਿਬ ਕਹਿ ਕੇ ਮਾਤਾ ਭਰਾਈ ਦੇ ਪਾਸ ਸਾਡਾ ਤਖ਼ਤ ਹੈ, ਤੁਸੀਂ ਉੱਥੇ ਜਾ ਕੇ ਟਿਕਾਣਾ ਕਰੋ। ਇਹ ਸਤਿਗੁਰਾਂ ਦਾ ਬਚਨ ਮੰਨ ਕੇ ਮਹਾਰਾਜ ਸਾਹਿਬ ਜੀ ਵਿਰਾਗ ਵਿੱਚ ਆ ਗਏ। ਮਾਤਾ ਸੁਭਰਾਈ ਨੂੰ ਪੁੱਛਿਆ, ਸਤਿਗੁਰੂ ਨਾਨਕ ਦੇਵ ਜੀ ਦੀ ਬਾਬਤ ਇਹ ਮਹਾਰਾਜ ਨੇ ਕਿਹਾ ਸਾਨੂੰ ਕੋਈ ਚੰਗੀ ਚੀਜ਼ ਨਹੀਂ ਲੱਗਦੀ। ਵਿਰਾਗ ਵਿੱਚ ਆ ਕੇ ਉਹ ਕੋਹੜੀ ਸਾਹਿਬ ਜਿਹੜੀ ਬਣੀ ਉਸ ਕੋਹੜੀ 'ਚ ਸਮਾਧੀ ਲਾ ਕੇ ਬੈਠ ਗਏ। ਕਿਹਾ ਕਿ ਮਾਤਾ ਸਾਨੂੰ ਬੁਲਾਵੇ ਨਾ, ਕੋਈ ਸਾਡਾ ਚਿੱਤ ਨਹੀਂ ਹੁਣ ਬੋਲਣ ਨੂੰ ਕਰਦਾ। ਇਹ ਚਿਣਦੇ ਉਹ ਮਾਤਾ ਨੇ ਉਸੇ ਵਕਤ ਮਹਾਰਾਜ ਦੀ ਆਗਿਆ ਮੰਨ ਕੇ ਬੂਹਾ ਚਿਣ ਦਿੱਤਾ। ਉਹ 6 ਮਹੀਨੇ ਮਹਾਰਾਜ ਸਮਾਧੀ 'ਚ ਬੈਠੇ ਰਹੇ। ਉਦੋਂ ਸਤਿਗੁਰ ਨਾਨਕ ਦੇਵ ਜੀ 1596 ਵਿਕਰਮੀ ਵਿੱਚ ਅਸੂ ਦੇ ਸ਼ਰਾਧਾਂ ਦੀ 10ਵੀਂ ਨੂੰ ਜੋਤੀ ਜੋਤ ਸਮਾ ਗਏ, ਸੱਚਖੰਡ ਵਿੱਚ ਮਹਾਰਾਜ ਚਲੇ ਗਏ। ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਸਾਹਿਬ ਨੇ ਕਹੁੰਦੇ ਕੀਤੇ ਗੁਰੂ ਅੰਗਦ ਸਾਹਿਬ ਦੀ ਜੋਤ ਵਿੱਚ ਜੋਤ ਉਹਾ ਜੁਗਤ ਸਾਹਿਬ ਸਹਿ ਕਾਇਆ ਫੇਰ ਉਪਨਤੀ ਹੈ। ਉਹ ਜੋਤ ਗੁਰੂ ਨਾਨਕ ਦੀ, ਉਹ ਜੁਗਤ ਭਗਤੀ ਸਹਿਤ ਗਿਆਨ ਇੱਕ ਪਾਤਸ਼ਾਹ ਗੁਰੂ ਨਾਨਕ ਨੂੰ ਕਾਇਆ ਪਲਟ ਕੇ ਗੁਰੂ ਅੰਗਦ ਸਰੂਪ ਧਾਰਿਆ ਸੱਚੇ ਪਾਤਸ਼ਾਹ ਜੀ ਨੇ। ਇਸ ਪ੍ਰਕਾਰ ਖਡੂਰ ਸਾਹਿਬ ਵਿੱਚ ਬੈਠ ਕੇ ਨਿਵਾਸ ਕੀਤਾ। 6 ਮਹੀਨੇ ਸਮਾਧੀ 'ਚ ਬੈਠੇ ਰਹੇ। ਕਰਤਾਰਪੁਰ ਜਦੋਂ ਮਹਾਰਾਜ ਜੋਤੀ ਜੋਤ ਸਮਾ ਗਏ, ਸੰਗਤਾਂ ਦਰਸ਼ਨਾਂ ਨੂੰ ਆ ਕਰਨ ਬੜੀਆਂ ਵਿਆਕਲ ਹੋ ਗਈਆਂ। ਉਸ ਵਿੱਚ ਭਾਈ ਬੁੱਢੇ ਸਾਹਿਬ ਨੂੰ ਸਾਰੇ ਸਿੱਖਾਂ ਨੂੰ ਬੇਨਤੀ ਕੀਤੀ ਕਿ ਭਾਈ ਸਾਹਿਬ ਤੁਹਾਨੂੰ ਗੁਰੂ ਸਾਹਿਬ ਦਾ ਵਰ ਹੈ ਕਿ ਅਸੀਂ ਕਿਤੇ ਵੀ ਗੁਪਤ ਰਹੀਏ, ਤੁਹਾਡੇ ਪਾਸੋਂ ਗੁਪਤ ਨਹੀਂ ਰਹਿ ਸਕਾਂਗੇ। ਤੁਸੀਂ ਹੁਣ ਭਾਲੋ, ਉਪਕਾਰ ਕਰੋ ਸੰਗਤ ਦੇ। ਜਿਨ੍ਹਾਂ ਨੂੰ ਗੁਰਿਆਈ ਗੱਦੀ ਗੁਰੂ ਨਾਨਕ ਸਾਹਿਬ ਨੂੰ ਬਖਸ਼ੀ ਹੈ, ਗੁਰੂ ਅੰਗਦ ਸਾਹਿਬ ਨੂੰ, ਉਹਨਾਂ ਦੇ ਸਾਨੂੰ ਦਰਸ਼ਨ ਕਰਾਓ। ਭਾਈ ਬੁੱਢਾ ਸਾਹਿਬ ਜੀ ਦੇ ਨਾਲ ਕਰਤਾਰਪੁਰ ਸਾਹਿਬ ਤੋਂ ਪ੍ਰਾਪਤ ਸਿੱਖ ਸਾਰੇ ਮਿਲੇ। ਇੱਥੇ ਖਡੂਰ ਸਾਹਿਬ ਵਿੱਚ ਬੜਾ ਇਕੱਠ ਹੋ ਕੇ ਆ ਗਈ ਸੰਗਤ। 4 ਸਵੇਰੇ ਨਗਰ ਦੇ ਭਾਰਿਆ, ਕਿਤੋਂ ਵੀ ਗੁਰੂ ਸਾਹਿਬ ਦੇ ਦਰਸ਼ਨ ਨਾ ਹੋਏ। ਅਖੀਰ ਮਾਤਾ ਸੁਭਰਾਈ ਜੀ ਦੇ ਪਾਸ ਜਾ ਕੇ ਸਿੱਖਾਂ ਨੂੰ ਬੇਨਤੀ ਕੀਤੀ, ਮਾਤਾ ਸਾਹਿਬ ਜੀ ਗੁਰੂ ਸਾਹਿਬ ਇੱਥੇ ਹਮੇ, ਤੁਸੀਂ ਦੱਸੋ ਕਿੱਥੇ ਹੈ। ਮਾਤਾ ਗੁਰੂ ਸਾਹਿਬ ਦੀ ਵਰਜੀ ਕਰਕੇ ਚੁੱਪ ਕਰ ਰਹੀ ਬੋਲੀ ਨੇ। ਉਸ ਵਕਤ ਭਾਈ ਬੁੱਢਾ ਸਾਹਿਬ ਜੀ ਨੇ ਇਹ ਦੇਖ ਕਰਕੇ ਘਰ ਦੇ ਤਾਈ ਕਿ ਆਹ ਜਿਹੜੀ ਕੋਹੜੀ ਇੰਨਾ ਥਾਂ ਇਹ ਦੇਖੋ ਬੰਦ ਕੀਤਾ ਹੋਇਆ, ਨਵਾਂ ਹੀ ਬਾਰ ਪੋਚਾ ਦੇ ਕੇ ਇਸ ਅੰਦਰ ਜੇ ਗੁਰੂ ਸਾਹਿਬ ਤਾਂ ਹੋਣ ਸਿੱਖ ਸੰਗਤਾਂ ਨੂੰ ਕਹੇ ਭਾਈ ਸਾਹਿਬ ਤੁਸੀਂ ਉਪਕਾਰ ਕਰੋ। ਭਾਈ ਬੁੱਢਾ ਸਾਹਿਬ ਨੂੰ ਉਸ ਵੇਲੇ ਕੰਧ ਦੇ ਤਾਈ ਜਿਹੜੀ ਚਿਣੀ ਹੋਈ ਸੀ ਬੂਹੇ ਦੇ ਤਾਈ ਖੋਲਿਆ, ਖੋਲ ਕੇ ਅੰਦਰ ਵੇਖਿਆ ਮਹਾਰਾਜ ਪਰਮੇਸ਼ਰ ਲਾਈ ਬੈਠੇ ਗੁਰੂ ਅੰਗਦ ਸਾਹਿਬ ਜੀ। ਜਿਵੇਂ ਸੁਮੇਰ ਪਰਬਤ, ਜਿਵੇਂ ਕੈਲਾਸ਼ ਪਰਬਤ ਤੇ ਸ਼ਿਵਜੀ ਸਮਾਧੀ ਲਾ ਕੇ ਬੈਠਦਾ ਹੈ, ਉਦੋਂ ਵੀ ਅਡੋਲ ਗੁਰੂ ਸਾਹਿਬ ਜੀ ਦੇਖੇ ਹਨ। ਇਸ ਕਰਕੇ ਮਹਾਰਾਜ ਦੇ ਚਰਨਾਂ ਨੂੰ ਛੋਹੇ ਤੇ ਗੁਰੂ ਸਾਹਿਬ ਦੀ ਸਮਾਧੀ ਉੱਤਰ ਆਈ। ਕਹਿਣ ਲੱਗੇ ਮਹਾਰਾਜ, ਗੁਰੂ ਨਾਨਕ ਸਾਹਿਬ ਨੇ ਤੁਹਾਨੂੰ ਜਿਹੜੀ ਗੁਰਤਾ ਬਖਸ਼ੀ ਹੈ ਇਹ ਲੋਕੇ ਬੈਠਣ ਵਾਸਤੇ ਕਹਿੰਦੇ ਦਿੱਤੀ, ਸੰਗਤਾਂ ਦਾ ਉਧਾਰ ਕਰੋ, ਬਾਹਰ ਦਰਸ਼ਨ ਦਿਓ। ਉਸ ਵਕਤ ਵਿਸ਼ਾਲ ਸਿੰਘ ਜੀ, ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ, ਭਾਈ ਬੁੱਢਾ ਸਾਹਿਬ ਆਦਿਕ ਗੁਰੂ ਪਿਆਰੇ ਜਿਹੜੇ ਸਾਰੇ ਗੁਰੂ ਨਾਨਕ ਸਾਹਿਬ ਦੇ ਨਾਲ ਰਹਿਣ ਵਾਲੇ ਸਨ, ਉਹਨਾਂ ਦੇ ਦਰਸ਼ਨ ਕਰਕੇ ਬਹੁਤ ਪ੍ਰਸੰਨ ਹੋਏ। ਪ੍ਰਸੰਨ ਹੋ ਕੇ ਬਾਹਰ ਚੰਦੋਆ ਤਾਰਿਆ ਗਿਆ ਅਤੇ ਵਿਛਾਈ ਹੋ ਗਈ, ਸਿੰਘਾਸਨ ਵਿੱਚ ਗਿਆ। ਗੁਰੂ ਸਾਹਿਬ ਜੀ ਬਾਹਰ ਨਿਕਲ ਕਰਕੇ ਸਾਰੇ ਸਿੱਖਾਂ ਨੂੰ ਕੰਠ ਨਾਲ ਮਿਲੇ ਪਿਆਰ ਦੇ ਨਾਲ। ਸਿੰਘਾਸਨ ਤੇ ਬੈਠ ਕਰਕੇ ਸੱਚੇ ਪਾਤਸ਼ਾਹ ਨੇ ਪਹਿਲੇ ਦਿਨ ਇਹ ਬਾਣੀ ਉਚਾਰਨ ਕੀਤੀ, ਜਿਸ ਪਿਆਰੇ ਉਸਨੇ ਉਨੇ ਹੋ ਇਸ ਆਗੇ ਮਰ ਚੱਲੀ ਹੈ। ਤਿਰਗ ਜੀਵਨ ਸੰਸਾਰ ਪਾ ਕੇ ਪਾਛੇ ਜੀਵਨ, ਇਸ ਲਈ ਆਦ ਦੀ ਵਾਰ ਵਿੱਚ ਮਹਾਰਾਜ ਜੀ ਨੇ ਮਹਲਾ ਉਚਾਰਨ ਕੀਤਾ। ਇਸ ਪ੍ਰਕਾਰ ਸਾਹਿਬ ਸਿੰਘ ਜੀ ਵਿਰਾਗ ਦੇ ਨਾਲ ਜਦੋਂ ਸ਼ਬਦ ਉਚਾਰੇ, ਕਿਸੇ ਕੋਈ ਮਨ ਨਵਾਣੇ ਇੱਕ ਤੋਂ ਚੋਣੇ ਮਰੀਜ਼ਾਂ ਰੋਏ ਜਾਣਕ ਚੇਤਨ ਆਏ ਹੀ, ਸਿੱਖ ਸੰਗਤਾਂ ਨੂੰ ਧੀਰ ਆਈ, ਦਰਸ਼ਨ ਕੀਤੇ, ਨਿਹਾਲ ਹੋਏ, ਲੰਗਰ ਚੱਲਣ ਲੱਗ ਗਏ, ਖੁੱਲ੍ਹੇ ਥਾਂ ਵਿੱਚ ਦੀਵਾਨ ਸਜਣ ਲੱਗ ਗਏ, ਸੰਗਤਾਂ ਸੈਂਕੜੇ ਮਹਾਰਾਜ ਦੇ ਪਾਸ ਆਉਣ ਲੱਗ ਗਈਆਂ। ਇਹ ਕੁਝ ਸਾਹਿਬ ਸੰਗਤ ਜੀ ਸ਼ਾਮੀਵੇਂ ਜੀ ਗੁਰੂ ਸਾਹਿਬ ਨੂੰ ਗੁਰਿਆਈ ਪਾਈ ਹੈ 1500 ਵਿਕਰਮੀ 'ਚ, ਅਤੇ ਗੁਰੂ ਮਹਾਰਾਜ ਸਾਹਿਬ ਜੀ ਨੇ 1609 ਤੱਕ 12 ਸਾਲ ਗੁਰਤਾ ਗੱਦੀ ਕੀਤੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਇਸ ਪ੍ਰਕਾਰ ਸਾਹਿਬ ਸੰਗਤ ਜੀ ਸਤਿਗੁਰੂ ਦੀ ਸਮਾਂ ਬਿਤਾਉਂਦੇ ਰਹੇ। ਸਿੱਖ ਸੰਗਤਾਂ ਲੱਖਾਂ ਦੀ ਗਿਣਤੀ ਦੂਰੋਂ ਦੂਰੋਂ ਆ ਕੇ ਵੜੋ ਸੌਂਦੀਆਂ। ਇਹ ਖਡੂਰ ਸਾਹਿਬ ਦੇ ਵਿੱਚ ਇੱਕ ਜੋਗੀ ਰਹਿੰਦਾ ਸੀ ਕੰਨ ਪਾਟਾ, ਉਹਦਾ ਸੁਭਾਅ ਸੀ ਸੰਗਤ ਨੂੰ ਵੇਖ ਕੇ ਜਰਦਾ ਨਹੀਂ ਸੀ। ਉਹ ਬਹੁਤ ਸਾਰਾ ਦੁਖੀ ਰਹਿੰਦਾ ਸੀ, ਕਿੰਨੀਆਂ ਰੌਣਕਾਂ ਮਹਾਰਾਜ ਦੇ ਕੋਲ ਕਿਉਂ ਹੈ। ਕਿ ਲੋਕਾਂ ਖਡੂਰ ਦੇ ਵਾਸੀਆਂ ਨੂੰ ਪਰਦਾ ਤੂਣਾ ਕਰਕੇ ਆਪਣੇ ਉਹ ਕਬਜ਼ੇ ਰੱਖਿਆ ਕਰਦਾ। ਇਸ ਪ੍ਰਕਾਰ ਇਹ ਲੋਕ ਸਨ। ਕੁਛ ਸਮਾਂ ਗੁਜ਼ਰ ਗਿਆ। ਇੱਕ ਦਿਨ ਇੰਨੀ ਔਕੜ ਪਈ, ਵਰਖਾ ਨਾ ਹੋਈ। ਵਰਖਾ ਨਾ ਹੋਣ ਤੋਂ ਲੋਕਾਂ ਨੇ ਕਿਹਾ ਕਿ ਕਿਵੇਂ ਕਰੀਏ, ਮੀਂਹ ਨਹੀਂ ਪੈਂਦਾ। ਉਸ ਵੇਲੇ ਇੱਕ ਆਦਮੀ ਜਿਹੜਾ ਆਪਣੇ ਨਿਆਣੇ ਦੇ ਹੱਥ ਵਾਲਾ ਕਰਾਉਣ ਵਾਲਾ ਸੀ ਖਡੂਰ ਸਾਹਿਬ ਦਾ, ਉਹ ਕਿਹਾ ਵੀ ਜੋ ਵੀ ਨਿਆਣੇ ਨੂੰ ਤਾਂ ਰਾਜ਼ੀ ਕਰ ਦਿੰਦਾ, ਹੱਥ ਵਾਲੇ ਕਰ ਦਿੰਦਾ, ਜੇ ਉਹਨੂੰ ਪੁੱਛੀਏ ਆਪਾਂ ਤੇ ਉਹ ਵਰਖਾ ਪਾ ਦੇ। ਸਾਰੇ ਉਹ ਜੋਗੀ ਕੋਲੇ ਚਲੇ ਗਏ। ਜੋਗੀ ਗੱਦੀ ਲਾ ਕੇ ਬੈਠ ਗਿਆ। ਹੁਣ ਕਾਰਜ ਵੀ ਅੱਜ ਤਾਂ ਤਿੰਨ ਸਾਰਿਆਂ ਮੇਰੇ ਸੇਵਕ ਬਣ ਕੇ ਆਇਆ। ਜਿਸ ਵੇਲੇ ਬੈਠ ਗਿਆ, ਉਸ ਵੇਲੇ ਸਾਰਿਆਂ ਲੋਕਾਂ ਨੂੰ ਬਾਬੇ ਨੂੰ ਜਾ ਕੇ ਮੱਥਾ ਟੇਕਿਆ। ਜੋਗੀ ਨੂੰ ਕਹਿਣ ਲੱਗੇ, ਮਹਾਰਾਜ ਮੀਂਹ ਨਹੀਂ ਪੈਂਦਾ। ਕਹਿੰਦੇ ਉਹ ਮੀਂਹ ਕੀ ਪਵੇ, ਗੁਰੂ ਅੰਗਦ ਸਾਹਿਬ ਸਾਡੇ ਪਿੰਡ ਵਿੱਚ ਰਹਿੰਦੇ ਹੈ, ਉਹ ਨਾਲੇ ਪਰਿਵਾਰ ਵਾਲੇ ਹੈ, ਗ੍ਰਸਤ ਵਾਲੇ ਹੈ, ਪੁੱਤਰਾਂ ਵਾਲੇ ਹੈ, ਉਹ ਇੱਥੇ ਪੂਜਾ ਕਰਾਉਂਦੇ। ਮੈਨੂੰ ਇਹ ਪਤਾ, ਤੁਸੀਂ ਤਾਂ ਖਡੂਰ ਸਾਹਿਬ ਦੇ ਮੈਨੂੰ ਹੀ ਪੂਜਦੇ ਹੋ, ਉਹਨਾਂ ਦੇ ਕੋਲੇ ਘੱਟ ਜਾਂਦੇ ਹੋ, ਪਰ ਇਹ ਦੱਸੋ ਵੀ ਮੀਂਹ ਕਿਵੇਂ ਪਵੇ, ਗ੍ਰਸਤੀ ਹੋ ਕੇ ਪੂਜਾ ਕਰਾਉਂਦੇ। ਇਹ ਲਹਿਜ ਕਹਿਣ ਤੋਂ ਜਟਾ ਦੇ ਅੰਦਰ ਖਿਆਲ ਆਇਆ ਵੀ ਇਹ ਜੋ ਵੀ ਸਾਚੀ ਕਹਿੰਦਾ ਹੋਣਾ ਸਾਧ ਹੈ। ਇਸ ਖਿਆਲ ਵਿੱਚ ਆ ਕੇ ਮਹਾਰਾਜ ਸਾਹਿਬ ਨੂੰ ਕੱਢਣ ਵਾਸਤੇ ਤਿਆਰ ਹੋ ਪਏ। ਕਹਿੰਦੇ, ਮਹਾਰਾਜ ਇਸ ਨਗਰ ਚ ਚਲੇ ਜਾਓ, ਕਿਉਂਕਿ ਇੱਥੇ ਮੀਂਹ ਨਹੀਂ ਪੈਂਦਾ, ਸਾਨੂੰ ਜੋਗੀ ਨੇ ਸੱਚ ਦੱਸਿਆ। ਇਹ ਸੁਣ ਕੇ ਗੁਰੂ ਮਹਾਰਾਜ ਸਾਹਿਬ ਹੱਸ ਪਏ। ਮਹਾਰਾਜ ਕਹਿੰਦੇ ਵੀ ਪਰ ਪੈ ਗਿਆ ਸੀ, ਅੱਗੇ ਵੀ ਅਸੀਂ ਬਾਹਲੀਆਂ ਗੱਲਾਂ ਨਹੀਂ ਜੱਟ ਜਾਣਦੇ, ਤੁਸੀਂ ਇੱਥੋਂ ਡੇਰਾ ਚੱਕਣਗੇ। ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਬੁੱਢਾ ਸਾਹਿਬ ਜੀ ਕੁਛ ਤੇਜ਼ ਹੋਣ ਲੱਗੇ। ਮਹਾਰਾਜ ਨੇ ਵੇਖਣਾ ਨਾ ਇਸ਼ਾਰਾ ਕੀਤਾ, ਨਾ ਭਾਈ ਬੁੱਢਾ ਸਾਹਿਬ ਆਪਣੀ ਵੱਲੋਂ ਕੋਈ ਇਹਨਾਂ ਲੋਕਾਂ ਦਾ ਕੀ ਕਸੂਰ ਹੈ, ਇਹ ਲੋਕ ਤਾਂ ਭਰਮਾਏ ਹੋਏ ਇਸ ਤਰ੍ਹਾਂ ਆਖੇ ਲੱਗਦੇ ਹੈ। ਕਿਉਂ ਕਹਿ ਕੇ ਆਪਣੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪੜ੍ਹ ਚੁਕਾ ਕੇ ਸਿੱਖਾਂ ਨੇ ਗੁਰੂ ਸਾਹਿਬ ਜੀ ਨਾਲ ਤੁਰੇ ਜਾ ਰਹੇ ਹੈ। ਇਹ ਖਾਨ ਛਾਤਰੀ ਸਾਹਿਬ ਜੋ ਉਸਤਾਦ ਹੈ ਸਾਹਿਬ ਸੰਗੀਤ ਜੀ, ਉੱਥੇ ਜਾ ਕੇ ਝਿੜੀ ਵਿੱਚ ਮਾਰੇ ਡੇਰੇ ਲਾ ਲਏ। ਉੱਥੇ ਮਾਰੇ ਜੰਗਲ ਵਿੱਚ ਮੰਗਲ ਕਰ ਦਿੱਤੇ, ਸੰਗਤਾਂ ਕੀਰਤਨ ਕਰਦੀਆਂ, ਉੱਥੇ ਲੰਗਰ ਛਕਦੇ ਹੈ, ਭਜਨ ਬੰਦਗੀ ਹੋਣ ਲੱਗ ਗਿਆ ਕਿ ਉਹ ਸੱਚਖੰਡ ਬਣ ਗਈ। ਉਹ ਝਿੜੀ ਸੀ ਜਿਹੜੀ ਉੱਥੇ ਬੈਠਿਆ, ਇਸ ਤਰ੍ਹਾਂ ਮਾਰੇ ਸਮਾਂ ਬਤੀਤ ਕੀਤਾ। ਇੱਧਰ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਸੋਂ ਜਦੋਂ ਗੋਬਿੰਦਵਾਲ ਸਾਹਿਬ ਮਾਰੇ ਨੂੰ ਬਿਠਾਇਆ ਹੋਇਆ ਸੀ, ਇਹ ਗੋਬਿੰਦਵਾਲ ਸਾਹਿਬ ਹੁਕਮ ਸੀ ਕਿ ਰਾਤ ਨੂੰ ਗੋਬਿੰਦਵਾਲ ਸਾਹਿਬ ਰਿਹਾ ਕਰੋ ਤੇ ਸਵੇਰ ਵੇਲੇ ਤੁਸੀਂ ਆ ਜਾ ਕਰੋ ਸਾਡੀ ਸੇਵਾ। ਗੁਰੂ ਅਮਰਦਾਸ ਸਾਹਿਬ ਜੀ ਰਾਤ ਬਤੀਤ ਕਰਕੇ ਜਦੋਂ ਗੋਬਿੰਦਵਾਲ ਸਾਹਿਬ ਤੋਂ ਇੱਥੇ ਆਏ ਤੇ ਆ ਕੇ ਵੇਖਿਆ ਗੁਰੂ ਸਾਹਿਬ ਦਾ ਸਿੱਖ ਕੋਈ ਨਹੀਂ ਇੱਥੇ, ਅਤੇ ਹੋਰ ਸੰਗਤਾਂ ਦੀ ਕੋਈ ਰੌਣਕ ਨਹੀਂ। ਕਿਸੇ ਨੂੰ ਪੁੱਛਿਆ ਵੀ ਭਾਈ ਗੁਰੂ ਸਾਹਿਬ ਨੂੰ ਕੀ ਕਾਰਜ ਪੈ ਗਿਆ, ਅੱਗੇ ਹਮੇਸ਼ਾ ਲਈ ਇੱਥੇ ਰਹਿੰਦੇ ਸੀ, ਉਹ ਕਿੱਧਰ ਚਲੇ ਗਏ। ਸੁਣ ਕੇ ਕਿਸੇ ਨੇ ਕਿਹਾ ਵੀ ਜੋਗੀ ਨੇ ਈਰਖਾ ਕੀਤੀ ਹੈ, ਜੱਟਾਂ ਨੂੰ ਮੀਂਹ ਦਾ ਲਾਲਚ ਸੀ, ਇਸ ਲਾਲਚ ਵੀ ਪਾ ਕੇ ਗੁਰੂ ਸਾਹਿਬ ਕਢਾ ਦਿੱਤੇ ਹੈ ਤੇ ਮੀਂਹ ਹੁਣ ਤਾਈ ਨਹੀਂ ਪਿਆ। ਇਹ ਸੁਣ ਕੇ ਗੁਰੂ ਅਮਰਦਾਸ ਸਾਹਿਬ ਜੀ ਜਲਦੀ ਗੁਰੂ ਮਹਾਰਾਜ ਸਾਹਿਬ ਦੀ ਸਹਾਰ ਨਾ ਸਕੇ। ਕਹਿਣ ਲੱਗੇ ਜਿੱਥੇ ਪੰਚਾਇਤ ਬੈਠੀ ਸੀ, ਕਹਿੰਦੇ ਵੀ ਕਿਉਂ ਬਈ ਗੁਰੂ ਸਾਹਿਬ ਤਾਂ ਕਢਾ ਦਿੱਤੇ, ਤੁਸੀਂ ਮੀਂਹ ਪਵਾ ਲਿਆ ਹੁਣ। ਇਹ ਕਹਿਣ ਲੱਗੇ ਮੀਂਹ ਮਾਂ ਤਾਂ ਕੁਝ ਨਹੀਂ ਆਇਆ। ਫਿਰ ਤੇ ਤੁਸੀਂ ਪੁੱਛੋ ਜੋਗੀ ਨੂੰ, ਜੋਗੀ ਨੂੰ ਪੁੱਛਿਆ, ਕਹਿੰਦੇ ਮੇਰੀ ਕਾਠੀ 'ਚ ਮੀਂਹ ਫੜਿਆ ਹੈ, ਹੌਲੀ ਹੌਲੀ ਮੰਤਰ ਜੰਤਰ ਕਰੂੰਗਾ ਤੇ ਮੀਂਹ ਪਵਾ ਦੂੰ। ਫਿਰ ਜਦੋਂ ਕਿਹਾ, ਜੱਟ ਕਹਿੰਦੇ ਵੀ ਕੌੜਾ ਜਿਹਾ ਬੋਲਦਾ ਤਾਂ ਗੁਰੂ ਸਾਹਿਬ ਵੀ ਕੱਢ ਦਿੱਤੇ ਤੇ ਇਹ ਤਾਂ ਗੱਲ ਠੀਕ ਨਹੀਂ ਹੋਣ। ਮਹਾਰਾਜ ਸਾਹਿਬ ਕਹਿੰਦੇ ਅਸੀਂ ਗੁਰੂ ਕੇ ਸਿੱਖ, ਤੁਸੀਂ ਗੁਰੂ ਸਾਹਿਬ ਨੂੰ ਕੱਢਿਆ, ਚੰਗਾ ਕੰਮ ਨਹੀਂ ਕੀਤਾ, ਮੈਂ ਗੁਰੂ ਕਾ ਸਿੱਖ ਨਹੀਂ ਪਵਾ ਸਕਦਾ। ਇਹ ਜਦੋਂ ਬਚਨ ਕੀਤੇ, ਕਹਿੰਦੇ ਜੀ ਕਿਵੇਂ ਨਹੀਂ ਦਾ ਜਤਨਾ, ਕਹਿੰਦੇ ਜੋੜੀ ਨੂੰ ਬਾਹਰ ਕੱਢ ਲਓ ਡੇਰੇ ਤੋਂ, ਵੇਖ ਲਓ ਬਦਲ ਉਸੇ ਵੇਲੇ ਆ ਗਏ। ਤੇ ਜਦੋਂ ਗੁਰੂ ਮਹਾਰਾਜ ਨੇ ਕਿਹਾ, ਗੁਰੂ ਅਮਰਦਾਸ ਜੀ ਨੇ ਜਤਨ ਜਾ ਕੇ ਬਾਬੇ ਨੂੰ ਮੱਥਾ ਟੇਕਿਆ, ਕਹਿੰਦੇ ਬਾਬਾ ਜੀ ਜਿਹੜਾ ਬਾਹਰ ਚਰਨ ਪਾਓ। ਇਹ ਉੱਥੋਂ ਨਿਕਲੇ ਨਾ ਡੇਰੇ ਵਿੱਚੋਂ, ਅਖੀਰ ਜਤਨ ਦੋ ਲੱਤਾਂ ਫੜ ਲਈਆਂ, ਹੱਥਾਂ ਤੋਂ ਫੜ ਲਿਆ, ਉਠਾ ਲਿਆ, ਖੜਾ ਕਰ ਲਿਆ। ਚੇਲੇ ਤਾਂ ਡਰਦੇ ਹੀ ਸਾਰੇ ਹੀ ਭੱਜ ਗਏ। ਜਿਸ ਵੇਲੇ ਭੱਜ ਗਏ, ਜੋਗੀ ਜਦੋਂ ਡੇਰੇ ਤੋਂ ਬਾਹਰ ਕੱਢਿਆ, ਉਸ ਵੇਲੇ ਬਦਲ ਹੋਇਆ। ਬਦਲ ਤੋਂ ਇੱਕ ਜਤਨ ਨਿਸ਼ਚਾ ਆ ਗਿਆ ਵੀ ਗੁਰੂ ਕੇ ਸਿੱਖ ਨਹੀਂ ਪਵਾ ਸਕਦੇ ਹੈ, ਅਸੀਂ ਬੜੀ ਗਲਤੀ ਕੀਤੀ, ਗੁਰੂ ਸਾਹਿਬ ਨੂੰ ਕੱਢਿਆ। ਉਸ ਵਕਤ ਸਾਹਿਬ ਸੰਗਤ ਜੀ ਇਹਨਾਂ ਨੇ ਜਦੋਂ ਬਾਹਰ ਕੱਢਿਆ ਤੇ ਜਿਸ ਖੇਤ ਚ ਲਗਾਏ ਉੱਥੇ ਮੀਂਹ ਪੈਣ ਲੱਗ ਗਿਆ। ਗਿਆਨ ਸਿੰਘ ਦਾ ਲਿਖਿਆ ਬੈਠ ਕੇ ਵੀ ਪੰਜਾਬੀ ਨਾਲ ਪਾ ਲਿਆ। ਇਸ ਪ੍ਰਕਾਰ ਗੁਰਪ੍ਰਕਾਸ਼ ਵਿੱਚ ਲਿਖਿਆ ਹੋਇਆ ਹੈ ਕਿ ਇਸ ਜੋਗੀ ਨੂੰ ਬਾਹਾਂ ਤੋਂ ਫੜ ਕੇ ਜੱਟ ਕੋਈ ਪੈਰਾਂ ਤੋਂ ਫੜ ਕੇ ਚੱਕੀ ਜਾਂਦੇ ਆ, ਜਿਸ ਖੇਤ ਜਾਂਦਾ ਉੱਥੇ ਮੀਂਹ ਪੈਣ ਲੱਗ ਜਾਂਦਾ। ਦਿਨ ਥੋੜਾ ਰਹਿ ਗਿਆ ਤੇ ਵਰਖਾ ਦੀ ਸਾਰਿਆਂ ਨੂੰ ਲੋੜ ਸੀ ਉਸ ਵਕਤ। ਗਰੀਬ ਨਵਾਜ਼ ਮਾਰੇ ਨੂੰ ਕਹਿੰਦੇ ਜਿੱਥੇ ਜਿੱਥੇ ਜੋਗੀ ਚਲਿਆ ਜਾਊ ਉੱਥੇ ਉੱਥੇ ਮੀਂਹ ਪਊਗਾ। ਇਹ ਬਚਨ ਕਹਿਣ ਤੋਂ ਲੋਕ ਘੜੀਸਣ ਲੱਗੇ। ਇਹ ਘੜੀਸਾਂ ਲੈ ਕੇ ਪੈਂਦਾ ਲੋਕਾਂ ਨੂੰ ਘੜੀਸਦੇ ਦੇ ਪ੍ਰਾਣ ਨਿਕਲ ਗਏ ਸਭ ਸੰਗੇ। ਇਸ ਪ੍ਰਕਾਰ ਜਿਹੜਾ ਮਰ ਗਿਆ ਕਹਿੰਦੇ ਇੱਕ ਮਰੇ ਤੋਂ ਪਿੰਡ ਵੱਸ ਗਏ ਦੁਖੀ ਚੰਗਾ। ਜੱਟਾਂ ਜੱਟ ਖਹਿਰਾ ਕਹਿੰਦੇ ਬਾਈ ਮਹਿਰਾ, ਇਹਨਾਂ ਨੂੰ ਕਹਿੰਦੇ ਚਲੋ ਜਿਹੜਾ ਮੁਕਾਓ ਕੰਮ। ਉਸ ਵੇਲੇ ਕੋਈ ਅੰਗ ਲੈ ਗਿਆ, ਕੋਈ ਕੁਝ ਲੈ ਗਿਆ, ਸਾਰਾ ਤੋੜ ਪਾੜ ਕੇ ਜੋਗੀ ਜਦੋਂ ਮਰ ਗਿਆ ਮੀਂਹ ਐਸਾ ਘੁੱਟੇ ਵਸਿਆ ਸਾਰੀ ਔਰ ਚੱਤੀ ਜੀ ਲੋਕਾਂ ਨੂੰ। ਫਿਰ ਗੁਰੂ ਅਮਰਦਾਸ ਸਾਹਿਬ ਦੇ ਪਾਸ ਲੋਕਾਂ ਨੂੰ ਕਹਿ ਜੀ ਚਲੋ ਹੁਣ ਮਹਾਰਾਜ ਤੋਂ ਬਖਸ਼ਾ ਲਿਆ ਜੀ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨਾਲ ਸੰਗਤ ਦੇ ਇੱਥੋਂ ਦੀ ਹੋ ਕੇ ਜਦੋਂ ਉੱਥੇ ਛਾਪਰੀ ਸਾਹਿਬ ਪੁੱਜੇ, ਗੁਰੂ ਅੰਗਦ ਸਾਹਿਬ ਮਹਾਰਾਜ ਸਾਹਿਬ ਅੰਤਰ ਜਾਮੂ ਸੀ। ਉਸ ਵੇਲੇ ਮਹਾਰਾਜ ਸਾਹਿਬ ਨੇ ਆਪਣਾ ਮੂੰਹ ਦੂਏ ਪਾਸੇ ਕਰ ਲਿਆ। ਗੁਰੂ ਅਮਰਦਾਸ ਸਾਹਿਬ ਫਿਰ ਛੇਤੀ ਦੇ ਕੇ ਮਹਾਰਾਜ ਸਾਹਮਣੇ ਹੋਣ ਲੱਗੇ, ਫਿਰ ਦੂਏ ਪਾਸੇ ਚਿਹਰਾ ਫੇਰ ਲਿਆ। ਤੀਜੀ ਵਾਰ ਹੋਏ ਫੇਰ ਫੇਰ ਲਿਆ, ਚੌਥੀ ਵਾਰ ਹੋਏ ਤਾਂ ਫੇਰ ਮਹਾਰਾਜ ਨੇ ਫੇਰ ਲਿਆ। ਫਿਰ ਕਦੋਂ ਦੇ ਪਿੱਛੇ ਖੜ ਕੇ ਕਹਿਣ ਲੱਗੇ ਮਹਾਰਾਜ ਸਾਥੋਂ ਗਲਤੀ ਮਾਫ ਕਰੋ। ਮਹਾਰਾਜ ਕਹਿੰਦੇ ਜੇ ਕੋਈ ਜੋਗੀ ਨੇ ਅਪਰਾਧ ਕੀਤਾ ਸੀ ਉਹਨੂੰ ਆਪੇ ਕਿਰਪਾਤ ਦੰਡ ਦਿੰਦਾ, ਕਹਿੰਦੇ ਪੁਰਖਾ ਆਪਣੀ ਸ਼ਕਤੀ ਪਾ ਕੇ ਕਿਉਂ ਦੰਡ ਦਿੱਤਾ, ਇਹ ਜੋਗ ਨਹੀਂ ਕੀਤਾ। ਭਾਈ ਬੁੱਢੇ ਸਾਹਿਬ ਕਿਹਾ ਮਹਾਰਾਜ ਬਖਸ਼ ਲਓ ਕਿਰਪਾ ਕਰੋ। ਗੁਰੂ ਅਮਰਦਾਸ ਜੀ ਕਿਹਾ ਸੀ ਮਹਾਰਾਜ ਫਿਰ ਗਲਤੀ ਨਹੀਂ ਕਰਦੇ ਅੱਗੇ ਨੂੰ, ਆਪ ਕਿਰਪਾ ਕਰਕੇ ਬਖਸ਼ੋ। ਉਸ ਵਕਤ ਮਹਾਰਾਜ ਸਾਹਿਬ ਨੇ ਸਲੋਕ ਉਚਾਰਿਆ, ਮੰਤਰੀ ਹੋਏ ਸੂਹੇ ਨਾਗੀ ਲੱਗੇ ਜਾਏ, ਆਪਣੇ ਹੱਥੀ ਆਪਣੇ ਦੇ ਕੁੱਚਾ ਆਪੇ ਲਾਏ ਵਾਕ ਕਹੇ। ਕਿ ਅਸੂਹਿਆਂ ਦਾ ਮੰਤਰ ਅਸੂਹਿਆਂ ਦੀ ਡੰਗ ਝਾੜਨ ਵਾਲਾ ਸੀ ਤੇ ਸੱਪਾਂ ਨੂੰ ਨਾਗਾਂ ਨੂੰ ਹਾਸਾ ਪਾਇਆ, ਇਹ ਲੋਕਾਂ ਦੇ ਨਿਆਣੇ ਦੇ ਫਰਾਹੇ ਗਵਾਉਣ ਵਾਲਾ ਸੀ, ਤੇ ਗੁਰੂ ਸਾਹਿਬ ਨੂੰ ਹੱਥ ਪਾ ਬੈਠਾ ਹੈ, ਇਹਨੇ ਆਪ ਹੀ ਆਪਦੇ ਕੁੱਚਾ ਅੱਗ ਦਾ ਚੁਆਤੀ ਲਾ ਲਈ ਹੈ। ਇਸ ਪ੍ਰਕਾਰ ਇਹ ਬਖਸ਼ ਦਿੱਤੇ ਗੁਰੂ ਅਮਰਦਾਸ ਸਾਹਿਬ। ਖੰਡੂਰੀਆਂ ਨੇ ਕਿਹਾ ਮਹਾਰਾਜ ਜ਼ਰੂਰ ਚੱਲੋ। ਉਸ ਵੇਲੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਚੰਗਾ ਭਾਈ ਤੁਸੀਂ ਜਦੋਂ ਕਿਹਾ ਸੀ ਉਦੋਂ ਚਲੇ ਆਏ, ਹੁਣ ਤੁਸੀਂ ਲੈਣ ਵਾਸਤੇ ਅਸੀਂ ਚੱਲਣ ਨੂੰ ਤਿਆਰ ਹੈ, ਸਾਡੇ ਅੰਦਰ ਕਿਸੇ ਪ੍ਰਕਾਰ ਦੀ ਕੋਈ ਵਿਖੇਵਤਾ ਨਹੀਂ, ਅਸੀਂ ਇੱਕ ਰਸ ਰਹਿਣ ਵਾਲੇ ਜਿੱਥੇ ਵੀ ਰਹੀਏ ਉੱਥੇ ਵੀ ਆਨੰਦ ਹੀ ਹੈ। ਇਹ ਜਦੋਂ ਬਚਨ ਕੀਤੇ ਗੁਰੂ ਸਾਹਿਬ ਜੀ ਨੇ, ਲੋਕਾਂ ਨੂੰ ਪੰਗ ਮਾਰੋ ਚੱਕ ਲਿਆ, ਰਸਤੇ ਵਿੱਚ ਮਹਾਰਾਜ ਸਾਹਿਬ ਨੂੰ ਲਈ ਆਉਂਦੇ ਖੀਵੇ ਭੱਲਾ ਸੀ ਜਿਹੜਾ ਸਿੱਖ, ਉਸ ਲੰਗਰ ਕੀਤਾ। ਇਹ ਲੰਗਰ ਛੱਕ ਕੇ ਮਹਾਰਾਜ ਸਾਹਿਬ ਇਸ ਪ੍ਰਕਾਰ ਘਰੋਵਾਲ ਤੋਂ ਇੱਥੇ ਖਡੂਰ ਸਾਹਿਬ ਆਪ ਰਾਜੂ ਸਾਹਿਬ ਸੁਣੇ ਜੀ। ਇਸ ਪ੍ਰਕਾਰ ਗਰੀਬ ਨਵਾਜ ਜੀ ਨੇ ਸਾਰੇ ਨਗਰ ਦੇ ਤਾਂ ਬਖਸ਼ਿਆ। ਇਉਂ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕੰਮ ਤੋਂ ਕਰਦੇ ਰਹੇ। ਇਸੇ ਮਹਾਰਾਜ ਸਾਹਿਬ ਪਹਿਲਵਾਨਾਂ ਦੀ ਕੁਸ਼ਤੀ ਵੇਖਦੇ ਹਾਂ, ਆਪਦੇ ਪਾਸ ਹਵਾਓਂ ਜੀ ਦੀ ਦਿੱਲੀ ਖੁਸ਼ਗੀ ਸੀ ਤਖ਼ਤ, ਸ਼ੇਰ ਸਾਹਿਬ ਤੋਂ ਹਾਰ ਕੇ ਆਇਆ, ਉਹਦੇ ਤਲਵਾਰ ਤੇ ਹੱਥ ਰੱਖਿਆ ਕਬਜ਼ੇ ਤੇ। ਮਹਾਰਾਜ ਨੇ ਕਿਹਾ ਗੁਰਾਂ ਦੇ ਉੱਤੇ ਕਬਜ਼ੇ ਤੇ ਤਲਵਾਰ ਤੇ ਹੱਥ ਰੱਖਦਾ, ਜੇ ਚਾਹੇ ਪਹਿਲਾਂ ਹੀ ਪ੍ਰਾਣ ਕੱਢ ਦਈਏ ਤੇਰੇ, ਤੇ ਤੂੰ ਗਲਤੀ ਕਰਦਾ। ਉਸ ਵੇਲੇ ਕਬਜ਼ੇ ਨਾਲ ਗੁਰੂ ਸਾਹਿਬ ਦੇ ਚਰਨਾਂ ਤੇ ਝੁਕਣ ਤੇ ਉਹਦਾ ਹੱਥ ਛੁੱਟਿਆ, ਕਹਿੰਦਾ ਜੀ ਮੇਰੀ ਗਲਤੀ ਹੈ ਮਾਫ਼ ਕਰੋ। ਮਹਾਰਾਜ ਕਿਹਾ ਕੋਈ ਕੁਨਿਆਂ ਕੀਤਾ ਤੁਹਾਡਾ ਰਾਜ ਤਾਂ ਖੁੱਸਿਆ, ਹੁਣ ਤੂੰ ਨਿਆਂ ਕਰੋਗੇ ਤਾਂ ਤੁਹਾਡਾ ਰਾਜ ਚੱਲੇਗਾ। ਇਸ ਪ੍ਰਕਾਰ ਬਚਨ ਕਹਿ ਕੇ ਦਿੱਲੀ ਦਾ ਤਖ਼ਤ ਗੁਰੂ ਸਾਹਿਬ ਜੀ ਨੂੰ ਵਾਪਸ ਕਰਤਾ ਸੀ। ਇਉਂ ਖੁੱਸੇ ਹੋਏ ਰਾਜ ਗੁਰੂ ਸਾਹਿਬ ਜੀ ਨੂੰ ਦਿੱਤੇ। ਬੜੇ ਬੜੇ ਕੌਂਪ ਕੇ ਇੱਥੇ ਸਰਦੂ ਜੀ ਲੈ ਕੇ ਕੀਤੇ, ਬਿਆੰਤ ਸੰਗਤਾਂ ਦਾ ਉਧਾਰ ਕੀਤਾ ਸੱਚੇ ਪਾਤਸ਼ਾਹ ਜੀ ਨੇ, ਜੋ ਗਏ ਨਹੀਂ ਜਾ ਸਕਦੇ ਗੁਰੂ ਅੰਗਦ ਸਾਹਿਬ ਦੇ ਉਪਕਾਰ, ਇੱਥੇ ਬੈਠ ਕੇ ਭਾਈ ਬਾਲੇ ਦੇ ਪਾਸੋਂ ਗੁਰੂ ਨਾਨਕ ਸਾਹਿਬ ਦਾ ਸਾਰਾ ਜੀਵਨ ਸੁਣਿਆ। ਉਹ ਜੀਵਨ ਚਿੰਤਨ ਗੁਰੂ ਸਾਹਿਬ ਨੂੰ ਸੁਣ ਕੇ ਜਨਮ ਸਾਖੀ ਭਾਈ ਬਾਲੇ ਵਾਲੀ ਮਸ਼ਹੂਰ ਹੈ। ਇਹ ਗੁਰੂ ਅੰਗਦ ਸਾਹਿਬ ਨੇ ਇੱਥੇ ਗੁਰਮੁਖੀ ਅੱਖਰਾਂ 'ਚ ਲਿਖਾਈ ਪਹਿਲਾਂ। ਭਾਈ ਸੁਲਤਾਨਪੁਰ ਦਾ ਪਹਿਲਾ ਮੌਕਾ ਸੀ ਜਿਹਨੇ ਗੁਰੂ ਨਾਨਕ ਸਾਹਿਬ ਤੋਂ ਗੁਰਮੁਖੀ ਅੱਖਰ ਸਿੱਖੇ ਸੀ, ਉਹ ਸਿੱਖ ਨੂੰ ਲਿਖੀ ਹੈ। ਭਾਈ ਬਾਲੇ ਨੂੰ ਗੁਰੂ ਅੰਗਦ ਸਾਹਿਬ ਨੇ ਲਿਖਾਈ ਹੈ, ਭਾਈ ਬਾਲੇ ਨੂੰ ਉਚਾਰਨ ਕੀਤੀ ਹੈ। ਇਹ ਉਹ ਗੁਰਦੁਆਰਾ ਯਾਦਗਾਰ ਹੈ ਗੁਰੂ ਨਾਨਕ ਸਾਹਿਬ ਦਾ, ਜਿੱਥੇ ਬੈਠ ਕੇ ਬਾਲੇ ਦੇ ਪਾਸੋਂ ਗੁਰੂ ਨਾਨਕ ਸਾਹਿਬ ਦਾ ਸਾਰਾ ਜੀਵਨ ਸੁਣਿਆ। ਤੇ ਭਾਈ ਬਾਲੇ ਨੇ ਸਰੀਰ ਦੀ ਕਥਾ ਸੁਣਾ ਕੇ ਅਖੀਰ ਸਰੀਰ ਦੀ ਸਾਥ ਹੋਣ ਵਾਸਤੇ ਬੇਨਤੀ ਕੀਤੀ। ਮਹਾਰਾਜ ਕਹਿੰਦੇ ਭਾਈ ਬਾਲਿਆ ਦੋ ਮਹੀਨੇ ਹੋਰ ਪਹੁੰਚਾਓ, ਫਿਰ ਤੇਰੇ ਸਰੀਰ ਦੀ ਸਮਾਪਤੀ ਹੋ ਜਾਵੇਗੀ। ਗੁਰੂ ਸਾਹਿਬ ਦੇ ਚਰਨਾਂ 'ਚ ਭਾਈ ਬਾਲੇ ਨੇ ਆਪਦੇ ਸਰੀਰ ਨੂੰ ਛੱਡਿਆ ਸੀ। ਇਸ ਪ੍ਰਕਾਰ ਉਹ ਯਾਦਗਾਰ ਭਾਈ ਬਾਲੇ ਦੀ ਵੀ ਗੁਰੂ ਨਾਨਕ ਸਾਹਿਬ ਦੇ ਗੁਰਦੁਆਰੇ ਦੇ ਨਾਲ ਹੀ ਜਿੱਥੇ ਮਹਾਰਾਜ ਕਥਾ ਸੁਣਦੇ ਰਹੇ ਹੈ, ਉੱਥੇ ਭਾਲੇ ਭਾਈ ਬਾਲੇ ਦੀ ਯਾਦਗਾਰ 'ਚ ਬਾਹਰ ਨਜ਼ਰ ਆ ਮੰਜੀ ਸਾਹਿਬ ਸੰਖਮਰ ਮਰਦਾ ਹੈ, ਇਹ ਉਹਨਾਂ ਦੀ ਯਾਦਗਾਰ ਹੈ ਸੰਸਕ੍ਰਿਤ। ਇਸ ਪ੍ਰਕਾਰ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਸੰਸਾਰ ਦਾ ਭਲਾ ਕਰਦੇ ਰਹੇ, ਬੇਅੰਤ ਜੀਆਂ ਦੀ ਕਲਿਆਣ ਕੀਤੀ, ਗੁਰੂ ਅਮਰਦਾਸ ਸਾਹਿਬ ਨੂੰ ਪੜ੍ਹ ਕੇ ਗੁਰਤਾ ਗੱਦੀ ਬਖਸ਼ੀ। ਜਦੋਂ ਮਹਾਰਾਜ ਸਾਹਿਬ ਸੱਚੇ ਅੱਜ ਦੇ ਦਿਨ ਅੰਮ੍ਰਿਤ ਵੇਲੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਪਾਸ ਸਾਰੇ ਦੇਵਤੇ ਬ੍ਰਹਮਾ ਵਿਸ਼ਨ ਸ਼ਿਵ ਕੋਟੀ ਕੋਟ ਦੇਵਤੇ ਸਾਰੇ ਇੰਦਰ ਆਦਿਕ ਮਹਾਰਾਜ ਦੇ ਚਰਨਾਂ 'ਚ ਪੁੱਜੇ ਕੇ ਮਹਾਰਾਜ ਆਪ ਗੁਰੂ ਅਮਰਦਾਸ ਸਾਹਿਬ ਨੂੰ ਗੁਰਤਾ ਗੱਦੀ ਬਖਸ਼ ਦਿੱਤੀ ਹੈ ਅਤੇ ਆਪ ਹੁਣ ਸੱਚਖੰਡ ਵਿੱਚ ਚੱਲੋ। ਸੁਣ ਕੇ ਮਹਾਰਾਜ ਕਿਹਾ ਸਾਡਾ ਬਾਈ ਅੱਗੇ ਵੀ ਪਿਆਰਾ ਹੈ, ਕਿਉਂ ਕਹਿ ਕੇ ਅੱਜ ਦੇ ਦਿਨ ਜੰਗ ਕੀਤਾ ਗੁਰੂ ਮਹਾਰਾਜ ਸਾਹਿਬ ਨੇ। ਜੰਗ ਕਰਕੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਰੀ ਸੰਗਤਾਂ ਦੇ ਤਾਈਂ ਉਹ ਲੰਗਰ ਛਕਾਇਆ। ਲੰਗਰ ਜਿਸ ਵੇਲੇ ਸੰਗਤਾਂ ਛਕਦੀਆਂ ਸਨ, ਆਪ ਮਹਾਰਾਜ ਸਿੰਘਾਸਨ ਤੇ ਆ ਕੇ ਬੈਠ ਗਏ। ਆਪੋ ਵਿੱਚ ਸਿੱਖ ਵਿਚਾਰ ਕਰਨ ਲੱਗੇ ਕਿ ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਜੋਤੀ ਜੋ ਸਮਾਏ ਸੀ, ਗੁਰੂ ਅੰਗਦ ਸਾਹਿਬ ਦੇ ਦੇਹ ਛੱਡ ਕੇ ਗਏ ਤਾਂ ਫਿਰ ਉਹਨੇ ਪੂਰੇ ਗੁਰੂ ਧਰੀ ਨਾ, ਇਹਨਾਂ ਦੀ ਬੁਰਿਆਈ 'ਚ ਕੋਈ ਫਰਕ ਹੈ, ਫਿਰ ਉਹਦੇ ਪੂਰੇ ਨਹੀਂ ਸਨ। ਅਤੇ ਉਹ ਸੰਕਲਪ ਕਰਨ ਲੱਗੇ ਮਹਾਰਾਜ ਸਾਹਿਬ ਗੁਰੂ ਅੰਗਦ ਸਾਹਿਬ ਜੀ ਨੇ ਉਹ ਸਿੱਖ ਜੋ ਸਮਝਾ ਤੁਸੀਂ ਇਹ ਹੋ ਜਾਂਦੇ ਉਹਨਾਂ ਦੀ ਮੁਕਤ ਨਹੀਂ ਸੀ ਸਨ। ਇਸ ਕਰਕੇ ਇਹਨਾਂ ਦੀ ਕਲਿਆਣ ਕਰਨ ਵਾਸਤੇ ਗੁਰੂ ਸਾਹਿਬ ਸਿੰਘਾਸਨ 'ਤੇ ਬੈਠੇ ਹੀ ਗੁਰੂ ਅੰਗਦ ਸਾਹਿਬ ਅਲੋਪ ਹੋ ਗਏ। ਜਿਸ ਵੇਲੇ ਸੰਦੇਹ ਅਲੋਪ ਹੋ ਗਏ ਸਾਰੇ ਸਿੱਖ ਸੰਗਤਾਂ ਜੈ ਜੈਕਾਰ ਕਰ ਉੱਠੀਆਂ ਕਿ ਧੰਨ ਗੁਰੂ ਅੰਗਦ ਸਾਹਿਬ, ਗੁਰੂ ਨਾਨਕ ਸਾਹਿਬ ਦਾ ਸਰੂਪ ਹੈ, ਸੰਦੇਹ ਜੋਤੀ ਜੋਤ ਮਾਰਿਆ ਸਾਹ ਸਮਾ ਗਏ। ਜਦੋਂ ਇਹ ਹੋਇਆ ਉਹ ਇਹ ਪਤਾ ਖਰਲਾਟ ਪੈ ਗਿਆ ਸੰਗਤ ਗੁਰੂ ਅਮਰਦਾਸ ਸਾਹਿਬ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੋਤੀ ਜੋਤ ਸਿੰਘਾਸਨ ਤੋਂ ਸੰਦੇਹ ਸਮਾ ਗਏ। ਗੁਰੂ ਅਮਰਦਾਸ ਸਾਹਿਬ ਲੰਗਰ ਵਰਤਾਉਂਦੇ ਸੀ, ਬੜਾ ਕਾਹਲਾ ਪੈ ਗਿਆ ਸਿੱਖ, ਉਹ ਵਰਤਾਉਂਦੇ ਹੋਏ ਜੱਗ ਦਾ ਲੰਗਰ ਮਹਾਰਾਜ ਸਾਹਿਬ ਆਏ, ਆ ਕੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਆਪ ਜੱਗ ਦੀ ਮਰਜ਼ਾਦਾ ਰੱਖੋ, ਸ੍ਰੀ ਦੇ ਸਹਿਤ ਆਪ ਸੱਚਖੰਡ ਨੂੰ ਕਿਉਂ ਜਾਣਾ ਚਾਹੁੰਦੇ ਹੋ, ਅਤੇ ਆਪ ਕਿਉਂ ਸ਼ੰਕਾ ਕਰਦੇ ਹੋ ਕਿਸੇ ਤੋਂ, ਕਿਰਪਾ ਕਰੋ ਦਰਸ਼ਨ ਦਿਓ। ਗੁਰੂ ਅਮਰਦਾਸ ਸਾਹਿਬ ਦੇ ਬੇਨਤੀ ਕਰਨ ਤੋਂ ਫਿਰ ਗੁਰੂ ਅੰਗਦ ਸਾਹਿਬ ਪ੍ਰਗਟ ਹੋ ਗਏ ਸਿੰਘਾਸਨ ਤੋਂ। ਬਟ ਉਹ ਸੋਚਿਆ ਪੁਰਖਾ, ਇਹਨਾਂ ਦੇ ਅੰਦਰ ਇਹ ਖਿਆਲ ਹੋ ਗਿਆ ਸੀ ਕਿ ਜੇ ਗੁਰੂ ਸਾਹਿਬ ਸੰਦੇਹ ਜਾਣ ਤਾਂ ਗੁਰੂ ਨਾਨਕ ਦਾ ਰੂਪ ਹੈ, ਜੇ ਮਹਾਰਾਜ ਦੇਹ ਛੱਡ ਕੇ ਜਾਣ ਤਾਂ ਕੁਝ ਮਹਾਰਾਜ ਦੀ ਜੋਤ 'ਚ ਫਰਕ ਹੈ। ਇਹ ਸ਼ੰਕਾ ਹੋ ਗਈ ਸੀ, ਜੇ ਸਿੱਖਾਂ ਨੂੰ ਸ਼ੰਕਾ ਹੁੰਦੀ ਹੈ ਇਹਨਾਂ ਵਿਚਾਰੇ ਨਰਕ ਜਾਣਾ ਸੀ, ਇਹਨਾਂ ਦੀ ਕਲਿਆਣ ਅਸੀਂ ਕਰਨੀ ਚਾਹੁੰਦੇ ਹਾਂ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਹੋ ਕੇ, ਇਸ ਕਰਕੇ ਇਹਨਾਂ ਨੂੰ ਸਭਾ ਦੇਣ ਵਾਸਤੇ ਆਪਣੀ ਦੇਹ ਨੂੰ ਅਸੀਂ ਅਲੋਪ ਕੀਤਾ ਹੈ। ਕਿਉਂ ਪਿਛਲੇ ਪਹਾੜ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਤੇਰ ਸੁਦੀ ਚੌਥ ਵਾਲੇ ਦਿਨ ਜਿਵੇਂ ਨੂੰ ਅੱਜ ਆਪਣੇ ਸੱਚਖੰਡ ਵਿੱਚ ਗਮਨ ਕੀਤਾ ਹੈ। ਸਤਿਗੁਰਾਂ ਦੇ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਹੈ ਸੱਚੇ ਪਾਤਸ਼ਾਹ ਦਾ, ਦੇਵਤਿਆਂ ਨੂੰ ਮਿਲ ਕਰਕੇ ਸਾਰਿਆਂ ਨੇ ਬਵਾਣਾ ਤੇ ਮਹਾਰਾਜ ਨੂੰ ਬਿਠਾ ਕੇ ਜੈ ਜੈਕਾਰ ਕਰਦੇ ਹੋਏ ਜਿੱਥੋਂ ਜਿੱਥੋਂ ਦਾ ਕਿਸੇ ਦੀ ਗਮਤਾ ਸੀ ਉੱਥੋਂ ਤੱਕ ਸਾਰੇ ਪਹੁੰਚੇ ਹਨ। ਜਿੱਥੇ ਬ੍ਰਹਮਾ ਦਾ ਜਿੱਥੋਂ ਤੱਕ ਬ੍ਰਹਮਾ ਦੇ ਅੰਦਰ ਸ਼ੀਲ ਸ਼ਕਤੀ ਉੱਥੋਂ ਤੱਕ ਬ੍ਰਹਮ ਲੋਕ ਤੱਕ ਬ੍ਰਹਮਾ ਗਿਆ, ਅੱਗੇ ਮਹਾਰਾਜ ਸਾਹਿਬ ਦਾ ਅਤ ਉੱਚਾ ਤਾਂ ਕਾ ਦਰਬਾਰਾ ਅੰਤ ਨਹੀਂ ਕੁਛ ਪਾਰਾ ਵਾਰਾ, ਆਪਣੇ ਸੱਚਖੰਡ ਦਰਬਾਰ ਵਿੱਚ ਜਿਉਂ ਜਨਮੇ ਜਲਾਏ ਖਟਾਨਾ ਕਿਉਂ ਜੋਤੀ ਸੰਗ ਜੋਤ ਸਮਾਨਾ, ਸਰਗੁਣ ਸਰੂਪ ਤੋਂ ਨਿਰਗੁਣ ਸਰੂਪ ਵਿੱਚ ਮਾਰੇ ਨੇ, ਕਿਉਂ ਆਪਦੀ ਨੀਵਤਾ ਭਾਈ ਸਾਹਿਬ ਸੁਣੇ ਜੀ। ਅੱਜ ਸਤਿਗੁਰਾਂ ਦਾ ਇਸ ਪ੍ਰਕਾਰ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਹੈ। ਸ੍ਰੀ ਖਡੂਰ ਸਾਹਿਬ ਵਿੱਚ ਮਹਾਰਾਜ ਜੋਤੀ ਜੋਤ ਸਮਾਏ ਹੈ। 1609 ਬਿਕਰਮੀ ਨੂੰ ਜੇਠ ਸੁਦੀ ਚੌਥ ਨੂੰ ਅੱਜ ਦਾ ਇਹ ਗੁਰਪੁਰਬ ਸੰਗਤਾਂ ਮਨਾ ਰਹੇ ਹੋ ਆਪ ਸਾਰੇ। ਹੁਣ ਟਾਈਮ ਤਾਂ ਗਿਆ ਹੋ ਕਥਾ ਦਾ, ਥੋੜੇ ਜਿਹੇ ਮਿੰਟ ਸੰਗਤਾਂ ਮੰਗਲ ਸੁਣ ਲਓ।
1: ਵਾਹਿਗੁਰੂ ਸਾਹਿਬ ਜੀਓ।
0: ਗੁਰੂ ਹਰਗੋਬਿੰਦ ਸਾਹਿਬ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਹੈ।

0: ਸਰਦਾਰ ਕੇ
1: ਭਾਈ ਗ੍ਰੰਥੀ ਸਿੰਘ ਨੇ ਇਸ ਤਰੀਕੇ ਦੇ ਨਾਲ
0: ਧਰਮ ਸਿੰਘ ਹਰ ਸਿੰਘ ਜੀ
1: ਭਾਈ ਧਰਮ ਸਿੰਘ ਜੀ ਪੰਜਾਂ ਪਿਆਰਿਆਂ ਚੋਂ ਭਾਈ ਹਰ ਸਿੰਘ ਜੀ
0: ਗੁਰਬਖਸ਼ ਸਿੰਘ
1: ਸੁਨਾਰ ਸਿੰਘ ਜੀ ਨੇ ਤਾਂ ਸ੍ਰੀ ਅਕਾਲ ਤਖ਼ਤ ਦੇ ਪਿੱਛੇ ਬਾਜ਼ਾਰ ਚ ਜਗ੍ਹਾ ਬਣੀ ਹੋਈ ਹੈ
0: ਸੰਤੋਖ ਸਿੰਘ ਜੀ ਦੀਪ
1: ਸਿੰਘ ਇੱਥੇ ਨਾਲ ਲੰਗਰ ਵਾਸਤੇ ਛੱਡੇ ਸੀ ਚਲਾਉਣ ਬਾਬਾ ਦੀਪ ਸਿੰਘ ਜੀ ਦਲਵੇ ਸਾਹਿਬ ਜਾ ਕੇ ਟਕਸਾਲ ਦੇ ਮੋਢੀ ਹੋਏ
0: ਪੰਜੋਂ ਸਿੰਘ ਸੁਝਾਨ
1: ਇਹਨਾਂ ਪੰਜਾਂ ਸਿੰਘਾਂ ਨੂੰ ਚਤਰਾਂ ਨੂੰ ਖੜਾਉਣਾ ਕੀਤਾ ਹਜ਼ੂਰੀ ਵਿੱਚ
0: ਜੇਬ ਗੁਰ

0: ਜਬ ਸਤਿਗੁਰ ਨਿਜ ਧਾਮ ਕੋ
1: ਸਚਖੰਡ ਨੂੰ ਆਪਣੇ ਘਰ ਨੂੰ
0: ਜੋਤੀ ਜੋਤ ਸਮਾਰ
1: ਸਮਾਰ
0: ਪੰਜ ਸਿੰਘ

0: ਯੋਨੀ ਨੇ ਆਈ ਆਪੋ ਕੀ ਵੇਖਣਾ ਕਰੋ ਵਾਹ ਵਾਹ ਗੋਬਿੰਦ ਸਿੰਘ ਆਪੇ ਕੋ ਚੇਲਾ ਬਣਾ ਆਪਦਾ
1: ਚਲਾਵਾ ਰੀਤ ਸੋ ਖਾਲਸਾ
0: ਬੋਲਾ ਜਾਏ ਤਾਂ ਮੇਰੇ ਭਾਈ
1: ਚਲਾਵਾ ਰੀਤ ਸੋ ਖਾਲਸਾ
0: ਪ੍ਰਚਾਰ ਦੀ ਰੀਤੀ ਨੂੰ ਚਲਾਵੇਗਾ
1: ਪੰਚੋਂ ਅੰਮ੍ਰਿਤ ਦੇ
0: ਅੰਮ੍ਰਿਤ ਦਿਆ ਕਰਨਗੇ।

0: ਨਦੀਆਂ ਚ ਖੜ ਕੇ ਸਿੱਖਿਆ ਪ੍ਰਾਪਤ ਹੋਵੇ, ਪ੍ਰਕਾਸ਼ ਹੋਵੇ ਓ
1: ਇਸ ਜਾਣੋ ਸਰਬ ਹੀ।
0: ਇਸ ਕਰਕੇ ਜਾਣ ਲੋ ਸਾਰੇ, ਵੇਖੋ ਬੰਦੇ ਬਹਾਦਰ ਕਿੰਨੀ ਕੁਰਬਾਨੀ ਕੀਤੀ। ਜਦੋਂ ਇਹਦੇ ਅੰਦਰ ਫੁਰਨਾ ਫੁਰਿਆ ਵੀ ਮੈਨੂੰ ਗੁਰਿਆਈ ਦੇਣ, ਬਾਬੇ ਕਾਹਨ ਸਿੰਘ ਤੇ ਬਨੋਦ ਸਿੰਘ ਨੇ ਬਾਹੋਂ ਫੜ ਕੇ ਉਠਾਤਾ ਸੀ ਕਿ ਇੱਥੇ ਹਰਿਮੰਦਰ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ, ਤੂੰ ਗੱਡੀ ਲਾ ਕੇ ਨਹੀਂ ਬੈਠ ਸਕਦਾ, ਚੌਰ ਨਹੀਂ ਕਰਾ ਸਕਦਾ, ਗੁਰੂ ਨਹੀਂ ਕਹਾ ਸਕਦਾ। ਐਡੀ ਕੁਰਬਾਨੀ ਕੀਤੀ ਬੰਦੇ ਬਹਾਦਰ ਨੇ, ਪਰ ਜਦੋਂ ਗੁਰਿਆਈ ਦਾ ਮਾਮਲਾ ਆਇਆ ਉਦੋਂ ਪੰਥ ਨੂੰ ਉਹਦੀ ਵੀ ਪਰਵਾਹ ਨਹੀਂ ਕੀਤੀ ਸੀ। ਹੋਰ ਕਿਸੇ ਨੂੰ ਗੁਰੂ ਕੀ ਬਣਾਉਣਾ ਹੋਇਆ ਸੀ ਉਹਨੇ।
1: ਇਸ ਤੇ

0: ਜਿਹੜੀ ਖੂਬ ਨਾਸ਼ ਹੋ ਜਾਏਗੀ ਚੰਗੀ ਤਰ੍ਹਾਂ।
1: ਦਰ ਦਰਸ਼ਨ ਸਹਿਜੇ ਹੋਵਾ,
0: ਜਦੋਂ ਹਿਰਦੇ ਦੀ ਮਹਾਰਾਜ ਦਰਸ਼ਨ ਸੁਤੇ ਹੋ ਜਾਣਗੇ,
1: ਮੁਕਤ ਵਿਕੁੰਠ ਤੇ ਆਗ,
0: ਵਿਕੁੰਠ ਦੀਆਂ ਮੁਕਤੀਆਂ ਵੀ ਛੱਡ ਦੇਗਾ, ਸਰੋਤ ਸਰੀਫ ਦੀ ਲੋੜ ਨੀ ਰੱਖੇਗਾ।
1: ਜਲ

0: ਗਿਆਨ ਹੁੰਦਾ ਹੈ
1: ਫਿਰ ਸਿੱਖਿਆ ਪ੍ਰਗਟਾ
0: ਜਿਹੜੇ ਸਿੱਖਿਆ ਜਦੋਂ ਲੈਂਦੇ ਤਾਂ ਮਾੜਾ ਮੋਟਾ ਗਿਆਨ ਪ੍ਰਗਟ ਹੁੰਦਾ
1: ਕਿਸੇ ਸਿੱਖਾ ਤਬ ਹੋਵਾ
0: ਸਿੱਖਦੇ ਤਾਂ ਹੀ ਹੁੰਦਾ ਇਹਨੂੰ

0: ਸਮਝ ਪੈਣਗੇ ਸਿੱਖ
1: ਪਾਏ ਗਿਆਨ ਆਪ
0: ਪ੍ਰਾਪਤ ਹੋ
1: ਜਾਏਗਾ ਜੋ ਆਠੋਂ
0: ਜਾਣਾ ਦਾ ਨਾਮ ਜਪਣਗੇ
1: ਦਸਮ ਗੁਰ ਜੋਤ ਤੋਂ ਜਾਗਤੀ
0: ਦਸਵੇਂ ਪਾਤਸ਼ਾਹ ਦੀ ਇਹ ਜਾਗਤੀ ਜੋਤ ਹੈ
1: ਸ੍ਰੀ ਗੁਰੂ ਗ੍ਰੰਥ ਅਪਾਰ
0: ਬਾਰਾਂ ਵਾਰ ਤੋਂ ਰਹਿਤ
1: ਵਾਹਿਗੁਰੂ ਗੁਰ ਮੰਤਰ ਜਪ
0: ਵਾਹਿਗੁਰੂ ਮੰਤਰ ਜਪਣਾ ਕਰੇ
1: ਮਿਲਾਂਕਾਰ
0: ਮਿਲ ਜਾਏਗਾ
1: ਗੁਰੂ ਨਾਨਕ ਦੇ ਸੁਮੇਸ਼

0: ਤੋਂ ਜਿਹੜਾ ਮਰੇਗਾ
1: ਕੋਈ ਨਰ ਪਾਹੇ ਹੈ
0: ਉਹ ਪੁਰਖੇ ਦਾਤ ਪ੍ਰਾਪਤ ਕਰੇਗਾ
1: ਦੇਖਣ ਇਸ਼ਨਾਨ ਯੋਗ
0: ਸਾਹਿਬ ਦੀ ਬਾਣੀ ਜਿਹੜੀ ਹੈ ਅੰਮ੍ਰਿਤ ਦੀ ਨਦੀ ਹੈ ਸਿੱਖਾਂ ਦੇ

0: ਜਪਦੇ ਹੈ
1: ਔਰ ਕੁਝ ਪਾਵਨ ਨਾਮ
0: ਜਿਹੜੇ ਹਰਿਆਂ ਨਾਮ ਜਪਾਉਂਦੇ ਹੈ
1: ਗੁਰੂ ਗ੍ਰੰਥ ਰਹੇ ਸ਼ਾਮ
0: ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਰਹਿੰਦੇ ਆਪ ਨੀ ਬਣਦੇ ਕੁਝ
1: ਅਵਨਾਸੀ ਧਾਮ ਹੈ
0: ਨਾਸ਼ ਘਰ ਦੀ ਪ੍ਰਾਪਤੀ ਹੁੰਦੀ ਹੈ
1: ਦਸ ਗੁਰੂ ਜੋਤ ਜਗ
0: ਦਸ ਦੀ ਜੋਤ ਜਾਗ ਰਹੀ ਹੈ
1: ਗੁਰੂ

0: ਗੋਰਾ ਸਤਸੰਗਤ ਗੁਰ ਖਾਲਸਾ ਗੁਰੂ ਗ੍ਰੰਥ ਸੁਖ ਧਾਮ ਨਾਮ ਵਾਹਿਗੁਰੂ ਜਪ ਸਦਾ ਮਨ ਪਾਵੈ ਬਿਸਰਾਮ
1: ਵਾਹਿਗੁਰੂ ਜੀ ਦਾ ਖਾਲਸਾ ਸਤਸੰਗਤ ਜੀ ਜਾਣ ਨੂੰ ਖੇਤੀ ਨਾ ਕਰੋ ਕੀਰਤਨ ਵੀ ਭਾਵੇਂ ਹੋਣਾ ਰਹਿ ਰਸਤਾ ਥੋੜੇ ਜਿਹੇ ਮਿੰਟ ਯਾਨੀ ਅੱਗੇ ਦੇ ਵਿੱਚ ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਦਾ ਗੁਰਪੁਰਬ ਇਸ ਪ੍ਰਕਾਰ ਸੱਚਖੰਡ ਵਿੱਚ ਇਹ ਬਾਬਾ ਸਾਹਿਬ ਜੀ ਦਾ ਸਥਾਨ ਗੁਰੂ ਕਾ ਲੰਗਰ ਵਿੱਚ ਬਾਬੇ ਨਿਧਾਨ ਸਿੰਘਾਂ ਨੇ ਜਿੱਥੇ ਲੰਗਰ ਖੁਦ ਚਲਾਇਆ ਉਸ ਸਥਾਨ ਵਿੱਚ ਅੱਜ ਇਸ ਦੀਵਾਨ ਦੇ ਸਾਹਿਬ ਸਿੰਘ ਜੀ ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਦਾ ਗੁਰਪੁਰਬ ਸੰਗਤਾਂ ਨੇ ਪਿਆਰ ਦੇ ਨਾਲ ਮਨਾਇਆ ਹੈ।
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਿਗੁਰੂ ਜੀ ਸਾਜੀ ਨਵਾ ਜੀ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਅੱਜ ਸਤਿਗੁਰੂ ਮੇਰੀ ਪੀਰ ਦੇ ਮਾਲਕ ਬੰਦੀ ਛੋੜ ਸਤਿਗੁਰਾਂ ਦਾ ਸ੍ਰੀ ਕੀਰਤਪੁਰ ਸਾਹਿਬ ਅਨੰਦਪੁਰ ਸਾਹਿਬ ਤੋਂ ਜੋ ਪੰਜ ਘੋੜੇ ਹੈ ਉੱਥੇ ਪਤਾਲਪੁਰੀ ਵਿੱਚ ਮਹਾਰਾਜ ਅਸ਼ਵਨ ਸਮਾਧੀ ਨਾਲ ਕੇ ਅੱਗੇ ਦਿਨ ਜੋਤੀ ਜੋਤ ਅੰਮ੍ਰਿਤ ਦੇ ਵਿੱਚ ਸਮਾਏ ਹਨ। ਇਹ ਗੁਰਪੁਰਬ ਹੈ ਅੱਜ ਤੋਂ 7 ਦਿਨ ਪਹਿਲਾਂ ਗੁਰੂ ਹਰਿਆਸ ਸਾਹਿਬ ਨੂੰ ਮਹਾਰਾਜ ਗੁਰਤਾ ਗੱਦੀ ਬਖਸ਼ੀ ਹੈ। 7 ਦਿਨ ਮਹਾਰਾਜ ਸਾਹਿਬ ਸਮਾਧੀ ਵਿੱਚ ਹੀ ਬੈਠੇ ਰਹੇ ਹਨ ਪਤਾਲਪੁਰੀ ਵਿੱਚ। ਅੱਜ ਅੰਮ੍ਰਿਤ ਵੇਲੇ ਸਵਾ ਪੈਰ ਦੇ ਕਰਕੇ ਗੁਰੂ ਮਹਾਰਾਜ ਸਾਹਿਬ ਜੋਤੀ ਜੋਤ ਸਮਾਏ ਹਨ। ਉਹ ਸਤਿਗੁਰਾਂ ਦਾ ਗੁਰੂ ਹਰਗੋਬਿੰਦ ਸਾਹਿਬ ਦਾ ਅੱਜ ਗੁਰਪੁਰਬ ਹੈ ਸਾਹਿਬ ਸੰਗਤ ਜੀ। ਆਪ ਜੀ ਦਾ ਅਵਤਾਰ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਅਵਤਾਰ 1652 ਬਿਕਰਮੀ ਵਿੱਚ ਜਿਸ ਵੇਲੇ ਭਾਈ ਬੁੱਢੇ ਸਾਹਿਬ ਜੀ ਤੋਂ ਵਰ ਮਾਤਾ ਗੰਗਾ ਜੀ ਨੂੰ ਪ੍ਰਾਪਤ ਕੀਤਾ ਉਸ ਵਕਤ ਮਹਾਰਾਜ ਸਾਹਿਬ ਜੀ ਦਾ 1652 ਬਿਕਰਮੀ ਵਾਲੇ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਦੇ ਸੇਵਕਾਂ ਨੂੰ ਵਡਿਆਈ ਦੇਣ ਵਾਸਤੇ ਜਿਨ੍ਹਾਂ ਦੀ ਉਮਰ 100 ਸਾਲ ਦੀ ਸੀ ਬਾਬਾ ਜੀ ਦੀ ਉਹਨਾਂ ਦੇ ਪਾਸੋਂ ਆਪਣੇ ਮਹਿਲਾਂ ਨੂੰ ਵਰ ਦਵਾਇਆ। ਉਸ ਵਰ ਦਾ ਸਾਧ ਸੰਗਤ ਜੀ ਫਲ ਪ੍ਰਾਪਤ ਹੋਇਆ ਤੇ ਅੱਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਗਰੀਬ ਨਵਾਜ ਜੇਠ ਦੀ ਪੂਰਨਮਾਸੀ ਦੀ ਰਾਤ ਸੀ ਤੇ ਸਵੇਰ ਦੀ ਹਾੜ ਦੀ ਏਕਮ ਸੀ। ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਬਡਾਲੀ ਸਾਹਿਬ ਦੇ ਵਿੱਚ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਅਵਤਾਰ ਹੋਇਆ। ਦੁਨੀਆਂ ਦੀ ਫਰਿਆਦ ਨੂੰ ਸੁਣ ਕੇ ਦੁਖੀ ਵੇਖ ਕੇ ਜਦੋਂ ਜਾਲਮਾਂ ਨੇ ਹਿੰਦੂ ਤਾਂ ਹੀ ਬੜਾ ਭਾਰੀ ਦੁਖਾਤਾ ਸੀ। ਸਿੰਧ ਵਾਸੀ ਜਿਹੜੇ ਲੋਕ ਸੀ ਆਪਣੀ ਸਵੈ ਰੱਖਿਆ ਕਰਨ ਨੂੰ ਸਮਰੱਥ ਨਹੀਂ ਸੀ। ਹਿੰਦੂਆਂ ਦੀ ਐਡੀ ਕਮਜ਼ੋਰੀ ਹੋ ਗਈ ਸੀ ਜੇ ਕੋਈ ਹਿੰਦੂ ਕਿਸੇ ਪ੍ਰਕਾਰ ਆਪਣੀ ਰੱਖਿਆ ਕਰਨੀ

0: ਤਾਂ ਜ਼ਬਰਦਸਤੀ ਮੁਸਲਮਾਨ ਆਪਣੇ ਵਿੱਚ ਮਿਲਾ ਲਿਆ ਕਰਦੇ, ਇਹ ਜ਼ਬਰਦਸਤੀ ਵੇਖ ਕਰਕੇ ਸਵੈ ਰੱਖਿਆ ਕਰਨ ਵਾਸਤੇ ਹਿੰਦ ਦੀ ਫਰਿਆਦ ਸੁਣ ਕੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਅਵਤਾਰ ਧਾਰਨ ਕੀਤਾ। ਆਪ ਜੀ ਅਵਤਾਰ ਧਾਰਨ ਤੋਂ ਦੇਵਤਿਆਂ ਨੇ ਆ ਕੇ ਬਦਾਰੀ ਸਾਹਿਬ ਦੇ ਬਾਹਰ ਅੱਗੇ ਮੰਗਲਾਚਾਰ ਕੀਤਾ, ਜੈ ਜੈਕਾਰ ਕੀਤਾ, ਕਲਮਕਾਰ ਫੁੱਲਾਂ ਦੇ ਮਹਾਰਾਜ ਸਾਹਿਬ ਜੀ ਅੱਗੇ ਫੁੱਲ ਵਰਸਾਉਣਾ ਕੀਤੇ, ਮੰਦਰ ਦੇ ਉੱਤੇ ਚੰਨਣ ਛਿੜਕਿਆ, ਬਹੁਤ ਆਰਤੀ ਕੀਤੀ, ਕੀਰਤਨ ਕੀਤਾ। ਸੰਤਾਂ ਵੇਖ ਕੇ ਹੈਰਾਨ ਸਨ ਕਿ ਸੁੰਦਰ ਕੰਠਾਂ ਵਾਲੇ ਕਿੱਥੋਂ ਦੇ ਗੋਈਏ ਹਨ, ਅੱਗੇ ਕਦੇ ਵੀ ਇਹਨਾਂ ਨੇ ਕੀਰਤਨ ਸੁਣਿਆ, ਅੱਜ ਆ ਕੇ ਮਹਾਰਾਜ ਦੇ ਬੂਹੇ ਅੱਗੇ ਕੀਰਤਨ ਕਰਦੇ ਹਨ। ਇਸ ਪ੍ਰਕਾਰ ਕੀਰਤਨ ਕਰਕੇ ਦੰਤਰਦੇ ਨੂੰ ਸੰਗਤਾਂ ਵਿਸਵਾਸ ਸਨ, ਉਹ ਦੇਵਤੇ ਸਾਰੇ ਅਲੋਪ ਹੋ ਗਏ। ਕਿਉਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਅਵਤਾਰ ਧਾਰਨ ਦੀ ਖੁਸ਼ੀ ਮਨਾਈ ਉਹਨਾਂ ਸਾਰਿਆਂ ਦੇਵਤਿਆਂ ਨੇ ਵੀ। ਆਪ ਜੀ ਪ੍ਰਗਟ ਹੋ ਕੇ ਭਾਈ ਬੁੱਢੇ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਦੇ ਦਰਸ਼ਨ ਕਰਨ ਵਾਸਤੇ ਆਏ। ਉਸ ਵਕਤ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸ਼ਬਦ ਉਚਾਰਿਆ, ਸਤਿਗੁਰ ਸਾਚੇ ਬੀਜਾ ਭੇਜ, ਤਿਰ ਜੀਵਨ ਉਪਜਿਆ ਸੰਯੋਗ, ਉਦਰੇ ਮਾਇਆ ਆਚਿਆ ਨਿਵਾਸ, ਮਾਤਾ ਕੇ ਮਨ ਬਹੁਤ ਵਿਗਾਸ, ਜੰਮਿਆ ਭਗਤ ਪੂਤ ਭਗਤ ਗੋਬਿੰਦ ਕਾ, ਪਲਟਿਆ ਸਾਹਮਣੇ ਲਿਖਿਆ ਧੁਨਕਾ, ਦਸੀ ਮਾਸੀ ਬਾਲਕ ਹੁਕਮ ਜਨਮ ਲਿਆ, ਨਿਤਿਆ ਸੋਗ ਮਹਾਨੰਥੀਆ, ਗੁਰਬਾਣੀ ਸਖੀ ਆਨੰਦ ਗਾਵੈ, ਸਾਚੇ ਸਾਹਿਬ ਕੇ ਮਨ ਭਾਵੈ, ਬਦੀ ਵੇਲ ਵਹ ਪੀੜੀ ਚਾਲੀ, ਧਰਮ ਕਲਾ ਹਰਬੰਧ ਬਹਾਲੀ, ਮਨ ਚਿੰਦਿਆ ਸਤਿਗੁਰੂ ਦਵਾਇਆ, ਪਏ ਚਿੰਤੇ ਨਿਭਾਇਆ, ਜਿਉ ਬਾਲਕ ਪਿਤਾ ਉੱਪਰ ਕਰੇ ਬਹੁਮਾਨ, ਬੋਲਾਇਆ ਬੋਲਾ ਗੁਰ ਕੈ ਭਾਣ, ਬੁੱਧੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁਖਾ ਕੀਨੀ ਦਾਤ। ਇਹ ਖੁਸ਼ੀ ਨਾਲ ਸ਼ਬਦ ਉਚਾਰਨ ਕੀਤੇ, ਸਾਹਿਬ ਗੁਰੂ ਹਰਗੋਬਿੰਦ ਸਾਹਿਬ ਨਾਮ ਮਹਾਰਾਜ ਸਾਹਿਬ ਜੀ ਲਖਣਾ ਕੀਤਾ। ਉਸ ਵਕਤ ਭਾਈ ਬੁੱਢੇ ਸਾਹਿਬ ਜੀ ਨੂੰ ਦਰਸ਼ਨ ਕਰਕੇ ਮਹਾਰਾਜ ਸਾਹਿਬ ਦੇ ਸੁੰਦਰ ਚਰਨਾਂ ਦੇ ਚਿਹਰੇ ਦੇ ਬੜੇ ਹੈਰਾਨ ਦੇ ਸਹਿਤ ਹੋਏ ਅਤੇ ਪ੍ਰੇਮ ਦੇ ਤਲੀਨ ਹੋ ਕੇ ਗੁਰੂ ਮਹਾਰਾਜ ਸਾਹਿਬ ਜੀ ਦੇ ਚਰਨਾਂ ਨੂੰ ਆਪਦੇ ਮੱਥੇ ਦੇ ਨਾਲ ਲਾਇਆ। ਭਾਈ ਬੁੱਢਾ ਸਾਹਿਬ ਨੇ ਭਾਈ ਗੁਰਦਾਸ ਸਾਹਿਬ ਨੂੰ ਦਰਸ਼ਨ ਕੀਤੇ, ਬਿਆਨ ਸੰਗਤਾਂ ਨੂੰ ਦੀਵਾਨ ਵਿੱਚ ਦਰਸ਼ਨ ਹੋਏ। ਇਹ ਆਪਦੇ ਅਵਤਾਰ ਦੀ ਕਥਾ ਬਦਾਰੀ ਸਾਹਿਬ ਦੀ ਸਭ ਸੁਣੇ। ਫਿਰ ਮਹਾਰਾਜ ਸਾਹਿਬ ਮਾਤਾ ਦੀ ਗੋਦ ਵਿੱਚ ਪਲਦੇ ਹੋਏ ਜਦੋਂ ਸਾਲਕ ਦਾ ਸਰੀਰ ਹੋਇਆ ਆਪਦਾ, ਉਸ ਵਕਤ ਸਾਹਿਬ ਸਿੰਘ ਜੀ ਪਿਰਥੀਆ ਜੋ ਗੁਰੂ ਦਾ ਵੱਡਾ ਭਾਈ ਸੀ ਗੁਰੂ ਅਰਜਨ ਸਾਹਿਬ ਦਾ, ਉਹ ਨੀਰਖਾ ਕਰਕੇ ਇਹ ਗੁਰੂ ਸਾਹਿਬ ਦੇ ਘਰ ਵਿੱਚ ਪੁੱਤਰ ਕਿਉਂ ਹੋ ਗਏ, ਇਸ ਖਿਆਲ ਨਾਲ ਦਾਈ ਦੇ ਤਾਈ ਪ੍ਰੇਰ ਕੇ ਭੇਜਿਆ। ਦਾਈ ਜਿਵੇਂ ਕ੍ਰਿਸ਼ਨ ਜੀ ਨੂੰ ਜਹਿ ਦੇਣ ਵਾਸਤੇ ਆਈ ਸੀ, ਆਈ ਪਾਪਣ ਪੂਤਣਾ ਦੋਹੀਂ ਖਣੀ ਜੋ ਲਾ ਦੇਹੀ, ਇਸ ਪ੍ਰਕਾਰ ਦਾਈ ਅੰਮ੍ਰਿਤਸਰ ਦੇ ਵਿੱਚੋਂ ਆਈ ਤੇ ਪਿਛਲੇ ਜਨਮ ਦੀ ਗੰਧਰਵੀ ਸੀ, ਬੜੀ ਹੰਕਾਰ ਸੀ। ਇਸ ਜਨਮ ਦੇ ਵਿੱਚ ਦਾਈ ਦਾ ਕੰਮ ਕਰਦੀ ਸੀ ਸ਼ਰਾਫ ਹੋਣੇ ਕਰਕੇ ਰਿਸ਼ੀਆਂ ਦਾ। ਇਹ ਜਦੋਂ ਆਈ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੋ ਕੁ ਦਿਨ ਤੋਂ ਉਲਾਹ ਜਿਹੇ ਰਹਿੰਦੇ ਸੀ ਮਾਤਾ ਦੀ ਕੁਛ ਚ ਨਾ ਰਿਹਾ ਕਰਨ, ਮਾਤਾ ਜੀ ਹੋਰ ਮਾਈਆਂ ਅੰਮ੍ਰਿਤਸਰ ਦੀਆਂ ਨੂੰ ਕਹਿਣ ਲੱਗੀ, ਇਹ ਬੀਬੀ ਇਹ ਦੱਸੋ ਕਿ ਸਾਹਿਬ ਜਾਂਦਾ ਕੁਛ ਉਦਾਸ ਜਿਹਾ ਰਹਿੰਦਾ, ਕੀ ਕਾਰਨ ਹੈ? ਉਸ ਨੂੰ ਬਹਾਨਾ ਪਾ ਕੇ ਉਸ ਦਾਈ ਨੂੰ ਕਿਹਾ, ਇਹ ਮਾਤਾ ਜੀ ਜਿਹੜਾ ਬੱਚਾ ਮੇਰੀ ਕੁਛ ਚ ਦੇ ਰਹੇ ਹੋ ਤੇ ਮੇਰਾ ਦੁੱਧ ਚੁੰਘ ਲਵੇ, ਉਹ ਬੱਚੇ ਦੀ ਲੰਮੀ ਉਮਰ ਹੋ ਜਾਂਦੀ, ਉਹਨੂੰ ਰੋਗ ਕੋਈ ਨਹੀਂ ਰਹਿੰਦਾ। ਸੁਣ ਕੇ ਦੁਨੀਆਂ ਦੀ ਰਾਏ ਵੇਖ ਕੇ ਮਾਤਾ ਜੀ ਨੇ ਸੂਬੇ ਸੁਭਾਅ ਦੇ ਨਾਲ ਸਾਹਿਬਜ਼ਾਦੇ ਨੂੰ ਇਸ ਦਾਈ ਦੇ ਕੁਛਰੂ ਚ ਦੇ ਦਿੱਤਾ। ਇਹ ਦਾਈ ਨੂੰ ਕੀ ਕੀਤਾ, ਮਹਾਰਾਜ ਸਾਹਿਬ ਦੇ ਚਿਹਰੇ ਦੇ ਤਾਈ ਆਪਣੀ ਕੁਰਤੀ ਦੇ ਹੇਠ ਵੀ ਲੁਕੋ ਕੇ ਆਪਣੇ ਮੂੰਹ ਚ ਜ਼ਹਿਰ ਵਾਲ ਦੇਣਾ ਚਾਹੁੰਦੀ ਹੈ। ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਵਕਤ ਇੱਕ ਆਸਣ ਆਪਣੇ ਹੱਥ ਨਾਲ ਪਕੜ ਲਿਆ, ਦੂਆ ਆਸਣ ਮੁੱਖ ਵਿੱਚ ਪਕੜ ਕੇ ਇਹਦੇ ਪ੍ਰਾਣਾਂ ਨੂੰ ਖਿੱਚਦਾ। ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਉਂ ਇਸ ਦਾਈ ਦਾ ਉਧਾਰ ਕਰਤਾ ਗੁਰੂ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਬਾਲਕ ਅਵਸਥਾ ਚ। ਫਿਰ ਇੱਕ ਸਪੇਲਾ ਛੱਡਿਆ, ਉਹ ਸਪੇਲੇ ਨੂੰ ਗੁਰੂ ਸਾਹਿਬ ਦੇ ਸੱਪ ਛੱਡਿਆ, ਉਹ ਸੱਪ ਦੀ ਵੀ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥ ਨਾਲ ਪਕੜ ਕਰਕੇ ਕਲਿਆਣ ਕਰ ਦਿੱਤੀ। ਇਹ ਪਿਛਲੇ ਜਨਮਾਂ ਦੇ ਰਿਸ਼ੀ ਸੰਘ ਇਹਨਾਂ ਦਾ ਜੀਵ ਚਲਿੱਤਰ ਇਸ ਪ੍ਰਕਾਰ ਗੁਰੂ ਦਾ ਪ੍ਰਕਾਸ਼ ਵਿੱਚ ਆਉਂਦਾ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਇੱਥੇ 3 ਸਾਲ ਦੇ ਜਦੋਂ ਹੋ ਗਏ ਗੁਰੂ ਹਰਗੋਬਿੰਦ ਸਾਹਿਬ ਬਡਾਲੀ ਸਾਹਿਬ ਵਿੱਚ, ਫਿਰ ਇੱਕ ਬ੍ਰਾਹਮਣ ਜਿਹੜਾ ਮਹਾਰਾਜ ਦਾ ਖਡਾਵਾ ਸੀ ਉਹਨੂੰ 500 ਰੁਪਈਆ ਦੇ ਕੇ ਪਿੱਛੇ ਨੂੰ ਸਿਖਾਇਆ ਕਿ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਸਪੁੱਤਰ ਦੇ ਤਾਂ ਤੂੰ ਜ਼ਹਿਰ ਦੇ ਦੇ, ਦਹੀਂ ਵਿੱਚ ਪਾ ਕੇ ਕੋਲੋਂ ਹੀ ਦਿੱਤਾ ਜ਼ਹਿਰ ਮੰਗਵਾ ਕੇ। ਉਸ ਵਕਤ ਉਸਨੂੰ ਦਹੀਂ ਘੋਟ ਕੇ ਮਹਾਰਾਜ ਸਾਹਿਬ ਦੇ ਦਹੀਂ ਚ ਪਾ ਕੇ ਜੋ ਪਿਲਾਉਣ ਲੱਗਾ, ਗੁਰੂ ਮਹਾਰਾਜ ਸਾਹਿਬ ਚਵਾਰੇ ਸ੍ਰੀ ਬਡਾਲੀ ਸਾਹਿਬ ਦੇ ਆਪ ਜੀ ਨੂੰ ਦਹੀਂ ਨਾਲ ਪੀਤਾ ਤੇ ਜ਼ਬਰਦਸਤ ਜਦੋਂ ਮੂੰਹ ਲਾਉਣ ਲੱਗਾ ਦੋਵੇਂ ਹੱਥ ਪਾ ਫੜ ਕੇ ਮਹਾਰਾਜ ਦੇ, ਸਤਿਗੁਰੂ ਜੀ ਨੂੰ ਉੱਚੀ ਚੀਕ ਮਾਰੀ। ਚੀਕ ਮਾਰਨ ਤੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੀਵਾਨ ਵਿੱਚ ਸੁਣੀ ਤੇ ਮਾਤਾ ਸਾਹਿਬ ਜੀ ਮਹਾਰਾਜ ਦੇ ਪਾਸ ਸਨ ਤੇ ਕੀ ਕਾਰਨ ਸਾਹਿਬ ਜੀ ਨੇ ਇਹੋ ਜਿਹੀ ਕਦੇ ਪੁਕਾਰ ਨਹੀਂ ਸੀ ਕੀਤੀ। ਉਸੇ ਤਰ੍ਹਾਂ ਸੇਵਕ ਦੇ ਰਾਹੀਂ ਬੁਲਾਇਆ ਗਿਆ, ਜੋ ਬੁਲਾਇਆ ਬ੍ਰਾਹਮਣ ਮਹਾਰਾਜ ਦੇ ਬੁੱਲ ਲਿਬੜੇ ਹੋਏ ਦਹੀਂ ਦੇ ਨਾਲ ਪੀਂਦੇ ਨਹੀਂ ਹਨ, ਮਹਾਰਾਜ ਦੇ ਪਾਸ ਕੀਤਾ। ਬੜੀ ਕਰੂਰ ਦ੍ਰਿਸ਼ਟੀ ਨਾਲ ਬ੍ਰਾਹਮਣ ਬਹੁਤ ਸ਼ਾਂਤ ਹੋ ਗਿਆ ਕਿ ਹੁਣ ਤਾਂ ਮੇਰਾ ਪਾਸ ਉੱਗੜ ਜਾਏਗਾ। ਉਸ ਵਕਤ ਮਹਾਰਾਜ ਸਾਹਿਬ ਨੇ ਕਿਹਾ ਕਿ ਇਹ ਬ੍ਰਾਹਮਣ ਕੀ ਕਾਰਨ ਹੈ? ਕਹਿੰਦੇ ਜੀ ਰੋਜ਼ ਦਹੀਂ ਅੱਗੇ ਪੀਂਦੇ ਸੀ, ਅੱਜ ਦਹੀਂ ਨਹੀਂ ਪੀਂਦੇ, ਮੈਂ ਭੁਲਾ ਰਿਹਾ। ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਅੰਤਰਯਾਮੀ ਸਨ, ਸਾਹਿਬਜ਼ਾਦੇ ਨੂੰ ਆਪਣੀ ਕੁਛੜੀ 'ਚ ਲਿਆ ਤੇ ਕਹਿਣ ਲੱਗੇ ਦਹੀਂ ਕਿਉਂ ਨਹੀਂ ਪੀਂਦੇ ਆਪ, ਦੁੱਧ ਪੀ ਦਹੀਂ ਪਿਆਉਣ ਲੱਗੇ ਜਦੋਂ ਇਹ ਕਹੇ ਬ੍ਰਾਹਮਣ ਪਿਆਓ ਜੀ ਪਿਲਾਓ। ਉਸ ਵੇਲੇ ਸਹਿਮਤ ਨਾਲ ਮਹਾਰਾਜ ਨੇ ਕਿਹਾ ਕਿ ਮਹਾਰਾਜ ਜ਼ਹਿਰ ਰਲੀ ਹੋਈ ਹੈ, ਅਸੀਂ ਦਹੀਂ ਨਹੀਂ ਇਹ ਪੀਣਾ ਹੈ। ਗੁਰੂ ਮਹਾਰਾਜ ਸਾਹਿਬ ਸਮਝ ਗਏ ਉਸ ਵਕਤ ਬ੍ਰਾਹਮਣ ਦੀ ਖੁਟਿਆਈ ਪ੍ਰਗਟ ਕਰਨ ਵਾਸਤੇ। ਇੱਕ ਪਿਸਤਾ ਜਾਤ ਦਾ ਕੁੱਤਾ ਸੀ, ਆਪਦੇ ਪਹਿਲੇ ਥਾਂ ਰਿਹਾ ਕਰਦਾ, ਜੋ ਤੁਰਿਆ ਕਰਦੇ ਨਾਲ ਤੁਰ ਪਿਆ ਕਰਦਾ। ਉਸ ਕੁੱਤੇ ਨੂੰ ਮਹਾਰਾਜ ਨੇ ਬੁਲਾਇਆ, ਪੂਛ ਹਲਾਉਂਦਾ ਮਹਾਰਾਜ ਦੇ ਪਾਸ, ਸਾਹਮਣੇ ਆ ਖਲੋਤਾ ਪੰਜ ਦੇ ਹੇਠੋਂ ਨਿਕਲ ਕੇ। ਆਪ ਜੀ ਨੇ ਇਹਦੇ ਕੁੱਤੇ ਦੇ ਭਾਂਡੇ ਵਿੱਚ ਜਦੋਂ ਦਹੀਂ ਪਵਾਇਆ, ਇਸ ਨੂੰ ਕੰਨ ਫੜ ਕੇ ਕਿਹਾ ਕਿ ਮਹਾਰਾਜ ਦਹੀਂ ਦੀ ਜ਼ਹਿਰ ਹੈ, ਮੈਂ ਨਹੀਂ ਪੀ ਸਕਦਾ। ਹਜ਼ੂਰ ਨੇ ਕਿਹਾ ਤੇਰੀ ਕਲਿਆਣ ਕਰ ਦਿਆਂਗੇ, ਪੀ ਲਾ ਤੂੰ। ਸਤਿਗੁਰੂ ਦੇ ਬਚਨ ਮੰਨ ਕੇ ਉਹ ਕੁੱਤੇ ਨੂੰ ਦਹੀਂ ਪੀ ਲਿਆ। ਦਹੀਂ ਪੀਣ ਤੋਂ ਐਸੀ ਚਹਿਰ ਚੜ੍ਹ ਗਈ ਜ਼ਹਿਰ, ਲਾਲ ਅੱਖਾਂ ਹੋ ਗਈਆਂ, ਪੂਛ ਸਿੱਧੀ ਹੋ ਗਈ, ਕਦੇ ਅੰਦਰ ਆਉਂਦਾ ਕਦੇ ਬਾਹਰ ਆਉਂਦਾ, ਬਹੁਤ ਕੂਕਾ ਮਾਰਨ ਲੱਗ ਗਿਆ। ਥੋੜੇ ਚਿਰ ਤੜਫ ਕੇ ਇਸ ਕੂਕਰ ਨੇ ਪ੍ਰਾਣ ਛੱਡ ਦਿੱਤੇ। ਗੁਰੂ ਮਹਾਰਾਜ ਸਾਹਿਬ ਨੇ ਇਹ ਵੀ ਕਲਿਆਣ ਕੀਤੀ ਉਸ ਕੂਕਰ ਦੀ। ਤੇ ਉਸ ਵੇਲੇ ਬ੍ਰਾਹਮਣ ਨੂੰ ਮਹਾਰਾਜ ਨੇ ਕਿਹਾ ਕਿ ਇਹ ਬ੍ਰਾਹਮਣ ਤੂੰ ਇਹ ਕੀ ਕਰਨ ਲੱਗਾ ਸੀ? ਬ੍ਰਾਹਮਣ ਜਿਹੜਾ ਸੀ ਉਸ ਵੇਲੇ ਸੰਗਤ ਬੈਠਾ ਕੁਝ ਨਾ ਬੋਲ ਸਕਿਆ, ਹਜ਼ੂਰ ਦੇ ਬਚਨ ਕਰਨ ਤੋਂ ਦੁਸ਼ਟ ਬ੍ਰਾਹਮਣ ਬੂਆ ਹੋ ਕੇ ਸੂਰ, ਇਹ ਭੈਰਵ ਜੀ ਸ਼ਬਦ ਗੁਰੂ ਸਾਹਿਬ ਦਾ ਆਉਂਦਾ ਹੈ। ਇਹ ਜਦੋਂ ਬਚਨ ਕੀਤੇ ਮਹਾਰਾਜ ਨੂੰ ਬ੍ਰਾਹਮਣ ਮਰ ਗਿਆ। ਤੇ ਉਸ ਵੇਲੇ ਮਾਤਾ ਨੂੰ ਬੇਨਤੀ ਕੀਤੀ, ਮਹਾਰਾਜ ਜਿਹੜਾ ਬ੍ਰਾਹਮਣ ਗੁਜ਼ਰ ਗਿਆ ਇਹ ਗੁਰੂ ਕੀ ਨਿੰਦਿਆ ਹੋਵੇਗੀ, ਬ੍ਰਾਹਮਣ ਗੁਰੂ ਕੇ ਘਰ 'ਚ ਗੁਜ਼ਰ ਗਿਆ, ਖਦਾਵਾ ਸੀ ਸਾਹਿਬਜ਼ਾਦੇ ਦਾ, ਕਿਰਪਾ ਕਰੋ ਇਹਨੂੰ ਜਿਉਂਦਾ ਕਰੋ। ਗੁਰੂ ਮਹਾਰਾਜ ਸਾਹਿਬ ਨੂੰ ਮਾਤਾ ਦੀ ਬੇਨਤੀ ਸੁਣ ਕੇ ਸੰਗਤ 'ਚ ਬੈਠੀ ਵਿੱਚ ਸ਼ਬਦ ਉਚਾਰਿਆ, ਖੂਬ ਖੂਬ ਖੂਬ ਤੇਰਾ ਨਾਮ, ਝੂਠ ਝੂਠ ਝੂਠ ਦੁਨੀਆਂ ਦਮਾਨ। ਇਹ ਸ਼ਬਦ ਨੂੰ ਉਚਾਰਨ ਕਰਕੇ ਬ੍ਰਾਹਮਣ ਨੂੰ ਮਰੇ ਨੂੰ ਜਿਉਂਦਾ ਕੀਤਾ ਮਹਾਰਾਜ ਸਾਹਿਬ ਨੇ। ਜਿਸ ਵਕਤ ਉਹ ਜਿਉਂਦਾ ਹੋ ਗਿਆ ਉਹਨੂੰ ਸਾਰੀ ਗੱਲ ਪੁੱਛੀ, ਪਿਰਫੀਏ ਨੂੰ ਬੁਲਾ ਕੇ, ਪਿਰਫੀਆ ਕਹਿੰਦਾ ਮੇਰੇ ਸਰੈਂ ਉਲਾਮਾ ਲਾਉਂਦੇ ਹੋ, ਰੌਲਾ ਪਾ ਕੇ ਮੁਕਰ ਕੇ ਚਲਿਆ ਗਿਆ। ਪਰ ਸਾਹਿਬ ਸੰਗਤ ਜੀ ਇਹ ਜਿਹੜਾ ਪਾਪ ਸੀ ਕਦੇ ਗੁੱਝਾ ਰਹਿ ਸਕਦਾ ਸੀ, ਸਾਰੇ ਸ਼ਹਿਰ 'ਚ ਪ੍ਰਗਟ ਹੋ ਗਿਆ। ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਬਡਾਲੀ ਸਾਹਿਬ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਆ ਗਏ ਤੇ ਪਿਰਫੀਆ ਉਸ ਵੇਲੇ ਨਿੰਦਿਆ ਸੁਣ ਕੇ ਰਹਿ ਨਾ ਸਕਿਆ, ਇੱਥੋਂ ਤੁਰ ਗਿਆ। ਜਾ ਕੇ ਸੁਲੀ ਨੂੰ ਮਿਲਿਆ, ਸੁਲੀ ਇੱਥੇ ਮਾਝੇ ਵਿੱਚ ਆਇਆ ਹੋਇਆ ਸੀ, ਉਸਨੇ ਹੇਰਾ ਪਿੰਡ ਇਸਨੂੰ ਦੇ ਦਿੱਤਾ, ਉੱਥੇ ਆਵਾਜ਼ ਹੋ ਗਿਆ। ਉੱਥੇ ਆਵਾਜ਼ ਹੋ ਕੇ ਜੋ ਰਹਿਣ ਲੱਗਾ, ਫਿਰ ਸੁਲੀ ਮਹਾਰਾਜ ਉੱਤੇ ਚੜ੍ਹ ਕੇ ਆਇਆ। ਇਹ ਪਹਿਲਾਂ ਦੀ ਗੱਲ ਹੈ ਕਿ ਪਿਰਫੀਆ ਨੇ ਹੰਕਾਰ ਦੇ ਨਾਲ ਗੁਰੂ ਸਾਹਿਬ ਦੇ ਉੱਤੇ ਚੜ੍ਹਾਇਆ ਸੀ। ਸਤਿਗੁਰੂ ਜੀ ਨੇ ਕਿਹਾ ਕਿ ਹੇ ਵੱਡੇ ਭਾਈ, ਅਸੀਂ ਤੇਰੇ ਨਾਲ ਵੈਰ ਨਹੀਂ ਕਰਦੇ, ਅਸੀਂ ਪਾਸੇ ਹੋ ਕੇ ਸਮਾਂ ਬਤੀਤ ਕਰ ਲੈਂਦੇ ਹਾਂ, ਲੈ ਤੂੰ ਅੰਮ੍ਰਿਤਸਰ ਸਾਹਿਬ ਦੀ ਮਾਲਕੀ ਰੱਖ। ਕਿਉਂ? ਗੁਰੂ ਸਾਹਿਬ ਜੀ ਪਹਿਲਾਂ ਚਲੇ ਗਏ ਸਨ, ਫਿਰ ਗੁਰੂ ਸਾਹਿਬ ਦਾ ਬਡਾਲੀ ਸਾਹਿਬ ਅਵਤਾਰ ਹੋਇਆ। ਬਡਾਲੀ ਸਾਹਿਬ ਤੋਂ ਜਦੋਂ ਮਹਾਰਾਜ 3 ਸਾਲ ਆ ਗਏ, ਉਦੋਂ ਪਿਰਫੀਆ ਬੜਾ ਦੁਖੀ ਹੋ ਕੇ, ਫਿਰ ਸਾਹਿਬ ਸੰਗਤ ਜੀ ਪਾਤਸ਼ਾਹ ਨੂੰ ਜਾ ਕੇ ਮਿਲ ਕੇ ਫਰਿਆਦ ਕਰਨੀ ਚਾਹੀਏ ਉਸਨੇ, ਸੁਨੀ ਸਲੱਬੀ ਵਗੈਰਾ ਸਾਰੇ ਜਿਹੜੇ ਸੀ ਇਹਦੇ ਮਿੱਤਰ, ਉਹਨਾਂ ਨੇ ਇਹਦੀ ਮਦਦ ਕੀਤੀ। ਪਾਤਸ਼ਾਹ ਨੂੰ ਉਸ ਵੇਲੇ ਸੁਣ ਕੇ ਗੁਰੂ ਸਾਹਿਬ ਦੇ ਉੱਤੇ ਸ਼ਿਕਾਇਤ ਕਰਦਾ, ਠੀਕ ਨਹੀਂ ਕਰਦਾ। ਉਸ ਵੇਲੇ ਉਹਨੂੰ ਕਿਹਾ ਕਿ ਜਿਵੇਂ ਗੁਰੂ ਸਾਹਿਬ ਤੈਨੂੰ ਗੁਜ਼ਾਰੇ ਦਿੰਦੇ ਉਸ ਦੇ ਅਨੁਸਾਰ ਰਹੋ, ਮੈਂ ਗੁਰੂ ਰਾਮਦਾਸ ਦੀ ਕੀਤੀ ਨੂੰ ਮੋੜ ਨਹੀਂ ਸਕਦਾ। ਇਹ ਜਦੋਂ ਪਾਤਸ਼ਾਹ ਨੂੰ ਜਵਾਬ ਦੇ ਦਿੱਤਾ, ਉਸ ਵਕਤ ਇਸਨੇ ਉਹਨਾਂ ਬਰਾਵਾਂ ਨੂੰ ਜਿੰਨਾ ਕੁ ਪੈਸਾ ਇਹਦੇ ਕੋਲ ਸੀ ਸਾਰਾ ਖਵਾ ਕੇ, ਇੱਕ ਪਿੰਡ ਜਿਹੜਾ ਕੋਠਾ ਸੋਢੀਆਂ ਦਾ ਵੱਜਦਾ ਹੈ ਮਲੂਕੇ ਦੇ ਪਾਸ, ਉਹ ਸੋਢੀਆਂ ਦਾ ਕੋਠਾ ਜਿਹੜਾ ਵੱਜਦਾ ਹੈ ਉਹ ਗੁਰੂ ਕਾ ਕੋਠਾ ਕਰਕੇ ਮਸ਼ਹੂਰ ਹੈ, ਉਹ ਪਿੰਡ ਪਾਤਸ਼ਾਹ ਦੇ ਪਾਸੇ ਨੂੰ ਪ੍ਰਾਪਤ ਹੋਇਆ। ਉੱਥੇ ਰਹਿ ਕੇ ਸਮਾਂ ਬਤੀਤ ਕਰਨ ਲੱਗਾ, ਈਰਖਾ ਬੜੀ ਕੀਤੀ। ਇਸ ਪ੍ਰਕਾਰ ਸਾਹਿਬ ਸਿੰਘ ਜੀ ਸਮਾਂ ਗੁਜ਼ਰ ਗਿਆ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੁੜਮਾਈ ਵਾਸਤੇ ਚੰਦੂ ਨੇ ਆਪਣੇ ਲਾਗੀ ਭੇਜੇ, ਅਤੇ ਉਸ ਵਕਤ ਲਾਗੀ ਗੁਰੂ ਸਾਹਿਬ ਨੂੰ ਪਸੰਦ ਕਰਕੇ ਚਲੇ ਗਏ। ਜਿਸ ਵਕਤ ਲਾਗੀ ਗਏ ਉਹਨਾਂ ਨੂੰ ਜਾ ਕੇ ਕਿਹਾ ਕਿ ਦੀਵਾਨ ਤੇਰੇ ਨਾਲੋਂ ਘਰ ਚੰਗਾ ਹੈ ਗੁਰੂ ਸਾਹਿਬ ਦਾ। ਉਹਨੇ ਕਿਹਾ ਤੁਸੀਂ ਕੀ ਵੇਖਿਆ, ਮੇਰੀ ਜਾਤ ਜਿਹੜੀ ਹੈ ਬੜੀ ਉੱਚੀ ਹੈ, ਮੇਰੀ ਜਿਹੜੀ ਕੋਲਾ ਹੈ ਉੱਚੀ ਹੈ, ਗੁਰੂ ਮਹਾਰਾਜ ਸਾਹਿਬ ਦੀ ਨੀਵੀਂ ਕੋਲਾ ਸੋਢ ਬੰਸ, ਤੁਸੀਂ ਇਹ ਚੰਗਾ ਨਹੀਂ ਕੀਤਾ, ਮੇਰੀ ਪੁੱਤਰੀ ਦਾ ਚੁਬਾਰੇ ਵਾਂਗੂ ਹੈ, ਤੁਸੀਂ ਮੋਰੀ ਵੀ ਨਹੀਂ ਲਾਇਆ ਨੀਵੇਂ ਘਰ। ਅੱਛਾ ਜੋ ਤੁਸੀਂ ਕਰਿਆ ਹੈ ਕਰਿਆ ਹੈ, ਪਰ ਇਹ ਚੰਗਾ ਨਹੀਂ ਸੋਚ ਕੇ ਨਹੀਂ ਤੁਸੀਂ ਕੀਤਾ। ਇਸ ਤਰ੍ਹਾਂ ਦੇ ਜਦੋਂ ਬਚਨ ਕਹੇ, ਉਸ ਵੇਲੇ ਸੰਗਤ ਨੇ ਸੁਣੇ, ਦੀਵਾਨ ਚ ਕਚਹਿਰੀ ਚ ਬੈਠਣ ਕਹੇ ਸੀ, ਸੰਗਤ ਨੂੰ ਗੁਰੂ ਸਾਹਿਬ ਨੂੰ ਚਿੱਠੀ ਲਿਖੀ ਬੇਨਤੀ ਤੇ ਮਹਾਰਾਜ ਇਸ ਹੰਕਾਰੀ ਦਾ ਸਾਥ ਨਾ ਲਿਓ। ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹ ਸੰਗਤ ਦੀ ਪੱਤਰਿਕਾ ਉਡੀਕ ਕਰਕੇ ਜਿਸ ਵੇਲੇ ਸੰਗਤ ਚਿੱਠੀ ਲੈ ਕੇ ਆ ਗਈ, ਲਾਗੀ ਕਹਿਣ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੂੰ ਸ਼ਗਨ ਦਿਓ। ਉਸ ਵਕਤ ਮਹਾਰਾਜ ਸਾਹਿਬ ਜੀ ਨੇ ਕਿਹਾ ਕਿ ਭਾਈ ਉਹ ਸਿੱਖ ਪੱਤਰਿਕਾ ਲੈ ਕੇ ਆ ਗਿਆ। ਜੋ ਮਹਾਰਾਜ ਸਾਹਿਬ ਪੜ੍ਹਨ ਲੱਗੇ, ਕਹਿਣ ਲੱਗਾ ਇੱਕ ਸਿੱਖ, ਕਹਿਣ ਲੱਗਾ ਮਹਾਰਾਜ ਆਪ ਉੱਚੀ ਕਹਿ ਰਹੇ ਹੋ ਵੀ ਇਸ ਦਾ ਸਾਥ ਨਹੀਂ ਅਸੀਂ ਲੈਣਾ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਸਿੱਖਾਂ ਧੀ ਅਧਿਕਾਰ। ਉਸ ਵੇਲੇ ਜਿੰਨੇ ਲਾਗੀ ਸੀ ਉਹ ਸਾਰੇ ਉਦਾਸ ਹੋ ਕੇ ਚੰਦੂ ਦੇ ਭੇਜੇ ਹੋਏ। ਗੁਰੂ ਮਹਾਰਾਜ ਨੇ ਕਿਹਾ ਭਾਈ ਗੁਰੂ ਕਾ ਘਰ ਜਿਹੜਾ ਹੈ ਨਿਮਰਤਾ ਵਾਲਾ ਹੈ, ਕੋਈ ਹੰਕਾਰੀ ਦਾ ਸਾਥ ਸਾਨੂੰ ਕਬੂਲ ਨਹੀਂ, ਜਿਹੜਾ ਕੋਈ ਗਰੀਬ ਸਿੱਖ ਉਹਦਾ ਮੇਲ ਮਿਲ ਜੂ। ਉਸੇ ਵਕਤ ਉੱਠ ਕਰਕੇ ਗੁਰੂ ਮਹਾਰਾਜ ਸਾਹਿਬ ਦੇ ਪ੍ਰੇਮੀ ਸਤਿਗੁਰਾਂ ਦੇ ਸਿੱਖ ਭਾਈ ਗੱਲੇ ਵਾਸੀ ਨੇ ਭਾਈ ਨਰਾਇਣ ਦਾਸ ਨੇ ਆਪਣੀ ਪੁੱਤਰੀ ਦਾ ਸਾਕ ਮਾਤਾ ਦਮੋਦਰੀ ਦਾ ਸਤਿਗੁਰਾਂ ਦੇ ਨਾਲ ਨਾਤਾ ਕਰ ਦਿੱਤਾ। ਉਸੇ ਵਕਤ ਸਾਹਿਬ ਸੰਗਤ ਜੀ ਭਾਈ ਹਰੀ ਚੰਦ ਜੀ ਜਿਹਨਾਂ ਦਾ ਪਿੱਛਾ ਬਾਬਾ ਬਕਾਲਾ ਸੀ ਤੇ ਅੰਮ੍ਰਿਤਸਰ ਗੁਰੂ ਰਾਮਦਾਸ ਸਾਹਿਬ ਨੂੰ ਵਸਾਏ ਸੀ, ਇੱਥੇ ਰਹਿੰਦੇ ਸਨ। ਇਹਨਾਂ ਆਪਣੀ ਪੁੱਤਰੀ ਦਾ ਨਾਤਾ, ਜਿਹਦੀ 2 ਸਾਲ ਦੀ ਉਮਰ ਸੀ, ਮਾਤਾ ਨਾਨਕੀ ਜੀ ਦਾ ਨਾਮ ਸੀ, ਉਹ ਦੂਆ ਨਾਤਾ ਲੈ ਕੇ ਖੜਾ ਹੋ ਗਿਆ। ਜੇ ਮਹਾਰਾਜ ਸਿੱਖਾਂ ਦੀਆਂ ਕਾਮਨਾ ਤੁਸੀਂ ਪੂਰੀਆਂ ਕਰਨ ਵਾਲੇ ਹੋ, ਕਿਰਪਾ ਕਰੋ। ਸਤਿਗੁਰੂ ਜੀ ਨੂੰ ਖੁਸ਼ੀ ਵਿੱਚ ਉਹ ਵੀ ਨਾਤਾ ਲੈ ਲਿਆ ਗੁਰੂ ਹਰਗੋਬਿੰਦ ਸਾਹਿਬ ਆਵਤ। ਇਸ ਪ੍ਰਕਾਰ ਸਾਹਿਬ ਸੰਗਤ ਜੀ ਚੰਦੂ ਨੇ ਈਰਖਾ ਕਰਨੀ ਸ਼ੁਰੂ ਕੀਤੀ ਕਿ ਪਿਥੀਆ ਨਾਲ ਰਲ ਕੇ ਗੁਰੂ ਸਾਹਿਬ ਦੇ ਨਾਲ ਵੈਰ ਕਰਨ ਲੱਗ ਗਿਆ। ਜੋ ਸਮਾਂ ਕੋਈ ਗੁਜ਼ਰਿਆ, ਗੁਰੂ ਮਹਾਰਾਜ ਸਾਹਿਬ ਜੀ ਦੀ ਸ਼ਾਦੀ ਹੋ ਗਈ। ਵਿਆਹ ਜਿਸ ਵਕਤ ਹੋ ਗਿਆ, ਡੱਲੇ ਜਾ ਕੇ ਗੁਰੂ ਮਹਾਰਾਜ ਸਾਹਿਬ ਜੀ ਨੂੰ ਗੁਰੂ ਅਰਜਨ ਸਾਹਿਬ ਜੀ ਨੇ ਬੌਲੀ ਸਾਹਿਬ ਜੋ ਡੱਲੇ 'ਚ ਹੈ ਉਹ ਸੰਗਤ ਨੂੰ ਸੰਗਤ ਦੇ ਕਹਿਣ ਤੋਂ ਯਾਦਗਾਰ ਆਪਦੇ ਆਗਮਨ ਦੀ ਉੱਥੇ ਤਿਆਰ ਕਰਾਈ ਬੌਲੀ ਸਾਹਿਬ। ਭਾਈ ਸਾਹਿਬਾਂ ਨੂੰ ਪੱਕੀ ਦੀ ਸੇਵਾ ਕੀਤੀ। ਇਸ ਪ੍ਰਕਾਰ ਸਾਹਿਬ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਤਾਂ ਧਰਮ ਦੀ ਰੱਖਿਆ ਕਰਨ ਵਾਸਤੇ, ਬਾਣੀ ਨੂੰ ਕਾਇਮ ਰੱਖਣ ਵਾਸਤੇ ਮੁਹੰਮਦ ਦੀ ਸਿਫਤ ਵੀ ਲਿਖੀ ਬਾਣੀ ਵਿੱਚ, ਅਤੇ ਬਾਣੀ ਨੂੰ ਤੁਰਕੀ ਬਾਣੀ ਦੇ ਵਿੱਚ ਕਿਸੇ ਬਾਦਸ਼ਾਹ ਦੀ ਤਰੀਕ ਨਹੀਂ ਲਿਖੀ ਕਿ ਪੁਰਾਣੇ ਬਾਦਸ਼ਾਹ ਦੇ ਵਕਤ ਗੁਰਬਾਣੀ ਕਾਇਮ ਕੀਤੀ ਗਈ ਹੈ। ਸੱਚੇ ਪਾਤਸ਼ਾਹ ਨੂੰ ਸਹੀ ਸਲਾਮ ਚਲਾ ਰਹੀਆਂ ਹੋਈਆਂ। ਇੱਕ ਤਾਂ ਸੰਗਤ ਦਾ ਵਚਨ ਜਿਹੜਾ ਸੀ ਦਿੱਲੀ ਵਾਲੀ ਦਾ ਉਹ ਪੂਰਾ ਨਿਭਾਇਆ, ਦੂਜਾ ਬਾਣੀ ਵਿੱਚ ਕੋਈ ਕਿਸੇ ਪ੍ਰਕਾਰ ਦੀ ਕਿਸੇ ਇਸਲਾਮ ਨੂੰ ਮੰਨਣ ਦੀ ਆਗਿਆ ਨਹੀਂ ਦਿੱਤੀ। ਮਹਾਰਾਜ ਸਾਹਿਬ ਨੇ ਆਪ ਕਹਿਤਾ ਮਾਂ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪ੍ਰਾਣ। ਇਹਨਾਂ ਕਾਰਨਾਂ ਕਰਕੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਗਰੀਬ ਨਵਾਜ ਜੀ ਇਹ ਪਾਤਸ਼ਾਹ ਜਹਾਂਗੀਰ ਪਜੀਰੀ ਵਿੱਚ ਲਿਖਿਆ ਹੋਇਆ ਕਿ ਮੈਨੂੰ ਬੜਾ ਦੁੱਖ ਸੀ ਕਿ ਗੁਰੂ ਮਹਾਰਾਜ ਸਾਹਿਬ कितना सिखी का प्रचार कर रहे हैं। मेरे जेडे पीर मियां मीर वर्गे ने भी सुखनी साहब चेते कर ली, मेरे वजीर खां वर्गे बुढ़िया वजीरां ने भी सुखनी साहब चेते करके आपका जिलेबन की बीमारी चकती। ये दुकान नू बंद करने वास्ते मैं चंदू के हवाले गुरु साहब नू करके शहीद किया। इन लिखता हूं तक मैं दुनिया सर चली गई। जहांगीर बादशाह इस पाप का भागी सी। आप इस प्रकार साहब संघ जी गुरु हरगोबिंद साहब महाराज जी ने जिस वक्त गुरु साहब इन लाहौर में शहीद हो गए गुरु अर्जन देव जी महाराज साहब, उस वक्त भाई वीर चंद आदिक सिखा ने गुरु साहब के हुक्म सुनाए कि महाराज तख्त रचो, सारिया संगतों में शस्त्र धारी करो। ये गुरु अर्जन देव जी का हुक्म सुन के श्री गुरु हरगोबिंद साहब महाराज साहब जी ने गुरता गड्डी अमृतसर महाराज दे गए सन। आप जी ने श्री अकाल तख्त साहब रच के सारिया संगतों में शस्त्र धारी बनने की आग्या की। जिस आग्या नु सुन करके भाई बुढ़ा साहब जी ने सब तो पहला वड्डी कृपान धारण की, जिन्हों की हुण तक श्री साहब के दर्शन श्री अकाल तख्त साहब शस्त्रां विच कराए जाते हैं। इसे प्रकार बाकी के सिखा ने भाई जी भी चंद आदि गुरसिखा ने सतगुरां दो कृपाना एक मीरी ते एक पीर दी दो लै के भाई बुढ़े साहब के हथों धारण कीतियां। सच्चे पातशाह जी ने फरोज की गाते रखने वाली डेढ़ फुट की कृपान है सतगुरां की, शस्त्रां नाल पहन वाली मीरी ते पीर दी दो कृपाना हन आप दी जो हमेशा श्री अकाल तख्त साहब रह रात तो मगरों दर्शन शस्त्रां दे कराए जाते हैं। साहब सिंह जी इस प्रकार गुरु साहब जी ने आप शस्त्र धारे ते सिखा नु शस्त्र धारण कराए। इस प्रकार शस्त्र धारी हो के गुरु महाराज साहब जी ने गरीब नवाज जी ने जिस वक्त चंदू ने फिर शिकायत की बादशाह गुरु साहब का तख्त राज बैठे हैं, उस वक्त पातशाह ने गुरु साहब जी ने दिल्ली में बुलाया, दिल्ली के दर्शन करके सतगुरां के पास वचन दलास करने को निश्चय हो गया उसने कि गुरु महाराज साहब पीरां के पीर है गुरुआं के गुरु है। पर चंदू की सिखावत में आए गुरु महाराज साहब ग्वालियर भेजा गया। ग्वालियर जाके चाली गुरु महाराज को कहना मेरे वास्ते महाराज तस्वीर फेरो भजन करो मेरी सरस्वती हट जाए। सतगुरां ने कहा पातशाह जी तो सरस्वती आई है उससे पे आई है तू क्यों शंका कर रहे। उस वक्त साहब संजय जी गुरु साहब का वचन मन के ग्वालियर चाली दिन रहे सच्चे पातशाह। चाली दिन तो बाद जदों महाराज ने जहरीली पोशाक भेजी हरदास रोज ने कहा कि महाराज चंदू का भैड़ा कम है, महाराज साहब ने पोशाक ना पहनाई जोगे ने। उस वक्त साहब संजय जी गुरु महाराज साहब जी के सिख जेड़े सन बताई दिन होने तो बाद भाई जेठा जी ते भाई पलाना जी शेर बन के बादशाह नूं पै देण लगे। जो पै दिते डरदे होए गुरु साहब नूं चेते कीता, सतगुरु महाराज साहब ने आपका दूआ स्वरूप धार के हथ विच रुमाल पकड़ के उन्हें शेरां नूं रोकिया। इस प्रकार बादशाह की रक्षा की। फिर भाई जेठा जी बैल बन के कहण लगे जिन्हां नूं पै वेले चेते करदा उन्हें बुलाउंदा क्यों नहीं, तैं 40 दिन दा अरसा कीता सी ते सतगुरां नूं 42 दिन हो गए जीआं नूं। सुन के बादशाह ने वजीर खां नूं भेज के कहा कि सतगुरु आप ग्वालियर ते हुण आ जाओ। महाराज ने कहा भाई असीं इत्थे सुखी हैं, आ 52 राजे जिहड़े कैदी है ये साडे आउण करके सारे सुखी है, इहनूं 3 मील दा रोज मिलण लग गया है। ते आप महाराज साहब जी सिख किरत करके जो लियांदे सी उहदा प्रसाद छकदे सी। इस प्रकार जदों महाराज ने कहा पातशाह कहण लगा महाराज जरूर आओ। अखीर बेनती करन तों क्या जी जिहड़े जिन्ने पल्ला पकड़ के आवदे आ जाण उहनां नूं लियाओ। सतगुरु जी ने 50 उस वेले पल्लियां वाला चोला पै रिहा, ਉਹ ਚੋਲੇ ਨੂੰ ਪਹਿਰ ਕੇ ਤਿਆਰ ਹੋ ਕੇ ਗਵਾਲੀਅਰ ਚ ਨਿਕਲਣ ਵਾਸਤੇ ਉਸ ਵਕਤ 52 ਰਾਜਿਆਂ ਨੂੰ ਗੁਰੂ ਸਾਹਿਬ ਦੇ ਚਰਨਾਂ ਚ ਆ ਕੇ ਬੇਨਤੀ ਕੀਤੀ, ਸਾਰਿਆਂ ਨੂੰ ਆਪਦਾ ਪੱਲਾ ਪਕੜਾਇਆ। 2 ਰਹਿ ਗਏ ਸਨ ਉਹਨਾਂ ਨੂੰ ਕਲੀਆਂ ਜਿਹੜੀਆਂ ਚੋਲੇ ਦੀਆਂ ਸੀ ਅਗਲੀਆਂ ਬੰਨਣ ਵਾਲੀਆਂ ਉਹ ਪਕੜਾ ਕੇ 52 ਰਾਜੇ ਉੱਥੇ ਕੈਦੀ ਸੀ ਸਾਰਾ ਜੇਲ ਖਾਨਾ ਖਾਲੀ ਕਰ ਦਿੱਤਾ ਸੱਚੇ ਪਾਤਸ਼ਾਹ ਜੀ ਨੇ। ਗਰੀਬ ਨਵਾਜ ਅੰਤਰਜਾਮੀ ਜਿਵੇਂ ਕ੍ਰਿਸ਼ਨ ਦੇ ਨਾਲ ਜਰਾਸਿਮ ਦੇ ਕੈਦੀ ਰਾਜੇ ਛੁੱਟੇ ਸੀ, ਜਿਸ ਪ੍ਰਕਾਰ ਸਾਹਿਬ ਸਿੰਘ ਜੀ ਹਿਮਾਚਲ ਦੀਆਂ ਕੈਦੀਆਂ 16,000 ਗੋਟੀਆਂ ਛੁੱਟੀਆਂ ਸੀ, ਐਂ ਗੁਰੂ ਮਹਾਰਾਜ ਸਾਹਿਬ ਦੇ ਨਾਲ 52 ਰਾਜੇ ਖਹਿ ਕੇ ਚੱਲੇ ਆ ਰਹੇ ਹੈ। ਸਾਰੇ ਲੋਕ ਸ਼ਹਿਰ ਦੇ ਦੇਖਣ ਵਾਸਤੇ ਆਏ, ਜਿਵੇਂ ਤਾਰਿਆਂ ਦੇ ਮੰਗਲ ਚ ਪੂਰਨਮਾਸ਼ੀ ਦਾ ਚੰਦ ਚੱਲਦਾ, ਐਂ ਗੁਰੂ ਸਾਹਿਬ ਸਾਰਿਆਂ ਦੇ ਵੀ ਸੋਹਰੇ ਆ ਰਹੇ ਹੈ। ਜਦੋਂ ਬਾਹਰ ਆਏ ਉਹਨਾਂ ਦੀਆਂ ਬੇੜੀਆਂ ਸਾਰਿਆਂ ਦੀਆਂ ਕਟਾ ਕੇ ਭਾਈ ਹਰਦਾਸ ਦਰੋਗੇ ਨੂੰ ਕਿਹਾ ਕਿ ਤੂੰ ਹੌਲੀ ਹੌਲੀ ਦਿੱਲੀ ਨੂੰ ਲੈ ਕੇ ਚੱਲ ਰਾਜਿਆਂ ਨੂੰ, ਅਸੀਂ ਛੇਤੀ ਚੱਲਾਂਗੇ ਬਾਦਸ਼ਾਹ ਦੇ ਪਾਸ। ਕਿਉਂ ਗੁਰੂ ਮਹਾਰਾਜ ਸਾਹਿਬ ਗਵਾਲੀਅਰ ਚੋਂ ਜਦੋਂ ਦਿੱਲੀ ਆਏ, ਦਿੱਲੀ ਵਿੱਚ ਆ ਕੇ ਸੱਚੇ ਪਾਤਸ਼ਾਹ ਜੀ ਨੇ ਉਸ ਵਕਤ ਸਾਹਿਬ ਸਿੰਘ ਜੀ ਸਾਰਿਆਂ ਰਾਜਿਆਂ ਨੂੰ ਪਾਤਸ਼ਾਹ ਨੂੰ ਕਹਿ ਕੇ ਉਹਨਾਂ ਦੇ ਰਾਜ ਕਦਵਾਏ, ਉਹਨਾਂ ਸਾਰਿਆਂ ਨੂੰ ਸਿੱਖੀ ਧਾਰਨ ਕੀਤੀ। ਸ੍ਰੀ ਅਕਾਲ ਤਖ਼ਤ ਸਾਹਿਬ ਆ ਕੇ ਹਿੰਦੀ ਤਰੀਕ ਲਿਖਿਆ ਕਿ ਉਹ ਗੁਰੂ ਸਾਹਿਬ ਦੇ ਚਰਨਾਂ 'ਚ ਪੁੱਜਦੇ ਰਹੇ। ਇਸ ਪ੍ਰਕਾਰ ਮਾਰੇ ਨੂੰ ਬੰਦ ਖਲਾਸੀ ਕਰਾਈ ਸੀ ਅਤੇ ਸਾਰਾ ਰਾਜ ਗੁਰੂ ਸਾਹਿਬ ਦੀ ਖੁਸ਼ੀ ਲੈਣ ਵਾਸਤੇ ਜਹਾਂਗੀਰ ਬਾਦਸ਼ਾਹ ਨੂੰ ਜਿਵੇਂ ਜਿਵੇਂ ਮਹਾਰਾਜ ਨੇ ਕਿਹਾ ਉਸ ਤਰ੍ਹਾਂ ਮੰਨਣ ਕੀਤਾ। ਇੱਕ ਘੋੜਾ ਗੁਰੂ ਸਾਹਿਬ ਨੇ ਆਪਣੇ ਵੱਲੋਂ ਦਿੱਤਾ ਅਤੇ ਇੱਕ ਸਿਰੋਪਾਉ ਦੇ ਕੇ ਉਹਨਾਂ ਰਾਜਿਆਂ ਨੂੰ ਇਸ ਪ੍ਰਕਾਰ ਮਹਾਰਾਜ ਜੀ ਨੇ ਬਿਰਿਆ ਕੀਤਾ, ਆਪਣੇ ਰਾਜ ਵਾਪਸ ਕਰਾਏ ਸੀ। ਇਹ 52 ਰਾਜਿਆਂ ਨੂੰ ਰਾਜ ਦਵਾਇਆ ਸਤਿਗੁਰਾਂ ਨੇ, ਕੈਦ ਵਿੱਚੋਂ ਛੁਡਾ ਕੇ ਫਿਰ ਚੰਦੂ ਗੁਰੂ ਸਾਹਿਬ ਦੇ ਹਵਾਲੇ ਕਰਤਾ ਜਹਾਂਗੀਰ ਨੇ। ਉਹਦੇ ਨੱਕ ਵਿੱਚ ਨਕੇਲ ਪਾ ਕੇ ਸਾਹਿਬ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਲਿਆਂਦਾ। ਇਸੇ ਪ੍ਰਕਾਰ ਉਹ ਲਾਹੌਰ ਵਿੱਚ ਲਿਜਾ ਕੇ ਉਹਦਾ ਦੇਹ ਦਾ ਅੰਤ ਹੋਇਆ, ਜਿਸ ਭੜਪੂਜੇ ਦੇ ਪਾਸੋਂ ਗੁਰਦਿੱਤੇ ਦੇ ਪਾਸੋਂ ਇਹ ਪਾਸੇ ਵਿੱਚੋਂ ਰੇਤਾ ਮੰਗਵਾਉਣਾ ਸੀ, ਉਸੇ ਦੇ ਕੜਛੇ ਦੇ ਨਾਲ ਇਹਦਾ ਅੰਤ ਹੋਇਆ ਸਾਹਿਬ ਸਿੰਘ ਜੀ। ਇਸ ਪ੍ਰਕਾਰ ਇਹ ਚੰਦੂ ਜਿਹੜਾ ਗੁਰੂ ਕਾ ਦੋਸ਼ੀ ਸੀ, ਉਹ ਵੈਰ ਕਰਨ ਵਾਲਾ, ਲੋਕ ਹੈਰਾਨ ਸਨ ਕਿ ਐਡਾ ਵੱਡਾ ਦੋਖੀ ਕਿਵੇਂ ਪਕੜਿਆ ਗਿਆ। ਉਸ ਨੂੰ ਡੰਡ ਦੇ ਕੇ ਇਸ ਪ੍ਰਕਾਰ ਸਾਹਿਬ ਸਿੰਘ ਜੀ ਉਹਦਾ ਦੇਹਾਂਤ ਹੋਇਆ। ਉਦੋਂ ਬਾਅਦ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਇੱਥੇ ਲਾਹੌਰ ਵਿੱਚ ਰਹਿੰਦੇ ਰਹੇ। ਜਹਾਂਗੀਰ ਬਾਦਸ਼ਾਹ ਉਸ ਵਕਤ ਇਹ ਜਾਂਦਾ ਹੋਇਆ ਸ਼ਾਹਜਹਾਂ ਨੂੰ ਮਹਾਰਾਜ ਦੇ ਚਰਨਾਂ 'ਚ ਲਾ ਕੇ ਕਹਿਣ ਲੱਗਾ, ਮਹਾਰਾਜ ਇਹਦੀ ਬਾਂਹ ਪਕੜ ਕੇ ਰੱਖਿਓ। ਮਹਾਰਾਜ ਨੇ ਕਿਹਾ ਵੀ ਜਿਹਾ ਜਿਹਾ ਵਰਤੂ ਉਹੋ ਜਿਹਾ ਵਰਤਾਂਗੇ। ਇਹ ਵਚਨ ਕਹਿਣ ਤੋਂ ਬਾਅਦ ਉਸ ਮੀਆਂ ਮੀਰ ਜੀ ਦੀ ਸੰਗਤ ਕਰਨ ਨਾਲ, ਮੀਆਂ ਮੀਰ ਦੀ ਇੱਕ ਚੇਲੀ ਸੀ, ਕਾਜੀ ਦੀ ਪੁੱਤਰੀ ਰੁਸਮ ਖਾਂ ਕਾਜੀ ਸੀ, ਰੁਸਮਦੀਨ ਉਹਦੀ ਪੁੱਤਰੀ ਕੌਲਾਂ ਨਾਵੇਂ ਸੀ। ਉਹ ਕੌਲਾਂ ਨਾਵੇਂ ਸਤਸੰਗਣ ਹੋ ਗਈ ਮੀਆਂ ਮੀਰ ਦੀ ਸੰਗਤ ਕਰਕੇ। ਉਹ ਕੁਰਾਨ ਸ਼ਰੀਫ ਦੇ ਥਾਂ ਹਮੇਸ਼ਾ ਸੁਖਮਨੀ ਸਾਹਿਬ ਦਾ ਹੀ ਪਾਠ ਕਰਿਆ ਕਰ। ਇਸ ਤਰ੍ਹਾਂ ਗੁਰੂ ਮਹਾਰਾਜ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਜੋ ਦੀਵਾਨ ਸਜਦਾ ਤੇ ਮੀਆਂ ਮੀਰ ਦੇ ਨਾਲ ਮਹਾਰਾਜ ਦਰਸ਼ਨ ਕਰਨ ਵਾਸਤੇ ਜਾਇਆ ਕਰ। ਇਹਨੂੰ ਗੁਰੂ ਸਾਹਿਬ ਦੇ ਦਰਸ਼ਨਾਂ ਦਾ ਐਸਾ ਸਿਰਕ ਲੱਗ ਗਿਆ, ਸਤਿਗੁਰਾਂ ਦੇ ਦਰਸ਼ਨਾਂ ਦੀ ਪਿਆਸੀ ਹੋ ਗਈ। ਮੀਆਂ ਮੀਰ ਨੇ ਸੁਣਿਆ ਸੀ ਤੇ ਕਾਜੀ ਗੁਰਬਾਣੀ ਪੜ੍ਹਦੀ ਸੁਣ ਕਰਕੇ ਫਤਵਾ ਲਾ ਤਾ ਕਿ ਇਹਨੂੰ ਕਤਲ ਕੀਤਾ ਜਾਵੇ, ਸੁਖਮਨੀ ਸਾਹਿਬ ਕਿਉਂ ਪੜ੍ਹਦੀ ਹੈ, ਇਹ ਕੁਰਾਨ ਸ਼ਰੀਫ ਛੱਡ ਕੇ ਇਹਨੂੰ ਕਿਉਂ ਕਰਦੀ ਹੈ। ਉਸ ਵੇਲੇ ਕੌਲਾਂ ਦੇ ਤਾਂ ਹੀ ਗੁਰੂ ਸਾਹਿਬ ਦੀ ਸ਼ਰਨ ਵਿੱਚ ਮੀਆਂ ਮੀਰ ਨੂੰ ਸਿਫਾਰਸ਼ ਕਰਕੇ ਅਬਦੁੱਲਾ ਖਾਂ ਲਿਖਿਆ ਜਾਣ ਭਾਈ ਗਿਆਨ ਸਿੰਘ ਉਹ ਮਰੀਦ ਨੂੰ ਨਾਲ ਭੇਜ ਕੇ ਗੁਰੂ ਸਾਹਿਬ ਦੀ ਸ਼ਰਨ ਵਿੱਚ ਭੇਜ ਦਿੱਤਾ। ਇਹ ਮਹਾਰਾਜ ਜਿੱਥੇ ਤੁਹਾਡੇ ਅਨੰਤ ਇਸਤਰੀ ਪੁਰਸ਼ ਆਪਦੇ ਦਰ ਵਿੱਚ ਵਰੋ ਸਕਦੇ ਹੈ, ਉੱਥੇ ਗਰੀਬ ਵਾਲੀ ਇਸ ਗਰੀਬਣੀ ਦੀ ਵੀ ਰੱਖਿਆ ਕਰੋ। ਮੁਸਲਮਾਨਾਂ ਦੇ ਘਰ 'ਚ ਕਿਤੇ ਵੀ ਇਹੋ ਜਿਹਾ ਥਾਂ ਨਹੀਂ ਜਿੱਥੇ ਇਹਦੀ ਜਾਨ ਬਖਸ਼ੀ ਹੋ ਸਕੇ। ਮੇਰੀ ਜਾਨ ਤਾਂ ਬਖਸ਼ੀ ਹੋ ਸਕਦੀ ਹੈ ਜੇ ਆਪਦੀ ਸ਼ਰਨ ਵਿੱਚ ਰੱਖੋ। ਗੁਰੂ ਮਹਾਰਾਜ ਸਾਹਿਬ ਜੀ ਨੇ ਉਸ ਵੇਲੇ ਆਗਿਆ ਕੀਤੀ ਕਿ ਜੇ ਇਹਦੇ ਅੰਦਰ ਕੋਈ ਵਕਾਰ ਦੀ ਭਾਵਨਾ ਹੈ ਤਾਂ ਨਹੀਂ ਅਸੀਂ ਸ਼ਰਨ ਦੇ ਸਕਦੇ। ਜੇ ਇਹਦੀ ਬੰਦਗੀ ਦੀ ਭਾਵਨਾ ਤਾਂ ਗੁਰੂ ਕਾ ਦਰ ਖੁੱਲ੍ਹਾ ਕੋਈ ਆਵੇ ਕਿਸੇ ਵੇਲੇ। ਇਹ ਸੁਣ ਕੇ ਇਸ ਨੂੰ ਕੌਲਾਂ ਲਿਖਿਆ ਕਿ ਮਹਾਰਾਜ ਮੈਂ ਤਾਂ ਮਨੋ ਤਨੋਂ ਗੁਰੂ ਕੀ ਹੋ ਗਈ ਹੈ। ਉਸ ਵਕਤ ਮਹਾਰਾਜ ਸਾਹਿਬ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਇਹਨੂੰ ਥਾਂ ਦਿੱਤਾ, ਕੌਲ ਸਰ ਦੇ ਤੇ ਤੀਰਥ ਰਚਿਆ ਜਿੱਥੇ, ਉੱਥੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਆਗਿਆ ਨਾਲ ਕੌਲਾਂ ਰਹਿਣ ਲੱਗ ਗਈ। ਇੱਕ ਦਿਨ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇਸ ਪ੍ਰਕਾਰ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਸਾਹਿਬਜ਼ਾਦੇ ਮਾਤਾ ਦਮੋਦਰੀ ਜੀ ਦੇ ਪੁੱਤਰ ਬਾਬਾ ਗੁਰਦਿੱਤਾ ਜੀ ਅਤੇ ਬੀਬੀ ਬੀਰੋ ਜੀ ਅਤੇ ਮਾਤਾ ਨਾਨਕੀ ਦੇ ਪੁੱਤਰ ਬਾਬਾ ਅਟਲ ਰਾਜ ਜੀ ਅਤੇ ਅਣੀ ਰਾਜ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਇਸ ਪ੍ਰਕਾਰ ਅਤੇ ਮਾਤਾ ਜੋ ਮੰਡਿਆਲੀ ਤੋਂ ਸੀ ਜਿਸਦਾ ਨਾਮ ਮਾਤਾ ਮਹਾਦੇਵੀ ਸੀ ਅਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਉਹਦੇ ਗੋਤ ਕਰਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਮਾਤਾ ਦਾ ਨਾਮ ਮਰਵਾਹੀ ਵੀ ਕਿਹਾ ਕਰਦੇ। ਤੋ ਉਹਨਾਂ ਦੇ ਪੁੱਤਰ ਸੂਰਜਮਲ ਜੀ ਹੋਏ। ਇਹ ਸਤਿਗੁਰਾਂ ਦਾ ਪਰਿਵਾਰ ਵੇਖ ਕੇ ਕੌਲਾਂ ਦਾ ਚਿੱਤ ਲਲਚਾ ਗਿਆ ਕਿ ਮੈਂ ਵੀ ਗੁਰੂ ਸਾਹਿਬ ਦੇ ਪਾਸੋਂ ਪੁੱਤਰ ਦੀ ਪ੍ਰਾਪਤੀ ਕਰਾਂ। ਅੱਗੇ ਬੇਨਤੀ ਕੀਤੀ। ਮਹਾਰਾਜ ਨੇ ਕਿਹਾ ਕਿ ਤੈਂ ਬੰਦਗੀ ਵਾਸਤੇ ਸਾਡੇ ਅੱਗੇ ਬੇਨਤੀ ਕੀਤੀ ਸੀ, ਤੈਨੂੰ ਯੋਗ ਨੀ ਇਸ ਪ੍ਰਕਾਰ ਦੀ ਇੱਛਾ ਕਰਨੀ, ਪੁੱਤਰ ਸਦਾ ਨੀ ਰਹਿੰਦੇ ਹੁੰਦੇ, ਅਸੀਂ ਤੇਰੇ ਨਾਂ ਤੇ ਕੌਲਾ ਸਰੋਵਰ ਆ ਜਾਂਦੇ ਹਾਂ। ਕੌਲਾ ਨੇ ਆਪਣੇ ਘਰੋਂ ਜਿਹੜੀ ਮਾਇਆ ਲਿਆਂਦੀ ਸੀ ਤੂਮਾਂ ਵਗੈਰਾ ਉਹ ਵੀ ਹਾਜ਼ਰ ਕੀਤੀਆਂ, ਤੇ ਸਤਿਗੁਰੂ ਜੀ ਨੂੰ ਕੌਲ ਸਰ ਨਾਮ ਵਾਲਾ ਤੀਰਥ ਰੱਖਿਆ ਇਸ ਕੌਲਾ ਦੀ ਬੇਨਤੀ ਕਰਨ ਤੋਂ ਕਿ ਤੇਰਾ ਪੁੱਤਰ ਐਸਾ ਪੈਦਾ ਕਰਦੇ ਹੈ ਜਿਹੜਾ ਸੰਗਤਾਂ ਦੇ ਹਮੇਸ਼ਾ ਲਈ ਚੇਤੇ ਰਹੇ। ਕੌਲ ਸਰ ਨਾਮ ਤੀਰਥ ਰੱਖਿਆ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ। ਇਸ ਪ੍ਰਕਾਰ ਸਾਹਿਬ ਸੰਗਤ ਜੀ ਕੌਲਾਂ ਦਾ ਆਧਾਰ ਕੀਤਾ। ਗੁਰੂ ਮਹਾਰਾਜ ਸਾਹਿਬ ਫਿਰ ਨਾਨਕ ਮਤੇ ਸਿੱਧਾਂ ਨੇ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਦਾ ਥਾਂ ਵਿਗਾੜ ਦਿੱਤਾ ਸੀ। ਉੱਥੇ ਸੱਚੇ ਪਾਤਸ਼ਾਹ ਅਲਮਸਤਿਕ ਹਕੀਮ ਸੀ, ਉਹ ਸਰਗਮ ਚੇਤੇ ਕਰਦਾ ਸੀ, ਪਿੱਪਲ ਸਾੜਦਾ ਸੀ ਸਿੱਧਾਂ ਨੇ ਅੱਗ ਲਾ ਕੇ, ਜਿਸ ਪਿੱਪਲ ਦੇ ਪੱਤੇ ਪੱਤੇ ਦੇ ਪੰਜਾ ਸੀ ਮਹਾਰਾਜ ਸਾਹਿਬ ਦਾ। ਗੁਰੂ ਮਹਾਰਾਜ ਸਾਹਿਬ ਉਹ ਸਾਹਿਬ ਦੀ ਰੱਖਿਆ ਕਰਨ ਵਾਸਤੇ 500 ਸਿੱਖ ਦੇ ਸਮੇਤ ਸਨਤਬਦ ਸਿੱਖਾਂ ਸਮੇਤ ਮਹਾਰਾਜ ਸਾਹਿਬ ਜੀ ਇੱਥੇ ਨਾਨਕ ਮਤੇ ਗਏ। ਗੁਰੂ ਸਾਹਿਬ ਦੇ ਦਰਸ਼ਨ ਕਰਕੇ ਜੋਗੀ ਸਾਰੇ ਭੱਜ ਨਿਕਲੇ। ਫਿਰ ਸਾਰੇ ਸਲਾਹ ਕਰਕੇ ਗੁਰੂ ਸਾਹਿਬ ਨੂੰ ਡਰਾਉਣ ਵਾਸਤੇ ਆਏ, ਕੋਈ ਕੋਈ ਰੂਪ ਧਾਰ ਕੇ ਆਇਆ, ਕੋਈ ਕੋਈ ਹਜੂਰ ਨੇ ਐਸਾ ਤੇਜ ਛੱਡਿਆ ਸਾਰਿਆਂ ਨੂੰ ਅੱਗ ਮੀਲ ਮੀਲ ਤੱਕ ਲੱਗਣ ਲੱਗ ਗਈ। ਡਰਦੇ ਸਾਰੇ ਸੜਦੇ ਭੱਜ ਗਏ ਸਿੱਧ। ਉਹ ਅਸਥਾਨ ਗੁਰੂ ਮਹਾਰਾਜ ਸਾਹਿਬ ਜੀ ਨੇ ਅਲਮਸਤ ਨੂੰ ਕਹਿ ਕੇ ਜਦ ਪਿੱਪਲ ਸਾੜਿਆ ਸੀ ਗੁਰੂ ਮਹਾਰਾਜ ਸਾਹਿਬ ਰਹਿ ਰਾਸ ਦੇ ਵਕਤ ਉੱਥੇ ਆ ਕੇ ਚੌਂਕੀ ਕੀਤੀ ਰਹਿ ਰਾਸ ਦੀ। ਚੌਂਕੀ ਤੋਂ ਬਾਅਦ ਮਹਾਰਾਜ ਸਾਹਿਬ ਜੀ ਨੇ ਜਲ ਮੰਗਵਾ ਕੇ ਕੇਸਰ ਲੈ ਕੇ ਉੱਤੇ ਕੇਸਰ ਘੋਲ ਕਰਕੇ ਜਲ ਛਿੜਕਿਆ। ਉਹ ਸੜੇ ਹੋਏ ਪਿੱਪਲ ਦੇ ਉੱਤੇ ਮਹਾਰਾਜ ਸਾਹਿਬ ਜੀ ਨੇ ਜਲ ਛਿੜਕਿਆ, ਉਹਦੇ 'ਚ ਨਜ਼ਰਾਂ ਹਰੀਆਂ ਹੋ ਗਈਆਂ, ਜਿਹਦੇ ਉੱਤੇ ਕੇਸਰ ਦੇ ਛਿੱਟੇ ਛੋਟੇ ਤੇ ਵੱਡੇ ਸਨ। ਸਿੱਖ ਨੇ ਕਿਹਾ ਮਹਾਰਾਜ ਜੀ ਗੁਰੂ ਸਾਹਿਬ ਦਾ ਪੰਜਾ ਸੀ ਤੇ ਆਪ ਜੀ ਨੇ ਇਹ ਚੰਨਣ ਦੇ ਤੇ ਕੇਸਰ ਦੇ ਛਿੱਟੇ ਛੋਟੇ ਵੱਡੀਆਂ ਛਿੱਟਾਂ ਨੇ। ਮਹਾਰਾਜ ਨੇ ਕਿਹਾ ਤੇ ਅਲਮਸਤ ਹੁਣ ਸਾਡੀ ਇਹ ਯਾਦਗਾਰ ਇਵੇਂ ਕਾਇਮ ਰਹੇਗੀ, ਜਿਹੜਾ ਪੰਜਾ ਸੀ ਉਹ ਗੁਰੂ ਸਾਹਿਬ ਦਾ ਇਹਨਾਂ ਪੱਤਰਾਂ ਤੇ ਨਹੀਂ ਰਹੇਗਾ, ਅਲੋਪ ਹੋ ਗਿਆ, ਇਹ ਦੁਬਾਰਾ ਹਰਾ ਕਰਨ ਕਰਕੇ ਇਹ ਚੰਨਣ ਤੇ ਕੇਸਰ ਦੀਆਂ ਛਿੱਟਾਂ ਰਿਹਾ ਕਰਨਗੀਆਂ। ਹੁਣ ਤੱਕ ਸਾਹਿਬ ਸਿੰਘ ਜੀ ਨੇ ਪੱਤੇ ਲੱਗਦੇ ਆ ਨਾਨਕ ਮਤੇ ਜਾ ਕੇ ਦਰਸ਼ਨ ਕੀਤੇ ਹੈ, ਉਸੇ ਪ੍ਰਕਾਰ ਸਾਹਿਬ ਸਿੰਘ ਜੀ ਉਹ ਕੇਸਰ ਦੀਆਂ ਛਿੱਟਾਂ ਕੋਈ ਛੋਟੀਆਂ ਕੋਈ ਵੱਡੀਆਂ ਉਹਨਾਂ ਪੱਤਿਆਂ ਦੇ ਉੱਤੇ ਹੈਗੀਆਂ। ਉਹ ਪਿੱਪਰ ਬਹੁਤ ਬਿਰਧ ਹੋ ਚੁੱਕਾ ਹੈ, ਖੜਾ ਸਾਹਿਬ ਬਣਿਆ ਹੋਇਆ ਹੈ, ਸਬਜ਼ਿਆਂ ਦੀ ਯਾਦਗਾਰ ਗੁਰੂ ਨਾਨਕ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਸ ਸਥਾਨ ਦੇ ਉੱਤੇ ਸੱਚੇ ਪਾਤਸ਼ਾਹ ਜੀ ਨੇ ਇਸ ਪ੍ਰਕਾਰ ਉਹ ਗੁਰਦੁਆਰੇ ਸਾਹਿਬ ਦੀ ਸਭ ਤੋਂ ਪਹਿਲਾਂ ਰੱਖਿਆ ਆਪ ਗੁਰੂ ਹਰਗੋਬਿੰਦ ਸਾਹਿਬ ਨੇ ਕੀਤੀ। ਉਸ ਤੋਂ ਬਾਅਦ ਭਾਈ ਸਾਈ ਦਾਸ ਦੇ ਚੇਤੇ ਕਰਨ ਤੋਂ ਗੁਰੂ ਸਾਹਿਬ ਜੀ ਡਰੋਲੀ ਪੁੱਜੇ, ਪਰਿਵਾਰ ਨੂੰ ਮਾਤਾ ਸਾਹਿਬ ਗੰਗਾ ਸਾਹਿਬ ਸਮੇਤ ਭੇਜ ਦਿੱਤਾ ਸੀ। ਇੱਥੇ ਡਰੋਲੀ 'ਚ ਭਾਈ ਸਾਈ ਦਾਸ ਦੀ ਭਾਵਨਾ ਪੂਰੀ ਕੀਤੀ, ਦਰਸ਼ਨ ਦਿੱਤੇ, ਇਹਦੇ ਨਵੇਂ ਮਕਾਨ ਬਣਾਏ ਸੀ, ਇਹਨਾਂ ਵਿੱਚ ਰਹੇ ਸੱਚੇ ਪਾਤਸ਼ਾਹ। ਇਸ ਪ੍ਰਕਾਰ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਜੋ ਕੰਮ ਤੋਂ ਕੀਤੇ, ਉਦੋਂ ਬਾਅਦ ਅੰਮ੍ਰਿਤਸਰ ਸਾਹਿਬ ਦੀ ਸੰਗਤ ਨੂੰ ਫਿਰ ਚੇਤੇ ਕੀਤਾ ਆਪ ਨੂੰ। ਸ੍ਰੀ ਅੰਮ੍ਰਿਤਸਰ ਸਾਹਿਬ ਸੱਚੇ ਪਾਤਸ਼ਾਹ ਆ ਗਏ। ਅੰਮ੍ਰਿਤਸਰ ਸਾਹਿਬ ਵਿੱਚ ਆਇਆ ਤੋਂ ਉਦੋਂ ਬਾਅਦ ਸਾਹਿਬ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦਾ ਲਾਹੌਰ ਸ਼ਾਹ ਜਹਾਂ ਨੇ ਜਿਹੜਾ ਇੱਕ ਸਿੱਖ ਘੋੜਾ ਲਈ ਆਉਂਦਾ ਸੀ ਉਹ ਘੋੜਾ ਮਹਾਰਾਜ ਸਾਹਿਬ ਦਾ ਇਸ ਨੂੰ ਜ਼ਬਰਦਸਤੀ ਖੋਹ ਲਿਆ। ਉਹ ਖੋਹਣ ਤੋਂ ਘੋੜਾ ਬਿਮਾਰ ਹੋ ਗਿਆ, ਉਹ ਬਿਮਾਰ ਹੋਇਆ, ਘੋੜਾ ਇਸ ਨੇ ਕਾਜੀ ਰਸੂਦੀਨ ਨੂੰ ਦਾਨ ਕਰ ਦਿੱਤਾ। ਜਿਸ ਵੇਲੇ ਦਾਨ ਕਰ ਦਿੱਤਾ ਉਹ ਬਹੁਤ ਨਿੱਸਾ ਹੋਇਆ ਘੋੜਾ, ਜੋ ਇੱਕ ਲੱਤ ਲਾਵੇ ਹੀ ਨਾ ਕਿਉਂ ਜਾ ਰਿਹਾ ਵੇਖਿਆ। ਉਹ ਸਿੱਖ ਨੇ ਕਿਹਾ ਮਹਾਰਾਜ ਮੇਰਾ ਘੋੜਾ ਹੀ ਜਿਹੜਾ ਖੋਇਆ। ਸਤਿਗੁਰ ਨੇ ਕਿਹਾ ਕੋਈ ਨੀ, ਸਿੱਖਾ ਸਾਨੂੰ ਆ ਗਿਆ ਤੇਰਾ ਦਿੱਤਾ ਹੋਇਆ। ਨਹੀਂ ਮਹਾਰਾਜ, ਜਿਹਨਾਂ ਚਿਰ ਆਪ ਸਵਾਰ ਨਹੀਂ ਨਾ ਹੁੰਦੇ ਇਸ ਦੇ ਉੱਤੇ ਉਹਨਾਂ ਚਿਰ ਮੇਰਾ ਚਿੱਤ ਖੁਸ਼ ਨਹੀਂ ਹੁੰਦਾ। ਇਹ ਸੁਣ ਕਰਕੇ ਗੁਰੂ ਮਹਾਰਾਜ ਸਾਹਿਬ ਜੀ ਨੇ ਕਾਜੀ ਨੂੰ ਬੁਲਾ ਕੇ ਕਿਹਾ ਕਿ ਕਾਜੀ ਇਹ ਘੋੜਾ ਵੇਚਣਾ ਹੈ, ਕਹਿੰਦੇ ਦੇਖ ਲਓ ਜੀ ਤਿੰਨ ਤਾਂ ਹੀ ਲਾਉਂਦਾ ਹੈ, ਕਿਉਂਕਿ ਲਾਉਂਦਾ ਨਹੀਂ, ਤੁਹਾਡੀ ਮਰਜ਼ੀ ਹੈ, ਮੁੱਲ ਮੈਂ ਬਹੁਤ ਲੈਣਾ ਹੈ, ਇਹ 1.25 ਲੱਖ ਦੀ ਕੀਮਤ ਦਾ ਸੁਣਿਆ ਮੈਂ, ਅਤੇ 10,000 ਰੁਪਈਆ ਤੁਸੀਂ ਦਿਓ। ਮਹਾਰਾਜ ਕਹਿੰਦੇ ਕਾਜੀ ਜਿੰਨਾ ਮੰਗੇਗਾ ਉਹਨਾਂ ਦੇ ਦੇਵੇਂਗੇ, ਪਰ ਸੰਗਤ ਜਿਸ ਵਕਤ ਲੈ ਕੇ ਆਵੇਗੀ ਉਹਨੂੰ ਦਿੱਤਾ ਜਾਏਗਾ। ਇਹ ਬਚਨ ਕਹਿ ਕੇ ਘੋੜਾ ਮਹਾਰਾਜ ਨੂੰ ਬਣਾ ਲਿਆ, ਘੋੜਾ ਦੂਏ ਦਿਨ ਰਾਜੀ ਹੋ ਗਿਆ, ਸਰਗੋਂ ਨੇ ਸਵਾਰੀ ਕੀਤੀ, ਉਹ ਸਿੱਖ ਬੜਾ ਪ੍ਰਸੰਨ ਹੋ ਗਿਆ। ਇਸ ਪ੍ਰਕਾਰ ਸਾਹਿਬ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਅੰਮ੍ਰਿਤਸਰ ਸਾਹਿਬ ਆ ਗਏ। ਅੰਮ੍ਰਿਤਸਰ ਸਾਹਿਬ ਆਉਣ ਤੋਂ ਬਾਅਦ ਉਹ ਕਾਜੀ ਫੇਰ ਘੋੜੇ ਦੇ ਮੁੱਲ ਲੈਣ ਵਾਸਤੇ ਆਇਆ, ਇਹਦੇ ਕੌਲਾਂ ਦੇ ਘਰ ਜਦੋਂ ਵੇਖਿਆ ਕਿ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਅਖਾਣਾ ਕੀਤਾ ਔਰ ਬਹੁਤ ਦੁਖੀ ਹੋ ਗਿਆ ਕਿ ਮੇਰੀ ਪੁੱਤਰੀ ਗੁਰੂ ਸਾਹਿਬ ਦੀ ਸ਼ਰਨ ਵਿੱਚ ਕਿਉਂ ਆ ਗਈ। ਦੁਖੀ ਹੋ ਕੇ ਪਾਤਸ਼ਾਹ ਦੇ ਪਾਸ ਫਰਿਆਦ ਕੀਤੀ। ਬਾਦਸ਼ਾਹ ਨੇ ਉਸ ਵਕਤ ਖਫਿਆ ਹੋਇਆ ਸੀ ਕਿ ਸ਼ਾਹ ਜਹਾਂ ਇਹਦੀ ਸੁਣੀ ਨਾ, ਕਹਿੰਦੇ ਤਾਂ ਸਾਰੀ ਆਪਾਂ ਤਾਂ ਰੂਹ ਗਵਾਤੀ ਹੈ। ਇਸ ਪ੍ਰਕਾਰ ਕਹਿ ਕੇ ਝਿੜਕਦਾ ਕਾਜੀ ਦੇ ਤਾਈ। ਫਿਰ ਸਾਧ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ ਅੰਤਰਜਾਮੀ ਇਸ ਤਰ੍ਹਾਂ ਰਹਿੰਦੇ ਹੋਏ ਕੋਈ ਸਮਾਂ ਬਤੀਤ ਕੀਤਾ। ਸ਼ਾਹਜਹਾਂ ਬਾਦਸ਼ਾਹ ਨੇ ਸ਼ਿਕਾਰ ਇੱਕ ਦਿਨ ਖੇਲਣ ਚੜਿਆ। ਇਹ ਸ਼ਿਕਾਰ ਜਿਸ ਵਕਤ ਚੜਿਆ ਇਹਨੂੰ ਗੁਰੂ ਸਾਹਿਬ ਦਾ ਘੋੜਾ ਜੱਗੇ ਜ਼ਬਰਦਸਤੀ ਲੈ ਰਿਹਾ ਸੀ। ਉਸ ਘੋੜੇ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਇਹਦਾ ਰੱਜਿਆ ਹੋਇਆ ਬਾਜ ਸੀ ਉਹ ਗੁਰੂ ਸਾਹਿਬ ਦੇ ਪਾਸ ਆ ਬੈਠਾ ਤੇ ਸਰਦਾਰ ਨੇ ਆਪਣੇ ਬਾਜ ਨਾਲ ਰਲਾ ਲਿਆ। ਮੀਰ ਸ਼ਿਕਾਰੀ ਮਗਰ ਆਏ ਮੰਗਣ ਲੱਗੇ। ਹਜ਼ੂਰ ਨੂੰ ਕਿਹਾ ਬਈ ਅੱਗੇ ਸਾਡੇ ਬਾਦਸ਼ਾਹ ਦਾ ਹੈ, ਜ਼ੋਰ ਦਿਖਾਉਣ ਲੱਗੇ। ਮਹਾਰਾਜ ਕਹਿੰਦੇ ਜ਼ੋਰ ਕੀ ਵਿਖਾਉਂਦੇ ਹੋ, ਇਹ ਰੱਬ ਨੇ ਸਾਨੂੰ ਦਿੱਤੀ ਹੈ ਚੀਜ਼, ਉਹਨੂੰ ਸਾਡਾ ਘੋੜਾ ਖੋਲਿਆ ਸੀ, ਅਸੀਂ ਇਹ ਬਾਜ ਲੈ ਲਿਆ। ਉਸ ਵੇਲੇ ਜੰਗ ਹੋਇਆ ਸਾਧ ਸੰਗਤ ਜੀ, ਮੁਗਲ ਸਿੱਖਾਂ 7000 ਫੌਜ ਲੈ ਕੇ ਲਾਹੌਰ ਤੋਂ ਚੜ ਕੇ ਆਇਆ। ਸਤਿਗੁਰੂ ਮਹਾਰਾਜ ਸਾਹਿਬ ਜੰਗ ਮੈਦਾਨ ਦੇ ਵਿੱਚ ਸਾਰਿਆਂ ਤਾਈਂ ਲਟਾ ਦਿੱਤਾ। ਇਸ ਪ੍ਰਕਾਰ ਅੰਮ੍ਰਿਤਸਰ ਸਾਹਿਬ ਪਹਿਲਾ ਯੁੱਧ ਹੋਇਆ। ਦੂਸਰਾ ਜੰਗ ਸਾਧ ਸੰਗਤ ਜੀ ਸ੍ਰੀ ਹਰਗੋਬਿੰਦਪੁਰ ਸਾਹਿਬ ਵਿੱਚ ਘੇਰਣ ਨੇ ਉਹ ਗੁਰੂ ਮਹਾਰਾਜ ਸਾਹਿਬ ਦੇ ਸਥਾਨ ਦੇ ਉੱਤੇ ਕਬਜ਼ਾ ਕੀਤਾ ਹੋਇਆ ਸੀ। ਉਸ ਨੂੰ ਜਦੋਂ ਗੁਰੂ ਸਾਹਿਬ ਦੀ ਨਿੰਦਿਆ ਕੀਤੀ ਸਿੱਖਾਂ ਦੇ ਕੁੱਟਣ ਤੋਂ, ਉਸ ਵੇਲੇ ਉਹ ਸਾਧ ਸੰਗਤ ਜੀ ਚੜ੍ਹਾਈ ਕਰ ਗਿਆ ਤੇ ਇਹਦੇ ਪੁੱਤਰ ਨੇ ਉਸ ਵਕਤ ਜਲੰਧਰ ਦੇ ਵਿੱਚੋਂ ਸੂਬੇ ਦੇ ਪਾਸੋਂ ਅਫਜ਼ਲ ਖਾਨ ਤੋਂ 15000 ਫੌਜ ਸਮੇਤ ਆਇਆ। ਸ੍ਰੀ ਹਰਗੋਬਿੰਦਪੁਰ ਸਾਹਿਬ ਦੀ ਜੰਗ ਹੋਇਆ, ਉਹ ਜੰਗ ਮੈਦਾਨ ਦੇ 15000 ਫੌਜ ਸਮੇਤ ਅਫਜ਼ਲ ਖਾਨ ਸੂਬਾ ਵੀ ਸਮਾਪਤ ਹੋ ਗਿਆ। ਇਸ ਪ੍ਰਕਾਰ ਦੂਸਰਾ ਜੰਗ ਕੀਤਾ। ਤੀਜੇ ਜੰਗ ਵਾਸਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਫਿਰ ਗਰੀਬ ਨੂੰ ਆ ਜੀ ਡੋਲੀ ਪੁੱਜੇ ਹਨ। ਇਹ ਡੋਲੀ ਜਾ ਕੇ ਸੱਚੇ ਪਾਤਸ਼ਾਹ ਜੀ ਨੇ ਜੋ ਨਿਵਾਸ ਕੀਤਾ, ਸਾਈ ਦਾਸ ਦੀਆਂ ਭਾਵਨਾ ਪੂਰੀਆਂ ਕੀਤੀਆਂ। ਭਾਈ ਰੂਪ ਚੰਦ ਆਦਿਕਾਂ ਦੀ ਸਾਖੀ, ਉਸ ਵਕਤ ਮਹਾਰਾਜ ਦੇ ਵਰ ਨਾਲ ਜੋ ਪਹਿਲਾਂ ਪੈਦਾ ਹੋਇਆ ਸੀ, ਇਹ ਰੂਪ ਚੰਦ ਨੇ ਪਾਣੀ ਗੁਰੂ ਮਹਾਰਾਜ ਸਾਹਿਬ ਨੂੰ ਪਿਆਉਣ ਵਾਸਤੇ ਦੇਸ਼ ਦੇ ਮਹੀਨੇ ਪਰਨ ਕਰ ਲਿਆ ਤੇ ਪਾਣੀ ਜਿਹੜਾ ਕੂਨੇ ਦਾ ਹੈ ਠੰਡਾ, ਇਹ ਸਤਿਗੁਰਾਂ ਨੂੰ ਲੂਣਾ ਲਾ ਕੇ ਠੰਡਾ ਹੋਇਆ, ਮਹਾਰਾਜ ਦੇ ਪਿਆਉਣੇ ਯੋਗ ਹੈ। ਸਤਿਗੁਰੂ ਜੀ ਨੇ ਦਰੋਲੀ ਤੋਂ ਜਾ ਕੇ ਇਹ ਸਿੱਖ ਦਾ ਪਾਣੀ ਪੀਤਾ। ਇਹਨਾਂ ਦਾ ਪ੍ਰੇਮ ਪੜ ਕੇ ਗੁਰੂ ਮਹਾਰਾਜ ਸਾਹਿਬ ਭਾਈ ਰੂਪਾ ਨਗਰ ਆਪਣੀ ਹੱਥੀ ਸੱਚੇ ਪਾਤਸ਼ਾਹ ਨੂੰ ਵਸਾਉਣਾ ਕੀਤਾ। ਇਹ ਰੂਪ ਚੰਦ ਆਦਿਕ ਸਿੱਖਾਂ ਦੇ ਤਾਈਂ ਨਿਹਾਲ ਕੀਤਾ। ਉਦੋਂ ਬਾਅਦ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਕਰੋੜੀ ਮੱਲ ਸਿੱਖ ਸੀ ਸੁਦਾਗਰ, ਉਹਦੇ ਦੋ ਘੋੜੇ ਸ਼ਾਹਜਹਾਂ ਨੇ ਜ਼ਬਰਦਸਤੀ ਲਲਾ ਵੇਗ ਨੇ ਤੇ ਇਹਦੇ ਨਾਲ ਦੇ ਭਰਾ ਕੰਬਰ ਵੇਗ ਨੇ, ਉਹ ਗੁਰੂ ਮਹਾਰਾਜ ਸਾਹਿਬ ਦੀ ਸਿੱਖ ਕਹਿ ਰਿਹਾ ਭੇਟਾ ਹੈ, ਜ਼ਬਰਦਸਤੀ ਖੋ ਕੇ ਬਾਦਸ਼ਾਹ ਦੇ ਪਾਸ ਪਹੁੰਚਾ ਦਿੱਤੇ। ਮਹਾਰਾਜ ਸਾਹਿਬ ਨੂੰ ਕਿਹਾ ਭਾਈ ਰੂਪੇ ਰਹਿੰਦੇ ਹਾਂ ਕਿ ਭਾਈ ਕੋਈ ਸਿੱਖ ਐਸਾ ਹੈ ਜਿਹੜਾ ਬਹਾਦਰੀ ਦੇ ਨਾਲ ਘੋੜੇ ਲਿਆਵੇ। ਬੀਬੀ ਚੰਦ ਨੇ ਬੀੜਾ ਚੱਕੇ ਉਸ ਵੇਲੇ ਸਾਧ ਸੰਗਤ ਜੀ ਗਿਆ, ਪਹਿਲਾਂ ਕਾਹੀ ਬਣ ਕੇ ਘੋੜਾ ਲਿਆਂਦਾ, ਦੂਸਰਾ ਸਾਧ ਸੰਗਤ ਜੀ ਖੋਜੀ ਬਣ ਕੇ ਘੋੜਾ ਲਿਆਇਆ। ਇਹ ਦੋਵੇਂ ਘੋੜੇ ਮਹਾਰਾਜ ਦੇ ਪਾਸ ਪੁੱਜ ਗਏ ਭਾਈ ਰੂਪੇ। ਉਸ ਵੇਲੇ ਸ਼ਾਹਜਹਾਂ ਤਿਆਰੀ ਕੀਤੀ ਗੁਰੂ ਸਾਹਿਬ ਦੇ ਉੱਤੇ ਚੜ੍ਹਾਈ ਕਰਨ ਦੀ। ਸ਼ਾਹਜਹਾਂ ਨੂੰ ਰੋਕਤਾ ਵਜ਼ੀਰ ਖਾਨ ਕੇ, ਕੀ ਪਤਾ ਗੁਰੂ ਕਾ ਘਰ ਹੈ, ਮਾਰਿਆ ਜਾਵੇ ਬਾਦਸ਼ਾਹ, ਤੂੰ ਆਪਣੀ ਫੌਜ ਭੇਜ ਦੇ। ਗਿਆਨ ਸਿੰਘ ਲਿਖਿਆ 1,35,000 ਫੌਜ, ਗੁਰਪ੍ਰਤਾਪ ਵਿੱਚ ਲਿਖਿਆ 35,000 ਫੌਜ ਦੇ ਕੇ ਲਲਾ ਵੇਗ ਤੇ ਕੰਬਰ ਵੇਗ ਤੇ ਕਾਬਲ ਵੇਗ, ਇਹਨਾਂ ਨੂੰ ਚੜ੍ਹਾਈ ਕੀਤੀ। ਗੁਰੂ ਮਹਾਰਾਜ ਸਾਹਿਬ ਤੇ ਚੜ੍ਹ ਕੇ ਆਏ। ਸਿਆਲ ਦੀ ਰੁੱਤ ਸੀ, ਪੋਹ ਦੇ ਦਿਨ ਸਨ। ਗੁਰੂ ਮਹਾਰਾਜ ਸਾਹਿਬ ਦਾ ਮੁਕਾਬਲਾ ਗੁਰੂ ਸਾਹਿਬ ਦਾ ਸਥਾਨ ਸੀ ਜਿਹੜਾ, ਜੋ 9 ਕੋਹ ਕਾਂਗੜ ਤੋਂ ਅੱਗੇ ਦੱਖਣ ਦੀ ਤਰਫ ਹੈ, ਉੱਥੇ ਜਾ ਕੇ ਮਹਾਰਾਜ ਸਾਹਿਬ ਜੀ ਨੇ ਕੱਚੇ ਤਲਾਅ ਨੂੰ ਘੇਰ ਕੇ ਪਾਣੀ ਦੇ ਨੂੰ ਮੈਦਾਨ ਦਾ ਜੰਗ ਕੀਤਾ। ਜਿਸ ਜੰਗ ਦੇ ਵਿੱਚ ਲਲਾ ਵੇਗ ਤੇ ਕੰਬਰ ਵੇਗ ਆਦਿਕ ਤੇ ਕਾਬਲੀ ਵੇਗ ਵਗੈਰਾ ਸਤਿਗੁਰਾਂ ਨੇ ਹੱਥੀ ਮਾਰ ਕੇ ਸਾਰੀ ਫੌਜ ਦਾ ਸਮਾਪਤ ਕੀਤਾ। ਦਮਦਮਾ ਰੱਜ ਕੇ ਮਹਾਰਾਜ ਉੱਥੇ ਕੀਰਤਨ ਸਿੱਖਾਂ ਤੋਂ ਸੁਣਿਆ ਸੱਚੇ ਪਾਤਸ਼ਾਹ ਜੀ ਨੇ। ਇਹ ਗੁਰੂ ਸਾਹਿਬ ਮਹਾਰਾਜ ਵਿੱਚ ਜੰਗ ਕੀਤਾ ਗੁਰੂ ਹਰਗੋਬਿੰਦ ਸਾਹਿਬ ਨੇ। ਉਸ ਤੋਂ ਬਾਅਦ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਸੰਗਤਾਂ ਨੂੰ ਤਾਰਦੇ ਹੋਏ, ਗਰੀਬ ਨੂੰ ਆਜ ਬੇਅੰਤ ਜੀਵਾਂ ਦਾ ਉਧਾਰ ਕਰਦੇ ਹੋਏ ਸ੍ਰੀ ਕਰਤਾਰਪੁਰ ਸਾਹਿਬ ਦੁਆਬੇ ਵਿੱਚ ਆ ਕੇ ਨਿਵਾਸ ਕੀਤਾ। ਇੱਥੇ ਰਹਿੰਦੇ ਹੋਇਆਂ ਸੱਚੇ ਪਾਤਸ਼ਾਹ ਦੇ ਨਿਮਕ ਹਰਾਮੀ ਬਣ ਗਿਆ ਪੈਂਦੇ ਖਾਂ, ਗੁਰੂ ਘਰ ਦੇ ਸਾਰੇ ਪਦਾਰਥ ਖਾ ਕੇ, ਗੁਰੂ ਕਾ ਫੌਜੀ ਹੋ ਕੇ, ਨੌਕਰ ਹੋ ਕੇ, ਇਸ ਨੇ ਸਤਿਗੁਰਾਂ ਦਾ ਬਾਗ ਚੁਰਾ ਲਿਆ ਔਰ ਭਾਈ ਬਾਬੇ ਗੁਰਦਿੱਤੇ ਨੂੰ ਦਿੱਤਾ ਹੀ ਨਾ। ਅਤੇ ਇਸੇ ਪ੍ਰਕਾਰ ਹੋਰ ਵੀ ਬਹੁਤ ਚੋਰੀਆਂ ਕਰਦਾ ਰਿਹਾ। ਉਹ ਚੋਰੀ ਨੂੰ ਪ੍ਰਗਟ ਕਰਨ ਵਾਸਤੇ ਗੁਰੂ ਸਾਹਿਬ ਨੂੰ ਪਾਸ ਬੁਲਾਇਆ। ਸਤਿਗੁਰਾਂ ਦੇ ਬੁਲਾਉਣ ਤੋਂ ਗੁਰਾਂ ਦੇ ਚਰਨਾਂ ਦੀ ਝੂਠੀ ਸਹੁੰ ਖਾ ਗਿਆ। ਝੂਠੀ ਸਹੁੰ ਖਾਣ ਤੋਂ ਮਹਾਰਾਜ ਨੇ ਕਿਹਾ ਝੂਠ ਬੋਲਦਾ ਤੂੰ। ਭਾਈ ਬਿਧੀ ਚੰਦ ਨੂੰ ਭੇਜਿਆ ਦੁਪਹਿਰੇ ਜਾ ਕੇ ਬਿਧੀ ਚੰਦ ਇਹਦੇ ਘਰੋਂ ਹੀ ਬਾਗ ਲਿਆਇਆ ਅੱਡੇ ਤੇ ਬੈਠਾ। ਇਹਦਾ ਜਵਾਈ ਅਸਮਾਨ ਖਾਂ ਸੀ ਰੱਖੀ ਬੈਠਾ ਸੀ। ਇਸ ਪ੍ਰਕਾਰ ਫਿਰ ਗੁਰੂ ਮਹਾਰਾਜ ਸਾਹਿਬ ਨੇ ਇਹਨੂੰ ਆਪਣੇ ਫੌਜ ਵਿੱਚੋਂ ਕੱਢ ਦਿੱਤਾ। ਇਹਨੂੰ ਜਾ ਕੇ ਆਪਦੇ ਜ਼ੋਰ ਦੇ ਮਾਣ ਨਾਲ ਸ਼ਾਹਜਹਾਂ ਅੱਗੇ ਫਰਿਆਦ ਕੀਤੀ। ਸ਼ਾਹਜਹਾਂ ਨੇ ਉਸ ਵਕਤ 50,000 ਦਾ ਫੌਜੀ ਫੌਜ ਦਾ ਮਾਲਕ ਕਾਲੇ ਖਾਂ ਸੂਬਾ ਸੀ ਪਿਛੌਰ ਦਾ, ਉਹਨੂੰ ਬੀੜਾ ਚੱਕ ਕੇ ਤਿਆਰ ਕਰ ਦਿੱਤਾ। 2,000 ਅਨਵਰ ਖੋਜੇ ਦੀ ਸੀ ਉਹਨੂੰ ਤਿਆਰ ਕਰ ਦਿੱਤਾ। 11,000 ਕੁਤਬ ਖਾਂ ਜਿਹੜਾ ਜਲੰਧਰ ਦਾ ਸੂਬਾ ਸੀ ਉਸ ਦੀ ਫੌਜ ਸੀ ਉਸ ਨੂੰ ਤਿਆਰ ਕਰ ਦਿੱਤਾ। ਇਸ ਪ੍ਰਕਾਰ ਸਾਹਿਬ ਸਿੰਘ ਜੀ ਉਹ ਫੌਜ ਸਾਰੀ ਤਿਆਰ ਕਰਕੇ ਕੁਝ ਪਿੰਡਾਂ ਦੀ ਖੇਡ ਸੀ, ਲੱਖ ਦਾ ਗੇੜ ਪਿੰਡ ਕਰਤਾਰਪੁਰ ਸਾਹਿਬ ਦੇ ਉੱਤੇ ਫੌਜ ਚੜ ਕੇ ਆ ਗਈ। ਰਾਤ ਨੂੰ ਇਹ ਚੜ ਕੇ ਆਏ ਪਹਿਲਾਂ ਛੋਟੇ ਮੀਰ ਖਾਂ ਜਿਹੜਾ ਪਿੰਡ ਸੀਗਾ ਇਹਦਾ ਆਪਣੇ ਪੈਂਡੇ ਦਾ ਉਹ ਮਾਰਿਆ ਗਿਆ ਫੌਜ ਦੇ ਨਾਲ। ਫਿਰ ਕਰਤਾਰਪੁਰ ਸਾਹਿਬ ਚੜ ਕੇ ਆਏ ਗੁਰੂ ਸਾਹਿਬ ਜੀ ਨੇ ਉਸ ਵੇਲੇ ਸਾਰੇ ਸਾਹਿਬ ਜਾਦੇ ਵੀ ਇਹ ਜੰਗ 'ਚ ਮਹਾਰਾਜ ਦੇ ਨਾਲ ਸਨ। ਬਾਬਾ ਗੁਰਦਿੱਤਾ ਜੀ, ਸੂਰਜਮੱਲ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ, ਅਨੀ ਰਾਏ ਸਾਰੇ ਸਾਹਿਬ ਜਾਦੇ ਨਾਲ ਸਨ। ਬਾਬਾ ਅਟਲ ਰਾਜ ਜੀ, ਮੋਹਨ ਨਾਵੇਂ ਇੱਕ ਬੱਚਾ ਅੰਮ੍ਰਿਤਸਰ ਜਿਉਂਦਾ ਕਰਦਾ ਸੀ ਸੈਨੀ ਖੱਤਰੀ ਦਾ ਪੁੱਤਰ, ਉਹਨੂੰ ਕਿਹਾ ਸੀ ਕਿ ਤੂੰ ਦੋ ਇੱਕ ਮਿਆਨ ਤਲਵਾਰਾਂ ਨਹੀਂ ਸਮਾਉਂਦੀਆਂ ਤੇ ਤੂੰ ਕਰਾਂ ਮਾਰ ਦਿਖਾਉਣਾ ਨਹੀਂ ਹਟਦਾ। ਉਸ ਵੇਲੇ ਬਾਬਾ ਅਟਲ ਜੀ ਸਮਾ ਗਏ ਸਨ ਤੇ ਬਾਬਾ ਅਟਲ ਜੀ ਦੇ ਕਥਾ ਪਿੱਛੇ ਇਸ ਪ੍ਰਕਾਰ ਸਾਧ ਸਿੰਘ ਜੀ ਸਮਝਣੀ। ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਿਵਾਸ ਜੀ ਨੇ ਉਸ ਵਕਤ ਮੁਕਾਬਲਾ ਕਰਕੇ ਸਾਰੀਆਂ ਫੌਜਾਂ ਦਾ ਸ੍ਰੀ ਕਰਤਾਰਪੁਰ ਸਾਹਿਬ ਦੇ ਉਦਾਰੇ ਸ਼ਹਿਰ ਵਿੱਚ ਕਿਸੇ ਨੂੰ ਬੜ ਨਹੀਂ ਦਿੱਤਾ। 1,00,000 ਫੌਜ ਆਈ ਸੀ, ਸਭਨਾਂ ਮੁਰਗਿਆਂ ਦਾ ਕੋਟ ਬਣਾ ਬਣਾ ਕੇ ਐਸਾ ਜੰਗ ਕੀਤਾ ਸਤਿਗੁਰਾਂ ਨੇ, ਮੈਦਾਨ ਦੇ ਵਿੱਚ ਸਾਰਿਆਂ ਨੂੰ ਲਿਟਾ ਦਿੱਤਾ। ਅਖੀਰ ਪੈਂਡੇ ਖਾਂ ਚੜ੍ਹ ਕੇ ਆਇਆ ਗੁਰੂ ਸਾਹਿਬ ਦੇ ਉੱਤੇ, ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਵਾਰ ਕੀਤੇ। ਸਤਿਗੁਰੂ ਮਹਾਰਾਜ ਸਾਹਿਬ ਕਹਿੰਦੇ ਕਰ ਲੈ ਵਾਰ ਪਹਿਲਾਂ, 3 ਵਾਰ ਕੀਤੇ, 3ਵੇਂ ਵਾਰ ਨਾਲ ਇਹਦਾ ਖੰਡਾ ਟੁੱਟ ਕੇ ਡਿੱਗ ਪਿਆ। ਫਿਰ ਗੁਰੂ ਮਹਾਰਾਜ ਸਾਹਿਬ ਨੂੰ ਜੱਫੀ ਨਾਲ ਹੱਥ ਪਾਉਣ ਲੱਗਾ। ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਆ ਜੀ ਨੂੰ ਕਿਹਾ ਤੇਰੇ ਹੱਥ ਵਿੱਚ ਹਥਿਆਰ ਨਹੀਂ, ਅਸੀਂ ਵਾਰ ਨਹੀਂ ਕਰਨਾ ਚਾਹੁੰਦੇ। ਫਿਰ ਇਹ ਆਇਆ, ਜਿਸ ਵੇਲੇ ਆਇਆ ਗੁਰੂ ਮਹਾਰਾਜ ਸਾਹਿਬ ਨੇ ਐਸੀ ਤੇਗ ਵਾਹੀ, ਕਹਿੰਦੇ ਉਹ ਕਲਮਾ ਚੇਤੇ ਕਰ ਤੁਹਾਡਾ ਅਮਾਨ ਹੈ। ਕਹਿਣ ਲੱਗਾ ਸੱਚੇ ਪਾਤਸ਼ਾਹ ਮੈਂ ਬੜੀ ਗਲਤੀ ਕੀਤੀ ਹੈ, ਕਲਮਾ ਤੁਹਾਡੀ ਹੁਣ ਤਲਵਾਰ ਹੀ ਮਿਸ਼ਰ ਦੀ ਜਿਹੜੀ ਬਣੀ ਹੈ, ਇਹੋ ਮੇਰਾ ਕਲਮਾ ਹੈ, ਮੇਰਾ ਉਧਾਰ ਕਰੋ। ਗੁਰੂ ਸਾਹਿਬ ਜੀ ਨੇ ਖੰਡਾ ਵਾਹਤਾ, ਇਹਦੇ 2 ਟੁਕੜੇ ਹੋ ਗਏ, ਉਸ ਵਕਤ 2 ਧੜ ਹੋ ਗਏ, ਢਾਲਿਆਂ ਦੀਆਂ ਛਾਵਾਂ ਕੀਤੀਆਂ। ਗੁਰੂ ਸਾਹਿਬ ਨੇ ਕਿਹਾ ਪਾਲਣਾ ਹੱਥੀ ਕੀਤਾ ਸੀ, ਇਹਨੂੰ ਹੱਥੀ ਮਾਰਨਾ ਪਿਆ। ਉਸ ਵੇਲੇ ਦਾ ਕਲਿਆਣ ਕੀਤੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਇਸ ਪ੍ਰਕਾਰ ਸਾਧ ਸੰਗਤ ਜੀ ਫਿਰ ਕਾਲੇ ਖਾਂ ਸੂਬਾ ਚੜ੍ਹ ਕੇ ਆਇਆ, ਉਹਨੂੰ ਵੀ ਮਾਰਿਆ ਜੰਗ ਵਿੱਚ। ਇਸ ਪ੍ਰਕਾਰ ਕਰਤਾਰਪੁਰ ਸਾਹਿਬ ਦਾ ਜੰਗ ਸਮਾਪਤ ਕਰਕੇ ਭਾਈ ਗੁਰੂ ਮਹਾਰਾਜ ਸਾਹਿਬ ਦੇ ਜਿਹੜੇ ਸਿੱਖ ਸਨ, ਉਸ ਵਕਤ ਸਿੱਖਾਂ ਨੂੰ ਬੇਨਤੀ ਕੀਤੀ ਕਿ ਮਹਾਰਾਜ ਹੁਣ ਕੀ ਆ ਗਿਆ ਹੈ, ਇੱਥੇ ਨੇੜੇ ਦਰਿਆ ਵੀ ਕੋਈ ਨਹੀਂ ਜਿੱਥੇ ਮੁਰਗੇ ਸਿੱਟੇ ਜਾਣ। ਮਹਾਰਾਜ ਜੀ ਨੇ ਕਿਹਾ ਬੁੱਢਣ ਸ਼ਾਹ ਦਾ ਅੰਤ ਦਾ ਸਮਾਂ ਹੈ, ਉਹ ਸਾਨੂੰ ਚੇਤੇ ਕਰਦਾ ਹੈ, ਕੀਰਤਪੁਰ ਸਾਹਿਬ ਪੁੱਜਣਾ ਹੈ। ਇਉਂ ਕਹਿ ਕੇ ਮਹਾਰਾਜ ਸਾਹਿਬ ਜੀ ਇੱਥੇ ਰੰਗ ਸਰ ਤੇ ਬੈਠ ਗਏ, ਸਾਰੇ ਸਮਾਨ ਨੂੰ ਤਿਆਰ ਕਰਾ ਕੇ ਸਿੱਖ ਸੰਗਤਾਂ ਨਾਲ ਚੱਲ ਪਈਆਂ। ਕੀਰਤਪੁਰ ਸਾਹਿਬ ਦੇ ਸੱਚੇ ਪਾਤਸ਼ਾਹ ਜੀ ਆਏ। ਕੀਰਤਪੁਰ ਸਾਹਿਬ ਦੇ ਰਸਤੇ 'ਚ ਜੋ ਸਹਿਲਾ ਘੋੜੇ ਦਾ ਥਾਂ ਬਣਿਆ ਹੈ, ਉਹ ਜਾਨ ਭਾਈ ਦਾ ਨਾਮ ਹੈ ਗੁਰਪ੍ਰਤਾਪ ਵਿੱਚ। ਸੋ ਉਸ ਘੋੜੇ ਦਾ ਉੱਥੇ ਅੰਤ ਦਾ ਸਮਾਂ ਆ ਗਿਆ। ਗੁਰੂ ਸਾਹਿਬ ਕਿਰਪਾ ਕਰਕੇ ਉਸ ਘੋੜੇ ਤੋਂ ਉੱਤਰ ਪਏ। ਗੁਰੂ ਹਰਗੋਬਿੰਦ ਸਾਹਿਬ ਜੀ ਜੋ ਉੱਤਰ ਕੇ ਪਾਣੀ ਵੱਲ ਭਾਈ ਜੀ ਵੀ ਚੰਦ ਕੀਤਾ, ਪਾਣੀ ਪੀ ਕੇ ਘੋੜਾ ਉੱਥੇ ਹੀ ਉਹ ਸਰੀਰ ਦਾ ਸਮਾਪਤੀ ਕਰ ਗਿਆ। ਉਹ ਯਾਦਗਾਰ ਗੁਰੂ ਮਹਾਰਾਜ ਸਾਹਿਬ ਜੀ ਦੇ ਸ੍ਰੀ ਅਨੰਦਪੁਰ ਸਾਹਿਬ ਦੇ ਪਹਿਲੇ ਪਾਸੇ ਚੜ੍ਹਦੇ ਪਾਸੇ ਪਹਾੜ ਦੇ ਪਾਸੇ ਚਰਨ ਗੰਗਾ ਦੇ ਉੱਪਰ ਬਣੀ ਹੋਈ ਹੈ। ਸਹੇਲੇ ਘੋੜਾ ਕਹਿੰਦੇ ਹੈ ਉਹ ਜਾਨ ਭਾਈ ਗੁਰਪ੍ਰਤਾਪ ਵਿੱਚ ਜਾਨ ਭਾਈ ਲਿਖਿਆ ਸਹੇਲਾ ਤਾਂ ਜਿਹੜਾ ਘੋੜਾ ਸੀ ਉਹ ਤੀਰ ਮਾਰਨ ਤੋਂ ਲੜਾ ਵੇਖਦੇ ਉੱਥੇ ਗੁਰੂ ਸਾਹਿਬ ਰਾਜ ਵਿੱਚ ਸ਼ਹੀਦ ਹੋ ਗਿਆ। ਇਸ ਪ੍ਰਕਾਰ ਸਾਹਿਬ ਸਿੰਘ ਜੀ ਗੁਰੂ ਮਹਾਰਾਜ ਸਾਹਿਬ ਜੀ ਨੂੰ ਪਹੁੰਚਾਉਣ ਤੱਕ ਇਹ ਘੋੜੇ ਨੇ ਬਹੁਤ ਸਾਰੇ ਇਹਦੇ ਵਿੱਚ ਲੋਹਾ ਗੋਲੀਆਂ ਸਿੱਕਾ ਪਿਆ ਸੀ, ਉੱਥੋਂ ਤੱਕ ਗੁਰੂ ਸਾਹਿਬ ਨੂੰ ਪਹੁੰਚਾਉਣ ਤੱਕ ਹੀ ਇਹਨੂੰ ਸੇਵਾ ਕਰਨੀ ਸੀ। ਫਿਰ ਮਹਾਰਾਜ ਸਾਹਿਬ ਹੋਰ ਇਲਾਕੇ ਤੇ ਚੜ੍ਹ ਕਰਕੇ ਇੱਥੇ ਸ੍ਰੀ ਕੀਰਤਪੁਰ ਸਾਹਿਬ ਵਿੱਚ ਆਏ। ਬੁੱਢਣ ਸ਼ਾਹ ਦਾ ਅੰਤ ਦਾ ਸਮਾਂ ਸੀ, ਉਹ ਚੇਤੇ ਕਰ ਰਿਹਾ ਸੀ, ਉਹਨੂੰ ਦਰਸ਼ਨ ਦਿੱਤੇ ਮਹਾਰਾਜ ਨੇ। ਕਿਹਾ ਕਿ ਹੋਰ ਜੇ ਦਰਸ਼ਨ ਚਾਹੁੰਦਾ ਤਾਂ ਸਮਾਂ ਦੱਸ, ਕਿੰਨਾ ਚਾਹੁੰਦਾ, ਤੇਰੀ ਉਮਰ ਲੰਮੀ ਕਰ ਦਈਏ। ਇਹਨ ਮਹਾਰਾਜ ਅੱਗੇ ਕਿਹਾ ਕਿ ਮਹਾਰਾਜ ਮੈਂ ਜਿੰਨੇ ਰੂਪ ਧਾਰਨੇ ਉਹਨੇ ਦਰਸ਼ਨ ਕਰਨੇ ਹੈ। ਕਲਮੀ ਘਰ ਚਮਤਕਾਰ ਵਿੱਚ ਇਹ ਲਿਖਿਆ ਹੋਇਆ, ਮਹਾਰਾਜ ਨੇ ਕਿਹਾ ਚੰਗਾ, ਦਸੋਂ ਸਰੂਪ ਤੱਕ ਤੂੰ ਦਰਸ਼ਨ ਕਰੇਗਾ। ਇਸ ਪ੍ਰਕਾਰ ਸਾਹਿਬ ਸੰਗਤ ਜੀ ਗੁਰੂ ਸਾਹਿਬ ਨੂੰ ਵਰ ਦਿੱਤੇ ਅਤੇ ਗੁਰਬਿਲਾਸ 'ਚ ਲਿਖਿਆ ਹੋਇਆ ਕਿ ਮਹਾਰਾਜ ਦੇ ਦਰਸ਼ਨ ਕਰਕੇ ਉਸ ਵੇਲੇ ਮਹਾਰਾਜ ਦੇ ਪਾਸ ਬੈਠਿਆਂ ਤੋਂ ਭਾਈ ਬੁੱਢਣ ਸ਼ਾਹ ਜੀ ਚੜ੍ਹਾਈ ਕਰ ਗਏ ਸਨ, ਵੈਕੁੰਠ ਗਮਨ ਕਰ ਗਏ ਸਨ। ਇਸ ਪ੍ਰਕਾਰ ਸਾਹਿਬ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਉਧਾਰ ਕਰਕੇ ਕੀਰਤਪੁਰ ਸਾਹਿਬ ਜਿਹੜਾ ਬਾਬੇ ਗੁਰਦੱਤੇ ਦੇ ਪਾਸੋਂ ਵਸਾਇਆ ਸੀ, ਇੱਥੇ ਮਹਾਰਾਜ ਸਾਹਿਬ ਕੀਰਤਪੁਰ ਵਿੱਚ ਰਹਿੰਦੇ ਰਹੇ। ਕੁਝ ਰਹਿੰਦਿਆਂ ਹੋਇਆਂ ਇੱਕ ਦਿਨ ਮੂਈ ਗਊ ਜਿਹੜੀ ਸੀ ਪਹਾੜੀਆਂ ਦੀ ਗਊ, ਇੱਕ ਸ਼ਿਕਾਰੀ ਦੇ ਪਾਸੋਂ ਮਰ ਗਈ ਸੀ। ਉਹ ਬਾਬੇ ਗੁਰਦੱਤੇ ਨੂੰ ਜਿਉਂਦੀ ਕੀਤੀ। ਮਹਾਰਾਜ ਜੀ ਨੇ ਕਿਹਾ ਕਿ ਤੁਹਾਨੂੰ ਯੋਗ ਨਹੀਂ, ਇਸ ਪ੍ਰਕਾਰ ਕੱਲ੍ਹ ਨੂੰ ਰੰਕਾਂ ਨੂੰ ਵੀ ਰਾਜਿਆਂ ਨੂੰ ਵੀ ਮਰਨਾ, ਕਿਹੜੇ ਕਿਹੜੇ ਮਰੇ ਜਿਉਂਦੇ ਕਰੋਂਗੇ, ਵਾਹਿਗੁਰੂ ਦੀ ਰਜ਼ਾ 'ਚ ਰਹਿਣਾ ਚਾਹੀਦਾ ਹੈ। ਬਾਬੇ ਨੇ ਬਚਨ ਮਹਾਰਾਜ ਦਾ ਮਨ ਤਸੀਲ ਸਰਦਾ ਸੀ ਪਹਾੜੀ 'ਤੇ ਜਾ ਕੇ। ਇਸ ਪ੍ਰਕਾਰ ਸਾਹਿਬ ਸੰਗਤ ਜੀ ਫਿਰ ਇਹਨਾਂ ਦੇ ਪੁੱਤਰ ਗੁਰੂ ਹਰਿਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ, ਸਤਵੇਂ ਪਾਤਸ਼ਾਹ ਨੂੰ ਗੁਰਤਾ ਗੱਦੀ ਦੇ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅੱਜ ਦੇ ਦਿਨ ਸਾਹਿਬ ਸੰਗਤ ਜੀ ਅੱਜ ਤੋਂ 7 ਦਿਨ ਪਹਿਲਾਂ ਮਹਾਰਾਜ ਸਾਹਿਬ ਸਮਾਧੀ ਲਾ ਕੇ ਬੈਠ ਗਏ, ਸਾਰਿਆਂ ਨੂੰ ਵਰ ਦਿੱਤੇ। ਮਾਤਾ ਨਾਨਕੀ ਜੀ ਨੂੰ ਕਿਹਾ ਤੁਸੀਂ ਉਡੀਕੋ, ਗੁਰੂ ਤੇਗ ਬਹਾਦਰ ਸਾਹਿਬ ਗੁਰਤਾ ਗੱਦੀ ਦੇ ਮਾਲਕ ਹੋਣਗੇ, ਬਾਬੇ ਬਕਾਲੇ ਸਾਨੂੰ ਗੁਰਤਾ ਗੱਦੀ ਆ ਕੇ ਪ੍ਰਾਪਤ ਹੋਵੇਗੀ। ਇਹਨਾਂ ਧੀਰ ਦੇ ਨਾਲ ਭੇਜਤਾ, ਸੂਰਜਮਲ ਦੇ ਬੇਨਤੀ ਕਰਨ ਤੋਂ ਉਹਨੂੰ ਸਿੱਖੀ ਦੀ ਬਖਸ਼ਿਸ਼ ਕਰ ਦਿੱਤੀ। ਇਸ ਪ੍ਰਕਾਰ ਸਾਰੇ ਪਰਿਵਾਰ ਨੂੰ ਪ੍ਰਸੰਨ ਕਰਕੇ 500 ਯੋਧਾ ਮਹਾਰਾਜ ਸਾਹਿਬ ਦੇ ਨਾਲ ਹੈ, ਮਹਾਰਾਜ ਨੂੰ ਪਹਿਰਾ ਲਾ ਤਾ, ਪਤਾਲਪੁਰੀ ਕੋਠਾ ਰਜਾ ਕੇ ਫਿਰ ਸਮਾਧੀ ਲਾ ਕੇ ਬੈਠ ਗਏ। ਅੱਜ ਦੇ ਅੰਮ੍ਰਿਤ ਵੇਲੇ ਸਾਹਿਬ ਸਿੰਘ ਸਾਹਿਬ ਪੈਰ ਦੇ ਕਰਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬੇਟਿਆਂ ਨੇ ਜੋਤੀ ਜੋਤ ਮਹਾਰਾਜ ਸਾਹਿਬ ਸਮਾਏ ਹੈ। ਸਾਹਿਬ ਦੇਵਤਿਆਂ ਨੂੰ ਗੁਰੂ ਸਾਹਿਬ ਦਾ ਆਗਮਨ ਜਾਣ ਕੇ ਗਰੀਬ ਨੂੰ ਆਏ ਦੇ ਦਰਸ਼ਨ ਕਰਨ ਵਾਸਤੇ ਆਏ, ਬਵਾਨ ਲੈ ਕੇ ਮਿਲੇ। ਜਿੱਥੋਂ ਜਿੱਥੋਂ ਗਮਤਾ ਸੀ ਗੁਰੂ ਸਾਹਿਬ ਨੂੰ ਬਵਾਨ 'ਤੇ ਬਿਠਾ ਕੇ ਆਰਤੀਆਂ ਕਰਦੇ ਹੋਏ, ਕੀਰਤਨ ਕਰਦੇ ਹੋਏ ਜਿੱਥੋਂ ਤੱਕ ਹਿੰਮਤ ਸੀ ਉੱਥੋਂ ਤੱਕ ਪਹੁੰਚੇ, ਬ੍ਰਹਮਾ ਬ੍ਰਹਮਪੁਰੀ ਤੱਕ ਇਹਨੂੰ ਸਾਰੇ ਜਿੱਥੋਂ ਜਿਸ ਤੱਕ ਹਿੰਮਤ ਸੀ। ਫਿਰ ਮਹਾਰਾਜ ਸਾਹਿਬ ਦਾ ਸੱਚਖੰਡ ਵਿੱਚ ਵਿਮਾਨ ਪਹੁੰਚ ਗਿਆ। ਉੱਥੇ ਮਹਾਰਾਜ ਸਾਹਿਬ ਆਪਣੇ ਸਰੂਪ ਵਿੱਚ ਜਿਉਂ ਜਲਨੇ ਜਲਾਇ ਖਤਾਨੋ, ਤਿਉਂ ਜੋਤੀ ਸਿੰਘ ਜੋਤ ਸਮਾਨ ਸਰਗੁਣ ਸਰੂਪ ਤੋਂ ਨਿਰਗੁਣ ਰੂਪ ਦੇ ਵਿੱਚ ਮਹਾਰਾਜ ਸਾਹਿਬ ਨਿਰੂਪਤਾ ਪਾਈ। ਅੱਜ ਉਹ ਸਤਿਗੁਰਾਂ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਹੈ ਸਾਹਿਬ ਸਿੰਘ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ। ਇਹ ਪ੍ਰਸੰਗ ਸੰਗਤਾਂ ਦੇ ਵਿੱਚ ਅੱਜ ਗੁਰਪੁਰਬ ਜਾਣ ਕਰਕੇ ਬੇਨਤੀ ਕੀਤੀ ਹੈ ਅਤੇ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਗਰੀਬ ਨੂੰ ਆਜ ਅੰਤਰ ਜਾਮੀ ਦੇ ਪਰਮ ਪਵਿੱਤਰ ਇਹ ਜੀਵਨ ਚਰਿੱਤਰ ਨੂੰ ਸਾਹਿਬ ਸੰਗਤ ਜੀ ਜਿਵੇਂ ਜਿਵੇਂ ਗੁਰੂ ਸਾਹਿਬ ਦੀ ਸਿੱਖੀ ਪੜ੍ਹਦੇ ਅਤੇ ਸੁਣਦੇ ਹੋ ਨਿਹਾਲ ਹੁੰਦੇ ਹਨ। ਗੁਰੂ ਮਹਾਰਾਜ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਿਹੜਾ ਜਸ ਚੰਦਰਮਾ ਜੀ ਨੇ ਸਦਾ ਪ੍ਰਕਾਸ਼ਵਾਨ ਹੈ, ਜਿਹਨਾਂ ਜਿਹਨਾਂ ਸਿੱਖਾਂ ਨੇ ਗੁਰੂ ਮਹਾਰਾਜ ਸਾਹਿਬ ਦੇ ਉਪਦੇਸ਼ ਨੂੰ ਕਮਾਇਆ, ਸਿੱਖੀ ਨੂੰ ਪਾਇਆ ਹੈ, ਜਿਹਨਾਂ ਨੇ ਉਹ ਵੀ ਕਿਹਾ
1: ਸਕਲ ਬਿਤਾਈ ਜਾਮਨੀ ਭਾਈ ਪੁਨਾ ਪ੍ਰਭਾਤ ਕਰ ਸ਼ਨਾਨ।

حقیقت صاحب سنگر جی اج سدگرو تیگ بہادر مہاراج صاحب جی کے اوتار دھارن کا گرپرو ہے. آپ جگت گرو جی نے 1678 بکرمی وچ وساخ ولی پنچمی والے دن اج کے سوا پیر دے تڑکے ماتا نانکی جی دے گود نو بھاگ لاؤن واسطے سدگرو ہرگوبند صاحب مہاراج جی دے پنجویں سپتر ਗੁਰਦੁਆ ਗੱਦੀ ਦੇ ਮਾਲਕ ਸਤਿਗੁਰੂ ਤੇਗ ਬਹਾਦਰ ਸਾਹਿਬ ਦਾ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਗੁਰੂ ਕੇ ਮਹਿਲਾਂ ਵਿੱਚ ਅੱਜ ਅਵਤਾਰ ਹੋਇਆ. ਸਭ ਸੰਗਤਾਂ ਨੂੰ ਵਧਾਈ ਹੋਵੇ ਮਹਾਰਾਜ ਦੇ ਅਵਤਾਰ ਧਾਰਨ ਦੀ. ਜਗਤ ਗੁਰੂ ਜੀ ਅੰਤਰਜਾਮੀ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਸ ਸ੍ਰੀ ਅਕਾਲ ਤਖ਼ਤ ਸਾਹਿਬ ਵਿੱਚ ਦਾਸੀ ਦੇ ਗੋਦ ਵਿੱਚ ਮਹਾਰਾਜ ਸਾਹਿਬ ਜੀ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਤਾ ਗੰਗਾ ਜੀ ਨੇ ਕਿਹਾ ਕਿ ਸੁਪੁੱਤਰ ਦਾ ਮਹਾਰਾਜ ਸਾਹਿਬ ਜਾਦੇ ਦਾ ਨਾਂ ਰੱਖੋ, ਤਾਂ ਮਹਾਰਾਜ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਆ ਕੇ ਮੱਥਾ ਟਿਕਾ ਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਨਾਲ ਲਾ ਕੇ ਦਾਸੀ ਜਿਸ ਵਕਤ ਹਜ਼ੂਰ ਨੂੰ ਮਸਤਕ ਟਿਕਾ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੋਦ ਵਿੱਚ ਲੈ ਕਰਕੇ ਉੱਠਣ ਲੱਗੀ ਅਤੇ ਮਹਾਰਾਜ ਸਾਹਿਬ ਜੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਤਿਗੁਰੂ ਛੇਵੇਂ ਪਾਤਸ਼ਾਹ ਦੀਆਂ ਦੋਵੇਂ ਸ੍ਰੀ ਸਾਹਿਬਾਂ ਜੋ ਸਮੇਂ ਆਪਦੇ ਗਲ 'ਚ ਪੈ ਰਹੀਆਂ ਹੋਈਆਂ ਮੀਰੀ ਅਤੇ ਪੀਰੀ ਦੀ ਦੋਵੇਂ ਸੱਜੇ ਅਤੇ ਖੱਬੇ ਪਾਸੇ ਉਹਨਾਂ ਦੋਹਾਂ ਸ੍ਰੀ ਸਾਹਿਬਾਂ ਦੇ ਕਬਜ਼ਿਆਂ ਨੂੰ ਹੱਥ ਪਾ ਲਿਆ ਮਹਾਰਾਜ ਸਾਹਿਬ ਜੀ. ਦਾਸੀ ਛਡਾਉਣਾ ਚਾਹੁੰਦੀ ਹੈ, ਆਪ ਸੱਚੇ ਪਾਤਸ਼ਾਹ ਛੱਡਦੇ ਨਹੀਂ ਹਨ. ਉਸ ਵੇਲੇ ਮਹਾਰਾਜ ਸਾਹਿਬ ਹੱਸ ਕੇ ਕਹਿੰਦੇ ਉਹਨਾਂ ਤਾਂ ਆਪਦਾ ਨਾਮ ਆਪ ਹੀ ਵਿਖਾ ਲਿਆ ਹੈ, ਉਹਨਾਂ ਨੂੰ ਤੇਗ ਦੀ ਬਹਾਦਰੀ ਕਰਨਗੇ. ਜਿਹੜੀ ਜ਼ੁਲਮ ਦੀ ਤੇਗ ਹੈ ਉਹ ਵੀ ਖੁੰਡੀ ਪੈ ਜਾਏਗੀ, ਇਹਨਾਂ ਦਾ ਇੱਕ ਰੋਮ ਨਹੀਂ ਕੱਟ ਸਕੇਗੀ. ਇਸ ਕਰਕੇ ਇਹਨਾਂ ਦਾ ਨਾਮ ਤੇਗ ਬਹਾਦਰ ਅੱਜ ਤੋਂ ਅਸੀਂ ਰੱਖਦੇ ਹਾਂ. ਕਿਉਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਬੈਠਿਆਂ ਨੇ ਜਦੋਂ ਨਾਮ ਰਖਾਉਣ ਵਾਸਤੇ ਮਹਾਰਾਜ ਨੂੰ ਲਿਆਂਦਾ ਗਿਆ ਸ੍ਰੀ ਅਕਾਲ ਤਖ਼ਤ ਸਾਹਿਬ, ਤਾਂ ਛੇਵੇਂ ਪਾਤਸ਼ਾਹ ਮੀਰੀ ਪੀਰ ਦੇ ਮਾਲਕ ਬੰਦੀ ਛੋੜ ਸਤਿਗੁਰਾਂ ਨੇ ਆਪਦਾ ਨਾਂ ਇਸ ਪ੍ਰਕਾਰ ਸ੍ਰੀ ਤੇਗ ਬਹਾਦਰ ਸਾਹਿਬ ਰੱਖਿਆ. ਆਪ ਜੀ ਦਾ ਬਹੁਤ ਭਾਗਾਂ ਭਰਿਆ ਮਸਤਕ ਹੈ, ਜਿਹੜਾ ਬੰਦਰ ਬੜਾ ਸੁੰਦਰ ਚਮਕੀਲਾ ਹੈ, ਸੂਰਜ ਨੂੰ ਵੀ ਮਾਤ ਪਾਉਂਦਾ ਹੈ, ਸਭ ਪ੍ਰਕਾਸ਼ ਹੈ. ਚੰਦਰਮਾ ਵੀ ਆਪਦੇ ਤੇਜ ਨੂੰ ਵੇਖ ਕੇ ਸਿੱਕਾ ਪੈ ਜਾਂਦਾ ਹੈ. ਆਪਦੇ ਨੇਤਰ ਬੜੇ ਸੁੰਦਰ ਕਟਾਰਿਆਂ ਦੀਆਂ ਚੌੜੇ ਹਨ, ਜਦੋਂ ਸੋਹਣੇ ਨੱਕ ਦੇ ਲੰਬੜੇ ਵਾਲਾ ਸੁੰਦਰ ਕੇਸ ਹਨ ਆਪਦੇ ਸੀਸ ਦੇ ਉੱਤੇ. ਗਰੀਬ ਨਿਵਾਸ ਸੱਚੇ ਪਾਤਸ਼ਾਹ ਜਿਵੇਂ ਸੋਨੇ ਦਾ ਧਰਿਆ ਹੋਇਆ ਆਕਾਰ ਹੁੰਦਾ ਹੈ, ਮਹਾਰਾਜ ਸਾਹਿਬ ਦਾ ਸਰੂਪ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ. ਗਰੀਬ ਨਿਵਾਸ ਕੰਚਨ ਕਾਇਆ ਸੋਨੇ ਕੀ ਧਾਲਾ, ਜਿਵੇਂ ਧਰਿਆ ਹੋਇਆ ਸੋਨਾ ਹੁੰਦਾ ਹੈ, ਕੰਚਨ ਵਰਗੀ ਕਾਇਆ ਮਹਾਰਾਜ ਸਾਹਿਬ ਜੀ. ਇਸ ਪ੍ਰਕਾਰ ਗਰੀਬ ਨਿਵਾਸ ਜੀ ਦਾ ਸਰੂਪ ਸੁੰਦਰ ਸਜ ਰਿਹਾ ਹੈ. ਆਪ ਮਹਾਰਾਜ ਨੂੰ ਨਮਸਕਾਰ ਕਰਕੇ ਇੱਥੇ ਸ੍ਰੀ ਅਕਾਲ ਤਖ਼ਤ ਪਾਸ ਨੀਵੀਂ ਪਾ ਕੇ ਮਹਾਰਾਜ ਸਾਹਿਬ ਸਮਾਧੀ ਵਿੱਚ ਜੁੜ ਜਾਂਦੇ ਹਨ. ਇਸੇ ਪ੍ਰਕਾਰ ਬੈਠੇ ਸਮਾਂ ਬਤੀਤ ਕਰਦੇ ਹੈ, ਫਿਰ ਜਦੋਂ ਸਮਾਂ ਪ੍ਰਾਪਤ ਹੁੰਦਾ ਸਤਿਗੁਰਾਂ ਦੇ ਆਪ ਦਰਸ਼ਨ ਕਰਦੇ ਹਨ. ਦਰਸ਼ਨ ਕਰਕੇ ਇੱਕ ਵਾਰੀ ਨੇਤਰਾਂ ਨੂੰ ਆਪਦੇ ਸਫਲੇ ਕਰਕੇ ਫਿਰ ਸਮਾਧੀ ਦੀ ਵੀਰ ਗੁਰੂ ਸਾਹਿਬ ਜੀ ਹੋ ਜਾਂਦੇ ਹੈ. ਇਸ ਪ੍ਰਕਾਰ ਮਹਾਰਾਜ ਸਾਹਿਬ ਦੀ 13 ਸਾਲ ਦੀ ਅਵਸਥਾ ਹੋ ਗਈ ਗੁਰੂ ਤੇਗ ਬਹਾਦਰ ਸਾਹਿਬ ਜੀ. ਮਾਤਾ ਨਾਨਕੀ ਜੀ ਗੁਰੂ ਸਾਹਿਬ ਜੀ ਨੂੰ ਮਹਾਰਾਜ ਨੂੰ ਪੁੱਛਦੇ ਕਿ ਸੱਚੇ ਪਾਤਸ਼ਾਹ ਗਰੀਬ ਨਿਵਾਸ ਜੀ, ਇਹ ਤੁਹਾਡਾ ਜਿਹੜਾ ਛੋਟਾ ਪੰਜਵਾਂ ਸੁਪੁੱਤਰ ਹੈ, ਇਹ ਕੋਈ ਹੋਰ ਸਾਹਿਬ ਜਾ ਕੇ ਸਾਰੇ ਵਿਹਾਰ ਕਾਰ ਕਰਦੇ ਹੈ, ਇਹ ਕਿਸੇ ਵਿਹਾਰ ਵਿੱਚ ਸੱਤਿਆ ਨਹੀਂ ਦਿੰਦੇ, ਆਪਦੇ ਦਰਸ਼ਨ ਕਰਨ ਆ ਜਾਂਦੇ, ਦਰਸ਼ਨ ਕਰਕੇ ਸਮਾਜ ਵਿੱਚ ਬੈਠੇ ਰਹਿੰਦੇ ਹਨ, ਤਾਂ ਗੁਰੂ ਮਹਾਰਾਜ ਸਾਹਿਬ ਜੀ ਉਸ ਵਕਤ ਸਤਿਕਾਰ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਦਾ ਸਿਰ 'ਤੇ ਹੱਥ ਰੱਖ ਕੇ ਪਿਆਰ ਨਾਲ ਕਹਿੰਦੇ ਹਨ ਕਿ ਹੇ ਨਾਨਕੀ ਜੀ, ਇਹ ਬੜੇ ਸੰਸਾਰ ਦੇ ਅੰਦਰ ਬੜੇ ਧਰਮ ਦੀ ਰੱਖਿਆ ਕਰਨ ਵਾਲੇ ਪੈ ਹੋਣਗੇ, ਸਿੰਘ ਦੀ ਇਹ ਰੱਖਿਆ ਕਰਨਗੇ ਅਤੇ ਇਹ ਅਸੀਂ ਤੇਗ ਦੀ ਬਹਾਦਰੀ ਕਰਨਗੇ, ਜ਼ੁਲਮ ਦੀ ਤੇਗ ਨੂੰ ਖੁੰਡੀ ਕਰ ਦੇਣਗੇ. ਉਹ ਜ਼ੁਲਮ ਦੀ ਤੇਗ ਕੱਚਾ ਤਾਗਾ ਵੀ ਨਾ ਕੱਟ ਸਕੇਗੀ. ਇਸ ਕਰਕੇ ਮੈਂ ਨਾਂ ਤੇਗ ਬਹਾਦਰ ਅਸੀਂ ਰੱਖਿਆ ਹੈ ਅਤੇ ਇਹਨਾਂ ਦੇ ਘਰ ਵਿੱਚ ਦੇਗ ਤੇਗ ਦੇ ਧਨੀ ਖਾਲਸਾ ਪੰਥ ਨੂੰ ਪ੍ਰਗਟ ਕਰਨ ਵਾਲੇ ਦਸਵੇਂ ਸਰੂਪ ਵਿੱਚ ਪ੍ਰਗਟ ਹੋਣਗੇ.
ਇਹ ਜਦੋਂ ਬਚਨ ਕੇ ਮਾਤਾ ਨਾਨਕੀ ਜੀ ਬੜੇ ਪ੍ਰਸੰਨ ਹੋਏ, ਸਤਿਗੁਰਾਂ ਦੀ ਪਾਲਣਾ ਕਰਦੇ ਗੁਰੂ ਤੇਗ ਬਹਾਦਰ ਸਾਹਿਬ ਜੀ। ਇਸ ਪ੍ਰਕਾਰ ਜੋ ਸਮਾਂ ਗੁਜ਼ਰ ਗਿਆ ਸਾਧ ਸੰਗਤ ਜੀ, ਗੁਰੂ ਮਹਾਰਾਜ ਸਾਹਿਬ ਸਮਾਧੀ ਕਿਸ ਰਹਿੰਦੇ ਹਨ, ਜਦੋਂ ਜਦੋਂ ਸਮਾਂ ਮਿਲਦਾ ਉਦੋਂ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਨਮਸਕਾਰ ਬੈਠ ਕਰਕੇ ਬੈਠ ਜਾਂਦੇ ਹੈ। ਜਦੋਂ ਜਦੋਂ ਗੁਰੂ ਮਹਾਰਾਜ ਸਾਹਿਬ ਜੀ ਪਿਆਰ ਨਾਲ ਬੁਲਾਉਂਦੇ ਹੈ ਤੇ ਸਤਿਗੁਰਾਂ ਦੇ ਆਦਰ ਦੇ ਅਦਸਰਤ ਹੋਏ ਸਤਿਗੁਰੂ ਜੀ ਨੀਂਹ ਪਾ ਕੇ ਆਪਦੇ ਪਾਸ ਬੈਠ ਜਾਂਦੇ ਹਨ। ਇਹ ਸਮਾਂ ਗੁਜ਼ਰਨ ਤੋਂ ਬਾਅਦ ਜਦੋਂ ਗੁਰੂ ਹਰਕ੍ਰਿਸ਼ਨ ਗੁਰੂ ਹਰਦਾਸ ਸਾਹਿਬ ਨੂੰ ਗੱਦੀ ਮਹਾਰਾਜ ਸਾਹਿਬ ਨੂੰ ਬਖਸ਼ੀ, ਉਦੋਂ ਮਾਤਾ ਸਾਹਿਬ ਨਾਨਕੀ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਆਪ ਕਿਰਪਾ ਕਰਕੇ ਇਸ ਛੋਟੇ ਸੁਪੁੱਤਰ ਨੂੰ ਗੁਰਿਆਈ ਗੱਦੀ ਕਿਉਂ ਨਹੀਂ ਆਪ ਬਖਸ਼ਦੇ। ਮਹਾਰਾਜ ਨੇ ਕਿਹਾ, ਇਹ ਵੀ ਗੁਰਤਾ ਦੇ ਮਾਲਕ ਹੋਣ ਦੇ ਸੰਸਾ ਨਾ ਕਰ, ਗੁਰਿਆਈ ਤੁਹਾਡੇ ਘਰ 'ਚ ਆਵੇਗੀ। ਮਾਤਾ ਨਾਨਕੀ ਜੀ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ, ਆਪ ਕਿਸ ਵਕਤ ਗੁਰਤਾ ਗੱਦੀ ਬਖਸ਼ੋਗੇ? ਹੁਣ ਤਾਂ ਪੋਤਰੇ ਨੂੰ ਨਵਾਜ ਦਿੱਤਾ ਹੈ, ਸਤਿਗੁਰੂ ਹਰਦਾਸ ਸਾਹਿਬ ਗੁਰਤਾ ਦੇ ਮਾਲਕ ਬਣਾ ਦਿੱਤੇ ਹਨ। ਮਹਾਰਾਜ ਨੇ ਕਿਹਾ, ਇਸ ਪ੍ਰਕਾਰ ਤੁਹਾਡੇ ਘਰ ਦੀ ਫਿਰ ਝਿੜਕੇ ਜਦੋਂ ਆਵੇਗੀ ਵਡਿਆਈ, ਮਾਤਾ ਜੀ ਬਾਹਲੇ ਕਾਹਲੇ ਪਏ ਵੇਖ ਕੇ ਹਜ਼ੂਰ ਨੇ ਪ੍ਰਸ਼ਾਦ ਛੱਕ ਕੇ ਹਟੇ ਸੀ ਰੁਮਾਲ, ਹੱਥ ਖੁਰਜ ਕਰ ਰਹੇ ਸੀ ਰੁਮਾਲ ਦੇ ਨਾਲ, ਉਹ ਰੁਮਾਲ ਮਾਤਾ ਦੀ ਝੋਲੀ ਵਿੱਚ ਮਹਾਰਾਜ ਨੂੰ ਪਾ ਤਾ ਕਿ ਲਓ ਗੁਰਿਆਈ, ਇਹ ਤੁਹਾਡੇ ਘਰ ਆਵੇਗੀ, ਸਾਂਭ ਕੇ ਰੱਖੋ। ਇਹ ਬਚਨ ਸੁਣ ਕਰਕੇ ਮਾਤਾ ਨਾਨਕੀ ਜੀ ਨੇ ਗੁਰੂ ਮਹਾਰਾਜ ਸਾਹਿਬ ਦੇ ਹੁਕਮ ਅਨੁਸਾਰ ਜਿੰਨਾ ਚਿਰ ਮਹਾਰਾਜ ਸਾਹਿਬ ਕੀਰਤਪੁਰ ਸਾਹਿਬ ਵਿੱਚ ਨਿਵਾਸ ਕਰਦੇ ਰਹੇ ਉੱਥੇ ਪਾਸ ਰਹੇ। ਮਹਾਰਾਜ ਗੁਰੂ ਛੇਵੇਂ ਪਾਤਸ਼ਾਹ ਦੀ ਜੋਤੀ ਜੋਤ ਸਮਾਉਣ ਤੋਂ ਬਾਅਦ ਬਾਬੇ ਬਕਾਲੇ ਵਿੱਚ ਆ ਕੇ ਮਹਾਰਾਜ ਸਾਹਿਬ ਰਹੇ। ਇੱਥੇ 26 ਸਾਲ ਮਹਾਰਾਜ ਭੋਰੇ 'ਚ ਬੈਠ ਕੇ ਤਪੱਸਿਆ ਕਰਦੇ ਰਹੇ, ਸਿਮਰਨ ਕਰਦੇ ਰਹੇ, ਕਿਸੇ ਨਾਲ ਬੋਲਦੇ ਨਹੀਂ ਹਨ, ਮਸਤ ਸੁਭਾਅ ਰੱਖਦੇ ਹੈ। ਮਾਤਾ ਸਤਿਗੁਰਾਂ ਦੇ ਮਹਿਲ, ਮਾਤਾ ਗੁਜਰੀ ਜੀ, ਸਤਿਗੁਰਾਂ ਦੇ ਮਾਤਾ, ਮਾਤਾ ਨਾਨਕੀ ਜੀ, ਇਹ ਤਿੰਨੋਂ ਸਰੂਪ ਇੱਥੇ ਬਾਬੇ ਬਕਾਲੇ 'ਚ ਰਹਿੰਦੇ ਹਨ। 26 ਸਾਲ ਗੁਜ਼ਰ ਗਏ ਜਦੋਂ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਜਗਤ ਗੁਰੂ ਥਾਪਣ ਵਾਸਤੇ ਆਪ ਜੀ ਨੇ ਦਿੱਲੀ ਦੇ ਵਿੱਚ ਜੋਤੀ ਜੋਤ ਸਮਾਉਣ ਲੱਗਿਆਂ ਹੋਇਆਂ ਉਸ ਵੇਲੇ ਸੰਗਤ ਦੇ ਤਾਈ ਉਹ ਕਿਹਾ, ਬਾਬਾ ਜੋ ਗੁਰਦੁੱਤਾ ਸੀ ਭਾਈ ਬੁੱਢੇ ਸਾਹਿਬ ਦੇ 6ਵੇਂ ਥਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਵੀ ਰਿਹਾ, ਇਹ 8ਵੇਂ ਪਾਤਸ਼ਾਹ ਦੇ ਨਾਲ ਵੀ ਰਿਹਾ ਹੈ। ਇਸ ਗੁਰਦੁੱਤੇ ਦੇ ਤਾਈ ਮਹਾਰਾਜ 5 ਪੈਸੇ ਅਤੇ ਨਾਲ ਹੀ ਬਖਸ਼ ਕਰਕੇ ਸੁਨਹਿਰੀ ਥਾਲ ਵਿੱਚ ਮਹਾਰਾਜ ਸਾਹਿਬ ਜੀ ਨੇ ਚੀਜ਼ਾਂ ਰੱਖ ਕੇ ਧਿਆਨ ਨਾਲ ਪ੍ਰਕਮਿਆ ਕੀਤੀਆਂ ਗੁਰੂ ਤੇਗ ਬਹਾਦਰ ਸਾਹਿਬ ਦੀਆਂ, ਧਿਆਨ ਨਾਲ ਪ੍ਰਕਮਿਆ ਕਰਕੇ ਮਹਾਰਾਜ ਸਾਹਿਬ ਨੇ ਇਹ ਬਚਨ ਕੀਤੇ, ਬਾਬਾ ਬਸ ਹੈ ਬੀਚ ਮੁਕਾਲੇ, ਆਪਣੀ ਸੰਗਤ ਆਪ ਸੰਭਾਲੇ। ਕਿਉਂਕਿ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਦਾਦੇ ਜੋ ਬਾਬਾ ਗੁਰਦੁੱਤਾ ਜੀ ਸਨ, ਉਹਨਾਂ ਦੇ ਛੋਟੇ ਭਾਈ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਨ। ਇਸ ਕਰਕੇ ਬਕਾਲੇ ਵਿੱਚ ਜਾ ਕੇ ਮਹਾਰਾਜ ਜੀ ਇੱਥੇ ਤਪ ਕਰਦੇ ਰਹੇ, 26 ਸਾਲ ਭੋਰੇ 'ਚ ਬੈਠੇ ਰਹੇ ਹਨ। ਉਹ ਬਚਨ ਗੁਰੂ ਸਾਹਿਬ ਨੂੰ ਗੁਰਿਆਈ ਦੇਣ ਦੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਤਿਕਾਰ ਦੇ ਨਾਲ ਨਾਂ ਨਹੀਂ ਲਿਆ, ਬਾਬਾ ਸ਼ਬਦ ਕਰਕੇ ਉਚਾਰਨ ਕੀਤਾ, ਵੱਡੇ ਸਤਿਗੁਰੂ ਜੀ ਹੋਣੇ ਕਰਕੇ। ਇਹ ਬਚਨ ਕਹੇ ਕਿ ਗੁਰਤਾ ਗੱਦੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਧਿਆਨ ਨਾਲ ਅਰਪੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਸ ਬਾਬੇ ਵਿਕਾਰੇ, ਸਤਿਗੁਰੂ ਮਹਾਰਾਜ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦੇ ਸਰੂਪ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਲੀਨ ਹੋ ਗਏ। ਇਉਂ ਗੁਰਤਾ ਗੱਦੀ ਆਪ ਜੀ ਨੂੰ ਬਖਸ਼ੀ ਅਤੇ ਆਪ ਜੀ ਦੇ ਪਾਸ 5 ਪੈਸੇ ਅਤੇ ਨਵੇਰ ਲੈ ਕੇ ਭਾਈ ਗੁਰਦੁੱਤਾ ਜੀ ਦਿੱਲੀ 'ਚੋਂ ਚੱਲ ਕੇ ਇੱਥੇ ਮਹਾਰਾਜ ਸਾਹਿਬ ਦੇ ਪਾਸ ਪੁੱਜੀਆਂ। ਇੱਥੇ ਪੁੱਜਣ ਤੋਂ ਮਹਾਰਾਜ ਸਾਹਿਬ ਨੂੰ ਭੋਰੇ ਸਾਹਿਬ ਵਿੱਚ ਬੈਠਿਆ ਹੋਇਆ ਸੀ, ਉਹ 5 ਪੈਸੇ ਅਤੇ ਨਵੇਰ ਗੁਰਤਾ ਗੱਦੀ ਜੋ ਸਤਿਗੁਰੂ ਨਾਨਕ ਦੀ 9ਵੀਂ ਜੋਤ ਵਿੱਚ ਪ੍ਰਗਟ ਹੋਣੀ ਸੀ ਉਸ ਨੂੰ ਝੋਲੀ 'ਚ ਪਵਾ ਲਿਆ, ਪਰ ਪ੍ਰਗਟ ਨਹੀਂ ਗੁਰੂ ਸਾਹਿਬ ਜੀ ਹੋਏ। ਪ੍ਰਗਟ ਹੋਣ ਵੇਲੇ ਭਾਈ ਮੱਖਣ ਸਾਹਿਬ ਜੋ ਸੁਖਨਾ ਪੂਰੀ ਕੀਤੀ ਹੈ, ਉਸ ਵੇਲੇ 22 ਮੰਜੀਆਂ ਧੀਰਮਾ ਲਾਦ ਕਿਸ਼ੋਦੀ ਬੇਬੀ ਲਾ ਕੇ ਬੈਠ ਗਏ ਸਨ, ਉਹਨਾਂ ਦੇ ਵਿੱਚੋਂ ਪਰਖ ਕੇ ਜਦੋਂ ਭਾਈ ਮੱਖਣ ਸਾਹਿਬ ਨੂੰ ਬੇੜਾ ਬੰਨੇ ਲਾਉਣ ਵਾਲੇ ਵੀ ਮੇਰੀ ਹਾਲਤ ਦੱਸਣ, ਤਾਂ ਸਤਿਗੁਰਾਂ ਨੇ ਦੱਸਿਆ, ਹੱਸ ਕੇ ਕਹਿਣ ਲੱਗੇ, ਭਾਈ ਮੱਖਣ ਸਾਹਿਬ ਤੂੰ ਜਦੋਂ ਔਕੜ ਪਈ ਸੀ ਉਦੋਂ 500 ਮੋਹਰ ਸਿੱਖੀ ਸੀ, ਗੁਰੂ ਘਰ 'ਚ ਮਾਇਆ ਦਾ ਘਾਟਾ ਤਾਂ ਕੋਈ ਨਹੀਂ, ਪਰ ਤੂੰ ਕਹਿੰਦਾ ਮੇਰੀ ਸੁੱਖਣਾ ਆਪ ਗੁਰੂ ਸਾਹਿਬ ਦੱਸਣ, ਇਸ ਕਰਕੇ ਅਸੀਂ ਦੱਸਦੇ ਉਦੋਂ 500 ਮੋਹਰ ਸੁੱਖੀ ਸੀ, ਹੁਣ 2 ਭੇਟਾਂ ਕੀਤੀਆਂ। ਸੁਣ ਕੇ ਉਸ ਵੇਲੇ ਮਹਾਰਾਜ ਦੇ ਚਰਨੀ ਪੈ ਗਿਆ ਅਤੇ ਸੰਗਤ ਸਾਰੀ ਜਿੰਨੇ ਡੇਰੇ ਉੱਤੇ ਸੀ ਬਾਬੇ ਬਕਾਲੇ ਉਤਾਰੇ, ਇਉਂ ਕਹਿ ਤਾ ਗੁਰਲੱਭ ਹੋ ਰਹੇ, ਗੁਰਲੱਭ ਹੋ ਰਹੇ।
ਸਾਰੀਆਂ ਸੰਗਤਾਂ ਇੱਥੇ ਝੁੱਕ ਕੇ ਆ ਗਈਆਂ। ਗੁਰੂ ਮਹਾਰਾਜ ਸਾਹਿਬ ਨੂੰ ਉਸ ਦਿਨ ਪ੍ਰਗਟ ਹੋ ਕੇ ਬਾਬੇ ਬਕਾਲੇ ਵਿੱਚ ਸੱਚੇ ਪਾਤਸ਼ਾਹ ਨੇ ਸੰਗਤਾਂ ਨੂੰ ਉਪਦੇਸ਼ ਦਿੱਤਾ। ਧੀਰ ਮੱਲ ਨੇ ਇੱਡੀ ਲੁੱਟ ਮਚਾਈ, ਆਪ ਜੀ ਦੇ ਸਾਰੇ ਦੇਰ ਨੂੰ ਲੁੱਟ ਲਿਆ, ਸੰਖ ਤੱਕ, ਲੰਗਰ ਦੇ ਭਾਂਡਿਆਂ ਤੱਕ ਲੈ ਗਏ। ਭਾਈ ਮੱਖਣ ਸ਼ਾਹ ਨੂੰ ਅਤੇ ਮਾਤਾ ਸਾਹਿਬ ਨੂੰ ਕਿਹਾ ਕਿ ਮਾਤਾ ਜੀ ਇਸ ਧਨ ਦਾ ਲਾਲਚ ਨਾ ਕਰੋ, ਅਸੀਂ ਸਤਿਗੁਰਾਂ ਨੇ ਬਚਨ ਕੀਤੇ, ਬਸੰਤ ਦੀ ਰੁੱਤ ਸੀ ਉਸ ਵੇਲੇ, ਬਸੰਤ ਮਹੱਲਾ ਨਾਵਾਂ, ਮਾਈ ਮੈਂ ਧਨ ਪਾਇਓ ਹਰ ਨਾਮ, ਮਨ ਮੇਰੋ ਧਾਵਨ ਤੇ ਛੂਟੋ ਕਰ ਬੈਠੋ ਬਸਰਾਮ, ਰਹਾਓ ਮਾਇਆ ਮਮਤਾ ਤਨ ਤੇ ਭਾਗੀ ਉਪਜੋ ਨਿਰਮਲ ਗਿਆਨ, ਲੋ ਮੋਹ ਪਰਸੋ ਸਾਕੇ ਕਹੀ ਭਗਤ ਭਗਵਾਨ, ਜਨਮ ਜਨਮ ਕੋ ਸਹਿਸਾ ਚੁਕਾ ਰਤਨ ਨਾਮ ਜੋ ਪਾਇਆ, ਕ੍ਰਿਸ਼ਨਾ ਸਗਲ ਬਨਾਸੀ ਮਨ ਤੇ ਨੀ ਸੁਖਮਾਨ ਸਮਾਇਆ, ਜਾ ਕੋ ਹੋ ਦਿਆਲ ਕਿਰਪਾਲ

ਲੈ ਕੇ ਆਇਆ ਸੀ ਉਹ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਦੇ ਪਾਸ ਰਿਹਾ। ਜਦੋਂ ਗੁਰੂ ਮਹਾਰਾਜ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਯਾਤਰਾ ਕਰਨ ਵਾਸਤੇ ਆਏ, ਇੱਥੋਂ ਦੇ ਜਿਹੜੇ ਧੀਰ ਮੱਲ ਦੇ ਨਾਂ ਦੇ ਸੰਗੀ ਪੁਜਾਰੀ ਹਰਿਮੰਦਰ ਸਾਹਿਬ ਦੇ ਬਣੇ ਹੋਏ ਸਨ, ਉਹਨਾਂ ਨੂੰ ਪਤਾ ਲੱਗਾ ਕਿ ਗੁਰੂ ਤੇਗ ਬਹਾਦਰ ਸਾਹਿਬ ਆ ਗਏ, ਨਵੇਂ ਸਰੂਪ ਪ੍ਰਗਟ ਹੋਏ ਆ ਬਕਾਲੇ ਵਿੱਚ। ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਗੱਡੀ ਦਿੱਤੀ ਹੈ, ਉਹਨਾਂ ਨੂੰ ਸੰਸਥਾ ਪੈ ਗਿਆ ਜੀ ਇਹ ਸਾਡੀ ਜਿਹੜੀ ਪੂਜਾ ਹੈ ਇਹ ਹਰਿਮੰਦਰ ਸਾਹਿਬ ਦੀ ਗੁਰੂ ਮਹਾਰਾਜ ਸਾਹਿਬ ਜੀ ਨੂੰ ਸਾਰੇ ਲੋਕ ਅਰਪਣਗੇ, ਸਾਨੂੰ ਕਿਸੇ ਨੇ ਮੰਨਣਾ ਨਹੀਂ। ਉਸ ਵਕਤ ਜਿੰਦੇ ਲਾ ਕੇ ਸਾਧ ਸੰਗਤ ਜੀ ਚਲੇ ਗਏ। ਹਰਿਮੰਦਰ ਸਾਹਿਬ ਕੀਰਤਨ ਨਹੀਂ ਹੁੰਦਾ, ਸਤਿਗੁਰੂ ਜੀ ਸਰੋਵਰ ਦੇ ਕਿਨਾਰੇ 'ਤੇ ਆਏ ਜਿੱਥੇ ਥੋੜ੍ਹਾ ਸਾਹਿਬ ਗੁਰਦੁਆਰਾ ਭੋਰਾ ਸਾਹਿਬ ਬਣਿਆ ਹੋਇਆ, ਪੁੱਛਿਆ ਮਹਾਰਾਜ ਭਾਈ ਬਾਜੇ ਨਹੀਂ ਵੱਜਦੇ, ਹਰਿਮੰਦਰ ਸਾਹਿਬ ਦੇ ਦਰਵਾਜ਼ੇ ਕਿਉਂ ਉਡਾ ਕੇ? ਉਸ ਵੇਲੇ ਮਸੰਤਾਂ ਡਰਦੇ ਭੱਜ ਕੇ ਲੋਕੇ ਜਾ ਕੇ ਗੁਰੂ ਮਹਾਰਾਜ ਸਾਹਿਬ ਸਰੋਵਰ 'ਚ ਇਸ਼ਨਾਨ ਕੀਤਾ, ਸ੍ਰੀ ਹਰਿਮੰਦਰ ਸਾਹਿਬ ਦੀਆਂ ਬਾਹਰੀਆਂ ਪਰਿਕਰਮੀਆਂ ਕੀਤੀਆਂ, ਪਰਿਕਰਮੀਆਂ ਕਰਕੇ ਥੜੇ ਸਾਹਿਬ 'ਤੇ ਆ ਕੇ ਬੈਠ ਗਏ। ਬੈਠ ਕਰਕੇ ਉਸ ਵੇਲੇ ਬਚਨ ਕੀਤੇ, ਸੰਗਤ ਨੂੰ ਬੇਨਤੀ ਕੀਤੀ ਮਹਾਰਾਜ ਆਪ ਕਿਰਪਾ ਕਰੋ ਬਖਸ਼ ਲਓ, ਮਾਈਆਂ ਨੂੰ ਬੇਨਤੀ ਕੀਤੀ ਮਹਾਰਾਜ ਨੂੰ ਕਿਹਾ ਮਾਈਆਂ ਰੱਬ ਰਜਾਈਆਂ, ਇਹ ਬਚਨ ਕੀਤੇ ਗੁਰੂ ਤੇਗ ਬਹਾਦਰ ਸਾਹਿਬ ਨੇ। ਉਸ ਵਕਤ ਇਹ ਮਸੰਦਾਂ ਦੀ ਬਾਬਤ ਕਿਹਾ, ਮੈਂ ਮਸੰਦੇ ਅੰਮ੍ਰਿਤ ਸਰੀਏ ਕ੍ਰਿਸ਼ਨਾ ਅਗਨੀ ਅੰਦਰ ਸਰੀਏ, ਇਹ ਅੰਮ੍ਰਿਤਸਰ ਦੇ ਮਸੰਦ ਨਹੀਂ ਹਨ, ਇਹ ਕ੍ਰਿਸ਼ਨਾ ਦੀ ਅੱਗ ਦੇ ਸਾੜੇ ਹੋਏ। ਇਹ ਬਚਨ ਮਹਾਰਾਜ ਸਾਹਿਬ ਨੇ ਕੀਤੇ, ਕਿਉਂ ਬਚਨ ਕਰਕੇ ਬੰਦੇ ਮਹਾਰਾਜ ਸਾਹਿਬ ਚਲੇ ਗਏ। ਉੱਥੋਂ ਜਾ ਕਰਕੇ ਸੰਗਤ ਨੂੰ ਫੇਰ ਬਖਸ਼ਾਇਆ। ਹੁਣ ਉਸ ਦਿਨ ਜਿਸ ਦਿਨ ਗੁਰੂ ਸਾਹਿਬ ਬੱਲੇ ਸਾਹਿਬ ਗਏ ਸੀ ਅੰਮ੍ਰਿਤਸਰ ਸਾਹਿਬ ਦੀ ਸਾਰੀ ਸੰਗਤ ਉੱਥੇ ਜਾਂਦੀ ਹੈ, ਜਾ ਕੇ ਉਸ ਦਿਨ ਜਿਸ ਦਿਨ ਗੁਰੂ ਸਾਹਿਬ ਨੂੰ ਬਖਸ਼ੇ ਸੀ ਅੰਮ੍ਰਿਤਸਰ ਦੇ, ਅਤੇ ਮਸੰਦਾਂ ਨੂੰ ਤਾਂ ਇਹ ਸ਼ਰਾਪ ਹੋਇਆ ਸੀ ਕਿ ਕ੍ਰਿਸ਼ਨਾ ਆਦਮੀ ਅੰਦਰ ਸਰੀਏ, ਉਸ ਦਿਨ ਸਾਰੇ ਜਾਂਦੇ ਆ ਮੇਲਾ ਲੱਗਦਾ ਬੱਲੇ ਸਾਹਿਬ, ਅਤੇ ਉੱਥੇ ਮਹਾਰਾਜ ਸਾਹਿਬ ਤੋਂ ਬਖਸ਼ਾਉਣ ਕੇ ਸੰਗਤਾਂ ਹੁੰਦੀਆਂ। ਇਹ ਗੁਰੂ ਮਹਾਰਾਜ ਸਾਹਿਬ ਨੇ ਉਸ ਵਕਤ ਅੰਮ੍ਰਿਤਸਰ ਨੂੰ ਬਖਸ਼ ਵੀ ਲਿਆ ਸੀ, ਮਾਈਆਂ ਦੇ ਰਾਹੀਂ ਬਖਸ਼ਿਸ਼ ਕੀਤੀ ਸੀ। ਇਸ ਪ੍ਰਕਾਰ ਸਾਹਿਬ ਸਿੰਘ ਜੀ ਫਿਰ ਮਹਾਰਾਜ ਸਾਹਿਬ ਜੀ ਨੂੰ ਅੱਜ ਬਕਾਲੇ ਵਿੱਚ ਆਏ, ਇੱਥੇ ਸੋਢੀ ਈਰਖਾ ਕਰਦੇ ਹੋਏ ਜਾਣ ਕੇ ਜਿਹਨੂੰ ਬਾਈ ਮੰਜੀਆਂ ਲਾ ਕੇ ਬੈਠੇ ਸੀ। ਉਸ ਵਕਤ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਨੇ ਫਿਰ ਇੱਥੋਂ ਉਪਰਾਮ ਹੋ ਕੇ ਬਕਾਲੇ ਦੇ ਵਿੱਚੋਂ ਆਪਣੇ ਅਨੰਦਪੁਰ ਸਾਹਿਬ ਵਸਾਉਣਾ ਚਾਹਿਆ। ਮੱਖਣ ਸ਼ਾਹ ਆਪ ਜੀ ਦੇ ਨਾਲ ਨਾਲ ਹੈ, ਉਸ ਵਕਤ ਸ੍ਰੀ ਅਨੰਦਪੁਰ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਜਲ ਖਰੀਦ ਲੈ ਕੇ 1,57,000 ਰੁਪਇਆ ਦੇ ਕੇ 5-5 ਕੋ ਅਨੰਦਪੁਰ ਸਾਹਿਬ ਦੀ ਜਿਹੜੀ ਧਰਤੀ ਸੀ ਇਸ ਨੂੰ ਖਰੀਦਿਆ। ਸ੍ਰੀ ਅਨੰਦਪੁਰ ਸਾਹਿਬ ਮਹਾਰਾਜ ਸਾਹਿਬ ਨੂੰ ਵਸਾਉਣਾ ਕੀਤਾ, ਉਸ ਦਾ ਨਾਮ ਪਹਿਲਾਂ ਮਾਖੋਵਾਲ ਸੀ। ਉਹ ਦੈਤਨ ਗੁਰੂ ਮਹਾਰਾਜ ਸਾਹਿਬ ਨੂੰ ਰਾਤ ਨੂੰ ਆ ਕੇ ਡਰਾਉਣਾ ਚਾਹਿਆ, ਜੋ ਸਤਿਗੁਰੂ ਜੀ ਨੇ ਚਾਦਰੇ 'ਚ ਚਿਹਰਾ ਲੁਕਾਇਆ ਸੀ ਨੰਗਾ ਕੀਤਾ, ਉਸ ਵੇਲੇ ਜਲਦਾ ਹੋਇਆ ਉਹਦਾ ਪਿਛਲੀ ਕੁੜੀ ਜਿਵੇਂ ਅੱਗ ਲੱਗ ਜਾਂਦੀ, ਐਂ ਦੁਖੀ ਹੋ ਕੇ ਭੱਜ ਨਿਕਲਿਆ। ਕਹਿਣ ਲੱਗਾ ਮਹਾਰਾਜ ਨੇ ਚਿਰਕਾਲ ਦਾ ਵਾਸਾ ਸੀ, ਗੁਰੂ ਅਮਰਦਾਸ ਸਾਹਿਬ ਨੇ ਸਾਨੂੰ ਗੋਇੰਦਵਾਲ ਸਾਹਿਬ 'ਚੋਂ ਕੱਢਤਾ ਸੀ ਅਤੇ ਇੱਥੇ ਆ ਕੇ ਅਸੀਂ ਇੱਥੇ ਵਸੇ ਸੀ। ਇਸ ਪ੍ਰਕਾਰ ਮਹਾਰਾਜ ਨੇ ਕਿਹਾ ਤੂੰ ਇੱਥੋਂ ਹੁਣ ਚਲਿਆ ਗਿਆ। ਕਹਿੰਦੇ ਜੀ ਮੇਰਾ ਨਾਮ ਕਿਵੇਂ ਰਹੇ? ਮਹਾਰਾਜ ਕਹਿੰਦੇ ਜਿਹੜੇ ਲੋਕ ਗੁਰਮਤਿ ਤੋਂ ਉਲਟ ਹੋਇਆ ਕਰਨਗੇ ਉਹ ਮਾਖੋਵਾਲ ਵੀ ਕਦੇ ਕਦੇ ਕਿਹਾ ਕਰਨਗੇ। ਇਹਦਾ ਨਾਂ ਅਨੰਦਪੁਰ ਸਾਹਿਬ ਨਾਂ ਰੱਖ ਕੇ ਅਸੀਂ ਵਸਾਉਣਾ ਹੈ। ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਨਾਂ ਰੱਖ ਕੇ ਅਨੰਦਪੁਰ ਸਾਹਿਬ ਵਸਾਇਆ। ਇੱਥੇ ਆਪ ਜੀ ਦੇ ਰਹਿੰਦਿਆਂ ਹੋਇਆਂ ਅਨੰਦਪੁਰ ਸਾਹਿਬ ਦੇ ਵਸਾਉਂਦਿਆਂ ਇੱਕ ਪੀਰ ਸੀ ਰੋਪੜ ਦਾ, ਉਹ ਅੱਗੇ ਆਪਦੇ ਮਰੀਦਾਂ ਕੋਲ ਜਾ ਰਿਹਾ ਸੀ। ਉਹ ਰਾਜਾ ਨੂੰ ਪੁੱਛਿਆ ਕਿਹਨਾਂ ਦਾ ਨਗਰ ਵਸਦਾ ਹੈ? ਰਾਜਾ ਨੂੰ ਕਿਹਾ ਗੁਰੂ ਤੇਗ ਬਹਾਦਰ ਸਾਹਿਬ ਜੀ ਨਵਾਂ ਨਗਰ ਵਸਾ ਰਹੇ ਹੈ। ਪੁੱਛਣ ਤੋਂ ਕਿਹਾ ਵੀ ਗੁਰੂ ਕੀ ਅਤੇ ਨਗਰ ਕੀ ਵਸਾਉਣਾ? ਇਹ ਸੁਣ ਕਰਕੇ ਰਾਜਾ ਨੂੰ ਕਿਹਾ ਮੇਰਾ ਇਹ ਪ੍ਰਸ਼ਨ ਦਾ ਉੱਤਰ ਗੁਰੂ ਸਾਹਿਬ ਤੋਂ ਲੈ ਰੱਖਿਓ, ਮੈਂ ਵਾਪਸ ਆਉਂਦਾ ਤੁਹਾਡੇ ਪਾਸੋਂ ਉੱਤਰ ਲਵਾਂਗਾ। ਉਹ ਰਾਜਾ ਨੂੰ ਜਦੋਂ ਦੀਵਾਨ ਲਗਾਇਆ ਮਹਾਰਾਜ ਦੇ ਪਾਸ, ਸਾਰੀ ਦਿਹਾੜੀ ਉਹ ਸੇਵਾ ਕਰਦੇ ਰਹੇ, ਉੱਤਰ ਕੇ ਦੀਵਾਨ ਵਿੱਚ ਹਾਜ਼ਰ ਹੋ ਕੇ ਬੇਨਤੀ ਕੀਤੀ, ਮਹਾਰਾਜ ਇਸ ਤਰ੍ਹਾਂ ਇੱਕ ਮੁਸਲਮਾਨਾਂ ਦਾ ਪੀਰ ਸੀ, ਉਹ ਰੋਪੜ ਤੋਂ ਆਪਣੇ ਮਰੀਦਾਂ ਵੱਲ ਅੱਗੇ ਗਿਆ, ਉਹ ਉੱਤਰ ਮੰਗਦਾ ਵੀ ਗੁਰੂ ਕੀ ਅਤੇ ਨਗਰ ਵਸਾਉਣਾ ਕੀ? ਆਪ ਜੀ ਨੂੰ ਉਸ ਵਕਤ ਉਹਨੂੰ ਕਿਹਾ ਭਾਈ ਸਾਡੇ ਰੂਹ ਨੂੰ ਲਿਆਈ ਹੈ, ਰਾਜ ਜਦੋਂ ਆਇਆ ਅਸੀਂ ਉੱਤਰ ਸਾਹਮਣੇ ਉਹਨੂੰ ਦੇਵਾਂਗੇ। ਇਹ ਬਚਨ ਕਹਿ ਕੇ ਗੁਰੂ ਮਹਾਰਾਜ ਸਾਹਿਬ ਆਪਣੇ ਨਦੀ ਵਿਰਾਜ ਰਹੇ। ਦੂਏ ਦਿਨ ਜਦੋਂ ਰੋਪੜ ਵਾਲਾ ਪੀਰ ਵਾਪਸ ਆਇਆ ਆਪਣੇ ਮਰੀਦਾਂ ਪਾਸੋਂ, ਰਾਜਾ ਨੂੰ ਪੁੱਛਿਆ ਕਿਉਂ ਬਈ ਤੁਸੀਂ ਦੱਸੋ ਹੁਣ ਮਹਾਰਾਜ ਸਾਹਿਬ ਤੋਂ ਉੱਤਰ ਲਿਆ? ਕਹਿੰਦੇ ਹਾਂ ਮਹਾਰਾਜ ਨੂੰ ਕਿਹਾ ਸਾਹਮਣੇ ਉੱਤਰ ਦੇਵਾਂਗੇ। ਪੀਰ ਮਹਾਰਾਜ

0: ਬਾਹਰ ਚਲਿਆ ਗਿਆ, ਦਰਸ਼ਨ ਕੀਤੇ, ਨਮਸਕਾਰ ਕੀਤੀ, ਬੈਠ ਗਿਆ। ਮਹਾਰਾਜ ਸਾਹਿਬ ਕਹਿਣ ਲੱਗੇ, ਉੱਤਰ ਲੈਣਾ ਚਾਹੁੰਦਾ ਕਿ ਅੱਖੀਂ ਵੇਖਣਾ ਚਾਹੁੰਦਾ? ਇਹਨੂੰ ਕਿਹਾ, ਮਹਾਰਾਜ ਅੱਖੀਂ ਵਿਖਾ ਦੇਣਾ ਇਦੋਂ ਕੀ ਚੰਗਾ? ਸਬਜ਼ੋ ਨੂੰ ਕਿਹਾ, ਚੰਗਾ ਨੇਤਰ ਮੀਚ। ਜਿਸ ਵੇਲੇ ਨੇਤਰ ਮੀਚੇ, ਇਹਨੂੰ ਸਵਰਗ ਦੇ ਦੀਦਾਰ ਹੋਣ ਲੱਗੇ। ਸਵਰਗ ਵਿੱਚ ਕੀ ਵੇਖਦਾ? ਸਵੇਰੇ ਦੇ ਮੰਦਰ ਬਣੇ ਹੋਏ ਹੈ, ਬੜੇ ਲੋਕ ਆਰਾਮ ਦੇ ਨਾਲ ਸੁੱਖ ਦੇ ਨਾਲ ਹਨ। ਇੱਕ ਉਹਨਾਂ ਸਾਰਿਆਂ ਵਿੱਚੋਂ ਬੜਾ ਸਰਦਾਰ ਹੈ, ਸੁੰਦਰ ਸੋਨੇ ਦੇ ਪਾਵਿਆਂ ਵਾਲਾ ਜਿਹੜਾ ਪਲੰਘ ਹੈ ਸੁਨਹਿਰੀ ਮੰਦਰ ਦੇ ਵਿੱਚ, ਉਸ ਦੇ ਉੱਤੇ ਬੈਠਾ, ਰੇਸ਼ਮੀ ਨਿਵਾਰ ਦੇ ਨਾਲ ਬੁਣਿਆ ਹੋਇਆ, ਹੁਕਮ ਕਰ ਰਿਹਾ ਅਤੇ ਮੌਜਾਂ ਮਾਣ ਰਿਹਾ। ਵੇਖ ਕੇ ਉਹਨੂੰ ਪੁੱਛਿਆ, ਪੀਰ ਨੇ ਤੂੰ ਕੀ ਪੁੰਨ ਕੀਤਾ ਜਿਸ ਪੁੰਨ ਦਾ ਫਲ ਤੈਨੂੰ ਇੰਨਾ ਸੁੱਖ ਪ੍ਰਾਪਤ ਹੋਇਆ? ਉਹਨੇ ਅੱਖਾਂ ਭਰ ਕੇ ਕਿਹਾ ਕਿ ਮੈਂ ਕੀ ਪੁੰਨ ਕਰ ਸਕਦਾ ਸੀ? ਮੈਂ ਤਾਂ ਪਿਛਲੇ ਜੰਗ ਤਾਮਸੀ ਜੂਨ ਸ਼ੇਰ ਸੀ, ਸ਼ੇਰ ਹੁੰਦਿਆਂ ਹੋਇਆ ਮੈਂ ਆਪਦੇ ਆਪਣੇ ਆਹਾਰ ਖਾ ਕੇ ਰੱਜਿਆ ਸੀ ਸ਼ਿਕਾਰ ਮਾਰ ਕੇ। ਉਦਣ ਮੇਰੇ ਘੁਰਨੇ ਦੇ ਵਿੱਚ ਬਾਹਲੇ ਹਨੇਰੀ ਦੇ ਅਤੇ ਪਾਲੇ ਦੇ ਤੰਗ ਕੀਤੇ ਹੋਏ ਦੋ ਮਹਾਤਮਾ ਆ ਗਏ। ਉਹਨਾਂ ਮਹਾਤਮਾ ਨੇ ਆ ਕੇ ਮੇਰੇ ਘੁਰਨੇ ਵਿੱਚ ਬੈਠ ਗਏ। ਜਦੋਂ ਉਹਨਾਂ ਨੇ ਦੇਖਿਆ ਸ਼ੇਰ ਦੀਆਂ ਪੌੜਾਂ ਪੈਰਾਂ, ਫਿਰ ਬੜੇ ਡਰੇ ਹੋ। ਮੈਂ ਵੀ ਉਹ ਹਨੇਰੀ ਤੋਂ ਗਲੇ ਪੈਣ ਲੱਗੇ, ਬੰਗਲਾਇਆ ਹੋਇਆ ਆਪਦੇ ਘੁਰਨੇ ਨੂੰ ਆਇਆ, ਪਰ ਮੈਨੂੰ ਉਹ ਆਦਮੀਆਂ ਦੀ ਮੁਸ਼ਕਿਲ ਇਸ ਵਕਤ ਆਈ। ਮੈਂ ਸੋਚਿਆ ਕਿ ਜੇ ਮੈਂ ਉੱਥੇ ਜਾ ਰਿਹਾ ਭਾਵੇਂ ਮੈਂ ਮਾਸ ਖਾਧਾ ਹੋਇਆ, ਉਹ ਮੇਰੇ ਭੈ ਨਾਲ ਮਰ ਜਾਣਗੇ। ਮਨਾਂ ਤੋਂ ਬਾਹਰ ਹੀ ਕੋਈ ਪੂਰਵਲੇ ਪੁੰਨਾਂ ਨੂੰ ਮੈਨੂੰ ਪ੍ਰੇਰ ਦਿੱਤਾ, ਮੈਂ ਬਾਹਰ ਹੀ ਬੈਠੇ ਨੂੰ ਘੁਰਨੇ ਤੋਂ ਸਮਾਂ ਬਤੀਤ ਕੀਤਾ। ਪਰ ਇੰਨੀ ਵਰਖਾ ਹੋਈ, ਸਿਆਲ ਵੀ ਉੱਚ ਸੀ, ਗੜੇ ਪਏ, ਉਸ ਵਰਖਾ ਦੇ ਨਾਲ ਠੰਡ ਨਾਲ ਮੇਰਾ ਸਰੀਰ ਸ਼ਾਂਤ ਹੋ ਗਿਆ। ਉਹ ਸਰੀਰ ਸ਼ਾਂਤ ਹੋਇਆ, ਵੇਖ ਕੇ ਦਿਨ ਚੜੇ, ਉਹ ਮਹਾਤਮਾ ਮੇਰੇ ਘੁਰਨੇ ਚੋਂ ਨਿਕਲੇ। ਨਿਕਲ ਕੇ ਉਹਨਾਂ ਨੇ ਕਹਿਣਾ ਵੀ ਸਾਡੇ ਵਾਸਤੇ ਇਹਨੂੰ ਪ੍ਰਾਣ ਦਿੱਤੇ ਹੈ, ਇਹਨੂੰ ਪੁੰਨ ਕੋ ਮਿਲਣਾ ਚਾਹੀਦਾ, ਆਪਦਾ ਚਰਨ ਮੇਰੇ ਸਿਰ ਨੂੰ ਸੁਹਾ ਦਿਓ ਮਹਾਤਮਾ। ਉਹ ਚਰਨਾਂ ਦੇ ਸੁਹਾਉਣੇ ਕਰਕੇ ਸੰਤਾਂ ਨੇ ਉਸ ਪੁੰਨ ਦਾ ਫਲ ਮੈਨੂੰ ਇਹ ਮਿਲਿਆ। ਫਿਰ ਸਵਰਗ ਬਕੁੰਠ ਜਾ ਕੇ ਆਗਿਆ ਕੀਤੀ ਕਿ ਇਹਨੂੰ ਪਈ ਆਪਦਾ ਘੁਰਨਾ ਛੱਡਿਆ, ਇਹਨੂੰ ਸਵਰਗ ਦੇ ਸੋਨੇ ਦੇ ਧਾਮ ਮਿਲਣੇ ਚਾਹੀਦੇ ਹੈ। ਉਸ ਇੱਕ ਰਾਤ ਦਾ ਘੁਰਨਾ ਛੱਡਣ ਨਾਲ ਮੈਨੂੰ ਇਹ ਸੋਨੇ ਦੇ ਮੰਦਰ ਮਿਲੇ ਆ ਸਵਰਗ ਦੇ ਵਿੱਚ। ਇਹ ਵੇਖੋ ਮੈਂ ਕੀ ਪੁੰਨ ਕਰ ਸਕਦਾ? ਧੰਨ ਮਾਤ ਲੋਕ ਹੈ, ਜਿੱਥੇ ਜਾ ਕੇ ਮਾਤ ਲੋਕ ਜੀ ਪੁੰਨ ਦਾਨ ਕਰਦੇ ਹੈ ਅਤੇ ਪਰਮੇਸ਼ੁਰ ਦਾ ਸਿਮਰਨ ਕਰਦੇ ਹੈ, ਉਹ ਅਖੰਡ ਸੁੱਖ ਨੂੰ ਪਾਉਂਦੇ ਆ, ਮੁਕਤ ਹੋ ਜਾਂਦੇ ਆ। ਇਹ ਸੁਣ ਕਰਕੇ ਪੀਰ ਦਾ ਸੰਸਾ ਮਿਟ ਗਿਆ। ਹਜ਼ੂਰ ਨੂੰ ਕਿਹਾ, ਨੇਤਰ ਖੋਲ। ਜੋ ਨੇਤਰ ਖੋਲੇ, ਕਿਉਂ ਵੀ ਕਿੰਨਾ ਪੁੰਨ ਹੈ ਮਹਾਰਾਜ, ਮੈਂ ਕੀ ਕਹਿ ਸਕਦਾ ਪੁੰਨ ਦਾ ਤੋਟ? ਸ਼ੇਰ ਦੇ ਘੁਰਨੇ ਛੱਡਣ ਤੋਂ ਉਹਨੂੰ ਸਵਰਗ ਦਾ ਸੁੱਖ ਮਿਲਿਆ। ਤੁਸੀਂ ਜਿਹੜਾ ਮਹਾਰਾਜ ਪਰਉਪਕਾਰ ਕਰ ਰਹੇ ਹੋ, ਪਰਉਪਕਾਰ ਵਾਲੇ ਨਗਰ ਵਸਾ ਰਹੇ ਹੋ, ਲੰਗਰ ਚਲਾ ਰਹੇ ਹੋ ਅਤੇ ਧਾਰਮਿਕ ਸਥਾਨ ਬਣਾ ਰਹੇ ਹੋ, ਸੰਗਤਾਂ ਜਿੱਥੇ ਆ ਕੇ ਨਿਵਾਸ ਕਰਨ, ਰਾਹੀ ਪੰਧ ਆਰਾਮ ਕਰਨ, ਗੁਰੂ ਕਾ ਲੰਗਰ ਛਕਣ, ਇਹਦੇ ਪੁੰਨ ਦੀ ਮਹਾਰਾਜ ਚੋਟ ਮੈਂ ਦੱਸ ਸਕਦਾ ਕਿੰਨੀ ਕੁ ਹੈ? ਇਹਦਾ ਅੰਦਾਜ਼ਾ ਲਾ ਸਕਦਾ ਮੈਂ? ਬੇਅੰਤ ਹੈ ਆਪਦਾ ਪੁੰਨ ਸੱਚੀ ਪਾਤਸ਼ਾਹ, ਮੇਰਾ ਸੰਸਥਾ ਸੀ ਤੁਸੀਂ ਪਰਉਪਕਾਰੀ ਹੋ, ਇਹ ਅਨੰਦਪੁਰ ਸਾਹਿਬ ਵਸਾ ਰਹੇ ਹੋ, ਆਪ ਹੀ ਕਿਰਪਾ ਕਰਕੇ ਮੇਰਾ ਮੇਲ ਦਿੱਤਾ ਹੈ। ਇਸ ਪ੍ਰਕਾਰ ਉਹ ਪੀਰ ਗੁਰੂ ਸਾਹਿਬ ਦਾ ਸਿੱਖ ਬਣ ਗਿਆ ਸਾਹਿਬ ਸਿੰਘ ਜੀ। ਇਉਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਅਨੰਦਪੁਰ ਸਾਹਿਬ ਵਸਾਇਆ। ਅਨੰਦਪੁਰ ਸਾਹਿਬ ਨੂੰ ਵਸਾ ਕੇ ਇੱਥੇ ਵੱਸਦੇ ਰਹੇ। ਇੱਥੇ ਰਹਿੰਦਿਆਂ ਹੋਇਆਂ ਧੀਰ ਮਲ ਈਰਖਾ ਦੇ ਨਾਲ ਭਾਈ ਬੁੱਢੇ ਸਾਹਿਬ ਦੀ ਅੰਸ਼ ਵਿੱਚੋਂ ਜੋ ਭਾਈ ਗੁਰਦਿੱਤਾ ਜੀ ਸੀ, ਉਹਨਾਂ ਦੇ ਤਾਂ ਹੀ ਕਿਹਾ ਕਿ ਮੇਰੇ ਤਾਂ ਹੀ ਇੱਕ ਬਾਜ ਦੇਵੇ ਅਤੇ ਮੈਨੂੰ ਇੱਕ ਦਸਤਾਰ ਦੇਵੇ, ਮੈਂ ਗੁਰੂ ਬਣ ਜਾਵਾਂ, ਮਸ਼ਹੂਰ ਹੋ ਜਾਵਾਂ ਅਤੇ ਤੇਰੇ ਤਾਂ ਹੀ ਮੈਂ ਕਈ ਹਜ਼ਾਰਾਂ ਰੁਪਇਆ ਦਿਆਂਗਾ। ਸੁਣ ਕੇ ਉਹਨੂੰ ਕਿਹਾ, ਜਿਹਨਾਂ ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਥਾਪਿਆ, ਮੈਂ ਤਾਂ ਉਹਨਾਂ ਨੂੰ ਜਾ ਕੇ ਬਾਜ ਭੇਟਾ ਕਰਾਂਗਾ, ਉਹਨਾਂ ਦੀ ਭੇਟਾ ਦਸਤਾਰ ਕਰਾਂਗਾ, ਉਹਨਾਂ ਨੂੰ ਸਿਰੋਂ ਪਾਵ ਦਿਆਂਗਾ। ਉਹ ਧੀਰ ਮਲ ਦੇ ਜ਼ੋਰ ਲਾਉਣ ਤੋਂ, ਕਈ ਹਜ਼ਾਰਾਂ ਰੁਪਇਆ ਦੇਣ ਤੋਂ ਭਾਈ ਬੁੱਢੇ ਸਾਹਿਬ ਦੀ ਅੰਸ਼ ਦੇ ਗੁਰਦਿੱਤੇ ਨੇ ਉਹਦੀ ਨਾਮ ਮੰਨੀ। ਇਸ ਪ੍ਰਕਾਰ ਸਾਹਿਬ ਸਿੰਘ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਫਿਰ ਹੋਰ ਵੀ ਪਰਖਣਾ ਚਾਹਿਆ ਕਈਆਂ ਨੇ ਕਿ ਸਿਰੋਂ ਪਾਓ। ਮਸੰਦਾਂ ਤੋੜ ਕੇ ਵੇਖਿਆ, ਇੱਕ ਪ੍ਰੇਮੀ ਸੀ ਜੋ ਤੋਲਿਆ ਉਹਨਾਂ ਨੇ, ਅਤੇ ਉਸ ਵੇਲੇ ਧੀਰ ਮਲ ਵਾਲਾ ਸਿਰੋਂ ਪਾਓ ਹਲਕਾ ਨਿਕਲਿਆ ਅਤੇ ਸਤਿਗੁਰੂ ਮਹਾਰਾਜ ਸਾਹਿਬ ਦਾ ਬੜਾ ਭਾਰਾ ਨਿਕਲਿਆ। ਕਹਿਣ ਲੱਗੇ, ਜਿਹਨਾਂ ਦਾ ਭਾਰਾ ਸਿਰੋਂ ਪਾਓ ਉਹ ਹੀ ਗੁਰੂ ਹਨ। ਇਉਂ ਬੜੀਆਂ ਸੰਗਤਾਂ ਨੇ ਪਰਖਾਂ ਕੀਤੀਆਂ ਸੀ ਉਸ ਵਕਤ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਸ਼੍ਰੀ ਅਨੰਦਪੁਰ ਸਾਹਿਬ ਵਸਾ ਕਰਕੇ, ਫਿਰ ਕੀਰਤਪੁਰ ਸਾਹਿਬ ਵਿੱਚ ਆ ਕਰਕੇ ਮਾਤਾ ਕ੍ਰਿਸ਼ਨ ਕੌਰ ਜੀ
1: ਸਤਿਗੁਰੂ ਦੇ

Terem ਚਰਨਾਂ ਚੋਂ ਮਾਤਾ ਜੀ ਨੇ ਕ੍ਰਿਸ਼ਨ ਕੌਰ ਜੀ ਨੂੰ ਸਾਹਿਬ ਚ ਸਾਰੇ ਪਰਿਵਾਰ ਨੂੰ ਮਿਲ ਕੇ ਫਿਰ ਦੇਸ਼ ਵਸਾਂਤਰਾਂ ਚ ਆਪ ਜੀ ਨੂੰ ਵਿਚਰਨਾ ਕੀਤਾ। ਹਜ਼ੂਰ ਇਸੇ ਪ੍ਰਕਾਰ ਮਾਲਵੇ ਦੀ ਧਰਤੀ ਵਿਚਰੇ, ਦਮਦਮ ਸਾਹਿਬ ਜਾ ਕੇ ਜਦੋਂ ਬੈਠੇ ਸੱਚੇ ਪਾਤਸ਼ਾਹ, ਉਸ ਵਕਤ ਸਿੱਖਾਂ ਨੂੰ ਪੁੱਛਿਆ ਕਿ ਮਹਾਰਾਜ ਉੱਚੇ ਥਾਂ ਤੇ ਬੈਠੋ, ਮਹਾਰਾਜ ਤਾਂ ਦਸਵੇਂ ਸਰੂਪ ਇੱਥੇ ਉੱਚੇ ਥਾਂ ਬੈਠਾਂਗੇ, ਇੱਥੇ ਬੈਠ ਕਰਕੇ ਅਸੀਂ ਬਚਨ ਉਚਾਰਾਂਗੇ ਤੇ ਕਾਈਆਂ ਨੂੰ ਕਣਕਾਂ ਬਣਾ ਦੇਵਾਂਗੇ, ਉਸ ਵੇਲੇ ਕਰੀਰਾਂ ਨੂੰ ਅੰਬ ਬਣਾ ਦੇਵਾਂਗੇ, ਇਸ ਪ੍ਰਕਾਰ ਅਸੀਂ ਵਰ ਦੇਵਾਂਗੇ ਦਸਵੇਂ ਸਰੂਪ ਵਿੱਚ। ਫਿਰ ਤਾਲ ਵਿਸ਼ਾਲੇ ਦੇ ਨਾਲ ਮਹਾਰਾਜ ਸਾਹਿਬ ਜੀ ਨੇ ਮਿੱਟੀ ਕੱਢੀ, ਜਿਹੜਾ ਗੁਰੂ ਸਾਹਿਬ ਤਲਾਅ ਨੌਵੇਂ ਪਾਸੇ ਦੇ ਕਿਨਾਰੇ ਤੇ ਗੁਰਦੁਆਰਾ ਸਾਹਿਬ ਹੁਣ ਨਵਾਂ ਸੰਤ ਮਸਤੂਆਂ ਨੇ ਆਈ ਸੰਗਤ ਨੇ ਕਾਇਮ ਕੀਤਾ, ਜੋ ਛੋਟਾ ਮੰਜੀ ਸਾਹਿਬ ਸੀ ਉਸ ਸਥਾਨ ਬੈਠ ਕੇ ਮਹਾਰਾਜ ਨੇ ਕਿਹਾ ਗੁਰੂ ਸਾਹਿਬ ਹੋਵੇਗਾ ਇੱਥੇ, ਅੰਮ੍ਰਿਤ ਦਾ ਸੋਮਾ ਹੋਵੇਗਾ, ਗੁਰੂ ਦਸਮ ਸਰੂਪ ਧਾਰ ਕੇ ਇੱਥੇ ਅੰਮ੍ਰਿਤ ਦੇ ਬਣਾ ਬਣਾ ਕੇ ਚੜਾਹੇ ਵਿੱਚ ਸਰੋਵਰ ਦੇ ਪਾਵਾਂਗੇ, ਇਹ ਬਚਨ ਕੀਤੇ ਗੁਰੂ ਤੇਗ ਬਹਾਦਰ ਸਾਹਿਬ ਨੇ। ਇਸ ਪ੍ਰਕਾਰ ਸਾਧ ਸਿੰਘ ਦਮਦਮੇ ਦੀ ਧਰਤੀ ਨੂੰ ਨਿਹਾਲ ਕੀਤਾ ਗੁਰੂ ਮਹਾਰਾਜ ਸਾਹਿਬ ਨੇ, ਹੋਰ ਬੇਅੰਤ ਦੇਸੂ ਆਦਿਕਾਂ ਦੇ ਵਰ ਲੈ ਕਰਕੇ ਉਹਨਾਂ ਨੇ ਗੁਰੂ ਸਾਹਿਬ ਤੋਂ ਬੇਮੁੱਖ ਹੋ ਕੇ ਲਾਭ ਨਾ ਉਠਾਇਆ, ਬੇਅੰਤ ਸੰਗਤਾਂ ਨੂੰ ਤਾਰਿਆ, ਸੱਚੇ ਪਾਤਸ਼ਾਹ ਨੂੰ ਮਾਲਵੇ 'ਚ ਨਿਕਲ ਕੇ ਬਹੁਤ ਸਾਰੇ ਸਥਾਨ ਹਨ ਗੁਰੂ ਮਹਾਰਾਜ ਸਾਹਿਬ ਦੀ ਯਾਦਗਾਰ। ਇਸੇ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਫਿਰ ਪੂਰਬ ਦੇ ਇਲਾਕੇ ਵਿੱਚ ਚਰਨ ਪਾਉਣ ਲੱਗੇ, ਜਦੋਂ ਉੱਥੇ ਇੱਕ ਤੰਬਾਕੂ ਪੀਣ ਵਾਲਾ ਆਦਮੀ ਸੀ, ਉਹਦਾ ਤੰਬਾਕੂ ਗੁਰੂ ਤੇਗ ਬਹਾਦਰ ਸਾਹਿਬ ਨੂੰ ਛਡਾਇਆ ਅਤੇ ਬਖਸ਼ਿਸ਼ ਕੀਤੀ ਕਿ ਜਿੰਨਾ ਚਿਰ ਤੁਸੀਂ ਤੰਬਾਕੂ ਨਹੀਂ ਪੀਵੋਗੇ ਕਦੇ ਵੀ ਤੁਹਾਡੇ ਘਰ 'ਚ ਦਲਿੱਦਰ ਨਹੀਂ ਆਵੇਗਾ, ਜਿੱਦਣ ਤੰਬਾਕੂ ਪੀਓਗੇ ਸਾਰਾ ਧੰਨ ਤੁਹਾਡਾ ਨਾਸ਼ ਹੋ ਜਾਊਗਾ, ਕੰਗਾਲ ਹੋ ਜਾਓਗੇ। ਇਹ ਬਚਨ ਇਸੇ ਤਰ੍ਹਾਂ ਮਹਾਰਾਜ ਦਾ ਵਰਤਿਆ, ਜਦੋਂ ਉਹਨਾਂ ਦੇ ਕੋਲ ਦੇ ਤੰਬਾਕੂ ਪੀਣ ਲੱਗੇ ਕੰਗਾਲ ਹੋ ਗਏ, ਭਾਈ ਸੰਤੋਖ ਸਿੰਘ ਜੀ ਨੂੰ ਕੁਦਰਤੀ ਪਤਾ ਲੱਗਾ ਵੀ ਗੁਰੂ ਤੇਗ ਬਹਾਦਰ ਸਾਹਿਬ ਦਾ ਵਰ ਸੀ, ਇਹਨਾਂ ਨੂੰ ਜਾ ਕੇ ਉਹਨਾਂ ਨੂੰ ਤਾਰਿਆ, ਖੰਡੇ ਦਾ ਅੰਮ੍ਰਿਤ ਛਕਾਇਆ, ਫਿਰ ਉਹਨਾਂ ਦੇ ਪਾਸ ਪਦਾਰਥ ਹੋ ਗਏ। ਇਸ ਪ੍ਰਕਾਰ ਸਾਧ ਸਿੰਘ ਜੀ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵਿਚਰਦਿਆਂ ਹੋਇਆਂ ਤ੍ਰਿਵੇਣੀ ਵਿੱਚ ਜਦੋਂ ਗਏ ਹੈ, ਰਾਜ ਕਰੇ ਹੁੰਦਿਆਂ ਹੋਇਆਂ ਮਲੁੱਕ ਭਾਈ ਮਲੂਕ ਦਾਸ ਦੇ ਤਾਈ ਮਹਾਰਾਜ ਜੀ ਨੂੰ ਚਤੁਰਭੁਜੀ ਰੂਪ ਦੇ ਵਿੱਚ ਦਰਸ਼ਨ ਦਿੱਤੇ, ਇਸ ਪ੍ਰਕਾਰ ਉਹਦੀ ਕਾਮਨਾ ਪੂਰੀ ਕੀਤੀ, ਠਾਕੁਰ ਰੂਪ ਹੋ ਕਰਕੇ ਉਹਦੇ ਅੰਗੀਕਾਰ ਕੀਤੇ, ਪਦਾਰਥਾਂ ਨੂੰ ਗ੍ਰਹਿਣ ਕੀਤਾ। ਇਸੇ ਪ੍ਰਕਾਰ ਕੌਂਤਰ ਕਰਦੇ ਹੋਏ ਮਹਾਰਾਜ ਸਾਹਿਬ ਭਾਈ ਫੱਗੂ ਦੇ ਤਾਈ ਨੇ ਹਾਲ ਕੀਤਾ, ਜਿਨ੍ਹਾਂ ਨੇ ਇੱਕ ਮਾਈ ਨੇ ਦੁਖੀ ਹੋਈ ਨੇ, ਘਰ ਵਿੱਚ ਕੋਈ ਪਦਾਰਥ ਨਹੀਂ ਸੀ, ਕੂੜਾ ਭਾਈ ਦੀ ਝੋਲੀ 'ਚ ਪਾ ਦਿੱਤਾ ਸੀ ਭਾਈ ਫੱਗੂ ਦੇ, ਭਾਈ ਫੱਗੂ ਨੇ ਉਹ ਕੂੜੇ ਨੂੰ ਜਦੋਂ ਵੇਖਿਆ ਤਾਂ ਉਹਦੇ 'ਚੋਂ ਇੱਕ ਗਿਰਕ ਨਿਕਲੀ, ਉਹ ਬੇਰ ਲਾ ਦਿੱਤਾ ਉੱਥੇ, ਹੁਣ ਤੱਕ ਬੇਰ ਸਾਹਿਬ ਹੈ ਉਹ ਭਾਈ ਸਸਰਾਮ ਨਗਰ ਵਿੱਚ ਭਾਈ ਫੱਗੂ ਦੀ ਲਾਈ ਹੋਈ। ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਭਾਈ ਫੱਗੂ ਦੀ ਵਡਿਆਈ ਸੰਗਤਾਂ 'ਚ ਪ੍ਰਗਟ ਕਰਨ ਵਾਸਤੇ ਉਸ ਬੇਰ ਹੇਠਾਂ ਬੈਠ ਕਰਕੇ ਨਿਹਾਲ ਕੀਤਾ ਸੰਗਤਾਂ ਦੇ ਤਾਈ। ਇਸ ਪ੍ਰਕਾਰ ਸਾਧ ਸਿੰਘ ਜੀ ਮਹਾਰਾਜ ਜੀ ਨੇ ਪਰਨੇ ਸਾਹਿਬ ਵਿੱਚ ਆ ਕੇ ਤ੍ਰਿਵੇਣੀ 'ਤੇ ਆ ਕੇ ਮਹਾਰਾਜ ਜੀ ਨੇ ਜਵੀ ਜਾ ਤ੍ਰਿਵੇਣੀ ਭਏ ਪੁਨੂ ਦਾਨ ਦੇ ਕਿਰਤ ਕਰਤ ਬਚਾਏ, ਇੱਥੇ 6 ਮਹੀਨੇ ਮਹਾਰਾਜ ਸਾਹਿਬ ਰਹੇ। ਮਾਤਾ ਨਾਨਕੀ ਨੂੰ ਬੇਨਤੀ ਕੀਤੀ, ਮਹਾਰਾਜ 6ਵੇਂ ਪਾਤਸ਼ਾਹ ਨੂੰ ਬਚਨ ਕੀਤੇ ਸੀ ਤੁਹਾਡੇ ਤੂੰ ਪੋਤਰਾ ਵੇਖੇ ਜੀ, ਮੈਂ ਪੋਤਰਾ ਵੇਖਣਾ ਚਾਹੁੰਦੀ ਹਾਂ। ਮਹਾਰਾਜ ਨੇ ਕਿਹਾ ਮਾਤਾ ਜੀ ਜੇ ਤੁਹਾਡੀ ਇੱਛਾ ਤਾਂ ਅਖੰਡ ਪਾਠ ਕਰਾਓ, ਇਹ ਗੁਰ ਧਰਮ ਵੀ ਜੋ ਮੁਗਲ ਸ਼ਾਸ ਲਿਖਿਆ ਹੋਇਆ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਅੱਗੇ ਬੇਨਤੀ ਕੀਤੀ, ਮਹਾਰਾਜ ਆਪ ਹੀ ਕਿਰਪਾ ਕਰੋ। ਅਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਹੜੀ ਪੰਨੇ ਸਾਹਿਬ ਦੀ ਗੁਰੂ ਤੇਗ ਬਹਾਦਰ ਸਾਹਿਬ ਜੀ ਗਊ ਘਾਟ ਗੁਰਦੁਆਰੇ ਹੈ, ਉਸ ਤੋਂ ਅਖੰਡ ਪਾਠ ਗੁਰੂ ਤੇਗ ਬਹਾਦਰ ਸਾਹਿਬ ਨੇ ਪਹਿਲਾਂ ਕਰਾਇਆ ਅਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਸੀ ਕਿ ਤੁਹਾਡੇ ਘਰ ਦੇਖ ਕੇ ਧਨੀ ਪੋਤਰਾ ਹੋਣਗੇ। ਉਹ ਮਾਤਾ ਸਾਹਿਬ ਜੀ ਦੇ ਇਸ ਤਰ੍ਹਾਂ ਬੇਨਤੀ ਕਰਨ ਤੋਂ 6 ਮਹੀਨੇ ਤ੍ਰਿਵੇਣੀ 'ਚ ਰਹੇ ਮਹਾਰਾਜ ਸਾਹਿਬ ਜੀ, ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਉਸ ਵੇਲੇ ਉਧਰੇ ਮਾਇਆ ਕੀਆ ਨਿਵਾਸ, ਮਾਤਾ 'ਚ ਮਨ ਬਹੁਤ ਉਦਾਸ, ਕਿਉਂ ਤ੍ਰਿਵੇਣੀ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਮਾਤਾ ਦੇ ਉਧਰ ਵਿੱਚ ਮਾਤਾ ਗੁਜਰੀ ਸਾਹਿਬ ਦੇ ਪ੍ਰਵੇਸ਼ ਹੋਏ ਆ ਕੇ ਅਕਾਲ ਪੁਰਖ ਦੀ ਆਗਿਆ ਦੇ ਨਾਲ ਧਰਮ ਦੀ ਰੱਖਿਆ ਕਰਨ ਵਾਸਤੇ। ਫਿਰ ਬਿਸ਼ਨ ਸਿੰਘ ਨੇ ਮਹਾਰਾਜ ਦੀ ਸ਼ਰਨ ਲਈ ਸੀ, ਜਿਹਨੂੰ ਅਸਾਮ ਦੇ ਉੱਤੇ ਬੰਗਾਲ ਦੇ ਉੱਤੇ ਚੜ੍ਹਾਈ ਕਰਾ ਕੇ ਔਰੰਗਜ਼ੇਬ ਨੂੰ ਭੇਜਤਾ ਸੀ, ਅਤੇ ਮਾਨਸੋ ਵਰਗੇ ਜਿਹੜੇ ਸੀ ਇਹਦੇ ਦਾਦੇ ਉਹ ਮਾਰੇ ਗਏ ਸਨ ਉੱਥੇ ਬੰਗਾਲੇ 'ਚ, ਇਹਦੇ ਗੁਰੂ ਸਾਹਿਬ ਦੀ ਸ਼ਰਨ ਲਈ ਸਤਿਗੁਰੂ ਇਹਦੀ ਆਸਰੇ ਦੇਣ ਵਾਸਤੇ ਸੱਚੇ ਪਾਤਸ਼ਾਹ ਨੇ ਬੰਗਾਲ ਵਿੱਚ ਜਾ ਕੇ ਰਾਜਿਆਂ ਦਾ ਰਾਜੀਨਾਮਾ ਕਰਾਇਆ
ਅਤੇ ਇਸ ਬਿਸ਼ਨ ਸਿੰਘ ਜੀ ਦੀ ਫਤਿਹ ਕਰਾਈ। ਇਸ ਪ੍ਰਕਾਰ ਉਹਨਾਂ ਦੇ ਮੰਤਰ ਯੰਤਰ ਕੋਈ ਗੁਰੂ ਸਾਹਿਬ ਦੇ ਉੱਤੇ ਨਾ ਚੱਲ ਸਕੇ। ਇਸ ਪ੍ਰਕਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਅਸਾਮ ਦੇ ਇਲਾਕੇ 'ਚ ਗਏ। ਉੱਥੋਂ ਦਾ ਰਾਜਾ ਰਾਮ ਰਾਜਾ ਸੀ, ਉਹਦੇ ਘਰ ਪੁੱਤਰ ਨਹੀਂ ਸੀ ਹੁੰਦਾ। ਉਹਨੇ ਬੇਨਤੀ ਕੀਤੀ, ਹੇ ਸਤਿਗੁਰੂ ਕਿਰਪਾ ਕਰੋ, ਬਖਸ਼ਿਸ਼ ਕਰੋ, ਪੁੱਤਰ ਦੀ ਬਖਸ਼ਿਸ਼ ਕਰੋ, ਰਾਜ ਦਾ ਮਾਲਕ ਹੋਵੇ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਹੱਥ ਦੀ ਮੋਹਰ ਉਸ ਰਾਜੇ ਦੇ ਗੋਡੇ ਉੱਤੇ ਲਾ ਦਿੱਤੀ। ਕਿਹਾ ਕਿ ਇਹ ਸਾਡੀ ਮੋਹਰ ਦੀ ਨਿਸ਼ਾਨੀ ਹੋਵੇਗੀ, ਤੇਰੇ ਪੁੱਤਰ ਹੋਵੇਗਾ, ਗੁਰੂ ਕਾ ਸਿੱਖ ਹੋਵੇਗਾ। ਇਹ ਵਚਨ ਕੀਤੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ। ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਹਿਬ ਜੀ ਇਸ ਪ੍ਰਕਾਰ ਨਿਹਾਲ ਕਰਕੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਪੰਨੇ ਸਾਹਿਬ ਦੇ ਵਿੱਚ ਤਹੀਂ ਪ੍ਰਕਾਸ਼ ਹਮਾਰਾ ਭਇਓ, ਪੰਨੇ ਸ਼ਹਿਰ ਵਿਖੇ ਭਵ ਲਏ ਹੋ। ਪੰਨੇ ਸ਼ਹਿਰ 'ਚ ਮਹਾਰਾਜ ਸਾਹਿਬ 1723 ਵਿਕਰਮੀ ਨੂੰ ਅਤੇ 23 ਦਿਨੀ ਉਸ ਦਿਨ ਪੋਹ ਗਿਆ ਹੋਇਆ ਸੀ। ਪੋਹ ਦੀ ਸਪਤਮੀ ਦਾ ਦਿਹਾੜਾ ਸੀ। ਉਸ ਦਿਨ ਗੁਰੂ ਮਹਾਰਾਜ ਸਾਹਿਬ ਜੀ ਨੇ ਸਵਾ ਪੈਰ ਦੇ ਤੜਕੇ ਜੱਗ ਦੇ ਉਧਾਰਨ ਵਾਸਤੇ ਹਜ਼ੂਰ ਨੂੰ ਕਿਹਾ, ਯਾਹੀਂ ਕਾਜ ਤਰ੍ਹਾਂ ਹੁਣ ਜਨਮੂ, ਸਮਝ ਲਿਓ ਸਾਧੂ ਸਭ ਮਨਮੂ, ਧਰਮ ਚਲਾਵਨ ਸੰਤ ਉਭਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਇਹ ਕਾਰਨ ਆਪ ਜੀ ਦੇ ਆਉਣ ਦਾ ਸੀ। ਹੁਣ ਗੁਰੂ ਕਲ ਵੀ ਧਰ ਸਕੇ, ਪਾਤਸ਼ਾਹ ਪ੍ਰਗਟ ਹੋਇਆ ਆਪਦੇ ਘਰ ਵਿੱਚ। ਇਸ ਪ੍ਰਕਾਰ ਮਹਾਰਾਜ ਜੀ ਦੁਨੀਆਂ ਨੂੰ ਨਿਹਾਲ ਕੀਤਾ। ਸਰ ਸਿੰਘ ਜੀ ਸਤਿਗੁਰੂ ਤੇਗ ਬਹਾਦਰ ਸਾਹਿਬ ਦੇ ਬੇਅੰਤ ਗੁਣ ਹਨ, ਉਹਨਾਂ ਦੀ ਮਹਿਮਾ ਪੂਰੀ ਨਹੀਂ ਕਹੀ ਜਾ ਸਕਦੀ। ਅੱਜ ਉਹਨਾਂ ਦੇ ਅਵਤਾਰ ਧਾਰਨ ਦਾ ਗੁਰਪੁਰਬ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ। ਇਹ ਸੰਗਤਾਂ ਨੂੰ ਸਾਰੀਆਂ ਨੂੰ ਵਧਾਈ ਹੋਵੇ। ਵਾਹਿਗੁਰੂ।

ਅੱਜ ਆਪਾਂ ਸ੍ਰੀ ਅਬਚੰਦ ਨਗਰ ਸੱਚਖੰਡ ਹਜ਼ੂਰ ਸਾਹਿਬ ਵਿੱਚ ਬੈਠ ਕੇ ਸਤਿਗੁਰੂ ਰਾਮਦਾਸ ਮਹਾਰਾਜ ਸਾਹਿਬ ਦੇ ਅਵਤਾਰ ਧਾਰਨ ਦਾ ਗੁਰਪੁਰਬ ਮਨਾ ਰਹੇ ਹਾਂ। ਸਤਿਗੁਰੂ ਰਾਮਦਾਸ ਮਹਾਰਾਜ ਸਾਹਿਬ ਜਾਗਦੀ ਜੋਤ ਪੈਰਗੁਣ ਪਰਮੇਸ਼ੁਰ ਦਾ ਰੂਪ

उस वक्त मना रहे हैं सब कहेंगे जी सरगुरु सचे पातशाह जी महाराज अंतर जामी श्री गुरु रामदास साहब जी का जो अवतार होया सब संतान बधाई होवे सवा पहर में अमृत वेले किसान तुम्हारा प्रगट होए उस वे बाद भाई संतोष सिंह साहब ने लिखा है कि महाराज के प्रगट होने की इन्नी खुशी हुई वर्ण देवता ने पलट करके अपने जल के रूप में बुढ़िया नदियां उस वक्त बागियां सवा पैर के करके बुढ़िया सारिया नदियां चुकी बागिया उस वक्त ऐसा ऐसी खुशी वर्ण देवता ने मनाना किसी गुरु रामदास साहब के प्रगट होने से देवतियां ने मिल करके चंदन कसा के कल्प दृश्य फूलों दिया मारा गुंद गुंद के चूना मंडी जो लाहौर के अंदर गुरु महाराज साहब का जन्म स्थान है जो श्री हरिमंदर साहब की शक्ल के नाल स्थान बनिया होया सुंदर बड़ा सुंदर जड़ती है उस मंदिर के उत्ते महाराज साहब के अवतार धारण की खुशी का संत संगत जी चरण कसा के फुल कसा के फुल दिया माला गुंद उस मंदिर के उत्ते अर्पियां सुखे खुशी के शंख बजाए उसके देवते सारे देवतों ने मिलकर गुरु महाराज साहब के अवतार धारण की खुशी बूहे के अगे आके महाराज का जस गाया कीर्तन गाया क्यों राग रचाया आनंद जगत्र राग राग ने मंगल गाया सारे संसार में इस प्रकार आनंद प्रगट होया रागा रागनिया च मिल मिल के देवतिया ने गुरु साहब का जस उच्चारण किया क्यों सवा पैर में करके अज अमृत वेले महाराज साहब आपकी के पिता का शुभ नाम जेड़े कई जन्मों को ला के तपस्या करते सन बाबा हरवाह जी नाम सी उन्होंने तपस्या इच्छा सी कि महाराज मेरे घर में आक आप अंतर्यामी बालक रूप में प्रगट हो माया दया कौर जी जो सतगुरु की माता सी ये भी नाल तपस्या कर रहे उन्होंने बहुत सारे जन्म गुजर गए सन इस जन्म में अंतर्यामी ने उन्हें इच्छा पूरी करके सतगुरु रामदास रूप अंदर प्रगट हो सके पातशाह इस प्रकार साहब संगत जी अज गुरु है जिस दिन गुरु रामदास साहब जी ने अवतार धारण किया है अज श्री अमृतसर साहब इस गुरु के नाई बड़ा चंगिया कला के नाल मनाया जा रहा है बेअंत संत कीर्तन दिया चौकिया बड़े बड़े रागी मिल करके बेअंत संतों के इकट्ठे हो के सतगुरु सच्चे पातशाह के श्री दरबार साहब के अंदर गुरु के बाग के अंदर दीवार सजे हुए हैं तरह तरह के अपने जस के फुल गुरु महाराज साहब के पास शब्दों के राही कीर्तन के राही अनेक तरह देटा कर रहे हैं सभी उन्होंने प्यारियों अपना सुखी सुख प्यार बख्शे अब आप संगत इतने महाराज के सतसंग दरबार से गुरपुरब मना रहे हैं इन्होंने सतगुरान साहब संगत जी महाराज की इस चर्च बड़ियाई है जो कही नहीं जाती आप हर रोज समाज में ही लीन रहा कर दे कोई कारो विहार घट लाया कर दे आप जी की थोड़ी जी जब वड्डी उम्र हुई 13-14 साल की उम्र वड्डी होगी उस वक्त पिता ने एक दिन कहा कि तुम कोई घर का कारो विहार करया करो बाकी जो सारे जिन्हें लोग होंगे वो लड़के थोड़ी उम्र के सारे घर के कारो विहार कर दे तुम कोई कार विहार क्यों नहीं कर रहे हो आप जी पिता के हरदास के अनुसार होकर के जो महाराज आप आज्ञा करो माता जी ने उस वक्त रात में कहे प्यो के उबाल के दे दिते चंगेर भर के घूमिया भी आपने दे दिखी गई कि लो जिस तरह होर बच्चे बेचने बाजार में जाके बेचना करो आप जी माता पिता भी आज्ञा लेके चंगेर चक लिया है चक के लिया के एक बाजार के कोने पर खड़ गए जिन्हें होर बच्चे फोका दिंदे फिरते हैं के पाचने इन पाचने अब सेवे इन कुछ नहीं बोलते चुप कीते खड़ोते उन्होंने चुन संगत महाराज साहब जी श्री गुरु अमरदास साहब जी के पास में जा रही है श्री गोबिंदवाल साहब संगत वेख के आप खड़े दर्शन कर रहे हैं एक साहब ने कहा कि महाराज मैनू चने दो आप जी ने एक मुठ करके उसने दिखी कहते जी इन्हें नाल नहीं सरना फिर दो मुठा दतिया फिर तीन दतिया चार दतिया पांच दतिया अखीर सारी चंगेरी
ਉਹ ਸਾਧਨਾ ਆਪਦੀ ਝੋਲੀ ਚ ਮਹਾਰਾਜ ਦੇ ਪਾਸੋਂ ਪਵਾ ਲਈ। ਇਹ ਸਾਰੀ ਸੰਗਤ ਨੂੰ ਇਹ ਵਰਤਾਉਣ ਲੱਗ ਗਿਆ। ਮਹਾਰਾਜ ਸਾਹਿਬ ਇਸ ਪ੍ਰਕਾਰ ਵੇਖ ਕੇ ਘਰ ਵਿੱਚ ਆ ਗਏ। ਉਸ ਵੇਲੇ ਪਿਤਾ ਨੇ ਖਿਆਲ ਕੀਤਾ ਕਿ ਨਿਆਣਿਆਂ ਨੂੰ ਇਹ ਕਿਉਂ ਨੀ ਵੇਚ ਕੇ ਆਏ ਸਕਦੇ ਦੇ ਤਾਂ। ਪਿਤਾ ਵੀ ਕੋਈ ਗਰਮ ਅੱਖ ਵੇਖ ਕਰਕੇ ਆਪ ਉੱਥੋਂ ਹੀ ਉਦਾਸ ਹੋ ਕੇ ਨਿਕਲਿਆ ਹੈ। ਸੰਗਤ ਦੇ ਨਾਲ ਮਿਲ ਕੇ ਸ੍ਰੀ ਗੋਇੰਦਵਾਲ ਸਾਹਿਬ ਸੱਚੇ ਪਾਤਸ਼ਾਹ ਦੇ ਪਾਸ ਪੁੱਜ ਗਏ। ਇੱਥੇ ਪੁੱਜ ਕਰਕੇ ਬੌਲੀ ਸਾਹਿਬ ਦੀ ਸੇਵਾ ਉਸ ਵਕਤ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਰਵਾ ਰਹੇ ਸਨ। 1616 ਬਿਕਰੀ ਵਿੱਚ ਬੌਲੀ ਸਾਹਿਬ ਦਾ ਟੱਕ ਸੱਚੇ ਪਾਤਸ਼ਾਹ ਆਰੰਭ ਕੀਤਾ ਸੀ। ਉਸ ਵਕਤ ਸਾਹਿਬ ਸੰਗਤ ਜੀ ਆਪ ਜੀ ਦੀ ਜਿਹੜੀ ਉਮਰ ਸੀ ਬਾਲਕ ਅਵਸਥਾ ਦੇ ਵਿੱਚ ਮਹਾਰਾਜ ਸਾਹਿਬ 9 ਵਿੱਚ ਗੱਡੀ ਤੇ ਬੈਠੇ ਹਨ ਤੇ ਆਪਦਾ 91 ਚ ਅਵਤਾਰ ਹੋਇਆ ਹੈ। 18 ਸਾਲ ਦੀ ਉਮਰ ਮਹਾਰਾਜ ਸਾਹਿਬ ਦੀ ਗੁਰਦਾ ਗੱਡੀ ਤੇ ਬੈਠਣ ਦੇ ਸਮੇਂ ਸੀ। ਤੇ ਉਹ 16 ਦੀ ਕਰਮੀ ਦੇ ਵਿੱਚ ਮਹਾਰਾਜ ਸਾਹਿਬ ਦੇ ਪਾਸ ਸੱਚੇ ਪਾਤਸ਼ਾਹ ਜੀ 1616 ਵਿੱਚ ਪੁੱਜੇ ਹਨ। ਇੱਥੇ ਆ ਕੇ ਮਹਾਰਾਜ ਸਾਹਿਬ ਨੇ ਐਸੀ ਸੇਵਾ ਚਾਹੀ ਜਿਸ ਨੂੰ ਵੇਖ ਵੇਖ ਕੇ ਸੰਗਤਾਂ ਨਿਹਾਲ ਹੋ ਰਹੀਆਂ ਹਨ। ਸਤਿਗੁਰ ਦੀ ਸੇਵਾ ਵਿੱਚ ਰਾਤ ਨੂੰ ਜੁੜੇ ਖਿੜਿਆ ਰਹਿੰਦਾ ਹੈ। ਐ ਆਪਦਾ ਕਿ ਸਤਿਗੁਰਾਂ ਦੇ ਦਰਸ਼ਨ ਦੇਖ ਕੇ ਖਿੜਿਆ ਰਹਿੰਦਾ ਹੈ। ਜਿਵੇਂ ਚਕੋਰ ਇੱਕ ਰਸ ਚੰਦਰਾਂ ਵੱਲ ਚਲਾ ਕੇ ਤੱਕਦੀ ਰਹਿੰਦੀ ਹੈ, ਗੁਰੂ ਸਾਹਿਬ ਦੇ ਚਿਹਰੇ ਵੱਲ ਪਿਆਰ ਨਾਲ ਤੱਕਦੇ ਰਹਿੰਦੇ ਹਨ। ਇੱਕ ਮੁੜਦਾ ਨੀ, ਜਦੋਂ ਸਿੱਖ ਕਹਿੰਦੇ ਲਓ ਜੀ ਟੋਕਰਾ ਭਰ ਗਿਆ ਚੱਕੋ, ਉਦੋਂ ਹਾਸੇ ਨਾਲ ਭਵੇ ਬਹੁਤਾ ਭਰਦੇ ਨੇ ਸਿੱਖ, ਉਸ ਨੂੰ ਕੋਈ ਪਰਵਾਹ ਨਹੀਂ ਕਰਦੇ ਭਾਰ ਦੀ। ਸਿਸਵੇ ਸੀਸ ਦੇ ਕੋਈ ਚੱਕੇ ਬਾਹਰ ਖੇਤੀ ਨਾਲ ਸਿੱਟੇ ਆਉਂਦੇ ਹੈ, ਫਿਰ ਟੋਕਰਾ ਭਰਨ ਵਾਲੇ ਥਾਂ ਰਸ ਕੇ ਮਹਾਰਾਜ ਵੱਲ ਤੱਕਣ ਲੱਗ ਜਾਂਦੇ ਹੈ। ਇਸ ਰਸ ਵਿੱਚ ਗੁਰੂ ਮਹਾਰਾਜ ਸਾਹਿਬ ਜੀ ਨੇ ਬੌਲੀ ਸਾਹਿਬ ਦੀ ਸੇਵਾ ਕੀਤੀ। ਜਿਸ ਬੌਲੀ ਸਾਹਿਬ ਦੀ ਸੇਵਾ ਕਰਦਿਆਂ ਹੋਇਆਂ ਆਪ ਜੀ ਦੇ ਉਸ ਵਕਤ ਸਾਹਿਬ ਸੰਗਤ ਜੀ ਦਰਸ਼ਨ ਵੇਖ ਵੇਖ ਕੇ ਸੰਗਤਾਂ ਮੋਹਿਤ ਹੁੰਦੀਆਂ। ਐਸਾ ਸੁੰਦਰ ਸਰੂਪ ਹੈ ਗੁਰੂ ਰਾਮਦਾਸ ਸਾਹਿਬ ਦਾ। ਮਾਤਾ ਰਾਮੋ ਜੀ ਉਸ ਵਕਤ ਸਤਿਗੁਰੂ ਮਹਾਰਾਜ ਸਾਹਿਬ ਦੇ ਮਹਿਲ ਗੁਰੂ ਅਮਰਦਾਸ ਸਾਹਿਬ ਦੇ, ਉਹਨਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਬੀਬੀ ਧਾਨੀ ਜਿਹੜੀ ਇਹ ਵਰ ਦੇ ਯੋਗ ਹੋਈ ਹੈ, ਇਹਨਾਂ ਦੀ ਕਿਤੇ ਮਹਾਰਾਜ ਸ਼ਾਦੀ ਆਪ ਨੂੰ ਕਰਨੀ ਚਾਹੀਦੀ ਹੈ। ਸੁਣ ਕੇ ਗੁਰੂ ਮਹਾਰਾਜ ਸਾਹਿਬ ਨੇ ਉਸ ਵੇਲੇ ਵਚਨ ਕੀਤੇ ਕਿ ਚੰਗਾ ਜਿੱਥੇ ਕਰਤਾਰ ਨੇ ਲੇਖ ਲਿਖਿਆ ਉੱਥੇ ਪ੍ਰਬੰਧ ਇਹਨਾਂ ਦਾ ਹੋ ਜਾਏਗਾ। ਇੰਨੇ ਵਚਨ ਕਰਦੇ ਸਨ ਮਹਾਰਾਜ ਸਾਹਿਬ, ਉਹਨੇ ਕਿਵੇਂ ਗੁਰੂ ਰਾਮਦਾਸ ਸਾਹਿਬ ਦੀ ਟੋਕਰੀ ਸਿੱਧ ਕੇ ਤਾਰ ਲਈ। ਉਸੇ ਰਸ ਵਿੱਚ ਪ੍ਰੇਮ ਚ ਲੀਨ ਹੋਏ ਮਹਾਰਾਜ ਪਾਸ ਦੀ ਲੰਘੇ ਜਦੋਂ ਸਤਿਗੁਰਾਂ ਨੇ, ਉਸ ਵੇਲੇ ਮਾਤਾ ਰਾਮੋ ਨੂੰ ਇਸ਼ਾਰਾ ਕੀਤਾ ਕਿ ਮਹਾਰਾਜ ਐਸ ਲੜਕੇ ਜਿੱਦਾਂ ਲੜਕਾ ਇਹੋ ਜਿਹੀ ਉਮਰ ਦਾ ਇਹੋ ਜਿਹੇ ਰੂਪ ਵਾਲਾ ਇਹਦਾ ਹਾਣ ਪਰਿਵਾਰ ਹੋਣਾ ਚਾਹੀਦਾ। ਗੁਰੂ ਸਾਹਿਬ ਜੀ ਨੇ ਉਸ ਵਕਤ ਬੁਲਾ ਕੇ ਪੁੱਛਿਆ ਆਪ ਜੀ ਨੂੰ, ਆਪ ਜੀ ਨੇ ਥੋੜ੍ਹ ਵੰਸ਼ ਦੱਸਿਆ, ਲਾਹੌਰ ਵਿੱਚ ਪ੍ਰਗਟ ਹੋਣਾ ਦੱਸਿਆ, ਹਰਦਾਸ ਦੇ ਪੁੱਤਰ ਦੱਸਿਆ। ਸੁਣ ਕੇ ਮਹਾਰਾਜ ਸਾਹਿਬ ਨੇ ਕਿਹਾ, ਰਾਮੋ ਇਹਨਾਂ ਨੇ ਤਾਂ ਇਹੋ ਹੀ ਹੈ। ਉਸੇ ਵੇਲੇ ਇਹਨਾਂ ਦੇ ਉੱਤੇ ਗਲਤ ਸਬਰ ਪਾ ਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਬੀਬੀ ਧਾਨੀ ਦਾ ਆਨੰਦ ਕਾਰਜ ਕਰ ਦਿੱਤਾ ਆਪ ਦੀ ਹਜ਼ੂਰੀ ਵਿੱਚ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਭਗਤੀ ਦਾ ਰੂਪ ਜੋ ਬੀਬੀ ਧਾਨੀ ਜੀ ਸਨ, ਉਹਨਾਂ ਆਨੰਦ ਕਾਰਜ ਕਰਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਜਗਤ ਗੁਰੂ ਜੀ ਨੇ ਇਹਨਾਂ ਦੇ ਤਾਂ ਆਪਣੇ ਸੰਬੰਧੀ ਬਣਾ ਲਿਆ। ਸੱਚੇ ਪਾਤਸ਼ਾਹ ਜੀ ਨੇ ਆਪ ਸੰਬੰਧੀ ਪੁਣੇ ਦਾ ਮਾਣ ਨਹੀਂ ਕਰਦੇ ਕਿ ਮੈਂ ਸਤਿਗੁਰੂ ਮਹਾਰਾਜ ਸਾਹਿਬ ਦਾ ਘਰ ਦਾ ਪ੍ਰਾਹੁਣਾ ਹਾਂ, ਇਹ ਨਹੀਂ ਖਿਲਦੇ ਨਹੀਂ ਕਿ ਆਪ ਦੇ ਆਪ ਇਸ ਰਸ ਵਿੱਚ ਲੀਨ ਹਨ। ਜਿਵੇਂ ਸਿੱਖ ਸੰਗਤਾਂ ਹੋਰ ਸੇਵਾ ਕਰਦੀਆਂ, ਉਦੋਂ ਵੀ ਵੱਧ ਕਰਕੇ ਆਪ ਸੇਵਾ ਕਰ ਰਹੇ ਹੈ। ਉਸ ਵੇਲੇ ਸੇਵਾ ਕਰਦਿਆਂ ਨੂੰ ਲਾਹੌਰ ਦੇ ਖੱਤਰੀ ਵੇਖਣ ਵਾਸਤੇ ਜਦੋਂ ਆਏ ਹੰਕਾਰ ਦੇ ਨਾਲ, ਇਹਨਾਂ ਨੂੰ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ ਟੋਕਰੀ ਧੋਂਦੇ ਹੋਏ ਵੇਖ ਕੇ ਬੌਲੀ ਸਾਹਿਬ ਦੀ ਕਾਰ ਦੀ ਕਹਿਣ ਲੱਗੇ, ਲੈ ਵੇਖੋ ਆਹ ਵੀ ਆਪਣੀ ਕੋਲ ਚ ਜੰਮੇ ਹਨ, ਇਹਨਾਂ ਤਾਂ ਸਿਰੂਪ ਸਹੁਰੇ ਘਰ ਆ ਕੇ ਮਿੱਟੀ ਪਾ ਲਈ ਹੈ। ਇਹੋ ਜਿਹੇ ਲਫ਼ਜ਼ ਮਹਾਰਾਜ ਸਾਹਿਬ ਨੂੰ ਕੌੜੇ ਕਹੇ, ਆਪ ਜੀ ਬੇਪਰਵਾਹ ਮਸਤੀ ਵਿੱਚ ਲੀਨ ਹਨ, ਕੋਈ ਬਚਨ ਨਹੀਂ ਕੀਤਾ ਉਹਨਾਂ ਨੂੰ, ਸਤਿਕਾਰ ਰਾਮ ਰਾਮ ਕਿਹਾ, ਸਤਿਕਾਰ ਕਰਕੇ ਮਹਾਰਾਜ ਹਜ਼ੂਰੀ ਚ ਲਿਆਂਦਾ, ਜੋ ਹਜ਼ੂਰੀ ਚ ਆਏ ਉਹਨਾਂ ਨੂੰ ਉਹਨੇ ਹੰਕਾਰ ਦੇ ਬਚਨ ਕਹੇ ਕਿ ਮਹਾਰਾਜ ਤੁਸੀਂ ਇਹ ਸਾਡੇ ਵੱਡੇ ਪਰਿਵਾਰ ਦੀ ਕੁਲ ਨੂੰ ਵੱਡੀ ਨੂੰ ਨਹੀਂ ਜਾਣਿਆ, ਇਹ ਦੇ ਤਾਂ ਆਪਣੀ ਪੁੱਤਰੀ ਦੀ ਸ਼ਾਦੀ ਕਰਕੇ ਇਹਨੂੰ ਮਿੱਟੀ ਧੋਣ ਲਾ ਦਿੱਤਾ ਹੈ। ਗੁਰੂ ਮਹਾਰਾਜ ਸਾਹਿਬ ਕਹਿਣ ਲੱਗੇ, ਮੈਂ ਸਿਰ ਤੋਂ ਹੀ ਦੀਨ ਦੁਨੀਆਂ ਦਾ ਛਤਰ ਦਿੱਤਾ ਹੈ, ਤੁਹਾਨੂੰ ਕੀ ਸੁਝਦਾ ਹੈ? ਇਹ ਮਿੱਟੀ ਨਹੀਂ, ਇਹ ਤੁਹਾਡੇ ਸਿਰ 'ਚ ਮਿੱਟੀ ਪਵੇਗੀ, ਇਹ ਤਾਂ ਕੁੱਲ ਦੁਨੀਆਂ ਦੇ ਸਿਰ ਤਾਜ ਹੋਣਗੇ। ਇਹ ਵਾਕ ਗੁਰੂ ਮਹਾਰਾਜ ਸਾਹਿਬ ਜੀ ਕੀਤੇ।
क्योंकि वो ये अपने आप में वड्डी पूर्जा अहंकार करने वाले शर्मिंदे होकर वापस हो गए। सतगुरु रामदास महाराज साहब जी भी इस पहल में वेख के महाराज जी ने सिखा सिखी पुत्री सारे के ताई को करके सचे पातशाह जी ने पुत्री पापी जवाई सकी अगों पिछों टोल मिठा लाहे सबने के मनोगुमान पुत्रा की परख की। बाबे मोरी के अंदर एक ख्याल सी कि मैं भी गुरु साहब का आज्ञाकार हाँ, पर एक दिन संगत विच इन्होंने वचन किए कि महाराज साहब जी कदे आपके चरणों की भेटा नहीं कोई माया जी कराते, असि कदे लख टका एक जगह कदे नहीं वेखिया। सुन के महाराज साहब अंतरयामी ने पुत्र की कामना जान के संगतों ने कहा कि भाई पांच पैसे संगत अज सारिया मत्था टेको। जब संगत ने पांच पैसे मत्था टेके तो भाई मोहरी ने कहा भाई मोहरी गहो ये लख टका हो गया कि नहीं हिसाब करके वेख। भाई मोहरी जी गर्मी भी दूसरी गई लगा मथे को भी मुड़का आवे हथा भी मुड़का आवे शरीर में भी मुड़का आवे पसीने आंदा हो कदे हथ न पूजे पसीने मथे तो कदे इस तरह गिरद्या गिरद्या भाई बड़ा खुश हो गया माया नु वेख के। उस वे महाराज कह लगे वेख पुत्र इस बिच तो चित लाया आपके चेहरे को शीशे वेख काला हो गया कि नहीं इवें मन काला कर दूंगी पदार्थ मोह नहीं करना चाहिए। क्यों कह के पुत्र का मोह छिड़ाता सी सचे पातशाह ने क्यों पुत्र की परख की भांति भतीजिया की परख की सौन मन के ताई महाराज साहब जी ने जिस वक्त हरिपुर की रियास में कार की लोड़ सी गोइंदवाल साहब के आवाज करने वास्ते इन्हू भेजन लगे है। यदि माता ने कहा महाराज मेरे पुत्र डाकनिया प्रेतनियां खा जाएगियां। महाराज कह लगे नहीं ये राखे है गुरु साहब जी अपने हथा रुमान सुरजीत जी दिता सौन मल जी जाके लैके जो गए हरिपुर का राजे का पुत्र उसे दिन पुज गया जितों में पुजे। उन्होंने कहा कि जिंदा मैं कर सकता हाँ महाराज के बल न रुमाल धो के सतनाम मंत्र पढ़ के वो बच्चे मरे के मूह पा के जिंदा हो गया राजे ने सिख मनना वजीरा समेत अहलकारा समेत प्रवान कर लिया। उस वक्त भाई सौन मल न जो किसी की लोड़ होंगी चीज की रुमाल तो आपकी कामना पूरी कर दिया लोगों की क्यों यदि बड़ी प्रभ

ਉਹਨੀ ਪਹਾੜਾਂ ਵਿੱਚ ਇੱਕ ਵਿੱਚ ਖਿਆਲ ਹੋ ਗਿਆ ਵੀ ਕਾਰਤਾ ਗੁਰੂ ਸਾਹਿਬ ਨੂੰ ਭੇਜੀ ਜਿੰਨੀ ਕੁ ਲੋੜ ਸੀ ਮਕਾਨ ਬਣਨ ਦੀ, ਜੇ ਇੱਥੇ ਵੀ ਇਹ ਤਾਂ ਠੀਕ ਹੈ, ਰੁਮਾਲ ਸੀ ਕਰਾਮਾਤ ਹੈ, ਜੇ ਰੁਮਾਲ ਉੱਥੇ ਗਿਆ ਗੁਰੂ ਸਾਹਿਬ ਲੈ ਲੈਣਗੇ, ਮੇਰੇ ਚ ਕੋਈ ਕਰਾਮਾਤ ਨਹੀਂ ਰਹਿਣੀ, ਇਸ ਲਾਲਚ ਵਿੱਚ ਲੱਗਾ ਰਿਹਾ। ਸਤਿਗੁਰੂ ਜੀ ਹੁਕਮਨਾਮਾ ਭੇਜਿਆ ਕਿ ਭਾਈ ਸਾਉਣ ਮਹਿਲ ਕਾਰਜ ਪੂਰਾ ਹੋ ਗਿਆ ਜਿਸ ਵਾਸਤੇ ਗਏ ਸੀ, ਤੁਸੀਂ ਹੁਣ ਸ੍ਰੀ ਗੋਇੰਦਵਾਲ ਸਾਹਿਬ ਆ ਜਾਓ। ਪਰਵਾਨੇ ਨੂੰ ਸੁਣ ਕੇ ਕਾਲੂ ਟੋਇਆ ਕਰਦਾ ਵੀ ਅਜੇ ਇੱਧਰ ਰਾਜਾ ਮੈਨੂੰ ਆਉਣ ਨਹੀਂ ਹੁੰਦਾ, ਹੋਰ ਕਈ ਕੰਮ ਹੈ। ਸਤਿਗੁਰੂ ਜੀ ਨੂੰ ਸਮਝ ਲਿਆ ਕਿ ਇਹਦੇ ਅੰਦਰ ਰੁਮਾਲ ਦਾ ਲਾਲਚ ਹੋ ਗਿਆ। ਆਪ ਸਿੱਧੇ ਸਿੱਧ ਮਹਾਰਾਜ ਜੀ ਨੂੰ ਰੁਮਾਲ ਉੱਥੋਂ ਖਿੱਚ ਲਿਆ, ਇਹਦੇ ਕੋਲ ਗੁਪਤ ਹੋ ਗਿਆ। ਜਦੋਂ ਵੇਖਿਆ ਮੇਰੇ ਕੋਲ ਰੁਮਾਲ ਹੈ ਨਹੀਂ, ਤੇ ਮੈਂ ਹੁਣ ਜੇ ਲੋੜ ਪੈਗੀ ਕਾਹਦੇ ਨਾਲ ਕਰਾਮਾਤ ਵਰਤਾਂਗਾ। ਉਸੇ ਵੇਲੇ ਤਿਆਰ ਹੋ ਕੇ ਕਹਿੰਦੇ ਰਾਜਾ ਮੈਂ ਤਾਂ ਜਾਣਾ। ਰਾਜਾ ਕਹਿਣ ਲੱਗਾ ਮਹਾਰਾਜ ਮੈਨੂੰ ਵੀ ਨਾਲ ਲੈ ਚੱਲੋ। ਸੰਗਿਆਂ ਤੋਂ ਵਿਛਾਉਣ ਵਾਸਤੇ ਹਰੀਪੁਰ ਵਾਲੇ ਰਾਜੇ ਨੂੰ ਵੀ ਨਾਲ ਲੈ ਆਇਆ। ਲਿਆਉਣ ਤੋਂ ਬਾਅਦ ਸਾਹਿਬ ਸੰਗਤ ਜੀ ਇਹਨੂੰ ਦਰਸ਼ਨ ਕਰਨ ਵਾਸਤੇ ਬੇਨਤੀ ਕੀਤੀ। ਹਜ਼ੂਰ ਨੂੰ ਕਿਹਾ ਜੇ ਦਰਸ਼ਨ ਕਰਨੇ ਹੈ ਉਹਨੂੰ ਤਾਂ ਸਾਡਾ ਹੁਕਮ ਨਹੀਂ ਹੈ, ਚੰਚਲ ਚਿੱਤ ਕਰਨ ਵਾਲਿਆਂ ਦੇ ਬੁਲਾਰ ਦਈਏ ਅਸੀਂ। ਦਰਸ਼ਨ ਜੇ ਕਰਨੇ ਉਹ ਸਾਰੀਆਂ ਸਫੈਦ ਵਸਤਰ ਪਹਿਰ ਕੇ ਰਾਣੀਆਂ ਵੀ ਆਉਣ ਅਤੇ ਝੁੰਡ ਕੋਈ ਨਾ ਕੱਢੇ। ਗੁਰੂ ਸਾਹਿਬ ਸਾਰੇ ਦੇ ਪਿਤਾ ਵੀ ਨਿਆਈ ਹੁੰਦੇ ਹਨ। ਇਹ ਜਦੋਂ ਵਚਨ ਕੀਤੇ ਕਿਉਂ ਪ੍ਰਵਾਨ ਕਰਾ ਕੇ ਖਾਣ ਵੱਲ ਗਿਆ। ਰਾਜੇ ਨੂੰ ਦਰਸ਼ਨ ਕੀਤੇ, ਅਹਿਲਕਾਰਾਂ ਵਜ਼ੀਰਾਂ ਨੂੰ ਦਰਸ਼ਨ ਕੀਤੇ। ਨਮਸਕਾਰ ਚੀਲੀ ਸਾਹਿਬ ਪਕੜੀ ਹੋਈ ਮਾਰੇ ਖੜੋਤੇ ਹੈ, ਚੁਆਰੇ ਸਾਹਿਬ ਦਰਸ਼ਨ ਕਰਕੇ ਅੱਗੇ ਅੱਗੇ ਲੰਘੇ ਜਾਂਦੇ ਆ ਸਾਰੇ। ਰਾਣੀਆਂ ਨੇ ਆ ਕੇ ਦਰਸ਼ਨ ਕੀਤੇ ਸਾਰੇ ਨੰਗੇ ਚਿਹਰੇ ਤੇ, ਸਫੈਦ ਵਸਤਰੇ ਨੇ ਸਾਰੀਆਂ ਦੇ ਪਹਿਰੇ ਹੋਏ ਹਨ। ਜਿਹੜੀ ਨਵੀਂ ਇੱਕ ਰਾਣੀ ਵਿਆਹੀ ਸੀ, ਸੰਗੀ ਦਾ ਰੂਪ ਵੇਖ ਕੇ ਉਹਨੂੰ ਝੱਟ ਕੜਵਾ ਕਰ ਲਿਆ। ਮਹਾਰਾਜ ਸਾਹਿਬ ਦੇ ਬੱਚੇ ਨਿਕਲਦੇ ਕਹਿੰਦੇ ਕਵਲੀ ਕਿਸ ਵਾਸਤੇ ਆਈ ਸੀ, ਸਤਿਗੁਰੂ ਪਿਤਾ ਵੀ ਨਹੀਂ ਆਏ ਹੁੰਦੇ ਜੋ ਦਰਸ਼ਨ ਨਹੀਂ ਸੀ ਕਰਨੇ। ਉਹ ਉਸੇ ਵੇਲੇ ਕਵਲੀ ਹੋ ਕੇ ਚਲੀ ਗਈ, ਜਿਹੜੀ ਮਹਾਰਾਜ ਸਾਹਿਬ ਫਿਰ ਸੱਚੇ ਸੱਚ ਨੂੰ ਲੱਕੜੀਆਂ ਲੈਣ ਗਏ ਦੇ ਨਾਲ ਵਿਆਹੀ ਸੀ। ਇਸ ਪ੍ਰਕਾਰ ਸਾਹਿਬ ਸੰਗਤ ਜੀ ਸੌਣ ਮੱਲ ਦੀ ਭਰਤ ਕੀਤੀ ਸੀ। ਸੌਣ ਮੱਲ ਨੂੰ ਕਿਹਾ ਸੌਣ ਮੱਲ ਹੈ, ਇਸ ਰੁਮਾਲ ਨੂੰ ਵੇਖ ਕੇ ਲਾਲਚ ਕੀਤਾ, ਜਾਂ ਪਹਾੜਾਂ ਦੀ ਸਿੱਖੀ ਸਾਰੀ ਤੈਨੂੰ ਬਖਸ਼ੀ, ਔਰ ਰੁਮਾਲ ਵੀ ਲੈ ਲਾ। ਪਰ ਤਾਂ ਇੰਨੀ ਗੱਲ ਦਾ ਮਾਣ ਕਰ ਲਿਆ, ਉਹ ਭਤੀਜਿਆਂ ਦੀ ਭਰਤ ਕੀਤੀ ਸੀ। ਪੁੱਤੀ ਭਾਪੀ ਜਵਾਈ ਸਕੀ, ਸਕਾ ਜਵਾਈ ਜੋ ਭਾਈ ਦੂਸਰਾ ਰਾਮਾ ਜੀ ਸੀ, ਬੀਬੀ ਦਾਨੀ ਦਾ ਪਤੀ ਸੀ ਜੋ ਸਰਦਿਆਂ ਦੀ ਪੁੱਤਰੀ ਦਾ, ਉਹਦਾ ਵੀ ਮਹਾਰਾਜ ਨੇ ਤਰਸ ਕੀਤੀ। ਜੋ ਖੜੇ ਸਾਹਿਬ ਬਣਾਉਣ ਲੱਗੇ ਸੀ, ਖੜੇ ਮਹਾਰਾਜ ਤਿਹਾਸ ਹੈ, ਇਹ ਕਹਿਣ ਲੱਗਾ ਸੱਚੇ ਪਾਤਸ਼ਾਹ ਆਪ ਜੀ ਦੀ ਉਮਰ ਵੱਡੀ ਹੋ ਗਈ ਹੈ, ਤੁਸੀਂ ਜਿਵੇਂ ਦੱਸਦੇ ਹੋ ਭੁੱਲ ਜਾਂਦੇ, ਮੈਂ ਤਾਂ ਉਵੇਂ ਬਣਾਉਣਾ। ਸੁਣ ਕੇ ਗੁਰੂ ਸਾਹਿਬ ਚੁੱਪ ਕਰ ਰਹੇ, ਹੁੰਦਾ ਇਹ ਸਾਡੀ ਅਵਸਥਾ ਨੂੰ ਤਰਖਣ ਲੱਗ ਗਿਆ। ਸਿੱਖ ਸੰਗਤਾਂ ਵੀ ਸਮਝਣੀਆਂ, ਗੁਰੂ ਰਾਮਦਾਸ ਸਾਹਿਬ ਦੇ ਪਾਸ ਆ ਕੇ ਪੁਰਖਾ ਜੀ ਨੇ ਦੱਸ ਕੇ ਗਏ, ਉਵੇਂ ਨਹੀਂ ਤੁਸੀਂ ਬਣਾਇਆ, ਢਾ ਦਿਓ। ਉਸੇ ਵੇਲੇ ਆਪ ਨੂੰ ਢਾਤਾ ਸਕੋਚ ਗਏ, ਕਹਿਣ ਲੱਗੇ ਮਹਾਰਾਜ ਸਾਡੀ ਮੱਤ ਜਿਹੜੀ ਭੁੱਲਣ ਹਾਰ ਹੈ, ਆਪ ਗੁਰੂ ਬਖਸ਼ਿਣ ਲਓ, ਜਿਵੇਂ ਆਪ ਦੱਸਦੇ ਹੋ ਮਹਾਰਾਜ ਸਾਨੂੰ ਚੇਤਾ ਭੁੱਲ ਜਾਂਦਾ, ਫੇਰ ਆਪ ਕਿਰਪਾ ਕਰਕੇ ਦੱਸੋ। ਸੰਗਤ ਜੀ ਉਹ ਪਰਖੇ ਗਏ, ਪੂਰਨ ਉਤਰੇ, ਜੋ ਬੋਲੀ ਸਾਹਿਬ ਦੇ ਉੱਤੇ ਪਹਿਲੀ ਪੌੜੀ ਹੈ, ਉਸ ਪੌੜੀ ਦੇ ਉੱਤੇ ਮਹਾਰਾਜ ਸਾਹਿਬ ਦਾ ਖੜਾ ਸਾਹਿਬ ਹੈ, ਜਿਹੜੇ ਗੁਰੂ ਰਾਮਦਾਸ ਸਾਹਿਬ ਤੋਂ ਬਣਵਾਇਆ ਸੀ। ਇਸ ਪ੍ਰਕਾਰ ਸਾਹਿਬ ਸੰਗਤ ਜੀ ਗੁਰੂ ਮਹਾਰਾਜ ਸਨ, ਪੁੱਤਰਾਂ ਨੂੰ, ਭਤੀਜਿਆਂ ਨੂੰ, ਜਵਾਇਆਂ ਨੂੰ, ਸਾਰਿਆਂ ਨੂੰ ਪੜ੍ਹ ਕੇ ਵੇਖਿਆ ਸੀ। ਲਾਹੇ ਨੂੰ ਸਭਨਾ ਤੋਂ ਮਨੋ ਕਮਾਨ, ਸਾਰਿਆਂ ਨੇ ਮਨ ਦਾ ਹੰਕਾਰ ਤੋੜ ਦਿੱਤਾ ਸੀ। ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਨੂੰ ਤੇ ਗੁਰਤਾ ਦੇ ਯੋਗ ਜਾਣ ਕੇ, ਜਿਵੇਂ ਉਹ ਬੇਦੀਆਂ ਤੇ ਛੋਟੀਆਂ ਦਾ ਕੋਈ ਕੀ ਵਰਦਾਨ ਦਾ ਸਮਾਂ ਸੀ, ਉਸ ਨੇ ਗੁਰੂ ਦਸਮ ਪਾਤਸ਼ਾਹ ਨੂੰ ਵਿੱਚ ਕੁਨਾੜੀ ਤੇ ਲਿਖਿਆ ਹੈ।

اس پر قاضی حمزہ صاحب گرکہ دبی کے براجمان ہوئے 1627 بکرمی دے وچے سری امرسہ صاحب نے چکرے تائیں بسایا تے تائیں جتے سار سنگی ہنس ہوئے جس وار کا آپ نے بات کیا امر سب سے وہ ست وادی جتنا تے کوا ہنس وہ ہے وہ کہاں ہنس ہوئے وہ ساکھی دے جوڑ میں لے نو سار سنگے جی جس کو پنگلا جو پتی آئے راجے دا لڑکی دا راج کور دا پتی سی وہ بھی پنگلا تے کوڑے دا مٹ گیا راجی ہو گیا سی اس پرکار سار سنگے جی گرو مہاراج صاحب ستے پارشا نمبر سر صاحب کی 52 گوت بسائے تے گرپوری ایک کیندر بنایا سکھ پس دے اندر سنسار دے پائی اپدیش دین واسطے پرم پوتر تے تیر سانا تیر سراج شری مسا صاحب ستے پارشا رچنا کیتا اس صاحب سنگی گرو رام داس صاحب ستے پارشا جی جی مہما ہے وہ کہیں نہیں جاندی شبد دی کتھا کرنی ہے گرو مہاراج صاحب دے گن کیویں کہے جان ਮੋਹ ਮਲ ਵਸਤੀ ਉਹ ਕਾਮ ਗਏ ਕੇਸ ਪੁਛਾਣੇ ਜਿਵੇਂ ਮੋਹ ਰੂਪੀ ਪਹਿਲਵਾਨ ਨੂੰ ਜਿਸ ਮੋਹ ਨੇ ਜਿਹੜੇ ਵਸੀਤ ਨੂੰ ਜਿਹੜਾ ਜੰਕ ਨੂੰ ਉਸ ਕਾਮ ਦੇ ਤਾਈ ਗੁਰੂ ਸਾਹਿਬ ਜੀ ਨੇ ਸਿੱਖਾਂ ਦੇ ਹਿਰਦੇ ਜਿਹੜੇ ਸੰਸਕਾਰ ਇਹੋ ਹੀ ਕਾਮ ਦੇ ਕੇਸ ਹੋਣਗੇ ਕਾਮ ਨੂੰ ਕਾਮ ਦੇ ਸੰਸਕਾਰ ਰੂਪੀ ਕੇਸਾਂ ਤੋਂ ਪਕੜ ਕੇ ਪਟਕਾਇਆ ਪੈ ਸਕੇ ਪਾਤਸ਼ਾਹ ਜੀ ਨੇ ਜਿਸ ਕਾਮ ਨੇ ਸੁਣੀ ਜਿਸ ਵਰਗਿਆਂ ਨੂੰ ਵੇਦ ਦਾ ਪਾਠ ਭੁੱਲ ਗਿਆ ਹਮਨ ਭੁੱਲ ਗਿਆ ਜਿਸ ਕਾਮ ਨੂੰ ਭਟਕਾ ਤੇ ਸੀ ਐਜਨ ਰਿਸ਼ੀ ਮੁਨੀ ਉਹਨੂੰ ਕੇਸਾਂ ਦੇ ਪੜ ਕੇ ਸੰਸਕਾਰਾਂ ਤੋਂ ਪਕੜ ਕੇ ਸਰਦੂ ਸੱਚੇ ਪਾਤਸ਼ਾਹ ਜੀ ਨੂੰ ਭਟਕਾ ਕੇ ਮਾਰਿਆ ਹੈ ਪਿਛਾੜ ਦਿੱਤਾ ਜੀ ਧੋਬੀ ਪੱਲੇ ਦੇ ਕੋਈ ਬਸ ਨੂੰ ਪਿਛਾੜਦਾ ਹੈ ਕਾਮ ਗਏ ਕੇਸ ਪਿਛਾੜਿਓ ਕ੍ਰੋਧ ਖੰਡ ਪ੍ਰਚੰਡ ਜਿਸ ਕ੍ਰੋਧ ਨੇ ਪ੍ਰਚੰਡ ਪੁੱਛੇ ਨੇ ਖੰਡ ਦਿੱਤੀ ਸਾਰੀ ਦੁਨੀਆ ਜਦੋਂ ਪਰਸ਼ੁਰਾਮ ਨੂੰ ਕ੍ਰੋਧ ਆਇਆ ਆਪਣੇ ਪਿਤਾ ਜਮਦਗਨੀ ਦੇ ਮਾਰਨ ਤੋਂ ਸੰਸਰ ਵਾਹੂ ਦੇ ਤਾਈ ਇਹਨੇ ਕਤਲ ਕਰ ਦਿੱਤਾ ਉਦੋਂ ਬਾਅਦ ਪਰਨ ਕਰ ਲਿਆ ਕਿ ਮੇਰੀ ਮਾਤਾ ਨੇ ਰੇਣਕਾ ਨੇ ਸੱਚ ਤੇ ਹੱਥੋਂ ਮਾਰੀਆਂ ਛਾਤੀ ਤੇ ਮੂੰਹ ਤੇ ਪੱਟਾਂ ਤੇ ਹੁਣ ਮੈਂ 21 ਵਾਰ ਛਤਰੀ ਖਤਮ ਕਰਾਂਗਾ ਇਹ ਪਰਨ ਕਰਕੇ ਸਾਧ ਸੰਗਤ ਛਤਰੀਆਂ ਨੂੰ 21 ਵਾਰੀ ਮਾਰ ਕੇ ਪਰਸ਼ੁਰਾਮ ਨੇ ਉਸ ਵੇਲੇ ਇਹਨਾਂ ਦੇ ਲੋਕ ਪ੍ਰਕਾਰ ਪਰਸ਼ੁਰਾਮ ਨੂੰ ਰੋਣਾ ਪਿਆ ਜਿਸ ਕ੍ਰੋਧ ਨੇ ਖੰਡ ਖੰਡ ਕੇ ਟੁਕੜੇ ਆਪ ਜੀ ਦੇ ਤਾਈ ਕ੍ਰੋਧ ਸੁਭਾਅ ਪੈਦਾ ਕਰਨ ਵਾਸਤੇ ਬਾਬੇ ਸ੍ਰੀ ਚੰਦ ਨੇ ਪਰਖਣ ਵਾਸਤੇ ਕਿਹਾ ਸੀ ਮਹਾਰਾਜ ਅੰਮ੍ਰਿਤਸਰ ਚ ਦਰਸ਼ਨ ਕਰਨ ਆਏ ਤੇ ਕਹਿਣ ਲੱਗੇ ਮਹਾਰਾਜ ਦਾੜਾ ਉਹਦਾ ਬੜਾ ਲੰਮਾ ਹੈ ਕੀ ਕਾਰਨ ਹੈ ਖਜੂਰ ਨੇ ਆਪਣੇ ਹੱਥ ਵਿੱਚ ਕਮਲਾ ਵਿੱਚ ਦਾੜਾ ਪਕੜ ਲਿਆ ਬਾਬੇ ਸ੍ਰੀ ਚੰਦ ਦੇ ਚਰਨਾਂ ਦਾ ਹੱਥ ਚਲਾਇਆ ਕਹਿਣ ਲੱਗੇ ਚਰਨ ਸਾਫ ਕਰਨ ਵਾਸਤੇ ਦਾੜਾ ਵਧਾਇਆ ਜਦੋਂ ਇਹ ਬਚਨ ਕਹੇ ਬਾਬਾ ਸ੍ਰੀ ਚੰਦ ਦੀ ਉਲਟ ਕੇ ਮਹਾਰਾਜ ਦੇ ਚਰਨੀ ਭੈ ਗਏ ਕਹਿਣ ਲੱਗੇ ਮਹਾਰਾਜ ਤੁਸੀਂ ਤਾਂ ਮੇਰੇ ਪਿਤਾ ਗੁਰੂ ਨਾਨਕ ਸਾਹਿਬ ਦਾ ਚੌਥਾ ਸਰੂਪ ਮੈਂ ਆਪਦੇ ਚਰਨ ਸਾਡੇ ਦਾੜੇ ਨਾਲ ਚੜਾ ਸਕਦਾ ਇਸੇ ਮਾਰਾ ਗਰੀਬੀ ਨਾਲ ਤੁਸੀਂ ਇਸ ਦਾਤ ਨੂੰ ਪ੍ਰਾਪਤ ਕੀਤਾ ਹੈ ਇਹ ਸ੍ਰੀ ਚੰਦ ਬੜਾ ਤਪੱਸੀ ਸੀ ਜਿਹੜਾ ਤੇਜ ਸੁਭਾਅ ਦੇ ਨਾਲ ਉਹ ਪੁੱਛਣਾ ਚਾਹੁੰਦਾ ਸੀ ਸਰਦੀ ਨੂੰ ਉੱਤਰੇ ਇਸ ਰਮਾਈ ਨੇ ਤਾਂ ਜਿੱਥੇ ਕ੍ਰੋਧ ਕਰਨਾ ਬਣਦਾ ਸੀ ਕਿ ਸਾਨੂੰ ਇਹ ਉੱਤੋਂ ਪਰਖਣ ਵਾਸਤੇ ਕਿਹਾ ਉੱਥੇ ਮਹਾਰਾਜ ਸਾਹਿਬ ਜੀ ਨੂੰ ਉਸ ਕ੍ਰੋਧ ਨੂੰ ਖੰਡ ਖੰਡ ਕਰਕੇ ਨੇੜ ਦਿੱਤਾ ਨਿਮਰਤਾ ਦੇ ਸਰੋਵਰ ਵਿੱਚ ਆਪ ਇਸ਼ਨਾਨ ਕਰਦੇ ਹੈ ਤੇ ਸ੍ਰੀ ਚੰਦ ਨੂੰ ਵੀ ਨਿਮਰਤਾ ਵਿੱਚ ਲੈ ਆਉਂਦਾ ਏਡੀ ਵੱਡੀ ਵਡਿਆਈ ਗੁਰੂ ਰਾਮਦਾਸ ਸਾਹਿਬ ਉਹ ਸਿੱਖਾਂ ਦੇ ਵੀ ਕ੍ਰੋਧ ਨੂੰ ਜਿਹੜਾ ਖੰਡਣ ਵਾਲਾ ਸਾਰੀ ਦੁਨੀਆਂ ਨੂੰ ਸਿੱਖਾ ਹੈ ਉਹਨੂੰ ਵੀ ਮਹਾਰਾਜ ਸਾਹਿਬ ਘੱਟ ਦਿੰਦੇ ਐਸੇ ਉਪਕਾਰੀ ਹੈ ਸਤਿਗੁਰੂ ਜਿਹਨਾਂ ਦੇ ਹਿਰਦੇ ਵੀ ਗੁਰੂ ਰਾਮਦਾਸ ਸਾਹਿਬ ਦੱਸ ਜਾਂਦੇ ਹੈ ਕ੍ਰੋਧ ਖੰਡ ਪ੍ਰਚੰਡ ਲੋਭ ਅਪਮਾਨ ਸੋ ਝਾੜਿਓ ਜਿਸ ਲੋਭ ਨੂੰ ਨਿਆਦੀ ਦੇ ਨਾਲ ਸਾਰਿਆਂ ਦੀ ਝਾੜ ਪਿਛੋੜ ਕੀਤੀ ਹੈ ਜਿਸ ਵਾਰ ਮਿੱਤਰ ਨੂੰ ਲੋਭ ਵਿੱਚ ਆ ਕੇ ਸੂਰ ਦਾ ਰੂਪ ਧਾਰ ਕੇ ਹਰੀਚੰਦ ਦਾ ਦਾਗ ਪੱਟਣਾ ਸ਼ੁਰੂ ਕਰ ਦਿੱਤਾ ਸੀ ਉਸ ਲੋਭ ਨੂੰ ਮਹਾਰਾਜ ਸਾਹਿਬ ਨੂੰ ਨਰਾਦਰੀ ਦੇ ਨਾਲ ਝਾੜ ਦਿੱਤਾ ਹੈ ਉਹ ਛੱਬੇ ਲਾਲ ਦੀ ਦੁਨੀ ਕੇ ਹਰ ਸੋ ਜਿਵ ਲਾਈ ਸਿੱਖਾਂ ਦੀ ਨਿਯੁਕਤ ਪਰਮੇਸ਼ਰ ਨਾਲ ਲਵਾ ਕੇ ਮਹਾਰਾਜ ਦੇ ਢੇਰ ਪਏ ਰਹਿੰਦੇ ਗੁਰੂ ਰਾਮਦਾਸ ਸਾਹਿਬ ਦੇ ਪਾਸ ਉਹ ਕਈ ਹੱਥ ਨਾਲ ਛੋਇਆ ਕਰਦੇ ਕਰੇ ਪਿਰਸੀ ਚੰਦ ਸਾਂਭੀ ਜਾਂਦਾ ਲਾਲ ਚ ਹੋ ਕਰਕੇ ਪਰ ਅੰਤ ਨੂੰ ਉਹ ਪਿਰਸੀ ਚੰਦ ਦੀ ਮੁਕਦਮਿਆਂ ਤੇ ਮਾਇਆ ਲੱਗੀ ਹੱਥ ਨਾਲ ਕਿਸੇ ਪਾਸੇ ਚੰਗੇ ਆਈ ਇਸ ਪ੍ਰਕਾਰ ਸਾਹਿਬ ਸਿੰਘ ਜੀ ਉਸ ਲੋਕ ਨੂੰ ਨਿਰਾਦਰੀ ਨਾਲ ਗੁਰੂ ਸਾਹਿਬ ਨੇ ਧਾਰ ਪਿਛੋੜ ਕੀਤਾ ਹੈ ਲੋਕ ਮਾਨ ਜਾੜੇ ਜਨਮ ਕਾਲ ਕਰ ਜੋੜ ਹੁਕਮ ਹੋ ਜੋ ਹੋਏ ਸੋ ਮੰਨੇ
ਜਿਹੜਾ ਜਨਮ ਦਾ ਸਮਾਂ ਹੈ ਤੇ ਕਾਲ ਅੰਤ ਦਾ ਸਮਾਂ ਹੈ, ਇਹ ਦੋਵੇਂ ਹੱਥ ਜਿਹੜੀ ਗੁਰੂ ਸਾਹਿਬ ਦੇ ਅੱਗੇ ਖਲੋਤੇ ਆ ਦੋਵੇਂ ਸਮੇਂ, ਜੋ ਮਹਾਰਾਜ ਆਪਦਾ ਹੁਕਮ ਹੋਵੇ ਅਸੀਂ ਮੰਨਿਆ ਕਰੀਏ, ਇਹ ਦੋਵੇਂ ਭੂਤ ਜੋ ਕਾਲ ਜਨਮ ਕਾਲ ਤੇ ਮ੍ਰਿਤੂ ਕਾਲ ਦੋਵੇਂ ਮਹਾਰਾਜ ਦੀ ਆਗਿਆ ਵਿੱਚ ਹੈ, ਜਿਸ ਨੂੰ ਹੁਕਮ ਹੁੰਦਾ ਜਨਮ ਧਾਰ ਲੈਂਦਾ, ਜਿਸ ਨੂੰ ਹੁਕਮ ਹੁੰਦਾ ਉਹ ਸਰੀਰ ਛੱਡ ਜਾਂਦਾ, ਇਹ ਪਾਰਗਮ ਪਰਮੇਸ਼ਰ ਨੂੰ ਸਰਦੀ ਜਾਣਦਾ ਜੀ ਹਨ। ਹੁਕਮ ਜੋ ਹੋਏ ਸੋ ਮੰਨੇ, ਪਗ ਸਾਗਰ ਤਾਰਿਓ, ਸੰਸਾਰ ਸਮੁੰਦਰ ਨੂੰ ਤਾਰਨਾ ਕੀਤਾ ਨਾਮ ਦੇ ਜਹਾਜ਼ ਤੇ ਚਾੜ ਕੇ, ਸਿੱਖ ਤਾਰਿਓ ਸੋ ਪ੍ਰਸੰਨ, ਉਹ ਭਰੀ ਪ੍ਰਕਾਰ ਪ੍ਰਸੰਨ ਜਿਹਨਾਂ ਸਿੱਖਾਂ ਦੇ ਹੋਏ, ਉਹਨਾਂ ਨੂੰ ਤਾਰਤਾ ਸੰਸਾਰ ਤੋਂ, ਜਹਾਜ਼ ਵੀ ਨਹੀਂ ਆਈ ਜੀਵ ਨੂੰ ਉਹਨਾਂ ਦੇ ਬਣਾ ਤੇ। ਇਹੋ ਜਿਹੇ ਗੁਰੂ ਰਾਮਦਾਸ ਸਾਹਿਬ ਗਰੀਬ ਨੂੰ ਐਸ ਕੇ ਪਰਚਾ ਸਿੱਖ ਤਾਰੇ ਸਰ ਆਦਿ ਪਦ ਸੱਚੋ ਤਖਤ, ਸਿਰਕੇ ਜਿਹਨਾਂ ਦੇ ਚੌਰ ਹੈ, ਸਿਰਕੇ ਜਿਹਨਾਂ ਦੇ ਸ਼ਬਦ ਝੂਲ ਰਿਹਾ ਹੈ, ਸੱਚਾ ਗੁਰਿਆਈ ਦੇ ਤਖਤ ਤੇ ਗੁਰੂ ਰਾਮਦਾਸ ਸਾਹਿਬ ਰਾਜਮਾਨ ਹਨ, ਜਿਹਨਾਂ ਦੇ ਸਿਰਕੇ ਪ੍ਰਕਾਸ਼ ਰੂਪੀ ਸ਼ਬਦ ਝੂਲ ਰਿਹਾ ਹੈ, ਜਿਵੇਂ ਜਸ ਰੂਪੀ ਚੌਰ ਝੂਲ ਰਿਹਾ ਹੈ, ਸਰੂਪ ਰੂਪੀ ਸੱਚੇ ਤਖਤ ਤੇ ਬਿਰਾਜਮਾਨ ਹਨ, ਯੋਗ ਭੋਗ ਸੰਜਿਤ ਵੱਲ ਸਾਰੇ ਦੁਨੀਆਂ ਦੇ ਯੋਗ ਜਿਤਨੇ ਹਨ, ਇਹ ਦੁਨੀਆਂ ਦੇ ਜਿਵੇਂ ਰਾਜ ਆਦਿਕਾ ਦੇ ਭੋਗ ਪਦਾਰਥ ਹੈ, ਸਾਰਿਆਂ ਦੇ ਸਮੇਤ ਹੈ, ਕਿਹੜਾ ਆਪਦੇ ਵਿਵੇਕ ਵਾਲੀ ਕਿਸ ਰਹਿਣ ਵਾਲੇ ਹੈ, ਇਸ ਪ੍ਰਕਾਰ ਦੇ ਗੁਰੂ ਰਾਮਦਾਸ ਸਾਹਿਬ ਜੀ ਦਾ ਅੱਜ ਅਵਤਾਰ ਦਾ ਦਿਹਾੜਾ ਹੈ। ਸਭ ਸੰਗਤਾਂ ਨੂੰ ਵਧਾਈ ਹੋਵੇ ਮਹਾਰਾਜ ਦੇ ਅਵਤਾਰ ਧਾਰਨ ਦੀ। ਗੁਣ ਤੇ ਕਰੇ ਮੇਗ ਮੇਗ ਦੀ ਵੇਦ ਉਚਰੇ, ਜਿਹਨੂੰ ਵੇਦ ਨਾ ਹੀ ਕੀ ਕਾਰਜ ਹੈ, ਨਾ ਹੀ ਕੀ ਕਾਰਨ, ਨਾ ਹੀ ਕੀ ਸੁਖਣਾ, ਨਾ ਕੀ ਸੁਣਦਾ, ਉਹ ਮੇਗ ਮੇਗ ਕਰ ਕਹਿੰਦਾ ਹੈ, ਉਹ ਕਿੰਨਾ ਦਿਨਾਂ ਤੋਂ ਰੂਪ ਨਾ ਦੇਖਣ ਰੰਗ ਉਤਰਿਆ, ਗੁਣ ਤੇ ਪ੍ਰਾਪਤ ਹੋਣਾ, ਕਿਸੇ ਬੁਝਾਏ ਨਾਨਕਾ ਜਿਸ ਹੋ ਗਿਆ ਸੋ ਪ੍ਰਸੰਨ, ਜੋ ਸਾਰਿਆਂ ਦੇ ਸੱਤਾ ਮੱਤ ਹੋ ਕੇ, ਸਾਰਿਆਂ ਦਾ ਅਭਿਸ਼ਾਨ ਸਰੂਪ ਹੋ ਕੇ, ਸਾਰਿਆਂ ਦਾ ਪ੍ਰਕਾਸ਼ਤਾ ਹੋ ਕੇ, ਸਾਰਿਆਂ ਦਾ ਐਸਾ ਰੂਪ ਹੋ ਕੇ ਬਿਰਾਜਮਾਨ ਹੈ, ਉਹ ਨਿਰਗੁਣ ਸਰੂਪ ਦੇ ਚਰਨ ਹਨਗੇ, ਅਤੇ ਸਰਗੁਣ ਸਰੂਪ ਦੇ ਜਿਵੇਂ ਰੂਪ ਧਾਰ ਕੇ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਸਾਪਨ ਸੋਇਆ, ਜਿੱਥੇ ਜਾਈਏ ਜਲਪੂ ਬਾਬੇ ਬਾਜੀਆਂ ਖਾਲੀ ਜਾਈ, ਸੋ ਘਰ ਘਰ ਬਾਬਾ ਬਾਜੀਏ, ਹਿੰਦੂ ਮੁਸਲਮਾਨ ਜੋ ਆਈ, ਜੋ ਵੀ ਦੁਨੀਆਂ 'ਚ ਆਈ ਹੋਈ ਸ੍ਰਿਸ਼ਟੀ ਹੈ, ਚਾਹੇ ਹਿੰਦੂ ਹੈ ਚਾਹੇ ਮੁਸਲਮਾਨ ਹੈ, ਸਾਰਿਆਂ ਘਰਾਂ ਚੰਦ ਸਤਿਗੁਰੂ ਜੀ ਦੇ ਪਾਈ ਪਾਇਆ ਜਾਂਦਾ, ਉਹ ਚਰਨ ਮਹਾਰਾਜ ਸਾਹਿਬ ਦੇ ਜਿਹਨਾਂ ਚਰਨਾਂ ਨੂੰ ਸਰਗੁਣ ਸਰੂਪ ਦੇ ਨੂੰ ਜੋਈ ਪਾਦ ਲਕਸ਼ਮੀ ਚਸ ਮੰਜ ਦੀਨਾ ਨਾਥ, ਜਿਹਨਾਂ ਚਰਨਾਂ ਨੂੰ ਪਾਸ ਬੈਠੀ ਬੈਠੀ ਬੀਬੀ ਕਵਲਾਂ ਦਾਸੀ, ਚਰਨ ਸਮਝੇ ਬਸਤ ਭਗਵਾਨੀ, ਜਿਸਦੇ ਚਰਨਾਂ ਵਿੱਚ ਸਾਨੂੰ ਸੰਸਾਰ ਨੂੰ ਲਿਆਉਣ ਵਾਲੀ ਮਾਇਆ ਵਸ ਰਹੀ ਹੈ, ਉਹ ਚਰਨ ਕਮਲ, ਅਤੇ ਜਿਹਨਾਂ ਚਰਨਾਂ ਕਮਲਾਂ ਨੂੰ ਮੰਜ ਉਹ ਉੱਜੇ ਜਾਣ ਕਰਕੇ ਦਿੰਦਾ, ਲਕਸ਼ਮੀ ਚਸ ਰਹੀ ਹੈ, ਮਹਾਂ ਮਾਇਆ ਤਾਂ ਕੀ ਹੈ ਛਾਇਆ, ਅਤੇ ਜੋਈ ਪਾਲ ਨਾਂਗੇ ਦੌਰੇ ਗੱਜ ਹੇਰੇ ਹੈ, ਹਾਥੀ ਦੀ ਰੱਖਿਆ ਕਰਨ ਵਾਸਤੇ ਜਿਹੜੇ ਪਵਿੱਤਰ ਚਰਨ, ਪਰ ਘਰੇ ਚੱਕਰ ਬੈਕੁੰਠ ਦੇ ਆਏ, ਗੱਜ ਹੱਸੀ ਕੇ ਪ੍ਰਾਣ ਉਵਾਰੀਏ ਨੇ, ਹਾਥੀ ਐਰਾ ਵੱਲ ਜਦੋਂ ਹਰੀਹਰ ਖੇਤਰ ਚ ਤੰਬੂਏ ਨੂੰ ਪਕੜ ਲਿਆ ਸੀ, ਉਹਦੇ ਬਚਾਉਣ ਵਾਸਤੇ ਜਿਹੜੇ ਚਰਨ ਆਏ ਸਨ ਉਹ ਪਵਿੱਤਰ ਚਰਨ, ਜੋਈ ਪਾਲ ਗੋਤਮੁਖੀ ਨਾਰ ਕੋ ਸੁਖਦ ਪਏ, ਜਿਹੜੇ ਚਰਨ ਸਰਗੁਣ ਸਰੂਪ ਵਿੱਚ ਗੋਤਮ ਦੀ ਇਸਤਰੀ ਜਿਹੜੀ ਸਿਲਾ ਬਣੀ ਹੋਈ ਸੀ, ਗੌਤਮ ਸਤੀ ਸਿਲਾ ਮਿਸਤਰੀ, ਇਹ ਗੌਤਮ ਦੀ ਸਤੀ ਇਸਤਰੀ ਜਿਹੜੀ ਸੀ, ਇਹ ਸਿਲਾ ਬਣੀ ਹੋਈ ਸੀ ਗੌਤਮ ਦੇ ਸਰਾਸ ਕਰਕੇ, ਜਾ ਪੱਥਰ ਦੀ ਸਿਲਾ ਬਣ, ਤੇਰੇ ਅੰਦਰ ਵੀ ਭੈੜਾ ਖਿਆਲ ਸੀ, ਇੰਦਰ ਦੇ ਨਾਲ ਤਾਂ ਵੀ ਵਿਚਾਰ ਕੀਤਾ ਰਿਸ਼ੀ ਨੂੰ ਛੱਡ ਕੇ, ਉਹ ਸਰਾਸ ਕਰਕੇ ਜਿਹੜੀ ਸਜਾ ਸਿਲਾ ਬਣੀ ਹੋਈ ਸੀ, ਰਾਮ ਰਹਿਗਤ ਚਰਨ ਸੋਹਣਿਆ ਗਈ ਸੁਰਗ ਪਰ ਬਣੇ ਬਵਾਣਾ, ਰਾਮ ਚੰਦਰ ਦੇ ਚਰਨ ਸੋਹਣ ਸਾਰ ਇਹ ਬਕੁੰਠ ਵਿੱਚ ਚਲੀ ਗਈ ਬਵਾਣਾ ਤੇ ਚੜ ਕੇ, ਇਸ ਪ੍ਰਕਾਰ ਸਾਹਿਬ ਸੰਗਤ ਜੀ ਉਹ ਗੋਤਮ ਦੀ ਜਿਹੜੀ ਇਸਤਰੀ ਸੀ, ਸਿਲਾ ਬਣੀ ਹੋਈ ਸ੍ਰੀ ਰਾਮ ਚੰਦਰ ਜੀ ਦੇ ਚਰਨਾਂ ਨਾਲ ਸੋ ਕੇ ਉਹ ਕਲਿਆਣ ਨੂੰ ਪਾਈ ਸੀ, ਉਸ ਵੇਲੇ ਦੇ ਮਲਾਹ ਨੇ ਕਿਹਾ ਸੀ ਕਿ ਮਹਾਰਾਜ ਮੇਰੇ ਬੇੜੀ ਤੇ ਕਿਤੇ ਪੈਰ ਨਾ ਰੱਖਿਓ, ਤੁਸੀਂ ਜੇ ਚਰਨ ਰੱਖ ਕੇ ਮੇਰੀ ਬੇੜੀ ਨਾ ਕਿਤੇ ਜਿਵੇਂ ਅਹਲਿਆ ਦਾ ਉਧਾਰ ਕਰਦਾ, ਮੇਰੀ ਬੇੜੀ ਨਾ ਚਲੀ ਜਾਵੇ ਸਵਰਗ ਨੂੰ, ਤੇ ਮੈਂ ਫਿਰ ਕਾਹਦੇ ਨਾਲ ਮਜ਼ਬੂਰੀ ਕਰਿਆ ਕਰੂੰ, ਖੈਰ ਜੋ ਮੇਰਾ ਮੈਨੂੰ ਚਰਨ ਧੋ ਲੈਣ ਦਿਓ। ਇਸ ਬਹਾਨੇ ਨਾਲ ਰਾਮ ਚੰਦਰ ਦੇ ਚਰਨ ਉਹਨਾਂ ਨੂੰ ਧੋਤੇ ਸੀ, ਇਉਂ ਪੇਕੇ ਕਿ ਰਾਮ ਚੰਦਰ ਜੀ ਰੂਪ ਵਿੱਚ ਜਿਹਨਾਂ ਨੂੰ ਗੌਤਮ ਸਤੀ ਸਿਲਾ ਨਿਸਕਰੀ, ਗੌਤਮ ਦੀ ਇਸਤਰੀ ਜਿਹੜੀ ਸੀ ਸਿਲਾ ਦੇ ਜਿਹੜਾ ਨਿਸਕਾਰ ਕੀਤਾ, ਜੋਈ ਬਾਅਦ ਗੌਤਮ ਕੀ ਨਾਰ ਕੋ, ਕਿਉਂ ਸਰੂਪ ਮਹਾਰਾਜ ਤੂੰ ਕਿਉਂ ਜੁਗੀ ਆਪ ਆਪੇ ਪਰਮੇਸ਼ਵਰ ਹੈ, ਤੂੰ ਸਤਿਗੁਰ ਕਿਉਂ ਜੁਗੀ ਆਪ ਆਪੇ ਪਰਮੇਸ਼ਵਰ ਹੋਣੇ ਕਰਕੇ, ਸੋ ਇਸ ਪ੍ਰਕਾਰ ਜੋਈ ਪਾਦ ਗੌਤਮ ਕੀ ਨਾਰ ਕੋ ਸੁਖ ਪਏ,
ਜੋਈ ਸਾਹਿਬ ਨੇਜਕੀ ਕੇ ਪਾਸੇ ਪਏ ਚੇਰੇ ਹੈ, ਜਿਹੜੇ ਚਰਨ ਸਾਹਿਬ ਸੰਗੇ ਜੀ ਨੇਜਕੀ ਨਾ ਸਰਨ ਭਗਤ ਹੋਇਆ, ਸਰਨ ਭਗਤ ਦੇ ਪਿੱਛੇ ਚੇਲੇ ਗੋਲੇ ਬਣ ਕੇ ਸਰਨ ਰੂਪ ਹਰ ਹੋਏ ਤੇ ਆਇਆ ਰਾਣੇ ਨੂੰ ਵੀ ਜਾਈ, ਰਾਜੇ ਦੇ ਸਾਰੇ ਰੋਗ ਕਰਕੇ ਹੱਥ ਲਾ ਕੇ ਸਰਨ ਭਗਤ ਉਸ ਵੇਲੇ ਸੰਤਰੀਆਂ ਦੀ ਰਹਿਣ ਸੁਣਾਈ ਹੋਣੇ ਕਰਕੇ ਗਿਆ ਨਹੀਂ ਸੀ, ਕਿਉਂ ਮਹਾਰਾਜ ਸਾਹਿਬ ਸੈਣ ਦੀ ਪੈਜ ਰੱਖੀ ਸੀ, ਪ੍ਰਗਟ ਕਰੇ ਭਗਤ ਵਡਿਆਈ। ਉਹ ਚਰਨ ਜਿਹੜੇ ਨੇਜਕੀ ਤੋਂ ਪਾਸੇ ਪਏ ਚੇਰੇ ਹੈ, ਨੀਵੀਂ ਜਾਤ ਵਾਲੇ ਸੈਣ ਦੇ ਪਿੱਛੇ ਉਹ ਸੈਣ ਦਾ ਰੂਪ ਧਾਰ ਕੇ ਚੇਰੇ ਬਣ ਕੇ ਰਾਜੇ ਦਾ ਰੋਗ ਮੇਟਿਆ ਸੀ ਉਹ ਚਰਨ। ਜੋਈ ਪਾਲ ਨੇਜਕੀ ਤੋਂ ਪਾਸੇ ਪਏ ਚੇਰੇ, ਜੋਈ ਪਾਲ ਰਿਸ਼ੀ ਮੁਨੀ ਸਭ ਸੇਵਕ ਹਨ, ਜਿਨ੍ਹਾਂ ਚਰਨਾਂ ਨੂੰ ਰਿਸ਼ੀ ਵੀ ਮੁਨੀ ਵੀ ਸਾਰੇ ਸੇਵਦੇ ਹੈ। ਜੋਈ ਪਾਲ ਕਾਜੀ ਨੇ ਪਕੜ ਕਰ ਫੇਰੇ, ਜਿਹੜੇ ਚਰਨ ਕਾਜੀ ਨੂੰ ਪਕੜ ਕੇ ਤਾਬੇ ਚ ਫੇਰੇ ਸੀ ਕਿ ਮਹਾਰਾਜ ਮੱਕੇ ਵੱਲ ਪੈਰ ਕੀਤੇ ਆ, ਮਹਾਰਾਜ ਕਹਿ ਜੀ ਕੇ ਰੱਬ ਦਾ ਘਰ ਹੈ ਨੀ ਭਾਈ, ਤੈਨੂੰ ਅਸੀਂ ਰੋਕ ਦੇਵੇ ਉੱਧਰ ਕਰਦੇ ਪੈਰ, ਸਤਿਗੁਰਾਂ ਦੇ ਚਰਨਾਂ ਦੇ ਨਾਲ ਮੱਕਾ ਹੋਵੇ ਜਿੱਧਰ ਨੂੰ ਚਰਨ ਲਿਜਾਵੇ ਕਾਜੀ ਉੱਧਰ ਨੂੰ ਮਹਾਰਾਜ ਦੇ ਚਰਨਾਂ ਵਾਲੀ ਮੱਕਾ ਰਹੇ, ਹੈਰਾਨ ਹੋ ਗਏ ਸੀ ਉਹ ਚਰਨ। ਇਸੇ ਪ੍ਰਕਾਰ ਵਾਹਿਗੁਰੂ ਮੁਕੰਦ ਮਹਾਰਾਜ ਸ੍ਰੀ ਗੋਬਿੰਦ ਸਿੰਘ ਖੋਜ ਖੋਜ ਹੇਰੇ ਆਏ ਸੋਈ ਪਾਤ ਚੇਰੇ, ਫਿਰ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਸਾਰੀ ਦੁਨੀਆਂ ਨੂੰ ਭਾਲ ਭਾਲ ਕੇ ਵੇਖਿਆ, ਜਿਹੜੇ ਕਹਾਂ ਜੁਗਾ ਚੋਂ ਚਰਨ ਉਧਾਰ ਕਰਦੇ ਆਏ ਹੈ ਉਹ ਤੁਹਾਡੇ ਚਰਨ ਹਨ ਸੱਚੇ ਪਾਤਸ਼ਾਹ, ਜਿਨ੍ਹਾਂ ਚਰਨਾਂ ਦੇ ਸ਼ੋਅ ਦੇ ਨਾਲ ਸੱਚੇ ਪਾਤਸ਼ਾਹ ਜੰਤ ਜੀਆਂ ਦਾ ਉਧਾਰ ਹੋਇਆ ਹੈ ਉਹ ਪਵਿੱਤਰ ਚਰਨ ਸੱਚੇ ਪਾਤਸ਼ਾਹ, ਜਿਨ੍ਹਾਂ ਚਰਨਾਂ ਦੇ ਧਿਆਨ ਨਾਲ ਦੇਵੀ ਦਾਸ ਜਿਹੜਾ ਅੱਖਾਂ ਦੀ ਤੋੜ ਪਾ ਕੇ ਸੀ ਧੀਮ ਚੰਦ ਰਾਜੇ ਨੇ ਉਹਦੀਆਂ ਅੱਖਾਂ ਬਚ ਗਈਆਂ ਸੀ, ਇਹੋ ਜਿਹੇ ਆਪਦੇ ਪਵਿੱਤਰ ਚਰਨ ਸੱਚੇ ਪਾਤਸ਼ਾਹ ਸੰਸਾਰ ਦੇ ਸੰਸਾਰ ਮੰਦਰ ਪਾਰ ਉਤਾਰਨ ਵਾਲੇ ਹੈ ਇਹ ਸਰਗੁਣ ਸਿੰਘ ਦੇ ਚਰਨ ਸਮਝਣ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਤਿਗੁਰੂ ਚਰਨ ਸਮਝਣੇ, ਇਹ ਤਿੰਨੇ ਗੁਰ ਮਾਰਨ ਕੇ ਨਿਰਗੁਣ ਵੀ ਸਰਗੁਣ ਵੀ ਗੁਰ ਸ਼ਬਦ ਵੀ ਸਾਡਾ ਸਰੂਪ ਆਏ ਹੈ ਇਹ ਨਿਸ਼ਚੇ ਕਰ ਲਓ। ਕਹੋ ਕਰਨ ਗੁਰ ਸੇਵੀਐ ਨਿਸ਼ਚੈ ਨਿਸ਼ਚੈ ਪਾਇ।

ਦੇ ਅੰਦਰ ਤੇ ਨੌ ਦਿਨਾਂ ਵਿੱਚ ਨੌ ਘੜੀਆਂ ਚ ਨੌ ਪਹਿਰਾਂ ਵਿੱਚ ਖਾਲਸੇ ਦੇ ਪਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਰਥ ਸਰਵਣ ਕਰਾਏ ਸਨ, ਜਿਨ੍ਹਾਂ ਵਿੱਚੋਂ 48 ਸਿੰਘਾਂ ਨੇ ਗੁਰੂ ਮਹਾਰਾਜ ਸਾਹਿਬ ਦੀ ਕਥਾ ਸਰਵਣ ਕਰਕੇ ਦਲੇਰ ਮੁਕਤ ਹੋ ਗਏ ਸਨ। ਭਾਈ ਮਨੀ ਸਿੰਘ ਸਾਹਿਬ ਜੀ ਜੋ ਬ੍ਰਹਮ ਗਿਆਨੀ ਸਨ,

ਉਸ ਤੋਂ ਬਾਅਦ ਬਾਬਾ ਹਰਨਾਮ ਸਿੰਘ ਜੀ ਬੇਦੀਆਂ ਵਿੱਚੋਂ ਹੋਏ, ਉਹਨਾਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਥਾ ਸੰਗਤਾਂ ਦੇ ਅੰਦਰ ਉੱਥੇ ਸੇਵਾ ਕਰ ਰਹੇ ਸੀ ਅੰਮ੍ਰਿਤਸਰ ਸਾਹਿਬ ਵਿੱਚ ਰਹਿ ਕੇ ਆਪਣੇ

ਬਾਬਾ ਪ੍ਰਤਾਪ ਸਿੰਘ ਜੀ ਉੱਥੇ ਸੇਵਾ ਕਰਦੇ ਹਨ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ, ਉਹਨਾਂ ਤੋਂ ਸੇਵਾ ਹੋਈ ਅਤੇ ਸੰਤ ਵਿਸ਼ਨੂੰ ਸਿੰਘ ਜੀ ਮੁਰਾਲੇ ਵਾਲਿਆਂ ਨੇ ਬਾਬੇ ਹਰਨਾਮ ਸਿੰਘਾਂ ਤੋਂ ਪੜ੍ਹ ਕੇ ਮੁਰਾਲੇ ਵਿੱਚ ਕਥਾ ਕੀਤੀ। ਸੰਤ ਬਾਬਾ ਸੁੰਦਰ ਸਿੰਘ ਜੀ ਢੰਗਾਂ ਵਾਲੇ, ਜਿਹੜੇ ਇੱਥੇ ਵੀ ਗੁਰੂ ਮਹਾਰਾਜ ਸਾਹਿਬ ਦੇ ਚਰਨਾਂ ਵਿੱਚ ਪੁੱਜ ਕੇ ਸੰਗਤ ਦਰਸ਼ਨ ਕਰਦੇ ਰਹੇ ਹਨ, ਉਹਨਾਂ ਨੂੰ ਪਾਸੋਂ ਇਹ ਅੰਮ੍ਰਿਤ ਨੂੰ ਬਾਣੀ ਦੀ ਕਥਾ ਪੜ੍ਹ ਕੇ ਸੰਤਾਂ ਵਿੱਚ ਬੇਹਦ ਸੰਤਾਂ ਵਿੱਚ ਨਿਕਲ ਕੇ ਪ੍ਰਚਾਰ ਕੀਤਾ, ਜਿਹਨਾਂ ਨੂੰ ਆਪਣੇ ਜੀਵਨ ਵਿੱਚ 10 ਲੱਖ ਤਕਰੀਬਨ ਸਿੰਘਾਂ ਨੂੰ ਪੰਜਾਂ ਪਿਆਰਾਂ ਦੀ ਸੇਵਾ 'ਚ ਹੋ ਕੇ ਖੰਡੇ ਦੇ ਅੰਮ੍ਰਿਤਪਾਨ ਦੀ ਸੇਵਾ ਵਿੱਚ ਲੱਗੇ ਅਤੇ ਬੇਅੰਤ ਸੰਤਾਂ ਨੇ ਬੜੋ ਸਾਰੀਆਂ ਲਾਭ ਉਠਾਇਆ। ਬਹੁਤ ਸਾਰੇ ਕਾਠੀ ਸਿੰਘ ਹੋਏ, ਬਹੁਤ ਸਾਰੇ ਗਿਆਨੀ ਹੋਏ, ਉਹਨਾਂ ਦੇ ਵਿੱਚੋਂ ਸਾਧ ਸੰਗਤ ਦੀ ਇਸ ਪ੍ਰਕਾਰ ਸੇਵਾ ਕੀਤੀ। ਕਥਾ ਸੰਤ ਮਹਾਂਪੁਰਖਾਂ ਨੇ ਸੰਤਾਂ ਦੇ ਤਾਂ ਪੜ੍ਹਾਉਂਦੇ ਹਾਂ, ਫਿਰ ਵਾਹਿਗੁਰੂ ਦੀ ਆਗਿਆ ਨਾਲ ਮਹਾਰਾਜ ਦੇ ਚਰਨਾਂ ਦੀ ਯਾਦ ਵਸੇ। ਉਹ ਸੇਵਾ ਨੂੰ ਸਾਧ ਸੰਗਤ ਜੀ ਬੇਅੰਤ ਸਿੰਘਾਂ ਨੇ ਜਥੇਦਾਰ ਗੁਰਦਿਆਲ ਸਿੰਘ ਜੀ ਜੋ ਬੋਪਾ ਦਾ ਹੈ 28 ਕਥਾ ਕਰਦੇ ਰਹੇ ਮਗਰੋਂ ਉਹਨਾਂ ਦੇ। ਇਸੇ ਪ੍ਰਕਾਰ ਹੋਰ ਕਈ ਸਿੰਘ ਪੁਜਾਨੀ ਅਜਾਇਬ ਸਿੰਘ ਜੀ, ਨਰਾਇਣ ਸਿੰਘ ਜੀ, ਉਹਨਾਂ ਦੇ ਸਰੀਰ ਹੁਣ ਸੇਵਾ ਕਰਦੇ ਹਨ। ਇਸੇ ਪ੍ਰਕਾਰ ਹੋਰ ਬੇਅੰਤ ਸਿੰਘ ਸੰਤਾਂ ਤੋਂ ਵਰੇ ਸਾਹਿਬ ਸਨ ਜੋ ਸਾਰਿਆਂ ਇਲਾਕਿਆਂ 'ਚ ਪ੍ਰਚਾਰ ਕਰਦੇ ਰਹੇ, ਉਹਨਾਂ ਦੇ ਵਿੱਚੋਂ ਅਰਦਾਸ ਨੂੰ ਵੀ ਇਹ ਸੇਵਾ ਹਿੱਸੇ ਵਿੱਚ ਆਈ। ਆਗਿਆ ਕੀਤੀ ਮਹਾਂਪੁਰਖਾਂ ਨੂੰ ਕਿ ਤੁਸੀਂ ਇਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਥਾ ਆਪਣੇ ਸਿਰ ਦੇ ਉੱਤੇ ਸੰਗਤਾਂ ਦਾ ਡੰਡਾ ਸਮਝਣਾ ਕਿ ਜਿੰਨਾ ਚਿਰ ਸਰੀਰ ਬਣਿਆ ਰਹੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰਦੇ ਰਹਿਣ।

ਸਰੀਰਕ ਰਹਿੰਦੇ ਰਹਿਣ, ਇਹ 100 ਕੰਮ ਵੀ ਇਹਦੇ ਬਰਾਬਰ ਨਹੀਂ ਪੁੱਛ ਸਕੇਗਾ। ਅਸੀਂ ਜੀ ਇਹ ਸੇਵਾ ਹੈ, ਨਿਗਰ ਸੇਵਾ ਹੈ, ਇਹ ਤੁਹਾਡੇ ਅਸੀਂ ਡਿਊਟੀ ਲਾਈ ਹੈ, ਜਿੰਨਾ ਕੁ ਸਰੀਰ ਹੈ ਤੁਸੀਂ ਸੇਵਾ ਕਰਦੇ ਰਹਿਣਾ। ਇਹ ਉਹਨਾਂ ਮਹਾਂਪੁਰਖਾਂ ਦੇ ਹੁਕਮ ਨਾਲ ਹੁਣ ਤੱਕ ਸਰੀਰ ਭਾਵੇਂ ਕਈ ਵਾਰੀ ਢਿੱਲਾ ਵੀ ਹੋ ਗਿਆ, ਪਰ ਸਤਿਗੁਰੂ ਦੀ ਕਿਰਪਾ ਨਾਲ ਕਥਾ ਦੀ ਸੇਵਾ ਆ ਸਦਕਾ ਨਹੀਂ ਰਹੂ।

ਹੋਰ ਵੀ ਜੋ ਗੁਰੂ ਘਰ ਦੇ ਇਤਿਹਾਸ ਹਨ, ਹੋਰ ਕੋਈ ਵਿਧਾਇਕ ਆਦਿਕਾਂ ਦੇ ਪੁਸਤਕ ਜਿੰਨੇ ਹਨ, ਜਿੰਨਾ ਜਿੰਨੀ ਜਿੰਨੀ ਕੋਸ਼ਿਸ਼ ਕੀਤੀ ਉਹਨਾਂ ਨੂੰ ਹੁਣ ਤੱਕ ਕੀ ਸਾਨੂੰ ਸੀ ਵਿੱਚ ਆਪਣੇ ਅੰਗਰੇਜ਼ੀ ਉਸ ਤੋਂ ਲੈ ਕੇ ਮਹਾਂਪੁਰਖਾਂ ਦੇ ਚਾਰ ਸੱਜੇ ਨੂੰ ਚੜ੍ਹਾਈ ਕਰਕੇ ਆਪਣੀ ਕਥਾ ਦਾਸ ਦੇ ਹਵਾਲੇ ਕੀਤੀ ਸੀ, ਉਹਨਾਂ ਤੇ ਸੇਵਾ ਹੋ ਰਹੀ ਹੈ, ਸਤਿਗੁਰੂ ਸਾਹਿਬ ਜੀ ਹੁਣ ਤੱਕ ਨਿਭਾ ਰਹੇ ਹੈ। ਜਿਸ ਸੇਵਾ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਪੜ੍ਹਨ ਵਾਲੇ ਅਸੂਆਂ ਵਿੱਚੋਂ ਇੱਥੇ ਦੇ ਸੱਚਖੰਡ ਵਿੱਚ ਨਿਵਾਸ ਵਾਲੀ ਸਾਧ ਸੰਗਤ ਨੇ ਅਤੇ ਹੁਕਮਨਾਮਾ ਭੇਜਿਆ ਸੀ ਕਿ ਸਾਨੂੰ ਇੱਥੇ ਸੱਚਖੰਡ ਵਿੱਚ ਕਥਾ ਕਰਨ ਵਾਲਾ ਸਿੰਘ ਚਾਹੀਦਾ ਹੈ। ਉਸ ਹੁਕਮ ਨੂੰ ਮੰਨ ਕਰਕੇ ਸਾਧ ਸੰਗਤ ਜੀ ਸਿਰ ਮੱਥੇ ਤੇ ਇਹ ਭਾਈ ਪੂਰਨ ਸਿੰਘ ਜੀ ਭਾਵੇਂ ਇਹਦੀ ਭਜੰਗੀ ਵਸਦਾ ਹੈ, ਇਹਨੂੰ ਚੰਗਾ ਸਿਆਣਾ ਜਾਣ ਕੇ ਗੁਰਮਤ ਦਾ ਜਾਣੂ ਜਾਣ ਕੇ ਰਹਿਤ ਵਿੱਚ ਰਹੇਗਾ ਅਤੇ ਗੁਰਸਿੱਖੀ ਨੂੰ ਕਮਾਉਣ ਵਾਲਾ ਜੀਵਨ ਹੋਵੇਗਾ, ਇਹ ਵਿਚਾਰ ਕਰਕੇ ਸਿੰਘਾਂ ਦੀ ਰਾਏ ਦੇ ਨਾਲ ਜਥੇ ਦੀ ਨਾਲ ਭਾਈ ਪੂਰਨ ਸਿੰਘ ਨੂੰ ਇੱਥੇ ਸੱਚਖੰਡ ਵਿੱਚ ਭੇਜਿਆ ਗਿਆ ਹੈ ਅਤੇ ਹੁਣ ਇਹ ਸੰਗਤਾਂ ਨੂੰ ਬੜਾ ਇਹਦਾ ਸਤਿਕਾਰ ਕੀਤਾ ਹੈ, ਆਪਦੀ ਸੇਵਾ ਵਿੱਚ ਲਾ ਲਿਆ ਹੈ। ਸਾਹਿਬ ਸ੍ਰੀ ਗੁਰੂ ਸਾਹਿਬ ਦੀ ਕਥਾ ਕਰਦੇ ਹਨ, ਬੜੇ ਸੁੰਦਰ ਉਸਤੋਂ ਵਿਚਾਰ ਸੁਣਾਉਂਦੇ, ਜਿਵੇਂ ਫੁੱਲ ਚਿਰਦੇ ਹੁੰਦੇ ਨੇ ਮੁੱਖ ਵਿੱਚੋਂ, ਇਹੀ ਅਮੋਲ ਕਥਾ ਸੰਗਤਾਂ ਨੂੰ ਸੁਣਾ ਕੇ ਨਿਹਾਲ ਕਰਦੇ ਹੈ ਮਹਾਰਾਜ।

ਗੋਪਾਲ ਸਿੰਘ ਵੀ ਹੋ ਕੇ ਅਤੇ ਗਿਆਨੀ ਕਪੂਰ ਸਿੰਘ ਵੀ ਬਣ ਕੇ ਇਸੇ ਪ੍ਰਕਾਰ ਪੂਰਨ ਸਿੰਘ ਜੀ ਇੱਥੇ ਕਸਬ ਦੀ ਸੇਵਾ ਵਿੱਚ ਭਾਈ ਤ੍ਰਿਕੁਰ ਸਿੰਘ ਜੀ ਦੁੱਖ ਨਿਵਾਰਨ ਸਾਹਿਬ ਨਵੇਂ ਪਾਤਸ਼ਾਹ ਦੇ ਅਸਥਾਨ ਵਿੱਚ ਹੈਡ ਗ੍ਰੰਥੀ ਬਣ ਕਰਕੇ ਉੱਥੇ ਕਥਾ ਕਰ ਰਹੇ ਹਨ। ਇਸ ਪ੍ਰਕਾਰ ਜਿੱਥੇ ਜਿੱਥੇ ਵੀ ਕੋਈ ਸਿੰਘ ਗਏ ਹੈ ਉਹ ਸੇਵਾ ਚੰਗੀ ਕਰ ਰਹੇ ਆਪਣੀ ਜ਼ਿੰਮੇਵਾਰੀ ਸਮਝ ਕੇ। ਜੇ ਗੁਰੂ ਸਾਹਿਬ ਇਹਨਾਂ ਦੇ ਅੰਦਰ ਲਾਲ ਚਨਾ ਪਾਵੇਗਾ, ਵਕਾਰਾਂ ਤੋਂ ਬਚ ਕੇ ਰਹਿਣਗੇ, ਆਪਣੇ ਜੀਵਨ ਨੂੰ ਉੱਚਾ ਰੱਖਣਗੇ, ਤਾਂ ਸੰਗਤਾਂ ਦੇ ਵਿੱਚੋਂ ਇਹਨਾਂ ਨੂੰ ਚੜ੍ਹਦੀਆਂ ਕਲਾ ਦੀ ਗੁਰੂ ਸਾਹਿਬ ਜੀ ਜੀਵਨ ਬਖਸ਼ ਕੇ ਉੱਚਾ ਮੁਰਾਕਬਾ ਸੱਚੇ ਪਾਤਸ਼ਾਹ ਬਖਸ਼ਣਗੇ, ਆਪਦੇ ਵੱਲੋਂ ਘਰੋਂ ਆਪਦੀ ਸਿੱਖੀ ਸਹੀ ਸਲਾਮਤ ਬਖਸ਼ਣਗੇ, ਇਹ ਲਾਭ ਪ੍ਰਾਪਤ ਹੋਵੇਗਾ। ਇਸ ਭੰਗੀ ਨੇ ਇੱਥੇ ਆ ਕੇ ਉਮੈਦ ਹੈ ਕਿ ਸੰਗਤਾਂ ਨੂੰ ਪ੍ਰਸੰਨ ਕੀਤਾ ਹੋਵੇਗਾ, ਸੰਗਤਾਂ ਦੀ ਪ੍ਰਸੰਨਤਾ ਲੈ ਕਰਕੇ ਸਾਡੇ ਚਿੱਤ ਨੂੰ ਵੀ ਪ੍ਰਸੰਨ ਕੀਤਾ ਹੋਵੇਗਾ ਕਿ ਇਹ ਅੱਖਰ ਪੜ੍ਹੇ ਸਨ, ਇਹ ਅੱਖਰ ਆਪਦੇ ਸਹੁਰੇ ਕਾਰਿਆਂ ਚ ਸਤਿਖੰਡ ਦਰਬਾਰ ਚ ਹਾਜ਼ਰੀ ਭਰ ਕੇ ਗੁਰੂ ਮਹਾਰਾਜ ਸਾਹਿਬ ਇਹਨਾਂ ਨੂੰ ਆਪਣੀ ਸਿੱਖੀ ਅਤੇ ਰਹਿਤ ਤੇ ਪਿਆਰ ਸੰਗਤਾਂ ਨਾਲ ਅਤੇ ਆਪਣੇ ਪਿਆਰ ਦੇ ਨਾਲ ਸਾਰਿਆਂ ਦੇ ਚਿੱਤਾਂ ਨੂੰ ਮੋਹਣ ਵਾਸਤੇ ਇਹਨਾਂ ਦਾ ਜੀਵਨ ਸੱਚੇ ਪਾਤਸ਼ਾਹ ਉੱਚਾ ਬਣਾਵੇ। ਇਹ ਗੁਰੂ ਕਲਮੀ ਧਰ ਦੇ ਦੁਆਰੇ ਪ੍ਰਵਾਸ ਸਾਹਿਬ ਸਿੰਘ ਜੀ ਹੁਣ ਇਹੋ ਜਿਹੜੇ ਕਥਾ ਕਰਦੇ ਸਨ ਗੁਰੂ ਹੋਕੇ ਆ ਰਹੇ, ਉਸ ਕਥਾ ਦੀ ਡਿਊਟੀ ਜਿਹੜੀ ਇਹਨਾਂ ਦੀ ਇਹਨਾਂ ਨੂੰ ਹਮੇਸ਼ਾ ਕਰਨੀ ਹੈ। ਪਰ ਇਹ ਦਾਸ ਦਾ ਸਤਿਕਾਰ ਕਰਨ ਵਾਸਤੇ ਤੁਸੀਂ ਇਹ ਆਗਿਆ ਕਰਦੇ ਹੋ ਕਿ ਹੁਣ ਇਹ ਸ਼ਬਦ ਦੀ ਕਥਾ ਸੁਣਾ, ਮੈਂ ਕੀ ਕਥਾ ਸੁਣਾ ਸਕਦਾ ਹਾਂ। ਜਿੱਥੇ ਗੁਰੂ ਦੇ ਦਰਬਾਰ ਵਿੱਚ ਸਾਹਿਬ ਸੰਗਤ ਜੀ ਗੁੰਡਿਆ ਤੋਂ ਗੀਤਾ ਦੇ ਅਰਥ ਗੁਰੂ ਸਾਹਿਬ ਚੜਾਵੇ ਛੇਵੇਂ ਅੱਠਵੇਂ ਪਾਤਸ਼ਾਹ, ਜਿੱਥੇ ਗੁਰੂ ਕਲਗੀ ਧਰ ਦੇ ਹਜ਼ੂਰ ਬੜੇ ਬੜੇ ਪੰਡੂ ਜਿਹੜੇ ਵਿਦਵਾਨ ਚੰਦਰੋ ਕਵੀ ਅਰਗੇ ਉਹ ਆਪ ਦੀ ਕਵਿਤਾ ਦਾ ਮਾਣ ਕਰਕੇ ਪੇਸ਼ ਕਰਨ ਕਵਿਤਾ, ਤੇ ਉਸਦੇ ਅਰਥ ਜਦੋਂ ਭਾਈ ਧੰਨਾ ਸਿੰਘ ਭਾਈ ਸੁਣਾ ਦੇਵੇ, ਫਿਰ ਧੰਨਾ ਸਿੰਘ ਦੇ ਰਜੇ ਹੋਏ ਸਵਈਏ ਦਾ ਅਰਥ ਉਹਨੂੰ ਸਮਝੇ ਨਾ, ਮੀਨ ਮਰੇ ਜਲ ਕੇ ਕਰਸੇ ਕਹੂ ਨਾ ਮਰ ਮਰੇ ਕਰ ਪਾਵਕ ਪਾਏ, ਇਸ ਪ੍ਰਕਾਰ ਦੇ ਬਚਨ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜਿਸ ਤੋਂ ਕੌਣ ਉਹ ਸੇਵਾ ਕਰ ਸਕਦਾ।

ਗੁਰੂ ਸਾਹਿਬ ਦੀ ਸੇਵਾ ਹੁੰਦੀ ਰਹੇ, ਚੜ੍ਹਦੀਆਂ ਕਲਾਂ ਵਿੱਚ ਪੂਜਾ ਕਰਨ ਵਾਲੇ ਸਿੰਘ ਪੁਜਾਰੀ ਸਿੰਘ ਸੇਵਾ ਕਰਦੇ ਰਹੇ, ਇਹ ਸੰਗਤਾਂ ਦੇ ਅੱਗੇ ਅਰਦਾਸ ਹੈ। ਆਪ ਦੀ ਸੇਵਾ ਤੇਰੀ ਸੇਵਾ ਕੀਤੇ ਹੋਵੇ ਔਰ ਨਾ ਦੂਜਾ ਕਰਤਾ, ਭਗਤ ਤੇਰਾ ਸੋਈ ਤੂੰ ਭਾਵੇ ਜਿਸ ਨੂੰ ਤੂੰ ਰੰਗ ਕਰਤਾ। ਸੋ ਸਾਧ ਸਿੰਘ ਜੀ ਗੁਰੂ ਮਹਾਰਾਜ ਸਾਹਿਬ ਦੇ ਦਰਬਾਰ ਤੋਂ ਇਹ ਧੂੜ ਲਾ ਕੇ ਮੱਥੇ ਨੂੰ ਆਪਣੇ ਜਨਮਾਂ ਜੁਆ ਨੂੰ ਇਹ ਬੁਰੇ ਲੇਖ ਮੇਟਣ ਵਾਸਤੇ ਆਏ ਹੈ। ਸਤਿਗੁਰੂ ਕਿਰਪਾ ਕਰਨ, ਬਹੁਤੇ ਫੇਰ ਪਏ ਕਿਰਪਨ ਕੋ ਅਸੀਂ ਕਿਰਪਾ ਕੀ ਜਾ, ਉਹ ਦਿਆਲ ਦਰਸ਼ਨ ਦੇ ਆਪਣਾ ਐਸੀ ਬਖਸ਼ ਕਰੀ ਜਾ। ਮਹਾਰਾਜ ਸਾਹਿਬ ਬਖਸ਼ੀ ਕਰਨ ਦਿਆਲਤਾ ਕਰਕੇ ਆਪਦੇ ਪਵਿੱਤਰ ਦਰਸ਼ਨ ਸਭ ਸੰਗਤਾਂ ਨੂੰ ਬਖਸ਼ਣ। ਗਰੀਬ ਨੂੰ ਆਦਿ ਜੀ ਦੇ ਦਰਸ਼ਨਾਂ ਦਾ ਸਦਕਾ ਹੀ ਸਾਧ ਸੰਗਤ ਜੀ, ਸੰਸਾਰ ਵਿੱਚ ਜੀਵਨ ਹੈ। ਮਹਾਰਾਜ ਦੇ ਦਰਸ਼ਨਾਂ ਤੋਂ ਬਗੈਰ ਕੋਈ ਜੀਵਨ ਨਹੀਂ ਦੁਨੀਆਂ ਦੇ ਅੰਦਰ। ਸਭ ਤੜਫ ਰਹੀ ਸ੍ਰਿਸ਼ਟੀ ਹੈ, ਬੇਨਤੀ ਹੈ ਮਹਾਰਾਜ ਅੱਗੇ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਭਾਰ, ਜਿਸ ਦੁਆਰਾ ਉਭਰਿਆ ਚੁੱਕਾ ਲੈ ਔਰ ਸਤਿਗੁਰੂ ਸੁੱਖ ਦਿਖਾ ਲਿਆ ਸੱਚਿਆ ਸੌਦੀ ਵਿਚਾਰ।

ਨਾਨਕ ਘਰ ਕੀ ਕੋਲੇ ਰੱਖੋ ਰੱਖਣ ਹਾਰ ਦਿਆਲਾ। ਨਾਨਕ ਘਰ ਕੀ ਕੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਅੰਦਰ ਦਿੱਤੇ ਹੋਏ ਸਿਧਾਂਤ ਉਹਨਾਂ ਨੂੰ ਗੁਰੂ ਕੇ ਸਿੱਖਾਂ ਨੇ ਕਿਵੇਂ ਜੀਵ ਕੇ ਦੁਨੀਆਂ ਦੀਆਂ ਅੱਖਾਂ ਸਾਹਮਣੇ ਰੱਖਿਆ ਹੈ, ਉਸ ਇਤਿਹਾਸ ਦੇ ਪੰਨੇ ਆਪਾਂ ਰੋਜ਼ ਵਿਚਾਰਨ ਦੀ ਕੋਸ਼ਿਸ਼ ਕਰਨੀ ਹੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਪੈ ਨਹੀਂ ਜੰਕੈ, ਕੰਚਨ ਮਾਟੀ ਮਾਨੈ, ਨਹਿ ਨਿੰਦਿਆ ਨਹਿ ਉਸਤਦ ਜੰਕੈ, ਲੋਭ ਮੋਹ ਅਭਮਾਨਾ, ਹਰਖ ਸੋਗ ਤੇ ਰਹਿ ਨਿਆਰੋ, ਨਾਹੀ ਮਾਨ ਅਪਮਾਨਾ। ਇਹਨਾਂ ਚੀਜ਼ਾਂ ਦੀ ਵਿਆਖਿਆ ਹੈ ਇਤਿਹਾਸ, ਇਹਨਾਂ ਦੀ ਪ੍ਰਤੱਖ ਵਿਆਖਿਆ ਹੈ। ਕਬੀਰ, ਮੋਹੇ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੇ ਦੁਆਰ, ਮਤ ਹਰ ਪੁੱਛੇ ਕੌਣ ਹੈ ਪਰ ਹਮਾਰੇ ਬਾਰ। ਕਿਤਨਾ ਚਾਅ ਹੋਏਗਾ ਗੁਰੂ ਕੇ ਸਿੱਖਾਂ ਨੂੰ ਇਸ ਜ਼ਿੰਦਗੀ ਦੀ ਕਲਨਾ ਕਰਨ ਦਾ। ਕੱਲ ਰੋਜ਼ ਆਪਾਂ ਇਤਿਹਾਸ ਦੀ ਉਹ ਲੜੀ ਵਿਚਾਰੀ ਸੀ ਜਦੋਂ 1726 ਦੇ ਵਿੱਚ ਤਾਰਾ ਸਿੰਘ ਵਾਂ ਸ਼ਹੀਦ ਹੁੰਦਾ ਹੈ। ਕੈਸੇ ਕੈਸੇ ਮੋੜ ਬਣੇ, ਉਸ ਤੋਂ ਅਗਲੀ ਲੜੀ ਅੱਜ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਹੈ। ਸੁਭਾਵਿਕ ਬਾਤ ਹੈ ਵੀ ਉਦੋਂ ਫਿਰ ਦੁਬਾਰੇ ਕਹਿਰ ਸ਼ੁਰੂ ਹੋ ਗਿਆ। ਇੱਕ ਗੱਲ ਇੱਥੇ ਹੀ ਨੋਟ ਕਰ ਲਈਏ, ਇਹ 1726 ਦਾ ਹੀ ਸਮਾਂ ਹੈ। 1713 ਤੋਂ ਲੈ ਕੇ 1726 ਤੱਕ ਅਬਦੁਲ ਸਮਦ ਖਾਨ ਇਹ ਲਾਹੌਰ ਦਾ ਸੂਬੇਦਾਰ ਸੀ। ਇਹਦੇ ਵੇਲੇ ਸਾਰੇ ਭਾਣੇ ਇਕੱਤਰ ਇਹਦੇ ਵੇਲੇ ਹੋਏ ਨੇ। 1726 ਵਿੱਚ ਬਦਲ ਕੇ ਇਹਨੂੰ ਮੁਲਤਾਨ ਦਾ ਗਵਰਨਰ ਲਾ ਦਿੱਤਾ ਗਿਆ। ਲਾਹੌਰ ਦਾ ਸੂਬੇਦਾਰ ਇਹਦਾ ਪੁੱਤ ਜ਼ਕਰੀਆ ਖਾਂ। ਮੈਂ ਇੱਕ ਇੱਕ ਗੱਲ ਤੁਹਾਡੇ ਨਾਲ ਬਹੁਤ ਪਿਆਰ ਨਾਲ ਸਾਂਝੀ ਕਰਨੀ, ਮੇਰੇ ਮਨ ਦੀ ਭਾਵਨਾ ਤੁਹਾਡੇ ਹਿਰਦੇ ਦੀ ਤਖਤੀ ਤੇ ਲਿਖੀ ਜਾਏ। 1726 ਤੋਂ ਲੈ ਕੇ 1745 ਤੱਕ ਫਿਰ ਜ਼ਕਰੀਆ ਖਾਂ ਰਹਿੰਦਾ। 1726 ਵਿੱਚ ਬਦਲ ਕੇ ਇਹ ਲਾਹੌਰ ਦਾ ਸੂਬੇਦਾਰ ਬਣਦਾ, ਇੱਥੋਂ ਦਾ ਹਾਕਮ ਬਣਦਾ। ਹੁਣ ਉਹਨੇ ਜਦੋਂ ਇਹ ਤਾਰਾ ਸਿੰਘ ਵਾਂ ਦੀ ਸ਼ਹੀਦੀ ਹੋਈ ਅਬਦੁਲ ਸਮਦ ਖਾਂ ਦੇ ਵੇਲੇ, ਇਹਨੇ ਹੁਣ ਕਹਿਰ ਕਰਨਾ ਸ਼ੁਰੂ ਕਰ ਦਿੱਤਾ ਵੀ ਸਿੱਖਾਂ ਨੂੰ ਇਵੇਂ ਚੌਧਰੀਆਂ ਨੂੰ ਹੱਥ ਪਾਉਣ ਦੀ ਤਾਕਤ ਪੈਦਾ ਹੋ ਗਈ ਇਤਿਹਾਸਕ। ਤਾਰਾ ਸਿੰਘ ਵਾਂ ਦੀ ਸ਼ਹਾਦਤ ਤੋਂ ਬਾਅਦ ਸਿੱਖ ਵੀ ਇਕੱਠੇ ਹੋਏ ਤੇ ਇਹਨਾਂ ਨੇ ਤਿੰਨ ਮਤੇ ਪਾਸ ਕੀਤੇ। ਪਹਿਲਾ ਮਤਾ ਇਹ ਪਾਸ ਕੀਤਾ ਵੀ ਇਵੇਂ ਤਾਰਾ ਸਿੰਘ ਵਾਂ ਨੂੰ ਸ਼ਹੀਦ ਕਰਨਾ, ਕਿਉਂਕਿ ਅਸੀਂ ਤੇ ਘੋੜੀਆਂ ਆਪ, ਅਸੀਂ ਉਹਨਾਂ ਦਾ ਕੁਝ ਨੁਕਸਾਨ ਨਹੀਂ ਸੀ ਕੀਤਾ, ਤੇ ਉਹਨਾਂ ਦੀ ਸਿੱਖੀ ਦੇ ਖਿਲਾਫ ਇਹੋ ਜਿਹੇ ਬਚਨ ਕਹਿਣਾ ਤਾਰਾ ਸਿੰਘ ਵਾਂ ਦੇ ਪ੍ਰਤੀ ਜਾਂ ਉਹਨਾਂ ਦੇ ਕੇਸਾਂ ਦੇ ਪ੍ਰਤੀ, ਤੇ ਇਹ ਗੱਲ ਥੋੜੀ ਜਿਹੀ ਚੁਭੀ ਸਿੱਖਾਂ ਦੇ ਵਿੱਚ, ਮਨਾਂ ਵਿੱਚ। ਇਹਨਾਂ ਨੇ ਸੋਚ ਕੇ ਕੋਸ਼ਿਸ਼ ਕੀਤੀ ਵੀ ਹੁਣ ਆਪਾਂ ਪਹਿਲਾ ਕੰਮ ਇਹ ਕਰਨਾ ਵੀ ਉਹਦੀ ਸ਼ਹਾਦਤ ਦਾ ਲੋਕਾਂ ਦੇ ਮਨਾਂ ਵਿੱਚ ਪ੍ਰਭਾਵ ਪੈਦਾ ਕਰਨ ਵਾਸਤੇ ਪਹਿਲਾ ਕੰਮ ਇਹ ਕਰਨਾ ਵੀ ਖਜ਼ਾਨੇ ਲੁੱਟਣੇ ਨੇ। ਗਰੀਬ ਨਹੀਂ ਸੀ ਲੁੱਟਿਆ ਜਾਂਦਾ, ਯਾਦ ਰੱਖਿਓ ਜੀ। ਅੱਗੇ ਜਾ ਕੇ ਮੈਂ ਤੁਹਾਡੇ ਨਾਲ ਸਾਂਝੀ ਕਰਨਾ। ਤਿੰਨ ਮਤੇ ਪਾਸ ਕੀਤੇ, ਇੱਕ ਖਜ਼ਾਨੇ ਲੁੱਟਣੇ, ਦੂਜਾ ਵਿਚਾਰੇ ਸਿੱਖ ਹਥਿਆਰ ਖਰੀਦ ਨਹੀਂ ਸਨ ਸਕਦੇ, ਨਾ ਘੋੜੇ ਖਰੀਦ ਸਕਦੇ ਸਨ, ਹਾਲਾਤ ਇਹੋ ਜਿਹੇ ਸਨ।

0: ਦੂਜਾ ਕੰਮ ਕਰਨਾ ਵੀ ਘੋੜੇ ਤੇ ਹਥਿਆਰ ਲੁੱਟਣੇ ਹੈ ਉਹਨਾਂ ਦੇ ਜ਼ਾਲਮਾਂ ਦੇ। ਤੀਜਾ ਕੰਮ ਇਹ ਕਰਨਾ ਹੈ ਇਸ ਵੇਲੇ ਜਿਹੜਾ ਸਭ ਤੋਂ ਵੱਡਾ ਜ਼ਰੂਰੀ ਹੈ, ਆਪਾਂ ਸਾਰੇ ਸਿੱਖਾਂ ਨੇ ਇਕੱਠੇ ਹੋ ਕੇ ਕਿਸੇ ਵੀ ਕੰਮ ਦੇ ਲਈ ਇਕੱਤਰਤਾ ਬਣਾ ਕੇ ਜਿੱਥੇ ਕਿਤੇ ਵੀ ਲੋੜ ਪੈਂਦੀ ਗਰੀਬਾਂ ਦੀ ਮਦਦ ਕਰਨੀ, ਤੇ ਸਿੱਖਾਂ ਨੇ ਆਪਸ ਵਿੱਚ ਇਕੱਠੇ ਹੋ ਕੇ ਤੇ ਸਿੱਖੀ ਦੇ ਲਈ ਕੁਛ ਨਾ ਕੁਛ ਪ੍ਰਚਾਰ ਜਾਂ ਜਿਵੇਂ ਦੀ ਲੋੜ ਪਵੇ ਸਿੱਖੀ ਦੇ ਵਾਧੇ ਲਈ ਇਹ ਕੰਮ ਕਰਨਾ। ਤਿੰਨ ਮਤੇ ਪਾਸ ਹੋਏ ਉਹਨਾਂ ਦੇ ਦਰਮਿਆਨ, ਹੁਣ ਉਹਨਾਂ ਕੋਸ਼ਿਸ਼ ਕੀਤੀ ਵੀ ਖਜ਼ਾਨੇ ਲੁੱਟੇ ਜਾਣ। ਮੈਂ ਸਿਰਫ ਦੋ ਤਿੰਨ ਦਾ ਜ਼ਿਕਰ ਤੁਹਾਡੇ ਨਾਲ ਕਰਨਾ, ਬਾਕੀ ਨਹੀਂ ਕਰ ਸਕਦਾ ਕਿਉਂਕਿ ਇਤਿਹਾਸ ਦੀਆਂ ਲੜੀਆਂ ਬਹੁਤ ਲੰਮੀਆਂ ਨੇ। ਅੰਮ੍ਰਿਤਸਰ ਸਾਹਿਬ ਦੇ ਲਾਗੇ 54 ਪਿੰਡ ਦੇ ਲਾਗੇ ਸਰਕਾਰੀ ਖਜ਼ਾਨਾ ਜਾ ਰਿਹਾ ਸੀ, ਇਹਨਾਂ 5 ਲੱਖ ਰੁਪਏ ਦਾ ਲੁੱਟਿਆ। ਫਿਰ ਦੁਬਾਰੇ ਘੋੜੇ ਲੁੱਟੇ, ਫਿਰ ਦੁਬਾਰੇ ਹਥਿਆਰ ਲੁੱਟੇ, ਲੇਕਿਨ ਇੱਕ ਗੱਲ ਚੇਤਾ ਰੱਖਿਓ, ਇਹਨਾਂ ਨੇ ਕਦੇ ਵੀ ਇਹ ਚੀਜ਼ਾਂ ਲੁੱਟ ਕੇ ਆਪਣੇ ਘਰ ਨਹੀਂ ਸੀ ਬਣਾਏ। ਜਿਹੜੀ ਗੱਲ ਮੈਂ ਖਾਸ ਤੁਹਾਡੇ ਸਾਂਝੀ ਕਰਨਾ ਚਾਹੁੰਦਾ, ਪੰਥ ਦਾ 1 ਰੁਪਈਆ ਵੀ ਉਹ ਭਾਵੇਂ ਇਹਨਾਂ ਕੋਲ ਕਿਸੇ ਰੂਪ ਚ ਆਇਆ, ਪੰਥ ਦਾ 1 ਰੁਪਈਆ ਵੀ ਕਦੇ ਇਹਨਾਂ ਨੇ ਆਪਣੇ ਨਿੱਜੀ ਸੁੱਖਾਂ ਲਈ ਨਹੀਂ ਸੀ ਖਰਚਿਆ। ਇੱਕ ਕਿਰਦਾਰ ਦੀ ਬਾਤ ਤੁਹਾਡੇ ਨਾਲ ਸਾਂਝੀ ਕਰਨੀ ਹੈ। ਸ੍ਰੀ ਹਰਗੋਬਿੰਦਪੁਰਾ ਗੁਰਦਾਸਪੁਰ ਦੇ ਬਿਲਕੁਲ ਲਾਗੇ ਹੈ, ਬਿਆਸਾ ਦੇ ਕਿਨਾਰੇ। ਸ੍ਰੀ ਹਰਗੋਬਿੰਦਪੁਰੇ ਦੇ ਇਲਾਕੇ ਵਿੱਚ, ਉਦੋਂ ਪੁਲ ਨਹੀਂ ਸੀ ਬਣਿਆ, ਉਹ ਇਹਦੇ ਲਾਗੇ ਹੀ ਕਾਨੂੰ ਬਣ ਦਾ ਸ਼ੰਭ ਹੈ ਜਿਹਨੇ ਸਿੱਖੀ ਦਾ ਬਹੁਤ ਸਾਥ ਦਿੱਤਾ। ਕਿਤੇ ਤੁਸੀਂ ਉੱਥੇ ਜਾ ਕੇ ਦੇਖੋ, ਤੁਹਾਡਾ ਦਿਲ ਭਰ ਆਏਗਾ ਵੀ ਇੱਥੇ ਕਿਵੇਂ ਸਿੱਖ ਗੁਜ਼ਾਰਾ ਕਰਦੇ ਹੋਣਗੇ। ਕਾਨੂੰ ਬਣ ਦਾ ਸ਼ੰਭ ਹੈ ਉੱਥੇ, ਛੋਟਾ ਘੱਲੂਘਾਰਾ ਜਿੱਥੇ ਹੋਇਆ, ਉਹ ਆਉਣ ਵਾਲੇ ਦਿਨਾਂ ਚ ਆਪਾਂ ਸਾਂਝਾ ਕਰਾਂਗੇ। ਉਹਦੇ ਲਾਗੇ ਸ੍ਰੀ ਹਰਗੋਬਿੰਦਪੁਰਾ ਹੈ। ਇਹ ਸ੍ਰੀ ਹਰਗੋਬਿੰਦਪੁਰਾ ਉਹੀਓ ਹੈ ਜਿੱਥੇ ਭਾਈ ਗੋਪਾਲੇ ਨੇ ਜਪਜੀ ਸਾਹਿਬ ਦਾ ਪਾਠ ਸੁਣਾਇਆ ਸੀ। ਇਹ ਸ੍ਰੀ ਹਰਗੋਬਿੰਦਪੁਰਾ ਉਹੀਓ ਹੈ। ਇਹ ਸ੍ਰੀ ਹਰਗੋਬਿੰਦਪੁਰਾ ਉਹੀਓ ਜਿੱਥੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜੰਗ ਲੜਿਆ ਸੀ। ਵੈਸੇ ਵਸਾਇਆ ਗੁਰੂ ਅਰਜਨ ਪਾਤਸ਼ਾਹ ਨੇ ਸੀ, ਇਹਦਾ ਨਾਂ ਪਹਿਲਾਂ ਗੋਬਿੰਦਪੁਰਾ ਸੀ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੰਗ ਲੜਿਆ ਤਾਂ ਇਹਦਾ ਨਾਂ ਬਦਲ ਕੇ ਸ੍ਰੀ ਹਰਗੋਬਿੰਦਪੁਰਾ ਪੈ ਗਿਆ। ਇਸ ਇਲਾਕੇ ਦੀ ਘਟਨਾ ਹੈ। ਇਸ ਇਲਾਕੇ ਦਾ ਇੱਕ ਵਸਨੀਕ ਸੀ ਪ੍ਰਤਾਪ ਚੰਦ ਸਿਆਲਕੋਟੀ, ਉਹਦਾ ਨਾਂ ਹੈ। ਉਹ ਖਜ਼ਾਨਾ ਲੈ ਕੇ ਜਾ ਰਿਹਾ ਸੀ ਸਰਕਾਰੀ, ਪਰ ਹਜੇ ਉਹ ਆਪਣੇ ਕਾਗਜ਼ਾਂ ਵਿੱਚ ਲੈ ਕੇ ਜਾ ਰਿਹਾ, ਸਰਕਾਰ ਦੇ ਖਾਤੇ ਅਜੇ ਜਮ੍ਹਾਂ ਨਹੀਂ ਕਰਵਾਇਆ ਤੇ ਉਹ ਲੈ ਕੇ ਜਾ ਰਿਹਾ ਤੇ ਗੁਰੂ ਕੇ ਸਿੱਖਾਂ ਨੇ ਉਹ ਰਸਤੇ ਵਿੱਚ ਲੁੱਟ ਲਿਆ। ਸੋਨਾ ਚਾਂਦੀ ਤੇ ਕੁਝ ਹੋਰ ਸਮਾਨ ਉਹ ਲੁੱਟਿਆ। ਰੱਬ ਦਾ ਸਬੱਬ ਬਣਿਆ ਵੀ ਉਹ ਜਦੋਂ ਉਹਨਾਂ ਨੂੰ ਪਤਾ ਲੱਗਿਆ ਸਿੱਖਾਂ ਨੂੰ ਵੀ ਇਹ ਖਜ਼ਾਨਾ ਤਾਂ ਵਿਚਾਰੇ ਇਕੱਲੇ ਦਾ, ਇਹ ਤਾਂ ਹਜੇ ਇਕੱਲੇ ਦੇ ਗਲ ਪੈ ਜਾਏਗਾ ਕਿਉਂਕਿ ਇਹ ਖਜ਼ਾਨਾ ਤੇ ਲੈ ਕੇ ਜਾ ਰਿਹਾ ਸੀ। ਭਾਵੇਂ ਹਾਕਮ ਸਰਕਾਰੀ ਸੀ, ਇਹ ਲੋਕ ਵੀ ਸਰਕਾਰੀ ਸਨ। ਇੱਕ ਪਲ ਮੈਂ ਤੁਹਾਡਾ ਹੋਰ ਲੈਣ ਲੱਗਾ, ਖਿਮਾ ਕਰੇ ਜੇ ਜਿੱਥੋਂ ਆਪਾਂ ਲੜੀ ਤੋਂ ਬਾਹਰ ਚੱਲਾਂਗੇ ਨਾ ਵਾਪਸ ਉੱਥੇ ਆ ਜਾਂਗੇ। ਬਹੁਤ ਧਿਆਨ ਦੇਣ ਯੋਗ ਬਾਤ ਹੈ। ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਉਹਦੀ ਫੌਜ ਵਿੱਚ ਚੰਗੇ ਚੰਗੇ ਹਿੰਦੂ, ਬਾਕੀਆਂ ਦੀ ਗੱਲ ਛੱਡਾਂ, ਜਿਹੜੇ ਡੋਗਰੇ ਨੇ ਨਾ ਇਹ ਅਸਲ ਵਿੱਚ ਹਿੰਦੂ ਨੇ ਨਾ ਵਕਤੀ ਅੰਮ੍ਰਿਤ ਛਕਿਆ ਹੋਇਆ ਸੀ। ਦੇਖੋ ਸਾਰੇ ਮਾੜੇ ਨਹੀਂ ਹੁੰਦੇ, ਪਰ ਲੇਕਿਨ ਜਿਹੜੀ ਹਕੀਕਤ ਉਹ ਹਕੀਕਤ ਹੈ। ਬਹੁਤਾ ਪ੍ਰਭਾਵ ਇਹਨਾਂ ਹਿੰਦੂ ਵੀਰਾਂ ਦਾ ਰਿਹਾ। ਯਾਦ ਰੱਖਣ ਯੋਗ ਬਾਤ ਹੈ, ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਇੱਕ ਵੀ ਹਿੰਦੂ ਨਹੀਂ ਸੀ, ਇੱਕ ਗਿਣਤੀ ਦਾ ਇੱਕ ਵੀ ਹੋਵੇ। ਜਦੋਂ ਸ਼ਹਾਦਤਾਂ ਦੇਣੀਆਂ ਪਈਆਂ ਇੱਕ ਵੀ ਨਹੀਂ ਸੀ, ਜਦਕਿ ਸਿੱਖੀ ਨੇ ਰਾਜ ਕਰਨ ਦੀ ਕੋਸ਼ਿਸ਼ ਕੀਤੀ ਉਦੋਂ ਇਹਨਾਂ ਲੋਕਾਂ ਦੇ ਚਾਰੇ ਪਾਸੇ ਗੜਬਾ ਸੀ। ਮਹਾਰਾਜਾ ਰਣਜੀਤ ਸਿੰਘ ਨੂੰ ਆਪਾਂ ਇਸ ਗੱਲੋਂ ਮਾਫ਼ ਨਹੀਂ ਕਰ ਸਕਦੇ ਪਰ ਉਹਨੇ ਸਿੱਖੀ ਦੀ ਲਗਨ ਨਹੀਂ ਰੱਖੀ। ਮੈਂ ਸਿਰਫ ਇਸ ਲਈ ਬੇਨਤੀ ਕਰ ਰਿਹਾ ਸਾਂ, ਇਹ ਹਾਲਾਂਕਿ ਇਹ ਹਿੰਦੂ ਸੀ, ਇਹ ਪ੍ਰਤਾਪ ਚੰਦ ਸਿਆਲਕੋਟੀ ਇਹ ਹਿੰਦੂ ਸੀ, ਸਿੱਖਾਂ ਨੂੰ ਪਤਾ ਲੱਗਿਆ ਵੀ ਇਹਦਾ ਖਜ਼ਾਨਾ ਲੁੱਟ ਲਿਆ ਤੇ ਇਹਦੇ ਕਰਕੇ ਇਹ ਡਾਕਟਰ ਹਰਜਿੰਦਰ ਸਿੰਘ ਦਲਗੀਰ ਨੇ ਗਾਥਾ ਲਿਖੀ ਹੈ। ਉਹਨੂੰ ਪਤਾ ਲੱਗਿਆ ਵੀ ਇਹ ਨਜਾਇਜ਼ ਹੋਏਗੀ, ਕਿਸੇ ਗਰੀਬ ਦਾ ਘਰ ਲੁੱਟਿਆ ਜਾਏਗਾ। ਭਾਵੇਂ ਸਰਕਾਰੀ ਅਹੁਦੇਦਾਰ ਹੈ ਪਰ ਹਜੇ ਖਜ਼ਾਨਾ ਸਰਕਾਰ ਦੀਆਂ ਨਜ਼ਰਾਂ ਵਿੱਚ ਨਹੀਂ ਗਿਆ, ਹਜੇ ਤਾਂ ਇਕੱਠਾ ਕਰਕੇ ਸਰਕਾਰ ਕੋਲ ਜਮ੍ਹਾਂ ਕਰਾਉਣ ਲੈ ਕੇ ਜਾ ਰਹੇ ਸਨ। ਫਿਰ ਜਦੋਂ ਸਰਕਾਰ ਆਪਣੇ ਕਿਸੇ ਖਜ਼ਾਨੇ ਚ ਪਾਉਂਦੀ ਸੀ ਉਦੋਂ ਲੁੱਟਦੇ ਸਨ। ਗੁਰੂ ਕੇ ਸਿੱਖਾਂ ਨੂੰ ਪਤਾ ਲੱਗਿਆ, ਲੱਭ ਲਵਾ ਕੇ ਕੁਝ ਇੱਕ ਗੁਰੂ ਕੇ ਸਿੱਖ ਭੇਸ ਵਟਾ ਕੇ ਤੇ ਉਸ ਪ੍ਰਤਾਪ ਚੰਦ ਸਿਆਲਕੋਟੀ ਦੇ ਘਰ ਤੱਕ ਪਹੁੰਚੇ। ਰਾਤ ਨੂੰ ਉਹਦੇ ਘਰ ਜਿੰਨਾ ਸਮਾਨ ਲੁੱਟਿਆ ਸੀ ਸਾਰਾ ਮੋੜ ਕੇ ਆਏ। ਕਹਿਣ ਲੱਗਿਆ, ਸੱਜਣਾ ਸਾਨੂੰ ਪਤਾ ਨਹੀਂ ਸੀ ਵੀ ਇਹ ਖਜ਼ਾਨਾ ਤੇਰੇ ਇਕੱਲੇ ਕੋਲ ਹੈ। ਹਜੇ ਅਸੀਂ ਸੋਚਿਆ ਵੀ ਸਰਕਾਰ ਦੇ ਨਜ਼ਰਾਂ ਵਿੱਚ ਆ ਚੁੱਕਾ ਹੋਇਆ, ਕਾਗਜ਼ਾਂ ਵਿੱਚ ਚੜ ਚੁੱਕਾ ਹੋਇਆ। ਉਸ ਪ੍ਰਤਾਪ ਚੰਦ ਸਿਆਲਕੋਟੀ ਦੇ ਖਲੋਤੇ ਖਲੋਤੇ ਦੀ ਅੱਖਾਂ ਵਿੱਚ ਪਾਣੀ ਆ ਗਿਆ। ਕਹਿਣ ਲੱਗੇ, ਮੈਂ ਤੁਹਾਨੂੰ ਲੁਟੇਰੇ ਕਵਾਂ ਜਾਂ ਮੈਂ ਤੁਹਾਨੂੰ ਧਰਮੀ ਕਵਾਂ, ਸਮਝ ਨਹੀਂ ਲੱਗ ਰਹੀ ਤੁਹਾਨੂੰ ਕੀ ਕਵਾਂ, ਇਤਨਾ ਵੱਡਾ ਤੁਹਾਡਾ ਕਿਰਦਾਰ ਹੈ। ਉਸ ਤੋਂ ਅੱਗੇ ਚੱਲਾਂ, ਕੁਝ ਇੱਕ ਸਾਲ ਫਿਰ ਦੁਬਾਰੇ ਜ਼ਕਰੀਆ ਖਾਨ ਨੇ ਕਹਿਰ ਕੀਤਾ। ਇਹਨੇ 20,000 ਦੀ ਇੱਕ ਫੌਜ ਬਣਾਈ, 1726 ਤੋਂ ਆ ਚੁੱਕਿਆ ਹੋਇਆ ਜ਼ਕਰੀਆ ਖਾਨ। ਮੈਂ ਫਿਰ ਦੁਬਾਰੇ ਧਿਆਨ ਵਿੱਚ ਰੱਖਦੇ ਹਾਂ, ਇਹਨੇ ਇੱਕ ਫੌਜ ਬਣਾਈ। ਹੁਣ ਆ 6 ਸਾਲਾਂ ਦਾ ਸਮਾਂ ਹੈ ਜਿਹੜਾ ਤੁਹਾਡੇ ਨਾਲ ਸਾਂਝਾ ਕਰਨਾ ਅਜੇ ਥੋੜਾ ਜਿਹਾ। ਇਹਦੇ ਦਰਮਿਆਨ 10,000 ਫੌਜ ਇਹਨੇ ਆਪਣੇ ਕੋਲ ਰੱਖੀ, 10,000 ਫੌਜ ਇਹਨੇ ਪਿੰਡਾਂ ਚ ਭੇਜੀ। ਕੋਈ ਵੀ ਸਿੱਖ ਕਿਸੇ ਸਿੱਖ ਦੀ ਮਦਦ ਕਰਦਾ ਉਹਨੂੰ ਵੀ ਮੌਤ ਦੀ ਸਜ਼ਾ, ਕੋਈ ਸਿੱਖ ਤੁਹਾਨੂੰ ਤੁਰਿਆ ਫਿਰਿਆ ਮਿਲ ਜਾਏ ਉਹਨੂੰ ਵੀ ਮੌਤ ਦੀ ਸਜ਼ਾ। ਤੁਸੀਂ ਕਿਸੇ ਸਿੱਖ ਦੇ ਬਾਰੇ ਚ ਦੱਸ ਸਕੋ, ਤੁਹਾਡੇ ਕੋਲ ਨਾ ਹੋਵੇ ਇਹੋ ਜਿਹਾ ਢੰਗ, ਤੁਸੀਂ ਉਹਨੂੰ ਮੌਤ ਦੇ ਸਕੋ, ਤੇ ਕੇਵਲ ਇਸ ਇਲਾਕੇ ਵਿੱਚ ਫਿਰਦੇ ਸਿੱਖ ਦੀ ਖਬਰ ਦੇਣ ਵਾਲੇ ਨੂੰ ਉਸ ਵੇਲੇ 10 ਰੁਪਈਏ, ਤੇ ਸਿੱਖ ਦਾ ਸਿਰ ਉਹਦੇ ਬਾਰੇ ਚ ਥੋੜੀ ਬਹੁਤੀ ਲੜਾਈ ਹੋ ਜਾਏ ਤੇ ਉਹਦੇ ਕਰਕੇ ਜਾਂ ਕੋਈ ਕਿਸੇ ਤਰੀਕੇ ਹੋਰ ਉਹਨੂੰ ਪਕੜਾ ਸਕੋ, ਤੁਸੀਂ ਸੂਹ ਦੇ ਕੇ ਪੂਰੀ, ਫਿਰ 50 ਰੁਪਈਏ, ਕਿਸੇ ਸਿੱਖ ਦਾ ਸਿਰ ਲੈ ਕੇ ਆ ਜਾਓ ਤਦ 80 ਰੁਪਈਏ ਤੁਹਾਨੂੰ ਮਿਲਣਗੇ। ਹੁਣ ਸੋਚੋ ਜਦੋਂ ਇਹ ਇਹੋ ਜਿਹਾ ਵਕਤ ਆਵੇ, ਉਦੋਂ ਭਾਈ ਮਨੀ ਸਿੰਘ ਹੋਰੀ ਵੀ ਮਾਝੇ ਦੇ ਇਲਾਕੇ ਵਿੱਚ ਜਾ ਕੇ ਪ੍ਰਚਾਰ ਕਰਨ ਲੱਗ ਪਏ। ਇਹ ਸਮਾਂ 1726-1727 ਦਾ, ਉਸ ਤੋਂ ਬਾਅਦ ਵਿੱਚ 6 ਸਾਲ ਲੰਘੇ, ਇਵੇਂ ਗੁਰੂ ਕੇ ਸਿੱਖਾਂ ਨੂੰ ਫਿਰ ਦੁਬਾਰੇ ਘਰ ਘਰ ਛੱਡਣੇ ਪਏ, ਜੰਗਲਾਂ ਵਿੱਚ ਚਲੇ ਗਏ। ਬਹੁਤਾ ਸਾਥ ਮੈਂ ਫਿਰ ਦੁਬਾਰੇ ਅਰਜ਼ ਕਰਦੇ ਹਾਂ, ਇੱਕ ਕਾਨੂੰਬਾਣ ਦੇ ਸ਼ੰਭ ਨੇ ਤੇ ਇੱਕ ਮਲੇਰਕੋਟਲੇ ਦੇ ਲਾਗੇ ਇਸ ਕੁੱਪਰ ਹੀੜੇ ਦੇ ਇਸ ਜੰਗਲ ਨੇ, ਇਹਨਾਂ ਨੇ ਬਹੁਤਾ ਸਾਥ ਦਿੱਤਾ। ਜਾਂ ਫਿਰ ਬਠਿੰਡੇ ਦੇ ਇਲਾਕੇ ਚ, ਬੀਕਾਨੇਰ ਦੇ ਇਲਾਕੇ ਚ, ਇਧਰ ਸਿੰਘ ਬਹੁਤੇ ਛੁਪਦੇ ਹੁੰਦੇ ਸਨ। ਇੱਥੋਂ ਫਿਰ ਵਕਤ ਬਣਿਆ ਜਦੋਂ ਹੱਦ ਦਰਜੇ ਦਾ ਕਹਿਰ ਵਰਤਿਆ, ਪਰ ਗੁਰੂ ਕੇ ਸਿੱਖ ਫਿਰ ਵੀ ਪਤਾ ਨਹੀਂ ਕਿਵੇਂ ਜੰਗਲਾਂ ਵਿੱਚੋਂ ਆ ਕੇ ਸਰਕਾਰੀ ਕਦੇ ਨਾ ਕਦੇ ਖਜ਼ਾਨੇ ਲੁੱਟਣੇ ਤੇ ਇਹਨਾਂ ਲੋਕਾਂ ਨੂੰ ਸੂਹ ਲੈ ਕੇ ਤੇ ਫਿਰ ਦੁਬਾਰੇ ਇਹਨਾਂ ਨੂੰ ਨਜ਼ਾਰੇ ਦਿਖਾਉਣੇ ਸਿੱਖੀ ਦੇ। ਆਖਿਰਕਾਰ ਜ਼ਕਰੀਆ ਖਾਨ ਇੱਕ ਗੱਲ ਤੋਂ ਭਟਕ ਗਿਆ, ਕਹਿਣ ਲੱਗਿਆ ਵੀ ਇਹਨਾਂ ਨੂੰ ਮੈਂ ਖਤਮ ਨਹੀਂ ਕਰ ਸਕਦਾ, ਇਹਨਾਂ ਮੈਂ ਖਤਮ ਨਹੀਂ ਕਰ ਸਕਦਾ, ਇਹ ਮੇਰਾ ਭੁਲੇਖ ਹੈ। ਉਹਨੇ ਇੱਕ ਵਿਚਾਰ ਬਣਾਈ ਵੀ ਕਿੰਨਾ ਚੰਗਾ ਹੋਵੇ ਜੇ ਮੈਂ ਇਹਨਾਂ ਨੂੰ ਜ਼ਹਿਰ ਦੇ ਕੇ ਨਹੀਂ ਮਾਰ ਸਕਿਆ ਤੇ ਹੋ ਸਕਦਾ ਮੈਂ ਗੁੜ ਦੇ ਕੇ ਮਾਰ ਸਕਾਂ। ਸ਼ਾਮ ਦਾਮ ਦੰਡ ਰਾਜਨੀਤੀ ਦੇ 3 ਅਸੂਲ ਨੇ, ਤੁਸੀਂ ਪਿਆਰ ਕਰਕੇ ਵੇਖ ਲਓ। ਫਿਰ ਜ਼ਕਰੀਆ ਖਾਨ ਨੇ ਵਕਤ ਦੇ ਹਾਕਮ ਉਹਦੇ ਨਾਲ ਗੰਢ ਜੋੜ ਕੀਤੀ, ਮੁਹੰਮਦ ਸ਼ਾਹ ਰੰਗੀਲੇ ਨਾਲ, ਵੀ ਕਿੰਨਾ ਚੰਗਾ ਹੋਵੇ ਜੇ ਆਪਾਂ ਇੱਕ ਕੋਸ਼ਿਸ਼ ਕਰੀਏ ਇਹਨਾਂ ਨੂੰ ਕੋਈ ਨਵਾਬੀ ਜਾਂ ਕੋਈ ਇਹੋ ਜਿਹੀ ਅਹੁਦੇਦਾਰੀ ਦਈਏ, ਕਿਉਂਕਿ ਜਦੋਂ ਵੀ ਕਦੇ ਕੋਈ ਲੜਾਈ ਹੋਇਆ ਕਰਦੀ ਹੈ ਨਾ ਉਹ ਅਹੁਦੇਦਾਰੀਆਂ ਪਿੱਛੇ ਹੋਇਆ ਕਰਦੀ ਹੈ। ਤੇ ਉਹਨਾਂ ਮੰਨਿਆ ਵੀ ਸੋਚਿਆ ਵੀ ਇਉਂ ਕਰੀਏ ਆਪਾਂ ਇਹਨਾਂ ਨੂੰ ਅਹੁਦੇਦਾਰੀ ਦੇ ਕੇ ਦੇਖੀਏ, ਕੋਈ ਸ਼ਾਇਦ ਹੋ ਸਕਦਾ ਹੈ ਆਪਸ ਵਿੱਚ ਹੀ ਲੜਨ। ਉਦੋਂ 1733 ਦੇ ਵਿੱਚ, ਇਹ 5-6 ਸਾਲਾਂ ਦਾ ਸਮਾਂ ਜਿਹੜਾ ਸਿੱਖਾਂ ਦਾ ਜੰਗਲਾਂ ਵਿੱਚ ਗੁਜ਼ਰਿਆ, 1733 ਵਿੱਚ ਜ਼ਕਰੀਆ ਖਾਨ ਨੇ ਇੱਕ ਫੈਸਲਾ ਕੀਤਾ ਵੀ ਕਿੰਨਾ ਚੰਗਾ ਹੋਵੇ ਜੇ ਮੈਂ ਇਹਨਾਂ ਨੂੰ ਨਵਾਬੀ ਦਿਆਂ, ਤੇ ਉਹਨਾਂ ਨੇ ਇੱਕ ਸਿੱਖ ਚੁਣਿਆ। ਉਹ ਸਿੱਖ ਦਾ ਨਾਂ ਹੈ ਭਾਈ ਸੁਵੇਗ ਸਿੰਘ, ਇਹਦੀ ਸ਼ਹੀਦੀ ਅੱਗੇ ਜਾ ਕੇ ਆਏਗੀ ਮੈਂ ਜ਼ਿਕਰ ਕਰਾਂਗਾ। ਸੁਵੇਗ ਸਿੰਘ ਜੰਬਰ ਪਿੰਡ ਦਾ ਰਹਿਣ ਵਾਲਾ ਹੈ, ਇਹ ਸਰਕਾਰੀ ਠੇਕੇਦਾਰ ਹੈ, ਇਹਦਾ ਸਰਕਾਰ ਨਾਲ ਵੀ ਰੇਣ ਦੇਣ ਹੈ ਤੇ ਇਹਦਾ ਆਪਣੀ ਸਿੱਖੀ ਨਾਲ ਵੀ ਬਹੁਤ ਪਿਆਰ ਹੈ। ਉਹਨਾਂ ਨੇ ਸਿੱਖ ਨੂੰ ਚੁਣਿਆ, ਸੁਵੇਗ ਸਿੰਘ ਨੂੰ ਬੁਲਾ ਕੇ ਕਹਿਣ ਲੱਗੇ ਵੀ ਜੇ ਤੂੰ ਕਿਤੇ ਸਾਡੀ ਸਰਕਾਰ ਦੇ ਨਾਲ ਤੇ ਇਹਨਾਂ ਸਿੱਖਾਂ ਦੇ ਵਿੱਚ ਦਰਮਿਆਨ ਖੜਾ ਹੋ ਕੇ ਗੱਲਬਾਤ ਕਰਵਾ ਦੇ ਤਾਂ ਅਸੀਂ ਤੇਰੇ ਆਸਾਨਮੰਦ ਹੋਵਾਂਗੇ, ਤੈਨੂੰ ਸਰਕਾਰੀ ਦਰਬਾਰੇ ਅਸੀਂ ਇੱਕ ਜਗੀਰ ਲੈ ਕੇ ਭੇਜਣ ਲੱਗੇ ਹਾਂ। ਉਸ ਵੇਲੇ 18 ਪਿੰਡਾਂ ਦੀ ਜਗੀਰ, 18 ਪਿੰਡਾਂ ਦੀ ਜਗੀਰ 1,00,000 ਰੁਪਈਆ ਸਾਲ ਦਾ ਬਣਦਾ। ਕੰਗਣਵਾਲ, ਦੀਪਾਲਪੁਰ, ਝਬਾਲ ਇਤਿਹਾਸਕ ਜਿਹੜੇ ਅੰਮ੍ਰਿਤਸਰ ਦੇ ਲਾਗੇ ਦੇ ਪਿੰਡ ਨੇ, ਇਹਨਾਂ ਸਾਰੇ ਇਲਾਕੇ ਦੀ ਜਿਹੜੀ ਜਗੀਰ ਹੈ 1,00,000 ਰੁਪਇਆ ਸਾਲ ਦੀ ਉਹ ਸਿੱਖਾਂ ਨੂੰ ਜਾਏਗੀ। ਅਸੀਂ ਤੁਹਾਨੂੰ ਕੁਛ ਨਹੀਂ ਕਹਿੰਦੇ, ਤੁਸੀਂ ਸਾਡੇ ਖਜ਼ਾਨੇ ਨਾ ਲੁੱਟੋ, ਕਿਉਂਕਿ ਜ਼ਕਰੀਆ ਖਾਨ ਨੂੰ ਇੱਕ ਤਾਂ ਪਤਾ ਲੱਗ ਗਿਆ ਨਾ ਵੀ ਜੇ ਇੱਕੋ ਵਾਰੀ ਲੁੱਟਦੇ ਨੇ 1,00,000 ਰੁਪਇਆ ਲੁੱਟ ਲੈਂਦੇ ਨੇ ਤੇ ਉਹਦੇ ਨਾਲੋਂ ਚੰਗਾ 1,00,000 ਰੁਪਏ ਦੀ ਇਹਨੂੰ ਜਗੀਰ ਦੇ ਦਿਓ, ਆਪਣੇ ਕੰਮੇ ਲੱਗੇ ਰਹਿਣਗੇ, ਫਿਰ ਸਾਡੇ ਵੱਲ ਨਹੀਂ ਆਉਣਗੇ। ਸੁਬੇਗ ਸਿੰਘ ਜਗੀਰ ਲੈ ਕੇ ਗੁਰੂ ਕੇ ਖਾਲਸੇ ਅੰਮ੍ਰਿਤਸਰ ਦੇ ਵਿੱਚ ਇੱਕ ਛੋਟਾ ਜਿਹਾ ਦਰਬਾਰ ਲੱਗਿਆ ਹੋਇਆ ਤੇ ਉਹਦੇ ਵਿੱਚੋਂ ਜਾ ਕੇ ਹਾਜ਼ਰ ਹੋਏ ਤੇ ਉਹਨਾਂ ਨੇ ਜਾ ਕੇ ਬੇਨਤੀ ਕੀਤੀ ਵੀ ਮੈਨੂੰ ਇਵੇਂ ਸਰਕਾਰ ਨੇ ਭੇਜਿਆ। ਪਹਿਲਾਂ ਗੁਰੂ ਕੇ ਸਿੱਖਾਂ ਨੇ ਉਹਨੂੰ ਕਚਹਿਰੇ ਵਿੱਚ ਖੜਾ ਕੀਤਾ। ਅਸਲ ਵਿੱਚ ਉਦੋਂ ਸਿੱਖ ਨੂੰ ਸਿੱਖੀ ਬਹੁਤ ਪਿਆਰੀ ਸੀ, ਬਸ ਵੱਡੀ ਗੱਲ ਇਹ ਹੈ। ਉਹਨਾਂ ਨੂੰ ਕਚਹਿਰੇ ਵਿੱਚ ਖੜਾ ਕੀਤਾ ਵੀ ਸੱਜਣਾ ਤੂੰ ਸਰਕਾਰੀ ਦਰਬਾਰੇ ਵੀ ਸਾਂਝ ਰੱਖਣਾ, ਪਹਿਲਾਂ ਤਾਂ ਤੇਰੀ ਸੁਧਾਈ ਹੋਏਗੀ। ਤੇ ਉਹਨੇ ਤਨਖਾਹ ਲਾਈ ਗਈ ਔਰ ਗੁਰੂ ਕੇ ਸਿੱਖ ਨੇ ਤਨਖਾਹ ਕਬੂਲੀ। ਕਬੂਲ ਕੇ ਤਨਖਾਹ ਆਪਣੇ ਮਨ ਵਿੱਚ ਭਾਵਨਾ ਬਣਾ ਕੇ ਫਿਰ ਉਹਨੇ ਪ੍ਰਸਤਾਵ ਰੱਖਿਆ ਵੀ ਇਵੇਂ ਮੈਂ ਇੱਕ ਜਗੀਰ ਲੈ ਕੇ ਆਇਆ। ਉਸ ਵੇਲੇ ਦਰਬਾਰਾ ਸਿੰਘ ਨੇ ਥੋੜਾ ਖਿਲਾਰਾ ਪੈ ਜਾਏਗਾ, ਦਰਬਾਰਾ ਸਿੰਘ ਭਾਈ ਨਾਨੂ ਸਿੰਘ ਦਾ ਬੇਟਾ ਹੈ। ਇਹ ਨਾਨੂ ਸਿੰਘ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਇਆ ਹੋਇਆ। ਬਸ ਮੈਂ ਇੰਨਾ ਕੁਝ ਹੀ ਦੱਸਾਂ, ਫਿਰ ਨਹੀਂ ਤਾਂ ਗੱਲ ਲੋਟ ਨਹੀਂ ਆਉਣੀ, ਆਪਣੀ ਬੰਨੇ ਨਹੀਂ ਲੱਗਣੀ ਗੱਲ। ਉਸ ਤੋਂ ਬਾਅਦ ਵਿੱਚ ਇਹ ਦਰਬਾਰਾ ਸਿੰਘ ਬੜਾ ਇਹਦਾ ਸਿੱਖੀ ਵਿੱਚ ਬੜਾ ਸਤਿਕਾਰ ਹੈ। ਦਰਬਾਰਾ ਸਿੰਘ ਉਸ ਵੇਲੇ ਤੇ ਅੱਗੇ ਇਹਨਾਂ ਜਥਿਆਂ ਦਾ ਮੁਖੀ ਸੀ ਤੇ ਉਹਨਾਂ ਨੇ ਜਦੋਂ ਦਰਬਾਰੇ ਉਹਦੇ ਦਰਬਾਰ ਚ ਜਾ ਕੇ ਗੱਲ ਕੀਤੀ ਤਾਂ ਉਦੋਂ ਦਰਬਾਰਾ ਸਿੰਘ ਨੇ ਕੁਝ ਬਚਨ ਕਹੇ, ਉਹਨੂੰ ਰਤਨ ਸਿੰਘ ਭੰਗੂ ਨੇ ਬਿਆਨ ਕੀਤਾ। ਦਰਬਾਰਾ ਸਿੰਘ ਅੱਗਿਓਂ ਕਹੀ, ਹਮ ਨਵਾਬੀ ਚਾਹੇ ਕਬ ਲਹੀ। ਕਹਿਣ ਲੱਗੇ ਭਲਿਆ ਵੀ ਤੂੰ ਕਿਹੜੇ ਮੂੰਹ ਨਾਲ ਨਵਾਬੀ ਲੈ ਕੇ ਆ ਗਿਆ, ਅਸੀਂ ਕਦੋਂ ਨਵਾਬੀ ਚਾਹੁੰਦੇ ਹਾਂ, ਅਸੀਂ ਤਾਂ ਚਾਹੁੰਦੇ ਨਹੀਂ ਨਵਾਬੀ ਨੂੰ। ਨਵਾਬੀ ਇੱਕ ਬੜਾ ਛੋਟਾ ਜਿਹਾ ਖਿਤਾਬ ਹੈ, ਇਹ ਸਾਡੇ ਲਈ ਕੋਈ ਵੱਡੀ ਗੱਲ ਨਹੀਂ। ਹਮ ਕੋ ਸਤਿਗੁਰ ਦਈ ਪਾਤਸ਼ਾਹੀ, ਜਾਂ ਇਤ ਕੋ ਜਾਂ ਉਤ ਕੋ ਪਾਹੀ। ਕਹਿਣ ਲੱਗੇ ਸਾਨੂੰ ਤਾਂ ਸਤਿਗੁਰੂ ਜੀ ਨੇ ਪਾਤਸ਼ਾਹੀ ਦਿੱਤੀ ਹੈ, ਅਸੀਂ ਨਵਾਬੀਆਂ ਕੀ ਕਰਨੀ ਹੈ, ਇੱਥੇ ਅਸੀਂ ਬੰਦਗੀ ਕਰਦੇ ਹਾਂ, ਗੁਰੂ ਕੀ ਬਾਣੀ ਪੜ੍ਹਦੇ ਹਾਂ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਅਸੀਂ ਤਾਂ ਇੱਥੇ ਜਿਉਂਦੇ ਹਾਂ ਜੀ, ਰੱਬ ਦੀ ਬਾਣੀ ਪੜ੍ਹਦੇ ਹਾਂ, ਪਾਤਸ਼ਾਹ ਸਾਨੂੰ ਇਸ ਗੱਲ ਨਾਲ ਕੋਈ ਵਾਸਤਾ ਨਹੀਂ। ਤੇ ਦੂਜੀ ਗੱਲ, ਜੇ ਇੱਥੇ ਦੀ ਗੱਲ ਹੈ ਤੇ ਸਤਿਗੁਰੂ ਜੀ ਨੇ ਸਾਨੂੰ ਤਾਂ ਰੱਬ ਦੇ ਘਰ ਦੀ ਦਿੱਤੀ ਹੈ, ਜਾਂ ਇਤ ਕੋ ਜਾਂ ਉਤ ਕੋ ਪਾਗੀ, ਇੱਥੇ ਵੀ ਤੇ ਉੱਥੇ ਵੀ ਕਿਤੇ ਨਾ ਕਿਤੇ ਨਾ ਮਿਲੇਗੀ ਪਾਤਸ਼ਾਹੀ। ਸਾਨੂੰ ਸਤਿਗੁਰੂ ਜੀ ਨੇ ਪਾਤਸ਼ਾਹੀ ਦਿੱਤੀ ਹੈ, ਅਸੀਂ ਨਹੀਂ ਇਹ ਚਾਹੁੰਦੇ। ਸਤਿਗੁਰ ਬਚਨ ਸਿੱਖਣ ਜੋ ਕਹੀ, ਹੋਗ ਬਾਤ ਨਾ ਖਾਲੀ ਜੰਗੀ। ਕਹਿਣ ਲੱਗੇ ਸਤਿਗੁਰੂ ਜੀ ਨੇ ਜਿਹੜੀ ਗੱਲ ਸਿੱਖਾਂ ਦੇ ਨਾਲ ਕੀਤੀ ਹੈ ਨਾ, ਉਹ ਯਕੀਨਨ ਹੋਵੇਗੀ, ਪਾਤਸ਼ਾਹੀ ਜ਼ਰੂਰ ਮਿਲੇਗੀ। ਸਤਿਗੁਰੂ ਜੀ ਨੇ ਕਦੇ ਸਾਡੇ ਨਾਲ ਧੋਖਾ ਨਹੀਂ ਕੀਤਾ, ਅਸੀਂ ਇਹ ਕਿਵੇਂ ਚਾਹੁੰਦੇ। ਸ਼ਾਡ ਪਾਤਸ਼ਾਹੀ ਕਿਮ ਲਹੇ ਨਵਾਬੀ, ਪਰ ਅਧੀਨ ਜਿਸ ਮਾਹੇ ਖਰਾਬੀ। ਕਹਿਣ ਲੱਗੇ ਅਸੀਂ ਪਾਤਸ਼ਾਹੀ ਛੱਡ ਕੇ ਤੇ ਇਹ ਕਿਵੇਂ ਹੋ ਸਕਦਾ ਵੀ ਅਸੀਂ ਤੁਹਾਡੀ ਇਸ ਗੱਲ ਨੂੰ ਪ੍ਰਵਾਨ ਕਰ ਲਈਏ ਤੇ ਸਾਨੂੰ ਨਵਾਬੀ ਦੀ ਲੋੜ ਨਹੀਂ ਹੈ। ਗੁਰੂ ਕੇ ਸਿੱਖਾ ਸੁਬੇਗ ਸਿੰਘ ਜੀ, ਸ਼ੁਕਰ ਹੈ ਤੁਸੀਂ ਆਇਓ, ਸਾਨੂੰ ਇਸ ਗੱਲ ਦਾ ਵਾਸਤਾ ਨਹੀਂ, ਪਰ ਲੇਕਿਨ ਅਸੀਂ ਨਵਾਬੀ ਨਹੀਂ ਚਾਹੁੰਦੇ। ਕੁਝ ਇੱਕ ਗੱਲਾਂ ਗੁਰੂ ਦਰਬਾਰ ਵਿੱਚ ਬੈਠ ਕੇ ਫਿਰ ਧੀਰਜ ਨਾਲ ਵਿਚਾਰੀਆਂ ਗਈਆਂ। ਤੁਸੀਂ ਰਾਜਨੀਤੀ ਨਾਲ ਰਾਜਨੀਤੀ ਖੇਡੋ, ਦਸ ਕਈ ਵਾਰੀ ਇਹ ਬੇਨਤੀ ਕਰਦਾ, ਜੇ ਪੈਰ ਵਿੱਚ ਕੰਡਾ ਵੱਜ ਜਾਏ ਤਾਂ ਕੰਡਿਆਂ ਦੀ ਦੁਨੀਆਂ ਤੋਂ ਨਫ਼ਰਤ ਨਹੀਂ ਕਰ ਸਕਦੇ। ਹਾਲਾਂਕਿ ਕੰਡਾ ਦੁੱਖ ਦੇ ਰਿਹਾ, ਕਿਉਂਕਿ ਕੰਡੇ ਨੇ ਹੀ ਕੰਡਾ ਕੱਢਣਾ ਹੈ, ਕੰਡੇ ਤੋਂ ਬਿਨਾਂ ਕੰਡਾ ਵੀ ਨਹੀਂ ਕੱਢਿਆ ਜਾ ਸਕਦਾ। ਕੰਡਾ ਵੱਜ ਗਿਆ, ਕੰਡੇ ਨਾਲ ਨਫ਼ਰਤ ਨਹੀਂ ਹੋ ਸਕਦੀ। ਸਰਕਾਰ ਦੁੱਖ ਦਿੰਦੀ ਹੈ ਨਾ, ਰਾਜਨੀਤੀ ਕਿਤੇ ਦੁੱਖ ਦਿੰਦੀ ਹੈ ਤੇ ਰਾਜਨੀਤੀ ਸੁੱਖ ਵੀ ਦੇ ਸਕਦੀ, ਸਾਨੂੰ ਵਰਤਣ ਦੀ ਜਾਂਚ ਆਉਣੀ ਚਾਹੀਦੀ ਹੈ। ਸਿੱਖਾਂ ਨੇ ਉਸੇ ਵੇਲੇ ਗੱਲ ਕੀਤੀ, ਕਹਿਣ ਲੱਗੇ ਇਸ ਤਰ੍ਹਾਂ ਚੰਗਾ ਨਹੀਂ ਹੋਵੇਗਾ। ਕਿੰਨਾ ਚੰਗਾ ਹੋਵੇ ਜੇ ਆਪਾਂ ਇਹਨੂੰ ਸਹੀ ਢੰਗ ਨਾਲ ਵਰਤੀਏ। ਉਦੋਂ ਗੁਰੂ ਕੇ ਸਿੱਖਾਂ ਨੇ ਬੈਠ ਕੇ ਧੀਰਜ ਨਾਲ ਵਿਚਾਰ ਕੀਤੀ ਤੇ ਵਿਚਾਰ ਬਣੀ ਵੀ ਹੁਣ ਨਵਾਬੀ ਦਈਏ ਕਿਹਨੂੰ। ਉਸ ਵੇਲੇ ਦਰਬਾਰ ਵਿੱਚ ਭਾਈ ਮਨੀ ਸਿੰਘ ਹੋਰੀ ਬੈਠੇ ਨੇ, ਦਰਬਾਰ ਵਿੱਚ ਭਾਈ ਦਰਬਾਰਾ ਸਿੰਘ ਹੋਰੀ ਬੈਠੇ ਨੇ। ਉਹਨਾਂ ਦੀ ਵਿਚਾਰ ਹੋਈ ਪਰ ਉਹਨਾਂ ਸਾਰੇ ਗੁਰੂ ਕੇ ਸਿੱਖਾਂ ਨੇ ਜਵਾਬ ਦੇ ਦਿੱਤਾ, ਕਹਿਣ ਲੱਗੇ ਨਹੀਂ ਅਸੀਂ ਨਵਾਬੀ ਨਹੀਂ ਨਿਭਾ ਸਕਾਂਗੇ। ਫਿਰ ਇਹ ਭਾਈ ਕਪੂਰ ਸਿੰਘ ਫੈਜ਼ਲਪੁਰੀਆ, ਇਹਦਾ ਪਹਿਲਾ ਨਾਂ ਹੈ, ਇਹਦਾ ਪਹਿਲਾ ਨਾਂ ਭਾਈ ਕਪੂਰ ਸਿੰਘ ਫੈਜ਼ਲਪੁਰੀਆ, ਫੈਜ਼ਲਾਪੁਰ ਦਾ ਸੀ ਇਹ। ਇਹ ਪੱਖਾ ਚੱਲ ਰਿਹਾ ਸੀ। ਗੁਰੂ ਕੇ ਸਿੱਖਾਂ ਨੇ ਵਿਚਾਰ ਕੀਤੀ ਵੀ ਮੈਂ ਕਿਹੜੇ ਕਿਹੜੇ ਸਿੱਖ ਨੂੰ ਪੁੱਛਾਂਗੇ, ਸਾਰੇ ਸਿੱਖ ਜਵਾਬ ਦੇਣਗੇ, ਕਿਉਂਕਿ ਉਦੋਂ ਸਿੱਖ ਜਿਹੜਾ ਨਾ ਗੁਰੂ ਕੇ ਘਰ ਨਾਲ ਬਹੁਤ ਪਿਆਰ ਕਰਦਾ ਸੀ, ਉਹਦੇ ਮਨ ਵਿੱਚ ਹੰਕਾਰ ਨਹੀਂ ਸੀ, ਉਹਨੂੰ ਇਸ ਗੱਲ ਦਾ ਅਹਿਸਾਸ ਸੀ। ਸੁਖੀ ਵਸੈ ਮਸਕੀਨੀਆਂ ਆਪਣੇ ਵਾਰ ਤਲੇ, ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਭ ਗਲੇ, ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋ ਵਿੱਚ ਸਵਾਨ। ਉਹਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਸੀ ਮੈਂ ਕਿਸੇ ਹਾਕਮੀ ਕੁਰਸੀ ਤੇ ਨਹੀਂ ਬੈਠਣਾ, ਮੈਂ ਤੇ ਨਿਮਰਤਾ ਨਾਲ ਗੁਰੂ ਕੀ ਸਿੱਖੀ ਕਮਾਉਣੀ ਹੈ। ਤਾਂ ਉਸ ਵੇਲੇ ਗੁਰੂ ਕੇ ਸਿੱਖਾਂ ਨੇ ਵਿਚਾਰ ਕਰਕੇ ਭਾਈ ਕਪੂਰ ਸਿੰਘ ਨੂੰ ਪੁੱਛਿਆ ਨਹੀਂ, ਉਹਨੂੰ ਹੁਕਮ ਕੀਤਾ ਵੀ ਤੈਨੂੰ ਦਰਬਾਰ ਵਿੱਚੋਂ ਹੁਕਮ ਹੈ, ਤੈਨੂੰ ਨਵਾਬੀ ਲੈਣੀ ਪਏਗੀ। ਨਵਾਬ ਕਪੂਰ ਸਿੰਘ ਪੱਖਾ ਚੱਲ ਰਹੇ ਸਨ, ਉਹਨਾਂ ਹੱਥ ਜੋੜ ਕੇ ਇੱਕ ਬੇਨਤੀ ਕੀਤੀ, ਕਹਿਣ ਲੱਗੇ ਖਾਲਸਾ ਜੀ ਤੁਹਾਡਾ ਹੁਕਮ ਸਿਰ ਮੱਥੇ, ਪਰ ਮੇਰੀਆਂ ਨਾਲ ਦੋ ਅਰਜੋਈਆਂ ਨੇ, ਮੇਰੀਆਂ ਦੋ ਬੇਨਤੀਆਂ ਕਬੂਲ ਕਰ ਲਓ। ਖਾਲਸੇ ਨੇ ਆਖਿਆ ਦੱਸੋ। ਕਹਿਣ ਲੱਗੇ ਪਹਿਲੀ ਬੇਨਤੀ ਮੇਰੀ ਇਹ ਹੈ ਤੁਹਾਡੇ ਚਰਨਾਂ ਵਿੱਚ ਹੱਥ ਜੋੜ ਕੇ, ਇਹ ਜਿਹੜੀ ਨਵਾਬੀ ਤੁਸੀਂ ਦੇਣ ਲੱਗੇ ਹੋ ਨਾ, ਇਹ ਗੁਰੂ ਦੇ ਚਰਨਾਂ ਨਾਲ ਛੁਹਾ ਕੇ ਦਿਓ, ਇਹ ਜਦੋਂ ਮੇਰੇ ਸਿਰ ਤੇ ਰੱਖੀ ਜਾਏ ਨਵਾਬੀ, ਇਹ ਸਿਰ ਦੇ ਵਿੱਚ ਕਦੇ ਹੰਕਾਰ ਪੈਦਾ ਨਾ ਹੋਵੇ, ਇਹਦੇ ਵਿੱਚ ਗੁਰੂ ਦਾ ਪਿਆਰ ਹੀ ਪੈਦਾ ਹੋਵੇ। ਮੈਂ ਹੰਕਾਰ ਨਹੀਂ ਕਰਨਾ ਚਾਹੁੰਦਾ। ਚਲੋ ਇਹ ਗੱਲ ਮੰਨ ਲਈ ਗਈ ਵੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਚਰਨਾਂ ਨਾਲ ਛੁਹਾ ਕੇ ਤੁਹਾਨੂੰ ਇਹ ਨਵਾਬੀ ਦਿੱਤੀ ਜਾਏਗੀ। ਦੂਜੀ ਕੀ ਬੇਨਤੀ ਹੈ? ਦੂਜੀ ਬੇਨਤੀ ਉਹਨਾਂ ਇਹ ਕੀਤੀ ਵੀ ਮੈਂ ਨਿਕਲੀ ਉਮਰ ਤੋਂ ਹੀ, ਜਦੋਂ ਦਾ ਮੈਂ ਗੁਰੂ ਕੇ ਖਾਲਸੇ ਵਿੱਚ ਆ ਕੇ ਰਲਿਆ, ਮੈਂ ਉਦੋਂ ਦਾ ਹੀ ਤੁਹਾਡੇ ਘੋੜਿਆਂ ਦੀ ਲਿੱਦ ਚੁੱਕਦਾ ਆ ਰਿਹਾ, ਤੇ ਇੱਕ ਕੰਮ ਕਰਿਓ, ਜੇ ਨਵਾਬ ਕਪੂਰ ਸਿੰਘ ਬਣ ਕੇ ਮੈਂ ਗੁਰੂ ਦੀ ਸੇਵਾ ਤੋਂ ਨਾ ਲੁੱਟਿਆ ਜਾਵਾਂ, ਮੈਨੂੰ ਸੇਵਾ ਦੇ ਵਿੱਚੋਂ ਸਾਰਾ ਕੁਝ ਮਿਲਿਆ, ਤੇ ਕਿਰਪਾ ਕਰਿਓ ਜੇ ਮੈਂ ਘੋੜਿਆਂ ਦੀ ਲਿੱਦ ਉਵੇਂ ਚੁੱਕ ਕੇ ਸੇਵਾ ਕਰਦਾ ਰਵਾਂ, ਮੈਨੂੰ ਕਦੇ ਇਸ ਗੱਲ ਦੇ ਹਟਾਇਆ ਨਾ ਜਾਵੇ ਵੀ ਤੂੰ ਕੱਲ ਸਿੱਖੀ ਦੇ ਵਿੱਚ ਨਵਾਬ ਬਣਿਆ ਹੋਇਆ ਤੇ ਕੱਲ ਤੈਨੂੰ ਇਹ ਕੰਮ ਨਹੀਂ ਕਰਨਾ ਹੋਵੇਗਾ। ਨਹੀਂ, ਮੈਂ ਉਹ ਸੇਵਾ ਨਹੀਂ ਛੱਡਣੀ ਚਾਹੁੰਦਾ, ਬਲਕਿ ਮੇਰੇ ਤੇ ਮਿਹਰ ਪਰਿਆਤ ਰੱਖਿਓ, ਮੈਂ ਉਹ ਸੇਵਾ ਨਿਭਾ ਸਕਾਂ। ਗੁਰੂ ਕੇ ਸਿੱਖਾਂ ਨੇ ਦੋਵੇਂ ਗੱਲਾਂ ਕਬੂਲ ਕਰ ਲਈਆਂ। ਉਸ ਵੇਲੇ ਇੱਕ ਪੂਰਾ ਜਾਮਾ, ਪੂਰੇ ਕੱਪੜੇ, ਸਰੀਰਕ ਤੌਰ ਤੇ ਜਿਹਨੂੰ ਅੱਜ ਦੀ ਭਾਸ਼ਾ ਚ ਆਪਾਂ ਪੂਰਾ ਸੂਟ ਕਹਿ ਸਕਦੇ ਹਾਂ, ਇੱਕ ਦਸਤਾਰ ਉਸ ਵੇਲੇ ਗੁਰੂ ਕੇ ਸਿੱਖਾਂ ਲਈ, ਇੱਕ ਕਮਰਕਸਾ, ਇਹ ਦਾਤਾਂ ਉਹਨਾਂ ਨੇ ਭੇਜੀਆਂ ਸਨ, ਇਹਨੂੰ ਉਹਨਾਂ ਨੇ ਨਵਾਬੀ ਜਾਣ ਕੇ ਕਬੂਲ ਕਰ ਲਿਆ ਤੇ ਨਵਾਬ ਕਪੂਰ ਸਿੰਘ ਨੂੰ ਦਰਬਾਰ ਵਿੱਚ ਨਵਾਬੀ ਪਹਿਨਾਈ ਗਈ। ਇਹੋ ਨਵਾਬ ਕਪੂਰ ਸਿੰਘ ਹੈ ਜਿਹੜਾ ਮੁੜ ਕੇ ਸਿੱਖੀ ਦੇ ਲਈ, ਇਹਦੇ ਜਦੋਂ ਇਹ ਸ਼ਹੀਦ ਹੋਇਆ ਸੀ ਉਦੋਂ ਆਪਾਂ ਗੱਲ ਵੱਖਰੀ ਕਰਾਂਗੇ, ਇਹ ਜਦੋਂ ਸ਼ਹੀਦ ਹੋਇਆ ਸੀ ਕੁਝ ਇੱਕ ਸਿੱਖ ਐਸੇ ਸਨ ਜਿਨ੍ਹਾਂ ਦੇ ਸਰੀਰਾਂ ਦੇ ਅੰਗ ਲੱਭਣੇ ਔਖੇ ਸੀ ਵੀ ਕੋਈ ਅੰਗ ਅਜਿਹਾ ਹੈ ਜਿੱਥੇ ਕਦੇ ਜ਼ਖਮ ਨਾ ਹੋਇਆ ਹੋਵੇ। ਇੱਕ ਅੰਗ ਵੀ ਅਜਿਹਾ ਨਹੀਂ ਸੀ ਲੱਭਦਾ ਸਰੀਰ ਦੇ ਉੱਤੋਂ ਵੀ ਜਿੱਥੇ ਜ਼ਖਮ ਨਾ ਹੋਇਆ ਹੋਵੇ। ਇਤਨੇ ਗੁਰੂ ਕੇ ਖਾਤਰ, ਇਹ ਗੁਰੂ ਦੀ ਸਿੱਖੀ ਦੀ ਖਾਤਰ ਇਹਨਾਂ ਆਪਣਾ ਆਪਾ ਵਾਰਿਆ। ਗੱਲ ਅੱਗੇ ਤੋੜਾਂ, ਇਹ ਨਵਾਬੀ ਸਿਰਫ ਚਾਰ ਮਹੀਨੇ ਚੱਲ ਸਕੀ, ਇਹ ਫੈਸਲਾ ਸਿਰਫ ਚਾਰ ਮਹੀਨੇ ਚੱਲ ਸਕਿਆ। ਉਦੋਂ ਗੁਰੂ ਕੇ ਸਿੱਖ ਆ ਗਏ ਤੇ ਭਾਈ ਮਨੀ ਸਿੰਘ ਹੋਰੀ ਦਰਬਾਰ ਸਾਹਿਬ ਆ ਕੇ ਫਿਰ ਸੇਵਾ ਸੰਭਾਲ ਲਈ। ਇਹਨਾਂ ਨੇ ਉਸ ਮਾਝੇ ਦੇ ਇਲਾਕੇ ਵਿੱਚੋਂ ਪ੍ਰਚਾਰ ਛੱਡ ਕੇ ਮੁੜ ਕੇ ਦਰਬਾਰ ਸਾਹਿਬ ਆ ਗਏ, ਪ੍ਰਕਾਸ਼ ਹੋਣ ਲੱਗ ਪਿਆ, ਗੁਰੂ ਕੇ ਸਿੱਖ ਆ ਕੇ ਹਰਿਮੰਦਰ ਸਾਹਿਬ ਮੱਥਾ ਟੇਕਣ ਲੱਗ ਪਏ, ਦੁਬਾਰੇ ਗੁਰੂ ਕੇ ਚਰਨਾਂ ਨਾਲ ਜੁੜ ਗਏ। ਪਰ ਇਹ ਚਾਰ ਕੁ ਮਹੀਨੇ ਹੀ ਚੱਲੀ, ਕਰੀਬ ਚਾਰ ਮਹੀਨੇ ਦੇ ਵਿੱਚ ਜਾਂ ਪੰਜਵੇਂ ਮਹੀਨੇ ਦੇ ਵਿੱਚ ਇਹ ਨਵਾਬੀ ਫਿਰ ਦੁਬਾਰੇ ਟੁੱਟ ਗਈ। ਕਿਉਂਕਿ ਇੱਕ ਨਾ ਹੋਰ ਨੋਟ ਰੱਖਿਓ, ਕਿਉਂਕਿ ਇਹਨੇ ਤੁਹਾਨੂੰ ਅੱਗੇ ਇਤਿਹਾਸ ਚ ਬੜਾ ਕੰਮ ਆਉਣਾ ਹੈ। ਜ਼ਕਰੀਆ ਖਾਨ ਦਾ ਵਜ਼ੀਰ ਹੈ, ਉਹਦਾ ਨਾਂ ਹੈ ਲਖਪਤ ਰਾਏ। ਇਹ ਤਿੰਨ ਭਰਾ ਨੇ, ਇਹਨਾਂ ਦਾ ਜ਼ਿਕਰ ਮੈਂ ਅੱਗੇ ਜਾ ਕੇ ਤੁਹਾਡੇ ਨਾਲ ਸਾਂਝਾ ਕਰਾਂਗਾ, ਕਿਉਂਕਿ ਛੋਟਾ ਘੱਲੂਘਾਰਾ ਇਸੇ ਦੇ ਦੁਆਲੇ ਘੁੰਮਣਾ ਹੈ। ਇਹ ਲਖਪਤ ਰਾਏ ਵਜ਼ੀਰ ਹੈ ਜ਼ਕਰੀਆ ਖਾਨ ਦਾ, ਇਹਨੇ ਜਾ ਕੇ ਬਿਨਾਂ ਦੱਸਿਆਂ ਗੁਰੂ ਕੇ ਸਿੱਖਾਂ ਦੇ ਉੱਤੇ ਜਾ ਕੇ ਹਮਲਾ ਕਰ ਦਿੱਤਾ ਅੰਮ੍ਰਿਤਸਰ ਸਾਹਿਬ ਦੇ ਵਿੱਚ। ਜਿਵੇਂ ਕਿਵੇਂ ਹੋਇਆ, ਲੜਾਈ ਵਿੱਚ ਇਹਨੂੰ ਹਰਾ ਕੇ ਤਾਂ ਭੇਜ ਦਿੱਤਾ, ਪਰ ਇੱਕ ਨਵਾਬੀ ਦਾ ਜਿਹੜਾ ਪਰਨ ਸੀ ਉਹ ਟੁੱਟ ਗਿਆ। ਸਿਰਫ ਚਾਰ ਜਾਂ ਸਾਢੇ ਚਾਰ ਮਹੀਨੇ ਸਿੱਖਾਂ ਕੋਲੇ ਵਾਸਤਾ ਰਿਹਾ। ਫਿਰ ਦੁਬਾਰੇ ਕਹਿਰ ਵਰਤਿਆ, ਭਾਈ ਮਨੀ ਸਿੰਘ ਹੋਰਾਂ ਨੇ ਵਿਚਾਰ ਬਣਾਈ। ਭਾਈ ਮਨੀ ਸਿੰਘ ਹੋਰਾਂ ਦਾ ਬੜਾ ਅਦਬ ਸੀ ਸਿੱਖੀ ਦੇ ਅੰਦਰ। ਭਾਈ ਮਨੀ ਸਿੰਘ ਹੋਰਾਂ ਵਿਚਾਰ ਬਣਾਈ ਵੀ ਕਿਸੇ ਤਰ੍ਹਾਂ ਅਸੀਂ ਸਿੱਖਾਂ ਨੂੰ ਇਕੱਠੇ ਕਰਕੇ ਇਹਨਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਈਏ। ਸਭ ਤੋਂ ਪਹਿਲਾਂ 1733 ਦੇ ਵਿੱਚ ਸਰਕਾਰੇ ਦਰਬਾਰੇ ਇੱਕ ਖਬਰ ਪਹੁੰਚਾਈ ਗਈ, ਇਹ ਨਾਂ ਨਹੀਂ ਮੈਨੂੰ ਲੱਭ ਸਕਿਆ ਕਿਧਰੋਂ ਵੀ, ਬੜੀ ਕੋਸ਼ਿਸ਼ ਕੀਤੀ। ਉਸ ਵੇਲੇ ਸਰਕਾਰੇ ਦਰਬਾਰੇ ਇੱਕ ਖਬਰ ਪਹੁੰਚਾਈ ਗਈ ਵੀ ਕਿਸੇ ਤਰੀਕੇ ਤੁਸੀਂ ਸਾਨੂੰ ਇਸ 1733 ਦੀ ਇਸ ਦੀਵਾਲੀ ਦੇ ਉੱਤੇ ਇਕੱਠੇ ਹੋ ਲੈਣ ਦਿਓ, ਇੱਕ ਪਲ ਮੈਂ ਤੁਹਾਡਾ ਹੋਰ ਲੈਣਾ, ਫਿਰ ਅੱਗੇ ਤੁਰਨਾ ਇੱਥੋਂ ਹੀ ਗੱਲ। ਸਿੱਖ ਵਿਸਾਖੀ ਮਨਾਉਂਦਾ ਹੈ ਪਰ ਉਹ ਵਿਸਾਖੀ ਨਹੀਂ ਹੈ ਜਿਹੜੀ ਵਿਸਾਖੀ ਆਮ ਲੋਕੀ ਮਨਾਉਂਦੇ ਨੇ। ਸਿੱਖ ਦੀਵਾਲੀ ਮਨਾਉਂਦਾ ਹੈ ਪਰ ਉਹ ਦੀਵਾਲੀ ਨਹੀਂ ਹੈ ਜਿਹੜੀ ਆਮ ਲੋਕੀ ਮਨਾਉਂਦੇ ਨੇ। ਹੁਣ ਸਵਾਲ ਖੜਾ ਹੈ, ਇੱਕ ਸਾਡੇ ਨਾਂ ਨਾਲ ਜੋੜ ਦਿੱਤੀ ਗਈ ਗੱਲ ਵੀ ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਉਦੋਂ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਆਏ ਨੇ ਤੇ ਉਦੋਂ ਉਹਨਾਂ ਦੇ ਅੰਮ੍ਰਿਤਸਰ ਸਾਹਿਬ ਪਹੁੰਚਣ ਦੇ ਉੱਤੇ ਦੀਵਾਲੀ ਦੀਪਮਾਲਾ ਕੀਤੀ। ਖਿਮਾ ਕਰੇ ਜੇ ਮੈਂ ਕਿਸੇ ਦੀ ਭਾਵਨਾ ਨੂੰ ਠੋਕਰ ਨਹੀਂ ਮਾਰਦਾ, ਪਰ ਗੁਰੂ ਹਰਗੋਬਿੰਦ ਸਾਹਿਬ ਜੀ ਉੱਥੋਂ ਨਿਕਲਦਿਆਂ ਸਾਰ ਪਹਿਲਾਂ ਭਾਈ ਸਾਈਂ ਦਾਸ ਕੋਲ ਆਏ ਨੇ, ਭਾਈ ਗਿਡਰੋਲੀ, ਬਹੁਤ ਥਾਵਾਂ ਤੇ ਸਿੱਖਾਂ ਨੂੰ ਮਿਲਦੇ ਆਏ ਨੇ, ਤੇ ਉੱਥੇ ਉਹਨਾਂ ਨੇ ਕਿਉਂ ਨੀ ਕੀਤੀ ਜਿਹੜੀ ਦੀਪਮਾਲਾ ਕਰਨੀ ਸੀ। ਇਹ ਕੁਝ ਇੱਕ ਗੱਲਾਂ ਇਸ ਤਰੀਕੇ ਨਾਲ ਸਾਡੇ ਨਾਲ ਜੋੜ ਦਿੱਤੀਆਂ ਗਈਆਂ ਵੀ ਅੱਜ ਸਾਡੇ ਕੋਲੋਂ ਕੱਢਣੀਆਂ ਔਖੀਆਂ ਨੇ। ਸਿੱਖਾਂ ਦੇ ਵਿੱਚ ਦੀਵਾਲੀ ਬਹੁਤ ਪੁਰਾਣੀ ਮਨਾਈ ਜਾਂਦੀ ਹੈ। ਸਵਾਲ ਖੜਾ ਹੈ, ਜੇ ਸਿੱਖ ਵਿਸਾਖੀ ਨੂੰ ਨਹੀਂ ਮੰਨਦਾ, ਜੇ ਦੀਵਾਲੀ ਨੂੰ ਨਹੀਂ ਮੰਨਦਾ ਤੇ ਮਨਾਏ ਕਿਉਂ ਜਾਂਦੇ ਸਨ? ਉਦੋਂ ਮਜਬੂਰੀ ਸੀ ਕਿਉਂਕਿ ਸਿੱਖ ਰਹਿੰਦੇ ਸਨ ਜੰਗਲਾਂ ਵਿੱਚ, ਇਹਨਾਂ ਵਿਚਾਰਿਆਂ ਨੂੰ ਪਤਾ ਨਹੀਂ ਸੀ ਲੱਗਦਾ ਬਾਕੀ ਦਿਨਾਂ ਦਾ। ਤੇ ਜਿਹੜੇ ਦੀਵਾਲੀ ਤੇ ਵਿਸਾਖੀ ਦੋ ਦਿਨ ਅਜਿਹੇ ਹੁੰਦੇ ਸਨ ਜਿਹੜੇ ਸਾਲ ਵਿੱਚ ਕਰੀਬ ਕਰੀਬ ਨਵਾਂ ਸਾਲ ਆਉਂਦਿਆਂ ਸਨ, ਸਭ ਲੋਕਾਂ ਨੂੰ ਪਤਾ ਲੱਗ ਜਾਂਦਾ ਸੀ, ਇਹ ਕਿਤੋਂ ਨਾ ਕਿਤੋਂ ਪਤਾ ਕਰ ਲੈਂਦੇ ਸਨ। ਇੱਕ ਦੂਜੇ ਨੂੰ ਮਿਲ ਕੇ ਵੀ ਨਹੀਂ ਸਨ ਦੱਸ ਸਕਦੇ ਕਿਉਂਕਿ ਕੋਈ ਸਿੱਖ ਕਿਤੇ ਰਹਿੰਦਾ ਕੋਈ ਕਿਤੇ ਰਹਿੰਦਾ, ਜੰਗਲਾਂ ਵਿੱਚ ਆਪਸ ਵਿੱਚ ਹੀ ਕੋਈ ਸੰਬੰਧ ਨਹੀਂ ਸੀ ਹੁੰਦਾ। ਤਾਂ ਫਿਰ ਉਦੋਂ ਇੱਕ ਵਿਚਾਰ ਬਣਾ ਲੈਂਦੇ ਸਨ, ਜਾਂ ਤੇ ਵਿਸਾਖੀ ਤੇ ਸਰਬੱਤ ਖਾਲਸਾ ਹੁੰਦਾ ਸੀ ਜਾਂ ਫਿਰ ਜਾਂ ਦੀਵਾਲੀ ਤੇ ਸਰਬੱਤ ਖਾਲਸਾ ਹੁੰਦਾ ਸੀ। ਬਹੁਤ ਲੰਮਾ ਸਮਾਂ ਸਰਬੱਤ ਖਾਲਸੇ ਹੁੰਦੇ ਰਹੇ, ਸਿਰਫ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਸਰਬੱਤ ਖਾਲਸਾ ਬੰਦ ਹੋਇਆ। ਉਹ ਡੋਗਰਿਆਂ ਤੋਂ ਡਰਦਾ ਸਰਬੱਤ ਖਾਲਸਾ ਨਹੀਂ ਸੀ ਹੋਣ ਦਿੰਦਾ, ਨਹੀਂ ਤਾਂ ਉਸ ਤੋਂ ਪਹਿਲਾਂ ਸਰਬੱਤ ਖਾਲਸੇ ਵਿੱਚ ਹੀ ਸਾਰੇ ਸਿੱਖ ਇਕੱਠੇ ਹੋ ਕੇ ਫੈਸਲੇ ਲੈਂਦੇ ਸਨ। 1733 ਵਿੱਚ ਭਾਈ ਮਨੀ ਸਿੰਘ ਹੋਰਾਂ ਸਰਕਾਰੀ ਦਰਬਾਰੇ ਖਬਰ ਪਹੁੰਚਾਈ ਜ਼ਕਰੀਆ ਖਾਨ ਦੇ ਕੋਲ ਵੀ ਸਾਨੂੰ ਵਿਸਾਖੀ ਮਨਾ ਲੈਣ ਦਿਓ, ਸਾਨੂੰ ਦੀਵਾਲੀ ਮਨਾ ਲੈਣ ਦਿਓ ਤੇ ਦੀਵਾਲੀ ਤੇ ਸਰਬੱਤ ਖਾਲਸਾ ਕਰਕੇ ਅਸੀਂ ਤੇ ਕੁਝ ਇੱਕ ਸਿੱਖ ਇਕੱਠੇ ਹੋਵਾਂਗੇ, ਜਿਵੇਂ ਤੁਸੀਂ ਕਹੋਗੇ ਅਸੀਂ ਥੋੜੀਆਂ ਬਹੁਤੀਆਂ ਗੱਲਾਂ ਤੁਹਾਡੀਆਂ ਵੀ ਮੰਨਾਂਗੇ। ਜ਼ਕਰੀਆ ਖਾਨ ਨੇ ਫਾਇਦਾ ਉਠਾਇਆ, ਉਹਨੇ ਆਖਿਆ ਵੀ ਜੇ ਤੁਸੀਂ ਇਵੇਂ ਇਕੱਠੇ ਹੋਣਾ ਹੈ ਨਾ, ਤੁਹਾਨੂੰ ਇੱਕ ਮੀਟਿੰਗ ਦਾ, ਇੱਕ ਵਾਰੀ ਸਰਬੱਤ ਖਾਲਸਾ ਕਰਨ ਦਾ 10,000 ਰੁਪਈਆ ਸਰਕਾਰੀ ਖਜ਼ਾਨੇ ਜਮ੍ਹਾਂ ਕਰਾਉਣਾ ਹੋਏਗਾ। ਭਾਈ ਮਨੀ ਸਿੰਘ ਹੋਰ ਹਾਮੀ ਭਰੀ ਵੀ ਠੀਕ ਹੈ, ਇਹ ਤੁਹਾਡੀ ਗੱਲ ਮੰਨੇ ਹੈ, ਅਸੀਂ 10,000 ਰੁਪਈਆ ਤੁਹਾਡੇ ਖਜ਼ਾਨੇ ਜਮ੍ਹਾਂ ਕਰਵਾਵਾਂਗੇ, ਵਾਅਦਾ ਰਿਹਾ, ਪਰ ਲੇਕਿਨ ਸਾਨੂੰ ਸਿੱਖਾਂ ਨੂੰ ਇਕੱਠੇ ਹੋ ਲੈਣ ਦਿਓ। ਉਹਨਾਂ ਆਖੇ ਠੀਕ ਹੈ, ਸਾਰੀ ਆਗੇ ਮਿਲ ਗਈ। 1733 ਵਿੱਚ ਭਾਈ ਮਨੀ ਸਿੰਘ ਹੋਰਾਂ ਕੁਝ ਇੱਕ ਚਿੱਠੀਆਂ ਜਿੱਥੇ ਜਿੱਥੇ ਮਾੜਾ ਮੋਟਾ ਪਤਾ ਸੀ ਉੱਥੇ ਵਾਸਤੇ ਕੱਢੀਆਂ ਤੇ ਅੱਗੇ ਪਿੱਛੇ ਗੁਰੂ ਕੇ ਸਿੱਖਾਂ ਨੂੰ ਭੇਜਿਆ, ਜਿਵੇਂ ਦਾ ਪ੍ਰਬੰਧ ਹੋ ਸਕਦਾ ਸੀ ਸਾਰਿਆਂ ਨੂੰ ਖਬਰ ਪਹੁੰਚਾਈ ਜਾਵੇ ਪਰ 1733 ਦੇ ਵਿੱਚ ਦੀਵਾਲੀ ਦੇ ਦਿਨ ਅੰਮ੍ਰਿਤਸਰ ਸਾਹਿਬ ਵਿਖੇ ਇਕੱਠੇ ਹੋਣਾ। ਇਹ ਉਸ ਵੇਲੇ ਡੇਟਾਂ ਆਈਆਂ ਸਨ 20 ਅਕਤੂਬਰ ਤੋਂ ਲੈ ਕੇ 26 ਅਕਤੂਬਰ 1733 ਵਿੱਚ ਇਕੱਠੇ ਕਰਨ ਵਾਸਤੇ ਪ੍ਰਬੰਧ ਕੀਤਾ ਗਿਆ। ਇੱਧਰ ਸਿੱਖ ਆਪਣਾ ਪ੍ਰਬੰਧ ਕਰਨ ਲੱਗ ਪਏ, ਉਧਰ ਜ਼ਾਲਮ ਆਪਣਾ ਪ੍ਰਬੰਧ ਕਰਨ ਲੱਗ ਪਿਆ। ਉਹਨੇ ਕੋਸ਼ਿਸ਼ ਕੀਤੀ ਵੀ ਕਿਸੇ ਤਰੀਕੇ ਜਦੋਂ ਸਿੱਖ ਇਕੱਠੇ ਹੋ ਕੇ ਆ ਜਾਣ ਤੇ ਸਾਰਿਆਂ ਨੂੰ ਇਕੱਠਿਆਂ ਨੂੰ ਮੈਂ ਇੱਕੋ ਜਗ੍ਹਾ ਮਾਰ ਦਿਆਂ ਤੇ ਜੇ ਬਹੁਤੇ ਥੋੜੇ ਬਹੁਤੇ ਬਚ ਵੀ ਗਏ ਤੇ ਉਹਨਾਂ ਨੂੰ ਬਾਹਰ ਸ਼ਿਕਾਰ ਕਰਕੇ ਮਾਰ ਦਿਆਂਗਾ, ਪਰ ਏਦੋਂ ਚੰਗਾ ਮੇਰੇ ਕੋਲ ਸਮਾਂ ਨਹੀਂ ਹੋ ਸਕਦਾ, ਨਾਲੇ ਤਾਂ ਇਹਨਾਂ ਨੇ ਪੈਸਾ ਵੀ ਦੇਣਾ ਮੈਨੂੰ ਤੇ ਉਸ ਵੇਲੇ ਇਹਨਾਂ ਕੋਲ ਪੈਸਾ ਵੀ ਹੋਵੇਗਾ, ਮੈਂ ਉਹ ਵੀ ਲੁੱਟ ਲਾਂਗਾ, ਸਿੱਖਾਂ ਨੂੰ ਵੀ ਬਰਬਾਦ ਕਰ ਦਿਆਂਗਾ। ਇਹ ਬਦਨੀਤੀ ਫਿਰ ਸਿੱਖਾਂ ਕੋਲ ਪਹੁੰਚ ਗਈ। ਭਾਈ ਮਨੀ ਸਿੰਘ ਹੋਰਾਂ ਫਿਰ ਦੁਬਾਰੇ ਐਲਾਨ ਕੀਤਾ ਭਈ ਨਹੀਂ ਗੁਰੂ ਕੇ ਪਿਆਰਿਓ, ਤੁਸੀਂ ਅੰਮ੍ਰਿਤਸਰ ਸਾਹਿਬ ਵਿਖੇ ਦੀਵਾਲੀ ਤੇ ਨਾ ਆਇਓ, ਜ਼ਾਲਮ ਦੀ ਨੀਤ ਬੜੀ ਬਦਨੀਤ ਹੈ। ਉਦੋਂ ਸਿੱਖ ਨਾ ਸਾਰੇ ਆਏ ਤੇ ਜਿੰਨੇ ਕੁ ਵੀ ਆਏ ਉਹ ਇੱਥੇ ਤੱਕ ਚੋਰੀ ਛਪੋਰੀ ਨਿਕਲ ਕੇ ਪਹੁੰਚ ਕੇ ਇਕੱਠੇ ਹੋ ਕੇ ਚਲੇ ਗਏ ਜਿਵੇਂ ਕਿਵੇਂ ਹੋਇਆ, ਪਰ ਸਰਬੱਤ ਖਾਲਸਾ ਨਹੀਂ ਹੋ ਸਕਿਆ। ਹੁਣ ਜ਼ਕਰੀਆ ਖਾਨ ਦੇ ਬੰਦੇ ਆ ਹਾਜ਼ਰ ਹੋਏ ਵੀ ਤੁਸੀਂ 10,000 ਰੁਪਇਆ ਦੇਣ ਦਾ ਵਾਅਦਾ ਕੀਤਾ ਸੀ ਤੇ ਸਾਨੂੰ 10,000 ਰੁਪਇਆ ਦਿਓ। ਉਹਨਾਂ ਬੱਚਿਆਂ ਨੇ ਆਖੇ ਵੀ ਦੇਖੋ ਤੁਹਾਡੀ ਨੀਅਤ ਬਦਨੀਅਤ ਹੋਣ ਕਰਕੇ ਅਸੀਂ ਇਹ ਸਰਬੱਤ ਖਾਲਸਾ ਨਹੀਂ ਕਰ ਸਕੇ, ਜਿਹਦੇ ਕਾਰਨ ਕਰਕੇ ਵੀ ਤੁਹਾਨੂੰ 10,000 ਰੁਪਇਆ ਦੇਣਾ ਬਣਦਾ ਨਹੀਂ। ਉਹਨਾਂ ਆਖਿਆ ਨਹੀਂ ਤੁਹਾਨੂੰ ਦੇਣਾ ਪਏਗਾ। ਉਹਨੇ ਫਿਰ ਦੁਬਾਰੇ ਭਾਈ ਮਨੀ ਸਿੰਘ ਹੋਰਾਂ ਬੱਚਿਆਂ ਆਖ ਦਿੱਤਾ, ਕਹਿਣ ਲੱਗੇ ਫਿਰ ਸਾਨੂੰ 1734 ਦੀ ਵਿਸਾਖੀ ਵੇਲੇ ਇਕੱਠੇ ਹੋ ਜਾਣ ਦਿਓ ਤੇ ਫਿਰ ਅਸੀਂ ਤੁਹਾਨੂੰ 10,000 ਰੁਪਇਆ ਫਿਰ ਦੇ ਦਿਆਂਗੇ। ਉਹਨਾਂ ਆਖਿਆ ਠੀਕ ਹੈ ਦੁਬਾਰੇ ਫਿਰ ਇਕੱਠੇ ਹੋ ਜਾਓ। ਪਰ ਫਿਰ ਦੁਬਾਰੇ ਸੁਨੇਹਾ ਇਹੋ ਚਲਾ ਗਿਆ, ਇਵੇਂ ਦੀ ਸਾਰੀ ਗੱਲਬਾਤ ਹੋਈ। ਉਦੋਂ ਦੁਬਾਰੇ ਫਿਰ ਸੁਨੇਹੇ ਚਲੇ ਗਏ ਇਕੱਠੇ ਹੋਣ ਦੇ, ਪਰ ਜਦੋਂ ਨੀਅਤ ਬਦਨੀਤ ਹੋਈ ਜ਼ਕਰੀਆ ਖਾਨ ਦੀ, ਫਿਰ ਦੁਬਾਰੇ ਸੁਨੇਹੇ ਭੇਜੇ ਵੀ ਨਹੀਂ ਆਉਣਾ। ਦੂਜੀ ਵਾਰੀ 1734 ਦੇ ਵਿਸਾਖ ਮਹੀਨੇ ਦੀ ਵੀ ਉਹਨਾਂ ਦਿਨਾਂ ਦੇ ਵਿੱਚ ਉਹ ਇਕੱਤਰ ਤਾਂ ਨਾ ਹੋ ਸਕੇ। ਉਦੋਂ ਵਿਸਾਖੀ ਮਾਰਚ ਵਿੱਚ ਆਉਂਦੀ ਸੀ, ਯਾਦ ਰੱਖਿਓ ਜੀ। ਪਿਛਲੇ ਦੇ ਦਿਨਾਂ ਚ ਦਾਸ ਨੇ ਤੁਹਾਡੇ ਨਾਲ ਸਾਂਝੀ ਕੀਤੀ ਸੀ ਗੱਲ, ਗਗੇਰੀਅਨ ਕੈਲੰਡਰ 1752 ਵਿੱਚ ਬਣਿਆ, ਉਦੋਂ 12 ਦਿਨ ਅੱਗੇ ਹੋਏ ਨੇ। ਇਹ ਸੰਨ 1734 ਚੱਲ ਰਿਹਾ ਜਿਹੜਾ ਦਾਸ ਤੁਹਾਡੇ ਨਾਲ ਸਾਂਝਾ ਕਰ ਰਿਹਾ। ਉਸ ਦੇ ਦਰਮਿਆਨ ਕੀ ਹੋਇਆ, ਉਹ ਮਾਰਚ ਦੇ ਮਹੀਨੇ ਨਹੀਂ ਇਕੱਤਰਤਾ ਹੋ ਸਕੀ। ਜ਼ਕਰੀ ਅੱਖਾਂ ਦੇ ਬੰਦੇ ਫਿਰ ਆ ਗਏ, ਉਹਨਾਂ ਆ ਕੇ ਆਖਿਆ ਵੀ ਸਾਡੇ ਪੈਸੇ, ਤੇ ਭਾਈ ਮਨੀ ਸਿੰਘ ਹੋਰਾਂ ਬੱਚਿਆਂ ਨੇ ਆਖਿਆ ਵੀ ਸੱਜਣਾ ਤੂੰ ਦੋਏ ਵਾਰੀ ਆਪਣੀ ਨੀਤ ਬਦਨੀਤ ਕਰ ਲਈ ਤੇ ਇਸ ਤਰ੍ਹਾਂ ਤੈਨੂੰ ਅਸੀਂ ਪੈਸੇ ਨਹੀਂ ਦੇ ਸਕਦੇ ਗੁਰੂ ਘਰ ਦੀ ਗੋਲਕ ਦੇ। ਗੱਲ ਪੈਸਿਆਂ ਦੀ ਨਹੀਂ ਹੈ। ਅਜੋਕੇ ਸਮੇਂ ਚ ਵੀ ਮੈਂ ਪ੍ਰਬੰਧਕ ਵੀਰਾਂ ਨੂੰ ਇਹ ਬੇਨਤੀ ਕਰਨਾ ਹੁੰਦਾ ਵਾ ਜਦੋਂ ਕਿਤੇ ਇਹੋ ਜਿਹੀ ਗੱਲ ਆਉਂਦੀ ਹੈ, ਸਿੱਖਾ ਗੁਰੂ ਦਾ ਇੱਕ ਇੱਕ ਪੈਸਾ। ਅਕਬਰ ਬਾਦਸ਼ਾਹ ਗੁਰੂ ਅਮਰਦਾਸ ਜੀ ਨੂੰ ਮਿਲਣ ਆਇਆ ਤੇ ਕੋਲ ਬੈਠ ਕੇ ਕਹਿਣ ਲੱਗਿਆ ਵੀ ਸਤਿਗੁਰੂ ਜੀ ਮੈਨੂੰ ਦੱਸੋ ਕਿੰਨੀ ਜਗੀਰ ਲਾਵਾਂ, ਤੁਹਾਡਾ ਲੰਗਰ ਤੁਹਾਡਾ ਪ੍ਰਬੰਧ ਦੇਖ ਕੇ ਮੇਰਾ ਮਨ ਬੜਾ ਖੁਸ਼ ਹੋਇਆ। ਸਾਹਿਬ ਕਹਿਣ ਲੱਗੇ ਵੀ ਨਹੀਂ ਕੋਈ ਗੱਲ ਨਹੀਂ, ਮੇਰੇ ਸਿੱਖ ਬੜੇ ਅਮੀਰ ਨੇ, ਸਿੱਖ ਬੜੇ ਅਮੀਰ ਨੇ ਤੇ ਤੇਰੀ ਜਗੀਰਾਂ ਦੀ ਲੋੜ ਨਹੀਂ ਪਏਗੀ। ਉਸੇ ਵੇਲੇ ਇੱਕ ਬੱਚਾ ਆਇਆ ਤੇ ਬੱਚੇ ਨੇ ਆ ਕੇ ਗੁਰੂ ਅਮਰਦਾਸ ਜੀ ਦੇ ਚਰਨਾਂ ਚ ਮੱਥਾ ਟੇਕਿਆ ਤੇ ਕੁਝ ਪੈਸੇ ਟੁੱਟੇ ਹੋਏ ਉਹਨੇ ਆਪਣੇ ਬੋਝੇ ਚੋਂ ਕੱਢੇ, ਰੁਮਾਲ ਚੋਂ ਕੱਢੇ, ਗੁਰੂ ਅਮਰਦਾਸ ਜੀ ਦੀ ਤਲੀ ਤੇ ਰੱਖ ਕੇ, ਸਤਿਗੁਰੂ ਜੀ ਮੇਰੇ ਬਾਪੂ ਨੇ ਕਿਹਾ ਸੀ ਉਹਦੇ ਕੋਲ ਦਿਹਾੜੀ ਕਰਦਿਆਂ ਵਕਤ ਨਹੀਂ ਮਿਲ ਸਕਿਆ, ਸਤਿਗੁਰੂ ਜੀ ਉਹ ਕੰਮ ਨਹੀਂ ਸੀ ਤੋੜਨਾ ਚਾਹੁੰਦਾ ਤੇ ਉਹਨੇ ਪੈਸੇ ਭੇਜੇ ਨੇ, ਆਹ ਸਾਡਾ ਦਸਵੰਧ ਬਣਦਾ ਕਈ ਮਹੀਨਿਆਂ ਦਾ, ਟੁੱਟੇ ਹੋਏ ਪੈਸੇ, 1 ਰੁਪਇਆ ਵੀ ਪੂਰਾ ਨਹੀਂ, ਟੁੱਟੇ ਹੋਏ ਪੈਸੇ ਉਹ ਤਲੀ ਤੇ ਰੱਖ ਕੇ, ਸਤਿਗੁਰੂ ਜੀ ਮੇਰੇ ਬਾਪੂ ਨੇ ਕਿਹਾ ਸੀ ਵੀ ਗੁਰੂ ਜੀ ਦੇ ਚਰਨਾਂ ਵਿੱਚ ਦਸਵੰਧ ਭੇਟਾ ਕਰਕੇ ਆਈ, ਮੈਂ ਅੱਗੇ ਪਿੱਛੇ ਜਾ ਕੇ ਗੁਰੂ ਦੇ ਦਰਸ਼ਨ ਕਰ ਆਉਣਾ ਤੇ ਮੇਰੇ ਕੋਲ ਇੰਨਾ ਵਕਤ ਨਹੀਂ ਮਿਲਦਾ। ਗੁਰੂ ਅਮਰਦਾਸ ਜੀ ਨੇ ਆਪਣੀ ਤਲੀ ਤੇ ਰੱਖੇ ਟੁੱਟੇ ਪੈਸੇ ਅਕਬਰ ਦੇ ਸਾਹਮਣੇ ਕਰਕੇ ਕਹਿਣ ਲੱਗੇ ਮੇਰਾ ਜਿਹੜਾ ਲੰਗਰ ਚੱਲਦਾ ਨਾ ਉਹ ਇਹਨਾਂ ਸਿੱਖਾਂ ਦੇ ਆਸਰੇ ਚੱਲਦਾ, ਆਹ ਸਿੱਖ ਦੀ ਤੈਨੂੰ ਦਿਸਦੇ ਹੋਣਗੇ ਪੈਸੇ ਪਰ ਇਹ ਮੈਨੂੰ ਸਿੱਖ ਸਭ ਤੋਂ ਅਮੀਰ ਲੱਗਦਾ ਕਿਉਂਕਿ ਇਹਦੀ ਦਸਾਂ ਨੌਹਾਂ ਦੀ ਕਿਰਤ ਕਮਾਈ ਵਿੱਚ ਪਈ ਹੋਈ ਹੈ, ਉਹਨੇ ਬਰਕਤਾਂ ਪਾਉਣੀਆਂ ਨੇ ਇੱਥੇ। ਇਤਨਾ ਮਾਣ ਹੁੰਦਾ ਸੀ ਗੁਰੂ ਸਿੱਖਾਂ ਤੇ, ਸਿੱਖਾਂ ਨੂੰ ਆਪਣੇ ਗੁਰੂ ਤੇ। ਵਕਤ ਗੁਜ਼ਰਿਆ, ਜਿਹੜੀ ਬੇਨਤੀ ਕਰਾਂ, ਭਾਈ ਮਨੀ ਸਿੰਘ ਹੋਰਾਂ ਬੱਚਨ ਆਖੇ ਕਹਿਣ ਲੱਗੇ ਸੱਜਣਾ ਗੱਲ 10,000 ਰੁਪਏ ਦੀ ਨਹੀਂ ਹੈ, ਇਸ ਵੇਲੇ ਸਿੱਖ ਇੰਨੇ ਥੋੜੇ ਨੇ, ਅਸੀਂ ਜੇ ਖਰੀਦਣੇ ਵੀ ਚਾਹੀਏ ਤਾਂ ਵੀ 10,000 ਰੁਪਇਆ ਕੋਈ ਵੱਡੀ ਗੱਲ ਨਹੀਂ, ਲੇਕਿਨ ਇਹ ਗੁਰੂ ਘਰ ਦੀ ਗੋਲਕ ਦਾ ਪੈਸਾ ਜਿਵੇਂ ਤੂੰ ਲਿਜਾਣਾ ਚਾਹੁੰਦਾ ਉਵੇਂ ਅਸੀਂ ਤੈਨੂੰ ਨਹੀਂ ਦੇ ਦੇਣਾ। ਭਾਈ ਮਨੀ ਸਿੰਘ ਹੋਰਾਂ ਨੂੰ ਉਸ ਵੇਲੇ ਗ੍ਰਿਫਤਾਰ ਕਰ ਲਿਆ ਗਿਆ। ਇੱਕ ਗੱਲ ਇੱਥੇ ਬਹੁਤ ਧਿਆਨ ਦੇ ਕੇ ਸੁਣਿਓ ਜੇ ਮੈਂ ਬੇਨਤੀ ਕਰਾਂ, ਆਪਾਂ ਸਾਡੇ ਸ਼ਹੀਦ ਹੀ ਅਸਲ ਵਿੱਚ ਇੰਨੇ ਨੇ ਵੀ ਅਸੀਂ ਨਹੀਂ ਯਾਦ ਰੱਖ ਸਕੇ। ਹੱਥ ਜੋੜ ਬੇਨਤੀ ਕਰਨ ਲੱਗਾ, ਇੱਥੇ ਧਿਆਨ ਦਿਓ ਜੇ ਇੱਕ ਬਹੁਤ। ਭਾਈ ਮਨੀ ਸਿੰਘ ਹੋਰਾਂ ਦੀ ਅਸੀਂ ਇਕੱਲੀ ਸ਼ਹਾਦਤ ਦਾ ਜ਼ਿਕਰ ਕਰ ਦਿੰਦੇ ਹਾਂ, ਚੇਤਾ ਰੱਖਿਓ ਜੀ ਇੱਥੇ ਮੈਂ ਥੋੜਾ ਜਿਹਾ ਜ਼ਿਕਰ ਤੁਹਾਡੇ ਨਾਲ ਸਾਂਝਾ ਕਰਨਾ। ਭਾਈ ਮਨੀ ਸਿੰਘ ਹੋਰਾਂ ਦੇ ਨਾਲ ਨੰਬਰ 1 ਉਹਦਾ ਸਭ ਤੋਂ ਨਾਲ ਪਿਆਰਾ ਭਰਾ ਭਾਈ ਜਗਤ ਸਿੰਘ ਉਹਨਾਂ ਦੇ ਨਾਲ ਗ੍ਰਿਫਤਾਰ ਕੀਤਾ ਗਿਆ। ਦੂਜੀ ਗੱਲ ਇਹਨਾਂ ਦਾ ਪੁੱਤਰ ਭਾਈ ਚਿੱਤਰ ਸਿੰਘ, ਇਹ ਭਾਈ ਬਚਿੱਤਰ ਸਿੰਘ ਤੋਂ ਵੱਡਾ ਹੈ, ਜਿਹੜਾ ਬਚਿੱਤਰ ਸਿੰਘ ਨਾਗਣੀ ਨਾਲ ਹਾਥੀ ਦਾ ਮੁਕਾਬਲਾ ਕੀਤਾ ਸੀ, ਇਹ ਭਾਈ ਮਨੀ ਸਿੰਘ ਹੋਰਾਂ ਦਾ ਪੁੱਤਰ ਹੈ। ਇਹਨਾਂ ਦਾ ਭਰਾ ਭਾਈ ਜਗਤ ਸਿੰਘ, ਇਹਨਾਂ ਦਾ ਪੁੱਤਰ ਭਾਈ ਗੁਰਬਖਸ਼ ਸਿੰਘ ਤੇ ਨਾਲ ਭਾਈ ਇਹ ਗੁਰੂ ਕੇ ਪਿਆਰ ਵਾਲਾ ਭਾਈ ਚਿੱਤਰ ਸਿੰਘ, ਇਹ ਨਾਲ ਕਿਰਫਦਾਰ ਕੀਤੇ ਗਏ ਨੇ ਤੇ ਨਾਲ ਇਹਨਾਂ ਦੇ ਇੱਕ ਗੁਲਜ਼ਾਰ ਸਿੰਘ, ਨਾਲ ਇਹਨਾਂ ਦੇ ਇੱਕ ਭਾਈ ਰਣ ਸਿੰਘ, ਨਾਲ ਇਹਨਾਂ ਦੇ ਇੱਕ ਭਾਈ ਭੂਪਤ ਸਿੰਘ, ਇਹ ਸਾਰੇ ਸਿੱਖ ਗ੍ਰਿਫਤਾਰ ਕੀਤੇ ਗਏ ਤੇ ਨਾਲ ਇਹਨਾਂ ਦੇ ਘਰ ਵਾਲੀ ਬਸੰਤੀ, ਜਿਹਦਾ ਪਹਿਲਾ ਨਾਂ ਹੈ ਅੰਮ੍ਰਿਤ ਛਕਣ ਤੋਂ ਬਾਅਦ ਬਸੰਤ ਕੌਰ ਬਣੀ, ਇਹ ਵੀ ਨਾਲ ਗ੍ਰਿਫਤਾਰ ਕੀਤੀ ਗਈ। ਇਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਦੇ ਨਖਾਸ ਚੌਂਕ, ਕਿੰਨੀਆਂ ਕੁ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂ, ਕਈ ਵਾਰੀ ਮੇਰਾ ਜੀ ਕਰਦਾ ਹੈ ਸਿਰਫ ਨਖਾਸ ਚੌਂਕ ਦੇ ਸ਼ਹੀਦ ਹੀ ਤੁਸੀਂ ਗਿਣੋ ਤਾਂ ਉੱਥੇ ਹਜ਼ਾਰਾਂ ਸ਼ਹੀਦੀਆਂ ਹੋਈਆਂ ਹੋਈਆਂ ਨੇ, ਹਜ਼ਾਰਾਂ ਸੈਂਕੜਿਆਂ ਵਿੱਚ ਨਹੀਂ ਹਜ਼ਾਰਾਂ ਸ਼ਹੀਦ ਹੋਏ ਨੇ। ਨਖਾਸ ਚੌਂਕ ਉਹ ਹੈ ਜਿਹਨੂੰ ਅੱਜ ਸ਼ਹੀਦ ਭਾਈ ਮਨੀ ਸਿੰਘ ਚੌਂਕ ਕਹਿੰਦੇ, ਇਹ ਲਾਹੌਰ ਵਿੱਚ ਹੈ, ਸ਼ਾਇਦ ਆਪ ਨੂੰ ਪਤਾ ਹੋਵੇਗਾ ਜਿੱਥੇ ਭਾਈ ਸਤੀ ਦਾਸ, ਜਿੱਥੇ ਭਾਈ ਮਤੀ ਦਾਸ, ਜਿੱਥੇ ਭਾਈ ਦਿਆਦਾ ਜੀ ਸ਼ਹੀਦ ਹੋਏ ਨੇ ਨਾ। ਯਾਦ ਰੱਖਿਓ ਜੇ ਇੱਥੇ 700 ਸਿੱਖ ਉਹ ਵੀ ਸ਼ਹੀਦ ਹੋਇਆ, ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਨਾਲ ਸ਼ਹੀਦ ਕੀਤਾ ਗਿਆ ਸੀ ਉਹ ਇੱਥੇ ਸ਼ਹੀਦ ਹੋਇਆ ਹੋਇਆ, ਅਸੀਂ ਨਹੀਂ ਕਦੇ ਗੌਰ ਕਰ ਪਾਉਂਦੇ। ਖੈਰ ਜਿਹੜੀ ਬੇਨਤੀ ਕਰ ਰਿਹਾ ਸਰ, ਫਿਰ ਦੁਬਾਰੇ ਧਿਆਨ ਦਿਓ, ਇਹਨਾਂ ਸਾਰੇ ਸਿੱਖਾਂ ਨੂੰ ਪਕੜ ਕੇ ਲੈ ਗਏ। ਸਭ ਤੋਂ ਪਹਿਲੀ ਜਿਹੜੀ ਉਹਦੇ ਵਾਰੀ ਆਈ ਸਭ ਤੋਂ ਸਿਆਣੇ ਸਿਆਣੇ ਦੇ ਵਿੱਚੋਂ, ਪਹਿਲਾਂ ਭਾਈ ਗੁਲਜ਼ਾਰ ਸਿੰਘ ਦੀ ਵਾਰੀ ਆਈ। ਪਾਚੇ ਗੁਲਜ਼ਾਰ ਸਿੰਘ ਕੇਰੀ, ਪੁੱਠੀ ਖੱਲ ਲੋਹਾਈ ਬਿਨ ਦੇਰੀ, ਸ਼ਹੀਦ ਬਿਲਾਸ ਸੇਵਾ ਸਿੰਘ ਦੀ ਲਿਖਿਓ ਇੱਕ ਗ੍ਰੰਥ ਹੈ, ਉਹਦੇ ਵਿੱਚੋਂ ਦੱਸ ਤੁਹਾਡੇ ਨਾਲ ਟੂਕਾ ਸਾਂਝੀਆਂ ਕਰਦੇ ਆ। ਉਸ ਗੁਲਜ਼ਾਰ ਸਿੰਘ ਦੀ ਪੁੱਠੀ ਖੱਲ ਲਾਈ ਗਈ। ਕੁਝ ਇੱਕ ਪਿਛਲੇ ਸਮੇਂ ਚ ਸਾਡੀ ਅਰਦਾਸ ਵਿੱਚ ਇੱਕ ਸ਼ਬਦ ਪੜਿਆ ਜਾਂਦਾ ਸੀ, ਐਸ ਜਿੱਥੇ ਸਿੱਖਾਂ ਦੀ ਗੱਲ ਆਉਂਦੀ ਸੀ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਕੁਰਬਾਨੀਆਂ ਦਿੱਤੀਆਂ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਇੱਥੇ ਇੱਕ ਸ਼ਬਦ ਪਾਇਆ ਜਾਂਦਾ ਸੀ ਪੁੱਠੀਆਂ ਖੱਲਾਂ ਲੁਹਾਈਆਂ। ਪਰ ਅਸੀਂ ਨਹੀਂ ਸੀ ਪੜ੍ਹੇ, ਸਿੱਖ ਨਹੀਂ ਪੜ੍ਹਿਆ ਸੀ ਉਦੋਂ, ਨਹੀਂ ਇਸ ਗੱਲ ਨੂੰ ਜਾਣਦਾ ਸੀ। ਉਦੋਂ ਇੱਕ ਗੱਲ ਚੱਲ ਪਈ ਵੀ ਪੁੱਠੀ ਖੱਲ ਨਹੀਂ ਕਿਸੇ ਦੀ ਲਾਈ ਗਈ, ਪਰ ਹੁਣ ਸਾਨੂੰ ਇਤਿਹਾਸ ਵਿੱਚੋਂ ਸਬੂਤ ਮਿਲਦਾ ਹੈ, ਇਹ ਭੱਟ ਬਈਆਂ ਚੋਂ ਵੀ ਮਿਲਦਾ ਹੈ, ਭਾਈ ਗੁਲਜ਼ਾਰ ਸਿੰਘ ਦੀ ਨਖਾਸ ਚੌਂਕ ਵਿੱਚ ਜ਼ਾਲਮਾਂ ਨੇ ਜ਼ਕਰੀਆ ਖਾਂ ਦੇ ਵੇਲੇ 1734 ਦੇ ਵਿੱਚ, ਇਹ ਜੂਨ ਮਹੀਨੇ ਦੀਆਂ ਸ਼ਹਾਦਤਾਂ ਨੇ, ਤੇ ਉੱਥੇ ਪੁੱਠੀ ਖੱਲ ਲਾਈ ਗਈ। ਭੂਪਤ ਸਿੰਘ ਕੀ ਆਖ ਕੰਢਾਏ, ਦਿਓ ਚਰਖੜੀ ਫੇਰ ਚੜਾਏ, ਭੂਪਤ ਸਿੰਘ ਦੀਆਂ ਦੋਵੇਂ ਅੱਖਾਂ ਕੱਢੀਆਂ ਗਈਆਂ, ਦੋਵੇਂ ਅੱਖਾਂ ਕੱਢਣ ਤੋਂ ਬਾਅਦ ਉਹਨੂੰ ਚਰਖੜੀ ਤੇ ਚੜਾ ਕੇ ਸ਼ਹੀਦ ਕੀਤਾ ਗਿਆ। ਦੋ ਸਿੱਖ ਸ਼ਹੀਦ ਹੋਏ ਨੇ ਹਜੇ, ਉਸ ਤੋਂ ਬਾਅਦ ਰਣ ਸਿੰਘ ਸ਼ਹੀਦ ਹੋਇਆ, ਉਸ ਤੋਂ ਬਾਅਦ ਸੰਗਤ ਸਿੰਘ ਸ਼ਹੀਦ ਹੋਇਆ, ਉਸ ਤੋਂ ਬਾਅਦ ਇੱਥੇ ਹੀ ਗੁਰੂ ਕੀ ਅਦਬ ਸਤਿਕਾਰ ਰੱਖਣ ਵਾਲੀ, ਗੁਰੂ ਚਰਨਾਂ ਨਾਲ ਜੁੜਨ ਵਾਲੀ ਸ਼ਹੀਦ ਭਾਈ ਮਨੀ ਸਿੰਘ ਦੀ ਘਰ ਵਾਲੀ ਬੀਬੀ ਬਸੰਤ ਕੌਰ ਇੱਥੇ ਹੀ ਸ਼ਹੀਦ ਹੋਈ। ਪਿਛਲੇ ਸਮੇਂ ਚ ਭਾਈ ਮਨੀ ਸਿੰਘ ਦਾ ਸਾਰਾ ਇਤਿਹਾਸ ਦੱਸ ਨੇ ਕੋਸ਼ਿਸ਼ ਕੀਤੀ ਹੈ ਸਾਂਝਾ ਕਰਨ ਦੀ, ਸੰਗਤਾਂ ਵਿੱਚ ਇਸ ਗੱਲ ਦਾ ਪਤਾ ਹੈ। 53 ਸ਼ਹੀਦ ਉਹਦੇ ਇੱਕ ਪਰਿਵਾਰ ਦੇ ਨੇ, ਆ ਦੇਖੋ ਹੁਣ ਦੋ ਪੁੱਤ ਉਹਦੇ ਆਪਣੇ ਸ਼ਹੀਦ ਹੋਏ ਨੇ, ਇੱਕ ਗੁਰਬਖਸ਼ ਸਿੰਘ, ਇੱਕ ਚਿੱਤਰ ਸਿੰਘ। ਉਹਦੀ ਸ਼ਹੀਦੀ ਉਹਦੀਆਂ ਅੱਖਾਂ ਦੇ ਸਾਹਮਣੇ ਹੋਈ ਹੈ ਭਾਈ ਮਨੀ ਸਿੰਘ ਹੋਰਾਂ ਦੀ, ਕਿੱਡਾ ਕੁ ਜਿਗਰਾ ਹੋਵੇਗਾ ਗੁਰੂ ਕੇ ਸਿੱਖ ਦਾ। 53 ਸ਼ਹੀਦ ਉਹਦੇ ਆਪਣੇ ਪਰਿਵਾਰ ਦੇ ਨੇ, ਸਾਰੇ ਕਿੱਥੇ ਕਿੱਥੇ ਸ਼ਹੀਦ ਹੋਏ ਉਹ ਲੰਮਾ ਸਿਲਸਿਲਾ ਹੈ। ਸਿਰਫ ਇੰਨੀ ਕੁ ਬੇਨਤੀ ਕਰਦੇ ਹਾਂ, ਭਾਈ ਦਿਆਲਾ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਸ਼ਹੀਦ ਹੋਇਆ 1675 ਵਿੱਚ 11 ਨਵੰਬਰ ਨੂੰ, ਇਹ ਭਾਈ ਮਨੀ ਸਿੰਘ ਦਾ ਸਕਾ ਭਰਾ ਹੈ। ਭਾਈ ਮਾਨ ਸਿੰਘ ਜਿਹੜਾ ਚਮਕੌਰ ਦੀ ਗੜੀ ਵਿੱਚੋਂ ਗੁਰੂ ਦੇ ਨਾਲ ਨਿਕਲਿਆ, ਇਹ ਭਾਈ ਮਨੀ ਸਿੰਘ ਦੇ ਸਕਾ ਭਰਾ ਹੈ। ਭਾਈ ਮਾਨ ਸਿੰਘ ਨਿਸ਼ਾਨਚੀ ਇਹਦਾ ਨਾਂ ਹੈ। ਇਹ ਚਿਤੌੜਗੜ੍ਹ ਦੇ ਕਿਲੇ ਵਿੱਚ 1708 ਵਿੱਚ ਜਾ ਕੇ ਸ਼ਹੀਦ ਹੁੰਦਾ ਮਗਰੋਂ। ਭਾਈ ਰਣ ਸਿੰਘ ਅਤੇ ਭਾਈ ਰਾਏ ਸਿੰਘ, ਰਾਏ ਸਿੰਘ ਉਹ ਸਿੱਖ ਹੈ ਜਿਹਦਾ ਪੁੱਤ ਭਾਈ ਮਹਾਂ ਸਿੰਘ ਹੈ। ਰਾਏ ਸਿੰਘ ਤੇ ਮਹਾਂ ਸਿੰਘ ਦੋਵੇਂ ਜਣੇ ਇਹ ਉਸ ਮੁਕਤਸਰ ਸਾਹਿਬ ਦੀ ਜੰਗ ਵਿੱਚ ਸ਼ਹੀਦ ਹੁੰਦੇ ਨੇ, ਜਿੱਥੇ ਹਜ਼ੂਰ ਨੇ ਟੁੱਟੀ ਗੰਢੀ, ਇਹ ਉਸ ਜਗ੍ਹਾ ਤੇ ਸ਼ਹੀਦ ਹੁੰਦੇ ਨੇ। ਖੈਰ ਇੱਕ ਵੱਖਰੀ ਗੱਲ ਹੈ, ਮੇਰੇ ਕਹਿਣ ਤੋਂ ਮੁਰਾਦ ਇੰਨੇ ਸ਼ਹੀਦ ਇੱਕੋ ਹੀ ਪਰਿਵਾਰ ਦੇ ਨੇ, ਪਰ ਅਸੀਂ ਨਹੀਂ ਜਾਣ ਸਕੇ। ਭਾਈ ਮਨੀ ਸਿੰਘ ਹੋਰਾਂ ਦੀ ਵਾਰੀ ਆਈ, ਤੇ ਭਾਈ ਮਨੀ ਸਿੰਘ ਹੋਰਾਂ ਨੂੰ ਜਾਨਵਾਂ ਨੇ ਕਿਹਾ ਵੀ ਤੂੰ ਤੇਰੇ ਨਾਲ ਮੇਰਾ ਬਹੁਤਾ ਵਾਸਤਾ ਰਿਹਾ, ਤੂੰ ਹੀ ਸਿੱਖਾਂ ਨੂੰ ਪੁੱਠੀ ਪੱਟੀ ਪੜਾਉਂਦਾ ਰਿਹਾ, ਸਰਕਾਰੀ ਦਰਬਾਰੇ ਬਾਗੀ ਤੂੰ ਕਰਵਾਉਂਦਾ ਰਿਹਾ, ਤੇ ਤੇਰੀ ਬਜ਼ੁਰਗੀ ਦੀ ਉਮਰ ਹੈ ਭਾਈ ਮਨੀ ਸਿੰਘ ਹੋਰਾਂ ਦੀ ਉਸ ਵੇਲੇ ਉਮਰ 90 ਸਾਲ ਹੈ, 77 ਸਾਲ। ਧੰਨ ਹੈ ਗੁਰੂ ਕਿਸੇ ਕਿਹੋ ਜਿਹੇ, ਪਤਾ ਨੀ ਕਿੰਨੀ ਕੁ ਸਿੱਖੀ ਚਾਹ ਨਾਲ ਕਮਾਉਂਦੇ ਹੋਣਗੇ। 90 ਸਾਲ ਦੀ ਉਮਰ ਚ ਬੰਦ ਬੰਦ ਕਟਵਾਉਣ ਲੱਗਿਆ, 77 ਸਾਲ ਇਹਨੇ ਗੁਰੂ ਗੋਦ ਵਿੱਚ ਗੁਜ਼ਾਰੇ ਨੇ, 77 ਸਾਲ ਜ਼ਿੰਦਗੀ ਦੇ। ਉਹਨਾਂ ਲੋਕਾਂ ਦੇ ਆਸਰੇ ਚ ਕੀ ਖੜੀ ਹੈ, ਇਹੋ ਜਿਹੇ ਲੋਕਾਂ ਵੱਲ ਦੇਖ ਕੇ ਮੇਰੇ ਸਤਿਗੁਰੂ ਕਲਗੀ ਵਾਲੇ ਨੇ ਕਿਹਾ ਹੋਏਗਾ, ਇਨ ਪੁੱਤਰਨ ਕੇ ਸੀਸ ਪੇ। ਸਾਡੇ ਵਰਗੇ ਬੈਠੇ ਹੁੰਦੇ ਤਾਂ ਸ਼ਾਇਦ ਗੁਰੂ ਉਂਗਲ ਉਧਰ ਨਾ ਹੀ ਕਰਦਾ, ਖਿਮਾ ਕਰੇ ਜੀ, ਸਾਡੇ ਵਰਗੇ ਬੈਠੇ ਹੁੰਦੇ ਗੁਰੂ ਇਵੇਂ ਉਂਗਲ ਨਾ ਕਰਦਾ, ਜਿਵੇਂ ਭਾਈ ਮਨੀ ਸਿੰਘ ਬਾਬਾ ਦੀਪ ਸਿੰਘ ਵਰਗੇ ਗੁਰੂ ਕੇ ਸਿੱਖ ਬੈਠੇ ਸਨ, ਉਦੋਂ ਗੁਰੂ ਨੇ ਉਂਗਲ ਕਰਕੇ ਕਹੀ ਇਹਨਾਂ ਵੱਲ। ਭਾਈ ਮਨੀ ਸਿੰਘ ਹੋਰਾਂ ਦੀ ਵਾਰੀ ਆਈ, ਇਹਨੂੰ ਜ਼ਾਲਮ ਨੇ ਉਸ ਵੇਲੇ ਬਿਠਾਇਆ ਕੋਲ, ਇੱਕ ਬਚਨ ਪੁੱਛਿਆ, ਕਹਿਣ ਲੱਗੇ ਭਾਈ ਮਨੀ ਸਿੰਘ ਆ, ਸਿੱਖੀ ਦੀਆਂ ਤੂੰ ਗੱਲਾਂ ਤੇ ਬਹੁਤ ਕਰਨਾ, ਪਰ ਤੂੰ ਕਦੇ ਆਪਣੇ ਗੁਰੂ ਦੀ ਬਾਣੀ ਪੜ੍ਹੀ ਹੈ? ਭਾਈ ਮਨੀ ਸਿੰਘ ਹੋਰੀ ਹੱਸ ਕੇ ਕਹਿਣ ਲੱਗੇ, ਬਈ ਪਤਾ ਨੀ ਗੁਰੂ ਨੂੰ ਕਿਵੇਂ ਤਰਸ ਆ ਗਿਆ ਮੇਰੇ ਤੇ, ਲੋਕਾਂ ਨੇ ਤਾਂ ਬਾਣੀ ਕੇਵਲ ਪੜ੍ਹੀ ਹੋਏਗੀ, ਮੇਰੀ ਅੱਖਾਂ ਨੇ ਇੱਕ ਇੱਕ ਅੱਖਰ ਦੇ ਦਰਸ਼ਨ ਕੀਤੇ ਹੋਏ ਨੇ, ਇਹਨਾਂ ਹੱਥਾਂ ਨੇ ਸਿਆਹੀ ਲਾ ਲਾ ਕੇ ਅੱਖਰ ਲਿਖੇ ਹੋਏ ਨੇ, ਇੱਕ ਇੱਕ ਅੱਖਰ ਲਿਖਿਆ ਹੋਇਆ ਇਹਨਾਂ ਹੱਥਾਂ ਨੇ। ਮੇਰੇ ਕੋਲ ਸਤਿਗੁਰੂ ਗੁਰੂ ਕਲਗੀਧਰ ਪਿਤਾ ਜੀ ਮਹਾਰਾਜ ਨੇ ਬੀੜ ਲਿਖਵਾਈ ਸੀ, ਇੱਕ ਓੰਕਾਰ ਤੋਂ ਲੈ ਕੇ 18-10-20 ਤੱਕ ਜਿਹੜੇ ਵੀ ਸਮੁੱਚੇ ਬਚਨ ਸਨ ਉਸ ਵੇਲੇ, ਉਹ ਸਾਰੇ ਦੇ ਸਾਰੇ ਇਹ ਮੇਰੇ ਕੋਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਲਿਖਵਾਏ ਨੇ, ਮੈਂ ਉਹ ਗੁਰੂ ਕਾ ਸਿੱਖ ਹੈ। ਜਦੋਂ ਇਹ ਗੱਲ ਹੋਈ ਸਾਂਝੀ ਤੇ ਉਹਨੇ ਬਚਨ ਪੁੱਛਿਆ ਜਲਾਦ ਨੇ, ਵੀ ਫਿਰ ਤੈਨੂੰ ਤੇ ਬੜਾ ਸੌਖਾ ਪਤਾ ਹੋਏਗਾ, ਤੇਰਾ ਗੁਰੂ ਇੱਕ ਗੱਲ ਕਹਿੰਦਾ ਭਈ ਜਿਹੜਾ ਸਰੀਰ ਹੈ ਇਹ ਬੜਾ ਔਖਾ ਮਿਲਦਾ ਮਨੁੱਖਾ ਜਾਮਾ, 84 ਲੱਖ ਦੇ ਹੀ ਜਾਮਿਆਂ ਤੋਂ ਬਾਅਦ ਮਿਲਦੀ ਹੈ, ਜੋ ਗੁਰਬਾਣੀ ਵਿੱਚ ਵਿਚਾਰ ਲਿਖੀ ਹੈ, ਤੂੰ ਇਹ ਗੱਲ ਤੂੰ ਇਹ ਜਾਮਾ ਕਿਉਂ ਗਾਉਣ ਲੱਗਿਆ ਆਪਣਾ, ਤੇਰੀ ਬਿਰਧ ਅਵਸਥਾ ਹੈ, 4 ਦਿਨਾਂ ਦੀ ਗੱਲ ਹੈ, ਤੂੰ ਇਸਲਾਮ ਨੂੰ ਧਾਰਨ ਕਰ ਲੈ, ਮੁੜ ਕੇ ਭਾਵੇਂ ਘਰ ਜਾ ਕੇ ਸਿੱਖ ਬਣ ਜੀ, ਮੁੜ ਕੇ ਤੈਨੂੰ ਇਹਨਾਂ ਦੇਖਣ ਥੋੜਾ ਆਉਣਾ। ਭਾਈ ਮਨੀ ਸਿੰਘ ਹੋਰਾਂ ਇੱਕ ਬਚਨ ਆਖਿਆ ਸੀ, ਕਹਿਣ ਲੱਗੇ ਭਲਿਆ ਤੇਰੇ ਨਾਲ ਗੱਲ ਕਰਨ ਦਾ ਆਨੰਦ ਆਏਗਾ, ਕਿਉਂਕਿ ਤੂੰ ਮੇਰੇ ਗੁਰੂ ਬਾਰੇ ਜਾਣਦਾ, ਮੈਂ ਤੈਨੂੰ ਇੰਨੀ ਗੱਲ ਪੁੱਛਾਂ, ਤੈਨੂੰ ਇਹ ਤੇ ਪਤਾ ਲੱਗ ਗਿਆ ਵੀ ਮੇਰਾ ਗੁਰੂ ਇਹ ਕਹਿੰਦਾ ਵੀ 84 ਲੱਖ ਤੋਂ ਬਾਅਦ ਵਿੱਚ ਮਨੁੱਖੀ ਜਾਮਾ ਮਿਲ ਜਾਂਦਾ, ਪਰ ਤੂੰ ਕਿਤੇ ਇਹ ਵੀ ਪੜ੍ਹਿਆ ਵੀ 84 ਲੱਖ ਤੋਂ ਬਾਅਦ ਸਿੱਖੀ ਵੀ ਮਿਲ ਜਾਂਦੀ ਹੈ, ਇਸ ਵੇਲੇ ਤੂੰ ਇੱਕ ਕੰਮ ਕਰ, ਮੈਨੂੰ ਆ ਸਰੀਰਕ ਜਾਮਾ ਤਾਂ 84 ਲੱਖ ਤੋਂ ਬਾਅਦ ਵਿੱਚ ਮਿਲ ਜਾਏਗਾ, ਜੇ ਗੁਆ ਗਏ ਜੇ ਮੈਂ ਤੇਰੀ ਨਜ਼ਰ ਵਿੱਚ ਗੁਆਉਣ ਲੱਗਿਆ, ਪਰ ਜੇ ਮੈਂ ਸਿੱਖੀ ਗੁਆ ਦਿੱਤੀ ਮੈਨੂੰ ਮੁੜ ਕੇ ਨਹੀਂ ਲੱਭਣੀ, ਮੈਨੂੰ ਸਿੱਖੀ ਨਿਭਾਲਣ ਦੇ ਇਸ ਵੇਲੇ ਮੇਰੇ ਸਰੀਰ ਨੂੰ ਚਲੇ ਜਾਣ ਦੇ। ਉਹਨਾਂ ਬੱਚਨ ਆਖੇ ਸਨ, ਕਹਿਣ ਲੱਗੇ ਭਲਿਆ ਪੁਰਖਾ ਦੇਹੀ ਕਿਸ ਕੀ ਵਾਪਰੀ, ਸਿੱਖੀ ਦੇ ਸਾਬਤ ਹੋਏ ਦੇਹੀ ਤੋਂ ਆਵਣ ਜਾਣ ਹੈ, ਸਿੱਖੀ ਲੱਭ ਹੈ ਕਬ ਕੋਏ, ਮੇਰਾ ਇੱਕ ਇੱਕ ਬੰਦ ਕੱਟ ਕੇ ਜੁਦਾ ਜੁਦਾ ਕਰ ਦਿਓ, ਮੇਰੀ ਕੌਮ ਇਕੱਠੀ ਹੋ ਜਾਏ, ਮੇਰੇ ਲਹੂ ਨਾਲ ਧਰਤੀ ਰੰਗ ਦਿਓ, ਮੇਰੀ ਕੌਮ ਸੁਖੀ ਹੋ ਜਾਏ, ਮੈਂ ਨਹੀਂ ਚਾਹੁੰਦਾ ਤੂੰ ਮੇਰੇ ਕਿਸੇ ਤਰ੍ਹਾਂ ਲਿਹਾਜ਼ ਕਰੇ। ਯਾਦ ਰੱਖਿਓ ਜੇ 64 ਟੋਟੇ 64 ਵਾਰੀ ਗੰਡਾਸਾ ਚੱਲਿਆ ਭਾਈ ਮਨੀ ਸਿੰਘ ਹੋਰਾਂ ਦੇ ਉੱਤੇ, ਇੱਕ ਵੀ ਗੰਡਾਸੇ ਦੇ ਨਾਲ ਉਹਦੀ ਜ਼ਬਾਨੋਂ ਹਾਏ ਸ਼ਬਦ ਨਹੀਂ ਨਿਕਲਿਆ, ਉਹਨੇ ਸਿਰਕ ਨਿਭਾ ਦਿੱਤਾ। ਗੁਰੂ ਕਾ ਸਿੱਖ ਸਿੱਖੀ ਦੀ ਖਾਤਰ 90 ਸਾਲਾਂ ਦੀ ਉਮਰ ਚ ਬੰਦ ਬੰਦ ਕਟਵਾ ਕੇ ਸਿੱਖੀ ਲਈ ਪੂਰਨੇ ਪਾ ਗਿਆ। ਇਸ ਤੋਂ ਅਗਲੀ ਲੜੀ ਕਦ ਰੋਸ, ਭੁੱਲਾਂ ਦੀ ਖਿਮਾ ਪਿਆਰ ਨਾਲ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ
1: ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਹਾਲ।

ਲੋਕ ਪਰਲੋਕ ਦੇ ਰਾਖੇ ਬਖਸ਼ੰਦ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿੱਚ ਸੁਭਾਈਮਾਨ ਸਤਸੰਗੀ ਪਿਆਰਿਓ ਦਿਓ ਅਸੀਸ ਅਦਬ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਤਿਹਾਸ ਦੀ ਲੜੀ ਵਿੱਚੋਂ ਕੱਲ ਆਪਾਂ 1734 ਤੱਕ ਦਾ ਇਤਿਹਾਸ ਸਾਂਝਾ ਕੀਤਾ ਸੀ। ਭਾਈ ਮਨੀ ਸਿੰਘ ਹੋਰਾਂ ਦੇ ਪਰਿਵਾਰ ਵਿੱਚੋਂ ਬੀਬੀ ਬਸੰਤ ਕੌਰ, ਉਹਨਾਂ ਦੀ ਪਤਨੀ, ਜਗਤ ਸਿੰਘ, ਗੁਲਜ਼ਾਰ ਸਿੰਘ, ਭੂਪਤ ਸਿੰਘ ਇਤਿਹਾਸਕ ਸਿੰਘ ਭਾਈ ਮਨੀ ਸਿੰਘ ਹੋਰਾਂ ਦੇ ਨਾਲ ਸ਼ਹੀਦ ਹੋਏ ਨੇ। ਉਸ ਤੋਂ ਅਗਲੀ ਵਿਚਾਰ ਅੱਜ ਦੇ ਇਤਿਹਾਸ ਵਿੱਚ ਤੁਹਾਡੇ ਨਾਲ ਸਾਂਝੀ ਕਰਨੀ, ਆਪਾਂ ਪਿਛਲੇ ਨੂੰ ਜ਼ਿਆਦਾ ਨਹੀਂ ਦੁਹਰਾ ਸਕਦੇ। 1734 ਵਿੱਚ ਹੀ ਦੋ ਘਟਨਾਵਾਂ ਅਹਿਮ ਸਿੱਖ ਇਤਿਹਾਸ ਨਾਲ ਹੋਰ ਹੋਈਆਂ। ਪਹਿਲੀ ਘਟਨਾ ਇਹ ਹੋਈ, ਖਾਲਸੇ ਪੰਥ ਨੂੰ ਉਦੋਂ ਇਕੱਤਰਤਾ ਕਰਕੇ ਗੁਰੂ ਕੇ ਸਿੱਖਾਂ ਨੇ ਦੋ ਜਥਿਆਂ ਵਿੱਚ ਵੰਡ ਦਿੱਤਾ, ਕਿਉਂਕਿ ਉਦੋਂ ਲੰਗਰ ਪ੍ਰਸ਼ਾਦ ਪਾਣੀ ਸੇਵਾ ਸੰਭਾਲ ਇੱਕੋ ਥਾਂ ਤੇ ਕਰਨਾ ਔਖਾ ਹੋ ਗਿਆ ਸੀ। ਦੋ ਥਾਵਾਂ ਤੇ ਵੰਡ ਲਏ। ਇੱਕ ਬਣ ਗਿਆ ਬਾਬਾ ਬੁੱਢਾ ਦਲ, ਜਿਹਨੂੰ ਬੁੱਢਾ ਦਲ ਕਹਿੰਦੇ ਆ। ਦੂਜਾ ਬਣ ਗਿਆ ਤਰਨਾ ਦਲ। ਤਰਨਾ ਅਸਲ ਵਿੱਚ ਸ਼ਬਦ ਦਾ ਅਰਥ ਹੈ ਜਵਾਨੀ। ਇੱਕ ਜਵਾਨਾਂ ਦਾ ਦਲ ਬਣ ਗਿਆ, ਇੱਕ ਬੁੱਢਿਆਂ ਦਾ ਦਲ ਬਣ ਗਿਆ। ਵਖਰੇਵਾਂ ਕੋਈ ਨਹੀਂ ਸੀ, ਭਾਵੇਂ ਇੱਧਰ ਉੱਧਰ ਦੋ ਜਣੇ ਜਾ ਸਕਦੇ ਸਨ, ਪਰ ਇੱਕ ਸਿਸਟਮ ਬਣਾ ਲਿਆ। ਬੁੱਢਾ ਦਲ ਦੇ ਵੀ ਪੰਜ ਜਥੇ ਬਣਾਏ ਗਏ, ਪਰ ਇਹ ਵਿਚਾਰੇ ਬਜ਼ੁਰਗ ਸਨ ਇਹਨਾਂ ਵਿੱਚੋਂ ਕਈ, ਜਿਹਦੇ ਕਾਰਨ ਕਰਕੇ ਵੀ ਇਹਨਾਂ ਦੇ ਕਈ ਜਥਿਆਂ ਦੇ, ਤਿੰਨ ਜਥਿਆਂ ਦੇ ਜਿਹੜੇ ਜਥੇਦਾਰ ਸਨ ਉਹ ਦੋ ਦੋ ਸਨ। ਇਹ ਪੰਜ ਜਥੇ ਬਣੇ। ਬਾਬਾ ਦੀਪ ਸਿੰਘ, ਜਿਹੜਾ ਸ਼ਹੀਦ ਬਾਬਾ ਦੀਪ ਸਿੰਘ ਹੈ, ਇਹ ਬੁੱਢਾ ਦਲ ਵਿੱਚੋਂ ਹੈ। ਬਾਬਾ ਦੀਪ ਸਿੰਘ ਤੇ ਭਾਈ ਦਸੌਂਦਾ ਸਿੰਘ, ਇਹ ਇੱਕੋ ਇੱਕ ਜਥੇ ਦੇ ਵੱਖੋ ਵੱਖਰੇ ਜਥੇਦਾਰ ਨੇ। ਦੋ ਜਥੇ ਬਣੇ। ਇੱਕ ਜਥੇ ਦੇ ਜਥੇਦਾਰ ਬਣੇ ਭਾਈ ਜੀਵਨ ਸਿੰਘ ਤੇ ਭਾਈ ਵੀਰ ਸਿੰਘ। ਇਹ ਜੀਵਨ ਸਿੰਘ ਉਹ ਨਹੀਂ ਜਿਹੜੇ ਬਾਬਾ ਜੈਤਾ ਜੀ ਨੇ। ਤੀਜੇ ਜਥੇ ਦੇ ਚੌਥੇ ਜਥੇ ਦੇ ਜਥੇਦਾਰ ਬਣੇ ਭਾਈ ਕਾਨ ਸਿੰਘ ਤੇ ਭਾਈ ਵਿਨੋਦ ਸਿੰਘ। ਪੰਜਵੇਂ ਜਥੇ ਦੇ ਜਥੇਦਾਰ ਬਣੇ ਭਾਈ ਕਰਮ ਸਿੰਘ ਤੇ ਭਾਈ ਧਰਮ ਸਿੰਘ। ਇਹ ਪੰਜ ਜਥੇ ਬੁੱਢੇ ਦਲ ਦੇ ਬਣੇ। ਤਰਨਾ ਦਲ ਦੇ ਵੀ ਪੰਜ ਜਥੇਦਾਰ ਬਣੇ, ਪਰ ਇਹਨਾਂ ਦੀ ਖੂਬੀ ਇਹ ਵੀ ਇੱਕੋ ਇੱਕ ਜਥੇ ਦੇ ਇੱਕੋ ਇੱਕ ਜਥੇਦਾਰ ਹੈ। ਇਹਨਾਂ ਵਿੱਚੋਂ ਸੁੱਖਾ ਸਿੰਘ, ਸ਼ਾਮ ਸਿੰਘ, ਗੁਰਦਿਆਲ ਸਿੰਘ, ਗੁਰਬਖਸ਼ ਸਿੰਘ, ਇਹ ਸੁੱਖਾ ਸਿੰਘ ਉਹੀਓ ਹੈ ਜਿਹੜਾ ਮਾੜੀ ਕੰਬੋਕੀ ਵਾਲਾ ਹੈ। ਅੱਗੇ ਜਾ ਕੇ ਆਪਾਂ ਇਹਦੀ ਵਿਚਾਰ ਕਰਾਂਗੇ, ਕਿਉਂਕਿ ਮੱਸਾ ਰੰਗੜ ਨੂੰ ਇਹੋ ਸੋਧ ਹੈ। ਇਹ ਸੁੱਖਾ ਸਿੰਘ, ਸ਼ਾਮ ਸਿੰਘ, ਗੁਰਦਿਆਲ ਸਿੰਘ, ਗੁਰਬਖਸ਼ ਸਿੰਘ, ਬਾਘ ਸਿੰਘ, ਇਹ ਪੰਜ ਜਥੇਦਾਰ ਉਸ ਵੇਲੇ ਤਰਨਾ ਦਲ ਦੇ ਬਣੇ। 1734 ਵਿੱਚ ਇਹ ਜਥੇ ਬਣੇ ਦੋ। ਹੁਣ ਤੱਕ ਸਿੱਖ ਜਿਹੜੇ ਸਨ ਉਹ ਆਪਣੇ ਤੌਰ ਤੇ ਇਕੱਠੇ ਤੁਰੇ ਆ ਰਹੇ ਸਨ, ਪਰ ਸਿਸਟਮ ਬਣਾਉਣਾ ਔਖਾ ਸੀ। ਇਸ ਦੇ ਮਗਰੋਂ 1734 ਵਿੱਚ ਹੀ ਘਟਨਾ ਹੋਰ ਘਟੀ। ਇੱਥੇ ਬਹੁਤ ਸਿਆਣਾ ਜਰਨੈਲ, ਦਾਨਾ ਪੁਰਖ, ਬਹੁਤ ਸਾਦੀ ਜੀਵਨ ਵਾਲਾ ਤੇ ਗੁਰਬਾਣੀ ਪੱਖੋਂ ਬਹੁਤ ਗੁਰੂ ਕੀ ਬਾਣੀ ਦਾ ਆਸ਼ਕ ਸੇਵਕ ਭਾਈ ਦਰਬਾਰਾ ਸਿੰਘ, ਇਹਨਾਂ ਨੇ ਤੇ ਭਾਈ ਦਰਬਾਰਾ ਸਿੰਘ ਤੇ ਨਵਾਬ ਕਪੂਰ ਸਿੰਘ ਨੇ, ਇਹਨਾਂ ਨੇ ਦੋਨਾਂ ਨੇ ਰਲ ਕੇ ਬੈਠ ਕੇ ਜਥੇ ਬਣਾਏ ਸਨ। ਮੁਖੀ ਇਹੀ ਸਨ, ਪਰ ਉਦੋਂ ਭਾਣਾ ਵਰਤਿਆ ਇਹ ਸਰਦਾਰ ਦਰਬਾਰਾ ਸਿੰਘ 1734 ਵਿੱਚ ਚੜ੍ਹਾਈ ਕਰ ਗਿਆ। ਸਿੱਖ ਜਗਤ ਵਿੱਚ ਬੜੀ ਸੋਗ ਦੀ ਲਹਿਰ ਫੈਲੀ ਸੀ ਉਦੋਂ, ਕਿਉਂਕਿ ਦਰਬਾਰਾ ਸਿੰਘ ਬੜਾ ਸਾਦਾ
ਤੇ ਬਹੁਤ ਗੁਰੂ ਕੀ ਬਾਣੀ ਦੀ ਗਹਿਰੀ ਵਿਚਾਰ ਦਾ ਮਾਲਕ ਸੀ। ਇੱਕ ਵਾਰੀ ਮੈਂ ਫਿਰ ਬੇਨਤੀ ਕਰਦੇ ਹਾਂ, ਕੱਲ ਵੀ ਅਰਜ਼ ਕੀਤੀ ਸੀ, ਇਹ ਉਹੀਓ ਦਰਬਾਰਾ ਸਿੰਘ ਹੈ ਜਿਹੜਾ ਸਭ ਤੋਂ ਪਹਿਲਾਂ ਨਵਾਬੀ ਲੈਣ ਲਈ ਤਿਆਰ ਨਹੀਂ ਸੀ ਹੋਇਆ। ਦਰਬਾਰਾ ਸਿੰਘ ਅੱਗਿਓਂ ਕਹੀ, ਹਮ ਨਵਾਬੀ ਕਬ ਚਹਿ ਲਹੀ, ਇਹਨੇ ਅੱਗਿਓਂ ਬੱਚਨ ਆਖੇ ਸਨ। ਇਹ ਦਰਬਾਰਾ ਸਿੰਘ ਉਹ ਹੈ ਭਾਈ ਨਾਨੂ ਸਿੰਘ ਦਿਲਵਾਲੀ, ਇਹਦਾ ਬਾਪੂ ਹੈ ਇਹ ਭਾਈ ਨਾਨੂ ਸਿੰਘ ਦਿਲਵਾਲੀ, ਇਹਦਾ ਬਾਪੂ ਹੈ ਚਮਕੌਰ ਦੀ ਗੜੀ ਦਾ ਹੀ ਸ਼ਹੀਦ ਹੈ। ਮੈਂ ਸਿਰਫ ਇਸ ਲਈ ਬੇਨਤੀ ਕਰ ਰਿਹਾ ਵੀ ਸਿੱਖੀ ਦੀਆਂ ਦੇਖੋ ਕਿੰਨੀਆਂ ਜੜਾਂ ਡੂੰਘੀਆਂ ਸਨ ਇਹਨਾਂ ਲੋਕਾਂ ਦੇ ਨਾਲ। ਦਰਬਾਰਾ ਸਿੰਘ ਦਾ ਬੜਾ ਪ੍ਰਭਾਵ ਸੀ। ਦਰਬਾਰਾ ਸਿੰਘ ਚੜ੍ਹਾਈ ਕਰ ਗਿਆ ਤੇ ਨਵਾਬ ਕਪੂਰ ਸਿੰਘ ਇਹ ਜਥੇ ਦਾ ਮੁਖੀ ਬਣ ਗਿਆ। ਇਉਂ ਕਹਿ ਲਈਏ ਵੀ ਇੱਕ ਵਾਰੀ ਮੈਂ ਫਿਰ ਬੇਨਤੀ ਕਰਦੇ ਹਾਂ, ਕੁਝ ਇੱਕ ਸਿੱਖ ਅਜਿਹੇ ਹੋਏ ਨੇ ਜਿਹੜੇ ਆਪਣੇ ਜਥੇ ਦੇ ਜਥੇਦਾਰ ਹੋਣ ਦੇ ਬਾਵਜੂਦ ਵੀ ਸਮੁੱਚੇ ਸਿੱਖ ਜਗਤ ਉੱਤੇ ਇਹਨਾਂ ਦਾ ਪ੍ਰਭਾਵ ਸੀ। ਉਹਨਾਂ ਵਿੱਚੋਂ ਇੱਕ ਕਪੂਰ ਸਿੰਘ, ਨਵਾਬ ਕਪੂਰ ਸਿੰਘ, ਇੱਕ ਇਹਨਾਂ ਵਿੱਚੋਂ ਮਹਾਨ ਯੋਧਾ ਜੱਸਾ ਸਿੰਘ ਆਧੂ ਵਾਲੀ ਆ, ਉਹਨਾਂ ਵੀ ਬਹੁਤ ਅਦਬ ਰਿਹਾ ਸਿੱਖੀ ਦੇ ਅੰਦਰ, ਬਹੁਤ ਚੜ੍ਹਦੀ ਕਲਾ ਦਾ ਗੁਰੂ ਕਾ ਸਿੱਖ ਸੀ। ਉਸੇ ਗੱਲ ਵੱਲ ਫਿਰ ਆਵਾਂ, ਥੋੜੀ ਨਿਰਾਸ਼ਤਾ ਹੋਈ ਪਰ ਫਿਰ ਵੀ ਗੁਰੂ ਕੀ ਬਾਣੀ ਦਾ ਟੇਕ ਆਸਰਾ ਲੈਣਾ ਪੈਂਦਾ। ਧਰਦੀ ਯਾਰ ਇੱਕ ਟੇਕ ਤੋਂ ਲਹਿ ਬਿਨਾਨੀ, ਆਸ ਨਾਨਕ ਨਾਮ ਧਿਆਈਐ ਕਾਰਜ ਆਵੈ, ਧਿਆਈਐ ਕਾਰਜ ਆਵੈ ਰਾਸ, ਮਾਨੁਕੀ ਟੇਕ ਬਿਰਤੀ ਸਭ ਜਾਨ, ਦੇਵਨ ਕੋ ਏਕੈ ਭਗਵਾਨ, ਜਿਸ ਕੈ ਦੀਐ ਰਹਿ ਅਗਾਏ, ਬਹੁਲਾ ਤਿਸ਼ਨਾ ਲਾਗੈ ਆਏ। ਸਿੱਖੀ ਅਕਸਰ ਤੇ ਗੁਰੂ ਦੇ ਆਸਰੇ ਖਲੋਣੀ ਹੈ ਨਾ। 1734 ਤੋਂ ਲੈ ਕੇ ਕੁਝ ਇੱਕ ਸਮਾਂ ਗੁਜ਼ਰਿਆ, ਜਿਹੜੀ ਘਟਨਾ ਦੱਸ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ 1735 ਦੀ ਹੈ। ਉਸ ਵੇਲੇ ਸਿਆਲਕੋਟ ਦੇ ਇਲਾਕੇ ਵਿੱਚ ਇੱਕ ਭਾਈ ਹਕੀਕਤ ਸਿੰਘ ਨੌਜਵਾਨ ਬੱਚਾ ਰਹਿੰਦਾ ਸੀ। ਇਹਦੀ ਸ਼ਾਦੀ ਹੋਈ ਸੀ, ਅਜੇ ਇਹਦੇ ਘਰ ਇੱਕੋ ਹੀ ਪੁੱਤਰ ਸੀ। ਇਹ ਹਕੀਕਤ ਸਿੰਘ ਬੜਾ ਦਾਨਾ ਸੀ। ਇਹ ਅਚਾਨਕ ਇੱਕ ਦਿਨ ਉੱਥੋਂ ਸਿਆਲਕੋਟ ਦੇ ਵਿੱਚੋਂ ਦੀ ਲੰਘ ਰਿਹਾ ਹੈ, ਉੱਥੇ ਕੁਝ ਇੱਕ ਮੁਗਲ ਵੱਡੇ ਘਰਾਂ ਦੇ ਵਿਗੜੇ ਹੋਏ ਕਾਕੇ, ਮੈਂ ਉਂ ਸ਼ਬਦ ਵਰਤਣਾ, ਉਹਨਾਂ ਨੇ ਹਿੰਦੂ ਧਰਮ ਦੇ ਦੇਵੀ ਦੇਵਤਿਆਂ ਦੇ ਪ੍ਰਥਾਏ ਕੁਝ ਮਾੜੇ ਸ਼ਬਦ ਬੋਲੇ ਤੇ ਹਕੀਕਤ ਸਿੰਘ ਗੁਰੂ ਘਰ ਦਾ ਸ਼ਰਧਾਲੂ ਸੀ। ਹਕੀਕਤ ਸਿੰਘ ਨੇ ਇੱਕ ਬਚਨ ਆਖਿਆ, ਕਹਿਣ ਲੱਗੇ, ਭਲਿਓ ਦੇਵੀ ਦੇਵਤਿਆਂ ਨੂੰ ਤਾਂ ਸਿੱਖ ਵੀ ਨਹੀਂ ਮੰਨਦੇ, ਵੈਸੇ ਅੱਜ ਨਹੀਂ ਤੁਸੀਂ ਇਹ ਗੱਲ ਕਹਿ ਸਕਦੇ, ਅੱਜ ਇਹ ਕਹਿਣਾ ਔਖਾ ਹੈ। ਇਹ ਉਦੋਂ ਦੀ ਗੱਲ ਸੀ ਜਦੋਂ ਗੁਰੂ ਕਾ ਸਿੱਖ ਗੁਰੂ ਚਰਨਾਂ ਵਿੱਚ ਜੁੜਿਆ ਹੁੰਦਾ ਸੀ। ਮੈਂ ਵਿੱਚੋਂ ਇੱਕ ਮਾੜੀ ਜਿਹੀ ਗੱਲ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ, ਤੁਸੀਂ ਖੁਦ ਦੁੱਖ ਮਨਾਓਗੇ ਜੇ ਤੁਹਾਡੀ ਸਿੱਖੀ ਤੇ ਛੱਡਦਾ ਨਾ, ਤੁਸੀਂ ਖੁਦ ਦੁੱਖ ਮਨਾਓਗੇ। ਕਦੇ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜਾ ਕੇ ਦੇਖਣਾ, ਜਿਹੜਾ ਦਰਬਾਰ ਸਾਹਿਬ ਦਾ ਹੁਣ ਗੇਟ ਹੈ ਇਹ ਗੋਰਿਆਂ ਨੇ ਬਦਲਾਇਆ, ਅੱਗੇ ਜਾ ਕੇ ਤੁਹਾਡੇ ਨਾਲ ਸਾਰੀ ਸਾਂਝ ਪਾਉਣੀ ਮੈਂ। ਪਹਿਲਾ ਗੇਟ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਹੁੰਦਾ ਸੀ, ਜਿਹੜਾ ਅਜੋਕੇ ਸਮੇਂ ਦਾ ਗੇਟ ਹੈ ਉਹਦੇ ਬਿਲਕੁਲ ਲਾਗੇ ਇੱਕ ਸ਼ਨੀ ਦੇਵਤੇ ਦਾ ਮੰਦਰ ਹੈ। ਦੁੱਖ ਲੱਗਦਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਰਹਿਣ ਵਾਲੇ ਸਰਦਾਰ ਪੱਗਾਂ ਵਾਲੇ ਉੱਤੋਂ ਦੀ ਕਿਰਪਾਨਾਂ ਪਾ ਕੇ ਸ਼ਨੀ ਦੇਵਤੇ ਦੇ ਦੀਵਾ ਜਗਾਉਣ ਜਾਂਦੇ ਨੇ। ਉੱਥੇ ਤੁਸੀਂ ਸ਼ਨੀਵਾਰ ਵਾਲੇ ਦਿਨ ਦੇਖ ਸਕਦੇ ਹੋ ਲਾਈਨ ਲੱਗੀ ਹੁੰਦੀ ਹੈ, ਉਨੀ ਮੇਰਾ ਖਿਆਲ ਹੈ ਵੀ ਦਰਬਾਰ ਸਾਹਿਬ ਨਹੀਂ ਲੱਗਦੀ ਜਿੰਨੀ ਉੱਥੇ ਲੱਗ ਜਾਂਦੀ ਸ਼ਨੀਵਾਰ ਵਾਲੇ ਦਿਨ। ਇਹ ਗੱਲ ਅੱਜ ਨਹੀਂ ਕਹਿ ਸਕਦੇ, ਉਦੋਂ ਗੁਰੂ ਕੇ ਸਿੱਖਾਂ ਨੂੰ ਮਾਣ ਸੀ ਗੁਰੂ ਤੇ। ਉਦੋਂ ਉਹਨੇ ਭਾਈ ਹਕੀਕਤ ਸਿੰਘ ਉਹਨਾਂ ਬਚਨ ਆਖੇ, ਕਹਿਣ ਲੱਗੇ ਵੀ ਸੱਜਣਾ ਦੇਵੀ ਦੇਵਤਿਆਂ ਨੂੰ ਤਾਂ ਅਸੀਂ ਵੀ ਨਹੀਂ ਮੰਨਦੇ, ਨਾਵਨ ਕੋ ਤੀਰਥ ਘਨੇ ਮਨ ਬੌਰਾ ਦੇ, ਪੂਜਨ ਕੋ ਬਹੁਦੇਵ ਕਹੋ ਕਬੀਰ, ਛੂਟਣ ਨਹੀਂ ਮਨ ਬੌਰਾ ਦੇ, ਛੂਟਣ ਹਰ ਕੀ ਸੇਵ। ਦੇਵਾ ਦੇਵੀ ਪੂਜੀਏ ਭਾਈ ਕਿਆ ਮੰਗੋ ਕਿਆ ਦੇ, ਸਾਡੇ ਵਿੱਚ ਯਕੀਨ ਨਹੀਂ ਇਸ ਗੱਲ ਦਾ, ਪਰ ਲੇਕਿਨ ਫਿਰ ਵੀ ਮੈਂ ਤੁਹਾਨੂੰ ਇੱਕ ਬੇਨਤੀ ਕਰਾਂ ਵੀ ਤੁਸੀਂ ਇਹਨੇ ਦੇਵੀ ਦੇਵਤਿਆਂ ਬਾਰੇ ਗਲਤ ਸ਼ਬਦ ਨਾ ਵਰਤੋ। ਮੁਗਲਾਂ ਦੇ ਲੜਕਿਆਂ ਨੂੰ ਆਖਿਆ ਇਹਨਾਂ ਬਾਰੇ ਗਲਤ ਸ਼ਬਦ ਨਾ ਵਰਤੋ, ਕਿਉਂਕਿ ਕਿਸੇ ਦੇ ਧਰਮ ਦੀ ਤੁਹੀਨ ਕਰਨਾ ਕਿਸੇ ਨੂੰ ਕੋਈ ਹੱਕ ਨਹੀਂ ਹੈ। ਔਰ ਦੂਜੀ ਗੱਲ, ਜੇ ਕਿਤੇ ਬੀਬੀ ਫਾਤਮਾ ਬਾਰੇ ਇਹ ਤੁਹਾਡੇ ਬਾਰੇ ਚ ਦੋ ਸ਼ਬਦ ਕਹਿ ਲੈਣ ਤੇ ਤੁਹਾਨੂੰ ਕਿੰਨਾ ਬੁਰਾ ਲੱਗੇ। ਬੀਬੀ ਫਾਤਮਾ ਹਜ਼ਰਤ ਮੁਹੰਮਦ ਸਾਹਿਬ ਦੀ ਲੜਕੀ ਹੈ, ਯਾਦ ਰੱਖਿਓ ਜੀ। ਜੇ ਕੋਈ ਬੀਬੀ ਫਾਤਮਾ ਬਾਰੇ ਦੋ ਸ਼ਬਦ ਕਹਿ ਦੇਵੇ ਤੁਹਾਨੂੰ ਕਿੰਨਾ ਬੁਰਾ ਲੱਗੇ। ਉਹਨਾਂ ਨੇ ਆਖਿਰਕਾਰ ਜਾ ਕੇ ਸਰਕਾਰੀ ਦਰਬਾਰੇ ਇਹ ਸ਼ਿਕਾਇਤ ਕਰ ਦਿੱਤੀ, ਜ਼ਕਰੀਆ ਖਾਨ ਦੇ ਕੋਲ ਜਾ ਕੇ ਸ਼ਿਕਾਇਤ ਕਰ ਦਿੱਤੀ ਤੇ ਜ਼ਕਰੀਆ ਖਾਨ ਨੇ ਅੱਗੇ ਉਹ ਭਾਈ ਹਕੀਕਤ ਸਿੰਘ ਹੋਰਾਂ ਨੂੰ ਸੱਦਿਆ
ਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਆਂਦਾ। ਗ੍ਰਿਫਤਾਰ ਕਰਕੇ ਇਹਨਾਂ ਨੂੰ ਵੀ ਲਾਹੌਰ ਦੇ ਨਖਾਸ ਚੌਂਕ ਵਿੱਚ ਬੜੀ ਬੇਦਰਦੀ ਦੇ ਨਾਲ ਸ਼ਹੀਦ ਕਰ ਦਿੱਤਾ ਗਿਆ। ਇਹਦੇ ਸਾਹਮਣੇ ਵੀ ਇਹ 1735 ਦੀ ਘਟਨਾ ਮੈਂ ਬੇਨਤੀ ਕਰਾਂ, ਇਹਦੇ ਸਾਹਮਣੇ ਵੀ ਤਿੰਨ ਹੀ ਗੱਲਾਂ ਰੱਖੀਆਂ ਗਈਆਂ। ਪਹਿਲੀ ਗੱਲ ਇਹ ਵੀ ਤੂੰ ਅੱਜ ਤੋਂ ਬਾਅਦ ਮੁਸਲਮਾਨ ਬਣ ਜਾ, ਤੇਰੀ ਜ਼ਿੰਦਗੀ ਨੂੰ ਮਾਫ਼ ਕਰ ਦਿਆਂਗੇ। ਦੂਜੀ ਗੱਲ ਇਹ ਹੈ ਵੀ ਤੂੰ ਜੇ ਮੁਸਲਮਾਨ ਨਹੀਂ ਬਣਨਾ ਤਾਂ ਦੂਜਾ ਕੰਮ ਇਹ ਕਰ ਆਪਣੀ ਜ਼ਿੰਦਗੀ ਦੇ ਅੰਦਰ, ਜੇ ਤੂੰ ਚਾਹਵੇਂ ਤਾਂ ਤੈਨੂੰ ਮੌਤ ਚੁਣਨੀ ਪਵੇਗੀ। ਤੀਜਾ ਕੰਮ ਇਹ ਕਰ ਵੀ ਜੇ ਤੇਰੇ ਗੁਰੂ ਦੀ ਕੋਈ ਕਰਾਮਾਤ ਹੈ ਤਾਂ ਸਾਨੂੰ ਪ੍ਰਗਟ ਕਰਕੇ ਦਿਖਾ। ਭਾਈ ਹਕੀਕਤ ਸਿੰਘ ਔਰਾਂ ਦੇ ਵਿੱਚ ਮੌਤ ਚੁਣ ਲਈ। ਇੱਕ ਪਲ ਮੈਂ ਹੋਰ ਤੁਹਾਡਾ ਲੈਣਾ, ਇਹ ਭਾਈ ਹਕੀਕਤ ਸਿੰਘ ਦੀਆਂ ਜੜਾਂ ਵੀ ਬੜੀਆਂ ਡੂੰਘੀਆਂ ਨੇ। ਇਹਨਾਂ ਦੇ ਪਰਿਵਾਰ ਵਿੱਚੋਂ ਇੱਕ ਹੋਇਆ ਨੰਦ ਲਾਲ ਪੁਰੀ। ਇਹ ਪੰਜਵੇਂ ਪਾਤਸ਼ਾਹ ਵੇਲੇ ਸਿੱਖ ਬਣਿਆ ਸੀ, ਛੇਵੇਂ ਪਾਤਸ਼ਾਹ ਸੱਤਵੇਂ ਪਾਤਸ਼ਾਹ ਇਹਨਾਂ ਦੇ ਘਰ ਵੀ ਗਏ ਸਨ ਸੱਤਵੇਂ ਪਾਤਸ਼ਾਹ। ਇਸ ਨੰਦ ਲਾਲ ਪੁਰੀ ਦੇ ਅੱਗੇ ਤਿੰਨ ਬੱਚੇ ਨੇ। ਮੈਂ ਬੜੀ ਕੋਸ਼ਿਸ਼ ਕਰ ਰਿਹਾ ਬੜੇ ਸੌਖੇ ਢੰਗ ਨਾਲ ਤੁਹਾਨੂੰ ਸਾਂਝਾ ਕਰਾਂ, ਪਰ ਫਿਰ ਵੀ ਕਈ ਮੇਰੀਆਂ ਵੀ ਮਜਬੂਰੀਆਂ ਨੇ। ਨੰਦ ਲਾਲ ਪੁਰੀ ਸਿਆਲਕੋਟ ਵਾਸੀ ਹੈ। ਇਹਦੇ ਅੱਗੇ ਤਿੰਨ ਬੱਚੇ ਨੇ, ਇੱਕ ਦਾ ਨਾਂ ਹੈ ਭਾਗਮਲ, ਇੱਕ ਦਾ ਨਾਂ ਹੈ ਬਾਗਮਲ, ਇੱਕ ਇਹਨਾਂ ਦੀ ਲੜਕੀ ਸੀ ਉਹਦਾ ਨਾਂ ਸੀ ਭਗਵੰਤੀ। ਇਹੋ ਭਗਵੰਤੀ ਬਾਬਾ ਬੰਦਾ ਸਿੰਘ ਬਹਾਦਰ ਦੀ ਸੱਸ ਹੈ। ਮੈਂ ਇੰਨਾ ਖਿਲਾਰਾ ਨਹੀਂ ਪਾਉਣਾ, ਵਾਪਸ ਚਲੇ ਜਾਣਾ। ਇਹਦੇ ਹਕੀਕਤ ਸਿੰਘ ਦੇ ਤਿੰਨ ਬੱਚੇ ਨੇ, ਬਾਗਮਲ, ਭਾਗਮਲ, ਭਾਗਵੰਤੀ, ਤੇ ਇਹਨਾਂ ਵਿੱਚੋਂ ਜਿਹੜਾ ਬਾਗਮਲ ਹੈ, ਬਾਗਮਲ ਦਾ ਪੁੱਤਰ ਹੈ ਹਕੀਕਤ ਸਿੰਘ। ਇਹਨਾਂ ਦੀਆਂ ਜੜਾਂ ਇੰਨੀਆਂ ਸਿੱਖੀ ਨਾਲ ਜੁੜੀਆਂ ਹੋਈਆਂ ਨੇ, ਪਰਿਵਾਰਾਂ ਦੇ ਪਰਿਵਾਰ ਨੇ ਜੁੜੇ ਹੋਏ। ਇਹ ਭਾਈ ਹਕੀਕਤ ਸਿੰਘ ਉਹਦਾ ਪੁੱਤਰ ਸੀ। ਪਿਤਾ ਨੇ, ਘਰਦਿਆਂ ਨੇ, ਸਾਰਿਆਂ ਨੇ ਇਸ ਗੱਲ ਦੀ ਖੁਸ਼ੀ ਮਨਾਈ ਵੀ ਸਾਡਾ ਪੁੱਤਰ ਸਿੱਖੀ ਤੋਂ ਕੁਰਬਾਨ ਹੋ ਗਿਆ, ਪਰ ਉਹ ਸਿੱਖੀ ਤੋਂ ਮਨੁੱਕਰ ਨਹੀਂ ਹੋਇਆ। ਇਹ 1735 ਦੀ ਘਟਨਾ ਹੈ। ਵਕਤ ਗੁਜ਼ਰਿਆ, ਗੁਰੂ ਕੇ ਸਿੱਖ ਜੰਗਲਾਂ ਵਿੱਚ ਤਾਂ ਰਹਿੰਦੇ ਸਨ ਵਿਚਾਰੇ, ਉਸ ਵੇਲੇ ਘਰਾਂ ਚ ਰਹਿਣ ਦਾ ਵਕਤ ਹੀ ਨਹੀਂ ਸੀ। ਇਵੇਂ ਵਿਚਰਦਿਆਂ ਹੋਇਆ ਜੰਗਲਾਂ ਦੇ ਵਿੱਚ ਕੁਝ ਇੱਕ ਸਾਲ ਇਸ ਤਰ੍ਹਾਂ ਦੇ ਗੁਜ਼ਰੇ ਜਿਵੇਂ 1736, 1737, 1738। ਉਹਨਾਂ ਦਿਨਾਂ ਦੇ ਵਿੱਚ ਮੁਹੰਮਦ ਸ਼ਾਹ ਰੰਗੀਲਾ ਹੋਰ ਕਮਜ਼ੋਰ ਹੁੰਦਾ ਚਲਾ ਗਿਆ, ਉਹਦਾ ਨਿਜ਼ਾਮ, ਉਹਦਾ ਪ੍ਰਬੰਧ ਹੋਰ ਕਮਜ਼ੋਰ ਹੁੰਦਾ ਚਲਾ ਗਿਆ। ਮੈਂ ਕੁਝ ਇੱਕ ਇਤਿਹਾਸ ਹੁਣ ਦੂਜਿਆਂ ਦਾ ਸਾਂਝਾ ਕਰਨਾ, ਉਹ ਇਸ ਲਈ ਕਿਉਂਕਿ ਉਹਦੇ ਨਾਲ ਸਿੱਖਾਂ ਦਾ ਇਤਿਹਾਸ ਫਿਰ ਸਾਂਝਾ ਤਾਂ ਹੀ ਹੋ ਸਕਦਾ। ਮੁਹੰਮਦ ਸ਼ਾਹ ਰੰਗੀਲਾ ਜਦੋਂ ਬਹੁਤ ਕਮਜ਼ੋਰ ਹੋ ਗਿਆ ਤਾਂ ਇਹਦਾ ਇੱਕ ਵਜ਼ੀਰ ਹੁੰਦਾ ਸੀ ਆਸਿਫ ਸ਼ਾਹ। ਆਸਿਫ ਸ਼ਾਹ ਨੇ ਦੇਖਿਆ ਵੀ ਇੱਥੇ ਸਾਰੇ ਆਪੋ ਆਪਣੀ ਮਰਜ਼ੀ ਕਰਨ ਲੱਗ ਪਏ ਤੇ ਮੇਰੀ ਕੋਈ ਬਹੁਤੀ ਪੁੱਛ ਪ੍ਰਤੀਤ ਨਹੀਂ ਰਹੀ। ਇਹਨੇ ਫਿਰ ਇੱਕ ਉਪਰਾਲਾ ਕੀਤਾ, ਉਦੋਂ ਨਾਦਰ ਸ਼ਾਹ ਨੂੰ ਇਹਨੇ ਸੁਨੇਹਾ ਭੇਜਿਆ ਵੀ ਤੂੰ ਆ ਕੇ ਇੱਥੇ ਹਮਲਾ ਕਰ, ਹਮਲਾ ਕਰਕੇ ਹਿੰਦੁਸਤਾਨ ਦੀ ਧਰਤੀ ਨੂੰ ਆਪਣੀ ਗੁਲਾਮ ਬਣਾ। ਹੁਣ ਨਾਦਰ ਸ਼ਾਹ ਕੌਣ ਹੈ? ਨਾਦਰ ਸ਼ਾਹ 1688 ਚ ਜੰਮਿਆ ਅਫਗਾਨਿਸਤਾਨ ਚ, ਤੇ ਇਹਨੇ ਥੋੜਾ ਜਿਹਾ ਸਮਾਂ ਗੁਜ਼ਰਿਆ, ਇਹਨੇ ਆਪਣੀ ਜਵਾਨੀ ਦੇ ਪਹਿਰੇ ਵਿੱਚ 1730 ਦੇ ਵਿੱਚ ਇਹਨੇ ਇੱਕ ਕਬੀਲੇ ਤੇ ਕਬਜ਼ਾ ਕਰਕੇ ਜਿੱਤ ਲਿਆ, ਫਿਰ ਕਾਬਲ ਤੇ ਕਬਜ਼ਾ ਕਰਕੇ ਜਿੱਤ ਲਿਆ, ਫਿਰ ਕੰਧਾਰ ਤੇ ਕਬਜ਼ਾ ਕਰਕੇ ਜਿੱਤ ਲਿਆ। ਇਹ ਇਮਾਮ ਕੁੱਲੀ ਆਜੜੀ ਦਾ ਪੁੱਤਰ ਹੈ, ਯਾਦ ਰੱਖੋ। ਜੇ 1730 ਤੋਂ ਪਹਿਲਾਂ ਇਹ ਖੁਦ ਭੇਡਾਂ ਚਾਰਦਾ ਸੀ, ਆਜੜੀ ਸੀ, ਇੱਕ ਅਮਮੂਲੀ ਆਜੜੀ ਸੀ, ਇਹ ਖੁਦ ਭੇਡਾਂ ਚਾਰਦਾ ਸੀ। ਇਹਨੇ 30 ਤੋਂ ਲੈ ਕੇ 36 ਤੱਕ ਸਮੁੱਚੇ ਅਫਗਾਨਿਸਤਾਨ ਦੇ ਉੱਤੇ ਕਬਜ਼ਾ ਕਰ ਲਿਆ। 1730 ਵਿੱਚ ਜਿਹੜਾ ਆਜੜੀ ਸੀ, 1736 ਵਿੱਚ ਅਫਗਾਨਿਸਤਾਨ ਦਾ ਉਹ ਰਾਜਾ ਸੀ, ਹਾਕਮ ਸੀ ਬਕਾਇਦਾ। ਜਦੋਂ 1739 ਦੇ ਵਿੱਚ ਇਹਨੂੰ ਖਬਰ ਮਿਲੀ, 1739 ਵਿੱਚ ਇਹਨੂੰ ਖਬਰ ਮਿਲੀ, ਆਸਿਫ ਸ਼ਾਹ ਨੇ ਇਹਨੂੰ ਸੁਨੇਹਾ ਦਿੱਤਾ, ਇਹ ਸੀ ਬੜਾ ਸਿਆਣਾ ਨਾਦਰ ਸ਼ਾਹ, ਇਹਨੇ ਆਪਣੇ ਵੱਲੋਂ
ਅਫਗਾਨਿਸਤਾਨ ਤੋਂ ਕੁਝ ਇੱਕ ਨੁਮਾਇੰਦੇ ਭੇਜੇ ਦਿੱਲੀ ਦੇ ਦਰਬਾਰ ਵਿੱਚ ਵੀ ਤੁਸੀਂ ਉਹਨਾਂ ਕੋਲ ਜਾ ਕੇ ਕੁਝ ਇੱਕ ਖਰਾਜ ਕੁਝ ਇੱਕ ਟੈਕਸ ਜਾਂ ਉਸ ਵੇਲੇ ਜੁਰਮਾਨਾ ਜਾਂ ਕੁਝ ਵੀ ਕਹਿ ਲਈਏ ਵੀ ਲੈ ਕੇ ਆਓ ਤੇ ਜਦੋਂ ਉਹ ਆਏ ਨੁਮਾਇੰਦੇ ਤੇ ਇਹਨਾਂ ਨੇ ਮੁਹੰਮਦ ਸ਼ਾਹ ਰੰਗੀਲੇ ਨੇ ਤੇ ਇਹਦੇ ਬਾਕੀ ਸਾਥੀਆਂ ਨੇ ਉਹਨਾਂ ਨੂੰ ਬੇਇੱਜ਼ਤ ਕਰਕੇ ਕੱਢ ਦਿੱਤਾ ਜਦੋਂ ਬੇਇੱਜ਼ਤ ਕਰਕੇ ਉਹ ਵਾਪਸ ਗਏ ਨਾਦਰ ਸ਼ਾਹ ਦੇ ਹਿਰਦੇ ਚ ਅੱਗ ਲੱਗੀ 1739 ਵਿੱਚੋਂ ਹਮਲਾ ਕਰਨ ਵਾਸਤੇ ਆ ਗਿਆ ਲੰਮੀ ਸਾਰੀ ਫੌਜ ਲੈ ਕੇ ਹੁਣ ਇੱਕ ਮੁਸ਼ਕਲ ਇਹ ਹੈ ਵੀ ਅਸੀਂ ਅੰਮ੍ਰਿਤਸਰ ਸਾਹਿਬ ਵੀ ਗਏ ਹੋਵਾਂਗੇ ਨਾ ਤੇ ਖਿਮਾ ਕਰਿਓ ਜੇ ਬਹੁਤ ਜਲਦੀ ਨਾਲ ਜਾਂਦੇ ਤੇ ਬਹੁਤ ਜਲਦੀ ਨਾਲ ਵਾਪਸ ਆ ਜਾਂਦੇ ਹਾਂ ਬਹੁਤ ਕੁਝ ਦੇਖਣ ਵਾਲਾ ਹੈ ਅੰਮ੍ਰਿਤਸਰ ਸਾਹਿਬ ਦੀ ਧਰਤੀ ਚ ਮੈਂ ਸਮਝਣਾ ਇੱਕ ਛੋਟੀ ਜਿਹੀ ਬੇਨਤੀ ਕਰਦੇ ਹਾਂ ਦਸ ਸੱਸੇ ਨੇ ਦਸ ਕਈ ਵਾਰੀ ਬੇਨਤੀ ਕਰਦਾ ਪੰਜ ਸੱਸੇ ਉਹਨੇ

ਸੱਸਾ ਸਾਡੇ ਕੋਲ ਸਰੂਪ ਹੁੰਦਾ ਇਹ ਪੰਜ ਸੱਸੇ ਸਿੱਖੀ ਦੇ ਵਾਧੇ ਲਈ ਨੇ, ਪੰਜ ਸੱਸੇ ਸਿੱਖੀ ਨੂੰ ਉਜਾੜਦੇ ਨੇ। ਪਹਿਲਾ ਸੱਸਾ ਸ਼ਰਾਬ, ਇਹਨੇ ਵੀ ਸਿੱਖੀ ਉਜਾੜੀ। ਦੂਜਾ ਸੱਸਾ ਨਕਲੀ ਸਾਧ, ਇਹਨੇ ਵੀ ਸਿੱਖੀ ਰੱਜ ਕੇ ਉਜਾੜੀ। ਤੀਜਾ ਸੱਸਾ ਸੋਚ, ਸਿੱਖ ਅੱਜ ਸੋਚ ਦਾ ਗੁਲਾਮ ਹੈ, ਸਿੱਖ ਸੋਚ ਕਰਕੇ ਆਜ਼ਾਦ ਨਹੀਂ ਹੈ। ਖਿਮਾ ਕਰੇ ਜੇ ਇਹ ਜੇ ਸੋਚ ਇਹਦੀ ਗੁਰੂ ਗ੍ਰੰਥ ਸਾਹਿਬ ਵਾਲੇ ਮਹਾਰਾਜ ਵਾਲੀ ਹੁੰਦੀ ਤੇ ਅੱਜ ਇਹ ਇਵੇਂ ਭਟਕਦਾ ਨਾ ਫਿਰਦਾ। ਤੀਜੀ ਇਹਦੇ ਜੀਵਨ ਵਿੱਚ ਹੈ ਸੋਚ। ਚੌਥਾ ਇਹਦੇ ਜੀਵਨ ਵਿੱਚ ਪ੍ਰਭਾਵ ਹੈ ਸਿਆਸਤ ਦਾ। ਚੌਥਾ ਜਿਹੜਾ ਸਿੱਖੀ ਨੂੰ ਉਜਾੜਨ ਵਾਲਾ ਸੱਸਾ ਹੈ ਉਹ ਹੈ ਸਿਆਸਤ। ਸਿਆਸਤ ਨੇ ਸਿੱਖੀ ਉਜਾੜ ਕੇ ਰੱਖ ਦਿੱਤੀ। ਅਸੀਂ ਗੱਲਾਂ ਕਰੀ ਜਾਂਦੇ ਹਾਂ ਵੀ ਧਰਮ ਤੇ ਸਿਆਸਤ ਇਕੱਠੇ ਹੋਣੇ ਚਾਹੀਦੇ ਨੇ, ਪਰ ਜਿਹਨਾਂ ਥਾਵਾਂ ਤੇ ਇਕੱਠੇ ਹੋਣੇ ਚਾਹੀਦੇ ਨੇ ਅਸੀਂ ਉੱਥੇ ਸਿਆਸਤ ਨੂੰ ਬਚਾਉਣ ਵਾਸਤੇ ਧਰਮ ਦਾ ਓਟ ਆਸਰਾ ਲੈਂਦੇ ਹਾਂ, ਧਰਮ ਦੀ ਗੱਲ ਕਰਨ ਵਾਸਤੇ ਸਿਆਸਤ ਦਾ ਸਹਾਰਾ ਨਹੀਂ ਜਲਿੰਦੇ। ਨੰਬਰ ਇੱਕ ਸ਼ਰਾਬ, ਨੰਬਰ ਦੋ ਨਕਲੀ ਸਾਧ, ਨੰਬਰ ਤਿੰਨ ਸੋਚ, ਨੰਬਰ ਚਾਰ ਸਿਆਸਤ, ਇਹਨੇ ਸਾਡੀ ਸਿੱਖੀ ਉਜਾੜ ਕੇ ਰੱਖ ਦਿੱਤੀ। ਨੰਬਰ ਪੰਜ ਹੈ ਸਰੂਪ, ਇਹ ਜਿਹੜਾ ਸਾਡੇ ਕੋਲ ਵਿਗੜਿਆ ਹੋਇਆ ਸਰੂਪ ਹੈ ਅੱਜ ਅਸੀਂ ਉਹਨੇ ਵੀ ਸਿੱਖੀ ਨੂੰ ਉਜਾੜੇ ਦੇ ਵਿੱਚ ਬਹੁਤਾ ਕਾਰਨ ਪਾਇਆ। ਉਸੇ ਗੱਲ ਵੱਲ ਵਾਪਸ ਪਰਤਣਾ ਚਾਹੁੰਦਾ, ਸਿਰਫ ਇਹ ਗੱਲ ਦੱਸਣ ਵਾਸਤੇ। ਤੁਸੀਂ ਅੰਮ੍ਰਿਤਸਰ ਸਾਹਿਬ ਜਾਵੋ, ਚਲੋ ਜੇ ਨਹੀਂ ਵੀ ਪਾਕਿਸਤਾਨ ਗਏ ਤੇ ਕਮ ਸੇ ਕਮ ਉੱਥੇ ਖਲੋ ਕੇ ਤੁਸੀਂ ਇਹ ਤਾਂ ਵੇਖ ਕੇ ਆਓ ਨਾ ਵੀ ਇੱਧਰ ਹੈ ਲਾਹੌਰ। ਜਦੋਂ ਇਤਿਹਾਸ ਸਾਂਝਾ ਕਰੋਗੇ, ਕਿਉਂਕਿ ਲਾਹੌਰ ਨਾਲ ਸਾਡੀਆਂ ਬੜੀਆਂ ਗਹਿਰੀਆਂ ਸਾਂਝਾਂ ਨੇ ਤੇ ਲਾਹੌਰ ਦਾ ਪਤਾ ਤੇ ਲੱਗ ਜਾਏਗਾ ਨਾ। ਹੁਣ ਜਦੋਂ ਨਾਦਰ ਸ਼ਾਹ ਆਉਂਦਾ ਉਹ ਲਾਹੌਰ ਦੇ ਵਿੱਚ ਹੀ ਨਿਕਲ ਕੇ ਆਉਣਾ ਉਹਨੇ। ਜਦੋਂ ਲਾਹੌਰ ਆਇਆ ਨਾਦਰ ਸ਼ਾਹ 1739 ਦੇ ਵਿੱਚ, ਤਾਂ ਉਦੋਂ ਜ਼ਕਰੀਆ ਖਾਂ, ਇਹ ਪਿੱਛੇ ਜ਼ਿਕਰ ਆ ਚੁੱਕਾ ਹੋਇਆ, 1726 ਤੋਂ 1745 ਤੱਕ ਉਹ ਰਹਿੰਦਾ, ਲਾਹੌਰ ਦਾ ਸੂਬੇਦਾਰ ਹੈ। ਉਹ ਜਦੋਂ 1739 ਵਿੱਚ ਨਾਦਰ ਸ਼ਾਹ ਆਇਆ ਤੇ ਉਸ ਵੇਲੇ ਜ਼ਕਰੀਆ ਖਾਨ ਨੇ 30 ਲੱਖ ਰੁਪਈਆ ਲੈ ਕੇ ਆਪਣਾ ਵਜ਼ੀਰ ਲਖਪਤ ਰਾਏ ਨਾਲ ਲੈ ਕੇ ਅੱਗਿਓ ਜਾ ਕੇ ਮਿਲ ਲਿਆ। ਉਹਨੂੰ ਜਾ ਕੇ ਕਹਿਣ ਲੱਗਿਆ ਵੀ ਤੂੰ ਲਾਹੌਰ ਨੂੰ ਉਜਾੜਨਾ, 30 ਲੱਖ ਰੁਪਈਆ ਲੈ ਲੈ। ਤੇ ਨਾਦਰ ਸ਼ਾਹ ਖੁਸ਼ ਹੋ ਗਿਆ, ਉਹਨੇ ਲਾਹੌਰ ਨੂੰ ਨਹੀਂ ਉਜਾੜਿਆ, ਉਹਨੇ 30 ਲੱਖ ਰੁਪਈਆ ਲਿਆ ਤੇ ਇਹਦੇ ਨਾਲ ਜ਼ਕਰੀਆ ਖਾਨ ਨੂੰ ਲਾਹੌਰ ਦਾ ਸੂਬੇਦਾਰ ਫਿਰ ਬਣਾ ਗਿਆ ਉਹ, ਕਿਉਂਕਿ ਹੁਣ ਤੇ ਪ੍ਰਭਾਵ ਜ਼ਕਰੀਆ ਖਾਨ ਇਹਦਾ ਸੀ ਨਾ, ਨਾਦਰ ਸ਼ਾਹ ਦਾ ਸੀ ਨਾ, ਲਾਹੌਰ ਹੁਣ ਨਾਦਰ ਸ਼ਾਹ ਦੇ ਅਧੀਨ ਆ ਗਈ। ਮੁੜ ਕੇ ਦਿੱਲੀ ਆ ਗਿਆ ਅੰਮ੍ਰਿਤਸਰ ਸਾਹਿਬ ਦੇ ਵਿੱਚੋਂ ਤੇ ਅੱਗੇ ਦਿੱਲੀ ਲੰਘ ਗਿਆ। ਹੁਣ ਜਦੋਂ ਇਹ ਦਿੱਲੀ ਗਿਆ, ਦਿੱਲੀ ਇਹਨੇ ਜਾਂਦੇ ਸਾਰ 9 ਜੂਨ 1739 ਨੂੰ, ਖਿਮਾ ਕਰੇ ਜੇ 9 ਮਾਰਚ 1739 ਨੂੰ, 9 ਮਾਰਚ 1739 ਨੂੰ ਇਹ ਦਿੱਲੀ ਦੇ ਵਿੱਚ ਕਦਮ ਰੱਖ ਲਿਆ ਇੱਕ ਜੇਤੂ ਰੂਪ ਵਿੱਚ। ਮੁਹੰਮਦ ਸ਼ਾਹ ਰੰਗੀਲੇ ਨੂੰ ਇਹ ਬਚਨ ਕਹਿੰਦਾ ਵੀ ਤੂੰ ਮੈਨੂੰ 25 ਕਰੋੜ ਰੁਪਈਆ ਦੇ ਦੇ, ਮੈਂ ਤੈਨੂੰ ਕੁਛ ਨਹੀਂ ਕਵਾਂਗਾ। ਮੁਹੰਮਦ ਸ਼ਾਹ ਰੰਗੀਲੇ ਕੋਲ ਇੰਨਾ ਖਜ਼ਾਨਾ ਕੋਈ ਨਹੀਂ ਸੀ, ਪਰ ਉਹਨੇ ਖਜ਼ਾਨਿਆਂ ਦੇ ਮੂੰਹ ਖੋਲ ਦਿੱਤੇ ਵੀ ਜਿੰਨਾ ਤੇਰੇ ਕੋਲ ਲੁੱਟ ਹੁੰਦਾ ਤੂੰ ਲੁੱਟ ਲੈ ਜਾ, ਪਰ ਦਿੱਲੀ ਨੂੰ ਕੁਛ ਨਾ ਕਵੀ। ਉਸ ਵੇਲੇ ਇਹਨੇ 7 ਕਰੋੜ ਹੀਰੇ ਮੋਤੀ ਤੇ ਕੁਝ ਇੱਕ ਨਗਦ, 7 ਕਰੋੜ ਇਹ ਲੁੱਟਿਆ। ਤੇ ਇਹਦੇ ਨਾਲ ਨਾਲ ਚੇਤਾ ਰੱਖਿਓ, ਜੇ ਮੈਂ ਬੇਨਤੀ ਕਰਾਂ, ਇਹਨੇ ਇੱਕ ਤਖਤੇ ਤਾਉਸ, ਨਹੀਂ ਪਤਾ ਹੋਣਾ ਮੈਂ ਥੋੜਾ ਜਿਹਾ ਇਸ਼ਾਰਾ ਕਰਦਿਆਂ, ਸ਼ਾਹਜਹਾਨ ਨੇ 1639 ਵਿੱਚ ਲਾਲ ਕਿਲ੍ਹਾ ਬਣਾਇਆ ਸੀ ਤੇ ਉਹਨੇ 2 ਦਰਬਾਰ ਬਣਾਏ ਸਨ, ਇੱਕ ਦਰਬਾਰੇ ਆਮ ਦਰਬਾਰੇ ਖਾਸ। ਜਿਹੜਾ ਦਰਬਾਰੇ ਖਾਸ ਸੀ ਉਹਦੇ ਵਿੱਚ ਆਪਣੇ ਬੈਠਣ ਵਾਸਤੇ ਤਖਤੇ ਤਾਉਸ ਬਣਾਇਆ ਸੀ, ਇਹਨੇ ਬਹੁਤ ਵੱਡਾ ਤਖਤ ਬਣਾਇਆ ਸੀ, ਉਹਦੇ ਉੱਤੇ ਖੁਦ ਬੈਠਦਾ ਸੀ। ਅੱਜ ਉਹਦਾ ਇਕੱਲਾ ਪੀੜਾ ਜਿਹਾ ਉੱਥੇ ਪਿਆ, ਬਾਕੀ ਤਖਤੇ ਤਾਉਸ ਉਹ ਲੁੱਟ ਕੇ ਲੈ ਗਿਆ ਸੀ ਨਾਦਰ ਸ਼ਾਹ। ਨਾਦਰ ਸ਼ਾਹ ਨੇ ਤਖਤੇ ਤਾਉਸ ਲੁੱਟਿਆ, ਔਰ ਦੂਜੀ ਗੱਲ ਹੈ ਕੋਹੇ ਨੂਰ ਹੀਰਾ ਲੁੱਟਿਆ। ਮੈਂ ਬੇਨਤੀ ਕਰਾਂ ਇਸ ਕੋਹੇ ਨੂਰ ਹੀਰੇ ਦਾ ਆਪਾਂ ਨੂੰ ਅੱਗੇ ਜਾ ਕੇ ਵਾਸਤਾ ਪੈਣਾ। ਹੁਣ ਧਿਆਨ ਵਿੱਚ ਰੱਖਿਓ ਵੀ ਨਾਦਰ ਸ਼ਾਹ ਦੇ ਕੋਲ ਇਹ ਅਫਗਾਨਿਸਤਾਨ ਤੁਰ ਗਿਆ, ਉੱਥੋਂ ਕਿਵੇਂ ਵਾਪਸ ਆਉਂਦਾ, ਇਹ ਗੱਲ ਅੱਗੇ ਜਾ ਕੇ ਤੁਹਾਡੇ ਨਾਲ ਸਾਂਝੀ ਕਰਾਂਗਾ ਜਿਉਂ ਜਿਉਂ ਇਹਦੇ ਇਤਿਹਾਸ ਵਿੱਚ ਜ਼ਿਕਰ ਆਏਗਾ। ਇਹ ਨਾਦਰ ਸ਼ਾਹ ਦੇ ਨਾਲ ਇੱਕ ਕੋਹੇ ਨੂਰ ਹੀਰਾ, ਤਖਤੇ ਤਾਉਸ, 7 ਕਰੋੜ, 1000 ਹਾਥੀ, 1000 ਹੀ ਊਠ, 1000 ਹੀ ਘੋੜੇ ਤੇ ਨਾਲ ਸਾਰਾ ਕੁਝ ਲੈ ਕੇ ਇਹ ਜਦੋਂ ਮੁੜਨ ਲੱਗਿਆ ਅਚਾਨਕ ਉਸ ਵੇਲੇ ਇੱਕ ਭਾਣਾ ਵਰਤਿਆ

0: ਕਿਸੇ ਨੇ ਰੌਲਾ ਪਾ ਦਿੱਤਾ ਭਾਈ ਨਾਦਰ ਸ਼ਾਹ ਤੇ ਮਾਰ ਦਿੱਤਾ। ਜਦੋਂ ਇਹ ਰੌਲਾ ਪਿਆ ਦਿੱਲੀ ਦੇ ਵਿੱਚ, ਕੁਝ ਇੱਕ ਬੰਦਿਆਂ ਨੇ ਨਾਦਰ ਸ਼ਾਹ ਦੇ ਸਿਪਾਹੀ ਮਾਰ ਦਿੱਤੇ। ਜਦੋਂ ਨਾਦਰ ਸ਼ਾਹ ਦੇ ਸਿਪਾਹੀ ਮਾਰੇ ਤੇ ਨਾਦਰ ਸ਼ਾਹ ਨੇ ਆਪਣੀ ਤਲਵਾਰ ਕੱਢ ਕੇ ਬਾਹਰ ਰੱਖ ਲਈ, ਕਹਿਣ ਲੱਗੇ ਜਦੋਂ ਤੱਕ ਮੈਂ ਨਹੀਂ ਕਹਿੰਦਾ ਉਦੋਂ ਤੱਕ ਕਤਲੇਆਮ ਬੰਦ ਨਹੀਂ ਹੋਵੇਗਾ। ਇੱਕ ਗੱਲ ਚੇਤਾ ਰੱਖਿਓ, 1,12,000 ਬੰਦਾ ਨਾਦਰ ਸ਼ਾਹ ਨੇ ਦਿੱਲੀ ਦੇ ਵਿੱਚ ਕਤਲ ਕਰਵਾ ਦਿੱਤਾ। ਕੋਈ ਥਾਂ ਨਹੀਂ ਸੀ ਰਹਿ ਗਈ ਲੰਘਣ ਜੋਗੀ ਜਿੱਥੇ ਲੰਘ ਕੇ ਰੋਕੀ ਜਾ ਸਕਦੇ ਹੋਵਣ। ਉਦੋਂ ਦਿੱਲੀ ਛੋਟੀ ਸੀ। ਮੁੜ ਕੇ ਇਹ ਮੁਹੰਮਦ ਸ਼ਾਹ ਰੰਗੀਲੇ ਨੇ ਬੇਨਤੀ ਕੀਤੀ ਤੇ ਉਸ ਵੇਲੇ ਇਹਨੇ ਆਪਣੀ ਧੀ ਦਾ ਡੋਲਾ ਇਹਦੇ ਪੁੱਤਰ ਨਾਸਰ ਸ਼ਾਹ ਨੂੰ ਦੇਣਾ ਪਸੰਦ ਕੀਤਾ ਵੀ ਮੈਂ ਆਪਣੀ ਧੀ ਵੀ ਤੈਨੂੰ ਦੇਣਾ ਆਪਣੀ ਨੂੰਹ, ਤੇਰੀ ਨੂੰਹ ਬਣਾ ਕੇ, ਪਰ ਤੂੰ ਕਿਰਪਾ ਕਰ ਇਸ ਦਿੱਲੀ ਦੀ ਲੁੱਟ ਨੂੰ ਕਤਲੇਆਮ ਨੂੰ ਬੰਦ ਕਰ। ਮੁੜ ਕੇ ਦਿੱਲੀ ਦੀ ਕਤਲੇਆਮ ਤਾਂ ਬੰਦ ਹੋਈ ਸੀ। ਅੱਜ ਵੀ ਲੋਕ ਜਦੋਂ ਕਿਤੇ ਸ਼ਬਦ ਵਰਤਦੇ ਨੇ ਨਾ, ਇਤਿਹਾਸ ਵਿੱਚ ਸ਼ਬਦ ਬਣ ਗਿਆ ਵੀ ਨਾਦਰ ਸ਼ਾਹੀ ਇਹ ਤਾਂ ਕਤਲੇਆਮ ਹੈ, ਭਾਵ ਜਿੱਥੇ ਬਹੁਤ ਕਤਲੇਆਮ ਹੋਵੇ ਉਹਨੂੰ ਨਾਦਰ ਸ਼ਾਹੀ ਨਾਲ ਕਿਹਾ ਜਾਂਦਾ। ਹੁਣ ਸਿੱਖੀ ਦਾ ਇਤਿਹਾਸ ਇਹਦੇ ਨਾਲ ਜੁੜਨ ਲੱਗਾ। ਇਹ ਸਾਰਾ ਕੁਝ ਲੈ ਕੇ 10,000 ਲੜਕੀਆਂ ਹਿੰਦੁਸਤਾਨ ਦੀਆਂ, 10,000 ਲੜਕੀਆਂ, ਅਮਾਨ ਕਰਿਓ ਜੇ ਇਤਿਹਾਸ ਉੱਤੇ ਮੈਂ ਬੇਨਤੀ ਕਰਾਂ। ਹੁਣ ਪੁੱਛੋ ਦੂਜਿਆਂ ਨੂੰ ਵੀ ਸਾਡੇ ਸਿੱਖੀ ਦੇ ਇਤਿਹਾਸ, ਪਰ ਹੁਣ ਸਿੱਖ ਨੂੰ ਇਹ ਨਹੀਂ ਵਿਚਾਰੇ ਨੂੰ ਪਤਾ ਦੂਜੇ ਨੂੰ ਕੀ ਪੁੱਛੇ। 10,000 ਲੜਕੀਆਂ ਤੇ ਸਾਰਾ ਕੁਝ ਲੈ ਕੇ ਇਹਦੇ ਨਾਲ ਇਹਨੂੰ ਜ਼ਕਰੀਆ ਖਾਂ ਤੇ ਇਹਦਾ ਵਜ਼ੀਰ ਨਾਲ ਲਖਪਤ ਰਾਏ, ਇਹ ਦੋਵੇਂ ਜਣੇ ਛੱਡਣ ਜਾ ਰਹੇ ਨੇ। ਚਨਾਬ ਦੇ ਲਾਗੇ ਇੱਕ ਛੋਟੇ ਜਿਹੇ ਇਲਾਕੇ ਦਾ ਨਾਂ ਹੈ ਅਖਨੂਰ। ਇਸ ਅਖਨੂਰ ਦੇ ਇਲਾਕੇ ਵਿੱਚ ਜਾ ਕੇ ਗੁਰੂ ਕੇ ਸਿੱਖਾਂ ਨੇ ਇਹਨੂੰ ਅੱਗਿਓਂ ਘੇਰ ਲਿਆ। ਦੇਖੋ ਛੋਟੇ ਜਿਹੇ ਸਿੱਖ ਨੇ, ਜੰਗਲਾਂ ਵਿੱਚ ਵਿਚਾਰੇ ਰਹਿੰਦੇ ਨੇ, ਇਹਨਾਂ ਦਾ ਕੋਈ ਘਰ ਘਾਟ ਵੀ ਨਹੀਂ ਹੈ, ਖਾਣ ਪੀਣ ਦੀਆਂ ਸਹੂਲਤਾਂ ਵੀ ਨਹੀਂ ਹੈ। ਤੇ ਉਹ ਗੁਰੂ ਕੇ ਸਿੱਖਾਂ ਨੇ ਜਾ ਕੇ ਨਾਦਰ ਸ਼ਾਹ ਨੂੰ ਅਖਨੂਰ ਦੇ ਇਲਾਕੇ ਵਿੱਚ ਘੇਰ ਲਿਆ। ਤੇਰੀ ਫੌਜ ਬੜੀ ਵੱਡੀ ਲੰਮੀ ਸੀ ਰੂਰ ਤੱਕ, ਪਰ ਉਹਨਾਂ ਨੇ ਰੱਜ ਕੇ ਗੁਰੂ ਕੇ ਸਿੱਖਾਂ ਨੇ ਲੁੱਟਿਆ। ਯਾਦ ਰੱਖਿਓ ਜੇ ਬਹੁਤੀਆਂ ਲੜਕੀਆਂ ਇਹਨਾਂ ਨੇ ਉਸ ਵੇਲੇ ਛੁਡਵਾਈਆਂ ਤੇ ਕੁਝ ਇੱਕ ਧਨ ਪਦਾਰਥ ਵੀ ਲੁੱਟਿਆ। ਜਦੋਂ ਇਹ ਸਾਰਾ ਕੁਝ ਲੁੱਟ ਕੇ ਨਾਦਰ ਸ਼ਾਹ ਨੂੰ ਸਾਰੀ ਗੱਲ ਦਾ ਪਤਾ ਲੱਗਿਆ, ਪਰ ਨਾਦਰ ਸ਼ਾਹ ਪਿੱਛਾ ਨਹੀਂ ਕਰ ਸਕਿਆ। ਸਾਰਾ ਕੁਝ ਕਰਕੇ ਜਦੋਂ ਵਾਪਸ ਆਉਂਦਾ, ਇਹ ਹੁਣ ਜ਼ਕਰੀਆ ਖਾਨ ਤੇ ਲਖਪਤ ਰਾਏ ਨੂੰ ਸਾਹਮਣੇ ਬਿਠਾ ਕੇ ਇੱਕ ਗੱਲ ਕਰਦਾ। ਕਹਿਣ ਲੱਗਿਆ, ਮੈਨੂੰ ਇਸ ਗੱਲ ਦੀ ਸਮਝ ਨਹੀਂ ਲੱਗੀ, ਜਦੋਂ ਮੈਂ ਲਾਹੌਰ ਚ ਕਦਮ ਰੱਖਿਆ ਜ਼ਕਰੀਆ ਖਾਨ ਡਰ ਗਿਆ, ਮੈਂ ਦਿੱਲੀ ਚ ਕਦਮ ਰੱਖਿਆ ਮੁਹੰਮਦ ਸ਼ਾਹ ਰੰਗੀਲਾ ਡਰ ਗਿਆ, ਜਦੋਂ ਮੈਂ ਕਤਲੇਆਮ ਕੀਤੇ ਸਾਰੀ ਤਰਥੱਲੀ ਮੱਚ ਗਈ, ਇਤਨੀ ਦੁਨੀਆ ਕਰਾ ਕਰਾ ਕਰ ਉੱਠੀ। ਪਰ ਇਹ ਲੋਕ ਕੌਣ ਨੇ ਜਿਹੜੇ ਮੇਰੇ ਇੰਨੇ ਡਰਾਉਣ ਦੇ ਬਾਵਜੂਦ ਮੈਨੂੰ ਆ ਕੇ ਰਸਤੇ ਚ ਘੇਰ ਲਿਆ? ਇਹ ਕੌਣ ਨੇ ਲੋਕ? ਇਹ ਇਹਨਾਂ ਨੂੰ ਮੇਰੇ ਤੋਂ ਕੋਈ ਡਰ ਨਹੀਂ ਲੱਗਿਆ? ਮੇਰੀ ਦਿੱਲੀ ਦੀ ਕਤਲੇਆਮ ਜਿਹੜੀ ਕੀਤੀ ਹੋਈ ਆ ਉਹ ਕਈ ਸਦੀਆਂ ਤੱਕ ਲੋਕ ਯਾਦ ਰੱਖਣਗੇ, ਤੇ ਕੌਣ ਨੇ ਲੋਕ ਜਿਹੜੇ ਆ ਕੇ ਜਿਨ੍ਹਾਂ ਨੇ ਮੈਨੂੰ ਵੀ ਰਸਤੇ ਚੋਂ ਘੇਰ ਲਿਆ? ਉਸ ਵੇਲੇ ਜਿਹੜੀਆਂ ਗੱਲਾਂ ਜ਼ਕਰੀਆ ਖਾਂ ਤੇ ਨਾਦਰ ਸ਼ਾਹ ਇਹਨਾਂ ਦੋਨਾਂ ਦੀਆਂ ਸਾਂਝੀਆਂ ਹੋਈਆਂ, ਉਹਨੂੰ ਰਤਨ ਸਿੰਘ ਭੰਗੂ ਨੇ ਪੰਥ ਪ੍ਰਕਾਸ਼ ਵਿੱਚ ਲਿਖਿਆ। ਉਹਨਾਂ ਬੱਚਿਆਂ ਲਿਖੇ ਨੇ ਬੜੇ ਪਿਆਰੇ। ਨਾਦਰ ਸ਼ਾਹ ਨੇ ਇੱਕ ਗੱਲ ਪੁੱਛੀ, ਨਾਦਰ ਕਹਿਆ ਖਾਨੂੰ ਆਹੇ, ਖਾਨੂੰ ਜ਼ਕਰੀਆ ਖਾਨੂੰ, ਨਾਦਰ ਕਹਿਆ ਖਾਨੂੰ ਆਹੇ ਹਮ ਕੋ ਲੁੱਟਣ ਹਾਰ ਬਤਾਹੇ। ਕਹਿਣ ਲੱਗੇ ਜਿਹਨਾਂ ਮੈਨੂੰ ਵੀ ਲੁੱਟ ਲਿਆ ਨਾ, ਇਹ ਮੈਨੂੰ ਦੱਸ ਕੌਣ ਨੇ ਲੋਗੇ? ਮੈਂ ਇਹਨਾਂ ਬਾਰੇ ਬਹੁਤਾਂ ਨੇ ਸੁਣਿਆ, ਜਿਨ ਲੁੱਟ ਖਾਇਓ ਹਮਰੋ ਰਾਹੂ, ਮੁਲਕ ਉਸੇ ਕੀ ਉਡਾ ਦੇਉ ਸੁਆਹੇ। ਕਹਿਣ ਲੱਗੇ ਜ਼ਕਰੀਆ ਖਾਂ ਇੱਕ ਗੱਲ ਸੱਚ ਕਰਕੇ ਜਾਣੀ, ਮੈਨੂੰ ਇੱਕ ਵਾਰੀ ਦੱਸ ਦੇ ਲੋਕ ਕੌਣ ਨੇ, ਇਹਨਾਂ ਦੇ ਮੁਲਕ ਦੀ ਮੈਂ ਸੁਆਹ ਵੀ ਉਡਾ ਦਿਆਂਗਾ। ਤੇਰੀ ਦਿੱਲੀ ਵਿੱਚ ਤਾਂ ਕੁਝ ਛੱਡ ਵੀ ਆਇਆ ਮੈਂ, ਤੇਰੇ ਲਾਹੌਰ ਵਿੱਚ ਤਾਂ ਮੈਂ ਕੁਝ ਛੱਡ ਵੀ ਆਇਆ, ਲੇਕਿਨ ਜਿਹੜਾ ਇਹਨਾਂ ਦਾ ਦੇਸ਼ ਹੈ ਨਾ, ਜਿਹੜੇ ਨਾਦਰ ਸ਼ਾਹ ਨੂੰ ਵੀ ਲੁੱਟ ਸਕਦੇ ਨੇ, ਜਿਹੜਾ ਇਹਨਾਂ ਦਾ ਦੇਸ਼ ਹੈ, ਇੱਕ ਵਾਰੀ ਯਕੀਨ ਕਰਕੇ ਜਾਣੀ ਮੈਂ ਉਹਦੀ ਸੁਆਹ ਵੀ ਉਡਾ ਦਿਆਂਗਾ, ਉਹਦੀ ਸੁਆਹ ਵੀ ਪੱਲੇ ਨਹੀਂ ਪੈਣ ਦਿਆਂਗਾ, ਅੱਗ ਲਾ ਦਿਆਂਗਾ ਇਹਨਾਂ ਲੋਕਾਂ ਨੂੰ। ਨਾਦਰ ਸ਼ਾਹ ਨੂੰ ਵੀ ਘੇਰਨ ਵਾਲੇ ਲੋਕ ਨਹੀਂ ਹੋ ਸਕਦੇ। ਇਹ ਪੰਥ ਪ੍ਰਕਾਸ਼ ਦੇ ਬੋਲ ਨੇ, ਮੈਂ ਫਿਰ ਬੇਨਤੀ ਕਰਾਂ। ਤਬ ਖਾਨੂੰ ਨੇ ਐਸ ਬਖਾਨੀ, ਹੁਣ ਜ਼ਕਰੀਆ ਖਾਂ ਜਿਹੜਾ ਨਾ ਉਹ ਨਾਦਰਸ਼ਾਂ ਨੂੰ ਦੱਸਦਾ ਸਿੱਖਾਂ ਬਾਰੇ ਚ। ਤਬ ਖਾਨੂ ਨੇ ਐਸ ਬਖਾਨੀ ਮੁਲਕ ਆਹੇ ਕੀ ਕਾਹੇ ਨਿਸ਼ਾਨੀ, ਕਹਿੰਦਾ ਕਿ ਇਹਨਾਂ ਦਾ ਮੁਲਕ ਦੀ ਕਿਹੜੀ ਨਿਸ਼ਾਨੀ ਤੂੰ ਭਾਲਦਾ, ਕੋਈ ਨਿਸ਼ਾਨੀ ਨਹੀਂ ਇਹਨਾਂ ਦੀ, ਫਿਰ ਵੀ ਕੋਈ ਨਾ ਕੋਈ ਅਤਾ ਪਤਾ ਤੇ ਹੋਏਗਾ। ਉਹ ਦੱਸਦਾ ਹੁਣ ਜ਼ਕਰੀਆ ਖਾਨ ਦੱਸਦਾ ਨਾਮ ਸਿੰਘ, ਅੱਜ ਤਾਂ ਅਸੀਂ ਜਾਤ ਰਖਾਉਣੀ ਚੰਗਾ ਮਾਣ ਸਮਝਦੇ, ਗੁਰੂ ਕਾ ਸਿੰਘ ਲਗਵਾਉਣਾ ਨਹੀਂ ਚੰਗਾ ਸਮਝਦੇ। ਨਾਮ ਸਿੰਘ ਬਨ ਮਜ਼ਬ ਖਾਲਸਾ, ਇਹਨਾਂ ਦਾ ਮਜ਼ਬ ਜਿਹੜਾ ਉਹ ਖਾਲਸਾ ਹੈ। ਨਾਮ ਸਿੰਘ ਬਨ ਮਜ਼ਬ ਖਾਲਸਾ, ਤਿਆਗ ਦੇਤ ਸਭ ਜਗਤ ਲਾਲਸਾ। ਕਮਰ ਜਾਂਗੀ ਆ, ਕਸ਼ਹਿਰੀ ਨੂੰ ਕਹਿੰਦਾ ਕਮਰ ਜਾਂਗੀ ਆ, ਸਿਰ ਪਰ ਪਟਕਾ ਪੂਰੀ ਗਿਲਤੀ ਬਾਨਾ ਜਟਕਾ। ਕਹਿਣ ਲੱਗੇ ਇਹ ਪਰ ਤਰੀਆ ਤਾਈ ਮਾਤ ਬਖਾਨੇ ਚੋਰੀ ਯਾਰੀ ਨਿੰਦ ਨਾ ਠਾਨੇ। ਕਹਿਣ ਲੱਗੇ ਪਰਾਈ ਇਸਤਰੀ ਨੂੰ ਮਾਤਾ ਕਹਿੰਦੇ ਨੇ, ਇੱਥੇ ਹੀ ਬਸ ਨਹੀਂ, ਇਹ ਚੋਰੀ ਨਿੰਦਾ ਬਿਲਕੁਲ ਵੀ ਆਪਣੇ ਜੀਵਨ ਵਿੱਚ ਨਹੀਂ ਕਰਦੇ, ਇਹ ਉੱਚੇ ਜੀਵਨ ਦੇ ਕਿਰਦਾਰ ਦੇ ਮਾਲਕ ਨੇ। ਸੌ ਸੌ ਕੋਸ ਭਜੇ ਹੀ ਜੈ ਹੈ, ਉਦੋਂ ਘੋੜਿਆਂ ਤੇ ਸਫ਼ਰ ਕਰਨਾ ਸੌ ਕੋਹ ਬਹੁਤ ਮਿਹਨਤ ਰਖਾਉਂਦਾ ਸੀ। ਯਾਦ ਰੱਖਿਓ ਜੇ ਮੈਂ ਬੇਨਤੀ ਕਰਾਂ, ਘੋੜਿਆਂ ਤੇ ਜਿਹਨਾਂ ਸਫ਼ਰ ਕੀਤਾ ਹੋਏਗਾ ਉਹਨਾਂ ਨੂੰ ਪਤਾ ਹੋਏਗਾ ਘੋੜ ਸਵਾਰੀ ਜਿਹੜੇ ਕਰਦੇ ਨੇ ਬੱਖੀਆਂ ਚੜ ਜਾਂਦੀਆਂ ਨੇ, ਕਿਉਂਕਿ ਅਣਜਾਣ ਬੰਦਾ ਘੋੜ ਸਵਾਰੀ ਨਹੀਂ ਕਰ ਸਕਦਾ। ਸੌ ਕੋਹ ਇੱਕੋ ਵਾਰੀ ਸਫ਼ਰ ਕਰਨਾ, ਇੱਕ ਵਾਰੀ ਤੁਰ ਕੇ ਸੌ ਕੋਹ ਤੇ ਰੁਕਣਾ, ਮੁਗਲਾਂ ਵਿੱਚੋਂ ਕੇਵਲ ਇੱਕ ਬਾਬਰ ਹੋਇਆ, ਮੁਗਲਾਂ ਵਿੱਚੋਂ ਕੇਵਲ ਇੱਕ ਬਾਬਰ ਹੋਇਆ, ਨਹੀਂ ਤਾਂ ਬਹੁਤੀ ਵਾਰੀ, ਜਾਂ ਫਿਰ ਅਹਿਮਦ ਸ਼ਾਹ ਅਬਦਾਲੀ ਨੇ ਇੱਕ ਵਾਰੀ 35 ਘੰਟੇ ਸਫ਼ਰ ਕੀਤਾ ਸੀ ਇਕੱਠਿਆਂ, ਉਹ ਅੱਗੇ ਜਾ ਕੇ ਤੁਹਾਡੇ ਨਾਲ ਜ਼ਿਕਰ ਕਰਾਂਗਾ ਮੈਂ, ਸਮਝ ਆਇਆ। ਨਹੀਂ ਆਮ ਕਰਕੇ ਇੰਨਾ ਸਫ਼ਰ ਨਹੀਂ ਸੀ ਕੋਈ ਕਰ ਸਕਦਾ। ਸੌ ਸੌ ਕੋਸ ਭਗੇ ਹੀ ਜਹਿ, ਘੋੜਨ ਕੋ ਵੀ ਮਾਸ ਖਲੈ ਹੈ, ਖੜੇ ਸੋਵੇ ਔਰ ਚਲਤੇ ਖਾਹੇ। ਇਹ ਖੜੇ ਖੜੇ ਸੌ ਜਾਂਦੇ ਨੇ ਘੋੜਿਆਂ ਦੀਆਂ ਕਾਠੀਆਂ ਤੇ ਹੀ, ਔਰ ਚਲਦੇ ਚਲਦੇ ਖਾਂਦੇ ਨੇ। ਖੜੇ ਸੋਵੇ ਔਰ ਚਲਤੇ ਖਾਹੇ, ਬੈਠੇ ਨਾਹੀਂ ਕਿਸੇ ਗਰਾਹੇ। ਕਹਿਣ ਲੱਗੇ ਕਿਸੇ ਪਿੰਡ ਵਿੱਚ ਵੀ ਨਹੀਂ ਬੈਠਦੇ, ਤੂੰ ਕੀ ਇਹਨਾਂ ਦਾ ਮੁਲਕ ਹੋ ਜਾਵੇਗਾ। ਹਾੜ ਨਾ ਦਿਨ ਭਰ ਪੀਵੇ ਪਾਨੀ, ਸਿਆਲੇ ਅਗਨ ਨਾ ਰੱਖੇ ਨਿਸ਼ਾਨੀ। ਕਹਿਣ ਲੱਗੇ ਹਾੜ ਦਾ ਮਹੀਨਾ ਹੋਵੇ, ਇਹਨਾਂ ਨੂੰ ਸਾਰੀ ਦਿਹਾੜੀ ਪਾਣੀ ਦੀ ਇੱਕ ਬੂੰਦ ਨਾ ਮਿਲੇ, ਫਿਰ ਵੀ ਪਤਾ ਨਹੀਂ ਕਾਹਦੇ ਆਸਰੇ ਜਕਾਰੇ ਲਾਉਂਦੇ ਨੇ, ਇਹ ਕਦੇ ਨਹੀਂ ਖਤਮ ਹੁੰਦੇ। ਹਾੜ ਨਾ ਦਿਨ ਭਰ ਪੀਵੇ ਪਾਨੀ, ਸਿਆਲੇ ਅਗਨ ਨਾ ਰੱਖੇ ਨਿਸ਼ਾਨੀ। ਸਿਆਲ ਦਾ ਮਹੀਨਾ ਹੋਵੇ, ਅੱਗ ਸੇਕਣੀ ਤਾਂ ਇੱਕ ਪਾਸੇ, ਇਹ ਅੱਗ ਦੀ ਨਿਸ਼ਾਨੀ ਵੀ ਕੋਲ ਨਹੀਂ ਰੱਖਦੇ, ਅੱਗ ਦੀ ਤਸਵੀਰ ਵੀ ਕੋਲ ਨਹੀਂ ਰੱਖਦੇ। ਪਤਾ ਨਹੀਂ ਰੱਬ ਜਾਣੇ ਇਹਨਾਂ ਕੋਲ ਕੱਪੜੇ ਵੀ ਨਹੀਂ ਹੁੰਦੇ, ਘੋੜੀਆਂ ਦੀਆਂ ਕਾਠੀਆਂ ਤੇ ਚੜ੍ਹਦੀ ਕਲਾ ਚ ਵਿਚਰਦੇ ਰਹਿੰਦੇ ਨੇ। ਸਿਆਲੇ ਅਗਨ ਨਾ ਰੱਖੇ ਨਿਸ਼ਾਨੀ, ਲੂਣ ਕਿਰਤ ਕਾ ਸਵਾਦ ਨਾ ਜਾਣੇ। ਅੱਜ ਤੇ ਰੱਬ ਦੀ ਕਿਰਪਾ, ਸਾਨੂੰ ਕਿੰਨੇ ਪਦਾਰਥ ਮਿਲਦੇ ਨੇ ਉਹ ਸਿੱਖਾ, ਸ਼ੁਕਰ ਕਰਿਆ ਕਰ ਮਾਲਕ ਦਾ, ਉਹਨਾਂ ਵੱਲ ਦੇਖੋ ਜਿਹਨਾਂ ਸਿੱਖੀ ਹੰਢਾਈ ਹੈ। ਲੂਣ ਕਿਰਤ ਕਾ ਸਵਾਦ ਨਾ ਜਾਣੇ, ਹਮ ਦੁੱਖ ਦੇਵੇ ਵਹਿ ਸੁਖ ਮਾਨੇ। ਕਹਿਣ ਲੱਗੇ ਤੇ ਕਦੇ ਚੰਗਾ ਪ੍ਰਸ਼ਾਦਾ ਵੀ ਨਹੀਂ ਛਕਦੇ, ਮੈਂ ਬਹੁਤੀ ਵਾਰੀ ਇਹਨਾਂ ਦਰਖਤਾਂ ਦੇ ਪੱਤੇ ਘੁੱਟ ਕੇ ਪੀਂਦੇ ਹੀ ਵੇਖਿਆ, ਇਹਨਾਂ ਵਿਚਾਰੇ ਨੂੰ ਪਤਾ ਨਹੀਂ ਕਾਹਦਾ ਆਸਰਾ। ਜ਼ਕਰੀਆ ਖਾਨ ਨੇ ਜਦੋਂ ਇਤਨੀ ਗੱਲ ਕਹੀ, ਭਾਵੇਂ ਉਹਨੇ ਇਹਨਾਂ ਦਾ ਕਿਰਦਾਰ ਦੱਸਿਆ, ਭਾਵੇਂ ਈਰਖਾਵਾਸੀ ਦੱਸਿਆ, ਪਰ ਖੁਸ਼ਬੋ ਤੇ ਖੁਸ਼ਬੋ ਹੈ ਨਾ। ਨਾਦਰ ਸ਼ਾਹ ਨੇ ਜਦੋਂ ਇਹ ਗੱਲ ਕਹੀ, ਜਿਹੜਾ ਇਤਨੀਆਂ ਡੀਂਗਾ ਮਾਰਨ ਵਾਲਾ ਸੀ, ਜਿਹੜਾ ਇਤਨੀਆਂ ਗੱਲਾਂ ਕਰਨ ਵਾਲਾ ਸੀ ਨਾਦਰ ਸ਼ਾਹ, ਉਹਨੇ ਆਪਣੇ ਮੱਥੇ ਤੇ ਹੱਥ ਰੱਖ ਲਿਆ, ਮੱਥੇ ਤੇ ਹੱਥ ਰੱਖ ਕੇ ਬੜੀ ਗੰਭੀਰ ਸੋਚ ਵਿੱਚ ਗਲਤਾਨ ਹੋ ਗਿਆ। ਜ਼ਕਰੀਆ ਖਾਨ ਪੁੱਛਦਾ ਵੀ ਕੀ ਗੱਲ ਹੋ ਗਈ। ਹੁਣ ਨਾਦਰ ਸ਼ਾਹ ਆਪਣਾ ਹੱਥ ਥੱਲੇ ਕਰਦਾ ਤੇ ਮੂੰਹ ਤਾਂ ਚੁੱਕ ਕੇ ਇੱਕ ਗੱਲ ਕਹਿੰਦਾ, ਨਾਦਰ ਕਾਦਰ ਸੋਚ ਪੁੰਨ। ਨਾਦਰ ਨੇ ਰੱਬ ਨੂੰ ਯਾਦ ਕਰਕੇ ਇੱਕ ਗੱਲ ਕਹੀ, ਨਾਦਰ ਕਾਦਰ ਸੋਚ ਪੁੰਨ, ਕਹੋ ਨਵਾਬੈ ਐਸ। ਫਿਰ ਉਹਨੇ ਜ਼ਕਰੀਆ ਖਾਨ ਨੂੰ ਇੱਕ ਗੱਲ ਕਹੀ, ਨਾਦਰ ਕਾਦਰ ਸੋਚ ਪੁੰਨ, ਕਹੋ ਨਵਾਬੈ ਐਸ, ਜੇਕਰ ਹੈ ਸਿੰਘ ਵੈਸ ਹੀ ਭਾਖਤ ਹੋ ਤੁਮ ਜੈਸ। ਜੇਕਰ ਇਹ ਇਹੋ ਜਿਹੀ ਕਿਰਦਾਰ ਦੇ ਮਾਲਕ ਨੇ ਨਾ ਜਿਵੇਂ ਦਾ ਤੂੰ ਦੱਸਦਾ, ਕੁਛ ਦਿਨ ਕੋ ਸਿੰਘ ਮਾਰਤ ਹੋ ਤੁਮ ਆਪ ਹੀ ਆਪਣ ਪੈਰ ਕੁਠਾਰ। ਜੇ ਸਿੰਘ ਇਹੋ ਜਿਹੇ ਨੇ ਨਾ ਜਿਹੋ ਜਿਹੇ ਤੂੰ ਦੱਸੇ ਨੇ, ਫਿਰ ਤੁਸੀਂ ਆਪਣੇ ਪੈਰਾਂ ਤੇ ਆਪੇ ਹੀ ਕੁਹਾੜਾ ਮਾਰ ਰਹੇ ਹੋ, ਫਿਰ ਕੋਈ ਵੱਡੀ ਗੱਲ ਨਹੀਂ। ਮਾਰਤ ਹੋ ਤੁਮ ਆਪ ਹੀ ਆਪਣ ਪੈਰ ਕੁਠਾਰ, ਕੁਛ ਦਿਨ ਕੋ ਸਿੰਘ ਹੋਏਗੇ ਭੂਪਤ ਮੁਲਕ ਮਜ਼ਾਰ। ਕਹਿਣ ਲੱਗੇ ਕੁਝ ਸਮੇਂ ਤੋਂ ਬਾਅਦ ਚੇਤਾ ਰੱਖਿਓ ਜੇ ਸਿੱਖ ਜਿਹੜੇ ਨੇ ਨਾ ਉਹ ਇਸ ਦੁਨੀਆਂ ਦੇ ਉੱਤੇ ਰਾਜੇ ਬਣ ਜਾਣਗੇ ਜੇ ਇਸੇ ਤਰ੍ਹਾਂ ਇਹਨਾਂ ਨੇ ਕਿਰਦਾਰ ਸੰਭਾਲ ਕੇ ਰੱਖਿਆ। ਬਦਕਿਸਮਤੀ ਹੈ, ਫੁੱਟ ਨੇ ਸਿੱਖੀ ਲੁੱਟ ਲਈ, ਫੁੱਟ ਨੇ ਸਿੱਖੀ ਲੁੱਟ ਲਈ। ਕਹਿਣ ਨੂੰ ਤੇ ਕੋਈ ਫਰਕ ਨਹੀਂ ਪੈਂਦਾ, ਮੈਂ ਇੱਕ ਛੋਟਾ ਜਿਹਾ ਇਸ਼ਾਰਾ ਹੋਰ ਕਰਨ ਲੱਗਾ। ਇੱਕ ਤਾਂ ਸਾਡੀ ਕੌਮ ਭਾਵਕ ਬੜੀ ਹੈ, ਬਹੁਤ ਥੋੜਾ ਜਿਹਾ ਇਸ ਗੱਲ ਬਾਰੇ ਖਿਆਲ ਕਰਿਓ। ਮੈਂ ਬੇਨਤੀ ਕਰਾਂ, ਆ ਹੁਣ ਅੱਜ ਕੱਲ੍ਹ ਹਿੰਦੁਸਤਾਨ ਦੇ ਵਿੱਚ ਚੱਲ ਰਿਹਾ, ਹੁਣ ਪੰਜਾਬ ਦੇ ਵਿੱਚ RSS ਨੇ ਜਾਂ ਸਰਕਾਰੀ ਚੰਦ ਬੰਦਿਆਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀਆਂ ਫੋਟੋਆਂ ਛਪੀਆਂ ਹੋਈਆਂ ਤੇ ਚੰਦ ਕੁੱਟੀ ਸ਼ਰਟਾਂ ਕੱਢ ਦਿੱਤੀਆਂ, ਉਹਨਾਂ ਲਾ ਲਈਆਂ ਭਾਈ ਅਸੀਂ ਤੁਹਾਡੇ ਤੇ ਪਾਬੰਦੀ ਚੁੱਕਦੇ ਹਾਂ, ਤੁਸੀਂ ਲਾ ਲਓ। ਤੇ ਮੇਰੇ ਵਰਗੇ ਬੇਵਕੂਫਾਂ ਨੇ, ਮੈਂ ਸ਼ਬਦ ਵਰਤਣ ਲੱਗਿਆ, ਖਿਮਾ ਕਰੇ ਜੇ ਮੈਨੂੰ, ਕਿਉਂਕਿ ਅਸੀਂ ਸਿੱਖੀ ਉਜਾੜ ਰਹੇ ਹਾਂ ਆਪ, ਉਹਨਾਂ ਲੋਕਾਂ ਨੇ ਕੱਢ ਕੇ ਟੀ ਸ਼ਰਟਾਂ ਪਾ ਲਈਆਂ ਬੇਅੰਤ। ਹੁਣ ਉਹਨਾਂ ਦੇ ਜਿਹੜੇ ਆਪਣੇ ਬੰਦੇ ਨੇ ਉਹ ਤਾਂ ਉਹਨਾਂ ਨੇ ਗਿਣ ਲੈਣੇ ਨੇ, ਜਿਹੜੇ ਸਾਡੇ ਵਰਗਿਆਂ ਨੇ ਪਾਈਆਂ ਨੇ ਭਾਵਕ ਹੋ ਕੇ ਉਹਨਾਂ ਘਰ ਚੁਣ ਲੈਣੇ ਨੇ, ਵੀ ਇਹ ਘਰ ਨੇ ਜਿਹਨਾਂ ਵਿੱਚ ਸਿੱਖੀ ਦੀ ਸੋਚ ਹਜੇ ਵੀ ਜਿਉਂਦੀ ਹੈ। ਔਰ ਉਹਨਾਂ ਟੀ ਸ਼ਰਟਾਂ ਨੇ, ਕੱਲੀਆਂ ਟੀ ਸ਼ਰਟਾਂ ਨੇ, ਕੱਲੀਆਂ ਟੀ ਸ਼ਰਟਾਂ ਨੇ ਕੀ ਕਰਨਾ ਤੁਸੀਂ ਆਪ ਸੋਚੋ, ਉਹਨਾਂ ਕੱਲੀਆਂ ਟੀ ਸ਼ਰਟਾਂ ਨੇ ਕੱਲ ਸਿੱਖੀ ਨੂੰ ਉਜਾੜਨਾ। ਸਾਨੂੰ ਨਹੀਂ ਪਤਾ ਇਸ ਗੱਲ ਦਾ, ਅਸੀਂ ਇਸੇ ਤਰ੍ਹਾਂ ਤੁਰਨੇ ਆ, ਗੱਡੀਆਂ ਦੇ ਪਿੱਛੇ ਫੋਟੋਆਂ ਲਾ ਲੈਂਦੇ ਆ ਜਾਂ ਆਪਣੀਆਂ ਟੀ ਸ਼ਰਟਾਂ ਦੇ ਫੋਟੋਆਂ ਛੁਪਵਾ ਲੈਂਦੇ ਆ, ਉਹ ਜ਼ਾਲਮ ਨੂੰ ਪਤਾ ਲੱਗ ਜਾਂਦਾ ਵੀ ਆਹ ਬੰਦੇ ਦੇ ਘਰ ਅੰਦਰ ਆਹ ਸੋਚ ਹਜੇ ਵੀ ਪਨਪ ਰਹੀ ਹੈ, ਇਹ ਸੋਚ ਦੀ ਮਰੀ ਨਹੀਂ ਹੈਗੀ, ਤੇ ਉਹ ਕੱਲ ਉਹਨਾਂ ਨੂੰ ਮਾਰਨਾ ਸੌਖਾ ਹੋ ਜਾਂਦਾ। ਫਿਰ ਉਹ ਉਸ ਵੇਲੇ ਦੰਗੇ ਕਰਦੇ ਨੇ, ਫਿਰ ਉਸ ਵੇਲੇ ਕਤਲੇਆਮ ਹੁੰਦੀ ਹੈ, ਫਿਰ ਘਰ ਘਰ ਚੁਣਿਆ ਜਾਂਦਾ ਵੀ ਇੱਥੇ ਸਿੱਖਾਂ ਦਾ ਘਰ ਹੈ। ਮੈਂ ਉਸੇ ਗੱਲ ਵੱਲ ਵਾਪਸ ਪੜਤਾ ਜਿਹੜੀ ਬੇਨਤੀ ਕਰ ਰਿਹਾ ਸਾਂ। ਨਾਦਰ ਸ਼ਾਹ ਇਵੇਂ ਲੁੱਟ ਕੇ ਰੱਜ ਕੇ, ਪਰ ਉਹਨੂੰ ਗੁਰੂ ਕੇ ਸਿੱਖਾਂ ਨੇ ਰਾਹ ਵਿੱਚ ਹੌਲਾ ਕੀਤਾ ਤੇ ਇਵੇਂ ਦੀ ਉਹ ਵਿਚਾਰਾਂ ਕਰਦਿਆਂ ਹੋਇਆਂ ਵਾਪਸ ਚਲਾ ਗਿਆ। ਹੁਣ ਜਦੋਂ ਨਾਦਰ ਸ਼ਾਹ ਦੇ ਕੋਲੋਂ, ਇੱਕ ਏਡੇ ਸਿਆਣੇ ਰਾਜਨੀਤਿਕ ਬੰਦੇ ਦੇ ਕੋਲੋਂ, ਇੱਕ ਏਡੇ ਕਹਿਰਵਾਨ ਬੰਦੇ ਦੇ ਕੋਲੋਂ ਉਹਨੂੰ ਲੁੱਟਣ ਵਾਲਿਆਂ ਦੀ ਤਾਰੀਫ ਜਦੋਂ ਸੁਣੀ, ਉਹਨੇ ਜ਼ਕਰੀਆ ਖਾਨ ਦੇ ਹਿਰਦੇ ਚ ਅੱਗ ਲੱਗ ਗਈ ਵੀ ਮੈਂ ਹੁਣ ਹੋਰ ਕੁਛ ਨਹੀਂ ਕਰਨਾ, ਮੈਂ ਇੱਕੋ ਹੀ ਕੰਮ ਕਰਨਾ, ਕਿਸੇ ਤਰ੍ਹਾਂ ਸਿੱਖੀ ਨੂੰ ਉਜਾੜ ਸਕਾਂ। ਉਹਨੇ ਆ ਕੇ ਹੱਥ ਦਰਜੇ ਦਾ ਕਹਿਰ ਕਰ ਦਿੱਤਾ। ਮੈਂ ਕੱਲ ਰੋਜ਼ ਤੁਹਾਡੇ ਨਾਲ ਸਾਂਝ ਕਰ ਬੈਠਾ ਹੋਇਆ, ਜ਼ਕਰੀਆ ਖਾਨ ਨੇ ਤਖ਼ਤ ਤੇ ਬੈਠਦਿਆਂ ਸਾਰੀ ਸੂਬੇਦਾਰ ਬਣਦਿਆਂ ਸਾਰੀ 20,000 ਦੀ ਇੱਕ ਗਸ਼ਤੀ ਫੌਜ ਬਣਾਈ ਸੀ, ਜਿਹਦੇ ਵਿੱਚੋਂ 10,000 ਉਹਨੇ ਲੋਕਾਂ ਦੇ ਲਈ ਸ਼ਿਕਾਰ ਕਰਨ ਵਾਸਤੇ ਭੇਜੇ ਸਨ, 10,000 ਉਹ ਆਪਣੇ ਕੋਲ ਰੱਖਦਾ ਸੀ। ਇਹਦੇ ਵਿੱਚੋਂ ਕੁਝ ਇੱਕ ਫੌਜ ਉਹਨੇ ਲਖਪਤ ਰਾਏ ਦੇ ਅਧੀਨ ਕਰ ਦਿੱਤੀ, ਭਈ ਜਿਵੇਂ ਕਿਵੇਂ ਹੋ ਸਕਦਾ ਤੂੰ ਸਿੱਖੀ ਦੀ ਜੜ ਪੁੱਟ, ਬਸ ਮੈਨੂੰ ਇੱਕੋ ਚੀਜ਼ ਚਾਹੀਦੀ ਵੀ ਸਿੱਖ ਨਜ਼ਰ ਨਾ ਆਵੇ। ਹੁਣ ਜਦੋਂ ਹਰ ਪਾਸੇ ਮੈਂ ਕਹਿਰ ਹੋਣ ਲੱਗ ਪਿਆ ਤੇ ਗੁਰੂ ਕੇ ਸਿੱਖ ਜਿਹੜੇ ਵਿਚਾਰੇ ਸਨ ਉਹ ਜੰਗਲਾਂ ਵਿੱਚ ਫਿਰ ਛੁੱਪ ਗਏ, ਹੋਰ ਕੀ ਹੋ ਸਕਦਾ ਸੀ। ਪਰ ਇੱਕ ਗੱਲ ਚੇਤਾ ਰੱਖਿਆ, ਮੈਂ ਹੱਥ ਜੋੜ ਕੇ ਤੁਹਾਡੇ ਚਰਨਾਂ ਵਿੱਚ ਕਹਿਣ ਲੱਗਾ, ਜਦੋਂ ਮੈਂ ਖੁਦ ਇਤਿਹਾਸ ਪੜ੍ਹਦਾ ਤੇ ਮੈਂ ਹੈਰਾਨ ਹੋ ਜਾਂਦਾ, ਕੋਈ ਸਿੱਖ ਚੋਰੀ ਆਪਣੇ ਮਾਂ ਬਾਪਾਂ ਦੀ ਖਬਰ ਲੈਣ ਨਹੀਂ ਸੀ ਜਾਂਦਾ, ਕੋਈ ਸਿੱਖ ਚੋਰੀ ਆਪਣੇ ਘਰ ਨੂੰ ਨਹੀਂ ਸੀ ਦੇਖਣ ਜਾਂਦਾ, ਕੋਈ ਸਿੱਖ ਚੋਰੀ ਆਪਣੀ ਫਸਲ ਵਾੜੀ ਦੇਖਣ ਨਹੀਂ ਸੀ ਜਾਂਦਾ, ਮਾਲ ਪਸ਼ੂ ਨਹੀਂ ਸੀ ਦੇਖਣ ਜਾਂਦਾ, ਘਰ ਪਰਿਵਾਰ ਨਹੀਂ ਸੀ ਦੇਖਣ ਜਾਂਦਾ। ਲੇਕਿਨ ਸਿੱਖ ਨੂੰ ਜਦੋਂ ਕਦੇ ਵਕਤ ਮਿਲਦਾ ਸੀ ਉਹ ਚੋਰੀ ਹਰਿਮੰਦਰ ਸਾਹਿਬ ਇਸ਼ਨਾਨ ਜ਼ਰੂਰ ਕਰਨ ਜਾਂਦਾ ਸੀ, ਕਿਉਂਕਿ ਹਰਿਮੰਦਰ ਸਾਹਿਬ ਸਿੱਖੀ ਦੀ ਜਿੰਦ ਜਾਨ ਰਹੀ ਹੈ। ਜ਼ਕਰੀਆ ਖਾਨ ਨੂੰ ਇਸ ਗੱਲ ਦਾ ਪਤਾ ਸੀ ਭਈ ਰੱਬ ਜਾਣੇ ਹਰਿਮੰਦਰ ਸਾਹਿਬ ਅੰਦਰ ਕੀ ਹੈ, ਇਹ ਜਦੋਂ ਹਰਿਮੰਦਰ ਸਾਹਿਬ ਨੂੰ ਦੇਖ ਆਉਂਦੇ ਨੇ ਨਾ, ਇਹ ਜਦੋਂ ਹਰਿਮੰਦਰ ਸਾਹਿਬ ਵਿੱਚ ਇਸ਼ਨਾਨ ਕਰ ਆਉਂਦੇ ਨੇ ਨਾ, ਇਹਨਾਂ ਨੂੰ ਮੌਤ ਤੋਂ ਮੂਲ ਨਹੀਂ ਡਰ ਲੱਗਦਾ, ਇਹ ਮੌਤ ਨੂੰ ਮਖੌਲਾਂ ਕਰਨ ਲੱਗ ਪੈਂਦੇ ਨੇ, ਪਤਾ ਨਹੀਂ ਇਹਨਾਂ ਚ ਕਿੰਨੀ ਕੁ ਜਾਨ ਆ ਜਾਂਦੀ ਹੈ, ਫਿਰ ਇਹ ਇੱਕ ਇੱਕ ਕਈਆਂ ਕਈਆਂ ਤੇ ਭਾਰੂ ਹੋ ਜਾਂਦਾ ਹੈ। ਉਹਨਾਂ ਦਿਨਾਂ ਵਿੱਚ ਦੋ ਗੁਰੂ ਕੇ ਸਿੱਖ ਇਹ ਮੈਂ ਫਿਰ ਇੱਕ ਬੇਨਤੀ ਕਰਦੇ ਹਾਂ, 25 ਮਈ 1739 ਨੂੰ ਨਾਦਰ ਸ਼ਾਹ ਵਾਪਸ ਪਰਤਿਆ ਸੀ, ਸਿਰਫ ਇੱਕ ਮਹੀਨੇ ਦੀ ਘਟਨਾ, 27 ਜੁਲਾਈ, ਇਹ ਦੋ ਕੁ ਮਹੀਨੇ ਦੀ ਘਟਨਾ, 27 ਜੁਲਾਈ 1739 ਦੇ ਵਿੱਚ ਹੀ ਬੋਤਾ ਸਿੰਘ ਤੇ ਗਰਜਾ ਸਿੰਘ ਇਹ ਦੋਵੇਂ ਜਣੇ ਨੂਰਦੀਨ ਦੀ ਸਰਾਂ ਦੇ ਕੋਲ ਅੰਮ੍ਰਿਤਸਰ ਸਾਹਿਬ ਤੋਂ ਇਸ਼ਨਾਨ ਕਰਕੇ ਪਰਤ ਰਹੇ ਸਨ। ਯਾਦ ਰੱਖਣ ਯੋਗ ਬਾਤ ਹੈ, ਮੈਂ ਹੱਥ ਜੋੜ ਕੇ ਬੇਨਤੀ ਕਰਾਂ, ਹਰਿਮੰਦਰ ਸਾਹਿਬ ਦੇ ਅੰਦਰ ਉਦੋਂ ਪ੍ਰਕਾਸ਼ ਨਹੀਂ ਸੀ ਹੁੰਦਾ। ਕਈ ਥਾਵਾਂ ਤੇ ਅਸੀਂ ਬਾਹਲੀ ਕੱਟੜਤਾਈ ਕਰਨ ਲੱਗ ਪਏ ਨੇ, ਜਿਵੇਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸੁੱਖ ਆਸਣ ਹੋ ਜਾਏ ਤੇ ਕੋਈ ਭੁੱਲੜ ਬੰਦਾ ਇੱਥੇ ਮੱਥਾ ਟੇਕ ਦੇਵੇ। ਵੈਸੇ ਕੋਸ਼ਿਸ਼ ਕਰੋ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਜਾਏ, ਪਰ ਜੇ ਇੱਥੇ ਕਿਸੇ ਨੇ ਟੇਕ ਵੀ ਦਿੱਤਾ ਕਹਿਰ ਨਹੀਂ ਹੈ, ਕਹਿਰ ਨਹੀਂ ਹੈ। ਕਿਉਂਕਿ ਜਦੋਂ ਸਿੱਖ ਜਾਂਦੇ ਸਨ ਉਦੋਂ ਹਰਿਮੰਦਰ ਸਾਹਿਬ ਕਾਹਦੇ ਲਈ ਜਾਂਦੇ ਸਨ? ਉੱਥੇ ਤਾਂ ਗੁਰੂ ਗ੍ਰੰਥ ਦਾ ਪ੍ਰਕਾਸ਼ ਹੀ ਨਹੀਂ ਸੀ ਹੁੰਦਾ ਉਹਨਾਂ ਦਿਨਾਂ ਚ। ਪਰ ਸਿੱਖ ਉਹ ਥਾਂ ਨੂੰ ਦੇਖਣ ਜਾਂਦੇ ਸਨ ਜਿਹਨੂੰ ਗੁਰੂ ਆਖਦਾ ਡਿੱਠੇ ਸਵੇ ਥਾਮ ਨਹੀਂ ਤੁਦ ਜਿਹਾ। ਅੱਜ ਤੇ ਸਿੱਖੀ ਦੇ ਵਿੱਚ ਕਿਹ ਵੀ ਕਲੇਸ਼ ਖੜਾ ਹੋ ਗਿਆ। ਸਭ ਤੋਂ ਪਹਿਲੀ ਹਰਿਮੰਦਰ ਸਾਹਿਬ ਦੀ ਨਕਲ ਕੀਤੀ ਸੀ ਬਾਬੇ ਪਿਰਥੀ ਚੰਦ ਨੇ ਖੇਹਰ ਪਿੰਡ ਵਿੱਚ ਲਾਹੌਰ ਦੇ ਲਾਗੇ। ਫਿਰ ਦੁਬਾਰੇ ਨਕਲ ਕੀਤੀ ਹਰਿਮੰਦਰ ਸਾਹਿਬ ਦੀ ਸੰਤ ਨਾਰ ਸਿੰਘ, ਮੈਂ ਸੰਤ ਸ਼ਬਦ ਨਹੀਂ ਵਰਤਣਾ ਚਾਹੁੰਦਾ ਪਰ ਤਾਂ ਕਹਿਣਾ ਚਾਹੁੰਦਾ ਕਿਉਂਕਿ ਉਹਦੀ ਪਛਾਣ ਹੋ ਜਾਏ। ਬਾਬਾ ਨਾਰ ਸਿੰਘ ਨੇ ਮਲੇਸ਼ੀਆ ਦੇ ਵਿੱਚ ਦੂਜੀ ਵਾਰੀ ਹਰਿਮੰਦਰ ਸਾਹਿਬ ਬਣਾਇਆ ਸੀ। ਤੁਸੀਂ ਅੱਜ ਵੀ babek.com ਪਾ ਕੇ ਦੇਖੋ, ਤੁਹਾਨੂੰ ਪਤਾ ਲੱਗ ਜਾਏਗਾ ਮਲੇਸ਼ੀਆ ਚ ਬਣੇ ਆ ਪਹਿਲੀ ਵਾਰੀ। ਫਿਰ ਉਸ ਤੋਂ ਬਾਅਦ ਚੀਮਾ ਪਿੰਡ ਦੇ ਵਿੱਚ ਬਣਿਆ ਹਰਿਮੰਦਰ ਸਾਹਿਬ। ਲੇਕਿਨ ਸਾਡੀ ਕੌਮ ਇਤਨੀ ਕੁ ਗਰਕ ਚੁੱਕੀ ਹੈ, ਇਹ ਨਾ ਸੱਚ ਨੂੰ ਸੱਚ ਕਹਿ ਕੇ ਰਾਜੀ ਹੈ, ਨਾ ਕਿਸੇ ਕੋਲ ਤਮੰਨਾ ਵੀ ਅਸੀਂ ਕੂੜ ਨੂੰ ਕੂੜ ਤੇ ਕਹਿ ਸਕੀਏ, ਜਿਹੜੀ ਗੱਲ ਨਹੀਂ ਹੋ ਸਕਦੀ ਨਹੀਂ ਹੋ ਸਕਦੀ। ਡਿੱਠੇ ਸਭੇ ਥਾਮ ਨਹੀਂ ਤੁਤ ਜਿਹਾ, ਵਧੋ ਪੁਰਖ ਵਧਾਤੇ ਤਾਂ ਤੂੰ ਸੋਹਿਆ, ਨਹੀਂ ਇਸ ਗੱਲ ਤੇ ਪਹਿਰਾ ਦੇ ਦੇ। ਉਸ ਵੇਲੇ ਗੁਰੂ ਕੇ ਸਿੱਖ ਇਸ਼ਨਾਨ ਕਰਕੇ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਜੇ ਕੇਵਲ ਬੈਠਣ ਨਾਲ ਗੱਲ ਹੋਵੇ ਤੇ ਮੁੜ ਕੇ ਅਸੀਂ ਉਸ ਬੇਰੀ ਦੀ ਕਦਰ ਕਿਉਂ ਕਰੀਏ? ਉੱਥੇ ਤਾਂ ਗੁਰੂ ਇੱਕੋ ਹੀ ਦਿਨ ਬੈਠਾ ਸੀ। ਮੁੜ ਕੇ ਉਹ ਰੀਠੀਆਂ ਦੀ ਕਦਰ ਕਿਉਂ ਕਰੀਏ? ਉੱਥੇ ਗੁਰੂ ਇੱਕੋ ਹੀ ਦਿਨ ਬੈਠਾ ਸੀ, ਚਲਾ ਗਿਆ ਉੱਥੋਂ ਤੇ। ਪਰ ਨਹੀਂ, ਜਿੱਥੇ ਜਿੱਥੇ ਭਾਈ ਗੁਰਦਾਸ ਜੀ ਆਖਦੇ ਨੇ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ। ਅਸੀਂ ਤੇ ਗੁਰੂ ਨੂੰ ਜਾਣ ਹੀ ਨਾ ਸਕੇ। ਗਰੀਬ ਨਵਾਜ਼ ਦੀ ਸ਼ੋਹ ਨਾਲ ਪ੍ਰਾਪਤ ਹੋਏ ਸ੍ਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਉੱਥੋਂ ਬੋਤਾ ਸਿੰਘ ਤੇ ਗਰਜਾ ਸਿੰਘ ਦੋਵੇਂ ਜਣੇ ਇਸ਼ਨਾਨ ਕਰਕੇ ਵਾਪਸ ਆ ਰਹੇ ਨੇ ਤੇ ਰਾਤੋਂ ਰਾਤ ਇਸ਼ਨਾਨ ਕਰਕੇ ਆਏ। ਉਹਨਾਂ ਕੋਲ ਥੋੜਾ ਜਿਹਾ ਵਕਤ ਬਚ ਗਿਆ। ਉਹਨਾਂ ਸੋਚਿਆ ਵੀ ਕਿੰਨਾ ਚੰਗਾ ਹੋਵੇ ਜੇ ਸਵੇਰ ਹੁੰਦਿਆਂ ਤੱਕ ਆਪਾਂ ਕੁਝ ਪੈਂਦਾ ਤੈਅ ਕਰ ਲਈਏ, ਕਿਤੇ ਐਸਾ ਨਾ ਹੋਵੇ ਦਿਨ ਚੜ ਜਾਏ ਤੇ ਮੁੜ ਕੇ ਦਿਨੇ ਉਹਨਾਂ ਨੂੰ ਲੁਕੇ ਰਹਿਣਾ ਪੈਂਦਾ ਸੀ। ਤੇ ਉਹ ਆ ਗਏ ਇੱਥੇ ਨੂਰਦੀਨ ਦੀ ਸਰਾਂ ਤਰਨ ਤਰਨ ਸਾਹਿਬ ਦੇ ਲਾਗੇ ਹੈ। ਕਦੇ ਵਕਤ ਮਿਲਿਆ ਨੂਰਦੀਨ ਦੀ ਸਰਾਂ ਕੀ ਚੀਜ਼ ਹੈ ਇਹ ਫਿਰ ਸਾਂਝ ਪਾਵਾਂਗਾ। ਸਰਹੰਦ ਦੀਆਂ ਇੱਟਾਂ ਇਸੇ ਨੂਰਦੀਨ ਦੀ ਸਰਾਂ ਨਾਲ ਜੁੜੀਆਂ ਹੋਈਆਂ ਨੇ। ਇਹਨੇ ਸਰਹੰਦ ਚ ਪੱਠੇ ਲਾਏ ਸਨ ਤੇ ਇਹਨੇ ਉੱਥੋਂ ਇੱਟਾਂ ਮੰਗਵਾਈਆਂ ਸਨ। ਗੁਰੂ ਅਰਜਨ ਪਾਤਸ਼ਾਹ ਨੇ ਇੱਟਾਂ ਮੰਗਵਾਈਆਂ ਸਨ। ਗੁਰੂ ਅਰਜਨ ਪਾਤਸ਼ਾਹ ਦੀ ਇੱਟਾਂ ਇਹਨੇ ਨੂਰਦੀਨ ਨੇ ਚੁੱਕੇ ਸਰਾਂ ਦੇ ਵਿੱਚ ਲਾ ਲਈਆਂ ਸਨ। ਮੁੜ ਕੇ ਬਘੇਲ ਸਿੰਘ ਨੇ ਵਾਪਸ ਲਿਆ ਕੇ ਇੱਟਾਂ ਤਰਨ ਤਰਨ ਸਾਹਿਬ ਲਾਈਆਂ ਸਨ। ਇਹ ਗੱਲ ਵੱਖਰੀ ਹੈ, ਕਦੇ ਫਿਰ ਸਹੀ ਸਮੇਂ ਦੀ ਸੀਮਾ। ਬੇਨਤੀ ਕਰ ਰਿਹਾ ਸਾਂ, ਨੂਰਦੀਨ ਦੀ ਸਰਾਂ ਤਰਨ ਤਰਨ ਸਾਹਿਬ ਦੇ ਲਾਗੇ, ਨੂਰਦੀਨ ਦੀ ਸਰਾਂ ਤੋਂ 1.5 ਕਿਲੋਮੀਟਰ ਲੰਮੇ। ਇਹ ਦੋਵੇਂ ਜਣੇ ਸਿੱਖ ਵਿਚਾਰੇ ਝਾੜਾਂ ਵਿੱਚ ਬੈਠੇ ਨੇ, ਸਰਕੜੇ ਵਿੱਚ ਬੈਠੇ ਨੇ। ਤੇ ਉਸ ਵੇਲੇ ਦਿਨ ਹੈ, ਹਾਲਾਂਕਿ ਦਿਨ ਹੈ, ਸਵੇਰ ਦਾ ਵਕਤ ਹੋ ਚੱਲਿਆ। ਉਸ ਵੇਲੇ ਦੋ ਰਾਹੀ ਉੱਥੋਂ ਦੀ ਲੰਘੇ ਤੇ ਉਹਨਾਂ ਵੇਖਿਆ ਵੀ ਇੱਥੇ ਥੋੜੀ ਸਰਕੜਾ ਹਿੱਲ ਰਿਹਾ ਤੇ ਝਾੜ ਝੁੰਡ ਹਿੱਲ ਰਹੇ। ਉਹ ਦੋਵੇਂ ਜਣੇ ਡਰ ਗਏ, ਡਰੇ ਹੋਏ ਬਚਨ ਕਹਿੰਦੇ ਵੇਖੀ ਯਾਰ ਕਿਤੇ ਇੱਥੇ ਸਿੱਖ ਨਾ ਹੋਵਣ। ਉਹ ਦੂਜਾ ਕਹਿਣ ਲੱਗਿਆ ਵੀ ਸਿੱਖ ਕਿੱਥੇ, ਸਿੱਖ ਦਾ ਨਾਮੋ ਨਿਸ਼ਾਨ ਨਹੀਂ, ਤੂੰ ਇਸ ਗੱਲੋਂ ਨਾ ਡਰ, ਕੋਈ ਜਾਨਵਰ ਹੋਵੇਗਾ ਵੈਸੇ ਇੱਥੇ ਬੈਠਾ, ਤੂੰ ਫਿਕਰ ਨਾ ਕਰ, ਤੂੰ ਇਸ ਗੱਲੋਂ ਨਾ ਡਰ। ਹਾਲਾਂਕਿ ਉਹ ਜਾਨਵਰ ਤੋਂ ਨਹੀਂ ਸਨ ਡਰਦੇ ਜਿਹਨੇ ਸਿੱਖਾਂ ਤੋਂ ਡਰਦੇ ਸਨ। ਉਹਨੇ ਬਚਨ ਆਖੇ ਕਹਿਣ ਲੱਗੇ ਸਿੱਖ ਨਹੀਂ ਹੋ ਸਕਦਾ। ਉਸ ਵੇਲੇ ਦੂਜਾ ਪੁੱਛਿਆ ਸਿੱਖ ਕਿਉਂ ਨਹੀਂ ਹੋ ਸਕਦਾ? ਕਹਿਣ ਲੱਗੇ ਸਿੱਖਾਂ ਦਾ ਖੁਰਾ ਖੋਜ ਮਟਾ ਦਿੱਤਾ, ਕਦੇ ਕਿਸੇ ਦੇ ਘਰੋਂ ਮਿਲ ਸਕਦੀ ਹੈ ਤਾਂ ਸਿੱਖ ਦੀ ਤਸਵੀਰ ਮਿਲ ਸਕਦੀ ਹੈ, ਦੋਵਾਂ ਤਾਂ ਕੁਛ ਨਹੀਂ। ਬੋਤਾ ਸਿੰਘ ਗਰਜਾ ਸਿੰਘ ਨੇ ਉਸੇ ਵੇਲੇ ਬਾਹਰ ਨਿਕਲੇ ਤੇ ਉਹਨਾਂ ਨੂੰ ਹੱਥ ਜੋੜ ਕੇ ਬਚਨ ਕੀਤਾ ਵੀ ਤੁਹਾਨੂੰ ਅਸੀਂ ਕੁਛ ਨਹੀਂ ਕਹਿੰਦੇ, ਪਰ ਸਾਨੂੰ ਦੱਸੋ ਵੀ ਲੋਕਾਂ ਚ ਕੀ ਗੱਲ ਫੈਲ ਗਈ। ਉਹਨਾਂ ਪੁੱਛਿਆ ਤੇ ਉਹਨਾਂ ਦੱਸਿਆ ਵੀ ਇਸ ਵੇਲੇ ਲੋਕਾਂ ਚ ਗੱਲ ਫੈਲ ਗਈ ਵੀ ਕੋਈ ਸਿੱਖ ਦੁਨੀਆਂ ਵਿੱਚ ਨਹੀਂ ਹੈ, ਸਿੱਖ ਖਤਮ ਕਰ ਦਿੱਤੇ ਨੇ ਜ਼ਕਰੀਆ ਖਾਨ ਨੇ, ਦੋਨਾਂ ਗੁਰੂ ਕੇ ਸੂਰਮਿਆਂ ਨੇ ਉੱਥੋਂ ਸੋਟੇ ਤੋੜੇ, ਸੋਟੇ ਤੋੜ ਕੇ ਸੜਕ ਦੇ ਵਿਚਕਾਰ ਖਲੋ ਗਏ, ਸੜਕ ਦੇ ਵਿਚਕਾਰ ਖਲੋ ਕੇ ਉਹਨਾਂ ਨੇ ਨਾਕਾ ਲਾ ਲਿਆ ਤੇ ਇੱਕ ਚਿੱਠੀ ਲਿਖੀ ਹੈ ਉਹਨਾਂ ਨੇ, ਚਿੱਠੀ ਲਿਖੀ ਹੈ ਬਹੁਤਾ ਸਿੰਘ ਅਰਜਾ ਸਿੰਘ ਨੇ ਜ਼ਕਰੀਆ ਖਾਨ ਨੂੰ, ਆਮ ਛੋਟੇ ਮੋਟੇ ਬੰਦੇ ਨੇ ਚਿੱਠੀ ਨਹੀਂ ਲਿਖੀ, ਜ਼ਕਰੀਆ ਖਾਨ ਨੂੰ ਇੱਕ ਚਿੱਠੀ ਲਿਖੀ ਹੈ। ਸਮੇਂ ਨੇ ਪੰਧ ਮੁਕਾ ਲਿਆ, ਇਹ ਮੇਰਾ ਆਦਤ ਨਹੀਂ ਹੈ ਵੀ ਮੈਂ ਅੱਗੇ ਜਾਵਾਂ, ਇੱਥੋਂ ਹੀ ਲੜੀ ਆਪਾਂ ਕੱਲ ਸ਼ੁਰੂ ਕਰਾਂਗੇ। ਭੁੱਲਾ ਚੁੱਕਾਂ ਦੀ ਖਿਮਾ ਪਿਆਰ ਨਾਲ ਆਖੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ,
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ, ਗੁਰੂ ਗਰੀਬ ਨਿਵਾਸ, ਕੋਟ ਪਰਾਜ ਹਮਾਰੇ ਖੰਡੋ, ਅਨਕ ਵਿਧੀ ਸਮਝਾਵੋ, ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਣ ਬਿਰਦ ਰਖਾਵੋ, ਹਮ ਅਗਿਆਨ ਅਲਪ ਮਤ ਥੋਰੀ।

ਗੁਰੂ ਸਵਾਰਿਓ ਜੀ, ਅਦਬ ਸਤਿਕਾਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਾਰਾਂ ਵਿੱਚ 9 ਮਾਰਚ ਨੂੰ ਨਾਦਰ ਸ਼ਾਹ ਦਿੱਲੀ ਵਿੱਚ ਆਉਂਦਾ ਹੈ। 3 ਮਹੀਨੇ ਰੱਜ ਕੇ ਲੁੱਟਮਾਰ ਕਰਦਾ ਹੈ। 25 ਮਈ 1739 ਨੂੰ ਵਾਪਸ ਚਲਾ ਗਿਆ। ਚਨਾਬ ਦੇ ਨੇੜੇ ਦਰਿਆ ਦਾ ਨਾਂ ਹੈ, ਅਖਨੂਰ ਨਗਰ ਦੇ ਨੇੜੇ ਸਿੱਖਾਂ ਨੇ ਇਹਨੂੰ ਕੁਝ ਹਲਕਾ ਕਰਕੇ ਭੇਜਿਆ। ਖਾਸ ਕਰਕੇ ਹਿੰਦੁਸਤਾਨ ਦੀਆਂ ਬਹੁ ਬੇਟੀਆਂ, ਜਿਨ੍ਹਾਂ ਵਿੱਚ ਸਿੱਖਾਂ ਦੀ ਇੱਕ ਵੀ ਲੜਕੀ ਨਹੀਂ ਸੀ, ਸਿੱਖਾਂ ਦੀ ਆਪਣੀ ਇੱਕ ਵੀ ਲੜਕੀ ਨਹੀਂ ਸੀ, ਪਰ ਗੁਰੂ ਨੇ ਇਹਨਾਂ ਦਾ ਵਾਸਤਾ ਪਾਇਆ ਹੈ ਸਮੁੱਚੇ ਕਾਇਨਾਤ ਨਾਲ, ਤੇ ਇਸ ਲਈ ਇਹਨਾਂ ਨੇ ਉਹ ਬੰਦੀ ਲੜਕੀਆਂ ਵੀ ਛੁਡਵਾਈਆਂ। ਨਾਦਰ ਸ਼ਾਹ ਇੱਕ ਗੱਲੋਂ ਹੈਰਾਨ ਹੁੰਦਾ ਹੈ, ਹਰੇਕ ਬੰਦੇ ਨੇ ਮੇਰੇ ਅੱਗੇ ਸਿਰ ਝੁਕਾ ਦਿੱਤਾ, ਪਰ ਇਹ ਕੌਣ ਲੋਕ ਨੇ ਜਿਹੜੇ ਮੈਨੂੰ ਵੀ ਆ ਕੇ ਘੇਰ ਲੈਂਦੇ ਨੇ। ਜ਼ਕਰੀਆ ਖਾਨ ਨਾਲ ਕੁਝ ਵਿਚਾਰਾਂ ਦੀ ਸਾਂਝ ਹੁੰਦੀ ਹੈ। ਉਹਦੇ ਦਰਮਿਆਨ ਜ਼ਕਰੀਆ ਖਾਨ ਇਹਨਾਂ ਦਾ ਇਤਿਹਾਸ ਦੱਸਦਾ ਹੈ। ਨਾਦਰ ਸ਼ਾਹ ਇਹਨਾਂ ਦੀਆਂ ਤਾਰੀਫਾਂ ਸੁਣ ਕੇ ਇੱਕ ਗੱਲ ਕਹਿੰਦਾ ਹੈ, ਭਾਈ ਫਿਰ ਮੈਨੂੰ ਇਹਨਾਂ ਨਾਲ ਨਹੀਂ ਲੜਨਾ ਚਾਹੀਦਾ, ਕਿਉਂਕਿ ਇਹ ਤਾਂ ਕੁਝ ਦਿਨਾਂ ਤੱਕ ਸਾਰੀ ਦੁਨੀਆ ਤੇ ਰਾਜ ਕਰਨਗੇ। ਹਾਲਾਂਕਿ ਰਾਜਨੀਤਿਕ ਬੰਦਾ ਕਦੇ ਇਹ ਗੱਲ ਨਹੀਂ ਕਿਹਾ ਕਰਦਾ, ਰਾਜਨੀਤਿਕ ਬੰਦਾ ਹਮੇਸ਼ਾ ਇਹ ਕਿਹਾ ਕਰਦਾ, ਅਗਰ ਦੁਨੀਆ ਤੇ ਰਾਜ ਹੋਵੇ ਤਾਂ ਕੇਵਲ ਮੇਰਾ ਰਾਜ ਹੋਵੇ। ਹਿਟਲਰ ਦੀ ਇਹੋ ਸੋਚ ਹੈ, ਪਰ ਉਹਨੇ ਆਖਿਰ ਸੱਚ ਇੱਕ ਗੱਲ ਕਹਿ ਦਿੱਤੀ। ਕਹਿਣ ਲੱਗੇ, ਜੇ ਇਹੋ ਜਿਹੇ ਕਿਰਦਾਰ ਦੇ ਮਾਲਕ ਨੇ ਤਾਂ ਸਾਰੀ ਦੁਨੀਆ ਵਿੱਚ ਇਹਨਾਂ ਦਾ ਰਾਜ ਹੋਵੇਗਾ। ਇਹ ਗੱਲ ਸੁਣ ਕੇ ਜ਼ਕਰੀਆ ਖਾਂ ਬਰਦਾਸ਼ਤ ਨਾ ਕਰ ਸਕਿਆ, ਉਹਨੇ ਹੋਰ ਕਹਿਰ ਕਰਨਾ ਸ਼ੁਰੂ ਕਰ ਦਿੱਤਾ। ਜਿੱਥੇ ਕਿਤੇ ਵੀ ਕੋਈ ਸਿੱਖ ਮਿਲਦਾ ਹੈ ਤੇ ਉਹਦੇ ਨਾਲ ਇਹ ਬਹੁਤ ਬੁਰਾ ਵਿਹਾਰ ਕਰਦੇ ਨੇ। ਇੱਥੋਂ ਤੱਕ ਸਮਾਂ ਬਣਿਆ, ਇਹਨਾਂ ਨੇ ਫਿਰ ਹਰੇਕ ਜਗ੍ਹਾ ਤੇ ਬਹੁਤ ਸਖ਼ਤ ਪਾਬੰਦੀ ਲਾ ਦਿੱਤੀ। ਮੈਂ ਗੱਲ ਨੇੜੇ ਰੱਖਾਂ, ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਪਿਆਰਿਆਂ ਨੇ ਪਰ ਆਪਣੀ ਜਾਨ ਤਲੀ ਤੇ ਰੱਖ ਲਈ। ਉਹਨੇ ਆਖਿਆ ਵੀ ਨਹੀਂ, ਐਸਾ ਨਹੀਂ ਹੋ ਸਕਦਾ। ਜਿਹੜੀ ਵਿੱਚੋਂ ਖਾਸ ਗੱਲ ਸੀ, ਆਪਾਂ ਪਿਛਲੇ ਦੇ ਦਿਨਾਂ ਚ ਵਿਚਾਰਦੇ ਰਹੇ ਹਾਂ, ਸਿੱਖ ਨੂੰ ਹਰਿਮੰਦਰ ਸਾਹਿਬ ਬਹੁਤ ਪਿਆਰਾ ਸੀ, ਕਿਉਂਕਿ ਕਿਸੇ ਵੀ ਕੌਮ ਦੇ ਜਿਉਂਦੇ ਰਹਿਣ ਵਾਸਤੇ 3 ਚੀਜ਼ਾਂ ਬੜੀਆਂ ਜ਼ਰੂਰੀ ਨੇ। ਦਾਸ ਕਈ ਵਾਰੀ ਬੇਨਤੀ ਕਰਦਾ, ਇੱਕ ਅਹਿਲੇ ਮੁਕਾਮ, ਉਹਦਾ ਇੱਕ ਆਪਣਾ ਨਿੱਜੀ ਘਰ ਹੋਵੇ ਜਿੱਥੇ ਸਿੱਖੀ ਦੀ ਜਾਨ ਪਈ ਹੋਵੇ, ਉਸ ਕੌਮ ਦੀ ਜਾਨ ਪਈ ਹੋਵੇ ਜਿੱਥੇ। ਅਹਿਲੇ ਮੁਕਾਮ, ਦੂਜਾ ਅਹਿਲੇ ਕਲਾਮ, ਉਹਦੇ ਕੋਲ ਉਹਦੇ ਮੁਰਸ਼ਦ ਦੇ, ਉਹਦੇ ਗੁਰੂ ਦੇ, ਉਹਦੇ ਪੀਰ ਪੈਗੰਬਰ ਦੇ, ਜਿਹਨੂੰ ਵੀ ਉਹ ਮੰਨਦਾ, ਉਹਦੇ ਬੋਲ ਸੰਭਾਲੇ ਹੋਏ ਪਏ ਹੋਣ। ਤੀਜਾ ਇੱਕ ਸਾਧਨ ਹੈ ਅਹਿਲੇ ਨਿਜ਼ਾਮ, ਉਹਦੀ ਜ਼ਿੰਦਗੀ ਦੇ ਅੰਦਰ ਚੰਗਾ ਪ੍ਰਬੰਧ ਹੋਵੇ, ਪ੍ਰਬੰਧ ਪੱਖੋਂ ਵੀ ਉੱਜੜ ਜਾਇਆ ਕਰਦੀ ਹੈ ਕੌਮ। ਹੁਣ ਸਾਡੇ ਕੋਲ ਜਿਹੜੀਆਂ 2 ਚੀਜ਼ਾਂ ਸਨ ਉਹ ਤੇ ਬੜੀਆਂ ਕਮਾਲ ਦੀਆਂ ਨੇ, ਅਹਿਲੇ ਕਲਾਮ ਵੀ ਕਦੇ ਨਹੀਂ ਬਦਲਣਾ ਸਾਡਾ, ਅਹਿਲੇ ਮੁਕਾਮ ਵੀ ਕਦੇ ਨਹੀਂ ਬਦਲਣਾ ਸਾਡਾ। ਅਹਿਲੇ ਮੁਕਾਮ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ, ਜਦੋਂ ਵੀ ਕਦੇ ਬਦਲਣਾ ਅਹਿਲੇ ਨਿਜ਼ਾਮ ਹੀ ਬਦਲਣਾ ਹੈ, ਕੇਵਲ ਇੱਕੋ ਹੀ ਚੀਜ਼ ਬਦਲਣੀ ਹੈ। ਮੈਂ ਉਸੇ ਗੱਲ ਵੱਲ ਵਾਪਸ ਆਵਾਂ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੇ ਸਿੱਖਾਂ ਨੇ ਇਹ ਗੱਲ ਵਿਚਾਰੀ, ਬਈ ਨਹੀਂ, ਅਸੀਂ ਹਰਿਮੰਦਰ ਸਾਹਿਬ ਤੋਂ ਟੁੱਟ ਕੇ ਨਹੀਂ ਰਹਿ ਸਕਦੇ, ਇਹ ਗੱਲ ਨਹੀਂ ਹੋ ਸਕਦੀ। ਉਦੋਂ ਗੁਰੂ ਕੇ ਸਿੱਖ ਕਿਸੇ ਨਾ ਕਿਸੇ ਤਰੀਕੇ ਜਾ ਕੇ ਹਰਿਮੰਦਰ ਸਾਹਿਬ ਇਸ਼ਨਾਨ ਕਰਦੇ ਰਹੇ ਤੇ ਗੁਰੂ ਚਰਨਾਂ ਵਿੱਚ ਆਪਣਾ ਸਿਦਕ ਨਿਭਾਉਂਦੇ ਰਹੇ। ਉਹਨਾਂ ਦੇ ਵਿੱਚੋਂ ਇੱਕ ਵਾਰੀ ਬੋਤਾ ਸਿੰਘ ਤੇ ਗਰਜਾ ਸਿੰਘ, ਬੋਤਾ ਸਿੰਘ ਅੰਮ੍ਰਿਤਸਰ ਦੇ ਇਲਾਕੇ ਦਾ ਹੈ,
ਭਰਾਣ ਪਿੰਡ ਦਾ ਰਹਿਣ ਵਾਲਾ ਹੈ। ਗਰਜਾ ਸਿੰਘ ਰੰਗਰੇਟਾ ਗੁਰੂ ਕਾ ਬੇਟਾ ਹੈ। ਇੱਕ ਪਲ ਮੈਂ ਤੁਹਾਡਾ ਹੋਰ ਲਵਾਂ ਹੁਣ ਇੱਥੇ। ਮੇਰੀ ਇਹ ਕਿੱਤਾ ਰੋਜ਼ੀ ਰੋਟੀ ਹੋਣ ਕਰਕੇ ਮੈਨੂੰ ਪੜ੍ਹਨਾ ਪੈਂਦਾ, ਸ਼ਾਇਦ ਮੈਂ ਵੀ ਨਾ ਪੜ੍ਹਦਾ, ਪਰ ਜਦੋਂ ਮੈਂ ਪੜ੍ਹਦਾ ਨਾ ਤਾਂ ਮੈਨੂੰ ਬੜਾ ਦੁੱਖ ਲੱਗਦਾ, ਬਹੁਤ ਦੁੱਖ ਲੱਗਦਾ। ਪੁਰਾਣੇ ਸਮੇਂ ਦੇ ਅੰਦਰ ਦੇਖੋ, ਇਹ ਸੰਧੂ ਜੱਟ ਹੈ ਜਿਹੜਾ ਬੋਤਾ ਸਿੰਘ ਹੈ ਨਾ, ਉਹ ਸੰਧੂ ਜੱਟ ਹੈ, ਤੇ ਜਿਹੜਾ ਗਰਜਾ ਸਿੰਘ ਹੈ ਉਹ ਰੰਗਰੇਟਾ ਹੈ। ਮਜ਼੍ਹਬੀ ਸਿੱਖਾਂ ਵਿੱਚੋਂ ਮੈਂ ਸੌਖਾ ਕਰਦੀ ਹਾਂ, ਪਰ ਦੋਵੇਂ ਜਣੇ ਇਕੱਠੇ ਨੇ, ਕੋਈ ਵਿਤਕਰਾ ਨਹੀਂ। ਲੇਕਿਨ ਅਜੋਕੇ ਸਮੇਂ ਚ ਮੈਂ ਨਾਂ ਲੈ ਕੇ ਗੱਲ ਕਰਨਾ, ਮੈਨੂੰ ਉਸ ਗੱਲ ਦਾ ਕੋਈ ਸੰਕੋਚ ਨਹੀਂ। ਬਠਿੰਡੇ ਦੇ ਵਿੱਚ ਇੱਕ ਨਗਰ ਹੈ ਭੁੱਚੋ ਪਿੰਡੇ, ਭੁੱਚੋ ਮੰਡੀ। ਉਹ ਭੁੱਚੋ ਮੰਡੀ ਵਿੱਚ ਅੱਜ ਵੀ, ਅੱਜ ਦੀ ਤਰੀਕ ਤੱਕ, ਦਸ ਨੇ ਕਿਸੇ ਦੇ ਕਹਿਣ ਤੇ ਵਿਸ਼ਵਾਸ ਨਹੀਂ ਕੀਤਾ, ਮੈਂ ਜਾ ਕੇ ਖੁਦ ਦੇਖ ਕੇ ਆਇਆ ਆਪਾਂ, ਉੱਥੇ ਅੱਜ ਵੀ ਜਿਹੜੇ ਲੋਕ ਦੱਸਦੇ ਨੇ ਗੁਰਦੁਆਰੇ ਆਉਣ ਲੱਗਿਆਂ, ਸਭ ਨੂੰ ਪੁੱਛਿਆ ਜਾਂਦਾ ਵੀ ਤੁਸੀਂ ਕਿਸ ਜਾਤ ਦੇ ਹੋ। ਜੇ ਉਹ ਦੱਸਦਾ ਵੀ ਮੈਂ ਨੀਵੀਂ ਜਾਤ ਦਾ, ਉਹਦੇ ਭਾਂਡੇ ਵੱਖਰੇ, ਉਹਦਾ ਲੰਗਰ ਵੱਖਰਾ, ਉਹਦਾ ਸਿਸਟਮ ਵੱਖਰਾ, ਉਹ ਦੂਜੇ ਪਾਸੇ ਨਹੀਂ ਜਾ ਸਕਦਾ, ਉਹਨੂੰ ਰਾਤ ਨੂੰ ਰਹਿਣ ਲਈ ਕੋਈ ਕਮਰਾ ਨਹੀਂ ਹੈ, ਸਿਰਫ ਉੱਚੀਆਂ ਜਾਤਾਂ ਵਾਸਤੇ ਆ। ਬਹੁਤੀ ਬੇੜੀ ਇਹਨਾਂ ਲੋਕਾਂ ਨੇ ਬਿਠਾ ਲਈ ਹੈ, ਲੇਕਿਨ ਸਿੱਖ ਜਗਤ ਵਿੱਚ ਉਹਦਾ ਬੜਾ ਵੱਡਾ ਸਤਿਕਾਰ ਹੈ, ਬਹੁਤ ਸਤਿਕਾਰ ਹੈ। ਕਿਸੇ ਨੇ ਉਹਦੀ ਗੱਲ ਨਹੀਂ ਚੁੱਕੀ, ਬੇਅੰਤ ਮੀਡੀਆ ਰੋਕ ਕੇ ਪਿੱਟ ਕੇ ਹਟ ਗਿਆ, ਲੇਕਿਨ ਕਿਸੇ ਨੇ ਕੋਈ ਗੱਲ ਨਹੀਂ ਚੁੱਕੀ। ਖੈਰ ਮੈਂ ਉਸੇ ਗੱਲ ਵੱਲ ਆਵਾਂ, ਦਰਦ ਨੇ ਸਿੱਖੀ ਦੇ ਜਿਹੜੇ ਕਈ ਘਰੀ ਹਿਰਦੇ ਚ ਉੱਭੜ ਪੈਂਦੇ ਨੇ। ਦੋਨਾਂ ਦੀ ਬੜੀ ਗਹਿਰੀ ਸਾਂਝ ਹੈ। ਦੋਨੇ ਜਣੇ ਇਸ਼ਨਾਨ ਕਰਕੇ ਆਏ, ਇਸ਼ਨਾਨ ਕਰਕੇ ਵਾਪਸ ਪਰਤਦਿਆਂ ਤੇ ਉਹ ਇੱਕ ਝੂਠ ਝਾਂਡੂਆ ਦੇ ਵਿੱਚ ਉੱਥੇ ਬੈਠੇ ਨੇ ਲੋਕੇ, ਵੀ ਸਵੇਰ ਦਾ ਵਕਤ ਹੋ ਗਿਆ, ਦਿਨੇ ਕੋਈ ਦੇਖ ਲਏਗਾ, ਤੇ ਇਸ ਲਈ ਆਪਾਂ ਕਿੰਨਾ ਚੰਗਾ ਹੋਵੇ ਜੇ ਆਪਾਂ ਲੁਕ ਛਿਪ ਕੇ ਕਿਤੇ ਅੱਜ ਦਾ ਦਿਨ ਕੱਢੀਏ ਤੇ ਮੁੜ ਕੇ ਰਾਤ ਨੂੰ ਫਿਰ ਸਫ਼ਰ ਕਰਾਂਗੇ। ਇਸ ਅਵਸਥਾ ਦੇ ਵਿੱਚ ਅਚਾਨਕ ਦੋ ਰਾਹੀ ਉੱਥੋਂ ਦੀ ਲੰਘਦੇ ਨੇ। ਉਹਨਾਂ ਰਾਹੀਆਂ ਨੇ ਦੇਖਿਆ ਭਈ ਇੱਥੇ ਕੋਈ ਹਿਲਜੁਲ ਹੋ ਰਹੀ ਹੈ, ਤੇ ਇੱਕ ਨਾਲ ਦਾ ਕਹਿਣ ਲੱਗਿਆ ਵੀ ਵੇਖੀ ਕਿਤੇ ਯਾਰ ਸਿੱਖ ਨਾ ਹੋਵਣ। ਉਹ ਕਹਿਣ ਲੱਗਿਆ ਨਹੀਂ, ਸਿੱਖ ਨਹੀਂ ਹੋ ਸਕਦੇ, ਵੀ ਸਿੱਖ ਤੇ ਖਤਮ ਕਰ ਦਿੱਤੇ ਨੇ, ਸਿੱਖ ਨਾਂ ਦੀ ਕੋਈ ਚੀਜ਼ ਨਹੀਂ ਰਹਿ ਗਈ, ਤੂੰ ਇਸ ਗੱਲ ਨਾ ਡਰ। ਹੁਣ ਉਹਨਾਂ ਦੋਨਾਂ ਨੇ ਗੱਲ ਸੁਣ ਲਈ, ਉਹਨਾਂ ਨੇ ਰਾਹ ਜਾਂਦੇ ਰਾਹੀਆਂ ਨੂੰ ਰੋਕ ਲਿਆ, ਰੋਕ ਕੇ ਕਹਿਣ ਲੱਗੇ ਵੀ ਦੇਖੋ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ, ਸਿੱਖੀ ਇਹ ਨਹੀਂ ਹੈ, ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ, ਪਰ ਤੁਸੀਂ ਇੱਕ ਕਿਰਪਾ ਕਰੋ, ਲੋਕਾਂ ਵਿੱਚ ਕੀ ਚਰਚਾ। ਹੁਣ ਪੇਪਰ ਤਾਂ ਉਦੋਂ ਛਪਦੇ ਨਹੀਂ ਸੀ, ਅਖਬਾਰ ਤਾਂ ਉਦੋਂ ਆਉਂਦੀ ਨਹੀਂ ਸੀ, ਵੀ ਜਿਹੜੇ ਲੋਕ ਉਹ ਬੈਠ ਕੇ ਕਿਤੇ ਵਿਚਾਰੇ ਅਖਬਾਰ ਪੜ੍ਹ ਲੈਣ ਤੇ ਸਿੱਖੀ ਦੀਆਂ ਹਾਲਾਤਾਂ ਦਾ ਪਤਾ ਲੱਗ ਜਾਏ। ਮੈਂ ਇੱਕ ਗਿਆਨੀ ਪੰਥ ਪ੍ਰਕਾਸ਼ ਦੇ ਬੋਲ ਤੁਹਾਡੇ ਨਾਲ ਪਹਿਲਾਂ ਸਾਂਝੇ ਕਰਾਂ, ਫਿਰ ਸਾਨੂੰ ਉਸ ਵੇਲੇ ਦੇ ਹਾਲਾਤਾਂ ਦਾ ਪਤਾ ਲੱਗ ਜਾਏਗਾ, ਮੇਰੇ ਕੁਝ ਖਿਆਲ ਵਿੱਚ ਆ ਗਏ ਨੇ। ਪੰਥ ਪ੍ਰਕਾਸ਼ ਨੇ ਬੜੇ ਪਿਆਰੇ ਬੋਲ ਲਿਖੇ ਨੇ, ਜੋ ਸਿੰਘਨ ਕੈ ਦੱਸੈ ਗ੍ਰਾਮ, ਹਮ ਤੇ ਲੇਵੈ ਬਹੁਤ ਇਨਾਮ। ਇਹ ਉਹਨਾਂ ਜ਼ਕਰੀਆ ਖਾਨ ਦੇ ਵੇਲੇ ਐਲਾਨ ਕੀਤਾ ਗਿਆ ਸੀ, ਜਿਹੜਾ ਸਿੱਖਾਂ ਦੇ ਪਿੰਡਾਂ ਬਾਰੇ ਸਾਨੂੰ ਦੱਸੇ ਵੀ ਇਹ ਪਿੰਡ ਚ ਕੋਈ ਨਾ ਕੋਈ ਸਿੱਖ ਰਹਿੰਦਾ। ਜੋ ਸਿੰਘਨ ਕੈ ਦੱਸੇ ਗ੍ਰਾਮ, ਹਮ ਤੇ ਲੇਵੈ ਬਹੁਤ ਇਨਾਮ। ਸਿੰਘਨ ਖੂਨ ਮਾਫ ਹਮ ਕੀਨੇ, ਜਿੱਤ ਲੱਭੈ ਤਿੱਤ ਮਾਰੋ ਚੀਨੇ। ਕਹਿਣ ਲੱਗੇ ਸਿੰਘਾਂ ਦੇ ਖੂਨ ਅਸੀਂ ਮਾਫ ਕਰ ਦਿੱਤੇ ਨੇ, ਜਿੱਥੇ ਵੀ ਤੁਹਾਨੂੰ ਕਿਤੇ ਸਿੰਘ ਲੱਭਦਾ ਹੈ ਨਾ ਤੇ ਉਹਨੂੰ ਪਛਾਣ ਕੇ ਮਾਰ ਦਿਓ, ਤੁਹਾਨੂੰ ਸਾਰਾ ਖੂਨ ਮਾਫ ਹੈ, ਉਹਦਾ ਕੋਈ ਮੁਕੱਦਮਾ ਨਹੀਂ, ਉਹਦੀ ਕੋਈ ਦਲੀਲ ਅਪੀਲ ਨਹੀਂ। ਸਿੰਘਨ ਖੂਨ ਮਾਫ ਹਮ ਕੀਨੇ, ਜਿੱਤ ਲੱਭੈ ਤਿੱਤ ਮਾਰੋ ਚੀਨੇ। ਲੂਟ ਕੂਟ ਉਨਕੀ ਮਾਫ ਕਰੀ, ਕਹਿਣ ਲੱਗੇ ਉਹਨਾਂ ਦੀ ਅਸੀਂ ਲੁੱਟ ਕੁੱਟ ਵੀ ਸਾਰਾ ਕੁਝ ਮਾਫ ਕਰ ਦਿੱਤਾ। ਜਿਹਦਾ ਜੀ ਕਰਦਾ ਉਹਨੂੰ ਜਿੱਥੇ ਮਰਜ਼ੀ ਲੁੱਟ ਲਵੇ, ਉਹਦੇ ਤੇ ਕੋਈ ਇਤਰਾਜ਼ ਨਹੀਂ ਹੋਵੇਗਾ। ਲਿਖਤ ਹਮਾਰੀ ਜਾਨੋ ਇਹ ਖਰੀ, ਕਹਿਣ ਲੱਗੇ ਇਹਦੇ ਤੇ ਕੋਈ ਝੂਠ ਨਾ ਸਮਝਿਓ, ਮੈਂ ਤੁਹਾਨੂੰ ਸੱਚ ਦੀ ਲਿਖਤ ਸੁਣਾ ਰਿਹਾ। ਉਹਨਾਂ ਬੱਚਾ ਲਿਖਿਆ ਵੀ ਸਾਡੀ ਲਿਖਤ ਬਿਲਕੁਲ ਸੱਚ ਹੈ, ਇਹਦੇ ਵਿੱਚ ਕੋਈ ਰੱਤੀ ਮਾਤਰ ਵੀ ਝੂਠ ਨਹੀਂ ਹੋਵੇਗਾ। ਜਿਹੜਾ ਕੋਈ ਸਿੱਖਾਂ ਨੂੰ ਲੁੱਟ ਲਵੇ ਉਹਦੀ ਲੁੱਟ ਮਾਫ਼, ਜਿਹੜਾ ਸਿੱਖਾਂ ਨੂੰ ਮਾਰ ਦੇਵੇ ਉਹਦਾ ਖੂਨ ਮਾਫ਼, ਜਿਹੜਾ ਸਿੱਖਾਂ ਨੂੰ ਨਾ ਮਾਰ ਸਕੇ ਨਾ ਲੁੱਟ ਸਕੇ ਕੇਵਲ ਆ ਕੇ ਦੱਸ ਦੇਵੇ ਤੇ ਉਹਨੂੰ ਉਸੇ ਵੇਲੇ ਅਸੀਂ ਬਹੁਤ ਵੱਡਾ ਇਨਾਮ ਦੇਵਾਂਗੇ। ਜੋ ਸਿੰਘਨ ਕੇ ਦੱਸੇ ਗ੍ਰਾਮ, ਹਮ ਤੇ ਲੇਵੇ ਬਹੁਤ ਇਨਾਮ।
ਜਿਹੜਾ ਸਿੰਘਾਂ ਦਾ ਗ੍ਰਾਮ ਆ ਕੇ ਦੱਸੇ, ਪਿੰਡ ਆ ਕੇ ਦੱਸੇ, ਅਸੀਂ ਉਹਨਾਂ ਨੂੰ ਬਹੁਤ ਇਨਾਮ ਦੇਵਾਂਗੇ। ਹੁਣ ਇਸ ਅਵਸਥਾ ਵਿੱਚ ਤੇ ਉਹ ਤਾਂ ਲੋਕ ਭਾਲਦੇ ਸਨ, ਉਹਨਾਂ ਪੁੱਛਿਆ ਵੀ ਤੁਸੀਂ ਦੱਸੋ ਸਿੱਖਾਂ ਦੀ ਕੀ ਚਰਚਾ ਚੱਲ ਰਹੀ ਹੈ। ਉਹਨਾਂ ਆਖਿਆ ਵੀ ਸਿੱਖਾਂ ਬਾਰੇ ਇਹੋ ਚਰਚਾ ਹੈ ਵੀ ਅੱਜ ਦੁਨੀਆਂ ਵਿੱਚ ਕੋਈ ਸਿੱਖ ਨਹੀਂ ਰਹਿ ਗਿਆ, ਕੋਈ ਦੂਰ ਪਾਰ ਕਿਧਰੇ ਸਰਕਾਰ ਦੀਆਂ ਨਜ਼ਰਾਂ ਤੋਂ ਵੱਖਰਾ ਹੋਵੇਗਾ, ਹੋ ਸਕਦਾ, ਪਰ ਲੇਕਿਨ ਆਮ ਸਿੱਖ ਨਹੀਂ ਰਹਿ ਗਿਆ। ਬੋਤਾ ਸਿੰਘ ਤੇ ਗਰਜਾ ਸਿੰਘ ਨੂੰ ਇਹ ਗੱਲ ਸੁਣ ਕੇ ਚੁੱਭ ਗਈ। ਉਹਨਾਂ ਉਸੇ ਵੇਲੇ ਫੈਸਲਾ ਕੀਤਾ, ਕਹਿਣ ਲੱਗੇ ਵੀ ਸੱਜਣਾ ਜਿੰਦ ਤੇ ਗੁਰੂ ਦੀ ਹੈ, ਆ ਜ਼ਿੰਦਗੀ ਤੇ ਗੁਰੂ ਦੀ ਹੈ। ਜਿਸ ਦਿਨ ਅੰਮ੍ਰਿਤ ਛਕਿਆ ਸੀ ਉਸੇ ਦਿਨ ਗੁਰੂ ਅੱਗੇ ਇਹ ਸੋਚ ਕੇ ਅੰਮ੍ਰਿਤ ਛਕਿਆ ਸੀ, ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ। ਸਤਿਗੁਰ ਆਗੈ ਸੀਸ ਪੇਟ ਦਿਓ ਜੇ ਸਤਿਗੁਰ ਸੱਚੇ ਭਾਵੈ। ਮੈਂ ਤੇ ਆਪਣੇ ਗੁਰੂ ਅੱਗੇ ਸੀਸ ਭੇਟ ਕਰਦਿਆ। ਕਬੀਰ ਸਾਹਿਬ ਦਾ ਇੱਕ ਬੱਚਾ ਨੇ ਬੜਾ ਪਿਆਰਾ, ਕਹਿੰਦੇ ਸੂਰਮਾ ਤੇ ਉਹ ਹੀ ਹੁੰਦਾ ਨਾ ਜਿਹੜਾ ਆਪਣੀ ਜ਼ਿੰਦਗੀ ਦੇ ਅੰਦਰ ਸੂਰ ਕੇ ਸਨਮੁਖ ਰਣ ਤੇ ਡਰ ਪੈ, ਸਤੀ ਕੇ ਸੰਚੇ ਭਾਂਡੇ। ਸੂਰਮਾ ਕਾਹਦਾ, ਜੇ ਜੰਗ ਦੇ ਮੈਦਾਨ ਦੀ ਗੱਲ ਬਣ ਜਾਏ ਤੇ ਉਹ ਸੋਚ ਕੇ ਵੀ ਮੈਂ ਘਰ ਸਲਾਹ ਕਰਕੇ ਆਇਆ। ਸੂਰਮਾ ਤੇ ਉਹੀ ਹੈ ਜਿਹੜਾ ਆਪਣੀ ਜ਼ਿੰਦਗੀ ਨੂੰ ਲੇਖੇ ਲਾ ਦੇ, ਉਸੇ ਵੇਲੇ ਡਟ ਜਾਏ। ਬੋਤਾ ਸਿੰਘ ਤੇ ਗਰਜਾ ਸਿੰਘ ਨੇ ਦੋਨਾਂ ਜੈਕਾਰੇ ਛੱਡੇ, ਇੱਕ ਸਾਡਾ ਜੈਕਾਰਾ ਵੀ ਵਿਗਾੜ ਦਿੱਤਾ ਗਿਆ। ਮੈਂ ਪਲ ਪਲ ਤੇ ਤੁਹਾਡੇ ਨਾਲ ਸਾਂਝ ਕਰਨਾ। ਆ ਇੱਕ ਸੰਨੀ ਦਿਓਲ ਨੇ ਪਿਕਚਰ ਕੱਢੀ ਸੀ, ਅਸਲ ਵਿੱਚ ਇੱਕ ਇੱਕ ਕੰਮ ਸਾਡੇ ਨਾਲ ਹੁੰਦਾ ਹੈ ਔਰ ਅਸੀਂ ਹੌਲੀ ਹੌਲੀ ਸਹਾਰਦੇ ਚਲੇ ਜਾਂਦੇ। ਜੋ ਬੋਲੇ ਸੋ ਨਿਹਾਲ ਨਹੀਂ ਹੈ, ਕੇਵਲ ਸਾਡਾ ਜੈਕਾਰ ਹੈ ਬੋਲੇ ਸੋ ਨਿਹਾਲ, ਜਿਹੜਾ ਇਹ ਗੱਲ ਬੋਲਦਾ ਉਹ ਨਿਹਾਲ ਹੋ ਜਾਏਗਾ। ਕੀ ਸਤ ਸ੍ਰੀ ਅਕਾਲ ਕੇ, ਅਕਾਲ ਤੂੰ ਸਦੀਵ ਸਤ ਹੈ, ਤੂੰ ਕਦੇ ਖਤਮ ਨਹੀਂ ਹੋਣਾ, ਜਿਹੜਾ ਗੱਲ ਬੋਲੇਗਾ ਉਹ ਨਿਹਾਲ ਹੋ ਜਾਏਗਾ। ਸਾਡਾ ਜੈਕਾਰਾ ਅਸਲ ਵਿੱਚ ਇਹ ਹੈ। ਸਿੱਖਾਂ ਜੈਕਾਰੇ ਛੱਡੇ, ਜੈਕਾਰੇ ਛੱਡ ਕੇ ਉਸ ਵੇਲੇ ਗੁਰੂ ਕੇ ਪਿਆਰਿਆਂ ਨੇ ਤੇ ਦੋਨਾਂ ਨੇ ਡੰਡੇ ਹੁਣ ਤੋੜ ਲਏ। ਉਸ ਵੇਲੇ ਜਿੰਨੇ ਕੁ ਵਿਚਾਰਿਆਂ ਕੋਲ ਹਥਿਆਰ ਸੀ, ਕੁਰਬਾਨਾਂ ਤੇ ਪਾਈਆਂ ਹੀ ਹੋਣਗੀਆਂ, ਪਰ ਲੇਕਿਨ ਉਸ ਵੇਲੇ ਜੋ ਡੰਡਿਆਂ ਦਾ ਹਥਿਆਰ ਸੀ ਉਹਨਾਂ ਨੇ ਉਸ ਡੰਡੇ ਘੜ ਲਏ ਤੇ ਡੰਡੇ ਘੜ ਕੇ ਉਹ ਸੜਕ ਦੇ ਉੱਤੇ ਖਲੋ ਗਏ ਦੋਵੇਂ ਜਣੇ ਤੇ ਉਹਨਾਂ ਨੇ ਆਉਣ ਜਾਣ ਵਾਲੇ ਰਾਹੀਆਂ ਨੂੰ ਰੋਕ ਰੋਕ ਕੇ ਉਹਨਾਂ ਕੋਲੋਂ ਪੈਸੇ ਲੈਣੇ ਸ਼ੁਰੂ ਕਰ ਦਿੱਤੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ। ਪੈਸੇ ਲੈਣੇ ਸ਼ੁਰੂ ਕਰ ਦਿੱਤੇ, ਇੱਕ ਆਨਾ ਗੱਡੇ ਕੋਲੋਂ ਲੈਂਦੇ ਨੇ, ਇੱਕ ਪੈਸਾ ਖੋਤੇ ਵਾਲੇ ਕੋਲੋਂ ਲੈਂਦੇ ਨੇ, ਕਿਉਂਕਿ ਉਦੋਂ ਜਦੋਂ ਸਮਾਨ ਢੋਇਆ ਜਾਂਦਾ ਸੀ ਉਦੋਂ ਖੋਤਿਆਂ ਤੇ ਜਾਂ ਗੱਡਿਆਂ ਤੇ ਢੋਇਆ ਜਾਂਦਾ ਸੀ, ਟਰੱਕ ਤਾਂ ਨਹੀਂ ਸਨ ਉਦੋਂ, ਤੇ ਇਹਨਾਂ ਦੇ ਕੋਲੋਂ ਪੈਸੇ ਲੈਣੇ ਸ਼ੁਰੂ ਕਰ ਦਿੱਤੇ। ਹੁਣ ਉਹ ਗੱਲ ਜਦੋਂ ਥੋੜਾ ਚਿਰ ਇਸ ਤਰ੍ਹਾਂ ਹੋਈ ਤੇ ਉਹ ਬੋਤਾ ਸਿੰਘ ਤੇ ਗਰਜਾ ਸਿੰਘ ਨੇ ਸਲਾਹ ਕੀਤੀ ਵੀ ਸੱਜਣਾ ਇਹਨਾਂ ਲੋਕਾਂ ਕੋਲੋਂ ਪੈਸੇ ਲੈਣਾ ਤਾਂ ਸਾਡਾ ਮਕਸਦ ਨਹੀਂ ਸੀ, ਇਹ ਤਾਂ ਸਾਡਾ ਮਕਸਦ ਨਹੀਂ ਵੀ ਅਸੀਂ ਇਹਨਾਂ ਕੋਲ ਪੈਸੇ ਗੁਰਾਈਏ। ਸਾਡਾ ਮਕਸਦ ਤੇ ਇਹ ਵੀ ਅਸੀਂ ਇੱਕ ਖਾਲਸੇ ਦਾ ਸੁਨੇਹਾ ਦਈਏ, ਖਾਲਸੇ ਨੂੰ ਮਾਰਨ ਵਾਲਿਓ ਤੁਸੀਂ ਤੇ ਭਾਵੇਂ ਮਰ ਜਾਓਗੇ ਪਰ ਖਾਲਸਾ ਨਹੀਂ ਮਰੇਗਾ ਜਿੰਨਾ ਚਿਰ ਗੁਰੂ ਦਾ ਹੈ। ਸੁਨੇਹਾ ਤੇ ਆ ਦੇਣਾ ਸੀ, ਸਾਡਾ ਤੇ ਮਕਸਦ ਹੀ ਨਹੀਂ ਪੈਸੇ ਲੈਣਾ। ਫਿਰ ਉਹਨਾਂ ਇੱਕ ਚਿੱਠੀ ਲਿਖੀ, ਔਰ ਯਾਦ ਰੱਖੋ ਜੇ ਚਿੱਠੀ ਦੇ ਬੋਲ ਪੰਥ ਪ੍ਰਕਾਸ਼ ਦੇ ਨੇ, ਇਹ ਚਿੱਠੀ ਦੇ ਬੋਲ ਸੁੱਖਾ ਬੋਤਾ ਸਿੰਘ ਦੇ ਆਪਣੇ ਲਿਖੇ ਹੋਏ ਨਹੀਂ, ਇਹ ਕਿਸੇ ਸ਼ਾਇਰ ਦੇ ਮਗਰੋਂ ਲਿਖੇ ਹੋਏ ਨੇ। ਕਈ ਗੱਲਾਂ ਅਜਿਹੀਆਂ ਨੇ ਜਿਹੜੀਆਂ ਬਹੁਤ ਵਿਚਾਰਨਯੋਗ ਨੇ। ਉਹਨੇ ਇੱਕ ਚਿੱਠੀ ਲਿਖੀ ਜ਼ਕਰੀਆ ਖਾਨ ਨੂੰ, ਚਿੱਠੀ ਲਿਖੇ ਸਿੰਘ ਬੋਤਾ ਹੱਥ ਵਿੱਚ ਸੋਟਾ। ਇਹ ਵੀ ਦੱਸ ਦਿੱਤਾ ਵੀ ਸਾਡੇ ਕੋਲ ਅੱਜ ਕੋਈ ਬਹੁਤੇ ਹਥਿਆਰ ਨਹੀਂ ਹੈ। ਚਿੱਠੀ ਲਿਖੇ ਸਿੰਘ ਬੋਤਾ ਹੱਥ ਵਿੱਚ ਸੋਟਾ, ਵਿੱਚ ਰਾਹ ਖਲੋਤਾ, ਪੈਸਾ ਲਾਇਆ ਆਨਾ ਲਾਇਆ ਗੱਡੇ ਨੂੰ, ਪੈਸਾ ਲਾਇਆ ਖੋਤਾ। ਕਹਿਣ ਲੱਗੇ ਉਹਨੂੰ ਜਾ ਕੇ ਕਹਿਣਾ ਵੀ ਜ਼ਕਰੀਆ ਖਾਨ ਨੂੰ, ਇਉਂ ਆਖੀ ਭਾਬੋ ਖਾਨੋ ਨੂੰ, ਚਿੱਠੀ ਲਿਖੇ ਸਿੰਘ ਬੋਤਾ। ਕਹਿਣ ਲੱਗੇ ਜਾ ਕੇ ਉਹਨੂੰ ਇਹ ਗੱਲ ਕਮੀ, ਕਿਸੇ ਇੱਕ ਰਾਹਗੀਰ ਨੂੰ ਪਕੜ ਕੇ ਉਹਨੂੰ ਬਚਨ ਆਖਿਆ ਵੀ ਸੱਜਣਾ ਤੇਰਾ ਛੁਟਕਾਰਾ ਤਾਂ ਹੋ ਸਕਦਾ ਤੂੰ ਚਿੱਠੀ ਪਹੁੰਚਾ ਕੇ ਆਈ। ਇਹ ਗੱਲ ਮੈਂ ਹੋਰ ਬੇਨਤੀ ਕਰਦੀ ਹਾਂ, ਯਾਦ ਰੱਖਿਓ ਜੇ ਚਿੱਠੀ ਲੈ ਕੇ ਜਾਣ ਵਾਲਾ ਜੇ ਉਹਦੀ ਸਿੱਖੀ ਨਾਲ ਨਫ਼ਰਤ ਹੁੰਦੀ ਤੇ ਉਹ ਰਸਤੇ ਵਿੱਚ ਹੀ ਪਾੜ ਕੇ ਸੁੱਟ ਜਾਂਦਾ, ਕਿਸੇ ਨੂੰ ਕੀ ਪਤਾ ਲੱਗਣਾ ਸੀ। ਲੇਕਿਨ ਲੋਕ ਦਿਲੋਂ ਸਿੱਖੀ ਨਾਲ ਪਿਆਰ ਕਰਦੇ ਸਨ। ਇਹ ਅੱਗੇ ਜਾ ਕੇ ਆ ਮੈਂ ਸ਼ਬਦਾਲੀ ਵੇਲੇ ਮੈਂ ਤੁਹਾਡੇ ਨਾਲ ਸਾਂਝ ਪਾਵਾਂਗਾ ਵੀ ਲੋਕ ਭਾਵੇਂ ਡਰਦੇ ਸਨ ਪਰ ਸਿੱਖੀ ਨਾਲ ਪਿਆਰ ਕਿੰਨਾ ਕਰਦੇ ਸਨ। ਗੱਲ ਵੱਖਰੀ।
ਉਦੋਂ ਚਿੱਠੀ ਲੈ ਕੇ ਚਲੇ ਗਏ, ਚਿੱਠੀ ਲਿਜਾ ਕੇ ਉਹਨਾਂ ਨੇ ਤੇ ਸਰਕਾਰੀ ਦਰਬਾਰੇ ਜ਼ਕਰੀਆ ਖਾਨ ਦੇ ਕੋਲ ਪਹੁੰਚਾਈ। ਜ਼ਕਰੀਆ ਖਾਨ ਆਖੀ ਭਾਬੋ ਖਾਨੋ ਨੂੰ, ਭਾਬੀ ਖਾਨੋ ਨੂੰ, ਤੇ ਉਹਨੇ ਜਦੋਂ ਬਚਨ ਪੜ੍ਹੇ ਉਹਦੇ ਅੱਗ ਲੱਗ ਗਈ, ਬਈ ਮੈਂ ਸੋਚੀ ਬੈਠਾ ਸਿੱਖ ਖਤਮ ਹੋ ਗਏ, ਸਿੱਖ ਇੱਥੇ ਖਾਲਸਾ ਰਾਜ ਪੈਦਾ ਕਰੀ ਬੈਠੇ ਨੇ, ਸਿੱਖ ਕਹਿ ਰਹੇ ਨੇ ਖਾਲਸਿਆਂ ਦਾ ਰਾਜ ਹੋ ਗਿਆ, ਤੇ ਇੰਨਾ ਇੰਨਾ ਅਸੀਂ ਟੈਕਸ ਲੈ ਰਹੇ ਹਾਂ, ਇਹ ਖਾਲਸੇ ਦਾ ਟੈਕਸ ਹੈ। ਉਹਦੇ ਅੱਗ ਲੱਗੀ ਤੇ ਉਹਨੇ ਉਸੇ ਵੇਲੇ ਜਲਾਲੂਦੀਨ ਨਾਂ ਦੇ ਬੰਦੇ ਦੇ ਅਧੀਨ ਕਰਕੇ 100 ਬੰਦੇ ਦੀ ਫੌਜ ਭੇਜੀ। ਦੋ ਬੰਦਿਆਂ ਦੀ ਖਾਤਰ ਦੇਖੋ, ਮੈਂ ਵਾਰ ਵਾਰ ਬੇਨਤੀ ਕਰਦਾ ਹੁੰਦਾ ਵਾ, ਜਦੋਂ ਵੀ ਕਦੇ ਇਹਨਾਂ ਨੇ ਜੰਗ ਲੜਿਆ, ਅਸਾਵਾਂ ਜੰਗ ਲੜਿਆ, ਸਿਰਫ ਦੋ ਬੰਦੇ ਨੇ ਤੇ ਬੰਦਾ 100 ਚੜ ਕੇ ਆ ਰਿਹਾ, ਔਰ ਉਹਨਾਂ ਕੋਲ ਵਕਤ ਦੇ ਹਾਕਮ ਦੇ ਕੋਲ ਹੋਣ ਕਰਕੇ ਹਥਿਆਰ ਸਾਰਾ ਕੁਝ ਅਸਲਾ, ਪਰ ਇਹਨਾਂ ਕੋਲ ਸੋਟੇ ਹੀ ਨੇ ਕੱਲੇ, ਔਰ ਉਹਨਾਂ ਬਕਾਇਦਾ ਚਿੱਠੀ ਚ ਲਿਖਿਆ ਵੀ ਸਾਡੇ ਕੋਲ ਸੋਟੇ ਹੀ ਨੇ। ਫਿਰ ਵੀ 100 ਬੰਦਾ ਚੜ ਕੇ ਆਇਆ ਤੇ ਉਹ ਆ ਕੇ ਆਖਿਰ ਲਲਕਾਰਦੇ ਨੇ। ਜਦੋਂ ਲਲਕਾਰਦੇ ਨੇ ਉਸੇ ਵੇਲੇ ਬੋਤਾ ਸਿੰਘ ਤੇ ਗਰਜਾ ਸਿੰਘ ਨੇ ਇੱਕ ਆਵਾਜ਼ ਮਾਰੀ, ਕਹਿਣ ਲੱਗੇ ਉਹ ਸੱਜਣਾ ਇੱਕ ਕੰਮ ਕਰੀ, ਸਾਨੂੰ ਇਵੇਂ ਨਾ ਮਾਰੀ, ਜਿਵੇਂ ਤੂੰ ਮਾਰਨ ਲੱਗੇ ਸਾਨੂੰ ਇਵੇਂ ਨਾ ਮਾਰੀ, ਤੂੰ ਇਉਂ ਕਰ, ਅਸੀਂ ਦੋ ਜਣੇ ਆ, ਅਸੀਂ ਕੇਵਲ ਦੋ ਜਣੇ, ਪਿੱਠਾਂ ਚੋੜੀ ਖੜੇ ਨੇ ਉਹ, ਅਸੀਂ ਕੇਵਲ ਦੋ ਜਣੇ ਆ, ਤੂੰ ਇਉਂ ਕਰ, ਅਸੀਂ ਦੋ ਜਣਿਆਂ ਦੇ ਮੁਕਾਬਲੇ ਵਿੱਚ ਤੂੰ ਆਪਣੇ 5-5 ਭੇਜ, ਇਉਂ ਨਾ ਕਰ, ਸਾਰਿਆਂ ਨੂੰ ਨਾ ਭੇਜ, 5-5 ਨੂੰ ਭੇਜ। ਜਲਾਲੂਦੀਨ ਨੂੰ ਬੜਾ ਹੰਕਾਰ ਸੀ ਵੀ ਦੋ ਬੰਦਿਆਂ ਦੀ ਖਾਤਰ ਮੈਂ 10 ਭੇਜਣ ਲੱਗਾ। ਉਹਨੇ ਜਿਹੜੇ 96 ਜਵਾਨ ਸਨ, 94 ਜਵਾਨ ਸਨ, ਹਰੇਕ ਤਰੀਕੇ ਨਾਲ ਉਹਨਾਂ ਤੇ ਮਾਣ ਸੀ, ਉਹਨੇ ਉਹ 94 10 ਜਵਾਨ ਕੱਢੇ, 10 ਬੋਤਾ ਸਿੰਘ ਦੇ ਵੱਲ, 10 ਗਰਜਾ ਸਿੰਘ ਦੇ ਵੱਲ ਭੇਜੇ। ਉਹਨਾਂ 10 ਜਣਿਆਂ ਦੇ ਸਾਹਮਣੇ ਦੋਵੇਂ ਜਣੇ ਗੁਰੂ ਕੇ ਸਿੱਖਾਂ ਨੇ, ਜਿਹਨੂੰ ਗੁਰੂ ਨੂੰ ਯਾਦ ਕਰਕੇ ਇੱਕ ਵਾਰੀ ਸੋਟਾ ਮਾਰ ਦਿੰਦੇ ਨਾ, ਦੁਬਾਰੇ ਉੱਠਣ ਜੋਗਾ ਨਹੀਂ ਛੱਡਦੇ। ਉਹ ਜਦੋਂ 10 ਦੇ 10 ਮਰ ਗਏ, ਜਲਾਲੂਦੀਨ ਕਹਿਣ ਲੱਗਿਆ ਵੀ ਇਵੇਂ ਨਹੀਂ ਹੋ ਸਕਦਾ, ਕਹਿਣ ਲੱਗਿਆ ਮੈਂ ਤੁਹਾਡੀ 1 ਦੇ ਮੁਕਾਬਲੇ ਚ 10 ਭੇਜਾਂਗਾ। ਉਹਨਾਂ ਆਖਿਆ ਚਲੋ 10 ਨੂੰ ਭੇਜ ਦੇ, ਹੁਣ ਤੁਸੀਂ ਆਪ ਹਿਸਾਬ ਲਾ ਲਓ ਵੀ ਕਿੰਨੇ ਸਿੱਖ ਚੜ੍ਹਦੀ ਕਲਾ ਚ ਹੋਣਗੇ। ਹਾਲਾਂਕਿ ਵਿਚਾਰੀਆਂ ਨੂੰ ਦਰਖਤਾਂ ਦੇ ਪੱਤੇ ਖਾਣ ਨੂੰ ਮਿਲਦੇ ਨੇ, ਹਾਲਾਂਕਿ ਵਿਚਾਰੀਆਂ ਨੂੰ ਦਰਖਤਾਂ ਦੀਆਂ ਛਿੱਲੜਾਂ ਖਾਣ ਨੂੰ ਮਿਲਦੀਆਂ ਨੇ, ਸਾਡੇ ਵਰਗੇ 36 ਪਦਾਰਥ ਮਨ ਭਾਉਂਦੇ ਨਹੀਂ ਸਨ ਮਿਲਦੇ। ਅੱਜ ਤੇ ਆਪਾਂ ਨਖਰੇ ਕਰਦੇ ਹਾਂ ਵੀ ਆਹ ਨਹੀਂ ਖਾਣਾ, ਉਹ ਨਹੀਂ ਖਾਣਾ, ਇਹ ਉਹਨਾਂ ਨੂੰ ਕੁਛ ਨਹੀਂ ਸੀ ਮਿਲਦੇ ਆ ਵਿਚਾਰਿਆਂ ਨੂੰ। ਕਈ ਕਈ ਦਿਨ ਕੜਾ ਪ੍ਰਸ਼ਾਦ ਦਾ ਮੂੰਹ ਦੇਖਿਆ ਲੰਘ ਜਾਂਦੇ ਸਨ, ਤਰਸਦਾ ਸੀ ਗੁਰੂ ਕਾ ਸਿੱਖ। ਤਾਂ ਹੀ ਤਾਂ ਦਸਮ ਪਾਤਸ਼ਾਹ ਦੇ ਵੇਲੇ ਇੱਕ ਗੱਡਿਆਂ ਦਾ ਵਪਾਰੀ ਰਸਤੇ ਵਿੱਚੋਂ ਆਉਂਦਾ ਆਉਂਦਾ ਇੱਕ ਕਿਣਕਾ ਪ੍ਰਸ਼ਾਦ ਦਾ ਮੂੰਹ ਨੂੰ ਲਾ ਕੇ ਚਲਾ ਗਿਆ ਸੀ, ਉਹ ਪ੍ਰਸ਼ਾਦ ਨੂੰ ਵੀ ਤਰਸਦੇ ਸਨ ਗੁਰੂ ਕੇ ਸਿੱਖ, ਨਹੀਂ ਮਿਲਦਾ ਸੀ ਅੱਜ ਵਾਂਗੂ। ਤੇ ਉਸ ਵੇਲੇ ਜਦੋਂ ਉਹਨਾਂ 10-10 ਭੇਜੇ ਤੇ ਗੁਰੂ ਕੇ ਸਿੱਖਾਂ ਨੇ 10-10 ਨੂੰ ਰਾੜ ਕੇ ਰੱਖ ਦਿੱਤਾ, 10-30 ਲਾਸ਼ਾਂ ਉਹਨਾਂ ਦੇ ਆਲੇ ਦੁਆਲੇ ਪਈਆਂ ਨੇ। ਤੇ ਜਦੋਂ ਇਹ ਗੱਲ ਜਲਾਲੂਦੀਨ ਨੇ ਦੇਖੀ, ਉਹਨੇ ਮਨ ਵਿੱਚ ਵਿਚਾਰ ਬਣਾਈ ਵੀ ਜੇ ਮੈਂ ਇਵੇਂ ਭੇਜਦਾ ਰਿਹਾ, ਮੈਂ ਕੀ ਮੂੰਹ ਦਿਖਾ ਕੇ ਆਵਾਂਗਾ ਵੀ ਤੁਹਾਡੇ ਦੋ ਬੰਦਿਆਂ ਨੇ, ਦੋ ਸਿੱਖਾਂ ਨੇ ਮੇਰੇ 100 ਬੰਦੇ ਮਾਰਤੇ, ਮੈਂ ਕੀ ਮੂੰਹ ਦਿਖਾਵਾਂਗਾ। ਉਹਨੇ ਇੱਕੋ ਵਾਰੀ ਜਿਹੜੇ ਬਾਕੀ 70 ਬੱਚੇ ਸਨ ਉਹਨਾਂ ਨੂੰ ਭੇਜ ਦਿੱਤਾ ਵੀ ਹੱਲਾ ਕਰੋ। ਹੁਣ ਉਹਨਾਂ 70 ਨੇ ਜਦੋਂ ਹੱਲਾ ਕੀਤਾ, ਕਿਧਰੇ ਗੁਰੂ ਕੇ ਸਿੱਖਾਂ ਦੇ ਨੇਜੇ ਵੱਜੇ, ਕਿਧਰੇ ਤੀਰ ਵੱਜੇ, ਕਿਧਰੇ ਤਲਵਾਰਾਂ ਵੱਜੀਆਂ, ਪਰ ਲੇਕਿਨ ਚੇਤਾ ਰੱਖਿਓ ਉਹਨਾਂ ਦਾ ਸੋਟਾ ਉਹ ਆਖਰੀ ਦਮ ਤੱਕ ਚੱਲਦਾ ਰਿਹਾ ਜਦੋਂ ਤੱਕ ਸਾਹ ਵਿੱਚ ਸਾਹ ਸੀ। ਦੋਵੇਂ ਜਣੇ 27 ਜੁਲਾਈ 1739 ਨੂੰ ਨੂਰਦੀਨ ਦੀ ਸਰਾਂ ਤੋਂ 1.5 ਕਿਲੋਮੀਟਰ ਲਾਗੇ, ਇਹ ਤਰਨ ਤਾਰਨ ਸਾਹਿਬ ਦੇ ਲਾਗੇ ਆ। ਉਸ ਵੇਲੇ ਇਹ ਜਰਨੈਲੀ ਸੜਕ ਹੋਇਆ ਕਰਦੀ ਸੀ। ਵਕਤ ਮਿਲਿਆ, ਤੁਸੀਂ ਆਪਣੇ ਬੱਚਿਆਂ ਨੂੰ ਦਿਖਾ ਕੇ ਲੈ ਕੇ ਆਇਓ, ਉਹਨਾਂ ਵਿੱਚ ਨਿੱਘ ਪੈਦਾ ਹੋਵੇ, ਕਿਉਂਕਿ ਜਿਹੜੇ ਸੂਰਮਿਆਂ ਦੇ ਖੂਨ ਵਿੱਚ ਨਿੱਘ ਪੈਦਾ ਹੋਇਆ ਕਰਦਾ, ਉਹ ਇਤਿਹਾਸ ਵਿੱਚ ਹੋਇਆ ਕਰਦਾ। ਉਹਨਾਂ ਨੂੰ ਅੱਜ ਪਤਾ ਲੱਗੇਗਾ ਮਾਣ ਮੱਤਿਆਂ ਨੂੰ, ਜਿਹੜੇ ਅੱਜ ਨਸ਼ਿਆਂ ਵਿੱਚ ਡੁੱਬਦਾ ਜਾ ਰਿਹਾ ਪੰਜਾਬ, ਜੇ ਕਿਤੇ ਉਹਨਾਂ ਨੂੰ ਤੁਸੀਂ ਇਹਨਾਂ ਸੂਰ ਵੀਰਾਂ ਦੀਆਂ ਗਾਥਾਵਾਂ ਸੁਣਾਓ, ਮੈਨੂੰ ਪੂਰਨ ਆਸਾ ਹੈ ਉਹ ਆਪਣੇ ਆਪੇ ਨੂੰ ਸੰਭਾਲਣਗੇ, ਉਹ ਨਸ਼ਿਆਂ ਦੇ ਵਪਾਰੀ ਮੁੜ ਕੇ ਉਹ ਗੁਰੂ ਕੇ ਸਿੱਖ ਸਜਣ ਲਈ ਤਿਆਰ ਹੋ ਜਾਣਗੇ। ਅੱਗੇ ਗੱਲ ਤੋਰਾਂ, ਜ਼ਕਰੀ ਅੱਖਾਂ ਨੂੰ ਇਹ ਗੱਲ ਪਤਾ ਲੱਗੀ ਭਈ ਇਹਨੇ ਉਹ ਦੋ ਸਿੱਖ ਆਏ ਨੇ ਹਜੇ, ਤੇ ਉਹਨਾਂ ਦੋਨਾਂ ਲਈ ਤਰਥੱਲੀ ਮਚਾ ਦਿੱਤੀ ਵੀ ਜੇ ਕਿਤੇ ਜੰਗਲਾਂ ਵਿੱਚੋਂ ਨਿਕਲ ਕੇ ਸਾਰੇ ਆ ਗਏ, ਤੇਰਾ ਰਾਜ ਨਹੀਂ ਰਹਿਣ ਦੇਣਗੇ। ਜ਼ਕਰੀਆ ਖਾਨ ਨੇ ਹੋਰ ਜ਼ਿਆਦਾ ਸਖਤੀ ਕਰ ਦਿੱਤੀ। ਇੱਥੋਂ ਤੱਕ ਉਹਨੇ ਪ੍ਰਬੰਧ ਕਰ ਲਿਆ ਵੀ ਜਿਹੜੇ ਚੋਰੀ ਛੁੱਪੇ ਇਸ਼ਨਾਨ ਕਰਕੇ ਜਾਂਦੇ ਨੇ, ਮੈਂ ਇਹਨੂੰ ਵੀ ਬੰਦ ਕਰਵਾਵਾਂ। ਉਹਨੇ ਮੰਡਿਆਲੀ ਪਿੰਡ ਦਾ, ਮੰਡਿਆਲੀ ਨਗਰ ਵੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੈ, ਉਹਦੇ ਬਿਲਕੁਲ ਲਾਗੇ ਹੈ, ਅੰਮ੍ਰਿਤਸਰ ਸਾਹਿਬ ਦੇ ਨਗਰ ਦੇ ਇਲਾਕੇ ਦਾ ਨਗਰ ਹੈ, ਇੱਥੋਂ ਦਾ ਇੱਕ ਮੀਰ ਉਲ ਜਾਂ ਜਿਹਨੂੰ ਆਪਾਂ ਛੋਟੇ ਸ਼ਬਦਾਂ ਵਿੱਚ ਕਹਿੰਦੇ ਮੱਸਾ ਰੰਗੜ,
ਉਹ ਮੱਸੇ ਰੰਗੜ ਨੂੰ ਇਸ ਇਲਾਕੇ ਦਾ ਉਹਨਾਂ ਨੇ ਮੁਖੀਆ ਥਾਪਿਆ ਤੇ ਇੱਥੋਂ ਤੱਕ ਉਹਨੂੰ ਬਚਨ ਕਹੇ ਵੀ ਜਿਵੇਂ ਕਿਵੇਂ ਹੋ ਸਕਦਾ ਤੂੰ ਇਸ ਦਰਬਾਰ ਸਾਹਿਬ ਵਿੱਚੋਂ ਸਿੱਖ ਦਾ ਆਉਣਾ ਬੰਦ ਕਰ। ਉਦੋਂ ਯਾਦ ਰੱਖਣ ਯੋਗ ਬਾਤ ਹੈ, ਖਾਨ ਬਹਾਦਰ ਜ਼ਕਰੀਏ ਸ਼੍ਰੀ ਸਤਿਗੁਰੂ ਕੋ ਤਾਲ ਭਰਿਓ ਮਿੱਟੀ ਕੇ ਸਾਥ ਲਿੱਦ ਚੰਮ ਹੱਡ ਨਾਲ। ਉਦੋਂ ਦਰਬਾਰ ਸਾਹਿਬ ਦਾ ਸਰੋਵਰ ਸੀ ਜਿਹੜਾ, ਉਹ ਜ਼ਾਲਮ ਬੰਦੇ ਨੇ ਉਹਨੇ ਆਪਣੇ ਵੱਲੋਂ ਕੋਸ਼ਿਸ਼ ਕਰਕੇ ਮਿੱਟੀ ਦੇ ਨਾਲ ਹੱਡਾਂ ਦੇ ਨਾਲ ਚੰਮ ਦੇ ਨਾਲ ਤੇ ਜੋ ਕੁਝ ਉਹਨੂੰ ਮਿਲ ਸਕਿਆ ਉਹਨੇ ਉੱਥੋਂ ਸਾਰਾ ਕੁਝ ਪਾ ਕੇ ਉਹ ਸਰੋਵਰ ਜਿਹੜਾ ਸੀ ਚਾਰੇ ਪਾਸਿਆਂ ਤੋਂ ਭਰ ਦਿੱਤਾ ਗਿਆ। ਇੱਕ ਸਿਰਫ ਅੰਦਰ ਦਰਬਾਰ ਸਾਹਿਬ ਦੀ ਇਮਾਰਤ ਰਹਿ ਗਈ। ਉਸ ਇਮਾਰਤ ਦੇ ਵਿੱਚ ਮੱਸਾ ਰੰਗੜ ਦੀ ਵਾਰੀ ਆਈ। ਮੱਸਾ ਰੰਗੜ ਨੇ ਵਿਉਂਤ ਬਣਾ ਲਈ ਵੀ ਕਿੰਨਾ ਚੰਗਾ ਹੋਵੇ ਜੇ ਮੈਂ ਆਪਣਾ ਆਪਾ ਹੀ ਦਰਬਾਰ ਸਾਹਿਬ ਚ ਲੈ ਜਾਂ। ਉਹ ਦਰਬਾਰ ਸਾਹਿਬ ਵਿੱਚ ਹੀ ਜਾ ਕੇ ਪਲੰਘਾ ਡਾ ਕੇ ਬੈਠ ਗਿਆ। ਹੁਣ ਕੁਝ ਸਮਾਂ ਸਿੱਖਾਂ ਨੂੰ ਨਾ ਪਤਾ ਲੱਗ ਸਕਿਆ ਕਿਉਂਕਿ ਹਰਿਮੰਦਰ ਸਾਹਿਬ ਨਹੀਂ ਆਏ। ਅਚਾਨਕ ਇੱਕ ਗੁਰੂ ਕਾ ਪਿਆਰਾ ਸਿੱਖ ਭਾਈ ਬੁਲਾਕਾ ਸਿੰਘ, ਇਹਦਾ ਪਿਛੋਕੜ ਕੀ ਮੈਨੂੰ ਨਹੀਂ ਲੱਭ ਸਕਿਆ ਬਹੁਤਾ। ਇਹ ਭਾਈ ਬੁਲਾਕਾ ਸਿੰਘ ਇਹ ਗੁਰੂ ਚਰਨਾਂ ਦੇ ਦਰਸ਼ਨ ਕਰਨ ਵਾਸਤੇ ਆਇਆ, ਲੇਕਿਨ ਇਹਨੇ ਉੱਥੇ ਆ ਕੇ ਜੋ ਕੁਝ ਵੇਖਿਆ ਪਤਾ ਨਹੀਂ ਰੱਬ ਜਾਣੇ ਇਹਨੇ ਆਪਣੇ ਦਿਲ ਵਿੱਚ ਉਦੋਂ ਕਿਵੇਂ ਡੱਕਿਆ ਹੋਵੇਗਾ। ਗੁਰੂ ਦੇ ਦਰਬਾਰ ਦੀ ਇਸ ਤਰ੍ਹਾਂ ਦੀ ਦਸ਼ਾ ਵੇਖ ਕੇ ਇਹਨੇ ਫਿਰ ਮੁੜ ਕੇ ਘਰ ਜਾਣਾ ਪਸੰਦ ਨਹੀਂ ਕੀਤਾ। ਇਹ ਉੱਥੋਂ ਹੀ ਸਿੱਧਾ ਜਿਵੇਂ ਕਿਵੇਂ ਸਿੱਖਾਂ ਦੀ ਸੂਹ ਮਿਲੀ ਉੱਥੇ ਪਹੁੰਚ ਕੇ ਬੀਕਾਨੇਰ ਦੀ ਧਰਤੀ ਦੇ ਉੱਤੇ ਇੱਥੇ ਬੁੱਢਾ ਸਿੰਘ ਦਾ ਇੱਕ ਜਥਾ ਰਹਿੰਦਾ ਤੇ ਇਹ ਇੱਥੇ ਪਹੁੰਚ ਗਿਆ। ਇੱਥੇ ਪਹੁੰਚ ਕੇ ਆਉਂਦਿਆਂ ਸਾਰ ਗੁਰੂ ਕੇ ਸਿੱਖਾਂ ਨੇ ਸਭ ਤੋਂ ਪਹਿਲਾਂ ਜਲ ਪਾਣੀ ਪੁੱਛਿਆ, ਪਰ ਇਹ ਬੁਲਾਕਾ ਸਿੰਘ ਨੇ ਆਖਿਆ ਵੀ ਮੈਂ ਅਜੇ ਜਲ ਪਾਣੀ ਨਹੀਂ ਛਕਣਾ। ਦੂਜੀ ਦਾਸ ਨੇ ਪਿੱਛੇ ਵੀ ਅਰਜ਼ ਕੀਤੀ ਸੀ, ਉਦੋਂ ਗੁਰੂ ਕੇ ਸਿੱਖ ਕਦੇ ਆਪਣੇ ਘਰ ਬਾਰ ਬਾਰੇ, ਕਦੇ ਆਪਣੀਆਂ ਜ਼ਮੀਨਾਂ ਜਾਇਦਾਦਾਂ ਬਾਰੇ, ਕਦੇ ਫਸਲ ਵਾੜੀਆਂ ਵਾਸਤੇ, ਇਹਨਾਂ ਵਾਸਤੇ ਕਦੇ ਨਹੀਂ ਸਨ ਪੁੱਛਦੇ। ਪੁੱਛਦੇ ਸਨ ਗੁਰੂ ਕੇ ਸਿੱਖ ਉਦੋਂ ਇੱਕੋ ਹੀ ਗੱਲ ਪੁੱਛਦੇ ਸਨ ਵੀ ਗੁਰੂ ਧਾਮਾਂ ਦਾ ਕੀ ਹਾਲ ਹੈ, ਗੁਰਦੁਆਰਿਆਂ ਦਾ ਕੀ ਹਾਲ ਹੈ। ਇਹਨਾਂ ਨੇ ਪੁੱਛਿਆ ਵੀ ਗੁਰਧਾਮਾਂ ਦਾ ਕੀ ਹਾਲ ਹੈ। ਬੁਲਾਕਾ ਸਿੰਘ ਦੀਆਂ ਅੱਖਾਂ ਵਿੱਚ ਰੋਕਦੇ ਹੋਇਆ ਵੀ ਪਾਣੀ ਆ ਗਿਆ, ਰੋਕਿਆ ਉਹਨੇ ਬਥੇਰਾ ਪਰ ਪਾਣੀ ਆ ਗਿਆ। ਬੁਲਾਕਾ ਸਿੰਘ ਦੀ ਹਾਲਤ ਵੇਖ ਕੇ ਗੁਰੂ ਕੇ ਸਿੱਖਾਂ ਦੇ ਹਿਰਦੇ ਬਲੁੰਦਰੇ ਗਏ। ਉਹਨਾਂ ਆਖਿਆ ਬੁਲਾਕਾ ਸਿੰਘ ਜਲ ਦੀ ਸੱਜਣਾ ਕੀ ਗੱਲ ਹੈ। ਕਹਿਣ ਲੱਗੇ ਭਲਿਆ ਜਿਹੜੀ ਗੱਲ ਮੈਂ ਦੱਸਣ ਲੱਗਾ ਤੁਸੀਂ ਜਿਗਰੇ ਨਾਲ ਸੁਣਿਓ, ਜੇ ਸਿੱਖ ਕਦੇ ਉਸ ਅੱਖ ਨਾਲ ਵੇਖਣਾ ਹੀ ਨਹੀਂ ਚਾਹੁੰਦਾ ਜਿਹੜੇ ਹਾਲਾਤ ਮੈਂ ਤੁਹਾਨੂੰ ਦੱਸਣ ਲੱਗਾ। ਕਹਿਣ ਲੱਗੇ ਦੱਸੋ। ਕਹਿਣ ਲੱਗੇ ਜਿੱਥੇ ਤੁਹਾਡੇ ਗੁਰੂ ਦਾ ਤਖ਼ਤ ਰਹਿੰਦਾ ਸੀ ਨਾ ਉੱਥੇ ਪਾਪੀ ਮੱਸੇ ਰੰਗੜ ਦਾ ਪਲੰਘਾ ਡਾਇਆ ਹੋਇਆ ਹੈ। ਜਿੱਥੇ ਤੁਸੀਂ ਗੁਰੂ ਦਾ ਚੌਰ ਰੱਖਦੇ ਸੀ ਉੱਥੇ ਉਸ ਪਾਪੀ ਨੇ ਹੁੱਕਾ ਰੱਖਿਆ ਹੋਇਆ ਜੇ। ਜਿੱਥੇ ਬੈਠ ਕੇ ਗੁਰੂ ਕੇ ਕੀਰਤਨੀਏ ਕੀਰਤਨ ਕਰਦੇ ਸਨ ਉੱਥੇ ਉਹਦੇ ਦਰਬਾਰ ਵਿੱਚ ਵੇਸ਼ਵਾ ਦਾ ਨਾਂ ਚੁੰਦਾ ਤੇ ਉਹ ਪਾਨ ਖਾਂਦਾ ਜਿਵੇਂ ਉਹਦਾ ਜੀ ਕਰਦਾ ਉਵੇਂ ਉਹ ਥੁੱਕਾਂ ਸੁੱਟਦਾ। ਉੱਥੇ ਸ਼ਰਾਬ ਤੇ ਕਬਾਬ ਦੋਵੇਂ ਉੱਡਦੇ ਨੇ। ਗਿਆਨੀ ਗਿਆਨ ਸਿੰਘ ਨੇ ਪੰਥ ਪ੍ਰਕਾਸ਼ ਵਿੱਚ ਬੋਲ ਲਿਖੇ ਨੇ, ਮੈਂ ਉਹੀਓ ਤੁਹਾਡੇ ਨਾਲ ਸਾਂਝੇ ਕਰਨ ਲੱਗਾ। ਮੱਸਾ ਨਾਮ ਰੰਗੜ ਕੋ ਗੁਰੂ ਕੇ ਹਰ ਮੰਦਿਰ ਮੈਂ ਬੈਠਿਓ ਸੋ ਪਲੰਘ ਪੈ ਨਿਜ ਸਭਾ ਕੋ ਲਗਾਏ ਹੈ। ਕਹਿਣ ਲੱਗੇ ਮੱਸਾ ਨਾਮੀ ਰੰਗੜ ਪਾਪੀ ਗੁਰੂ ਦੇ ਪਵਿੱਤਰ ਸਥਾਨ ਦੇ ਕੋਲ ਉਸ ਪਵਿੱਤਰ ਸਥਾਨ ਦੇ ਉੱਤੇ ਤੇ ਆਪਣਾ ਪਲੰਘਾ ਲਾ ਕੇ ਨਿਜ ਦੀ ਸਭਾ ਲਾ ਕੇ ਬੈਠਦਾ। ਨਿਜ ਮਤਲਬ ਆਪਣੀ। ਦਿਨ ਕੋ ਤੋ ਕੰਚਨੀ ਕੋ ਨਾਚ ਤੇ ਕੁਰਵਾਵੇ ਉਹ। ਕਹਿਣ ਲੱਗੇ ਜਦੋਂ ਦਿਨ ਹੁੰਦਾ ਤੇ ਸਾਰੀ ਦਿਹਾੜੀ ਉੱਥੇ ਮੈਂ ਸ਼ਬਦ ਵਰਤਣ ਲੱਗਿਆ, ਮੈਨੂੰ ਖਿਮਾ ਕਰ ਦਿਓ ਜੀ ਕਿਉਂਕਿ ਇਤਿਹਾਸਕ ਸ਼ਬਦ ਮੈਨੂੰ ਵਰਤਣਾ ਪੈਣਾ। ਦਿਨ ਵੇਲੇ ਉਹ ਕੰਜਰੀ ਦਾ ਨਾਚ ਕਰਵਾਉਂਦਾ, ਮੈਂ ਇੱਕੋ ਵਾਰੀ ਵਰਤਾਂਗਾ। ਇਹ ਪਾਪੀ ਉੱਥੇ ਪਾਪ ਕਰਨ ਲੱਗਿਆ। ਨਿਸ ਕੋ ਸੋਵੇ ਤੈ ਬੇਸਵਾ ਰਖਾਏ ਹੈ।
ਕਹਿਣ ਲੱਗੇ ਰਾਤ ਨੂੰ ਉਹ ਪਾਪੀ ਉੱਥੇ ਸੌਂਦਾ ਤੇ ਉੱਥੇ ਸੌਣ ਵਾਲੀਆਂ ਬੇਸ਼ਵਾਵਾਂ ਵੀ ਉੱਥੇ ਹੁੰਦੀਆਂ ਨੇ। ਊਟ ਸ਼ਰਾਬ ਤੇ ਕਬਾਬ ਸਭਾ ਤੁਰਕਨ ਮੈਂ, ਸ਼ਰਾਬ ਤੇ ਕਬਾਬ ਤੁਰਕਾਂ ਦੀ ਸਭਾ ਵਿੱਚ ਖੁੱਲੀ ਤਰ੍ਹਾਂ ਉੱਡਦੀ ਹੈ। ਕਹਿਣ ਲੱਗੇ ਇੱਥੇ ਹੀ ਬਸ ਨਹੀਂ, ਪੀਬਤ ਹੈ ਹੁੱਕਾ ਥੁੱਕੇ ਮਨ ਪਾਏ ਹੈ। ਕਹਿੰਦੇ ਉੱਥੇ ਹੁੱਕਾ ਪੀਂਦਾ ਬੈਠ ਕੇ ਉਹ ਪਾਪੀ ਤੇ ਉਹਦੇ ਜਿੱਥੇ ਉਹਦਾ ਜੀ ਕਰਦਾ ਪਾਨ ਖਾ ਖਾ ਕੇ ਥੁੱਕੇ ਮਨ ਪਾਏ ਹੈ, ਮਨ ਭਾਉਂਦੀਆਂ ਥਾਵਾਂ ਤੇ ਥੁੱਕਦਾ ਤੇ ਉਹਨੂੰ ਕੋਈ ਪਰਵਾਹ ਨਹੀਂ ਹੈ। ਜਦੋਂ ਤੱਕ ਗੱਲ ਨਹੀਂ ਸੀ ਦੱਸੀ ਉਦੋਂ ਤੱਕ ਕੇਵਲ ਭਾਈ ਬੁਲਾਕਾ ਸਿੰਘ ਦੀਆਂ ਖਗਲੀਆਂ ਸਨ। ਜਦੋਂ ਗੱਲ ਦੱਸੀ ਉਦੋਂ ਜਥੇ ਦਾ ਇੱਕ ਵੀ ਸਿੱਖ ਅਜਿਹਾ ਨਾ ਰਿਹਾ ਜਿਹਦੀਆਂ ਅੱਖਾਂ ਗਿੱਲੀਆਂ ਨਾ ਹੋਈਆਂ ਹੋਣ। ਸਤਿਗੁਰੂ, ਜਿਹੜਾ ਸਾਡੀ ਜਿੰਦ ਜਾਨ ਹੈ, ਜਿਹੜਾ ਹਰਿਮੰਦਰ ਸਾਹਿਬ ਸਾਡੀ ਜਿੰਦ ਜਾਨ ਹੈ। ਪ੍ਰੋਫੈਸਰ ਪੂਰਨ ਸਿੰਘ ਨੇ ਇੱਕ ਬਚਨ ਪੜ੍ਹਦੇ ਹੋ ਨਾ ਕਈ ਵਾਰੀ, ਉਹ ਕਹਿੰਦੇ ਸੱਜਣਾ ਜੇ ਕਿਤੇ ਤੇਰੇ ਅੰਦਰ ਸਿੱਖੀ ਦੀ ਖਿੱਚ ਪਵੇ ਨਾ ਤੂੰ ਭੱਜ ਕੇ ਹਰਿਮੰਦਰ ਸਾਹਿਬ ਜਾਈ, ਲੇਕਿਨ ਜਦੋਂ ਹਰਿਮੰਦਰ ਸਾਹਿਬ ਦੇ ਕੋਲ ਪਹੁੰਚ ਜਾਏਗਾ ਨਾ ਫਿਰ ਪੋਲੇ ਪੋਲੇ ਪੈਰ ਰੱਖ ਕੇ ਜਿੰਨਾ ਤੂੰ ਹੌਲੀ ਹੌਲੀ ਤੁਰ ਸਕੇ ਉਨਾ ਹੌਲੀ ਹੌਲੀ ਤੁਰੀ। ਉਹਨੂੰ ਪੁੱਛੀਏ ਪਿੱਛੋਂ ਤੁਸੀਂ ਕਹਿੰਦੇ ਹੋ ਵੀ ਸਾਹ ਬਿਨਾ ਲੰਮੀ ਤੂੰ ਭੱਜ ਕੇ ਜਾਈ, ਜਦੋਂ ਮੈਂ ਕੋਲ ਪਹੁੰਚ ਗਿਆ ਤੇ ਉੱਥੇ ਕਹਿੰਦੇ ਹੌਲੀ ਹੋ ਜਾਈ। ਉਹ ਕਹਿੰਦੇ ਸੱਜਣਾ ਪਿਛਲੇ ਰਾਤ ਜਿਹੜੇ ਨੇ ਉਹ ਆਮ ਰਸਤੇ ਨੇ, ਲੇਕਿਨ ਜਿਹੜਾ ਅੰਦਰ ਦਰਬਾਰ ਸਾਹਿਬ ਦਾ ਹੈ ਉਹ ਜਿੱਥੇ ਇੱਕ ਇੱਕ ਸਿੱਲ ਲੱਗੀ ਹੋਈ ਹੈ ਨਾ, ਇੱਕ ਇੱਕ ਪੱਥਰ ਲੱਗਿਆ ਹੋਇਆ, ਉਹਦੇ ਤੇ ਜਦੋਂ ਕਦਮ ਰੱਖੇਗਾ ਧਿਆਨ ਨਾ ਰੱਖੀ ਉਸ ਪੱਥਰ ਦੇ ਥੱਲੇ ਪਤਾ ਨੀ ਕਿੰਨੇ ਕੁ ਸ਼ਹੀਦਾਂ ਦੇ ਦਿਲ ਧੜਕਦੇ ਹੋਣਗੇ। ਹਰਿਮੰਦਰ ਸਾਹਿਬ ਜਿੰਦ ਜਾਨ ਹੈ ਗੁਰੂ ਕੇ ਸਿੱਖਾਂ ਦੀ, ਉੱਥੇ ਆਪਣਾ ਆਪਾ ਮਾਰਦੇ ਨੇ ਉਹ। ਜਦੋਂ ਇਹ ਗੱਲ ਸੁਣੀ ਬਾਬੇ ਬੁੱਢੇ ਦੇ ਜਥੇ ਵਿੱਚ, ਬੁੱਢਾ ਸਿੰਘ ਦੇ ਜਥੇ ਵਿੱਚੋਂ, ਉਸੇ ਵੇਲੇ ਗੁਰੂ ਕੇ ਸਿੱਖਾਂ ਨੇ ਇੱਕ ਬਚਨ ਕੀਤਾ, ਕਹਿਣ ਲੱਗੇ ਹੈ ਕੋਈ ਅਜਿਹਾ ਜਿਹੜਾ ਇਸ ਆਨ ਸ਼ਾਨ ਦਾ ਬਦਲਾ ਲਵੇ। ਹੁਣ ਦੋ ਗੁਰੂ ਕੇ ਸਿੱਖ ਉੱਠ ਕੇ ਖਲੋਤੇ, ਇੱਕ ਭਾਈ ਸੁੱਖਾ ਸਿੰਘ ਤੇ ਦੂਜਾ ਭਾਈ ਮਹਿਤਾਬ ਸਿੰਘ। ਥੋੜਾ ਜਿਹਾ ਮੈਂ ਇਹਨਾਂ ਦਾ ਪਿਛੋਕੜ ਫੋਲਣਾ ਫਿਰ ਅੱਗੇ ਗੱਲ ਸ਼ੁਰੂ ਕਰ ਲੈ। ਰੱਬ ਜਾਣੇ ਅਸੀਂ ਕਿਉਂ ਨੀ ਸਿੱਖੀ ਦੇ ਪ੍ਰਤੀ ਦਰਦ ਪੈਦਾ ਹੁੰਦਾ ਸਾਡੇ ਹਿਰਦੇ ਚ। ਸੁੱਖਾ ਸਿੰਘ ਛੋਟੀ ਜੀ ਉਮਰ ਦਾ, ਇਹ ਤਰਖਾਣਾ ਦਾ ਲੜਕਾ ਹੈ, ਮਾੜੀ ਕੰਬੋ ਕੀ ਇਹ ਉਸ ਨਗਰ ਦਾ ਵਸਨੀਕ ਹੈ, ਕਲਾਲ ਜਾਤ ਵਿੱਚੋਂ ਸੀ, ਤਰਖਾਣਾ ਦਾ ਲੜਕਾ ਹੈ। ਇਹਨੇ ਛੋਟੀ ਉਮਰੇ ਅੰਮ੍ਰਿਤ ਛਕ ਲਿਆ ਤੇ ਉਹਨਾਂ ਦਿਨਾਂ ਵਿੱਚ ਅੰਮ੍ਰਿਤ ਛਕਣ ਦਾ ਮਤਲਬ ਹੁੰਦਾ ਸੀ ਇਹ ਗੱਲ ਕਹਿਣਾ, ਸਿੱਧੇ ਲਫ਼ਜ਼ਾਂ ਵਿੱਚ ਇਹ ਗੱਲ ਕਹਿਣਾ। ਜੇ ਕੋਈ ਪੁੱਛਦਾ ਸੀ ਬੀਬਾ ਤੇਰੇ ਕਿੰਨੇ ਬੱਚੇ ਨੇ, ਤੇ ਉਹ ਕਿਹਾ ਕਰਦੀ ਸੀ, ਉਹ ਮਾਂ ਕਿਹਾ ਕਰਦੀ ਸੀ ਵੀ ਮੇਰੇ ਪੰਜ ਪੁੱਤ ਸਨ, ਚਾਰ ਰਹਿ ਗਏ। ਉਹ ਅਫਸੋਸ ਬਣਾਇਆ ਕਰਦਾ ਸੀ ਵੀ ਇੱਕ ਨੂੰ ਕੀ ਹੋ ਗਿਆ, ਕਿਸ ਤਰ੍ਹਾਂ ਚੜ੍ਹਾਈ ਕਰ ਗਿਆ। ਉਹ ਕਹਿੰਦੀ ਚੜ੍ਹਾਈ ਕੀਤਾ ਨੀ, ਕਰ ਜਾਏਗਾ, ਉਹਨੇ ਅੰਮ੍ਰਿਤ ਛਕ ਲਿਆ। ਇਹ ਸੋਚਿਆ ਕਰਦੇ ਸਨ ਵੀ ਜਿਹਨੇ ਅੰਮ੍ਰਿਤ ਛਕ ਲਿਆ ਉਹਨੂੰ ਅੱਜ ਹੀ ਮੈਂ ਸਬਰ ਕਰਨਾ, ਅੱਜ ਹੀ ਮੰਨ ਲਾ ਵੀ ਉਹ ਮੇਰੇ ਪੁੱਤਰੇ ਮੁੜ ਕੇ ਨਹੀਂ ਜੇ ਆਉਣਾ, ਉਹ ਪਤਾ ਨੀ ਕਿਹੜੀ ਜਗ੍ਹਾ ਤੇ ਸ਼ੀਰ ਹੋ ਜਾਏਗਾ। ਦੇਖੋ ਕਿਹੋ ਜਿਹੀ ਸਿੱਖੀ ਦੀ ਉਹ ਲੋਹਾਨ ਸ਼ਾਨ ਹੋਏਗੀ। ਉਦੋਂ ਲੋਕੀ ਕਿਹਾ ਕਰਦੇ ਸਨ ਮੇਰੇ ਪੁੱਤ ਨੇ ਮੁੜ ਕੇ ਨਹੀਂ ਜੇ ਆਉਣਾ। ਇਸ ਸੁੱਖਾ ਸਿੰਘ ਨੇ ਅੰਮ੍ਰਿਤ ਛਕ ਲਿਆ, ਮਾਪੇ ਡਰ ਗਏ। ਮਾਪਿਆਂ ਨੇ ਕੀ ਕੀਤਾ, ਇਹਨੂੰ ਸੁੱਤੇ ਪਏ ਨੂੰ, ਛੋਟਾ ਜਿਹਾ ਅੱਧੜ ਬੱਚਾ ਸੀ ਇਹਦੀ ਉਮਰ ਦਾ, ਸੁੱਤੇ ਪਏ ਨੂੰ ਇਹਨੇ ਕੇਸ ਖੋਲ ਕੇ ਇਹਨੇ ਕੇਸ ਕੱਟ ਦਿੱਤੇ ਸੁੱਖਾ ਸਿੰਘ ਦੇ ਬਾਪੂ ਨੇ। ਜਦੋਂ ਕੇਸ ਕੱਟੇ ਜਾਗਿਆ ਤੇ ਪਤਾ ਨੀ ਲੱਗਿਆ, ਅੱਧੋ ਅਧੂਰੇ ਕੱਟ ਦਿੱਤੇ ਜਿਹੜੇ ਅੱਗੇ ਅੱਗੇ ਸਨ। ਜਦੋਂ ਜਾਗਿਆ ਤੇ ਆਪਣੇ ਕੇਸਾਂ ਤੇ ਹੱਥ ਮਾਰਿਆ, ਇਹਨੇ ਕੇਸ ਕੀ ਚੁੱਕਣ ਦੀ ਕੋਸ਼ਿਸ਼ ਕੀਤੀ ਮੈਂ ਸਿਰ ਟਕਾਂ, ਜਦੋਂ ਸਿਰ ਕੇਸਾਂ ਤੇ ਹੱਥ ਗਿਆ ਇਹ ਉਸੇ ਵੇਲੇ ਕੁਰਲਾ ਉੱਠਿਆ, ਕੁਰਲਾ ਉੱਠਿਆ। ਇੰਨਾ ਕੁ ਰੋਇਆ, ਇੰਨਾ ਕੁ ਰੋਇਆ, ਬਰਦਾਸ਼ਤ ਨਾ ਹੋਇਆ, ਜਾ ਕੇ ਇਹਨੇ ਨਗਰ ਦੇ ਲਾਗੇ ਇੱਕ ਖੂਹ ਸੀ, ਖੂਹ ਵਿੱਚ ਛਾਲ ਮਾਰ ਦਿੱਤੀ। ਕਹਿਣ ਲੱਗੇ ਸਤਿਗੁਰੂ ਤੇਰੇ ਤੋਂ ਟੁੱਟ ਕੇ ਇੱਕ ਦਿਨ ਵੀ ਨਹੀਂ ਜਿਉਣਾ। ਨਗਰ ਦੇ ਲੋਕ ਇਕੱਠੇ ਹੋ ਕੇ ਗਏ, ਜਾ ਕੇ ਇਹਦੀਆਂ ਮਿੰਨਤਾਂ ਕਰਦੇ ਨੇ। ਖੂਹ ਵਿੱਚ ਬੈਠਿਆ, ਪਾਣੀ ਥੋੜਾ ਸੀ, ਰੱਬ ਦਾ ਸਬਬ ਗੁਰੂ ਨੇ ਸੇਵਾ ਲੈਣੀ ਸੀ, ਪਾਣੀ ਵਿੱਚ ਡੁੱਬਿਆ ਨਾ, ਡਿੱਗ ਭਾਵੇਂ ਗਿਆ, ਸੱਟਾਂ ਲੱਗ ਗਿਆ ਪਰ ਡੁੱਬਿਆ ਨਾ। ਇਹਦੀਆਂ ਮਿੰਨਤਾਂ ਕਰਦੇ ਨੇ ਵੀ ਤੂੰ ਬਾਹਰ ਨਿਕਲਾ। ਇਹ ਕਹਿੰਦਾ ਮੈਂ ਬਾਹਰ ਨਹੀਂ ਨਿਕਲਣਾ, ਮੈਂ ਇੱਥੇ ਮਰ ਜਾਗਾ, ਮੇਰੇ ਕੇਸਾਂ ਦੀ ਬੇਅਦਬੀ ਕਰ ਦਿੱਤੀ ਔਰ ਮੈਂ ਬਰਦਾਸ਼ਤ ਨਹੀਂ ਕਰ ਸਕਦਾ। ਜਿਹਨਾਂ ਕੇਸਾਂ ਵਿੱਚ ਗੁਰੂ ਦਾ ਅੰਮ੍ਰਿਤ ਪਾਇਆ ਸੀ ਉਹਨਾਂ ਕੇਸਾਂ ਨੂੰ ਇਹਨਾਂ ਪਾਪੀਆਂ ਨੇ ਇਸ ਤਰ੍ਹਾਂ ਬੇਅਦਬ ਕੀਤਾ। ਨਗਰ ਦੇ ਇੱਕ ਸਿਆਣੇ ਬਜ਼ੁਰਗ ਨੇ ਆਖਿਆ, ਕਹਿਣ ਲੱਗੇ ਭਲਿਆ ਤੂੰ ਸਾਨੂੰ ਕੀ ਕਹਿਣਾ ਫਿਰ,
ਜੇ ਤੂੰ ਅਮਰ ਛਕਿਆ ਉਹ ਅਮਰ ਛਕਿਆਂ ਵਾਲੇ ਖੂਹਾਂ ਚ ਡੁੱਬ ਕੇ ਨਹੀਂ ਮਰਦੇ, ਜੇ ਮਰਨਾ ਹੈ ਤਾਂ ਪੰਥ ਦੇ ਲੇਖੇ ਲਾ ਕੇ ਮਰ ਕਿਧਰੇ। ਐਵੇਂ ਖੂਹਾਂ ਚ ਡੁੱਬ ਕੇ ਨਹੀਂ ਮਰਦੇ ਜਿਹੜੇ ਅੰਮ੍ਰਿਤਧਾਰੀ ਹੋਇਆ ਕਰਦੇ ਨੇ, ਗੁਰੂ ਕੇ ਸਿੱਖ ਹੋਇਆ ਕਰਦੇ ਨੇ। ਤੂੰ ਸਿੱਖੀ ਨੂੰ ਲਾਜ ਲਵਾਉਣ ਲੱਗਿਆ, ਇਹਨਾਂ ਨੇ ਤਾਂ ਜੋ ਕਰਨਾ ਸੀ ਕਰ ਲਿਆ। ਤੂੰ ਬਾਹਰ ਨਿਕਲ ਆ, ਅਸੀਂ ਤੇਰੇ ਨਾਲ ਵਾਅਦਾ ਕਰਨੇ ਵੀ ਤੈਨੂੰ ਦੁਬਾਰੇ ਅਮਸ਼ਕਾ ਦਿਆਂਗੇ। ਗੁਰੂ ਕਾ ਸਿੱਖ ਬਾਹਰ ਨਿਕਲਿਆ, ਖੂਹ ਦੇ ਵਿੱਚੋਂ ਰੱਸੇ ਪਾ ਕੇ ਉਹਨਾਂ ਬਾਹਰ ਕੱਢਿਆ, ਫਿਰ ਘਰ ਨਹੀਂ ਗਿਆ, ਘਰ ਨਹੀਂ ਗਿਆ, ਜਾ ਕੇ ਜਥੇ ਵਿੱਚ ਰਲ ਗਿਆ ਸਿੱਖਾਂ ਦੇ ਵਿੱਚ, ਅੰਮ੍ਰਿਤ ਛਕਿਆ, ਮੁੜ ਘਰ ਨਹੀਂ ਜੇ ਆਇਆ। ਇਹਨਾਂ ਨੂੰ ਕਹਿੰਦੇ ਨੇ ਸਿੱਖੀ ਪਿਆਰੀ। ਅੱਜ ਉਹਨੂੰ ਪਤਾ ਲੱਗਿਆ ਭਈ ਇਵੇਂ ਪਾਪੀ ਨੇ ਬੇਅਦਬੀ ਕੀਤੀ ਹੈ, ਹੁਣ ਜਿਹੜਾ ਨਿਕੜੀ ਉਮਰ ਚ ਕੇਸਾਂ ਦੀ ਬੇਅਦਬੀ ਨਹੀਂ ਸੀ ਸਹਾਰ ਸਕਦਾ, ਦੱਸ ਨੇ ਪਿੱਛੇ ਤੁਹਾਡੇ ਨਾਲ ਸਾਂਝ ਪਾਈ ਹੈ, ਬੁੱਢਾ ਦਲ ਤੇ ਤਰਨਾ ਦਲ ਚਲੋ ਬਣੇ ਨੇ, ਤਰਨਾ ਦਲ ਵਿੱਚੋਂ ਇੱਕ ਸਿੱਖ ਹੈ ਸੁੱਖਾ ਸਿੰਘ ਮਾੜੀ ਕੰਬੋ ਕੀ, ਉਹੀ ਓ ਸਿੱਖ ਹੈ। ਇਹ ਬਕਾਇਦਾ ਤਰਨਾ ਦਲ ਵਿੱਚੋਂ ਇੱਕ ਦਲ ਦਾ ਮੁਖੀ ਹੈ, ਉਸ ਦਲ ਵਿੱਚ ਇੱਕ ਦਲ ਦਾ ਮੁਖੀ ਹੈ। ਸੁੱਖਾ ਸਿੰਘ, ਸ਼ਾਮ ਸਿੰਘ, ਗੁਰਦਿਆਲ ਸਿੰਘ, ਗੁਰਬਖਸ਼ ਸਿੰਘ ਤੇ ਬਾਘ ਸਿੰਘ, ਇਹ ਪੰਜ ਜਥੇਦਾਰ ਤਰਨਾ ਦਲ ਦੇ ਦਸ ਪਿੱਛੇ ਤੁਹਾਡੇ ਨਾਲ ਸਾਂਝ ਕਰ ਬੈਠਾ ਹੋਇਆ, ਮੈਂ ਦੁਬਾਰੇ ਨਹੀਂ ਦੁਹਰਾਉਣੀ। ਹੁਣ ਇਹ ਭਾਈ ਸੁੱਖਾ ਸਿੰਘ ਹੁਣ ਜਥੇਦਾਰ ਸੀ ਉਸ ਵੇਲੇ ਤਰਨਾ ਦਲ ਦੇ ਵਿੱਚੋਂ, ਸੌ ਸੌ ਇਹਨਾਂ ਦੇ ਥੱਲੇ ਸਿੰਘ ਹੁੰਦਾ ਸੀ। ਇਹਨੇ ਉਸ ਵੇਲੇ ਬੱਚਨ ਆਖਿਆ ਵੀ ਮੈਂ ਜਾਣਾ। ਇਹਦੇ ਨਾਲ ਸੀ ਦੂਜਾ ਮਹਿਤਾਬ ਸਿੰਘ। ਹੁਣ ਮਹਿਤਾਬ ਸਿੰਘ ਕੌਣ ਹੈ? ਮਹਿਤਾਬ ਸਿੰਘ ਵੀ ਅੰਮ੍ਰਿਤਸਰ ਸਾਹਿਬ ਦੇ ਇਲਾਕੇ ਵਿੱਚ ਹੀ ਇੱਕ ਨਗਰ ਪੈਂਦਾ ਮੀਰਾਂ ਕੋਟ, ਇਹ ਉੱਥੋਂ ਦਾ ਵਸਨੀਕ ਹੈ। ਇਹ ਵੀ ਸਿੱਖਾਂ ਦੇ ਜਥੇ ਵਿੱਚ ਆ ਕੇ ਰਲ ਗਿਆ, ਪਰ ਇਹਨੇ ਵੀ ਬੜੀ ਔਖੀ ਸਿੱਖੀ ਧਾਰਨ ਕੀਤੀ। ਮਹਿਤਾਬ ਸਿੰਘ ਨੇ ਅੰਮ੍ਰਿਤ ਛਕਿਆ, ਇਹਦਾ ਇੱਕ ਦੋਸਤ ਸੀ ਬਹੁਤ ਨਜ਼ਦੀਕੀ ਨੱਥਾ, ਹਿੰਦੂ ਸੀ ਇਹ। ਕਈ ਵਾਰੀ ਅਸੀਂ ਸਾਰਿਆਂ ਨੂੰ ਇੱਕ ਰੱਸੇ ਬੰਨ ਦਿੰਦੇ ਹਾਂ, ਖਿਮਾ ਕਰਿਓ ਜੇ ਇਹ ਹਿੰਦੂ ਹੈ, ਹਾਲਾਂਕਿ ਭਾਈ ਨੱਥਾ ਹਿੰਦੂ ਹੈ, ਮੈਂ ਵਾਰ ਵਾਰ ਬੇਨਤੀ ਕਰਾਂ। ਮਹਿਤਾਬ ਸਿੰਘ ਅੰਮ੍ਰਿਤ ਛਕ ਆਇਆ, ਕੁਝ ਇੱਕ ਵਿਦਵਾਨਾਂ ਦੀ ਰਾਏ ਵੀ ਇਹਦੀ ਘਰਵਾਲੀ ਵੀ ਚੜ੍ਹਾਈ ਕਰ ਗਈ ਸੀ, ਇਹਦਾ ਬੱਚਾ ਸੀ ਛੋਟਾ ਜਿਹਾ ਰਾਏ ਸਿੰਘ। ਜਦੋਂ ਅੰਮ੍ਰਿਤ ਛਕ ਕੇ ਆਇਆ ਤੇ ਅੱਜ ਇਹ ਰਾਏ ਸਿੰਘ ਨੂੰ ਆਪਣੇ ਨਾਲ ਸੁੱਤਾ ਪਾ ਕੇ ਇੱਕੋ ਮੰਜੇ ਤੇ ਦੋਵੇਂ ਪਏ ਨੇ, ਪਰ ਮਹਿਤਾਬ ਸਿੰਘ ਨੂੰ ਨੀਂਦ ਨਹੀਂ ਆ ਰਹੀ। ਅੱਜ ਮਹਿਤਾਬ ਸਿੰਘ ਨੂੰ ਨੀਂਦ ਨਹੀਂ ਆਉਂਦੀ, ਕਦੇ ਕਦਾਈ ਆਪਣੇ ਪੁੱਤ ਵੱਲ ਵੇਖਦਾ ਤੇ ਕਦੇ ਕਦਾਈ ਆਪਣੀ ਕਿਰਪਾਨ ਵੱਲ ਵੇਖਦਾ। ਦੋਨਾਂ ਚ ਫੈਸਲਾ ਕਰਦਾ ਵੀ ਤੈਨੂੰ ਇੱਕ ਚੀਜ਼ ਛੱਡਣੀ ਪੈਣੀ ਹੈ, ਦੋਨਾਂ ਵਿੱਚੋਂ ਇੱਕ ਚੀਜ਼ ਛੱਡਣੀ ਪੈਣੀ ਹੈ, ਜਾਂ ਤੇ ਕਿਰਪਾਨ ਲਾ ਦੇ ਆਪਣੇ ਪੁੱਤ ਨੂੰ ਪਾਲ ਲੈ, ਕਿਉਂਕਿ ਜੇ ਤੂੰ ਅੰਮ੍ਰਿਤ ਛਕ ਲਿਆ ਅੱਜ ਕੱਲ ਭਰ ਕੇ ਤੇਰੀ ਵਾਰੀ ਆਈ ਕਿ ਆਈ, ਹਾਲਾਤ ਇਹੋ ਜਿਹੇ ਬਣੇ ਹੋਏ ਨੇ। ਤੇ ਜਾਂ ਦੂਜਾ ਕੰਮ ਇਹ ਹੈ ਭਈ ਆਪਣੇ ਪੁੱਤ ਦਾ ਤਿਆਗ ਕਰਕੇ ਚਲਾ ਜਾ ਤੇ ਜੰਗਲਾਂ ਵਿੱਚ ਜਿੱਥੇ ਗੁਰੂ ਕੇ ਸਿੱਖ ਰਹਿੰਦੇ ਨੇ ਉੱਥੇ ਚਲਾ ਜਾ, ਜ਼ਿੰਦਗੀ ਗੁਰੂ ਦੇ ਲੇਖੇ ਲਾ ਦੇ। ਨਾ ਸਾਰੀ ਰਾਤ ਸੌ ਸਕਿਆ, ਤੜਕਾ ਹੋਇਆ, ਗੁਰੂ ਨੂੰ ਯਾਦ ਕੀਤਾ, ਗੁਰੂ ਨੂੰ ਯਾਦ ਕਰਕੇ ਆਪਣੇ ਬੱਚੇ ਨੂੰ ਚੁੱਕਿਆ, ਸੁੱਤੇ ਪਏ ਨੂੰ ਮੋਢੇ ਨਾਲ ਲਾਇਆ, ਮੋਢੇ ਨਾਲ ਲਿਜਾ ਕੇ ਆਪਣੇ ਦੋਸਤ ਦਾ ਬੂਹਾ ਖੜਕਾਇਆ, ਨੱਥੇ ਦਾ ਬੂਹਾ ਖੜਕਾਇਆ। ਨੱਥੇ ਦਾ ਬੂਹਾ ਖੜਕਾ ਕੇ ਕਹਿਣ ਲੱਗੇ, ਸੱਜਣਾ ਕਵੇਲੇ ਆਇਆ,

ਉਪਰਲੇ ਪਾਸੇ ਮਹਿਤਾਬ ਸਿੰਘ ਆਪਣੇ ਪੁੱਤ ਨੂੰ ਨੱਥੇ ਦੀ ਝੋਲੀ ਵਿਚ ਪਾਉਣ ਲੱਗਾ ਤੇ ਨਾਲ ਇੱਕ ਗੱਲ ਕਹਿਣ ਲੱਗਿਆ, ਨੱਥਿਆ ਤੂੰ ਹਿੰਦੂ ਘਰਾਣੇ ਵਿਚ ਹੈ, ਤੇਰੇ ਘਰ ਕੇਸਾਂ ਦੀ ਵੀ ਅਰਬੀ ਹੋ ਜਾਂਦੀ ਹੈ, ਪਰ ਮੇਰੇ ਪੁੱਤ ਦੇ ਕੇਸ ਨਾ ਕੱਟੀ, ਇਹਨਾਂ ਨੂੰ ਸੰਭਾਲ ਕੇ ਰੱਖੀ, ਇਹਨਾਂ ਸੰਭਾਲ ਕੇ ਰੱਖੀ। ਨੱਥੇ ਨੇ ਬਚਨ ਆਖਿਆ, ਕਹਿਣ ਲੱਗੇ ਦੂਜੀ ਗੱਲ ਮਹਿਤਾਬ ਨੇ ਬਚਨ ਆਖਿਆ, ਕਹਿਣ ਲੱਗੇ ਦੂਜਾ ਕੰਮ ਇਹ ਕਰੀ ਆਪਣੀ ਜ਼ਿੰਦਗੀ ਦੇ ਅੰਦਰ, ਕਦੇ ਲੋੜ ਪਈ ਤੇ ਮੇਰੇ ਪੁੱਤ ਨੂੰ ਭਾਵੇਂ ਕੋਈ ਗੋਲੀ ਮਾਰ ਜਾਏ ਪਰ ਇਹਨੂੰ ਵੈਸੇ ਕਿਸੇ ਦੇ ਹਵਾਲੇ ਨਾ ਕਰੀ, ਕੱਲ ਡਰ ਕੇ ਹਵਾਲੇ ਨਾ ਕਰੀ, ਖਿਮਾ ਕਰੋ ਜੇ। ਨੱਥੇ ਨੇ ਵਾਅਦਾ ਕੀਤਾ, ਕਹਿਣ ਲੱਗੇ ਮਹਿਤਾਬ ਸਿੰਘਾ ਤੇਰੀ ਮੇਰੀ ਦੋਸਤੀ ਹੈ ਤੇ ਤੂੰ ਚੱਲਿਆ ਗੁਰੂ ਦੇ ਕੰਮ ਹੈ, ਯਕੀਨ ਕਰੀ ਮੈਂ ਦੋਸਤੀ ਨੂੰ ਦਾਗ ਨਹੀਂ ਲੱਗਣ ਦਿਆਂਗਾ। ਔਰ ਯਾਦ ਰੱਖਿਓ ਜੇ ਮੁੜ ਕੇ ਜ਼ਾਲਮ ਜਿਹੜੇ ਨੇ ਉਹ ਜਦੋਂ ਮਹਿਤਾਬ ਸਿੰਘ ਇਵੇਂ ਸ਼ਹੀਦ ਹੁੰਦਾ, ਅੱਗੇ ਜਾ ਕੇ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਹੈ, ਜਦੋਂ ਮਹਿਤਾਬ ਸਿੰਘ ਸ਼ਹੀਦ ਹੁੰਦਾ ਉਦੋਂ ਉਹ ਜ਼ਾਲਮ, ਉਹਨਾਂ ਨੂੰ ਪਤਾ ਲੱਗਦਾ ਵੀ ਮਹਿਤਾਬ ਸਿੰਘ ਦਾ ਪੁੱਤਰ ਰਾਜ ਸਿੰਘ ਇੱਥੇ ਹੈ, ਤੇ ਉਹ ਨੱਥਾ ਸਿੰਘ ਨੂੰ ਬੁਲਾਉਂਦੇ ਨੇ ਨਗਰ ਵਿੱਚ, ਤੇ ਉਹ ਨੱਥਾ ਸਿੰਘ ਨੂੰ ਸਾਰੇ ਨਗਰ ਦੇ ਵਿੱਚ ਬੁਲਾ ਕੇ ਕਹਿੰਦੇ ਨੇ ਵੀ ਤੇਰੇ ਕੋਲ ਮਹਿਤਾਬ ਸਿੰਘ ਦਾ ਬੱਚਾ ਹੈ ਰਾਜ ਸਿੰਘ। ਉਹਨੇ ਵੇਖਿਆ ਵੀ ਸਾਰੇ ਲੋਕ ਨਗਰ ਇਕੱਠੇ ਹੋਏ ਨੇ, ਇਹਨਾਂ ਡਰ ਜਾਣਾ, ਉਹਨੇ ਮੰਨ ਲਿਆ, ਕਹਿਣ ਲੱਗੇ ਹਾਂ ਮੇਰੇ ਕੋਲ ਹੈ, ਮੇਰੇ ਕੋਲ ਹੈ, ਮਹਿਤਾਬ ਸਿੰਘ ਦਾ ਪੁੱਤਰ ਹੈ। ਕਹਿਣ ਲੱਗੇ ਫਿਰ ਉਹ ਸਾਡੇ ਹਵਾਲੇ ਕਰ। ਕਹਿਣ ਲੱਗੇ ਠੀਕ ਹੈ ਮੈਂ ਹਵਾਲੇ ਕਰ ਦਿੰਦਾ, ਮੈਂ ਤਾਂ ਚੰਦ ਰੋਜ਼ ਵੈਸੇ ਸੰਭਾਲ ਕੇ ਰੱਖਿਆ ਜੀ, ਹਿੰਦੂਆਂ ਦਾ ਕੀ ਸਿੱਖਾਂ ਨਾਲ ਕੰਮ ਹੈ, ਮੈਂ ਹਵਾਲੇ ਕਰ ਦਿੰਦਾ, ਕੋਈ ਵੱਡੀ ਗੱਲ ਨਹੀਂ, ਤੁਸੀਂ ਮੈਨੂੰ ਥੋੜਾ ਜਿਹਾ ਵਕਤ ਦਿਓ, ਮੈਂ ਲੈ ਆਵਾਂ, ਕਿਤੇ ਡਰ ਨਾ ਜਾਏ, ਨਿਕਲ ਨਾ ਜਾਏ ਤੇ ਮੈਂ ਆਪ ਖੁਦ ਲੈ ਕੇ ਜਾਣਾ, ਤੁਸੀਂ ਮੇਰੇ ਨਾਲ ਨਾ ਜਾਇਓ। ਉਹਨਾਂ ਆਖਿਆ ਠੀਕ ਹੈ। ਨੱਥਾ ਸਿੰਘ ਨੱਥੇ ਨੇ ਆਪਣੇ ਘਰ ਜਾ ਕੇ ਕੰਧ ਪਾੜ ਕੇ ਵਿੱਚ ਨੂੰ ਕੋਈ ਟਿਕਾਣਾ ਬਣਾ ਕੇ ਜਿਵੇਂ ਕਿਵੇਂ ਮਰਜ਼ੀ ਉਸ ਰਾਏ ਸਿੰਘ ਨੂੰ ਲੈ ਕੇ ਉਹ ਨਿਕਲ ਗਿਆ। ਜਦੋਂ ਉਹ ਪੰਜਾਬ ਦੇ ਵਿੱਚ ਉਡੀਕਦੇ ਰਹੇ ਵੀ ਨਹੀਂ ਆਇਆ ਤੇ ਉਹਨਾਂ ਨੇ ਮਗਰੋਂ ਜਾ ਕੇ ਪਿੱਛਾ ਕੀਤਾ। ਜਦੋਂ ਪਿੱਛਾ ਕੀਤਾ ਉਹਨੇ ਉਸੇ ਵੇਲੇ ਰਾਏ ਸਿੰਘ ਨੂੰ ਭਜਾ ਦਿੱਤਾ ਵੀ ਜਿਵੇਂ ਤੈਨੂੰ ਟਿਕਾਣਾ ਮਿਲਦਾ ਸੱਜਣਾ ਚਲਾ ਜਾ। ਰਾਏ ਸਿੰਘ ਨੂੰ ਭਜਾ ਦਿੱਤਾ। ਯਾਦ ਰੱਖੋ ਜੇ ਨੱਥਾ ਮਾਰ ਦਿੱਤਾ ਗਿਆ ਸੀ ਜ਼ਾਲਮਾਂ ਨੇ, ਪਰ ਉਹਨੇ ਰਾਏ ਸਿੰਘ ਦਾ ਪਤਾ ਨਹੀਂ ਸੀ ਦੱਸਿਆ। ਇਹੋ ਮਹਿਤਾਬ ਸਿੰਘ ਹੈ, ਇਹਦਾ ਪੁੱਤਰ ਹੈ ਰਾਏ ਸਿੰਘ। ਮੈਂ ਇੱਕ ਵਾਰੀ ਫਿਰ ਜ਼ਿਕਰ ਕਰਦੀ ਹਾਂ, ਰਾਏ ਸਿੰਘ ਦਾ ਪੁੱਤਰ ਹੈ ਰਤਨ ਸਿੰਘ ਭੰਗੂ, ਜਿਹਨੇ ਇਤਿਹਾਸ ਲਿਖਿਆ ਪ੍ਰਾਚੀਨ ਪੰਥ ਪ੍ਰਕਾਸ਼। ਔਰ ਇਤਨੀ ਵੀ ਅਰਜ਼ ਕਰਦੇ ਹਾਂ, ਜਿਹੜੀਆਂ ਘਟਨਾਵਾਂ ਨੇ ਇਹ 11 ਅਗਸਤ 1740 ਦੀ ਘਟਨਾ ਹੈ, ਆ ਜਿਹੜੀ ਦੱਸ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ। 1740 ਦਾ ਮਤਲਬ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ, ਸ਼ਹਾਦਤ ਤੋਂ 32 ਸਾਲ ਬਾਅਦ, ਸਿਰਫ 32 ਸਾਲ ਬਾਅਦ। ਕਿਉਂ? ਕਿਉਂਕਿ 1708 ਵਿੱਚ ਗੁਰੂ ਕਲਗੀਧਰ ਪਿਤਾ ਜੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੋਤੀ ਜੋਤ ਸਮਾਏ ਸਨ ਨਦੇੜ ਸਾਹਿਬ ਦੇ ਵਿਖੇ। ਅਕਸਰ ਇਹ ਦੋਨੇ ਸੂਰਮਿਆਂ ਨੇ ਪ੍ਰਣ ਕੀਤਾ, ਉਥੋਂ ਚੱਲੇ ਨੇ, ਬੀਕਾਨੇਰ ਤੋਂ ਚੱਲੇ ਨੇ, ਬੀਕਾਨੇਰ ਤੋਂ ਚੱਲੇ ਤੇ ਇਹਨਾਂ ਨੇ ਆਉਂਦਿਆਂ ਸਕੀਮ ਬਣਾਈ ਵੀ ਇਵੇਂ ਮੱਸੇ ਰੰਗੜ ਤੱਕ ਕਿਵੇਂ ਪਹੁੰਚਿਆ ਜਾ ਸਕਦਾ, ਉੱਥੇ ਆ ਕੇ ਸਾਰੇ ਹਾਲਾਤ ਵੇਖੇ। ਇੱਕ ਇੱਕ ਕਿਉਂਕਿ ਦੋਵੇਂ ਅੰਮ੍ਰਿਤਸਰ ਦੇ ਸਨ, ਇਸ ਨੇ ਇਹਨੂੰ ਗਲੀਆਂ ਦਾ ਪਤਾ ਸੀ ਸਾਰੀਆਂ ਦਾ। ਇਹਨਾਂ ਹਾਲਾਤ ਵੇਖੇ, ਹਾਲਾਤ ਵੇਖ ਕੇ ਇਹਨਾਂ ਨੇ ਠੀਕਰੀਆਂ ਨਗਰੋਂ ਬਾਹਰ ਜਾ ਕੇ, ਉਦੋਂ ਮਿੱਟੀ ਦੇ ਭਾਂਡੇ ਲੋਕ ਆਮ ਵਰਤਦੇ ਸਨ ਤੇ ਮਿੱਟੀ ਦੇ ਭਾਂਡੇ ਬਾਹਰ ਸੁੱਟ ਦਿਆ ਕਰਦੇ ਸਨ ਜਦ ਟੁੱਟ ਜਾਏ, ਠੀਕਰੀਆਂ ਪਈਆਂ ਹੁੰਦੀਆਂ ਸਨ ਨਗਰਾਂ ਵਿੱਚ। ਇਹਨਾਂ ਨੇ ਠੀਕਰੀਆਂ ਇਕੱਠੀਆਂ ਕੀਤੀਆਂ, 2 ਬੋਰੀਆਂ ਭਰੀਆਂ, ਬੋਰੀਆਂ ਭਰ ਕੇ ਆਪਣੇ ਦਾੜੀਆਂ ਨੂੰ ਜਿਵੇਂ ਕਿਵੇਂ ਮਰਜ਼ੀ ਸਵਾਰਿਆ ਤੇ ਇਵੇਂ ਬਣਾਇਆ ਜਿਵੇਂ ਮੁਗਲ ਹੋਣ, ਮੁਗਲਾਂ ਵਰਗੀਆਂ ਪੱਗਾਂ ਸਵਾਰ ਕੇ ਬੰਨੀਆਂ, ਉਸ ਤਰ੍ਹਾਂ ਦੇ ਸਾਰਾ ਕੁਝ ਭੇਸ ਬਣਾ ਕੇ ਤੇ ਆ ਗਏ। ਤੇ ਆ ਗਏ ਜਿੱਥੇ, ਮੈਂ ਇੱਕ ਵਾਰੀ ਫਿਰ ਬੇਨਤੀ ਕਰਾਂ ਕਿਉਂਕਿ ਸਾਰੀਆਂ ਗੱਲਾਂ ਵਿੱਚੋਂ ਦੱਸੀਆਂ ਨਹੀਂ ਜਾ ਸਕਦੀਆਂ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿਛਵਾੜੇ ਵਾਲੇ ਪਾਸੇ ਤੋਂ ਅੱਗੇ ਰਸਤਾ ਇਧਰੋਂ ਹੁੰਦਾ ਸੀ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਆਏ ਸਨ, ਉਹਨਾਂ ਦਾ ਬਣਿਆ ਹੋਇਆ ਥੜਾ ਅੱਜ ਵੀ ਉਸ ਪਾਸੇ ਹੈ। ਮੈਂ ਗੱਲ ਨੇੜੇ ਰੱਖਾਂ, ਸਮਾਂ ਮੇਰਾ ਬਹੁਤ ਸੀਮਤ ਹੈ। ਇਹ ਗੁਰੂ ਕੇ ਸੂਰਮੇ ਉੱਥੇ ਆਏ ਤੇ ਇਹਨਾਂ ਨੇ ਬੋਰੀਆਂ ਮੇ ਕੰਧੇ ਤੇ ਰੱਖੀਆਂ ਹੋਈਆਂ ਨੇ, ਜਿੱਥੇ ਅੱਜ ਅੰਦਰਲੀ ਇਲਾਚੀ ਬੇਰੀ ਹੈ, ਜਿੱਥੇ ਦਰਬਾਰ ਸਾਹਿਬ ਦੀ ਅੰਦਰਲੀ ਡਿਊਟੀ ਹੈ, ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਦੀ ਡਿਊਟੀ ਹੈ, ਉੱਥੇ ਇਹਨਾਂ ਨੇ ਦੋਨਾਂ ਨੇ ਘੋੜੇ ਬੰਨੇ। ਉਦੋਂ ਪਰਿਕਰਮਾ ਕੱਚੀਆਂ ਸਨ, ਉੱਥੇ ਤੱਕ ਘੋੜੇ ਜਾਂਦੇ ਸਨ ਤੇ ਉੱਥੇ ਘੋੜੇ ਬੰਨ ਕੇ ਦੋਨਾਂ ਸੂਰਮਿਆਂ ਨੇ ਆਪਣੇ ਗੁਰੂ ਨੂੰ ਚੇਤਾ ਕੀਤਾ। ਚੇਤਾ ਕਰਕੇ ਅੰਦਰ ਚਲੇ ਗਏ ਤੇ ਨਾਲ ਇੱਕ ਬਚਨ ਆਖਿਆ, ਸਤਿਗੁਰੂ ਜਿਸ ਕਾ ਕਾਰਜ ਤਿੰਨ ਹੀ ਕੀਆ, ਉਹ ਹਰਿਮੰਦਰ ਸਾਹਿਬ ਨੂੰ ਬਣਾਉਣ ਵੇਲੇ ਸਹਾਈ ਹੋਣ ਵਾਲੇ ਆ, ਉਹ ਗੁਰੂ ਗ੍ਰੰਥ ਸਾਹਿਬ ਦਾ ਰੂਪ ਸਰੂਪ ਪ੍ਰਕਾਸ਼ ਵੇਲੇ ਸਹਾਈ ਹੋਣ ਵਾਲੇ ਆ, ਉਹ ਗੁਰੂ ਕੀ ਸਿੱਖੀ ਦੀ ਸ਼ਾਨ ਰੱਖਣ ਵਾਲੇ ਆ। ਅੱਜ ਕਿਰਪਾ ਕਰ ਇਹ ਸੁੱਖਾ ਸਿੰਘ ਮਹਿਤਾਬ

0: ਆਪ ਸਿੰਘ ਖਾਲੀ ਨਾ ਜਾਣ, ਇਸ ਧਰਮ ਨੂੰ ਸੋਧ ਕੇ ਜਾਣ, ਬਹਾਨਾ ਤੂੰ ਬਣਾਉਣਾ, ਪਰਦਾ ਤੂੰ ਬਣਾਉਣਾ, ਅੱਜ ਇੱਕ ਕਿਰਪਾ ਕਰ। ਦੋਵੇਂ ਜਣੇ ਅੰਦਰ ਗਏ ਤੇ ਪੁੱਛਦੇ ਨੇ ਵੀ ਤੁਸੀਂ ਕੌਣ ਹੋ? ਕਹਿਣ ਲੱਗੇ ਮਾਮਲਾ ਤਾਰਨ ਆਏ ਆ, ਕਿੰਨਾ ਸਮਾਂ ਹੋ ਗਿਆ ਇੱਥੇ ਕੋਈ ਬੰਦਾ ਚੰਗਾ ਆਇਆ ਨੀ, ਪ੍ਰਬੰਧਕ ਤੇ ਅਸੀਂ ਮਾਮਲਾ ਨਹੀਂ ਦੇ ਸਕੇ, ਸਾਡੇ ਵੱਲ ਵਾਹਵਾ ਮਾਮਲਾ ਰਹਿੰਦਾ ਤੇ ਅਸੀਂ ਮਾਮਲਾ ਦੇਣ ਆਏ ਆ। ਚੌਧਰੀ ਹੈ, ਉਹਨੇ ਆਖਿਆ ਮੱਸੇ ਰੰਗਣ ਨੇ ਵੀ ਕੋਈ ਗੱਲ ਨੀ, ਆਉਣ ਦਿਓ। ਅੰਦਰ ਆ ਗਏ ਤੇ ਜਦੋਂ ਉਹਨੇ ਸਾਹਮਣੇ ਰੱਖਿਆ ਬੋਰੀਆਂ ਸਾਹਮਣੇ ਰੱਖ ਦਿੱਤੀਆਂ, ਕੁਝ ਇੱਕ ਵਿਦਵਾਨ ਕਹਿੰਦੇ ਨੇ ਵੀ ਜਦੋਂ ਬੋਰੀਆਂ ਥੱਲੇ ਰੱਖੀਆਂ ਤੇ ਝੁੱਕ ਕੇ ਦੇਖਣ ਲੱਗਿਆ, ਪਰ ਮੇਰਾ ਮਨ ਮੰਨਦਾ, ਇਹ ਲਿਖਤ ਨਹੀਂ ਹੈ ਪਰ ਮੇਰਾ ਮਨ ਮੰਨਦਾ ਵੀ ਮੈਂ ਧੋਖਾ ਨਾਲ ਸਿੱਖਾਂ, ਧੋਖੇ ਨਾਲ ਸਿੱਖਾਂ ਨੇ ਵਾਰ ਨਹੀਂ ਕੀਤਾ ਹੋਵੇਗਾ। ਜਦੋਂ ਮੱਸਿਆ ਰੰਗੜ ਸਾਹਮਣੇ ਹੋਇਆ ਤੇ ਉਹਨਾਂ ਉਸ ਵੇਲੇ ਆਖਿਆ, ਉਹ ਚੇਤਾ ਕਰ, ਇਹ ਗੁਰੂ ਗੋਬਿੰਦ ਸਿੰਘ ਦੇ ਸਥਾਨ ਨੂੰ, ਇਹ ਗੁਰੂ ਅਰਜਨ ਪਾਤਸ਼ਾਹ ਦੇ ਸਥਾਨ ਨੂੰ, ਗੁਰੂ ਰਾਮਦਾਸ ਦੇ ਸਥਾਨ ਨੂੰ, ਗੁਰੂ ਹਰਗੋਬਿੰਦ ਸਾਹਿਬ ਦੇ ਸਥਾਨ ਨੂੰ ਮੇਲਾ ਕਰਨ ਵਾਲੇ ਪਾਪੀਆ, ਤੇਰੀ ਮੌਤ ਦਾ ਕਾਰਨ ਬਣ ਕੇ ਸਿੰਘ ਆ ਗਏ ਨੇ। ਉਸੇ ਵੇਲੇ ਉਹਨਾਂ ਨੇ ਇੱਕ ਕੋਸ਼ਿਸ਼ ਕੀਤੀ, ਮਹਿਤਾਬ ਸਿੰਘ ਨੇ ਤੇਗ ਚਲਾਈ, ਮੱਸੇ ਰੰਗੜ ਦਾ ਸਿਰ ਵੱਢ ਕੇ ਮਾਰਿਆ ਤੇ ਉਸੇ ਵੇਲੇ ਸੁੱਖਾ ਸਿੰਘ ਨੇ ਆਪਣੇ ਨੇਜੇ ਉੱਤੇ ਸੀਸ, ਉਹਦਾ ਸਿਰ ਟੰਗ ਕੇ ਦੁਬਾਰੇ ਭੱਜ ਕੇ ਆ ਕੇ ਘੋੜਿਆਂ ਤੇ ਚੜ ਕੇ ਜਿਹੜਾ ਪਹਿਲਾ ਪੜਾਅ ਕੀਤਾ। ਧੰਨ ਹੈ ਗੁਰੂ ਕੇ ਸਿੱਖ। ਹੁਣ ਤੁਸੀਂ ਜਾ ਕੇ ਦੇਖੋ ਕਦੇ ਅੰਮ੍ਰਿਤਸਰ ਸਾਹਿਬ ਤੋਂ ਗੰਗਾ ਨਗਰ ਤੱਕ, ਤੇ ਬੱਸ ਵਿੱਚ ਜਾਂਦਿਆਂ ਵੀ ਥੱਕ ਜਾਂਗੇ ਅਸੀਂ, ਆਪਣੀ ਗੱਡੀ ਚ ਜਾਂਦਿਆਂ ਥੱਕ ਜਾਂਗੇ। ਉਹ ਗੁਰੂ ਕੇ ਸਿੱਖਾਂ ਨੇ ਜੋ ਘੋੜਿਆਂ ਨੂੰ ਅੱਡੀਆਂ ਲਾਈਆਂ, ਗੁਰੂ ਅੱਗੇ ਬੇਨਤੀ ਕੀਤੀ, ਸਤਿਗੁਰੂ ਅੱਜ ਅਸੀਂ ਰਸਤੇ ਵਿੱਚ ਨਹੀਂ ਰੁਕ ਸਕਦੇ, ਨਾ ਅਸੀਂ ਥੱਕੀਏ ਨਾ ਸਾਡੇ ਘੋੜੇ ਥੱਕਣ, ਸਿਰੇ ਪਚਾ ਦੀ। ਗੁਰੂ ਕੇ ਸਿੱਖਾਂ ਨੇ ਲਿਜਾ ਕੇ ਸਿਰ ਖਾਲਸੇ ਦੀ ਕਚਹਿਰੀ ਵਿੱਚ ਹਾਜ਼ਰ ਕਰ ਦਿੱਤਾ। ਸਮੇਂ ਦੀ ਸੀਮਾ ਸਮਾਪਤ ਹੈ, ਮੈਂ ਦੋ ਮਿੰਟ ਇਸ ਲਈ ਲੈ ਗਿਆ, ਕੱਲ ਮੇਰੇ ਬੱਚਿਆਂ ਨੇ ਮੈਨੂੰ ਹੁਕਮ ਕਰ ਦਿੱਤਾ ਸੀ ਕੋਈ ਇਹੋ ਜਿਹੀ ਗੱਲ ਹੋਵੇ ਤੇ ਆਪਾਂ ਸਾਂਝੀ ਕਰ ਲਈਏ। ਦੋ ਮਿੰਟਾਂ ਲਈ ਉਹਨਾਂ ਕੋਲੋਂ ਖਿਮਾ ਮੰਗਣਾ, ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀਓ, ਰੱਖੋ ਆਪਣੀ ਸ਼ਰਨ ਪ੍ਰਭ ਮੋਹੀ ਕਿਰਪਾ ਧਾਰੀ, ਸੇਵਾ ਕਛੂ ਨਾ ਜਾਣਉ, ਨੀਚ ਮੂਰਖਾਰੀ, ਮਾਨ ਕਰੋ ਤੁਧ ਉਪਰੇ, ਮੇਰੇ ਪ੍ਰੀਤਮ ਪਿਆਰੀ, ਹਮ ਅਪਰਾਧੀ ਸਦ ਭੂਲਤੇ, ਤੁਮ ਬਖਸ਼ਣ ਹਾਰੇ, ਹਮ ਅਪਰਾਧੀ ਸਦ ਭੂਲਤੀ, ਤੁਮ ਬਖਸ਼ਣ ਹਾਰੀ। ਗੁਰੂ ਸਵਾਰਿਓ ਜੀ, ਅਸੀਸਾਂ ਦਿੰਦੇ ਹੋਏ ਅਦਬ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੀ ਪਿਛਲੇਰੇ ਦਿਨਾਂ ਦੀ ਲੜੀ ਵਿੱਚੋਂ ਜ਼ਕਰੀਆ ਖਾਂ ਬਹੁਤ ਕਹਿਰ ਕਰ ਰਿਹਾ ਹੈ। ਨਾਦਰ ਸ਼ਾਹ ਦੇ ਬੋਲ ਉਹਦੇ ਹਿਰਦੇ ਵਿੱਚ ਰੜਕਦੇ ਨੇ, ਉਹ ਆਪਣੀ ਅੱਖ ਨਾਲ ਹੁਣ ਸਿੱਖ ਨੂੰ ਵੇਖਣਾ ਨਹੀਂ ਚਾਹੁੰਦਾ, ਇਸ ਲਈ ਉਹਨੇ ਹੱਦੋਂ ਵੱਧ ਕਹਿਰ ਕਰਨਾ ਸ਼ੁਰੂ ਕਰ ਦਿੱਤਾ। ਇਹਦੇ ਦਰਮਿਆਨ ਮੱਸਾ ਰੰਗੜ ਨੂੰ ਹਰਿਮੰਦਰ ਸਾਹਿਬ ਦੇ ਅੰਦਰ ਉਹਨੇ ਬਿਠਾਇਆ, ਬੇਅਦਬੀ ਕਰਵਾਈ। ਅਣਖੀ ਸੂਰਮਿਆਂ ਨੇ ਮੱਸੇ ਰੰਗੜ ਦੀ ਲੋਥ ਹਰਿਮੰਦਰ ਸਾਹਿਬ ਅੰਦਰ ਤੜਫਦੀ ਰਹੀ, ਪਰ ਉਹਦਾ ਸਿਰ ਵੱਢ ਕੇ ਬੀਕਾਨੇਰ ਖਾਲਸੇ ਦੇ ਦਰ ਤੇ ਲਿਜਾ ਕੇ ਠੋਕਰ ਮਾਰੀ। ਪਾਪੀ ਦਾ ਅੰਤ ਹੋਇਆ। ਮੱਸੇ ਰੰਗੜ ਦੀ ਮੌਤ ਨੇ ਜ਼ਕਰੀਆ ਖਾਨ ਨੂੰ ਹੋਰ ਵੀ ਹਿਲਾ ਕੇ ਰੱਖ ਦਿੱਤਾ। ਮੇਰੇ ਇਤਨੇ ਪਹਿਰੇ ਰੱਖਣ ਦੇ ਬਾਵਜੂਦ, ਮੇਰੀ ਇਤਨੀ ਜ਼ਿਆਦਾ ਤਕੜਾਈ ਕਰਨ ਦੇ ਬਾਵਜੂਦ, ਕਮਾਲ ਹੈ, ਜਿਹੜੇ ਮੇਰੇ ਚੰਗੇ ਬੰਦੇ ਨੇ, ਚੁਣੇ ਹੋਏ ਬੰਦੇ ਨੇ, ਉਹਨਾਂ ਦਾ ਸਿਰ ਵੱਢ ਕੇ ਕੋਈ ਲੈ ਜਾਏ ਸ਼ਰਿਆਮ। ਇਹ ਗੱਲ ਹੋਰ ਵੀ ਉਹਨੂੰ ਤੜਫਣ ਲੱਗੀ, ਉਹਨੂੰ ਹੋਰ ਵੀ ਚੁਭੀ। ਹੁਣ ਉਹਨੇ ਕੋਸ਼ਿਸ਼ ਕੀਤੀ ਵੀ ਮੈਂ ਜਿਹੜੇ ਹੋਰ ਵੀ ਲੋਕ ਨੇ ਉਹਨਾਂ ਉੱਤੇ ਹੋਰ ਵੀ ਸਖਤੀ ਕਰ ਸਕਾਂ। ਇੱਕ ਪਲ ਹੁਣ ਇੱਥੇ ਸਮਝਣਾ ਪੈਣਾ ਵਿਚਾਰ ਨੂੰ। ਉਸ ਵੇਲੇ ਦੋ ਤਰ੍ਹਾਂ ਦੇ ਸਿੱਖ ਹੁੰਦੇ ਸਨ, ਜਿਹਨੂੰ ਕਰਮ ਸਿੰਘ ਸਟੋਰੀਆਂ ਨੇ ਲਿਖਿਆ, ਇੱਕ ਮਿਲਵਰਤਨੀਏ, ਇੱਕ ਨਾ ਮਿਲਵਰਤਨੀਏ। ਮਿਲਵਰਤਨੀਏ ਸਿੱਖ ਉਹਨਾਂ ਨੂੰ ਕਹਿੰਦੇ ਸਨ ਜਿਹੜੇ ਸਰਕਾਰੀ ਦਰਬਾਰੇ ਵੀ ਬਣਾ ਕੇ ਰੱਖਦੇ ਸਨ। ਉਹਨਾਂ ਦਾ ਜਿਵੇਂ ਕਿਵੇਂ ਹੋਇਆ, ਸਰਕਾਰ ਦੇ ਅਸੂਲਾਂ ਨੂੰ ਵੀ ਪਾਲਣਾ ਕਰਨਾ, ਤੇ ਉਵੇਂ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਦਿਨ ਗੁਜ਼ਾਰਨੇ। ਪਰ ਉਹ ਅੰਦਰੋਂ ਸਿੱਖੀ ਨਾਲ ਪੂਰੇ ਸਨੇਹ ਸਨ, ਅੰਦਰੋਂ ਪੂਰਨ ਸਿੱਖ ਸਨ, ਸਿੱਖੀ ਨਾਲ ਕੋਈ ਫੈਸਲਾ ਨਹੀਂ ਸੀ। ਤੇ ਉਹਨਾਂ ਨੇ ਫਿਰ ਜਦੋਂ ਕੋਸ਼ਿਸ਼ ਕੀਤੀ ਵੀ ਸੁਖਾ ਸਿੰਘ, ਮਹਿਤਾਬ ਸਿੰਘ ਇਹਨਾਂ ਨੂੰ ਨਾ ਪਕੜ ਸਕਿਆ, ਜ਼ੋਰ ਨਾ ਚੱਲਿਆ, ਤੇ ਉਹਨੇ ਇੱਕ ਹੋਰ ਕਹਿਰ ਕਰਨਾ ਸ਼ੁਰੂ ਕਰ ਦਿੱਤਾ ਵੀ ਜਿਹੜੇ ਮਿਲਵਰਤਨੀਏ ਸਿੱਖ ਸਨ, ਜਿਹੜੇ ਰਹਿੰਦੇ ਘਰਾਂ ਵਿੱਚ ਸਨ ਪਰ ਲੇਕਿਨ ਉਹ ਸਰਕਾਰ ਦੇ ਅਸੂਲਾਂ ਨੂੰ ਵੀ ਮੰਨ ਕੇ ਸਿੱਖੀ ਨੂੰ ਪਾਲ ਰਹੇ ਸਨ, ਫਿਰ ਉਹਨੇ ਮਿਲਵਰਤਨੀਏ ਸਿੱਖਾਂ ਤੇ ਕਹਿਰ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਮਿਲਵਰਤਨੀਏ ਸਿੱਖਾਂ ਵਿੱਚੋਂ ਇੱਕ ਸਿੱਖ ਦਾ ਜ਼ਿਕਰ ਅੱਜ ਆਪਾਂ ਸਾਂਝਾ ਕਰਨਾ। ਇਹ ਹੈ ਪੂਲੇ ਪਿੰਡ ਦਾ ਰਹਿਣ ਵਾਲਾ, ਅੰਮ੍ਰਿਤਸਰ ਸਾਹਿਬ ਦੇ ਇਲਾਕੇ ਦੇ ਵਿੱਚੋਂ ਹੀ, ਪੂਲੇ ਪਿੰਡ ਦਾ ਰਹਿਣ ਵਾਲਾ ਗੁਰੂ ਕਾ ਸਿੱਖ ਭਾਈ ਤਾਰੂ ਸਿੰਘ ਹੈ। ਪਿਤਾ ਛੋਟੀ ਉਮਰ ਚੜ੍ਹਾਈ ਕਰ ਗਿਆ, ਮਾਂ ਦੇ ਮਨ ਵਿੱਚ ਤਮੰਨਾ ਹੈ ਮੈਂ ਆਪਣੇ ਪੁੱਤਰ ਦੇ ਹਿਰਦੇ ਵਿੱਚ ਸਿੱਖੀ ਸਿਦਕ ਰੱਖਦੇ ਹਾਂ। ਬੜੇ ਪਿਆਰ ਨਾਲ ਆਪਣੇ ਪੁੱਤਰ ਨੂੰ ਪਾਲਿਆ, ਜਵਾਨ ਹੋ ਗਿਆ, ਘਰ ਭਾਵੇਂ ਕੱਚਾ ਹੈ ਪਰ ਉਹਦੇ ਸਿਦਕ ਦੀਆਂ ਤੰਦਾਂ ਪੱਕੀਆਂ ਨੇ। ਵਕਤ ਗੁਜ਼ਾਰਦਿਆਂ ਹਰ ਰੋਜ਼ ਥੋੜਾ ਜਿਹਾ ਉਹਨਾਂ ਨੇ ਪ੍ਰਸ਼ਾਦਾ ਪਾਣੀ ਆਪਣਾ ਛਕਣਾ, ਖੇਤੀ ਕਰਨੀ ਤੇ ਜਿਤਨਾ ਕੁਝ ਬਾਕੀ ਬਚਣਾ ਉਹ ਰਾਤ ਬਰਾਤੇ ਜਿਵੇਂ ਕਿਵੇਂ ਦੂਰ ਪਾਰ ਸਿੰਘਾਂ ਨੇ ਵਸਦਿਆਂ ਹੋਣਾ, ਕਿਤੇ ਸੁਨੇਹਾ ਹੋਣਾ, ਭਾਈ ਤਾਰੂ ਸਿੰਘ ਗੁਰੂ ਕੀਆਂ ਲਾਡਲੀਆਂ ਫੌਜਾਂ ਇਧਰਲੇ ਪਾਸੇ ਵਿਚਰਦੀਆਂ ਨੇ ਤੇ ਇਹਨੇ ਜਾ ਕੇ ਜਿਤਨਾ ਵੀ ਹੋ ਸਕੇ ਅੰਨ ਪ੍ਰਸ਼ਾਦ ਪਾਣੀ ਕੁਝ ਬਣਾ ਕੇ ਤੇ ਕੁਝ ਕੱਚਾ ਉਹਨਾਂ ਨੂੰ ਜਾ ਕੇ ਸੌਂਪ ਆਉਣਾ, ਜਾਣਾ ਰਾਤ ਬਰਾਤੇ ਪਤਾ ਨਾ ਲੱਗ ਸਕੇ। ਜਦੋਂ ਜ਼ਕਰੀਆ ਖਾਨ ਨੇ ਇਸ 1745 ਦੇ ਨੇੜੇ ਦੀ ਘਟਨਾ ਹੈ, ਤੇ ਜਦੋਂ ਜ਼ਕਰੀਆ ਖਾਨ ਨੇ ਇਹ ਗੱਲ ਵੇਖੀ ਵੀ ਹੁਣ ਮੇਰਾ ਹੱਥ ਬੱਸ ਕੁਛ ਨਹੀਂ ਚੱਲਦਾ ਤੇ ਮੈਂ ਇਹਨਾਂ ਲੋਕਾਂ ਤੇ ਕਹਿਰ ਕਰਕੇ ਦੇਖਾਂ, ਉਹਨੇ ਕੁਝ ਇੱਕ ਗਦਾਰ ਲੋਕਾਂ ਦੀ ਮੀਟਿੰਗ ਸੱਦੀ ਹੈ। ਹੁਣ ਇੱਥੇ ਥੋੜਾ ਜਿਹਾ ਖਿਆਲ ਫਿਰ ਕਰਿਓ, ਇੱਕ ਛੀਨਿਆਂ ਦਾ ਇਲਾਕਾ, ਛੀਨਿਆਂ ਦਾ, ਇੱਥੋਂ ਦਾ ਇੱਕ ਬਹੁਤ ਪ੍ਰਸਿੱਧ ਗਦਾਰ ਹੋਇਆ ਕਰਮਾ ਛੀਨਾ, ਦੂਜਾ ਇੱਕ ਤਲਵੰਡੀ ਦਾ ਇਲਾਕਾ ਹੈ, ਇੱਥੇ ਅੱਜ ਵੀ ਆਪਾਂ ਜਾਣਦੇ ਹਾਂ। ਤਲਵੰਡੀ ਦੇ ਇਲਾਕੇ ਦਾ ਇੱਕ ਬਹੁਤ ਵੱਡਾ ਗਦਾਰ ਸੀ ਜਿਹਨੇ ਸਿੱਖੀ ਦਾ ਬਹੁਤ ਨੁਕਸਾਨ ਕੀਤਾ, ਉਹਦਾ ਨਾਂ ਸੀ ਰਾਮਾ ਰੰਧਾਵਾ। ਇੱਕ ਤੀਜਾ ਭਾਈ ਹੰਧਾਲੀਆਂ ਦੇ ਵਿੱਚੋਂ ਹੈ, ਹੰਧਾਲੀਆਂ ਨੇ ਬਹੁਤ ਨੁਕਸਾਨ ਕੀਤਾ ਸਿੱਖੀ ਦਾ। ਅੱਜ ਮੇਰੇ ਕੋਲ ਇੰਨਾ ਵਕਤ ਨਹੀਂ ਵੀ ਆਪਾਂ ਲੰਮੇ ਜਾਈਏ, ਸਿਰਫ ਇਤਨੀ ਕੁ ਅਰਜ਼ ਕਰਾਂ, ਜਿਹੜੀਆਂ ਪੁਰਾਤਨ ਜਨਮ ਸਾਖੀਆਂ ਦਾ ਜਿਤਨਾ ਵੀ ਮਸਲਾ ਹੈ ਉਹ ਹੰਧਾਲੀਆਂ ਦੇ ਘਰ ਤੋਂ ਸ਼ੁਰੂ ਹੁੰਦਾ ਹੈ। ਕਿੰਨੀਆਂ ਕੁ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਾਂ, ਹਾਲਾਂਕਿ ਉਹ ਜਨਮ ਸਾਖੀਆਂ ਸਾਡੇ ਹਿਰਦਿਆਂ ਚ ਅੱਜ ਵੀ ਸੱਚ ਕਰਕੇ ਬਾੜੀਆਂ ਹੋਈਆਂ ਨੇ। ਜੇ ਸੱਚ ਪੁੱਛੋ ਉਹ ਜਨਮ ਸਾਖੀਆਂ ਉਸ ਵੇਲੇ ਦੀਆਂ ਨਹੀਂ ਹੈ। ਡਾਕਟਰ ਸ਼ਮਸ਼ੇਰ ਸਿੰਘ ਅਸ਼ੋਕ ਨੇ ਇਹਦੇ ਤੇ ਬਹੁਤ ਕੰਮ ਕੀਤਾ, ਬਹੁਤ ਆਲਾ ਚੀਜ਼ਾਂ ਲਿਖੀਆਂ ਨੇ, ਕਦੇ ਵਕਤ ਮਿਲਿਆ ਫਿਰ ਸਹੀ, ਇਹ ਉਹੀਓ ਹੰਧਾਲੀਏ ਨੇ। ਇਹ ਧੰਨ ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਦੇ ਵੇਲੇ ਦਾ ਸਿੱਖ ਹੋਇਆ, ਜੰਡਿਆਲੇ ਨਗਰ ਦਾ, ਅੰਮ੍ਰਿਤਸਰ ਸਾਹਿਬ ਦੇ ਬਿਲਕੁਲ ਲਾਗੇ। ਜਦੋਂ ਆਪਾਂ ਅੰਮ੍ਰਿਤਸਰ ਸਾਹਿਬ ਨੂੰ ਜਾਂਦੇ ਹਾਂ ਜਲੰਧਰ ਵਾਲੀ ਸ਼ਹਿਰ ਤੋਂ, ਇਹ ਜੰਡਿਆਲਾ ਰਸਤੇ ਵਿੱਚ ਆਉਂਦਾ ਹੈ। ਇਹ ਉੱਥੋਂ ਦਾ ਵਸਨੀਕ ਸੀ। ਇਹਦੇ ਦੋ ਪੁੱਤ ਸਨ, ਇੱਕ ਬਿਧੀ ਚੰਦ, ਇਹ ਉਹ ਬਿਧੀ ਚੰਦ ਨਹੀਂ ਛੇਵੇਂ ਪਾਤਸ਼ਾਹ ਵੇਲਾ, ਇੱਕ ਬਾਲ ਚੰਦ। ਇਹ ਉਹ ਬਾਲ ਚੰਦ ਬਦਲ ਕੇ ਬਾਲਾ ਬਣਦਾ। ਰੋ ਵਿਚਾਰ, ਮੈਂ ਸਮੇਂ ਨੂੰ ਬਚਾਉਣਾ ਚਾਹੁੰਦਾ। ਇਹਨਾਂ ਵਿੱਚੋਂ ਇੱਕ ਜਾ ਕੇ ਬਹੁਤ ਵੱਡਾ ਗਦਾਰ ਨਿਕਲਿਆ, ਉਹਦਾ ਨਾਂ ਹੈ ਹਰਭਗਤ ਨਿਰੰਜਨੀਆ। ਇਹਨੇ ਬਹੁਤ ਨੁਕਸਾਨ ਕੀਤਾ ਸਿੱਖੀ ਦਾ। ਇੱਕ ਵਾਰੀ ਮੈਂ ਫਿਰ ਬੇਨਤੀ ਕਰਾਂ, ਕਰਮਾ ਛੀਨਾ, ਰਾਮਾ ਰੰਧਾਵਾ ਤੇ ਹਰਭਗਤ ਨਿਰੰਜਨੀਆ ਇਤਿਆਦਿਕ ਸਾਰੇ ਇਕੱਠੇ ਹੋ ਕੇ, ਤੇ ਹੋਰ ਜਿਹੜੇ ਗਦਾਰ ਨੇ, ਜਿਹੜੇ ਸਿੱਖੀ ਦੇ ਪਿੱਠ ਵਿੱਚ ਛੁਰਾ ਮਾਰ ਸਕਦੇ ਨੇ, ਜਿਹੜੇ ਸਿੱਖੀ ਦਾ ਲਹੂ ਡੁੱਲਿਆ ਵੇਖ ਕੇ ਖੁਸ਼ ਹੋ ਸਕਦੇ ਨੇ, ਜਿਹੜੇ ਕਿਸੇ ਦੇ ਪੁੱਤਾਂ ਨੂੰ ਮਰਵਾ ਕੇ ਆਪਣੇ ਪੁੱਤਾਂ ਦੀ ਸੁੱਖ ਭਾਲ ਸਕਦੇ ਨੇ, ਜਿਹੜੇ ਕਿਸੇ ਦਾ ਬੁਰਾ ਕਰਕੇ ਆਪਣੇ ਜੀਵਨ ਦਾ ਚੰਗਾ ਸਮਝ ਸਕਦੇ ਨੇ, ਇਹ ਉਹਨਾਂ ਗਦਾਰਾਂ ਵਿੱਚੋਂ ਗਦਾਰ ਸਨ। ਇਹਨਾਂ ਦੀ ਮੀਟਿੰਗ ਬੁਲਾਈ ਜ਼ਕਰੀਆ ਖਾਨ ਨੇ। ਜ਼ਕਰੀਆ ਖਾਨ ਨੇ ਅੱਗੇ ਇੱਕ ਸਵਾਲ ਰੱਖਿਆ ਬੜਾ ਪਿਆਰਾ, ਕਹਿਣ ਲੱਗਿਆ ਮੈਨੂੰ ਇਸ ਗੱਲ ਦੀ ਸਮਝ ਨਹੀਂ ਲੱਗਦੀ ਭਈ, ਨਾ ਮੈਂ ਇਹਨਾਂ ਨੂੰ ਕਿਤੇ ਖਾਣ ਜੋਗਾ ਛੱਡਿਆ, ਨਾ ਇਹਨਾਂ ਨੂੰ ਕਿਤੇ ਪਹਿਨਣ ਜੋਗਾ ਛੱਡਿਆ, ਨਾ ਇਹਨਾਂ ਨੂੰ ਕਿਤੇ ਰਹਿਣ ਜੋਗਾ ਛੱਡਿਆ, ਲੇਕਿਨ ਮੈਂ ਹੈਰਾਨ ਹੈ ਸਿੱਖ ਫਿਰ ਵੀ ਕਿਵੇਂ ਜਿਉਂਦੇ ਨੇ, ਇਹ ਜਿਉਂਦੇ ਕਾਹਦੇ ਆਸਰੇ ਨੇ, ਮੈਨੂੰ ਇਸ ਗੱਲ ਦੀ ਸਮਝ ਨਹੀਂ ਲੱਗੀ। ਇਹ ਸਵਾਲ ਜ਼ਕਰੀਆ ਖਾਨ ਉਹਨਾਂ ਗਦਾਰਾਂ ਅੱਗੇ ਕਰਦਾ। ਹੁਣ ਉਸ ਵੇਲੇ ਹਰ ਭਗਤ ਨਿਰੰਜਨੀਏ ਯੂੰ ਫਿਰ ਕਹੀ, ਤਾਰੂ ਸਿੰਘ ਇੱਕ ਪੂਲਾ ਅਹੀ। ਉਸ ਵੇਲੇ ਭਾਈ ਤਾਰੂ ਸਿੰਘ ਦੇ ਬਾਰੇ ਵਿੱਚ ਉਸ ਹਰਭਗਤ ਨਿਰੰਜਨੀਏ ਨੇ ਇੱਕ ਗਦਾਰ ਨੇ ਉਦੋਂ ਚੁਗਲੀ ਲਾਈ, ਕਹਿਣ ਲੱਗੇ ਸਜਣਾ ਤੂੰ ਜਿੰਨਾ ਮਰਜ਼ੀ ਕਹਿਰ ਕਰ ਰਿਹਾ, ਤੇਰੇ ਕਹਿਰ ਕਰਿਆ ਕੁਝ ਵੀ ਨਹੀਂ ਬਣਨਾ। ਉਹ ਪੁੱਛਣ ਲੱਗੇ ਕਿਉਂ, ਕਹਿਣ ਲੱਗੇ ਇਸ ਇਲਾਕੇ ਵਿੱਚ ਪੂਲੇ ਪਿੰਡ ਦਾ ਇੱਕ ਭਾਈ ਤਾਰੂ ਸਿੰਘ ਹੈ, ਉਹ ਇਹਨਾਂ ਨੂੰ ਪ੍ਰਸ਼ਾਦਾ ਪਾਣੀ ਪਹੁੰਚਾਉਂਦਾ, ਖੇਤੀ ਕਰਦਾ, ਖੇਤੀ ਕਰੇ ਬੁਹਾਲਾ ਭਰੇ। ਕਹਿਣ ਲੱਗੇ ਉਹ ਖੇਤੀ ਵੀ ਕਰਦਾ, ਤੁਹਾਡਾ ਟੈਕਸ ਵੀ ਦਿੰਦਾ, ਇਸ ਗੱਲ ਚ ਕੋਈ ਦੋਰਾਵਾਂ ਨਹੀਂ, ਪਰ ਲੇਕਿਨ ਇੱਕ ਗੱਲ ਚੇਤਾ ਰੱਖਿਓ, ਜਿੰਨਾ ਵੀ ਹੋ ਸਕੇ ਉਹ ਆਪਣੇ ਘਰ ਲਈ ਘੱਟ ਰੱਖਦਾ, ਆਪਣੇ ਘਰ ਲਈ ਜਿਤਨਾ ਵੀ ਸੰਕੋਚ ਹੋ ਸਕੇ ਉਤਨੇ ਸੰਕੋਚ ਨਾਲ ਜੀਵਨ ਗੁਜ਼ਾਰਦਾ, ਪਰ ਉਹ ਜਿਹੜਾ ਕੁਝ ਬਾਕੀ ਬਚਦਾ ਨਾ ਉਹ ਸਿੱਖਾਂ ਦੇ ਕੋਲ ਪਹੁੰਚਾ ਦਿੰਦਾ, ਇਸ ਲਈ ਭੁੱਖੇ ਤਾਂ ਨਹੀਂ ਮਰ ਰਹੇ। ਹੁਣ ਜ਼ਕਰੀਆ ਖਾਨ ਨੇ ਮਨ ਵਿੱਚ ਵਿਚਾਰ ਬਣਾ ਲਈ ਵੀ ਕਿੰਨਾ ਚੰਗਾ ਹੋਵੇ ਜੇ ਮੈਂ ਸਭ ਤੋਂ ਪਹਿਲਾਂ ਇਹੋ ਜਿਹੇ ਮਿਲਵਰਤਨੀਆਂ ਦਾ ਅੰਤ ਕਰਾਂ। ਹੁਣ ਉਹਦਾ ਕਹਿਰ ਟੁੱਟਿਆ, ਹੁਣ ਉਹਦਾ ਮਨ ਇਸ ਪਾਸੇ ਤੁਰਿਆ। ਇਹ ਗੱਲ ਚੇਤਾ ਰੱਖ, ਜੇ ਜ਼ਕਰੀਆ ਖਾਨ ਨੇ ਆਪਣੇ ਜੀਵਨ ਕਾਲ ਅੰਦਰ ਕਰੀਬ 10,000 ਤੋਂ ਉੱਤੇ ਸਿੱਖਾਂ ਦਾ ਕਤਲ ਕਰਵਾਇਆ, ਇਤਨਾ ਵੱਡਾ ਪਾਪੀ ਸੀ, 10,000 ਸਿੱਖਾਂ ਦਾ ਕਤਲ ਕਰਵਾਇਆ, ਇਹ ਅੱਜ ਤਾਂ ਸਾਨੂੰ ਥੋੜੇ ਜਿਹੇ ਲੱਗਦੇ ਹੋਣਗੇ, ਪਰ ਉਦੋਂ ਕੌਮ ਦੀ ਗਿਣਤੀ ਬੜੀ ਥੋੜੀ ਸੀ, ਉਹਨਾਂ ਸਮਿਆਂ ਚ ਕਿੰਨਾ ਕੁ ਹਾਲ ਹੁੰਦਾ ਹੋਏਗਾ। ਇਹ ਜੀ ਜ਼ਿੰਦਗੀ ਦੇ ਇਹ ਆਖਰੀ ਕਤਲ ਨੇ। ਇਹਨੇ ਫਿਰ ਕੋਸ਼ਿਸ਼ ਕੀਤੀ ਵੀ ਕਿਸੇ ਤਰ੍ਹਾਂ ਮੈਂ ਉਸ ਭਾਈ ਤਾਰੂ ਸਿੰਘ ਨੂੰ ਪਕੜ ਕੇ ਲੈ ਕੇ ਆਵਾਂ। ਬੰਦੇ ਭੇਜੇ ਇਹਨੇ, ਇਹ ਹਰਭਗਤ ਨਿਰੰਜਨੀਆ ਵੀ ਪਾਪੀ ਨਾਲ ਗਿਆ, ਤੇ ਇਹਨਾਂ ਨੇ ਜਾ ਕੇ ਭਾਈ ਤਾਰੂ ਸਿੰਘ ਜੀ ਹੋਰਾਂ ਨੂੰ ਗ੍ਰਿਫਤਾਰ ਕਰ ਲਿਆ। ਫਰੀਨ ਐਸੀਆਂ ਮਾਵਾਂ ਤੇ ਧੰਨ ਨੇ ਉਹ ਮਾਤਾ, ਆਪਣੇ ਪੁੱਤਰ ਨੂੰ ਜਦੋਂ ਗ੍ਰਿਫਤਾਰ ਕਰਕੇ ਲੈ ਕੇ ਤੋਰ ਕੇ ਚੱਲੇ ਨੇ। ਕੁਝ ਇੱਕ ਵਿਦਵਾਨਾਂ ਦੀ ਐਸੀ ਵੀ ਰਹਿ, ਸਤਵੀਰ ਸਿੰਘ ਨੇ ਲਿਖਿਆ, ਪਰ ਸਤਵੀਰ ਸਿੰਘ ਦੀ ਲਿਖਤਾਂ ਵਿੱਚ ਇੱਕ ਬੜੀ ਵੱਡੀ ਮੁਸ਼ਕਲ ਆਉਂਦੀ ਹੈ, ਉਹ ਕਿਸੇ ਆਪਣੀ ਬਹੁਤੀ ਵਾਰੀ ਇਹ ਨਹੀਂ ਦੱਸਦੇ ਵੀ ਇਹ ਪਿਛੋਕੜ ਮੈਂ ਕਿਹੜੀ ਕਿਤਾਬ ਚੋਂ ਲਿਆ, ਤਾਂ ਕਰਕੇ ਸਤਵੀਰ ਸਿੰਘ ਦੀ ਮੁਸ਼ਕਿਲ ਬਣਦੀ। ਵੈਸੇ ਸਤਵੀਰ ਸਿੰਘ ਨੇ ਲਿਖਿਆ ਭਾਈ ਉਸ ਵੇਲੇ ਦੀ ਭੈਣ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ, ਪਰ ਕੁਝ ਇੱਕ ਲੋਕਾਂ ਨੇ ਉਹਦੇ ਬਦਲੇ ਸੋਨਾ ਦੇ ਕੇ ਉਹਨੂੰ ਛੁਡਾ ਲਿਆ ਸੀ, ਕਿਉਂਕਿ ਭਾਈ ਤਾਰੂ ਸਿੰਘ ਦਾ ਆਪਣੇ ਇਲਾਕੇ ਚ ਮਿਲਵਰਤਨ ਬਹੁਤ ਚੰਗਾ ਸੀ। ਗੱਲ ਵੱਖਰੀ ਜਿਹੜੀ ਮੈਂ ਕਰਨੀ ਚਾਹੁੰਦਾ, ਜਦੋਂ ਉਹਨੂੰ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਕੇ ਲੈ ਕੇ ਚੱਲੇ, ਮਾਂ ਦਰਵਾਜ਼ੇ ਕੋਲ ਖਲੋਤੀ ਹੈ, ਮਾਂ ਦੀ ਅੱਖ ਵਿੱਚ ਇੱਕ ਵੀ ਅੱਥਰੂ ਨਹੀਂ ਆਇਆ, ਮਾਂ ਨੇ ਆਪਣੇ ਪੁੱਤ ਦੀ ਪਿੱਠ ਥਾਪੀ, ਕਹਿਣ ਲੱਗੀ ਪੁੱਤ ਵੇ ਤੇਰੇ ਕੋਲੋਂ ਕੋਈ ਘਰ ਦੇ ਹਾਲਾਤ ਛੁਪੇ ਹੋਏ ਨਹੀਂ, ਤੈਨੂੰ ਕੱਲੀ ਕੱਲੀ ਗੱਲ ਦਾ ਪਤਾ ਹੈ, ਤੇਰਾ ਬਾਪੂ ਛੋਟੀ ਉਮਰੇ ਚੜ੍ਹਾਈ ਕਰ ਗਿਆ ਸੀ, ਮੈਂ ਜਿਵੇਂ ਕਿਵੇਂ ਆਪਣੀ ਜ਼ਿੰਦਗੀ ਦੇ ਦਿਨ ਕੱਟਦੀ ਰਹੀ, ਤੇ ਹਰੇਕ ਮਾਂ ਨੂੰ ਇੱਕੋ ਇੱਕ ਆਸ ਹੁੰਦੀ ਕੱਲ ਮੇਰਾ ਪੁੱਤ ਵੱਡਾ ਹੋਵੇਗਾ ਤੇ ਮੈਂ ਸੁੱਖ ਚੈਨ ਦੀ ਰੋਟੀ ਖਾਵਾਂਗੀ। ਪਰ ਇਸ ਵੇਲੇ ਜ਼ਾਲਮ ਨੇ ਵਕਤ ਇਹੋ ਜਿਹਾ ਬਣਾ ਦਿੱਤਾ, ਤੂੰ ਮਾਂ ਦੀਆਂ ਅੱਖਾਂ ਦੇ ਸਾਹਮਣੇ ਗ੍ਰਿਫਤਾਰ ਹੋ ਕੇ ਚੱਲਿਆ, ਪੁੱਤ ਵੇ ਇੱਕ ਗੱਲ ਮੇਰੀ ਅੱਜ ਤੂੰ ਪੱਲੇ ਬੰਨ ਲਵੀ, ਤੇਰੀ ਮਾਂ ਕਿਸੇ ਦੇ ਘਰ ਭਾਂਡੇ ਮਾਂਜ ਲਵੇਗੀ, ਪਰ ਚੇਤਾ ਰੱਖੀ ਇਹ ਸਿਰ ਉਠਾ ਕੇ ਤੁਰੇਗੀ। ਉਤਵੇ ਚੇਤਾ ਰੱਖੀ ਤੇਰੀ ਮਾਂ ਕਿਸੇ ਦੇ ਘਰ ਗੋਹਾ ਕੂੜਾ ਕਰ ਲੇਗੀ, ਕਿਸੇ ਦੇ ਘਰ ਦੀਆਂ ਸਫਾਈਆਂ ਕਰ ਲੇਗੀ, ਲੇਕਿਨ ਤੇਰੀ ਮਾਂ ਜਮਾਨੇ ਅੱਗੇ ਸਿਰ ਉਠਾ ਕੇ ਤੁਰੇਗੀ। ਪੁੱਤਵੇ ਮੇਰੀ ਰੋਟੀ ਦਾ ਫਿਕਰ ਨਾ ਕਰੀ, ਮੇਰੇ ਬੁਢਾਪੇ ਦਾ ਫਿਕਰ ਨਾ ਕਰੀ, ਤੂੰ ਇੱਕ ਕਿਰਪਾ ਕਰੀ, ਤੂੰ ਇੱਕ ਗੱਲ ਚੇਤਾ ਰੱਖੀ, ਤੂੰ ਆਪਣੀ ਮਾਂ ਨੂੰ ਓਨਾ ਹੀ ਚੰਗਾ ਲੱਗੇਗਾ, ਲੇਕਿਨ ਪੁੱਤ ਕਿਤੇ ਗਲਤੀ ਨਾ ਕਰ ਆਮੀ, ਤੈਨੂੰ ਜ਼ਾਲਮ ਨੇ ਬੜੇ ਤਸੀਹੇ ਦੇਣੇ ਨੇ, ਤੈਨੂੰ ਜ਼ਾਲਮ ਨੇ ਬਹੁਤ ਕੁਝ ਤਸੀਹੇ ਦੇ ਕੇ ਮਨਾਉਣਾ, ਪਰ ਪੁੱਤਵੇ ਕਿਤੇ ਸਿੱਖੀ ਨੂੰ ਦਾਗ ਨਾ ਲਾ ਕੇ ਆ ਜਾਈ, ਜੇ ਤੂੰ ਸਿੱਖੀ ਨੂੰ ਦਾਗ ਲਾ ਕੇ ਆ ਗਿਆ ਤੇਰੀ ਮਾਂ ਜ਼ਿੰਦਗੀ ਭਰ ਕਦੇ ਸਿਰ ਉੱਚਾ ਕਰਕੇ ਨਹੀਂ ਤੁਰ ਸਕੇਗੀ। ਮਾਂ ਦੇ ਕੋਲ ਖਲੋ ਕੇ ਪੁੱਤ ਨੇ ਆਸ਼ੀਰਵਾਦ ਲਈ, ਕਹਿਣ ਲੱਗਿਆ ਮਾਂ ਮੈਂ ਕੋਸ਼ਿਸ਼ ਕਰਾਂਗਾ ਮੇਰਾ ਧਿਆਨ ਕਰੇ ਘਰ ਵਿੱਚ ਨਾ ਆਵੇ, ਮੈਂ ਗੁਰੂ ਚਰਨਾਂ ਵਿੱਚ ਧਿਆਨ ਜੋੜ ਕੇ ਰੱਖ ਸਕਾਂ। ਤੁਰਿਆਂ ਅੱਗੇ ਰਾਹ ਵਿੱਚ ਭੈਣ ਖਲੋਤੀ ਹੈ, ਭੈਣ ਨੇ ਗਲਵੱਕੜੀ ਪਾ ਲਈ, ਰੋ ਪਈ ਨਹੀਂ ਰੋਕ ਸਕੀ, ਕਹਿਣ ਲੱਗੀ ਵੀਰਿਆ ਮੈਂ ਵੀ ਤੈਨੂੰ ਇੱਕੋ ਇੱਕ ਬੇਨਤੀ ਕਰਨੀ ਹੈ। ਭੈਣਾਂ ਜਦੋਂ ਛੋਟੀਆਂ ਜਿਹੀਆਂ ਹੁੰਦੀਆਂ ਨੇ ਨਾ, ਉਦੋਂ ਤੋਂ ਆਪਣੇ ਮਨ ਵਿੱਚ ਭਰਮ ਪਾਲ ਲੈਂਦੀਆਂ ਨੇ ਵੀ ਇੱਕ ਦਿਨ ਵਕਤ ਆਵੇਗਾ ਮੇਰਾ ਪਿਓ ਮੈਨੂੰ ਆਪਣੇ ਹੱਥੀ ਡੋਲੇ ਚ ਬਿਠਾਵੇਗਾ, ਲੇਕਿਨ ਮੇਰਾ ਪਿਓ ਤੁਰ ਗਿਆ ਸੀ ਵੀਰਿਆ, ਤੂੰ ਮੇਰੇ ਨਾਲੋਂ ਵੱਡਾ ਸੀ, ਮੈਂ ਤੇਰੇ ਤੇ ਆਸਾ ਬੰਨ ਰਹੀ ਹਾਂ, ਮੇਰਾ ਵੀਰਾ ਮੇਰਾ ਬਹੁਤ ਚੰਗਾ, ਮੇਰਾ ਵੀਰਾ ਮੇਰੇ ਬਾਪੂ ਵਰਗਾ ਹੀ ਫਰਜ਼ ਨਿਭਾਉਂਦਾ ਰਿਹਾ, ਤੂੰ ਮੈਨੂੰ ਬੜਾ ਪਿਆਰ ਦਿੱਤਾ ਵੀਰਿਆ, ਤੇ ਮੇਰੇ ਮਨ ਦੀ ਤਮੰਨਾ ਸੀ ਜਦੋਂ ਮੈਂ ਇਸ ਵਿਹੜੇ ਵਿੱਚੋਂ ਕਰਮ ਚੁੱਕ ਕੇ ਆਪਣੇ ਕੰਤ ਸੁਹੇਲੜੇ ਦੇ ਘਰ ਜਾਵਾਂਗੀ, ਤੇ ਮੇਰੇ ਵੀਰਿਆ ਮੈਂ ਆਸ ਰੱਖੀ ਸੀ ਤੂੰ ਮੈਨੂੰ ਬੜੇ ਅਦਬ ਨਾਲ ਤੋਰੇਗਾ, ਲੇਕਿਨ ਅੱਜ ਭਾਣਾ ਇਹੋ ਜਿਹਾ ਵਰਤ ਗਿਆ। ਵੀਰਿਆ ਮੈਂ ਤੈਨੂੰ ਇੱਕੋ ਬੇਨਤੀ ਕਰਨੀ ਚਾਹੁੰਦੀ ਹਾਂ, ਮੈਂ ਕਿੱਡੀ ਸੁਭਾਗੀ ਭੈਣ ਹੋਵਾਂਗੀ ਜਿਹੜੀ ਆਪਣੇ ਵੀਰੇ ਦੇ ਲਹੂ ਦੀ ਮਹਿੰਦੀ ਲਾ ਕੇ, ਸ਼ਹੀਦਾਂ ਦੇ ਖੂਨ ਦੀ ਮਹਿੰਦੀ ਲਾ ਕੇ ਮੈਂ ਆਪਣੇ ਸਹੁਰੇ ਘਰ ਜਾਵਾਂਗੀ। ਵੀਰਿਆ ਇੱਕ ਗੱਲ ਚੇਤਾ ਰੱਖੀ, ਮੈਂ ਤੇਰੀ ਪੱਗ ਨੂੰ ਕਦੇ ਦਾਗ ਨਹੀਂ ਲੱਗਣ ਦਿਆਂਗੀ, ਪਰ ਤੂੰ ਸਿੱਖੀ ਤੋਂ ਮਨੁੱਕਰ ਨਾ ਹੋਵੀਂ। ਘਰ ਵਿੱਚ ਤਿੰਨ ਹੀ ਜਣੇ ਰਹਿੰਦੇ ਸਨ, ਚੌਥਾ ਕੋਈ ਰਹਿੰਦਾ ਨਹੀਂ ਸੀ। ਦੋਵੇਂ ਜਣੇ ਆਪਣੀ ਭੈਣ ਨੂੰ ਤੇ ਆਪਣੀ ਮਾਂ ਨੂੰ ਮਿਲ ਕੇ ਔਖੇ ਵੇਲੇ ਕੌਣ ਕਿਸੇ ਦੇ ਨਾਲ ਸਹਾਈ ਹੁੰਦਾ, ਤੇ ਆਖਿਰਕਾਰ ਦੋਨਾਂ ਕੋਲੋਂ ਪਿਆਰ ਲੈ ਕੇ ਭਾਈ ਤਾਰੂ ਸਿੰਘ ਚਲੇ ਗਏ, ਜ਼ਾਲਮ ਪਕੜ ਕੇ ਲੈ ਗਿਆ। ਯਾਦ ਰੱਖੋ, ਜੇ ਮੈਂ ਫਿਰ ਬੇਨਤੀ ਕਰਾਂ, ਇਹ ਵੀ ਨਖਾਸ ਚੌਂਕ, ਦਾਸ ਨੇ ਪਿੱਛੇ ਤੁਹਾਡੇ ਨਾਲ ਸਾਂਝ ਪਾਈ ਸੀ, ਨਖਾਸ ਚੌਂਕ ਦੇ ਬੇਅੰਤ ਸ਼ਹੀਦ ਨੇ, ਇਹ ਵੀ ਨਖਾਸ ਚੌਂਕ ਉਸ ਲਾਹੌਰ ਦੇ ਵਿੱਚ ਲੈ ਕੇ ਚਲੇ ਗਏ। ਭਾਈ ਤਾਰੂ ਸਿੰਘ ਨੂੰ ਲੈ ਕੇ ਚਲਾ ਗਿਆ। ਜ਼ਕਰੀਆ ਖਾਨ ਨੇ ਉਦੋਂ ਭਾਈ ਤਾਰੂ ਸਿੰਘ ਨੂੰ ਬਿਠਾ ਕੇ ਕੁਝ ਇੱਕ ਗੱਲਾਂ ਸਾਂਝੀਆਂ ਕੀਤੀਆਂ ਨੇ, ਮੈਂ ਪਿੱਛੇ ਵੀ ਤੁਹਾਡੇ ਨਾਲ ਜ਼ਿਕਰ ਕੀਤਾ, ਥੋੜਾ ਜਿਹਾ ਫਿਰ ਦੁਹਰਾ ਦਿਆਂ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਗਿਆ ਸੀ, ਉਦੋਂ ਫਰਕਸ਼ੀਅਰ ਸਾਹਮਣੇ ਬੈਠ ਕੇ ਇੱਕ ਗੱਲ ਕਹਿੰਦਾ ਵੀ ਤੈਨੂੰ ਦੱਸ ਕਿਹੋ ਜਿਹੀ ਮੌਤ ਚਾਹੀਦੀ ਹੈ। ਬਾਬੇ ਬੰਦੇ ਬਹਾਦਰ ਨੇ ਇੱਕ ਗੱਲ ਕਹੀ ਸੀ, ਕਹਿਣ ਲੱਗੇ ਸੱਜਣਾ ਜਿਹੋ ਜੀ ਤੈਨੂੰ ਚਾਹੀਦੀ ਹੈ। ਉਹਨੇ ਆਖਿਆ ਮੇਰੀ ਮੌਤ ਤੇ ਤੇਰੀ ਮੌਤ ਦਾ ਕੀ ਸੰਬੰਧ ਹੈ? ਕਹਿਣ ਲੱਗੇ ਤੇ ਰੱਬ ਜਾਣੇ, ਪਰ ਮੈਂ ਤੈਨੂੰ ਆਪਣੇ ਗੁਰੂ ਤੇ ਭਰੋਸਾ ਕਰਕੇ ਇੱਕ ਬਚਨ ਆਖਣਾ, ਜਿਵੇਂ ਦੀ ਤੂੰ ਮੌਤ ਮੈਨੂੰ ਦੇਏਗਾ ਨਾ, ਮੈਨੂੰ ਪੂਰਨ ਭਰੋਸਾ ਰੱਬ ਤੈਨੂੰ ਉਹੋ ਜਿਹੀ ਮੌਤ ਦੇਏਗਾ। ਔਰ ਉਹਨੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਸਭ ਤੋਂ ਪਹਿਲਾਂ ਅੱਖਾਂ ਕੱਢੀਆਂ ਸਨ। ਯਾਦ ਰੱਖਣ ਯੋਗ ਬਾਤ ਹੈ, ਉਸ ਫਰਕਸ਼ੀਅਰ ਦੀਆਂ ਉਹਦੇ ਆਪਣੇ ਕਬੀਲੇ ਸ਼ਰੀਕੇ ਦੇ ਬੰਦਿਆਂ ਨੇ, ਸ਼ਹੀਦ ਭਰਾਵਾਂ ਨੇ ਪੌਣੇ ਤਿੰਨ ਸਾਲਾਂ ਬਾਅਦ ਉਹਦੀਆਂ ਅੱਖਾਂ ਕੱਢੀਆਂ ਸਨ। ਅੱਖਾਂ ਕੱਢਣ ਤੋਂ ਬਾਅਦ ਉਹ ਕਰੀਬ ਰੁੜ ਕੇ ਕਈ ਮਹੀਨਿਆਂ ਤੋਂ ਬਾਅਦ ਵਿੱਚ ਉਮਰਿਆ ਸੀ। ਇਸੇ ਤਰ੍ਹਾਂ ਦੀ ਕਹਾਣੀ ਭਾਈ ਤਾਰੂ ਸਿੰਘ ਨਾਲ ਸਾਂਝੀ ਹੋਈ। ਜ਼ਕਰੀਆ ਖਾਨ ਦੇ ਕੋਲ ਬੈਠ ਗਿਆ। ਜ਼ਕਰੀਆ ਖਾਨ ਕਹਿਣ ਲੱਗਿਆ ਵੀ ਤਾਰੂ ਸਿੰਘਾ, ਮੈਂ ਬੜੇ ਸਿੱਖ ਸ਼ਹੀਦ ਕੀਤੇ ਨੇ, ਉਹਨੇ ਆਪਣੀ ਭਾਸ਼ਾ ਵਿਚ ਮਾਰੇ ਕਹੇ ਹੋਣਗੇ, ਮੈਂ ਬੜੇ ਸਿੱਖ ਮਾਰੇ ਨੇ, ਮਾਰਦਿਆਂ ਮਾਰਦਿਆਂ ਸਿੱਖਾਂ ਨੂੰ ਮੇਰੇ ਕੋਲ ਤਰੀਕੇ ਖਤਮ ਹੋ ਗਏ, ਸਿੱਖਾਂ ਨੂੰ ਮਾਰਦਿਆਂ ਮਾਰਦਿਆਂ ਮੇਰੇ ਕੋਲ ਤਰੀਕੇ ਖਤਮ ਹੋ ਗਏ, ਹੁਣ ਮੈਨੂੰ ਖੁਦ ਨੂੰ ਨਹੀਂ ਸੁਝਦਾ ਮੈਂ ਤੈਨੂੰ ਕਿਹੋ ਜਿਹੀ ਸਜ਼ਾ ਦੇਵਾਂ, ਮੈਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਤੈਨੂੰ ਕਿਹੋ ਜਿਹੀ ਸਜ਼ਾ ਦੇਵਾਂ, ਇਉਂ ਕਰ ਤੂੰ ਆਪੇ ਹੀ ਚੁਣ ਤੈਨੂੰ ਕਿਹੋ ਜਿਹੀ ਮੌਤ ਚਾਹੀਦੀ ਹੈ, ਜਿਹੋ ਜਿਹੀ ਤੈਨੂੰ ਮੌਤ ਚਾਹੀਦੀ ਹੈ ਮੈਂ ਤੈਨੂੰ ਉਸੇ ਤਰ੍ਹਾਂ ਦੀ ਮੌਤ ਦਿਆਂਗਾ। ਭਾਈ ਤਾਰੂ ਸਿੰਘ ਨੇ ਫਿਰ ਬਚਨ ਆਖਿਆ, ਹੱਸ ਕੇ ਕਹਿਣ ਲੱਗਿਆ, ਸੱਜਣਾ ਤੂੰ ਖੁਦ ਹੀ ਕਿਹਾ, ਤੂੰ ਖੁਦ ਹੀ ਕਿਹਾ ਵੀ ਮੈਂ ਬਹੁਤ ਸਿੱਖ ਮਾਰੇ ਨੇ ਤੇ ਹੁਣ ਵੀ ਤੇਰੇ ਨਾਲ ਮੈਂ ਵਾਅਦਾ ਕਰਨਾ, ਮੈਂ ਆਪਣੇ ਗੁਰੂ ਤੇ ਭਰੋਸਾ ਕਰਨਾ ਤੇ ਹੁਣ ਤੈਨੂੰ ਖਾਲਸਾ ਜੁੱਤੀ ਦੀ ਨੋਕ ਅੱਗੇ ਲਾ ਕੇ ਲੈ ਕੇ ਜਾਏਗਾ, ਤੂੰ ਚੁਣ ਵੀ ਕਿਹੋ ਜਿਹੀ ਤੈਨੂੰ ਮੌਤ ਚਾਹੀਦੀ ਹੈ। ਜ਼ਕਰੀਆ ਖਾਨ ਸੁਣ ਕੇ ਕੜਪ ਗਿਆ। ਕੁਝ ਇੱਕ ਗੱਲਾਂ ਲੁਪਤ ਰਹਿ ਗਈਆਂ, ਅਸੀਂ ਵਿਚਾਰ ਨਹੀਂ ਪਾਏ। ਉਸ ਵੇਲੇ ਭਾਈ ਤਾਰੂ ਸਿੰਘ ਨੂੰ ਤਸੀਹੇ ਵੀ ਦਿੱਤੇ। ਸਿੱਖ ਨੂੰ ਮਾਣ ਕਰਨਾ ਚਾਹੀਦਾ, ਸਿੱਖ ਤਵਾਰੀਖ ਇਸ ਗੱਲ ਦੀ ਭਰੀ ਪਈ ਹੈ। ਇਹਦੀ ਜ਼ਿੰਦਗੀ ਚ ਕਦਮ ਕਦਮ ਤੇ ਮੁਸੀਬਤਾਂ ਆਈਆਂ, ਪਰ ਇਹਨੇ ਹਰ ਮੁਸੀਬਤ ਨੂੰ ਹੱਸ ਕੇ ਗਲੇ ਲਾਇਆ, ਹੱਸ ਕੇ ਗਲੇ ਲਾਇਆ ਹਰ ਮੁਸੀਬਤ ਨੂੰ। ਕਰਮ ਸਿੰਘ ਸਟੋਰੀਆਂ ਨੇ ਬੜੀ ਪਿਆਰੀ ਵਿਚਾਰ ਲਿਖੀ ਹੈ। ਕਹਿਣ ਲੱਗੇ, ਮੁਸੀਬਤ ਨੇ ਇਹਦੇ ਕੋਲੋਂ ਲੰਗਰ ਖੋਲਿਆ, ਇਹਨੇ ਲੰਗਰਾਂ ਨੂੰ ਮਸਤ ਕਹਿ ਕੇ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਕਰ ਲਿਆ। ਮੁਸੀਬਤ ਨੇ ਇਹਨਾਂ ਕੋਲੋਂ ਘਰ ਖੋਲੇ, ਇਹਨੇ ਜੰਗਲਾਂ ਚ ਜਾ ਕੇ ਮੰਗਲ ਲਾ ਦਿੱਤੇ, ਜੰਗਲਾਂ ਚ ਜਾ ਕੇ ਆਪਣੀ ਜ਼ਿੰਦਗੀ ਦੇ ਦਿਨ ਖੁਸ਼ੀਆਂ ਨਾਲ ਕੱਟਣ ਲੱਗ ਪਿਆ। ਮੁਸੀਬਤ ਨੇ ਇਹਦੇ ਕੋਲੋਂ ਬਿਸਤਰੇ ਖੋਲੇ, ਇਹਨੇ ਘੋੜਿਆਂ ਦੀਆਂ ਕਾਠੀਆਂ ਤੇ ਆਪਣੇ ਆਸਣ ਲਾ ਕੇ ਜ਼ਿੰਦਗੀ ਦੇ ਦਿਨ ਗੁਜ਼ਾਰੇ ਕਰ ਲਏ। ਮੁਸੀਬਤ ਨੇ ਇਹਦੇ ਕੋਲੋਂ ਔਲਾਦ ਖੋਲੀ, ਇਹਨੇ ਗੁਰੂ ਦੇ ਔਲਾਦ ਨੂੰ ਯਾਦ ਕਰਕੇ, ਗੁਰੂ ਨੇ ਆਪਣਾ ਆਪਾ ਕਿਵੇਂ ਵਾਰਿਆ ਸੀ ਕੌਮ ਦੇ ਲਈ, ਇਹਨੇ ਉਹਨੂੰ ਯਾਦ ਕਰਕੇ ਆਪਣੀ ਜ਼ਿੰਦਗੀ ਦੇ ਦਿਨ ਸੌਖੇ ਕੱਟਣੇ ਸ਼ੁਰੂ ਕਰ ਦਿੱਤੇ। ਇਹ ਕਦੇ ਕਿਸੇ ਗੱਲੋਂ ਨਹੀਂ ਡੋਲਿਆ। ਔਰ ਯਾਦ ਰੱਖਣ ਯੋਗ ਬਾਤ ਹੈ, ਉਹਨਾਂ ਦਿਨਾਂ ਵਿੱਚ 1745 ਦੇ ਨੇੜੇ ਇਹ ਸਿੱਖਾਂ ਦੇ ਬੋਲੇ ਜਿਹੜੇ ਅੱਜ ਆਪਾਂ ਨਿਹੰਗ ਸਿੰਘਾਂ ਦੇ ਬੋਲੇ, ਭਾਈ ਕਾਨ ਸਿੰਘ ਨਾਭਾ ਨੇ ਉਹ ਬੜੇ ਪਿਆਰੇ ਲਿਖੇ ਨੇ ਮਾਰਤੰਡ ਵਿੱਚ ਸਾਰੇ ਬੋਲੇ। ਮੇਰੇ ਕੋਲ ਇੰਨਾ ਵਕਤ ਨਹੀਂ, ਮੈਂ ਸਾਰੀ ਗੱਲ ਤੁਹਾਡੇ ਨਾਲ ਸਾਂਝੀ ਕਰਾਂ। ਸਿੱਖਾਂ ਦੇ ਬੋਲੇ ਵੱਖਰੇ ਸਨ, ਜਿਵੇਂ ਬਦਾਮ, ਉਹ ਚਣਿਆਂ ਨੂੰ ਬਦਾਮ ਕਹਿੰਦੇ ਸਨ। ਅਣਗਿਣਤ ਹੋ ਜਾਂ ਗੱਲਾਂ ਨੇ, ਮੈਂ ਇਧਰਲੇ ਪਾਸੇ ਨਹੀਂ ਜਾਣਾ। ਇਹਨਾਂ ਵੇਲਿਆਂ ਚ ਉਹ ਬੋਲੇ ਬਣੇ ਸਨ। ਜਦੋਂ ਵੀ ਕਦੇ ਸਿੱਖਾਂ ਤੇ ਮੁਸੀਬਤ ਪੈਂਦੀ ਸੀ, ਨਾ ਇਹਨਾਂ ਨੂੰ ਪਾਣੀ ਮਿਲਣਾ, ਨਾ ਇਹਨਾਂ ਨੂੰ ਪ੍ਰਸ਼ਾਦਾ ਮਿਲਣਾ, ਨਾ ਇਹਨਾਂ ਨੂੰ ਰਹਿਣ ਖਾਣ ਨੂੰ ਮਿਲਣਾ, ਕੁਛ ਵੀ ਨਹੀਂ, ਲੇਕਿਨ ਫਿਰ ਵੀ ਉਹਨਾਂ ਕੋਲ ਗੁਰੂ ਦੇ ਅੰਮ੍ਰਿਤ ਬੋਲਾਂ ਦਾ ਇੱਕ ਸਹਾਰਾ ਹੁੰਦਾ ਸੀ। ਸਦੀਪ ਕਲਚਰ ਦੀ ਕਲਾ ਵਿੱਚ ਰਹਿੰਦੇ ਸਨ, ਬੜੇ ਪਿਆਰੇ ਬੋਲ ਲਿਖੇ ਨੇ ਡਾਕਟਰ ਹਰਜਿੰਦਰ ਸਿੰਘ ਦਲਗੀਰ ਨੇ। ਉਹਨੇ ਬੱਚਨ ਲਿਖਿਆ, ਕਹਿਣ ਲੱਗੇ, ਗੁਰੂ ਕੇ ਸਿੱਖ ਸਨ ਜਿਹੜੇ, ਉਹ ਹਰ ਵਕਤ ਰੱਬ ਦੀ ਬਾਣੀ ਪੜ੍ਹਦੇ ਸਨ। ਕਾਹੇ ਰੇ ਮਨ ਚਿੱਤ ਬੈ ਉਦਮ, ਜਾਂ ਆਖਿਰ ਹਰ ਜੀ ਉਹ ਭਰਿਆ, ਸ਼ੈਲ ਪੱਥਰ ਮੈਂ ਜਨ ਤੋਂ ਪਾਏ, ਤਾਂ ਕਾ ਰਿਜ਼ਕ ਆਗੇ ਕਰ ਧਰਿਆ। ਗੁਰੂ ਕੇ ਸਿੱਖ ਸ਼ਬਦ ਗਾਇਆ ਕਰਦੇ ਸਨ, ਤੂੰ ਕਾਹੇ ਡੋਲੇ ਪ੍ਰਾਣੀਆਂ, ਤੂੰ ਦਰਾਖੇਗਾ ਸਿਰਜਣਹਾਰ, ਜਿਨ ਪਦਾਇਸ਼ ਤੂੰ ਕੀਆ ਸੋਈ ਦੇ ਆਧਾਰ। ਗੁਰੂ ਕੇ ਸਿੱਖ ਬਾਣੀ ਪੜਿਆ ਕਰਦੇ ਸਨ, ਰੱਖੇ ਰੱਖਣ ਹਾਰ ਆਪ ਉਬਾਰੀਅਨ, ਗੁਰ ਕੀ ਪੈਰੀ ਪਾਏ ਕਾਜ ਸੁਵਾਰੀਅਨ, ਹੋਆ ਆਪ ਦਿਆਲ ਮਨੋ ਨਾ ਵਿਸਾਰੀਅਨ, ਸਾਧ ਜਨਾ ਕੈ ਸੰਗ ਭਵਜਲ ਤਾਰੀਅਨ, ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਵਿਦਾਰੀਅਨ, ਤਿਸ ਸਾਹਿਬ ਕੀ ਟੇਕ। ਸਾਨੂੰ ਉਸ ਸਾਹਿਬ ਦੀ ਟੇਕ ਹੈ, ਤਿਸ ਸਾਹਿਬ ਕੀ ਟੇਕ, ਨਾਨਕ ਮਨੇ ਮਾਹੇ, ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ। ਗੁਰੂ ਕੀ ਬਾਣੀ ਦਾ ਭਰੋਸਾ ਰੱਖਿਆ ਕਰਦੇ ਸਨ। ਖੈਰ, ਭਾਈ ਤਾਰੂ ਸਿੰਘ ਦੇ ਕੋਲ ਬੈਠ ਕੇ ਉਹਨੇ ਗੱਲ ਪੁੱਛੀ ਵੀ ਦੱਸ ਤੈਨੂੰ ਕਿਵੇਂ ਦੀ ਮੌਤ ਚਾਹੀਦੀ ਹੈ। ਉਹਨੇ ਆਖਿਆ ਵੀ ਜਿਵੇਂ ਦੀ ਮੌਤ ਤੈਨੂੰ ਚਾਹੀਦੀ ਹੈ। ਜ਼ਕਰੀਆ ਖਾਨ ਕਹਿਣ ਲੱਗਿਆ, ਕੋਈ ਗੱਲ ਨਹੀਂ, ਫਿਰ ਮੈਂ ਤੈਨੂੰ ਵੇਖਣਾ। ਸਭ ਤੋਂ ਪਿਆਰੀ ਜਿਹੜੀ ਤੈਨੂੰ ਤੇਰੇ ਗੁਰੂ ਤੇ ਭਰੋਸਾ ਹੈ ਨਾ, ਜਿਹੜੀ ਤੇਰੇ ਨਾਲ ਸਭ ਤੋਂ ਪਿਆਰੀ ਸਾਂਝ ਹੈ ਨਾ ਗੁਰੂ ਦੇ ਨਾਲ, ਪਹਿਲਾਂ ਮੈਂ ਤੇਰੀ ਸਾਂਝ ਤੋੜਨੀ ਚਾਹੁੰਦਾ। ਤੂੰ ਬਚਨ ਆਖੇ ਸਨ, ਕਹਿਣ ਲੱਗੇ, ਮੈਂ ਤੇਰੇ ਕੇਸਾਂ ਦੀ ਬੇਅਦਬੀ ਕਰਾਂਗਾ। ਆਪਣੀ ਭਾਸ਼ਾ ਵਿੱਚ ਉਹਨੇ ਕਿਹਾ ਹੋਵੇਗਾ, ਮੈਂ ਤੇਰੇ ਵਾਲ ਕੱਟਾਂਗਾ। ਭਾਈ ਤਾਰੂ ਸਿੰਘ ਨੇ ਬਚਨ ਆਖੇ, ਕਹਿਣ ਲੱਗੇ, ਸੱਜਣਾ ਇਹ ਬਸ ਤੇਰੇ ਬਸ ਦੀ ਬਾਤ ਨਹੀਂ ਹੈ, ਇਹ ਤੇਰੇ ਵਸਤੀ ਬਾਤ ਨਹੀਂ, ਤੂੰ ਜ਼ੋਰ ਲਾ ਲੈ ਭਾਵੇਂ। ਜ਼ਕਰੀਆ ਖਾਨ ਨੇ ਕੋਸ਼ਿਸ਼ ਕੀਤੀ ਪਰ ਕੋਈ ਬੰਦਾ ਅਜਿਹਾ ਨਾ ਆ ਸਕਿਆ ਜਿਹੜਾ ਉਹਦੇ ਕੇਸਾਂ ਨੂੰ ਹੱਥ ਪਾਵੇ। ਆਖਿਰਕਾਰ ਉਹਨਾਂ ਇੱਕ ਮੋਚੀ ਸੱਦਿਆ, ਮੋਚੀ ਸੱਦ ਕੇ ਬਚਨ ਆਖੇ, ਕਹਿਣ ਲੱਗੇ ਭਾਈ ਤਾਰੂ ਸਿੰਘ ਦੇ ਇੱਕ ਕੇਸਾਂ ਦੀ ਗੱਲ ਛੱਡੋ ਸੱਜਣਾ, ਇਹਦੀ ਖੋਪਰੀ ਉਡਾ ਦੇ ਮੇਰਾ ਮਨ ਕਰਦਾ, ਜਿਹੜੀ ਖੋਪਰੀ ਤੇ ਇਹਦੇ ਕੇਸ ਨੇ ਮੈਂ ਖੋਪਰੀ ਵੱਖਰੀ ਕਰ ਦਿਆਂਗਾ। ਪ੍ਰਾਚੀਨ ਪੰਥ ਪ੍ਰਕਾਸ਼ ਰਤਨ ਸਿੰਘ ਭੰਗੂ ਉਹਨੇ ਕੁਝ ਬੜੇ ਪਿਆਰੇ ਬੋਲ ਲਿਖੇ ਨੇ, ਉਹ ਤੁਹਾਡੇ ਨਾਲ ਮੈਂ ਸਾਂਝੇ ਕਰਨਾ ਚਾਹੁੰਦਾ। ਉਸ ਵੇਲੇ ਤਾਰੂ ਸਿੰਘ ਨੇ ਜਦੋਂ ਬੈਠਾ ਸਾਹਮਣੇ, ਜ਼ਕਰੀਆ ਖਾਂ ਅੱਗਿਓਂ ਗੱਲ ਕਹਿੰਦਾ ਵੀ ਜਿਹੜੇ ਤੇਰੇ ਸਿਰ ਦੇ ਕੇਸ ਨੇ ਨਾ, ਜਿਹਨੂੰ ਕੋਈ ਨਾਈ ਨਾ ਕੱਟ ਸਕਿਆ, ਜੇ ਕੋਈ ਦੂਜਾ ਬੰਦਾ ਨਹੀਂ ਕੱਟ ਸਕਿਆ, ਮੈਂ ਤੇਰੇ ਸਿਰ ਦੇ ਕੇਸ ਜੁੱਤੀਆਂ ਮਾਰ ਮਾਰ ਕੇ ਉਡਾ ਦਿਆਂਗਾ। ਤਾਰੂ ਸਿੰਘ ਹੱਸ ਕੇ ਕਹਿਣ ਲੱਗਿਆ, ਰਤਨ ਸਿੰਘ ਭੰਗੂ ਦੇ ਬੋਲ ਨੇ, ਤਬ ਤਾਰੂ ਸਿੰਘ ਕਹਿਓ। ਉਸ ਵੇਲੇ ਭਾਈ ਤਾਰੂ ਸਿੰਘ ਨੇ ਬਚਨ ਆਖਿਆ, ਤਬ ਤਾਰੂ ਸਿੰਘ ਕਹਿਓ, ਇਹ ਜੁੱਤੇ ਤੁਮਰੇ ਪਾਹੇ। ਕਹਿਣ ਲੱਗੇ ਉਹ ਭਲਿਆ ਪੁਰਖਾ, ਜੁੱਤੀਆਂ ਤਾਂ ਤੇਰੇ ਸਿਰ ਚ ਵੱਜਣਗੀਆਂ, ਇਹ ਤੂੰ ਮੈਨੂੰ ਨਾ ਕਹਿ। ਤਬ ਤਾਰੂ ਸਿੰਘ ਕਹਿਓ, ਇਹ ਜੁੱਤੇ ਤੁਮਰੇ ਪਾਹੇ, ਜੋ ਸਿੱਖ ਪੂਰੇ ਸਤਿਗੁਰੂ ਤਿਸ ਸਿਰ ਕੇਸ ਨਿਭਾਹੇ। ਕਹਿਣ ਲੱਗੇ ਜਿਹੜੇ ਸਤਿਗੁਰੂ ਤੇ ਭਰੋਸਾ ਰੱਖਣ ਵਾਲੇ ਨੇ ਨਾ, ਯਕੀਨ ਜਾਣੀ ਉਹਨਾਂ ਦੇ ਸਿਰ ਤੇ ਤਾਂ ਕੇਸ ਹੀ ਰਹਿਣਗੇ। ਖੋਪਰੀਆਂ ਤੂੰ ਭਾਵੇਂ ਉਤਾਰ ਸਕਦਾ, ਲੇਕਿਨ ਤੂੰ ਕੇਸ ਨਹੀਂ ਉਤਾਰ ਸਕਦਾ, ਉਹਨਾਂ ਦੇ ਸਿਰ ਤੇ ਤਾਂ ਕੇਸ ਹੀ ਰਹਿਣਗੇ। ਤੂੰ ਚੇਤਾ ਰੱਖੀ ਇਸ ਗੱਲ ਨੂੰ, ਪਰ ਜਿਹੜਾ ਤੇਰਾ ਸਿਰ ਹੈ ਨਾ, ਇਹਦੇ ਤੇ ਜ਼ਰੂਰ ਜੁੱਤੀਆਂ ਪੈਣਗੀਆਂ, ਕਿਉਂਕਿ ਤੂੰ ਮੇਰੇ ਲਈ ਇਹ ਬਚਨ ਵਰਤੇ ਨੇ ਤੇ ਇਹੋ ਕੁਝ ਤੇਰੇ ਨਾਲ ਹੋਵੇਗਾ। ਇਤਿਹਾਸ ਇਸ ਗੱਲ ਦਾ ਗਵਾਹ ਹੈ। ਭਾਈ ਤਾਰੂ ਸਿੰਘ ਚੌਂਕੜਾ ਮਾਰ ਕੇ ਬੈਠਾ ਹੈ, ਜ਼ਾਲਮ ਨੇ ਕੋਸ਼ਿਸ਼ ਕੀਤੀ, ਮੋਚੀ ਬੁਲਾਇਆ, ਸੋਚ ਕੇ ਦੇਖੋ ਕਿੱਡਾ ਕੁ ਦੁੱਖ ਲੱਗਿਆ ਹੋਵੇਗਾ। ਉਦੋਂ ਭਾਈ ਤਾਰੂ ਸਿੰਘ ਨੇ ਆਪਣੇ ਅਡੋਲ ਬੈਠ ਕੇ ਰੱਬੀ ਬਾਣੀ ਦਾ ਪਾਠ ਕਰਦੇ ਰਹੇ ਤੇ ਜ਼ਾਲਮ ਨੇ ਇੱਥੇ ਰੱਖ ਕੇ ਰੰਬਾ ਤੇ ਉਹਦੇ ਨਾਲ ਥੋੜੇ ਮਾਰ ਮਾਰ ਕੇ ਸਿਰ ਤੋਂ ਖੋਪਰੀ ਵੱਖਰੀ ਕਰ ਦਿੱਤੀ। ਧੰਨ ਹੈ ਸਿੱਖੀ ਦਾ ਆਸ਼ਕ, ਧੰਨ ਹੈ ਸਿੱਖੀ ਦਾ ਆਸ਼ਕ, ਉਹਦਾ ਖੋਪਰ ਸਿਰ ਤੋਂ ਵੱਖਰਾ ਕਰ ਦਿੱਤਾ ਗਿਆ, ਸਾਰਾ ਸਰੀਰ ਉਹਦਾ ਖੂਨ ਨਾਲ ਲੱਥ ਪੱਥ ਹੋ ਗਿਆ। ਇਵੇਂ ਪ੍ਰਤੀਤ ਹੁੰਦਾ ਜਿਵੇਂ ਖੂਨ ਵਿੱਚ ਇਸ਼ਨਾਨ ਕੀਤਾ ਹੋਇਆ ਹੋਵੇ। ਅਜੋਕੇ ਸਮੇਂ ਦੀਆਂ ਜਿਹੜੀਆਂ ਤਸਵੀਰਾਂ ਹੈ ਨਾ, ਇਹ ਤੇ ਉਹਨਾਂ ਦੇ ਆਪਣੇ ਖਿਆਲ ਨੇ, ਇਹ ਪੂਰੀਆਂ ਇਨਸਾਫ ਨਹੀਂ ਕਰਦੀਆਂ, ਤਸਵੀਰਾਂ ਪੂਰਾ ਇਨਸਾਫ ਨਹੀਂ ਕਰ ਸਕਦੀਆਂ। ਤੇ ਉਹ ਸਾਰਾ ਸਰੀਰ ਖੂਨ ਦੇ ਨਾਲ ਲੱਥ ਪੱਥ ਹੋ ਗਿਆ। ਭਾਈ ਤਾਰੂ ਸਿੰਘ ਅਡੋਲ ਬੈਠਾ, ਉਹਦੀ ਖੋਪਰੀ ਲਾ ਕੇ ਲਾਮੇ ਸੁੱਟ ਦਿੱਤੀ ਗਈ, ਲੇਕਿਨ ਉਹ ਸਿਦਕੀ ਸਿੱਖ ਗੁਰੂ ਚਰਨਾਂ ਵਿੱਚ ਆਪਣਾ ਧਿਆਨ ਜੋੜ ਕੇ ਬੈਠਾ। ਕੁਝ ਇੱਕ ਲੋਕਾਂ ਦੀ ਕਰਾਇ ਰਹੀ ਹੈ, ਸ਼ਾਇਦ ਭਾਈ ਤਾਰੂ ਸਿੰਘ 21 ਦਿਨ ਜਿਉਂਦੇ ਰਹੇ ਨੇ, ਮੈਂ ਵੀ ਕਹਿੰਦਾ ਰਿਹਾ ਪਹਿਲੇ ਸਮੇਂ ਚ, ਪਰ ਜੋ ਇਤਿਹਾਸ ਵਿੱਚ ਅੰਕਿਤ ਹੈ ਉਹ ਕੇਵਲ 6 ਦਿਨਾਂ ਦਾ ਜ਼ਿਕਰ ਹੈ। ਡਾਕਟਰ ਗੰਡਾ ਸਿੰਘ ਨੇ 6 ਦਿਨ ਦਾ ਜ਼ਿਕਰ ਕੀਤਾ, ਪ੍ਰਿੰਸੀਪਲ ਸਤਵੀਰ ਸਿੰਘ ਨੇ 21 ਦਿਨਾਂ ਦਾ ਜ਼ਿਕਰ ਕੀਤਾ, ਡਾਕਟਰ ਹਰਜਿੰਦਰ ਸਿੰਘ ਦਲਗੀਰ ਨੇ ਉਹਨੇ ਵੀ 6 ਦਿਨਾਂ ਦਾ ਜ਼ਿਕਰ ਕੀਤਾ। 25 ਜੂਨ ਨੂੰ ਇਹ ਕੁਝ ਭਾਣਾ ਵਰਤਦਾ, 1745 ਦੇ ਵਿੱਚ 25 ਜੂਨ ਨੂੰ ਭਾਈ ਤਾਰੂ ਸਿੰਘ ਦੀ ਖੋਪਰੀ ਲੱਥਦੀ ਹੈ ਤੇ 1 ਜੁਲਾਈ ਦਾ ਦਿਨ ਆ ਗਿਆ। ਇਹਨਾਂ ਦਿਨਾਂ ਦੇ ਵਿੱਚ ਅਚਾਨਕ, ਮੈਂ ਸ਼ਬਦ ਇੱਕੋ ਵਾਰੀ ਵਰਤਣਾ, ਦੁਬਾਰੇ ਨਹੀਂ, ਤੁਸੀਂ ਖਿਆਲ ਰੱਖਿਓ ਜੇ, ਜਦੋਂ ਭਾਈ ਤਾਰੂ ਸਿੰਘ ਦੀ ਖੋਪਰੀ ਲਾਈ ਉਦੋਂ ਹੀ ਜ਼ਕਰੀਆ ਖਾਨ ਨੂੰ ਪਿਸ਼ਾਬ ਦਾ ਬੰਨ ਪੈ ਗਿਆ। ਅਸੀਂ ਤਾਂ ਸੋਚ ਹੀ ਨਹੀਂ ਸਕੇ ਕਦੇ ਇਹੋ ਜਿਹੇ ਭਾਈ ਤਾਰੂ ਸਿੰਘ ਵਰਗੇ ਸਿੱਖ ਦੇ ਚਰਨਾਂ ਦੀ ਧੂੜੀ ਮਿਲੇ ਨਾ। ਉਹ ਸਿੱਖਾ ਇਹਨੂੰ ਕਹਿ ਤੂੰ ਸੰਤ ਹੈ, ਤੂੰ ਮੈਨੂੰ ਆਪਣੇ ਚਰਨਾਂ ਦੀ ਧੂੜੀ ਦੇ। ਖੋਪਰ ਲੱਥਿਆ ਹੋਇਆ, ਨਾ ਸਿੱਖ ਦੇ ਕੁਝ ਖਾਣ ਨੂੰ ਹੈ, ਨਾ ਸਿੱਖ ਦੇ ਕੁਝ ਪੀਣ ਨੂੰ ਹੈ, ਖੂਨ ਡੁੱਲ ਡੁੱਲ ਕੇ ਆਪੇ ਜੰਮ ਗਿਆ, ਆਪੇ ਬੰਦ ਹੋ ਗਿਆ। ਲੇਕਿਨ ਸਿਦਕੀ ਸਿੱਖ ਇੱਕ ਪਲ ਵੀ ਬੇਹੋਸ਼ ਨਹੀਂ ਹੋਇਆ। ਸੋਚ ਕੇ ਦੇਖੋ ਜੇ ਕਿਸੇ ਦੇ ਅੱਜ ਵੀ ਸੱਟ ਵੱਜ ਜਾਏ ਨਾ, ਰੱਬ ਦਾ ਇੱਕ ਅਸੂਲ ਹੈ, ਰੱਬ ਦਾ ਇੱਕ ਸਿਸਟਮ ਹੈ, ਜੇ ਕਿਸੇ ਦੇ ਸੱਟ ਵੱਜਦਾ ਬਹੁਤ ਗਹਿਰੀ ਸੱਟ ਵੱਜਦਾ ਜਿਹੜੀ ਨਾ ਬਰਦਾਸ਼ਤ ਤੇ ਕਬੂਲ ਹੋਵੇ ਤੇ ਰੱਬ ਨੇ ਸਿਸਟਮ ਬਣਾਇਆ ਹੋਇਆ ਬੰਦਾ ਬੇਹੋਸ਼ ਹੋ ਜਾਂਦਾ ਜਦੋਂ ਹਸਪਤਾਲ ਚ ਲਿਜਾ ਕੇ ਦੋ ਚਾਰ ਵਾਰੀ ਦੋ ਚਾਰ ਦਿਨਾਂ ਬਾਅਦ ਉਹਦਾ ਇਲਾਜ ਹੋ ਜਾਂਦਾ ਉਹ ਪੀੜਾਂ ਨੂੰ ਸਹਾਰਨ ਜੋਗਾ ਹੋ ਜਾਂਦਾ ਉਦੋਂ ਉਹਨੂੰ ਹੋਸ਼ ਪਰਤਦੀ ਨਹੀਂ ਉਸ ਤੋਂ ਪਹਿਲਾਂ ਹੋਸ਼ ਨਹੀਂ ਆਉਂਦੀ ਲੇਕਿਨ ਭਾਈ ਤਾਰੂ ਸਿੰਘ ਖੋਪਰੀ ਲਾ ਦਿੱਤੀ ਗਈ ਉਹਨੇ ਜਿਹੜੇ 6 ਦਿਨ ਨੇ ਦੇਖੋ ਖੋਪਰ ਰੱਤਿਆ ਹੋਇਆ ਤੇ ਲੇਟਿਆ ਵੀ ਨਹੀਂ ਹੋਣਾ 6 ਦਿਨ ਉਹ ਬੈਠ ਕੇ ਚੌਂਕੜਾ ਮਾਰ ਕੇ ਰੱਬ ਦੀ ਬਾਣੀ ਪੜ੍ਹਦਾ ਰਿਹਾ ਨਾ ਕੁਝ ਖਾਣ ਨੂੰ ਨਾ ਕੁਝ ਪੀਣ ਨੂੰ ਲੇਕਿਨ ਉਹ ਉਡੀਕ ਕਰ ਰਿਹਾ ਇਧਰਲੇ ਪਾਸੇ ਜ਼ਕਰੀਆ ਖਾਨ ਦੀ ਇਹ ਮੁਸ਼ਕਿਲ ਬਣ ਗਈ ਉਹਨਾਂ ਬੜੇ ਵੈਦ ਹਕੀਮਾਂ ਨੂੰ ਬੁਲਾਇਆ ਹੁਣ ਇਹ ਤੇ ਨਹੀਂ ਸੀ ਵੀ ਚਲੋ ਦੋ ਚਾਰ ਦਿਨਾਂ ਦਾ ਰੋਗ ਲੱਗ ਜਾਏ ਨਹੀਂ ਇਹ ਤੇ ਉਹਨੂੰ ਬੜੀ ਵੱਡੀ ਮੁਸ਼ਕਿਲ ਬਣੀ ਉਹਨੇ ਵੈਦ ਹਕੀਮਾਂ ਨੂੰ ਬੁਲਾਇਆ ਤੇ ਬੁਲਾ ਕੇ ਗੱਲ ਪੁੱਛੀ ਵੀ ਕਿਸੇ ਤਰੀਕੇ ਮੇਰਾ ਇਲਾਜ ਹੋ ਸਕਦਾ ਲੇਕਿਨ ਸਾਰੇ ਮਨੁੱਖਰ ਹੋ ਗਏ ਵੀ ਤੇਰਾ ਇਲਾਜ ਨਹੀਂ ਹੋ ਸਕਦਾ ਸਾਡੇ ਕੋਲ ਤਾਂ ਕੋਈ ਇਹੋ ਜਿਹਾ ਸਾਧਨ ਨਹੀਂ ਬਚਿਆ ਜਿਹਦੇ ਨਾਲ ਅਸੀਂ ਤੇਰਾ ਇਲਾਜ ਕਰ ਸਕੀਏ ਇੱਕ ਦਿਨ ਪੂਰਾ ਲੰਘ ਗਿਆ ਤੇ ਅੱਜ ਦੀ ਰਾਤ ਆ ਗਈ ਤੇ ਉਹਨੂੰ ਰਾਤ ਨੂੰ ਬਹੁਤ ਮੁਸ਼ਕਿਲ ਬਣੀ ਤੇ ਆਖਿਰਕਾਰ ਗੁਰੂ ਕਾ ਸਿੱਖ ਭਾਈ ਸੁਵੇਗ ਸਿੰਘ ਇਹ ਵੀ ਉਦੋਂ ਮਿਰਵਤਨੀ ਸਿੱਖ ਸੀ ਇਹਦੇ ਨਾਲ ਸਾਂਝ ਹੋਈ ਇਹਨੂੰ ਬਚਨ ਪੁੱਛਿਆ ਭਾਈ ਸੁਵੇਗ ਸਿੰਘ ਨੇ ਇੱਕ ਬਚਨ ਆਖਿਆ ਕਹਿਣ ਲੱਗੇ ਵੀ ਜ਼ਕਰੀਆ ਖਾਂ ਗੱਲ ਤੈਨੂੰ ਮੈਂ ਸੱਚੀ ਦੱਸ ਦਿੰਦਾ ਪਰ ਮੈਨੂੰ ਆਸ ਨਹੀਂ ਵੀ ਤੂੰ ਮੰਨੇਗਾ ਮੈਨੂੰ ਆਸ ਨਹੀਂ ਤੂੰ ਮੰਨੇਗਾ ਔਰ ਦੂਜੀ ਗੱਲ ਇਹ ਵੀ ਤੈਨੂੰ ਮੈਨੂੰ ਸਜ਼ਾ ਨਹੀਂ ਦੇਣੀ ਹੋਵੇਗੀ ਕਿਤੇ ਮੈਨੂੰ ਸਜ਼ਾ ਦੇ ਦੇ ਗੱਲ ਸੁਣ ਕੇ ਕਹਿਣ ਲੱਗੇ ਵੀ ਜਦੋਂ ਭਾਈ ਤਾਰੂ ਸਿੰਘ ਦੀ ਖੋਪਰੀ ਲਾਈ ਸੀ ਨਾ ਤੂੰ ਉਦੋਂ ਇੱਕ ਬਚਨ ਸੁਣਿਆ ਸੀ ਤੂੰ ਇੱਕ ਗੱਲ ਸਾਂਝੀ ਹੋਈ ਸੀ ਉਹਨੇ ਆਖਿਆ ਹਾਂ ਕਹਿਣ ਲੱਗੇ ਭਾਈ ਤਾਰੂ ਸਿੰਘ ਨੇ ਇੱਕ ਬਚਨ ਆਖਿਆ ਸੀ ਭਾਈ ਮੈਂ ਤੈਨੂੰ ਹੁਣ ਖਾਲਸੇ ਨੇ ਜੁੱਤੀ ਦੀ ਨੋਕ ਅੱਗੇ ਲਾ ਕੇ ਲੈ ਕੇ ਜਾਣਾ ਤੇ ਇਹ ਗੱਲ ਉਹਨੇ ਉਸ ਵੇਲੇ ਕਹੀ ਸੀ ਸੁਵੇਗ ਸਿੰਘ ਕਹਿਣ ਲੱਗਿਆ ਵੀ ਤੂੰ ਇਉਂ ਕਰ ਮੇਰਾ ਅੱਖਾਂ ਮਨ ਤੂੰ ਭਾਈ ਤਾਰੂ ਸਿੰਘ ਦੀ ਜੁੱਤੀ ਮੰਗਵਾ ਉਹਦੀ ਜੁੱਤੀ ਮੰਗਵਾ ਤੇ ਉਹ ਜੁੱਤੀਆਂ ਆਪਣੇ ਸਿਰ ਚ ਪੰਜ ਚਾਰ ਜੁੱਤੀਆਂ ਮਰਵਾ ਜੇ ਤੈਨੂੰ ਮਸਲਾ ਹੱਲ ਨਾ ਹੋਵੇ ਮੈਂ ਜਾਮਨ ਹੋਵਾਂਗਾ ਮੈਨੂੰ ਸਜ਼ਾ ਦੇਵੀ ਫਿਰ ਮੈਂ ਭੁਗਤਾਂਗਾ ਉਹ ਸਜ਼ਾ ਜੇ ਤੇਰੀ ਮੁਸ਼ਕਿਲ ਹੱਲ ਹੋਈ ਤੇ ਤੂੰ ਆਪਣੇ ਵੱਲੋਂ ਭਾਈ ਤਾਰੂ ਸਿੰਘ ਦੀ ਜੁੱਤੀ ਸੰਭਾਲ ਕੇ ਰੱਖ ਲਈ ਤੇ ਉਹਨਾਂ ਨੇ ਭਾਈ ਤਾਰੂ ਸਿੰਘ ਦੀ ਜੁੱਤੀ ਮੰਗਵਾਈ ਮੈਂ ਬੇਨਤੀ ਕਰਾਂ ਮੈਂ ਆਪਣੇ ਕੋਲੋਂ ਇੱਕ ਵੀ ਅੱਖਰ ਨਹੀਂ ਵਰਤ ਰਿਹਾ ਜੋ ਕੁਝ ਤੁਹਾਡਾ ਇਤਿਹਾਸ ਹੈ ਮੈਂ ਉਹ ਦੱਸਣ ਲੱਗਾ ਹੋਇਆ ਮਾਣ ਮੱਤਾ ਇਤਿਹਾਸ ਹੈ ਉਸ ਵੇਲੇ ਜੁੱਤੀ ਮੰਗਵਾਈ ਗਈ ਜੁੱਤੀ ਮੰਗਵਾ ਕੇ ਉਹਦੇ ਜ਼ਕਰੀਆ ਖਾਨ ਦੇ ਇਕਾਂਤ ਵਿੱਚ ਲੋਕਾਂ ਨੂੰ ਵੀ ਪਤਾ ਨਾ ਲੱਗੇ ਇਕਾਂਤ ਵਿੱਚ 2-4-6 ਜੁੱਤੀਆਂ ਉਹਨੇ ਸਿਰ ਚ ਮਾਰੀਆਂ ਤੇ ਉਹਦੀ ਮੁਸ਼ਕਿਲ ਹੱਲ ਹੋਈ ਉਹਨੂੰ ਇਸ ਗੱਲੋਂ ਆਰਾਮ ਆਇਆ ਥੋੜਾ ਜਿਹਾ ਤੇ ਉਸ ਵੇਲੇ ਜਦੋਂ ਇਹ ਹਾਲਤ ਬਣੀ ਤਾਂ ਕੁਝ ਸਮੇਂ ਬਾਅਦ ਹੁਣ ਅਕਸਰ ਤੇ ਜ਼ਿੰਦਗੀ ਦਾ ਇੱਕ ਅੰਗ ਹੈ ਤੇ ਕੁਝ ਸਮੇਂ ਬਾਅਦ ਉਹ ਫਿਰ ਮਿੰਨਤ ਕਰਿਆ ਕਰੇ ਵੀ ਭਾਈ ਤਾਰੂ ਸਿੰਘ ਦੀਆਂ ਜੁੱਤੀਆਂ ਮੇਰੇ ਸਿਰ ਚ ਮਾਰੋ ਉਹ ਜੁੱਤੀਆਂ ਮਾਰਨ ਤੇ ਉਹਦਾ ਮਸਲਾ ਹੱਲ ਹੋ ਜਾਏ ਫਿਰ ਜੁੱਤੀਆਂ ਮਾਰਨ ਫਿਰ ਮਸਲਾ ਹੱਲ ਹੋ ਜਾਏ ਕੁਝ ਦਿਨਾਂ ਬਾਅਦ ਉਹ ਇਤਨਾ ਜ਼ਿਆਦਾ ਪਰੇਸ਼ਾਨ ਹੋਇਆ ਆਪੇ ਹੀ ਕਹਿਣ ਲੱਗਿਆ ਵੀ ਤੁਸੀਂ ਮੇਰੇ ਹੱਥ ਪੈਰ ਬੰਨ੍ਹ ਦਿਓ ਮੈਂ ਜਿੰਨਾ ਮਰਜ਼ੀ ਵੀ ਤੁਹਾਨੂੰ ਕਵਾਂ ਮੈਂ ਜਿੰਨੀ ਮਰਜ਼ੀ ਦੁਹਾਈ ਪਾਵਾਂ ਮੈਂ ਮਰ ਚੱਲਾਂ ਪਰ ਤੁਸੀਂ ਮੇਰੀ ਇੱਕ ਨਾ ਜੇ ਸੁਣਿਓ ਸਤਿਗੁਰ ਦੀ ਬਾਣੀ ਦਾ ਇੱਕ ਨਿਰਮਲ ਬਚਨ ਹੈ ਮਾਲਕ ਆਖਦੇ ਨੇ ਕਹਿੰਦੇ ਰੱਬ ਦਾ ਸੁਭਾਅ ਹੈ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦਿਓ ਰੱਬ ਦਾ ਇਹ ਸੁਭਾਅ ਹੈ ਆਪਣੇ ਪਿਆਰਿਆਂ ਦੀ ਪੈਜ ਰੱਖ ਲੈਂਦਾ ਤੇ ਪਾਪੀਆਂ ਨੂੰ ਸਜਾਵਾਂ ਦਿੰਦਾ ਜ਼ਕਰੀਆ ਖਾਂ ਰੋਜ਼ ਜੁੱਤੀਆਂ ਖਾਂਦਾ ਜਦੋਂ ਉਹਨੂੰ ਮੁਸ਼ਕਿਲ ਬਣਦੀ ਜੁੱਤੀਆਂ ਖਾ ਲੈਂਦਾ ਆਖਿਰ ਇੱਕ ਉਹਨੇ ਵਿਚਾਰ ਬਣਾਈ ਕਹਿਣ ਲੱਗੇ ਮੇਰੇ ਹੱਥ ਪੈਰ ਬੰਨ ਦਿਓ ਮੈਂ ਜਿੰਨੀ ਮਰਜ਼ੀ ਦੁਹਾਈ ਪਾਵਾਂ ਪਰ ਤੁਸੀਂ ਮੇਰੀ ਇੱਕ ਨਾ ਮੰਨਿਓ ਉਹ ਜੁੱਤੀਆਂ ਇੰਨੀਆਂ ਕੁ ਮਾਰਿਓ ਇੰਨੀਆਂ ਕੁ ਮਾਰਿਓ ਵੀ ਮੇਰਾ ਸਦਾ ਲਈ ਮਸਲਾ ਹੱਲ ਹੋ ਜਾਏ ਉਹਨਾਂ ਨੇ ਪਕੜ ਕੇ ਜੁੱਤੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਹੁਣ ਥੱਲੇ ਦੁਹਾਈ ਪਾਉਣਾ ਵੀ ਮੈਂ ਮਰ ਚੱਲਾਂ ਪਰ ਲੇਕਿਨ ਆਪ ਕਹਿ ਬੈਠਾ ਸੀ ਹੁਣ ਬਾਕੀਆਂ ਨੇ ਸੁਣਨਾ ਕੋਈ ਨਹੀਂ ਸੀ ਕਿਉਂਕਿ ਉਹਦੇ ਕਰਿੰਦੇ ਹੀ ਸਨ ਉਹਦੇ ਹੀ ਨੌਕਰ ਸਨ ਉਹਨਾਂ ਨੇ ਪਕੜ ਕੇ ਉਹਦੇ ਇੰਨੀਆਂ ਜੁੱਤੀਆਂ ਮਾਰੀਆਂ ਇੰਨੀਆਂ ਜੁੱਤੀਆਂ ਮਾਰੀਆਂ ਜ਼ਕਰੀਆ ਖਾਂ ਦੀ ਮੌਤ ਹੋ ਗਈ ਜਦੋਂ ਜ਼ਕਰੀਆ ਖਾਂ ਮਰਿਆ ਇਧਰ ਗੁਰੂ ਕੇ ਸਿੱਖ ਨੇ ਕਲਗੀਧਰ ਨੇ ਇੱਕ ਬਚਨ ਆਖਿਆ ਕਹਿਣ ਲੱਗੇ ਪਾਤਸ਼ਾਹ ਤੇਰਾ ਸ਼ੁਕਰ ਹੈ ਜੀ ਨੇ ਸਿਰਕ ਨਿਭਾ ਦਿੱਤਾ ਤੇਰਾ ਸ਼ੁਕਰ ਹੈ ਜੀ ਨੇ ਸਿਰਕ ਨਿਭਾ ਦਿੱਤਾ ਤੇ ਪਾਪੀ ਨਰਕ ਸੁਧਾਰ ਗਿਆ ਤੇਰਾ ਧੰਨਵਾਦ ਜੀ ਨੇ ਸਿੱਖ ਦੇ ਬੋਲਾਂ ਤੇ ਪੂਰਾ ਪਹਿਰਾ ਦੇ ਦਿੱਤਾ ਹੁਣ ਕਰ ਕਿਰਪਾ ਉਹ ਮੇਰਾ ਦਿਆ ਦਾਤਿਆ ਹੁਣ ਕਰ ਕਿਰਪਾ ਬਖਸ਼ਿਸ਼ ਕਰ ਤਾਰੂ ਸਿੰਘ ਸਰੀਰਕ ਪਿੰਜਰੇ ਨੂੰ ਛੱਡ ਕੇ ਤੇਰੇ ਚਰਨਾਂ ਵਿੱਚ ਆਉਣਾ ਚਾਹੁੰਦਾ ਹੈ। ਮਾਲਕ ਦੇ ਭਾਣੇ ਵਿੱਚ ਰਹਿ ਕੇ ਅਰਦਾਸ ਕਰਕੇ ਤਾਰੂ ਸਿੰਘ ਦਾ ਸਰੀਰ ਉਸ ਜੇਲ੍ਹ ਵਿੱਚ ਪਿਆ ਤੇ ਤਾਰੂ ਸਿੰਘ ਦੀ ਖੋਪਰੀ ਕਿਧਰੇ ਬਾਹਰ ਲੁੜਦੀ ਹੈ, ਲੇਕਿਨ ਅਕਾਲ ਅਕਾਲ ਜਪਣ ਵਾਲਾ ਆਪ ਅਕਾਲ ਦਾ ਰੂਪ ਹੋ ਗਿਆ। ਭਾਈ ਤਾਰੂ ਸਿੰਘ ਦੀ ਸ਼ਹਾਦਤ ਸਾਨੂੰ ਇੱਕ ਗੱਲ ਲਈ ਬਹੁਤ ਜ਼ਿਆਦਾ ਚੰਗੀ ਸੇਧ ਦਿੰਦੀ ਹੈ। ਉਹ ਗੁਰੂ ਕਿਹਾ, ਸਿੱਖਾ, ਜਿਸ ਦਿਨ ਤੂੰ ਸਿਰਕ ਨਾਲ ਸਿੱਖੀ ਨਿਭਾਉਣ ਦਾ ਪਰਨ ਕਰੇਗਾ ਨਾ, ਯਕੀਨ ਜਾਣੀ ਗੁਰੂ ਕਿਹੜਾ ਬੋਲ ਹੈ ਜਿਹੜਾ ਤੇਰਾ ਪੂਰਾ ਨਹੀਂ ਕਰੇਗਾ। ਇਹੋ ਜੇ ਜ਼ਾਲਮਾਂ ਨੂੰ ਜੁੱਤੀ ਅੱਗੇ ਲਾ ਕੇ ਲਿਜਾਣ ਵਾਲਾ ਤੂੰ ਕਾਬਲ ਬਣ ਜਾਏਗਾ। ਭਾਈ ਤਾਰੂ ਸਿੰਘ ਦੀ ਗੱਲ ਵੇਖੋ ਸੱਜਣਾ, ਜਿਹਦੇ ਕੋਲ ਬੋਲਾਂ ਵਿੱਚ ਇਤਨੀ ਤਾਕਤ ਆ ਗਈ, ਜਿਹਦੇ ਬੋਲ ਗੁਰੂ ਸੁਣਦਾ, ਜਿਹਦੇ ਬੋਲ ਰੱਬ ਸੁਣਦਾ। ਇੱਕ ਰੱਬੀ ਬਾਣੀ ਦਾ ਬਚਨ ਕਹਿ ਕੇ ਮੈਂ ਸਮਾਪਤੀ ਕਰਨ ਲੱਗਿਆ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਾ ਛੁੱਟੇ ਨਿਕਟ ਨਾ ਜਾਇਓ ਦੂਤ। ਭਾਈ ਤਾਰੂ ਸਿੰਘ ਦੇ ਵਿਹੜੇ ਵਿੱਚ ਮੌਤ ਵੀ ਭਿਖਾਰਨ ਬਣ ਕੇ ਖਲੋਤੀ ਰਹੀ, ਕਿਉਂਕਿ ਜਿਹਦਾ ਖੋਪਰ ਲੱਥਿਆ ਹੋਇਆ ਉਹ ਆਪਣੀ ਮਰਜ਼ੀ ਨਾਲ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ ਦੀ ਅਵਸਥਾ ਦੇ ਅਨੁਸਾਰ ਆਪਣਾ ਜੀਵਨ ਉਹਨੇ ਲੇਖੇ ਲਾਇਆ। ਅੱਜ ਸਮਾਂ ਇਤਨਾ ਹੀ ਸੀ, ਇਤਨਾ ਹੀ ਕਬੂਲ ਕਰ ਲੈਣਾ, ਗੁਰੂ ਚਰਨਾਂ ਵਿੱਚ ਬੇਨਤੀ ਕਰਨਾ, ਗਾਹ ਵਾਸਤੇ ਸੁਮਤ ਪ੍ਰਦਾਨ ਕਰਨ, ਭੁੱਲਾਂ ਦੀ ਖਿਮਾ ਪਿਆਰ ਨਾਲ ਆਖੋ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਵਾਹਿਗੁਰੂ ਸਾਹਿਬ ਜੀਓ, ਗੁਰੂ ਗਰੀਬ ਨਿਵਾਜ, ਤੂੰ ਸੁਲਤਾਨ ਕਹਾ ਹੋ ਮੀਆਂ, ਤੇਰੀ ਕਵਨ ਵਡਾਈ, ਜੋ ਤੂੰ ਦੀ ਸੋ ਕਹਾ ਸੁਅਮੀ, ਮੈਂ ਮੂਰਖ ਕਹਿਣ ਨਾ ਜਾਈ, ਜੋ ਤੂੰ ਦੀ ਸੋ ਕਹਾ ਸੁਅਮੀ,

ਬਖਸ਼ੰਦ ਪਾਤਸ਼ਾਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿਚ ਸਭਾਈਮਾਨ ਸਤਸੰਗੀ ਪਿਆਰਿਓ, ਅਸੀਸਾਂ ਦਿੰਦੇ ਹੋਏ ਗੁਰੂ ਫਤਿਹ ਜੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਅਟੁੱਟ ਵਿਸ਼ਵਾਸ ਸਿੱਖੀ ਵਿੱਚ ਹੈ, ਫਿਰ ਵੀ ਜਦੋਂ ਨਾਲ ਦੇ ਧਰਮਾਂ ਨੂੰ ਵੇਖਣੇ ਆ ਮਨ ਹੈਰਾਨ ਹੁੰਦਾ ਹੈ। ਉਹਨਾਂ ਨੇ ਟੀਵੀ ਰਾਹੀਂ, ਪ੍ਰੈਸ ਰਾਹੀਂ ਜਿਤਨੇ ਵੀ ਉਹ ਵਸੀਲੇ ਵਰਤ ਸਕਦੇ ਸਨ ਉਹਨਾਂ ਵਰਤ ਕੇ ਆਪੋ ਆਪਣੇ ਧਰਮ ਦਾ ਪ੍ਰਚਾਰ ਜਿਹੜਾ ਬਹੁਤ ਅੱਛੇ ਢੰਗ ਨਾਲ ਕੀਤਾ। ਸਿਰਫ ਥੋੜੇ ਜਿਹੇ ਇਸ਼ਾਰੇ ਕਰਨੇ ਨੇ ਮੈਂ, ਹਾਲਾਂਕਿ ਉਹਨਾਂ ਦੇ ਜਿਹੜੇ ਮੁਰਸ਼ਿਦ ਨੇ, ਗੁਰੂ ਨੇ, ਉਹ ਬਹੁਤੇ ਕੋਈ ਚੰਗੇ ਕੰਮ ਕਰਦੇ ਨਜ਼ਰ ਨਹੀਂ ਆਉਂਦੇ, ਖਿਮਾ ਕਰਿਓ, ਫਿਰ ਵੀ ਉਹ ਲੋਕ ਆਪਣੇ ਧਰਮ ਦਾ ਪ੍ਰਚਾਰ ਕਰਦੇ ਔਰ ਘਰ ਘਰ ਉਹਨਾਂ ਨੇ ਵਾਟ ਦਿੱਤੀ ਗੱਲ। ਸ਼ਾਇਦ ਹੀ ਕੋਈ ਬੰਦਾ ਹੋਵੇ ਜਿਹਨੂੰ ਰਾਮਾਇਣ ਬਾਰੇ ਨਾ ਪਤਾ ਹੋਵੇ, ਸ਼ਾਇਦ ਹੀ ਕੋਈ ਬੰਦਾ ਹੋਵੇ ਜਿਹਨੂੰ ਮਹਾਂਭਾਰਤ ਬਾਰੇ ਨਾ ਪਤਾ ਹੋਵੇ, ਉਹਨਾਂ ਕਰ ਦਿੱਤਾ ਇਸ ਕੰਮ। ਲੇਕਿਨ ਅਸੀਂ ਸਿੱਖ ਹੋਣ ਦੇ ਨਾਤੇ, ਹਾਲਾਂਕਿ ਸਾਡੇ ਕੋਲ ਸਾਰਾ ਹੀ ਸੋਨਾ ਪਿਆ, ਇੱਥੇ ਕੋਈ ਕਿਸੇ ਦੀ ਪੱਤ ਬਚਾਉਂਦਾ ਨਜ਼ਰ ਤੇ ਆਏਗਾ, ਲੁੱਟਦਾ ਨਹੀਂ, ਇੱਥੇ ਕੋਈ ਕਿਸੇ ਦੀ ਖਾਤਰ ਖੂਨ ਡੋਲਦਾ ਨਜ਼ਰ ਤੇ ਆਏਗਾ ਪਰ ਕਿਸੇ ਦਾ ਖੂਨ ਪੀਂਦਾ ਨਹੀਂ, ਇੱਥੇ ਕੋਈ ਕਿਸੇ ਦੀ ਤਲੀ ਤੇ ਰੋਟੀ ਰੱਖਦਾ ਨਜ਼ਰ ਤੇ ਆਏਗਾ ਪਰ ਕਿਸੇ ਦੀ ਰੋਟੀ ਚੁੱਕਦਾ ਨਹੀਂ। ਸਾਡੇ ਕੋਲ ਸੋਨਾ ਸੀ, ਅਸੀਂ ਸੋਨਾ ਵੀ ਨਹੀਂ ਵੇਚ ਸਕੇ, ਸੰਸਾਰ ਦੀ ਮੰਡੀ ਚ ਅਸੀਂ ਕੌਡੀ ਮੁੱਲ ਨਹੀਂ ਛੱਡਿਆ। ਮੈਂ ਖੁਦ ਵੀ ਉਹਦੇ ਵਿੱਚ ਦੋਸ਼ੀ ਹਾਂ। ਪਿਛਲੇ ਦੇ ਸਮੇਂ ਚ ਸਿੱਖ ਧਰਮ ਦੇ ਪ੍ਰਚਾਰਕ ਦੋ ਹੀ ਗੱਲਾਂ ਕਰਦੇ ਆ, ਜਾਂ ਤੇ ਖਿਮਾ ਕਰਿਓ ਜੇ ਹਿੰਦੂ ਧਰਮ ਦੀਆਂ ਕਥਾ ਕਹਾਣੀਆਂ ਸੁਣਾ ਕੇ ਚਲੇ ਗਏ ਜਾਂ ਫਿਰ ਚੁਟਕਲੇ ਸੁਣਾ ਕੇ ਚਲੇ ਗਏ। ਇੱਕ ਦਿਲ ਵਿੱਚ ਮਨ ਨਹੀਂ ਤਮੰਨਾ ਜਾਗੀ, ਉਹ ਮਨਾ ਤੂੰ ਦੂਜਿਆਂ ਨੂੰ ਕਹਿੰਦਾ ਤੂੰ ਆਪ ਖੁਦ ਹਰਾਮ ਦੀ ਰੋਟੀ ਖਾਂਦਾ, ਤੂੰ ਹਲਾਲ ਦੀ ਨਹੀਂ ਖਾਂਦਾ। ਇਸ ਭਾਵਨਾ ਨੇ ਮਨ ਵਿੱਚ ਇੱਕ ਤਿਣਕ ਜੀ ਜਗਾ ਦਿੱਤੀ। ਤੋਂ ਪਿਛਲੇਰੇ ਸਮੇਂ ਤੋਂ ਜਿਨ੍ਹਾਂ ਜਿਨ੍ਹਾਂ ਵੀ ਸਟੇਜਾਂ ਤੇ ਜਾਣ ਦਾ ਮੌਕਾ ਮਿਲਦਾ ਹੈ ਤੇ ਦਾਸ ਦੀ ਇੱਕ ਕੋਸ਼ਿਸ਼ ਹੈ ਵੀ ਆਪਣੇ ਇਤਿਹਾਸ ਨੂੰ, ਮਾਣ ਮੱਤੇ ਇਤਿਹਾਸ ਨੂੰ ਉਹ ਸੰਗਤਾਂ ਨਾਲ ਸਾਂਝਾ ਕਰਾਂ। ਇਸੇ ਭਾਵਨਾ ਨੂੰ ਲੈ ਕੇ ਪਿਛਲੇਰੇ ਦਿਨਾਂ ਤੋਂ ਇੱਕ ਲੜੀ, ਸਿਰਫ ਇੱਕ ਛੋਟਾ ਜਿਹਾ ਪੋਰਸ਼ਨ, ਬਾਕੀ ਨਹੀਂ। 1700 ਤੋਂ ਸ਼ੁਰੂ ਕਰਨਾ ਸੀ ਪਰ ਮੈਂ ਕਰ ਨਹੀਂ ਸਕਿਆ। ਉਹ ਤੋਂ ਕੁਛ ਇੱਕ ਬਾਅਦ ਦਾ ਸਮਾਂ ਲੈ ਕੇ 1800 ਤੱਕ ਜਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸ਼ੁਰੂ ਹੋਣ ਤੱਕ ਮੇਰੀ ਭਾਵਨਾ ਵੀ ਉਹ ਇਤਿਹਾਸ ਦੀ ਲੜੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ। ਪਿਛਲੇ ਕਈ ਦਿਨਾਂ ਤੋਂ ਆਪਾਂ ਲਗਾਤਾਰ ਇਹ ਵਿਚਾਰ ਦੇ ਆ ਰਹੇ, ਅੱਜ ਦੀ ਜਿਹੜੀ ਵਿਚਾਰ ਹੈ। ਕੱਲ ਰੋਜ਼ ਆਪਾਂ ਵਿਚਾਰ ਇੱਥੇ ਛੱਡੀ ਸੀ, ਜ਼ਕਰੀਆ ਖਾਂ 1745 ਵਿੱਚ ਮਰ ਗਿਆ, ਖਾਲਸੇ ਦੀ ਜੁੱਤੀ ਦੀ ਨੋਕ ਅੱਗੇ ਲੈ ਕੇ ਲੈ ਗਿਆ ਭਾਈ ਤਾਰੂ ਸਿੰਘ। ਭਾਈ ਤਾਰੂ ਸਿੰਘ ਦੀ ਸ਼ਹਾਦਤ ਆਉਂਦੀ ਹੈ, ਜ਼ਕਰੀਆ ਖਾਂ ਵੀ ਮਰਦਾ ਹੈ, ਇਹ ਉਹਦੀ ਜ਼ਿੰਦਗੀ ਦਾ ਆਖਰੀ ਕਤਲ ਹੈ। ਅਬਦੁਲ ਸਮਦ 1726 ਦੇ ਵਿੱਚ ਮੁਲਤਾਨ ਦਾ ਗਵਰਨਰ ਬਣਾਇਆ ਗਿਆ ਸੀ, ਉਸ ਤੋਂ ਬਾਅਦ ਵਿੱਚ ਉਹਦਾ ਪੁੱਤਰ ਜ਼ਕਰੀਆ ਖਾਂ 1726 ਦੇ ਵਿੱਚ ਇਹ ਲਾਹੌਰ ਦਾ ਮੁਖੀਆ ਬਣਿਆ ਸੀ। ਉਸ ਤੋਂ ਬਾਅਦ ਵਿੱਚ ਇਹ ਲਗਾਤਾਰ ਕਤਲ ਕਰਦਾ ਆਇਆ, ਸਿੱਖੀ ਦੇ ਕਰੀਬ 10,000 ਤੋਂ ਉੱਤੇ ਇਹਨੇ ਸਿੱਖ ਕਤਲ ਕਰਵਾਏ। 1745 ਵਿੱਚ ਇਹਦੇ ਜੀਵਨ ਦਾ ਅੰਤ ਕਰ ਦਿੱਤਾ। ਇਹਨੇ ਫੜਿਆ ਕਈਆਂ ਨੂੰ ਸੀ, ਇਹਨੇ ਪਕੜਿਆ ਕਈਆਂ ਨੂੰ ਸੀ,
ਜਿਹਦੇ ਵਿੱਚੋਂ ਭਾਈ ਤਾਰੂ ਸਿੰਘ, ਕਿਉਂਕਿ ਜਦੋਂ ਮੱਸੇ ਰੰਗੜ ਦਾ ਸਿਰ ਵੱਢ ਹੁੰਦਾ ਉਦੋਂ ਫਿਰ ਇਹਦਾ ਵਸ ਕੋਈ ਨਹੀਂ ਚੱਲਦਾ, ਉਹਨਾਂ ਨੂੰ ਤਾਂ ਨਾ ਪਕੜ ਸਕਿਆ ਤੇ ਉਸ ਦੇ ਦਰਮਿਆਨ ਇਹ ਜਿਹੜੇ ਆਮ ਘਰੇਲੂ ਸਿੱਖ ਸਨ ਉਹਨਾਂ ਨੂੰ ਪਕੜ ਕੇ ਕਹਿਰ ਕਰਨ ਲੱਗ ਪਿਆ। ਉਹਨਾਂ ਵਿੱਚੋਂ ਇੱਕ ਸਿੱਖ ਪਕੜਿਆ ਗਿਆ ਸੀ ਭਾਈ ਤਾਰੂ ਸਿੰਘ, ਭਾਈ ਤਾਰੂ ਸਿੰਘ ਦਾ ਖੋਪਰ ਲਾ ਦਿੱਤਾ ਗਿਆ ਸਿੱਖੀ ਦੇ ਬਦਲੇ ਬੇਅਦਬ ਕਰਨ ਵਾਸਤੇ, ਲੇਕਿਨ ਉਹ ਭਾਈ ਤਾਰੂ ਸਿੰਘ ਦੇ ਸੀਸ ਨੂੰ ਅੱਜ ਸਲਾਮਾਂ ਹੁੰਦੀਆਂ ਨੇ। ਲੇਕਿਨ ਜ਼ਕਰੀਆ ਖਾਨ ਦੇ ਇਤਿਹਾਸ ਵਿੱਚ ਅੱਜ ਤੱਕ ਵੀ ਇਹ ਪੜ੍ਹਿਆ ਜਾਂਦਾ ਤੇ ਰਹਿੰਦੀ ਦੁਨੀਆਂ ਤੱਕ ਪੜ੍ਹਿਆ ਜਾਂਦਾ ਵੀ ਵਕਤ ਦੇ ਹਾਕਮ ਦੇ ਸਿਰ ਵਿੱਚ ਭਾਈ ਤਾਰੂ ਸਿੰਘ ਦੀਆਂ ਜੁੱਤੀਆਂ ਵੱਜੀਆਂ ਸਨ। ਉਸ ਤੋਂ ਬਾਅਦ ਵਿੱਚ ਹੁਣ ਜ਼ਕਰੀਆ ਖਾਨ ਦੇ ਅੱਗੇ ਇਹਦੇ ਤਿੰਨ ਬੰਦੇ ਹੋਰ ਨੇ ਗ੍ਰਿਫਤਾਰ ਕੀਤੇ ਹੋਏ, ਉਹਨਾਂ ਵਿੱਚੋਂ ਇੱਕ ਹੈ ਮਹਿਤਾਬ ਸਿੰਘ, ਇਹਦਾ ਜ਼ਿਕਰ ਪਿੱਛੇ ਆ ਚੁੱਕਾ ਹੋਇਆ, ਮੈਂ ਥੋੜਾ ਜਿਹਾ ਜ਼ਿਕਰ ਕਰਦਿਆਂ। ਮਹਿਤਾਬ ਸਿੰਘ ਜਿਹੜਾ ਇਹ ਮੀਰਾਂ ਕੋਟ ਦਾ ਹੈ, ਇਹਨੇ ਹੀ ਮੱਸੇ ਰੰਗੜ ਦਾ ਸਿਰ ਵੱਢਿਆ ਸੀ। ਇਹ ਵੀ ਇਹਨਾਂ ਦਿਨਾਂ ਵਿੱਚ ਗ੍ਰਿਫਤਾਰ ਹੋ ਗਿਆ ਸੀ, ਇਹਨੂੰ ਪਕੜ ਲਿਆ ਗਿਆ ਸੀ, ਇਹਨੂੰ ਵੀ ਸ਼ਹੀਦ ਕਰ ਦਿੱਤਾ ਉਸ ਪਾਪੀ ਜ਼ਕਰੀਆ ਖਾਨ ਨੇ। ਪਰ ਦੋ ਸਿੱਖ ਇਹਦੇ ਕੋਲੋਂ ਨਾ ਸ਼ਹੀਦ ਹੋ ਸਕੇ, ਉਹ ਬਚ ਗਏ, ਉਹ ਸਨ ਭਾਈ ਸੁਬੇਗ ਸਿੰਘ ਤੇ ਭਾਈ ਸ਼ਾਹਬਾਜ ਸਿੰਘ, ਉਹ ਗ੍ਰਿਫਤਾਰ ਨੇ। ਛੋਟਾ ਜਿਹਾ ਮੈਂ ਇੱਕ ਵਾਰੀ ਫਿਰ ਬੇਨਤੀ ਕਰਾਂ, ਅੱਗੇ ਤੁਰਾਂ ਸ਼ਹਾਦਤ ਦੀ ਗੱਲ ਬਾਅਦ ਚ ਕਰਨੇ। ਹੁਣ ਜਦੋਂ 1745 ਵਿੱਚ ਜ਼ਕਰੀਆ ਖਾਨ ਮਰਿਆ ਉਦੋਂ ਇਹਦੇ ਤਿੰਨ ਪੁੱਤ ਸਨ, ਜ਼ਕਰੀਆ ਖਾਨ ਦੇ ਤਿੰਨ ਪੁੱਤ ਨੇ, ਇੱਕ ਦਾ ਨਾਂ ਹੈ ਯਹੀਆ ਖਾਂ, ਦੂਸਰੇ ਦਾ ਨਾਂ ਹੈ ਸ਼ਾਹ ਨਿਵਾਜ਼, ਤੀਸਰੇ ਦਾ ਨਾਂ ਹੈ ਮੀਰ ਬਾਕੀ। ਇਹਨਾਂ ਵਿੱਚੋਂ ਜਿਹੜਾ ਮੀਰ ਬਾਕੀ ਹੈ ਉਹ ਮਸਤ ਸੁਭਾਅ ਦਾ ਬੰਦਾ ਹੈ, ਉਹ ਨਹੀਂ ਇਸ ਤਰ੍ਹਾਂ ਦੀ ਭੁੱਖ ਰੱਖਦਾ। ਬਾਕੀ ਜਿਹੜੇ ਦੋ ਨੇ ਉਹ ਦੋਵੇਂ ਜਣੇ ਪੈਸੇ ਦੇ ਵੀ, ਸ਼ੋਹਰਤ ਦੇ ਵੀ, ਪਦਵੀਆਂ ਦੇ ਵੀ, ਉਹ ਇਹਨਾਂ ਚੀਜ਼ਾਂ ਦੇ ਭੁੱਖੇ ਨੇ, ਇੱਕ ਸ਼ਾਹ ਨਿਵਾਜ਼ ਇੱਕ ਜਈਆ ਖਾਂ। ਇਹਨਾਂ ਨੇ ਸਿੱਖੀ ਦਾ ਲਹੂ ਪੀਤਾ ਹੋਇਆ, ਸਾਨੂੰ ਭੁੱਲਣੇ ਨਹੀਂ ਚਾਹੀਦੇ, ਮੈਂ ਵਾਰ ਵਾਰ ਬੇਨਤੀ ਕਰਾਂ। ਯਹੀਆ ਖਾਂ ਆਖਰਕਾਰ 1746 ਵਿੱਚ ਮੁਖੀਆ ਬਣਦਾ ਆਪਣੇ ਪਿਤਾ ਦੀ ਥਾਂ ਤੇ, ਇਹ ਉਸ ਜ਼ਕਰੀਆ ਖਾਂ ਦੀ ਥਾਂ ਦੇ ਉੱਤੇ ਇਹ ਯਹੀਆ ਖਾਂ ਬੈਠਦਾ। ਹੁਣ ਇਹ ਵੀ ਨਿਰਦਈ ਹੈ, ਇਹ ਵੀ ਅੱਤ ਦਾ ਕਠੋਰ ਹਿਰਦੇ ਦਾ ਮਾਲਕ ਹੈ, ਕਿਉਂਕਿ ਜਿਹੋ ਜਿਹੇ ਪਿਛੋਕੜ ਵਿੱਚੋਂ ਸੀ ਉਹ ਅਜੇ ਅੱਗੇ ਹੋਣਾ। ਇੱਕ ਵਾਰੀ ਮੈਂ ਫਿਰ ਬੇਨਤੀ ਕਰਦਿਆਂ, ਇਹਦਾ ਦਾਦਾ ਅਬਦੁਲ ਸਮਦ, ਉਹਨੇ ਬਹੁਤ ਲਹੂ ਪੀਤਾ ਸਿੱਖੀ ਦਾ, ਉਹਨੇ ਬੜੇ ਬੜੇ ਕਤਲ ਹੋਏ ਨੇ। ਉਸ ਤੇ ਬਾਅਦ ਬਣ ਬੈਠਿਆ ਜ਼ਕਰੀਆ ਖਾਂ, ਜ਼ਕਰੀਆ ਖਾਂ ਦਾ ਪੁੱਤਰ ਹੈ ਯਹੀਆ ਖਾਂ, ਹੁਣ ਇਹ ਤੀਜਾ ਬੈਠਿਆ। ਇਹਦੇ ਦਰਮਿਆਨ, ਇਸ ਲੜਾਈ ਦੇ ਦਰਮਿਆਨ ਸਿੱਖਾਂ ਨੂੰ ਇੱਕ ਸਾਲ ਮਿਲ ਗਿਆ, 1745 ਤੋਂ ਲੈ ਕੇ 1746 ਦੇ ਇਹ ਕੁਝ ਮਹੀਨੇ ਮਿਲ ਗਏ। ਉਹਨਾਂ ਦਿਨਾਂ ਵਿੱਚ ਹੀ 14 ਅਗਸਤ 1746 ਨੂੰ ਇੱਕ ਫਿਰ ਦੁਬਾਰੇ ਨਵਾਬ ਕਪੂਰ ਸਿੰਘ ਦੀ ਅਗਵਾਈ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਇੱਕ ਸਰਬੱਤ ਖਾਲਸਾ ਹੋਇਆ। ਉਸ ਸਰਬੱਤ ਖਾਲਸੇ ਦੇ ਵਿੱਚ ਜਿਤਨਾ ਵੀ ਸਿੱਖ ਜਗਤ ਸੀ ਉਹ ਇਕੱਠਾ ਹੋਇਆ, ਕਿਉਂਕਿ ਉਹਦਾ ਵਕਤ ਮਿਲ ਗਿਆ ਸਿੱਖਾਂ ਨੂੰ। ਤੇ ਇਸ ਦਰਮਿਆਨ ਉਹ ਨਵਾਬ ਕਪੂਰ ਸਿੰਘ ਨੇ ਜਥੇ ਬਣਾ ਦਿੱਤੇ ਵੱਖੋ ਵੱਖਰੇ, ਮੈਂ ਪਿੱਛੇ ਜ਼ਿਕਰ ਕਰ ਚੁੱਕਾ ਹੋਇਆ ਵਾਂ ਤੁਹਾਡੇ ਨਾਲ ਸਾਂਝਾ, ਭਈ ਉਦੋਂ ਸਮੁੱਚੇ ਸਿੱਖ ਜਗਤ ਨੂੰ ਦੋ ਹਿੱਸਿਆਂ ਚ ਵੰਡਿਆ ਗਿਆ, ਤਰਨਾ ਦਲ ਅਤੇ ਬੁੱਢਾ ਦਲ, ਪੰਜ ਪੰਜ ਇਹਨਾਂ ਜਥੇਦਾਰ ਬਣੇ। ਉਸ ਤੋਂ ਬਾਅਦ ਵਿੱਚ ਹੁਣ ਜਿਹੜੀ ਸਿੱਖ ਕੌਮ ਹੈ ਹੁਣ ਉਹਨੂੰ 30 ਜਥਿਆਂ ਵਿੱਚ ਵੰਡ ਦਿੱਤਾ ਗਿਆ, ਤੀਹਾਂ ਦੇ ਵਿੱਚ 100-100 ਬੰਦਾ ਇੱਕ ਜਥੇਦਾਰ ਦੇ ਥੱਲੇ ਹੈ। ਕੁਝ ਇੱਕ ਨਾਮ ਮੈਂ ਤੁਹਾਡੇ ਨਾਲ ਸਾਂਝੇ ਕਰਾਂ, ਜੱਸਾ ਸਿੰਘ ਆਲੂਵਾਲੀਆ, ਜੱਸਾ ਸਿੰਘ ਰਾਮਗੜੀਆ, ਸ਼ਾਮ ਸਿੰਘ, ਸਰਦਾਰ ਬਘੇਲ ਸਿੰਘ, ਸਰਦਾਰ ਕਪੂਰ ਸਿੰਘ, ਸਰਦਾਰ ਬਾਗ ਸਿੰਘ, ਸਰਦਾਰ ਕਰਮ ਸਿੰਘ, ਸਰਦਾਰ ਧਰਮ ਸਿੰਘ ਇਤਿਆਦਿਕ, ਇਹ 30 ਜਥੇਦਾਰ ਉਸ ਵੇਲੇ ਬਣਾਏ ਗਏ। 100-100 ਸਿੱਖ ਵੰਡ ਦਿੱਤਾ ਜਥਿਆ ਥੱਲੇ। ਜਿਹੜੀ ਸਭ ਤੋਂ ਵੱਡੀ ਗੱਲ ਹੋਈ, ਅੱਜ ਮੈਂ ਇੱਕ ਗੱਲ ਬਿਲਕੁਲ ਸਪਸ਼ਟ ਰੂਪ ਚ ਕਹਿਣਾ ਚਾਹੁੰਦਾ ਹੈ, ਅੱਜ ਸਾਡੀ ਕੌਮ ਦੇ ਜਥੇਦਾਰ ਭਾਵੇਂ ਕਿਸੇ ਤਰ੍ਹਾਂ ਦਾ ਮੁਖੀਆ ਹੋਵੇ ਦੀ ਕੋਈ ਕੁਆਲੀਫਿਕੇਸ਼ਨ ਨਹੀਂ ਦੇਖੀ ਜਾਂਦੀ, ਪਰ ਉਸ ਵੇਲੇ ਤਿੰਨ ਸ਼ਰਤਾਂ ਲਾਜ਼ਮੀ ਹੁੰਦੀਆਂ ਸਨ। ਨੰਬਰ 1, ਸਭ ਤੋਂ ਪਹਿਲੀ ਸ਼ਰਤ ਨੂੰ ਘੋੜ ਸਵਾਰੀ ਆਉਂਦੀ ਹੋਵੇ। ਨੰਬਰ 2,
ਦੂਜੀ ਸ਼ਰਤ ਉਹਦੇ ਜੀਵਨ ਦੇ ਅੰਦਰ ਸਭ ਤੋਂ ਪ੍ਰਮੁੱਖ ਗੱਲ ਉਹਨੂੰ ਨਾਲ ਹਥਿਆਰ ਚਲਾਉਣਾ ਆਉਂਦਾ ਹੋਵੇ। ਤੀਜੀ ਸ਼ਰਤ ਇਹ ਹੁੰਦੀ ਸੀ ਭਈ ਉਹ ਆਪਣੀ ਜ਼ਿੰਦਗੀ ਦੇ ਅੰਦਰ ਰੱਬ ਦੀ ਬੰਦਗੀ ਕਰਨ ਵਾਲਾ ਤੇ ਜਿੰਦ ਆਪਣੀ ਪੰਥ ਦੇ ਲੇਖੇ ਲਾਉਣ ਵਾਲਾ ਹੋਵੇ। ਇਹ ਤਿੰਨ ਸ਼ਰਤਾਂ ਦੇ ਅਧੀਨ ਉਹਨੂੰ ਫਿਰ ਜਥੇ ਵਿੱਚ ਸ਼ਾਮਲ ਕੀਤਾ ਜਾਂਦਾ ਸੀ। ਜਿਹਦੇ ਕੋਲੇ ਤਿੰਨੇ ਗੱਲਾਂ ਨਾ ਹੋਣ, ਜੇ ਉਹ ਬਾਣੀ ਨਹੀਂ ਪੜ੍ਹਦਾ ਤੇ ਤਾਂ ਵੀ ਨਹੀਂ, ਜੇ ਉਹ ਘੋੜ ਸਵਾਰੀ ਨਹੀਂ ਜਾਣਦਾ ਤੇ ਤਾਂ ਵੀ ਨਹੀਂ, ਜੇ ਉਹ ਹਥਿਆਰ ਚਲਾਉਣਾ ਨਹੀਂ ਜਾਣਦਾ ਤੇ ਤਾਂ ਵੀ ਨਹੀਂ, ਤੇ ਤੀਜੀ ਗੱਲ ਜਿਹੜੀ ਸਭ ਤੋਂ ਵੱਡੀ, ਜੇ ਉਹ ਆਪਣੀ ਜਿੰਦ ਪੰਥ ਦੇ ਲੇਖੇ ਨਹੀਂ ਲਾਉਣੀ ਜਾਣਦਾ ਤੇ ਫਿਰ ਵੀ ਉਹਨੂੰ ਜਥੇ ਵਿੱਚ ਸ਼ਾਮਲ ਨਹੀਂ ਸੀ ਕੀਤਾ ਜਾਂਦਾ। ਅੱਜ ਨਿੱਜ ਸਵਾਰਥ ਨੇ ਸਿੱਖੀ ਦੀਆਂ ਵੰਡੀਆਂ ਪਾਈਆਂ ਨੇ। ਉਹ ਜਥੇਦਾਰ ਬਣਾ ਕੇ ਅਕਸਰ ਇੱਕ ਸਾਲ ਵੀ ਨਹੀਂ ਲੰਘਿਆ ਜਦੋਂ ਇਹ ਗ੍ਰਿਫਤਾਰ ਤਾਂ ਭਾਵੇਂ ਪਹਿਲਾਂ ਕੀਤੇ ਹੋਏ ਸਨ ਸ਼ਾਹਬਾਜ ਸਿੰਘ, ਸੁਬੇਗ ਸਿੰਘ, ਪਰ ਇਹਨਾਂ ਦਾ ਵਕਤ ਆ ਗਿਆ। ਯਹੀਆ ਖਾਨ ਪਾਪੀ ਨੇ ਇਹਨਾਂ ਦੋਨਾਂ ਨੂੰ ਲੈ ਆਂਦਾ। ਛੋਟਾ ਜਿਹਾ ਪਿਛੋਕੜ ਮੈਂ ਫਿਰ ਫੋਲਣ ਲੱਗਾ। ਲਾਹੌਰ ਦੇ ਨੇੜੇ ਇੱਕ ਜੰਬਰ ਪਿੰਡ ਹੈ, ਇਸ ਪਿੰਡ ਦਾ ਵਸਨੀਕ ਹੈ ਸੁਬੇਗ ਸਿੰਘ। ਸੁਬੇਗ ਸਿੰਘ ਦੇ ਉੱਤੇ ਰੱਬ ਦੀ ਬੜੀ ਕਿਰਪਾ ਹੈ, ਸਿੱਖੀ ਦੀ ਵੀ ਪੂਰੀ ਪ੍ਰਤਿਪਾਲਣਾ ਕਰਦਾ ਤੇ ਆਪਣੇ ਅੰਦਰ ਕਾਰੋਬਾਰ ਦੇ ਪ੍ਰਤੀ ਵੀ ਬੜਾ ਸੁਚੇਤ ਹੈ, ਵਕਤ ਦਾ ਠੇਕੇਦਾਰ ਹੈ। ਸਤਵੀਰ ਸਿੰਘ ਨੇ ਠੇਕੇਦਾਰ ਲਿਖਿਆ, ਡਾਕਟਰ ਗੰਡਾ ਸਿੰਘ ਨੇ ਲਿਖਿਆ ਵੀ ਇਹ ਉਸ ਵੇਲੇ ਜ਼ਮੀਨਾਂ ਠੇਕੇ ਤੇ ਲੈ ਕੇ ਖੇਤੀ ਕਰਿਆ ਕਰਦਾ ਸੀ। ਖੈਰ ਜੋ ਵੀ ਹੋਵੇ, ਇਹੋ ਸੁਬੇਗ ਸਿੰਘ ਸੀ ਜਿਹੜਾ 1733 ਦੇ ਵਿੱਚ ਨਵਾਬੀ ਲੈ ਕੇ ਗਿਆ ਸੀ ਸਿੱਖਾਂ ਦੇ ਕੋਲ। ਇਹ ਉਹੀਓ ਸੁਬੇਗ ਸਿੰਘ ਹੈ, ਇਹਨੂੰ ਵੀ ਪਕੜ ਲਿਆ ਗਿਆ, ਪਰ ਇਹਦੇ ਉੱਤੇ ਦੋਸ਼ ਕੀ ਲਾਇਆ? ਦੋਸ਼ ਕੋਈ ਵੀ ਨਹੀਂ ਸੀ ਅਸਲ ਵਿੱਚ, ਦੋਸ਼ ਕੀ ਲਾਇਆ? ਇਹਦਾ ਪੁੱਤਰ ਹੈ ਸ਼ਾਹਬਾਜ ਸਿੰਘ। ਸ਼ਾਹਬਾਜ ਸਿੰਘ ਬੜਾ ਉੱਚਾ ਲੰਮਾ ਸੋਹਣਾ ਸੁਨੱਖਾ ਗੁਰੂ ਕਾ ਸਿੱਖ ਸੀ। ਇੱਕ ਰੱਬ ਦੀ ਬੰਦਗੀ ਕਰਨ ਵਾਲਿਆਂ ਦੇ ਉੱਤੇ ਚਿਹਰੇ ਉੱਤੇ ਵੀ ਪ੍ਰਭਾਵ ਹੁੰਦਾ। ਉਹ ਜਿਹੜਾ ਕਾਜ਼ੀ ਇਹਨੂੰ ਪੜਾਉਂਦਾ ਸੀ ਸ਼ਾਹਬਾਜ ਸਿੰਘ ਨੂੰ, ਉਹਦਾ ਮਨ ਬੇਈਮਾਨ ਹੋ ਗਿਆ ਭਈ ਮੈਂ ਆਪਣੀ ਲੜਕੀ ਦਾ ਰਿਸ਼ਤਾ ਇਹਦੇ ਨਾਲ ਕਰਦਿਆਂ, ਪਰ ਲੜਕੀ ਦਾ ਰਿਸ਼ਤਾ ਮੈਂ ਤਾਂ ਕਰਾਂਗਾ ਜੇ ਕਿਤੇ ਇਹ ਆਪਣਾ ਧਰਮ ਬਦਲ ਕੇ ਮੇਰੇ ਧਰਮ ਵਿੱਚ ਆ ਜਾਏ। ਪਹਿਲਾਂ ਮੁਸਲਮਾਨ ਬਣੇ। ਇੱਕ ਮੈਂ ਅੱਜ ਦੁੱਖ ਦੀ ਰੱਗ ਤੇ ਹੋਰ ਹੱਥ ਰੱਖਣ ਲੱਗਾ, ਮੈਨੂੰ ਖਿਮਾ ਕਰ ਦਿਓ ਜੀ। ਇਹ ਗੱਲ ਮੈਂ ਬਹੁਤੀ ਮਾਪਿਆਂ ਨੂੰ ਨਹੀਂ ਕਹਿਣ ਲੱਗਿਆ, ਬਲਕਿ ਆਪਣੀਆਂ ਬੱਚੀਆਂ ਨੂੰ, ਧੀਆਂ ਨੂੰ ਕਹਿਣ ਲੱਗਿਆ। ਖਾਸ ਕਰਕੇ ਦਾਸ ਹੁਣੇ ਇੰਗਲੈਂਡ ਤੋਂ ਆਇਆ, ਉੱਥੇ ਬਹੁਤ ਕੁਝ ਦੁਖੀ ਨੇ ਮਾਪੇ। ਉਹ ਗੱਲ ਇਹ ਕਹਿਣ ਲੱਗਾ ਭਈ ਅੱਜ ਸਾਨੂੰ ਇਸ ਗੱਲ ਦਾ ਪਤਾ ਹੀ ਨਹੀਂ, ਮੁਸਲਮਾਨਾਂ ਦੇ ਲੜਕੇ ਹੱਥਾਂ ਵਿੱਚ ਕੜੇ ਪਾ ਕੇ, ਗਲਾਂ ਵਿੱਚ ਖੰਡੇ ਪਾ ਕੇ ਤੇ ਸਿੱਖ ਬੱਚੀਆਂ ਨੂੰ ਭਰਮਾ ਕੇ ਲੈ ਜਾਂਦੇ ਨੇ। ਉਹਨਾਂ ਨੂੰ ਪੈਸੇ ਵੀ ਮਿਲਦੇ ਨੇ, ਮੇਰੇ ਕੋਲੋਂ ਸ਼ਬਦ ਕਹਿ ਨਹੀਂ ਹੁੰਦੇ ਕਿਉਂਕਿ ਮੈਂ ਸਟੇਜ ਤੇ ਬੈਠਾ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠਾ। ਉਹ ਇਹਨਾਂ ਬੱਚੀਆਂ ਕੋਲੋਂ ਲਿਜਾ ਕੇ ਪਾਕਿਸਤਾਨ ਦੇ ਵਿੱਚ ਬੇਅੰਤ ਮਾੜੇ ਕਰਮ ਕਰਵਾਉਂਦੇ ਨੇ। ਅਗਰ ਉਹਨਾਂ ਦੇ ਕੋਠਿਆਂ ਤੇ ਬੈਠਣ ਵਾਲੀਆਂ ਬੱਚੀਆਂ ਨੇ ਅੱਜ ਖਿਮਾ ਕਰਿਓ, ਜੇ ਸਿੱਖਾਂ ਜਾਗ ਹੋਏ ਤੇਰੀ ਸਿੱਖੀ ਨੂੰ ਡਾਕਾ ਪਿਆ ਹੋਇਆ, ਅੱਜ ਉਹ ਬਹੁਤੇ ਉਹ ਸਿੱਖਾਂ ਦੀਆਂ ਲੜਕੀਆਂ ਨੂੰ ਬਰਬਾਦ ਕਰ ਰਹੇ ਨੇ। ਸਾਨੂੰ ਨਹੀਂ ਪਤਾ ਇਸ ਗੱਲ ਦਾ, ਅਸੀਂ ਆਪਣੀਆਂ ਵੇਸਲੀਆਂ ਨੀਂਦਾਂ ਵਿੱਚ ਸੁੱਤੇ ਹੋਏ ਹਾਂ। ਜਾਗਦੇ ਉਦੋਂ ਹੈ ਜਦੋਂ ਕਿਸੇ ਦੇ ਘਰ ਵਿੱਚ ਅੱਗ ਲੱਗਦੀ ਹੈ, ਉਹ ਘਰ ਜਾਗਦਾ, ਬਾਕੀਆਂ ਨੂੰ ਸੇਕ ਨਹੀਂ ਫਿਰ ਵੀ ਪਹੁੰਚਦਾ। ਸਿਰਫ ਇਤਨੀ ਅਰਜ਼ ਕਰਾਂ, ਉਦੋਂ ਉਹ ਲੋਕ, ਅੱਜ ਸਿੱਖ ਬੱਚੀਆਂ ਵੀ ਇਹੋ ਜਿਹੀਆਂ ਨੇ, ਆਪਣੇ ਮਾਪਿਆਂ ਦਾ ਪੱਲਾ ਛੱਡ ਜਾਂਦੀਆਂ ਨੇ, ਆਪਣੇ ਭੈਣ ਭਰਾਵਾਂ ਦੀ ਪੱਗ ਰੋਲ ਜਾਂਦੀਆਂ ਨੇ, ਲੇਕਿਨ ਉਹ ਇਹ ਨਹੀਂ ਸਮਝਦੀਆਂ ਭਈ ਆ ਜਿਹੜਾ ਚੰਦ ਰੋਜ਼ ਮੈਨੂੰ ਦਿਖਾਵੇ ਦਿਖਾਉਣ ਵਾਲਾ, ਇਹ ਕੱਲ ਮੁਸਲਮਾਨ ਹੈ ਤੇ ਮੇਰੀ ਜ਼ਿੰਦਗੀ ਨਾਲ ਬੁਰੀ ਕਰੇਗਾ, ਉਹ ਇਹ ਗੱਲ ਨਹੀਂ ਸਮਝਦੀਆਂ। ਪੇਪਰਾਂ ਵਿੱਚ ਪਿਛਲੇ ਦੇ ਸਮੇਂ ਚ ਵੀ ਆਉਂਦਾ ਰਿਹਾ, ਅੱਜ ਦਬੀ ਹੋਈ ਆਵਾਜ਼ ਵਿੱਚ ਆਉਂਦਾ, ਪਰ ਹੈ ਇਹ ਦੁੱਖ ਅੱਜ ਵੀ ਹੈ। ਬਹੁਤ ਜ਼ਰੂਰਤ ਹੈ, ਮੈਂ ਬੇਨਤੀ ਕਰਾਂ, ਜਿਹੜੀ ਅਰਜ਼ ਕਰ ਰਿਹਾ ਸੀ ਉਹਦੇ ਪਰ ਫਿਰ ਧਿਆਨ ਦਿਓ। ਉਸ ਵੇਲੇ ਸ਼ਾਹਬਾਜ ਸਿੰਘ ਵੱਲ ਵੇਖ ਕੇ ਉਹਦਾ ਮਨ ਬੇਈਮਾਨ ਹੋ ਗਿਆ ਭਈ ਮੈਂ ਇਹਨੂੰ ਪਹਿਲਾਂ ਆਪਣੇ ਧਰਮ ਵਿੱਚ ਲਿਆਵਾਂ। ਉਹਨੇ ਸ਼ਾਹਬਾਜ ਸਿੰਘ ਤੇ ਬਚਨ ਆਖਿਆ ਭਈ ਸੱਜਣਾ, ਮੈਂ ਤੈਨੂੰ ਆਪਣੀ ਲੜਕੀ ਦਾ ਰਿਸ਼ਤਾ ਦਿੰਦਾ ਤੇ ਪਹਿਲਾਂ ਤੇਰੇ ਤੇ ਸ਼ਰਤ ਹੈ ਵੀ ਤੂੰ ਆਪਣੇ ਧਰਮ ਨੂੰ ਬਦਲ ਕੇ ਤੂੰ ਮੁਸਲਮਾਨ ਬਣ ਜਾ। ਸ਼ਾਹਬਾਜ ਸਿੰਘ ਨੇ ਬਚਨ ਆਖੇ ਕਹਿਣ ਲੱਗੇ ਵੀ ਸੱਜਣਾ, ਮਾੜਾ ਤੇ ਮੁਸਲਮਾਨ ਧਰਮ ਵੀ ਨਹੀਂ, ਅਸੀਂ ਉਹਦੀ ਕਦਰ ਕਰਦੇ ਹਾਂ, ਸਤਿਕਾਰ ਕਰਨੇ ਹੈ, ਪਰ ਲੇਕਿਨ ਤੈਨੂੰ ਤੇਰਾ ਧਰਮ ਮੁਬਾਰਕ, ਮੈਨੂੰ ਮੇਰਾ ਧਰਮ ਮੁਬਾਰਕ, ਇਹਦੇ ਨਾਲ ਕੀ ਵਾਸਤਾ ਹੈ? ਜਦ ਅਸੀਂ ਨਹੀਂ ਤੈਨੂੰ ਜ਼ਬਰਦਸਤੀ ਕਿਸੇ ਗੱਲ ਦੀ ਕਹਿੰਦੇ ਤੇ ਤੈਨੂੰ ਕਹਿਣਾ ਹੱਕ ਨਹੀਂ ਬਣਦਾ। ਇਹ ਗੱਲ ਸੁਣ ਕੇ
ਇਹ ਗੱਲ ਸੁਣ ਕੇ ਉਹ ਅੱਤ ਦਾ ਕ੍ਰੋਧਿਤ ਹੋਇਆ। ਉਹਨੇ ਇਹ ਦੋਸ਼ ਲਾਇਆ ਭਈ ਸ਼ਾਹਬਾਜ ਸਿੰਘ ਨੇ ਇਸਲਾਮ ਧਰਮ ਦੇ ਬਾਰੇ ਵਿੱਚ ਕੁਝ ਮਾੜੇ ਬਚਨ ਕਹੇ ਨੇ, ਜਿਹਦੇ ਕਰਕੇ ਇਹਨੂੰ ਹਾਕਮ ਦੇ ਦਰਬਾਰ ਵਿੱਚ ਪੇਸ਼ ਕੀਤਾ ਜਾਵੇ। ਉਹਨਾਂ ਨੇ ਉਸ ਵੇਲੇ ਇਹ ਸ਼ਿਕਾਇਤ ਜ਼ਕਰੀਆ ਖਾਨ ਦੇ ਕੋਲ ਲਈ ਸੀ। ਮੈਂ ਇੱਕ ਵਾਰੀ ਫਿਰ ਦੁਬਾਰੇ ਬੇਨਤੀ ਕਰਦੇ ਹਾਂ, ਸ਼ਿਕਾਇਤ ਜ਼ਕਰੀਆ ਖਾਨ ਦੇ ਕੋਲ ਲਈ ਸੀ। ਪਕੜਿਆ ਇਹਨੂੰ ਉਦੋਂ ਗਿਆ ਸੀ, ਲੇਕਿਨ ਇਹਨੂੰ ਸ਼ਹੀਦ ਨੀਚੀ ਕੀਤਾ ਗਿਆ ਕਿਉਂਕਿ ਜ਼ਕਰੀਆ ਖਾਂ ਮਰ ਗਿਆ ਸੀ। ਉਸ ਤੋਂ ਬਾਅਦ ਯਹੀਆ ਖਾਂ ਬੈਠਾ। ਹੁਣ ਉਹਨੇ ਕੋਸ਼ਿਸ਼ ਕੀਤੀ ਵੀ ਇਹਨਾਂ ਦੋਨਾਂ ਨੂੰ ਕੱਢ ਕੇ ਲਿਆਂਦਾ ਜੇਲ੍ਹ ਦੇ ਵਿੱਚੋਂ, ਤੇ ਦੋਨਾਂ ਨੂੰ ਕੱਢ ਕੇ ਲਿਆ ਕੇ ਇੱਕ ਬਚਨ ਆਖਿਆ। ਕਹਿਣ ਲੱਗੇ ਵੀ ਸੱਜਣਾ, ਤੈਨੂੰ ਅੱਜ ਤੋਂ ਬਾਅਦ ਅਸੀਂ ਰਿਹਾ ਕਰ ਦਿੰਦੇ ਹਾਂ, ਤੂੰ ਇੱਕ ਕੰਮ ਕਰ ਵੀ ਤੂੰ ਸਿੱਖੀ ਨੂੰ ਛੱਡ ਕੇ ਇਹ ਇਸਲਾਮ ਧਰਮ ਨੂੰ ਧਾਰਨ ਕਰ ਲੈ। ਸ਼ਾਹਬਾਜ ਸਿੰਘ ਸੁਬੇਗ ਸਿੰਘ ਦੋਵੇਂ ਜਣੇ ਪਿਓ ਪੁੱਤ ਨੇ, ਉਸੇ ਵੇਲੇ ਦੋਨਾਂ ਨੇ ਇੱਕੋ ਜ਼ਬਾਨ ਵਿੱਚ ਆਵਾਜ਼ ਵਿੱਚ ਜਵਾਬ ਦਿੱਤਾ। ਕਹਿਣ ਲੱਗੇ ਸੱਜਣਾ, ਸਾਡੇ ਗੁਰੂ ਨੇ ਸਾਡੇ ਤੇ ਬੜੀਆਂ ਵੱਡੀਆਂ ਕੁਰਬਾਨੀਆਂ ਕਰ ਕਰਕੇ, ਬਹੁਤ ਵੱਡੀਆਂ ਰਹਿਮਤਾਂ ਕਰਕੇ ਸਿੱਖੀ ਸਾਡੀ ਝੋਲੀ ਵਿੱਚ ਪਾਈ ਹੈ, ਤੇ ਅਸੀਂ ਕਿਸੇ ਸ਼ਰਤ ਉੱਤੇ ਸਿੱਖੀ ਨਹੀਂ ਤਿਆਗ ਸਕਦੇ। ਉਹਨੇ ਆਖਿਆ, ਮੈਂ ਵੇਖਣਾ ਤੁਹਾਡੀ ਜ਼ਿੰਦਗੀ ਦੇ ਅੰਦਰ ਤੁਹਾਨੂੰ ਸਿੱਖੀ ਕਿੰਨੀ ਕੁ ਪਿਆਰੀ ਆ। ਮੈਂ ਇੰਨਾ ਕਹਿਰ ਕਰਾਂਗਾ, ਤੁਸੀਂ ਇੱਕ ਵਾਰੀ ਕਹਿ ਉੱਠੋਗੇ ਵੀ ਅਜਿਹਾ ਖਾਂ ਸਾਨੂੰ ਅੱਜ ਜ਼ਿੰਦਗੀ ਬਖਸ਼ ਦੇ, ਅਸੀਂ ਅੱਗੇ ਵਾਸਤੇ ਸਿੱਖੀ ਵੱਲ ਕਦੇ ਮੂੰਹ ਵੀ ਨਹੀਂ ਕਰਾਂਗੇ। ਸਿੱਖ ਨੂੰ ਤੇ ਮਾਣ ਹੋਣਾ ਚਾਹੀਦਾ, ਮੈਂ ਬਾਰ ਬਾਰ ਬੇਨਤੀ ਕਰਾਂ। ਸਿੱਖਾਂ ਬਾਕੀ ਲੋਕਾਂ ਦਾ ਇਤਿਹਾਸ ਤੇ ਕਿਸੇ ਸਫੇਦ ਪੇਪਰਾਂ ਦੇ ਉੱਤੇ ਕਾਲੀ ਸਿਆਹੀ ਨਾਲ ਲਿਖਿਆ ਹੋਵੇਗਾ, ਕਲਮ ਨਾਲ ਲਿਖਿਆ ਹੋਵੇਗਾ, ਪਰ ਤੇਰਾ ਇਤਿਹਾਸ ਸਜਣਾ ਕਲਮਾਂ ਨਾਲ ਨਹੀਂ ਜੇ ਲਿਖਿਆ ਗਿਆ। ਤੇਰਾ ਇਤਿਹਾਸ ਤੇ ਕਿਰਪਾਨ ਦੀਆਂ ਨੋਕਾਂ ਦੇ ਨਾਲ, ਤੇਰਾ ਇਤਿਹਾਸ ਤੇ ਲਹੂ ਦੀ ਸਿਆਹੀ ਬਣਾ ਕੇ ਲਿਖਿਆ ਗਿਆ। ਜੇ ਤੂੰ ਧਿਆਨ ਨਾਲ ਪੜ੍ਹੇ ਤੇ ਤੈਨੂੰ ਪਤਾ ਹੋਵੇ ਤੇਰੇ ਵਰਗੀਆਂ ਸ਼ਹਾਦਤਾਂ, ਇਸ ਧਰਮ ਦੇ ਵਰਗੀਆਂ ਸ਼ਹਾਦਤਾਂ ਕਿਸੇ ਨੇ ਵੀ ਨਹੀਂ ਦਿੱਤੀਆਂ। ਦੁੱਖ ਦੀ ਗੱਲ ਇਹ ਹੈ ਵੀ ਸਿੱਖੀ ਦਾ ਬੂਟਾ ਜਿੰਨਾ ਸਿੱਖਾਂ ਨੇ ਖੂਨ ਪਿਲਾ ਕੇ ਪਾਲਿਆ ਸੀ, ਓਡੀ ਇਹ ਜਲਦੀ ਮੁਰਝਾ ਗਿਆ।

ਤਸਵੀਰਾਂ ਚ ਵੇਖੀਆਂ ਹੋਣਗੀਆਂ। ਚਰਖੜੀ ਸ਼ਬਦ ਚਰਖੇ ਤੋਂ ਬਣਿਆ, ਚਰਖੇ ਦਾ ਵੱਡਾ ਆਕਾਰ ਕਹਿ ਲਈਏ ਚਰਖੜੀ ਬਣ ਜਾਂਦਾ। ਚਰਖੜੀ ਦੇ ਉੱਤੇ ਦੋ ਉਹਨਾਂ ਦੇ ਉੱਤੇ ਪੂਰੀ ਚਰਖੜੀ ਦੇ ਉੱਤੇ ਬਹੁਤ ਤਿੱਖੇ ਸੂਏ ਲੱਗੇ ਹੁੰਦੇ ਨੇ ਤੇ ਉਹ ਸੂਏ ਜਦੋਂ ਵੀ ਕਿਤੇ ਚਰਖੜੀ ਦੇ ਉੱਤੇ ਚੜਾ ਕੇ ਦੋ ਚਰਖੜੀਆਂ ਨੂੰ ਫੇਰਿਆ ਜਾਂਦਾ ਤੇ ਫਿਰ ਜਿਹੜੀ ਇਧਰਲੇ ਪਾਸੇ ਵਾਲੀ ਚਰਖੜੀ ਹੈ ਇਧਰਲੇ ਪਾਸੇ ਚੜੇ ਹੋਏ ਸਰੀਰ ਦੇ ਵਿੱਚੋਂ ਇੱਕ ਇੱਕ ਮਾਸ ਦੀ ਬੋਟੀ ਕੱਢ ਕੱਢ ਕੇ ਸੁੱਟਦੀ ਹੈ। ਦੇਖੋ ਇੱਕ ਮੌਤ ਹੁੰਦੀ ਹੈ ਇੱਕੋ ਵਾਰੀ ਆ ਜਾਣੀ, ਉਹ ਗੱਲ ਵੱਖਰੀ ਹੈ। ਭਾਵੇਂ ਮੌਤ ਉਹ ਵੀ ਦੁਖਦਾਈ ਹੈ ਪਰ ਫਿਰ ਵੀ ਕਿਸੇ ਹੱਦ ਤੱਕ ਸਹਾਰੀ ਜਾ ਸਕਦੀ ਹੈ ਵੀ ਇੱਕ ਘੜੀ ਪਲ ਦਾ ਦੁੱਖ ਹੈ। ਜਿਹੜੀ ਚਰਖੜੀ ਦੇ ਉੱਤੇ ਹਰ ਵਾਰੀ ਗੇੜਾ ਆਉਣਾ, ਹਰ ਵਾਰੀ ਉਹਨਾਂ ਚਾਕੂਆਂ ਨੇ ਸਰੀਰ ਦੇ ਵਿੱਚੋਂ ਬੋਟੀਆਂ ਨੋਚ ਨੋਚ ਕੇ ਥੱਲੇ ਸਿੱਟਣੀਆਂ ਨੇ ਤੇ ਉਹ ਸੋਚ ਕੇ ਦੇਖੋ ਮੌਤ ਕਿੱਡੀ ਦੁਖਦਾਈ ਹੋਏਗੀ। ਜਿਹੜੀ ਸਿੱਖੀ ਦੇ ਛਾਂ ਥੱਲੇ ਅੱਜ ਅਸੀਂ ਬੈਠੇ ਹਾਂ, ਉਹਨਾਂ ਸਿੱਖੀ ਨੂੰ ਕਿੰਨਾ ਕਿੰਨਾ ਲੋਕਾਂ ਨੇ ਕਿੰਨੇ ਕਿੰਨੇ ਤਸੀਹੇ ਕੱਟ ਕੇ ਪਾਲਿਆ ਹੋਇਆ। ਵਕਤ ਆਇਆ ਸ਼ਾਹਬਾਜ ਸਿੰਘ ਨੂੰ, ਸੁਬੇਗ ਸਿੰਘ ਨੂੰ, ਦੋਨਾਂ ਜਣਿਆਂ ਨੂੰ ਇੱਕ ਇੱਕ ਚਰਖੜੀ ਤੇ ਚੜਾ ਲਿਆ। ਦੋਨਾਂ ਦੇ ਹੱਥ ਪਿੱਛਾ ਕਰਕੇ ਬੰਨ ਦਿੱਤੇ ਗਏ, ਲੱਤਾਂ ਬੰਨ ਦਿੱਤੀਆਂ ਗਈਆਂ, ਲੱਕ ਦੇ ਕੋਲ ਰੱਸੇ ਪਾ ਕੇ ਬੰਨ ਦਿੱਤੇ ਗਏ। ਇਧਰਲੇ ਪਾਸੇ ਪੁੱਤਰ ਚਰਖੜੀ ਤੇ ਚੜਿਆ ਹੋਇਆ, ਇਧਰਲੇ ਪਾਸੇ ਪਿਤਾ ਚਰਖੜੀ ਤੇ ਚੜਿਆ ਹੋਇਆ। ਪਿਤਾ ਦਾ ਗੇੜਾ ਆਉਂਦਾ, ਉਹਦੇ ਮਾਸ ਵਿੱਚੋਂ ਨੋਚਿਆ ਜਾਂਦਾ, ਉਹ ਜਿਹੜੇ ਤਿੱਖੇ ਸੂਏ ਨੇ, ਤਿੱਖੀਆਂ ਛੁਰੀਆਂ ਨੇ, ਉਹ ਸ਼ਾਹਬਾਜ ਸਿੰਘ ਦੇ ਸਰੀਰ ਵਿੱਚੋਂ ਉਹ ਲਹੂ ਨੋਚ ਨੋਚ ਕੇ, ਬੋਟੀਆਂ ਨੋਚ ਨੋਚ ਕੇ ਧਰਤੀ ਤੇ ਸੁੱਟਦਾ। ਥੱਲੇ ਪਿਤਾ, ਚਰਖੜੀ ਦੇ ਉੱਤੇ ਪੁੱਤਰ ਹੈ। ਜਦੋਂ ਉੱਤਿਓ ਗੇੜਾ ਆਉਂਦਾ, ਅੱਜ ਇੱਕ ਪਿਤਾ ਆਪਣੇ ਹੀ ਪੁੱਤ ਦੇ ਖੂਨ ਵਿੱਚ ਨਹਾ ਰਿਹਾ। ਦੱਸ ਕਈ ਵਾਰੀ ਬੇਨਤੀ ਕਰਦਾ, ਕਲਗੀ ਵਾਲਿਆ ਤੈਨੂੰ ਨਮਸਕਾਰ। ਆਮ ਕਰਕੇ ਦੁਨੀਆਂ ਜਿਹੜੀ ਹੈ ਨਾ, ਉਹ ਔਲਾਦ ਨੂੰ ਬਚਾਉਂਦੀ ਹੈ ਜਾਂ ਔਲਾਦ ਵਾਸਤੇ ਬਚਾਉਂਦੀ ਹੈ। ਸਤਿਗੁਰੂ, ਨਾ ਤੂੰ ਔਲਾਦ ਨੂੰ ਬਚਾਇਆ, ਨਾ ਔਲਾਦ ਵਾਸਤੇ ਬਚਾਇਆ। ਤੇਰੇ ਪਾਏ ਪੂਰਨਿਆਂ ਤੇ ਤੁਰਦਿਆਂ ਉਹਨਾਂ ਗੁਰੂ ਕੇ ਸਿੱਖਾਂ ਨੇ ਅੱਜ ਨਾ ਆਪਣੀ ਔਲਾਦ ਨੂੰ ਬਚਾਇਆ, ਨਾ ਔਲਾਦ ਵਾਸਤੇ ਬਚਾਇਆ। ਸਾਡੇ ਧੀਆਂ ਪੁੱਤਰਾਂ ਨੂੰ ਨਿੱਕਾ ਜਿਹਾ ਦੁੱਖ ਹੋਵੇ, ਆਪਾਂ ਰਾਤੀ ਸੌ ਨਹੀਂ ਸਕਦੇ। ਸੁਬੇਗ ਸਿੰਘਾ, ਤੇਰਾ ਪੁੱਤ ਤੇਰੇ ਬਰਾਬਰ ਚਰਖੜੀ ਤੇ ਚੜਿਆ ਹੋਇਆ। ਜਦੋਂ ਚਰਖੜੀ ਉੱਤੇ ਜਾਂਦੀ ਹੈ, ਪੁੱਤਰ ਦਾ ਖੂਨ ਡੁੱਲਦਾ, ਥੱਲੇ ਪਿਤਾ ਇਸ਼ਨਾਨ ਕਰਦਾ ਆਪਣੇ ਪੁੱਤ ਦੇ ਖੂਨ ਵਿੱਚ, ਫਿਰ ਪਿਤਾ ਦੀ ਚਰਖੜੀ ਉੱਤੇ ਜਾਂਦੀ ਹੈ, ਪੁੱਤਰ ਦੀ ਚਰਖੜੀ ਨੀਚੇ ਆਉਂਦੀ ਹੈ, ਤੇ ਜਦੋਂ ਪਿਤਾ ਪੁੱਤਰ ਦੀ ਚਰਖੜੀ ਨੀਚੇ ਆਉਂਦੀ ਹੈ, ਉਹਦੇ ਉੱਤੇ ਡੁੱਲਿਆ ਹੋਇਆ ਸਮੁੱਚਾ ਖੂਨ ਉਹਦੇ ਖੁਦ ਬਾਪੂ ਪਿਤਾ ਦਾ। ਨਾ ਪਿਤਾ ਦੀ ਹਾਲਤ ਵੇਖ ਕੇ ਪੁੱਤ ਡੋਲਿਆ, ਨਾ ਪੁੱਤ ਦੀ ਹਾਲਤ ਵੇਖ ਕੇ ਪਿਤਾ ਡੋਲਿਆ। ਦੋ ਤਿੰਨ ਚਾਰ ਗੇੜੇ ਦਿੱਤੇ, ਸਾਰਾ ਸਰੀਰ ਜ਼ਖਮੀ ਹੋ ਗਿਆ। ਆਖਿਰਕਾਰ ਚਰਖੜੀ ਰੋਕੀ ਗਈ। ਜ਼ਾਲਮ ਨੇ ਇੱਕ ਬਚਨ ਆਖਿਆ, ਕਹਿਣ ਲੱਗੇ ਸੁਬੇਗ ਸਿੰਘਾ, ਅਸੀਂ ਤੈਨੂੰ ਇੱਕ ਰਾਇ ਦਿੰਦੇ ਹਾਂ। ਉਹ ਕਮਲਿਆ, ਤੂੰ ਤਾਂ ਆਪਣੀ ਜ਼ਿੰਦਗੀ ਬਹੁਤਾ ਲੰਮਾ ਸਮਾਂ ਖਾ ਹੰਢਾ ਲਈ, ਹੁਣ ਤੇ ਥੋੜਾ ਜਿਹਾ ਸਮਾਂ ਹੈ, ਤੂੰ ਨਾ ਵੀ ਮੰਨੇ, ਚੱਲ ਸਿੱਖ ਹੀ ਰਹਿ ਕੇ ਆਪਣੀ ਮੌਤ ਨੂੰ ਆਪ ਗੱਲ ਲਾ ਲੈ, ਫਿਰ ਵੀ ਕੋਈ ਵੱਡੀ ਗੱਲ ਨਹੀਂ। ਉਹ ਪਰ ਭਲਿਆ, ਇਸ ਬੱਚੇ ਤੇ ਤਾਂ ਕਹਿਰ ਨਾ ਕਰ, ਇਹ ਤੇ ਜੇ ਨੌਜਵਾਨ ਹੈ, ਇਹਦੀ ਤਾਂ ਸ਼ਾਦੀ ਵੀ ਨਹੀਂ ਹੋਈ, ਤੂੰ ਇਹਨੂੰ ਕਿਸ ਆਸਰੇ ਮਾਰਨ ਲੱਗਾ। ਇੱਕ ਕੰਮ ਕਰ, ਇਹਨੂੰ ਅਸੀਂ ਚਰਖੜੀ ਤੋਂ ਲਾ ਦਿੰਦੇ ਹਾਂ, ਇਹਦਾ ਇਲਾਜ ਕਰਵਾ ਦਿੰਦੇ ਹਾਂ, ਤੂੰ ਇਹਨੂੰ ਕਹਿ ਵੀ ਇਹ ਸਿੱਖੀ ਨੂੰ ਛੱਡ ਕੇ ਮੁਸਲਮਾਨ ਬਣ ਜਾਏ। ਤੇਰਾ ਇੱਕੋ ਇੱਕ ਪੁੱਤਰ ਹੈ, ਤੂੰ ਕਿਉਂ ਨਹੀਂ ਆਪਣੀ ਨਿਸ਼ਾਨੀ ਕਾਇਮ ਰੱਖਦਾ? ਉਸ ਵੇਲੇ ਜਿਹੜੇ ਸੁਬੇਗ ਸਿੰਘ ਨੇ ਬਚਨ ਕਹੇ ਸਨ ਨਾ, ਉਹਨੂੰ ਰਤਨ ਸਿੰਘ ਭੰਗੂ ਨੇ ਬੜੇ ਸੋਹਣੇ ਪੰਥ ਪ੍ਰਕਾਸ਼ ਵਿੱਚ ਬਚਨ ਆਖੇ ਨੇ। ਉਹਨੇ ਬਚਨ ਲਿਖੇ, ਕਹਿਣ ਲੱਗੇ, ਭਲਿਆ ਹਮਰੇ ਕਾਰਨ ਗੁਰ ਕੁੱਲ ਗਵਾਈ। ਕਹਿਣ ਲੱਗੇ, ਸਾਡੀ ਖਾਤਰ ਜਿਹੜੀ ਗੱਲ ਤੂੰ ਮੈਨੂੰ ਅੱਜ ਦੱਸਣ ਲੱਗਾ, ਇਹ ਮੇਰੇ ਗੁਰੂ ਨੇ ਪਹਿਲਾਂ ਹੀ ਪੂਰਨੇ ਪਾ ਕੇ ਦੱਸ ਦਿੱਤੇ ਨੇ। ਗੁਰੂ ਦੇ ਚਾਰ ਪੁੱਤ ਸਨ, ਗੁਰੂ ਨੇ ਚਾਰੇ ਪੁੱਤਰਾਂ ਵਿੱਚੋਂ ਇੱਕ ਵੀ ਪੁੱਤ ਨਹੀਂ ਬਚਾਇਆ ਤਾਂ ਕਿ ਦੁਨੀਆਂ 'ਚ ਮੇਰੀ ਨਿਸ਼ਾਨੀ ਰਹਿ ਜਾਏ। ਜੇ ਮੇਰੇ ਗੁਰੂ ਨੇ ਇਹੋ ਜਿਹੇ ਪੂਰਨੇ ਪਾਏ ਸਨ ਤਾਂ ਸੱਜਣਾ, ਮੈਂ ਤੈਨੂੰ ਦੱਸਣਾ ਚਾਹੁੰਦਾ, ਹਮਰੇ ਕਾਰਨ ਗੁਰ ਕੁੱਲ ਗਵਾਈ, ਹਮ ਕੁੱਲ ਰੱਖੇ
ਕੌਣ ਵਡਾਈ ਕਹਿੰਦੇ

0: ਲੱਗੇ ਸਾਡੀ ਖਾਤਰ ਗੁਰੂ ਨੇ ਆਪਣੀ ਕੁੱਦ ਵਾਰ ਦਿੱਤੀ ਸਾਡੇ ਜੀਵਨ ਦੇ ਸੁੱਖਾਂ ਵਾਸਤੇ ਤੇ ਅਸੀਂ ਅੱਜ ਆਪਣੀ ਕੁੱਦ ਨੂੰ ਰੱਖ ਲਈਏ ਇਹ ਕਿੱਡੀ ਕੁ ਵੱਡੀ ਸਿਆਣਪ ਹੋਵੇਗੀ ਬਹੁਤੀ ਵੱਡੀ ਸਿਆਣਪ ਨਹੀਂ ਹੋਵੇਗੀ ਇਸ ਲਈ ਭਲਿਆ ਮੈਂ ਤੇ ਬਲਕਿ ਅਰਦਾਸ ਕਰਨਾ ਰੱਬਾ ਮੇਰੇ ਪੁੱਤ ਦੀ ਜਾਨ ਮੇਰੀਆਂ ਅੱਖਾਂ ਦੇ ਸਾਹਮਣੇ ਨਿਕਲੇ ਮੈਂ ਸੁਰਖਰੂ ਹੋ ਕੇ ਰੱਬ ਦੇ ਘਰ ਜਾਵਾਂ ਮੈਨੂੰ ਇਹ ਭਰੋਸਾ ਹੋ ਜਾਏ ਮੇਰੇ ਪੁੱਤ ਦਾ ਸਿਰਕ ਨਿਭ ਗਿਆ ਉਹ ਕਿਸੇ ਤਰ੍ਹਾਂ ਡੋਲਿਆ ਨਹੀਂ ਹੈ ਮੇਰੇ ਪੁੱਤਰ ਦਾ ਸਿਰਕ ਨਿਭ ਗਿਆ ਚਰਖੜੀਆਂ ਤੇ ਚੜੇ ਹੋਏ ਵੀ ਰੱਬ ਦੀ ਬਾਣੀ ਗਾ ਰਹੇ ਨੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸਨੇ ਅਰ ਭੈ ਨਹੀਂ ਜਾਂਕੈ ਕੰਚਨ ਮਾਟੀ ਮਾਨੈ ਨਹਿਨ ਦਿਆ ਨੈ ਉਸਤਦ ਜਾਂਕੈ ਲੋਭ ਮੋਹ ਅਭਮਾਨਾ ਹਰਖ ਸੋਗ ਤੇ ਰਹੇ ਨਿਆਰੋ ਨਾਹੇ ਮਾਨ ਅਪਮਾਨਾ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੇ ਨਿਰਾਸਾ ਕਾਮ ਕ੍ਰੋਧ ਜੈ ਪਰਸੈ ਨਾਹਿਨ ਤੇ ਘਟ ਬ੍ਰਹਮ ਨਿਵਾਸਾ ਗੁਰ ਕਿਰਪਾ ਜੇ ਨਰਕੋ ਕੀਨੀ ਤੈ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ ਉਹ ਰੱਬ ਦੇ ਗੁਣ ਗਾਉਂਦਿਆਂ ਪਰਮੇਸ਼ਰ ਦੇ ਗੁਣ ਗਾਉਂਦਿਆਂ ਨਿਰੰਕਾਰ ਦੇ ਚਰਨਾਂ ਵਿਚ ਬਿਰਤੀ ਜੋੜਦਿਆਂ ਚਰਖੜੀਆਂ ਤੇ ਝੂਟੇ ਲੈਂਦਿਆਂ ਹੋਇਆਂ ਵੀ ਮਾਲਕ ਦੇ ਚਰਨਾਂ ਵਿਚ ਜੁੜੇ ਰਹੇ ਆਖਰ ਤੇ ਉਹੀਓ ਕੁਝ ਹੋਣਾ ਸੀ ਨਾ ਦੋਨਾਂ ਦੀ ਜ਼ੁਬਾਨ ਤੋਂ ਅਕਾਲ ਅਕਾਲ ਜਪਦਿਆਂ ਹੌਲੀ ਹੌਲੀ ਆਵਾਜ਼ਾਂ ਮੱਧਮ ਹੁੰਦੀਆਂ ਚਲੇ ਗਈਆਂ ਤੇ ਇੱਕ ਵਕਤ ਆਇਆ ਜਦੋਂ ਸੇਵਕ ਕੀ ਓੜਕ ਨਿਭੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ ਆਤਮਾ ਪਰਮਾਤਮਾ ਦੇ ਘਰ ਚਲੇ ਗਈ ਤੇ ਦੋਵੇਂ ਜਿੰਦਾਂ ਜਿਹੜੀਆਂ ਨੇ ਉਹ ਚਰਖਣੀ ਦੇ ਉੱਤੇ ਪਿਓ ਪੁੱਤ ਦੀਆਂ ਲਟਕਦੀਆਂ ਨੇ ਇਹ ਜਿਹੜੀਆਂ ਸ਼ਹਾਦਤਾਂ ਨੇ 1746 ਦੀਆਂ ਸ਼ਹਾਦਤਾਂ ਨੇ ਦੱਸ ਇੱਕ ਇੱਕ ਸਾਲ ਸਾਲ ਨਾਲ ਤੁਹਾਡੇ ਨਾਲ ਸਾਂਝ ਪਾਉਂਦਾ ਆ ਰਿਹਾ ਇਸ ਤੋਂ ਬਾਅਦ ਜਥੇ ਸਨ ਜਿਹੜੇ ਉਹ ਅਕਸਰ ਵਿਚਾਰੇ ਜੰਗਲਾਂ ਵਿੱਚ ਤਾਂ ਰਹਿ ਹੀ ਰਹੇ ਸਨ ਉਹਨਾਂ ਦੇ ਕੋਲ ਕੋਈ ਸੁੱਖ ਸਹੂਲਤ ਹੈ ਨਹੀਂ ਸੀ ਤਾਂ ਉਹਨਾਂ ਵੇਲਿਆਂ ਦੇ ਵਿੱਚ ਯਾਦ ਰੱਖਿਓ ਜੇ ਕੁਝ ਇੱਕ ਗੁਰੂ ਕੇ ਸਿੱਖ ਇਕੱਠੇ ਹੋ ਕੇ ਜੱਸਾ ਸਿੰਘ ਆਲੂਵਾਲੀਆ ਕਪੂਰ ਸਿੰਘ ਇਤਿਹਾਸਕ ਸਿੱਖਾਂ ਦੀ ਅਗਵਾਈ ਵਿੱਚ ਕੁਝ ਇੱਕ ਸਿੱਖ ਉਸ ਵੇਲੇ ਇਕੱਠੇ ਹੋ ਕੇ ਥੋੜਾ ਜਿਹਾ ਧਿਆਨ ਦਿਓ ਮੈਂ ਬੇਨਤੀ ਕਰਾਂ ਬੱਦੋ ਕੀ ਨਗਰ ਦੇ ਨੇੜੇ ਸੌਖਾ ਕਰਦਿਆਂ ਹੋਰ ਇਹ ਸ੍ਰੀ ਹਰਗੋਬਿੰਦਪੁਰੇ ਦੇ ਇਲਾਕੇ ਵਿੱਚ ਕਹਿ ਲਓ ਗੁਰਦਾਸਪੁਰ ਦੇ ਇਲਾਕੇ ਵਿੱਚ ਕਹਿ ਲਓ ਥੋੜਾ ਬਹੁਤਾ ਨੇੜੇ ਕਰ ਦਿੰਦੇ ਤਾਂ ਕਿ ਸਾਨੂੰ ਪਤਾ ਲੱਗ ਜਾਏ ਇਸ ਇਲਾਕੇ ਵਿੱਚ ਗੁਰੂ ਕੇ ਸਿੱਖ ਵਿਚਰ ਰਹੇ ਨੇ ਤੇ ਇਧਰਲੇ ਪਾਸੇ ਜਾਂਦੇ ਆ ਅਚਾਨਕ ਥੋੜਾ ਜਿਹਾ ਮੈਂ ਪਿਛੋਕੜ ਫਿਰ ਫੋਲਣਾ ਕਿਉਂਕਿ ਇੱਥੇ ਗੱਲ ਤਾਂ ਸਮਝ ਲੱਗਣੀ ਹੈ ਇੱਕ ਲੱਖ ਪਾਤਰ ਆਏ ਇੱਕ ਜਸ ਪਾਤਰ ਆਏ ਦੋ ਸਕੇ ਭਰਾ ਨੇ ਇਹ ਵੀ ਗੁਰਦਾਸਪੁਰ ਦੇ ਇਲਾਕੇ ਦੇ ਵਿੱਚੋਂ ਕਲਾਨੌਰ ਦੇ ਇਲਾਕੇ ਦੇ ਨੇ ਕਲਾਨੌਰ ਨਗਰ ਦੇ ਨੇ ਦੋਵੇਂ ਹਿੰਦੂ ਨੇ ਲੱਖ ਪੱਤਰ ਆਏ ਤੇ ਜਸ ਪੱਤਰ ਆਏ ਬੜਾ ਲਹੂ ਪੀਤਾ ਇਹਨਾਂ ਨੇ ਯਾਦ ਰੱਖਿਓ ਜੇ ਮੈਂ ਬੇਨਤੀ ਕਰਾਂ ਉਹ ਜੇ ਨਾ ਭੁੱਲਣੇ ਨਹੀਂ ਚਾਹੀਦੇ ਇਹਨਾਂ ਵਿੱਚੋਂ ਜਿਹੜਾ ਜਸ ਪੱਤਰ ਆਏ ਹੈ ਉਹ ਅਹਿਮਦਾਬਾਦ ਦੇ ਇਲਾਕੇ ਦਾ ਮੁਖੀ ਹੈ ਤੇ ਇਸ ਅਹਿਮਦਾਬਾਦ ਦੇ ਇਲਾਕੇ ਵਿੱਚ ਹੁਣ ਆਪਾਂ ਨੂੰ ਅਹਿਮਦਾਬਾਦ ਤੇ ਭੁੱਲਣਾ ਨਹੀਂ ਨਾ ਚਾਹੀਦਾ ਅਹਿਮਦਾਬਾਦ ਧੰਨ ਗੁਰੂ ਨਾਨਕ ਸਾਹਿਬ ਜੀ ਦੀਆਂ ਮਿੱਠੀਆਂ ਪਿਆਰੀਆਂ ਯਾਦਾਂ ਨੇ ਇੱਥੇ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਦੀ ਸ਼ੋਅ ਹੈ ਉੱਥੇ ਇਸੇ ਅਹਿਮਦਾਬਾਦ ਦੇ ਦਰਸ਼ਨ ਕਰਨ ਵਾਸਤੇ ਗੁਰੂ ਕੇ ਸਿੱਖ ਜਾ ਰਹੇ ਸਨ ਜਥਿਆਂ ਦੇ ਰੂਪ ਵਿੱਚ ਤੇ ਉਹ ਜਾਂਦਿਆਂ ਜਾਂਦਿਆਂ ਹੁਣ ਕਈ ਕਈ ਦਿਨਾਂ ਤੋਂ ਬਾਅਦ ਕੋਈ ਪ੍ਰਸ਼ਾਦਾ ਪਾਣੀ ਦਾ ਪ੍ਰਬੰਧ ਬਣਦਾ ਸੀ ਤੇ ਉਹ ਇੱਥੇ ਬਦੋ ਕੀਆਂ ਗੁਰਾਇਆਂ ਦੇ ਇਲਾਕੇ ਵਿੱਚ ਇੱਥੇ ਰੁਕ ਕੇ ਉਹ ਕੁਝ ਸਮਾਂ ਤੇ ਉਹ ਲੰਗਰ ਪ੍ਰਸ਼ਾਦਾ ਪਾਣੀ ਬਣਾਉਣ ਲੱਗ ਪਏ ਪ੍ਰਸ਼ਾਦਾ ਪਾਣੀ ਬਣਾਉਂਦੇ ਆ ਇਹ ਜਾ ਕੇ ਖਬਰ ਜ਼ਾਲਮਾਂ ਨੇ ਉਸ ਜਸ ਪਾਤਰ ਆਈ ਨੂੰ ਦੇ ਦਿੱਤੀ ਮੈਂ ਬੇਨਤੀ ਕਰਾਂ ਵੀ ਜਿਹੜੀ ਤੁਹਾਨੂੰ ਲੜੀ ਜਿੱਥੋਂ ਨਾ ਸਮਝ ਲੱਗੇ ਨਾ ਮੈਂ ਹਰ ਵਾਰੀ ਬੇਨਤੀ ਕਰਦਾ ਵੀ ਮੈਨੂੰ ਕੋਈ ਇਤਰਾਜ਼ ਨਹੀਂ ਹੋਵੇਗਾ ਤੁਸੀਂ ਭਾਵੇਂ ਪੁੱਛ ਲਿਓ, ਮੈਂ ਬਹੁਤ ਸੌਖੀ ਕਰਕੇ ਤੁਹਾਡੇ ਨਾਲ ਸਾਂਝੀ ਕਰ ਰਿਹਾ। ਲੱਖ ਪਾਤਰ ਆਏ ਤੇ ਦਸ ਪਾਤਰ ਆਏ, ਦੋਵੇਂ ਗੁਰਦਾਸਪੁਰ ਦੇ ਵਿੱਚੋਂ ਕਲਾਨੌਰ ਨਗਰ ਦੇ ਨੇ। ਇਹ ਹਿੰਦੂ ਨੇ, ਇਹ ਮੁਖੀਏ ਬਣੇ ਹੋਏ ਨੇ, ਇਹ ਮੁਕਬਰ ਵੀ ਨੇ, ਸਿੱਖੀ ਦੇ ਸਖ਼ਤ ਦੁਸ਼ਮਣ ਨੇ। ਇਹਨਾਂ ਵਿੱਚੋਂ ਜਿਹੜਾ ਦਸ ਪਾਤਰ ਆਏ ਉਹ ਛੋਟਾ ਭਰਾ ਹੈ, ਲੱਖ ਪਾਤਰ ਆਏ ਉਹ ਯਹੀਆ ਖਾਨ ਦਾ ਜਾਂ ਆਪਣੇ ਵੇਲੇ ਦੇ ਵਿੱਚ ਜ਼ਕਰੀਆ ਖਾਨ ਦਾ ਉਹ ਦੀਵਾਨ ਰਿਹਾ, ਬਹੁਤ ਨੇੜੇ ਸੀ। ਤੇ ਉਹਦਾ ਛੋਟਾ ਭਰਾ ਹੈ ਦਸ ਪਾਤਰ ਆਏ, ਇਹ ਅਹਿਮਦਾਬਾਦ ਦੇ ਇਲਾਕੇ ਦਾ ਮੁਖੀ ਹੈ। ਹੁਣ ਜਦੋਂ ਸਿੱਖ ਇੱਥੋਂ ਜਾ ਰਹੇ ਨੇ ਤੇ ਜੰਗਲਾਂ ਦੇ ਵਿੱਚ ਰੋਕ ਕੇ ਉਹਨਾਂ ਨੇ ਕੁਝ ਸਮਾਂ ਪ੍ਰਸ਼ਾਦਾ ਪਾਣੀ ਬਣਾਉਣਾ ਆਰੰਭ ਕੀਤਾ, ਲੰਗਰ ਬਣਾਉਣਾ ਆਰੰਭ ਕੀਤਾ। ਆਖਿਰ ਇੰਨੇ ਸਿੱਖਾਂ ਦਾ ਲੰਗਰ ਬਣਨਾ ਸੀ, ਕੋਈ ਨਾ ਕੋਈ ਵਕਤ ਤੇ ਲੱਗਣਾ ਸੀ। ਉਸ ਵੇਲੇ ਜਦੋਂ ਇਹਨਾਂ ਨੇ ਇਹ ਪ੍ਰਬੰਧ ਕੀਤਾ ਤਾਂ ਹਜੇ ਲੰਗਰ ਬਣਾ ਰਹੇ ਨੇ, ਦਾਲਾਂ ਸਬਜ਼ੀਆਂ ਜੋ ਕੁਝ ਵੀ ਉਸ ਵੇਲੇ ਮਿਲਿਆ ਉਹ ਧਰਿਆ ਹੋਇਆ। ਇੱਕ ਗੱਲ ਅਸੀਂ ਕਈ ਵਾਰੀ ਲੁਕਾ ਲੈਂਦੇ ਹਾਂ ਪਰ ਮੈਂ ਸਪਸ਼ਟ ਕਰਨੀ ਚਾਹੁੰਦਾ ਕਿਉਂਕਿ ਇਤਿਹਾਸ ਵਿੱਚੋਂ ਕੋਈ ਦੋ ਰਾਵਾਂ ਨਹੀਂ ਮਿਲਦੀਆਂ। ਇਹਨਾਂ ਸਮਿਆਂ ਦੇ ਵਿੱਚ ਜਦੋਂ ਸਿੱਖਾਂ ਨੂੰ ਕੁਝ ਨਹੀਂ ਸੀ ਮਿਲਦਾ ਉਹਨਾਂ ਸਮੇਂ ਸ਼ਿਕਾਰ ਕਰਕੇ ਉਹਨਾਂ ਨੇ ਮਾਸ ਵੀ ਖਾਧਾ। ਮੈਂ ਗੱਲ ਕੋਣੀ ਨਹੀਂ ਚਾਹੁੰਦਾ ਕਿਉਂਕਿ ਅਸੀਂ ਇਤਿਹਾਸ ਨੂੰ ਬਦਲਾਈ ਜਾਂਦੇ ਆਪੇ। ਉਹਨਾਂ ਸਮਿਆਂ ਦੀ ਗੱਲ ਹੈ ਜਦੋਂ ਸਿੱਖਾਂ ਦੇ ਕੋਲ ਕੁਝ ਸਾਧਨ ਨਹੀਂ ਸੀ ਹੁੰਦਾ ਤੇ ਇੱਥੇ ਪਰ ਲੰਗਰ ਬਣਾ ਰਹੇ ਨੇ। ਲੰਗਰ ਬਣਾਉਂਦਿਆਂ ਬਣਾਉਂਦਿਆਂ ਉਹ ਜਸ ਪਾਤਰ ਆਏ ਨੂੰ ਪਤਾ ਲੱਗਿਆ ਤੇ ਉਹ ਆਪਣੇ ਕੁਝ ਬੰਦੇ ਲੈ ਕੇ ਇੱਥੇ ਆਇਆ। ਰਤਨ ਸਿੰਘ ਭੰਗੂ ਨੇ ਲਿਖਿਆ, ਹਾਲਾਂਕਿ ਸਿੱਖਾਂ ਨੇ ਇੱਕ ਚਿੱਠੀ ਦਿੱਤੀ ਸੀ ਵੀ ਸੱਜਣਾ ਅਸੀਂ ਥੋੜਾ ਜਿਹਾ ਸਮਾਂ ਰੁਕ ਕੇ ਇੱਥੇ ਪ੍ਰਸ਼ਾਦ ਪਾਣੀ ਬਣਾ ਕੇ ਛਾ ਕੇ ਚਲੇ ਜਾਣਾ, ਪਰ ਉਹ ਨਾ ਮੰਨਿਆ। ਜਸ ਪਾਤਰ ਆਏ ਹੰਕਾਰੀ ਬਣ ਕੇ ਆਇਆ। ਜਦੋਂ ਉਹਨੇ ਆ ਕੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਤੇ ਉਹਨੇ ਸੁਨੇਹਾ ਭੇਜਿਆ ਵੀ ਤੁਸੀਂ ਇੱਥੋਂ ਚਲੇ ਜਾਓ। ਸਿੱਖਾਂ ਨੇ ਹੱਥ ਜੋੜ ਬੇਨਤੀ ਕੀਤੀ ਵੀ ਸੱਜਣਾ ਤੇਰਾ ਸਾਡਾ ਕਾਹਦਾ ਵਾਸਤਾ ਹੈ, ਅਸੀਂ ਕੋਈ ਤੇਰੀ ਜ਼ਮੀਨ ਤੇ ਜਾਇਦਾਦ ਤੇ ਕੋਈ ਕਬਜ਼ਾ ਨਹੀਂ ਕਰਨਾ, ਕੋਈ ਅਸੀਂ ਕਿਸੇ ਨੂੰ ਲੁੱਟਦੇ ਨਹੀਂ ਹੈ, ਕਿਸੇ ਧੀ ਭੈਣ ਦੀ ਇੱਜ਼ਤ ਵੱਲ ਨਹੀਂ ਵੇਖਦੇ, ਅਸੀਂ ਤਾਂ ਕੁਝ ਵੀ ਗਲਤ ਕੰਮ ਨਹੀਂ ਕਰਦੇ, ਉਹ ਜੰਗਲ ਚ ਬੈਠੇ ਹਾਂ। ਇੱਥੋਂ ਅਸੀਂ ਪ੍ਰਸ਼ਾਦਾ ਪਾਣੀ ਸਾਡਾ ਤਿਆਰ ਹੋ ਚੱਲਿਆ, ਥੋੜੇ ਜਿਹੇ ਵਕਤ ਦੀ ਗੱਲ ਹੈ, ਛੱਕ ਕੇ ਅਸੀਂ ਅੱਗੇ ਚਲੇ ਜਾਣਾ, ਅਸੀਂ ਤਾਂ ਅੱਗੇ ਗੁਰੂ ਘਰ ਦੇ ਦਰਸ਼ਨ ਕਰਨ ਚੱਲੇ ਹਾਂ। ਅਹਿਮਦਾਬਾਦ ਰੋੜੀ ਸਾਹਿਬ ਦੇ ਦਰਸ਼ਨ ਕਰਨ ਚੱਲੇ ਸਨ। ਉਹ ਨਾ ਮੰਨਿਆ, ਆਖਿਰਕਾਰ ਉਹ ਆਪਣੇ ਹੋਸ਼ੇਪਣ ਤੇ ਉੱਤਰ ਆਇਆ, ਉਹਨੇ ਹਮਲਾ ਕਰ ਦਿੱਤਾ। ਜਦੋਂ ਹਮਲਾ ਕੀਤਾ ਉਦੋਂ ਇਹ ਜਸ ਪਾਤਰ ਆਏ, ਬਾਕੀ ਸਿੱਖਾਂ ਨਾਲ ਲੜਾਈ ਸ਼ੁਰੂ ਹੋ ਗਈ, ਇਹ ਜਸ ਪਾਤਰ ਆਏ ਹਾਥੀ ਦੇ ਉੱਤੇ ਬੈਠਾ ਹੈ, ਕਮਾਂਡ ਕਰ ਰਿਹਾ। ਇੱਕ ਗੁਰੂ ਕਾ ਸਿੱਖ ਭਾਈ ਨਿਬਾਹੂ ਸਿੰਘ ਉਹਦਾ ਨਾਂ ਹੈ, ਇਹ ਵੀ ਰੰਗਰੇਟਾ ਹੈ। ਪਿੱਛੇ ਮੈਂ ਬੇਨਤੀ ਕੀਤੀ ਸੀ, ਅੱਜ ਜਾਤ ਬਰਾਦਰੀਆਂ ਨੇ ਸਾਡੇ ਵਿੱਚ ਬਹੁਤ ਫਰਕ ਪਾ ਦਿੱਤੇ ਨੇ। ਸਿੱਖ ਹੀ ਸਿੱਖ ਦੇ ਹੱਥੋਂ ਛੱਕ ਕੇ ਖੁਸ਼ ਨਹੀਂ, ਮੈਂ ਤੇ ਹੈਰਾਨ ਹੁੰਦਾ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਜੇ ਕਿਤੇ ਤੂੰ ਉਦੋਂ ਅੰਮ੍ਰਿਤ ਛਕਣ ਲੱਗਿਆ ਤੂੰ ਕਿਤੇ ਵਾਟਾ ਵੱਖਰਾ ਵਰਤ ਲੈਂਦਾ ਨਾ ਤੇ ਅੱਜ ਪਤਾ ਨਹੀਂ ਅਸੀਂ ਕੀ ਕਰ ਦਿੰਦੇ। ਇਹ ਤਾਂ ਸ਼ੁਕਰ ਹੈ ਰੱਬ ਦਾ, ਜਿਹੜੇ ਵਾਟੇ ਚ ਤੂੰ ਪੰਜਾਂ ਨੂੰ ਛਕਾਇਆ ਸੀ ਤੂੰ ਉਸੇ ਵਾਟੇ ਚੋਂ ਆਪ ਛਕਿਆ ਸੀ। ਜੇ ਕਿਤੇ ਪੰਜਾਂ ਦੀ ਵਾਟਾ ਕੋਈ ਹੋਰ ਹੁੰਦਾ, ਗੁਰੂ ਗੋਬਿੰਦ ਸਿੰਘ ਦੀ ਵਾਟਾ ਕੋਈ ਹੋਰ ਹੁੰਦਾ ਤੇ ਕਿਵੇਂ ਕਰੇ ਜੀ ਅੱਜ ਅਸੀਂ ਕੋਈ ਕਸਰ ਨਾ ਛੱਡਦੇ, ਅੱਜ ਅਸੀਂ ਕੋਈ ਕਸਰ ਨਾ ਛੱਡਦੇ। ਲੇਕਿਨ ਧੰਨ ਗੁਰੂ ਗੋਬਿੰਦ ਸਿੰਘ ਤੇਰਾ ਧੰਨਵਾਦ, ਤੂੰ ਵਾਟਾ ਇੱਕੋ ਵਰਤਿਆ ਸੀ ਜਿਹਦੇ ਕਾਰਨ ਕਰਕੇ ਅੱਜ ਸਾਡੇ ਕੋਲ ਇਹਨਾਂ ਲੋਕਾਂ ਨੇ ਭਾਵੇਂ ਅੱਤ ਦੇ ਕਹਿਰ ਕਰਦੇ ਨੇ ਲੇਕਿਨ ਫਿਰ ਵੀ ਕਿਤੇ ਨਾ ਕਿਤੇ ਤਾਂ ਸਾਂਝ ਹੈ। ਇਹ ਭਾਈ ਨਿਬਾਹੂ ਸਿੰਘ ਵੀ ਗੁਰੂ ਕਾ ਪਿਆਰਾ ਅਦਬ ਸਤਿਕਾਰ ਵਾਲਾ ਸਿਦਕੀ ਸਿੱਖ ਹੈ। ਇਹ ਹੈ ਰੰਗਰੇਟਿਆਂ ਵਿੱਚੋਂ, ਇਹਨੇ ਵਕਤ ਪਛਾਣਿਆ, ਇਹਨੇ ਹਾਥੀ ਦੀ ਪੂਛ ਨੂੰ ਪਕੜਿਆ। ਤੇ ਕਿੱਡੇ ਸੂਰਮੇ ਹੋਣਗੇ ਗੁਰੂ ਕੇ ਸਿੱਖ, ਇਹਨੇ ਹਾਥੀ ਦੀ ਪੂਛ ਨੂੰ ਪਕੜਿਆ, ਝੱਟ ਛਾਲ ਮਾਰ ਕੇ ਉਹਨੇ ਲੱਤਾਂ ਤੇ ਪੈਰ ਰੱਖ ਕੇ ਉਹ ਹਾਥੀ ਉੱਤੇ ਚੜ ਗਿਆ। ਹਾਥੀ ਉੱਤੇ ਚੜਦੇ ਅਨੁਸਾਰ ਇਹਨੇ ਜਸ ਪਤ ਰਾਏ ਦਾ ਸਿਰ ਵੱਢ ਲਿਆ। ਹੁਣ ਸਿਰ ਵੱਢਿਆ ਤੇ ਫੌਜ ਬਾਗੀ ਹੋ ਗਈ, ਉਹਦਾ ਜਦ ਮੁਖੀ ਹੀ ਮਰ ਗਿਆ, ਬਾਕੀ ਨੇ ਕੀ ਲੜਨਾ ਸੀ, ਉਹ ਛੱਡ ਛਟਾ ਕੇ ਜਿਵੇਂ ਕਿਵੇਂ ਹੋਇਆ ਉਹ ਭੱਜ ਗਏ। ਤੇ ਜਦੋਂ ਇਹ ਸਿੱਖ ਉਹਦਾ ਸਿਰ ਲੈ ਕੇ ਚੱਲੇ, ਜਦੋਂ ਸਿੱਖ ਉਹਦਾ ਸਿਰ ਲੈ ਕੇ ਚੱਲੇ, ਇਤਿਹਾਸ ਵਿੱਚ ਕੁਝ ਇੱਕ ਸਿਰਾਂ ਦਾ ਜ਼ਿਕਰ ਹੈ, ਛੋਟਾ ਜਿਹਾ ਮੈਂ ਇੱਕ ਬੇਨਤੀ ਕਰਕੇ ਫਿਰ ਇੱਥੋਂ ਗੱਲ ਅੱਗੇ ਤੋਰਨਾ। ਸ਼ਾਇਦ ਆਪ ਨੂੰ ਪਤਾ ਹੋਵੇ ਪਹਿਲਾਂ ਨਹੀਂ ਆਉਂਦਾ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਪਾਇਆ ਸੀ। ਜਦੋਂ ਉਹ ਔਰੰਗਜ਼ੇਬ ਇਹ ਆਸ ਲਾਈ ਬੈਠਾ ਹੈ ਵੀ ਤੇਰੀ ਕਾਇਆਂ ਦੇ ਚਾਰ ਟੁਕੜੇ ਕਰਕੇ ਮੈਂ ਦਿੱਲੀ ਚ ਟੰਗਾਂਗਾ, ਤੇਰਾ ਸੀਸ ਰੋਲ ਦਿਆਂਗਾ, ਉਦੋਂ ਭਾਈ ਜੈਤਾ ਸੀਸ ਲੈ ਕੇ ਅਨੰਦਪੁਰ ਸਾਹਿਬ ਪਹੁੰਚਿਆ ਸੀ। ਪਹਿਲਾ ਭਾਣਾ ਹੈ, ਦੂਜੀ ਵਾਰੀ ਵਕਤ ਆਇਆ, ਦੂਜੀ ਵਾਰੀ ਫਿਰ ਸਮਾਂ ਆਇਆ ਜਦੋਂ 1740 ਵਿੱਚ 11 ਅਗਸਤ ਨੂੰ ਮੱਸੇ ਰੰਗੜ ਦਾ ਸਿਰ ਵੱਢ ਕੇ ਫਿਰ ਗੁਰੂ ਕਸ਼ਿਕ ਬੀਕਾਨੇਰ ਲੈ ਕੇ ਗਏ। ਦੂਜਾ ਵਕਤ ਇਹ ਆਇਆ ਜਦੋਂ ਲਾਸ਼ ਕਿਧਰੇ ਹੈ, ਸਿਰ ਕਿਧਰੇ ਗਿਆ। ਤੀਜਾ ਵਕਤ ਫਿਰ ਆਇਆ 1757 ਦੇ ਵਿੱਚ, ਇਹ ਅੱਗੇ ਜਾ ਕੇ ਤੁਹਾਡੇ ਨਾਲ ਜ਼ਿਕਰ ਆਏਗਾ, ਹਜੇ ਆਪਾਂ 1746 ਕੋਲ ਫਿਰਦੇ ਹਾਂ। ਉਦੋਂ ਸ਼ਹੀਦ ਬਾਬਾ ਦੀਪ ਸਿੰਘ, ਉਹ ਵੀ ਉਹਦਾ ਸਰੀਰ ਕਿਧਰੇ ਸੰਸਕਾਰ ਹੋਇਆ ਹੋਇਆ, ਤੇ ਯਾਦ ਰੱਖਿਓ ਜੀ ਉਹਦਾ ਸੀਸ ਪਰਕਰਮਾ ਵਿੱਚ ਸੀਸ ਟਿਕਾਇਆ ਗਿਆ ਸੀ। ਤੇ ਤੀਜੀ ਚੌਥੀ ਗੱਲ ਸਿੱਖਾਂ ਦੇ ਸਿਰਾਂ ਦੀ ਇਹ ਕਰਨੀ ਚਾਹੁੰਦਾ, ਮੇਰਾ ਖਿਆਲ ਦੁਨੀਆਂ ਦੇ ਵਿੱਚ ਅਗਰ ਕਿਸੇ ਕੌਮ ਦੇ ਸਿਰਾਂ ਦਾ ਮੁੱਲ ਪਿਆ, ਜਿੱਥੋਂ ਤੱਕ ਮੈਨੂੰ ਪੜ੍ਹਨ ਦਾ ਮੌਕਾ ਮਿਲਿਆ, ਮੈਂ ਦੂਜਿਆਂ ਲਈ ਦਾਵਾ ਨਹੀਂ ਬਣਦਾ, ਕਿਉਂਕਿ ਯਹੂਦੀ ਨੇ ਜਿਹੜੇ ਉਹਨਾਂ ਨੇ ਵੀ ਬਹੁਤ ਕਹਿਰ ਸਹਾਰੇ ਨੇ, ਯਹੂਦੀਆਂ ਨੇ ਵੀ ਬਹੁਤ ਕਹਿਰ ਸਹਾਰੇ ਨੇ। ਹਿਟਲਰ ਨੇ ਚਿਮਨੀਆਂ ਵਿੱਚ ਪਾ ਕੇ ਉਹਨਾਂ ਨੂੰ ਸਾੜ ਦਿੱਤਾ ਗਿਆ ਸੀ, ਵੱਖਰੀ ਬਾਤ ਹੈ ਜਿਹੜੀ ਬੇਨਤੀ ਕਰਨਾ ਚਾਹੁੰਦਾ। ਪਰ ਜਿਵੇਂ ਸਿਰਾਂ ਦੇ ਮੁੱਲ ਪਏ, ਉਹ ਇਤਿਹਾਸ ਵਿੱਚੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਬਹੁਤੇ ਪਏ, ਉਹਨਾਂ ਸਿਰਾਂ ਦਾ ਮੁੱਲ ਪਾ ਕੇ ਜ਼ਾਲਮ ਆਪਣੇ ਵੱਲੋਂ ਆਪਣੇ ਟਕੇ ਸੇਕਦਾ ਰਿਹਾ। ਅੱਜ ਹੁਣ ਵਕਤ ਆਇਆ, ਅੱਜ ਵਕਤ ਆਇਆ ਜਦੋਂ ਉਸ ਜਸਪਤ ਰਾਏ ਦਾ ਸਿਰ ਵੱਢਿਆ ਗਿਆ, ਸਿਰ ਵੱਢ ਕੇ ਗੁਰੂ ਕੇ ਸਿੱਖਾਂ ਨੇ ਆਪਣੇ ਕਬਜ਼ੇ ਵਿੱਚ ਕਰ ਲਿਆ। ਉਸ ਵੇਲੇ ਇਹਦਾ ਇੱਕ ਗੁਰੂ ਸੀ ਕਿਰਪਾ ਰਾਮ। ਇੱਕ ਵਾਰੀ ਮੈਂ ਫਿਰ ਦੁਬਾਰੇ ਬੇਨਤੀ ਕਰਦਿਆਂ, ਇਹ ਹਿੰਦੂ ਹੈ, ਮੇਰਾ ਮਤਲਬ ਇਹ ਨਹੀਂ ਵੀ ਮੈਂ ਕਿਸੇ ਕੌਮ ਦੇ ਲਈ ਕਹਿੰਦਾ, ਹਿੰਦੂਆਂ ਚ ਚੰਗੇ ਵੀ ਨੇ, ਪਿਛਲੇ ਦਿਨਾਂ ਚ ਜ਼ਿਕਰ ਆ ਚੁੱਕਾ ਹੋਇਆ, ਮਹਿਤਾਬ ਸਿੰਘ ਦੇ ਪਰਿਵਾਰ ਨੂੰ ਨੱਥੇ ਨੇ ਪਾਲਿਆ ਸੀ, ਉਹ ਨੱਥਾ ਹਿੰਦੂ ਹੈ, ਕੋਈ ਸ਼ੱਕ ਨਹੀਂ, ਚੰਗੇ ਵੀ ਨੇ ਮਾੜੇ ਵੀ ਨੇ। ਤੇ ਹੁਣ ਜ਼ਿਕਰ ਜਿਹੜੀ ਦਾਸ ਤੁਹਾਡੇ ਨਾਲ ਸਾਂਝਾ ਕਰ ਰਿਹਾ, ਉਹਦਾ ਜਸਪਤ ਰਾਏ ਦਾ ਜਦੋਂ ਸਿਰ ਵੱਢ ਕੇ ਗੁਰੂ ਕੇ ਸਿੱਖਾਂ ਨੇ ਆਪਣੇ ਕੋਲ ਰੱਖਿਆ, ਤਾਂ ਇਹਦਾ ਇੱਕ ਗੁਰੂ ਹੈ ਇਹਨੂੰ ਵਿਦਿਆ ਦੇਣ ਵਾਲਾ ਸੀ, ਉਹਦਾ ਨਾਂ ਕਿਰਪਾ ਰਾਮ ਹੈ। ਉਹ ਕਿਰਪਾ ਰਾਮ ਨੇ ਸਿੱਖਾਂ ਦੇ ਕੋਲ ਮਿਹਨਤ ਕੀਤੀ ਵੀ ਇਹਦਾ ਸਿਰ ਮੈਨੂੰ ਦੇ ਦਿਓ। ਸਿੱਖਾਂ ਨੇ ਇੱਕ ਬਚਨ ਆਖਿਆ, ਕਹਿਣ ਲੱਗੇ, ਸੱਜਣਾ ਪਰ ਸਿਰ ਇਹਦਾ ਦੇ ਦਿਆਂਗੇ, ਸਾਨੂੰ ਇਹਦਾ ਸਿਰ ਕੀ ਕਰਨਾ, ਪਰ ਜਿਵੇਂ ਇਹਨਾਂ ਸਿੱਖਾਂ ਦੇ ਸਿਰਾਂ ਦਾ ਮੁੱਲ ਪਾਇਆ ਨਾ, ਅਸੀਂ ਇਹਦਾ ਸਿਰ ਦਾ ਮੁੱਲ ਪਾਉਣਾ ਚਾਹੁੰਦੇ ਹਾਂ। ਤੇ ਉਹਨਾਂ ਆਖਿਆ ਵੀ ਕਿੰਨਾ ਮੁੱਲ ਪਾਉਣਾ ਚਾਹੁੰਦੇ ਹੋ? ਉਹਨਾਂ ਆਖਿਆ ਇਹਨਾਂ ਸਾਡੇ ਸਿਰਾਂ ਦਾ ਮੁੱਲ ਪਾਇਆ 10 ਰੁਪਈਏ, ਜਿਹੜਾ ਜਾ ਕੇ ਕੇਵਲ ਦੱਸਦਾ ਸੀ ਉਹਨੂੰ 10 ਰੁਪਈਏ, ਜਿਹੜਾ ਸਿੱਖਾਂ ਨੂੰ ਪਕੜਾ ਸਕਦਾ ਸੀ ਉਹਨੂੰ 25 ਰੁਪਈਏ, ਜਿਹੜਾ ਸਿੱਖ ਦੇ ਸਿਰ ਦਾ ਸੀਸ ਲੈ ਕੇ ਜਾ ਸਕਦਾ ਸੀ ਉਹਨੂੰ 50 ਰੁਪਈਏ। ਕਹਿਣ ਲੱਗੇ, ਸਿੱਖਾਂ ਦੇ ਸਿਰਾਂ ਦਾ ਬਹੁਤਾ ਮੁੱਲ ਜਨਮ ਨੇ ਅੱਜ ਤੱਕ ਪਾਇਆ ਤੇ 50 ਰੁਪਈਏ ਪਾਇਆ, ਪਰ ਅਸੀਂ ਇਹਦੇ ਵਿੱਚੋਂ ਕਸਰਾਂ ਕੱਢਣੀਆਂ ਨੇ, ਅਸੀਂ 500 ਰੁਪਈਆ ਇਹਦਾ ਮੁੱਲ ਪਾਉਣਾ ਹੈ। ਉਸ ਵੇਲੇ ਕਿਰਪਾ ਰਾਮ ਨੇ 500 ਰੁਪਈਆ ਸਿੱਖਾਂ ਨੂੰ ਦੇ ਕੇ ਤੇ ਇਸ ਜਸਪਤ ਰਾਏ ਦਾ ਸਿਰ ਲਿਆ, ਤੇ ਸਿਰ ਲੈ ਕੇ ਉਹਨਾਂ ਨੇ ਆਪਣੇ ਵੱਲੋਂ ਉਸੇ ਹੀ ਬਦੋ ਕੀ ਉਸੇ ਨਗਰ ਦੇ ਵਿੱਚ ਉਹਦੀ ਸਮਾਧ ਬਣਾਈ ਤੇ ਉਹਦੇ ਸਰੀਰ ਦਾ ਸੰਸਕਾਰ ਕੀਤਾ ਜਾਂ ਉਸ ਵੇਲੇ ਦਬਾਇਆ, ਜੋ ਹਿੰਦੂਆਂ ਦੀ ਰੀਤ ਰਸਮ ਸੀ ਉਹਦੇ ਮੁਤਾਬਕ ਉਹਨਾਂ ਨੇ ਕੀਤਾ। ਹੁਣ ਚਲੋ ਜਸਪਤ ਰਾਏ ਦਾ ਕਤਲ ਹੁੰਦਾ, ਉਸ ਵੇਲੇ ਲਖਪਤ ਰਾਏ, ਮੈਂ ਪਹਿਲਾਂ ਵਾਰ ਵਾਰ ਜ਼ਿਕਰ ਕਰ ਚੁੱਕਾ ਵੀ ਦੋਵੇਂ ਸਕੇ ਭਰਾ ਨੇ, ਲਖਪਤ ਰਾਏ ਆਪਣੇ ਸਿਰ ਦੀ ਪੱਗ ਉਤਾਰਦਾ, ਪੱਗ ਉਤਾਰ ਕੇ ਯਹੀਆ ਖਾਂ ਦੇ ਪੈਰਾਂ ਵਿੱਚ ਰੱਖ ਦਿੰਦਾ, ਪੈਰਾਂ ਵਿੱਚ ਰੱਖ ਕੇ ਇੱਕ ਬਚਨ ਆਖਦਾ, ਕਹਿਣ ਲੱਗਿਆ, ਸੱਜਣਾ ਮੈਂ ਪੱਗ ਓਨਾ ਚਿਰ ਮੁੜ ਕੇ ਨਹੀਂ ਸਿਰ ਤੇ ਰੱਖਣੀ ਜਿੰਨਾ ਚਿਰ ਮੈਂ ਸਿੱਖਾਂ ਨੂੰ ਖਤਮ ਨਹੀਂ ਕਰ ਦਿੰਦਾ। ਇਹਨੇ ਇੱਕ ਗੱਲ ਕਹੀ ਸੀ ਬਹੁਤ ਵੱਡੀ। ਆ ਪਿਛਲੇ ਸਮੇਂ ਚ ਜਦੋਂ ਸਿੱਖੀ ਉੱਤੇ ਕਹਿਰ ਹੁਣ ਵੀ ਧਿਆ, ਉਦੋਂ ਗੋਬਿੰਦ ਰਾਮ ਨਾਂ ਦਾ ਇੱਕ SSP ਸੀ, ਉਹਨੇ ਵੀ ਇੱਕ ਗੱਲ ਕਹੀ ਸੀ ਵੀ ਗੁਰੂ ਗੋਬਿੰਦ ਸਿੰਘ ਨੇ ਸਿੱਖੀ ਆਰੰਭ ਕੀਤੀ ਸੀ, ਗੋਬਿੰਦ ਰਾਮ ਨੇ ਸਿੱਖੀ ਖਤਮ ਕਰਨੀ ਹੈ। ਆ ਪਿਛਲੇ ਸਮੇਂ ਦੀ ਗੱਲ ਹੈ, ਕੋਈ ਬਹੁਤੀ ਪੁਰਾਣੀ ਗੱਲ ਨਹੀਂ। ਇਸੇ ਤਰ੍ਹਾਂ ਇਸ ਲਖਪਤ ਰਾਏ ਪਾਪੀ ਨੇ ਇੱਕ ਗੱਲ ਕਹੀ, ਕਹਿਣ ਲੱਗਿਆ, ਮੈਂ ਅੱਜ ਤੋਂ ਬਾਅਦ ਮੈਂ ਪੱਗ ਉਹਨਾਂ ਚਿਰ ਮੁੜ ਕੇ ਸਿਰ ਤੇ ਨਹੀਂ ਰੱਖਣੀ ਜਿੰਨਾ ਚਿਰ ਮੈਂ ਸਿੱਖਾਂ ਦਾ ਘਾਣ ਨਹੀਂ ਕਰ ਲੈਂਦਾ, ਖਾਤਮਾ ਨਹੀਂ ਕਰ ਦਿੰਦਾ। ਦੋ ਗੱਲਾਂ ਇੱਥੇ ਵਿਚਾਰ ਕੇ ਤੁਰਿਓ, ਫਿਰ ਗੱਲ ਅੱਗੇ ਤੁਰਨੇ। ਪਹਿਲੀ ਗੱਲ ਤੇ ਵਿਚਾਰਨ ਵਾਲੀ ਵੀ ਉਦੋਂ ਹਿੰਦੂ ਵੀ ਪੱਗ ਬੰਨਦੇ ਸਨ, ਲਖਪਤ ਰਾਏ ਨੇ ਪੱਗ ਤਾਂ ਪੈਰਾਂ ਵਿੱਚ ਰੱਖੀ ਕਿਉਂਕਿ ਪੱਗ ਬੰਨਦੇ ਸਨ, ਲਖਪਤ ਰਾਏ ਪੱਗ ਬੰਨਦੇ ਸਨ। ਦੂਸਰੀ ਬੇਨਤੀ ਕਰਾਂ ਵੀ ਜਿਹੜੇ ਇਹ ਹਿੰਦੂ ਵੀਰਾਂ ਨੇ ਦਾੜੀਆਂ ਕਟਵਾਈਆਂ ਨੇ ਨਾ, ਤਾਂ ਇਹ ਵੀ ਯਾਦ ਰੱਖਣ ਯੋਗ ਬਾਤ ਹੈ, ਜਦੋਂ ਬਹਾਦਰ ਸ਼ਾਹ 1710 ਵਿੱਚ ਇੱਕ ਐਲਾਨ ਕਰਦਾ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਵਕਤ ਆਇਆ ਸੀ ਨਾ 1710 ਵਿੱਚ, ਬਹਾਦਰ ਸ਼ਾਹ ਔਰੰਗਜ਼ੇਬ ਦਾ ਪੁੱਤਰ, ਮੈਂ ਥੋੜਾ ਜਿਹਾ ਪਿਛੋਕੜ ਬੋਲਣ ਲੱਗਿਆ ਹੋਇਆ ਤਾਂ ਕਿ ਗੱਲ ਬਣ ਜਾਏ, ਪਤਾ ਲੱਗ ਜਾਏ ਸਾਨੂੰ। ਉਦੋਂ ਇਸ ਬਹਾਦਰ ਸ਼ਾਹ ਨੇ ਐਲਾਨ ਕੀਤਾ ਸੀ ਤੇ ਉਹਨੇ ਐਲਾਨ ਕੀਤਾ ਸੀ ਵੀ ਜਿਹੜੇ ਸਿੱਖ ਨੇ ਉਹ ਤਾਂ ਕਦੇ ਕੇਸਾਂ ਦੀ ਵੇਅਰ ਵੀ ਨਹੀਂ ਕਰਦੇ, ਤੇ ਹਿੰਦੂਆਂ ਨੂੰ ਹੁਕਮ ਹੈ ਵੀ ਉਹ ਆਪਣੇ ਦਾੜੀ ਕੇਸ ਮਨਵਾ ਲੈਣ ਤਾਂ ਕਿ ਦੁਨੀਆਂ ਵਿੱਚ ਇਹ ਗੱਲ ਪਤਾ ਲੱਗ ਸਕੇ ਵੀ ਸਿੱਖ ਕੌਣ ਹੈ ਤੇ ਹਿੰਦੂ ਕੌਣ ਹੈ, ਕਿਤੇ ਸਿੱਖਾਂ ਦੇ ਭੁਲੇਖੇ ਵਿੱਚ ਹਿੰਦੂ ਨਾ ਮਾਰੇ ਜਾਣ। ਉਦੋਂ ਬਹੁਤੀ ਵਾਰੀ ਕੇਸਾਂ ਦੀ ਵੇਅਰ ਵੀ ਕੀਤੀ ਗਈ ਸੀ ਉਦੋਂ 1710 ਵਿੱਚ, ਅਸਲ ਵਿੱਚ ਹਿੰਦੂ ਜਿਹੜਾ ਪੂਰੇ ਤੌਰ ਤੇ ਵੱਖਰਾ ਨਿਖਰ ਕੇ ਸਾਹਮਣੇ ਆਇਆ ਸੀ, ਮੌਤ ਤੋਂ ਡਰਦਾ ਹੋਇਆ। ਹੁਣ ਵਕਤ ਆਇਆ ਜਦੋਂ ਉਸ ਲਖਪਤ ਰਾਏ ਨੇ ਆਪਣੀ ਪੱਗ ਜਿਹੜੀ ਆ ਉਹ ਜਈਆ ਖਾਂ ਦੇ ਪੈਰਾਂ ਵਿੱਚ ਰੱਖ ਦਿੱਤੀ, ਕਹਿਣ ਲੱਗਿਆ ਸੱਜਣਾ ਮੈਂ ਉਹਨਾਂ ਚਿਰ ਪੱਗ ਪੈਰਾਂ ਸਿਰ ਵਿੱਚ ਆਪਣੇ ਨਹੀਂ ਰੱਖਣੀ, ਮੁੜ ਕੇ ਜਿੰਨਾ ਸਿਰ ਤੇ ਮੁੜ ਕੇ ਨਹੀਂ ਰੱਖਣੀ ਪੱਗ ਜਿੰਨਾ ਚਿਰ ਮੈਂ ਸਿੱਖਾਂ ਦਾ ਖਾਤਮਾ ਨਹੀਂ ਕਰਦਾ। ਇਹ ਅਸਲ ਵਿੱਚ ਜਦੋਂ ਇਹ ਸ਼ੁਰੂਆਤ ਹੋਇਆ ਸੀ ਨਾ, ਇਹ ਖੱਤਰੀਆਂ ਦਾ ਲੜਕਾ ਹੈ, ਲਖਪਤ ਰਾਏ ਖੱਤਰੀਆਂ ਦਾ ਲੜਕਾ ਹੈ, ਇਹ ਇੱਕ ਹੱਦ ਦਰਜੇ ਦਾ ਗਰੀਬ ਲੜਕਾ ਸੀ। ਇਹਨੂੰ ਸਿੱਖੀ ਨੇ ਕੁਝ ਪਿਆਰ ਦਿੱਤਾ, ਇਹ ਸਿੱਖੀ ਨਾਲ ਸੰਬੰਧਿਤ ਰਿਹਾ ਪਹਿਲਾਂ, ਪ੍ਰਸ਼ਾਦਾ ਪਾਣੀ ਦਿੱਤਾ ਕਿਉਂਕਿ ਅਨਾਥ ਵਰਗਾ ਸੀ, ਤੇ ਫਿਰ ਇਹਨੇ ਸਿੱਖੀ ਦਾ ਥੋੜਾ ਜਿਹਾ ਕਰਜ਼ ਵੀ ਉਤਾਰਿਆ। ਇਹਨੇ ਮਾਨਕੂ ਇੱਕ ਨਗਰ ਦੇ ਵਿੱਚ ਗੁਰਦੁਆਰਾ ਸਾਹਿਬ ਵੀ ਬਣਾਇਆ ਸੀ ਇਸ ਲਖਪਤ ਰਾਏ ਨੇ। ਪਰ ਇਹਨੇ ਜਦੋਂ ਸ਼ਾਹੀ ਹਾਕਮੀ ਦਾ ਨਸ਼ਾ ਮਿਲ ਗਿਆ, ਫਿਰ ਇਹ ਸਿੱਖੀ ਦਾ ਵਿਰੋਧੀ ਹੋ ਗਿਆ, ਫਿਰ ਇਸ ਸਿੱਖੀ ਦੇ ਵੇਲੇ ਇਹਨੇ ਪਰ ਬਹੁਤਾ ਨੁਕਸਾਨ ਨਹੀਂ ਸੀ ਉਦੋਂ ਕੀਤਾ, ਚੱਲਦਾ ਰਿਹਾ। ਹੁਣ ਇਹ ਪੱਗ ਲਾ ਕੇ ਤਾਂ ਕਹਿ ਰਿਹਾ, ਇਹਦੇ ਮਨ ਵਿੱਚ ਇਹ ਵਿਚਾਰ ਹੈ, ਇਹ ਕਰਮ ਸਿੰਘ ਸਟੋਰੀਆਂ ਨੇ ਵਿਚਾਰ ਲਿਖੀ ਹੈ ਇਤਿਹਾਸਕ ਖੋਜ ਨਾਂ ਦੀ ਕਿਤਾਬ ਦੇ ਵਿੱਚ, ਉਹਨੇ ਇਹ ਮਨ ਵਿੱਚ ਭਰਮ ਪਾਲਿਆ ਹੋਇਆ ਵੀ ਮੈਂ ਸਿੱਖਾਂ ਦੀ ਮਦਦ ਕਰਦਾ ਰਿਹਾ, ਸਿੱਖ ਜਿਹੜੇ ਨੇ ਉਹ ਤਾਂ ਜਿਉਂਦੇ ਰਹੇ ਨੇ ਦੁਨੀਆਂ ਵਿੱਚ ਵੀ ਸਿੱਖਾਂ ਦੀ ਮਦਦ ਮੈਂ ਕਰਦਾ ਰਿਹਾ। ਲਖਪਤ ਰਾਏ ਨੇ ਵਿਚਾਰ ਬਣਾ ਲਈ ਵੀ ਜੇ ਹੁਣ ਮੈਂ ਸਿੱਖਾਂ ਦੀ ਮਦਦ ਨਹੀਂ ਕਰਾਂਗਾ, ਮੈਂ ਉਹ ਖੁਦ ਇਹਨਾਂ ਦੀ ਜੜ ਪੁੱਟਣ ਵਾਲਾ ਬਣ ਜਾਗਾ ਤਾਂ ਸਿੱਖੀ ਬਚ ਨਹੀਂ ਸਕਦੀ। ਇੱਕ ਮੈਂ ਨਿੱਕਾ ਜਿਹਾ ਪਿਛੋਕੜ ਫਿਰ ਫੋਲਣ ਲੱਗਾ, ਮੇਰੀ ਮਜਬੂਰੀ ਕਿਉਂਕਿ ਪਿਛਲੀਆਂ ਗੱਲਾਂ ਦੱਸ ਕੇ ਹੀ ਗੱਲ ਸਮਝ ਲੱਗਦੀ ਹੈ। 1704 ਦੇ ਵਿੱਚ ਆਨੰਦਪੁਰ ਸਾਹਿਬ ਦੇ ਵਿੱਚ ਇੱਕ ਜੰਗ ਲੜਿਆ ਜਾ ਰਿਹਾ ਹੈ, ਇੱਕ ਪਾਸੇ ਅਜਮੇਰ ਚੰਦ ਹੈ, ਇਹ ਭੀਮ ਚੰਦ ਦਾ ਪੁੱਤ ਹੈ ਕਹਿਲੂਰੀਏ ਰਾਜੇ ਦਾ, ਤੇ ਅਜਮੇਰ ਚੰਦ ਦੇ ਬੰਦਿਆਂ ਨੇ ਇੱਕ ਗੱਲ ਕਹੀ ਭਾਈ ਮਾਨ ਸਿੰਘ। ਭਾਈ ਮਾਨ ਸਿੰਘ ਗੁਰੂ ਕਾ ਉਹ ਸਿੱਖ ਹੈ ਜਿਹੜਾ ਭਾਈ ਮਨੀ ਸਿੰਘ ਹੋਰਾਂ ਦਾ ਸਕਾ ਭਰਾ ਹੈ, ਇਹ ਨਿਸ਼ਾਨ ਸਾਹਿਬ ਲੈ ਕੇ ਅੱਗੇ ਚੱਲਿਆ ਕਰਦਾ ਸੀ। ਉਸ ਭਾਈ ਮਾਨ ਸਿੰਘ ਨੂੰ ਇੱਕ ਗੱਲ ਕਹੀ, ਕਹਿਣ ਲੱਗੇ ਉਹ ਸੱਜਣਾ ਆ ਆਪਣਾ ਨਿਸ਼ਾਨ ਤੂੰ ਨੀਵਾ ਕਰ, ਕਿਉਂਕਿ ਸਾਡਾ ਨਿਸ਼ਾਨ ਤੇਰੇ ਨਾਲ ਚੱਲ ਰਿਹਾ। ਮਾਨ ਸਿੰਘ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਭਲਿਆ ਜਿਹੜੇ ਇਹ ਸਰਕਾਰੀ ਨਿਸ਼ਾਨ ਹੁੰਦੇ ਨੇ ਇਹਨਾਂ ਤੇ ਕਈ ਵਾਰੀ ਚੜ੍ਹਦੇ ਨੇ ਕਈ ਵਾਰੀ ਉਤਰਦੇ ਨੇ, ਇਹ ਨਿਸ਼ਾਨ ਧਰਮ ਦਾ ਨਿਸ਼ਾਨ ਹੈ, ਇੱਕ ਵਾਰੀ ਚੜ੍ਹ ਜਾਏ ਤੇ ਮੁੜ ਕੇ ਉਤਰਦਾ ਨਹੀਂ ਹੈ, ਇਹ ਤੇ ਮੈਂ ਝੂਲਣਾ। ਉਹਨੇ ਆਖਿਆ ਮੈਂ ਤੈਨੂੰ ਝੂਲਣ ਨਹੀਂ ਦਿਆਂਗਾ। ਕਹਿਣ ਲੱਗੇ ਵੀ ਤੇਰੇ ਕੋਲ ਇੰਨੀ ਤਾਕਤ ਨਹੀਂ, ਤੂੰ ਗੁਰੂ ਦਾ ਨਿਸ਼ਾਨ ਖਤਮ ਕਰਦੇ, ਤੇਰੇ ਕੋਲ ਤਾਕਤ ਨਹੀਂ ਹੈ। ਉਹਨੇ ਆਖਿਆ ਮੈਂ ਵੇਖਣਾ ਤੂੰ ਕਿਵੇਂ ਇਹਨੂੰ ਬਚਾ ਕੇ ਰੱਖਣਾ। ਕਹਿਣ ਲੱਗੇ ਮੈਂ ਤੇਰੀਆਂ ਬਾਹਾਂ ਵੱਢ ਦਿਆਂਗਾ ਜਿਹੜੀਆਂ ਬਾਹਾਂ ਨਾਲ ਤੂੰ ਹੱਥਾਂ ਨਾਲ ਪਕੜਿਆ ਹੋਇਆ। ਉਹਨੇ ਆਖਿਆ ਲੱਗਦੀ ਵਾਹ, ਮੈਂ ਕੋਸ਼ਿਸ਼ ਕਰਾਂਗਾ ਭਾਈ, ਮੈਨੂੰ ਲੱਤਾਂ ਨਾਲ ਪਕੜ ਲਾਂਗਾ, ਲੱਤਾਂ ਚ ਘੁੱਟ ਲਾਂਗਾ, ਪਰ ਨਿਸ਼ਾਨ ਡਿੱਗਣ ਨਹੀਂ ਦਿਆਂਗਾ। ਕਹਿਣ ਲੱਗਿਆ ਤੂੰ ਕਿੱਡੀਆਂ ਮੂਰਖਤਾ ਦੀਆਂ ਗੱਲਾਂ ਕਰਨਾ, ਮੈਂ ਤੇਰੀਆਂ ਲੱਤਾਂ ਵੱਢ ਦਿਆਂਗਾ। ਉਹਨੇ ਆਖਿਆ ਫਿਰ ਜਿੰਨਾ ਚਿਰ ਸਾਹ ਹੋਏ ਮੇਰੇ ਕੋਲ ਮੈਂ ਮੂੰਹ ਚ ਪਕੜਨ ਦੀ ਕੋਸ਼ਿਸ਼ ਕਰਾਂਗਾ। ਕੱਪੜਾ ਜਿਹੜਾ ਨਿਸ਼ਾਨ ਤੇ ਚੜਾਇਆ ਹੋਇਆ ਉਹਨੂੰ ਪਕੜ ਕੇ ਨਿਝੁਲਦਾ ਰੱਖਣ ਦੀ ਕੋਸ਼ਿਸ਼ ਕਰਾਂਗਾ। ਉਹਨੇ ਆਖਿਆ ਦੇਖ ਤੂੰ ਕਿੱਡੀਆਂ ਇਆਣੀਆਂ ਗੱਲਾਂ ਕਰਨਾ, ਤੂੰ ਸਿਆਣਾ ਬਿਆਣਾ ਬੰਦਾ ਹੈ, ਮੈਂ ਤੇਰੇ ਹੱਥਾਂ ਦੀ ਬਜਾਏ, ਮੈਂ ਤੇਰੇ ਲੱਤਾਂ ਦੀ ਬਜਾਏ, ਮੈਂ ਤੇਰਾ ਗਾਲੀ ਵੱਢ ਦਿਆਂਗਾ, ਤੂੰ ਕਿਵੇਂ ਨਿਸ਼ਾਨ ਨੂੰ ਝੂਲਦਾ ਰੱਖੇਗਾ। ਉਹਨੇ ਆਖਿਆ ਫਿਰ ਇਹ ਨਿਸ਼ਾਨ ਜਿਹਦਾ ਹੈ, ਜਿਹਨੇ ਮੈਨੂੰ ਪਕੜਾਇਆ ਹੋਇਆ, ਫਿਰ ਉਹੀ ਉਹਨੂੰ ਝੂਲਦਾ ਰੱਖੇਗਾ, ਪਰ ਇਹ ਮੈਂ ਤੇਰੇ ਨਾਲ ਵਾਅਦਾ ਕਰਨਾ ਵੀ ਤੂੰ ਨਿਸ਼ਾਨ ਡੇਗ ਨਹੀਂ ਸਕਦਾ, ਇਹ ਤੈਨੂੰ ਮੈਂ ਵਾਅਦਾ ਕਰਨਾ, ਮੈਨੂੰ ਨਹੀਂ ਪਤਾ ਉਹ ਕਿਵੇਂ ਰੱਖੇਗਾ, ਪਰਮੇਸ਼ਰ ਨੇ ਵਾਅਦਾ ਕਰਨਾ ਵੀ ਉਹ ਨਿਸ਼ਾਨ ਨੂੰ ਆਪੇ ਹੀ ਰੱਖੇਗਾ। ਉਹਨੇ ਉਹੀਓ ਕੁਝ ਕੀਤਾ, ਮਾਨ ਸਿੰਘ ਨੂੰ ਜ਼ਖਮੀ ਕਰਕੇ ਰੱਖ ਦਿੱਤਾ। ਉਹਦੀਆਂ ਬਾਹਾਂ ਤੇ ਬੇਅੰਤ ਜ਼ਖਮ ਹੋ ਗਏ, ਉਹਦੀਆਂ ਲੱਤਾਂ ਤੇ ਬੇਅੰਤ ਜ਼ਖਮ ਹੋ ਗਏ, ਉਹਦੇ ਸਰੀਰ ਤੇ ਬੇਅੰਤ ਜ਼ਖਮ ਹੋ ਗਏ। ਮਾਨ ਸਿੰਘ ਬੇਹੋਸ਼ ਹੋ ਕੇ ਧਰਤੀ ਤੇ ਜਦੋਂ ਡਿੱਗਣ ਲੱਗਾ, ਉਹਦੀ ਜ਼ਬਾਨੋਂ ਇੱਕ ਬਚਨ ਨਿਕਲਿਆ, ਕਹਿਣ ਲੱਗੇ ਉਹ ਕਲਗੀ ਵਾਲਿਆ ਨਿਸ਼ਾਨ ਤੇਰਾ ਕਿਤੇ ਨੀਵਾਂ ਨਾ ਹੋ ਜਾਏ। ਬਾਬਾ ਅਜੀਤ ਸਿੰਘ ਨੇ ਉਸੇ ਵੇਲੇ, ਸਾਹਿਬਜ਼ਾਦਾ ਅਜੀਤ ਸਿੰਘ ਨੇ ਉਸੇ ਵੇਲੇ ਘੋੜੇ ਦੇ ਨਾਲ ਭਜਾ ਕੇ ਛਾਲ ਮਾਰ ਕੇ ਨਿਸ਼ਾਨ ਨੂੰ ਪਕੜ ਲਿਆ, ਡਿੱਗਣ ਨਹੀਂ ਦਿੱਤਾ। ਮਾਨ ਸਿੰਘ ਬੇਹੋਸ਼ ਹੋ ਗਿਆ, ਪਰ ਗੁਰੂ ਦਾ ਨਿਸ਼ਾਨ ਝੁਲਦਾ ਰਹਿ ਗਿਆ। ਲਖਪਤ ਰਾਏ ਨੇ ਵੀ ਇਵੇਂ ਦਾ ਵਾਅਦਾ ਕੀਤਾ ਭਈ ਮੈਂ ਸਿੱਖੀ ਦਾ ਖਾਤਮਾ ਕਰਦੇ ਹਾਂ। ਐਸਾ ਦਾਵਾ ਬੰਨਣ ਵਾਲੇ ਇਤਿਹਾਸ ਨੂੰ ਤੁਸੀਂ ਪੜੋਗੇ ਤੇ ਬੜੇ ਬਹੁਤ ਆਏ ਨੇ, ਲੇਕਿਨ ਉਹ ਕਦੇ ਕੁਛ ਬਣ ਨਹੀਂ ਸਕਿਆ। ਲਖਪਤ ਰਾਏ ਆਪਣੀ ਪੱਗ ਲਾ ਕੇ ਬੈਠਾ, ਉਹਨੇ ਆਖਿਆ ਮੈਂ ਸਿੱਖੀ ਦਾ ਖਾਤਮਾ ਕਰਨਾ। ਉਸ ਵੇਲੇ ਇਹਨਾਂ ਨੇ ਵਿਚਾਰ ਬਣਾਈ ਤੇ ਕਾਫੀ ਸਾਰੀ ਫੌਜ ਇਕੱਠੀ ਕੀਤੀ। ਗੁਰੂ ਕੇ ਸਿੱਖ ਇਧਰਲੇ ਪਾਸਿਓ ਜਾ ਕੇ ਅੱਗੇ ਜਿੱਥੇ ਹੁਣ ਕਾਨੂੰ ਵਣ ਦਾ ਛੰਭ ਹੈ, ਇਹ ਵੀ ਗੁਰਦਾਸਪੁਰ ਚ ਹੈ। ਮੈਂ ਬਹੁਤ ਵਾਰੀ ਬੇਨਤੀ ਕਰਨਾ ਵਾ, ਇਹ ਵੀ ਸ੍ਰੀ ਹਰਗੋਬਿੰਦਪੁਰੇ ਦੇ ਬਿਲਕੁਲ ਲਾਗੇ ਹੈ। ਬਹੁਤ ਵੱਡਾ ਛੰਭ ਸੀ, ਛੰਭ ਦਾ ਮਤਲਬ ਹੁੰਦਾ ਜਿੱਥੇ ਬੇਅੰਤ ਦਰਖਤ ਹੋਣ, ਅੱਜ ਵੀ ਨੇ ਉਹ, ਹਜੇ ਵੀ ਜੰਗਲ ਦਾ ਕੁਝ ਰੂਪ ਬਚਿਆ ਹੋਇਆ। 1748 ਦਾ ਵਕਤ ਆ ਗਿਆ ਜਦੋਂ ਇੱਥੇ ਉਹ ਜ਼ਾਲਮ ਜਿਹੜਾ ਨਾ, ਉਹਨੂੰ ਪਤਾ ਲੱਗਿਆ ਵੀ ਇੱਥੇ ਕੁਝ ਗੁਰੂ ਕੇ ਸਿੱਖ ਜਿਹੜੇ ਨੇ ਉਹ ਛੁਪੇ ਹੋਏ ਨੇ, ਤੇ ਉਹਦੇ ਮਨ ਵਿੱਚ ਬੜੀ ਇੱਕ ਈਰਖਾ ਜਾਗੀ ਹੋਈ ਹੈ। ਜਦੋਂ ਦਾ ਉਹਦਾ ਭਰਾ ਜਸਪਤ ਰਾਏ ਮਰਿਆ, ਉਦੋਂ ਦਾ ਉਹ ਦਿਨ ਰਾਤ ਇੱਕੋ ਹੀ ਲਗਨ ਵਿੱਚ ਹੈ, ਕਿਸੇ ਤਰ੍ਹਾਂ ਮੈਨੂੰ ਸਿੱਖ ਮਿਲਣ ਤੇ ਮੈਂ ਉਹਦਾ ਖਾਤਮਾ ਕਰਨਾ। ਮੈਂ ਦੋ ਗੱਲਾਂ ਕਹਿ ਕੇ ਸਮਾਪਤੀ ਕਰਨ ਲੱਗਾ, ਬਾਕੀ ਘੱਲੂ ਘਰ ਇਹਦਾ ਇਤਿਹਾਸ ਤੁਹਾਡੇ ਨਾਲ ਕੱਲ ਨੂੰ ਸਾਂਝਾ ਕਰਾਂਗਾ। ਇਹੋ ਲਖਪਤ ਰਾਏ ਹੈ ਜਿਹਨੇ ਐਲਾਨ ਕੀਤਾ ਸੀ, ਇਹੋ ਲਖਪਤ ਰਾਏ ਹੈ ਜਿਹਨੇ ਇਹ ਐਲਾਨ ਕੀਤਾ ਸੀ ਭਈ ਮੇਰੇ ਵੇਲੇ ਵਿੱਚ ਕੋਈ ਗੁੜ ਨਹੀਂ ਕਹਿ ਸਕਦਾ, ਉਹਨੂੰ ਰੋੜੀ ਕਹਿਣਾ ਹੋਵੇਗਾ ਜਾਂ ਭੇਰੀ ਕਹਿਣਾ ਹੋਵੇਗਾ। ਕਿਉਂ? ਕਿਉਂਕਿ ਗੁਰ ਕਿਹਾ ਗੁਰੂ ਚੇਤੇ ਆਉਂਦਾ। ਦੇਖੋ ਸਿੱਖੀ ਨਾਲ ਕਿੰਨੀ ਕੁ ਨਫ਼ਰਤ ਹੋਵੇਗੀ। ਦੂਜੀ ਗੱਲ, ਇਹਨੇ ਇਹ ਕਹੀ ਸੀ ਵੀ ਉਸ ਵੇਲੇ ਕਿਸੇ ਨੇ ਗ੍ਰੰਥ ਨਹੀਂ ਕਹਿਣਾ, ਪੋਥੀ ਕਵੋ, ਧਾਰਮਿਕ ਕਿਤਾਬ ਨੂੰ ਪੋਥੀ ਕਵੋ, ਕਿਉਂਕਿ ਗ੍ਰੰਥ ਕਿਹਾ ਇਹਨਾਂ ਨੂੰ ਗੁਰੂ ਚੇਤੇ ਆਉਂਦਾ, ਗੁਰੂ ਗ੍ਰੰਥ ਸਾਹਿਬ ਦਾ ਚੇਤਾ ਆਉਂਦਾ। ਇਹਨੇ ਸ਼ਬਦ ਬਦਲਾ ਦਿੱਤੇ ਸਨ। ਮੈਂ ਉਹਨਾਂ ਸ਼ਬਦਾਂ ਤੇ ਵੀ ਪਾਬੰਦੀ ਲਾਉਣਾ, ਮੈਂ ਉਹਨਾਂ ਸ਼ਬਦਾਂ ਤੇ ਵੀ ਪਾਬੰਦੀ ਲਾਉਣਾ ਤਾਂ ਕਿ ਭਈ ਐਸਾ ਨਾ ਹੋ ਸਕੇ। ਜਿਹੜਾ ਜ਼ਿਕਰ ਦਾਸ ਤੁਹਾਡੇ ਨਾਲ ਕਰ ਰਿਹਾ 1746 ਦਾ, ਮੈਂ ਬਾਰ ਬਾਰ ਬੇਨਤੀ ਕਰਾਂ, ਉਦੋਂ ਇਹਨੇ ਐਲਾਨ ਕੀਤੇ ਭਈ ਕੋਈ ਗੁੜ ਨਹੀਂ ਕਹਿ ਸਕਦਾ, ਭੇਲੀ ਕਵੇਗਾ। ਹਾਲਾਂਕਿ ਪੋਥੀ ਜਿਹੜਾ ਨਾਮ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ ਪਹਿਲਾਂ ਆ ਚੁੱਕਾ ਹੋਇਆ, ਪੋਥੀ ਪਰਮੇਸ਼ਰ ਕਾ ਥਾਨ। ਪਰ ਇਹਨੇ ਆਪਣੇ ਵੱਲੋਂ ਪਾਬੰਦੀ ਲਾਈ। ਲਖਪਤ ਰਾਏ ਆਪਣੇ ਵੱਲੋਂ ਕੋਸ਼ਿਸ਼ ਕਰਕੇ ਬੈਠਾ ਵੀ ਮੈਂ ਸਿੱਖੀ ਦਾ ਖਾਤਮਾ ਕਰਨਾ। ਇਹਨੂੰ ਪਤਾ ਲੱਗਦਾ ਕਾਨੂੰ ਬਣ ਦੇ ਜੰਗਲ ਵਿੱਚ ਕੁਝ ਇੱਕ ਸਿੱਖ ਛੁਪੇ ਹੋਏ ਨੇ ਤੇ ਉੱਥੇ ਆਪਣੀਆਂ ਫੌਜਾਂ ਲੈ ਕੇ ਆਉਂਦਾ। ਇਹ ਛੋਟਾ ਘੱਲੂ ਘਾਰਾ ਵਰਤਣਾ। ਛੋਟੇ ਘੱਲੂ ਘਾਰੇ ਦਾ ਕੀ ਇਤਿਹਾਸ ਹੈ ਇਹ ਕੱਲ ਰੋਜ਼ ਤੁਹਾਡੇ ਨਾਲ ਸਾਂਝਾ ਕਰਾਂਗਾ। ਆਪਾਂ ਵਿਚਾਰਦਿਆਂ ਵਿਚਾਰਦਿਆਂ 1746 ਸਨ ਤੱਕ ਆਏ ਹਾਂ। ਇਸ ਤੋਂ ਅਗਲਾ ਇਤਿਹਾਸ ਕੱਲ ਰੋਜ਼ ਤੁਹਾਡੇ ਨਾਲ ਸਾਂਝਾ ਕਰਾਂਗਾ। ਖੋਈਆਂ ਭੁੱਲਾਂ ਦੀ ਖਿਮਾ, ਮੈਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਅਹਿਸਾਸ ਹੈ ਭਈ ਇਤਿਹਾਸ ਸੁਣਨਾ ਬਹੁਤ ਔਖਾ ਹੈ, ਇਤਿਹਾਸ ਸੁਣਨਾ ਬਹੁਤ ਔਖਾ ਹੈ। ਪਰ ਫਿਰ ਵੀ ਮੈਂ ਬੇਨਤੀ ਕਰਾਂ, ਜੇ ਇਤਿਹਾਸ ਸੁਣਾਂਗੇ, ਆਪਣੇ ਬੱਚਿਆਂ ਨੂੰ ਸੁਣਾਵਾਂਗੇ, ਉਹ ਮਾਂ ਗੁਜਰੀ ਵਾਂਗੂ ਜਿਹਨੇ ਆਪਣੇ ਪੋਤਰਿਆਂ ਦਾ ਸਿਰਕ ਉਸ ਠੰਡੇ ਬੁਰਜ ਵਿੱਚ ਵੀ ਨਹੀਂ ਸੀ ਡੋਲਣ ਦਿੱਤਾ ਆਪਣੇ ਬੱਚਿਆਂ ਨੂੰ ਕਹਾਣੀਆਂ ਸੁਣਾ ਕੇ ਸ਼ਹੀਦਾਂ ਦੀਆਂ, ਤੇ ਜੇ ਅੱਜ ਆਪਾਂ ਆਪਣੇ ਬੱਚਿਆਂ ਨੂੰ ਇਹ ਕਹਾਣੀਆਂ ਸੁਣਾਵਾਂਗੇ ਇਤਿਹਾਸ ਦੀਆਂ, ਤੇ ਸਾਡੇ ਬੱਚੇ ਵੀ ਕਦੇ ਸਿੱਖੀ ਤੋਂ ਦੂਰ ਨਹੀਂ ਜਾਣਗੇ, ਸਿੱਖੀ ਨਾਲ ਉਹਨਾਂ ਦਾ ਪਿਆਰ ਬਣ ਜਾਏਗਾ। ਭੁੱਲਾ ਚੁੱਕਾਂ ਦੀ ਖਿਮਾ, ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਹਾਲ ਸ੍ਰੀ ਅਕਾਲ ਵਾਹਿਗੁਰੂ ਸਾਹਿਬ ਜੀਓ। ਕੋਟ ਪਰਾਧ ਹਮਾਰੀ ਖੰਡੋ, ਅਨਕ ਵਿਧੀ ਸਮਝਾਵੋ, ਹਮ ਅਗਿਆਨ ਅਲਪ ਮਤ ਥੋਰੀ।
2: हम अज्ञान अल्प मत थोरी तुम अपन बिरत रखाबो तुम्हारी शरण तुम्हारी आशा तुम ही सजन सोहेले रखो रखन हार दयाला नानक करके कोले रखो रखन हार दयाला

ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚਰਨ ਕਮਲਾਂ ਵਿੱਚ ਸਭਾਈਮਾਨ ਸਤਸੰਗੀ ਪਿਆਰਿਓ, ਅਸੀਸ ਦੇਵੋ, ਅਦਬ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਤਿਹਾਸ ਖੁਸ਼ੀਆਂ ਗਮੀਆਂ ਦਾ, ਦੁੱਖਾਂ ਸੁੱਖਾਂ ਦਾ, ਮੁਸੀਬਤਾਂ ਦਾ, ਅਨੇਕਾਂ ਤਰ੍ਹਾਂ ਦੀਆਂ ਸ਼ਹੀਦੀਆਂ ਦਾ, ਆਪਣੇ ਬਜ਼ੁਰਗਾਂ ਦੀਆਂ ਜ਼ਿੰਦਗੀਆਂ ਦਾ ਨਿਚੋੜ ਹੁੰਦਾ ਹੈ। ਆਪਾਂ ਪਿਛਲੇ ਦਿਨਾਂ ਤੋਂ ਇੱਕ ਲੜੀ ਸਾਂਝੀ ਕਰਦੇ ਆ ਰਹੇ ਹਾਂ। ਕੱਲ ਰੋਜ਼ ਦਸ ਨੇ ਤੁਹਾਡੇ ਨਾਲ ਸਾਂਝ ਪਾਈ ਸੀ, ਕਿਵੇਂ ਲਖਪਤ ਰਾਏ ਨੇ ਅਨੇਕਾਂ ਤਰ੍ਹਾਂ ਦੇ ਕਹਿਰ ਕੀਤੇ ਨੇ। ਅਹਿਮਦਾਬਾਦ ਰੋੜੀ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਜਾਂਦਿਆਂ ਸਿੱਖਾਂ ਨੂੰ ਰਾਹ ਵਿੱਚ ਬੱਦੋ ਕੀ ਦੇ ਨੇੜੇ ਲੰਗਰ ਪ੍ਰਸ਼ਾਦ ਪਾਣੀ ਤਿਆਰ ਕਰਦਿਆਂ ਨੂੰ ਜਸ ਪਤਰਾਏ ਆ ਕੇ ਘੇਰਦਾ, ਲਖਪਤ ਰਾਏ ਦਾ ਭਰਾ ਹੈ ਸਕਾ, ਤੇ ਉੱਥੇ ਇੱਕ ਝੜਪ ਹੁੰਦੀ ਏ। ਇਹਦੇ ਦਰਮਿਆਨ ਇੱਕ ਭਾਈ ਨਿਬਾਹੂ ਸਿੰਘ ਰੰਗਰੇਟਾ ਇਹ ਹਾਥੀ ਤੇ ਚੜ ਕੇ ਜਸਪਤ ਦਾ ਸਿਰ ਵੱਢ ਲੈਂਦਾ। ਗੁਸਾਈ ਕਿਰਪਾ ਰਾਮ 500 ਰੁਪਈਆ ਦੇ ਕੇ ਸਿਰ ਖਰੀਦ ਲੈਂਦਾ। ਫੌਜਾਂ ਭੱਜ ਜਾਂਦੀਆਂ ਨੇ। ਇਹ ਗੱਲ ਜਦੋਂ ਲਖਪਤ ਰਾਏ ਨੂੰ ਜਾ ਕੇ ਪਤਾ ਲੱਗਦੀ ਹੈ, ਉਹ ਯਹੀਆ ਖਾਨ ਜ਼ਕਰੀਆ ਖਾਨ ਦਾ ਪੁੱਤਰ ਹੈ, ਮੈਂ ਬੇਨਤੀ ਕਰਾਂ, ਇਹ ਉਹਦੇ ਪੈਰਾਂ ਵਿੱਚ ਆਪਣੀ ਪੱਗ ਲਾ ਕੇ ਰੱਖ ਦਿੰਦਾ ਔਰ ਇੱਕ ਗੱਲ ਕਹਿੰਦਾ, ਭਈ ਮੈਂ ਖੱਤਰੀ ਹੈ ਤੇ ਖੱਤਰੀਆਂ ਨੇ ਧਰਮ ਸ਼ੁਰੂ ਕੀਤਾ ਸੀ, ਜਿੰਨਾ ਚਿਰ ਸਿੱਖ ਨਾਂ ਦੀ ਚੀਜ਼ ਦੁਨੀਆਂ ਚੋਂ ਖਤਮ ਨਹੀਂ ਹੁੰਦੀ ਉਹਨਾਂ ਚਿਰ ਮੈਂ ਪੱਗ ਆਪਣੇ ਸਿਰ ਤੇ ਮੁੜ ਕੇ ਨਹੀਂ ਜੇ ਰੱਖਣੀ। ਯਹੀਆ ਖਾਨ ਤੇ ਪਹਿਲਾਂ ਹੀ ਇਹ ਚਾਹੁੰਦਾ ਸੀ, ਇਸ ਲਈ ਉਹਨੇ ਹਲਾਸ਼ੇਰੀ ਹੀ ਨਹੀਂ ਦਿੱਤੀ ਬਲਕਿ ਨਾਲ ਫੌਜ ਤੇ ਹਰੇਕ ਤਰ੍ਹਾਂ ਦੀ ਸੁੱਖ ਸਹੂਲਤ ਦਿੱਤੀ, ਭਈ ਤੂੰ ਜਿਵੇਂ ਮਰਜ਼ੀ ਕਰ ਸਕਣਾ, ਤੇਰੇ ਅੱਗੇ ਸਾਰੀ ਗੱਲ ਮਾਫ ਹੈ। ਇਹ ਪਿੱਛੇ ਦੱਸ ਜ਼ਿਕਰ ਕਰ ਚੁੱਕਾ ਹੋਇਆ, ਸਿੰਘਨ ਖੂਨ ਮਾਫ ਹਮ ਕੀਨੇ, ਜਿੱਤ ਲੱਭੈ ਤਿੱਤ ਮਾਰੋ ਚੀਨੇ। ਪੰਥ ਪ੍ਰਕਾਸ਼ ਦੇ ਬੋਲ ਨੇ, ਜਿੱਥੇ ਵੀ ਤੁਹਾਨੂੰ ਸਿੱਖ ਮਿਲਦਾ ਉਹਨੂੰ ਲੱਭ ਕੇ ਮਾਰ ਦਿਓ, ਉਹਦਾ ਕੋਈ ਖੂਨ ਨਹੀਂ ਤੁਹਾਡੇ ਸਿਰ ਮਾਫ। ਐਸੀ ਅਵਸਥਾ ਵਿੱਚ ਸਿੱਖ ਵਿਚਰ ਰਹੇ ਨੇ। ਜਿਹੜੀ ਅੱਜ ਦੀ ਵਿਚਾਰ ਤੁਹਾਡੇ ਨਾਲ ਸਾਂਝੀ ਕਰਨੀ ਹੈ, ਲਖਪਤ ਰਾਏ ਜਈਆ ਖਾਨ ਦੇ ਕੋਲੋਂ ਫੌਜਾਂ, ਥਾਪੜਾ, ਹੌਸਲਾ, ਧਨ ਪਦਾਰਥ ਸਭ ਕੁਝ ਲੈ ਕੇ ਹੋਰ ਬਲਵਾਨ ਬਣ ਬੈਠਾ। ਹੁਣ ਇਹਨੇ ਕੋਸ਼ਿਸ਼ ਕੀਤੀ ਵੀ ਜਿਹੜੇ ਵੀ ਨਗਰ ਵਿੱਚ ਸਿੱਖੀ ਨਾਲ ਮਾੜੇ ਮੋਟੇ ਵੀ ਨੇੜਤਾ ਰੱਖਣ ਵਾਲੇ ਸਿੱਖ ਸਨ ਉਹਨਾਂ ਸਾਰਿਆਂ ਨੂੰ ਪਕੜ ਲਿਆ। ਸਾਰਿਆਂ ਨੂੰ ਪਕੜ ਕੇ ਇਹਨਾਂ ਦੀ ਗਿਣਤੀ ਕਰੀਬ 1000 ਦੇ ਨੇੜੇ ਹੈ। ਇਹਨਾਂ ਸਾਰਿਆਂ ਨੂੰ ਪਕੜ ਕੇ ਉਹਨੇ ਵਾਰੀ ਵਾਰੀ ਨਖਾਸ ਚੌਂਕ, ਮੈਂ ਪਿੱਛੇ ਵੀ ਬੇਨਤੀ ਕਰ ਬੈਠਾ ਵਾਂ, ਬਦਕਿਸਮਤੀ ਹੈ, ਨਖਾਸ ਚੌਂਕ ਵਿੱਚ ਭਾਈ ਮਨੀ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਬਣਾਇਆ ਸੀ, ਕਿਉਂਕਿ ਉੱਥੇ ਭਾਈ ਮਨੀ ਸਿੰਘ ਸ਼ਹੀਦ ਹੋਇਆ। ਇਹਦੀ ਘਰਵਾਲੀ ਗੁਲਜ਼ਾਰ ਸਿੰਘ, ਜਗਤ ਸਿੰਘ, ਰੂਪ ਸਿੰਘ ਇਹ ਉੱਥੇ ਹੀ ਸ਼ਹੀਦ ਹੋਏ ਨੇ। ਤੇ ਉੱਥੇ ਗੁਰਦੁਆਰਾ ਸਾਹਿਬ ਬਣਾਇਆ ਸੀ, ਉਹ ਵਕਤ ਨੇ ਨਾ ਸੰਭਾਲਿਆ, ਉਹ ਢੱਠ ਗਿਆ, ਤੇ ਅੱਜ ਕੱਲ੍ਹ ਉੱਥੇ ਕੁਝ ਇੱਕ ਦੁਕਾਨਾਂ ਨੇ, ਕੋਈ ਨਿਸ਼ਾਨੀ ਵੀ ਪੱਕੀ ਨਹੀਂ। ਦੁੱਖ ਲੱਗਦਾ ਜਦੋਂ ਮੈਂ ਇਤਿਹਾਸ ਪੜ੍ਹਨਾ, ਇਹ 1000 ਸਿੱਖ ਵੀ ਨਖਾਸ ਚੌਂਕ ਦੇ ਵਿੱਚ ਸਲਮਾਨ ਨੇ ਬੜੀ ਬੁਰੀ ਤਰ੍ਹਾਂ ਸ਼ਹੀਦ ਕੀਤਾ। ਹਾਲਾਂਕਿ ਇਹ ਵਿਚਾਰੇ ਦੁਕਾਨਦਾਰ, ਇਹ ਵਿਚਾਰੇ ਰੋਜੀ ਰੋਟੀ ਕਮਾਉਣ ਵਾਲੇ, ਇਹ ਵਿਚਾਰੇ ਮਜ਼ਦੂਰੀਆਂ ਕਰਕੇ ਆਪਣੇ ਪਰਿਵਾਰਾਂ ਨੂੰ ਪਾਲਣ ਵਾਲੇ,
ਕੁਝ ਬਚ ਜਾਈ ਤਾਂ ਸਿੰਘਾਂ ਕੋਲ ਪਹੁੰਚਾਉਣ ਵਾਲੇ ਇਹ ਉਹ ਲੋਕ ਸਨ। ਇਹਨਾਂ ਦਾ ਕਿਸੇ ਕਤਲ ਵਿੱਚ, ਇਹਨਾਂ ਦਾ ਕਿਸੇ ਜ਼ਾਲਮ ਦੇ ਨਾਲ ਟੱਕਰ ਲੈਣ ਵਿੱਚ ਕੋਈ ਹੱਥ ਨਹੀਂ ਸੀ। ਲਖਪਤ ਰਾਏ ਨੇ ਇਤਨਾ ਕਹਿਰ ਕੀਤਾ, ਦਾਸ ਨੇ ਪਹਿਲਾਂ ਵੀ ਬੇਨਤੀ ਕੀਤੀ ਸੀ, ਗੁੜ ਸ਼ਬਦ ਬਦਲਾ ਕੇ ਭੇਲੀ ਬਣਾ ਦਿੱਤਾ, ਇਹਨਾਂ ਨੂੰ ਗੁਰੂ ਚੇਤੇ ਨਾ ਆਵੇ। ਸਿੱਖੀ ਉਦੋਂ ਕਿੰਨੀ ਕੁ ਗੁਰੂ ਨਾਲ ਜੁੜੀ ਹੋਵੇਗੀ, ਦੇਖੋ ਤੁਸੀਂ ਗੁਰੂ ਭੁੱਲਦਾ ਨਹੀਂ ਹੋਵੇਗਾ। ਉਹਨਾਂ ਗ੍ਰੰਥ ਸ਼ਬਦ ਤੇ ਪਾਬੰਦੀ ਲਾ ਦਿੱਤੀ, ਪੋਥੀ ਕਵੋ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਚੇਤੇ ਨਾ ਆਵੇ। ਪਤਾ ਨਹੀਂ ਇਹਨਾਂ ਨੂੰ ਚੇਤੇ ਆਉਂਦੇ ਅਨੁਸਾਰ ਇਹਨਾਂ ਦੀ ਰੂਹ ਵਿੱਚ ਕੀ ਕੁਝ ਪ੍ਰਕਾਸ਼ ਹੋ ਜਾਂਦਾ, ਕੀ ਕੁਝ ਤਾਕਤ ਮਿਲ ਜਾਂਦੀ ਹੈ। ਅਸੀਂ ਮੁਕਾਉਂਦੇ ਆ, ਥੱਕ ਜਾਂਦੇ, ਨਹੀਂ ਮੁੱਕਦੇ। ਲਖਪਤ ਰਾਏ ਦੀ ਤਲਵਾਰ ਦੀ ਪਿਆਸ ਨਾ ਬੁਝੀ, ਉਹਦੀ ਮਨਸ਼ਾ ਪੂਰੀ ਨਾ ਹੋਈ। ਭਾਲ ਕਰਨ ਲੱਗ ਪਿਆ ਕਿਸੇ ਤਰੀਕੇ ਬਾਹਰ ਸਿੱਖ ਮਿਲ ਜਾਣ, ਕੋਈ ਮੈਨੂੰ ਕਿਤੇ ਸਿੱਖਾਂ ਦੀ ਦੱਸ ਪਾਵੇ ਤੇ ਮੈਂ ਉਹਨਾਂ ਦੀ ਜ਼ਿੰਦਗੀ ਦਾ ਅੰਤ ਕਰਾਂ। ਚੱਲਦਿਆਂ ਗੱਲ ਪਤਾ ਲੱਗ ਗਈ, ਪੰਥ ਪ੍ਰਕਾਸ਼ ਦਾ ਬੋਲ ਮੈਨੂੰ ਫਿਰ ਚੇਤੇ ਆ ਗਿਆ, ਮੈਂ ਕਹਿਣਾ ਚਾਹੁੰਦਾ, ਫਿਰ ਅੱਗੇ ਗੱਲ ਤੋੜਦੇ। ਬਹੁਤ ਧਿਆਨ ਨਾਲ ਸੁਣਿਆ ਜੇ, ਘਰ ਤੇ ਕੱਢ ਹੈ, ਜਦੋਂ ਮਜਬੂਰ ਕਰ ਦਿੰਦੇ ਨੇ ਘਰਾਂ ਨੂੰ ਛੱਡ ਕੇ ਚਲੇ ਜਾਂਦੇ ਨੇ ਵਿਚਾਰੇ। ਘਰ ਤੇ ਕੱਢ ਹੈ, ਬਨ ਲੁਕੈ, ਬਨ ਜੰਗਲ, ਘਰ ਤੇ ਕੱਢ ਹੈ ਬਨ ਲੁਕੈ, ਬਨ ਤਜ ਨੀਰ ਲੁਕਾਹੇ। ਕਈ ਵਾਰੀ ਜੰਗਲਾਂ ਵਿੱਚ ਵੀ ਰਹਿਣਾ ਔਖਾ ਕਰ ਦੇਣਾ, ਸਿੱਖਾਂ ਨੇ ਪਾਣੀਆਂ ਵਿੱਚ ਛਾਲਾਂ ਮਾਰ ਦੇਣੀਆਂ। ਘਰ ਤੇ ਕੱਢ ਹੈ ਬਨ ਲੁਕੈ, ਬਨ ਤਜ ਨੀਰ ਲੁਕਾਹੇ, ਜਦ ਮੈਂ ਲੁਕੈ ਤੋਂ ਨਾ ਬਚੈ। ਹੁਣ ਪਾਣੀ ਵਿੱਚ ਛੁੱਬੀ ਮਾਰ ਲੈਣਾ, ਅਕਸਰ ਕਿੰਨਾ ਕੁ ਚਿਰ ਪਾਣੀ ਚ ਰਹਿਣਗੇ, ਸਾਹ ਤੇ ਲੈਣਾ ਹੀ ਹੈ ਨਾ। ਜਲ ਮੈਂ ਲੁਕੈ ਤੋਂ ਨਾ ਬਚੈ, ਕਹੋ ਸਿੰਘ ਕੱਤ ਜਾਹੇ। ਕਹਿਣ ਲੱਗੇ ਇਸ ਇੰਨੀ ਸੋਹਣੀ ਧਰਤੀ ਉੱਤੇ ਸਿੱਖਾਂ ਦੀ ਕੋਈ ਥਾਂ ਨਹੀਂ। ਖੈਰ, ਕੰਨ ਵਣ ਦੇ ਛੰਭ ਵਿੱਚ ਜਿੰਨੀ ਵਾਰੀ ਕੋਈ ਇਤਿਹਾਸਕ ਹਵਾਲਾ ਆਉਂਦਾ, ਮੈਂ ਉਨੀ ਵਾਰੀ ਤੁਹਾਡੇ ਅੱਗੇ ਹੱਥ ਜੋੜਨਾ, ਆਪਣੇ ਬੱਚਿਆਂ ਨੂੰ ਲਿਜਾ ਕੇ ਜ਼ਰੂਰ ਦਿਖਾਇਆ ਕਰੋ। ਸ਼੍ਰੀ ਹਰਗੋਬਿੰਦਪੁਰ ਹੈ ਤਾਂ ਗੁਰਦਾਸਪੁਰ ਦੇ ਬਿਲਕੁਲ ਲਾਗੇ ਹੈ। ਗੁਰਦਾਸ ਨੰਗਲ ਦੀ ਗੜੀ ਇੱਥੇ, ਬਾਬਾ ਬੰਦਾ ਸਿੰਘ ਬਹਾਦਰ ਦਾ ਸਥਾਨ ਹੈ, ਕਲਾਨੌਰ ਇੱਥੇ ਹੀ ਸਾਰਾ ਕੁਝ ਨੇੜੇ ਨੇੜੇ ਹੈ। ਕਾਨੂੰ ਬਣ ਦੇ ਛੰਭ ਵਿੱਚ ਬਹੁਤ ਲੰਮਾ ਜੰਗਲ ਹੈ। ਇਹਦੇ ਜੰਗਲ ਵਿੱਚ ਕੁਝ ਇੱਕ ਸਿੱਖ ਵਿਚਾਰੇ, ਇੱਥੇ ਕਰੀਬ ਗਿਣਤੀ ਜਿਹੜੀ ਹੈ ਉਹ 10,000 ਤੋਂ 15,000 ਦੇ ਵਿੱਚ ਹੈ, ਕਿਉਂਕਿ ਸਾਰੇ ਵਿਦਵਾਨਾਂ ਦੀ ਰਾਏ ਵੱਖੋ ਵੱਖਰੀ ਹੈ। ਡਾਕਟਰ ਗੰਡਾ ਸਿੰਘ, ਪ੍ਰਿੰਸੀਪਲ ਸਤਵੀਰ ਸਿੰਘ, ਡਾਕਟਰ ਹਰਜਿੰਦਰ ਸਿੰਘ ਦਲਗੀਰ, ਰਤਨ ਸਿੰਘ ਜੱਗੀ, ਇਹਨਾਂ ਸਾਰਿਆਂ ਦੀ ਰਾਏ ਵੱਖੋ ਵੱਖਰੀ, ਪਰ ਮੈਂ ਜਿਹੜਾ ਵਿੱਚੋਂ ਅੰਦਾਜ਼ਾ ਜਿਹਾ ਲੱਗਦਾ ਉਹ ਕਰੀਬ 15,000 ਦੇ ਨੇੜੇ ਸਿੱਖ ਜਿਹੜਾ ਨਾ ਉਹ ਘਰਾਂ ਨੂੰ ਛੱਡ ਕੇ ਵਿਚਾਰੇ ਇੱਥੇ ਲੁਕੇ ਨੇ, ਇੱਥੇ ਬੈਠੇ ਨੇ। ਆਮ ਕਰਕੇ ਨਾ ਜੰਗਲਾਂ ਵਿੱਚੋਂ ਦੀ ਕੋਈ ਜਾਇਆ ਨਹੀਂ ਸੀ ਕਰਦਾ, ਕਿਉਂਕਿ ਬੜਾ ਡਰਾਉਣਾ ਜੰਗਲ ਹੁੰਦਾ ਸੀ। ਹੁਣ ਜਦੋਂ ਲਖਪਤ ਰਾਏ ਨੂੰ ਇਸ ਗੱਲ ਦਾ ਪਤਾ ਲੱਗਾ, ਉਹ ਆਪਣੇ ਵੱਲੋਂ ਤਿਆਰੀ ਕਰਕੇ ਬਹੁਤ ਸਾਰੀ ਫੌਜ ਲੈ ਕੇ ਤੇ ਉਹ ਇਸ ਜੰਗਲ ਦੇ ਵਿੱਚ ਆਉਂਦਾ, ਇੱਥੇ ਆਉਂਦਾ ਤੇ ਇੱਥੇ ਥੋੜਾ ਜਿਹਾ ਧਿਆਨ ਹੋਰ ਦਿਓ, ਕਿਉਂਕਿ ਕੁਝ ਇੱਕ ਨਾਂ ਨੇ ਜਿਹੜਾ ਯਹੀਆ ਖਾਨ ਦਾ ਪੁੱਤਰ ਹੈ, ਉਹਦਾ ਨਾਂ ਹੈ ਨਾਰ ਖਾਨ। ਸੌਖਾ ਯਾਦ ਰਹਿ ਜਾਏਗਾ ਮੇਰਾ ਖਿਆਲ ਹੈ। ਲਖਪਤ ਰਾਏ ਦਾ ਆਪਣਾ ਪੁੱਤਰ ਹੈ ਹਰਭਜ। ਇਹ ਦੋਵੇਂ ਜਣੇ ਇਸ ਜੰਗ ਵਿੱਚ ਨੇ, ਅੱਲੜ ਉਮਰ ਦੇ ਸਨ, ਨਹੀਂ ਸੀ ਵਾਲਾ ਗਿਆਨ, ਤੇ ਦੋਵੇਂ ਜਣੇ ਮਾਰੇ ਗਏ। ਜਦੋਂ ਇਹ ਦੋਵੇਂ ਜਣੇ ਮਾਰੇ ਗਏ, ਉਦੋਂ ਲਖਪਤ ਰਾਏ ਹੋਰ ਬੁਖਲਾ ਉੱਠਿਆ, ਉਹਦੀਆਂ ਅੱਖਾਂ ਅੱਗੇ ਕ੍ਰੋਧ ਦੀ ਹਨੇਰੀ, ਦਿਲ ਵਿੱਚ ਬਦਲਾ ਲੈਣ ਦੀ ਭਾਵਨਾ, ਅਤਿਅੰਤ ਪਾਪ ਦੀ ਬਿਰਤੀ ਲੈ ਕੇ ਉਹਨੇ ਫਿਰ ਇੱਕ ਉਪਰਾਲਾ ਕੀਤਾ। ਉਹਨੇ ਉਸ ਵੇਲੇ ਆਪਣੇ ਫੌਜੀਆਂ ਦੇ ਦੁਆਰਾ ਕੁਝ ਇੱਕ ਤਰਖਾਣ ਬੁਲਵਾਏ, 3,000 ਤਰਖਾਣ ਬੁਲਵਾਏ ਇਲਾਕੇ ਵਿੱਚੋਂ, ਤੇ ਅੱਜ ਵਰਗੀਆਂ ਮਸ਼ੀਨਾਂ ਨਹੀਂ ਸਨ। 3,000 ਤਰਖਾਣ ਬੁਲਵਾ ਕੇ ਉਹਨੇ ਉਪਰਾਲਾ ਕੀਤਾ ਵੀ ਇਹ ਜੰਗਲ ਨੂੰ ਕੱਟ ਦਿਓ, ਕਿਉਂਕਿ ਇਹਦੇ ਵਿੱਚ ਮੈਂ ਜਾ ਨਹੀਂ ਸਕਦਾ, ਮੇਰੀਆਂ ਫੌਜਾਂ ਨਹੀਂ ਜਾ ਨਹੀਂ ਸਕਦੀਆਂ, ਤੇ ਅੰਦਰ ਵਸਦੇ ਸਿੱਖਾਂ ਨੂੰ ਮੈਂ ਪਕੜ ਨਹੀਂ ਸਕਦਾ। ਉਹਨੇ ਕੋਸ਼ਿਸ਼ ਕੀਤੀ, ਕਹਿਣ ਲੱਗੇ ਜੰਗਲ ਨੂੰ ਕੱਟ ਦਿਓ, ਲੇਕਿਨ ਹੁਣ 3,000 ਬੰਦੇ
ਹੱਥੀ ਜੰਗਲ ਕੱਟਣ, ਉਹ ਕਿੰਨੇ ਕੁ ਦਿਨ ਕੱਟ ਸਕਦੇ ਸਨ ਵਿਚਾਰੇ? ਜਦੋਂ ਥੋੜਾ ਬਹੁਤ ਜੰਗਲ ਕੱਟਿਆ ਜਾਣਾ, ਉਹਦੇ ਕੋਲ ਸਬਰ ਨਾ ਹੋਇਆ, ਉਹਨੇ ਜੰਗਲ ਕੱਟਣਾ ਬੰਦ ਕਰ ਦਿੱਤਾ। ਕਹਿਣ ਲੱਗੇ ਨਹੀਂ, ਜੰਗਲ ਕੱਟਣਾ ਬੰਦ ਕਰ ਦਿਓ। ਬੰਦ ਕਰਵਾ ਦਿੱਤਾ। ਹੁਣ ਆਪਣੇ ਦਿਮਾਗ ਵਿੱਚ ਇਸ ਨਕਸ਼ੇ ਨੂੰ ਬਣਾਇਓ। ਇਹ ਜਿਹੜਾ ਸ਼ੰਭ ਹੈ, ਇਹ ਜਿਹੜਾ ਜੰਗਲ ਹੈ, ਇਹਦੇ ਚਾਰੇ ਪਾਸੇ ਦੀ ਅਵਸਥਾ ਕੀ ਹੈ? ਇੱਕ ਪਾਸੇ ਪਹਾੜੀ ਹੈ ਛੋਟੀ ਜੀ, ਉਸ ਪਹਾੜੀ ਦੇ ਉੱਤੇ ਪਹਾੜੀ ਫੌਜਾਂ ਨੇ ਕਬਜ਼ਾ ਕੀਤਾ ਹੋਇਆ, ਉਹਨਾਂ ਦੀ ਅੰਦਰ ਸੀ ਉਹ। ਉਹਨਾਂ ਨੇ ਆਪਣੇ ਵੱਲੋਂ ਪੱਥਰ, ਵੱਟੇ, ਗੋਲੀਆਂ, ਇਹ ਸਾਰਾ ਕੁਝ ਉਹਨਾਂ ਦੇ ਕੋਲ ਹੈ। ਇੱਕ ਪਾਸਾ ਜੰਗਲ ਦਾ ਇਹ ਹੈ, ਦੂਜੇ ਪਾਸੇ ਜੰਗਲ ਦੇ ਰਾਵੀ ਵਗਦੀ ਹੈ ਤੇ ਉਹਦੇ ਚੋਂ ਵੀ ਹੜ ਆਇਆ। ਤੀਜਾ ਪਾਸਾ, ਉਸ ਪਾਸੇ ਇਹ ਖੁਦ ਲਖਪਤ ਰਾਏ ਆਪਣੀਆਂ ਤੋਪਾਂ, ਗੋਲੀਆਂ, ਫੌਜਾਂ ਲੈ ਕੇ ਖਲੋਤਾ ਹੋਇਆ। ਤਿੰਨ ਪਾਸੇ ਮੇਰਾ ਖਿਆਲ ਸਾਡੇ ਦਿਮਾਗ ਚ ਆ ਜਾਣੇ ਚਾਹੀਦੇ ਨੇ। ਚੌਥਾ ਪੱਖ, ਚੌਥੇ ਵਾਲੇ ਪਾਸੇ ਇਸ ਪਾਪੀ ਨੇ ਜੰਗਲ ਨੂੰ ਅੱਗ ਲਾ ਦਿੱਤੀ। ਹੁਣ ਜਦੋਂ ਜੰਗਲ ਨੂੰ ਅੱਗ ਲੱਗੀ, ਉਦੋਂ ਸੇਕ ਲੱਗਿਆ। ਔਰ ਮੈਂ ਇਤਨੀ ਵੀ ਅਰਜ਼ ਕਰਾਂ, ਇਹ ਮਈ ਮਹੀਨੇ ਸ਼ੁਰੂਆਤ ਮਾਰਚ ਤੋਂ ਹੋਇਆ। ਸਿੱਖੀ ਵਿੱਚ ਤਿੰਨ ਘੱਲੂ ਘਾਰੇ ਨੇ, ਇਹ ਛੋਟੇ ਘੱਲੂ ਘਾਰੇ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਸਿੱਖੀ ਵਿੱਚ ਤਿੰਨ ਘੱਲੂ ਘਾਰੇ ਨੇ, ਇੱਕ ਛੋਟਾ ਘੱਲੂ ਘਾਰਾ ਇਹ ਮਈ ਦੇ ਮਹੀਨੇ ਪਹਿਲੀ ਮਈ ਨੂੰ ਮਨਾਇਆ ਜਾਂਦਾ ਹੈ। ਸ਼ੁਰੂਆਤ ਮਾਰਚ ਤੋਂ ਹੋ ਗਈ ਸੀ ਕਿਉਂਕਿ ਲੰਮੀ ਲੜਾਈ ਚੱਲੀ ਹੈ। ਇਹ ਮਾਰਚ ਦੇ ਮਈ ਦੇ ਮਹੀਨੇ 1746 ਦਾ ਵਾਕਾ ਹੈ। ਅੱਜ ਕੋਈ ਬਹੁਤੇ ਸਨ, ਤੁਹਾਨੂੰ ਯਾਦ ਰੱਖਣ ਦੀ ਲੋੜ ਨਹੀਂ, ਇੱਕੋ ਹੀ ਚੱਲਣਾ ਹੈ। 1746 ਦਾ ਇਹ ਭਾਣਾ ਵਰਤਿਆ। ਔਰ ਯਾਦ ਰੱਖੋ, ਮਈ ਦੇ ਮਹੀਨੇ, ਅਪ੍ਰੈਲ ਦੇ ਮਹੀਨੇ ਜੰਗਲ ਨੂੰ ਅੱਗ ਲੱਗੀ ਹੋਵੇ, ਉਦਾਂ ਹੀ ਕਹਿਰ ਵਰਤਦਾ। ਤੇ ਇਹੋ ਜਿਹੀ ਗਰਮੀ ਦੇ ਵਿੱਚ ਜਦੋਂ ਅੱਗ ਲੱਗੀ ਹੋਈ ਹੈ ਜੰਗਲ ਨੂੰ, ਇੱਕ ਪਾਸੇ ਰਾਵੀ ਚੜੀ ਹੋਈ ਹੈ, ਇੱਕ ਪਾਸੇ ਜੇ ਉਹ ਪਹਾੜ ਨੂੰ ਚੜਨ ਦੀ ਕੋਸ਼ਿਸ਼ ਕਰਦੇ ਨੇ, ਉਥੋਂ ਇੱਟਾਂ ਵੱਟੇ ਤੇ ਗੋਲੀਆਂ ਜਿਹੜੀਆਂ ਉਹ ਸ਼ਰਿਆਂ ਮੌਤ ਦਾ ਸਵਾਗਤ ਕਰਦੀਆਂ, ਸਿੱਖਾਂ ਦਾ ਸਵਾਗਤ ਕਰਦੀਆਂ, ਨਾ ਵਿਚਾਰੇ ਉਧਰ ਜਾ ਸਕਦੇ ਨੇ, ਨਾ ਰਾਵੀ ਵਿੱਚੋਂ ਲੰਘ ਸਕਦੇ ਨੇ। ਤੇ ਆਖਿਰਕਾਰ ਇਸ ਤਰ੍ਹਾਂ ਜਦੋਂ ਚਾਰੇ ਪਾਸੇ ਉਹਨਾਂ ਨੇ ਮੱਲ ਲਏ ਤੇ ਅੱਗ ਲਾ ਦਿੱਤੀ, ਫਿਰ ਗੁਰੂ ਕੇ ਸਿੱਖਾਂ ਨੇ ਫੈਸਲਾ ਕੀਤਾ। ਇਹ ਗੱਲ ਮੈਂ ਹੋਰ ਪਹਿਲੋਂ ਹੀ ਕਹਿ ਦਿਆਂ, ਇਹ ਸਾਰੇ ਬੋਲ ਜਿਹੜੇ ਰਸ ਤੁਹਾਡੇ ਨਾਲ ਸਾਂਝੇ ਕਰ ਰਿਹਾ ਰਤਨ ਸਿੰਘ ਪੰਗੂ ਦੇ ਨੇ। ਕਰਮ ਸਿੰਘ ਸਟੋਰੀਆਂ ਨੇ ਗੱਲ ਲਿਖੀ, ਪਹਿਲੋਂ ਮੈਂ ਉਹ ਗੱਲ ਕਰਦਿਆਂ। ਉਹ ਕਹਿੰਦਾ, ਰਤਨ ਸਿੰਘ ਪੰਗੂ, ਮੇਰਾ ਜੀ ਕਰਦਾ ਤੇਰੇ ਹੱਥ ਚੁੰਮ ਲਵਾਂ ਜਿਹੜੇ ਹੱਥ ਨਾਲ ਤੂੰ ਪੰਥ ਪ੍ਰਕਾਸ਼ ਲਿਖਿਆ। ਇਤਨੀਆਂ ਮੁਸੀਬਤਾਂ ਦਾ ਜ਼ਿਕਰ ਕੀਤਾ ਤੂੰ, ਜੀ ਕਰਦਾ ਮੈਂ ਤੇਰਾ ਹੱਥ ਚੁੰਮਣਾ ਜਿਹੜੇ ਹੱਥ ਨਾਲ ਤੂੰ ਪੰਥ ਪ੍ਰਕਾਸ਼ ਲਿਖਿਆ। ਉਹਨਾਂ ਗੱਲ ਕਰਦੇ ਨੇ, ਮੈਂ ਗੱਲ ਉਸੇ ਵੱਲ ਆਵਾਂ। ਰਤਨ ਸਿੰਘ ਪੰਗੂ ਨੇ ਇੱਕ ਬਚਨ ਲਿਖਿਆ ਬੜਾ ਪਿਆਰਾ, ਕਹਿਣ ਲੱਗੇ, ਅੱਧੀ ਮੌਤ ਮੁਸਾਫਰੀ। ਜਦੋਂ ਕਦੇ ਮੁਸਾਫਰੀ ਵਿੱਚ ਜਾਣਾ ਪੈ ਜਾਏ ਬੰਦੇ ਨੂੰ, ਅੱਧੀ ਮੌਤ ਹੁੰਦੀ, ਕਿਉਂਕਿ ਘਰ ਦੇ ਸਾਰੇ ਸੁੱਖ ਤਿਆਗਣੇ ਪੈਂਦੇ ਨੇ। ਤੁਸੀਂ ਆਪਣੀ ਮਰਜ਼ੀ ਨਹੀਂ ਕਰ ਸਕਦੇ, ਜੋ ਮਿਲੇ ਹਾਲਾਤਾਂ ਨਾਲ ਸਮਝੌਤਾ ਕਰਨਾ ਪੈਂਦਾ। ਅੱਧੀ ਮੌਤ ਮੁਸਾਫਰੀ, ਪੂਰੀ ਮੌਤ ਸੋ ਭੁੱਖ। ਕਹਿਣ ਲੱਗੇ, ਇੱਕ ਮੁਸਾਫਰੀ ਹੋਵੇ ਉੱਤੋਂ ਭੁੱਖੇ ਰਹਿਣਾ ਪੈ ਜਾਏ ਮੁਸਾਫਰੀ ਦੇ ਵਿੱਚ। ਅੱਧੀ ਮੌਤ ਮੁਸਾਫਰੀ, ਪੂਰੀ ਮੌਤ ਸੋ ਭੁੱਖ। ਉਹਾਂ ਆਣ ਦੋ ਮਿਲੇ ਜੈ ਭਇਓ ਖਾਲਸੇ ਦੁੱਖ। ਕਹਿਣ ਲੱਗੇ, ਖਾਲਸੇ ਕੋਲ ਦੋਵੇਂ ਆ ਕੇ ਉੱਥੇ ਮਿਲ ਗਈਆਂ। ਇੱਕ ਭੁੱਖ ਵੀ ਕਹਿਰਾਂ ਦੀ ਹੈ, ਖਾਣ ਲਈ ਕੁਝ ਨਹੀਂ। ਘੋੜਿਆਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਨੇ ਵਿਚਾਰੇ, ਕਮਜ਼ੋਰ ਹੋਏ ਘੋੜੇ, ਕਈ ਕਈ ਦਿਨਾਂ ਦੇ ਭੁੱਖੇ ਨਹੀਂ ਚੱਲ ਪਾਉਂਦੇ। ਰਤਨ ਸਿੰਘ ਪੰਗੂ ਨੇ ਲਿਖਿਆ, ਕਹਿਣ ਲੱਗੇ, ਜੇ ਪਹਾੜੀ ਤੇ ਚੜਾਉਣ ਲੱਗਦੇ ਨੇ ਉਹ ਵਿਚਾਰੇ, ਇੰਨੀ ਤਾਕਤ ਨਹੀਂ ਹੈ, ਡਿੱਗ ਪੈਂਦੇ ਨੇ ਖੱਡਾਂ ਵਿੱਚ, ਤੇ ਸਿੱਖ ਫਿਰ ਘੋੜਿਆਂ ਦਾ ਵੀ ਸਾਥ ਛੱਡ ਦਿੰਦੇ ਨੇ। ਨਾ ਘੋੜੇ ਸਾਥ ਦਿੰਦੇ ਨੇ ਭੁੱਖ ਦੇ ਕਾਰਨ, ਨਾ ਕੋਈ ਹੋਰ ਸਾਧਨ ਬਣਦਾ। ਤੇ ਇੱਕ ਮੁਸਾਫਰੀ, ਇੱਕ ਭੁੱਖ ਕਹਿਰਾਂ ਦੀ, ਇੱਕ ਚਾਰੇ ਪਾਸਿਆਂ ਤੋਂ ਇਵੇਂ ਦੁਸ਼ਮਣ ਜਿਹੜਾ ਉਹ ਮੌਤ ਦੇ ਫਤਵੇ ਲੈ ਕੇ ਚਾਰੇ ਪਾਸੇ ਖਲੋਤਾ ਹੋਇਆ। ਉਸ ਵੇਲੇ ਗੁਰੂ ਕੇ ਸਿੱਖਾਂ ਨੇ ਇੱਕ ਟੋਲਾ ਜਿਹਾ ਬਣਾਇਆ, ਜਿਵੇਂ ਕਿਵੇਂ ਹੋ ਸਕੇ ਇੱਥੋਂ ਨਿਕਲਣ ਦੀ ਕੋਸ਼ਿਸ਼ ਕਰੀਏ। ਇੱਕ ਟੋਲਾ ਜਿਹਾ ਬਣਾ ਕੇ ਗੁਰੂ ਕੇ ਸਿੱਖਾਂ ਨੇ ਉਥੋਂ
ਇੱਕ ਪਾਸੇ ਨੂੰ ਨਿਕਲਣਾ ਸ਼ੁਰੂ ਕੀਤਾ। ਇੱਕ ਦਿਨ ਦੇ ਵਾਕਿਆ ਵਿੱਚ, ਹਾਲਾਂਕਿ ਲੰਮਾ ਸਮਾਂ ਚੱਲਿਆ, ਮੈਂ ਵਾਰ ਵਾਰ ਬੇਨਤੀ ਕਰ ਰਿਹਾ ਤੁਹਾਡੇ ਚਰਨਾਂ ਵਿੱਚ, ਪਰ ਇੱਕ ਦਿਨ ਦੇ ਵਿੱਚ ਕਰੀਬ 10,000 ਸਿੱਖ ਇੱਕ ਦਿਨ ਦੇ ਵਿੱਚ ਜਦੋਂ ਵੱਡੇ ਘੱਲੂਘਾਰੇ ਵਰਤੇ ਨੇ, ਤਿੰਨ ਘੱਲੂਘਾਰੇ ਨੇ, ਮੈਂ ਇੱਕ ਵਾਰੀ ਫਿਰ ਬੇਨਤੀ ਕਰਦੇ ਹਾਂ, ਇੱਕ ਛੋਟਾ ਘੱਲੂਘਾਰਾ 1746 ਦਾ, ਇੱਕ ਵੱਡਾ ਘੱਲੂਘਾਰਾ 1762 ਦਾ, ਉਹ ਤੁਹਾਡੇ ਨਾਲ ਆਉਣ ਵਾਲੇ ਦਿਨਾਂ ਚ ਸਾਂਝਾ ਕਰਾਂਗਾ, ਇੱਕ 5-6 June 1984 ਦਾ, ਜਿਹਨੂੰ ਸਾਕਾ ਨੀਲਾ ਤਾਰਾ ਕਿਹਾ ਜਾਂਦਾ ਹੈ, ਇਹਦੇ ਅਰਥ ਕੀਤੇ ਨੇ ਰਤਨ ਸਿੰਘ ਜੱਗੀ ਨੇ, ਉਹਨੇ ਅਰਥ ਕੀਤੇ ਨੇ ਵੀ ਤਾਂ ਨੀਲਾ ਤਾਰਾ ਨਾਂ ਤਾਂ ਰੱਖਿਆ ਸੀ ਕਿਉਂਕਿ ਉਸ ਵੇਲੇ ਬਹੁਤੇ ਸਿੱਖ ਦਰਬਾਰ ਸਾਹਿਬ ਵਿਚ ਨੀਲੀਆਂ ਪੱਗਾਂ ਵਾਲੇ ਸਨ। ਉਹਨਾਂ ਨੀਲੀਆਂ ਪੱਗਾਂ ਵਾਲਿਆਂ ਦਾ ਖਾਤਮਾ ਕਰਨ ਦੀ ਇਸ ਓਪਰੇਸ਼ਨ ਦਾ ਨਾਂ ਹੀ ਬਲਿਊ ਸਟਾਰ ਰੱਖਿਆ ਗਿਆ ਸੀ। ਗੱਲ ਵੱਖਰੀ, ਮੈਂ ਫਿਰ ਵਾਪਸ ਜਾਣਾ ਚਾਹੁੰਦਾ। ਇਹ ਛੋਟੇ ਘੱਲੂਘਾਰੇ ਦਾ ਦੱਸ ਤੁਹਾਡੇ ਨਾਲ ਜ਼ਿਕਰ ਕਰਦੇ ਆ, ਇਹਦੇ ਵਿਚ ਕਰੀਬ 10,000 ਸਿੱਖ ਇੱਕੋ ਦਿਨ ਵਿਚ ਸ਼ਹੀਦ ਹੋਏ ਆ। ਇਹਨੂੰ ਸਿੱਖ ਜਗਤ ਵਿਚ ਛੋਟੇ ਘੱਲੂਘਾਰੇ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਜਿਹੜੀ ਬੇਨਤੀ ਕਰਨ ਲੱਗਾ ਸਾਂ, ਇਸ ਗੁਰੂ ਕੇ ਸਿੱਖਾਂ ਦੇ ਵਿਚੋਂ ਭਾਈ ਚੜਤ ਸਿੰਘ ਸ਼ੁਕਰ ਚੱਕੀਆ, ਇਹ ਮਹਾਰਾਜਾ ਰਣਜੀਤ ਸਿੰਘ ਦਾ ਦਾਦਾ ਹੈ, ਮੈਂ ਬਹੁਤਾ ਖਿਲਾਰਾ ਨਹੀਂ ਪਾਉਣਾ ਤਾਂ ਕਿ ਆਪਾਂ ਨੂੰ ਸਮਝ ਲੱਗਦੀ ਰਹੇ, ਨਵਾਬ ਕਪੂਰ ਸਿੰਘ ਇਸ ਕਾਨੂੰ ਬਣ ਦੇ ਸ਼ੰਭ ਵਿਚ ਸੀ ਉਦੋਂ, ਜੱਸਾ ਸਿੰਘ ਆਲੂਵਾਲੀਆ ਇਸ ਘੇਰੇ ਵਿਚ ਸੀ, ਉਹ ਵੀ ਇਸ ਕਾਨੂੰ ਬਣ ਦੇ ਸ਼ੰਭ ਵਿਚ ਗੁਰੂ ਕੇ ਸਿੱਖਾਂ ਦੇ ਨਾਲ ਹੈ। ਕੁਝ ਇੱਕ ਸਿੱਖ ਅੱਗ ਵਿਚ ਸੜ ਗਏ, ਕੁਝ ਇੱਕ ਸਿੱਖ ਉਸ ਵੇਲੇ ਇਹ ਲਖਪਤ ਰਾਏ ਦੀਆਂ ਤੋਪਾਂ ਦੇ ਅੱਗੇ ਆਪਣਾ ਆਪਾ ਵਾਰ ਗਏ, ਕੁਝ ਇੱਕ ਸਿੱਖ ਗੋਲੀਆਂ ਦਾ ਸ਼ਿਕਾਰ ਹੋ ਗਏ, ਕੁਝ ਇੱਕ ਸਿੱਖ ਜਦੋਂ ਉਹ ਪਹਾੜੀ ਚੜਦੇ ਨੇ ਉਧਰੋਂ ਮਾਰੇ ਹੋਏ ਵੱਟੇ ਇੱਟਾਂ ਦੇ ਨਾਲ ਆਪਣੀ ਜ਼ਿੰਦਗੀ ਦਾ ਅੰਤ ਕਰ ਗਏ, ਸ਼ਹਾਦਤਾਂ ਦਾ ਜਾਮ ਪੀ ਗਏ। ਬੜੇ ਦੁਖਦਾਈ ਬੋਲ ਲਿਖੇ ਨੇ ਜਿਹੜੇ ਅਸ ਤੁਹਾਡੇ ਨਾਲ ਹੁਣ ਸਾਂਝੇ ਕਰਨ ਲੱਗਾ, ਇਹ ਵੀ ਰਤਨ ਸਿੰਘ ਪੰਗੂ ਦੇ ਨੇ। ਉਹਨੇ ਬਚਨ ਲਿਖੇ ਨੇ, ਕਹਿਣ ਲੱਗੇ ਜਦੋਂ ਫਿਰ ਗੁਰੂ ਕੇ ਸਿੱਖ ਇਸ ਰਾਵੀ ਦੇ ਕਿਨਾਰੇ ਕਿਨਾਰੇ ਜਾਣ ਲੱਗੇ, ਹੁਣ ਉੱਥੇ 2-2 ਕਿਲੋਮੀਟਰਾਂ ਤੱਕ ਦੂਰ ਰੇਤਾ ਪਿਆ ਹੁੰਦਾ ਸੀ ਕਿਉਂਕਿ ਅੱਜ ਵਰਗੇ ਸਾਧਨ ਨਹੀਂ ਸਨ। ਜਦੋਂ ਗੁਰੂ ਕੇ ਸਿੱਖ ਉਸ ਰੇਤੇ ਉੱਤੇ ਤੁਰਦੇ ਨੇ, ਹੁਣ ਮਈ ਮਹੀਨੇ ਦੀ ਗਰਮੀ, ਅਪ੍ਰੈਲ ਦਾ ਅੰਤ ਤੇ ਮਈ ਦਾ ਆਰੰਭ ਹੈ, ਉਸ ਮਹੀਨਿਆਂ ਦੀ ਗਰਮੀ ਤੇ ਉੱਥੇ ਇੰਨੀ ਕੁ ਤਪਸ਼ ਵਾਲੀ ਰੇਤ ਹੈ ਤੇ ਜਦੋਂ ਸਿੱਖ ਉਹਦੇ ਉੱਤੇ ਤੁਰਦੇ ਨੇ ਸਾਰਿਆਂ ਦੇ ਪੈਰਾਂ ਵਿੱਚ ਛਾਲੇ ਹੋ ਗਏ, ਤਪਦੀ ਰੇਤ ਨੇ ਜ਼ਖਮ ਕਰ ਦਿੱਤੇ, ਤੁਰਨਾ ਹੋਇਆ। ਰਤਨ ਸਿੰਘ ਪੰਗੂ ਦੇ ਬੋਲ ਨਾਲ ਮੈਂ ਸਾਂਝੇ ਕਰਾਂ। ਉਹਨੇ ਬਚਨ ਲਿਖੇ ਨੇ, ਫਾਰ ਫਾਰ ਕਪਰੇ ਨਿਜ ਕੇਰੇ, ਪਾੜ ਪਾੜ ਕੇ ਆਪਣੇ ਤਨ ਦੇ ਕੱਪੜੇ, ਫਾਰ ਫਾਰ ਕਪਰੇ ਨਿਜ ਕੇਰੇ, ਨਿਜ ਨਿਜ ਬੰਧਿਓ ਪੈਰਨ ਕੇਰੇ। ਕਹਿਣ ਲੱਗੇ ਗੁਰੂ ਕੇ ਸਿੱਖਾਂ ਨੇ ਉਸ ਵੇਲੇ ਜਦੋਂ ਨਾ ਤੁਰ ਹੋਇਆ ਤੇ ਆਪਣੇ ਇਸ, ਕਿਸੇ ਨੇ ਚੋਲੇ ਦਾ ਕੱਪੜਾ ਪਾੜ ਲਿਆ, ਕਿਸੇ ਨੇ ਪੱਗ ਦਾ ਕੱਪੜਾ ਪਾੜ ਲਿਆ, ਕਿਸੇ ਨੇ ਆਪਣੇ ਹੋਰ ਜੋ ਕੱਪੜਾ ਉਸ ਵੇਲੇ ਮਿਲ ਸਕਿਆ ਉਹਦੇ ਵਿੱਚੋਂ ਥੋੜਾ ਜਿਹਾ ਕੱਪੜਾ ਪਾੜ ਕੇ ਆਪਣੇ ਪੈਰਾਂ ਨੂੰ ਬੰਨਿਆ, ਕਿਉਂਕਿ ਉਹ ਜਿਹੜੀ ਰੇਤੀ ਹੈ ਨਾ, ਇਤਨੀ ਗਰਮ ਰੇਤ ਹੈ, ਉਹ ਤੁਰਨ ਨਹੀਂ ਦਿੰਦੀ। ਇੱਕ ਪਲ ਮੈਂ ਇੱਥੇ ਰੁਕਣ ਲੱਗਾ, ਮੈਨੂੰ ਮਾਫ ਕਰਿਓ ਜੇ ਅਜੋਕੇ ਸਮੇਂ ਚ ਪੁੱਛ ਕੇ ਦੇਖੋ ਤੁਸੀਂ, ਘਰ ਆਪਾਂ ਘਰਾਂ ਚ ਬੈਠੇ ਸਿੱਖੀ ਨਹੀਂ ਪਾਲ ਸਕਦੇ। ਇਹਨਾਂ ਲੋਕਾਂ ਦੀਆਂ ਮੁਸੀਬਤਾਂ ਦਾ ਇੱਕ ਪਲ ਵਿਚ ਹੱਲ ਹੋ ਜਾਣਾ, ਕੋਈ ਵੱਡੀ ਗੱਲ ਨਹੀਂ, ਇੱਕ ਪਲ ਵਿਚ ਇਹਨਾਂ ਨੂੰ ਸਾਰੀਆਂ ਸੁੱਖ ਸਹੂਲਤਾਂ ਮਿਲ ਜਾਣੀਆਂ। ਸਿਰਫ ਇਹਨਾਂ ਨੇ ਇੱਕੋ ਹੀ ਸ਼ਬਦ ਕਹਿਣਾ, ਹੱਥ ਖੜੇ ਕਰਕੇ ਇੱਕ ਸ਼ਬਦ ਕਹਿਣਾ, ਭਾਈ ਮੈਂ ਸਿੱਖ ਨਹੀਂ, ਮੈਨੂੰ ਮੁਸਲਮਾਨ ਬਣਾ ਲਿਓ, ਮੈਂ ਧਰਮ ਦੀ ਪਾਲਣਾ ਹੀ ਕਰਨੀ ਹੈ, ਮੁਸਲਮਾਨ ਹੋਇਆ ਤਾਂ ਕੀ ਹੋਇਆ। ਸਿਰਫ ਇੱਕ ਸ਼ਬਦ ਕਹਿ ਦੇਣੇ ਲੋਕ ਤੇ ਇਹਨਾਂ ਦੀਆਂ ਸਮੁੱਚੀਆਂ ਮੁਸ਼ਕਲਾਂ ਦਾ ਹੱਲ ਹੋ ਜਾਂਦਾ। ਲੇਕਿਨ ਧੰਨੋ ਗੁਰੂ ਕੇ ਸਿੱਖੋ, ਤੁਸੀਂ ਹਰ ਮੁਸੀਬਤ ਗੱਲ ਨਾਲ ਲਾਉਣ ਲਈ ਤਿਆਰ ਹੋ।
ਭੁੱਖ ਨੂੰ ਵੀ ਕੱਟਣ ਲਈ ਤਿਆਰ ਹੋ, ਗੋਲੀਆਂ ਅੱਗੇ ਛਾਤੀਆਂ ਡਾਉਣ ਲਈ ਵੀ ਤਿਆਰ ਹੋ, ਆਪਣਾ ਆਪਾ ਵਾਰਨ ਲਈ ਵੀ ਤਿਆਰ ਹੋ, ਪਰ ਇੱਕ ਸ਼ਬਦ ਕੋਈ ਸਿੱਖ ਮੂੰਹੋਂ ਨਹੀਂ ਕਹਿੰਦਾ ਭਈ ਮੈਂ ਅੱਜ ਤੋਂ ਬਾਅਦ ਸਿੱਖ ਨਹੀਂ ਰਹਿਣਾ। ਨਾ ਘਰ ਪਰਿਵਾਰ ਨਾ ਕੁਛ ਵੀ, ਜੰਗਲਾਂ ਵਿਚ ਰਹਿੰਦੇ ਆ, ਦੋ ਵਕਤ ਦੀ ਰੋਟੀ ਵੀ ਨਾ ਮਿਲੇ ਜਿਸ ਧਰਮ ਦੇ ਵਿੱਚੋਂ। ਤੁਸੀਂ ਸੋਚ ਕੇ ਦੇਖੋ, ਹਰ ਵਕਤ ਮੌਤ ਦਾ ਸਾਇਆ ਸਿਰ ਦੇ ਉੱਤੇ ਹੈ, ਲੇਕਿਨ ਇਸ ਵੇਲੇ ਉਹ ਕੋਈ ਵੀ ਕਿਸੇ ਵੀ ਕਿਸਮ ਦੀ ਜੀਵਨ ਵਿੱਚ ਅਡੋਲਤਾ ਬਣਾਈ ਰੱਖਦੇ ਨੇ, ਕਿਸੇ ਪੱਖੋਂ ਵੀ ਨਹੀਂ ਡੋਲੇ। ਅੱਜ ਅਸੀਂ ਖਿਮਾ ਕਰਿਓ ਜੇ, ਅੱਜ ਜਿਨ੍ਹਾਂ ਦੀਆਂ ਤਸਵੀਰਾਂ ਅਸੀਂ ਲਾ ਲਾ ਕੇ ਬਰਸੀਆਂ ਮਨਾਉਂਦੇ ਆ ਨਾ, ਮੇਰੇ ਕੋਲ ਰਹਿ ਨਹੀਂ ਹੁੰਦਾ, ਮੈਂ ਸੱਚ ਗੱਲ ਕਹਿ ਦਿੰਦਾ, ਤੇ ਉਹਨਾਂ ਦੇ ਬਾਰੇ ਵਿੱਚ ਸੋਚੀਏ, ਉਹ ਕਦੇ ਗੁਰੂ ਕੇ ਸਿੱਖਾਂ ਤੋਂ ਭਾਈ ਮਨੀ ਸਿੰਘ ਦਾ ਦਿਨ ਵੀ ਮਨਾਇਆ। ਤੈਨੂੰ ਯਾਦ ਹੈ ਜੱਸਾ ਸਿੰਘ ਰਾਮਗੜੀਆ, ਤੈਨੂੰ ਯਾਦ ਹੈ ਜੱਸਾ ਸਿੰਘ ਆਲੂ ਵਾਲੀਆ, ਤੈਨੂੰ ਯਾਦ ਹੈ ਨਵਾਬ ਕਪੂਰ ਸਿੰਘ। ਆ ਤੁਰੇ ਜਾ ਰਹੇ ਨੇ, ਪੈਰਾਂ ਵਿੱਚ ਜ਼ਖਮ ਹੋ ਗਏ, ਸਿੱਧੇ ਤੁਰ ਨਹੀਂ ਹੁੰਦਾ। ਉਹਨਾਂ ਨੇ ਪੈਰਾਂ ਦੇ ਥੱਲੇ ਕੱਪੜੇ ਬੰਨੇ, ਪੱਗਾਂ ਪਾੜ ਪਾੜ ਕੇ ਬੰਨੀਆਂ, ਤੁਰ ਸਕੀਏ। ਬਚਨ ਲਿਖੇ ਨੇ ਬੜੇ ਪਿਆਰੇ, ਕਹਿਣ ਲੱਗੇ ਇੱਥੇ ਹੀ ਬਸ ਨਹੀਂ, ਤੋਪੀ ਜਲਤੇ ਪੈਰਨ ਕੇਰੇ। ਕਹਿਣ ਲੱਗੇ ਪਰ ਤੁਰੇ ਜਾਂਦਿਆਂ ਨੇ ਫਿਰ ਵੀ ਪੈਰ ਛੱਡਦੇ ਨੇ। ਇਸ ਤਰ੍ਹਾਂ ਗੁਰੂ ਕੇ ਸਿੱਖਾਂ ਨੇ ਇਸ ਵਿਧ ਮੁਸੀਬਤ ਭਈ ਤਸਕੇਰੀ, ਇਸ ਤਰ੍ਹਾਂ ਦੀ ਉੱਥੇ ਬਹੁਤ ਵੱਡੀ ਮੁਸੀਬਤ ਬਣੀ, ਪਰ ਗੁਰੂ ਕੇ ਸਿੱਖਾਂ ਨੇ ਹਰ ਮੁਸੀਬਤ ਦਾ ਟਾਕਰਾ ਹੱਸ ਕੇ ਕੀਤਾ। ਰੱਬੀ ਬਾਣੀ ਦੇ ਬਚਨ ਕਹਿੰਦੇ ਆ, ਜਿਨ੍ਹਾਂ ਦੇ ਅੰਦਰ ਤਮੰਨਾ ਹੋਵੇ ਉਹਨਾਂ ਨੂੰ ਪਤਾ ਹੈ, ਮੈਂ ਸੱਚੇ ਪਾਤਸ਼ਾਹ ਭੁੱਖ ਤੋਂ ਬਿਨਾਂ ਸਾਰ ਲਾਂਗਾ, ਮੈਂ ਸੱਚੇ ਪਾਤਸ਼ਾਹ ਆਪਣੇ ਪਰਿਵਾਰ ਨੂੰ ਮਿਲਣ ਤੋਂ ਬਿਨਾਂ ਸਾਰ ਲਾਂਗਾ, ਮੈਂ ਸੱਚੇ ਪਾਤਸ਼ਾਹ ਹਰੇਕ ਦੁੱਖ ਆਪਣੀ ਜ਼ਿੰਦਗੀ ਚ ਸਾਰ ਲਾਂਗਾ, ਲੇਕਿਨ ਮੈਂ ਤੇਰੇ ਚਰਨਾਂ ਤੋਂ ਵਿਛੜ ਕੇ ਨਹੀਂ ਰਹਿ ਸਕਦਾ। ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤਹੀ ਰਾਜਾ, ਦੁੱਖ ਵਿੱਚ ਸੁਖ ਮਨਾਹੀ। ਕਿਤਨਾ ਕਿਰਦਾਰ ਹੋਵੇਗਾ ਉਹਨਾਂ ਸਮਿਆਂ ਚ, ਆਪਣੇ ਪਰਿਵਾਰਾਂ ਤੋਂ ਦੂਰ ਰਹਿ ਕੇ ਵੀ ਸਿੱਖੀ ਦੀ ਪ੍ਰਤਿਪਾਲਣਾ ਕਰਦੇ ਨੇ। ਖੈਰ, ਜ਼ਾਲਮ ਨੇ ਅਨੇਕਾਂ ਤਰੀਕਿਆਂ ਸਿੱਖੀ ਦਾ ਸ਼ਿਕਾਰ ਕੀਤਾ। ਕਰੀਬ 10,000 ਗੁਰੂ ਕਾ ਸਿੱਖ ਇਸ ਕਾਨੂ ਬਣ ਦੇ ਸ਼ੰਭ ਵਿੱਚ ਤੇ ਕੁਝ ਕਰਾਬੀ ਦੇ ਕਿਨਾਰੇ ਇੱਥੇ ਸ਼ਹਾਦਤ ਦੇ ਜਾਮ ਪੀ ਗਏ। ਜਿਹੜੇ ਕੁਝ ਬਚੇ ਉਹ ਅਗਾਂਹ ਲੰਘ ਗਏ, ਕੁਝ ਕੁ ਸਿੱਖ ਬਚੇ ਉਹ ਅਗਾਂਹ ਲੰਘ ਗਏ, ਕੁਝ ਇੱਕ ਸਿੱਖ ਉਹ ਜਿਨ੍ਹਾਂ ਨੂੰ ਪੂਰਨ ਤੌਰ ਤੇ ਮੌਤ ਨਹੀਂ ਸੀ ਆਈ, ਕੁਝ ਇੱਕ ਸਿੱਖ ਉਹ ਜਿਹੜੇ ਭੁੱਖੇ ਹੋਣ ਕਰਕੇ ਦੌੜ ਨਾ ਸਕੇ, ਕੁਝ ਇੱਕ ਸਿੱਖ ਉਹ ਜਿਹੜੇ ਬਜ਼ੁਰਗੀ ਹੋਣ ਦੇ ਨਾਤੇ ਅੱਗੇ ਰਲ ਕੇ ਨਾਲ ਨਾ ਰਲ ਸਕੇ। ਉਹਨਾਂ ਵਿੱਚੋਂ 3,000 ਸਿੱਖਾਂ ਨੂੰ ਇਸ ਲਖਪਤ ਰਾਏ ਨੇ ਕੈਦੀ ਬਣਾ ਲਿਆ, ਇਹਨਾਂ ਨੂੰ ਫਿਰ ਲੈ ਕੇ ਚਲਾ ਗਿਆ ਇਸੇ ਨਖਾਸ ਚੌਂਕ ਵਿੱਚ। ਲਾਹੌਰ ਦੇ ਲਾਗੇ ਆਏ, ਮੈਂ ਵਾਰ ਵਾਰ ਬੇਨਤੀ ਕਰਾਂ, ਇੱਥੇ ਲੈ ਕੇ ਚਲਾ ਗਿਆ। ਇੱਥੇ 3,000 ਸਿੱਖਾਂ ਨੂੰ ਫਿਰ ਦੁਬਾਰੇ ਇਹਨੇ ਥੋੜੇ ਥੋੜੇ ਕਰਕੇ ਕਈ ਦਿਨਾਂ ਵਿੱਚ ਇਹਨਾਂ ਦਾ ਫਿਰ ਦੁਬਾਰੇ ਕਤਲ ਕੀਤਾ। ਕੱਲੇ ਨਖਾਸ ਚੌਂਕ ਦੇ ਸ਼ਹੀਦ ਸਾਡੇ ਕੋਲ ਕਿੰਨੇ ਨੇ, ਪਰ ਸਾਨੂੰ ਖੁਦ ਨੂੰ ਨਖਾਸ ਚੌਂਕ ਦਾ ਵੀ ਨਹੀਂ ਪਤਾ ਭਈ ਚੌਂਕ ਕਿਹੜਾ ਇਹ। ਸਿੱਖਾਂ ਦੇ ਜੀਵਨ ਵਿੱਚ ਅੱਤ ਦੀ ਮੁਸੀਬਤ ਬਣੀ, ਜਿੰਨੇ ਕੁ ਵੀ ਬਚ ਸਕੇ ਆਪਣੀ ਜ਼ਿੰਦਗੀ ਤੇ ਨਾਲ ਸਿੱਖੀ ਨੂੰ ਬਚਾਉਂਦੇ ਲੁਕਰੇ ਆਪਣੀ ਜ਼ਿੰਦਗੀ ਦਾ ਵਕਤ ਨਿਰਵਾਹ ਕਰ ਰਹੇ ਨੇ। ਇਹ ਸਾਰਾ ਕੁਝ 1746 ਵਿੱਚ ਵਰਤਿਆ, ਇਹਨੂੰ ਇਤਿਹਾਸ ਛੋਟਾ ਘੱਲੂਘਾਰਾ ਕਹਿੰਦਾ, ਮੈਂ ਵਾਰ ਵਾਰ ਬੇਨਤੀ ਕਰਾਂ। ਉਸ ਤੋਂ ਬਾਅਦ ਵਿੱਚ ਕੁਝ ਇੱਕ ਸਮਾਂ ਇਸ ਤਰ੍ਹਾਂ ਗੁਜ਼ਰਿਆ, ਫਿਰ ਵਕਤ ਆਇਆ 1747 ਦਾ। 1747 ਦੇ ਵਿੱਚ ਥੋੜਾ ਜਿਹਾ ਧਿਆਨ ਨਾਲ ਸਮਝੋ, ਜੇ ਮੈਂ ਅਰਜ਼ ਕਰਾਂ ਤੁਹਾਡੇ ਚਰਨਾਂ ਵਿੱਚ, ਮੈਨੂੰ ਪਤਾ ਇਸ ਗੱਲ ਦਾ ਵੀ ਇਤਿਹਾਸ ਦੇ ਬਹੁਤੇ ਸ਼ੌਕੀਨ ਨਹੀਂ ਲੋਕ ਹੁੰਦੇ, ਪਰ ਮੈਂ ਆਪਣੀ ਕੌਮ ਦਾ ਇਤਿਹਾਸ ਲੁਕਾਉਣਾ ਵੀ ਨਹੀਂ ਚਾਹੁੰਦਾ। ਅੱਜ ਤੱਕ ਅਸੀਂ ਇਸ ਬਾਰੇ ਨਜ਼ਰ ਹੀ ਨਹੀਂ ਮਾਰੀ, ਕਦੇ ਬਣਦੇ ਇਤਿਹਾਸ ਨਹੀਂ ਇਸ ਗੱਲੋਂ ਕਿ ਅਸੀਂ ਰਾਜਿਆਂ ਦੇ ਬਹੁਤੇ ਪੂਰ ਜੰਮੇ
ਆਉਣ ਵਾਲੀਆਂ ਨਸਲਾਂ ਨੇ ਪੁੱਛਣਾ ਏ ਕਿਹੜੀ ਕੌਮ ਨੇ ਬਹੁਤੇ ਮਨਸੂਰ ਜੰਮੇ। ਕੌਮਾਂ ਜੱਗ ਤੇ ਉਹੀ ਜਿਉਂਦੀਆਂ ਨੇ ਜਿਨ੍ਹਾਂ ਕੌਮਾਂ ਨੂੰ ਮਰਨ ਦਾ ਝੱਲ ਪੈ ਜਾਏ। ਮੁੱਲ ਪੈਂਦਾ ਸਦਾ ਕੁਰਬਾਨੀਆਂ ਦਾ, ਭਾਵੇਂ ਅੱਜ ਪੈ ਜਾਏ ਤੇ ਭਾਵੇਂ ਕੱਲ ਪੈ ਜਾਏ। ਕਦੇ ਨਾ ਕਦੇ ਤਾਂ ਵਕਤ ਆਏਗਾ ਨਾ, ਸਿੱਖੀ ਦੇ ਬੂਟੇ ਲਹਿਰਾਉਣਗੇ ਨਾ। ਜਿਤਨਾ ਕੁ ਇੱਕ ਵਿਦਵਾਨ ਨੇ ਬੜੀ ਪਿਆਰੀ ਗੱਲ ਲਿਖੀ ਹੈ, ਕਹਿਣ ਲੱਗੇ ਪੰਜਾਬ ਦੀ ਇਹ ਧਰਤੀ ਏ, ਤੈਨੂੰ ਕਦੇ ਕਿਸਾਨ ਨੇ ਪਾਣੀ ਦੇ ਕੇ ਇੰਨਾ ਨਹੀਂ ਸਿੰਜਿਆ ਹੋਵੇਗਾ ਜਿੰਨਾ ਸਿੱਖਾਂ ਨੇ ਆਪਣਾ ਲਹੂ ਡੋਲ ਕੇ ਤੈਨੂੰ ਸਿੰਜਿਆ ਹੋਇਆ। ਖੈਰ ਜਿਹੜੀ ਬੇਨਤੀ ਕਰਨ ਲੱਗਾ ਸਾਂ, 1746 ਵਿਚ ਭਾਣਾ ਵਰਤਿਆ ਸੀ, 1747 ਦਾ ਵਕਤ ਆ ਗਿਆ, ਕੁਝ ਰਾਹਤ ਮਿਲਣ ਲੱਗੀ ਹੈ ਸਿੱਖਾਂ ਨੂੰ। ਪਿੱਛੇ ਬੇਨਤੀ ਕੀਤੀ ਸੀ ਤੁਹਾਡੇ ਚਰਨਾਂ ਵਿਚ, ਜ਼ਕਰੀਆ ਖਾਨ ਦੇ ਦੋ ਪੁੱਤ ਨੇ, ਵੈਸੇ ਤਿੰਨ ਨੇ ਪਰ ਇੱਕ ਕਿਨਾਰਾ ਕਰ ਗਿਆ ਮੀਰ ਬਾਕੀ, ਉਹ ਕਿਨਾਰਾ ਕਰ ਗਿਆ। ਪ੍ਰਮੁੱਖ ਦੋ ਨੇ, ਇੱਕ ਜਈਆ ਖਾਂ ਜਿਹੜਾ ਹੁਣ ਕਹਿਰ ਕਰਦੇ ਆ, ਇਹਦੇ ਨਾਲ ਦੂਜਾ ਸੀ ਸ਼ਾਹ ਨਿਵਾਜ਼। ਵੈਸੇ ਇਹਦਾ ਨਾਂ ਹਯਾਤੁੱਲਾ ਹੈ ਪੂਰਾ ਨਾਂ, ਪਰ ਜਦੋਂ 1739 ਵਿਚ ਨਾਦਰ ਸ਼ਾਹ ਆਇਆ ਸੀ ਉਹ ਇਹਨੂੰ ਖਿਤਾਬ ਦੇ ਗਿਆ ਸੀ ਸ਼ਾਹ ਨਿਵਾਜ਼ ਦਾ, ਇਸੇ ਲਈ ਇਹਦਾ ਨਾਂ ਜਿਹੜਾ ਮਸ਼ਹੂਰ ਹੋ ਗਿਆ ਉਹ ਸ਼ਾਹ ਨਿਵਾਜ਼ ਹੋ ਗਿਆ। ਇੱਕ ਵਾਰੀ ਫਿਰ ਖਿਆਲ ਕਰਿਓ, ਜ਼ਕਰੀਆ ਖਾਨ ਦੇ ਦੋ ਪੁੱਤ ਨੇ ਹੁਣ ਜਿਹੜੇ ਪ੍ਰਮੁੱਖ ਨੇ, ਇੱਕ ਜਈਆ ਖਾਂ ਇੱਕ ਨਿਵਾਜ਼ ਸ਼ਾਹ ਨਿਵਾਜ਼। ਸ਼ਾਹ ਨਿਵਾਜ਼ ਨੇ ਜਈਆ ਖਾਂ ਦੇ ਲਈ ਬੰਦੇ ਭੇਜੇ, ਭਈ ਮੇਰੇ ਬਾਪੂ ਦੀ ਜਾਇਦਾਦ ਜਿਹੜੀ ਜ਼ਕਰੀਆ ਖਾਂ ਦੀ ਹੈ ਤੂੰ ਕੱਲਾ ਸਾਂਭੀ ਬੈਠਾ ਤੇ ਉਹਦੇ ਵਿੱਚੋਂ ਮੈਨੂੰ ਹਿੱਸਾ ਦੇ। ਗੁਰੂ ਕੋਈ ਨਾ ਕੋਈ ਕਲਾ ਤੇ ਵਰਤਾਉਂਦਾ ਹੈ ਨਾ, ਆਖਿਰ ਤੇ ਇੱਕ ਦਿਨ ਜ਼ਾਲਮਾਂ ਦਾ ਵੀ ਆਉਂਦਾ। ਸਿੱਖੀ ਨੂੰ ਰਾਹਤ ਮਿਲ ਜਾਂਦੀ ਸੀ ਜਦੋਂ ਕਦੇ ਇਹੋ ਜਿਹਾ ਭਾਣਾ ਵਰਤਦਾ ਸੀ। ਵਿੱਚੋਂ ਮੈਂ ਛੋਟੀ ਜਿਹੀ ਗੱਲ ਇੱਕ ਹੋਰ ਕਰਦੀ ਹਾਂ, ਫਿਰ ਅੱਗੇ ਗੱਲ ਤੋਰਨਾ, ਥੋੜਾ ਜਿਹਾ ਪਿਛੋਕੜ ਹੋਰ ਬੋਲਣ ਲੱਗਾ। ਇਸੇ ਲਖਪਤ ਰਾਏ ਪਾਪੀ ਨੇ, ਪਹਿਲਾਂ ਮੈਂ ਇਸੇ ਦੀ ਗੱਲ ਬੰਨੇ ਲਾ ਦਿਆਂ ਫਿਰ ਤਾਂ ਕਿ ਸਾਨੂੰ ਸਮਝਣਾ ਸੌਖਾ ਹੋ ਜਾਏਗਾ। ਇਸੇ ਲਖਪਤ ਪਾਪੀ ਨੇ ਦਰਬਾਰ ਸਾਹਿਬ ਦੀ ਵੀ ਬੇਅਦਬੀ ਕੀਤੀ, ਪਰ ਇਮਾਰਤ ਢਾਈ, ਥੋੜਾ ਜਿਹਾ ਗੁਰਦੁਆਰੇ ਸਾਹਿਬ ਢਾਏ, ਕਈ ਗੁਰਦੁਆਰੇ ਢਾਏ ਵੈਸੇ ਨੇ ਅੰਮ੍ਰਿਤਸਰ ਸਾਹਿਬ ਦੇ, ਪਰ ਲੇਕਿਨ ਜਿਵੇਂ ਦੀ ਬਾਕੀ ਬੇਅਦਬੀ ਹੋਈ ਹੈ ਉਵੇਂ ਦੀ ਇਹ ਨਹੀਂ ਕਰ ਸਕਿਆ। ਪਰ ਇਹਦੇ ਵੇਲੇ ਇੱਕ ਕੰਮ ਸਭ ਤੋਂ ਪਹਿਲੀ ਵਾਰੀ ਹੋਣ ਲੱਗਾ, ਇਸ ਤੋਂ ਪਹਿਲਾਂ ਕਦੇ ਨਹੀਂ ਸੀ ਹੋਇਆ। ਇਹਦੇ ਵੇਲੇ ਇੱਕ ਭਾਣਾ ਹੋਰ ਵਰਤਿਆ ਵੀ ਇਹਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਅਗਨ ਭੇਟ ਕੀਤੇ ਪਾਪੀ ਨੇ। ਹੁਣ ਤੱਕ ਇਹ ਗੱਲ ਚੇਤਾ ਰੱਖਿਓ, ਹੁਣ ਤੱਕ ਕਿਸੇ ਵੀ ਜ਼ਾਲਮ ਨੇ, ਅੱਗੇ ਜਾ ਕੇ ਅਹਿਮਦ ਸ਼ਾਹ ਬਦਾਲੀ ਵੇਲੇ ਵੀ ਇੱਕ ਬੀੜ ਦਾ ਸੰਸਕਾਰ ਹੋਣਾ, ਉਹ ਤੁਹਾਡੇ ਨਾਲ ਅੱਗੇ ਜਾ ਕੇ ਸਾਂਝੀ ਗੱਲ ਕਰਾਂਗਾ ਜਦੋਂ ਉਹਨਾਂ ਦਾ ਵਕਤ ਆਏਗਾ। ਹੁਣ ਇੱਥੇ ਚੇਤਾ ਰੱਖਿਓ, ਪਹਿਲਾ ਵਕਤ ਹੈ ਜਦੋਂ ਲਖਪਤ ਰਾਏ ਨੇ, ਖੁਦ ਪਾਪੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਅਗਨ ਭੇਟ ਕੀਤਾ ਸੀ। ਇਹ ਪਹਿਲੀ ਵਾਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਹਾਦਤ ਹੋਈ ਹੈ। ਗੁਰਦੁਆਰਾ ਸਾਹਿਬ ਵੀ ਢਾਏ ਤੇ ਇਹਨੇ, ਹਾਲਾਂਕਿ ਇੱਕ ਪਹਿਲਾਂ ਇਹਨੇ ਗੁਰਦੁਆਰਾ ਆਪ ਬਣਵਾਇਆ ਸੀ ਮਾਨਕੂ ਦੇ ਵਿੱਚ, ਉਸੇ ਗੱਲ ਵੱਲ ਵਾਪਸ ਪਰਤਾ ਵਾਂ। ਇਸ ਯਈਆ ਖਾਂ ਤੇ ਸ਼ਾਹ ਨਿਵਾਜ਼ ਦੋਨਾਂ ਦੀ ਲੜਾਈ ਦੇ ਦਰਮਿਆਨ, ਇਹਨਾਂ ਦੋਨਾਂ ਦੀ ਲੜਾਈ ਦੇ ਦਰਮਿਆਨ ਉਹਨੇ ਆਪਣੀ ਫੌਜ ਕਾਫੀ ਸਾਰੀ ਤਕੜੀ ਕਰ ਲਈ ਸ਼ਾਹ ਨਿਵਾਜ਼ ਨੇ। ਉਹਨੇ ਆ ਕੇ ਯਈਆ ਖਾਂ ਦੇ ਉੱਤੇ ਲਾਹੌਰ ਦੀ ਸੂਬੇਦਾਰੀ ਉੱਤੇ ਕਬਜ਼ਾ ਕਰ ਲਿਆ। ਹੁਣ ਯਈਆ ਖਾਂ ਉਹਨੇ ਪਕੜ ਲਿਆ ਤੇ ਇਹਨੂੰ ਇੱਕ ਪਾਸੇ ਕੈਦੀ ਬਣਾ ਲਿਆ। ਜਿੱਥੇ ਕੈਦੀ ਬਣਾਇਆ ਉੱਥੇ ਰੱਬ ਦਾ ਸਬੱਬ ਬਣਿਆ ਵੀ ਇਹਨੂੰ ਭੱਜ ਕੇ ਜਾਣ ਦਾ ਮੌਕਾ ਮਿਲ ਗਿਆ। ਹੁਣ ਇਹ ਸਿੱਖਾਂ ਤੋਂ ਡਰਦਾ ਅਤੇ ਆਪਣੇ ਭਰਾ ਸ਼ਾਹ ਨਿਵਾਜ਼ ਤੋਂ ਡਰਦਾ, ਇਹ ਕਿਸੇ ਦੂਰ ਇਲਾਕੇ ਵਿੱਚ

ਸਾਰਿਆਂ ਨੇ ਰਲ ਕੇ ਅੰਮ੍ਰਿਤਸਰ ਸਾਹਿਬ ਦੇ ਵਿਚ ਜਿਹੜਾ ਉਸ ਵੇਲੇ ਦਾ ਹਾਕਮ ਹੈ ਸਲਾਮਤ ਖਾਂ ਉਹਨੂੰ ਮਾਰ ਮੁਕਾਇਆ ਤੇ ਉੱਤੇ ਅੰਮ੍ਰਿਤਸਰ ਸਾਹਿਬ ਦੇ ਵਿਚ ਸੇਵਾ ਸੰਭਾਲ ਆਪ ਕਰ ਲਈ। ਉਹਨਾਂ ਦਿਨਾਂ ਵਿਚ 29 ਮਾਰਚ 1748 ਨੂੰ ਇੱਕ ਸਰਬੱਤ ਖਾਲਸਾ ਰੱਖਿਆ ਗਿਆ। ਉਦੋਂ ਜਿੰਨੇ ਵੀ ਅਹਿਮ ਕੌਮ ਦੇ ਫੈਸਲੇ ਹੁੰਦੇ ਸਨ ਉਹ ਸਰਬੱਤ ਖਾਲਸੇ ਦੀ ਰੋਸ਼ਨੀ ਵਿਚ ਹੁੰਦੇ ਸਨ। ਸਾਰੇ ਜੁੜ ਮਿਲ ਬੈਠ ਕੇ ਉਹ ਫੈਸਲੇ ਕਰਿਆ ਕਰਦੇ ਸਨ ਤੇ ਉਦੋਂ ਜਿਹੜੇ 65 ਜਥੇ ਬਣੇ ਸਨ ਉਹਨਾਂ 65 ਜਥਿਆਂ ਵਿਚੋਂ ਗੁਰੂ ਕੇ ਸਿੱਖਾਂ ਨੇ ਰਲ ਮਿਲ ਕੇ 11 ਮਿਸਲਾਂ ਬਣਾਈਆਂ। ਉਹਨਾਂ 11 ਮਿਸਲਾਂ ਦਾ ਬਾਬਤ ਤੁਹਾਡੇ ਨਾਲ ਥੋੜੀ ਜਿਹੀ ਵਿਚਾਰ ਸਾਂਝੀ ਕਰਾਂ। ਸਭ ਤੋਂ ਜਿਹੜੀ ਚੰਗੀ ਮਿਸਲ ਜਾਂ ਚੰਗੀਆਂ ਤਰਸਾਰੀਆਂ ਸਨ, ਨਾ ਵਰਤਾਂ ਸ਼ਬਦ, ਆਲੂ ਵਾਲੀਆ ਮਿਸਲ ਬਣੀ। ਉਹਦਾ ਜਿਹੜਾ ਮੁਖੀਆ ਬਣਿਆ ਉਹ ਜੱਸਾ ਸਿੰਘ ਆਲੂ ਵਾਲੀਆ ਬਣਿਆ। ਦੂਜੀ ਪੰਗੀ ਮਿਸਲ ਬਣੀ, ਪੰਗੀ ਮਿਸਲ ਦਾ ਮੁਖੀਆ ਹਰੀ ਸਿੰਘ ਪੰਗੀ ਬਣਿਆ, ਚੁਣਿਆ ਗਿਆ ਜਥੇਦਾਰ। ਤੀਜੀ ਡੱਲੇ ਵਾਲੀ ਮਿਸਲ ਬਣੀ, ਡੱਲੇ ਵਾਲੀ ਮਿਸਲ ਦਾ ਮੁਖੀਆ ਬਣਿਆ ਗੁਲਾਬ ਸਿੰਘ, ਬਹੁਤ ਸਿਆਣਾ ਜਥੇਦਾਰ ਸੀ ਇਹ ਵੀ। ਚੌਥੀ ਮਿਸਲ ਫੈਜ਼ਲਪੁਰੀਆ ਬਣੀ, ਫੈਜ਼ਲਪੁਰੀਆ ਮਿਸਲ ਦਾ ਜਿਹੜਾ ਹਾਕਮ ਮੁਖੀਆ ਬਣਿਆ ਉਹ ਨਵਾਬ ਕਪੂਰ ਸਿੰਘ ਬਣਿਆ। ਮੈਂ ਦੁਬਾਰੇ ਤੁਹਾਡੇ ਨਾਲ ਥੋੜੀ ਜਿਹੀ ਵਿਚਾਰ ਸਾਂਝੀ ਹੋਰ ਕਰਨੀ ਹੈ, ਪਹਿਲਾਂ ਇੱਕ ਵਾਰੀ ਆਪਾਂ ਇਹ ਮਿਸਲਾਂ ਦੀ ਗੱਲ ਕਰ ਲਈਏ। ਜਿਹੜੀ 5ਵੀਂ ਮਿਸਲ ਬਣੀ ਉਹ ਕਨ੍ਹਈਆ ਮਿਸਲ ਬਣੀ, ਇਹਦਾ ਮੁਖੀਆ ਬਣਿਆ ਜੈ ਸਿੰਘ। 6ਵੀਂ ਮਿਸਲ ਬਣੀ ਕਰੋੜੀਆ, ਤੇ ਉਹ ਕਰੋੜੀਆ ਮਿਸਲ ਦਾ ਜਿਹੜਾ ਜਥੇਦਾਰ ਬਣਿਆ ਉਹ ਕਰੋੜਾ ਸਿੰਘ ਬਣਿਆ। 7ਵੀਂ ਮਿਸਲ ਬਣੀ ਕਨ੍ਹਈਆ, ਇਹ ਕਨ੍ਹਈਆ ਮਿਸਲ ਦਾ ਜਿਹੜਾ ਮੁਖੀ ਬਣਿਆ ਉਹ ਹੀਰਾ ਸਿੰਘ ਬਣਿਆ। 8ਵੀਂ ਮਿਸਲ ਜਿਹੜੀ ਬਣੀ ਨਿਸ਼ਾਨੇ ਵਾਲੀ, ਉਹਦੀ ਮਿਸਲ ਦਾ ਜਿਹੜਾ ਮੁਖੀਆ ਬਣਿਆ ਉਹ ਬਣਿਆ ਦਸੌਂਦਾ ਸਿੰਘ। ਇਹ ਵੀ ਬਹੁਤ ਸਿਆਣਾ ਪੁਰਖ ਸੀ, ਮੈਂ ਬੇਨਤੀ ਕਰਾਂ। ਕਈ ਐਸੇ ਨਾਂ ਨੇ ਜਿਨ੍ਹਾਂ ਤੇ ਸਿੱਖ ਇਤਿਹਾਸ ਮਾਣ ਕਰਦਾ, ਮੈਂ ਬੇਨਤੀ ਕਰਾਂ। ਜਿਹੜੀ 9ਵੀਂ ਮਿਸਲ ਬਣੀ ਉਹ ਬਣੀ ਰਾਮਗੜੀਆ ਮਿਸਲ। ਇਹ ਮਿਸਲ ਦੇ ਦੋ ਨਾਂ ਨੇ ਅਸਲ ਵਿੱਚ, ਇਹਦਾ ਪਹਿਲਾ ਨਾਂ ਸੰਘਾਣੀਆ ਮਿਸਲ ਵੀ ਹੈ। ਇਹਦਾ ਪਹਿਲਾ ਜਿਹੜਾ ਮੁਖੀ ਹੋਇਆ ਉਹ ਨੌਦ ਸਿੰਘ ਸੰਘਾਣੀਆ ਸੀ। ਵਕਤ ਪਿਆ ਇਸ ਮਿਸਲ ਦੇ ਉੱਤੇ ਜਲਦੀ ਜਿਹੜਾ ਉਹ ਜਥੇਦਾਰ ਚੁਣਿਆ ਗਿਆ ਜੱਸਾ ਸਿੰਘ ਰਾਮਗੜੀਆ। ਸੰਘਾਣੀਆ ਮਿਸਲ ਇਹਦਾ ਨਾਂ ਬਹੁਤ ਥੋੜਾ ਜਿਹਾ ਸਮਾਂ ਰਿਹਾ, ਮੁੜ ਕੇ ਇਸ ਮਿਸਲ ਦਾ ਨਾਂ ਬਦਲ ਕੇ ਰਾਮਗੜੀਆ ਮਿਸਲ ਪੈ ਗਿਆ। 10ਵੀਂ ਮਿਸਲ ਦਾ ਨਾਂ ਹੈ ਸ਼ੁਕਰ ਚੱਕੀਆ। ਸ਼ੁਕਰ ਚੱਕੀਆ ਮਿਸਲ ਜਿਹੜੀ ਉਹ ਚੜ੍ਹਤ ਸਿੰਘ ਦੇ ਨਾਮ ਤੇ ਬਣੀ, ਇਹਦਾ ਮੁਖੀਆ ਚੜ੍ਹਤ ਸਿੰਘ ਬਣਿਆ। ਉਹਦਾ ਸ਼ੁਕਰ ਚੱਕੀਆ ਅਖੀਰੀ ਨਾਂ ਹੈ ਕਿਉਂਕਿ ਇਹ ਉਹਦਾ ਇਲਾਕਾ ਹੈ। ਜਿਹੜੀ 12ਵੀਂ ਮਿਸਲ ਬਣੀ ਉਹ ਬਣੀ ਮਿਸਲ ਸ਼ਹੀਦਾਂ, ਉਹਦਾ ਮੁਖੀ ਬਣਿਆ ਸ਼ਹੀਦ ਬਾਬਾ ਦੀਪ ਸਿੰਘ। ਇਹਦੀ ਕਰਨੀ ਤੁਸੀਂ ਜਾਣਦੇ ਹੀ ਹੋ, ਨਮਸਕਾਰ ਇਸੇ ਪੁਰਖਾਂ ਨੂੰ। ਥੋੜਾ ਜਿਹਾ ਇੱਕ ਵਾਰੀ ਫਿਰ ਪਿਛੋਕੜ ਭੁੱਲਣਾ। ਜਿਹੜੀ ਪੰਗੀ ਮਿਸਲ ਹੈ, ਇੱਕ ਮੈਂ ਬੇਨਤੀ ਪਹਿਲੋਂ ਕਰਦੀ ਹਾਂ, ਇਹ ਗੱਲ ਵੈਸੇ ਮੈਂ ਦੁੱਖ ਨਾਲ ਤੁਹਾਡੇ ਨਾਲ ਸਾਂਝੀ ਕਰਨ ਲੱਗਾ। ਇਸ ਹੁਣ ਤੱਕ ਸਿੱਖਾਂ ਦੀ ਚੜ੍ਹਦੀ ਕਲਾ ਰਹੀ, ਤੁਸੀਂ ਇਤਿਹਾਸ ਵਿੱਚ ਦਰਸ਼ਨ ਕਰਦੇ ਹੀ ਆ ਰਹੇ ਹੋ ਬਰਾਬਰ, ਪਰ ਹੁਣ ਜਿਹੜਾ ਨਾ ਉਹ ਸਿੱਖਾਂ ਦਾ ਨਿਗਾਰ ਸ਼ੁਰੂ ਹੋ ਗਿਆ। ਇਸ ਮਿਸਲਾਂ ਦੇ 1748 ਤੋਂ ਬਾਅਦ ਥੋੜਾ ਜਿਹਾ ਨਿਗਾਰ ਸ਼ੁਰੂ ਹੋ ਜਾਣਾ, ਉਹ ਵੀ ਪੱਕ ਹੁਣ ਆਪਣੀ ਕੌਮ ਦਾ ਲੈਣਾ ਤੇ ਨਾਲ ਪਏਗਾ। ਇਹਨਾਂ ਵਿਚੋਂ ਜਿਹੜੀ ਭੰਗੀ ਮਿਸਲ ਹੈ ਉਹ ਲੋਕ ਨੇ ਜਿਨ੍ਹਾਂ ਵਿਚ ਭੰਗ ਬਹੁਤੇ ਪੀਂਦੇ ਨੇ। ਇਹ ਕੌਮ ਨੂੰ ਬਿਮਾਰੀ ਉਦੋਂ ਤੋਂ ਲੱਗੀ ਹੈ ਬਹੁਤੀ, ਵੈਸੇ ਲੱਗੀ ਮਜਬੂਰੀ ਵਿਚ ਸੀ, ਇਸ ਗੱਲ ਚ ਕੋਈ ਦੋਰਾਵਾਂ ਨਹੀਂ, ਕਿਉਂਕਿ ਕੁਝ ਮਿਲਦਾ ਨਹੀਂ ਸੀ ਹੁੰਦਾ ਖਾਣ ਪੀਣ ਵਾਸਤੇ, ਜੋ ਕੁਝ ਮਿਲਣਾ। ਹੁਣ ਦਰਖਤਾਂ ਨੂੰ ਪੀਹ ਕੇ ਪੱਥਰਾਂ ਦੇ ਥੱਲੇ, ਉਹਨਾਂ ਪੱਤਿਆਂ ਨੂੰ ਪੀਸ ਕੇ, ਤੇ ਬੜਾ ਔਖਾ ਸੀ ਉਸ ਵੇਲੇ

0: ਮੈਂ ਇੱਕ ਛੋਟੀ ਜਿਹੀ ਘਟਨਾ ਤੁਹਾਡੇ ਨਾਲ ਸਾਂਝੀ ਕਰਾਂ। ਮੇਰੀ ਆਦਤ ਹੈ ਵੀ ਮੈਂ ਕਥਾ ਵਿੱਚ ਕਦੇ ਆਪਣੇ ਨਿੱਜੀ ਜੀਵਨ ਦੀ ਘਟਨਾ ਕੋਈ ਸਾਂਝੀ ਨਹੀਂ ਕਰਦਾ, ਪਰ ਅੱਜ ਇੱਕ ਮੋੜ ਬਣ ਗਿਆ। ਜਿੱਥੇ ਦਾਸ ਕਾਲਜ ਵਿੱਚ ਪੜ੍ਹਦਾ ਸੀ 1984 ਵਿੱਚ, ਉਦੋਂ ਹਾਲਾਤ ਐਸੇ ਬਣੇ, ਬਿਲਕੁਲ ਸੰਖੇਪ ਵਿੱਚ, ਕਿ ਉਹ ਕਾਲਜ ਦਾ ਵਿਚਾਰਾ ਪਹਿਲੇ ਦਿਨਾਂ ਤੋਂ ਹੀ ਗਰੀਬੀ ਵਿੱਚ ਹੀ ਘੁਲਦਾ ਆਇਆ, ਇਹਦੀ ਕਿਸੇ ਨੇ ਬਾਹਰੀ ਵਾਲੀ ਫੜੀ। ਬੜੇ ਕਾਰ ਸੇਵਾ ਵਾਲਿਆਂ ਕੋਲ ਗਏ ਵੀ ਇੱਕ ਕਮਰਾ ਹੀ ਬਣਾ ਦਿਓ, ਇੱਕ ਖਿੜਕੀਆਂ ਹੀ ਲਵਾ ਦਿਓ, ਲੇਕਿਨ ਕਿਸੇ ਨੇ ਨਹੀਂ ਲਵਾਈਆਂ ਅੱਜ ਤੱਕ ਵੀ। ਖੈਰ ਇੱਕ ਵੱਖਰੀ ਗੱਲ ਹੈ। ਉਦੋਂ ਮੁਸ਼ਕਿਲ ਬਣੇ ਵੀ ਕੀ ਖਾਈਏ ਕੀ ਪੀਏ, ਉਹਦੇ ਵਿਚਾਰ ਬਣੇ ਵੀ ਹੁਣ ਕੀ ਕਰੀਏ, ਸਾਧਨ ਕੋਈ ਨਾ ਬਣੇ, ਤੇ ਅਸੀਂ ਮਜਬੂਰ ਹੋਇਆ ਨੇ ਸਫੈਦੇ ਦੇ ਪੱਤਿਆਂ ਨੂੰ ਪੀਸ ਕੇ ਉਹਦੀ ਚਾਹ ਬਣਾ ਲਈ। ਰੱਬ ਜਾਣੇ ਉਹਨੇ ਕੀ ਭਾਣਾ ਵਰਤਾਇਆ। ਤੁਸੀਂ ਇਹ ਹਿਸਾਬ ਲਾ ਲਓ ਵੀ ਸਾਰੀ ਦਿਹਾੜੀ ਤੇ ਸਾਰੀ ਰਾਤ ਅਸੀਂ ਉੱਠ ਕੇ ਨਹੀਂ ਤੁਰ ਸਕਦੇ ਸੀ, ਇਤਨਾ ਨਸ਼ਾ, ਪਤਾ ਨਹੀਂ ਉਹਦੇ ਵਿੱਚ ਕੀ ਇਹੋ ਜਿਹੇ ਭਾਣਾ ਵਰਤਿਆ। ਮੈਂ ਸਿਰਫ ਤਾਂ ਗੱਲ ਸਾਂਝੀ ਕੀਤੀ, ਅਸੀਂ 2 ਦਿਨਾਂ ਤੋਂ ਬਾਅਦ ਮੁੜ ਕੇ ਕੰਨਾਂ ਨੂੰ ਹੱਥ ਲਾਏ, ਜਿੰਨੀ ਮਰਜ਼ੀ ਮਜ਼ਬੂਰੀ ਪੈ ਜਾਏ ਭਾਵੇਂ ਖਾਣ ਨੂੰ ਕੁਛ ਨਾ ਵੀ ਮਿਲੇ, ਕਿਉਂਕਿ ਉਦੋਂ ਮਿਲਟਰੀ ਦਾ ਪਹਿਰਾ ਹੁੰਦਾ ਸੀ, ਨਹੀਂ ਸੀ ਜਾਣ ਦਿੰਦੇ ਅੰਦਰ ਬਾਹਰ, ਤੇ ਪਰ ਅਸੀਂ ਕੁਝ ਹੋਰ ਨਹੀਂ ਖਾਣਾ, ਚਾਵਲ ਉਬਾਲ ਕੇ ਖਾਈ ਜਾਂਦੇ ਸਾਂ, ਫਿਰ ਮੁੜ ਕੇ ਚਾਵਲ ਮਿਲ ਗਏ। ਇਹ ਮੈਂ ਬੇਨਤੀ ਤਾਂ ਕੀਤੀ ਹੈ, ਹੋ ਸਕਦਾ ਉਦੋਂ ਸਿੱਖਾਂ ਨੇ ਜਿਹੜੇ ਦਰਖਤਾਂ ਦੇ ਪੱਤੇ ਘੋਟ ਘੋਟ ਕੇ ਪੀਤੇ ਤੇ ਉਹਨਾਂ ਵਿੱਚ ਕੁਝ ਇੱਕ ਨਸ਼ਾ ਹੋਵੇ, ਤੇ ਮੁੜ ਕੇ ਉਹ ਨਸ਼ਾ ਪੂਰਾ ਕਰਨਾ ਔਖਾ ਹੋ ਗਿਆ ਹੋਵੇ। ਹੋ ਸਕਦਾ ਕੁਝ ਇੱਕ ਲੋਕ ਉਹ ਹੋਣ ਜਿਹੜੇ ਮੁੜ ਕੇ ਭੰਗ ਪੀਣ ਲੱਗ ਪਏ ਹੋਣ। ਵੈਸੇ ਗੁਰੂ ਕੇ ਸਿੱਖ ਉੱਤੇ ਇਹ ਮੈਨੂੰ ਪੂਰਨ ਆਸ ਹੈ, ਜੇ ਬਿਨਾਂ ਮਜਬੂਰੀ ਤੋਂ ਉਹ ਕਦੇ ਇਹੋ ਜਿਹਾ ਨਸ਼ਾ ਨਿਸ਼ਨ ਕਰ ਸਕਦੇ, ਕਿਉਂਕਿ ਗੁਰੂ ਕੇ ਸਿੱਖ ਨੂੰ ਤਾਂ ਜਿਹੜਾ ਅਮਲ ਹੈ ਉਹ ਪ੍ਰਸ਼ਾਦੇ ਦਾ ਗੁਰੂ ਸਾਹਿਬ ਨੇ ਬਖਸ਼ਿਆ ਹੋਇਆ। ਮਜਬੂਰੀਆਂ ਕਈ ਵਾਰੀ ਕਈ ਕੁਛ ਕਰਵਾ ਦਿੰਦੀਆਂ ਨੇ। ਇਹ ਦੂਜੀ ਜਿਹੜੀ ਮਿਸਲ ਹੈ ਇਹ ਭੰਗੀ ਮਿਸਲ ਹੈ, ਇਹਦੇ ਵਿੱਚੋਂ ਲੋਕ ਬਹੁਤੇ ਉਹ ਭੰਗ ਪੀਣ ਵਾਲੇ ਸਨ, ਇਸ ਲਈ ਇਸ ਮਿਸਲ ਦਾ ਨਾਂ ਇਹ ਪੱਕ ਗਿਆ। ਵੈਸੇ ਇਹਦਾ ਨਾਂ ਜਿਹੜਾ ਉਹ ਹਰੀ ਸਿੰਘ ਦਾ ਮੁਖੀਆ ਸੀ। ਇਹ ਗੱਲ ਹੋਰ ਚੇਤੇ ਰੱਖਣ ਵਾਲੀ ਹੈ, ਜਿਹੜੀ ਸਭ ਤੋਂ ਵਧੀਕ ਸੇਵਾ ਕਰਦੀ ਰਹੀ ਤੇ ਚੜ੍ਹਦੀ ਕਲਾ ਚ ਮਿਸਲ ਰਹੀ ਹੈ ਉਹ ਸ਼ੁਕਰ ਚੱਕੀ ਆ। ਇਹਦੇ ਵਿੱਚੋਂ ਹੀ ਅੱਗੇ ਮਹਾਰਾਜਾ ਰਣਜੀਤ ਸਿੰਘ ਨੇ ਬਣਨਾ ਹੈ। ਇਹਦੇ ਨਾਲ ਦੀ ਹੀ ਸੇਵਾ ਕਰਦੀ ਰਹੀ ਹੈ ਬਹੁਤ ਜ਼ਿਆਦਾ ਉੱਤਮ ਉਪਰਾਲੇ ਤੇ ਸ਼ਹੀਦ ਬਾਬਾ ਦੀਪ ਸਿੰਘ ਦੀ ਮਿਸਲ, ਮਿਸਲ ਸ਼ਹੀਦਾਂ। ਗੱਲ ਅੱਗੇ ਤੋਰਾਂ, ਵੈਸੇ 12 ਮਿਸਲਾਂ ਮੰਨਦੇ ਨੇ ਲੋਕ, ਪਰ ਵਿਦਵਾਨ ਨਹੀਂ ਇਹਨਾਂ ਨੂੰ 12 ਮੰਨਦੇ। 10 ਨੇ ਪਹਿਲਾਂ ਬੇਨਤੀ ਕਰ ਦਿੱਤੀ ਵੀ ਫੁਲਕੀਆ ਮਿਸਲ ਹੈ ਜਿਹੜੀ ਉਹ ਮਹਾਰਾਜਾ ਆਲਾ ਸਿੰਘ ਨਾਲ ਜੋੜੀ ਜਾਂਦੀ ਹੈ, ਪਰ ਉਹ ਮਹਾਰਾਜਾ ਆਲਾ ਸਿੰਘ ਦੀ ਮਿਸਲ ਨੇ ਕਦੇ ਸਿੱਖਾਂ ਦੀਆਂ ਲੜਾਈਆਂ ਵਿੱਚ ਹਿੱਸਾ ਨਹੀਂ ਸੀ ਲਿਆ। ਰੋ ਵਿਚਾਰ ਆਪਾਂ ਉਸੇ ਵੱਲ ਗੱਲ ਤੁਰੀਏ। ਮਿਸਲ ਸ਼ਬਦ ਦਾ ਅਰਥ ਹੈ ਫਾਇਲ ਜਾਂ ਉਹ ਕਿਤਾਬ ਜਿਹਦੇ ਵਿੱਚ ਹਿਸਾਬ ਕਿਤਾਬ ਰੱਖਿਆ ਜਾਂਦਾ ਸੀ। ਉਦੋਂ ਜਦੋਂ ਮਿਸਲਾਂ ਬਣੀਆਂ ਉਦੋਂ ਬੈਠ ਕੇ ਕੁਝ ਫੈਸਲੇ ਵੀ ਹੋਏ। ਫੈਸਲੇ ਇਹ ਹੋਏ ਭਈ ਹਰ ਇੱਕ ਸਿੱਖ ਲਈ ਜਿਹੜੀਆਂ 4 ਗੱਲਾਂ ਉਹ ਅਤਿਅੰਤ ਜ਼ਰੂਰੀ ਨੇ। ਨੰਬਰ 1, ਇਹ ਪਿੱਛੇ ਵੀ ਜ਼ਿਕਰ ਆ ਚੁੱਕਾ ਹੋਇਆ ਪਰ ਫਿਰ ਦੁਬਾਰੇ ਫੈਸਲੇ ਹੋਏ, ਘੋੜ ਸਵਾਰੀ ਆਉਣਾ ਜ਼ਰੂਰੀ ਹੈ। ਦੂਜੀ ਗੱਲ, ਉਹਨੂੰ ਹਥਿਆਰ ਵਿਦਿਆ ਆਉਣੀ ਜ਼ਰੂਰੀ ਹੈ। ਤੀਜੀ ਗੱਲ, ਉਹ ਨਿਤਨੇਮੀ ਰੱਬ ਦੀ ਬਾਣੀ ਪੜ੍ਹਨ ਵਾਲਾ ਹੋਵੇ। ਚੌਥੀ ਗੱਲ, ਉਹਦੇ ਜੀਵਨ ਵਿੱਚ ਜਿਹੜੀ ਸਭ ਤੋਂ ਵੱਡੀ ਅਹਿਮ ਹੈ ਉਹ ਇਹ ਆ ਵੀ ਉਹ ਪੰਥ ਲਈ ਜਾਨ ਕੁਰਬਾਨ ਕਰਨ ਦਾ ਮਨ ਵਿੱਚ ਭਾਵਨਾ ਰੱਖਦਾ ਹੋਵੇ। ਕੱਲ ਇਹ ਨਾ ਵਕਤਾਵੇ ਵੀ ਉਹ ਪੰਥ ਨੂੰ ਛੱਡ ਕੇ ਚਲਾ ਜਾਏ। ਮਜ਼ਬੂਰੀਆਂ ਤੇ ਰੋਜ਼ ਦਿਹਾੜੇ ਦਰਵਾਜ਼ਾ ਖੜਕਾਉਂਦੀਆਂ ਸਨ। ਦੂਜਾ ਫੈਸਲਾ ਇਹ ਹੋਇਆ ਭਈ ਕੋਈ ਵੀ ਜਿਹੜੀ ਮਿਸਲ ਹੈ ਉਹਦੇ ਬੰਦੇ ਇੱਕ ਦੂਜੀ ਮਿਸਲ ਵਿੱਚ ਸ਼ਾਮਲ ਹੋ ਸਕਦੇ ਨੇ, ਕਿਸੇ ਤੇ ਕੋਈ ਪਾਬੰਦੀ ਨਹੀਂ ਹੋਵੇਗੀ, ਕੋਈ ਕਿਸੇ ਵੀ ਮਿਸਲ ਨੂੰ ਛੱਡ ਕੇ ਦੂਜੀ ਮਿਸਲ ਵਿੱਚ ਜਾ ਸਕਦਾ। ਤੀਜੀ ਗੱਲ, ਜਦੋਂ ਕੋਈ ਕੌਮੀ ਫੈਸਲਾ ਲੈਣਾ ਹੋਇਆ ਉਦੋਂ ਸਾਰੀਆਂ ਮਿਸਲਾਂ ਦੇ ਜਥੇਦਾਰਾਂ ਨੂੰ ਇਕੱਠਾ ਹੋਣਾ ਹੋਵੇਗਾ। ਚੌਥਾ ਫੈਸਲਾ, ਜਦੋਂ ਕਦੇ ਕਿਸੇ ਗੁਰੂ ਧੰਮ ਤੇ ਕੋਈ ਮੁਸ਼ਕਲ ਬਣੇ ਤੇ ਉਦੋਂ ਵੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਦੇ ਉੱਤੇ, ਗੁਰੂ ਦੇ ਨਾਂ ਦੇ ਉੱਤੇ ਕਿਸੇ ਮਿਸਲ ਦੇ ਵਿੱਚ ਕੋਈ ਵਿਤਕਰਾ ਨਹੀਂ ਹੋਵੇਗਾ। ਉਦੋਂ ਹਰ ਇੱਕ ਮਿਸਲ ਨੂੰ ਗੁਰੂ ਦੇ ਚਰਨਾਂ ਵਿੱਚ ਆਪਣੀ ਜਿੰਦ ਜਾਨ ਲੇਖੇ ਲਾਉਣੀ ਹੋਵੇਗੀ। ਫੈਸਲੇ ਹੋ ਗਏ, ਫਿਰ ਮਿਸਲਾਂ ਨੇ ਆਪੋ ਆਪਣੇ ਇਲਾਕੇ ਮੱਲ ਲਏ। ਇੱਕ ਲੰਮੀ ਕਹਾਣੀ ਹੈ, ਕਦੇ ਫੇਰ ਤੁਹਾਡੇ ਨਾਲ ਮਿਸਲਾਂ ਦਾ ਇਤਿਹਾਸ ਸਾਂਝਾ ਕਰਾਂਗਾ, ਕਿਉਂਕਿ ਮੈਂ ਬਾਕੀ ਲੜੀ ਪੂਰੀ ਕਰਨੀ ਚਾਹੁੰਦਾ। ਇਹ ਵੀ ਇਤਿਹਾਸ ਬੜਾ ਬਹੁਤ ਮਾਣ ਮੱਤਾ ਹੈ, ਸਾਨੂੰ ਸਮਝਣਾ ਚਾਹੀਦਾ। ਇਵੇਂ ਮਿਸਲਾਂ ਬਣ ਗਈਆਂ। ਉਸ ਤੋਂ ਬਾਅਦ ਵਿੱਚ 1748 ਵਿੱਚ ਹੀ, ਇਹ ਤਾਂ ਤੁਹਾਨੂੰ ਪਤਾ ਲੱਗ ਹੀ ਚੁੱਕਾ ਹੋਇਆ, ਕਿਉਂਕਿ ਆਪਾਂ ਪਿੱਛੇ ਵਿਚਾਰ ਚੁੱਕੇ ਹਾਂ ਵੀ ਮੀਰ ਮੰਨੂ ਹੈ ਜਿਹੜਾ, ਉਹ ਲਾਹੌਰ ਦਾ ਸੂਬੇਦਾਰ ਬਣ ਗਿਆ। ਮੀਰ ਮੰਨੂ ਕਮਰੂਦੀਨ ਦਾ ਪੁੱਤਰ ਹੈ। ਇਹ ਮੀਨੂਦੀਨ ਇਹਦਾ ਅਸਲ ਵਿੱਚ ਨਾਂ ਹੈ। ਇਹ ਜਦੋਂ ਅਹਿਮਦ ਸ਼ਾਹ ਅਬਦਾਲੀ ਨੂੰ ਇਹਨੇ ਪਹਿਲੇ ਹਮਲੇ ਵਿੱਚ, ਮੈਂ ਵਾਰ ਵਾਰ ਬੇਨਤੀ ਕਰ ਰਿਹਾ, ਸਾਨੂੰ ਯਾਦ ਰੱਖਣਾ ਚਾਹੀਦਾ, 1748 ਦੇ ਹਮਲੇ ਵਿੱਚ ਮਨੂਪੁਰ ਦੇ ਇਲਾਕੇ ਵਿੱਚ, ਮਨੂਪੁਰ ਉਸ ਨਗਰ ਦਾ ਨਾਂ ਹੈ, ਮਨੂਪੁਰ ਦੇ ਇਲਾਕੇ ਵਿੱਚ ਜਦੋਂ ਇਹਨੇ ਅਹਿਮਦ ਸ਼ਾਹ ਅਬਦਾਲੀ ਨੂੰ ਹਰਾਇਆ ਤਾਂ ਉਥੋਂ ਹੀ ਇਹਨੂੰ ਇੱਕ ਤਖਲਸ ਮਿਲਿਆ। ਉਸ ਵੇਲੇ ਦੇ ਹਾਕਮ ਨੇ ਇਹਨੂੰ ਇੱਕ ਤਖਲਸ ਦਿੱਤਾ, ਮੀਰ ਮੰਨੂ ਦਾ ਤਖਲਸ ਦੇ ਕੇ ਇਹਨੂੰ ਹਾਕਮ ਬਣਾ ਦਿੱਤਾ ਲਾਹੌਰ ਦਾ। ਹੁਣ ਜਦੋਂ ਮੀਰ ਮੰਨੂ ਇਵੇਂ ਪੱਕੇ ਪੈਰਾਂ ਤੇ ਹੋ ਗਿਆ, ਇਹਨੇ ਸਿੱਖਾਂ ਦੇ ਉੱਤੇ ਕਹਿਰ ਕਰਨਾ ਫਿਰ ਸ਼ੁਰੂ ਕਰ ਦਿੱਤਾ। ਪਰ ਹਜੇ ਇਹਦੇ ਜ਼ੁਲਮ ਦਾ ਥੋੜਾ ਜਿਹਾ ਦੌਰ ਚੱਲਿਆ। ਰੱਬ ਦੀ ਇੱਕ ਬੜੀ ਕਿਰਪਾ ਰਹੀ ਵੀ ਇਹਦੀ ਉਮਰ ਬੜੀ ਛੋਟੀ ਰਹੀ ਹੈ। ਇਹ 1748 ਵਿੱਚ ਬਣਿਆ, ਇਹ 52 ਚ ਖਤਮ ਹੋ ਜਾਂਦਾ, ਅੱਗੇ ਜਾ ਕੇ ਤੁਹਾਨੂੰ ਸਮਝ ਪਾਵਾਂਗਾ। ਪਰ ਇਹਨੇ ਅੱਤ ਦਾ ਕਹਿਰ ਕੀਤਾ। ਉਦੋਂ ਨੇ ਦੋ ਤਿੰਨ ਐਲਾਨ ਕੀਤੇ। ਪਹਿਲਾ ਐਲਾਨ ਇਹਨੇ ਇਹ ਕੀਤਾ ਵੀ ਜਿਹੜਾ ਵੀ ਤੁਹਾਨੂੰ ਸਿੱਖ ਦਿਸੇ, ਸਭ ਤੋਂ ਪਹਿਲਾਂ ਉਹਦਾ ਕੰਮ ਇਹ ਕਰਨਾ ਵੀ ਉਹਦੇ ਕੇਸ ਕੱਟਣੇ ਨੇ। ਹੁਣ ਤੱਕ ਇਹ ਹੁਕਮ ਹੁੰਦਾ ਸੀ ਵੀ ਸਿੱਖ ਕੋਈ ਲੱਭੇ ਉਹਨੂੰ ਕਤਲ ਕਰ ਦਿਓ ਜਾਂ ਉਹਨੂੰ ਪਕੜਾ ਦਿਓ। ਹੁਣ ਤੱਕ ਇਹ ਹੁਕਮ ਨਹੀਂ ਸੀ ਹੋਇਆ। ਮੀਰ ਮੰਨੂ ਦੇ ਵੇਲੇ ਪਹਿਲੀ ਵਾਰੀ ਹੁਕਮ ਹੋਇਆ ਵੀ ਅਗਰ ਕੋਈ ਸਿੱਖ ਮਿਲੇ ਤੇ ਉਹਦੇ ਕੇਸ ਕੱਟਣੇ ਨੇ, ਕਿਉਂਕਿ ਉਹਨਾਂ ਨੂੰ ਇੱਕ ਗੱਲ ਦਾ ਪਤਾ ਸੀ, ਦਾਸ ਬਹੁਤ ਵਾਰੀ ਬੇਨਤੀ ਕਰ ਚੁੱਕਾ ਹੋਇਆ, ਸਿੱਖ ਨਹੀਂ ਮਰਦਾ, ਜੇ ਇਹਨੇ ਤੇ ਕੋਈ ਵੀ ਮੁਸੀਬਤ ਪੈ ਜਾਏ ਸਿੱਖ ਉਦੋਂ ਮਰ ਜਾਂਦਾ, ਸਿੱਖੀ ਉਦੋਂ ਮਰ ਜਾਂਦੀ ਹੈ ਜਦੋਂ ਇਹਨੂੰ ਕਤਲ ਕਰ ਦਿੱਤਾ ਜਾਵੇ। ਔਰ ਇਹ ਗੱਲ ਚੇਤਾ ਰੱਖਿਓ, ਜੇ ਦਾਸ ਬਹੁਤ ਵਾਰੀ ਬੇਨਤੀ ਕਰਦਾ, ਸਾਨੂੰ 5 ਕਕਾਰ ਗੁਰੂ ਨੇ ਬਖਸ਼ੇ ਨੇ, 5 ਕਕਾਰਾਂ ਵਿੱਚੋਂ ਇੱਕ ਵੀ ਕਕਾਰ ਉਹ ਨਹੀਂ ਜਿਹਦੇ ਲਈ ਹਜ਼ੂਰ ਨੇ ਇਹੋ ਜਿਹੇ ਸ਼ਬਦ ਵਰਤੇ ਹੋਣ, ਸਿੱਖੀ ਦੇ ਵਿੱਚ ਇਹੋ ਜਿਹੇ ਸ਼ਬਦ ਵਰਤੇ ਹੋਣ। ਕਸ਼ਹਿਰਾ ਲੱਥ ਜਾਏ ਅਵਿਸਲੇਪਣ ਕਾਰਨ ਦੁਬਾਰੇ ਪਾਇਆ ਜਾ ਸਕਦਾ, ਕੜਾ ਲੱਥ ਜਾਏ, ਕੰਘਾ ਲੱਥ ਜਾਏ, ਕਿਰਪਾਨ ਲੱਥ ਜਾਏ, ਮਜ਼ਬੂਰੀ ਬਸ ਲਹਿੰਦੀਆਂ ਨੇ। ਆ ਹੁਣ ਜਹਾਜ਼ਾਂ ਵਿੱਚ ਅਸੀਂ ਆਈਦਾ, ਸਾਰੀਆਂ ਕਿਰਪਾਨਾਂ ਲਾਹ ਕੇ ਹੀ ਆਉਂਦੇ, ਐਵੇਂ ਇੱਥੇ ਆ ਕੇ ਡੋਕ ਦਾਬਾ ਬਣਦੇ ਨੇ, ਸਾਰੇ ਇਲਾਕੇ ਹੁੰਦੇ ਨੇ ਖਿਮਾ ਕਰੇ ਜੇ। ਜਿਹੜੀ ਅਰਜ਼ ਕਰਨ ਲੱਗਾ ਸਾਂ, ਪਰ ਕਿਸੇ ਵੇਲੇ ਵੀ ਗੁਰੂ ਇਹਦੇ ਲਈ ਨਾਰਾਜ਼ਗੀ ਪ੍ਰਗਟ ਨਹੀਂ ਕਰਦੇ। ਸਾਹਿਬ ਕਹਿਣ ਲੱਗੇ, ਸੱਜਣਾ ਜੇ ਤੂੰ ਕੇਸ ਉਤਾਰ ਲੈ ਨਾ, ਤੇ ਇੱਕ ਗੱਲ ਚੇਤਾ ਰੱਖੀ, ਕੇਸ ਉਤਾਰਨ ਵਾਲਿਆ ਮੈਂ ਤੈਨੂੰ ਭੁੱਲ ਨਹੀਂ ਕਵਾਂਗਾ, ਮੈਂ ਤੈਨੂੰ ਕਵਾਂਗਾ ਤੂੰ ਕੇਸ ਕਤਲ ਕੀਤੇ ਨੇ। ਕੇਸਾਂ ਦਾ ਕਤਲ ਕਰਨ ਵਾਲਿਆਂ ਦਾ ਮਤਲਬ ਹੈ ਤੂੰ ਕਾਤਲ ਬਣਿਆ। ਕਿਵੇਂ ਕਰੇ, ਜਿਨ੍ਹਾਂ ਨੇ ਕੇਸ ਕੱਟੇ ਹੋਏ ਨੇ ਮੈਨੂੰ ਉਹਨਾਂ ਨਾਲ ਵੱਧ ਹਮਦਰਦੀ ਹੈ, ਮੈਂ ਪਿਆਰ ਉਹਨਾਂ ਨੂੰ ਬਹੁਤ ਕਰਨਾ, ਪਰ ਜਿਹੜੀ ਸਿੱਖੀ ਦਾ ਫੈਸਲਾ ਮੈਂ ਉਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਵਰਤਾਂਗਾ, ਗੁਰੂ ਦਾ ਉਪਦੇਸ਼ ਮੈਂ ਸੱਚ ਹੀ ਸੁਣਾਵਾਂਗਾ। ਗੁਰੂ ਨੇ ਅਜੇ ਨਹੀਂ ਕਿਰਪਾ ਕੀਤੀ, ਜਦੋਂ ਕਿਰਪਾ ਕਰਦੇਗਾ ਰੱਖ ਲਿਓ ਜ਼ਰੂਰ, ਪਰ ਹਕੀਕਤ ਹਕੀਕਤ ਹੈ। ਜਿਹੜੀ ਬੇਨਤੀ ਕਰਨ ਲੱਗਾ ਸਾਂ, ਉਸ ਵੇਲੇ ਮੀਰ ਮੰਨੂ ਨੇ ਹੁਕਮ ਕਰ ਦਿੱਤਾ ਵੀ ਸਿੱਖਾਂ ਦੇ ਕੇਸ ਕੱਟੇ ਜਾਣ। ਇਸ ਗੱਲੋਂ ਸਿੱਖ ਬੜੇ ਪਰੇਸ਼ਾਨ ਹੋਏ। ਹੁਣ ਕਿਤੇ ਨਾ ਕਿਤੇ ਕੱਲਾ ਦੁਕੱਲਾ ਹੱਥ ਆਈ ਜਾਂਦਾ ਸੀ। ਇਤਿਹਾਸ ਇਹ ਜ਼ਿਕਰ ਕਰਦਾ, ਕਰੀਬ 2,000 ਦੇ ਨੇੜੇ ਸਿੱਖ ਉਸ ਵੇਲੇ ਨੇ ਜਿਵੇਂ ਕਿਵੇਂ ਪਕੜਿਆ, ਕੋਈ ਜਿਹੜਾ ਵੀ ਸਿੱਖੀ ਦੇ ਲਿਬਾਸ ਵਿੱਚ ਮਿਲਦਾ ਸੀ ਉਹਨੂੰ ਪਕੜ ਕੇ ਇਹਨੇ ਫਿਰ ਦੁਬਾਰੇ ਨਖਾਸ ਚੌਂਕ ਵਿੱਚ 2,000 ਸਿੱਖ ਫਿਰ ਕਤਲ ਕਰਵਾਇਆ। ਇਹ ਫਿਰ ਨਖਾਸ ਚੌਂਕ ਦਾ ਜ਼ਿਕਰ ਹੈ। ਪਤਾ ਨਹੀਂ ਲਾਹੌਰ ਨੇ ਕਿੰਨਾ ਕੁ ਲਹੂ ਪੀਤਾ ਸਿੱਖੀ ਦਾ। ਸ਼ਹੀਦੋਂ ਕੀ ਕਤਲ ਗਾਹ ਸੇ ਕਿਆ ਬਿਹਤਰ ਹੈ ਕਾਬਾ, ਸ਼ਹੀਦੋਂ ਕੀ ਕਤਲ ਗਾਹ, ਸ਼ਹੀਦੋਂ ਕੀ ਖਾਕ ਪੇ ਤੋ ਖੁਦਾ ਵੀ ਕੁਰਬਾਨ ਹੋਤਾ ਹੈ। ਪਰ ਸਾਡੇ ਕੋਲ ਇੰਨਾ ਵੀ ਵਕਤ ਨਹੀਂ, ਅਸੀਂ ਕਦੇ ਉਸ ਲਾਹੌਰ ਨੂੰ ਜਾ ਕੇ ਸਿਜਦਾ ਕਰ ਆਈਏ। ਲਾਹੌਰ ਤੂੰ ਕਦੇ, ਮੇਰੇ ਸਤਿਗੁਰੂ ਨੇ ਆਖਿਆ ਸੀ ਤੇਰੇ ਵਿੱਚ ਜ਼ਹਿਰ ਕਹਿਰ ਵਰਤਦਾ, ਪਰ ਭਾਵੇਂ ਤੈਨੂੰ ਗੁਰੂ ਨੇ ਆਖਿਆ ਸੀ ਜ਼ਹਿਰ ਕਹਿਰ ਵਰਤਦਾ ਸਿੱਖੀ ਦਾ ਲਹੂ ਪੀਣ ਵਾਲੀ ਏ ਸਾਨੂੰ ਸੱਚ ਲੱਗਦਾ ਵੀ ਤੇਰੇ ਅੰਦਰ ਜ਼ਹਿਰ ਕਹਿਰ ਹੀ ਵਰਤਦਾ ਹੋਵੇਗਾ ਆਪਣੇ ਸ਼ਹੀਦਾਂ ਦੀ ਖਾਕ ਨੂੰ ਕਦੇ ਮਸਤਕ ਤੇ ਲਾ ਕੇ ਆਈਏ ਮੈਂ ਬੇਨਤੀ ਕਰਾਂ ਬਹੁਤ ਥਾਵਾਂ ਤੇ ਜਾਣ ਵਾਲਿਓ ਕਦੇ ਹੇਮਕੁੰਡ ਸਾਹਿਬ ਜਾਣ ਵਾਲਿਓ ਕਦੇ ਉਸ ਨਖਾਸ ਚੌਂਕ ਦੀ ਵੀ ਕਦੇ ਸਾਰ ਲੈ ਕੇ ਆਇਓ ਹਾਲਾਂਕਿ ਉੱਥੇ ਭਾਈ ਮਨੀ ਸਿੰਘ ਦਾ ਗੁਰਦੁਆਰਾ ਸਾਹਿਬ ਬਣਾਇਆ ਸੀ ਜ਼ਾਲਮਾ ਉਹ ਵੀ ਢਾ ਕੇ ਉੱਥੇ ਅੱਜ ਕੱਲ ਕੇਵਲ ਦੁਕਾਨਾਂ ਨੇ ਕੋਈ ਗੁਰਦੁਆਰਾ ਵੀ ਨਹੀਂ ਉਸੇ ਗੱਲ ਵੱਲ ਵਾਪਸ ਚੱਲਾਂ ਜਿਹੜੀ ਅਰਜ ਕਰਨ ਲੱਗਾ ਸਾਂ ਮੀਰ ਮੰਨੂ ਜਦੋਂ ਇਵੇਂ ਕਹਿਰ ਕਰਨ ਲੱਗਿਆ ਉਦੋਂ ਇੱਕ ਅਦੀਨਾ ਬੇਗ ਇਹ ਜਲੰਧਰ ਦਾ ਡਿਪਟੀ ਸੂਬੇਦਾਰ ਹੈ ਤੇ ਇਹਦੇ ਨਾਲ ਦੀਵਾਨ ਕੌੜਾ ਮੱਲ ਉਹਦਾ ਜ਼ਿਕਰ ਆਪਾਂ ਕਈ ਵਾਰੀ ਪੜ ਚੁੱਕੇ ਹੋਏ ਹਾਂ ਸਿੱਖੀ ਦਾ ਬੜਾ ਵਫਾਦਾਰ ਹੈ ਦੀਵਾਨ ਕੌੜਾ ਮੱਲ ਤੇ ਅਦੀਨਾ ਬੇਗ ਨੇ ਵਿੱਚ ਰਲ ਕੇ ਮੀਰ ਮੰਨੂ ਦੇ ਨਾਲ ਸਿੱਖਾਂ ਦੀ ਸੰਧੀ ਕਰਵਾ ਦਿੱਤੀ ਭਾਈ ਇਵੇਂ ਨਹੀਂ ਲੜਨਾ ਜਦੋਂ ਸਿੱਖਾਂ ਦੀ ਸੰਧੀ ਹੋਈ ਉਹਨਾਂ ਦਿਨਾਂ ਦੇ ਵਿੱਚ ਅਦੀਨਾ ਬੇਗ ਨੇ ਕੁਝ ਇੱਕ ਸਿੱਖ ਭਰਤੀ ਕਰਨੇ ਵਿੱਚ ਆਏ ਜਿਹੜੀ ਦਸ ਨੇ ਨਿਗਾਰ ਦੀ ਗੱਲ ਕੀਤੀ ਸੀ ਪਹਿਲੀ ਬੇਨਤੀ ਕੀਤੀ ਵੀ ਭੰਗ ਪੀਣਾ ਦੂਜੀ ਹੁਣ ਕਰਨ ਲੱਗਾ ਜਦੋਂ ਉਸ ਵੇਲੇ ਉਹਨੇ ਵਚਨ ਕੀਤਾ ਵੀ ਸਿੱਖ ਜਿਹੜੇ ਨੇ ਉਹ ਮੇਰੀ ਫੌਜ ਵਿੱਚ ਭਰਤੀ ਹੋ ਸਕਦੇ ਨੇ ਉਦੋਂ ਜੱਸਾ ਸਿੰਘ ਰਾਮਗੜੀਆ ਉਹ ਜਾ ਕੇ ਅਦੀਨਾ ਬੇਗ ਦੀ ਫੌਜ ਵਿੱਚ ਭਰਤੀ ਹੋ ਗਿਆ ਹੁਣ ਇੱਥੇ ਦੋ ਗੱਲਾਂ ਨੇ ਦੋਨੇ ਵਿਚਾਰ ਕੇ ਤੁਰਿਓ ਉਹਨਾਂ ਦਿਨਾਂ ਵਿੱਚ ਜੱਸਾ ਸਿੰਘ ਦੇ ਘਰ ਇੱਕ ਲੜਕੀ ਪੈਦਾ ਹੋਈ ਰੱਬ ਦਾ ਸਬੱਬ ਬਣਿਆ ਉਹ ਲੜਕੀ ਮਰ ਗਈ ਪਰ ਉਸ ਲੜਕੀ ਦੇ ਮਰਨ ਦਾ ਦੋਸ਼ ਜੱਸਾ ਸਿੰਘ ਤੇ ਲਾਇਆ ਗਿਆ ਵੀ ਇਹਨੇ ਕੁੜੀ ਮਾਰ ਦਿੱਤੀ ਆਪਣੀ ਲੜਕੀ ਮਾਰ ਦਿੱਤੀ ਸਿੱਖੀ ਸਿਧਾਂਤਾਂ ਦੇ ਅਨੁਸਾਰ ਜਿਹੜਾ ਕੁੜੀ ਮਾਰ ਹੈ ਉਹਦੇ ਨਾਲ ਵਰਤਣ ਦੀ ਸਿੱਖੀ ਆਗਿਆ ਨਹੀਂ ਦਿੰਦੀ ਇਹ ਭਾਵੇਂ ਅਜੋਕੇ ਸਮੇਂ ਚ ਤਾਂ ਬਹੁਤ ਵੱਡਾ ਇੱਕ ਅਸੀਂ ਪਾਪ ਕਰ ਰਹੇ ਹਾਂ ਇਹ ਗੱਲ ਵੱਖਰੀ ਬਹੁਤ ਸੁਚੇਤ ਹੋਣ ਦੀ ਲੋੜ ਹੈ ਉਦੋਂ ਜੱਸਾ ਸਿੰਘ ਦੇ ਉੱਤੇ ਇੱਕ ਦੋਸ਼ ਲੱਗਿਆ ਪਰ ਇਹ ਗੱਲ ਚੇਤਾ ਰੱਖਿਓ ਪੁਰਾਤਨ ਕਿਸੇ ਵੀ ਗ੍ਰੰਥ ਵਿੱਚੋਂ ਉਸ ਵੇਲੇ ਦੇ ਜਿਹੜੇ ਲਿਖਾਰੀ ਨੇ ਖੁਸ਼ ਵਕਤ ਰਾਏ ਇਤਿਹਾਸਕ ਜਿਹੜੇ ਪ੍ਰਸਿੱਧ ਲਿਖਾਰੀ ਨੇ ਮੈਂ ਬਹੁਤੀ ਗੱਲ ਲੰਮੀ ਨਾ ਕਰਾਂ ਉਹਨਾਂ ਲੋਕਾਂ ਨੇ ਕਿਤੇ ਜ਼ਿਕਰ ਨਹੀਂ ਕੀਤਾ ਵੀ ਇਹਨੇ ਜੱਸਾ ਸਿੰਘ ਨੇ ਕੁੜੀ ਮਾਰੀ ਸੀ ਪਰ ਇਤਿਹਾਸ ਵਿੱਚ ਇਹਦੇ ਨਾਂ ਤੇ ਦੋਸ਼ ਲੱਗਦਾ ਜਾਂ ਪਰੰਪਰਾ ਬਾਸੇ ਦੇ ਨਾਂ ਤੇ ਦੋਸ਼ ਲੱਗਦਾ ਜਾਂ ਇੱਕ ਮੂੰਹੋਂ ਤੂੰ ਹੀ ਗੱਲ ਚੱਲੀ ਆ ਰਹੀ ਹੈ ਭਾਈ ਜੱਸਾ ਸਿੰਘ ਦੇ ਉੱਤੇ ਇੱਕ ਦੋਸ਼ ਲੱਗਦਾ ਭਾਈ ਇਹਨੇ ਕੁੜੀ ਮਾਰ ਦਿੱਤੀ ਸੀ ਆਪਣੀ ਜਿਹਦੇ ਕਰਕੇ ਸਿੱਖਾਂ ਨੇ ਇਹਨੂੰ ਪੰਥ ਵਿੱਚੋਂ ਛੇਕ ਦਿੱਤਾ ਸੀ ਤੇ ਉਦੋਂ ਪੰਥ ਵਿੱਚੋਂ ਛੇਕਿਆ ਹੋਣ ਕਰਕੇ ਇਹ ਜਾ ਕੇ ਅਦੀਨਾ ਬੇਗ ਦੀ ਫੌਜ ਵਿੱਚ ਭਰਤੀ ਹੋ ਗਿਆ ਦੂਜਾ ਵਿਚਾਰ ਇਹ ਹੈ ਵੀ ਉਸ ਵੇਲੇ ਅਦੀਨਾ ਬੇਗ ਨੇ ਕਹਿ ਦਿੱਤਾ ਸੀ ਵੀ ਮੈਨੂੰ ਸਿੱਖਾਂ ਦੀ ਮਦਦ ਦੀ ਲੋੜ ਹੈ ਤੇ ਉਹ ਸਿੱਖਾਂ ਦੀ ਭਰਤੀ ਹੋ ਗਈ ਉਹਦੇ ਵਿੱਚ ਜੱਸਾ ਸਿੰਘ ਆਪਣੇ ਨਾਲ ਕੁਝ ਬੰਦੇ ਲੈ ਕੇ ਭਰਤੀ ਹੋ ਗਿਆ ਸੀ ਜਦੋਂ ਉਹ ਭਰਤੀ ਹੋਇਆ ਤਾਂ ਉਹਨਾਂ ਦਿਨਾਂ ਦੇ ਵਿੱਚ ਹੀ 1748 ਵਿੱਚ ਹੀ ਇੱਕ ਭਾਣਾ ਫਿਰ ਵਰਤ ਗਿਆ ਉਹ ਇਹ ਵਰਤਿਆ ਭਾਈ ਉਦੋਂ ਅਦੀਨਾ ਬੇਗ ਨੇ ਤੇ ਕੁਝ ਇੱਕ ਹੋਰ ਲੋਕਾਂ ਨੇ ਇਕੱਠੇ ਹੋ ਕੇ ਮੀਰ ਮੰਨੂ ਦੇ ਹੁਕਮ ਦੇ ਅਨੁਸਾਰ ਕੁਝ ਹੀ ਦਿਨ ਸੰਧੀ ਰਹਿ ਸਕੀਏ ਯਾਦ ਰੱਖਿਓ ਮੈਂ ਇੱਕ ਵਾਰੀ ਫਿਰ ਪਿਛੋਕੜ ਬੋਲਣ ਲੱਗਾ 1733 ਵਿੱਚ ਵੀ ਇੱਕ ਵਾਰੀ ਸੰਧੀ ਹੋਈ ਸੀ ਉਦੋਂ ਜ਼ਕਰੀਆ ਖਾਂ ਸੀ ਸ਼ਾਹਬਾਦ ਸੁਬੇਗ ਸਿੰਘ ਉਹ ਨਵਾਬੀ ਲੈ ਕੇ ਆਇਆ ਸੀ ਉਦੋਂ ਵੀ ਇਹ ਨਵਾਬੀ 4 ਮਹੀਨੇ ਸਿਰਫ ਚੱਲੀ ਸੀ ਸੰਧੀ ਫਿਰ ਟੁੱਟ ਗਈ ਸੀ ਹੁਣ ਦੁਬਾਰੇ ਫਿਰ ਉਸ ਮੀਰ ਮੰਨੂ ਦੇ ਨਾਲ ਅਦੀਨਾ ਬੇਗ ਦੇ ਨਾਲ ਦੀਵਾਨ ਕੌੜਾ ਮੱਲ ਦੇ ਨਾਲ ਸੰਧੀ ਹੋਈ ਪਰ ਇਹ ਸੰਧੀ ਵੀ ਥੋੜੇ ਦਿਨ ਹੀ ਰਹਿ ਸਕੀ ਫਿਰ ਦੁਬਾਰੇ ਟੁੱਟ ਗਈ ਉਹਨਾਂ ਨੇ ਇਕੱਠੇ ਹੋ ਕੇ ਰਾਮ ਰੌਣੀ ਹਜੇ ਆਪਾਂ ਕੱਲ ਹੀ ਬਣਾਈ ਇਹ ਰਾਮਗੜ੍ਹ ਕਿਲਾ ਜਿਹਦੇ ਤੋਂ ਨਾਮ ਰਾਮਗੜੀਆ ਬਣਿਆ ਜੱਸਾ ਸਿੰਘ ਦਾ ਨਾਂ ਰੌਣੀ ਦਾ ਅਰਥ ਹੁੰਦਾ ਚਾਰ ਦੀਵਾਰੀ ਰਾਮ ਰੌਣੀ ਅੰਮ੍ਰਿਤਸਰ ਸਾਹਿਬ ਤੋਂ ਸ਼ਹੀਦਾਂ ਦੇ ਵਾਲੇ ਪਾਸੇ ਰਾਮਸਰ ਵਾਲੇ ਪਾਸੇ 1 ਮੀਲ ਦੇ ਉੱਤੇ 2 ਕਿਲੋਮੀਟਰ ਦੀ ਦੂਰੀ ਉੱਤੇ ਬਣੀ ਸੀ ਇਸ ਨੂੰ ਆ ਕੇ ਉਹਨਾਂ ਨੇ ਘੇਰਾ ਪਾ ਲਿਆ ਜਦੋਂ ਇਹਨੂੰ ਆ ਕੇ ਘੇਰਾ ਪਾਇਆ ਤੇ ਘੇਰਾ ਕਈ ਦਿਨ ਚੱਲ ਗਿਆ ਅੰਦਰ ਗੁਰੂ ਕੇ ਸਿੱਖਾਂ ਦਾ ਪ੍ਰਬੰਧ ਇੰਨਾ ਨਹੀਂ ਸੀ ਤੇ ਜਿਹਦੇ ਵਿੱਚੋਂ ਗੁਰੂ ਕੇ ਸਿੱਖ ਸ਼ਹੀਦ ਹੋਣ ਲੱਗ ਪਏ ਅੰਦਰ ਕਰੀਬ ਕੋਈ ਭੁੱਖ ਦੇ ਕਾਰਨ ਕਈ ਵਾਰੀ ਉਹਨਾਂ ਹਥਿਆਰਾਂ ਦੇ ਕਾਰਨ, ਕਈ ਵਾਰੀ ਜੰਗ ਦੇ ਕਾਰਨ ਉਦੋਂ ਸਿੱਖ ਜਿਹੜੇ ਸਨ ਨਾ ਉਹ ਇਹ ਸੋਚ ਕੇ ਜਾਇਆ ਕਰਦੇ ਸਨ ਵੀ ਅਸੀਂ ਪੰਜ ਸਿੱਖ ਬਾਹਰ ਨਿਕਲਣ ਲੱਗੇ ਹਾਂ ਤੇ ਪੰਜਾਂ ਵਿੱਚੋਂ ਲੜਾਂਗੇ, ਕੁਝ ਨਾ ਕੁਝ ਮਰਾਂਗੇ ਤੇ ਪੰਜਾਂ ਵਿੱਚੋਂ ਦੋ ਤਿੰਨ ਜਿਹੜੇ ਬਾਕੀ ਬਚਣਗੇ, ਇੱਕ ਦੋ ਬਾਕੀ ਬਚਣਗੇ, ਉਹ ਕੁਝ ਰਾਸ਼ਨ ਲੈ ਕੇ ਅੰਦਰ ਆ ਜਾਣਗੇ। ਜੇ ਉਸ ਵੇਲੇ ਪੰਜਾਂ ਵਿੱਚੋਂ ਤਿੰਨ ਵੀ ਸ਼ਹੀਦ ਹੋ ਗਏ ਤੇ ਬਾਕੀ ਦੋ ਰਾਸ਼ਨ ਲੈ ਕੇ ਆ ਗਏ, ਅੰਦਰਲਿਆਂ ਨੂੰ ਜ਼ਿੰਦਗੀ ਮਿਲ ਜਾਏਗੀ, ਇਹ ਸੋਚ ਕੇ ਜਾਇਆ ਕਰਦੇ ਸਨ। ਤੇ ਉਸ ਵੇਲੇ ਗੁਰੂ ਕੇ ਸਿੱਖਾਂ ਦੇ ਉੱਤੇ ਇਸ ਤਰ੍ਹਾਂ ਕਹਿਰ ਵਰਤਣ ਲੱਗ ਪਿਆ। ਤਾਂ ਉਦੋਂ ਦੇਖੋ ਹੁਣ ਸਿੱਖੀ ਦਾ ਬੀਜ ਅੰਦਰ ਹੋਵੇ, ਜੱਸਾ ਸਿੰਘ ਅਦੀਨਾ ਬੇਗ ਦੇ ਨਾਲ ਘੇਰਾ ਪਾਈ ਬੈਠਾ, ਹਾਲਾਂਕਿ ਉਹਨੂੰ ਪਤਾ ਲੱਗਿਆ ਵੀ ਅੰਦਰ ਇਵੇਂ ਗੁਰੂ ਕੀ ਸਿੱਖੀ ਦਾ ਕਾਂਡ ਹੋ ਰਿਹਾ। ਉਸ ਵੇਲੇ ਜੱਸਾ ਸਿੰਘ ਦੇ ਅੰਦਰ ਦਰਦ ਜਾਗਿਆ, ਉਹਨੇ ਆਪਣੇ ਵੱਲੋਂ ਇੱਕ ਚਿੱਠੀ ਲਿਖ ਕੇ ਤੇ ਤੀਰ ਵਿੱਚ ਪਰੋ ਕੇ ਉਹਨੇ ਇੱਕ ਚਿੱਠੀ ਅੰਦਰ ਭੇਜੀ ਤੀਰ ਦੇ ਰਾਹੀਂ। ਅੰਦਰ ਖਾਲਸੇ ਨੇ ਉਹ ਚਿੱਠੀ ਪੜ੍ਹੀ ਗੁਰੂ ਕੇ ਸਿੱਖਾਂ ਨੇ ਭਾਈ ਜੱਸਾ ਸਿੰਘ ਇਹ ਚਾਹੁੰਦਾ ਭਾਈ ਜੇ ਮੈਨੂੰ ਪੰਥ ਆਪਣੇ ਵਿੱਚ ਸ਼ਾਮਲ ਕਰ ਲਵੇ ਤਾਂ ਇਸ ਵੇਲੇ ਮੈਂ ਤੁਹਾਡੀ ਮਦਦ ਕਰਨ ਲਈ ਤਿਆਰ ਹਾਂ, ਮੇਰੇ ਕੋਲੋਂ ਆਪਣੇ ਭਰਾਵਾਂ ਦਾ ਖੂਨ ਨਹੀਂ ਜੇ ਹੁੰਦਾ, ਮੇਰੇ ਕੋਲੋਂ ਆਪਣੇ ਭਰਾਵਾਂ ਤੇ ਤਲਵਾਰ ਨਹੀਂ ਚੱਲਦੀ, ਮੇਰੇ ਕੋਲੋਂ ਆਪਣੇ ਭਰਾਵਾਂ ਦਾ ਖੂਨ ਡੁੱਲਦਾ ਵੇਖਿਆ ਨਹੀਂ ਜੇ ਜਾਂਦਾ, ਅੱਜ ਕਿਤੇ ਸਿੱਖੀ ਵਿੱਚ ਭਾਵਨਾ ਪੈਦਾ ਹੋ ਜਾਏ। ਅੱਜ ਜਿਹੜਾ ਸਿੱਖ ਸਿੱਖ ਨੂੰ ਮਾਰਨ ਤੇ ਤੁਰਿਆ ਹੋਇਆ ਤੇ ਕਿਵਾਂ ਕਰਿਓ ਜੇ ਅੱਜ ਸ਼ਾਇਦ ਜੱਸਾ ਸਿੰਘ ਦੇ ਜੀਵਨ ਵਿੱਚੋਂ ਆਪਾਂ ਇੱਕ ਉਦਾਹਰਣ ਆਪਣੇ ਜੀਵਨ ਵਿੱਚ ਧਾਰਨ ਕਰੀਏ, ਸ਼ਾਇਦ ਅੱਜ ਵੀ ਉਜੜੀ ਜਾਂਦੀ ਸਿੱਖੀ ਜਿਹੜੀ ਹੈ ਨਾ ਬਹੁਤੀ ਲਹਿਰਾਂ ਵਹਿਰਾਂ ਵਾਲੀ ਹੋ ਜਾਏਗੀ ਤੇ ਸਿੱਖ ਦਾ ਦੁਸ਼ਮਣ ਸਿੱਖ ਨਾ ਬਣੇ। ਜੱਸਾ ਸਿੰਘ ਨੇ ਇੱਕ ਚਿੱਠੀ ਅੰਦਰ ਭੇਜੀ, ਪੰਥ ਨੇ ਉਹਦੇ ਤੇ ਵਿਚਾਰ ਕੀਤੀ ਤੇ ਪੰਥ ਨੇ ਵਾਪਸੀ ਲੈ ਲਈ ਜੱਸਾ ਸਿੰਘ ਦੀ। ਤੇ ਉਸ ਵੇਲੇ ਜੱਸਾ ਸਿੰਘ ਨੇ ਅਦੀਨਾ ਬੇਗ ਤੇ ਉਹਨਾਂ ਦੀ ਫੌਜ ਦੇ ਵਿਰੁੱਧ ਹੋ ਕੇ ਲੜੇ ਤੇ ਆਖਰ ਉਹਨਾਂ ਨੂੰ ਭਾਜਣਾ ਪਾਈਆਂ। ਗੁਰੂ ਕੇ ਸਿੱਖ ਫਿਰ ਦੁਬਾਰੇ ਇੱਥੋਂ ਨਿਕਲੇ ਤੇ ਆਨੰਦਪੁਰ ਸਾਹਿਬ ਵਾਲੇ ਪਾਸੇ ਚਲੇ ਗਏ। ਇਹ ਗੱਲ ਵੱਖਰੀ ਹੈ, ਹੁਣ ਆਪਾਂ ਦੂਜਾ ਪਾਸਕ ਲਈਏ। ਉਦੋਂ ਜਦੋਂ ਇਹ ਸਾਰਾ ਕੁਝ ਵਰਤਿਆ 1748 ਵਿੱਚ ਅਹਿਮਦ ਸ਼ਾਹ ਅਬਦਾਲੀ ਮਾਰ ਖਾ ਕੇ ਗਿਆ, 1749 ਵਿੱਚ ਉਹਦੇ ਕੋਲ ਫਿਰ ਨਾ ਰਹਿ ਹੋਇਆ, ਕੁਝ ਹੀ ਮਹੀਨਿਆਂ ਤੋਂ ਬਾਅਦ ਉਹ ਫਿਰ ਦੁਬਾਰੇ ਆ ਗਿਆ, ਫਿਰ ਦੁਬਾਰੇ ਆਇਆ ਤੇ ਉਹਨੇ ਆ ਕੇ ਇਸ ਵੇਲੇ ਕੋਸ਼ਿਸ਼ ਕੀਤੀ ਜੰਗ ਲੜਨ ਦੀ। ਮੀਰ ਮੰਨੂ ਲਾਹੌਰ ਦਾ ਸੂਬੇਦਾਰ ਹੈ, ਇਹਨੇ ਦਿੱਲੀ ਤੋਂ ਮਦਦ ਲੈਣੀ ਚਾਹੀ। ਉਸ ਵੇਲੇ ਦਿੱਲੀ ਵਿੱਚ ਹਾਕਮ ਹੈ ਸਫਦਰ ਜੰਗ ਕਿਵੇਂ ਕਰਿਓ, ਤੇ ਉਸ ਵੇਲੇ ਦਿੱਲੀ ਦਾ ਹਾਕਮ ਉਹ ਹੈ ਤੇ ਉਹਦੇ ਕੋਲ ਉਹਨੇ ਲੈਣੀ ਚਾਹੀ ਮਦਦ, ਪਰ ਉਹ ਦਿਲੋਂ ਇੱਕ ਦੂਜੇ ਨਾਲ ਕੌੜੇ ਸਨ ਤੇ ਉਹਨੇ ਵਕਤ ਨਾਲ ਮਦਦ ਨਾ ਭੇਜੀ ਤੇ ਆਖਰ ਇਹ ਸੋਧਰੇ ਦੇ ਮੈਦਾਨ ਵਿੱਚ ਮੀਰ ਮੰਨੂ ਹਾਰ ਗਿਆ ਤੇ ਅਹਿਮਦ ਸ਼ਾਹ ਅਬਦਾਲੀ ਜਿੱਤ ਗਿਆ। ਉਹਨੇ ਹਥਿਆਰ ਸੁੱਟ ਦਿੱਤੇ ਤੇ 14 ਲੱਖ ਰੁਪਏ ਦਾ ਲੈਣ ਦੇਣ ਕਰਨ ਦੇ ਕਾਰਨ ਉਹਨੇ ਮੀਰ ਮੰਨੂ ਨੂੰ ਬਖਸ਼ ਦਿੱਤਾ, ਫਿਰ ਦੁਬਾਰੇ ਲਾਹੌਰ ਦਾ ਸੂਬੇਦਾਰ ਬਣਾ ਦਿੱਤਾ। ਵਕਤ ਫਿਰ ਗੁਜ਼ਰਿਆ, ਹੁਣ ਮੀਰ ਮੰਨੂ ਉਦੋਂ ਫਿਰ ਬਹੁਤ ਕਹਿਰ ਕਰਨ ਲੱਗ ਪਿਆ। ਉਦੋਂ ਦੇ ਇਹ ਭਾਣੇ ਨੇ, ਇਹ ਜਿਹੜੇ ਦੋਏ ਟਕਰਾ ਰਹੇ ਨੇ, ਮੈਂ ਬੇਨਤੀ ਕਰਾਂ ਇਹਨਾਂ ਦੋਨਾਂ ਦਾ ਜ਼ੁਲਮ ਕੋਈ ਛੋਟਾ ਨਹੀਂ ਹੈ। ਦੋਨਾਂ ਦੇ ਲਈ ਪੰਜਾਬ ਦੀ ਧਰਤੀ ਦੋ ਕਹਾਵਤਾਂ ਕਹਿੰਦੀ ਹੈ, ਦੋਵੇਂ ਕਹਾਵਤਾਂ ਆਪਾਂ ਬਹੁਤ ਵਾਰੀ ਸੁਣੀਆਂ ਨੇ। ਲੋਕ ਇਹ ਮੰਨਣ ਲੱਗ ਪਏ ਸਨ ਖਾਧਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ, ਹਰੇਕ ਸਾਲ ਆ ਕੇ ਲੁੱਟਣ ਲੱਗ ਪਿਆ। ਇਹ 1748 ਤੋਂ ਸ਼ੁਰੂ ਹੋਇਆ, 1770 ਤੱਕ ਇਹਨੇ 11 ਹਮਲੇ ਕਰਨੇ ਨੇ, ਹਜੇ ਦੋ ਦਾ ਜ਼ਿਕਰ ਦੱਸ ਨੇ ਤੁਹਾਡੇ ਨਾਲ ਸਾਂਝਾ ਕੀਤਾ, ਹੁਣੇ ਤੀਜੇ ਦਾ ਜ਼ਿਕਰ ਕਰਨਾ। ਇਹਨੇ ਵੀ ਇੱਕ ਕਹਾਵਤ ਹਿੰਦੁਸਤਾਨ ਦੀ ਧਰਤੀ ਤੇ ਲੋਕਾਂ ਦੀ ਜ਼ੁਬਾਨ ਤੇ ਲੈ ਆਂਦੀ, ਖਾਧਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ, ਇਹ ਉਹੀਓ ਅਹਿਮਦ ਸ਼ਾਹ ਅਬਦਾਲੀ ਹੈ। ਦੂਜੀ ਗੱਲ, ਸਿੱਖੀ ਦਾ ਕਾਣ ਕਰਨ ਵਾਲਾ ਇਹ ਮੀਰ ਮੰਨੂ ਹੈ। ਮੀਰ ਮੰਨੂ ਨੇ ਕਿੰਨਾ ਕੁ ਕਾਣ ਕੀਤਾ ਹੋਵੇਗਾ। ਉਦੋਂ ਸਿੱਖ ਇੱਕ ਕਹਾਵਤ ਕਿਹਾ ਕਰਦੇ ਸਨ, ਸਿੱਖ ਇੱਕ ਬਚਨ ਕਿਹਾ ਕਰਦੇ ਸਨ, ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ। ਉਹਨਾਂ ਵੇਲਿਆਂ ਚ ਸੋਇਆਂ ਦੀ ਖੇਤੀ ਜਿਹੜੀ ਹੈ ਉਹ ਵੱਟਾਂ ਤੇ ਬੀਜ ਦਿਆ ਕਰਦੇ ਸਨ ਘਰ ਦੀ ਲੋੜ ਲਈ, ਆਮ ਨਹੀਂ ਸੀ ਸੋਏ ਹੁੰਦੇ ਉਦੋਂ ਸੋਇਆਂ ਨੂੰ ਬੀਜ ਦੇਣਾ। ਪਰ ਇਹਨਾਂ ਦੇ ਵਿੱਚ ਇੱਕ ਖੂਬੀ ਹੈ ਵੀ ਜਿਉਂ ਜਿਉਂ ਇਹਨੂੰ ਵੱਢੀਏ ਉਹ ਇੱਕ ਬੂਟੇ ਦੇ ਦੋ ਬੂਟੇ ਹੋ ਕੇ ਬਣਦੇ ਨੇ, ਦੋ ਦੇ ਚਾਰ ਹੋ ਕੇ ਨਿਬੜਦੇ ਨੇ, ਚਾਰ ਦੇ ਛੇ ਹੋ ਕੇ ਨਿਬੜਦੇ ਨੇ। ਜਿਉਂ ਜਿਉਂ ਉਹਨਾਂ ਨੂੰ ਵੱਢੀ ਜਾਂਦੇ ਸੀ ਤੇ ਉਹਨਾਂ ਦੀ ਜੜ ਚੌੜੀ ਹੋ ਕੇ ਉਹਦੇ ਵਿੱਚੋਂ ਕਈ ਬੂਟੇ ਪੈਦਾ ਹੁੰਦੇ ਸਨ, ਇਹ ਕਹਾਵਤ ਬਣ ਗਈ। ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਉਦੋਂ ਇਸ ਪਾਪੀ ਨੇ ਇੱਕ ਜ਼ੁਲਮ ਕੀਤਾ, ਜਿੱਥੇ ਕਿਤੇ ਵੀ ਸਿੱਖ ਮਿਲੇ ਇਹਨੇ ਇੱਕ ਫੌਜ ਬਣਾਈ, ਜਿਹੜੀ ਫੌਜ ਨੂੰ ਹੁਕਮ ਹੁੰਦਾ ਸੀ ਵੀ ਤੁਸੀਂ 60 ਤੋਂ 65 ਕਿਲੋਮੀਟਰ ਤੱਕ ਦਾ ਸਫ਼ਰ ਕਰਨਾ, ਜਿੱਥੇ ਵੀ ਕਿਤੇ ਝਾੜਾਂ ਝੁੰਡਾਂ ਵਿੱਚ ਕੋਈ ਵੀ ਸਿੱਖ ਤੁਹਾਨੂੰ ਮਿਲ ਜਾਏ। ਸ਼ਿਕਾਰ ਕੀਤਾ ਜਾਂਦਾ ਸੀ ਪਸ਼ੂਆਂ ਦੇ ਵਾਂਗੂ, ਪੰਛੀਆਂ ਦੇ ਵਾਂਗੂ ਸਿੱਖਾਂ ਦਾ ਸ਼ਿਕਾਰ ਕੀਤਾ ਜਾਂਦਾ ਸੀ ਉਹਨਾਂ ਦਿਨਾਂ ਵਿੱਚ। ਅੱਜ ਵਰਗਾ ਕਹਿਰ ਕਦੇ ਨਹੀਂ ਸੀ ਹੋਇਆ। ਮੈਂ ਬੇਨਤੀ ਕਰਾਂ, ਹੁਣ ਤੱਕ ਜਿੰਨੇ ਵੀ ਜ਼ਾਲਮ ਆਏ ਸਨ ਉਹ ਮਨੁੱਖਾਂ ਦੇ ਉੱਤੇ, ਸਿੱਖਾਂ ਦੇ ਉੱਤੇ ਕਹਿਰ ਕਰਦੇ ਰਹੇ। ਹੁਣ ਇਹ ਪਾਪੀ ਨੇ ਨਵੀਂ ਪਿਰਤ ਪਾਉਣ ਲੱਗਿਆ, ਇਹਨੇ ਘਰਾਂ ਤੋਂ ਕੁਝ ਸਿੱਖ ਬੀਬੀਆਂ ਵੀ ਗ੍ਰਿਫਤਾਰ ਕਰ ਲਈਆਂ। ਜਿਹੜੇ ਛੋਟੇ ਬੱਚੇ ਹੁੰਦੇ ਸਨ, ਸਿੱਖ ਬੱਚੀਆਂ ਹੁੰਦੀਆਂ ਸਨ, ਸਿੱਖ ਬੀਬੀਆਂ ਹੁੰਦੀਆਂ ਸਨ, ਉਦੋਂ ਉਹ ਘਰਾਂ ਵਿੱਚ ਰਹਿੰਦੀਆਂ ਸਨ। ਇਸ ਪਾਪੀ ਨੇ ਉਹਨਾਂ ਛੋਟੇ ਬੱਚਿਆਂ ਨੂੰ ਅਤੇ ਉਹਨਾਂ ਗੁਰੂ ਕੀਆਂ ਸਿੱਖਣੀਆਂ ਨੂੰ ਵੀ ਆਪਣੇ ਵੱਲੋਂ ਕੈਦੀ ਬਣਾ ਲਿਆ ਤੇ ਇਹ ਵੀ ਲਾਹੌਰ ਲੈ ਗਿਆ। ਲਾਹੌਰ ਲਿਜਾ ਕੇ ਇਹਨੇ ਉਹਨਾਂ ਅੱਗੇ ਦੋ ਸਵਾਲ ਰੱਖੇ। ਮੈਂ ਆਪਣੀਆਂ ਬੱਚੀਆਂ ਨੂੰ ਬੇਨਤੀ ਕਰਨਾ ਚਾਹੁੰਦਾ, ਇਹਨੂੰ ਗੱਲ ਨੂੰ ਧਿਆਨ ਦਿਓ। ਉਹਨਾਂ ਦੋ ਸਵਾਲ ਰੱਖੇ ਅੱਗੇ। ਪਹਿਲਾ ਸਵਾਲ ਇਹ ਰੱਖਿਆ ਵੀ ਤੁਸੀਂ ਇਹ ਗੱਲ ਦੱਸੋ, ਅਸੀਂ ਸਿੱਖਾਂ ਨੂੰ ਇੰਨਾ ਮਾਰਦੇ ਹਾਂ, ਸਿੱਖ ਲੱਭਣਾ ਔਖਾ ਹੋ ਗਿਆ, ਪਰ ਫਿਰ ਵੀ ਸਿੱਖ ਮੁੱਕਦੇ ਕਿਉਂ ਨਹੀਂ, ਕਿਵੇਂ ਆਉਂਦੇ ਨੇ? ਉਹਨਾਂ ਵਿੱਚੋਂ ਬਹੁਤਾ ਕਸੂਰ ਤੁਹਾਡੀਆਂ ਮਾਵਾਂ ਦਾ। ਪਤਾ ਨਹੀਂ ਤੁਸੀਂ ਆਪਣੀ ਗੋਦ ਵਿੱਚੋਂ ਉਹਨਾਂ ਬੱਚਿਆਂ ਨੂੰ ਕਿੰਨਾ ਕੁਝ ਸਿਖਾ ਕੇ ਭੇਜਦੀਆਂ। ਉਸ ਬੱਚੇ ਨੂੰ ਪਤਾ ਵੀ ਜਿਵੇਂ ਅੰਮ੍ਰਿਤ ਛਕਣਾ ਤਿਵੇਂ ਮੌਤ ਨੂੰ ਗਲਵੱਕੜੀ ਪਾਉਣ ਵਾਲੀ ਗੱਲ ਹੈ, ਫਿਰ ਵੀ ਪਤਾ ਨਹੀਂ ਤੁਸੀਂ ਕੀ ਸਿਖਾਉਂਦੀ ਹੋ ਉਹਨਾਂ ਬੱਚਿਆਂ ਨੂੰ, ਤੇ ਉਹਨਾਂ ਬੱਚਿਆਂ ਨੂੰ ਸਿਖਾ ਕੇ ਜੰਗਲਾਂ ਵਿੱਚ ਭੇਜਦੀ ਹੈ। ਉਹ ਸਿੱਖ ਮੌਤ ਨਾਲ ਵੀ ਲੜ ਲੈਂਦਾ, ਉਹ ਸਿੱਖ ਭੁੱਖ ਨਾਲ ਵੀ ਲੜ ਲੈਂਦਾ, ਉਹ ਸਿੱਖ ਖਾਣ ਪਹਿਨਣ ਤੋਂ ਵੀ ਲੜ ਲੈਂਦਾ, ਹਰ ਮੁਸੀਬਤ ਝੱਲ ਲੈਂਦਾ, ਪਰ ਕੋਈ ਸਿੱਖ ਹੱਥ ਖੜਾ ਕਰਕੇ ਇਹ ਕਹਿਣ ਲਈ ਤਿਆਰ ਨਹੀਂ ਵੀ ਮੈਂ ਸਿੱਖ ਨਹੀਂ ਹੈ। ਅਸੀਂ ਤੁਹਾਡੇ ਤੋਂ ਗੱਲ ਸ਼ੁਰੂ ਕਰਨੀ ਚਾਹੁੰਦੇ ਹਾਂ, ਤੁਹਾਨੂੰ ਇੱਕ ਇਹੋ ਜਿਹੀ ਗੁੜਤੀ ਦੇ ਕੇ ਭੇਜੀਏ, ਤੁਹਾਡੇ ਉੱਤੇ ਇਹੋ ਜਿਹਾ ਕਹਿਰ ਕਰੀਏ ਤਾਂ ਕਿ ਤੁਸੀਂ ਖੁਦ ਹੀ ਆਪਣੇ ਬੱਚਿਆਂ ਨੂੰ ਜ਼ਹਿਰ ਦਿਓ ਤੇ ਮੁੜ ਕੇ ਸਿੱਖ ਨਾ ਬਣਨਾ। ਹੁਣ ਉਹਨੇ ਉਪਰਾਲੇ ਕੀਤੇ, ਸਿੱਖ ਬੱਚੀਆਂ ਨੂੰ, ਸਿੱਖ ਬੀਬੀਆਂ ਨੂੰ ਸਵਾ ਮਣ 40 ਸ਼ੇਰ ਬਣਦਾ, ਸਵਾ ਮਣ ਉਹਨਾਂ ਨੇ ਪੀਣਾ ਦੇਣਾ। ਇਹ ਗੱਲ ਥੋੜਾ ਜਿਹਾ ਮੈਂ ਬੇਨਤੀ ਕਰਦੇ ਹਾਂ ਵਿੱਚੋਂ ਸਮਝ ਲੱਗ ਜਾਏ। ਉਹਨਾਂ ਵੇਲਿਆਂ ਦੇ ਵਿੱਚ ਆਮ ਚੱਕੀਆਂ ਨਹੀਂ ਸਨ ਹੁੰਦੀਆਂ, ਤੇ ਜਿਹੜੇ ਫੌਜੀਆਂ ਲਈ ਆਟਾ ਪੀਆ ਜਾਂਦਾ ਸੀ ਨਾ, ਸਰਕਾਰ ਦੇ ਫੌਜੀਆਂ ਲਈ, ਫੌਜਾਂ ਲਈ ਜਿਹੜਾ ਆਟਾ ਪੀਆ ਜਾਂਦਾ ਸੀ ਉਹ ਕੈਦੀਆਂ ਕੋਲੋਂ ਪਸਵਾਇਆ ਜਾਂਦਾ ਸੀ। ਸ਼ਾਇਦ ਆਪ ਨੂੰ ਯਾਦ ਹੋਵੇ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲੋਂ ਵੀ ਚੱਕੀ ਪਸਵਾਈ ਗਈ ਸੀ ਬਾਬਰ ਦੇ ਵੇਲੇ। ਉਹਦਾ ਮਤਲਬ ਇਹੋ ਹੁੰਦਾ ਸੀ, ਜਿੱਥੇ ਵੀ ਜਾਣਾ ਉੱਥੋਂ ਦੀਆਂ ਚੱਕੀਆਂ ਇਕੱਠੀਆਂ ਕਰ ਲੈਣੀਆਂ, ਤੇ ਚੱਕੀਆਂ ਇਕੱਠੀਆਂ ਕਰਕੇ ਉਦੋਂ ਕੈਦੀਆਂ ਕੋਲੋਂ ਦਾਣੇ ਪਸਵਾਏ ਜਾਂਦੇ ਸਨ। ਇਸੇ ਤਰ੍ਹਾਂ ਇਹਨਾਂ ਬੀਬੀਆਂ ਦੇ ਕੋਲੋਂ ਸਵਾ ਮਣ, ਇੱਕ ਬੀਬੀ ਨੂੰ ਰੋਜ਼ ਦਾ ਪੀਣਾ ਪੀਣਾ ਪੈਂਦਾ ਸੀ। ਪੀਣਾ ਔਖਾ ਨਹੀਂ ਸੀ, ਸਿੱਖ ਬੱਚੀਆਂ ਜਾਣਦੀਆਂ ਸਨ ਇਹ ਪੀਣਾ। ਮੁਸ਼ਕਲ ਇਹ ਸੀ ਵੀ ਪੀ ਤਾਂ ਨਹੀਂ ਸੀ ਹੁੰਦਾ, 40 ਸ਼ੇਰ ਪੀ ਲੈਂਦੀਆਂ, ਪਰ ਪੀ ਇਸ ਲਈ ਨਹੀਂ ਸੀ ਹੁੰਦਾ ਕਿਉਂਕਿ ਸਵੇਰ ਤੋਂ ਸ਼ਾਮ ਤੱਕ 24 ਘੰਟਿਆਂ ਦੇ ਵਿੱਚ ਇੱਕ ਖੰਨਾ, ਖੰਨਾ ਮਤਲਬ ਹੈ ਰੋਟੀ ਦਾ ਚੌਥਾ ਹਿੱਸਾ, ਰੋਟੀ ਦੇ 4 ਹਿੱਸੇ ਕਰ ਲਈਏ, ਇੱਕ ਰੋਟੀ ਦੇ 4 ਹਿੱਸੇ ਕਰ ਲਈਏ, ਤੇ ਉਹਦੇ ਵਿੱਚੋਂ ਇੱਕ ਖੰਨਾ ਰੋਟੀ ਨਾਲ ਮਿਲਣਾ, ਤੇ ਉਹਦੇ ਵਿੱਚੋਂ ਇੱਕ ਖੰਨੇ ਦੇ ਨਾਲੋਂ ਵੀ ਤੇ ਇੱਕ ਪਿਆਲਾ ਪਾਣੀ ਦਾ ਮਿਲਣਾ, ਇੱਕ ਪਿਆਲਾ ਪਾਣੀ ਦਾ ਮਿਲਣਾ 24 ਘੰਟਿਆਂ ਦੇ ਵਿੱਚ। ਇਤਿਹਾਸ ਨੇ ਇੱਕ ਸਾਖੀ ਬੜੀ ਸੰਭਾਲ ਕੇ ਰੱਖੀ ਹੋਈ ਹੈ, ਪਹਿਲਾਂ ਮੈਂ ਤੁਹਾਡੇ ਨਾਲ ਉਹ ਸਾਂਝੀ ਕਰਾਂ। ਇੱਕ ਮਾਂ ਆਪਣੇ ਪੁੱਤਰ ਨੂੰ ਵਾਰ ਵਾਰ ਸਮਝਾਉਂਦੀ ਏ, ਉਹਨੂੰ ਹੌਲੀ ਹੌਲੀ ਛੋਟੇ ਛੋਟੇ ਟੁਕੜੇ ਕਰਕੇ ਰੋਟੀ ਦੇ ਖਵਾਉਂਦੀ ਏ, ਜਿਹੜੀ ਖੰਨਾ ਆਪ ਨਹੀਂ ਖਾ ਰਹੀ, ਉਹਨੂੰ ਛੋਟੇ ਛੋਟੇ ਟੁਕੜੇ ਕਰਕੇ ਖਵਾਉਂਦੀ ਏ, ਭਈ ਇਹ ਕਈ ਬੁਰਕੀਆਂ ਕਰਕੇ ਖਾਵੇ ਤੈਨੂੰ ਸਬਰ ਆ ਜਾਏ, ਮੈਂ ਕਈ ਕਿੰਨੀ ਸਾਰੀ ਰੋਟੀ ਖਾਧੀ ਏ, ਨਿੱਕੇ ਨਿੱਕੇ ਟੁਕੜੇ ਕਰਕੇ ਮੂੰਹ ਚ ਪਾਉਂਦੀ ਏ। ਤੇ ਬੱਚਾ, ਉਹ ਬੱਚਾ ਪਾਣੀ ਦਾ ਪਿਆਲਾ ਪਕੜਨਾ ਚਾਹੁੰਦਾ ਤੇ ਮਾਂ ਉਹਨੂੰ ਸੰਭਲ ਕੇ ਪਿਲਾਉਂਦੀ ਹੈ, ਇੱਕ ਇੱਕ ਬੂੰਦ ਪਾਣੀ ਦੀ ਕੀਮਤੀ ਹੈ। ਜ਼ਾਲਮ ਨੇ ਇੱਕ ਗੱਲ ਵੇਖੀ ਵੀ ਇਸ ਬੀਬੀ ਨੂੰ ਬੱਚਾ ਬੜਾ ਪਿਆਰਾ ਹੈ, ਹਾਲਾਂਕਿ ਬੱਚੇ ਤਾਂ ਸਾਰਿਆਂ ਨੂੰ ਪਿਆਰੇ ਸਨ। ਉਹਨੇ ਇੱਕ ਗੱਲ ਵੇਖੀ ਵੀ ਇਹਨੂੰ ਬੱਚਾ ਬਹੁਤ ਪਿਆਰਾ ਹੈ। ਇਹ ਗੱਲ ਮੀਰ ਮਨੂ ਨੂੰ ਪਤਾ ਲੱਗੀ ਵੀ ਬੀਬੀਆਂ ਆਪਣੇ ਬੱਚਿਆਂ ਨੂੰ ਇਵੇਂ ਪਾਲ ਰਹੀਆਂ ਨੇ, ਇਸ ਜੇਲ੍ਹ ਵਿੱਚ ਵੀ, ਇਸ ਕੈਦ ਵਿੱਚ ਵੀ। ਉਸ ਵੇਲੇ ਮੀਰ ਮਨੂ ਨੇ ਇੱਕ ਕਹਿਰ ਕੀਤਾ, ਫਿਰ ਉਹਨੇ ਆ ਕੇ ਦੇਖਿਆ ਭਈ ਵਾਕਿਆ ਆਪਣੇ ਬੱਚਿਆਂ ਨੂੰ ਆਪਣੀ ਗੋਦ ਵਿੱਚ ਲੈ ਕੇ ਪੀਣਾ ਵੀ ਪੀਂਦੀਆਂ ਨੇ, ਖੰਨਾ ਰੋਟੀ ਦਾ ਮਿਲਦਾ ਉਸ ਤੋਂ ਬਿਨਾਂ ਵੀ ਗੁਜ਼ਾਰਾ ਕਰਕੇ ਜਿਵੇਂ ਕਿਵੇਂ ਹੋਵੇ ਭੁੱਖਿਆਂ ਵੀ ਚੱਕੀਆਂ ਪੀਣੀਆਂ, ਤੁਸੀਂ ਆਪ ਸੋਚੋ ਕਿੱਡੀ ਔਖੀ ਗੱਲ ਹੋਵੇਗੀ। ਉਹਨੇ ਵੇਖਿਆ ਭਈ ਮੇਰੇ ਸਭਾ ਮਨ ਪੀਣਾ ਪੀਣ ਦੇ ਬਾਵਜੂਦ ਵੀ ਜਿਹੜੀਆਂ ਬੀਬੀਆਂ ਨਹੀਂ ਸਨ ਪੀ ਸਕਦੀਆਂ ਉਹਨਾਂ ਦੀ ਛਾਤੀ ਤੇ ਸਭਾ ਮਨ ਦਾ ਪੱਥਰ ਰੱਖਦਾ ਸੀ ਜ਼ਾਲਮ, ਤੇ ਜਿਹੜੀਆਂ ਬੀਬੀਆਂ ਇਸ ਤਰ੍ਹਾਂ ਕਹਿਰ ਸਹਾਰਦੀਆਂ ਰਹੀਆਂ ਪਰ ਉਹ ਸਿਦਕੋ ਨਾ ਡੋਲੀਆਂ, ਫਿਰ ਇਹਨੇ ਕੋਸ਼ਿਸ਼ ਕੀਤੀ ਮੈਂ ਉਹਨਾਂ ਨੂੰ ਸਿਦਕੋ ਡਲਾਉਣ ਵਾਸਤੇ ਇੱਕ ਉਪਰਾਲਾ ਕੀਤਾ। ਮਨੂ ਆਇਆ ਆਪਣੇ ਨਾਲ ਕੁਝ ਜਲਾਦ ਲੈ ਕੇ ਆਇਆ ਪਾਪੀ, ਉਹਨੇ ਉਸ ਬੱਚੇ ਨੂੰ ਵੇਖਿਆ ਮਾਂ ਦੀ ਗੋਦ ਵਿੱਚ ਖੇਡ ਰਿਹਾ, ਬੱਚੇ ਨੂੰ ਪਕੜਿਆ, ਬੱਚੇ ਨੂੰ ਪਕੜ ਕੇ ਬਾਹਰ ਵਿਹੜੇ ਵਿੱਚ ਲੈ ਗਿਆ, ਉੱਥੇ ਬੀਬੀਆਂ ਵੀ ਨੇ ਖੁੱਲੀ ਜੇਲ ਦੇ ਵਿੱਚ, ਤੇ ਉੱਥੇ ਲਿਜਾ ਕੇ ਜ਼ਾਲਮ ਪਾਪੀ ਨੇ ਉਸ ਨਿਕੜੇ ਦੇ ਬੱਚੇ ਨੂੰ ਲੱਤ ਤੋਂ ਪਕੜ ਕੇ ਉਤਾਰੂ ਉਛਾਲਿਆ। ਜਦੋਂ ਉਹ ਬੱਚਾ ਉਛਲ ਕੇ ਫਿਰ ਵਾਪਸ ਪਰਤ ਰਿਹਾ ਸੀ ਨਾ, ਉਦੋਂ ਦੋ ਬੰਦੇ ਤਿਆਰ ਖੜੇ ਕਰਕੇ ਰੱਖੇ ਹੋਏ ਸਨ। ਇਹਨੇ ਇੱਕ ਨੇ ਉਹਦੇ ਗਲ ਤੇ ਤਲਵਾਰ ਚਲਾਈ, ਮਾਂ ਦੇ ਵੇਖਦਿਆਂ ਵੇਖਦਿਆਂ ਉਹਦੇ ਪੁੱਤ ਦਾ ਸਿਰ ਕਿਧਰੇ ਵੱਖਰਾ ਡਿੱਗਿਆ, ਉਹਦੇ ਪੁੱਤ ਦਾ ਧੜ ਕਿਧਰੇ ਵੱਖਰਾ ਡਿੱਗਿਆ। ਸ਼ਾਇਦ ਹਜੇ ਵੀ ਉਹਨੂੰ ਸਬਰ ਨਾ ਆਇਆ, ਉਹਨੇ ਉਹਦੇ ਪੁੱਤਰ ਨੂੰ ਨੇਜੇ ਵਿੱਚ ਪਰੋ ਕੇ ਚੰਗੀ ਤਰ੍ਹਾਂ ਘੁਮਾ ਕੇ ਉੱਤੋਂ ਫਿਰ ਸੁੱਟਿਆ। ਉਹ ਲਾਸ਼ ਹਜੇ ਤੜਫਦੀ ਹੈ ਕਿਉਂਕਿ ਜਦੋਂ ਗਲ ਵੱਢਿਆ ਜਾਵੇ ਇੱਕੋ ਵਾਰੀ ਬਾਕੀ ਸਰੀਰ ਤੇ ਤੜਫਦਾ ਹੈ ਨਾ, ਉਹ ਲਾਸ਼ ਹਜੇ ਤੜਫਦੀ ਹੈ ਤੇ ਜਦੋਂ ਪੇਟ ਪਾੜਿਆ ਗਿਆ, ਨਾਜ਼ੁਕ ਜਿਹਾ ਪੇਟ ਸੀ, ਉਹਦੇ ਵਿੱਚੋਂ ਜਿਹੜੀਆਂ ਆਂਦਰਾਂ ਨਿਕਲੀਆਂ, ਜ਼ਾਲਮ ਨੇ ਉਸੇ ਵੇਲੇ ਉਹਦੇ ਤੇ ਪੈਰ ਰੱਖ ਕੇ ਆਂਦਰਾਂ ਦਾ ਘੁੱਟ ਕੇ ਰੁੱਗ ਭਰ ਕੇ ਤੇ ਆਂਦਰਾਂ ਉਸ ਮਾਂ ਦੇ ਗਲ ਵਿੱਚ ਪਾ ਦਿੱਤੀਆਂ। ਅਸੀਂ ਤਾਂ ਘਰਾਂ ਚ ਬੈਠੇ ਸਿੱਖੀ ਦੀ ਗੱਲ ਵੀ ਨਹੀਂ ਸੁਣ ਸਕਦੇ। ਇੱਥੇ ਬਸ ਨਹੀਂ, ਬੱਚੇ ਦੇ ਸਰੀਰ ਦੇ ਟੋਟੇ ਕੀਤੇ ਉਸੇ ਤਲਵਾਰ ਨਾਲ ਜਿਹੜੇ ਨਾਲ ਸਿਰ ਵੱਢਿਆ ਸੀ, ਬੱਚੇ ਦੇ ਟੋਟੇ ਕਰਕੇ। ਇੱਕ ਬੱਚੇ ਦੀ ਕਹਾਣੀ ਤੁਹਾਡੇ ਨਾਲ ਦੱਸਾਂ ਜੀ, ਕਦੇ ਇਸ ਤਰ੍ਹਾਂ ਦੇ ਕਈ ਬੱਚੇ ਹੋਣਗੇ। ਉਸ ਬੱਚਿਆਂ ਦੇ ਟੋਟੇ ਕਰਕੇ ਜ਼ਾਲਮ ਨੇ ਕਿਸੇ ਤਰ੍ਹਾਂ ਉਹਨਾਂ ਦਾ ਹਾਰ ਬਣਾ ਕੇ, ਉਹ ਮਾਵਾਂ ਦੇ ਗਲ ਵਿੱਚ ਜਿਹੜਾ ਬੱਚਾ ਸੀ ਉਹਦਾ ਸਿਰ ਉਹਦੀ ਝੋਲੀ ਵਿੱਚ ਰੱਖਿਆ, ਉਹਦੀਆਂ ਆਂਦਰਾਂ ਉਹਦੇ ਗਲ ਵਿੱਚ ਪਾਈਆਂ, ਉਸ ਬੱਚੇ ਦੇ ਸਰੀਰ ਦੇ ਟੁਕੜਿਆਂ ਦਾ ਹਾਰ ਬਣਾ ਕੇ ਉਸ ਮਾਂ ਦੇ ਗਲ ਵਿੱਚ ਪਾਇਆ। ਤੇ ਜ਼ਾਲਮ ਹੁਣ ਇਹ ਸੁਣਨ ਲਈ ਤਿਆਰ ਹੈ। ਸ਼ਾਇਦ ਇਹਨਾਂ ਵਿੱਚੋਂ ਕੋਈ ਮਾਂ ਸ਼ਾਮ ਤੱਕ ਇਹ ਕਹਿਰ ਕਰਕੇ ਉੱਠ ਜਾਏਗੀ, ਉਹ ਕਹੇਗੀ ਵੀ ਮੈਨੂੰ ਛੱਡ ਦਿਓ, ਮੇਰੇ ਕੋਲ ਹੁਣ ਏਦੋਂ ਵੱਧ ਕਹਿਰ ਵੇਖਿਆ ਨਹੀਂ ਜਾਂਦਾ। ਮੈਨੂੰ ਕਹਿਣ ਲੱਗਿਆ ਜੋ ਮੈਂ ਅੱਜ ਕੀਤਾ ਇਹ ਰੋਜ਼ ਕਰਾਂਗਾ। ਸ਼ਾਮ ਦਾ ਵਕਤ ਆਇਆ, ਉਸ ਮਾਂ ਨੇ ਆਪਣੇ ਗਲ ਵਿੱਚ ਆਪਣੀ ਪੁੱਤ ਦਾ ਹਾਰ ਪਵਾਇਆ ਹੋਇਆ। ਕਹਿ ਦੇਣਾ ਬੜਾ ਸੌਖਾ ਹੈ, ਮੈਂ ਵੀ ਕਹਿ ਕੇ ਚਲੇ ਜਾਣਾ, ਤੁਸੀਂ ਸੁਣ ਕੇ ਚਲੇ ਜਾਣਾ, ਪਰ ਸਿਰਫ ਇਤਨੀ ਅਰਜ਼ ਕਰਾਂ, ਸਾਡਾ ਬੱਚਾ 10 ਮਿੰਟ ਘਰ ਨਾ ਆਵੇ, ਸਾਡੀ ਜਿੰਦ ਕਿਵੇਂ ਨਿਕਲਦੀ ਹੈ ਆਪਣੇ ਆਪ ਨੂੰ ਪੁੱਛ ਕੇ ਵੇਖੋ, ਆਪਾਂ ਗ੍ਰਸਤੀ ਹੈ। ਜਿਹਦਾ ਪੁੱਤ ਦੇ ਸਾਹਮਣੇ ਸ਼ਹੀਦ ਕੀਤਾ ਔਰ ਸ਼ਹੀਦ ਕਰਕੇ ਵੀ ਜ਼ਾਲਮ ਅੱਖਾਂ ਤੋਂ ਪਰੋਖੇ ਨਹੀਂ ਕੀਤਾ, ਤੇ ਉਹਦਾ ਹਾਰ ਪਰੋਕੇ ਗਲਾਂ ਵਿੱਚ ਪਾਇਆ ਹੋਇਆ। ਸ਼ਾਮ ਨੂੰ ਉਹ ਉਡੀਕਦੇ ਨੇ, ਸ਼ਾਇਦ ਅੱਜ ਸ਼ਾਮ ਤੱਕ ਕੋਈ ਨਾ ਕੋਈ ਮਾਂ ਡੋਲ ਜਾਏਗੀ, ਪਰ ਹੈਰਾਨੀ ਹੋਈ ਸਾਰੀਆਂ ਮਾਵਾਂ ਇਕੱਠੀਆਂ ਹੋ ਕੇ ਰਹਿਰਾਜ ਸਾਹਿਬ ਦਾ ਪਾਠ ਕੀਤਾ। ਪਾਠ ਕਰਨ ਤੋਂ ਬਾਅਦ ਇੱਕ ਮਾਂ ਖਲੋ ਕੇ ਅਰਦਾਸ ਕਰਦੀ ਏ, ਬਾਕੀ ਖਲੋ ਕੇ ਵੀ ਸ਼ਾਮਲ ਹੁੰਦੀਆਂ ਨੇ। ਇੱਕ ਮਾਂ ਖਲੋ ਕੇ ਜਦੋਂ ਅਰਦਾਸ ਕਰਦੀ ਏ, ਮਾਂ ਦੇ ਜ਼ੁਬਾਨੋਂ ਬੋਲ ਨਿਕਲੇ, ਜ਼ਾਲਮ ਹੈਰਾਨ ਹੋ ਗਿਆ, ਮਾਂ ਦੀ ਜ਼ੁਬਾਨੋਂ ਬੋਲ ਨਿਕਲੇ, ਕਹਿਣ ਲੱਗੇ ਸਾਰੀ ਅਰਦਾਸ ਕਰਕੇ, ਉਹ ਕਲਗੀ ਵਾਲਿਆ ਤੇਰੀ ਬੜੀ ਮਿਹਰ ਹੋਈ ਏ, ਉਹ ਕਲਗੀ ਵਾਲਿਆ ਤੇਰੀ ਬੜੀ ਮਿਹਰ ਹੋਈ ਏ, ਅੱਜ ਦਾ ਦਿਨ ਸੁੱਖਾਂ ਵਿੱਚ ਗੁਜ਼ਰਿਆ ਤੇ ਰਾਤ ਆਈ ਹੈ ਆਪਣੇ ਭਾਣੇ ਵਿੱਚ ਗੁਜ਼ਾਰੀ। ਜਦੋਂ ਇਹ ਗੱਲ ਸੁਣੀ ਉਦੋਂ ਜ਼ਾਲਮਾਂ ਦੀ ਅੱਖਾਂ ਚ ਵੀ ਪਾਣੀ ਆ ਗਿਆ। ਬੀਬਾ, ਦੁਨੀਆਂ ਅੰਦਰ ਮਾਂ ਦੇ ਕੋਈ ਸਭ ਤੋਂ ਵੱਡਾ ਦੁੱਖ ਮੰਨਿਆ ਜਾਂਦਾ, ਉਦੋਂ ਆਪਣੇ ਬੱਚੇ ਦਾ ਦੁੱਖ ਵੇਖਣਾ ਮੰਨਿਆ ਜਾਂਦਾ, ਇਹ ਤੇ ਪਸ਼ੂ ਪੰਛੀ ਵੀ ਨਹੀਂ ਵੇਖ ਸਕਦੇ। ਗੁਰੂ ਕੀ ਬਾਣੀ ਵਿੱਚ ਵੀ ਪੰਕਤੀਆਂ ਆਈਆਂ ਨੇ, ਮਾਲਕ ਆਖਦੇ ਨੇ, ਭਗਤ ਨਾਮਦੇਵ ਜੀ ਦੀ ਬਾਣੀ ਦਾ ਇਹ ਜ਼ਿਕਰ ਹੈ, ਕਹਿਣ ਲੱਗੇ, ਮੋਹੇ ਲਾਗਤੀ ਤਾਲਾ ਬੇਲੀ ਬਛਰੇ ਬਿਨ ਗਾਏ ਅਕੇਲੀ। ਇੱਕ ਪਸ਼ੂ ਹੈ ਗਾਂ, ਉਹਦਾ ਵੀ ਪੁੱਤ ਉਹਦੇ ਤੋਂ ਵਿਛੜ ਜਾਏ ਤੇ ਉਹ ਵੀ ਤੜਫਦਿਆਂ ਨਜ਼ਰ ਆਉਂਦੀ ਹੈ। ਤੇ ਇਹ ਤੇ ਸਮੁੱਚਾ ਮਨੁੱਖਾ ਜ਼ਿੰਦਗੀ ਵਿੱਚ ਜਿਉਣ ਵਾਲੀ ਮਾਂ ਹੈ। ਜਦੋਂ ਉਹਨੇ ਆਪਣੇ ਪੁੱਤਰਾਂ ਦਾ ਹਾਲ ਵਿੱਚ ਹਾਰ ਪਵਾ ਕੇ ਵੀ ਅਰਦਾਸ ਕੀਤੀ, ਰੱਬਾ ਤੇਰੇ ਭਾਣੇ ਅੰਦਰ ਚਾਰ ਪਹਿਰ ਦਿਨ ਸੁੱਖ ਨਾਲ ਬਤੀਤ ਹੋਇਆ, ਜ਼ਾਲਮ ਹੈਰਾਨ ਹੋ ਗਿਆ, ਬੀਬਾ ਜੀ ਤੇਰੇ ਪੁੱਤ ਦਾ ਟੋਟੇ ਕਰਵਾ ਕੇ ਗਲਾਂ ਵਿੱਚ ਹਾਰ ਪਾਇਆ ਹੋਇਆ, ਜੇ ਤੂੰ ਉਹਨੂੰ ਵੀ ਸੁੱਖ ਦਾ ਦਿਨ ਕਹਿਣੀ ਹੈ ਤੇ ਤੇਰੇ ਲਈ ਦੁੱਖ ਦਾ ਦਿਨ ਦਿਖਾਉਣ ਵਾਸਤੇ ਸਾਡੇ ਕੋਲ ਹੋਰ ਕੋਈ ਕਹਿਰ ਨਹੀਂ ਹੈ। ਇੱਕ ਵੀ ਮਾਂ ਉਹਦੇ ਵਿੱਚੋਂ ਨਹੀਂ ਸੀ ਡੋਲੀ ਜਿਹੜੀ ਉਹ ਇਹ ਗੱਲ ਕਵੇ ਵੀ ਮੈਨੂੰ ਮੀਰ ਮੈਨੂੰ ਆਪਣੀ ਇਸ ਜੇਲ ਵਿੱਚੋਂ ਮੁਕਤ ਕਰਦੇ, ਮੇਰੇ ਕੋਲ ਦੇਖਿਆ ਨਹੀਂ ਜਾਂਦਾ। ਇਸ ਤਰ੍ਹਾਂ ਦੇ ਕਹਿਰ ਕਰਦਿਆਂ ਵਕਤ ਆਇਆ, ਦੂਜੀ ਵਾਰੀ 1749 ਵਿੱਚ ਅਹਿਮਦ ਸ਼ਾਹ ਬਦਾਲੀ ਆਇਆ ਸੀ, ਤੀਜੀ ਵਾਰੀ ਉਹ ਫਿਰ ਦੁਬਾਰੇ 1752 ਤੇ 53 ਵਿੱਚ, ਕਿਉਂਕਿ 52 ਦੇ ਦਸੰਬਰ ਚ ਆਉਂਦਾ, 53 ਦੇ ਸ਼ੁਰੂਆਤ ਵਿੱਚ ਆਉਂਦਾ, ਫਿਰ ਦੁਬਾਰੇ ਅਹਿਮਦ ਸ਼ਾਹ ਬਦਾਲੀ ਆਉਂਦਾ ਤੇ ਉਸ ਵੇਲੇ ਮੀਰ ਮੰਨੂ ਦੀਆਂ ਫੌਜਾਂ ਨਾਲ ਫਿਰ ਦੁਬਾਰੇ ਇਹਦਾ ਮੁਕਾਬਲਾ ਹੁੰਦਾ। ਮੀਰ ਮੰਨੂ ਉਸ ਵੇਲੇ ਬਾਕੀ ਸਹਾਇਤਾ ਨਾ ਮਿਲਣ ਦੇ ਕਾਰਨ ਫਿਰ ਦੁਬਾਰੇ ਹਾਰ ਜਾਂਦਾ ਤੇ ਮੀਰ ਮੰਨੂ ਜਦੋਂ ਹਾਰਦਾ ਉਦੋਂ ਉਹ ਆਪਣੇ ਸਾਹਮਣੇ ਉਹਨੂੰ ਬੰਦੀ ਬਣਾ ਕੇ, ਵੈਸੇ ਇਹਨੇ ਪਹਿਲਾਂ ਸੁਨੇਹਾ ਭੇਜਿਆ ਸੀ, ਸੁਖ ਜੀਵਨ ਉਸ ਬੰਦੇ ਦਾ ਨਾਂ ਹੈ ਜਿਹੜਾ ਇਸ ਅਹਿਮਦ ਸ਼ਾਹ ਬਦਾਲੀ ਨੇ ਭੇਜਿਆ ਸੀ, ਭਈ ਜਦੋਂ ਉਹਦੇ ਨਾਲ ਫੈਸਲਾ ਹੋਇਆ ਸੀ ਪਿਛਲੀ ਲੜਾਈ ਵੇਲੇ 1749 ਦੀ ਲੜਾਈ ਵੇਲੇ, ਭਈ ਤੂੰ 14 ਲੱਖ ਰੁਪਇਆ ਦੇਣਾ ਮੰਨਿਆ ਸੀ, ਉਹਨੇ 9 ਲੱਖ ਰੁਪਇਆ ਦਿੱਤਾ ਸੀ, ਬਾਕੀ ਬਕਾਏ ਦਾ ਫੈਸਲਾ ਕੀਤਾ ਸੀ, ਪਰ ਉਹਨੇ ਪੈਸੇ ਨਾ ਦਿੱਤੇ, ਸੁਖ ਜੀਵਨ ਨੂੰ ਭੇਜਿਆ ਅਹਿਮਦ ਸ਼ਾਹ ਬਦਾਲੀ ਨੇ, ਭਈ ਤੂੰ ਉਹਦੇ ਕੋਲ ਪੈਸੇ ਲੈ ਕੇ ਆ, ਤੇ ਉਹਨੇ ਪੈਸੇ ਨਾ ਦਿੱਤੇ ਤੇ ਉਹ ਹਮਲਾ ਵਿੱਚ ਆਉਂਦਾ ਤੇ ਉਹ ਦੁਬਾਰੇ ਮੀਰ ਮੰਨੂ ਹਾਰ ਜਾਂਦਾ। ਜਦੋਂ ਮੀਰ ਮੰਨੂ ਹਾਰਦਾ, ਜਿਹੜੀ ਗੱਲ ਕਹਿਣ ਵਾਲੀ ਉਹ ਕਹਿ ਕੇ ਮੈਂ ਸਮਾਪਤੀ ਕਰਨ ਲੱਗਾ, ਜਦੋਂ ਮੀਰ ਮੰਨੂ ਹਾਰਦਾ ਉਦੋਂ ਉਹ 5 ਸਵਾਲ ਮੀਰ ਮੰਨੂ ਅਹਿਮਦ ਸ਼ਾਹ ਅਬਦਾਲੀ ਦੇ ਸਾਹਮਣੇ ਖਲੋਤਾ, ਉਦੋਂ 6 ਸਵਾਲ ਪ੍ਰਿੰਸੀਪਲ ਸਤਵੀਰ ਸਿੰਘ ਨੇ 6 ਲਿਖੇ ਨੇ, ਡਾਕਟਰ ਹਰਜਿੰਦਰ ਸਿੰਘ ਦਲਗੀਰ ਨੇ 3 ਸਵਾਲ ਲਿਖੇ ਨੇ। ਅਹਿਮਦ ਸ਼ਾਹ ਅਬਦਾਲੀ ਉਸ ਮੀਰ ਮੰਨੂ ਨੂੰ ਕੁਝ ਇੱਕ ਸਵਾਲ ਕਰਦਾ, ਕੈਦੀ ਬਣੇ ਹੋਏ ਨੂੰ, ਆਪਣੇ ਸਾਹਮਣੇ ਹਾਰੇ ਹੋਏ ਨੂੰ, ਤੇ ਮੀਰ ਮੰਨੂ ਉਹਦੇ ਬੜੀ ਜੁਰਤ ਨਾਲ ਜਵਾਬ ਦਿੰਦਾ। ਇਹ ਵਿਚਾਰ ਆਪਾਂ ਕੱਲ ਰੋਜ਼ ਵਿਚਾਰਾਂਗੇ। ਉਸ ਤੋਂ ਬਾਅਦ ਉਹਨੂੰ ਲਾਹੌਰ ਦਾ ਫਿਰ ਦੁਬਾਰੇ ਨਵਾਬ ਬਣਾ ਕੇ ਜਾਂਦਾ, ਇਤਨੀ ਜੁਰਤ ਨਾਲ ਜਵਾਬ ਦਿੰਦਾ। ਇਹ ਵਿਚਾਰ ਕੱਲ ਰੋਜ਼। ਮੀਰ ਮੰਨੂ ਦੀ ਮੌਤ ਵੀ ਹੋਣੀ ਹੈ ਤੇ ਇਸ ਤੋਂ ਬਾਅਦ ਜਿਹੜਾ ਇਤਿਹਾਸ ਹੈ ਉਹ ਹੁਣ ਦਿੱਲੀ ਨਾਲ ਵੀ ਵਾਸਤੇ ਪੈਣੇ ਨੇ, ਇਹ ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗਾ। ਖੋਈਆਂ ਭੁੱਲਾਂ ਨੂੰ ਖਿਮਾ ਕਰਨਾ, ਗੁਰੂ ਚਰਨਾਂ ਵਿੱਚ ਬੇਨਤੀ ਕਰਨਾ, ਸਹਿਬ ਅਗਾਂਹ ਵਾਸਤੇ ਸਮਤ ਪ੍ਰਦਾਨ ਕਰਨ। ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ। ਮਾਨਯੋਗ ਸਤਿ ਸ੍ਰੀ ਅਕਾਲ ਜੀਓ। ਗੁਰੂ ਗਰੀਬ ਨਿਵਾਸ, ਜੇ ਭੁੱਲੀ ਜੇ ਚੁੱਕੀ ਸਾਈ, ਪੀਤ ਹਾਂਜੀ ਕਾਂਡੀਆ, ਜਿਨ੍ਹਾਂ ਨਹੀਂ ਤੂੰ ਜਾਣੇ ਲੱਗਾ, ਚੋਰ ਮਰੋ ਸੇਵਾਂਡੀਆ, ਹਾਉ ਨਾ ਛੋਡੋ ਕੰਤ ਪਾਸਰਾ, ਸਦਾ ਰੰਗੀਲਾ ਲਾਲ ਪਿਆਰਾ, ਇਹ ਮਹਿੰਜਾ ਆਸਰਾ, ਸਦਾ ਰੰਗੀਲਾ ਲਾਲ ਪਿਆਰਾ, ਇਹ ਮਹਿੰਜਾ ਆਸਰਾ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਵਿੱਚ
0: ਸੁਭਾਈਮਾਨ ਸਤਸੰਗੀ ਪਿਆਰਿਓ, ਅਸੀਸਾਂ ਬਖਸ਼ੋ, ਅਦਬ ਸਤਿਕਾਰ ਨਾਲ ਗੁਰੂ ਫਤਿਹ ਦੀ ਸਾਂਝ ਕਰੀਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇਰੇ ਦਿਨਾਂ ਦੀ ਚੱਲ ਰਹੀ ਲੰਮੀ ਲੜੀ ਵਿੱਚੋਂ ਕੱਲ ਰੋਜ਼ ਆਪਾਂ ਗੱਲ ਇੱਥੇ ਛੱਡੀ ਸੀ। ਅਹਿਮਦ ਸ਼ਾਹ ਅਬਦਾਲੀ ਤੀਸਰੇ ਹਮਲੇ ਵੇਲੇ ਮੀਰ ਮੰਨੂ ਨੂੰ ਪਕੜ ਲੈਂਦਾ, ਕਿਉਂਕਿ ਉਸ ਵੇਲੇ ਜਿਹੜੇ ਬਾਕੀ ਸਾਥੀ ਨੇ ਉਹ ਚੜ੍ਹਾਈ ਕਰ ਜਾਂਦੇ ਨੇ, ਮਾਰੇ ਜਾਂਦੇ ਨੇ ਜੰਗ ਦੇ ਮੈਦਾਨ ਵਿੱਚ। ਦੀਵਾਨ ਕੌੜਾ ਮੱਲ, ਅਦੀਨਾ ਬੇਗ, ਇਹਨਾਂ ਤੋਂ ਬਿਨਾਂ ਉਹ ਜਿਹੜਾ ਮੀਰ ਮੰਨੂ ਹੈ ਉਹਦੇ ਹੱਥ ਵੱਸ ਆ ਜਾਂਦਾ। ਮੀਰ ਮੰਨੂ ਨੂੰ ਸਾਹਮਣੇ ਖਿਲਾਰ ਕੇ, ਭਾਵੇਂ ਉਹਦੇ ਵਿਹੜੀਆਂ ਪਾਈਆਂ ਨੇ, ਪਰ ਅਹਿਮਦ ਸ਼ਾਹ ਅਬਦਾਲੀ ਨੇ ਉਹਦੇ ਨਾਲ ਇੱਕ ਸਾਂਝ ਪਾਈ, ਕਿਉਂਕਿ ਉਹਨੂੰ ਪਿਛਲੀ ਜ਼ਿੱਦ ਵੀ ਸੀ। ਜਿਹੜਾ ਪਹਿਲਾ ਹਮਲਾ ਹੋਇਆ ਸੀ ਉਹ ਹੋਇਆ ਸੀ ਮਨੂਪੁਰ ਦੇ ਵਿੱਚ, ਉੱਥੇ ਇਹ ਅਬਦਾਲੀ ਹਾਰ ਗਿਆ ਸੀ, ਜ਼ਿਕਰ ਆ ਚੁੱਕਾ ਹੋਇਆ ਪਹਿਲਾਂ। ਦੂਜੀ ਵਾਰੀ ਇਹਨੇ ਫੈਸਲਾ ਕਰ ਲਿਆ ਸੀ ਵੀ ਮੈਂ 14 ਲੱਖ ਰੁਪਈਆ ਦੇਵਾਂਗਾ, ਪਰ ਸਿਰਫ 9 ਲੱਖ ਰੁਪਈਆ ਭੇਜ ਕੇ ਸੁਖ ਜੀਵਨ ਨਾਂ ਦੇ ਬੰਦੇ ਨੂੰ ਇਹਨੇ ਵਾਪਸ ਭੇਜ ਦਿੱਤਾ। ਉਹ ਅਬਦਾਲੀ ਦਾ ਵਿਚੋਲਾ ਸੀ। ਹੁਣ ਤੀਜੇ ਜੰਗ ਦੇ ਵਿੱਚ ਜਦੋਂ ਇਹ ਫਿਰ ਪਕੜਿਆ ਗਿਆ, ਹੁਣ ਇਹਨੂੰ ਅਬਦਾਲੀ ਸਾਹਮਣੇ ਖਿਲਾਰ ਕੇ ਇੱਕ ਗੱਲ ਕਹਿੰਦਾ ਵੀ ਸੱਜਣਾ ਇਹ ਦੱਸ ਵੀ ਮੈਂ ਤੇਰੇ ਨਾਲ ਕਿਹੋ ਜਿਹਾ ਸਲੂਕ ਕਰਾਂ। ਉਹਦੇ ਵਿੱਚ 6 ਸਵਾਲ ਪ੍ਰਿੰਸੀਪਲ ਸਤਵੀਰ ਸਿੰਘ ਨੇ ਲਿਖੇ ਨੇ ਤੇ 3 ਸਵਾਲ ਡਾਕਟਰ ਹਰਜਿੰਦਰ ਸਿੰਘ ਦਲਗੀਰ ਨੇ ਲਿਖੇ ਨੇ। ਪ੍ਰਿੰਸੀਪਲ ਵਾਲੇ 6 ਸਵਾਲ ਨੇ। ਉਹਨੇ ਪਹਿਲਾਂ ਕਿਹਾ ਵੀ ਤੂੰ ਅੱਜ ਮੇਰੀ ਸ਼ਰਨ ਵਿੱਚ ਆਇਆ, ਤੈਨੂੰ ਪਹਿਲਾਂ ਕਿਉਂ ਨੀ ਮੇਰੀ ਸ਼ਰਨ ਵਿੱਚ ਆਇਆ? ਉਹਨੇ ਆਖਿਆ, ਮੀਰ ਮੰਨੂ ਨੇ ਜਵਾਬ ਦਿੱਤਾ, ਪਹਿਲਾਂ ਮੈਂ ਕਿਸੇ ਹੋਰ ਦੱਸਾਂ। ਉਹਨੇ ਦੂਜਾ ਸਵਾਲ ਕੀਤਾ ਮੈਂ ਸ਼ਬਦਾਲੀ ਨੇ ਵੀ ਜਿਹਦਾ ਤੂੰ ਸੀ ਤੇ ਉਹ ਤੇਰੀ ਮਦਦ ਤੇ ਕਿਉਂ ਨੀ ਆਇਆ? ਉਹਨੇ ਜਵਾਬ ਦਿੱਤਾ, ਮੀਰ ਮੰਨੂ ਨੇ, ਕਹਿਣ ਲੱਗਿਆ ਮੈਨੂੰ ਆਪਣੇ ਫੌਜਾਂ ਤੇ ਆਪਣੇ ਆਪ ਦੇ ਉੱਤੇ ਬਹੁਤ ਮਾਣ ਸੀ, ਇਸ ਲਈ ਮੈਂ ਉਹਦੀ ਆਸ ਵੀ ਨਹੀਂ ਬਹੁਤੀ ਤੱਕੀ, ਮੈਂ ਆਪਣੇ ਪੈਰਾਂ ਤੇ ਖਲੋ ਕੇ ਵੇਖਣਾ ਚਾਹਿਆ। ਤੀਜੀ ਗੱਲ ਉਹਨੇ ਇੱਕ ਗੱਲ ਹੋਰ ਕਹੀ ਜਿਹੜੀ ਨਾਲ ਰੱਖਦੀ ਹੈ, ਉਹਨੇ ਨਾਲ ਇਹਦੇ ਇੱਕ ਇਹ ਗੱਲ ਪੁੱਛੀ, ਕਹਿਣ ਲੱਗੇ ਬਈ ਸੱਜਣਾ ਤੂੰ ਵਾਰ ਵਾਰ ਟਕਰਾ ਕੇ ਮੈਂ ਖਿਮਾ ਮੰਗਣਾ, ਇਹ ਤੇਰੇ ਜੀਵਨ ਦੀ ਕੀ ਧਾਰਾ? ਉਹਨੇ ਆਖਿਆ ਰਾਜਨੀਤੀ ਹੈ, ਰਾਜਨੀਤੀ ਵਿੱਚ ਸਭ ਕੁਝ ਚੱਲਦਾ। ਇਹ ਗੱਲ ਚੇਤਾ ਰੱਖਿਓ, ਜੇ ਸਿਰਫ ਮੈਂ ਲੜੀ ਚ ਹੀ ਰਹਿਣਾ ਚਾਹੁੰਦਾ, ਜਿਹੜੇ ਬੰਦੇ ਰਾਜਨੀਤੀ ਦੇ ਕਸੂਲ ਦੱਸਣ ਲੱਗਾ ਸਾਂ, ਜਿਹੜੇ ਬੰਦੇ ਨੇ ਪਹਿਲੇ 4 ਦਿਨ ਹੱਥ ਨਹੀਂ ਜੋੜੇ ਉਹ ਜ਼ਿੰਦਗੀ ਚ ਕਿਸੇ ਕੋਲੋਂ ਹੱਥ ਜੁੜਵਾ ਨਹੀਂ ਸਕਦਾ। ਜਿਹੜਾ ਬੰਦਾ ਚੰਦ ਰੋਜ਼ ਸਿਰ ਝੁਕਾ ਕੇ ਨਹੀਂ ਤੁਰਿਆ ਉਹ ਆਪਣੇ ਅੱਗੇ ਕਿਸੇ ਦਾ ਸਿਰ ਝੁਕਵਾ ਵੀ ਨਹੀਂ ਸਕਦਾ। ਰਾਜਨੀਤਿਕ ਬੰਦੇ ਚੰਦ ਕੁ ਰੋਜ਼ ਹੁੰਦੇ ਨੇ, ਉਹ ਹੱਥ ਵੀ ਜੋੜਦੇ ਨੇ, ਸਿਰ ਵੀ ਝੁਕਾਉਂਦੇ ਨੇ, ਉਦੋਂ ਤਾਂ ਇਉਂ ਲੱਗਦਾ ਵੀ ਜਿਵੇਂ ਮੇਰੀ ਮਾਸੀ ਦਾ ਹੀ ਲੜਕਾ ਹੋਵੇ, ਇਸ ਤੋਂ ਸਾਕਾ ਕੋਈ ਹੋ ਨਹੀਂ ਸਕਦਾ, ਉਦੋਂ ਇਉਂ ਲੱਗੇਗਾ। ਪਰ ਲੇਕਿਨ ਉਸ ਤੋਂ ਚੰਦ ਰੋਜ਼ ਬਾਅਦ ਜਦੋਂ ਫਿਰ ਤੁਸੀਂ ਮਿਲਣਾ ਵੀ ਚਾਹੋ ਤੇ ਫਿਰ ਮਿਲ ਨਹੀਂ ਸਕੋਗੇ। ਖੈਰ ਆਪਣੀ ਗੱਲ ਵੱਲ ਚੱਲਾਂ। ਉਹਨਾਂ ਕੇ ਰਾਜਨੀਤੀ ਹੈ। ਜਿਹੜੇ 3 ਸਵਾਲ ਹੋਰ ਉਹ ਨੇ ਉਹ ਸਾਂਝੇ ਨੇ ਸਾਰੇ ਵਿਦਵਾਨਾਂ ਦੇ। ਉਹ ਸਵਾਲ ਇਹ ਨੇ, ਕਹਿਣ ਲੱਗੇ ਵੀ ਸੱਜਣਾ ਮੈਨੂੰ ਇਹ ਗੱਲ ਦਾ ਜਵਾਬ ਦੇ ਵੀ ਮੈਂ ਤੇਰੇ ਨਾਲ ਕਿਹੋ ਜਿਹਾ ਸਲੂਕ ਕਰਾਂ। ਹੁਣ ਇਹਨੇ 3 ਜਵਾਬ ਦਿੱਤੇ ਨੇ ਮੀਰ ਮੰਨੂ ਨੇ। ਕਹਿਣ ਲੱਗੇ ਜੇ ਤਾਂ ਤੂੰ ਦੁਕਾਨਦਾਰ ਹੈ ਤਾਂ ਮੈਨੂੰ ਵੇਚ ਦੇ, ਮੈਂ ਗੁਲਾਮ ਬਣ ਗਿਆ ਹੁਣ ਤੇਰਾ। ਗੁਲਾਮ ਬੜੇ ਮਹਿੰਗੇ ਭਾਅ ਵਿਕਿਆ ਕਰਦੇ ਨੇ ਇਹੋ ਜੇ, ਤੇ ਤੂੰ ਮੈਨੂੰ ਵੇਚ ਲੈ। ਦੂਜੀ ਗੱਲ ਇਹ ਵੀ ਜੇ ਤੂੰ ਇੱਕ ਕਸਾਈ ਹੈ ਤਾਂ ਮੇਰਾ ਸਿਰ ਵੱਢ ਦੇ, ਮੈਨੂੰ ਮਾਰ ਦੇ, ਮੇਰੀ ਮੌਤ ਸਾਹਮਣੇ ਹੈ। ਜੇ ਤੂੰ ਇੱਕ ਚੰਗਾ ਰਾਜਨੀਤਿਕ ਬਾਦਸ਼ਾਹ ਮਾਲਕ ਬਣਦਾ ਤਾਂ ਫਿਰ ਮੈਨੂੰ ਮਾਫ਼ ਕਰ ਦੇ। ਤਾਂ ਮੈਂ ਤੇਰੇ ਕੋਲੋਂ ਖਿਮਾ ਮੰਗਦਾ ਕਿਉਂਕਿ ਇੱਕ ਹਾਕਮ ਦੇ ਕੋਲੋਂ ਖਿਮਾ ਮੰਗਣੀ, ਮਾਲਕ ਦੇ ਕੋਲੋਂ ਖਿਮਾ ਮੰਗਣੀ ਇਹ ਜਾਇਜ਼ ਬਣਦੀ। ਹੁਣ ਇਸ ਵੇਲੇ ਤੂੰ ਮਾਲਕ ਹੈ। ਉਹ ਇੰਨਾ ਖੁਸ਼ ਹੋਇਆ ਮੀਰ ਮਨੂ ਦੇ ਉੱਤੇ, ਉਹਨੇ ਉਹਨੂੰ ਵਾਪਸ ਛੱਡ ਦਿੱਤਾ ਤੇ ਫਿਰ ਦੁਬਾਰੇ ਲਾਹੌਰ ਦਾ ਉਹਨੂੰ ਮੁਖੀਆ ਬਣਾ ਕੇ ਅਹਿਮਦ ਸ਼ਾਹ ਬਦਾਲੀ ਵਾਪਸ ਚਲਾ ਗਿਆ। ਇਸ ਤੋਂ ਬਾਅਦ ਉਹਨੇ ਬੜੇ ਕਹਿਰ ਕੀਤੇ। ਇਹ ਜ਼ਿਕਰ ਆਪਾਂ ਕੱਲ ਰੋਜ਼ ਥੋੜਾ ਜਿਹਾ ਸਾਂਝਾ ਕੀਤਾ ਸੀ, ਅੱਜ ਉਸ ਤੋਂ ਅਗਲੀ ਲੜੀ ਜਿਹੜੀ ਸਾਂਝ ਪਾਉਣੀ ਚਾਹੁੰਦਾ। 1753 ਦੇ ਵਿੱਚ, ਇਹ ਮੈਂ ਪਹਿਲਾਂ ਜ਼ਿਕਰ ਕਰ ਚੁੱਕਾ ਹੋਇਆ ਵਾਂ, 1752 ਤੇ 53 ਦਾ ਇਹ ਤੀਜਾ ਹਮਲਾ ਸੀ ਅਹਿਮਦ ਸ਼ਾਹ ਅਬਦਾਲੀ ਦਾ ਜਿਹਦੀ ਮੈਂ ਤੁਹਾਨੂੰ ਸਾਂਝ ਪਾਈ ਹੈ। ਅੱਗੇ ਗੱਲ ਤੋਰੀਏ, ਅਕਤੂਬਰ ਦੇ ਮਹੀਨੇ 9 ਅਕਤੂਬਰ 1753 ਨੂੰ ਉਸ ਦਿਨ ਸਿੱਖ ਤਵਾਰੀਖ ਤੁਹਾਨੂੰ ਰੋਂਦੀ ਨਜ਼ਰ ਆਏਗੀ। ਉਸ ਦਿਨ ਇੱਕ ਮਹਾਨ ਜਰਨੈਲ, ਮਹਾਨ ਸੂਰਮਾ ਜਿਹਦੇ ਉੱਤੇ ਸਿੱਖ ਕੌਮ ਨੇ ਬਹੁਤ ਮਾਣ ਕੀਤਾ, ਉਹ ਨਵਾਬ ਕਪੂਰ ਸਿੰਘ ਚੜਾਈ ਕਰ ਗਿਆ 9 ਅਕਤੂਬਰ 1753 ਨੂੰ। ਭਾਵੇਂ ਸਿੱਖ ਜਗਤ ਵਿੱਚ ਹਰਕ ਸੋਗ ਤੋਂ ਗੱਲ ਉੱਤੇ ਦੀ ਹੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁੱਖ ਸਨੇਹ ਅਰ ਪੈਣੀ ਜੰਗ ਕੈ ਕੰਚਨ ਮਾਟੀ ਮਾਨੇ, ਨਹਿਨ ਦਿਆ ਨੇ ਉਸਤਰ ਜਾਂ ਕੈ ਲੋਭ ਮੋਹ ਅਪਮਾਨਾ, ਹਰਖ ਸੋਗ ਤੇ ਰਹੇ ਨਿਆਰੋ ਨਾਹੇ ਮਾਨ ਅਪਮਾਨਾ। ਪਰ ਉਸ ਦਿਨ ਸਿੱਖ ਜਗਤ ਵਿੱਚ ਸਭ ਤੋਂ ਵੱਧ ਸੋਗ ਮਨਾਇਆ ਗਿਆ, ਇੱਕ ਦੂਜੇ ਨਾ ਚਾਹੁੰਦੇ ਹੋਏ ਵੀ ਦਿਲ ਉਦਾਸ ਸਨ, ਜਿਸ ਦਿਨ ਨਵਾਬ ਕਪੂਰ ਸਿੰਘ ਚੜਾਈ ਕੀਤਾ। ਥੋੜਾ ਜਿਹਾ ਪਿਛੋਕੜ ਦੱਸ ਕੇ ਮੈਂ ਅੱਗੇ ਗੱਲ ਤੋਰਾਂ। ਇਹ ਸਿੱਖ ਕੌਮ ਦਾ ਫਖਰ 1697 ਦੇ ਵਿੱਚ ਜੰਮਿਆ ਸੀ, ਦਲੀਪ ਸਿੰਘ ਵਿਰਕ ਦੇ ਘਰ ਜਦੋਂ ਇਹਦਾ ਜਨਮ ਹੋਇਆ ਸ਼ੇਖੂਪੁਰੇ ਚ ਹੋਇਆ, ਪਰ ਉੱਥੇ ਬਹੁਤਾ ਸਮਾਂ ਰਿਹਾ ਨਹੀਂ, ਇਹ ਵਾਪਸ ਆ ਗਏ ਸਾਰਾ ਪਰਿਵਾਰ ਤੇ ਅੰਮ੍ਰਿਤਸਰ ਸਾਹਿਬ ਦੇ ਲਾਗੇ ਇੱਕ ਨਗਰ ਦਾ ਨਾਮ ਹੈ ਫੈਜ਼ਲਪੁਰ, ਫੈਜ਼ਲਾਪੁਰ ਵੀ ਲਿਖਿਆ, ਉੱਥੇ ਜਾ ਕੇ ਵਸਨੀਕ ਬਣ ਗਿਆ ਤੇ ਇਹਦੇ ਨਾਂ ਨਾਲ ਸਦਾ ਲਈ ਜੁੜ ਗਿਆ ਫੈਜ਼ਲਪੁਰੀਆ। ਇੱਕ ਮਿਸਲ ਵੀ ਦਾਸ ਨੇ ਤੁਹਾਡੇ ਨਾਲ ਸਾਂਝੀ ਕੀਤੀ ਸੀ, ਫੈਜ਼ਲਪੁਰੀਆ ਮਿਸਲ ਦਾ ਜਿਹੜਾ ਮੁਖੀ ਸੀ ਉਹ ਨਵਾਬ ਕਪੂਰ ਸਿੰਘ ਸੀ। ਫੈਜ਼ਲਪੁਰ ਵਿੱਚ ਆ ਕੇ ਰਹਿਣ ਲੱਗ ਪਿਆ ਤੇ ਬੜਾ ਬਹਾਦਰ ਸੂਰਮਾ ਸੀ, ਮਾਤਾ ਪਿਤਾ ਦੇ ਮਨ ਵਿੱਚ ਤਮੰਨਾ ਵੀ ਸੀ। ਇਹਨੇ ਭਾਈ ਮਨੀ ਸਿੰਘ ਹੋਰਾਂ ਦੇ ਕੋਲੋਂ ਅੰਮ੍ਰਿਤ ਛਕਿਆ, ਭਾਵ ਉਸ ਪੰਜਾਬ ਕੋਲੋਂ ਅੰਮ੍ਰਿਤ ਛਕਿਆ, ਗੁਰੂ ਦੇ ਚਰਨਾਂ ਵਿੱਚ ਜੁੜ ਕੇ ਨੇ ਬਹੁਤ ਸੇਵਾ ਕੀਤੀ। 1733 ਦੇ ਵਿੱਚ ਖਾਸ ਕਰਕੇ ਚਮਕ ਕੇ ਸਾਹਮਣੇ ਆਇਆ ਜਦੋਂ ਨਵਾਬੀ ਦੇ ਵੇਲੇ ਇਹਨੂੰ ਨਵਾਬੀ ਦਿੱਤੀ ਗਈ, ਸੁਬੇਕ ਸਿੰਘ ਵਿਚੋਲਾ ਬਣ ਕੇ ਆਇਆ ਸੀ। 1733 ਤੋਂ ਲੈ ਕੇ 1753 ਤੱਕ 20 ਸਾਲ ਸਿੱਖ ਕੌਮ ਮਾਣ ਕਰਦੀ ਇਹੋ ਜਿਹੇ ਸੂਰਮਿਆਂ ਤੇ, 20 ਸਾਲ ਇਸ ਗੁਰੂ ਕੇ ਪਿਆਰੇ ਨੇ ਪਿਛਾਂ ਪਰਤ ਕੇ ਨਹੀਂ ਵੇਖਿਆ। ਹਰੇਕ ਜੰਗ ਯੁੱਧ ਵਿੱਚ ਜਿਤਨੇ ਵੀ ਉੱਥੇ ਯੋਗ ਹੋ ਸਕੇ ਉਹਨਾਂ ਵਿੱਚ ਹਿੱਸਾ ਲਿਆ ਤੇ ਇਹ 9 ਅਕਤੂਬਰ 1753 ਦੇ ਵਿੱਚ ਇਹ ਚੜਾਈ ਕਰ ਗਿਆ। ਇੱਕ ਜੰਗ ਦੇ ਦਰਮਿਆਨ ਇਹਦੇ ਪੱਟ ਵਿੱਚ ਗੋਲੀ ਲੱਗ ਗਈ ਸੀ, ਅਸਲ ਵਿੱਚ ਉਹ ਇਲਾਜ ਤੇ ਕਿੰਨੇ ਚਿਰਾਂ ਦਾ ਕਰ ਰਹੇ ਸਨ, ਪਰ ਲੇਕਿਨ ਉਸ ਨਾ ਖੁਰਾਕਾਂ ਮਿਲਣ ਦੇ ਕਾਰਨ, ਬਹੁਤੀਆਂ ਮੁਸੀਬਤਾਂ ਝੱਲਣ ਦੇ ਕਾਰਨ, ਕਿਉਂਕਿ ਕਾਨੂੰ ਮਾਣ ਦੇ ਸ਼ੰਭ ਵਿੱਚ ਇਹ ਸੀ ਤੇ ਉਦੋਂ ਬਹੁਤ ਮੁਸੀਬਤਾਂ ਇਹੋ ਜਿਹੀਆਂ ਝੱਲਣ ਦੇ ਕਾਰਨ ਸਰੀਰ ਕਮਜ਼ੋਰ ਹੋ ਗਿਆ ਸੀ, ਜਿਹਦੇ ਕਰਕੇ ਉਹ ਲੱਗੀ ਹੋਈ ਗੋਲੀ ਜਿਹੜੀ ਸੀ ਨਾ ਵਕਤ ਸਿਰ ਦਵਾਈ ਮਿਲਣ ਕਰਕੇ ਉਹ ਠੀਕ ਨਾ ਹੋ ਸਕੀ। ਉਸ ਦਿਨ ਇਹ 9 ਅਕਤੂਬਰ ਨੂੰ ਚੜਾਈ ਕਰ ਗਿਆ। ਬੜਾ ਔਖਾ ਸੀ ਉਹ ਵਕਤ ਸਿੱਖਾਂ ਲਈ। ਜੱਸਾ ਸਿੰਘ ਆਲੂਵਾਲੀਆ ਇਹਨੂੰ ਪਾਲਿਆ ਸੀ ਨਵਾਬ ਕਪੂਰ ਸਿੰਘ ਨੇ ਪੁੱਤ ਬਣਾ ਕੇ ਤੇ ਇਹਦੇ ਸਿਰ ਜ਼ਿੰਮੇਵਾਰੀ ਬਹੁਤੀ ਪਈ। ਇਸ ਨਵਾਬ ਕਪੂਰ ਸਿੰਘ ਦਾ ਸੰਸਕਾਰ ਕੀਤਾ ਗਿਆ ਉਸ ਬਾਬਾ ਅਟਲ ਰਾਏ, ਬਾਬਾ ਅਟਲ ਜਿਹਦਾ ਛੋਟਾ ਨਾਂ ਹੈ ਬਾਬਾ ਅਟਲ, ਤੇ ਉਸ ਅੰਮ੍ਰਿਤਸਰ ਸਾਹਿਬ ਦੇ ਬਿਲਕੁਲ ਜਿੱਥੇ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਉਹਦੇ ਬਿਲਕੁਲ ਲਾਗੇ ਹੈ ਇਹ ਅਸਥਾਨ ਬਣਿਆ ਤੇ ਉੱਥੇ ਨਵਾਬ ਕਪੂਰ ਸਿੰਘ ਨੂੰ ਅੰਤਿਮ ਸੰਸਕਾਰ ਕੀਤਾ ਗਿਆ। 1753 ਵਿੱਚ ਹੀ ਇੱਕ ਹੋਰ ਘਟਨਾ ਵਾਪਰਦੀ ਹੈ, ਉਹ ਇਹ ਵਾਪਰਦੀ ਹੈ ਮੀਰ ਮਨੂ ਨੇ ਅੱਤ ਚੁੱਕੀ ਹੋਈ ਸੀ। ਹੁਣ ਜਦੋਂ ਦਾ ਉਹਦੇ ਪੱਖ ਵਿਚ ਬਾਦਸ਼ਾਹ ਖਲੋ ਗਿਆ ਸੀ ਅਹਿਮਦ ਸ਼ਾਹ ਬਦਾਲੀ, ਤੇ ਉਦੋਂ ਦਾ ਉਹਨੂੰ ਪ੍ਰਤੀਤ ਹੁੰਦਾ ਸੀ ਵੀ ਇੱਥੋਂ ਵਾਲਾ ਬੰਦਾ ਕੋਈ ਮੇਰੇ ਸਾਹਮਣੇ ਅੱਖ ਨਹੀਂ ਚੁੱਕ ਸਕੇਗਾ। ਇਹਨਾਂ ਗੱਲਾਂ ਨੂੰ ਮੱਦੇਨਜ਼ਰ ਰੱਖਦਿਆਂ ਮੀਰ ਮਨੂ ਨੇ ਅੱਤ ਕਰੀ ਹੋਈ ਸੀ ਕਹਿਰ ਦੀ। ਉਹ ਤੁਹਾਡੇ ਨਾਲ ਮੈਂ ਸਾਂਝੀ ਕਰ ਚੁੱਕਾ ਹੋਇਆ ਵਾਂ ਵੀ ਕਿਵੇਂ ਜੇਲ੍ਹਾਂ ਦੇ ਵਿਚ ਰੱਖ ਕੇ ਬੱਚਿਆਂ ਦੀਆਂ ਸ਼ਹਾਦਤਾਂ ਤੇ ਸਵਾ ਸਵਾ ਮਨ ਦੇ ਪੀਸਣੇ ਪੀਸਣੇ, ਇਹ ਇਸੇ ਮੀਰ ਮਨੂ ਦੇ ਵਕਤ ਦੀ ਗੱਲ ਹੈ ਲਾਹੌਰ ਜੇਲ੍ਹ ਵਿਚ। 1753 ਦੇ ਵਿਚ ਇਸ ਮੀਰ ਮਨੂ ਨੇ ਇਕ ਚੌਂਕੀ ਬਣਾਈ ਮਲਕਪੁਰ ਪਿੰਡ ਵਿਚ। ਮਲਕਪੁਰ ਪਿੰਡ ਜਿਹੜਾ ਹਰਿਮੰਦਰ ਸਾਹਿਬ ਤੋਂ ਕੁਛ ਦੂਰੀ ਉੱਤੇ, ਲਾਹੌਰ ਤੋਂ 25 ਕਿਲੋਮੀਟਰ ਦੂਰੀ ਉੱਤੇ ਇਕ ਸੜਕ ਦੇ ਉੱਤੇ ਆ। ਉਦੋਂ ਸ਼ਾਹੀ ਸੜਕ ਇਹ ਹੋਇਆ ਕਰਦੀ ਸੀ ਤੇ ਉਹ ਸੜਕ ਦੇ ਉੱਤੇ ਇਹ ਬਣਾਇਆ ਇਹਨੇ ਨਗਰ। ਨਗਰ ਦੇ ਵਿਚ ਚੌਂਕੀ ਬਣਾਈ, ਖਿਮਾ ਕਰਿਓ, ਉਹ ਚੌਂਕੀ ਇਸ ਲਈ ਬਣਾਈ ਵੀ ਜਿਹੜੇ ਵੀ ਲੋਕ ਅੰਮ੍ਰਿਤਸਰ ਸਾਹਿਬ ਜਾਂਦੇ ਨੇ, ਮੇਰੇ ਇੰਨੇ ਸਖਤੀ ਕਰਨ ਦੇ ਬਾਵਜੂਦ ਵੀ ਸਿੱਖ ਵੇਲੇ ਕਵੇਲੇ ਹਰਿਮੰਦਰ ਸਾਹਿਬ ਜਾਂਦੇ ਸਨ। ਹਰਿਮੰਦਰ ਸਾਹਿਬ ਤੋਂ ਸਿੱਖ ਨਹੀਂ ਸੀ ਟੁੱਟਿਆ, ਇਹ ਦਸ ਵਾਰ ਵਾਰ ਬੇਨਤੀ ਕਰਦਾ। ਹਾਲਾਂਕਿ ਉਹਨਾਂ ਦਿਨਾਂ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਉੱਥੇ ਨਹੀਂ ਸੀ, ਯਾਦ ਰੱਖਣ ਯੋਗ ਬਾਤ ਹੈ, ਫਿਰ ਵੀ ਸਿੱਖ ਹਰਿਮੰਦਰ ਸਾਹਿਬ ਜਾਂਦਾ ਸੀ। ਉਦੋਂ ਹਰਿਮੰਦਰ ਸਾਹਿਬ ਜਾਂਦੇ ਸਨ ਤੇ ਇਹਨੇ ਤਕੜਾਈ ਕਰਨ ਵਾਸਤੇ ਮਲਕਪੁਰ ਨਗਰ ਦੇ ਵਿਚ ਇਕ ਚੌਂਕੀ ਵਟਾ ਦਿੱਤੀ। ਖਵਾਜਾ ਮਿਰਜ਼ਾ ਉਥੋਂ ਦਾ ਇਹਨੇ ਇੰਚਾਰਜ ਬਣਾਇਆ। ਇਹ ਵੀ ਬਹੁਤ ਪਾਪੀ ਬਿਰਤੀ ਦਾ ਮਾਲਕ ਸੀ। ਇਹ ਜਦੋਂ ਕੋਈ ਇਹਦੇ ਸਿੱਖ ਕੈਦੀ ਫਸ ਜਾਂਦਾ ਸੀ ਨਾ ਵਿਚਾਰਾ ਕਿਸੇ ਗਾਹੇ ਬਗਾਹੇ, ਤੇ ਇਹ ਇਕ ਲੱਕੜ ਦਾ ਥੋੜਾ ਬਣਾ ਕੇ ਹੱਥਾਂ ਨੂੰ ਕੁੱਟਣਾ ਤੇ ਦੋਨੇ ਹੱਥਾਂ ਨੂੰ ਕੁੱਟਣਾ ਤੇ ਫਿਰ ਸਿਰ ਨੂੰ ਕੁੱਟ ਕੁੱਟ ਕੇ ਫੇਰ ਦੇਣਾ, ਇਹ ਲੱਕੜ ਦੇ ਨਾਲ ਮਾਰਿਆ ਕਰਦਾ ਸੀ ਇਹ ਮਿਰਜ਼ਾ ਖਵਾਜਾ ਮਿਰਜ਼ਾ। ਬਹੁਤ ਸ਼ਹਾਦਤਾਂ ਦਿੱਤੀਆਂ ਨੇ ਸਿੱਖਾਂ ਨੇ ਉਸ ਵੇਲੇ। ਜਦੋਂ ਇਸ ਤਰ੍ਹਾਂ ਦੇ ਅਚਾਨਕ ਉਹਨਾਂ ਦਿਨਾਂ ਦੇ ਵਿਚ 10 ਨਵੰਬਰ ਕਿਵੇਂ ਕਰੇ ਜੇ, ਨਵੰਬਰ ਦੀ ਦੋ ਤਰੀਕ 1753 ਨੂੰ ਇਹ ਆਪ ਖੁਦ ਮਲਕਪੁਰ ਚੌਂਕੀ ਵਿਚ ਬੈਠਾ ਹੈ ਤੇ ਇਹਨੂੰ ਇਕ ਸੁਨੇਹਾ ਮਿਲਿਆ ਭਈ ਇੱਥੇ ਥੋੜੀ ਦੂਰੀ ਉੱਤੇ ਕੁਝ ਇਕ ਸਿੱਖ ਕਮਾਂਡ ਵਿਚ ਲੁਕੇ ਹੋਏ ਨੇ, ਹੁਣ ਵੀ ਲੁਕਦੇ ਰਹੇ ਨੇ। ਇਸ ਹਾਲਾਤਾਂ ਦੇ ਦਰਮਿਆਨ ਵੀ ਸਿੱਖ ਕਮਾਦ ਨੇ ਬੜਾ ਸਾਥ ਦਿੱਤਾ ਹੈ, ਇਹ ਕਈ ਵਾਰੀ ਜ਼ਿਕਰ ਆਏਗਾ। ਖੈਰ ਅੱਜ ਆਪਾਂ ਉਸ ਸੀਮਾ ਚ ਹੀ ਰਹਿਣਾ। ਇਹਨੂੰ ਪਤਾ ਲੱਗਿਆ ਵੀ ਕਮਾਦ ਵਿਚ ਸਿੱਖ ਲੁਕੇ ਹੋਏ ਨੇ, ਇਹਨੇ ਉਪਰਾਲਾ ਕੀਤਾ। ਏਡਾ ਹੰਕਾਰ ਵਿਚ ਆ ਗਿਆ, ਇਹਨੇ ਸੋਚਿਆ ਮੈਂ ਖੁਦ ਜਾਵਾਂ। ਹਾਲਾਂਕਿ ਨਾਲ ਦੇ ਸਾਥੀਆਂ ਨੇ ਆਖਿਆ ਵੀ ਤੂੰ ਨਾ ਆਪ ਨਾ ਜਾ, ਪਰ ਲੇਕਿਨ ਨਾ ਮੰਨਿਆ। ਜਦੋਂ ਮੱਤ ਮਾਰੀ ਜਾਂਦੀ ਹੈ ਨਾ ਇਹੋ ਜਿਹੇ ਪਾਪ ਕਰਨ ਵਾਲੇ ਬੰਦਿਆਂ ਦੀ, ਰੱਬ ਆਪੇ ਹੀ ਖੁਰਾਹੇ ਪਾ ਦਿੰਦਾ। ਉਹ ਵੀ ਤਾਂ ਅਕਸਰ ਜਿਹੜੇ ਪੜ੍ਹਦੇ ਸਨ ਰੋਜ਼ ਬਾਣੀ, ਜਿਸ ਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੇ, ਬੋਲ ਨਾ ਜਾਣੇ ਮਾਇਆ ਮਦ ਮਾਤਾ ਮਰਨਾ ਚੀਤਨਾ ਆਵੇ, ਮੇਰੇ ਰਾਮ ਰਾਏ ਤੂੰ ਸੰਤਾ ਕਰ ਸੰਤ ਤੇਰੇ, ਤੇਰੇ ਸੇਵਕ ਕੋ ਪੌਕਸ਼ ਨਹੀਂ ਜਮਨੀ ਆਵੇ ਨੇਰੇ, ਜੋ ਤੇਰੇ ਰੰਗ ਰਾਤੇ ਸਵਾਮੀ ਤਿੰਨ ਕਾ ਜਨਮ ਮਰਨ ਦੁੱਖ ਨਾਸਾ। ਉਹ ਵੀ ਤੇ ਰੱਬ ਦੀ ਬਾਣੀ ਪੜ੍ਹਦੇ ਸਨ। ਇਹ ਗੱਲ ਵੱਖਰੀ ਵੀ ਸੱਤ ਨੂੰ ਸੂਲੀਆਂ ਹੁੰਦੀਆਂ ਆਈਆਂ। ਮੀਰ ਮਨੂ ਆਪਣੇ ਵੱਲੋਂ ਕੁਝ ਫੌਜ ਲੈ ਕੇ ਤੇ ਆਪ ਤਕੜਾ ਹੋ ਕੇ ਉਸ ਖੇਤ ਦੇ ਕੋਲ ਚਲਾ ਗਿਆ, ਚਾਰੇ ਪਾਸੇ ਘੇਰਾ ਪਾ ਲਿਆ। ਜਦੋਂ ਇਹਨੇ ਕੋਸ਼ਿਸ਼ ਕੀਤੀ ਭਈ ਮੈਂ ਇੱਥੇ ਸਿੱਖਾਂ ਨੂੰ ਅੰਦਰ ਜਾ ਕੇ ਭੁੰਨਦੇ ਹਾਂ, ਤੇ ਉਦੋਂ ਅਚਾਨਕ ਸਿੱਖਾਂ ਨੂੰ ਬਾਹਰ ਘੋੜਿਆਂ ਦੀ ਉਹ ਪੌੜਾਂ ਦੀ ਆਵਾਜ਼ ਤੇ ਘੋੜਿਆਂ ਦੇ ਜਾਂ ਉੱਥੇ ਹਿਣਕਣ ਦੀ ਆਵਾਜ਼ ਜਾਂ ਉੱਥੇ ਫੌਜ ਦੇ ਆਉਣ ਦੀ ਬਿੜਕ ਉਹਨਾਂ ਨੂੰ ਅੰਦਰ ਕਮਾਦ ਵਿਚ ਲੱਗ ਗਈ। ਗੁਰੂ ਕੇ ਸਿੱਖਾਂ ਨੇ ਦੇਖਿਆ ਵੀ ਸਭ ਤੋਂ ਪਹਿਲਾਂ ਮੁਖੀਆ ਮਾਰਨਾ ਜ਼ਰੂਰੀ ਹੁੰਦਾ ਸੀ, ਕਿਉਂਕਿ ਜੇ ਮੁਖੀਆ ਮਰ ਜਾਏ ਤੇ ਬਾਕੀ ਫੌਜ ਭੱਜ ਜਾਇਆ ਕਰਦੀ ਸੀ। ਜਦੋਂ ਉਹਨਾਂ ਨੇ ਮੀਰ ਮਨੂ ਦੀ ਭਾਲ ਕੀਤੀ ਕਮਾਦ ਦੇ ਵਿਚ ਫਿਰਦਿਆਂ, ਤੇ ਉਹਨਾਂ ਨੂੰ ਪਤਾ ਲੱਗੀ ਵੀ ਉਹ ਸਾਹਮਣੇ ਵਾਲੇ ਪਾਸੇ ਮੀਰ ਮਨੂ ਖਲੋਤਾ। ਮੀਰ ਮਨੂ ਵਾਲੇ ਪਾਸੇ ਇੰਨੇ ਕੁ ਇੱਕੋ ਵਾਰੀ ਗੋਲੀਆਂ ਖੋਲੀਆਂ ਉਹਨਾਂ ਨੇ ਤੇ ਮੀਰ ਮਨੂ ਦਾ ਜਿਹੜਾ ਘੋੜਾ ਸੀ ਨਾ ਉਹ ਧਰਵਕ ਪਿਆ, ਉਸੇ ਵੇਲੇ ਭੱਜ ਗਿਆ, ਅਚਾਨਕ ਭੱਜਿਆ ਤੇ ਮੀਰ ਮਨੂ ਅਵੇਸਲਾ ਹੋ ਕੇ ਬੈਠਾ ਸੀ, ਇਹਦਾ ਉਹ ਘੋੜੇ ਤੋਂ ਡਿੱਗ ਪਿਆ। ਘੋੜੇ ਉੱਤੋਂ ਡਿੱਗਿਆ, ਇਹਦਾ ਇੱਕ ਪੈਰ ਰਕਾਬ ਚ ਫਸਿਆ ਰਹਿ ਗਿਆ। ਹੁਣ ਇਹ ਪਿੱਛੋਂ ਘੋੜੇ ਦੇ ਨਾਲ ਵੱਜਦਾ, ਘੋੜੇ ਦੀਆਂ ਲੱਤਾਂ ਦੇ ਨਾਲ ਵੱਜਦਾ ਕਿਉਂਕਿ ਰਕਾਬ ਵਿੱਚ ਇੱਕ ਪੈਰ ਫਸਿਆ ਹੋਇਆ। ਜਿਉਂ ਜਿਉਂ ਘੋੜੇ ਦੀਆਂ ਲੱਤਾਂ ਦੇ ਨਾਲ ਵੱਜਦਾ ਤਿਉਂ ਤਿਉਂ ਘੋੜਾ ਡਰ ਕੇ ਹੋਰ ਭੱਜਦਾ। ਇਸ ਪਾਪੀ ਦਾ ਇਉਂ ਸਮਝ ਲਓ ਵੀ ਅੰਗ ਅੰਗ ਹੀ ਸਮਝ ਲਓ ਖਿਲਰ ਗਿਆ ਸੀ। ਤੇਰਾ ਬੜਾ ਇਲਾਜ ਵੀ ਕੀਤਾ ਗਿਆ ਪਰ ਲੇਕਿਨ ਇਹ 3 ਨਵੰਬਰ ਦੀ ਰਾਤ ਨੂੰ 4 ਨਵੰਬਰ ਦੀ ਸਵੇਰ ਨੂੰ 1753 ਵਿੱਚੋਂ ਪਾਪੀ ਨਰਕ ਸੁਧਾਰ ਗਿਆ। ਸਿੱਖ ਜਗਤ ਨੇ ਇਸ ਗੱਲ ਦੀ ਖੁਸ਼ੀ ਵੀ ਮਨਾਈ ਕਿਉਂਕਿ ਮੀਰ ਮਨੂ ਨੇ ਹੱਦ ਕੀਤੀ ਸੀ। ਆਪਣੇ ਵੇਲੇ ਵਿੱਚ ਕਰੀਬ ਇਹਨੇ ਵੀ 30,000 ਗੁਰੂ ਕੇ ਸਿੱਖਾਂ ਨੂੰ ਸ਼ਹੀਦ ਕੀਤਾ। ਇੱਕ ਵਾਰੀ ਮੈਂ ਫਿਰ ਬੇਨਤੀ ਕਰਾਂ, ਅਸੀਂ ਆਪਣਾ ਇਤਿਹਾਸ ਦੁਨੀਆਂ ਨੂੰ ਦੱਸ ਹੀ ਨਹੀਂ ਸਕੇ। ਜਿਹੜਿਆਂ ਦੇ ਕੋਲ ਹਜੇ ਤੱਕ ਕੋਈ ਵੀ ਸੁੱਖ ਸਹੂਲਤ ਨਹੀਂ ਹੈ ਉਹਨਾਂ ਵਿੱਚੋਂ ਫਿਰ ਵੀ ਹਜ਼ਾਰਾਂ ਦੀ ਤਾਦਾਦ ਨਾਲ ਇਹਨਾਂ ਜ਼ਾਲਮਾਂ ਨੇ ਸ਼ਹੀਦ ਕੀਤੇ ਨੇ, ਲੇਕਿਨ ਸਿੱਖੀ ਲਹਿਰਾਉਂਦੀ ਹੀ ਰਹੀ, ਸਿੱਖੀ ਦੇ ਵਿੱਚ ਕੋਈ ਘਾਟਾ ਨਹੀਂ ਪੈ ਸਕਿਆ। ਮੀਰ ਮਨੂ ਚਲਾ ਗਿਆ, ਉਸ ਤੋਂ ਬਾਅਦ ਵਿੱਚ ਜਿਹੜੇ ਲਾਹੌਰ ਦੇ ਸੂਬੇਦਾਰੀ ਦੀ ਉਹ ਵਿਚਾਰ ਸੀ ਉਹਦੀ ਹਾਕਮੀ ਲਈ ਬੜੀ ਭੱਜ ਦੌੜ ਮੱਚ ਗਈ। ਹੁਣ ਕੀ ਕੀਤਾ ਜਾਵੇ? ਤਾਂ ਉਹਨਾਂ ਦਿਨਾਂ ਵਿੱਚ ਇਸੇ ਮੀਰ ਮਨੂ ਦਾ ਪੁੱਤਰ 3 ਸਾਲਾਂ ਦਾ ਅਮੀਨ ਖਾਨ ਉਹਦਾ ਨਾਂ ਹੈ, ਇਸੇ ਮੀਰ ਮਨੂ ਦਾ ਪੁੱਤਰ ਅਮੀਨ ਖਾਨ ਤਖ਼ਤ ਤੇ ਬਿਠਾ ਦਿੱਤਾ ਗਿਆ, ਉਹਨੂੰ ਲਾਹੌਰ ਦਾ ਸੂਬੇਦਾਰ ਬਣਾ ਦਿੱਤਾ ਗਿਆ। ਪਰ ਉਹਦੀ ਨਿਗਰਾਨੀ ਵਾਸਤੇ ਉਹਦੀ ਬੇਗਮ ਮੁਗਲਾਨੀ ਬੇਗਮ ਉਹਦਾ ਨਾਂ ਹੈ, ਮੁਗਲਾਨੀ ਬੇਗਮ ਉਹਦੀ ਨਿਗਰਾਨੀ ਵਾਸਤੇ ਰੱਖ ਦਿੱਤੀ ਗਈ। ਭਾਵ ਦੂਜੇ ਸ਼ਬਦਾਂ ਵਿੱਚ ਮੁਗਲਾਨੀ ਬੇਗਮ ਹੀ ਸੂਬੇਦਾਰ ਸੀ, ਪਰ ਅਸਲ ਵਿੱਚ ਤਖ਼ਤ ਤੇ ਬਿਠਾਇਆ ਸੀ ਅਮੀਨ ਖਾਨ ਨੂੰ। ਇਹਦਾ ਇੱਕ ਬੜਾ ਮੀਰ ਮਨੂ ਦਾ ਬੜਾ ਵਫ਼ਾਦਾਰ, ਬਹੁਤ ਜ਼ਿਆਦਾ ਵਫ਼ਾਦਾਰ ਇੱਕ ਜਰਨੈਲ ਹੋਇਆ, ਉਹਦਾ ਨਾਂ ਹੈ ਭਿਖਾਰੀ ਖਾਨ। ਉਹਨੇ ਈਰਖਾ ਵਿੱਚ ਆ ਕੇ ਵੀ ਮੈਂ ਇਤਨੀ ਵਫ਼ਾਦਾਰੀ ਕੀਤੀ, ਉਹਨੇ ਈਰਖਾ ਵਿੱਚ ਆ ਕੇ ਇੱਕ ਹਿਜੜੇ ਦੇ ਰਾਹੀਂ ਇੱਕ ਗੱਲ ਮੈਂ ਤੁਹਾਡੇ ਨਾਲ ਹੋਰ ਸਾਂਝੀ ਕਰਨ ਲੱਗਾ। ਲੜੀ ਤੋਂ ਛੋਟਾ ਜਿਹਾ ਬਾਹਰ ਜਾਵਾਂਗੇ, ਆਪਾਂ ਫਿਰ ਵਾਪਸ ਪਰਤ ਆਵਾਂਗੇ। ਜਿਹੜੀ ਪੁਰਾਣੇ ਸਮੇਂ ਦੇ ਅੰਦਰ ਰਾਜੇ ਮਹਾਰਾਜਿਆਂ ਦੀਆਂ ਰਾਣੀਆਂ ਹੋਇਆ ਕਰਦੀਆਂ ਸਨ, ਤਾਂ ਉਹਨਾਂ ਦੇ ਰਹਿਣ ਲਈ ਇੱਕੋ ਟਿਕਾਣਾ ਹੁੰਦਾ ਸੀ। ਉਹਨਾਂ ਸਮਿਆਂ ਦੇ ਵਿੱਚ ਉਹਨਾਂ ਰਾਣੀਆਂ ਦੇ ਕਮਰਿਆਂ ਵਿੱਚ, ਕਿਉਂਕਿ ਹਿਫਾਜ਼ਤ ਤਾਂ ਕਰਨੀ ਹੁੰਦੀ ਸੀ, ਜਨਾਨੀਆਂ ਅਕਸਰ ਮਰਦ ਦੇ ਮੁਕਾਬਲੇ ਵਿੱਚ, ਮੈਂ ਕਿਸੇ ਨੂੰ ਕੋਈ ਚੈਲੰਜ ਨਹੀਂ ਕਰਦਾ, ਮੇਰੀ ਗੱਲ ਨੂੰ ਬੁਰਾ ਨਾ ਮਨਾਇਓ ਜੇ, ਮੈਂ ਇਸ ਤਰ੍ਹਾਂ ਨਹੀਂ ਵੀ ਕਿਸੇ ਪੱਖ ਚ ਨਹੀਂ ਮੈਂ, ਪਰ ਅਕਸਰ ਕੁਦਰਤ ਨੇ ਜਿਤਨੀ ਇਸਤਰੀ ਕੋਮਨ ਬਣਾਈ ਹੈ ਉਤਨਾ ਮਨੁੱਖ ਕਠੋਰ ਬਣਾਇਆ, ਤੇ ਉਹ ਆਪਣੀ ਹਿਫਾਜ਼ਤ ਨਹੀਂ ਸਨ ਕਰ ਸਕਦੀਆਂ ਇਤਨੀ ਜਦੋਂ ਜ਼ਾਲਮ ਆਉਂਦੇ ਸਨ। ਉਦੋਂ ਫਿਰ ਉਹਨਾਂ ਦੀ ਹਿਫਾਜ਼ਤ ਕਰਨ ਵਾਸਤੇ ਜਿਹੜੇ ਬੰਦੇ ਰੱਖੇ ਜਾਂਦੇ ਸਨ, ਕਿਵੇਂ ਕਰੇ ਜੇ ਮੈਨੂੰ, ਕਿਉਂਕਿ ਇਤਿਹਾਸ ਤੇ ਇਤਿਹਾਸ ਸੁਣਾਉਣਾ ਹੀ ਪਏਗਾ। ਉਦੋਂ ਜਿਹੜੇ ਬੰਦੇ ਰੱਖੇ ਜਾਂਦੇ ਸਨ ਉਹ ਬੰਦੇ ਹਿਜੜੇ ਹੁੰਦੇ ਸਨ ਤਾਂ ਕਿ ਉਹ ਉਹਨਾਂ ਮਹੱਲਾਂ ਵਿੱਚ ਜਾ ਸਕਣ। ਔਰੰਗਜ਼ੇਬ ਦੇ ਵੇਲੇ ਵੀ ਹਿਜੜੇ ਰਹੇ ਨੇ, ਕਿਤੇ ਵਕਤ ਮਿਲਿਆ ਤੁਹਾਨੂੰ ਲਾਲ ਕਿਲਾ ਦੇਖਿਓ ਜੀ, ਜਾ ਕੇ ਉਹਦੇ ਵਿੱਚ ਹਿਜੜਿਆਂ ਦੀ ਥਾਂ ਬਣੀ ਬਕਾਇਦਾ। ਤੇ ਇਸ ਲਈ ਇਸ ਮੁਗਲਾਨੀ ਬੇਗਮ ਦੇ ਕੋਲ ਕੇਵਲ ਹਿਜੜਾ ਜਾ ਸਕਦਾ ਸੀ, ਹੋਰ ਕੋਈ ਜਾ ਨਹੀਂ ਸੀ ਸਕਦਾ, ਉਹਨਾਂ ਜ਼ੋਰ ਤੇ ਬੰਦਿਆਂ ਵਰਗਾ। ਤੇ ਉਸ ਵੇਲੇ ਉਹਨੇ ਜ਼ਹਿਰ ਦੇ ਕੇ ਇੱਕ ਹਿਜੜੇ ਦੇ ਰਾਹੀਂ ਭਿਖਾਰੀ ਖਾਨ ਨੇ ਅਮੀਨ ਖਾਨ ਦਾ ਕਤਲ ਕਰਵਾ ਦਿੱਤਾ। ਮੁਗਲਾਨੀ ਬੇਗਮ ਇਹ ਤਖ਼ਤ ਤੇ ਬੈਠੀ ਰਹੀ। ਮੈਨੂੰ ਇੱਕ ਜ਼ਿਕਰ ਥੋੜਾ ਜਿਹਾ ਹੋਰ ਚੇਤੇ ਆਉਂਦਾ, ਉਹ ਮੈਂ ਕਹਿ ਕੇ ਫਿਰ ਇਸੇ ਲੜੀ ਵੱਲ ਆਉਣਾ ਚਾਹੁੰਦਾ, ਇਹ ਆਪਾਂ ਵਿਚਾਰਾਂਗੇ ਅੱਗੇ ਜਾ ਕੇ ਸਾਰੀਆਂ ਗੱਲਾਂ। ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਖੜਗ ਸਿੰਘ ਉਹ ਮਾਰ ਦਿੱਤਾ, ਜ਼ਹਿਰ ਦੇ ਦੇ ਕੇ ਮਾਰ ਦਿੱਤਾ। ਤੇ ਜਦੋਂ ਉਹਦਾ ਸੰਸਕਾਰ ਕਰਕੇ ਆਏ, ਕਬਰ ਨਾਉ ਨਿਹਾਲ ਸਿੰਘ, ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਆ, ਖੜਗ ਸਿੰਘ ਦਾ ਪੁੱਤਰ ਉਹ ਆ ਰਿਹਾ। ਇਹਨੇ ਧਿਆਨ ਸਿੰਘ ਡੋਗਰੇ ਨੇ ਪ੍ਰਬੰਧ ਕੀਤਾ ਸੀ ਵੀ ਜਦੋਂ ਛੱਤੇ ਦੀ ਥੱਲੇ ਦੀ ਲੰਘੇ ਉਦੋਂ ਬਰੂਤ ਵਿੱਚ ਪਾਇਆ ਹੋਇਆ ਸੀ ਤੇ ਅੱਗ ਲਾ ਦਿਓ, ਛੱਤਾ ਡਿੱਗ ਪਵੇਗਾ ਤੇ ਨਾਉ ਨਿਹਾਲ ਸਿੰਘ ਮਰ ਜਾਏਗਾ। ਹੁਣ ਉਹ ਥੱਲੇ ਦੀ ਲੰਘ ਰਿਹਾ ਤੇ ਉੱਤੇ ਬੈਠੇ ਬੰਦੇ ਨੂੰ ਪਤਾ ਨੀ ਵੀ ਮੈਂ ਕਦੋਂ ਅੱਗ ਲਾਵਾਂ, ਤੇ ਸਾਹਮਣੇ ਇੱਕ ਬੰਦਾ ਬਿਠਾਇਆ ਹੋਇਆ, ਇਸ ਉੱਤੇ ਬੈਠੇ ਬੰਦੇ ਨੇ ਸਾਹਮਣੇ ਵਾਲੇ ਬੰਦੇ ਨੂੰ ਦੇਖਣਾ, ਜਦੋਂ ਉਹ ਰੁਮਾਲ ਹਿਲਾ ਦੇਗਾ ਉਹਨੇ ਅੱਗ ਲਾ ਲੈਣੀ ਤੇ ਇਹਦਾ ਮਤਲਬ ਇਹ ਥੱਲੇ ਆ ਪੂਰਾ, ਤੇ ਉਸ ਵੇਲੇ ਜਦੋਂ ਉਹਨੇ ਰੁਮਾਲ ਹਿਲਾਉਣਾ ਤੇ ਇਹਨੇ ਅੱਗ ਲਾਉਣੀ ਹੈ, ਇਹਦਾ ਮਤਲਬ ਨੌ ਨਿਹਾਲ ਸਿੰਘ ਥੱਲੇ ਆ ਤੇ ਸ਼ੀਜਾ ਡਿੱਗ ਪੈਣਾ, ਐਸਾ ਪ੍ਰਬੰਧ ਕੀਤਾ ਗਿਆ। ਪਰ ਹੋਇਆ ਕੀ, ਉਹ ਰੁਮਾਲ ਹਿਲਾਉਣ ਵਾਲਾ ਬੰਦਾ ਰੁਮਾਲ ਨਾ ਹਿਲਾਵੇ, ਕਿਉਂ? ਕਿਉਂਕਿ ਉਸ ਦੇ ਨਾਲ ਧਿਆਨ ਸਿੰਘ ਦਾ ਭਤੀਜਾ ਗੁਲਾਬ ਸਿੰਘ, ਕਿਵੇਂ ਕਰੇ ਜੀ, ਧਿਆਨ ਸਿੰਘ ਦਾ

ਨਾਲ ਭਤੀਜੇ ਤੇ ਪੁੱਤ ਵਿੱਚ ਕੀ ਅੰਤਰ ਹੁੰਦਾ? ਤੇਰਾ ਭਤੀਜਾ ਨੌ ਨਿਹਾਲ ਸਿੰਘ ਦੇ ਹੱਥ ਵਿੱਚ ਹੱਥ ਪਾਈ ਜਾਂਦਾ ਸੀ, ਮੈਂ ਕਿਵੇਂ ਰੁਮਾਲ ਹਿਲਾ ਲੈਂਦਾ? ਉਹਨੇ ਵੱਟ ਕੇ ਚਪੇੜ ਮਾਰੀ, ਕਹਿਣ ਲੱਗੇ ਚੇਤੇ ਰੱਖ ਅੱਗੇ ਵਾਸਤੇ, ਜਿਹੜਾ ਰਾਜਨੀਤਿਕ ਬੰਦਾ ਉਹਦੀ ਕੋਈ ਧੀ ਨਹੀਂ ਹੁੰਦੀ, ਉਹਦਾ ਕੋਈ ਪੁੱਤ ਨਹੀਂ ਹੁੰਦਾ, ਉਹਦੀ ਕੋਈ ਪੋਤਰਾ ਨਹੀਂ ਹੁੰਦਾ, ਉਹਦਾ ਕੋਈ ਭਤੀਜਾ ਨਹੀਂ ਹੁੰਦਾ, ਉਹਦੀ ਇੱਕੋ ਇੱਕ ਰਿਸ਼ਤੇਦਾਰ ਹੈ, ਉਹਦਾ ਨੌ ਹੈ ਕੁਰਸੀ। ਇਹ ਧਿਆਨ ਸਿੰਘ ਨੇ ਬਚਨ ਕਹੇ ਸਨ। ਕਹਿਣ ਲੱਗੇ ਰਾਜਨੀਤਿਕ ਬੰਦੇ ਦੀ ਇੱਕੋ ਇੱਕ ਰਿਸ਼ਤੇਦਾਰੀ ਹੈ, ਇੱਕੋ ਇੱਕ ਉਹਦਾ ਸਕਾ ਹੈ, ਉਹ ਉਹਦੀ ਕੁਰਸੀ ਹੈ। ਕੁਰਸੀ ਲਈ ਕੁਝ ਵੀ ਵਾਰਨਾ ਪੈ ਜਾਏ ਉਹ ਵਾਰ ਦੇਗਾ। ਹੁਣ ਮੁਗਲਾਨੀ ਬੇਗਮ ਨੇ ਆਪਣਾ ਪਤੀ ਵੀ ਵਾਰ ਦਿੱਤਾ ਤੇ ਆਪਣਾ ਪੁੱਤ ਵੀ ਵਾਰ ਦਿੱਤਾ, ਲੇਕਿਨ ਬੈਠੀ ਤਖਤ ਤੇ ਹੈ, ਸੂਬੇਦਾਰੀ ਆਪਣੇ ਕੋਲ ਰੱਖੀ ਹੋਈ ਹੈ। ਕੁਝ ਵਕਤ ਗੁਜ਼ਰਿਆ, ਇਹਨਾਂ ਤਿੰਨ ਸਾਲਾਂ ਦੇ ਵਿੱਚ, ਤਿੰਨ ਸਾਲ ਦਾ ਵਕਤ ਗੁਜ਼ਰਿਆ, ਤਿੰਨ ਸਾਲਾਂ ਦੇ ਵਿੱਚ ਨੌ ਸੂਬੇਦਾਰ ਲਾਹੌਰ ਦੇ ਬਦਲੇ। ਮੈਂ ਉਸ ਪਾਸੇ ਜ਼ਿਆਦਾ ਨਹੀਂ ਜਾਣਾ ਕਿਉਂਕਿ ਉਹਨਾਂ ਦਾ ਇਤਿਹਾਸ ਹੈ। ਕਈ ਵਾਰੀ ਮੁਗਲਾਨੀ ਬੇਗਮ ਬੈਠੀ, ਕਈ ਵਾਰੀ ਲਾਈ ਗਈ, ਕਈ ਵਾਰੀ ਹੋਰ ਬੈਠੇ, ਕਈ ਵਾਰੀ ਉਹ ਵੀ ਲਾਏ ਗਏ। ਖੈਰ ਅਖੀਰ ਵਿੱਚ ਮੁਗਲਾਨੀ ਬੇਗਮ ਬੈਠੀ ਹੋਈ ਹੈ। ਹੁਣ ਇਹਦੇ ਖਜ਼ਾਨੇ ਖਾਲੀ ਹੋ ਗਏ, ਆਮਦਨ ਕਿਧਰੇ ਹੈ ਨਹੀਂ। ਇਹਨੇ ਇੱਕ ਹੋਰ ਚਲਾਕੀ ਖੇਡੀ, ਇਹਨੇ ਅਹਿਮਦ ਸ਼ਾਹ ਅਬਦਾਲੀ ਨੂੰ ਸੁਨੇਹਾ ਭੇਜਿਆ ਵੀ ਤੂੰ ਗਿਸਾਸੂਦੀਨ, ਉਹਦਾ ਨਾਂ ਜਿਹੜੇ ਬੰਦੇ ਦੇ ਹੱਥ ਸੁਨੇਹਾ ਭੇਜਿਆ ਵੀ ਤੂੰ ਆ ਕੇ ਹਮਲਾ ਕਰ। ਇਹ ਹੁਣ ਚੌਥਾ ਹਮਲਾ ਹੋਣ ਲੱਗਾ ਅਹਿਮਦ ਸ਼ਾਹ ਅਬਦਾਲੀ ਦਾ 1757 ਵਿੱਚ। ਅਹਿਮਦ ਸ਼ਾਹ ਅਬਦਾਲੀ ਆਇਆ ਤੇ ਉਹਨੇ ਆ ਕੇ ਹਮਲਾ ਕੀਤਾ। ਕੁਝ ਇੱਕ ਲੋਕਾਂ ਨੇ ਉਹਨੂੰ ਸੰਭਾਲਿਆ। ਇੱਕ ਮੈਂ ਥੋੜਾ ਜਿਹਾ ਪਿਛੋਕੜ ਤੁਹਾਡੇ ਨਾਲ ਹੋਰ ਸਾਂਝਾ ਕਰਨਾ, ਫਿਰ ਨਹੀਂ ਸਮਝ ਨਹੀਂ ਲੱਗਣੀ, ਮੈਨੂੰ ਖਿਮਾ ਕਰਿਓ, ਵਿੱਚੋਂ ਗੱਲ ਭੁੱਲ ਗਿਆ ਸਾਂ। 1754 ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਚਲਾ ਗਿਆ ਸੀ ਹੁਣ, ਤੇ ਪੰਜਾਬ ਦੇ ਵਿੱਚ ਅਮੀਰ ਮਨੂ ਖਤਮ ਹੋ ਗਿਆ ਸੀ, ਮੁਗਲਾਨੀ ਬੇਗਮ ਦਾ ਕੋਈ ਏਡਾ ਰਾਜ ਨਹੀਂ ਸੀ ਰਹਿ ਗਿਆ। ਉਦੋਂ ਪੰਜਾਬ ਦੇ ਵਿੱਚ ਜਿਹੜੀ ਖਾਸ ਹਕੂਮਤ ਸੀ ਉਹ ਸਿੱਖਾਂ ਦੀ ਸੀ। ਸਿੱਖਾਂ ਨੇ ਫਿਰ ਸਿੱਖਾਂ ਦੇ ਕੋਲ ਆ ਕੇ ਲੋਕਾਂ ਨੇ ਇੱਕ ਗੱਲ ਕਹੀ ਵੀ ਦੇਖੋ ਹੁਣ ਪੰਜਾਬ ਤੁਹਾਡੇ ਹਵਾਲੇ ਹੈ, ਤੇ ਪੰਜਾਬ ਹੈ ਨਾ ਜਿਹੜਾ ਉਹ ਹਮੇਸ਼ਾ ਸਿੱਖਾਂ ਕਰਕੇ ਜਾਣਿਆ ਜਾਂਦਾ ਰਿਹਾ। ਉੱਥੇ ਭਾਵੇਂ ਆਬਾਦੀ ਬਾਕੀ ਲੋਕਾਂ ਦੀ ਵੀ ਹੈ, ਪਰ ਜਿਹੜਾ ਪੰਜਾਬ ਨੂੰ ਮਾਣ ਹੈ ਉਹ ਸਿੱਖ ਹੋਣ ਦੇ ਨਾਤੇ ਬਹੁਤਾ ਮਾਣ ਹੈ, ਤੇ ਤੁਸੀਂ ਪੰਜਾਬੀਆਂ ਦੀ ਹਿਫਾਜ਼ਤ ਕਰੋ। 1753 ਦੇ ਵਿੱਚ ਇਹ ਫੈਸਲਾ ਹੋਇਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਇੱਕ ਗੁਰਮਤਾ ਸੋਧਿਆ ਗਿਆ ਵੀ ਠੀਕ ਹੈ, ਅੱਜ ਤੋਂ ਬਾਅਦ ਪੰਜਾਬੀਆਂ ਦੀ ਹਿਫਾਜ਼ਤ ਕਰਨਾ ਸਾਡਾ ਫਰਜ਼ ਹੈ। ਉਦੋਂ ਤਿੰਨ ਫੈਸਲੇ ਹੋਏ, ਬੜੇ ਅਹਿਮ ਤਿੰਨ ਫੈਸਲੇ ਹੋਏ। ਪਹਿਲਾ ਫੈਸਲਾ ਇਹ ਹੋਇਆ ਭਈ ਅਸੀਂ ਪੰਜਾਬੀਆਂ ਦੀ ਅੱਜ ਤੋਂ ਬਾਅਦ ਹਿਫਾਜ਼ਤ ਕਰਾਂਗੇ, ਪਰ ਉਹਦੇ ਵਿੱਚੋਂ ਪੰਜਵਾਂ ਹਿੱਸਾ ਲਵਾਂਗੇ। ਅਹਿਮਦ ਸ਼ਾਹ ਅਬਦਾਲੀ ਆਵੇ, ਕੋਈ ਆਵੇ, ਉਹਦੇ ਨਾਲ ਟੱਕਰ ਲਵਾਂਗੇ ਤੇ ਸਿੱਖ ਹੋ ਕੇ ਟੱਕਰ ਲਵਾਂਗੇ। ਤੁਹਾਨੂੰ ਕਦੇ ਕੁਛ ਨਹੀਂ ਹੋਵੇਗਾ, ਤੁਹਾਡਾ ਮਾਲ ਧਾਨੀ ਲੁੱਟਿਆ ਜਾਵੇਗਾ। ਪਹਿਲੀ ਗੱਲ ਇਹ ਫੈਸਲਾ ਹੋਇਆ। ਦੂਜਾ ਫੈਸਲਾ ਇਹ ਹੋਇਆ ਵੀ ਉਸ ਵੇਲੇ ਜਿਹੜੇ ਟਾਊਟ ਨੇ, ਜਿਨ੍ਹਾਂ ਨੇ ਸਿੱਖੀ ਨੂੰ ਬੜਾ ਖਾਧਾ ਸੀ, ਜਿਨ੍ਹਾਂ ਨੇ ਕਈ ਅਹਿਮ ਸੂਰਮੇ ਭੇਡ ਚੜਾਏ ਸਨ ਤਲਵਾਰ ਦੇ, ਉਹਨਾਂ ਪਾਪੀਆਂ ਨੂੰ ਸੋਧਿਆ ਜਾਵੇ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਭਈ ਸਿੱਖੀ ਦੇ ਅੰਦਰ ਇਹੋ ਜਿਹੇ ਗਦਾਰਾਂ ਨੂੰ ਕੋਈ ਥਾਂ ਨਹੀਂ ਹੈ। ਦੂਜਾ ਫੈਸਲਾ ਅਕਾਲ ਤਖ਼ਤ ਸਾਹਿਬ ਦੇ ਉੱਤੇ ਇਹ ਹੋਇਆ। ਤੀਜਾ ਫੈਸਲਾ ਇਹ ਹੋਇਆ ਭਈ ਜਿਹੜੀ ਰਾਮ ਰੌਣੀ ਬਣਾਈ ਸੀ ਉਹ ਕੇਵਲ ਚਾਰ ਦੀਵਾਰੀ ਸੀ, ਤੇ ਇਹਨੂੰ ਵਿਸਥਾਰ ਕੀਤਾ ਜਾਵੇ। ਇਹ ਡਿਊਟੀ ਲੱਗੀ ਜੱਸਾ ਸਿੰਘ ਦੀ, ਉਹਨੇ ਇਹਨੂੰ ਬਦਲ ਕੇ, ਰਾਮ ਰੌਣੀ ਨੂੰ ਬਦਲ ਕੇ ਇੱਕ ਕਿਲਾ ਬਣਾ ਦਿੱਤਾ, ਉਹ ਗੜ੍ਹ ਬਣ ਗਿਆ, ਪਰ ਇਹਦਾ ਨਾਂ ਗੁਰੂ ਰਾਮਦਾਸ ਜੀ ਮਹਾਰਾਜ ਦੇ ਨਾਂ ਤੇ ਹੀ ਰੱਖਿਆ ਗਿਆ, ਰਾਮਗੜ੍ਹ ਕਿਲਾ ਬਣ ਗਿਆ। ਜੱਸਾ ਸਿੰਘ ਦੋ ਹੁੰਦੇ ਸਨ, ਇੱਕੋ ਵਕਤ ਵਿੱਚ ਜੱਸਾ ਸਿੰਘ ਦੋ ਹੁੰਦੇ ਸਨ, ਇੱਕ ਜੱਸਾ ਸਿੰਘ ਆਲੂਵਾਲੀਆ, ਇੱਕ ਜੱਸਾ ਸਿੰਘ ਰਾਮਗੜ੍ਹੀਆ, ਤੇ ਉਹਦੇ ਨਾਂ ਨਾਲ ਪੱਕੇ ਤੌਰ ਤੇ ਜੁੜ ਗਿਆ ਵੀ ਉਹ ਰਾਮਗੜ੍ਹ ਵਾਲਾ ਜੱਸਾ ਸਿੰਘ, ਤੇ ਨਾਂ ਪੈ ਗਿਆ ਰਾਮਗੜ੍ਹੀਆ। ਇਹ 1754 ਦੇ ਵਿੱਚ ਫਿਰ ਦੁਬਾਰੇ ਵਿਸਥਾਰ ਕੀਤਾ ਗਿਆ ਸੀ। ਪੰਜਾਬੀਆਂ ਦੀ ਹਿਫਾਜ਼ਤ ਵਾਸਤੇ ਉਹਨਾਂ ਨੇ ਪੰਜਵਾਂ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸਿੱਖਾਂ ਨੇ ਫਸਲ ਦਾ, ਤੇ ਜੇ ਕੋਈ ਦੇ ਸਕੇ, ਜੇ ਕੋਈ ਨਾ ਵੀ ਦੇ ਸਕੇ ਤੇ ਕੋਈ ਮਜਬੂਰੀ ਨਹੀਂ ਸੀ ਹੁੰਦੀ, ਚੰਗੇ ਹਾਕਮ ਸਨ ਉਸ ਵੇਲੇ, ਤੇ ਇਹਨਾਂ ਨੇ ਇਵੇਂ ਪੰਜਾਬ ਦੀ ਹਾਕਮੀ ਸਾਂਭ ਲਈ। ਹੁਣ ਅੱਗੇ ਚੱਲੀਏ, 1757 ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਆਉਂਦਾ, ਪਰ ਜਦੋਂ ਪੰਜਾਬ ਚ ਆਉਂਦਾ ਯਾਦ ਰੱਖਿਓ ਜੀ, ਉਹਨੂੰ ਪੰਜਾਬੀਆਂ ਨੇ ਉਹਦੇ ਪੈਰ ਨਹੀਂ ਲੱਗਣ ਦਿੱਤੇ, ਉਹਨੂੰ ਪੰਜਾਬੀਆਂ ਨੇ ਪੈਰ ਨਹੀਂ ਲੱਗਣ ਦਿੱਤੇ। ਇੱਥੋਂ ਚਲਾ ਗਿਆ ਅਹਿਮਦ ਸ਼ਾਹ ਅਬਦਾਲੀ, ਤੇ ਜਾ ਕੇ ਅੱਗੇ ਜਨਵਰੀ ਦੇ ਤੀਸਰੇ ਹਫ਼ਤੇ ਉਹ ਦਿੱਲੀ ਵਿੱਚ ਪ੍ਰਵੇਸ਼ ਕੀਤਾ। ਦਿੱਲੀ ਵਿੱਚ ਗਿਆ ਤੇ ਦਿੱਲੀ ਦੇ ਹਾਕਮਾਂ ਨੇ

0: ਉਹਦੇ ਨਾਲ ਲੜਨ ਦੀ ਬਜਾਏ ਉਹਨੂੰ ਤੋਹਫੇ ਲੈ ਕੇ ਹਾਜ਼ਰ ਹੋਏ ਤੇ ਗਿੜਗਿੜਾਉਣ ਲੱਗੇ ਉਹਦੇ ਅੱਗੇ ਗੋਡੇ ਟੇਕ ਕੇ, ਭਈ ਕਿਰਪਾ ਕਰ ਤੂੰ ਸਾਨੂੰ ਲੁੱਟੀ ਨਾ, ਤੂੰ ਸਾਨੂੰ ਮਾਰੀ ਨਾ। ਅਹਿਮਦ ਸ਼ਾਹ ਅਬਦਾਲੀ ਦੀ ਬੜੀ ਧਾਂਕ ਸੀ ਤੇ ਸਾਨੂੰ ਤੂੰ ਲੁੱਟ ਨਾ ਮਾਰਨਾ, ਜੋ ਤੂੰ ਕਵੇਂਗਾ ਅਸੀਂ ਉਹੀ ਕੁਝ ਕਰਾਂਗੇ, ਜੋ ਕੁਝ ਤੂੰ ਕਵੇਂਗਾ ਅਸੀਂ ਉਹੀ ਕੁਝ ਕਰਾਂਗੇ, ਪਰ ਸਾਨੂੰ ਲੁੱਟ ਮਾਰਨਾ। ਉਹਨੇ ਆਖੇ ਠੀਕ ਹੈ, ਉਹਨੂੰ ਆਪ ਲਿਜਾ ਕੇ ਤਖ਼ਤ ਤੇ ਬਿਠਾਇਆ। ਜੇ ਤੁਹਾਨੂੰ ਥੋੜਾ ਜਿਹਾ ਯਾਦ ਹੋਣਾ ਚਾਹੀਦਾ, ਮੈਂ ਪਿਛਲੇ ਦਿਨਾਂ ਚ ਬੇਨਤੀ ਕੀਤੀ ਸੀ, ਤਖ਼ਤ ਏ ਤਾਊਸ ਸ਼ਾਹਜਹਾਨ ਨੇ ਬਣਾਇਆ ਸੀ। ਨਾਦਰ ਸ਼ਾਹ 1739 ਵਿੱਚ ਇਹਨੂੰ ਲੁੱਟ ਕੇ ਲੈ ਗਿਆ ਸੀ। ਉਸ ਤੋਂ ਬਾਅਦ ਵਿੱਚ ਹੁਣ ਤਖ਼ਤ ਤਾਂ ਹੈ ਪਰ ਤਖ਼ਤ ਏ ਤਾਊਸ ਨਹੀਂ ਹੈ। ਉਹਨੇ ਤਖ਼ਤ ਦੇ ਉੱਤੇ ਉਹਨੂੰ ਬਿਠਾਇਆ ਗਿਆ। ਅੱਜ ਵੀ ਉੱਥੇ ਜਿਹੜਾ ਚੌਂਤਰਾ ਹੈ ਉਸੇ ਤਰ੍ਹਾਂ ਦਾ, ਉਹਦੇ ਉੱਤੇ ਉਹਨੂੰ ਬਿਠਾਇਆ ਗਿਆ। ਅਹਿਮਦ ਸ਼ਾਹ ਅਬਦਾਲੀ ਨੂੰ ਭੇਟਾਵਾਂ ਰੱਖੀਆਂ ਗਈਆਂ ਤੇ ਉਦੋਂ ਅਹਿਮਦ ਸ਼ਾਹ ਅਬਦਾਲੀ ਦਾ ਪੁੱਤਰ ਹੈ ਤੈਮੂਰ। ਤੈਮੂਰ ਲੰਗ ਵੱਖਰਾ, ਤੈਮੂਰ ਸ਼ਾਹ ਵੱਖਰਾ, ਇਹ ਤੈਮੂਰ ਸ਼ਾਹ ਹੈ, ਲੰਗ ਨਹੀਂ ਹੈ। ਇਹ ਤੈਮੂਰ ਇਸ ਅਹਿਮਦ ਸ਼ਾਹ ਅਬਦਾਲੀ ਦਾ ਪੁੱਤਰ ਹੈ। ਮੈਂ ਫਿਰ ਥੋੜੀ ਜਿਹੀ ਬੇਨਤੀ ਕਰਾਂ, ਅੱਜ ਪਤਾ ਨਹੀਂ ਕੀ ਗੱਲ ਨਾਲ ਨਾਲ ਪਿਛੋਕੜ ਫੋਲਣਾ ਪੈ ਰਿਹਾ ਮੈਨੂੰ। ਸ਼ਾਇਦ ਤੁਹਾਨੂੰ ਪਤਾ ਹੋਵੇ ਵੀ ਨਾਦਰ ਸ਼ਾਹ ਵੀ ਆਪਣੇ ਪੁੱਤ ਨਾਸਰ ਸ਼ਾਹ ਨੂੰ ਵਿਆਹ ਕੇ ਲੈ ਗਿਆ ਸੀ, ਮੁਹੰਮਦ ਸ਼ਾਹ ਰੰਗੀਲੇ ਦੀ ਲੜਕੀ ਨੂੰ। ਨਾਦਰ ਸ਼ਾਹ ਵੀ ਆਪਣੇ ਪੁੱਤਰ ਨਾਸਰ ਸ਼ਾਹ ਨੂੰ ਵਿਆਹ ਕੇ ਲੈ ਕੇ ਗਿਆ ਸੀ। ਹੁਣ ਵੀ ਉਹ ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਪੁੱਤਰ ਨੂੰ ਤੈਮੂਰ ਨੂੰ ਸ਼ਾਹ ਆਲਮ ਦੀ ਉਸ ਵੇਲੇ ਦੇ ਹਾਕਮ ਦੀ ਲੜਕੀ ਨਾਲ ਵਿਆਹਿਆ। ਪਹਿਲਾਂ ਤੁਹਾਡੀ ਧੀ ਮੰਗੀ, ਅਫਸਾਨੋ ਬੇਗਮ ਉਹਦਾ ਨਾਂ ਹੈ, ਉਹਦੇ ਨਾਲ ਉਹਦੀ ਸ਼ਾਦੀ ਕੀਤੀ ਗਈ ਤੇ ਅਹਿਮਦ ਸ਼ਾਹ ਅਬਦਾਲੀ ਨੇ ਖੁਦ ਨੇ ਆਪ ਇਹਨੇ ਵੀ ਪਾਪੀ ਨੇ ਇੱਕ ਮਹਾ ਉਸ ਵੇਲੇ ਦੇ ਵਕਤ ਦੇ ਸ਼ਾਹ ਆਲਮ ਦੀ ਜਾਂ ਉਸ ਵੇਲੇ ਦੇ ਕਿਸੇ ਵਕਤ ਦੀ ਇੱਕ 16 ਸਾਲਾਂ ਦੀ ਲੜਕੀ ਨਾਲ ਆਪ ਵੀ ਖੁਦ ਵਿਆਹ ਕਰਾ ਕੇ ਲੈ ਕੇ ਗਿਆ। ਉਸ ਵੇਲੇ ਇਹਦੇ 17 ਲੜਕੀਆਂ ਨੇ ਬੰਦੀ ਬਣਾ ਕੇ ਆਪਣੇ ਹਰਮ ਵਿੱਚ ਰੱਖਣ ਵਾਸਤੇ ਲੈ ਕੇ ਗਿਆ। ਹਰਮ ਕੀ ਚੀਜ਼ ਹੈ? ਇੱਕ ਰਾਜੇ ਦੀਆਂ ਵਿਆਹੀਆਂ ਹੋਈਆਂ ਰਾਣੀਆਂ ਹੁੰਦੀਆਂ ਸਨ, ਉਹ ਰਾਜੇ ਦੇ ਮਹਿਲਾਂ ਵਿੱਚ ਰਹਿੰਦੀਆਂ ਸਨ। ਇੱਕ ਰਾਜੇ ਦੀ ਐਸ਼ੋ ਇਸ਼ਰਤ ਵਾਸਤੇ ਲੜਕੀਆਂ ਹੁੰਦੀਆਂ ਸਨ। ਉਹ ਹੁੰਦੀਆਂ ਤਾਂ ਰਾਜੇ ਦੀ ਜ਼ਿੰਦਗੀ ਵਾਸਤੇ ਸਨ, ਪਰ ਉਹਨਾਂ ਨੂੰ ਮਹੱਲਾ ਵਿੱਚ ਰਹਿਣ ਦਾ ਹੱਕ ਨਹੀਂ ਸੀ ਹੁੰਦਾ। ਜਿਹੜੀ ਥਾਂ ਤੇ ਉਹਨਾਂ ਨੂੰ ਰੱਖਿਆ ਜਾਂਦਾ ਸੀ ਉਸ ਥਾਂ ਦਾ ਨਾਂ ਸੀ ਹਰਮ, ਤੇ ਹਰਮ ਦੇ ਵਿੱਚ ਪੈਦਾ ਹੋਏ ਬੱਚੇ ਦਾ ਨਾਂ ਖਿਮਾ ਕਰਿਓ ਜੇ ਹਰਾਮੀ ਹੁੰਦਾ ਸੀ। ਹਰਾਮੀ ਸ਼ਬਦ ਇੱਥੋਂ ਬਣਿਆ, ਮੈਨੂੰ ਖਿਮਾ ਕਰਿਓ ਕਿਉਂਕਿ ਪਿਛੋਕੜ ਤੇ ਆਪਾਂ ਸਾਂਝਾ ਕਰਨਾ ਪਵੇਗਾ ਨਾ। ਜਿਹਦੇ ਪਿਤਾ ਦਾ ਨਾਂ ਨਾ ਹੋਵੇ, ਰਾਜਾ ਉਹਨੂੰ ਆਪਣੇ ਨਾਂ ਨਹੀਂ ਸੀ ਦੇ ਸਕਦਾ, ਆਪਣਾ ਨਾਂ ਨਹੀਂ ਸੀ ਬਾਪੂ ਹੋਣ ਦੇ ਨਾਤੇ ਦੇ ਸਕਦਾ ਵਾਪਸ ਪਰਤਾ। 17 ਲੜਕੀਆਂ ਨੇ ਹਰਮ ਚ ਰੱਖਣ ਵਾਸਤੇ ਲੈ ਕੇ ਗਿਆ, 400 ਲੜਕੀਆਂ ਗੋਲੀਆਂ ਬਣਾ ਕੇ ਲੈ ਕੇ ਗਿਆ। ਯਾਦ ਰੱਖਿਓ ਜੇ ਇਸ ਵੇਲੇ ਇਹਨੇ ਕਰੀਬ ਸਾਰੇ ਹਿੰਦੁਸਤਾਨ ਨੂੰ ਲੁੱਟ ਕੇ 17 ਕਰੋੜ ਰੁਪਇਆ ਇਹਨੇ ਇਕੱਠਾ ਕੀਤਾ। 28,000 ਗੱਡੇ, ਬੈਲ, ਘੋੜੇ, ਹਾਥੀ ਇਤਿਆਦਿਕ, ਇਹਦੀ ਫੌਜ ਦਾ ਇੱਕ ਵੀ ਬੰਦਾ ਅਹਿਮਦ ਸ਼ਾਹ ਅਬਦਾਲੀ ਤੋਂ ਬਿਨਾਂ ਇਹਦੀ ਫੌਜ ਦਾ ਇੱਕ ਵੀ ਬੰਦਾ ਕਿਸੇ ਸਵਾਰੀ ਦੇ ਉੱਤੇ ਨਹੀਂ ਸੀ। ਸਾਰੇ ਦੇ ਸਾਰੇ ਉਹ ਜਿਤਨੇ ਲੋਕ ਸਨ ਉਹ ਸਾਰੇ ਦੇ ਸਾਰੇ ਇਸ ਪਾਪੀ ਨੇ ਉਹ ਪੈਦਲ ਤੋਰ ਕੇ ਉਹਨਾਂ ਉੱਤੇ ਸਮਾਨ ਲੱਦਿਆ ਹੋਇਆ ਸੀ ਲੁੱਟ ਦਾ। ਮੈਂ ਥੋੜਾ ਜਿਹਾ ਫਿਰ ਪਿੱਛੇ ਦੀ ਗੱਲ ਕਰਨੀ ਚਾਹੁੰਦਾ। ਮੁਗਲਾਨੀ ਬੇਗਮ ਜਦੋਂ ਤਖ਼ਤ ਤੇ ਬੈਠੀ ਸੀ, ਇਹਨੇ ਇਹ ਤੇ ਪਤਾ ਲੱਗ ਹੀ ਚੁੱਕਿਆ ਵੀ ਉਹਦੇ ਸੱਦੇ ਉੱਤੇ ਅਹਿਮਦ ਸ਼ਾਹ ਅਬਦਾਲੀ ਆਇਆ ਸੀ 1757 ਵਿੱਚ, ਤੇ ਇਸ ਲਈ ਉਹਨੇ ਆਪ ਜਾ ਕੇ ਇਹਨੇ ਘਰ ਲੁਟਵਾਏ। ਜੇ ਵੀ ਇਹ ਘਰ ਅਮੀਰ ਨੇ, ਇਸ ਘਰ ਵਿੱਚ ਬਹੁਤ ਸਿਆਣੀ ਲੜਕੀ ਰਹਿੰਦੀ ਹੈ। ਮੁਗਲਾਨੀ ਬੇਗਮ ਨੇ ਪਾਪਣ ਨੇ ਆਪ ਇਹ ਪਾਪ ਕਰਵਾਇਆ ਤੇ ਜਾਂਦਾ ਹੋਇਆ ਅਹਿਮਦ ਸ਼ਾਹ ਅਬਦਾਲੀ ਉਹਨੂੰ ਧੀ ਕਹਿ ਕੇ ਗਿਆ ਸੀ। ਰੱਜ ਕੇ ਲੁੱਟਣ ਤੋਂ ਬਾਅਦ ਵਿੱਚ ਇਹ ਜਦੋਂ ਵਾਪਸ ਪਰਤ ਰਿਹਾ, ਕੁਝ ਦਿਨ ਰੁਕੇ ਲਾਹੌਰ ਤੇ ਉਸ ਤੋਂ ਬਾਅਦ ਵਿੱਚ ਜਦੋਂ ਵਾਪਸ ਪਰਤ ਰਿਹਾ, ਇਹ ਹਜੇ ਇੱਥੋਂ ਦਿੱਲੀ ਤੋਂ ਵਾਪਸ ਪਰਤ ਰਿਹਾ, ਸਰਹੰਦ ਦੇ ਨੇੜੇ ਇੱਕ ਨਗਰ ਹੈ ਸਨੌਰ। ਹੁਣ ਇਹਦੀ ਕੋਈ ਬਾਲੀ ਪੁੱਛਣੀ, ਪਟਿਆਲਾ ਰੋਡ ਤੇ ਹੈ, ਥੋੜਾ ਜਿਹਾ ਮੇਨ ਰੋਡ ਤੋਂ ਪਿੱਛੇ ਹਟ ਗਏ ਅੱਜ ਕੱਲ, ਹੁਣ ਉਹਦੀ ਕੋਈ ਪੁੱਛਣੀ ਵਿਚਾਰੀ ਦੀ। ਪਰ ਉੱਥੇ ਇੱਕ ਸਿੱਖੀ ਦੀ ਯਾਦ ਹੈ ਬੜੀ ਪਿਆਰੀ। ਸਨੌਰ ਦੇ ਵਿੱਚ ਇਤਨੀ ਧਨ ਦੌਲਤ ਨੂੰ ਲੁੱਟ ਕੇ ਜਿਹਦੇ ਅੱਗੇ ਮਹਾਰਾਜੇ ਵੀ ਗਿੜਗਿੜਾ ਕੇ ਪੈਰਾਂ ਵਿੱਚ ਡਿੱਗਦੇ ਸਨ, ਜਿਹਦੇ ਅੱਗੇ ਮਹਾਰਾਜੇ ਵੀ ਤੋਹਫੇ ਲਿਆ ਕੇ ਰੱਖਦੇ ਸਨ, ਜਿਹਦੇ ਅੱਗੇ ਮਹਾਰਾਜੇ ਵੀ ਆਪਣੀਆਂ ਧੀਆਂ ਦੇ ਡੋਲੇ ਲਿਆ ਕੇ ਰੱਖਦੇ ਸਨ। ਤੁਸੀਂ ਦੇਖੋ ਕਿੱਡੀ ਅਣਖੀ ਬਾਤ ਹੋਵੇਗੀ। ਇਹਨੂੰ ਸਨੌਰ ਦੇ ਕੋਲ ਜਾਂਦੇ ਹੋਏ ਨੂੰ ਸਿੱਖਾਂ ਦੇ ਜਥੇ ਨੇ ਚੰਗੀ ਤਰ੍ਹਾਂ ਲੁੱਟਿਆ, ਚੰਗੀ ਤਰ੍ਹਾਂ ਲੁੱਟਿਆ। ਇੱਥੋਂ ਤੱਕ ਦਾ ਜ਼ਿਕਰ ਹੈ ਵੀ ਸ਼ਾਇਦ ਇਹਦੀ ਲੁੱਟ ਦਾ ਕੁਝ ਹਿੱਸਾ ਜਾਂ ਇੱਕ ਇੱਕ ਜਾਂ ਦੂਜਾ ਹਿੱਸਾ, ਤੀਜਾ ਹਿੱਸਾ, ਇਹਨਾਂ ਹਿੱਸਾ ਇਹਦੀ ਜਾਇਦਾਦ ਦਾ, ਇਹਦੇ ਧਨ ਪਦਾਰਥ ਦਾ ਸਿੱਖਾਂ ਨੇ ਲੁੱਟ ਲਿਆ। ਪਰ ਇਹਨੇ ਅਹਿਮਦ ਸ਼ਾਹ ਨੇ ਉਸ ਵੇਲੇ ਸਿੱਖਾਂ ਨਾਲ ਕੋਈ ਗੱਲ ਸਾਂਝੀ ਨਹੀਂ ਕੀਤੀ, ਕਿਉਂਕਿ ਦਿਲੋਂ ਇਹ ਹਮੇਸ਼ਾ ਡਰਦਾ ਰਿਹਾ। ਦਿਲੋਂ ਡਰਦਾ ਰਿਹਾ ਹੈ। ਉਹਦਾ ਕਾਰਨ ਸਿਰਫ ਇਹੋ ਸੀ ਭਈ ਇਹਨੇ ਨਾਦਰ ਸ਼ਾਹ ਦੇ ਵੇਲੇ ਜਦੋਂ ਇਹ ਨਾਲ ਆਇਆ ਸੀ, ਇਹਨੇ ਸਿੱਖਾਂ ਦੀਆਂ ਬਹਾਦਰੀਆਂ ਦੇਖੀਆਂ ਹੋਈਆਂ ਸਨ। ਅੱਗੇ ਤੋਂ ਰੰਗਲ ਹੁਣ ਜਾਂਦਾ ਹੋਇਆ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ ਤੇ ਨਾਲ ਇਹਦਾ ਜਰਨੈਲ ਹੈ, ਉਹਦਾ ਨਾਂ ਹੈ ਜਹਾਨ ਖਾਨ, ਇਸੇ ਨੇ ਅੱਗੇ ਦਰਬਾਰ ਸਾਹਿਬ ਢਾਇਆ ਸੀ। ਇਹਨੂੰ ਇੱਕ ਬਚਨ ਕਰਕੇ ਗਿਆ ਵੀ ਤੁਸੀਂ ਕਿਸੇ ਤਰ੍ਹਾਂ ਸਿੱਖਾਂ ਦਾ ਖੁਰਾ ਖੋਜ ਮਿਟਾਓ। ਹੁਣ ਇਹ ਜਦੋਂ ਵਾਪਸ ਆਏ ਉਹਨੂੰ ਛੱਡ ਕੇ ਚਨਾਬ ਦੇ ਕਿਨਾਰੇ ਤੇ ਵਾਪਸ ਪਰਤਦੇ ਆ, ਸਭ ਤੋਂ ਪਹਿਲਾਂ ਜਹਾਨ ਖਾਨ ਨੇ ਆ ਕੇ ਕਰਤਾਰਪੁਰ ਸਾਹਿਬ ਨੂੰ ਅੱਗ ਲਾਈ। ਮੈਨੂੰ ਆਸ ਨਹੀਂ ਵੀ ਆਪਾਂ ਕਦੇ ਕਰਤਾਰਪੁਰ ਸਾਹਿਬ ਦੇ ਬਾਰੇ ਚ ਸੁਣਿਆ ਹੋਵੇ। ਦੋ ਕਰਤਾਰਪੁਰ ਸਾਹਿਬ ਨੇ, ਇੱਕ ਗੁਰੂ ਨਾਨਕ ਸਾਹਿਬ ਜੀ ਦਾ ਵਸਾਇਆ ਹੋਇਆ 1504 ਜਾਂ ਕਈ 1507 ਕਹਿੰਦੇ ਨੇ, ਕਰਤਾਰਪੁਰ ਸਾਹਿਬ ਗੁਰੂ ਨਾਨਕ ਸਾਹਿਬ ਜੀ ਦਾ ਵਸਾਇਆ, ਉਹ ਪਾਕਿਸਤਾਨ ਵਿੱਚ ਹੈ। ਦੂਸਰਾ ਜਿਹੜਾ ਕਰਤਾਰਪੁਰ ਸਾਹਿਬ ਹੈ ਉਹ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਵਸਾਇਆ ਹੋਇਆ, ਜਲੰਧਰ ਤੋਂ 16 ਕਿਲੋਮੀਟਰ ਦੀ ਦੂਰੀ ਤੇ, ਅੰਮ੍ਰਿਤਸਰ ਵਾਲੇ ਮੇਨ ਰੋਡ ਦੇ ਉੱਤੇ। ਇੱਥੇ ਲੱਕੜ ਦਾ ਕੰਮ ਬਹੁਤ ਹੁੰਦਾ ਹੈ। ਖੈਰ, ਇਸ ਕਰਤਾਰਪੁਰ ਸਾਹਿਬ ਦੇ ਵਿੱਚ ਬੜੀਆਂ ਸਾਂਝਾਂ ਨੇ, ਮੈਂ ਸਿਰਫ 2-4 ਹੀ ਤੁਹਾਡੇ ਨਾਲ ਸਾਂਝੀਆਂ ਕਰਾਂਗਾ, ਬਾਕੀ ਨਹੀਂ। ਸਭ ਤੋਂ ਪਹਿਲੀ ਸਾਂਝ ਇਹ ਹੈ ਵੀ ਇੱਥੇ ਗੁਰੂ ਪਾਤਸ਼ਾਹ ਨੇ ਸੀਸ ਮਹਿਲ ਬਣਾਇਆ ਸੀ, ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਨੇ। ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਨੇ ਸਿੱਖ ਸੰਗਤ ਵਾਸਤੇ ਜਿਹੜਾ ਸਥਾਨ ਬਣਾਇਆ, ਇਹ ਜਦੋਂ ਮੋਢੀ ਗੱਡੀ ਗਈ ਉਦੋਂ ਸਥਾਨ ਬਣਾਇਆ, ਤੇ ਉਦੋਂ ਜਿਹੜੇ ਤੀਰ ਟਿਕਾਉਣ ਵਾਸਤੇ ਕੋਈ ਸਾਧਨ ਨਹੀਂ ਸੀ ਬਣ ਰਿਹਾ, ਤੇ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਨੇ ਇੱਕ ਬਹੁਤ ਵੱਡਾ ਥੰਮ ਟਾਲੀ ਦਾ ਉਹ ਗੱਡ ਕੇ ਉਹਦੇ ਉੱਤੇ ਸ਼ਤੀਰ ਟਿਕਾ ਦਿੱਤੇ। ਸਭ ਨੇ ਆਖਿਆ ਵੀ ਫਿਕਰ ਨਾ ਕਰੋ, ਇਹ ਢੱਠੇਗਾ ਨਹੀਂ, ਇੱਥੇ ਰਹਿਣ ਦਿਓ। ਤੇ ਉਸ ਥੰਮ ਦੇ ਨਾਂ ਤੇ ਹੀ ਉਸ ਗੁਰਦੁਆਰਾ ਸਾਹਿਬ ਦਾ ਨਾਂ ਪੈ ਗਿਆ ਥੰਮ ਸਾਹਿਬ। ਤੇ ਇੱਥੇ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸੀਸ ਮਹਿਲ ਵਿੱਚ ਆ ਕੇ ਰਹਿੰਦੇ ਰਹੇ। ਇੱਥੇ ਹੀ ਬਾਬਾ ਧੀਰਮਲ ਆ ਕੇ ਰਹਿੰਦਾ ਰਿਹਾ। ਇੱਥੇ ਹੀ ਬਾਬਾ ਗੁਰਦਿੱਤਾ ਜੀ ਆ ਕੇ ਰਹਿੰਦੇ ਰਹੇ। ਇੱਥੇ ਹੀ ਸਤਿਗੁਰੂ ਗੁਰੂ ਹਰਰਾਇ ਸਾਹਿਬ ਮਹਾਰਾਜ ਜੀ ਆਏ। ਇੱਥੇ ਹੀ ਬਹੁਤ ਮਾਣ ਵਾਲੀ ਗੱਲ ਹੈ, ਮਾਤਾ ਗੁਜਰ ਕੌਰ ਜਾਂ ਮਾਤਾ ਗੁਜਰੀ ਇੱਥੇ ਹੀ ਕਰਤਾਰਪੁਰ ਸਾਹਿਬ ਦੇ ਨਿਵਾਸੀ ਸਨ। ਔਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਾਦੀ ਵੀ ਇਸੇ ਹੀ ਕਰਤਾਰਪੁਰ ਸਾਹਿਬ ਦੇ ਵਿੱਚ ਹੋਈ ਸੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਿਹੜਾ ਇੱਕ ਆਖਰੀ ਜੰਗ ਲੜਿਆ ਸੀ 1635 ਦਾ, ਉਹ ਵੀ ਇੱਥੇ ਹੀ ਲੜਿਆ ਸੀ। ਪੈਂਦੇ ਖਾਂ ਦੀ ਮੌਤ ਵੀ ਇੱਥੇ ਹੀ ਹੋਈ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 14 ਸਾਲ ਦੀ ਉਮਰ ਚ ਤਿਆਗ ਮੱਲ ਤੋਂ ਬਦਲ ਕੇ ਤੇਗ ਬਹਾਦਰ ਦਾ ਜਿਹੜਾ ਪਵਿੱਤਰ ਦਾਤ ਮਿਲੀ ਸੀ ਉਹ ਇਸੇ ਕਰਤਾਰਪੁਰ ਸਾਹਿਬ ਦੇ ਵਿੱਚ ਮਿਲੀ ਸੀ। ਇੱਕ ਇੱਕ ਸਥਾਨ ਦੇ ਵਿੱਚ ਕਿੰਨਾ ਕੁਛ ਪਿਆ, ਲੇਕਿਨ ਸਾਡੇ ਕੋਲ ਪਿਆਰ ਹੀ ਨਹੀਂ ਹਿਸਟਰੀ ਨਾਲ, ਪਿਆਰ ਹੀ ਨਹੀਂ ਸਾਨੂੰ ਇਤਿਹਾਸ ਨਾਲ, ਅਸੀਂ ਕਦੇ ਨਹੀਂ ਜਾ ਕੇ ਨਮਸਕਾਰ ਕਰਦੇ। ਇਹਨੇ ਗੁਰੂਆਂ ਦੇ ਉੱਤੇ ਚਰਨ ਪਏ ਹੋਏ ਨੇ। ਇੱਥੋਂ ਦਾ ਹੀ ਗੁਰੂ ਕੇ ਪਿਆਰਿਆਂ ਨੇ ਇੱਥੇ ਬਹੁਤ ਸੇਵਾ ਕੀਤੀ। ਜਿਹੜੀ ਬੇਨਤੀ ਕਰਨਾ ਚਾਹੁੰਦਾ ਸਾਂ, ਜਹਾਨ ਖਾਨ ਨੇ ਆ ਕੇ ਸਭ ਤੋਂ ਪਹਿਲਾਂ ਇੱਥੇ ਥੰਮ ਸਾਹਿਬ ਗੁਰਦੁਆਰਾ ਸਾਹਿਬ ਨੂੰ ਅੱਗ ਲਾਈ। ਉਹ ਇਮਾਰਤ ਵੀ ਢਹਿ ਗਈ ਤੇ ਉਹ ਜਿਹੜਾ ਥੰਮ ਸੀ ਨਾ, ਉਹ ਥੰਮ ਉਸ ਵੇਲੇ ਸੜ ਗਿਆ। ਤੇ ਉਦੋਂ ਇੰਨਾ ਕੁ ਸਿੱਖਾਂ ਨੂੰ ਦਰਦ ਲੱਗਾ। ਪਰ ਸੱਜਣਾ, ਇਮਾਰਤਾਂ ਤੇ ਕਈ ਵਾਰੀ ਟੱਟਦੀਆਂ ਨੇ, ਕਈ ਵਾਰੀ ਬਣਦੀਆਂ ਨੇ, ਅਸੀਂ ਦੁਬਾਰੇ ਵੀ ਬਣਾ ਲਾਂਗੇ। ਲੇਕਿਨ ਇੱਕ ਗੱਲ ਚੇਤਾ ਰੱਖ, ਜਿਹੜਾ ਥੰਮ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਨੇ ਟਿਕਾਇਆ ਸੀ ਨਾ, ਤੇ ਉਹ ਥੰਮ ਅਸੀਂ ਮੁੜ ਕੇ ਨਹੀਂ ਟਿਕਾ ਸਕਦੇ, ਕਿਉਂਕਿ ਗੁਰੂ ਸਰੀਰਕ ਤੌਰ ਤੇ ਸਾਡੇ ਕੋਲ ਨਹੀਂ। ਇਸ ਲਈ ਤੈਨੂੰ ਇਸ ਗੱਲੋਂ ਮੁਆਫ ਨਹੀਂ ਕੀਤਾ ਜਾਏਗਾ। ਥੰਮ ਸਾਹਿਬ ਦੇ ਸੜ ਜਾਣ ਦਾ ਹੁਣ ਤੇ ਸਾਨੂੰ ਪਤਾ ਹੀ ਨਹੀਂ ਨਾ ਇਸ ਗੱਲ ਦਾ, ਹੁਣ ਤੇ ਸਾਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਨਾ। ਮੇਰੀ ਗੱਲ ਨੂੰ ਬੁਰਾ ਨਾ ਜੀ ਮਨਾਇਓ, ਮੈਂ ਹੱਥ ਜੋੜ ਕੇ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਨ ਲੱਗਾ। ਅਜੋਕਾ ਸਮਾਂ ਇਹੋ ਜਿਹਾ ਆਇਆ ਹੋਇਆ, ਕਿਸੇ ਨੇ ਸਿੱਖੀ ਸਾਡੇ ਘਰ ਨਹੀਂ ਵਾੜੀ, ਪਰ ਗੋਲਕਾਂ ਸਾਡੇ ਘਰ ਰੱਖ ਦਿੱਤੀਆਂ। ਗੋਲਕਾਂ ਬਹੁਤ ਲੋਕਾਂ ਦੇ ਘਰ ਪਈਆਂ ਨੇ, ਕਦੇ ਕਾਰਸੇ ਵਾਲੀਆਂ ਨੇ ਪਈਆਂ ਨੇ, ਕਦੇ ਕਿਸੇ ਦੀਆਂ ਪਈਆਂ ਨੇ, ਮੈਂ ਸਾਰਿਆਂ ਦੇ ਨਾਂ ਨਹੀਂ ਲੈਣਾ ਚਾਹੁੰਦਾ। ਤੇ ਗੋਲਕਾਂ ਸਾਰਿਆਂ ਦੇ ਘਰ ਚਲੇ ਗਏ ਵੀ ਤੁਸੀਂ ਡਾਲਰ ਦੇ ਚ ਪਾ ਕੇ ਇੰਡੀਆ ਭੇਜੋ, ਅਸੀਂ ਤੁਹਾਡੀ ਜੜ ਪੁੱਟੀਏ। ਲੇਕਿਨ ਐਸਾ ਨਹੀਂ ਕਿਸੇ ਨੇ ਭੇਜਿਆ ਵੀ ਸਿੱਖੀ ਦੀ ਦਾਤ ਕਿਸੇ ਦੇ ਘਰ ਚਲੀ ਜਾਏ। ਉਸੇ ਗੱਲ ਵੱਲ ਵਾਪਸ ਪਰਤਾ ਕਿ ਮੈਂ ਕਦੇ ਮੈਂ ਬੜਾ ਮਨ ਸਮਝਾ ਕੇ ਆਉਣਾ, ਪਰ ਸਿੱਖ ਕੌਮ ਦਾ ਦਰਦ ਹੈ, ਇਹਦੀ ਜੜ ਕਿਸੇ ਨਹੀਂ ਪੁੱਟੀ, ਇਹਦੀ ਜੜ ਇਹਨੇ ਖੁਦ ਨੇ ਪੁੱਟੀ ਹੈ। ਗੁਰੂ ਕੇ ਸਿੱਖਾਂ ਨੇ ਇਸ ਗੱਲ ਦਾ ਬੜਾ ਬੁਰਾ ਮਨਾਇਆ। ਇੱਥੇ ਉਸ ਵੇਲੇ ਵਡਭਾਗ ਸਿੰਘ ਸੀ, ਇੱਕ ਪਲ ਮੈਂ ਇਹ ਵੀ ਲਵਾਂ, ਇਹਦੇ ਨਾਲ ਬੇਇਨਸਾਫੀ ਨਾ ਕਰੀਏ ਆਪਾਂ। ਵਡਭਾਗ ਸਿੰਘ ਧੀਰ ਮੱਲ ਦੀ ਕੁੱਲ ਵਿੱਚੋਂ ਹੈ, ਇਹ ਗੁਰਦਿੱਤੇ ਦੀ ਕੁੱਲ ਵਿੱਚੋਂ ਹੈ, ਬਾਬਾ ਗੁਰਦਿੱਤਾ ਜੀ ਦੀ ਕੁੱਲ ਵਿੱਚੋਂ ਹੈ, ਆਪਾਂ ਬਹੁਤਾ ਪਿਛੋਕੜ ਚ ਨਹੀਂ ਜਾ ਸਕਦੇ। ਇਹ ਉਸ ਵੇਲੇ ਕਰਤਾਰਪੁਰ ਸਾਹਿਬ ਸੀ। ਕਰਤਾਰਪੁਰ ਸਾਹਿਬ ਦੇ ਵਿੱਚ ਉਹਨਾਂ ਜਹਾਨ ਖਾਨ ਦੀਆਂ ਫੌਜਾਂ ਨੇ ਇਹਨੂੰ ਗ੍ਰਿਫਤਾਰ ਕਰ ਲਿਆ, ਗ੍ਰਿਫਤਾਰ ਕਰਕੇ ਤੇ ਤਸ਼ੱਦਦ ਕੀਤਾ, ਤਸ਼ੱਦਦ ਕੀਤਾ ਤੇ ਇਹਦੇ ਨਾਲ ਦੇ ਜਿਹੜੇ ਚੇਲੇ ਸਨ ਉਹਨਾਂ ਨੇ ਕਿਸੇ ਤਰ੍ਹਾਂ ਕੋਈ ਵਿਉਂਤ ਬਣਾਈ, ਇਹ ਉਹਨਾਂ ਦੀ ਜੇਲ੍ਹ ਵਿੱਚੋਂ ਭੱਜ ਗਿਆ। ਜੇਲ੍ਹ ਵਿੱਚੋਂ ਭੱਜ ਕੇ ਇਹਨੇ ਹੁਸ਼ਿਆਰਪੁਰ ਦੇ ਇਲਾਕੇ ਵਿੱਚ ਮੌੜ ਮੰਡੀ, ਉੱਥੇ ਜਾ ਕੇ ਆਪਣਾ ਡੇਰਾ ਬਣਾ ਲਿਆ। ਪਹਿਲਾਂ ਜਾ ਕੇ ਬੈਠਿਆ ਹੀ ਸੀ ਤੇ ਉਸ ਵੇਲੇ ਡਰਿਆ ਹੋਇਆ ਇਕਾਂਤਵਾਸ ਜੰਗਲ ਜੇ ਵਿੱਚ ਜਾ ਕੇ ਬੈਠ ਗਿਆ ਤੇ ਉੱਥੇ ਕੁਝ ਆਜਲੀ ਇੱਜੜ ਚਾਰਦੇ ਸਨ, ਗਾਵਾਂ ਮੱਝਾਂ ਜਾਂ ਬੱਕਰੀਆਂ ਚਾਰਦੇ ਸਨ, ਭੇਡਾਂ ਚਾਰਦੇ ਸਨ। ਉਹਨਾਂ ਨੇ ਇਹਨੂੰ ਆਖਿਆ ਵੀ ਤੂੰ ਇਸ ਦਰਖਤ ਦੇ ਥੱਲੇ ਨਾ ਬੈਠ, ਕਿਉਂਕਿ ਇਸ ਦਰਖਤ ਦੇ ਥੱਲੇ ਭੂਤ ਨੇ। ਤੇ ਇਹਨੇ ਆਖਿਆ ਵੀ ਕੋਈ ਗੱਲ ਨੀ, ਇਹਨੂੰ ਐ ਲੱਗਿਆ ਵੀ ਇੱਥੇ ਸ਼ਾਇਦ ਲੋਕ ਡਰਦੇ ਨਾ ਆਉਣ, ਇਹ ਉੱਥੇ ਬੈਠਾ ਰਿਹਾ ਤੇ ਲੋਕਾਂ ਦੇ ਵਿੱਚ ਇੱਕ ਚਰਚਾ ਫੈਲ ਗਈ ਵੀ ਜਿਹੜਾ ਆਹ ਬੰਦਾ ਭੂਤਾਂ ਤੋਂ ਨਹੀਂ ਨਾ ਡਰਿਆ, ਇਹਦੇ ਉੱਤੇ ਭੂਤਾਂ ਦਾ ਅਸਰ ਨਹੀਂ ਹੈ। ਉਸੇ ਵੇਲੇ ਉਸ ਤੋਂ ਬਾਅਦ ਉਹਦਾ ਉੱਥੇ ਡੇਰਾ ਚੱਲ ਗਿਆ ਤੇ ਮੁੜ ਕੇ ਉਸ ਡੇਰੇ ਦੇ ਨਾਂ ਦੇ ਉੱਤੇ ਅੱਜ ਬਹੁਤ ਭੁੱਲੜ ਲੋਕ ਨੇ, ਜਿਹੜੇ ਖਾਸ ਕਰਕੇ ਮੈਂ ਸਿੱਖਾਂ ਨੂੰ ਬੇਨਤੀ ਕਰਾਂ, ਇਹ ਵਡਭਾਗ ਸਿੰਘ ਗੁਰੂ ਘਰ ਤੋਂ ਦੁਰਕਾਰਿਆ ਹੋਇਆ। ਵਡਭਾਗ ਸਿੰਘ ਨਾਲ ਗੁਰੂ ਘਰ ਦੀ ਸਾਂਝ ਕੋਈ ਨਹੀਂ ਹੈ, ਕਿਉਂਕਿ ਧੀਰ ਮੱਲੀਏ ਦੁਰਕਾਰੇ ਹੋਏ ਸਨ। ਤੇ ਇਹ ਵਡਭਾਗ ਸਿੰਘ ਨੇ ਉੱਥੇ ਡੇਰਾ ਬਣਾ ਕੇ ਅੱਜ ਵੀ ਉੱਥੇ ਲੋਕਾਂ ਦੇ ਮਨਾਂ ਵਿੱਚ ਇੱਕ ਭਰਮ ਹੈ ਵੀ ਇੱਥੇ ਆ ਕੇ ਤੇ ਜਿਹੜੇ ਭੂਤ ਪ੍ਰੇਤ ਨੇ ਉਹਨਾਂ ਦਾ ਕੋਈ ਅਸਰ ਨਹੀਂ ਹੁੰਦਾ। ਰੱਬ ਦੀ ਬਾਣੀ ਪੜਨ ਵਾਲੇ ਉੱਤੇ ਕਿਸੇ ਚੀਜ਼ ਦਾ ਵੀ ਅਸਰ ਨਹੀਂ ਹੁੰਦਾ। ਛੱਡ ਦਿਓ ਜਿਹੜੇ ਟੀਵੀ ਤੇ ਤੁਹਾਨੂੰ ਮੋਤੀ ਪਾਉਂਦੇ ਨੇ ਨਾ, ਇਹ ਪਤਾ ਨਹੀਂ ਕੀ ਉਹਨੂੰ ਕਹਿੰਦੇ ਸਟੋਨ ਪਾਉਂਦੇ ਨੇ, ਉਹਨਾਂ ਨੂੰ ਛੱਡ ਦਿਓ, ਉਹਨਾਂ ਦੀ ਆਖਿਆ ਕੁਛ ਵੀ ਨਹੀਂ ਜੇ ਬਣਨਾ। ਆ ਤੁਸੀਂ ਰੋਜ਼ ਦੇਖਦੇ ਹੋ ਜਿਹੜੇ ਇੱਛਾਧਾਰੀ ਬਣੇ ਬੈਠੇ ਸਨ ਉਹਨਾਂ ਦਾ ਹਾਲ ਕੀ ਹੁੰਦਾ। ਤੁਸੀਂ ਹੁਣ ਤੇ ਜਾਗੋ, ਹੁਣ ਤੇ ਜਾਗੋ, ਮੈਂ ਬੇਨਤੀ ਕਰਾਂ, ਤੁਹਾਡੇ ਸਾਹਮਣੇ ਸਭ ਕੁਝ ਦਿਖਾ ਰਿਹਾ ਤੁਹਾਨੂੰ ਗੁਰੂ ਕਲਾ ਵਰਤਾ ਵਰਤਾ ਕੇ। ਲੇਕਿਨ ਅਸੀਂ ਨਹੀਂ ਅੜਦੇ, ਜਦੋਂ ਵੀ ਮੈਦਾਨ ਕੋਈ ਖਾਲੀ ਹੁੰਦਾ ਕੋਈ ਨਵਾਂ ਆ ਜਾਂਦਾ ਫਿਰ ਉਹਦੇ ਮਗਰ ਤੁਰ ਜਾਂਦੇ, ਪਰ ਤੁਰਦੇ ਕਿਸੇ ਦਾ ਪੱਲਾ ਪਕੜ ਕੇ ਹੀ ਹੈ, ਗੁਰੂ ਦਾ ਪੱਲਾ ਨਹੀਂ ਪਕੜਦੇ। ਖੈਰ ਜਿਹੜੀ ਬੇਨਤੀ ਕਰ ਰਿਹਾ ਸਾਂ, ਫਿਰ ਮੈਂ ਉਸੇ ਪਾਸੇ ਵੱਲ ਆਵਾਂ। ਵਡਭਾਗ ਸਿੰਘ ਦੇ ਕੁਝ ਭੁੱਲੜ ਰੁਕ ਜਾਂਦੇ ਨੇ, ਪਰ ਇਹ ਦੁਰਕਾਰਿਆ ਹੋਇਆ। ਇਸੇ ਹੀ ਕਰਤਾਰਪੁਰ ਸਾਹਿਬ ਦੇ ਵਿੱਚ ਸ਼ਾਇਦ ਆਪ ਨੂੰ ਯਾਦ ਹੋਵੇਗਾ, ਬਾਬੇ ਧੀਰ ਮੱਲ ਦੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੀ, ਜਿਹੜਾ ਭਾਈ ਗੁਰਦਾਸ ਜੀ ਨੇ ਪਹਿਲੀ ਵਾਰੀ ਲਿਖਿਆ ਸੀ, ਰਾਮਸਰ ਦੇ ਕੰਢੇ ਬੈਠ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ 974 ਉਹਦੇ ਪਵਿੱਤਰ ਅੰਗ ਸਨ। ਤੇ ਉਹ ਸਰੂਪ ਇੱਥੇ ਧੀਰ ਮੱਲ ਦੇ ਕੋਲ ਸੀ। ਧੀਰ ਮੱਲ ਆਪਣੇ ਬਾਪੂ ਦੇ ਚਲਾਣੇ ਤੇ ਵੀ ਸ਼੍ਰੀ ਕੀਰਤਪੁਰ ਸਾਹਿਬ ਨਹੀਂ ਸੀ ਗਿਆ, ਕਿਉਂਕਿ ਉਦੋਂ ਗੁਰੂ ਹਰਗੋਬਿੰਦ ਸਾਹਿਬ ਕੀਰਤਪੁਰ ਸਾਹਿਬ ਸਨ, ਜਦੋਂ ਬਾਬਾ ਗੁਰਦਿੱਤਾ ਚੜਾਈ ਕੀਤਾ, ਬਾਬੇ ਗੁਰਦਿੱਤੇ ਦੀ ਔਲਾਦ ਹੈ, ਤੇ ਉਦੋਂ ਉੱਥੇ ਨਹੀਂ ਸੀ ਗਿਆ ਵੀ ਕਿਤੇ ਮੇਰੇ ਕੋਲ ਮਹਾਰਾਜ ਦਾ ਸਰੂਪ ਨਾ ਲੈ ਲੈਣ, ਇਹ ਉੱਥੇ ਹੀ ਰਿਹਾ। ਤੇ ਉਸ ਸਮਿਆਂ ਦੇ ਵਿੱਚ ਹੁਣ ਗੱਲ ਚੇਤਾ ਰੱਖਿਓ ਜੇ ਮੈਂ ਬੇਨਤੀ ਕਰਾਂ, ਉਸ ਵੇਲੇ ਕਰਤਾਰਪੁਰ ਸਾਹਿਬ ਦੇ ਵਿੱਚ ਉਹ ਪਹਿਲੀ ਬੀੜ ਵੀ ਅਗਨ ਭੇਟ ਹੋਈ ਮੰਨੀ ਜਾਂਦੀ ਹੈ, ਮੰਨੀ ਜਾਂਦੀ ਹੈ। ਇਹਦਾ ਕੋਈ ਪ੍ਰੂਫ ਨਹੀਂ ਹੈ ਸਾਡੇ ਕੋਲ, ਮੈਂ ਤਾਂ ਕਰਕੇ ਬੇਨਤੀ ਕਰ ਰਿਹਾ ਕਿਉਂਕਿ ਜਿਹੜੀ ਤੀਰਮੱਲੀਆਂ ਕੋਲ ਹੁਣ ਬੀੜ ਹੈ ਨਾ, ਇਹ ਅਸਲ ਵਿੱਚ ਭਾਈ ਬੰਨੋ ਵਾਲੀ ਬੀੜ ਦੀ ਨਕਲ ਹੈ। ਮੈਂ ਬਹੁਤ ਵਾਰੀ ਜਦੋਂ ਵੀ ਇਹ ਮਸਲਾ ਆਇਆ ਉਨੀ ਵਾਰੀ ਮੈਂ ਇਹੋ ਕਹਿ ਕੇ ਚਲਾ ਗਿਆ ਵੀ ਬੀੜਾਂ ਦਾ ਵੀ ਇੱਕ ਬਹੁਤ ਵੱਡਾ ਇਤਿਹਾਸ ਹੈ, ਕਿਤੇ ਵਕਤ ਮਿਲਿਆ ਮੈਂ ਤੁਹਾਡੇ ਨਾਲ ਸਾਂਝ ਪਾਵਾਂਗਾ ਕਿਉਂਕਿ ਕਿਵੇਂ ਕਿਵੇਂ ਮਹਾਰਾਜ ਦੇ ਸਰੂਪ ਸਾਡੇ ਤੋਂ ਵਿਛੜੇ ਤੇ ਅਸੀਂ ਉਹ ਨਹੀਂ ਸੰਭਾਲ ਕਰ ਸਕੇ। ਇਸ ਲਈ ਤੀਰਮੱਲੀਆਂ ਨੇ ਜਿਹੜੀ ਹੁਣ ਬੀੜ ਰੱਖੀ ਹੋਈ ਆ, ਹੋ ਸਕਦਾ ਉਹ ਭਾਈ ਬੰਨੋ ਦੀ ਉਹਦੀ ਉਤਾਰਾ ਹੋਵੇ, ਗੱਲ ਵਿਖਰੀ ਹੈ। ਉਸ ਵੇਲੇ ਵੀ ਸ਼ਾਇਦ ਆਪ ਨੂੰ ਪਤਾ ਹੋਵੇ ਵੀ ਕੁਝ ਸਮਾਂ ਪਹਿਲਾਂ ਇੱਕ ਮਹਾਰਾਜ ਸਰੂਪ ਅਗਨ ਭੇਟ ਹੋਇਆ ਸੀ, ਜਦੋਂ 1740 ਦਾ ਘੱਲੂਘਾਰਾ ਹੋਇਆ ਸੀ, ਉਦੋਂ ਮੈਂ ਤੁਹਾਡੇ ਨਾਲ ਜ਼ਿਕਰ ਕਰ ਚੁੱਕਾ ਹੋਇਆ ਵਾਂ, ਉਦੋਂ ਵੀ ਇੱਕ ਮਹਾਰਾਜ ਦਾ ਸਰੂਪ ਅਗਨ ਭੇਟ ਹੋਇਆ ਸੀ। ਇਹ ਦੂਜੀ ਵਾਰੀ ਅਗਨ ਭੇਟ ਹੋਇਆ ਉਦੋਂ 1757 ਦੇ ਵਿੱਚ, ਅਹਿਮਦ ਸ਼ਾਹ ਅਬਦਾਲੀ ਕਹਿਰ ਕਰਕੇ ਮੈਂ ਵਾਪਸ ਪਰਤ ਗਿਆ ਤੇ ਉਹਦੇ ਬੰਦਿਆਂ ਨੇ, ਜਹਾਨ ਖਾਨ ਨੇ ਤੇ ਤੈਮੂਰ ਸ਼ਾਹ ਨੇ ਕਰਤਾਰਪੁਰ ਸਾਹਿਬ ਨੂੰ ਉਜਾੜਿਆ ਤੇ ਇੱਥੋਂ ਕੁਝ ਇਹੋ ਜਿਹੇ ਭਾਣੇ ਵਰਤੇ। ਇਸ ਤੋਂ ਬਾਅਦ ਸਿੱਖੀ ਕਿਵੇਂ ਆਪਣੇ ਕਦਮਾਂ ਤੇ ਤੁਰ ਕੇ ਅਗਲਾ ਇਤਿਹਾਸ ਸਿਰਜਦੀ ਹੈ, ਇਹ ਆਪਾਂ ਕੱਲ ਰੋਜ਼ ਵਿਚਾਰ ਸਾਂਝੀ ਕਰਾਂਗੇ। ਮੇਰੀ ਬੜੀ ਕੋਸ਼ਿਸ਼ ਹੁੰਦੀ ਹੈ ਵੀ ਇਤਿਹਾਸਕ ਪੰਨੇ ਹੀ ਤੁਹਾਡੇ ਨਾਲ ਸਾਂਝੇ ਕਰਾਂ, ਪਰ ਕਈ ਥਾਵਾਂ ਦੇ ਉੱਤੇ ਜਿੱਥੇ ਜਿੱਥੇ ਸਿੱਖੀ ਨੂੰ ਡਾਕਾ ਪੈ ਰਿਹਾ ਹੈ ਉਹ ਵੀ ਤੁਹਾਡੇ ਨਾਲ ਮੈਂ ਸਾਂਝ ਪਾਉਣਾ ਵਕਤ ਬਾ ਵਕਤ, ਮੈਨੂੰ ਇਸ ਗੱਲੋਂ ਮਾਫ਼ ਕਰ ਦਿਓ। ਆਪਾਂ ਗੁਰੂ ਚਰਨਾਂ ਵਿੱਚ ਜੁੜ ਕੇ ਸਿੱਖੀ ਦੇ ਵਿਰਸੇ ਨੂੰ ਸੰਭਾਲੀਏ। ਇਹੋ ਜਿਹਾ ਇਤਿਹਾਸ ਦੁਨੀਆ ਕੋਲ ਨਹੀਂ ਹੈ, ਇਹੋ ਜਿਹਾ ਇਤਿਹਾਸ ਦੁਨੀਆ ਕੋਲ ਨਹੀਂ ਹੈ। ਇਹ ਮਹਾਨ ਸੂਰਬੀਰਾਂ ਦੀ ਕੁਰਬਾਨੀ ਹੈ। ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਨਾਲ ਸਾਂਝਾ ਕਰਦਾ ਰਹਾਂਗਾ। ਭੁੱਲਾਂ ਦੀ ਖਿਮਾ ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਹਾਲ ਕਦ ਪਸੀ ਦੀਦਾਰ ਜਿਉਂ ਬੁਲਾਵੇ ਤਿਉਂ ਬੋਲੇ ਸਵਾਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਗੁਰੂ ਚਰਨਾਂ ਵਿੱਚ ਸਭਾਈਮਾਨ ਸਤਸੰਗੀ ਪਿਆਰਿਓ ਕਰੋ ਕਿਰਪਾ ਅਸੀਸਾਂ ਦੇਵੋ ਅਦਬ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੀ ਇਤਿਹਾਸ ਦੀ ਲੜੀ ਵਿੱਚੋਂ ਆਪਾਂ ਕੱਲ ਰੋਜ਼ ਇੱਥੇ ਤੱਕ ਵਿਚਾਰਿਆ ਸੀ ਅਬਦਾਲੀ ਨਾਲ ਟੱਕਰ ਲੈਣ ਲੱਗਿਆਂ ਗੁਰੂ ਕੇ ਸਿੱਖਾਂ ਨੇ ਉਹਦੇ ਕੋਲ ਬਹੁਤ ਜ਼ਿਆਦਾ ਲੁੱਟੇ ਹੋਏ ਖਜ਼ਾਨੇ ਵਿੱਚੋਂ ਕੁਝ ਇੱਕ ਜਬਰੀ ਆਪਣਾ ਹਿੱਸਾ ਵੰਡਾ ਲਿਆ। ਹੁਣ ਉਹ ਅਬਦਾਲੀ ਤੇ ਚਲਾ ਗਿਆ ਪਰ ਪਿੱਛੇ ਉਹਦਾ ਪੁੱਤਰ ਤੈਮੂਰ ਤੇ ਨਾਲ ਉਹਦਾ ਲਾਹੌਰ ਦਾ ਸੂਬੇਦਾਰ ਜਹਾਨ ਖਾਨ ਇਹ ਪਿੱਛੇ ਰਹਿ ਗਏ। ਇਹਨਾਂ ਦੋਨਾਂ ਨੇ ਆਪਣੇ ਦਿਲ ਦੀ ਭੜਾਸ ਕੱਢਣ ਵਾਸਤੇ ਜਿਹੜਾ ਤਾਕਤਵਰ ਹੋਇਆ ਕਰਦਾ ਉਹ ਹਮੇਸ਼ਾ ਸਾਹਮਣੇ ਟੱਕਰ ਲੈਂਦਾ, ਜਿਹੜੇ ਇਹੋ ਜਿਹੇ ਲੋਕ ਹੁੰਦੇ ਨੇ ਹਮੇਸ਼ਾ ਪਿੱਠ ਪਿੱਛੇ ਵਾਰ ਕਰਦੇ ਨੇ। ਇਹਨਾਂ ਨੇ ਕੋਸ਼ਿਸ਼ ਕੀਤੀ, ਕਰਤਾਰਪੁਰ ਸਾਹਿਬ ਸਾਹਮਣੇ ਆਇਆ ਤੇ ਕਰਤਾਰਪੁਰ ਸਾਹਿਬ ਨੂੰ ਉਜਾੜਿਆ। ਕਰਤਾਰਪੁਰ ਸਾਹਿਬ ਇਹ ਜਲੰਧਰ ਤੋਂ 16 ਕਿਲੋਮੀਟਰ ਦੀ ਦੂਰੀ ਤੇ, ਇਹਦਾ ਜ਼ਿਕਰ ਦਾਸ ਤੁਹਾਡੇ ਨਾਲ ਕੱਲ ਕਰ ਚੁੱਕਾ ਹੋਇਆ। ਅੱਜ ਦਾ ਇਤਿਹਾਸ ਸ਼ੁਰੂ ਕਰਨਾ ਚਾਹੁੰਦਾ। ਉਸ ਤੋਂ ਬਾਅਦ ਵਿੱਚ ਜਦੋਂ ਇੱਥੇ ਨਾ ਚਾਰਾ ਚੱਲਿਆ ਗੁਰੂ ਕੇ ਸਿੱਖਾਂ ਨੇ ਉਸ ਕਰਤਾਰਪੁਰ ਸਾਹਿਬ ਦੇ ਉਜਾੜੇ ਦਾ ਕਾਰਨ ਬਣਿਆ। ਜਿਹੜਾ ਇਹ ਜਹਾਨ ਖਾਨ, ਉਹਨਾਂ ਨੇ ਬਾਕੀ ਗੱਲਾਂ ਤੇ ਬਰਦਾਸ਼ਤ ਕਰ ਲਈਆਂ, ਲੇਕਿਨ ਇਹ ਬਰਦਾਸ਼ਤ ਨਹੀਂ ਕੀਤੀ ਵੀ ਜਿਹੜਾ ਥੰਮੀ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਨੇ ਆਪਣੇ ਹੱਥੀਂ ਦਿੱਤੀ ਸੀ ਜ਼ਲਮਾ, ਉਹ ਅਸੀਂ ਮੁੜ ਪ੍ਰਾਪਤ ਨਹੀਂ ਕਰ ਸਕਦੇ, ਇਸ ਲਈ ਤੈਨੂੰ ਇਸ ਗੱਲੋਂ ਮੁਆਫ ਨਹੀਂ ਕੀਤਾ ਜਾਏਗਾ। ਕਰਤਾਰਪੁਰ ਸਾਹਿਬ ਦੇ ਵਿੱਚ ਇਸ ਵੇਲੇ ਇਧਰਲੇ ਇਲਾਕੇ ਦਾ ਜਿਹੜਾ ਮੁਖੀ ਹੈ ਉਹ ਅਦੀਨਾ ਬੇਗ ਹੈ, ਪਿੱਛੇ ਜ਼ਿਕਰ ਆ ਚੁੱਕਾ ਹੋਇਆ, ਤੇ ਉਹਨਾਂ ਨੇ ਮੁੜ ਕੇ ਹਮਲਾ ਕਰਕੇ ਕਰਤਾਰਪੁਰ ਸਾਹਿਬ ਦੇ ਵਿੱਚ ਉਹਨਾਂ ਜ਼ਾਲਮਾਂ ਨੂੰ ਸਾਧਿਆ, ਖਾਸ ਕਰਕੇ ਨਾਸਰ ਅਲੀ ਜਿਹਨੇ ਇਹ ਸਾਰਾ ਕਰਮ ਕਰਵਾਇਆ ਸੀ ਵਿੱਚ ਸੀ ਸ਼ਾਮਲ, ਤੇ ਉਹ ਮਾਰਿਆ ਗਿਆ ਸੀ, ਉਹਦੀ ਲਾਸ਼ ਉੱਥੇ ਦਬਾਈ ਗਈ ਸੀ ਕਰਤਾਰਪੁਰ ਸਾਹਿਬ ਦੇ ਵਿੱਚ। ਗੁਰੂ ਕੇ ਸਿੱਖਾਂ ਦੇ ਮਨਾਂ ਵਿੱਚ ਇੱਕ ਬੜੀ ਤਮੰਨਾ ਸੀ ਭਈ ਇਹਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਸਰੂਪ ਸਾੜਿਆ ਤੇ ਇਹਦੇ ਕਾਰਨ ਥੰਮ ਸਾਹਿਬ ਸੜਿਆ, ਤੇ ਇਸ ਲਈ ਉਹਨਾਂ ਨੇ ਇਹਨੂੰ ਲਾਸ਼ ਨੂੰ ਕਬਰ ਵਿੱਚੋਂ ਕੱਢ ਕੇ ਇਹਨੂੰ ਬਕਾਇਦਾ ਸਾੜਿਆ ਗਿਆ ਭਈ ਜੇ ਤੂੰ ਸਾਡੇ ਨਾਲ ਇਹੋ ਜਿਹਾ ਨਿਉਂਦਾ ਪਾਇਆ ਤਾਂ ਤੇਰੇ ਨਾਲ ਵੀ ਘੱਟ ਨਹੀਂ ਹੋਵੇਗੀ, ਤੇ ਉਸ ਲਾਸ਼ ਨੂੰ ਸਾੜ ਕੇ ਇੱਕ ਗੱਲ ਬਿਲਕੁਲ ਪ੍ਰਗਟ ਕਰ ਦਿੱਤੀ, ਮੁਸਲਮਾਨ ਧਰਮ ਦੇ ਅਨੁਸਾਰ ਸਰੀਰ ਨੂੰ ਸਾੜਨਾ ਜਿਹੜਾ ਉਹ ਬਹੁਤ ਵੱਡੀ ਉਹਨਾਂ ਦੇ ਮੁਤਾਬਕ ਵੱਡੀ ਸਜ਼ਾ, ਇਹ ਗੱਲ ਉਹ ਬਰਦਾਸ਼ਤ ਨਹੀਂ ਕਰਦੇ। ਹੁਣ ਉਹ ਜਿਉਂਦਾ ਤੇ ਨਹੀਂ ਸੀ, ਉਹਨੂੰ ਸਜ਼ਾ ਦੇਣ ਦਾ ਇਹ ਢੰਗ ਗੁਰੂ ਕੇ ਸਿੱਖਾਂ ਨੇ ਅਪਣਾਇਆ। 1757 ਦਾ ਵਕਤ ਆ ਗਿਆ, 1757 ਦੇ ਵਿੱਚ ਜਹਾਨ ਖਾਨ ਨੇ ਤੇ ਨਾਲ ਤੈਮੂਰ ਨੇ ਇਹਨਾਂ ਨੇ ਕੋਸ਼ਿਸ਼ ਕੀਤੀ ਵੀ ਹੋਰ ਕੋਈ ਚਾਰਾ ਨਹੀਂ, ਅੰਮ੍ਰਿਤਸਰ ਸਾਹਿਬ ਦੇ ਉੱਤੇ ਹੱਲਾ ਕਰਕੇ ਤੇ ਅੰਮ੍ਰਿਤਸਰ ਸਾਹਿਬ ਦੇ ਉੱਤੇ ਕਬਜ਼ਾ ਕਰ ਲਿਆ। ਉੱਥੇ ਕਬਜ਼ਾ ਕਰਕੇ ਤੇ ਉੱਥੇ ਇਹਨਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਇਮਾਰਤ ਨੂੰ ਢਾਇਆ ਤੇ ਨੁਕਸਾਨ ਪਹੁੰਚਾਇਆ, ਤੇ ਸਰੋਵਰ ਨੂੰ ਸਾਰੇ ਨੂੰ ਫਿਰ ਦੁਬਾਰੇ ਪੂਰ ਦਿੱਤਾ ਗਿਆ। ਇੱਕ ਪਲ ਮੈਂ ਤੁਹਾਡਾ ਫਿਰ ਲਵਾਂ, ਇਹਦੇ ਲੜੀ ਚ ਫਿਰ ਤੁਰਦੇ ਹਾਂ ਆਪਾਂ। ਦੋ ਗੱਲਾਂ ਤੁਸੀਂ ਬਰਾਬਰ ਦੇਖਦੇ ਆ ਰਹੇ ਹੋ, ਮੈਂ ਹਰ ਵਾਰੀ ਤੁਹਾਡੇ ਨਾਲ ਜ਼ਿਕਰ ਕਰਦਾ ਆ ਰਿਹਾ। ਇੱਕ ਤੇ ਜ਼ਾਲਮ ਦੀ ਜਦੋਂ ਵੀ ਅੱਖ ਹੈ ਉਹ ਸ੍ਰੀ ਹਰਿਮੰਦਰ ਸਾਹਿਬ ਤੇ ਰਹੀ ਹੈ, ਅਤੇ ਸਿੱਖਾਂ ਦੀ ਜਿੰਦ ਜਾਨ ਹਰਿਮੰਦਰ ਸਾਹਿਬ ਰਿਹਾ। ਇਹ ਦੋ ਗੱਲਾਂ ਇਤਿਹਾਸ ਵਿੱਚ ਬਰਾਬਰ ਦੇਖਦੇ ਆ ਰਹੇ ਹੋ। ਜਦੋਂ ਵੀ ਕਦੇ ਵਕਤ ਮਿਲਦਾ ਸਿੱਖ ਦਰਬਾਰ ਸਾਹਿਬ ਦਾ ਬਦਲਾ ਲੈਂਦੇ ਨੇ, ਜ਼ਾਲਮ ਨੂੰ ਵਕਤ ਮਿਲਦਾ ਉਹ ਦਰਬਾਰ ਸਾਹਿਬ ਦੀ ਬੇਅਦਬੀ ਕਰਦਾ। ਸਮੇਂ ਦੀ ਸੀਮਾ ਆਪਾਂ ਗੱਲ ਨੇੜੇ ਰੱਖਣੀ। 1757 ਵਿੱਚ ਫਿਰ ਦੁਬਾਰੇ ਸਰੋਵਰ ਨੂੰ ਭਰ ਦਿੱਤਾ ਗਿਆ, ਬੜੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ। ਉੱਥੇ ਸਭ ਤੋਂ ਵੱਡੀ ਗੱਲ ਵੀ ਅਫਗਾਨੀ ਫੌਜਾਂ ਉਹਨਾਂ ਨੇ ਉੱਥੇ ਪਹਿਰੇ ਲਾ ਦਿੱਤੇ, ਜਿਹੜਿਆਂ ਦੇ ਅਧੀਨ ਹਰਿਮੰਦਰ ਸਾਹਿਬ ਦੀ ਬੇਅਦਬੀ ਨਿਤ ਪ੍ਰਤੀ ਹੋਣ ਲੱਗ ਪਈ। ਇਸ ਗੱਲ ਦਾ ਪਤਾ ਲੱਗਿਆ ਗੁਰੂ ਕੇ ਸਿੱਖ ਬਾਬਾ ਦੀਪ ਸਿੰਘ ਨੂੰ। ਮੈਂ ਵਿੱਚੋਂ ਵਿੱਚੋਂ ਜ਼ਿਕਰ ਕਰ ਰਿਹਾ ਕਿਉਂਕਿ ਪਿੱਛੇ ਜ਼ਿਕਰ ਆ ਚੁੱਕਾ ਹੋਇਆ, ਜਦੋਂ ਤਰਨਾ ਦਲ ਤੇ ਬੁੱਢਾ ਦਲ ਬਣੇ ਸਨ ਉਦੋਂ ਬਾਬਾ ਦੀਪ ਸਿੰਘ ਦੀ ਡਿਊਟੀ ਲੱਗੀ ਸੀ ਵੀ ਗੁਰਦੁਆਰਿਆਂ ਦੀ ਸੇਵਾ ਸੰਭਾਲ ਤੁਹਾਡੇ ਜ਼ਿੰਮੇ ਆ। ਇਸ ਲਈ ਗੁਰੂ ਕੇ ਸਿੱਖਾਂ ਨੂੰ ਪਤਾ ਲੱਗਿਆ ਤੇ ਉਹਨਾਂ ਨੇ ਜਾ ਕੇ ਇਹ ਖਬਰ ਬਾਬਾ ਦੀਪ ਸਿੰਘ ਨੂੰ ਸਾਬੋ ਕੀ ਤਲਵੰਡੀ, ਜਿਹਨੂੰ ਅੱਜ ਨਾਂ ਦਮਦਮਾ ਸਾਹਿਬ ਦਿੱਤਾ ਜਾਂਦਾ, ਤੇ ਉਸ ਅਸਥਾਨ ਦੇ ਉੱਤੇ ਜਾ ਕੇ ਉਹਨੂੰ ਖਬਰ ਦਿੱਤੀ। ਬਾਬਾ ਦੀਪ ਸਿੰਘ ਉਹ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਉੱਥੋਂ ਜ਼ਾਲਮ ਨੂੰ ਸੋਧਣ ਵਾਸਤੇ ਤੁਰਿਆ। ਇੱਕ ਪਲ ਮੈਂ ਫਿਰ ਰੁਕਣ ਲੱਗਾ। ਬਾਬਾ ਦੀਪ ਸਿੰਘ ਦਾ ਜਨਮ ਪਹੂ ਪਿੰਡ ਲਾਹੌਰ ਦੇ ਲਾਗੇ ਹੋਇਆ, 1682 ਦੇ ਵਿੱਚ ਇਹਦਾ ਜਨਮ ਹੋਇਆ ਤੇ 1757 ਦੇ ਵਿੱਚ ਇਹਨੇ ਸ਼ਹਾਦਤ ਪ੍ਰਾਪਤ ਕੀਤੀ ਹੈ। ਔਰ ਇਹ ਉਹ ਗੁਰੂ ਕਾ ਸਿੱਖ ਹੈ ਜਿਹਦੇ ਉੱਤੇ ਰੱਬ ਨੇ ਬੜੀ ਵੱਡੀ ਕਿਰਪਾ ਕੀਤੀ। ਜੇ ਪਹਿਲਾ ਸਰੂਪ ਲਿਖਣ ਦਾ ਮਾਣ ਭਾਈ ਗੁਰਦਾਸ ਜੀ ਨੂੰ ਪ੍ਰਾਪਤ ਹੈ, ਪਹਿਲਾ ਉਤਾਰਾ ਕਰਨ ਦਾ ਮਾਣ ਭਾਈ ਬੰਨੋ ਨੂੰ ਪ੍ਰਾਪਤ ਹੈ, ਪਹਿਲਾ ਸਰੂਪ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਲਿਖਣ ਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ਅੰਕਿਤ ਕਰਕੇ ਪਹਿਲਾ ਮਾਣ ਪ੍ਰਾਪਤ ਹੈ, ਤੇ ਭਾਈ ਮਨੀ ਸਿੰਘ ਹੋਰਾਂ ਨੂੰ ਪ੍ਰਾਪਤ ਹੈ। ਸਭ ਤੋਂ ਵਧੀਕ ਹੱਥੀ ਬੀੜਾਂ ਦਾ ਉਤਾਰਾ ਕਰਨ ਵਾਲਾ ਅਗਰ ਸਭ ਤੋਂ ਵਧੀਕ ਮਾਣ ਪ੍ਰਾਪਤ ਹੈ ਤੇ ਉਹ ਬਾਬਾ ਦੀਪ ਸਿੰਘ ਨੂੰ ਪ੍ਰਾਪਤ ਹੈ। ਬਾਬਾ ਦੀਪ ਸਿੰਘ ਨੇ ਚਾਰ ਸਰੂਪਾਂ ਦਾ ਉਤਾਰਾ ਕੀਤਾ ਸੀ। ਪੰਜਵਾਂ ਸਰੂਪ ਮੰਨਿਆ ਜਾਂਦਾ ਵੀ ਉਹਨਾਂ ਨੇ ਕਿਸੇ ਹੋਰ ਭਾਸ਼ਾ ਵਿੱਚ ਉਤਾਰਾ ਕਰਕੇ ਭੇਜਿਆ ਸੀ, ਗੱਲ ਵੱਖਰੀ ਹੈ। ਜਿਹੜੀ ਬੇਨਤੀ ਕਰਨਾ ਚਾਹੁੰਦਾ ਸਾਂ, ਬਾਬਾ ਦੀਪ ਸਿੰਘ ਨੂੰ ਜਾ ਕੇ ਪਤਾ ਲੱਗਿਆ ਬਜ਼ੁਰਗ ਹੋ ਗਿਆ, ਭਾਵੇਂ ਇਹਨਾਂ ਦੀ ਜ਼ਿੰਦਗੀ ਨੇ ਇਹਨਾਂ ਨਾਲ ਬੜਾ ਮਖੌਲ ਕੀਤਾ। ਦਾਸ ਹਰ ਵਾਰੀ ਇਹ ਬੇਨਤੀ ਕਰਦਾ, ਬੜਾ ਮਖੌਲ ਕੀਤਾ। ਜਦੋਂ ਵਕਤ ਸੀ ਖੰਡਾ ਪਕੜਨ ਦਾ, ਉਦੋਂ ਜ਼ਿੰਦਗੀ ਨੇ ਹੱਥ ਵਿੱਚ ਕਲਮ ਪਕੜਾ ਦਿੱਤੀ, ਪਰ ਜਵਾਨੀ ਵਿੱਚ ਕਲਮ ਚੁੱਕੀ ਹੈ। ਅਕਸਰ ਲੋਕ ਕਲਮਾਂ ਜਿਹੜੇ ਨੇ ਉਭਰਤ ਅਵਸਥਾ ਵੇਲੇ ਚੁੱਕਦੇ ਨੇ, ਜੀਵਨ ਦਾ ਤਜਰਬਾ ਕੋਲ ਹੁੰਦਾ, ਬਹੁਤ ਗਿਆਨ ਕੋਲ ਹੁੰਦਾ, ਉਸ ਗਿਆਨ ਨੂੰ ਅੱਖਰਾਂ ਦੇ ਰੂਪ ਵਿੱਚ ਕਾਗਜ਼ਾਂ ਤੇ ਛਾਪਣ ਵਾਸਤੇ ਆਖਰੀ ਉਮਰ ਚੁਣੀ ਜਾਂਦੀ ਹੈ। ਪਰ ਬਾਬਾ ਦੀਪ ਸਿੰਘ ਨੂੰ ਚੜ੍ਹਦੀ ਉਮਰ ਵਿੱਚ ਗੁਰੂ ਨੇ ਕਲਮ ਪਕੜਾ ਦਿੱਤੀ। ਤੇ ਦੂਜੇ ਪਾਸੇ ਯਾਦ ਰੱਖਣ ਯੋਗ ਬਾਤ ਹੈ, ਮੈਂ ਬੇਨਤੀ ਕਰਾਂ, ਜਦੋਂ ਬਿਰਧ ਅਵਸਥਾ ਆਈ, ਕਲਮ ਚੁੱਕਣ ਦਾ ਵਕਤ ਸੀ, ਉਦੋਂ ਰੱਬ ਦੀ ਰਹਿਮਤ ਹੋਈ, ਗੁਰੂ ਨੇ ਹੱਥ ਵਿੱਚ ਖੰਡਾ ਪਕੜਾ ਦਿੱਤਾ। ਗੁਰੂ ਦੇ ਆਸਰੇ ਭਰੋਸੇ ਰੱਖ ਕੇ ਕੁਝ ਇੱਕ ਸਿੱਖ ਨੇ ਨਾਲ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਤੋਂ ਅਰਦਾਸ ਕਰਕੇ ਤੁਰਿਆ ਗੁਰੂ ਕਾ ਸਿੱਖ। ਆਉਂਦਿਆਂ ਆਉਂਦਿਆਂ ਰਸਤੇ ਵਿੱਚ ਕਰੀਬ 5,000 ਦੇ ਨੇੜੇ ਦੀ ਫੌਜ ਇਕੱਠੀ ਹੋ ਗਈ ਤੇ ਆ ਕੇ ਇਹਨਾਂ ਨੇ ਉਸ ਅਸਥਾਨ ਜਿੱਥੇ ਅੱਜ ਪਵਿੱਤਰ ਅਸਥਾਨ ਤਰਨ ਤਾਰਨ ਸਾਹਿਬ ਦੇ ਲਾਗੇ ਇੱਕ ਗੁਰਦੁਆਰਾ ਲਕੀਰ ਸਾਹਿਬ ਹੈ, ਕਦੇ ਵਕਤ ਮਿਲਿਆ ਜ਼ਰੂਰ ਦਰਸ਼ਨ ਕਰਿਓ, ਮੈਂ ਹਰ ਵਾਰੀ ਤੁਹਾਨੂੰ ਬੇਨਤੀਆਂ ਕਰੀ ਜਾਂਦਾ। ਉਸ ਲਕੀਰ ਸਾਹਿਬ ਦੇ ਕੋਲ ਆ ਕੇ ਇਹਨਾਂ ਨੇ ਇੱਕ ਲਕੀਰ ਖਿੱਚੀ ਤੇ ਇੱਕ ਬਚਨ ਆਖਿਆ। ਡਾਕਟਰ ਗੰਡਾ ਸਿੰਘ ਨੇ ਇੱਥੇ ਬੜੇ ਪਿਆਰੇ ਬਚਨ ਲਿਖੇ ਨੇ, ਉਹਨੇ ਆਖਿਆ, ਗੁਰੂ ਕੇ ਸਿੱਖਾਂ ਨੇ ਆਮ ਕਰਕੇ ਲੋਕ ਮੌਤ ਦੀ ਖਬਰ ਸੁਣ ਕੇ ਉਦਾਸ ਹੁੰਦੇ ਨੇ, ਪਰ ਬਾਬਾ ਦੀਪ ਸਿੰਘ ਨਾਲ ਆਏ ਹੋਏ ਸੂਰਮਿਆਂ ਨੇ ਆਪਣੇ ਕੱਪੜਿਆਂ ਤੇ ਕੇਸਰ ਛਿੜਕਿਆ, ਆਪਣੇ ਹੱਥਾਂ ਨੂੰ ਸ਼ਹੀਦੀ ਗਾਨੇ ਬੰਨੇ, ਚਿਹਰਿਆਂ ਤੇ ਲਾਲੀਆਂ ਆ ਗਈਆਂ, ਹਿਰਦੇ ਦੇ ਅੰਦਰ ਗੁਰੂ ਦਾ ਪਿਆਰ ਜਾਗਿਆ ਹੋਇਆ ਤੇ ਇਤਨੇ ਖੁਸ਼ ਨੇ, ਹਰ ਇੱਕ ਦੇ ਚਿਹਰੇ ਤੇ ਖੁਸ਼ੀ ਡੁੱਲ ਡੁੱਲ ਪੈਂਦੀ ਹੈ, ਇਉਂ ਪ੍ਰਤੀਤ ਹੁੰਦਾ ਜਿਵੇਂ ਸੱਚ ਵਿੱਚ ਮੌਤ ਲਾੜੀ ਨੂੰ ਵਿਆਹੁਣ ਚੱਲੇ ਹੋਵਣ। ਆ ਜਿਹੜੇ ਸ਼ਬਦ ਨੇ ਨਾ ਗੁਰੂ ਕੀ ਬਾਣੀ ਵਿੱਚ, ਕਬੀਰ ਮੋਗੇ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੇ ਦੁਆਰ, ਮਤ ਹਰ ਪੁੱਛੇ ਕੌਣ ਹੈ, ਪਰਾ ਹਮਾਰੇ ਵਾਰ, ਯਕੀਨ ਜਾਣਿਓ ਇਹਨਾਂ ਗੁਰਬਾਣੀ ਦੀਆਂ ਪੰਕਤੀਆਂ ਦੇ ਗੁਰੂ ਕੇ ਸਿੱਖਾਂ ਨੇ ਅਰਥ ਵੀ ਕੀਤੇ ਹੋਏ ਨੇ ਆਪਣੀ ਜ਼ਿੰਦਗੀ ਉੱਤੇ ਹੰਢਾ ਕੇ। ਬਾਬਾ ਦੀਪ ਸਿੰਘ ਦੀ ਅਗਵਾਈ ਵਿੱਚ ਕੁਝ ਇੱਕ ਗੁਰੂ ਕੇ ਸਿੱਖ ਸੰਗਤਾਂ ਤੇ ਦੂਜੇ ਪਾਸੇ ਜਹਾਨ ਖਾਨ ਤੇ ਤੈਮੂਰ ਇਤਿਆਦਿ ਕੇ ਸਾਰੇ ਲੜਨ ਵਾਸਤੇ ਅੱਗੇ ਆ ਗਏ। ਕੁਝ ਇੱਕ ਵਿਦਵਾਨਾਂ ਦੀ ਰਾਏ ਹੈ ਵੀ ਗੋਹਲਵਾੜ ਦੇ ਨੇੜੇ ਦੋਨੇ ਫੌਜਾਂ ਦਾ ਟਾਕਰਾ ਹੋ ਗਿਆ, ਦੋਨੇ ਫੌਜਾਂ ਦਾ ਟਾਕਰਾ ਹੋਇਆ, ਆਪਸ ਵਿੱਚ ਹੀ ਗਹਿ ਗੱਚ ਲੜਾਈ ਹੋਈ ਹੈ। ਲੜਾਈ ਦੇ ਦਰਮਿਆਨ ਇੱਕ ਜਮਾਲ ਸ਼ਾਹ ਨਾਂ ਦਾ ਬੰਦਾ, ਉਹ ਵੀ ਬੜਾ ਸਿਆਣਾ ਸੀ ਤੇ ਬਹੁਤ ਵਿਦਵਾਨ ਸੀ ਤੇ ਸ਼ਸਤਰ ਵਿਦਿਆ ਦਾ ਬੜਾ ਧਨੀ ਸੀ, ਉਹ ਬਾਬਾ ਦੀਪ ਸਿੰਘ ਦੇ ਸਾਹਮਣੇ ਆ ਗਿਆ ਤੇ ਦੋਨਾਂ ਦੇ ਇੱਕੋ ਵਾਰੀ ਵਾਰ ਹੋਏ ਨੇ, ਇੱਕੋ ਵਾਰੀ ਵਾਰ ਹੋਏ, ਦੋਵੇਂ ਡਿੱਗੇ। ਪਰ ਚੇਤਾ ਰੱਖਿਓ, ਮੈਂ ਬੇਨਤੀ ਕਰਾਂ, ਜਮਾਲ ਸ਼ਾਹ ਦੇ ਕੋਲ ਤੇ ਕੇਵਲ ਉਹਦੇ ਕੋਲ ਹਥਿਆਰ ਸਨ, ਉਹ ਚੰਗਾ ਯੋਧਾ ਸੀ, ਉਹਨੇ ਵੀ ਕਿਸੇ ਮਾਂ ਦਾ ਦੁੱਧ ਪੀਤਾ ਹੋਵੇਗਾ, ਚੰਗੀ ਸੂਰਮਤਾਈ ਉਹਦੇ ਕੋਲ ਸੀ, ਪਰ ਬਾਬੇ ਦੀਪ ਸਿੰਘ ਦੇ ਕੋਲ ਤੇ ਕੱਲੀ ਮਾਂ ਦਾ ਦੁੱਧ ਹੀ ਨਹੀਂ, ਕੱਲਾ ਦੁਨਿਆਵੀ ਤੌਰ ਤੇ ਸ਼ਸਤਰ ਵਿਦਿਆ ਨਹੀਂ, ਉਹਦੇ ਰੋਮ ਰੋਮ ਵਿੱਚ ਅੰਮ੍ਰਿਤ ਵਸਿਆ ਹੋਇਆ ਸੀ, ਉਹਦੇ ਉੱਤੇ ਗੁਰੂ ਕਲਗੀਧਰ ਦਾ ਮਿਹਰ ਭਰਿਆ ਹੱਥ ਸੀ, ਉਹ ਅੱਜ ਗੁਰੂ ਦੇ ਚਰਨਾਂ ਵਿੱਚ ਆਪਣਾ ਆਪਾ ਵਾਰਨ ਚੱਲਿਆ ਸੀ। ਦੋਵੇਂ ਡਿੱਗੇ ਜ਼ਰੂਰ ਨੇ, ਪਰ ਉਹਨਾਂ ਵਿੱਚੋਂ ਉੱਠਿਆ ਕੇਵਲ ਬਾਬਾ ਦੀਪ ਸਿੰਘ ਹੈ, ਮੁੜ ਸੀਸ ਨੂੰ ਸੰਭਾਲ ਕੇ ਤੁਰ ਪਿਆ ਤੇ ਜਦੋਂ ਜਾਲਮਾਂ ਦਾ ਟਾਕਰਾ ਕਰਦਿਆਂ ਕਰਦਿਆਂ ਆਖਿਰਕਾਰ ਉਹ ਪਵਿੱਤਰ ਸਥਾਨ ਦੇ ਉੱਤੇ ਗਿਆ, ਉੱਥੇ ਜਾ ਕੇ ਵਿਦਵਾਨਾਂ ਇੱਕ ਬੜੀ ਪਿਆਰੀ ਗੱਲ ਲਿਖੀ ਹੈ, ਕਹਿਣ ਲੱਗੇ ਉਹਨੇ ਅਰਦਾਸ ਕੀਤੀ, ਧੰਨ ਗੁਰੂ ਰਾਮਦਾਸ, ਤੇਰੇ ਚਰਨਾਂ ਵਿੱਚ ਅੱਜ ਤੱਕ ਕੋਈ ਆਉਂਦਾ ਮੈਂ ਵੇਖਿਆ, ਉਹ ਦੋ ਤਰੀਕਿਆਂ ਨਾਲ ਆਉਂਦਾ ਵੇਖਿਆ, ਜਿਹੜਾ ਸ਼ਰਧਾਲੂ ਹੈ ਉਹਦੇ ਇੱਕ ਹੱਥ ਵਿੱਚ ਭੇਟਾਂ ਹੁੰਦੀ ਹੈ, ਇੱਕ ਹੱਥ ਵਿੱਚ ਕੜਾ ਪ੍ਰਸ਼ਾਦ ਦੀ ਦੇਗ ਹੁੰਦੀ ਹੈ, ਤੇ ਮੈਂ ਵੀ ਅੱਜ ਤੇਰਾ ਸ਼ਰਧਾਲੂ ਬਣ ਕੇ ਆ ਰਿਹਾ, ਪਰ ਲੇਕਿਨ ਅੱਜ ਮੇਰੇ ਹੱਥ ਵਿੱਚ ਕੜਾ ਪ੍ਰਸ਼ਾਦ ਦੀ ਦੇਗ ਨਹੀਂ ਉਹ ਦਾਤਿਆ, ਇੱਕ ਹੱਥ ਵਿੱਚ ਖੰਡਾ ਮੇਰੇ ਜਾਨਵਾਂ ਦਾ ਨਾਸ਼ ਕਰਨ ਵਾਸਤੇ, ਦੂਜੇ ਹੱਥ ਉੱਤੇ ਮੇਰੇ ਸ਼ੀਸ ਦੇ ਨਾਲ ਸਹਾਰਾ ਲਿਆ ਹੋਇਆ। ਕਹਿਣ ਲੱਗੇ ਮਾਲਕ, ਅੱਜ ਮੇਰੇ ਦੋਵੇਂ ਹੱਥ ਲੱਗੇ ਹੋਏ ਨੇ ਤੇ ਕਿਰਪਾ ਕਰ, ਅੱਜ ਮੇਰੇ ਕੋਲ ਨਾ ਕੜਾ ਪ੍ਰਸ਼ਾਦ ਪਕੜਨ ਲਈ ਕੋਈ ਹੱਥ ਹੈ, ਨਾ ਕੋਈ ਭੇਟਾ ਪਕੜਨ ਲਈ ਹੱਥ ਹੈ, ਤੂੰ ਇਹਨੂੰ ਇਹ ਭੇਟਾ ਸਮਝ ਲਈ। ਬੜੇ ਪਿਆਰੇ ਬੋਲ ਲਿਖੇ ਨੇ ਵਿਦਵਾਨ ਪੁਰਸ਼ ਨੇ, ਭਾਜੜਾ ਪਾਵਾਂਗਾ ਸਿੱਖੀ ਦੇ ਦੁਸ਼ਮਣਾਂ ਨੂੰ,
0: ਸਿੱਖੀ ਸਿਰਕ ਨੂੰ ਦਾਗ ਨਾ ਲਾਵਾਂਗਾ ਮੈਂ। ਹਰਿਮੰਦਰ ਸਾਹਿਬ ਕੜਾ ਪ੍ਰਸ਼ਾਦ ਚੜਾਉਣ ਲੋਕੀ, ਇਹ ਪਰ ਸੀਸ ਦਾ ਪ੍ਰਸ਼ਾਦ ਚੜਾਵਾਂਗਾ ਮੈਂ। ਕਹਿਣ ਲੱਗੇ ਲੋਕੀ ਹਰਿਮੰਦਰ ਸਾਹਿਬ ਕੜਾ ਪ੍ਰਸ਼ਾਦ ਚੜਾਉਂਦੇ ਨੇ, ਪਰ ਦਾਤਿਆ ਮੈਂ ਆਪਣਾ ਸੀਸ ਤੇਰੇ ਚਰਨਾਂ ਵਿੱਚ ਭੇਟਾ ਕਰਨ ਵਾਸਤੇ ਆ ਰਿਹਾ। ਔਰ ਯਾਦ ਰੱਖਣ ਯੋਗ ਬਾਤ ਹੈ, ਜਿੱਥੇ ਅੱਜ ਦੱਖਣ ਵਾਲੀ ਬਾਹੀ ਦੇ ਵਿੱਚ ਪਵਿੱਤਰ ਸਥਾਨ ਬਣਿਆ ਹੋਇਆ, ਉੱਥੇ ਬਾਬਾ ਦੀਪ ਸਿੰਘ ਦਾ ਸੀਸ ਹੈ ਤੇ ਉੱਥੇ ਵੀ ਅੱਜ ਤੱਕ ਟਿਕਾਇਆ ਹੋਇਆ। ਆਉਣ ਵਾਲੇ ਰਾਹੀ ਨੂੰ ਇੱਕ ਗੱਲ ਦੱਸਦਾ, ਸੱਜਣਾ ਜੇ ਹਰਿਮੰਦਰ ਸਾਹਿਬ ਦੀ ਕਦਰ ਸਿੱਖਣੀ ਹੈ ਤੇ ਮੇਰੇ ਕੋਲ ਇੱਕ ਪਲ ਰੁਕ ਕੇ ਜਾਈ, ਪਰ ਜੇ ਤੂੰ ਅੰਦਰ ਪੂਜਾ ਦੀ ਗੱਲ ਸਿੱਖਣੀ ਹੈ ਤੇ ਮੈਂ ਆਪਣਾ ਸੀਸ ਬਾਹਰ ਤਾਂ ਹੀ ਰੱਖਿਆ ਸੀ, ਕਿਤੇ ਭੁੱਲੜ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਤੇ ਮੇਰੀ ਵੀ ਅੰਦਰ ਕੋਈ ਮੜੀ, ਮੇਰੀ ਵੀ ਅੰਦਰ ਕੋਈ ਯਾਦਗਾਰ ਨਾ ਬਣਾ ਦੇਣ, ਤਾਂ ਕਰਕੇ ਮੈਂ ਬੈਠਾ ਤੇ ਪਰਕਰਮਾ ਵਿੱਚ ਹੀ ਹੈ, ਬੈਠਾ ਮੈਂ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਹੈ। ਪਰ ਲੇਕਿਨ ਸਿੱਖਾਂ ਮੈਂ ਤੈਨੂੰ ਜਾਂਦਿਆਂ ਸਿਖਾਉਣਾ ਚਾਹੁੰਦਾ, ਸਿੱਖ ਉਹ ਕਾਹਦਾ ਹੋਇਆ ਜਿਹਨੂੰ ਹਰਿਮੰਦਰ ਸਾਹਿਬ ਜਿੰਦ ਜਾਨੋਂ ਪਿਆਰਾ ਨਾ ਹੋਇਆ, ਤੇ ਮੈਨੂੰ ਤੇ ਹਰਿਮੰਦਰ ਸਾਹਿਬ ਜਿੰਦ ਜਾਨੋਂ ਪਿਆਰਾ ਸੱਜਣਾ। ਤੇ ਜੇ ਤੂੰ ਮੇਰੇ ਗੁਰੂ ਦੀ ਗੱਲ ਸੁਣਨੀ ਹੈ ਨਾ ਵੀ ਤਾਕਤ ਕਿੱਥੋਂ ਆਈ, ਸਿਰ ਤਲੀ ਤੇ ਰੱਖ ਕੇ ਗੁਰੂ ਦੇ ਖਾਤਰ ਆਪਣਾ ਆਪਾ ਵਾਰਨ ਲਈ ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੇਰੀ ਆਓ, ਇਸ ਪੰਕਤੀ ਦੀ ਵਿਚਾਰ ਸੁਣਨੀ ਹੈ ਤੇ ਉਹ ਲੜਾਉਣ ਵਾਲਾ ਅੰਦਰ ਬੈਠਾ ਤੇ ਜਾ ਕੇ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮਿਲੀ। ਫਿਰ ਮੇਰੇ ਕੋਲ ਨਾ ਰੁਕੀ, ਮੈਂ ਤੇ ਤੈਨੂੰ ਇੱਕੋ ਹੀ ਪਲ ਰੋਕਣਾ ਚਾਹੁੰਦਾ ਤਾਂ ਕਿ ਤੈਨੂੰ ਹਰਿਮੰਦਰ ਸਾਹਿਬ ਦੀ ਕਦਰ ਕੀਮਤ ਦਾ ਪਤਾ ਲੱਗ ਜਾਏ। ਔਰ ਯਾਦ ਰੱਖਣ ਯੋਗ ਬਾਤ ਹੈ, ਮਾਣ ਵਾਲੀ ਬਾਤ ਹੈ, ਮੈਂ ਬੇਨਤੀ ਕਰਾਂ, ਜਦੋਂ 1984 ਵਿੱਚ ਆਪਣੀ ਹੀ ਹਕੂਮਤ ਵੈਰੀ ਬਣੀ, ਜਦੋਂ 1984 ਵਿੱਚ ਆਪਣੀਆਂ ਹੀ ਤਲਵਾਰਾਂ ਚੁੱਕ ਕੇ ਬੇਅਦਬੀ ਕਰਨੀ ਚਾਹੀ, ਉਦੋਂ ਜਦੋਂ ਨਾ ਕੁਛ ਬਣਿਆ ਤੇ ਉਹ ਅਕਸਰ ਲੁੱਟਦੇ ਗਏ ਤੇ ਉਹਨਾਂ ਦੀਆਂ ਫੌਜਾਂ ਖਤਮ ਹੁੰਦੀਆਂ ਗਈਆਂ। ਕੁਲਦੀਪ ਸਿੰਘ ਬਰਾੜ ਜਿਹੜਾ ਮੋਗੇ ਦੇ ਇਲਾਕੇ ਦਾ, ਉਹ ਬੜੇ ਦਾਅਵੇ ਬੰਨਦਾ ਸੀ ਵੀ ਮੈਂ ਕੁਝ ਹੀ 3 ਘੰਟਿਆਂ ਦੇ ਵਿੱਚ ਇਹਨੂੰ ਖਤਮ ਕਰ ਦਿਆਂਗਾ, ਜਿਹਨੂੰ 3 ਦਿਨ ਹੋ ਗਏ, ਲੇਕਿਨ ਉਹਦੇ ਕੋਲੋਂ ਕੁਛ ਨਾ ਬਣਿਆ ਤੇ ਉਹਨਾਂ ਨੇ ਅੰਦਰ ਟੈਂਕ ਭੇਜੇ। ਇਹ ਮੇਰੇ ਕੋਲੋਂ ਬਾਤ ਨਹੀਂ ਬਣਾਈ ਹੋਈ, ਮੈਂ ਬੇਨਤੀ ਕਰਾਂ, ਅਜਮੇਰ ਸਿੰਘ ਨੇ ਕਿਤਾਬ ਲਿਖੀ ਬਕਾਇਦਾ ਸਿੱਖ ਰਾਜਨੀਤੀ ਬਾਰੇ, ਇੱਕ ਗੁਲਾਮੀ ਤੋਂ ਦੂਜੀ ਗੁਲਾਮੀ ਤੱਕ, ਕਦੇ ਵਕਤ ਮਿਲੇ ਜ਼ਰੂਰ ਪੜ੍ਹਿਓ, ਜੇ ਨਹੀਂ ਤੇ ਤੁਸੀਂ ਖੁਦ ਜਾ ਕੇ ਦੇਖ ਸਕਦੇ ਹੋ, ਕੋਈ ਕਹਿਣ ਦੀ ਲੋੜ ਨਹੀਂ, ਇਤਿਹਾਸਕਾਰਾਂ ਦੀ ਕਲਮ ਤੇ ਵੀ ਵਿਸ਼ਵਾਸ ਕਰਨ ਦੀ ਲੋੜ ਨਹੀਂ, ਤੇ ਤੁਸੀਂ ਖੁਦ ਜਾ ਕੇ ਦੇਖ ਸਕਦੇ। ਜਦੋਂ ਟੈਂਕ ਵਾੜੇ ਤੇ ਉਹ ਟੈਂਕ ਤੁਰਦਾ ਤੁਰਦਾ ਜਿਹੜਾ ਤਬਾਹੀ ਦਾ ਮਨਸੂਬਾ ਲੈ ਕੇ ਆ ਰਿਹਾ ਤੇ ਉਹ ਟੈਂਕ ਤੁਰਦਾ ਤੁਰਦਾ ਜਦੋਂ ਬਾਬਾ ਦੀਪ ਸਿੰਘ ਨੇ ਉਸ ਪਵਿੱਤਰ ਸਥਾਨ ਦੇ ਕੋਲ ਦੀ ਲੰਘਣ ਲੱਗਿਆ ਨਾ, ਤੇ ਜਿਹੜੇ ਬਾਬੇ ਨੂੰ ਹਰਿਮੰਦਰ ਸਾਹਿਬ ਇਤਨਾ ਪਿਆਰਾ ਸੀ, ਉਹ ਟੈਂਕ ਉੱਥੇ ਗੜ ਗਿਆ, ਮੁੜ ਕੇ ਅੱਗੇ ਨਹੀਂ ਚੱਲ ਸਕਿਆ, ਨਾ ਉਹ ਗੋਲੇ ਭਰਾ ਸਕਿਆ ਤੇ ਨਾ ਹੀ ਉਹ ਅੱਗੇ ਪਿੱਛੇ ਜਾ ਸਕਿਆ, ਉੱਥੇ ਹੀ ਉਹਨੂੰ ਵਾਪਸ ਫੇਰ ਕੱਢਿਆ ਗਿਆ ਸੀ, ਲੇਕਿਨ ਉੱਥੇ ਹੀ ਉਹਦਾ ਖਾਤਮਾ ਹੋ ਗਿਆ। ਗੁਰੂ ਦੇ ਚਰਨਾਂ ਵਿੱਚ ਜੁੜਿਆ ਹੋਇਆ ਅੱਜ ਵੀ ਸਿੱਖ ਸਾਨੂੰ ਸੁਨੇਹਾ ਦਿੰਦਾ ਹੈ, ਭਲਿਆ ਤੂੰ ਗੁਰੂ ਤੇ ਟੇਕ ਭਰੋਸਾ ਰੱਖ ਕੇ ਦੇਖ, ਜਿੰਨਾ ਚਿਰ ਤੇਰੇ ਸਿਰ ਉੱਤੇ ਗੁਰੂ ਦਾ ਮਿਹਰ ਭਰਿਆ ਹੱਥ ਰੱਖ ਹੈ, ਤੂੰ ਕਦੇ ਵੀ ਤੈਨੂੰ ਕੋਈ ਹੈਰਾ ਨਹੀਂ ਸਕਦਾ, ਜਿਸ ਦੇ ਹੋਵੇ ਵੱਲ ਸੋ ਕਦੇ ਨਾ ਹਾਰਦਾ। ਇਹ 1757 ਦੀ ਘਟਨਾ ਹੈ। 1757 ਦੇ ਵਿੱਚ ਹੀ ਇੱਕ ਹੋਰ ਭਾਣਾ ਵਰਤਿਆ, ਅਦੀਨਾ ਬੇਗ ਨੇ ਉਸ ਵੇਲੇ ਗੁਰੂ ਕੇ ਸਿੱਖਾਂ ਦੇ ਨਾਲ ਸਲਾਹ ਕੀਤੀ। ਵਿੱਚੋਂ ਮੈਂ ਸਿਰਫ ਛੋਟਾ ਜਿਹਾ ਇਸ਼ਾਰਾ ਲੈਣਾ ਚਾਹੁੰਦਾ, ਕਿਉਂਕਿ ਬਾਕੀ ਦੂਜਿਆਂ ਦਾ ਇਤਿਹਾਸ ਮੈਂ ਬਹੁਤਾ ਨਹੀਂ ਫੋਲ ਰਿਹਾ, ਉਹਨਾਂ ਕੋ ਫੋਲ ਰਿਹਾ ਜਿੰਨੇ ਕੁਛ ਸਿੱਖੀ ਨਾਲ ਸੰਬੰਧਿਤ ਹੈ। ਅਦੀਨਾ ਬੇਗ ਇੱਕ ਇਹੋ ਜਿਹਾ ਹੋਇਆ ਹਾਕਮ ਜਿਹੜਾ ਲੋੜ ਪੈਣ ਤੇ ਸਿੱਖਾਂ ਵੱਲ ਆ ਜਾਂਦਾ ਸੀ, ਲੋੜ ਪੈਣ ਤੇ ਉਹਨਾਂ ਵੱਲ ਚਲਾ ਜਾਂਦਾ ਸੀ, ਅਫਗਾਨੀਆਂ ਵੱਲ ਚਲਾ ਜਾਂਦਾ ਸੀ। ਇਹਨੇ ਕੋਈ ਆਪਣੀ ਜ਼ਿੰਦਗੀ ਦਾ ਸਟੈਂਡ ਨਹੀਂ ਰੱਖਿਆ ਬਹੁਤਾ, ਰਿਹਾ ਲੰਮਾ ਸਮਾਂ ਹੈ, 15 ਕੁ ਸਾਲ ਇਹਨੇ ਸੂਬੇਦਾਰੀ ਕੀਤੀ ਹੈ, ਰਿਹਾ ਲੰਮਾ ਸਮਾਂ ਹੈ, ਪਰ ਇਹਨੇ ਕੁਝ ਜ਼ਿੰਦਗੀ ਦਾ ਸਟੈਂਡ ਨਹੀਂ ਬਣਾ ਕੇ ਰੱਖਿਆ। ਖੈਰ ਜਿਹੜੀ ਬੇਨਤੀ ਕਰਨ ਲੱਗਾ ਸਾਂ, ਇਸੇ ਤਰ੍ਹਾਂ ਅਦੀਨਾ ਬੇਗ ਨੇ ਹੁਣ ਸਿੱਖਾਂ ਨਾਲ ਇੱਕ ਸਲਾਹ ਕੀਤੀ ਭਈ ਆਪਾਂ ਅਬਦਾਲੀ ਨੂੰ ਰੋਕਣ ਵਾਸਤੇ ਕੋਈ ਨਾ ਕੋਈ ਉਪਰਾਲਾ ਕਰੀਏ, ਤੇ ਇਹਨੇ ਅਬਦਾਲੀ ਨੂੰ ਰੋਕਣ ਵਾਸਤੇ, ਜਹਾਨ ਖਾਨ ਦੇ ਪਾਪਾਂ ਤੋਂ ਬਚਣ ਵਾਸਤੇ, ਉਹਦੇ ਕੁਰਖਤ ਸੁਭਾਅ ਤੋਂ ਬਚਣ ਵਾਸਤੇ 3 ਤਰ੍ਹਾਂ ਦੀ ਸੰਧੀ ਹੋਈ। ਇਹ 1757 ਦੀ ਬਾਤ ਹੈ, ਮੈਂ ਬੇਨਤੀ ਕਰਾਂ। ਇੱਕ ਪਾਸੇ ਗੁਰੂ ਕੇ ਸਿੱਖ, ਇਹਨਾਂ ਦੀ ਫੌਜ 10,000 ਤੋਂ ਲੈ ਕੇ 12,000 ਦੇ ਵਿੱਚ ਹੈ, ਦੂਜੇ ਪਾਸੇ ਅਦੀਨਾ ਬੇਗ ਦੀ ਫੌਜ ਇਹਨਾਂ ਦੀ ਫੌਜ 10,000 ਦੇ ਨੇੜੇ ਹੈ ਤੇ ਤੀਜੇ ਪਾਸੇ ਮਰਾਠਿਆਂ ਦੀ ਫੌਜ ਇਹਨਾਂ ਦੀ 15,000 ਫੌਜ ਹੈ। ਮਰਾਠੇ ਲੜਾਈ ਚ ਬਹੁਤ ਅੱਗੇ ਸਨ। ਇਹਨਾਂ ਦਾ ਜਿਹੜਾ ਮੁਖੀਆ ਸੀ ਰਘੁਨਾਥ ਉਹਦਾ ਰਘੁਨਾਥ ਰਾਓ, ਖਿਮਾ ਕਰੋ ਕਈ ਨਾਂ ਲੈਣੇ ਔਖੇ ਨੇ ਮੈਨੂੰ ਵੀ, ਇਹ ਇਹਨਾਂ ਦਾ ਮਰਾਠਿਆਂ ਦਾ ਉਸ ਵੇਲੇ ਮੁਖੀ ਸੀ। ਇਹਨਾਂ ਨਾਲ ਬੈਠ ਕੇ ਸੰਧੀ ਹੋਈ ਤਿੰਨੇ ਧਿਰਾਂ ਦੀ, ਇੱਕ ਪਾਸੇ ਸਿੱਖ ਨਾਲ ਇਹਦੇ ਮਰਾਠੇ ਨਾਲ ਇਹਦੇ ਅਦੀਨਾ ਬੇਗ ਦੀ ਫੌਜ, ਤਿੰਨਾਂ ਨੇ ਰਲ ਕੇ ਉਪਰਾਲਾ ਕੀਤਾ ਤੇ ਤਿੰਨਾਂ ਨੇ ਰਲ ਕੇ ਲਾਹੌਰ ਦੇ ਉੱਤੇ ਹਮਲਾ ਕਰ ਦਿੱਤਾ। ਹੁਣ ਤਿੰਨਾਂ ਦੀ ਫੌਜ ਬਹੁਤ ਸੀ। ਉਸ ਵੇਲੇ ਜਹਾਨ ਖਾਨ ਦੀ ਵੀ ਫੌਜ ਕਾਫੀ ਸੀ ਕਿਉਂਕਿ ਉਹਦੇ ਸਿਰ ਤੇ ਹੱਥ ਸੀ ਅਹਿਮਦ ਸ਼ਾਹ ਅਬਦਾਲੀ ਦਾ, ਅਬਦਾਲੀ ਦੇ ਕੋਲ ਲੱਖਾਂ ਦੇ ਹਿਸਾਬ ਨਾਲ ਫੌਜ ਸੀ, ਉਹਨੂੰ ਮੁਸ਼ਕਲ ਹੀ ਕੋਈ ਨਹੀਂ ਸੀ। ਤੇ ਜਦੋਂ ਇਹ ਟਾਕਰਾ ਹੋਇਆ ਉਦੋਂ ਗੁਰੂ ਕੇ ਸਿੱਖਾਂ ਨੇ ਤੇ ਮਰਾਠਿਆਂ ਨੇ ਇੰਨੀ ਕੁ ਤਾਨ ਨਾਲ ਜ਼ੋਰ ਨਾਲ ਜੰਗ ਲੜਿਆ ਭਈ ਉਹਦੇ ਵਿੱਚੋਂ ਜਹਾਨ ਖਾਨ ਸੀ ਜਿਹੜਾ ਉਹ ਭੱਜ ਕੇ ਰਾਤ ਨੂੰ ਭੱਜ ਕੇ ਆਪਣੀ ਜਾਨ ਬਚਾ ਕੇ ਚਲਾ ਗਿਆ। ਜਹਾਨ ਖਾਨ ਤੇ ਭੱਜ ਗਿਆ ਤੇ ਬਾਕੀ ਲੋਕ ਕੁਝ ਮਾਰੇ ਗਏ। ਉਹਨਾਂ ਵਿੱਚੋਂ ਕੁਝ ਅਫਗਾਨੀ ਸਿੱਖਾਂ ਨੇ ਕੈਦੀ ਬਣਾ ਲਏ। ਦੇਖੋ ਕਿੱਡੇ ਮਾਣ ਦੀ ਬਾਤ ਹੈ, ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਾ। ਜਦੋਂ ਅਫਗਾਨੀ ਕੈਦੀ ਬਣਾਏ ਤੇ ਹੁਣ 200 ਅਫਗਾਨੀ ਨੇ ਉਹ ਬਹੁਤ ਥਰ ਥਰ ਕੰਬਣ ਵੀ ਅੱਜ ਅਸੀਂ ਸਿੱਖਾਂ ਦੇ ਵਸ ਪਏ ਤੇ ਪਤਾ ਨੀ ਕੀ ਕਰਨਗੇ, ਕਿਉਂਕਿ ਸ਼ਾਇਦ ਆਪ ਨੂੰ ਪਤਾ ਹੋਵੇਗਾ ਅੱਗੇ ਜਾ ਕੇ ਇਤਿਹਾਸ ਆਵੇਗਾ, ਜਿਹੜੇ ਆਮ ਮਾਵਾਂ ਨੇ ਉਹ ਆਪਣੇ ਬੱਚਿਆਂ ਨੂੰ ਡਰਾ ਕੇ ਸਵਾਉਣ ਵਾਸਤੇ ਕਦੇ ਕਿਸੇ ਦਾ ਨਾਂ ਲੈਂਦੀਆਂ ਨੇ, ਕਦੇ ਕਿਸੇ ਦਾ ਨਾਂ ਲੈਂਦੀਆਂ ਨੇ, ਲੇਕਿਨ ਸਿੱਖਾਂ ਦੇ ਵਿੱਚ ਕਦੇ ਕਿਸੇ ਦਾ ਨਾਂ ਨਹੀਂ ਲਿਆ ਗਿਆ। ਅਫਗਾਨੀਆਂ ਵਿੱਚ ਅਗਰ ਨਾਂ ਲਿਆ ਗਿਆ ਵੀ ਆਪਣੇ ਬੱਚੇ ਨੂੰ ਡਰਾਉਣ ਵਾਸਤੇ ਤਾਂ ਸਿੱਖ ਦਾ ਲਿਆ ਜਾਂਦਾ ਸੀ, ਯਾਦ ਰੱਖਿਓ, ਇਤਨੇ ਡਰਦੇ ਸਨ ਅਫਗਾਨੀ। ਹਰੀ ਸਿੰਘ ਨਲੂਏ ਬਾਰੇ ਕਿਹਾ ਜਾਂਦਾ ਸੀ ਉਹ ਆਪਣੇ ਬੱਚੇ ਨੂੰ ਸੁਣਾਉਣ ਲੱਗਿਆ, ਨਲੂਆ ਰਾਂਗੜੇ ਨਲੂਏ ਨੇ ਆ ਜਾਣਾ, ਨਹੀਂ ਤੇ ਬੱਚਿਆ ਤੂੰ ਸੌ ਜਾ। ਲੋਕ ਮਾਵਾਂ ਡਰਾ ਕੇ ਸੁਆਉਂਦੀਆਂ ਸਨ ਆਪਣੇ ਪੁੱਤਰਾਂ ਨੂੰ ਜੇ ਕਿਸੇ ਨੂੰ ਡਰਾਉਣਾ ਹੁੰਦਾ ਸੀ। ਤੇ ਉਹ ਅਫਗਾਨੀ ਥਰ ਥਰ ਕੰਬਣ ਵੀ ਇਹ ਸਿੱਖਾਂ ਦੇ ਅਸੀਂ ਕੈਦੀ ਹੋ ਗਏ ਹਾਂ ਤੇ ਹੁਣ ਪਤਾ ਨੀ ਕੀ ਕਰਨਗੇ। ਉਸੇ ਵੇਲੇ ਸਿੱਖਾਂ ਨੇ ਬੱਚਿਆਂ ਨੂੰ ਆਖੇ, ਕਹਿਣ ਲੱਗੇ ਭਲਿਓ ਤੁਸੀਂ ਡਰੋ ਨਾ, ਅਸੀਂ ਤੁਹਾਡੇ ਨਾਲ ਕੋਈ ਅਣਮਨੁੱਖੀ ਤਸ਼ੱਦਦ ਨਹੀਂ ਕਰਾਂਗੇ, ਅਸੀਂ ਤੁਹਾਡੇ ਨਾਲ ਕੋਈ ਇਹੋ ਜਿਹੇ ਵਿਹਾਰ ਨਹੀਂ ਕਰਾਂਗੇ ਜਿਹੜਾ ਕੱਲ ਤੁਹਾਨੂੰ ਚੱਲਣਾ ਔਖਾ ਹੋ ਜਾਏ, ਜਿਹਦੇ ਨਾਲ ਸਿੱਖੀ ਸਿਰਕ ਨੂੰ ਕੋਈ ਦਾਗ ਲੱਗ ਜਾਏ। ਹਾਂ, ਤੁਹਾਡੇ ਕੋਲੋਂ ਇੱਕ ਕੰਮ ਕਰਵਾਉਣਾ। ਉਹ ਕੀ ਕੰਮ ਕਰਵਾਉਣਾ ਹੈ? ਉਹ ਤੁਹਾਡੇ ਕੋਲੋਂ ਇਹ ਕੰਮ ਕਰਵਾਉਣਾ ਵੀ ਜਿਹੜਾ ਤੁਸੀਂ ਹਰਿਮੰਦਰ ਸਾਹਿਬ ਜਹਾਨ ਖਾਨ ਦੀ ਫੌਜ ਦੇ ਨਾਲ ਰਲ ਕੇ ਉਹਦੇ ਵਿੱਚ ਮਲਬਾ ਸੁੱਟ ਕੇ ਆਏ ਹੋ ਨਾ, ਉਹ ਤੁਹਾਡੇ ਕੋਲੋਂ ਹੀ ਕਢਵਾਉਣਾ। ਅਸੀਂ ਤਾਂ ਤਵਾਰੀਖ ਸਿਰਜਣੀ ਹੈ, ਅਸੀਂ ਤਾਂ ਇਤਿਹਾਸ ਸਿਰਜਣਾ। ਯਾਦ ਰੱਖਿਓ ਜੇ ਉਹਨਾਂ ਵੇਲਿਆਂ ਦੇ ਵਿੱਚ 1758-57 ਦੇ ਵਿੱਚ ਦਰਬਾਰ ਸਾਹਿਬ ਦੀ ਸੇਵਾ ਚੱਲ ਰਹੀ ਸੀ ਕਿਉਂਕਿ ਜਹਾਨ ਖਾਨ ਬੇਅਦਬੀ ਕਰ ਗਏ। 1757 ਦੇ ਵਿੱਚ ਬਾਬਾ ਦੀਪ ਸਿੰਘ ਨੇ ਫੌਜਾਂ ਭਾਵੇਂ ਕੱਢ ਦਿੱਤੀਆਂ ਤੇ ਮੁੜ ਕੇ ਸੇਵਾ ਚੱਲਦੀ ਰਹੀ। 1758 ਦੇ ਵਿੱਚ 200 ਅਫਗਾਨੀਆਂ ਦੇ ਕੋਲੋਂ ਟੋਕਰੀਆਂ ਚੁਕਵਾ ਕੇ ਦਰਬਾਰ ਸਾਹਿਬ ਦਾ ਛਿੱਟਿਆ ਹੋਇਆ ਮਲਬਾ ਇਹਨਾਂ ਦੇ ਖੁਦ ਦੇ ਕੋਲੋਂ ਕਢਵਾਇਆ ਸੀ। ਵਕਤ ਅੱਗੇ ਗੁਜ਼ਰਿਆ, 1758 ਵਿੱਚ ਹੀ ਗੁਰੂ ਕੇ ਸਿੱਖਾਂ ਨੇ 31 ਅਕਤੂਬਰ ਦੀਵਾਲੀ ਵਾਲੇ ਦਿਨ, ਮੈਂ ਵਾਰ ਵਾਰ ਬੇਨਤੀ ਕਰ ਰਿਹਾ, ਦੀਵਾਲੀ ਦਾ ਸਿੱਖਾਂ ਨਾਲ ਕੋਈ ਸੰਬੰਧ ਨਹੀਂ, ਸਿਰਫ ਇਤਨਾ ਕੁ ਸੰਬੰਧ ਹੈ ਵੀ ਉਦੋਂ ਗੁਰੂ ਕੇ ਸਿੱਖ ਅੰਮ੍ਰਿਤਸਰ ਸਾਹਿਬ ਇਕੱਠੇ ਹੋ ਕੇ ਗੁਰਮਤੇ ਕਰਿਆ ਕਰਦੇ ਸਨ। ਇਸ ਵਾਰੀ ਵੀ ਸਰਬੱਤ ਖਾਲਸਾ ਹੋਇਆ। ਜਦੋਂ ਸਰਬੱਤ ਖਾਲਸਾ ਹੋਇਆ ਉਦੋਂ ਗੁਰੂ ਕੇ ਸਿੱਖਾਂ ਨੇ ਰਲ ਮਿਲ ਕੇ ਵਿਚਾਰਾਂ ਕੀਤੀਆਂ, ਜਿਹੜੇ 5 ਫੈਸਲੇ ਅਹਿਮ ਕੀਤੇ। ਸਭ ਤੋਂ ਪਹਿਲਾ ਫੈਸਲਾ ਇਹ ਕੀਤਾ ਭਈ ਜਿਹੜੀ ਵੀ ਮਿਸਲ ਜਿਸ ਇਲਾਕੇ ਵਿੱਚ ਕਾਬਜ ਹੈ ਉਹ ਮਿਸਲ ਦੇ ਅਧੀਨ ਆਉਂਦੀ ਪਰਜਾ ਉਸੇ ਮਿਸਲ ਦੀ ਰਿਆਇਤ ਹੋਏਗੀ। ਮੇਰੀ ਕੋਸ਼ਿਸ਼ ਹੋਏਗੀ ਵੀ ਆਉਣ ਵਾਲੇ ਦਿਨਾਂ ਵਿੱਚ ਜੇ ਵਕਤ ਮਿਲਿਆ, ਕਿਉਂਕਿ ਮੈਂ ਪੂਰੀ ਲੜੀ ਕਰਨੀ ਚਾਹੁੰਦਾ, ਥੋੜਾ ਥੋੜਾ ਮਿਸਲਾਂ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂਗਾ ਥੋੜਾ ਥੋੜਾ। ਖੈਰ, ਨੰਬਰ 1, ਉਹ ਮਿਸਲ ਦੇ ਅਧੀਨ ਆਉਂਦਾ ਇਲਾਕਾ ਉਹਦੀ ਰਾਖੀ, ਉਹਦੀ ਪ੍ਰਤਪਾਲਣਾ, ਉਹਦੀ ਸਾਰੀ ਜ਼ਿੰਮੇਵਾਰੀ ਉਸ ਮਿਸਲ ਦੇ ਮੁਖੀਏ ਤੇ ਹੋਵੇਗੀ। ਦੂਜੀ ਗੱਲ, ਮਿਸਲਾਂ ਭਾਵੇਂ ਆਪੋ ਆਪਣਾ ਰਾਜ ਕਰਨਗੀਆਂ ਪਰ ਇਹ ਸਾਰੇ ਦਾ ਸਾਰਾ ਰਾਜ ਕਿਸੇ ਇੱਕ ਨਾਂ ਦੇ ਅਧੀਨ ਨਹੀਂ ਹੋਵੇਗਾ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਧੀਨ ਹੋਏਗਾ। ਸਿੱਖਾਂ, ਤੇਰਾ ਇਤਿਹਾਸ ਕੀ ਸੀ ਤੇ ਅੱਜ ਬਣਾ ਕੀ ਦਿੱਤਾ? ਜਿਹੜਾ ਵਕਤ ਦਾ ਹਾਕਮ ਹੈ ਉਹ ਵੀ ਅਕਾਲ ਤਖ਼ਤ ਸਾਹਿਬ ਨੂੰ ਰੋਲਣ ਤੇ ਲੱਗਿਆ ਹੋਇਆ। ਜਿਹੜਾ ਸਿੱਖ ਹੈ ਮੈਂ ਕਿਸੇ ਇੱਕ ਧਿਰ ਦੀ ਗੱਲ ਨਹੀਂ ਕਰਦਾ, ਮੈਂ ਸਾਂਝੀ ਗੱਲ ਕਰਨਾ। ਜਿਹੜਾ ਸਿੱਖ ਹੈ ਉੱਥੇ ਬੈਠ ਕੇ ਅੱਜ ਉਹ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਨੂੰ ਰੋਲਣ ਲੱਗਿਆ ਹੋਇਆ, ਕਿਉਂਕਿ ਇਹਨਾਂ ਨੇ ਆਕਾਰ ਦੇ ਨਾਲ ਕਈ ਵਾਰੀ ਅਕਾਲ ਤਖ਼ਤ ਢਾ ਕੇ ਦੇਖ ਲਿਆ, ਲੇਕਿਨ ਜਦੋਂ ਕੁਝ ਨਾ ਬਣਿਆ, ਆਕਾਰ ਢਾਉਂਦੇ ਨੇ ਤੁਸੀਂ ਫਿਰ ਬਣਾ ਲੈਂਦੇ ਹੋ। ਹੁਣ ਉਹਨਾਂ ਸੋਚਿਆ ਵੀ ਆਕਾਰ ਨਹੀਂ ਢਾਉਣਾ, ਹੁਣ ਇਹਦੀ ਵਿਚਾਰ ਢਾਉਣੀ ਹੈ। ਹੁਣ ਉਹ ਵਿਚਾਰ ਢਾਉਣ ਲੱਗੇ ਹੋਏ ਨੇ। ਮੈਂ ਆਪਣੀ ਗੱਲ ਬਾਲੀ ਰਹਾ। ਉਸ ਵੇਲੇ ਦੂਜਾ ਫੈਸਲਾ ਇਹ ਹੋਇਆ ਵੀ ਜਿੱਥੇ ਵੀ ਕੋਈ ਮਿਸਲ ਹੈ ਉਹ ਉੱਥੇ ਭਾਵੇਂ ਆਪਣੇ ਤੌਰ ਤੇ ਰਾਜ ਪੈਦਾ ਕਰੇ, ਪਰ ਨਾ ਹਮੇਸ਼ਾ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਵਰਤੇ, ਉਹ ਅਕਾਲ ਤਖ਼ਤ ਸਾਹਿਬ ਦੇ ਅਧੀਨ ਹੀ ਸਾਰੀ ਗੱਲ ਹੋਵੇਗੀ। ਤੀਜੀ ਗੱਲ, ਜਦੋਂ ਕਿਸੇ ਸਿੱਖ ਦਾ ਆਪਸੀ ਝਗੜਾ ਹੋਵੇਗਾ ਉਹ ਕਿਸੇ ਹਾਕਮ ਦਾ ਬੂਹਾ ਨਹੀਂ ਖੜਕਾਏਗਾ। ਮੈਂ ਗੱਲ ਕਹਿਣ ਲੱਗਾ ਪਰ ਹੈ ਸੱਚੀ ਹੈ, ਔਰ ਪ੍ਰਬੰਧਕਾਂ ਵੀ ਬੇਨਤੀ ਕਰਦਾ ਵੀ ਮੇਰੀ ਅੱਗੇ ਨੂੰ ਵੀਕਾਂ ਨਾ ਜੇ ਕੱਟਿਓ। ਜਿੱਥੇ ਵੀ ਗੁਰਦੁਆਰਾ ਕਿਸੇ ਵੀ ਜਾ ਕੇ ਦੇਖ ਲਿਓ, ਕੋਈ ਗੁਰਦੁਆਰਾ ਅਜਿਹਾ ਨਹੀਂ ਹੈ। ਅੱਜ ਤੇ ਜਿਹੜੇ ਲੋਕ ਵਕੀਲ ਬਣਦੇ ਨੇ ਨਾ, ਉਹ ਸੋਚ ਕੇ ਹੀ ਇਹ ਬਣ ਰਹੇ ਨੇ ਵੀ ਸਿੱਖਾਂ ਦੇ ਗੁਰਦੁਆਰੇ ਬੜੇ ਵੱਡੇ ਬਣ ਰਹੇ ਨੇ, ਤੇ ਸਿੱਖਾਂ ਜਿੰਨੀ ਆਮਦਨ, ਇਹ ਤਾਂ 1 ਰੁਪਇਆ ਘੱਟ ਵੀ ਨਹੀਂ ਕਰਦੇ। ਜਿੰਨੇ ਵਕੀਲ ਮੰਗਦਾ ਉਨਾ ਹੀ ਦੇ ਦਿੰਦੇ ਵੀ ਸਾਨੂੰ ਜਿਤਾ ਤੂੰ, ਤੇ ਅਸੀਂ ਜਿੰਨੇ ਤੂੰ ਪੈਸੇ ਮੰਗੇਗਾ ਉਨਾ ਹੀ ਦੇਵਾਂਗੇ। ਅੱਜ ਸਾਡਾ ਹਾਲ ਇਹ ਹੈ। ਉਸ ਵੇਲੇ ਤੀਜਾ ਫੈਸਲਾ ਇਹ ਹੋਇਆ ਭਈ ਭਾਵੇਂ ਕਿਸੇ ਸਿੱਖ ਦਾ ਕਿਸੇ ਵੀ ਕਿਸਮ ਦਾ ਝਗੜਾ ਹੋਵੇ, ਲੇਕਿਨ ਉਹ ਸਰਕਾਰੀ ਦਰਬਾਰੇ ਜਾ ਕੇ ਬੂਹਾ ਨਹੀਂ ਖੜਕਾਏਗਾ, ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਆਏਗਾ। ਚੌਥਾ ਫੈਸਲਾ ਸਾਰੇ ਨਾਲੋਂ ਅਹਿਮ ਇਹ ਹੋਇਆ ਭਈ ਜਦੋਂ ਵੀ ਕਦੇ ਕੋਈ ਕੌਮੀ ਫੈਸਲਾ ਆਪਸ ਵਿੱਚ ਹੀ ਨਾ ਕਰ ਸਕੀਏ, ਤੇ ਉਹਦਾ ਜਿਹੜਾ ਆਖਰੀ ਫੈਸਲਾ ਹੋਏਗਾ ਉਹ ਜੱਸਾ ਸਿੰਘ ਆਹਲੂਵਾਲੀਏ ਦਾ ਹੋਏਗਾ। ਮੈਂ ਵਾਰ ਵਾਰ ਬੇਨਤੀ ਕਰਨਾ, ਸਿੱਖ ਇਤਿਹਾਸ ਨੇ ਐਸੇ ਨਗੀਨੇ ਪੈਦਾ ਕੀਤੇ ਸਨ ਜਿਨ੍ਹਾਂ ਨੂੰ ਅੱਜ ਅਸੀਂ ਰੋਂਦੇ ਹਾਂ। ਮੈਂ ਬੇਨਤੀ ਕਰਾਂ ਅੱਜ ਕੋਈ ਜੱਸਾ ਸਿੰਘ ਆਹਲੂਵਾਲੀਆ ਪੈਦਾ ਹੋਵੇ ਜਿਹਦੇ ਅੰਦਰ ਕੌਮ ਦਾ ਦਰਦ ਹੋਵੇ। ਰੋ ਵਿਚਾਰ ਕਰੇ ਫਿਰ ਸਹੀ, ਬਹੁਤ ਔਖਾ ਹੋ ਜਾਂਦਾ ਮੈਨੂੰ ਖੁਦ ਨੂੰ ਸੁਣਾਉਣਾ ਜਦੋਂ ਮੈਂ ਉਹਨਾਂ ਦਾ ਇਤਿਹਾਸ ਪੜ੍ਹਨਾ। ਜੱਸਾ ਸਿੰਘ, ਅੱਜ ਤੇਰੀ ਬਹੁਤ ਲੋੜ ਹੈ ਤੇਰੀ ਕੌਮ ਨੂੰ। ਜਿਹੜਾ ਪੰਜਵਾਂ ਫੈਸਲਾ ਕੀਤਾ ਗਿਆ ਉਹ ਪੰਜਵਾਂ ਫੈਸਲਾ ਇਹ ਕੀਤਾ ਗਿਆ ਭਈ ਜਿਹੜੇ ਜਿਤਨੇ ਵੀ ਸਿੱਖ ਨੇ ਉਹ ਜਦੋਂ ਵੀ ਕਿਤੇ ਕਿਸੇ ਮੁਹਿੰਮ ਤੇ ਜਾਣ, ਗੁਰੂ ਗ੍ਰੰਥ ਸਾਹਿਬ ਦੀ ਗੱਲ ਹੋਵੇ ਜਾਂ ਕਿਸੇ ਬਾਹਰੀ ਹਮਲਾਵਰ ਨੂੰ ਰੋਕਣਾ ਹੋਵੇ, ਉਦੋਂ ਬਿਨਾਂ ਕਿਸੇ ਸ਼ਰਤ ਤੋਂ ਇਕੱਠੇ ਹੋਣਗੇ। ਉਦੋਂ ਕੋਈ ਕਿਸੇ ਅੱਗੇ ਸ਼ਰਤ ਨਹੀਂ ਰੱਖੇਗਾ ਵੀ ਮੈਂ ਇੰਨੇ ਹਿੱਸਾ ਰਹਿਣਾ ਜਾਂ ਮੈਂ ਆਹ ਕਰਨਾ ਜਾਂ ਮੈਂ ਉਹ ਕਰਨਾ, ਉਹਦੇ ਵਿੱਚ ਕੋਈ ਸ਼ਰਤ ਨਹੀਂ ਹੋਵੇਗੀ। ਬਾਹਰਲੇ ਹਮਲਾਵਰ ਲਈ ਸਾਰੇ ਸਿੱਖਾਂ ਨੂੰ ਇੱਕਜੁੱਟ ਹੋਣਾ ਪਵੇਗਾ। ਇਹ 1758 ਦਾ 31 ਅਕਤੂਬਰ ਦਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਪੈਦਾ ਹੋਇਆ ਸਰਬੱਤ ਖਾਲਸੇ ਦੇ 5 ਫੈਸਲੇ ਨੇ। ਵਕਤ ਫਿਰ ਗੁਜ਼ਰਿਆ, 1759 ਦਾ ਵਕਤ ਆ ਗਿਆ। ਬੱਚਿਆਂ ਨੂੰ ਸ਼ਾਇਦ ਥੋੜਾ ਜਿਹਾ ਔਖਾ ਹੋਵੇ, 1759 ਦਾ ਵਕਤ ਆ ਗਿਆ। ਮੈਂ ਸਿਰਫ ਅਹਿਮ ਅਹਿਮ ਘਟਨਾ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਉਹਨਾਂ ਦਿਨਾਂ ਚ ਇੱਕ ਹੋਰ ਬਹੁਤ ਜ਼ਿਆਦਾ ਅਹਿਮ ਘਟਨਾ ਵਾਪਰੀ। ਜਲੰਧਰ ਦੇ ਕੁਝ ਇਲਾਕੇ ਵਿੱਚ ਤੇ ਹੁਸ਼ਿਆਰਪੁਰ ਦੇ ਕੁਝ ਇਲਾਕੇ ਵਿੱਚ ਇੱਕ ਹਿੰਦੂ ਇੱਥੇ ਬਹੁਤ ਵੱਡਾ ਹਾਕਮ ਸੀ। ਉਹਦਾ ਨਾਂ ਸੀ ਬਿਸ਼ੰਬਰ ਦਾਸ ਤੇ ਉਹਦਾ ਸਾਥੀ ਸੀ ਭੂਪ ਚੰਦ। ਇਹ ਦੋਵੇਂ ਜਿਹੜੇ ਚੰਗੇ ਹਾਕਮ ਸਨ ਤੇ ਚੰਗੇ ਆਪਣੇ ਵੱਲੋਂ ਵਿਦਵਾਨ ਵੀ ਸਨ, ਮੈਂ ਦੂਜੇ ਸ਼ਬਦਾਂ ਵਿੱਚ ਕਹਾਂ ਸ਼ਸਤਰ ਵਿਦਿਆ ਦੇ ਯੋਧੇ ਸਨ। ਪਰ ਇਹਨਾਂ ਦੇ ਮਨਾਂ ਅੰਦਰ ਇੱਕ ਭੁੱਖ ਜਾਗ ਪਈ ਵੀ ਸਾਡੇ ਕੋਲ ਫੌਜ ਬਹੁਤ ਹੈ, ਸਾਡੇ ਕੋਲ ਤਾਕਤ ਬਹੁਤ ਹੈ, ਤੇ ਕਿੰਨਾ ਚੰਗਾ ਹੋਵੇ ਜੇ ਅਸੀਂ ਸਿੱਖਾਂ ਤੇ ਹਮਲਾ ਕਰਕੇ ਸਮੁੱਚੇ ਪੰਜਾਬ ਦੀ ਹਾਕਮੀ ਆਪ ਸਾਂਭ ਲਈਏ। ਸਿੱਖ ਨੂੰ ਤੇ ਕਿਤੇ ਇਹਨੂੰ ਫੁੱਟ ਨਾ ਮਾਰਦੀ, ਸਿੱਖ ਨੂੰ ਕਿਤੇ ਗਦਾਰ ਨਾ ਮਾਰਦਾ, ਸਿੱਖ ਨੂੰ ਕਿਤੇ ਆਪਸ ਵਿੱਚ ਹੀ ਮਿਲਵਰਤਨ ਬਣਿਆ ਰਹਿੰਦਾ ਨਾ। ਸੱਚ ਜਾਣੇ ਇਹਨੂੰ ਰੱਬ ਤੋਂ ਬਿਨਾਂ ਕੋਈ, ਗੁਰੂ ਤੋਂ ਬਿਨਾਂ ਕੋਈ ਹੈਰਾਨ ਨਹੀਂ ਸੀ ਸਕਦਾ, ਪਰ ਇਹਨੂੰ ਇਹਦੀ ਫੁੱਟ ਮਰ ਗਈ। ਖੈਰ ਉਦੋਂ ਉਹਨਾਂ ਨੇ ਮਨ ਵਿੱਚ ਵਿਚਾਰ ਬਣਾਈ ਵੀ ਕਿੰਨਾ ਚੰਗਾ ਹੋਵੇ ਜੇ ਕਿਤੇ ਅਸੀਂ ਇਸ ਵਕਤ ਦੀ ਇਹ ਸਾਰੇ ਪੰਜਾਬ ਦੀ ਹਾਕਮੀ ਲੈ ਲਈਏ। ਇਹਨਾਂ ਨੇ ਚੜ੍ਹਤ ਸਿੰਘ, ਲਹਿਣਾ ਸਿੰਘ ਤੇ ਨਾਲ ਗੁਰੂ ਕਾ ਪਿਆਰਾ ਇਹੋ ਜੱਸਾ ਸਿੰਘ ਆਹਲੂਵਾਲੀਆ ਇਤਿਹਾਸਿਕ ਸਿੱਖਾਂ ਦੇ ਉੱਤੇ ਉਸ ਇਲਾਕੇ ਵਿੱਚ ਵੰਗਾਰ ਕੇ ਇੱਕ ਜੰਗ ਲੜਨਾ ਸ਼ੁਰੂ ਕਰ ਦਿੱਤਾ। ਉਹ ਉੜਮੁੜ ਟਾਂਡਾ ਹੁਸ਼ਿਆਰਪੁਰ ਦੇ ਬਿਲਕੁਲ ਲਾਗੇ ਹੈ, ਉੜਮੁੜ ਟਾਂਡੇ ਦੇ ਵਿੱਚ ਟੱਕਰ ਹੋਈ, ਬੜੀ ਭਿਆਨਕ ਟੱਕਰ ਹੋਈ। ਉਦੋਂ ਜਦੋਂ ਟੱਕਰ ਦੇ ਵਿੱਚ ਸਾਰਿਆਂ ਪਾਸਿਆਂ ਤੋਂ ਕਤਲੇਆਮ ਹੋਈ, ਗੁਰੂ ਕੇ ਸਿੱਖਾਂ ਨੇ ਵੀ ਖੂਬ ਆਹੂ ਲਾਏ, ਪਰ ਇਹਨਾਂ ਵਿੱਚੋਂ ਬਿਸ਼ੰਬਰ ਦਾਸ ਸੀ ਜਿਹੜਾ, ਉਹ ਤੀਰ ਕਮਾਨ ਦਾ ਬੜਾ ਧਨੀ ਸੀ, ਬਹੁਤ ਧਨੀ ਸੀ। ਉਹਨੇ ਇੱਕੋ ਵਾਰੀ ਇੰਨੇ ਕੁ ਤੀਰਾਂ ਦੀ ਵਾਛੜ ਕੀਤੀ ਪਰ ਇੱਕ ਵਾਰੀ ਸਿੱਖਾਂ ਦੇ ਪੈਰ ਉਖੇੜ ਕੇ ਰੱਖ ਦਿੱਤੇ। ਜੱਸਾ ਸਿੰਘ ਆਲੂਵਾਲੀਆ ਅੱਗੇ ਆਇਆ ਤੇ ਉਹਨੇ ਵੀ ਤੀਰ ਅੰਦਾਜ਼ੀ ਦਾ ਚੰਗਾ ਵੱਲ ਸਿੱਖਿਆ ਹੋਇਆ ਸੀ, ਉਹਨੇ ਕੁਝ ਤੀਰ ਚਲਾਏ, ਉਹਨੇ ਜ਼ਖਮ ਵੀ ਹੋਏ, ਪਰ ਉਹਨੇ ਇਸ ਗੱਲ ਤੇ ਕਾਬੂ ਪਾ ਲਿਆ। ਬਿਸ਼ੰਬਰ ਦਾਸ ਨੂੰ ਉਹਨੇ ਅੱਗੇ ਹੋ ਕੇ ਮਾਰ ਦਿੱਤਾ। ਬਿਸ਼ੰਬਰ ਦਾਸ ਮਰਿਆ ਤੇ ਭੂਪ ਚੰਦ ਅੱਗੇ ਆ ਗਿਆ। ਜਦੋਂ ਭੂਪ ਚੰਦ ਦੇ ਉੱਤੇ ਹਮਲੇ ਕੀਤੇ ਤੇ ਭੂਪ ਚੰਦ ਵੀ ਅੱਗੇ ਹੋ ਕੇ ਜੱਸਾ ਸਿੰਘ ਇਸੇ ਆਲੂਵਾਲੀਏ ਦੇ ਸਾਹਮਣੇ ਆ ਗਿਆ। ਉਹਨੇ ਇੱਕ ਤਲਵਾਰ ਦਾ ਭਰਮਾ ਵਾਰ ਕੀਤਾ, ਜੱਸਾ ਸਿੰਘ ਲਾਮੇ ਹੋ ਗਿਆ ਤੇ ਇਹਦੇ ਘੋੜੇ ਦੇ ਉੱਤੇ ਲੱਗਿਆ, ਘੋੜਾ ਸਖਤ ਜ਼ਖਮੀ ਹੋ ਗਿਆ, ਛਾਲ ਮਾਰ ਕੇ ਗੁਰੂ ਕਾ ਸਿੱਖ ਥੱਲੇ ਉਤਰਿਆ। ਤੇ ਉਸੇ ਵੇਲੇ ਇਹਨੇ ਵੀ ਆਪਣੀ ਤੇਗ ਸਾਂਭੀ ਹੋਈ ਸੀ ਤੇ ਇੱਕ ਵਾਰ ਕੀਤਾ, ਉਸ ਭੂਪ ਚੰਦ ਦੇ ਇੱਕ ਬਾਂਹ ਕੱਟੀ ਗਈ ਸੱਜੀ ਤੇ ਨਾਲ ਕੁਝ ਪੇਟ ਵਿੱਚ ਜ਼ਖਮ ਹੋ ਗਿਆ। ਉੱਥੇ ਹੀ ਉਹ ਆਪਣੀ ਜ਼ਿੰਦਗੀ ਦੇ ਸਵਾਸ ਤਿਆਗ ਗਿਆ, ਬਾਕੀ ਫੌਜਾਂ ਕੁਝ ਭੱਜ ਗਈਆਂ। ਤੇ ਉਸ ਜਿਹੜੇ ਬਾਕੀ ਸਨ ਉਹਨਾਂ ਵਿੱਚੋਂ ਜਿਹੜੇ ਮੁਖੀਏ ਜਦੋਂ ਮਰ ਜਾਣ ਤੇ ਬਾਕੀ ਦੀ ਕੋਈ ਪਾਇਆ ਨਹੀਂ ਰਹਿ ਜਾਂਦੀ। ਹੁਣ ਦੇਖੋ, ਸ਼ਾਇਦ ਦੁਨੀਆਂ ਵਿੱਚ ਇਹੋ ਜਿਹੀ ਉਦਾਹਰਣਾਂ ਨਹੀਂ ਮਿਲਦੀਆਂ। ਜੱਸਾ ਸਿੰਘ ਆਲੂਵਾਲੀਏ ਨੇ ਸਿੱਖਾਂ ਨੂੰ ਭੇਜ ਕੇ ਦੋ ਦੁਸ਼ਾਲੇ ਮੰਗਵਾਏ, ਜੋ ਕੀਮਤੀ ਦੁਸ਼ਾਲੇ ਮੰਗਵਾਏ। ਦੋਨੇ ਕੀਮਤੀ ਦੁਸ਼ਾਲੇ ਮੰਗਵਾ ਕੇ ਉਹਨਾਂ ਦੋਨੇ ਬਿਸ਼ੰਬਰ ਦਾਸ ਅਤੇ ਉਹ ਭੂਪ ਚੰਦ ਦੋਨਾਂ ਦੇ ਉੱਤੇ ਕੱਫਣ ਪਾਏ ਤੇ ਨਾਲ ਇੱਕ ਬਚਨ ਆਖਿਆ, ਕਹਿਣ ਲੱਗੇ, ਸੂਰਮਿਓ, ਤੁਸੀਂ ਆਪਣੀ ਜ਼ਿੰਦਗੀ ਚ ਬੜੀ ਸੂਰਮਤਾਈ ਨਾਲ ਲੜਿਓ ਤੇ ਅਸੀਂ ਤੁਹਾਡੀ ਵਿਦਿਆ ਦੀ ਕਦਰ ਕਰਨੇ ਆ। ਸ਼ਾਇਦ ਇਹੋ ਜਿਹੀਆਂ ਉਦਾਹਰਨਾਂ ਦੁਨੀਆਂ ਵਿੱਚੋਂ ਮਿਲਣੀਆਂ ਔਖੀਆਂ ਨੇ। ਜੇ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਭਾਈ ਕਨਈਆ ਜੀ ਪਾਣੀ ਪਿਲਾਉਂਦੇ ਰਹੇ ਇਹਨਾਂ ਨਿਰਵੈਰਤਾ ਦਾ ਸਬੂਤ ਦੇਣ ਵਾਸਤੇ, ਹੁਣ ਦੇਖੋ ਜੀ, ਵੈਰ ਹੁੰਦੇ ਅਕਸਰ ਤੇ ਵੈਰੀ ਨੂੰ ਉੱਥੇ ਮਾਰਿਆ ਜਾਂਦਾ ਨਾ ਜਿੱਥੇ ਉਹਦਾ ਮੁੜ ਕੇ ਨਾਮ ਇਹਨਾਂ ਲਿਆ ਜਾਵੇ, ਪਰ ਇਹ ਗੁਰੂ ਕੇ ਸਿੱਖ ਭਾਈ ਜੱਸਾ ਸਿੰਘ ਆਲੂਵਾਲੀਏ ਨੇ ਦੋਨਾਂ ਦੇ ਉੱਤੇ ਦੁਸ਼ਾਲੇ ਪਾਏ। ਡਾਕਟਰ ਹਰਜਿੰਦਰ ਸਿੰਘ ਦਲਗੀਰ ਨੇ ਸਿੱਖ ਤਬਾਰੀਖ ਵਿੱਚ ਇਹ ਗੱਲ ਦਾ ਜ਼ਿਕਰ ਕੀਤਾ, ਇੱਕ ਸਬੂਤ ਦਿੱਤਾ ਵੀ ਜੇ ਸਿੱਖ ਮੂਲ ਮੰਤਰ ਵਿੱਚ ਨਿਰਵੈਰ ਪੜਦਾ ਹੈ ਨਾ ਤੇ ਸਿੱਖ ਅੰਦਰੋਂ ਨਿਰਵੈਰ ਹੁੰਦਾ ਹੈ, ਉਹ ਕਿਸੇ ਨਾਲ ਵੈਰ ਨਹੀਂ ਕਰਦਾ, ਕਿਉਂਕਿ ਮੇਰੇ ਗੁਰੂ ਨੇ ਮੈਨੂੰ ਸਿਖਾ ਦਿੱਤਾ, ਜਿਸਦੇ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ, ਉਸਦੇ ਆਖੇ ਕੋਈ ਨਾ ਲੱਗਈ, ਨਿਤ ਉਜਾੜੀ ਪੁਕਾਰੇ ਖਲਾ। ਉਹਨੂੰ ਇਸ ਗੱਲ ਦਾ ਪਤਾ ਹੁੰਦਾ, ਅੰਮ੍ਰਿਤ ਦਾ ਮਤਲਬ ਪਤਾਸੀਆਂ ਦਾ ਪਾਣੀ ਪੀਣਾ ਨਹੀਂ ਹੈ, ਅੰਮ੍ਰਿਤ ਦਾ ਮਤਲਬ ਸੀ ਜ਼ਿੰਦਗੀ ਦੇ ਅੰਦਰ ਕੁਛ ਪਰਨ ਕਰਕੇ ਜਿਉਣਾ ਤੇ ਆਪਣੇ ਗੁਰੂ ਦੇ ਅਸੂਲਾਂ ਉੱਤੇ ਪਹਿਰਾ ਦੇਣਾ। ਗੱਲ ਅੱਗੇ ਤੋਰਾਂ, 1760 ਦੇ ਵਿੱਚ ਉਸ ਵੇਲੇ ਅਹਿਮਦ ਸ਼ਾਹ ਅਬਦਾਲੀ, ਉਹਨੂੰ ਬੜਾ ਗੁੱਸਾ ਸੀ ਇਸ ਗੱਲ ਦਾ, ਅਹਿਮਦ ਸ਼ਾਹ ਅਬਦਾਲੀ 1760 ਵਿੱਚ ਫਿਰ ਦੁਬਾਰੇ ਆਉਣ ਲੱਗਾ। ਇਹ ਪੰਜਵਾਂ ਹਮਲਾ ਹੈ, ਦਸ ਨੇ ਹਰ ਵਾਰੀ ਤੁਹਾਡੇ ਨਾਲ ਜ਼ਿਕਰ ਕੀਤਾ। 1748 ਤੋਂ ਲੈ ਕੇ 1770 ਤੱਕ ਕਰੀਬ 22 ਸਾਲਾਂ ਦਾ ਸਮਾਂ ਬਣਦਾ ਤੇ ਉਹਦੇ ਦਰਮਿਆਨ ਇਹਨੇ 11 ਹਮਲੇ ਕੀਤੇ ਨੇ। ਆਹ ਪੰਜਵਾਂ ਹਮਲਾ ਹੈ ਜਿਹੜੇ ਨਾਲ ਤੁਹਾਡੇ ਸਾਂਝ ਪਾਉਣ ਲੱਗਾ। ਇਸ ਵਾਰੀ ਇਹਨੇ ਵਿਚਾਰ ਬਣਾਈ, ਕਿੰਨਾ ਚੰਗਾ ਹੋਵੇ ਜੇ ਮੈਂ ਇਸ ਵਾਰੀ ਸਿੱਖਾਂ ਨਾਲ ਨਾ ਟੱਕਰ ਲਵਾਂ, ਸਿੱਖਾਂ ਨਾਲ ਟੱਕਰ ਨਾ ਲਵਾਂ, ਸਭ ਤੋਂ ਪਹਿਲਾਂ ਮੈਂ ਮਰਾਠਿਆਂ ਨੂੰ ਖਤਮ ਕਰਾਂ, ਕਿਉਂਕਿ ਮਰਾਠਿਆਂ ਨੇ ਹੁਣ ਨਾਲ ਰਲ ਕੇ ਸਿੱਖਾਂ ਦੇ ਅਦੀਨਾ ਬੇਗ ਦੇ ਨਾਲ ਰਲ ਕੇ ਤੇ ਇਹਨਾਂ ਨੇ ਜਿਹੜੀ ਮੇਰੀ ਫੌਜ ਨੂੰ ਤਰਥੱਲੀ ਮਚਾਈ ਹੈ, ਮੈਂ ਉਹਦਾ ਸਬਕ ਸਿਖਾਵਾਂ। ਇਹ ਗੱਲ ਹੋਰ ਚੇਤਾ ਰੱਖਿਓ ਜੇ, ਰਾਜਨੀਤਿਕ ਬੰਦਾ ਕਦੇ ਵੀ ਨਹੀਂ ਚਾਹੁੰਦਾ ਮੇਰਾ ਦਬਦਬਾ ਖਤਮ ਹੋਵੇ, ਉਹ ਦਬਦਬਾ ਬਣਾਉਣ ਵਾਸਤੇ ਭਾਵੇਂ ਕਿਤਨਾ ਹੀ ਕਹਿਰ ਕਰਨਾ ਪਵੇ ਉਹ ਕਰ ਦਿੰਦਾ। ਪਿੱਛੇ ਜ਼ਿਕਰ ਆ ਚੁੱਕਿਆ ਹੋਇਆ, ਨਾਦਰ ਸ਼ਾਹ ਦੀ 1739 ਵਿੱਚ ਸਿਰਫ ਇੰਨੀ ਕੁ ਗੱਲ ਫੈਲੀ ਸੀ ਵੀ ਨਾਦਰ ਸ਼ਾਹ ਮਰ ਗਿਆ, ਮਾਰ ਦਿੱਤਾ ਤੇ ਉਹਦੇ ਬੰਦੇ ਕਤਲ ਕਰ ਦਿੱਤੇ ਸੀ, ਉਹਨੇ ਤਲਵਾਰ ਕੱਢ ਕੇ ਬਾਹਰ ਰੱਖ ਲਈ, 1,22,000 ਬੰਦਾ ਇੱਕ ਦੋ ਰਾਤਾਂ ਵਿੱਚ ਕਤਲ ਕਰ ਦਿੱਤਾ ਸੀ ਦਿੱਲੀ ਦੇ ਵਿੱਚ, ਸਿਰਫ ਇਸੇ ਲਈ ਵੀ ਦਬਦਬਾ ਬਣਿਆ ਰਵੇ, ਕੱਲ ਨਾ ਕੋਈ ਜ਼ਿਕਰ ਕਰੇ ਵੀ ਨਾਦਰ ਸ਼ਾਹ ਮਰ ਗਿਆ, ਇੱਕੋ ਹਮਲਾ ਕੀਤਾ ਸੀ ਉਹਨੇ। ਉਸੇ ਗੱਲ ਵੱਲ ਫਿਰ ਚਲਾਂ, ਹੁਣ ਉਹਦੇ ਮਨ ਵਿੱਚ ਵਿਚਾਰ ਹੈ ਸਭ ਤੋਂ ਪਹਿਲਾਂ ਮੈਂ ਮਰਾਠਿਆਂ ਦੇ ਨਾਲ ਲੋਹਾ ਲਵਾਂ ਤਾਂ ਕਿ ਉਹਨਾਂ ਨੂੰ ਆਪਣੇ ਅਧੀਨ ਕਰ ਲਾਂ। ਹੁਣ 1760 ਵਿੱਚ ਉਹ ਚੱਲਿਆ ਤੇ ਚੱਲਿਆ ਤੇ ਕਾਫੀ ਸਮਾਂ ਉਹ ਇਧਰਲੇ ਪਾਸੇ ਵਿਚਰਦਾ ਰਿਹਾ, ਪਰ ਇਹਦੇ ਦਰਮਿਆਨ ਗੁਰੂ ਕੇ ਸਿੱਖਾਂ ਨਾਲ ਉਹਦਾ ਫਿਰ ਵਾਸਤਾ ਪਿਆ ਤੇ ਉਹਨਾਂ ਨੇ ਜਹਾਨ ਖਾਨ ਨੇ ਆਪਣੀ ਫੌਜ ਅਤੇ ਕੁਝ ਇੱਕ ਬੰਦੇ ਨਾਲ ਲੈ ਕੇ ਉਹਦੇ ਉੱਤੇ ਫਿਰ ਸਿੱਖਾਂ ਦੇ ਉੱਤੇ ਹਮਲਾ ਕਰਨਾ ਚਾਹਿਆ। ਸਿੱਖਾਂ ਨੇ ਵੀ ਹਮਲਾ ਕੀਤਾ ਤੇ ਇਹਦੇ ਦਰਮਿਆਨ ਜਹਾਨ ਖਾਨ ਦੇ ਨਾਲ ਜਦੋਂ ਟਾਕਰਾ ਹੋਇਆ, ਅਹਿਮਦ ਸ਼ਾਹ ਅਬਦਾਲੀ ਨਾਲ ਜਦੋਂ ਟਾਕਰਾ ਹੋਇਆ, ਉਦੋਂ ਸਿੱਖਾਂ ਨੇ ਇੱਕ ਬੜੀ ਅਜੀਬ ਢੰਗ ਦੀ ਜੰਗ ਲੜੀ। ਅਹਿਮਦ ਸ਼ਾਹ ਅਬਦਾਲੀ ਕਹਿੰਦਾ ਜਹਾਨ ਖਾਨ ਨੂੰ ਵੀ ਤੂੰ ਸਿੱਖਾਂ ਦੇ ਮਗਰ ਨਾ ਜਾ, ਇਹ ਹਮਲਾ ਕਰਕੇ ਵਾਪਸ ਆ ਗਏ। ਖਾਸ ਕਰਕੇ ਦੋ ਵੇਲੇ ਹਮਲਾ ਕਰਿਆ ਕਰਦੇ ਸਨ, ਇੱਕ ਜਦੋਂ ਉਹਨਾਂ ਦੀ ਫੌਜ ਤੰਬੂ ਲਾਉਂਦੀ ਹੁੰਦੀ ਸੀ, ਉਲਝੀ ਹੁੰਦੀ ਸੀ, ਜਾਂ ਜਦੋਂ ਸਵੇਰੇ ਤੰਬੂ ਪੁੱਟ ਕੇ ਅਗਲੇ ਕੂਚ ਕਰਨ ਵਾਸਤੇ ਤਿਆਰੀ ਕਰਦੇ। ਦੋ ਵੇਲੇ ਹਮਲਾ ਕਰਦੇ ਸਨ। ਜਦੋਂ ਉਹਨਾਂ ਨੇ ਹਮਲਾ ਕੀਤਾ ਤੇ ਉਹਨਾਂ ਨੇ ਵਿਚਾਰ ਬਣਾਈ ਵੀ ਕਿੰਨਾ ਚੰਗਾ ਹੋਵੇ ਜੇ ਆਪਾਂ ਇਹਨੂੰ ਬਚਾ ਲਈਏ, ਤੇ ਜਹਾਨ ਖਾਨ ਨੂੰ ਰੋਕਣਾ ਚਾਹਿਆ, ਪਰ ਜਹਾਨ ਖਾਨ ਨੂੰ ਆਪਣੀ ਫੌਜਾਂ ਉੱਤੇ ਬੜਾ ਮਾਣ ਸੀ, ਉਹ ਗਿਆ ਤੇ ਸਿੱਖ ਵਾਪਸ ਪਰਤੇ ਪਿੱਛੇ ਹਟੇ ਨੇ ਤੇ ਉਹਨਾਂ ਨੇ ਮਗਰ ਆ ਕੇ ਹੱਲਾ ਕਰ ਦਿੱਤਾ। ਹੁਣ ਸਿੱਖਾਂ ਨੇ ਦੋ ਧੜੇ ਬਣਾ ਲਏ, ਦੋ ਟੁਕੜੇ ਬਣਾ ਲਏ ਆਪਣੀ ਫੌਜ ਦੇ, ਇੱਕ ਪਾਸੇ ਜੱਸਾ ਸਿੰਘ ਆਲੂਵਾਲੀਆ, ਦੂਜੇ ਪਾਸੇ ਜੈ ਸਿੰਘ, ਇੱਕ ਨਈਆ ਮਿਸਲ ਦਾ ਮੁਖੀ ਸੀ, ਪਿੱਛੇ ਜ਼ਿਕਰ ਆ ਚੁੱਕਾ ਹੋਇਆ, ਇਹ ਵੀ ਇੱਕ ਪਾਸੇ ਚੜ੍ਹਤ ਸਿੰਘ, ਇੱਕ ਪਾਸੇ ਗੁੱਜਰ ਸਿੰਘ, ਨਾਲ ਉਹਦੇ ਲਹਿਣਾ ਸਿੰਘ, ਇਹ ਇੱਕ ਧੜਾ ਬਣ ਗਿਆ। ਚੜ੍ਹਤ ਸਿੰਘ ਸ਼ੁਕਰ ਚੱਕੀਆ, ਲਹਿਣਾ ਸਿੰਘ ਤੇ ਨਾਲ ਗੁੱਜਰ ਸਿੰਘ, ਇਹ ਇੱਕ ਜਥਾ ਬਣ ਗਿਆ। ਇੱਕ ਪਾਸੇ ਜੱਸਾ ਸਿੰਘ ਤੇ ਜੈ ਸਿੰਘ, ਇਹ ਇੱਕ ਧੜਾ ਬਣ ਗਿਆ। ਦੋਵੇਂ ਵੱਖੋ ਵੱਖਰੇ ਹੋ ਗਏ। ਹੁਣ ਅਫਗਾਨੀਆਂ ਦੀ ਫੌਜ ਆ ਗਈ, ਦੇਖੋ ਦਿਮਾਗ ਚ ਰੱਖੋ ਆਪਣੀ ਤਸਵੀਰ ਕਿਵੇਂ ਲੜਦੇ ਸਨ ਸਿੱਖ ਜੁਗਤ ਨਾਲ, ਤੇ ਉਹ ਅਫਗਾਨੀਆਂ ਦੀ ਫੌਜ ਆ ਗਈ। ਹੁਣ ਦੋ ਧੜੇ ਨੇ, ਜੇ ਉਹ ਇਧਰਲੇ ਪਾਸੇ ਪੈਂਦੇ ਨੇ ਤਾਂ ਇਹ ਹਮਲਾ ਕਰਕੇ ਉਹਨਾਂ ਨੂੰ ਫਿਰ ਮਾਰ ਦਿੰਦੇ ਨੇ, ਜੇ ਉਹ ਇਹਨਾਂ ਨੂੰ ਛੱਡ ਕੇ ਇਹਨਾਂ ਵੱਲ ਪੈਂਦੇ ਨੇ ਤੇ ਉਹ ਹਮਲਾ ਕਰਕੇ ਇਹਨਾਂ ਨੂੰ ਮਾਰ ਦਿੰਦੇ ਨੇ। ਦੋਨੇ ਧੜਿਆਂ ਨੇ ਇਹੋ ਜੇ ਆਹੂ ਲਾਹੇ, ਜਹਾਨ ਖਾਨ ਨੇ ਫਿਰ ਭੱਜ ਕੇ ਜਾਨ ਬਚਾਈ, ਆਖਿਰਕਾਰ ਅਹਿਮਦ ਸ਼ਾਹ ਅਬਦਾਲੀ ਕੋਲ ਜਾ ਕੇ ਖਿਮਾ ਮੰਗੀ। ਜਿਹੜੀ ਗੱਲ ਮੈਂ ਕਰਨੀ ਚਾਹੁੰਦਾ, ਸਮਾਂ ਬਹੁਤ ਨੇੜੇ ਹੈ, ਇਹ 24 ਅਕਤੂਬਰ ਨੂੰ, ਵਿੱਚੋਂ ਬਿਲਕੁਲ ਸ਼ਾਰਟਕੱਟ ਕਰਨ ਲੱਗਿਆ ਮੈਂ, 24 ਅਕਤੂਬਰ ਨੂੰ ਕੁੰਜਪੁਰੇ ਕਰਨਾਲ ਦੇ ਲਾਗੇ ਇੱਥੇ ਮਰਾਠਿਆਂ ਨੇ ਆ ਕੇ ਕਬਜ਼ਾ ਕਰ ਲਿਆ। ਮਰਾਠਿਆਂ ਦੀ ਫੌਜ ਵੀ ਬੜੀ ਵੱਡੀ ਸੀ, ਕਰੀਬ 2 ਲੱਖ ਦੀ ਫੌਜ ਉਸ ਵੇਲੇ ਲੜਨ ਵਾਸਤੇ ਆ ਰਹੀ ਹੈ, ਤੇ ਅਹਿਮਦ ਸ਼ਾਹ ਅਬਦਾਲੀ ਵੀ ਉੱਥੇ ਪਹੁੰਚ ਗਿਆ। 24 ਅਕਤੂਬਰ ਦੀਆਂ ਫੌਜਾਂ ਪਾਣੀਪਤ ਦੇ ਮੈਦਾਨ ਵਿੱਚ ਪਹੁੰਚੀਆਂ ਹੋਈਆਂ। ਯਾਦ ਰੱਖਿਓ, ਜੇ ਦੋਵੇਂ ਇੱਕ ਦੂਜੇ ਤੇ ਹਮਲਾ ਕਰਨੀਆਂ ਨੇ, ਦੋਵੇਂ ਅਜੇ ਸ਼ਾਂਤ ਨੇ, ਲੜਨ ਵਾਸਤੇ ਆਈਆਂ ਹੋਈਆਂ ਨੇ, ਦੋਨਾਂ ਨੂੰ ਇੱਕ ਦੂਜੇ ਦੇ ਵਿਚਾਰਾਂ ਨੂੰ ਸਮਝਦੇ ਆ ਵੀ ਕਿਵੇਂ ਲੜੀਏ, ਕਿਉਂਕਿ ਦੋਵੇਂ ਵੱਡੀਆਂ ਤਾਕਤਾਂ ਨੇ। ਉਸ ਵੇਲੇ ਲੜਨ ਦੀ ਤਿਆਰੀ ਕਰਦਿਆਂ ਕਰਦਿਆਂ 14 ਜਨਵਰੀ 1761 ਦਾ ਵਕਤ ਆ ਗਿਆ। ਕੁੰਜਪੁਰਾ, ਜੇ ਤੁਹਾਨੂੰ ਨਾ ਭੁੱਲਿਆ ਹੋਵੇ, ਸਿੱਖੀ ਦੀ ਬੜੀ ਸਾਂਝ ਹੈ ਇਹਦੇ ਨਾਲ। ਕੁੰਜਪੁਰੇ ਦਾ ਵਜ਼ੀਰ ਖਾਂ ਸੀ, ਉਹ ਸਰਹੰਦ ਦਾ ਨਵਾਬ ਜਿਹਨੇ ਛੋਟੇ ਸਾਹਿਬਜ਼ਾਦੇ ਸ਼ਹੀਦ ਕਰਵਾਏ ਸਨ, ਇਹ ਇਸੇ ਕਰਨਾਲ ਦੇ ਕੁੰਜਪੁਰੇ ਦਾ ਪਾਪੀ ਹੈ। ਗੱਲ ਵੱਖਰੀ, ਆਪਾਂ ਉਧਰਲੇ ਪਾਸੇ ਚੱਲੀਏ। ਫੌਜਾਂ ਦੇ ਟਾਕਰੇ ਹੋਏ, ਇਹਦੇ ਦਰਮਿਆਨ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਨੇ, ਕਿਉਂਕਿ ਪਹਿਲਾਂ ਲੈ ਕੇ ਤਾਂ ਆਇਆ ਸੀ ਵੀ ਕੁਝ ਸਮਾਂ ਮੇਰੀ ਫੌਜ ਹੈ ਨਾ ਜਿਹੜੀ, ਉਹ ਅਰੈਸਟ ਕਰ ਲੈ, ਆਰਾਮ ਕਰ ਲੈ। ਹੱਥਾਂ ਨਾਲ ਜੰਗ ਲੜੇ ਜਾਂਦੇ ਸਨ, ਜਿਹੜੇ ਸਫ਼ਰ ਵਿੱਚ ਕਰਕੇ ਆਏ ਹੁਣ ਤੇ ਉਹ ਜੰਗ ਲੜਨਾ ਬੜਾ ਔਖਾ ਹੋ ਜਾਂਦਾ ਸੀ। ਉਹਨੇ ਇਹੋ ਜਿਹੇ ਮਾਰੀ 1761 ਦੀ ਇੱਕ ਪਾਣੀਪਤ ਦੀ ਉਹ ਜੰਗ ਹੈ 14 ਜਨਵਰੀ ਦੀ, ਜਿਹੜੀਆਂ ਸੰਸਾਰ ਦੀਆਂ ਜੰਗਾਂ ਵਿੱਚ ਆਪਣੀ ਅਹਿਮ ਅਸਥਾਨ ਰੱਖਦੀ ਹੈ। ਤੇ ਮਰਾਠੇ ਇੰਨੇ ਕੁ ਮਾਰ ਦਿੱਤੇ, ਜਾਣ ਲੱਗਿਆ ਅਹਿਮਦ ਸ਼ਾਹ ਅਬਦਾਲੀ ਇੱਕ ਗੱਲ ਕਹਿੰਦਾ ਸੀ ਭਾਈ, ਜਿਹੜੀ ਕੌਮ ਮਰਾਠਿਆਂ ਦੀ ਆਪਣਾ ਨਾਂ ਰੱਖਦੀ ਸੀ ਨਾ, ਮੈਂ ਉਹਨੂੰ ਇੰਨੀ ਕੁ ਮਾਰ ਚੱਲਿਆ ਭਾਈ, ਹੋ ਸਕਦਾ ਆਉਣ ਵਾਲੇ ਸਮੇਂ ਚ ਮੇਰੇ ਪੜੋਤਰਿਆਂ ਦੇ ਵੇਲੇ ਇਹ ਖੜੀ ਹੋਵੇਗੀ, 3 ਪੀੜ੍ਹੀਆਂ ਇਹ ਜਿਹੜੀ ਕੌਮ ਹੈ ਖੜੀ ਨਹੀਂ ਹੋ ਸਕਦੀ। ਤੇ ਉਸ ਵੇਲੇ ਜਦੋਂ ਜੱਸਾ ਸਿੰਘ ਇਹਨਾਂ ਨੇ ਅਬਦਾਲੀ ਨੇ ਪਹਿਲਾਂ ਵੀ ਸਿੱਖਾਂ ਦੀ ਕਤਲੇਆਮ ਕੀਤੀ ਸੀ, ਉਦੋਂ ਇਹਨੇ ਸਿੱਖਾਂ ਬਾਰੇ ਵੀ ਵਚਨ ਕਿਹਾ ਸੀ, ਅੱਗੇ ਜਾ ਕੇ ਤੁਹਾਡੇ ਨਾਲ ਸਾਂਝਾ ਕਰਾਂਗਾ, ਹੁਣ ਤੇ ਇਸ਼ਾਰਾ ਹੀ ਦੇਣ ਲੱਗਾ। ਉਹਨੇ ਗੱਲ ਕਹੀ ਸੀ ਭਾਈ ਮਰਾਠਿਆਂ ਦੀ ਫੌਜ ਤੇ ਮੈਂ ਤਿੰਨ ਪੀੜੀਆਂ ਬਾਅਦ ਹੋ ਸਕਦਾ ਖੜੀ ਹੋ ਵੀ ਜਾਵੇ ਪਰ ਸਿੱਖਾਂ ਨੂੰ ਇਵੇਂ ਮਾਰ ਕੇ ਚੱਲਿਆ ਕਦੇ ਵੀ ਨਹੀਂ ਖੜੇ ਹੋਣਗੇ। ਲੇਕਿਨ ਯਾਦ ਰੱਖੋ ਜੇ ਮਰਾਠੇ ਤਾਂ ਮੁੜ ਕੇ ਲੜ ਨਹੀਂ ਸਕੇ, ਉਹ ਤੇ ਖਤਮ ਹੋ ਗਏ ਸਨ, ਪਰ ਸਿੱਖਾਂ ਨੇ 3 ਮਹੀਨੇ ਨਹੀਂ ਸੀ ਪੈਣ ਦਿੱਤੇ, 3 ਮਹੀਨੇ ਪੂਰੇ ਨਹੀਂ ਸੀ ਪੈਣ ਦਿੱਤੇ, ਅਬਦਾਲੀ ਨੂੰ ਮੁੜ ਘੇਰ ਲਿਆ ਸੀ। ਵਕਤ ਮਿਲਿਆ ਫਿਰ ਤੁਹਾਡੇ ਨਾਲ ਸਾਂਝ ਪਾਵਾਂਗਾ, ਹੁਣ ਤੇ ਇਸੇ ਗੱਲ ਨੂੰ ਸਾਂਝਾ ਕਰਨਾ ਚਾਹੁੰਦਾ। 1761 ਦੇ ਵਿੱਚ ਇਹ 2200 ਲੜਕੀਆਂ ਹਿੰਦੁਸਤਾਨ ਦੀਆਂ ਨਾਲ ਲੈ ਕੇ ਤੇ ਕੁਝ ਇੱਕ ਧਨ ਦੌਲਤ ਲੁੱਟ ਕੇ

0: ते जदों कदे लड़कियां नूं लुट के लैके जांदे ने उदों सिख बचाउंदे ने। जे अहम शाह अबदाली ने इह मिसाल कायम कर दित्ती सी खादा पीता लाहे दा बाकी अहमद शाहे दा, जे उस वेले मनु ने उदाहरण कायम कर दित्ती सी मनु साडी दात्री असी मनु दे सोए, ਤਾਂ ਸਿੱਖਾਂ ਨੇ ਵੀ ਉਦਾਹਰਣ ਕਾਇਮ ਕਰ ਦਿੱਤੀ ਸੀ ਰੰਨ ਗਈ ਬਸਰੇ ਨੂੰ ਮੋੜੀ ਬਾਬਾ ਕੱਛ ਵਾਲਿਆ ਮੋੜੀ ਬਾਬਾ ਡਾਂਗ ਵਾਲਿਆ। ਜਦੋਂ ਕੋਈ ਲੜਕੀ ਨੂੰ ਲੈ ਕੇ ਜਾਂਦਾ ਸੀ ਨਾ, ਅਗਰ ਪੰਜਾਬ ਦੀ ਧਰਤੀ ਤੇ ਕੋਈ ਮੋੜਨ ਵਾਲਾ ਸੀ ਉਹ ਕੱਛ ਤੇ ਡਾਂਗ ਦਾ ਹੀ ਜ਼ਿਕਰ ਕਿਉਂ ਆਇਆ? ਸਮਾਂ ਮੇਰਾ ਖਤਮ ਹੋ ਚੱਲਿਆ, ਮੈਂ ਇੱਕ ਮਿੰਟ ਲੈ ਕੇ ਸਮਾਪਤੀ ਕਰਨ ਲੱਗਾ। ਮੋੜੀ ਬਾਬਾ ਕੱਛ ਵਾਲਿਆ ਮੋੜੀ ਬਾਬਾ ਡਾਂਗ ਵਾਲਿਆ, ਬਾਕੀ ਕਿਉਂ ਨੀ ਕੁਛ ਕਿਹਾ? ਕਿਉਂਕਿ ਉਹਦਾ ਕਾਰਨ ਸੀ ਵੀ ਤੇਰੀ ਡਾਂਗ ਵੀ ਤਕੜੀ ਹੈ ਜਿਹੜੀ ਅਹਿਮਦ ਸ਼ਾਹ ਅਬਦਾਲੀ ਕੋਲੋਂ ਛੁਡਵਾ ਸਕਦੀ ਹੈ, ਤੇ ਸਿੱਖਾਂ ਦੇ ਅਸੀਂ ਅਹਿਮਦ ਸ਼ਾਹ ਅਬਦਾਲੀ ਕੋਲੋਂ ਛੁਡਵਾ ਕੇ ਕਿਸੇ ਹੋਰ ਜੁਰਮਾਨੇ ਦੇ ਹੱਥ ਭੇਜਣਾ, ਪਰ ਤੇਰੇ ਕਛਹਿਰੇ ਉੱਤੇ ਵੀ ਸਾਨੂੰ ਮਾਣ ਹੈ, ਤੇਰੀ ਕੱਛ ਉੱਤੇ ਵੀ ਸਾਨੂੰ ਮਾਣ ਹੈ। ਜੇ ਕੋਈ ਉੱਥੋਂ ਸਾਡੀਆਂ ਲੜਕੀਆਂ ਨੂੰ ਛੁਡਾ ਕੇ ਲੈ ਕੇ ਆਏਗਾ ਨਾ, ਜਿਵੇਂ ਪਵਿੱਤਰ ਸਾਡੇ ਘਰਾਂ ਚ ਚੁੱਕੀਆਂ ਨੇ ਸਿੱਖਾਂ, ਤੇਰੇ ਕੋਲ ਭਾਵੇਂ 10 ਦਿਨ ਵੀ ਲੜਕੀਆਂ ਰਹਿ ਲੈਣ ਤੇ ਪਵਿੱਤਰ ਸਾਡੇ ਘਰ ਵਾਪਸ ਆਉਣਗੀਆਂ। ਉਦੋਂ ਇਹ ਉਦਾਹਰਣ ਗੁਰੂ ਕੇ ਸਿੱਖਾਂ ਨੇ ਕਾਇਮ ਕੀਤੀ ਹੋਈ ਸੀ। ਇਸ ਤੋਂ ਅਗਲੀ ਵਿਚਾਰ ਮੈਂ ਸਮੇਂ ਦੀ ਉਲੰਘਣਾ ਨਹੀਂ ਕਰਨੀ ਚਾਹੁੰਦਾ, ਕੱਲ੍ਹ ਰੋਜ਼ ਆਪਾਂ ਸਾਂਝੀ ਕਰਾਂਗੇ। ਗੁਰੂ ਚਰਨਾਂ ਵਿੱਚ ਬੇਨਤੀ ਕਰਨਾ, ਸਹਿਬ ਅਗਾਂ ਵਾਸਤੇ ਸਮਤ ਪ੍ਰਦਾਨ ਕਰਨ, ਭੁੱਲਾ ਚੁੱਕਾ ਨੂੰ ਨਾ ਚਿਤਾਰਨਾ, ਪਿਆਰ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤੋ ਸ੍ਰੀ ਅਕਾਲ। ਗੁਰੂ ਪਿਆਰੀ ਸਾਹਿਬ ਸੰਗਤ ਜੀ, ਆਪ ਜੀ ਦਾ ਮਾਣ ਮੱਤਾ ਇਤਿਹਾਸ, ਗਿਆਨੀ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲਿਆਂ ਕੋਲੋਂ ਸਰਵਣ ਕੀਤਾ, ਸਤਿਗੁਰੂ ਦੀ ਬਹੁਤ ਹੀ ਬਖਸ਼ਿਸ਼ ਹੈ ਇਹਨਾਂ ਤੇ। ਇਸੇ ਤਰ੍ਹਾਂ ਹੀ ਸਤਿਗੁਰੂ ਜੀ ਇਹਨਾਂ ਤੋਂ ਸੇਵਾ।
2: ਸਤਨਾਮ ਵਾਹਿਗੁਰੂ ਸਾਹਿਬ ਜੀਓ, ਗੁਰੂ ਗਰੀਬ ਨਿਵਾਸ। ਮੈਂ ਗਰੀਬ ਸੱਚ ਟੇਕ ਤੋਂ, ਮੇਰੇ ਸਤਿਗੁਰ ਪੂਰੇ, ਦੇਖ ਤੁਮਾਰਾ ਦਰਸ਼ਨੋਂ ਮੇਰਾ ਮਨ ਧੀਰੇ। ਤੁਮ ਸਭ ਸਾਜੇ ਸਾਜਨੇ ਵਾਜੇ, ਜੀਓ ਪਿੰਡ ਦੇ ਪ੍ਰਾਣਾ, ਨਿਰਗੁਣ ਯਾਰੀ ਕੁਣ ਨਹੀਂ ਕੋਈ, ਤੁਮ ਦਾਨ ਦੇਹੋ ਮਿਹਰਬਾਨਾ, ਨਿਰਗੁਣ ਯਾਰੀ ਕੁਣ ਨਹੀਂ ਕੋਈ।

ਜੁਗੋ ਜੁਗ ਅਟਲ ਸਤਿਗੁਰੂ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿੱਚ ਸਵਾਈਮਾਨ ਸਤਸੰਗੀ ਪਿਆਰਿਓ, ਕਰੋ ਕਿਰਪਾ, ਅਦਬ ਸਤਿਕਾਰ ਨਾਲ ਗੁਰੂ ਫਤਿਹ ਜੀ ਸਾਂਝ ਕਰੀਏ। ਅਸੀਸਾਂ ਦਿੰਦੇ ਹੋਏ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਇਤਿਹਾਸ ਦੇ ਉਹ ਪੰਨੇ ਜਿਨ੍ਹਾਂ ਦੇ ਉੱਤੇ ਕੌਮ ਨੂੰ ਮਾਣ ਹੋਣਾ ਚਾਹੀਦਾ ਹੈ, ਜਾਂ ਜਿਹੜੇ ਦੂਜੇ ਲੋਕ ਨੇ ਉਹ ਜਦੋਂ ਸਿੱਖਾਂ ਦਾ ਇਤਿਹਾਸ ਪੜ੍ਹਦੇ ਨੇ ਉਹ ਸਿੱਖੀ ਤੋਂ ਕੁਰਬਾਨ ਜਾਂਦੇ ਨੇ। ਉਹਨਾਂ ਪੰਨਿਆਂ ਨੂੰ ਆਪਾਂ ਖੋਲ੍ਹ ਕੇ ਕੁਝ ਦਿਨਾਂ ਦੇ ਵਿੱਚ ਦੇਖਣ ਦੀ ਕੋਸ਼ਿਸ਼ ਕਰ ਰਹੇ ਹਾਂ। ਹਾਲਾਂਕਿ ਮੈਂ ਬਹੁਤ ਇੱਕ ਪੰਛੀ ਦੀ ਝਾਤ ਵਿੱਚੋਂ ਪਾ ਰਹੇ ਹਾਂ, ਇੱਕ ਇੱਕ ਸਾਲ ਦੀ ਕੋਈ ਅਹਿਮ ਘਟਨਾ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਪਰ ਫਿਰ ਵੀ ਉਹਦਾ ਏਡਾ ਨਿਵੇਕਲਾ ਸਥਾਨ ਹੈ

ਜੇ ਕਿਤੇ ਪੂਰਨ ਵਿਸਥਾਰ ਨਾਲ ਆਪਾਂ ਸਮੁੱਚੇ ਇਤਿਹਾਸ ਨੂੰ ਪੜ੍ਹੀਏ ਵਿਚਾਰੀਏ, ਸੱਚ ਜਾਣਿਓ ਸਿੱਖ ਸਿੱਖੀ ਤੋਂ ਡੋਲੇਗਾ ਹੀ ਨਹੀਂ, ਬਲਕਿ ਦੂਜੇ ਲੋਕ ਵੀ ਸਿੱਖ ਬਣ ਜਾਣਗੇ। ਅਸੀਂ ਇਹਨਾਂ ਨੂੰ ਬਾਹਰ ਕੱਢਿਆ ਹੀ ਨਹੀਂ ਇਤਿਹਾਸ ਦੇ ਪੰਨਿਆਂ ਨੂੰ। ਆਪਣੀ ਦਿਆਨਤਦਾਰੀ ਤੇ ਫਰਜ਼ ਨੂੰ ਸਮਝਦਿਆਂ ਹੋਇਆਂ ਪਿਛਲੇ ਦਿਨਾਂ ਤੋਂ ਇਹ ਲੜੀ ਤੁਹਾਡੇ ਨਾਲ ਸਾਂਝੀ ਕੀਤੀ ਸੀ। ਕੱਲ ਰੋਜ਼ ਆਪਾਂ ਜਿੱਥੇ ਤੱਕ ਇਤਿਹਾਸ ਨੂੰ ਛੂਹਿਆ ਹੈ, ਉਹ ਸੀ ਵੀ ਹਿੰਦੁਸਤਾਨ ਦੀ, ਏਸ਼ੀਆ ਦੀ, ਏਸ਼ੀਆ ਦੀ ਕਵਾਂ ਮੈਂ ਹਿੰਦੁਸਤਾਨ ਦੀ ਕਿਉਂ, ਜਿਹੜੀ ਸਭ ਤੋਂ ਵੱਡੀ ਤਾਕਤ ਸੀ, ਬਹੁਤ ਵੱਡੀ ਤਾਕਤ ਸੀ, ਵੱਡੀਆਂ ਤਾਕਤਾਂ ਵਿੱਚੋਂ ਇੱਕ ਨਾਮ ਰੱਖਣ ਵਾਲੀ ਤਾਕਤ ਸੀ ਮਰਾਠੇ। ਉਹਨਾਂ ਨਾਲ ਅਹਿਮਦ ਸ਼ਾਹ ਅਬਦਾਲੀ 1761 ਵਿੱਚ 14 ਜਨਵਰੀ, ਇਹ ਪਾਣੀਪਤ ਦੀ ਤੀਜੀ ਲੜਾਈ ਹੈ। ਪਾਣੀਪਤ ਵਿੱਚ ਤਿੰਨ ਲੜਾਈਆਂ ਹੋਈਆਂ ਨੇ, ਬਾਕੀਆਂ ਨਾਲ ਆਪਣਾ ਵਾਸਤਾ ਨਹੀਂ, ਮੈਂ ਤਾਂ ਕਰਕੇ ਉਹਨਾਂ ਦਾ ਜ਼ਿਕਰ ਨਹੀਂ ਕੀਤਾ। ਇਸ ਲੜਾਈ ਵਿੱਚ ਮਰਾਠੇ ਬਹੁਤ ਬੁਰੀ ਤਰ੍ਹਾਂ ਹਾਰਦੇ ਨੇ। ਰੱਜ ਕੇ ਲੁੱਟ ਕੇ ਅਹਿਮਦ ਸ਼ਾਹ ਅਬਦਾਲੀ ਵਾਪਸ ਪਰਤ ਰਿਹਾ। ਸਿੱਖ ਤੇ ਭਾਵੇਂ ਉਹਨੂੰ ਵੈਸੇ ਵੀ ਟੱਕਰਦੇ ਸਨ, ਪਰ ਇਸ ਵਾਰੀ ਇੱਕ ਵੱਖਰਾ ਜਿਹਾ ਕਾਰਨ ਬਣ ਗਿਆ। ਕੁਝ ਇੱਕ ਹਿੰਦੂ ਵੀਰ ਉਹ ਜਾ ਕੇ ਦਲ ਖਾਲਸਾ ਦੇ ਮੁਖੀ ਜੱਸਾ ਸਿੰਘ ਆਹਲੂਵਾਲੀਆ ਦੇ ਕੋਲ ਅੰਮ੍ਰਿਤਸਰ ਸਾਹਿਬ ਦੀ ਧਰਤੀ ਵਿੱਚ ਜਾ ਕੇ ਉਹਨਾਂ ਅੱਗੇ ਰੋਣਾ ਰੋਂਦੇ ਨੇ। ਉਹ ਸਰਦਾਰਾ, ਅਹਿਮਦ ਸ਼ਾਹ ਅਬਦਾਲੀ ਸਾਡਾ ਪੈਸਾ ਲੁੱਟ ਗਿਆ, ਕੋਈ ਗੱਲ ਨਹੀਂ, ਸਾਡਾ ਅਨਾਜ ਲੁੱਟ ਕੇ ਲੈ ਗਿਆ, ਕੋਈ ਗੱਲ ਨਹੀਂ, ਸਾਡੇ ਕੁਝ ਬੰਦਿਆਂ ਨੂੰ ਕਤਲ ਕਰਕੇ ਚਲਾ ਗਿਆ, ਕੋਈ ਗੱਲ ਨਹੀਂ, ਬਰਦਾਸ਼ਤ ਕੀਤਾ ਜਾ ਸਕਦਾ। ਪਰ ਇੱਕ ਦੁੱਖ ਦੀ ਬਾਤ ਹੈ ਵੀ ਉਹ ਸਾਡੀਆਂ ਬਹੂ ਬੇਟੀਆਂ ਨੂੰ ਚੁੱਕ ਕੇ ਲੈ ਗਿਆ, ਇਹ ਗੱਲ ਬਰਦਾਸ਼ਤ ਨਹੀਂ ਹੋਣੀ, ਤੇ ਤੂੰ ਕਿਸੇ ਤਰ੍ਹਾਂ ਜੇ ਰੋਕ ਸਕਦਾ ਤੇ ਉਹਨਾਂ ਦੇ ਕੋਲੋਂ ਸਾਡੀਆਂ ਬਹੂ ਬੇਟੀਆਂ ਨੂੰ ਛਡਵਾ ਦੇ। ਬਾਕੀ ਗੱਲਾਂ ਭੁੱਲ ਸਕਦੇ ਹਾਂ, ਲੇਕਿਨ ਇੱਜ਼ਤ, ਧੀਆਂ ਭੈਣਾਂ ਦੀ ਇੱਜ਼ਤ ਨਾਲ, ਇਹਨਾਂ ਨਾਲ ਕਦੇ ਕੋਈ ਫੈਸਲਾ ਨਹੀਂ ਕੀਤਾ ਜਾ ਸਕਦਾ, ਤੇ ਤੇਰੇ ਉੱਤੇ ਗੁਰੂ ਦੀ ਕਿਰਪਾ ਹੈ। ਇਹ ਖਾਲਸੇ ਦਾ ਸੁਭਾਅ ਰਿਹਾ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਤ ਸੁਆਮੀ ਸੰਧਾ। ਜਿਹੋ ਜਿਹਾ ਰੱਬ ਦਾ ਸੁਭਾਅ ਹੈ, ਉਹ ਜਿਹਾ ਖਾਲਸੇ ਦਾ ਸੁਭਾਅ ਹੈ। ਜਿਹੜਾ ਇੱਕ ਵਾਰੀ ਸ਼ਰਨ ਵਿੱਚ ਆ ਗਿਆ, ਖਾਲਸਾ ਨੂੰ ਦੁਰਕਾਰ ਦਾ ਨਹੀਂ ਹੈ, ਬਲਕਿ ਆਪਾਂ ਵਾਰ ਦਿੰਦਾ। ਜਿਵੇਂ ਰੱਬ ਦਾ ਸੁਭਾਅ ਹੈ ਬਖਸ਼ੰਦ, ਉਵੇਂ ਹੀ ਖਾਲਸੇ ਦਾ ਸੁਭਾਅ ਹੈ ਬਖਸ਼ੰਦ। ਇਸ ਲਈ ਉਹਨਾਂ ਜੱਸਾ ਸਿੰਘ ਆਹਲੂਵਾਲੀਆ ਨੇ ਉਸੇ ਵੇਲੇ ਫੈਸਲਾ ਕੀਤਾ ਤੇ ਕੁਝ ਇੱਕ ਸਿੱਖਾਂ ਦਾ ਇਕੱਠ ਲੈ ਕੇ ਉਹਨੂੰ ਰਸਤੇ ਵਿੱਚ ਜਾ ਫਿਰ ਘੇਰਿਆ, ਤੇ ਉਹਦੇ ਕੋਲੋਂ 2200 ਲੜਕੀਆਂ, ਉਸ ਵੇਲੇ ਹਿੰਦੂ ਧਰਮ ਦੀਆਂ 2200 ਲੜਕੀਆਂ, ਜਿਨ੍ਹਾਂ ਵਿੱਚੋਂ ਇੱਕ ਵੀ ਲੜਕੀ ਸਿੱਖਾਂ ਦੀ ਨਹੀਂ ਹੈ, ਉਹ 2200 ਲੜਕੀਆਂ ਛਡਵਾ ਕੇ ਹਿੰਦੂ ਵੀਰਾਂ ਨੇ ਅਤੇ ਸਿੱਖ ਵੀਰਾਂ ਨੇ ਉਦੋਂ ਜੱਸਾ ਸਿੰਘ ਆਹਲੂਵਾਲੀਆ ਨੂੰ ਵਧਾਈ ਦਿੱਤੀ। ਕਹਿਣ ਲੱਗੇ, ਸਿੱਖਾਂ, ਕਦੇ ਵਕਤ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਪੱਲਾ ਪਕੜਾ ਕੇ ਬੰਦੀ ਛੋੜ ਦਾ ਇਤਿਹਾਸ ਰਚਿਆ ਸੀ, ਤੇ ਅੱਜ ਉਸੇ ਤਰ੍ਹਾਂ ਤੂੰ 2200 ਲੜਕੀਆਂ ਨੂੰ ਇਸ ਬੰਦੀ ਵਿੱਚੋਂ ਕੈਦ ਮੁਕਤ ਕਰਵਾ ਕੇ ਤੇ ਇੱਕ ਨਵਾਂ ਇਤਿਹਾਸ ਸਿਰਜ ਦਿੱਤਾ। ਗੁਰਸਿੱਖ ਉਹੀ ਹੋਣਾ ਚਾਹੀਦਾ ਜਿਹਦੇ ਜੀਵਨ ਵਿੱਚੋਂ ਗੁਰੂ ਵਾਲੀ ਝਲਕ ਪੈਂਦੀ ਹੋਵੇ। ਤੇਰੇ ਜੀਵਨ ਵਿੱਚੋਂ ਗੁਰੂ ਵਾਲੀ ਝਲਕ ਪੈਂਦੀ ਹੈ, ਤੇਰੇ ਜੀਵਨ ਵਿੱਚੋਂ ਬਾਕੀ ਗੁਰੂ ਵਾਲੀਆਂ ਨਿਸ਼ਾਨੀਆਂ ਲੱਭਦੀਆਂ ਨੇ। ਜਿਹੋ ਜਿਹਾ ਤੇਰਾ ਸਤਿਗੁਰੂ ਹੈ, ਉਹੋ ਜਿਹਾ ਤੇਰੇ ਜੀਵਨ ਵਿੱਚੋਂ ਕੁਝ ਅੰਸ਼ ਲੱਭਦੇ ਨੇ। ਇੱਕ ਵਾਰੀ ਮੈਂ ਫਿਰ ਬੇਨਤੀ ਕਰਾਂ, ਸਿੱਖ ਕਿਰਦਾਰ ਪੱਖੋਂ ਤੇ ਸਿੱਖ ਹਥਿਆਰ ਪੱਖੋਂ ਦੋਨਾਂ ਪੱਖਾਂ ਤੋਂ ਮਜ਼ਬੂਤ ਸੀ। ਬਾਕੀ ਲੋਕਾਂ ਦੇ ਕੋਲ, ਵਿਚਾਰਿਆਂ ਕੋਲ ਹਥਿਆਰ ਚਲਾਉਣ ਦੀ ਸਮਰੱਥਾ ਨਹੀਂ ਸੀ। ਜੇ ਚਲਾ ਵੀ ਲੈਂਦੇ ਸਨ
ਤਾਂ ਉਹਨਾਂ ਕੋਲੋਂ ਕਿਰਦਾਰ ਪੱਖੋਂ ਹਿਫਾਜ਼ਤ ਨਹੀਂ ਸੀ ਹੁੰਦੀ, ਸਿੱਖ ਦੋਨੇ ਪੱਖੋਂ ਮਜ਼ਬੂਤ ਸੀ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਉਹ 2200 ਲੜਕੀਆਂ ਉਹਨਾਂ ਨੇ ਮੋੜ ਕੇ ਉਹਨਾਂ ਦੇ ਘਰ ਪਹੁੰਚਾਈਆਂ। ਹਾਲਾਂਕਿ ਕਈ ਥਾਵਾਂ ਦੇ ਉੱਤੇ ਮਜ਼ਬੂਰੀ ਵੀ ਬਣੀ, ਕਈ ਥਾਵਾਂ ਉੱਤੇ ਮਜ਼ਬੂਰੀ ਵੀ ਬਣੀ। ਉਹਨਾਂ ਲੋਕਾਂ ਨੇ ਆਪਣੀਆਂ ਹੀ ਧੀਆਂ ਭੈਣਾਂ ਲਈ ਦਰਵਾਜ਼ੇ ਬੰਦ ਕਰ ਲਏ ਸਨ ਵੀ ਤੁਸੀਂ ਪਠਾਣਾ ਦੇ ਨਾਲ ਜਾਂ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਕੋਲ ਰਹਿ ਕੇ ਆਇਓ ਤੇ ਸਾਡੇ ਘਰਾਂ ਵਿੱਚ ਹੁਣ ਤੁਹਾਡੀ ਕੋਈ ਥਾਂ ਨਹੀਂ ਹੈ। ਇਹਨਾਂ ਗੁਰੂ ਕੇ ਪਿਆਰਿਆਂ ਨੇ ਜ਼ਬਰਦਸਤੀ ਉਹਨਾਂ ਦੇ ਘਰ ਉਹਨਾਂ ਨੂੰ ਬਚਣ ਆਖਿਆ ਵੀ ਜੇ ਇਹ ਧੀਆਂ ਭੈਣਾਂ ਤਰਸਦੀਆਂ ਹੋਈਆਂ ਉਹ ਜ਼ਾਲਮ ਚੁੱਕ ਕੇ ਲੈ ਗਿਆ ਤੇ ਅੱਜ ਆਪਣੇ ਮਾਪਿਆਂ ਦੀ ਆਸ ਤੱਕ ਕੇ ਵਾਪਸ ਘਰੇ ਮੁੜੀਆਂ ਨੇ। ਬਾਕੀ ਭਾਵੇਂ ਦਰਵਾਜ਼ੇ ਉਹ ਬੰਦ ਹੋ ਜਾਣ ਪਰ ਧੀਆਂ ਭੈਣਾਂ ਲਈ ਮਾਪਿਆਂ ਦਾ ਦਰਵਾਜ਼ਾ ਬੰਦ ਨਹੀਂ ਹੋਣਾ ਚਾਹੀਦਾ। ਇਹ ਆਪ ਨਹੀਂ ਗਈਆਂ, ਇਹਨਾਂ ਨੂੰ ਜ਼ਾਲਮ ਲੈ ਕੇ ਗਿਆ ਸੀ। ਜੇ ਉਹ ਬੱਚੀਆਂ ਆਪ ਗਈਆਂ ਹੁੰਦੀਆਂ ਤੇ ਸ਼ਾਇਦ ਮੈਂ ਵੀ ਨਾ ਲੈਣ ਜਾਂਦਾ। ਵਕਤ ਗੁਜ਼ਰਿਆ, ਅਹਿਮਦ ਸ਼ਾਹ ਅਬਦਾਲੀ ਦੇ ਮਨ ਵਿੱਚ ਇੱਕ ਗੱਲ ਪੱਕੀ ਖਟਕ ਕੇ ਬਣ ਗਈ। ਉਹਨੇ ਇੱਕ ਗੱਲ ਦਾ ਪੱਕਾ ਫੈਸਲਾ ਕਰ ਲਿਆ ਭਈ ਜੇ ਮੈਂ ਮਰਾਠਿਆਂ ਦੀ ਤਾਕਤ ਨਾਲ ਲੜ ਕੇ ਉਹਨਾਂ ਨੂੰ ਬਰਬਾਦ ਕਰ ਚੁੱਕਾ ਹੈ ਤਾਂ ਇੱਕੋ ਇੱਕ ਸਿੱਖ ਨੇ ਹੁਣ ਮੇਰੇ ਰਸਤੇ ਵਿੱਚ। ਅਸਲ ਵਿੱਚ ਦੋਵੇਂ ਤਾਕਤਾਂ ਰਹਿ ਗਈਆਂ ਸਨ, ਹੁਣ ਇੱਕ ਅਹਿਮਦ ਸ਼ਾਹ ਅਬਦਾਲੀ ਤੇ ਦੂਜੇ ਇਹ, ਤੇ ਕਿੰਨਾ ਚੰਗਾ ਹੋਵੇ ਮੈਂ ਇਸ ਵਾਰੀ ਆ ਕੇ ਇਹਨਾਂ ਨੂੰ ਜਦੋਂ ਹੁਣ ਮੈਂ ਆਵਾਂ ਤੇ ਇਸ ਵਾਰੀ ਆ ਕੇ ਮੈਂ ਪਹਿਲਾਂ ਸਿੱਖਾਂ ਨੂੰ ਬਰਬਾਦ ਕਰਾਂ, ਬਾਕੀ ਹੋਰ ਕੋਈ ਕੰਮ ਨਹੀਂ ਕਰਨਾ। ਅਹਿਮਦ ਸ਼ਾਹ ਅਬਦਾਲੀ ਪੰਜਵੇਂ ਹਮਲੇ ਦੀ ਤਿਆਰੀ ਵਿੱਚ ਹੈ। ਅਚਾਨਕ ਉਹਨਾਂ ਦਿਨਾਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਇੱਕ ਗੁਰਮਤਾ ਹੋਇਆ, ਇੱਕ ਸਰਬੱਤ ਖਾਲਸਾ ਹੋਇਆ 1761 ਵਿੱਚ ਹੀ, ਔਰ ਉਸ ਗੁਰਮਤੇ ਵਿੱਚ 27 ਅਕਤੂਬਰ 1761 ਨੂੰ ਇਹ ਗੁਰਮਤਾ ਹੋਇਆ। ਉਹਦੇ ਵਿੱਚ ਇੱਕ ਫੈਸਲਾ ਕੀਤਾ ਗਿਆ ਵੀ ਬਾਕੀ ਕੰਮ ਸਾਰੇ ਹੋ ਗਏ ਲੇਕਿਨ ਹੁਣ ਸਭ ਤੋਂ ਵੱਡਾ ਕੰਮ ਇਹ ਹੈ ਵੀ ਜਿਹੜੇ ਸਿੱਖੀ ਦੇ ਵਿੱਚ ਗਦਾਰ ਲੋਕ ਨੇ ਪਹਿਲਾਂ ਉਹਨਾਂ ਨੂੰ ਸਾਧਿਆ ਜਾਏ। ਮੈਂ ਕਿਸੇ ਤੇ ਕੋਈ ਟਿੱਪਣੀ ਨਹੀਂ ਕਰਦਾ ਪਰ ਲੇਕਿਨ ਸਪਸ਼ਟ ਇਤਿਹਾਸ ਲੁਕਾਉਣਾ ਵੀ ਨਹੀਂ ਚਾਹੁੰਦਾ। ਆਪਣੇ ਜਿਹੜੀ ਹੁਣ ਖਾੜਕੂਵਾਦ ਦੀ ਲਹਿਰ ਸ਼ੁਰੂ ਹੋਈ ਸੀ, ਇਹ ਬਰਬਾਦ ਕਿਉਂ ਹੋਈ? ਬਰਬਾਦ ਇਸੇ ਲਈ ਹੋਈ ਕਿਉਂਕਿ ਅਸੀਂ ਵੇਖਿਆ ਹੀ ਨਹੀਂ ਵੀ ਗੋਲੀ ਕਿਹਦੇ ਵੱਲ ਸਾਧਣ ਲੱਗੇ ਹਾਂ, ਅਸੀਂ ਵੇਖਿਆ ਹੀ ਨਹੀਂ। ਉਸ ਵੇਲੇ ਦੇ ਸਿੱਖਾਂ ਤੋਂ, ਇਤਿਹਾਸ ਤੋਂ ਅਗਰ ਜਾਂਚ ਸਿੱਖੀ ਹੁੰਦੀ ਨਾ ਤੇ ਖਿਮਾ ਕਰਿਓ ਜੇ ਅੱਜ ਸਾਡੇ ਨਾਲ ਉਹ ਕੁਝ ਨਾ ਹੁੰਦਾ ਜੋ ਕੁਝ ਹੋਇਆ। ਅੱਗੇ ਜਾ ਕੇ ਮੈਂ ਤੁਹਾਡੇ ਨਾਲ ਸਾਰੀ ਇਤਿਹਾਸ ਦੀ ਸਾਂਝ ਪਾਵਾਂਗਾ, ਤੁਸੀਂ ਖੁਦ ਦੇਖਿਓ ਵੀ ਸਿੱਖ ਕਿਹੋ ਜਿਹੇ ਸਨ। ਉਸ ਵੇਲੇ ਉਹਨਾਂ ਫੈਸਲਾ ਕੀਤਾ ਵੀ ਗਦਾਰਾਂ ਨੂੰ ਸਾਧੀਏ, ਇਹਨਾਂ ਨੂੰ ਸੋਧੀਏ। ਸਭ ਤੋਂ ਵੱਡੇ 2-3 ਗਦਾਰ ਸਨ, ਇੱਕ ਰਾਮਾ ਰੰਧਾਵਾ। ਜਦੋਂ ਛੋਟਾ ਘੱਲੂਘਾਰਾ ਹੋਇਆ ਇਹ ਪਾਪੀ ਨੇ ਵੀ ਸਾਥ ਦਿੱਤਾ ਉਹਨਾਂ ਦਾ 1746 ਵਿੱਚ ਜਦੋਂ ਛੋਟਾ ਘੱਲੂਘਾਰਾ ਹੋਇਆ, ਇਹਨੇ ਬੜਾ ਸਤਾਇਆ। ਦੂਜੀ ਵਾਰੀ ਹੁਣ ਇੱਕ ਆਕਲ ਦਾਸ ਤੇ ਇੱਕ ਹਰ ਭਗਤ ਨਿਰੰਜਨੀਆ, ਇਹ ਦੋਵੇਂ ਜਣੇ ਭਾਈ ਹੰਧਾਲ ਦੇ ਪਰਿਵਾਰ ਵਿੱਚੋਂ ਨੇ। ਇਹਨਾਂ ਪਾਪੀਆਂ ਨੇ ਵੀ ਬੜੇ ਪਾਪ ਕਮਾਏ ਨੇ। ਸਭ ਤੋਂ ਪਹਿਲਾਂ ਜਿਹੜਾ ਹਿਟ ਲਿਸਟ ਵਿੱਚ ਉੱਤੇ ਨਾ ਆਇਆ ਉਹ ਆਕਲ ਦਾਸ ਦਾ ਆਇਆ ਸੀ, ਜੰਡਿਆਲੇ ਦਾ। ਜੰਡਿਆਲਾ ਅੰਮ੍ਰਿਤਸਰ ਸਾਹਿਬ ਤੋਂ ਜਲੰਧਰ ਤੋਂ ਜਾਂਦਿਆਂ 20 ਕਿਲੋਮੀਟਰ ਪਹਿਲਾਂ ਹੈ ਰੋਡ ਦੇ ਉੱਤੇ, ਕਦੇ ਵਕਤ ਮਿਲਿਆ ਜ਼ਰੂਰ ਜਾ ਕੇ ਆਇਓ। ਤੇ ਉਸ ਜੰਡਿਆਲੇ ਦੀ ਧਰਤੀ ਦੇ ਉੱਤੇ ਆ ਕੇ ਗੁਰੂ ਕੇ ਸਿੱਖਾਂ ਨੇ ਫੈਸਲਾ ਕਰਕੇ ਤੇ ਉੱਥੇ ਆ ਕੇ ਉਹਨੂੰ ਘੇਰਾ ਪਾ ਲਿਆ। ਹੁਣ ਇੱਥੇ ਆ ਕੇ ਘੇਰਾ ਪਾਇਆ, ਅਕਲ ਦਾਸ ਤੇ ਹਈ ਟਾਊਟ ਸੀ, ਉਹ ਤੇ ਹਈ ਗਦਾਰ ਸੀ, ਉਹਨੂੰ ਕੀ ਕਿਸ ਗੱਲ ਦਾ ਵਾਸਤਾ ਸੀ। ਉਹਨੇ ਉਸੇ ਵੇਲੇ ਸੁਨੇਹਾ ਭੇਜਿਆ, ਉਸ ਵੇਲੇ ਅਹਿਮਦ ਸ਼ਾਹ ਅਬਦਾਲੀ ਆਪਣੀ ਫੌਜ ਲੈ ਕੇ ਰੋਹਤਾਸ ਦੇ ਕਿਲੇ ਕੋਲ, ਰੋਹਤਾਸ ਦੇ ਕਿਲੇ ਦਾ ਬੜਾ ਸੰਬੰਧ ਹੈ ਮਹਾਰਾਜਾ ਰਣਜੀਤ ਸਿੰਘ ਨਾਲ, ਉਹ ਅੱਗੇ ਜਾ ਕੇ ਵਿਚਾਰਾਂਗੇ। ਰੋਹਤਾਸ ਦੇ ਵਿੱਚ ਆਇਆ ਹੋਇਆ ਸੀ, ਉੱਥੇ ਕੋ ਪਹੁੰਚ ਗਿਆ ਸੀ। ਅਕਲ ਦਾਸ ਨੇ ਆਪਣਾ ਬੰਦਾ ਭੇਜਿਆ ਭਾਈ ਤੂੰ ਕਿਸੇ ਤਰ੍ਹਾਂ ਮੈਨੂੰ ਬਚਾ, ਤੇਰੀ ਖਾਤਰ ਦੇਖ ਮੈਂ ਆਪਣਾ ਦੀਨ ਮਾਨ ਸਭ ਕੁਝ ਬਰਬਾਦ ਕਰਕੇ ਇਹਨਾਂ ਸਿੱਖਾਂ ਦੇ ਨਾਲ ਗਦਾਰੀ ਕਰਦਾ ਆ ਰਿਹਾ। ਤੇ ਉਸੇ ਵੇਲੇ ਇਹਨੂੰ ਪਤਾ ਲੱਗਿਆ, ਇਹਦੇ ਮਨ ਵਿੱਚ ਪਹਿਲੀ ਖਟਕਦੀ ਸੀ ਗੱਲ
ਇਹਨੇ ਮਨ ਵਿੱਚ ਵਿਚਾਰ ਬਣਾ ਕੇ ਜਲਦੀ ਦੇ ਨਾਲ ਉਸ ਜੰਡਿਆਲੇ ਦੀ ਧਰਤੀ ਦੇ ਨੇੜੇ ਪਹੁੰਚਿਆ। ਉਧਰਲੇ ਪਾਸੇ ਹਰ ਭਗਤ ਨਿਰੰਜਨੀਆਂ ਤੇ ਇਹ ਵੀ ਉਧਰ ਇਹਨੇ ਜਾ ਕੇ ਸੂਹ ਦੇ ਦਿੱਤੀ ਤੇ ਇਧਰਲੇ ਪਾਸੇ ਗੁਰੂ ਕੇ ਸਿੱਖਾਂ ਨੂੰ ਵੀ ਇੱਕ ਗੱਲ ਦਾ ਪਤਾ ਲੱਗ ਗਿਆ ਵੀ ਅਹਿਮਦ ਸ਼ਾਹ ਅਬਦਾਲੀ ਐਤਕੀ ਸਿੱਖਾਂ ਨਾਲ ਟੱਕਰ ਲੈਣ ਵਾਸਤੇ ਸਿੱਧਾ ਇੱਥੇ ਜੰਡਿਆਲੇ ਆ ਰਿਹਾ। ਇਹਨਾਂ ਵਿਚਾਰਿਆਂ ਕੋਲ ਹੋਰ ਤਾਂ ਕੋਈ ਸਾਧਨ ਨਹੀਂ ਸੀ ਹੁੰਦਾ, ਇੱਕੋ ਇੱਕ ਸਾਧਨ ਹੁੰਦਾ ਸੀ ਵੀ ਜੇ ਇਹੋ ਜਿਹਾ ਚਾਰਾ ਨਾ ਚੱਲੇ ਤਾਂ ਵਿਚਾਰੇ ਭੱਜ ਕੇ ਜੰਗਲੀ ਜਾ ਵੜਦੇ ਸਨ। ਇਹਨਾਂ ਨੇ ਉੱਥੋਂ ਭੱਜੇ, ਉੱਥੇ ਛੱਡ ਕੇ ਸਾਰਾ ਕੁਝ, ਤੇ ਇਹ ਉੱਥੋਂ ਨਿਕਲ ਕੇ ਬਰਨਾਲੇ ਦੇ ਇਲਾਕੇ ਵਿੱਚ, ਮਲੇਰਕੋਟਲੇ ਦੇ ਇਲਾਕੇ ਵਿੱਚ, ਮੈਂ ਕਵਾਂ ਸਪਸ਼ਟ ਸ਼ਬਦਾਂ ਵਿੱਚ, ਮਲੇਰਕੋਟਲੇ ਦੇ ਇਲਾਕੇ ਵਿੱਚ ਆ ਗਏ। ਇੱਥੇ ਦੋ ਪਿੰਡ ਨੇ, ਦੂਰ ਦੂਰ ਨੇ ਭਾਵੇਂ, ਪਰ ਇਕੱਠੇ ਬੋਲੇ ਜਾਂਦੇ ਨੇ, ਕੁੱਪ ਰਹੀੜਾ। ਇਹ ਉਸ ਇਲਾਕੇ ਵਿੱਚ ਆ ਗਏ। ਇਹਨਾਂ ਨੂੰ ਪਤਾ ਲੱਗ ਗਿਆ ਵੀ ਐਮ ਸ਼ਬਦਾਲੀ ਐਤ ਕੀ ਸਾਡੇ ਨਾਲ ਟੱਕਰ ਲਏਗਾ, ਹੋਰ ਕੋਈ ਟੱਕਰ ਲੈਣ ਵਾਲਾ ਹੈ ਨਹੀਂ। ਤੇ ਉਸ ਵੇਲੇ ਉਹਨਾਂ ਨੇ ਜਿੰਨੇ ਕੁ ਵੀ ਆਪਣੇ ਪਰਿਵਾਰ ਸਨ, ਜਿੰਨਾ ਕੁ ਵੀ ਆਪਣੀ ਕੌਮ ਦਾ ਸਰਮਾਇਆ ਸੀ, ਸਾਰੇ ਦਾ ਸਾਰਾ ਬੱਚਿਆਂ ਸਮੇਤ, ਘਰ ਪਰਿਵਾਰਾਂ ਸਮੇਤ, ਬੱਚੇ ਬੁੱਢੇ ਸਭ ਨੂੰ ਲੈ ਕੇ ਉਸ ਜੰਗਲ ਵਿੱਚ ਚਲੇ ਗਏ। ਤੇ ਜੰਗਲ ਵਿੱਚ ਜਾ ਕੇ ਆਪਣੇ ਬੱਚਿਆਂ ਦੀ ਹਿਫਾਜ਼ਤ ਕਰ ਰਹੇ ਨੇ। ਇਧਰਲੇ ਪਾਸੇ ਜਿਉਂ ਅਬਦਾਲੀ ਨੂੰ ਪਤਾ ਲੱਗਿਆ ਵੀ ਜੰਡਿਆਲੇ ਦੇ ਵਿੱਚੋਂ ਵੀ ਉਹ ਤੇ ਇਧਰਲੇ ਪਾਸੇ ਮਾਲਵੇ ਦੇ ਇਲਾਕੇ ਵਿੱਚ ਚਲੇ ਗਏ ਨੇ, ਮਲੇਰਕੋਟਲੇ ਵਾਲੀ ਸਾਈਡ ਚਲੇ ਗਏ ਨੇ, ਇਹ ਗਦਾਰੀ ਕੀਤੀ ਹਰ ਭਗਤ ਨਿਰੰਜਨੀਏ ਨੇ, ਉਹਨੇ ਦੱਸਿਆ। ਤੇ ਉਸੇ ਵੇਲੇ ਅਹਿਮਦ ਸ਼ਾਹ ਅਬਦਾਲੀ ਜਿਹੜਾ ਨਾ, ਉਹ ਬਹੁਤ ਤੇਜ਼, ਡਾਕਟਰ ਹਰਜਿੰਦਰ ਸਿੰਘ ਦਲਗੀਰ ਨੇ ਜ਼ਿਕਰ ਕੀਤਾ ਵੀ 36 ਘੰਟੇ ਉਹਨੇ ਆਪਣੀ ਫੌਜ ਨੂੰ ਆਰਾਮ ਨਹੀਂ ਕਰਨ ਦਿੱਤਾ ਤੇ ਬਹੁਤਾ ਸਮਾਂ ਤੋੜ ਕੇ ਉੱਥੇ ਪਹੁੰਚ ਗਿਆ। ਉਧਰ ਗੁਰੂ ਕੇ ਸਿੱਖਾਂ ਨੂੰ ਇਹ ਆਸ ਸੀ ਵੀ ਜਿਵੇਂ ਫੌਜ ਨੇ ਤੁਰ ਕੇ ਆਉਣਾ, ਇਵੇਂ ਘੱਟ ਤੋਂ ਘੱਟ 10 ਦਿਨ ਲੱਗ ਜਾਣਗੇ। ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ 2 ਦਿਨਾਂ ਚ ਇੱਥੇ ਫੌਜ ਪਹੁੰਚ ਜਾਏਗੀ। ਉਹ ਇਸ ਅਬੇਸਲੇ ਹੋਈ ਬੈਠੇ ਸਨ, ਹਜੇ ਆਪਣੇ ਆਸਣ ਹੀ ਲਾ ਰਹੇ ਸਨ, ਜਦੋਂ ਜਾ ਕੇ ਇਹਨਾਂ ਪਾਪੀਆਂ ਨੇ ਉਸ ਵੇਲੇ ਉਸ ਕੁੱਪਰ ਹੀੜੇ ਦੇ ਇਲਾਕੇ ਨੂੰ ਚਾਰੇ ਪਾਸਿਆਂ ਤੋਂ ਘੇਰ ਲਿਆ। ਜਦੋਂ ਹੁਣ ਚਾਰੇ ਪਾਸਿਆਂ ਤੋਂ ਇਵੇਂ ਘੇਰਿਆ, ਇਹਦੇ ਦਰਮਿਆਨ ਯਾਦ ਰੱਖਿਓ ਜੇ ਉਸ ਵੇਲੇ ਪਾਪੀ ਨੇ ਇੱਕ ਕੋਸ਼ਿਸ਼ ਕੀਤੀ ਆਪਣੀ ਫੌਜ ਨੂੰ ਚਾਰੇ ਪਾਸਿਆਂ ਤੋਂ ਲਾ ਕੇ ਇਹਨੇ ਹਮਲਾ ਕਰ ਦਿੱਤਾ। ਜਦੋਂ ਹਮਲਾ ਹੋਇਆ ਉਦੋਂ ਗੁਰੂ ਕੇ ਸਿੱਖ ਇਹਨੇ ਸੰਭਲ ਨਾ ਸਕੇ, ਉਦੋਂ ਇਹਨੇ ਸੰਭਲ ਨਾ ਸਕੇ। ਇੱਕ ਦੋ ਗੱਲਾਂ ਮੈਂ ਵਿੱਚੋਂ ਛੱਡ ਗਿਆ, ਮੈਨੂੰ ਮਾਫ ਕਰਨਾ, ਮੈਂ ਪਹਿਲਾਂ ਉਹ ਸਾਂਝੀਆਂ ਕਰਾਂ ਤਾਂ ਕਿ ਇਹਦੇ ਨਾਲ ਫਿਰ ਸਾਂਝ ਹੈ ਉਸ ਗੱਲਾਂ ਦੀ, ਫਿਰ ਇਹ ਸਮਝ ਤਾਂ ਲੱਗਣੀ ਹੈ। ਜਦੋਂ ਚਲੇ ਗਏ ਸਨ ਅਹਿਮਦ ਸ਼ਾਹ ਅਬਦਾਲੀ 1761 ਵਿੱਚ ਚਲਾ ਗਿਆ ਤੇ ਉਹ ਸਿੱਖਾਂ ਨੇ ਉਹਨਾਂ ਦੀਆਂ ਲੜਕੇ ਛੁਡਵਾ ਲਈਆਂ, ਤਾਂ ਇਹਦੇ ਦਰਮਿਆਨ 3 ਕੁ ਘਟਨਾਵਾਂ ਹੋਰ ਹੋਈਆਂ ਨੇ ਵਿੱਚੋਂ, ਮੈਨੂੰ ਵਿਸਰ ਗਿਆ ਸੀ। ਸਭ ਤੋਂ ਪਹਿਲੀ ਘਟਨਾ ਇਹ ਹੋਈ, ਇੱਕ ਜੈਨ ਖਾਨ ਸੀ, ਜੈਨ ਖਾਨ ਨੇ ਉਪਰਾਲਾ ਕੀਤਾ ਸਿੱਖਾਂ ਨੂੰ ਆ ਕੇ ਚੜ੍ਹਤ ਸਿੰਘ ਦੇ ਨਾਲ ਇਹਨੇ ਚਨਾ ਦੇ ਕਿਨਾਰੇ ਇੱਕ ਟੱਕਰ ਲਈ, ਟੱਕਰ ਤੇ ਲੈ ਬੈਠਾ। ਸਿੱਖਾਂ ਦੇ ਨਾਲ ਹਮੇਸ਼ਾ ਇਹਨਾਂ ਨੂੰ ਭੁਲੇਖਾ ਰਿਹਾ ਵੀ ਥੋੜੇ ਨੇ, ਤੇ ਜਦੋਂ ਇਹਨੇ ਟੱਕਰ ਲਈ ਤੇ ਸਿੱਖਾਂ ਨੇ ਉਹ ਆਹੂ ਲਾਹੇ, ਇਹ ਭੱਜ ਕੇ ਜਾ ਕੇ ਸਿਆਲਕੋਟ ਦੇ ਕਿਲੇ ਵਿੱਚ ਲੁਕ ਗਿਆ, ਉੱਥੇ ਲੁਕਿਆ ਤੇ ਉੱਥੇ ਸਿੱਖਾਂ ਨੇ ਜਾ ਕੇ ਘੇਰਾ ਪਾ ਲਿਆ। ਇਹ ਗੱਲ ਚੇਤਾ ਰੱਖਿਓ, ਮੈਂ ਵਾਰ ਵਾਰ ਬੇਨਤੀ ਕਰਾਂ, ਸਿੱਖ ਕਿਸੇ ਨੂੰ ਨਜਾਇਜ਼ ਨਹੀਂ ਸਨ ਮਾਰਦੇ। ਜਦੋਂ ਉੱਥੇ ਕੇਲੇ ਨੂੰ ਘੇਰਾ ਪਾ ਲਿਆ ਤੇ ਹੁਣ ਬਾਹਰੋਂ ਅਨਪੜ ਪ੍ਰਸ਼ਾਦਾ ਪਾਣੀ ਜਾਣਾ ਖਤਮ ਹੋ ਗਿਆ ਤੇ ਇਹ ਅੰਦਰ ਫੌਜ ਜਿਹੜੀ ਸੀ ਉਹ ਭੁੱਖੀ ਕੁਰਲਾਉਣ ਲੱਗ ਪਈ। ਉਦੋਂ ਇਹ ਜੈਨ ਖਾਨ ਆਪ ਖੁਦ ਇੱਕ ਮੰਗਤੇ ਦੇ ਲਿਬਾਸ ਵਿੱਚ ਉੱਥੋਂ ਭਿਖਾਰੀ ਬਣ ਕੇ ਨਿਕਲ ਗਿਆ, ਫੌਜ ਦੇ ਵਿੱਚੋਂ ਤਾਂ ਨਿਕਲ ਗਿਆ ਇਹ ਆਪ, ਤੇ ਪਿੱਛੇ ਫੌਜ ਰਹਿ ਗਈ, ਉਹਨਾਂ ਨੇ ਹੱਥ ਖੜੇ ਕਰੇ ਬਾਹਰ ਆਏ। ਤੇ ਯਾਦ ਰੱਖਿਓ ਜੇ ਸਿੱਖਾਂ ਨੇ ਉਹਨਾਂ ਵਿੱਚੋਂ ਇੱਕ ਵੀ ਬੰਦਾ ਨਹੀਂ ਮਾਰਿਆ, ਜਿਹੜੀ ਗੱਲ ਦੱਸਣ ਲੱਗਾ ਸਾਂ, ਉਹਨਾਂ ਵਿੱਚੋਂ ਇੱਕ ਵੀ ਬੰਦਾ ਨਹੀਂ ਮਾਰਿਆ, ਸਾਰਿਆਂ ਦੇ ਸਾਰੇ ਮਾਫ ਕਰ ਦਿੱਤੇ। ਔਰ ਉਹਨਾਂ ਨੂੰ ਇੱਕ ਗੱਲ ਕਹੀ, ਕਹਿਣ ਲੱਗੇ, ਸੱਜਣੋ ਅਸੀਂ ਕੋਈ ਕਾਤਲ ਨਹੀਂ ਹੈ, ਸਾਡਾ ਕੋਈ ਸ਼ੌਕ ਨਹੀਂ ਹੈ ਖੂਨ ਵਹਾਉਣਾ, ਅਸੀਂ ਕੋਈ ਕਾਤਲ ਨਹੀਂ ਹੈ, ਅਸੀਂ ਕਿਸੇ ਨੂੰ ਦੁੱਖ ਦੇ ਕੇ ਰਾਜੀ ਨਹੀਂ ਹੈ, ਪਰ ਜਿਹੜੇ ਬੰਦੇ ਖੁਦ ਹੀ ਇਨਸਾਨੀਅਤ ਦੇ ਦੁਸ਼ਮਣ ਨੇ ਉਹਨਾਂ ਨਾਲ ਖਾਲਸੇ ਨੂੰ ਟਕਰਾਉਣ ਵਾਸਤੇ ਮੇਰੇ ਸਤਿਗੁਰੂ ਨੇ ਇੱਕ ਦਾਤ ਬਖਸ਼ਿਸ਼ ਕੀਤੀ ਹੋਈ ਹੈ, ਜਿੰਨਾ ਚਿਰ ਕੋਈ ਜ਼ੁਲਮ ਕਰਦਾ ਰਹੇਗਾ ਉਹਨਾਂ ਚਿਰ ਖਾਲਸਾ ਆਪਣੇ ਅਕੀਦੇ ਤੋਂ ਲਾਂਭੇ ਨਹੀਂ ਹੋਵੇਗਾ। ਇੱਕ ਛੋਟੀ ਜਿਹੀ ਘਟਨਾ ਵਿੱਚੋਂ ਹੋਰ ਕਹਿਣੀ ਹੈ, ਸਿਰਫ ਉਦਾਹਰਣ ਦੇ ਤੌਰ ਤੇ,
ਮੈਂ ਹੈਰਾਨ ਹੁੰਦਾ ਕਈ ਵਾਰੀ, ਸਤਿਗੁਰੂ ਤੇਰੇ ਦਰ ਤੇ ਕਿੰਨੀਆਂ ਕੁ ਰਹਿਮਤਾਂ ਮਿਲਦੀਆਂ ਨੇ। ਜਦੋਂ ਦੋ ਨਿੱਕੇ ਸਾਹਿਬਜ਼ਾਦਿਆਂ ਨੂੰ ਜਦੋਂ ਠੰਡੇ ਬੁਰਜ ਵਿੱਚੋਂ ਲੈ ਕੇ ਗਏ ਸਨ ਜ਼ਾਲਮ, ਉਹਨਾਂ ਨੇ ਇੱਕ ਸਵਾਲ ਕੀਤਾ ਸੀ ਭਾਈ ਤੁਸੀਂ ਆਪਣਾ ਅਗਲਾ ਪ੍ਰੋਗਰਾਮ ਦੱਸੋ ਕੀ ਹੈ। ਪਿਤਾ ਤੁਹਾਡਾ ਅਸੀਂ ਖਤਮ ਕਰ ਦਿੱਤਾ, ਮਾਂ ਤੁਹਾਡੀਆਂ ਅਸੀਂ ਖਤਮ ਕਰ ਦਿੱਤੀਆਂ, ਭਰਾ ਤੁਹਾਡੇ ਅਸੀਂ ਖਤਮ ਕਰ ਦਿੱਤੇ, ਸਿੱਖ ਤੁਹਾਡੇ ਅਸੀਂ ਖਤਮ ਕਰ ਦਿੱਤੇ, ਘਰ ਤੁਹਾਡਾ ਉਜਾੜ ਦਿੱਤਾ ਤੇ ਦਾਦਾ ਤੁਹਾਡਾ ਪਹਿਲਾਂ ਖਤਮ ਕਰ ਦਿੱਤਾ, ਤੁਹਾਡਾ ਇੱਕ ਵੀ ਆਸਰਾ ਨਹੀਂ। ਅਗਰ ਆਸਰਾ ਹੈ ਤੇ ਕੇਵਲ ਤੇ ਕੇਵਲ ਇੱਕ ਦਾਦੀ ਮਾਂ ਹੈ, ਉਹਨੂੰ ਅਸੀਂ ਠੰਡੇ ਬੁਰਜ ਵਿੱਚ ਰੱਖਿਆ ਹੋਇਆ, ਜੇ ਅਸੀਂ ਕੱਲ੍ਹ ਤੁਹਾਨੂੰ ਛੱਡ ਦਿੰਦੇ ਤੁਸੀਂ ਕੀ ਕਰੋਗੇ। ਹੁਣ ਦੇਖੋ ਜੇ ਬੱਚੇ ਹੁੰਦੇ, ਜੇ ਕੱਲ ਕਹਾਣੀ ਨਿੱਕੀ ਜੀ ਹੁੰਦੀ ਤੇ ਅਕੀਦਾ ਬਦਲ ਲੈਂਦੇ, ਉਸ ਵੇਲੇ ਕਹਿ ਦਿੰਦੇ, ਵਕਤ ਨਾਲ ਕਹਿ ਦਿੰਦੇ, ਉਹਨੇ ਕਿਹੜੇ ਵਜ਼ੀਰ ਖਾਂ ਦੇ ਨਾਲ ਫਿਰਨਾ ਸੀ, ਉਹਨੂੰ ਕਹਿ ਦਿੰਦੇ ਵੀ ਸੱਜਣਾ ਕੋਈ ਗੱਲ ਨਹੀਂ ਸੋਚਾਂਗੇ, ਜਾਂ ਤੁਸੀਂ ਸਾਨੂੰ ਛੱਡ ਦਿਓ, ਅਸੀਂ ਜੰਗਲਾਂ ਵਿੱਚ ਜਾ ਕੇ ਆਪਣੇ ਘਰ ਬਾਰ ਵਸਾਵਾਂਗੇ, ਆਪਣੀ ਸੁੱਖ ਦੀ ਰੋਟੀ ਖਾਵਾਂਗੇ ਵੱਡੇ ਹੋ ਕੇ। ਕੋਈ ਇਹੋ ਜਿਹਾ ਬੱਚਾ ਨਹੀਂ ਆਖਿਆ, ਉਹਨੇ ਆਖਿਆ ਵੀ ਦੋ ਹੀ ਕੰਮ ਹੋਣਗੇ। ਕਹਿਣ ਲੱਗੇ ਕੀ? ਕਹਿਣ ਲੱਗੇ ਅਸੀਂ ਜੰਗਲਾਂ ਵਿੱਚ ਜਾਵਾਂਗੇ, ਉੱਥੋਂ ਕੋਸ਼ਿਸ਼ ਕਰਾਂਗੇ ਸਿੱਖਾਂ ਨੂੰ ਪ੍ਰੇਰਣਾ ਦੇ ਕੇ, ਸਿੱਖ ਬਣਾਵਾਂਗੇ, ਸਿੱਖ ਫੌਜਾਂ ਬਣਾਵਾਂਗੇ, ਫਿਰ ਵਕਤ ਆਏਗਾ, ਫਿਰ ਅਸੀਂ ਹਥਿਆਰ ਚੁੱਕਾਂਗੇ, ਜਾਂ ਤੇ ਜਦੋਂ ਤੱਕ ਤੁਸੀਂ ਨਹੀਂ ਮਰ ਜਾਂਦੇ ਉਦੋਂ ਤੱਕ ਟਾਕਰਾ ਚੱਲਦਾ ਰਹੇਗਾ, ਜਾਂ ਜਦੋਂ ਤੱਕ ਅਸੀਂ ਨਹੀਂ ਮਰ ਜਾਂਦੇ ਉਦੋਂ ਤੱਕ ਟਾਕਰਾ ਚੱਲਦਾ ਰਹੇਗਾ, ਜਾਂ ਤੀਜਾ ਪੱਖ ਹੈ ਜਦੋਂ ਤੱਕ ਤੁਸੀਂ ਜ਼ੁਲਮ ਕਰਨ ਤੋਂ ਨਹੀਂ ਹਟ ਜਾਂਦੇ ਉਦੋਂ ਤੱਕ ਸੱਜਣਾ ਤੁਹਾਡੇ ਨਾਲ ਟਕਰਾਉਂਦੇ ਰਹਾਂਗੇ। ਇਹ ਸਿੱਖਾਂ ਦੇ ਸਰੀਰ ਬਦਲ ਸਕਦੇ ਨੇ ਪਰ ਸਿੱਖਾਂ ਦਾ ਅਕੀਦਾ ਨਹੀਂ ਬਦਲੇਗਾ। ਉਹੀ ਗੱਲ ਅੱਜ ਗੁਰੂ ਕੇ ਸਿੱਖਾਂ ਨੇ ਬਿਲਕੁਲ ਪ੍ਰਗਟ ਕਰ ਦਿੱਤੀ। ਕਹਿਣ ਲੱਗੇ ਸੱਜਣਾ ਸਾਡੇ ਘਰ ਵਿੱਚ ਇੱਕ ਗੱਲ ਚੇਤਾ ਰੱਖੀ, ਅਸੀਂ ਕੋਈ ਕਾਤਲ ਨਹੀਂ ਹੈ, ਅਸੀਂ ਕੋਈ ਖੂਨ ਦੀਆਂ ਹੋਲੀਆਂ ਖੇਡੀਆਂ ਪਸੰਦ ਨਹੀਂ ਕਰਦੇ, ਅਸੀਂ ਕਿਸੇ ਨੂੰ ਨਜਾਇਜ਼ ਮਾਰਨਾ ਪਸੰਦ ਨਹੀਂ ਕਰਦੇ, ਸਾਨੂੰ ਤੇ ਗੁਰੂ ਨੇ ਅੰਮ੍ਰਿਤ ਦਿੱਤਾ ਤੇ ਅੰਮ੍ਰਿਤ ਪੀ ਕੇ ਅਸੀਂ ਕਿਸੇ ਨਾਲ ਅੰਮ੍ਰਿਤ ਵਰਗਾ ਹੀ ਵਰਤਾਓ ਕਰਨਾ ਚਾਹੁੰਦੇ ਹਾਂ। ਪਰ ਲੇਕਿਨ ਜਦੋਂ ਕੋਈ ਜ਼ਾਲਮ ਸਮਝੇ ਹੀ ਨਾ ਤੇ ਸਾਨੂੰ ਤੇਗ ਚੁੱਕ ਕੇ ਜੰਗ ਦੇ ਮੈਦਾਨ ਵਿੱਚ ਆਉਣਾ ਪੈਂਦਾ, ਉਸੇ ਵੇਲੇ ਗੁਰੂ ਪਾਤਸ਼ਾਹ ਜੀ ਮਹਾਰਾਜ ਦੇ ਸਿੱਖਾਂ ਨੇ ਸਾਰਿਆਂ ਨੂੰ ਮਾਫ਼ ਕਰ ਦਿੱਤਾ, ਉਹਨਾਂ ਫੌਜੀਆਂ ਵਿੱਚੋਂ ਇੱਕ ਵੀ ਬੰਦਾ ਨਜਾਇਜ਼ ਕਤਲ ਨਹੀਂ ਕੀਤਾ। ਫਿਰ ਵਕਤ ਆਇਆ ਜਦੋਂ ਇੱਕ ਵਾਰੀ ਫਿਰ ਦੁਬਾਰੇ ਸਿੱਖਾਂ ਨਾਲ ਟੱਕਰ ਹੋਈ। ਇਹ ਜਿਹੜਾ ਮੁਖੀਆ ਹੈ ਜੁਬੈਦ ਖਾਂ ਇਹਦਾ ਨਾਂ ਹੈ, ਤੇ ਇਹਨੇ ਵੀ ਇੱਕ ਵਾਰੀ ਕੋਸ਼ਿਸ਼ ਕੀਤੀ ਦੁਬਾਰੇ ਟੱਕਰ ਲੈਣ ਦੀ, ਪਰ ਇਹ ਵੀ ਭੱਜ ਕੇ ਆਖਿਰਕਾਰ ਲਾਹੌਰ ਦੇ ਕਿਲ੍ਹੇ ਵਿੱਚ ਚਲਾ ਗਿਆ। ਲਾਹੌਰ ਦੇ ਵਿੱਚ ਗਿਆ ਤੇ ਲਾਹੌਰ ਦੇ ਵਿੱਚ ਜਾ ਕੇ ਸਿੱਖਾਂ ਨੇ ਫਿਰ ਦੁਬਾਰੇ ਇਹਨੂੰ ਛੁਡਵਾਇਆ, ਤੇ ਇਹ ਵੀ ਉਸ ਵੇਲੇ ਬਾਕੀ ਬੰਦਿਆਂ ਦੇ ਵਿੱਚੋਂ ਤਾਂ ਸਾਰੇ ਕੁਝ ਦਿਨ ਕਿਲ੍ਹਾ ਬੰਦ ਰਿਹਾ ਤੇ ਪ੍ਰਸ਼ਾਦੇ ਪਾਣੀ ਦੀ ਇੱਥੇ ਵੀ ਮੁਸ਼ਕਿਲ ਬਣੀ, ਸਿੱਖਾਂ ਨੇ ਕਿਲ੍ਹਾ ਪਾ ਕੇ ਰੱਖਿਆ, ਲਾਹੌਰ ਦੇ ਸਾਰੇ ਦਰਵਾਜ਼ੇ ਬੰਦ ਕਰ ਲਏ। ਉਦੋਂ ਪੁਰਾਣੇ ਸਮੇਂ ਅੰਦਰ ਜਿਹੜੇ ਵੱਡੇ ਸ਼ਹਿਰ ਹੁੰਦੇ ਸਨ ਉਹਨਾਂ ਦੇ ਦਰਵਾਜ਼ੇ ਲੱਗੇ ਹੁੰਦੇ ਸਨ ਵੱਡੀਆਂ, ਤੇ ਜਦੋਂ ਕੁਝ ਦਿਨ ਗੁਜ਼ਰੇ ਉਦੋਂ ਲੋਕਾਂ ਨੇ ਆ ਕੇ ਆਪੇ ਹੀ ਸਰਹੰਦ ਦੇ ਦਰਵਾਜ਼ੇ ਖੋਲ੍ਹ ਦਿੱਤੇ ਵੀ ਸਿੱਖ ਕਾਤਲ ਨਹੀਂ ਹੈ, ਸਾਨੂੰ ਕਤਲ ਨਹੀਂ ਕਰਨਗੇ, ਸਾਨੂੰ ਪੂਰਾ ਭਰੋਸਾ ਹੈ। ਉਦੋਂ ਸਿੱਖ ਫਿਰ ਦੁਬਾਰੇ ਲਾਹੌਰ ਵਿੱਚ ਗਏ। ਜਦੋਂ ਲਾਹੌਰ ਵਿੱਚ ਗਏ ਉਦੋਂ ਵੀ ਗੁਰੂ ਕੇ ਸਿੱਖਾਂ ਨੇ ਯਾਦ ਰੱਖਿਓ ਜੇ ਇੱਕ ਨਵੀਂ ਪਿਰਤ ਪਾਈ। ਉਦੋਂ ਵੀ ਕੇਵਲ ਤੇ ਕੇਵਲ ਉਹ ਜ਼ਾਲਮ ਹੀ ਜ਼ੁਬੈਦ ਖਾਂ ਮਾਰਿਆ ਗਿਆ, ਬਾਕੀ ਸਭ ਲੋਕਾਂ ਨੂੰ ਉਹਦੇ ਲਾਹੌਰ ਦੇ ਵਿੱਚੋਂ ਕਿਸੇ ਇੱਕ ਨਾਲ ਵੀ ਮਾਰਾ ਵਿਹਾਰ ਨਹੀਂ ਕੀਤਾ ਗਿਆ। ਔਰ ਇੱਕ ਬੇਨਤੀ ਹੋਰ ਕਰਾਂ, ਜੇ ਇਤਿਹਾਸ ਦੀ ਤੁਸੀਂ ਥੋੜੀ ਜਿਹੀ ਵੀ ਰੁਚੀ ਰੱਖਦੇ ਹੋ ਨਾ ਫਿਰ ਤੁਹਾਨੂੰ ਬਹੁਤ ਸੌਖੇ ਸਮਝ ਲੱਗ ਜਾਏਗੀ। ਲਾਹੌਰ ਜਿਹੜੀ ਹੈ ਨਾ ਉਹ 700 ਸਾਲ, ਦੇਖੋ ਕੈਸੇ ਕੈਸੇ ਪੂਰਨੇ ਪਾਏ ਨੇ ਸਿੱਖਾਂ ਨੇ, ਇਹ ਜਿਹੜੀ ਲਾਹੌਰ ਹੈ 700 ਸਾਲ ਬਗਾਨਿਆਂ ਦੇ ਅਧੀਨ ਰਹੀ ਹੈ। ਸਭ ਤੋਂ ਪਹਿਲਾਂ ਇੱਥੇ ਗੌਰੀ ਆਇਆ, ਉਹਨੇ ਲਾਹੌਰ ਨੂੰ ਆਪਣੇ ਅਧੀਨ ਰੱਖਿਆ, ਫਿਰ ਇੱਥੇ ਤੁਗਲਕ ਆਏ, ਫਿਰ ਇੱਥੇ ਮੁਗਲ ਆਏ, ਫਿਰ ਇੱਥੇ ਗੁਲਾਮ ਆਏ, ਇੱਥੇ ਅਣਗਿਣਤ ਲੋਕਾਂ ਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ 700 ਸਾਲ। ਇਹ ਲੋਧੀ ਆਏ, ਸਾਰਿਆਂ ਨੇ ਆ ਕੇ ਆਪਣੇ ਗੁਲਾਮ ਰੱਖਣ ਦੀ ਕੋਸ਼ਿਸ਼ ਕੀਤੀ। ਇਹ ਪਹਿਲੀ ਵਾਰੀ ਵਕਤ ਸੀ
ਜਦੋਂ ਪੰਜਾਬ ਦੇ ਨਿਵਾਸੀਆਂ ਨੇ ਖੁਦ ਲਾਹੌਰ ਦੇ ਵਿੱਚ ਆਪਣਾ ਕਬਜ਼ਾ ਜਮਾਇਆ, 700 ਸਾਲ ਤੋਂ ਬਾਅਦ ਅਗਰ ਲਾਹੌਰ ਕਿਸੇ ਦੇ ਅਧੀਨ ਸੀ, ਆਪਣਿਆਂ ਦੇ ਅਧੀਨ ਸੀ, ਤਾਂ ਕੇਵਲ ਪਹਿਲੀ ਵਾਰੀ ਸਿੱਖ ਪੈਦਾ ਹੋਏ ਨੇ ਜਿਨ੍ਹਾਂ ਨੇ 700 ਸਾਲ ਦੀ ਗੁਲਾਮੀ ਨੂੰ ਲਾ ਕੇ ਅਗਰ ਲਾਹੌਰ ਨੂੰ ਆਜ਼ਾਦੀ ਵਿੱਚ ਸਾਹ ਲੈਣ ਦਾ ਹੱਕ ਦਿੱਤਾ ਹੈ, ਜੋ ਕੇਵਲ ਸਿੱਖ ਸਨ। ਆਪਣੇ ਕੋਲ ਇੰਨਾ ਵਕਤ ਨਹੀਂ ਹੁੰਦਾ ਵੀ ਸਾਰੀ ਗੱਲ ਨੂੰ ਖੋਲ ਸਕੀਏ। ਮੈਂ ਕਈ ਕੁਝ ਤੁਹਾਡੇ ਨਾਲ ਸਾਂਝਾ ਕਰਨਾ, ਜਿਹੜੀ ਬੇਨਤੀ ਕਰ ਰਿਹਾ ਸਾਂ, ਫਿਰ ਦੁਬਾਰੀ ਧਿਆਨ ਦਿਓ। ਉਦੋਂ ਗੁਰੂ ਕੇ ਸਿੱਖਾਂ ਨੇ, ਉਦੋਂ ਸਾਰਿਆਂ ਨੇ, ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਆ, ਸਰਦਾਰ ਜੱਸਾ ਸਿੰਘ, ਸਰਦਾਰ ਜੈ ਸਿੰਘ ਕੁੰਮੇਦਾਨ ਵਾਲਾ ਤੇ ਇਹ ਇਤਿਹਾਸਕ ਸਾਰੇ ਗੁਰੂ ਕੇ ਸਿੱਖ ਉੱਥੇ ਲਾਹੌਰ ਵਿੱਚ ਗਏ ਤੇ ਸਾਰਿਆਂ ਨੂੰ ਬੜੇ ਅਦਬ ਸਤਿਕਾਰ ਨਾਲ ਲਾਹੌਰ ਨਿਵਾਸੀਆਂ ਨੇ ਗਲੇ ਨਾਲ ਲਾਇਆ। ਸਭ ਨੂੰ ਪਤਾ ਸੀ ਵੀ ਸਿੱਖ ਕਦੇ ਕੋਈ ਇਹੋ ਜਿਹੀ ਘਟਨਾ ਨਹੀਂ ਘਟਾਉਣਗੇ, ਇਹੋ ਜਿਹਾ ਮਾੜਾ ਕਰਮ ਨਹੀਂ ਕਰਨਗੇ ਜਿਹਦੇ ਨਾਲ ਲਾਹੌਰ ਨਿਵਾਸੀ ਦੁਖੀ ਹੋਵਣ। ਇਹਦੇ ਵਿੱਚੋਂ ਫਿਰ ਦੁਬਾਰੇ ਉਹ ਅਕਲਦਾਸ ਵਾਲੀ ਘਟਨਾ ਤਾਜ਼ੀ ਹੁੰਦੀ ਹੈ ਤੇ ਗੁਰੂ ਕੇ ਸਿੱਖ ਉਹ ਫੈਸਲਾ ਕਰਦੇ ਨੇ। ਅਹਿਮਦ ਸ਼ਾਹ ਅਬਦਾਲੀ ਆਉਂਦਾ ਤੇ ਇਹਨਾਂ ਨੇ ਆ ਕੇ ਕੁੱਪਰ ਹੀਰੇ ਦੇ ਵਿੱਚ ਘੇਰਾ ਪਾ ਲਿਆ। ਹੁਣ ਯਾਦ ਰੱਖਿਓ ਜੇ, ਹਾਲਾਂਕਿ ਇਹਨਾਂ ਲੋਕਾਂ ਨਾਲ ਸਿੱਖਾਂ ਨੇ ਦੇਖੋ ਕਿਹੋ ਜਿਹਾ ਵਰਤਾਵ ਕੀਤਾ ਸੀ। ਮੈਂ ਤਾਂ ਘਟਨਾ ਪਹਿਲਾਂ ਕਹੀਆਂ ਨੇ, ਸਿੱਖਾਂ ਨੇ ਇਹਨਾਂ ਨਾਲ ਕਿਹੋ ਜਿਹਾ ਵਰਤਾਵ ਕੀਤਾ ਸੀ। ਜਦੋਂ ਕੁੱਪਰ ਹੀੜੇ ਦਾ ਵਕਤ ਆਇਆ, ਉਦੋਂ ਚਾਰੇ ਪਾਸੇ ਫੌਜਾਂ ਨੇ ਘੇਰਾ ਪਾ ਲਿਆ। ਹੁਣ ਸਿੱਖਾਂ ਨੇ ਇੱਕ ਵਿਉਂਤ ਨਾਲ ਜੰਗ ਲੜਨਾ ਸ਼ੁਰੂ ਕੀਤਾ। ਉਹਨਾਂ ਨੇ ਜਿਹੜੇ ਬੱਚੇ ਨੇ, ਜਿਹੜੀਆਂ ਬੀਬੀਆਂ ਨੇ, ਜਿਹੜੇ ਬਜ਼ੁਰਗ ਨੇ ਹਥਿਆਰ ਨਹੀਂ ਚੁੱਕ ਸਕਦੇ, ਉਹਨਾਂ ਨੂੰ ਘੇਰੇ ਦੇ ਵਿੱਚ ਲੈ ਲਿਆ। ਘੇਰੇ ਦੇ ਵਿੱਚ ਲੈ ਕੇ ਤੇ ਆਪ ਨਾਲੇ ਜੰਗ ਲੜ ਰਹੇ ਨੇ, ਨਾਲੇ ਉਹਨਾਂ ਦੀ ਹਿਫਾਜ਼ਤ ਕਰ ਰਹੇ ਨੇ। ਜੰਗ ਚਾਰੇ ਪਾਸਿਆਂ ਤੋਂ ਲੜਿਆ ਜਾ ਰਿਹਾ ਹੈ, ਹੌਲੀ ਹੌਲੀ ਵਿੱਚੋਂ ਨਿਕਲੀ ਜਾ ਰਹੇ ਨੇ। ਉਹਨਾਂ ਨੂੰ ਉਸ ਕੁੱਪਰ ਹੀੜੇ ਦੇ ਮੈਦਾਨ ਵਿੱਚੋਂ, ਜੰਗਲ ਵਿੱਚੋਂ ਨਿਕਲਣ ਦਾ ਵਕਤ ਨਹੀਂ ਮਿਲ ਰਿਹਾ। ਉਹ ਨਿਕਲਣਾ ਚਾਹੁੰਦੇ ਨੇ ਪਰ ਜਦੋਂ ਨਾ ਨਿਕਲ ਸਕੇ, ਬੇਅੰਤ ਕੌਮ ਦੀ ਤਬਾਹੀ ਹੋਈ। ਇੱਕ ਪਲ ਮੈਂ ਤੁਹਾਡਾ ਹੋਰ ਲੈਣਾ। ਜੇ ਤੁਸੀਂ ਪਿਛਲੀਆਂ ਕੁਝ ਵੀ ਘਟਨਾਵਾਂ ਨੂੰ ਚੇਤੇ ਰੱਖਿਆ ਹੋਵੇਗਾ ਨਾ, ਤੇ ਤੁਹਾਨੂੰ ਸੌਖਿਆਂ ਸਮਝ ਲੱਗ ਜਾਏਗੀ। ਹਾਲੇ 1740 ਦੀ ਗੱਲ ਹੈ, ਇਹ 1762 ਦਾ ਵਾਕਿਆ। ਤੁਸੀਂ ਹਿਸਾਬ ਲਾਓ, ਸਿਰਫ 22 ਸਾਲਾਂ ਦਾ ਵਕਤ ਹੈ ਔਰ ਇਹਦੇ ਦਰਮਿਆਨ ਸਿੱਖ ਕੋਈ ਬਹੁਤੀ ਸੁੱਖ ਦੀ ਨੀਂਦ ਨਹੀਂ ਸੌਂ ਸਕੇ। 22 ਸਾਲ ਪਹਿਲਾਂ ਉਸ ਵੇਲੇ ਬੋਤਾ ਸਿੰਘ ਤੇ ਗਰਜਾ ਸਿੰਘ, ਉਹਨਾਂ ਨੇ ਆਪਣੇ ਕੰਨਾਂ ਨਾਲ ਸੁਣਿਆ ਸੀ ਵੀ ਦੁਨੀਆਂ ਵਿੱਚ ਕੋਈ ਸਿੱਖ ਨਹੀਂ ਰਹਿ ਗਿਆ, ਦੁਨੀਆਂ ਵਿੱਚ ਕੋਈ ਸਿੱਖ ਨਹੀਂ ਰਹਿ ਗਿਆ, ਸਿੱਖ ਸਾਰੇ ਖਤਮ ਹੋ ਗਏ ਨੇ। ਤੁਸੀਂ ਆਪ ਸੋਚ ਕੇ ਵੇਖੋ ਵੀ ਜਿਹੜੀ ਕੌਮ ਦਾ ਇਤਨਾ ਵੱਡਾ ਨੁਕਸਾਨ ਹੋਇਆ ਹੋਵੇ ਤੇ ਉਸ ਕੌਮ ਦੇ ਲਈ ਲੋਕਾਂ ਦੀ ਵਿਚਾਰ ਇਹ ਬਣ ਚੁੱਕੀ ਹੋਵੇ ਵੀ ਕੋਈ ਸਿੱਖ ਦੇਖਣ ਲਈ ਵੀ ਨਹੀਂ ਬਚਿਆ, ਤੇ ਉਹ ਸਿੱਖ ਦੇ ਕੌਮ ਦੇ ਕਿੰਨੇ ਕੁ ਬੰਦੇ ਹੋਵਣਗੇ, ਕਿੰਨੇ ਕੁ ਲੋਕ ਹੋਵਣਗੇ। ਉਹ ਸਾਰੇ ਦੇ ਸਾਰੇ ਵਿਚਾਰੇ ਨਿਕਲ ਕੇ ਹੁਣ ਕੁੱਪਰ ਹੀੜੇ ਦੇ ਮੈਦਾਨ ਵਿੱਚ ਬੈਠੇ ਨੇ। ਹਜੇ ਪੂਰੇ ਚੰਗੀ ਤਰ੍ਹਾਂ ਤਸੱਲੀ ਨਾਲ ਉਹਨਾਂ ਨੇ ਆਪਣੇ ਆਸਣ ਵੀ ਨਹੀਂ ਸਨ ਲਾਏ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਆ ਘੇਰਿਆ। ਹੁਣ ਉਹ ਜਿਹੜੇ ਸਾਰੀ ਦੀ ਸਾਰੀ ਕੌਮ ਹੈ, ਉਹ ਜਿਉਂ ਜਿਉਂ ਨਿਕਲਦੀ ਜਾ ਰਹੀ ਹੈ ਤੇ ਉਹ ਕਤਲੇਆਮ ਬਹੁਤ ਹੋ ਰਿਹਾ, ਬਹੁਤ ਕਤਲੇਆਮ ਹੋ ਰਿਹਾ। ਇਹਦੇ ਵਿੱਚ ਖਾਸ ਕਰਕੇ ਹਿੱਸਾ ਪਾਇਆ ਸਰਦਾਰ ਚੜ੍ਹਤ ਸਿੰਘ ਨੇ ਤੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ। ਵਿਦਵਾਨਾਂ ਦੀ ਰਾਏ ਹੈ ਜੱਸਾ ਸਿੰਘ ਆਲੂਵਾਲੀਆ ਅਤੇ ਨਾਲ ਚੜ੍ਹਤ ਸਿੰਘ, ਇਹਨਾਂ ਦੇ ਸਰੀਰ ਤੇ 20-20 ਜ਼ਖਮਾਂ ਤੋਂ ਵੀ ਉੱਤੇ ਸਨ ਤੇ ਕੋਈ ਵੀ ਸਿੱਖ ਅਜਿਹਾ ਨਹੀਂ ਸੀ ਜਿਹੜਾ ਉੱਤੋਂ ਬਚ ਕੇ ਗਿਆ ਹੋਵੇ, ਜਿਹਦੇ ਸਰੀਰ ਉੱਤੇ 5 ਤੋਂ ਲੈ ਕੇ 7 ਤੱਕ ਘੱਟ ਤੋਂ ਘੱਟ ਜ਼ਖਮ ਨਾ ਹੋਏ ਹੋਵਣ। ਜ਼ਾਲਮਾਂ ਇੱਥੋਂ ਤੱਕ ਜ਼ਿਕਰ ਕੀਤਾ ਵੀ ਅਹਿਮਦ ਸ਼ਾਹ ਅਬਦਾਲੀ ਉਸ ਵੇਲੇ ਸਿੱਖਾਂ ਦੇ ਸਿਰਾਂ ਦੇ ਗੱਡੇ ਭਰ ਕੇ ਲੈ ਕੇ ਗਿਆ। ਉਹਨੇ ਲਾਹੌਰ ਵਿੱਚ ਰੱਖ ਕੇ ਸਿਰ ਜਿਵੇਂ ਇੱਕ ਤਹਿ ਥੱਲੇ ਰੱਖ ਲਈ, ਫਿਰ ਇੱਕ ਤਹਿ ਉਹਦੇ ਉੱਤੇ ਲਾਈ, ਫਿਰ ਇੱਕ ਤਹਿ ਉਹਦੇ ਉੱਤੇ ਲਾਈ। ਉਹਨੇ ਮੀਨਾਰ ਚੁਣੇ ਸਨ, ਉਹਨੇ ਇੱਕ ਬਚਨ ਆਖਿਆ ਸੀ, ਕਹਿਣ ਲੱਗੇ ਦਿੱਲੀ ਦੇ ਵਿੱਚ ਕੋਈ ਕੁਤਬ ਮੀਨਾਰ ਬਣਾਉਂਦਾ ਰਿਹਾ, ਲੇਕਿਨ ਮੈਂ ਸਿੱਖਾਂ ਦੇ ਸਿਰਾਂ ਦੇ ਮੀਨਾਰ ਬਣਾਵਾਂਗਾ। ਉਹਨੇ ਸਿੱਖਾਂ ਦੇ ਸਿਰਾਂ ਦੇ ਮੀਨਾਰ ਬਣਾਏ ਸਨ। ਹਿਸਾਬ ਲਾ ਲਓ ਵੀ ਕਿੰਨਾ ਕੁ ਉੱਥੇ ਕਤਲੇਆਮ ਹੋਇਆ ਹੋਵੇਗਾ।
ਦੂਜੀ ਗੱਲ, ਜਿਹੜੀਆਂ ਮਸਜਿਦਾਂ ਸਨ, ਹਾਲਾਂਕਿ ਸਿੱਖਾਂ ਦੇ ਨਾਲ ਕੋਈ ਵਿਰੋਧ ਨਹੀਂ, ਕੋਈ ਪਿਆਰ ਨਹੀਂ, ਕੋਈ ਵਾਸਤਾ ਨਹੀਂ, ਪਰ ਉਹਨੇ ਸਿੱਖਾਂ ਦੇ ਲਹੂ ਨਾਲ ਲਿਜਾ ਕੇ ਉਹ ਮਸਜਿਦਾਂ ਦੇ ਵਿੱਚ ਪੋਚਾ ਦਿੱਤਾ ਸੀ, ਧੋਤੇ ਸਨ ਮਸਜਿਦਾਂ ਨੂੰ, ਫਰਸ਼ ਧੋਤੇ ਸਨ, ਵੀ ਮੈਂ ਸਿੱਖਾਂ ਦੇ ਲਹੂ ਨਾਲ ਫਰਸ਼ ਧੋ ਕੇ ਆਪਣੇ ਵੱਲੋਂ ਆਪਣੇ ਧਰਮ ਦੇ ਪ੍ਰਤੀ ਸੱਚਾ ਅਕੀਦਾ ਪ੍ਰਗਟ ਕਰਾਂ। ਆਪ ਸੋਚੋ ਕਿਤਨਾ ਕੁ ਵੱਡਾ ਪਾਪੀ ਹੋਵੇਗਾ ਉਹ। ਉਹ ਪਹਿਲਾਂ ਵੀ ਹਿੰਦੂ ਮੰਦਰ ਤੋੜ ਚੁੱਕਾ ਸੀ, ਉਹਨੇ ਮਨਾਂ ਵਿੱਚ ਇਸ ਗੱਲ ਦੀ ਕੋਈ ਭਾਵਨਾ ਨਹੀਂ ਸੀ। ਅੱਗੇ ਤੋਰਾਂ ਗੱਲੋਂ ਇੱਥੋਂ ਨਿਕਲ ਕੇ ਗੁਰੂ ਕੇ ਸਿੱਖ ਜਿੰਨੇ ਕੁ ਬਚ ਸਕੇ ਉਹਨੇ ਕੁ ਨਿਕਲ ਕੇ ਬਰਨਾਲੇ ਦੇ ਇਲਾਕੇ ਵਿੱਚ ਮਹਾਰਾਜਾ ਆਲਾ ਸਿੰਘ ਦੇ ਕੋਲ ਗਏ। ਇੱਥੇ ਸਾਡੀ ਕੌਮ ਦਾ ਇੰਨਾ ਕੁ ਕਤਲੇਆਮ ਹੋਇਆ, ਇੰਨਾ ਕੁ ਕਤਲੇਆਮ ਹੋਇਆ, ਵਿਦਵਾਨ ਪੁਰਸ਼ਾਂ ਦੀ ਰਾਇ ਹੈ ਭਈ ਘੱਟ ਤੋਂ ਘੱਟ 40,000 ਤੇ ਵੱਧ ਤੋਂ ਵੱਧ 50,000 ਇੱਕ ਦਿਨ ਵਿੱਚ ਸਿੱਖ ਕੌਮ ਦਾ ਕਤਲੇਆਮ ਹੋਇਆ। ਇੱਕ ਦਿਨ ਵਿੱਚ ਜਿਹੜੀ ਕੌਮ ਨੂੰ 22 ਸਾਲ ਪਹਿਲਾਂ ਲੋਕ ਕਹਿੰਦੇ ਹੋਣ ਭਈ ਇਹਦਾ ਇੱਕ ਸਿੱਖ ਦੇਖਣਾ ਔਖਾ ਹੈ, ਉਸ ਕੌਮ ਦਾ ਇੱਕੋ ਦਿਨ 40,000 ਬੰਦਾ ਕਤਲ ਹੋਇਆ ਹੋਵੇ, ਤੁਸੀਂ ਆਪ ਸੋਚ ਕੇ ਦੇਖੋ ਉਸ ਕੌਮ ਦੇ ਪਿੱਛੇ ਕਿੰਨਾ ਕੁ ਬਚਿਆ ਹੋਵੇਗਾ। ਪਰ ਧੰਨ ਹੈ ਗੁਰੂ ਕੇ ਸਿੱਖ, ਉਦੋਂ ਜਦੋਂ ਸਿੱਖਾਂ ਦੀਆਂ ਲਾਸ਼ਾਂ ਕਈ ਦੂਰ ਤੱਕ, ਮੀਲਾਂ ਤੱਕ ਖਿੰਡੀਆਂ ਪਈਆਂ ਨੇ, ਉਦੋਂ ਵੀ ਉਹ ਗੁਰੂ ਦੇ ਪਿਆਰ ਵਿੱਚ ਜੁੜ ਕੇ ਜੈਕਾਰੇ ਲਾ ਰਹੇ ਨੇ, ਸਤਿਗੁਰੂ ਤਤ ਖਾਲਸਾ ਰਹਿ ਗਇਓ, ਗਇਓ ਸੋ ਖੋਟ ਗਵਾਏ। ਇਹਦਾ ਅਰਥ ਕਦੇ ਇਹ ਨਾ ਲੈਣਾ ਭਈ ਜਿਹੜੇ ਬਾਕੀ ਸਿੱਖ ਸ਼ਹੀਦ ਹੋਏ ਨੇ ਉਹ ਖੋਟੇ ਸਨ, ਉਹ ਤਾਂ ਇਹਦਾ ਅਰਥ ਕਈ ਵਾਰੀ ਅਸੀਂ ਗਲਤ ਲੈ ਲੈਂਦੇ, ਇਹਦਾ ਅਰਥ ਵਿਦਵਾਨਾਂ ਨੇ ਕੀਤਾ ਤਤ ਖਾਲਸਾ ਰਹਿ ਗਇਓ, ਸਤਿਗੁਰੂ ਤੇਰੇ ਖਾਲਸੇ ਵਿੱਚ ਤਤ ਬਚ ਗਿਆ। ਜਿਤਨੀ ਵੀ ਇਹ ਜ਼ਾਲਮ ਔਖੀ ਦਿੰਦੇ ਨੇ ਨਾ, ਉਤਨਾ ਸਾਡੇ ਵਿੱਚੋਂ ਖੋਟ ਨਿਕਲ ਜਾਂਦਾ, ਜਿਹੜੀਆਂ ਕਮਜ਼ੋਰੀਆਂ ਸਨ ਸਾਡੇ ਵਿੱਚ, ਜਿਹੜਾ ਅਵੇਸਲਾਪਣ ਸੀ ਸਾਡੇ ਵਿੱਚ, ਉਹ ਸਾਡੇ ਵਿੱਚੋਂ ਖਤਮ ਹੋ ਗਿਆ, ਤੇ ਹੁਣ ਤੇਰੇ ਸਿੱਖ ਹੋਰ ਵੀ ਚੰਗੇ ਹੋ ਕੇ ਜ਼ਾਲਮ ਨਾਲ ਟਾਕਰਾ ਲੈ ਕੇ ਇਨਸਾਨੀਅਤ ਦੀ ਸੇਵਾ ਕਰਨਗੇ। ਇੱਕ ਪਲ ਫੇਰ ਲਵਾਂ, ਦੁਨੀਆਂ ਦੇ ਵਿਦਵਾਨਾਂ ਨੇ ਜਿਹੜੇ ਜੰਗ ਦੇ ਕਾਰਨ ਮੰਨੇ ਨੇ ਨਾ, ਉਹ ਤਿੰਨ ਮੰਨੇ ਨੇ। ਬਹੁਤ ਵਾਰੀ ਤੁਸੀਂ ਸੁਣਿਆ ਹੋਏਗਾ, ਜ਼ਰ, ਜ਼ੋਰੋ, ਜ਼ਮੀਨ। ਜ਼ਰ ਕਹਿੰਦੇ ਨੇ ਪੈਸੇ ਨੂੰ, ਜ਼ੋਰੋ ਕਹਿੰਦੇ ਨੇ ਇਸਤਰੀ ਨੂੰ, ਜ਼ਮੀਨ ਦਾ ਅਰਥ ਤੁਸੀਂ ਸਮਝਦੇ ਹੋ ਧਰਤੀ ਦਾ ਟੁਕੜਾ। ਹੁਣ ਦੇਖੋ ਸਿੱਖ ਨਾ ਤਾਂ ਕਿਸੇ ਦੀ ਧਰਤੀ ਦੇ ਟੁਕੜੇ ਤੇ ਕੋਈ ਕਬਜ਼ਾ ਕਰਦੇ ਨੇ, ਨਾ ਹੀ ਕਿਸੇ ਦਾ ਧਨ ਦੌਲਤ ਲੁੱਟਦੇ ਨੇ, ਵੀ ਕਿਸੇ ਦਾ ਜਾ ਕੇ ਪੈਸੇ ਹੀ ਬੈਠਿਆਂ ਨੂੰ ਘਰਾਂ ਵਿੱਚ ਜਾ ਕੇ ਲੁੱਟ ਲਿਆ ਹੋਵੇ, ਜਿਵੇਂ ਐਵੇਂ ਸ਼ਬਦ ਵਾਲੀ ਲੁੱਟਣ ਆਉਂਦਾ, ਇਵੇਂ ਤਾਂ ਪੈਸੇ ਨਹੀਂ ਲੁੱਟਦੇ। ਤੀਜਾ ਕਾਰਨ, ਨਾ ਹੀ ਉਹਨਾਂ ਦਾ ਕੋਈ ਇਸਤਰੀ ਦਾ ਝਗੜਾ ਹੈ, ਸਿੱਖਾਂ ਦੇ ਵਿੱਚ ਕਿਸੇ ਵੀ ਸਿੱਖ ਬੀਬੀ ਦਾ ਝਗੜਾ ਨਹੀਂ ਇਸ ਤਰ੍ਹਾਂ ਦਾ, ਉਹਨਾਂ ਨੇ ਪਹਿਣ ਹੀ ਨਹੀਂ ਦਿੱਤਾ, ਜਿੱਥੇ ਕਿਤੇ ਲੋੜ ਹੁੰਦੀ ਸੀ ਆਪਣਾ ਆਪਾ ਵਾਰ ਜਾਂਦੇ ਸੀ। ਖੈਰ ਜਿਹੜੀ ਬੇਨਤੀ ਕਰ ਰਿਹਾ ਸਾਂ, ਹੁਣ ਤਿੰਨ ਹੀ ਕਾਰਨ ਸਨ, ਲੇਕਿਨ ਜੇ ਕਿਤੇ ਤੁਹਾਡਾ ਇਤਿਹਾਸ ਲੋਕਾਂ ਦੇ ਸਾਹਮਣੇ ਹੁੰਦਾ ਨਾ, ਤੇ ਉਹ ਵਿਦਵਾਨ ਕਦੇ ਵੀ ਨਾ ਲਿਖਦੇ ਵੀ ਲੜਾਈ ਦੇ ਜ਼ਰ, ਜ਼ੋਰੋ, ਜ਼ਮੀਨ ਤਿੰਨ ਹੀ ਕਾਰਨ ਹੁੰਦੇ ਨੇ। ਉਹ ਲਿਖਦਾ ਵੀ ਨਹੀਂ ਸੱਜਣਾ, ਲੜਾਈ ਦੇ ਚਾਰ ਕਾਰਨ ਹੁੰਦੇ ਨੇ, ਕਦੇ ਕਦਾਈ ਕੋਈ ਲੋਕ ਇਨਸਾਨੀਅਤ ਖਾਤਰ ਵੀ ਲੜਦੇ ਨੇ, ਕਦੇ ਕਦਾਈ ਲੋਕ ਉਹ ਵੀ ਸੂਰਮੇ ਹੁੰਦੇ ਨੇ, ਜਿਹੜਾ ਸੂਰਾ ਸੋ ਪਹਿਚਾਨੀ ਹੈ, ਜੋ ਲੜੇ ਦੀਨ ਕੇ ਗੇਟ, ਉਹ ਪੈਸੇ ਖਾਤਰ ਨਾ ਲੜੇ, ਉਹ ਇਸਤਰੀਆਂ ਖਾਤਰ ਨਾ ਲੜੇ, ਉਹ ਦੁਨੀਆਂ ਵਿੱਚ ਜ਼ਮੀਨ ਦੇ ਟੁਕੜਿਆਂ ਤੇ ਕਬਜ਼ਾ ਕਰਨ ਵਾਸਤੇ ਨਾ ਲੜੇ। ਮੈਂ ਇੱਕ ਨਿੱਕਾ ਜਿਹਾ ਦ੍ਰਿਸ਼ਟਾਂਤ ਹੋਰ ਦੇਣਾ, ਔਰ ਮੈਨੂੰ ਮਾਫ਼ ਕਰ ਦਿਓ ਜੇ ਮੈਂ ਕਿਸੇ ਦੇ ਧਰਮ ਤੇ ਕੋਈ ਟਿੱਪਣੀ ਨਹੀਂ ਕਰ ਰਿਹਾ, ਸਿਰਫ ਸਿੱਖੀ ਨੂੰ ਕੰਪੇਅਰ ਕਰ ਰਿਹਾ ਤਾਂ ਕਿ ਸਾਨੂੰ ਸਮਝ ਲੱਗ ਜਾਏ। ਰਾਮ ਤੇ ਰਾਵਣ ਦੀ ਕਿਸ ਗੱਲ ਦੀ ਲੜਾਈ ਹੈ, ਔਰ ਉਹਨਾਂ ਦਾ ਗ੍ਰੰਥ ਹੈ ਜਿਹੜਾ ਧਾਰਮਿਕ ਗ੍ਰੰਥ ਬਣ ਗਿਆ, ਇੱਕ ਪਰਿਵਾਰਕ ਘਰੇਲੂ ਲੜਾਈ, ਰਾਮ ਦੀ ਘਰਵਾਲੀ ਸੀਤਾ ਉਹਨੂੰ ਲਕਸ਼ਮਣ ਉਹਨੂੰ ਰਾਵਣ ਚੁੱਕ ਕੇ ਲੈ ਜਾਂਦਾ, ਰਾਵਣ ਦੇ ਕੋਲੋਂ ਸੀਤਾ ਛੁਡਵਾ ਕੇ ਘਰ ਵਾਪਸ ਲੈ ਆਉਂਦੀ, ਤੇ ਅੱਗੇ ਉਹ ਕਿਸੇ ਧੋਬੀ ਨੇ ਉਲਾਮਾ ਦਿੱਤਾ, ਉਹ ਛੱਡ ਕੇ ਵਾਲਮੀਕ ਕੋਲ ਚਲੇ ਗਈ। ਵਾਲਮੀਕ ਦੇ ਕੋਲ ਉਹਦੇ ਦੋ ਬੱਚੇ ਹੁੰਦੇ ਨੇ, ਇੱਕ ਉਹਦੇ ਕੋਲ ਰਾਮ ਚੰਦਰ ਕੋਲੋਂ ਬੱਚਾ, ਤੇ ਇੱਕ ਉੱਥੇ ਉਹ ਘਾਹ ਫੂਸ ਦਾ ਬੱਚਾ ਬਣਾ ਕੇ ਉੱਥੇ ਰੱਖ ਦਿੰਦਾ ਵਾਲਮੀਕ, ਤੇ ਉਸ ਤੋਂ ਬਾਅਦ ਦੋ ਬੱਚੇ ਨੇ ਲੱਭ ਤੇ ਕੁਛ ਉਹਨਾਂ ਦਾ ਨਾਂ ਹੈ। ਉਸ ਤੋਂ ਬਾਅਦ ਰਾਮ ਚੰਦਰ ਇੱਕ ਜੱਗ ਕਰਨ ਵਾਸਤੇ ਘੋੜਾ ਛੱਡਦਾ,
ਤੇ ਉਹਨੂੰ ਪਤਾ ਵੀ ਕੋਈ ਮਹਾਬਲੀ ਇਹੋ ਜਿਹਾ ਹੈ ਨੀ ਜਿਹੜਾ ਮੇਰੇ ਘੋੜੇ ਨੂੰ ਪਕੜ ਸਕੇ। ਉਹਦੇ ਘੋੜੇ ਨੂੰ ਉਹ ਲੱਭ ਤੇ ਕੁਛ ਪਕੜਦੇ ਨੇ, ਰਾਮ ਚੰਦਰ ਉਹਨਾਂ ਨਾਲ ਪਿੱਛਾ ਕਰਦੇ ਉੱਥੇ ਆਉਂਦਾ। ਜਦੋਂ ਉਹਨਾਂ ਦੇ ਨਾਲ ਜਦੋਂ ਘੋੜਾ ਪਕੜਿਆ ਜਾਏ ਜੰਗ ਦਾ, ਉਦੋਂ ਦੋ ਹੀ ਕਾਰਨ ਹੋਇਆ ਕਰਦੇ ਸਨ, ਜਾਂ ਤਾਂ ਈਨ ਮੰਨ ਲਵੇ ਜਾਂ ਫਿਰ ਉਹ ਜੰਗ ਲੜ ਲਵੇ। ਜਦੋਂ ਉਹਨਾਂ ਬੱਚਿਆਂ ਨੇ ਜੰਗ ਲੜਨ ਦੀ ਕੋਸ਼ਿਸ਼ ਕੀਤੀ ਵੀ ਅਸੀਂ ਤੇਰੇ ਨਾਲ ਜੰਗ ਲੜਾਂਗੇ, ਸੀਤਾ ਨੇ ਦੋਨਾਂ ਨੂੰ ਪਛਾਣ ਲਿਆ ਵੀ ਇਹ ਮੇਰੇ ਪੁੱਤ ਨੇ, ਇਹ ਮੇਰਾ ਪਤੀ ਹੈ। ਉਹਨੇ ਮਿਹਨਤ ਕੀਤੀ ਵੀ ਤੁਸੀਂ ਜੰਗ ਨਾ ਲੜਿਓ, ਤੁਹਾਡਾ ਬਾਪੂ ਹੈ, ਗੱਲ ਖਤਮ ਹੋ ਜਾਂਦੀ ਹੈ। ਹੁਣ ਇਸ ਗੱਲ ਦਾ ਇੱਕ ਧਾਰਮਿਕ ਗ੍ਰੰਥ ਬਣ ਗਿਆ, ਲੇਕਿਨ ਗੱਲ ਇੱਕ ਕੱਲੀ ਸੀਤਾ ਦੇ ਦੁਆਲੇ ਘੁੰਮਦੀ ਹੈ। ਦੂਜੇ ਪਾਸੇ ਚੱਲੀਏ, ਮਹਾਭਾਰਤ ਹੈ। ਦਰਯੋਧਨ ਨੂੰ ਆਪਣੇ ਘਰ ਸੱਦਾ ਦਿੰਦੀ ਹੈ ਦਰੋਪਦੀ। ਉਦੋਂ ਉਹਨੂੰ ਆਪਣੇ ਪਤੀਆਂ ਤੇ ਜ਼ਿਆਦਾ ਮਾਣ ਸੀ। ਉਹ ਦਰਯੋਧਨ ਨੂੰ ਆਪਣੇ ਘਰ ਸੱਦਾ ਦਿੰਦੀ, ਲੇਕਿਨ ਘਰ ਦੀ ਡੈਕੋਰੇਸ਼ਨ ਇਸ ਢੰਗ ਦੀ ਬਣਾਉਂਦੀ ਹੈ ਪਰ ਜਿਹੜੀ ਥਾਂ ਸੁੱਕੀ ਹੈ ਉਹ ਇਉਂ ਪ੍ਰਤੀਤ ਹੋਵੇ ਜਿਵੇਂ ਗਿੱਲੀ ਹੈ, ਜਿਹੜੀ ਥਾਂ ਗਿੱਲੀ ਹੈ ਉਹਦੇ ਤੇ ਬੂਰ ਵਿਛਾ ਕੇ ਇਵੇਂ ਦੀ ਪ੍ਰਤੀਤ ਹੋਵੇ ਵੀ ਉਹ ਸੁੱਕੀ ਹੈ। ਜਦੋਂ ਆ ਕੇ ਪੈਰ ਰੱਖਦਾ ਤੇ ਉਹ ਪੈਰ ਰੱਖਦਾ, ਉਹ ਸੋਚਦਾ ਵੀ ਜ਼ਮੀਨ ਸੁੱਕੀ ਹੈ, ਬੜਾ ਨਿਚਿੰਤ ਹੋ ਕੇ ਤੁਰੇ ਆ ਰਿਹਾ, ਲੇਕਿਨ ਉਹ ਗਿੱਲੀ ਸੀ, ਉਹਦੇ ਉੱਤੇ ਬੂਰ ਇਸ ਤਰ੍ਹਾਂ ਢੰਗ ਦਾ ਵਿਛਾਇਆ ਸੀ, ਉਹ ਵਿੱਚ ਪਾਣੀ ਦੇ ਡਿੱਗ ਪਿਆ, ਪਾਣੀ ਦੇ ਵਿੱਚ ਡਿੱਗਿਆ ਤੇ ਉਹ ਦਰੋਪਦੀ ਉੱਤੇ ਬੈਠੀ ਹੱਸਦੀ ਨਾਲੇ ਇੱਕ ਗੱਲ ਕਹਿੰਦੀ। ਉਹਨੇ ਇੱਕ ਬੋਲ ਬੋਲਿਆ, ਸਿਰਫ ਇੱਕ ਬੋਲ ਦੇ ਦੁਆਲੇ ਸਾਰੀ ਮਹਾਭਾਰਤ ਹੈ। ਉਹਨੇ ਇੱਕ ਬੋਲ ਬੋਲਿਆ, ਕਹਿਣ ਲੱਗੇ ਅੰਨੇ ਦਿਆ ਪੁੱਤਰਾ ਅੰਨਾ ਹੀ ਰਿਹਾ ਹੈ। ਬਸ ਇਸ ਗੱਲ ਨੇ ਹਿਰਦੇ ਚ ਖਟਕ ਪੈਦਾ ਕਰ ਦਿੱਤੀ। ਉਹਨੇ ਦਰੋਪਦੀ ਉਹਨੇ ਵਿੱਚ ਜੂਏ ਵਿੱਚ ਹਾਰੀ, ਸਾਰਾ ਕੁਝ ਹੋਇਆ। ਅਕਸਰ ਉਹ ਦਰੋਪਦੀ ਨੂੰ ਮਨ ਵਿੱਚ ਵਿਚਾਰ ਬਣਾ ਲਿਆ ਵੀ ਮੈਂ ਦਰਬਾਰ ਵਿੱਚ ਵਸਤਰ ਵਿਹੀਨ ਕਰਾਂਗਾ। ਉਹ ਚ ਤੋਂ ਅੱਗੇ ਕਹਾਣੀ ਚੱਲਦੀ ਹੈ, ਲੇਕਿਨ ਇੱਕ ਘਰੇਲੂ ਕਹਾਣੀ ਹੈ, ਇਹ ਚ ਕੋਈ ਕਿਸੇ ਦਾ ਲੈਣ ਦੇਣ ਨਹੀਂ, ਕਿਸੇ ਦੀ ਖਾਤਰ ਉਹਨੇ ਕੁਛ ਨਹੀਂ ਕੀਤਾ, ਕਿਸੇ ਦੀ ਧੀ ਭੈਣ ਦੀ ਇੱਜ਼ਤ ਲਈ ਕੁਛ ਨਹੀਂ ਕੀਤਾ, ਸਿਰਫ ਘਰੇਲੂ ਕਹਾਣੀਆਂ ਨੇ। ਕ੍ਰਿਸ਼ਨ ਦੀ ਜਿੰਨੀ ਮਰਜ਼ੀ ਜੀਵਨ ਕਥਾ ਪੜ੍ਹ ਕੇ ਦੇਖ ਲਓ ਤੁਸੀਂ, ਸਾਰੇ ਦੀਆਂ ਸਾਰੀਆਂ ਇੱਕੋ ਹੀ ਗੱਲ ਤੇ ਖਲੋਤੀ ਹੋਵੇਗੀ, ਕਦੇ ਗੋਪੀਆਂ ਨਾਲ ਰੰਗ ਰਲੀਆਂ ਮਨਾਉਂਦਾ ਹੈ ਤੇ ਕਦੇ ਘਰ ਦੇ ਜੀਵਨ ਲਈ ਹੈ। ਜੇ ਕਦੇ ਗੱਲ ਵੀ ਹੋਈ, ਇੱਥੋਂ ਤੱਕ ਜੇ ਤੁਸੀਂ ਗੀਤਾ ਨੂੰ ਬਹੁਤ ਧਿਆਨ ਨਾਲ ਪੜ੍ਹੋ, ਕੁਰਕਸ਼ੇਤਰ ਦੀ ਧਰਤੀ ਉੱਤੇ ਅਰਜਨ ਕ੍ਰਿਸ਼ਨ ਦੀਆਂ ਮਿੰਨਤਾਂ ਕਰਦਾ, ਅਰਜਨ ਕ੍ਰਿਸ਼ਨ ਦੀਆਂ ਮਿੰਨਤਾਂ ਕਰਦਾ ਵੀ ਜਿਹਨਾਂ ਨੂੰ ਮਰਵਾਉਣ ਲੱਗਾ ਭਈ ਇਹ ਮੇਰੇ ਚਾਚੇ ਤਾਏ ਨੇ, ਮੈਂ ਨਹੀਂ ਮਾਰ ਸਕਦਾ ਇਹਨਾਂ ਨੂੰ, ਮੈਂ ਕਿਵੇਂ ਮਾਰਾਂ। ਅੱਗੇ ਉਹ ਜਵਾਬ ਦਿੰਦਾ ਵੀ ਤੇਰਾ ਕੰਮ ਹੈ ਕਰਮ ਕਰਨਾ, ਤੂੰ ਫਲ ਦੀ ਆਸ ਨਾ ਰੱਖ, ਤੂੰ ਇਹ ਕੰਮ ਨਾ ਕਰ। ਉਹ ਕਹਿੰਦਾ ਵੀ ਤੂੰ ਭਗਵਾਨ ਹੈ, ਤੂੰ ਸਾਡੀ ਸੁਲਾਹ ਵੀ ਕਰਵਾ ਸਕਦਾ, ਤੂੰ ਜੰਗ ਜ਼ਰੂਰੀ ਲੜਾਉਣਾ ਹੈ। ਉਸ ਵੇਲੇ ਅਰਜਨੇ ਬੱਚਨ ਕਹਿੰਦਾ ਅੱਜ ਵੀ ਗੀਤਾ ਵਿੱਚ ਸ਼ਾਮਲ ਨੇ, ਮੈਂ ਬੇਨਤੀ ਕਰਾਂ। ਉਹਨੂੰ ਵੀ ਇੱਕ ਗੱਲ ਕਹਿੰਦਾ ਵੀ ਤੂੰ ਭਗਵਾਨ ਹੈ ਵਕਤ ਦਾ, ਤੂੰ ਇਹ ਸਾਡੀ ਸੁਲਾਹ ਕਰਵਾ ਲੈ, ਤੂੰ ਅੱਗੇ ਰਥਵਾਨ ਬਣ ਕੇ ਤੂੰ ਲੜਵਾਉਣ ਲੱਗੇ ਹੋਏ ਆ। ਉਹ ਕਹਿੰਦਾ ਨਹੀਂ, ਤੈਨੂੰ ਲੜਨਾ ਹੀ ਪਏਗਾ। ਦੇਖੋ ਉਹ ਵੀ ਉਹਨੇ ਵੀ ਉਹ ਵੀ ਇੱਕ ਘਰੋਗੀ ਝਗੜਾ। ਮੈਂ ਸਿਰਫ ਇਸ ਲਈ ਤੁਹਾਡੇ ਨਾਲ ਬੇਨਤੀ ਕੀਤੀ ਹੈ, ਸਿੱਖਾਂ ਦੇ ਇਤਿਹਾਸ ਨੂੰ ਪੜ੍ਹ ਕੇ ਵੇਖੋ ਤਾਂ ਮਾਣ ਪੈਦਾ ਹੋਵੇਗਾ। ਇੱਥੇ ਕਿਸੇ ਵੀ ਲੜਕੀ ਦਾ ਕੋਈ ਘਰੋਗੀ ਝਗੜਾ ਨਹੀਂ ਹੈ, ਸਿੱਖਾਂ ਦੀ ਤਾਂ ਕੋਈ ਲੜਕੀ ਦੇ ਵਾਸਤਾ ਨਹੀਂ, ਸਿੱਖਾਂ ਦੇ ਨਾਂ ਕਿਸੇ ਜ਼ਮੀਨ ਦੇ ਟੁਕੜੇ ਦੀ ਕਹਾਣੀ ਹੈ, ਸਿੱਖਾਂ ਦੇ ਨਾਂ ਕਿਸੇ ਪੈਸੇ ਦੀ ਕਹਾਣੀ ਹੈ। ਇਹ ਐਸੇ ਡਾਕੂ ਬਿਰਤੀ ਤੇ ਤਾਂ ਨਹੀਂ ਸਨ ਭਈ ਜੇ ਸਿੱਖ ਦੇ ਡਾਕੂ ਦਾ ਮਤਲਬ ਹੀ ਕੋਈ ਨਹੀਂ। ਇੱਥੇ ਤਾਂ ਗੁਰੂ ਪਾਤਸ਼ਾਹ ਦੇ ਹੁਕਮ ਨੇ, ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ। ਇਹ ਤਾਂ ਉਸ ਵੇਲੇ ਵੀ ਜੇ ਲੰਗਰ ਵੀ ਆ ਜਾਏ ਤੇ ਉਹ ਪੁੱਛਦੇ ਸਨ ਨਾ ਜ਼ਾਲਮ, ਦੇਤ ਆਵਾਜ਼ ਭੁੱਖਾ ਜੇ ਕੋਈ, ਆਓ ਦੇਗ ਤਿਆਰ ਗੁਰ ਹੋਈ। ਜ਼ਾਲਮ ਪੁੱਛਦਾ ਜ਼ਕਰੀਆ ਖਾਂ ਵੀ ਜੇ ਉਸ ਵੇਲੇ ਕਦੇ ਵੈਰੀ ਆ ਜਾਏ, ਜੇ ਆਵਾਜ਼ ਸੁਣ ਕੇ ਵੈਰੀ ਆ ਜਾਏ। ਉਹ ਕਹਿੰਦੇ ਇਹੋ ਤੈਨੂੰ ਦੀ ਖੂਬੀ, ਉਸ ਸਮੇਂ ਵੈਰੀ ਕਿਮ ਆਵੈ, ਮੀਤ ਸਮ ਤੇ ਪ੍ਰਸ਼ਾਦ ਛਕਾਵੈ। ਕਹਿਣ ਲੱਗੇ ਜੇ ਵੈਰੀ ਵੀ ਆ ਜਾਏ ਉਹਨੂੰ ਮਿੱਤਰ ਵਾਂਗੂ ਪ੍ਰਸ਼ਾਦਾ ਛਕਾਉਂਦੇ ਨੇ ਤੇ ਆਪਣੀ ਜੂਹ ਚੋਂ ਬਾਹਰ ਛੱਡ ਕੇ ਆਉਂਦੇ ਨੇ ਵੀ ਸੱਜਣਾ ਜਿੰਨਾ ਚਿਰ ਤੂੰ ਪ੍ਰਸ਼ਾਦਾ ਛਕਣਾ ਆਇਆ ਨਾ ਤੇਰੇ ਨਾਲ ਕੋਈ ਹਥਿਆਰਾਂ ਨਾਲ ਗੱਲ ਹੀ ਹੋਏਗੀ, ਵਿਚਾਰ ਨਾਲ ਹੀ ਗੱਲ ਹੋਏਗੀ। ਤੇ ਫਿਰ ਉਹ ਪੁੱਛਦਾ ਵੀ ਜੇ ਇਹਨਾਂ ਨੂੰ ਬਾਕੀ ਕੀ ਬਚਦਾ ਜੇ ਆ ਕੇ ਦੁਸ਼ਮਣੀ ਖਾ ਜਾਣ। ਉਹ ਕਹਿਣ ਲੱਗਿਆ ਪਿੱਛੇ ਬਚਿਆ ਆਪ ਖਵੇ ਹੈ, ਨਹੀਂ ਤਾਂ ਲੰਗਰ ਮਸਤ ਬਤੈ ਹੈ। ਇਹ ਤਾਂ ਇੰਨੇ ਨਿਰਵੈਰ ਨੇ, ਇਹਨਾਂ ਦੀ ਕੀ ਗੱਲ ਕਰੇਗਾ ਤੂੰ। ਉਸੇ ਗੱਲ ਵੱਲ ਵਾਪਸ ਪਰਤਾਂ ਜਿਹੜੀ ਤੁਹਾਡੇ ਨਾਲ ਚਰਨਾਂ ਵਿੱਚ ਸਾਂਝ ਪਾ ਰਹੇ ਸਾਂ। ਅਹਿਮਦ ਸ਼ਾਹ ਅਬਦਾਲੀ ਨੇ ਰੱਜ ਕੇ ਸਿੱਖੀ ਦਾ ਕਤਲੇਆਮ ਕੀਤਾ। ਇੱਥੋਂ ਤੱਕ ਵੀ 40 to 50 thousand ਵਿਦਵਾਨਾਂ ਦੀ ਰਾਇ ਹੈ, ਇੱਕ ਦਿਨ ਵਿੱਚ ਸਿੱਖ ਕੌਮ ਸ਼ਹੀਦ ਹੋਈ ਤੇ ਇਹਨੂੰ ਸਿੱਖ ਇਤਿਹਾਸ ਵਿੱਚ ਵੱਡਾ ਘੱਲੂਘਾਰਾ ਕਹਿ ਕੇ ਮਨਾਇਆ ਜਾਂਦਾ। 1762 ਦੀ ਬਾਤ ਹੈ। ਅਹਿਮਦ ਸ਼ਾਹ ਅਬਦਾਲੀ ਉੱਥੋਂ ਵਾਪਸ ਪਰਤੇ ਆ, ਇਹ ਆ ਕੇ ਲਾਹੌਰ ਵਿੱਚ ਕੁਝ ਦਿਨ ਟਿਕੇ ਆ। ਦਸ ਨੇ ਪਹਿਲੇ ਤੁਹਾਡੇ ਨਾਲ ਸਾਂਝ ਪਾਈ ਸੀ ਭਈ
ਇਹਨੇ ਮਰਾਠਿਆਂ ਦੇ ਬਾਰੇ ਵਿੱਚ ਸੋਚਿਆ ਸੀ ਵੀ ਸ਼ਾਇਦ ਇਹਦੇ ਪੁੱਤ ਪੋਤੜੇ ਪੜੋਤਰੇ ਸ਼ਾਇਦ ਮੇਰੇ ਕਿਸੇ ਨਾਲ ਲੜਨ ਜੋਗੇ ਹੋਣਗੇ, ਪਰ ਸਿੱਖ ਕੌਮ ਨੂੰ ਤਾਂ ਮੈਂ ਇੰਨੀ ਤਬਾਹੀ ਮਚਾ ਚੱਲਾਂ ਵੀ ਇਹ ਤਾਂ ਕਦੇ ਵੀ ਲੜਨ ਜੋਗੀ ਨਹੀਂ ਹੋਏਗੀ। ਉਦੋਂ ਜਦੋਂ ਸਿੱਖ ਹਜੇ ਇਕੱਠੇ ਹੋਏ, ਵਿੱਚੋਂ ਇੱਕ ਛੋਟੀ ਜਿਹੀ ਘਟਨਾ ਹੋਰ ਕਹਿ ਦਿਆਂ, ਫਿਰ ਬਾਅਦ ਚ ਆਪਾਂ ਗੱਲ ਪੂਰੀ ਕਰਨੀ। ਜਿਹੜੀ ਬੇਨਤੀ ਕਰਨ ਲੱਗਾ ਸੀ ਧਿਆਨ ਦਿਓ, ਉਦੋਂ ਜਿਹੜੇ ਵੀ ਸਿੱਖ ਬਚੇ ਉਹ ਵਿਚਾਰੇ ਭੱਜ ਕੇ ਜਾ ਕੇ ਮਹਾਰਾਜਾ ਆਲਾ ਸਿੰਘ ਦੇ ਕੋਲ ਰੁਕੇ ਬਰਨਾਲੇ ਵਿੱਚ, ਤੇ ਅੱਗੇ ਉਹ ਮਹਾਰਾਜਾ ਆਲਾ ਸਿੰਘ ਨੇ ਜਵਾਬ ਦਿੱਤਾ ਵੀ ਮੈਂ ਤੁਹਾਡੀ ਮਦਦ ਨਹੀਂ ਕਰ ਸਕਦਾ, ਤਾਂ ਹੀ ਇਹਨਾਂ ਨੂੰ ਬਾਰਵੀਂ ਜਿਹੜੀ ਮਿਸਲ ਹੈ ਫੁਲਕੀਆਂ ਨਹੀਂ ਮੰਨੀ ਗਈ। ਇਹਨਾਂ ਨੇ ਕਿਹਾ ਵੀ ਮੈਂ ਤੁਹਾਡੀ ਮਦਦ ਨਹੀਂ ਕਰ ਸਕਦਾ ਕਿਉਂਕਿ ਅਹਿਮਦ ਸ਼ਾਹ ਅਬਦਾਲੀ ਬਹੁਤ ਵੱਡੀ ਤਾਕਤ ਹੈ ਤੇ ਉਹਦੇ ਨਾਲ ਟਕਰਾਉਣ ਦੀ ਮੇਰੇ ਵਿੱਚ ਹਿੰਮਤ ਨਹੀਂ। ਇੱਕ ਗੱਲ ਚੇਤਾ ਰੱਖੇ ਜੋ ਮੈਂ ਬੇਨਤੀ ਕਰਾਂ, ਪਿਛਲੇ ਦਿਨਾਂ ਚ ਵੀ ਅਰਜ ਕਰ ਚੁੱਕਾ ਵਾਂ, ਇਹ ਭਾਵੇਂ ਰਾਜਾ ਬਣਿਆ ਸਿੱਖ ਵਿੱਚੋਂ ਰਿਹਾ, ਕਈ ਥਾਵਾਂ ਤੇ ਸਿੱਖੀ ਦੀ ਪਾਲਣਾ ਵੀ ਕੀਤੀ ਹੈ, ਪਰ ਇਹ ਸੀ ਡਰਪੋਕ, ਤਾਕਤ ਨਾਲ ਲੜ ਨਹੀਂ ਸੀ ਸਕਦਾ। ਇਹਨੇ ਮਨਾ ਕਰ ਦਿੱਤਾ। ਉਥੋਂ ਸਿੱਖ ਤਾਂ ਲੰਘ ਗਏ, ਉਹ ਤਾਂ ਹੋਰ ਅੱਗੇ ਚਲੇ ਗਏ। ਪਿੱਛੋਂ ਅਹਿਮਦ ਸ਼ਾਹ ਅਬਦਾਲੀ ਨੇ ਆ ਕੇ ਮਹਾਰਾਜਾ ਆਲਾ ਸਿੰਘ ਨੂੰ ਘੇਰ ਲਿਆ, ਤੇ ਆਲਾ ਸਿੰਘ ਨੂੰ ਘੇਰਿਆ ਹੋਇਆ ਬਰਨਾਲੇ ਦੇ ਇਲਾਕੇ ਵਿੱਚ। ਇਹ ਫਿਰ ਉਸ ਵੇਲੇ ਮਹਾਰਾਜਾ ਆਲਾ ਸਿੰਘ ਨੂੰ ਹੁਕਮ ਹੋਇਆ ਭਈ ਤੂੰ ਮੇਰੇ ਦਰਬਾਰ ਵਿੱਚ ਪੇਸ਼ ਹੋ, ਪਰ ਪੇਸ਼ ਹੋਣ ਤੋਂ ਪਹਿਲਾਂ ਤੈਨੂੰ ਕੇਸ ਅਤੇ ਦਾੜੀ ਕਟਵਾਉਣੀ ਪਵੇਗੀ। ਆ ਕੰਮ ਬੜੇ ਮਾਣ ਵਾਲਾ ਕੀਤਾ ਮਹਾਰਾਜਾ ਆਲਾ ਸਿੰਘ ਨੇ, ਇਹਦੇ ਤੇ ਮਾਣ ਹੈ। ਉਦਾਂ ਧਾਰਮਿਕ ਬਿਰਤੀ ਦਾ ਸੀ, ਤੇ ਜਦੋਂ ਇਹਨੂੰ ਹੁਕਮ ਹੋਇਆ ਵੀ ਤੈਨੂੰ ਕੇਸ ਦਾੜਾ ਕਟਵਾ ਕੇ ਹਾਜ਼ਰ ਹੋਣਾ ਪਵੇਗਾ, ਇਹਨੇ ਉਸ ਅਹਿਮਦ ਸ਼ਾਹ ਅਬਦਾਲੀ ਕੋਲ ਆਪਣਾ ਵਿਚੋਲਾ ਭੇਜਿਆ ਵੀ ਕਿਸੇ ਤਰ੍ਹਾਂ ਰਿਆਇਤ ਮਿਲ ਸਕਦੀ ਹੈ। ਅਹਿਮਦ ਸ਼ਾਹ ਅਬਦਾਲੀ ਨੇ ਸ਼ਰਤ ਰੱਖੀ ਵੀ ਜੇ ਤੂੰ ਇਵੇਂ ਦਾ ਦਾੜੇ ਕੇਸਾਂ ਦੇ ਨਾਲ ਹਾਜ਼ਰ ਹੋਣਾ ਚਾਹੁੰਦਾ ਤਾਂ ਤੈਨੂੰ 1,25,000 ਰੁਪਈਆ ਇਹਦਾ ਵੱਖਰਾ ਦੇਣਾ ਪਵੇਗਾ। ਇਹਨੇ ਜਿਹੜਾ 1761 ਵਿੱਚ ਮਰਾਠਿਆਂ ਨਾਲ ਜੰਗ ਹੋਇਆ ਸੀ, ਇਹਨੇ ਉਹਦੇ ਵਿੱਚ ਥੋੜੀ ਜਿਹੀ ਮਰਾਠਿਆਂ ਦੀ ਮਦਦ ਕੀਤੀ ਸੀ। ਉਸ ਗੱਲ ਦਾ ਬਦਲਾ ਲੈਣ ਵਾਸਤੇ ਅਹਿਮਦ ਸ਼ਾਹ ਅਬਦਾਲੀ ਆਇਆ, ਤੇ ਉਹਨੇ ਆਖਿਆ ਵੀ ਜਿਹੜਾ ਤੂੰ ਪਹਿਲਾਂ ਕੁਕਰਮ ਕੀਤਾ ਨਾ, ਤੇ ਉਹਦੀ ਖਾਤਰ ਤੈਨੂੰ ਸਜ਼ਾ ਹੋਏਗੀ, 5,00,000 ਰੁਪਈਆ ਉਸ ਗੱਲ ਦਾ ਜੁਰਮਾਨਾ, 5,00,000 ਰੁਪਈਆ ਉਸ ਗੱਲ ਦਾ ਜੁਰਮਾਨਾ ਵੀ ਤੂੰ ਮਰਾਠਿਆਂ ਦੀ ਮਦਦ ਕਿਉਂ ਕੀਤੀ, 1,25,000 ਰੁਪਈਆ ਇਹਨੇ ਇਸ ਗੱਲ ਦਾ ਦਿੱਤਾ ਸੀ ਵੀ ਮੇਰੇ ਕੇਸ ਕਤਲ ਨਾ ਕਰਵਾਵੋ, ਮੈਂ 1,25,000 ਰੁਪਈਆ ਦੇ ਸਕਣਾ, ਔਰ ਇਹ ਮਾਣ ਵਾਲੀ ਗੱਲ ਹੈ। ਉਸ ਵੇਲੇ ਅਹਿਮਦ ਸ਼ਾਹ ਅਬਦਾਲੀ ਮੰਨ ਗਿਆ ਵੀ ਤੂੰ 1,25,000 ਰੁਪਈਆ ਦੇ ਦੇ, ਮੈਨੂੰ ਤੇਰੇ ਦਾੜੇ ਕੇਸਾਂ ਨਾਲ ਸੰਬੰਧ ਨਹੀਂ। ਅੱਜ ਦੇ ਸਿੱਖਾਂ ਨੂੰ ਇਹ ਚਾਹੀਦਾ ਵੀ ਉਹ ਤੇ ਚਲੋ ਮਹਾਰਾਜਾ ਆਲਾ ਸਿੰਘ ਸੀ, ਉਹਨੇ 1,25,000 ਰੁਪਈਆ ਦੇ ਕੇ ਆਪਣੇ ਕੇਸ ਤੇ ਦਾੜੇ ਬਚਵਾ ਲਏ, ਲੇਕਿਨ ਅੱਜ ਆਪਣੇ ਮਨਾਂ ਵਿੱਚ ਝਾਟ ਮਾਰ ਕੇ ਦੇਖੀਏ, ਅੱਜ ਅਸੀਂ ਕਮ ਸੇ ਕਮ ਆਪਣੇ ਹੱਥੀ ਤੇ ਬਰਬਾਦ ਨਾ ਕਰੀਏ, ਅੱਜ ਆਪਣੇ ਹੱਥੀ ਬਰਬਾਦ ਤੇ ਨਾ ਕਰੀਏ। ਲੋੜ ਹੈ ਆਪਣੇ ਸਿੱਖ ਇਤਿਹਾਸ ਵੱਲ ਝਾਟ ਮਾਰ ਕੇ ਇਹਦੇ ਉੱਤੇ ਮਾਣ ਕਰਨ ਦੀ, ਇਹਦੇ ਉੱਤੇ ਪਹਿਰਾ ਦੇਣ ਦੀ ਮੈਂ ਵਾਰ ਵਾਰ ਬੇਨਤੀ ਕਰਾਂ। ਮੈਂ ਹਰ ਵਾਰੀ ਜਿੰਨੀ ਵਾਰੀ ਇਹ ਗੱਲ ਚੱਲਦੀ ਮੈਂ ਉਨੀ ਵਾਰੀ ਕਹਿਣਾ, ਮੇਰੀ ਉਹਨਾਂ ਨਾਲ ਕੋਈ ਨਫ਼ਰਤ ਨਹੀਂ ਹੈ ਜਿਹੜੇ ਕੇਸ ਕੱਟਦੇ ਨੇ, ਮੈਨੂੰ ਉਹਨਾਂ ਨਾਲ ਵੱਧ ਪਿਆਰ ਹੈ ਕਿਉਂਕਿ ਉਹ ਸਿੱਖੀ ਦੇ ਵਿਛੜੇ ਹੋਏ ਪਰਿਵਾਰ ਵਿੱਚੋਂ ਨੇ, ਮੈਂ ਸਗੋਂ ਉਹਨਾਂ ਨੂੰ ਬਹੁਤਾ ਪਿਆਰ ਕਰਨਾ, ਪਰ ਲੇਕਿਨ ਜਿਹੜਾ ਇਤਿਹਾਸ ਹੈ ਮੈਂ ਉਹਨੂੰ ਲੁਕਾਉਣਾ ਵੀ ਨਹੀਂ ਚਾਹੁੰਦਾ। ਇੱਥੇ ਮਹਾਰਾਜਾ ਆਲਾ ਸਿੰਘ ਪੇਸ਼ ਹੋਇਆ, ਤੇ ਉਹਨਾਂ ਨੇ ਅਫਗਾਨੀਆਂ ਨੇ ਜਾਂ ਦੂਜੇ ਸ਼ਬਦਾਂ ਵਿੱਚ ਕਹਿ ਲਈਏ ਅਹਿਮਦ ਸ਼ਾਹ ਅਬਦਾਲੀ ਨੇ ਇਹਨੂੰ ਰਾਜਾ ਮੰਨ ਲਿਆ ਵੀ ਠੀਕ ਹੈ ਤੂੰ ਵਕਤ ਦਾ ਰਾਜਾ ਹੋਵੇਗਾ, ਇੱਥੇ ਪਟਿਆਲੇ ਦਾ ਰਾਜਾ ਤੂੰ ਹੋਵੇਗਾ, ਤੂੰ ਆਪਣੀ ਜਿਹੜੀ ਤੇਰੀ ਰਿਆਇਤ ਹੈ ਤੂੰ ਉਹਨੂੰ ਸੰਭਾਲ ਕੇ ਰੱਖ, ਪਰ ਅੱਜ ਤੋਂ ਬਾਅਦ ਤੈਨੂੰ ਉਹਨਾਂ ਦਾ ਸਾਥ ਨਹੀਂ ਦੇਣਾ ਹੋਵੇਗਾ। ਫਿਰ ਗੁਰੂ ਕੇ ਸਿੱਖਾਂ ਨੇ ਇਸ ਤੋਂ ਬਾਅਦ ਵਿੱਚ ਦੁਬਾਰੇ ਅੰਮ੍ਰਿਤਸਰ ਸਾਹਿਬ ਇਕੱਠੇ ਹੋਏ। ਜਦੋਂ ਅੰਮ੍ਰਿਤਸਰ ਸਾਹਿਬ ਇਕੱਠੇ ਹੋਏ, ਅਹਿਮਦ ਸ਼ਾਹ ਅਬਦਾਲੀ ਨੂੰ ਇਸ ਗੱਲ ਦਾ ਪਤਾ ਲੱਗਾ ਪਰ ਸਿੱਖ ਅੰਮ੍ਰਿਤਸਰ ਸਾਹਿਬ ਦੇ ਵਿੱਚ ਫਿਰ ਇਕੱਠੇ ਹੋ ਰਹੇ ਨੇ। ਇੱਕੋ ਇੱਕ ਸੰਨ ਹੈ 1762 ਜਿਹਦੇ ਵਿੱਚ ਕੌਮ ਨੇ ਬੜਾ ਦੁੱਖ ਭੋਗਿਆ, ਕੇਵਲ ਸਰੀਰਕ ਤੌਰ ਤੇ ਨਹੀਂ ਧਾਰਮਿਕ ਤੌਰ ਤੇ ਵੀ। 1762 ਵਿੱਚ ਅਹਿਮਦ ਸ਼ਾਹ ਅਬਦਾਲੀ ਪਾਪੀ ਆਪਣੇ ਨਾਲ ਸਾਥੀਆਂ ਨੂੰ ਲੈ ਕੇ ਸ੍ਰੀ ਦਰਬਾਰ ਸਾਹਿਬ, ਜੇ ਧਿਆਨ ਨਾਲ ਸੁਣਿਆ ਹੋਵੇ ਕਿ ਯਕੀਨਨ ਪਤਾ ਹੋਣਾ ਚਾਹੀਦਾ ਤੁਹਾਨੂੰ, 1757 ਵਿੱਚ ਹਜੇ ਜਹਾਨ ਖਾਨ ਬੇਅਦਬੀ ਕਰਕੇ ਹਟਿਆ ਸੀ, ਬਾਬਾ ਦੀਪ ਸਿੰਘ ਦੀ ਸ਼ਹਾਦਤ 1757 ਵਿੱਚ ਹੋਈ ਹੈ, ਤੇ ਜਿਹੜੀ ਇਮਾਰਤ ਥੋੜੀ ਜਿਹੀ ਬਣ ਵੀ ਲੱਗੀ ਸੀ
ਉਹਨੂੰ ਇਸ ਅਹਿਮਦ ਸ਼ਾਹ ਅਬਦਾਲੀ ਨੇ ਬਰੂਦ ਰੱਖ ਕੇ ਉਡਾ ਦਿੱਤਾ, ਫਿਰ ਦੁਬਾਰੇ ਸਰੋਵਰ ਭਰ ਦਿੱਤਾ। ਦਰਬਾਰ ਸਾਹਿਬ ਦੀ ਰੱਜ ਕੇ ਬੇਅਦਬੀ ਕੀਤੀ। ਅਗਰ ਦਰਬਾਰ ਸਾਹਿਬ ਦੀ ਪੂਰੀ ਇਮਾਰਤ ਢੱਠੀ ਹੈ, ਜਦ ਤੋਂ ਬਣੀ ਹੈ, ਜਦ ਤੋਂ ਪੂਰਨ ਤੌਰ ਤੇ ਅਗਰ ਇਮਾਰਤ ਢੱਠੀ ਹੈ ਤਾਂ 1762 ਵਿੱਚ ਢੱਠੀ ਹੈ। ਇਹ ਵੀ ਗੱਲ ਚੇਤਾ ਰੱਖਣ ਵਾਲੀ ਹੈ। ਇੱਕ ਇੱਥੇ ਕੌਮ ਦਾ ਨੁਕਸਾਨ ਹੋਇਆ, ਦੂਜਾ ਇੱਥੇ ਧਾਰਮਿਕ ਅਸਥਾਨ ਦਾ ਨੁਕਸਾਨ ਹੋਇਆ, ਤੀਜਾ ਇੱਥੇ ਜਿਹੜੀ ਭੀੜ ਦਮਦਮਾ ਸਾਹਿਬ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਲਿਖਾਈ ਸੀ, ਉਹ ਸਿੱਖਾਂ ਦੇ ਕੋਲ ਸੀ।